ਰੇਡੀਓ ਸਟੰਦਾ ਪਰਤੀ ਸਵਾਗਤ ਹੈ ਤੇ ਮੈਂ ਗੱਲ ਕਰਾਂ ਦੀ ਹੀ ਧੀ ਆ ਤੇ ਮੁੜੇ ਝੋਨੇ ਵਾਲੇ ਭੇਦਭਾਵ ਚ ਜੋ ਅੱਜ ਵੀ ਕੁਦੇ ਨਾ ਕੁਦੇ ਭਾਰਤੀ ਸੰਸਕ੍ਰਿਤੀ ਚ ਹੈ ਜੋ ਕਿ ਨਹੀਂ ਹੋਣਾ ਚਾਹੀਦਾ ਕਿਉਂਕਿ ਅੱਜ ਦੇ ਜ਼ਮਾਨੇ 'ਚ ਉਹ ਨਿਆ ਕੋਈ ਖੇਤਰ ਨਹੀਂ ਰਿਹਾ ਜਿੱਥੇ ਕੁੜੀਆਂ ਆਪਣਾ ਪਰਚਮ ਨਹੀਂ ਲਹਿਰਾਇਆ ਕਿਸੇ ਵੀ ਫੀਲਡ 'ਚ ਚੁੱਕੋ ਅਤੇ ਉੱਥੇ ਤੁਸੀਂ ਕੋਈ ਨਾ ਕੋਈ ਕੁੜੀ ਕੋਈ ਨਾ ਕੋਈ ਧੀ ਜ਼ਰੂਰ ਲੱਭੀ ਆਉਣੀ ਹੈ ਆਪਣਾ ਉਹ ਜਿਹੜਾ ਲੋਹਾ ਮਨਵਾ ਦੀ ਹੋਣੀ ਹੈ ਉਹ ਭਾਵੇਂ ਆਰਮੀ ਹੈ ਪੁਲਿਸ ਹੈ ਡਾਕਟਰ ਹੈ ਹਰ ਸੈਕਟਰ 'ਚ ਟੀਚਰ ਹਨ ਹਰ ਸੈਕਟਰ 'ਚ ਕੁੜੀਆਂ ਆਪਣਾ ਪਰਚਮ ਲਹਿਰਾਏਦਾ ਹੈ ਫਿਰ ਵੀ ਸਾਰਾ ਇੱਕ ਸਮਾਜ ਹੈ ਉਹ ਬੜਾ ਗੇ ਘਟੀਆ ਸੋਚ ਰੱਖਦੇ ਨੇ ਅਤੇ ਅੱਜ ਵੀ ਪ੍ਰਾਰਥਨਾ ਕਰਦੇ ਨੇ ਕਿ ਕੁੜੀ ਨਹੀਂ ਹੋਈ ਆ ਮੁੜਾ ਹੋਈ ਆ ਉਹਦੇ ਪਿੱਛੇ ਹੁੰਦੇ ਬੜੇ ਗੇ ਐਕਸਕਿਊਜ਼ ਨੇ ਲੱਟਣ ਪੱਟਣ ਕਿ ਭਾਈ ਬੰਸ ਕੌਣ ਚਲਾਗ ਅਸੀਂ ਕੋਈ ਗਤੀ ਨਹੀਂ ਦੇਗ ਕਿਉਂਕਿ ਅੱਜ ਵੀ ਸਮਾਜ 'ਚ ਇਹੀ ਮੰਨਿਆ ਜਾਂਦਾ ਹੈ ਕਿ ਅਗਰ ਕੋਈ ਘਰ ਦਾ ਬੰਦਾ ਮਰਦਾ ਹੈ ਤਾਂ ਉਸੀ ਗਤੀ ਤਾਂ ਗਈ ਹੁੰਦੀ ਹੈ ਕਿ ਅਗਰ ਉਹਦਾ ਮੁੜਾ ਅਗਰ ਉਸੀ ਅਗਨੀ ਦੇ ਇਹ ਗੱਲ ਤਾਂ ਠੀਕ ਹੈ ਜੋ ਵੀ ਸਾਡੇ ਭੈਣ ਉਹਦੇ 'ਚ ਮੈਂ ਕੋਈ ਟਿੱਪਣੀ ਨਹੀਂ ਦੇਣਾ ਚਾਹੁੰਦੀ ਹਾਂ ਪਰ ਇਹਦਾ ਇਹ ਮਤਲਬ ਤਾਂ ਨਹੀਂ ਹੈ ਕਿ ਅਸੀਂ ਕੁੜੀਆਂ ਦਾ ਤਿਰਸਕਾਰ ਕਰ ਚਾਹੇ ਇੱਕ ਗਤੀ ਵਾਸਤੇ ਅਸ ਉਹਨੇ ਇਸ ਸਮਾਜ 'ਚ ਆਉਣ ਕੋਲਾਂ ਪਹਿਲੇ ਕਿ ਮਾਰੀ ਦਿੱਚੇ ਅਤੇ ਮੈਂ ਇਹ ਸੁਨੇਹਾ ਚਾਹੁੰਦੀ ਹਾਂ ਇਸ ਪੋਇਮ ਦੇ ਮਾਧਿਅਮ ਤੁਹਾਡੇ ਕੋਲ ਪੁੱਜੇ

0: 530. CHLO AM. Serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.
1: जहाँ पे अमार देसी जी तक पहुँचे या तो जैसा तो वैसा करता हम सफर साझा पैसा
2: गीत संगीत देश दुनिया दिया ताजा तरीन जानकारियां ना लबरेज महकों दे सौगात वंदा साझा वर्षा
1: सोमवार तक शुक्रवार 5:30 एम ते 4:30 तो 5 बजे तक
3: क्रिसमस डे पर चार ते पसार ले संपर्क करो
2: साझा वर्षा दी टीम नू 647-835-5294
4: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੰਮ੍ਰਿਤ ਵੇਲੇ ਦਾ ਜਾਗਣਾ ਜੇ ਕੋਈ ਜਾਗੇ ਨਿੱਤ ਇੱਕ ਵਧੇਂਦੀ ਆਰਜੂ ਦੂਜਾ ਸਾਹਿਬਾ ਵਿੱਚ ਚਿੱਤ ਦੇ ਮਹਾਂਵਾਕਾਂ ਅਨੁਸਾਰ ਸਾਰੇ ਹੀ ਨਗਰ ਨਿਵਾਸੀਆਂ ਨੂੰ ਬੇਨਤੀ ਕੀਤੀ ਜਾਂਦੀ ਹੈ ਭਾਈ ਅੰਮ੍ਰਿਤ ਵੇਲਾ ਹੋ ਗਿਆ 4 ਵਜ ਗਏ ਉੱਠੋ ਇਸ਼ਨਾਨ ਪਾਣੀ ਕਰੋ ਗੁਰੂ ਘਰ ਚ ਹਾਜ਼ਰੀਆਂ ਲਵਾਓ ਤੇ ਗੁਰੂ ਦੇ ਜਸ ਗਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

ਸ੍ਰੀ ਵਾਹਿਗੁਰੂ ਸਾਹਿਬ ਜੀ। ਆਸਾੜਤ ਪੰਦਾ ਤਿਸ ਲਗਾ, ਹਰ ਨਾਹੋ ਨਾ ਜਿਨਾ ਪਾਸ, ਜਗ ਜੀਵਨ ਪੁਰਖ ਤਿਆਗ ਕੈ, ਮਾਨਸ ਸੰਦੀ ਆਸ। ਆਸਾੜ ਤਪੰਦਾ ਤਿਸ ਲਗਾ, ਹਰ ਨਾਹੋ ਨਾ ਜਿਨਾ ਪਾਸ, ਜਗ ਜੀਵਨ ਪੁਰਖ ਤਿਆਗ ਕੈ, ਮਾਨਸ ਸੰਦੀ ਆਸ। ਦੈ ਪਾਏ ਬਿਗੁਚੀ, ਗਲ ਪਏ ਸ ਜਮ ਕੀ ਫਾਸ, ਜਿਹਾ ਬੀਜ ਸੋ ਲੁਣਾ, ਮੱਥਾ ਜੋ ਲਿਖਿਆਸ। ਰਹਿਣ ਬਿਹਾਣੀ ਪਛਤਾਣੀ, ਉੱਠ ਚਲੇ ਗਈ ਨਿਰਾਸ। ਜਨ ਕੋ ਸਾਧੂ ਭੇਟੀ, ਸੋ ਦਰਗਹ ਹੋਏ ਖਲਾਸ। ਕਰ ਕਿਰਪਾ ਪ੍ਰਭ ਆਪਣੀ, ਤੇਰੇ ਦਰਸ਼ਨ ਹੋਏ ਪਿਆਸ। ਪ੍ਰਭ ਤੁਧ ਬਿਨ ਦੂਜਾ ਕੋ ਨਹੀਂ, ਨਾਨਕ ਕੀ ਅਰਦਾਸ। ਆਸਾੜ ਸੁਹੰਦਾ ਤਿਸ ਲਗਾ, ਜਿਸ ਮਨ ਹਰ ਚਰਨ ਨਿਵਾਸ। ਪ੍ਰਭ ਤੁਧ ਬਿਨ ਦੂਜਾ ਕੋ ਨਹੀਂ, ਨਾਨਕ ਕੀ ਅਰਦਾਸ। ਆਸਾੜ ਸੁਹੰਦਾ ਤਿਸ ਲਗਾ, ਜਿਸ ਮਨ ਹਰ ਚਰਨ ਨਿਵਾਸ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਸਾੜ ਤਪੰਦਾ ਤਿਸ ਲਗਾ, ਹਰ ਨਾਹੋ ਨਾ ਜਿਨਾ ਪਾਸ, ਜਗ ਜੀਵਨ ਪੁਰਖ ਤਿਆਗ ਕੈ,

0: शादी दी मूवी बनवाने ली या रिंग सेरेमनी ली, वेडिंग एनिवर्सरी, जागो, प्री वेडिंग, बर्थडे और एनी इवेंट दी वधिया वीडियोग्राफी ते फोटोग्राफ शूट कर ली। याद रखो देसी सिनेमैटिक फिल्म अपने हाई एंड इक्विपमेंट्स ते क्रिएटिव आइडियाज नाल बेस्ट रिजल्ट प्रोवाइड कर देने। बुकिंग ले आज ही कॉल करो जगदीश सिंह नो 416-930-1251 416-930-1251।
1: ਵੱਡੇ ਵੀਰੇ ਚੰਗਾ ਟਰੱਕ ਤੇ ਵਧੀਆ ਜੌਬ ਲੈਣ ਲਈ ਕਿੱਥੇ ਜਾਵਾਂ?
2: ਤਾਂ ਫਿਰ ਤੂੰ ਕੁਆਲਿਟੀ ਲੌਜਿਸਟਿਕ ਕੁਆਲਿਟੀ ਟਰੱਕ ਸੇਲ ਵਾਲਿਆਂ ਕੋਲ ਜਾ, 12 ਮਹੀਨੇ ਕੰਮ ਪਾਓ ਤੇ ਨਾਲੇ ਚੰਗੇ ਡਾਲਰ ਕਮਾਓ।
0: ਕੁਆਲਿਟੀ ਲੌਜਿਸਟਿਕ ਇੰਕ, ਜਿਨ੍ਹਾਂ ਨੂੰ ਪਾਲ ਹੈ ਕਾਬਲ ਤੇ ਇਮਾਨਦਾਰ ਟਰੱਕ ਡਰਾਈਵਰਸ, ਟਰਾਲਾ ਡਰਾਈਵਰਸ ਤੇ ਓਨਰ ਆਪਰੇਟਰਸ ਦੀ। ਵਧੇਰੇ ਜਾਣਕਾਰੀ ਲਈ ਕੁਆਲਿਟੀ ਲੌਜਿਸਟਿਕ ਇੰਕ ਦੇ ਜਸਵੀਰ ਹੋਰਾਂ ਨੂੰ ਕਾਲ ਕਰੋ
2: 416-717-2929
0: 416-717-2929। ਕੁਆਲਿਟੀ ਲੌਜਿਸਟਿਕ ਇੰਕ, 14 ਸਟੇਨਵੇ ਬੁਲੇਵਾਰਡ, ਯੂਨਿਟ 4, ਇਟੋਬੀਕੋ।
3: ਕੈਨੇਡਾ ਵਿੱਚ ਪਿਓਰ ਪੰਜਾਬੀ ਖਾਣਿਆਂ ਅਤੇ ਸਵੀਟਸ ਲਈ ਮਸ਼ਹੂਰ ਪਿਓਰ ਪੰਜਾਬੀ ਸਵੀਟਸ ਐਂਡ ਰੈਸਟੋਰੈਂਟ,
0: ਡਾਈਨਿੰਗ, ਟੇਕ ਆਊਟ, ਕੇਟਰਿੰਗ, ਲਾਈਵ ਟਰੱਕ ਲਿਆ ਕੇ ਤੁਹਾਡੇ ਘਰ ਕੇਟਰਿੰਗ ਦੀ ਸਰਵਿਸਿਜ਼ ਦਿੰਦੇ ਨੇ।
3: ਵੈਜ, ਨਾਨ ਵੈਜ ਕੇਟਰਿੰਗ, ਤਾਜ਼ੀਆਂ ਸਵਾਦਲੀਆਂ ਮਿਠਾਈਆਂ ਤੇ ਜ਼ਾਇਕੇਦਾਰ ਖਾਣੇ ਲਈ ਇੱਕੋ ਇੱਕ ਨਾਮ, ਪਿਓਰ ਪੰਜਾਬੀ। ਸਾਂਝਾ ਵਿਰਸਾ ਰੇਡੀਓ ਦਾ ਰੈਫਰੈਂਸ ਦੇਣ ਤੇ ਪਾਓ 10% ਡਿਸਕਾਊਂਟ।
0: ਅੱਜ ਹੀ ਵਿਜ਼ਿਟ ਕਰੋ 4025 ਬ੍ਰੈਂਡਨ ਗੇਟ ਡਰਾਈਵ, ਮਿਸੀਸਾਗਾ, ਪਿਓਰ ਪੰਜਾਬੀ, 647-338-9172। ਕਾਲ ਕਰੋ ਗੁਰਜੀਤ ਰੰਧਾਵਾ ਨੂੰ 6473389172।
4: ਓਹੋ, ਸਰਦੀ ਚ ਹੀਟ ਨੀ ਚਲਦੀ ਤੇ ਗਰਮੀ ਚ ਏਸੀ।
5: ਲੈ, ਆਪਾਂ ਹੁਣੇ ਕਰਦੇ ਆ ਸੰਧੂ ਸਾਹਿਬ ਨਾਲ ਗੱਲ ਤੇ ਕਰਦੇ ਆ ਮਸਲੇ ਦਾ ਹੱਲ।
4: ਏਸੀ, ਫਰਨੇਸ, ਗੈਸ ਲਾਈਨ, ਵਾਟਰ ਹੀਟਰ ਜਾਂ ਹਿਊਮਿਡੀਫਾਇਰ ਸਰਵਿਸ ਜਾਂ ਇੰਸਟਾਲੇਸ਼ਨ, ਨਵ ਏਅਰ ਕੰਫਰਟ ਤੇ ਜਤਿੰਦਰ ਸੰਧੂ ਨੂੰ ਕਾਲ ਲਾਓ ਤੇ ਲਾਈਫ ਚ ਕੰਫਰਟ ਪਾਓ। ਕਾਲ 647-706-6640
5: 647-706-6840।
6: ਓਏ ਟਰੱਕ ਕਾਲਾ ਲਿਆ, ਜਦੋਂ ਵੇਖੋ ਇਹਦੀਆਂ ਕਮਾਨੀਆਂ ਢਿੱਲੀਆਂ ਰਹਿੰਦੀਆਂ, ਕੀ ਕਰਾਂ?
7: ਮੈਂ ਸੁਣਿਆ ਜੀ ਆਪਣੇ ਪੰਜਾਬੀ ਭਰਾਵਾਂ ਜੇ ਅਤੇ ਗੈਰੀ ਨੇ ਖੋਲ ਦਿੱਤੀ ਹੈ GTA ਵਿੱਚ ਟਰੱਕਾਂ ਦੇ ਸਪ੍ਰਿੰਗਾਂ ਦੀ ਪਹਿਲੀ ਸ਼ਾਪ, PNJ ਸਪ੍ਰਿੰਗ ਵੀਲ ਅਲਾਈਨਮੈਂਟ।
8: ਪਹੁੰਚੋ 5330 ਬ੍ਰੈਡਕੋ ਬੁਲੇਵਾਰਡ, ਮਿਸੀਸਾਗਾ, ਮੇਨ ਇੰਟਰਸੈਕਸ਼ਨ, ਡਿਕਸੀ ਐਂਡ ਮੈਥਸਨ।
9: ਇੱਥੇ ਪੀ ਲਾਈਨ ਲੇਜ਼ਰ ਮਸ਼ੀਨਾਂ ਨਾਲ ਅਲਾਈਨਮੈਂਟ ਤੇ ਨਵੇਂ ਸਟਾਈਲ ਦੀਆਂ ਮਸ਼ੀਨਾਂ ਨਾਲ ਬੈਲੈਂਸਿੰਗ ਕੀਤੀ ਜਾਂਦੀ ਹੈ। ਇੰਨਾ ਹੀ ਨਹੀਂ, 4-wheelers ਅਤੇ 18-wheelers ਦੇ ਟਾਇਰਸ ਦਾ ਖਾਸ ਪ੍ਰਬੰਧ ਵੀ ਹੈ। ਜੇ ਤੁਸੀਂ ਟਰੱਕਾਂ ਤੇ ਟ੍ਰੇਲਰਾਂ ਦੀ ਕਮਾਨੀਆਂ ਦਾ ਤਸੱਲੀ ਬਖਸ਼ ਕੰਮ ਕਰਵਾਉਣਾ ਚਾਹੁੰਦੇ ਹੋ,
7: ਕਾਲ ਕਰੋ JN ਗੈਰੀ ਨੂੰ
9: 905-459-5533
7: 905-459-5533
9: PNJ ਸਪ੍ਰਿੰਗ ਵੀਲ ਅਲਾਈਨਮੈਂਟ।

0: 7998877 sofastudio.ca. Thank you ji.
1: ਨਾਲੇ ਚੋਪੜੀਆਂ ਨਾਲੇ ਦੋ ਦੋ
2: ਆਹੋ ਜੀ ਮੈਨੂੰ ਵੀ ਪਤਾ ਨਾਲੇ ਗਰੋਸਰੀ ਨਾਲੇ ਵਧੀਆ ਖਾਣਾ ਯਾਨੀ ਦਾਣਾ ਮੰਡੀ ਦਾਣਾ ਮੰਡੀ ਜਿੱਥੇ ਹਰ ਤਰ੍ਹਾਂ ਦੀ ਇੰਡੀਅਨ ਗਰੋਸਰੀ ਦਾਲਾਂ ਮਸਾਲੇ ਪਿਕਲਸ ਚੌਲ ਚਾਹ ਪੱਤੀ ਫਰੈਸ਼ ਫਰੂਟਸ ਐਂਡ ਵੈਜੀਟੇਬਲਸ
1: ਡੇਰੀ ਪ੍ਰੋਡਕਟਸ ਸਨੈਕਸ ਫਰੈਸ਼ ਚਿਕਨ ਬੀਫ ਗੋਟ ਮੀਟ ਸਭ ਕੁਝ ਮਿਲੂਗਾ ਇਹਨਾਂ ਦੇ ਰੈਸਟੋਰੈਂਟ ਵਿੱਚ ਤੁਸੀਂ ਪਰੌਂਠੇ ਚਨਾ ਭਟੂਰਾ ਵੈਜ ਥਾਲੀ ਵੈਜ ਬਿਰਿਆਨੀ ਬਟਰ ਚਿਕਨ ਵਿਦ ਨਾਨ ਦਾ ਸਵਾਦ ਲਓ
2: ਇੱਕ ਵਾਰ ਆਓਗੇ ਤੇ ਬਾਰ ਬਾਰ ਆਓਗੇ
1: ਅਨਬੀਟੇਬਲ ਪ੍ਰਾਈਸਿਸ ਸੇਲ ਆਲ ਟਾਈਮ ਦਾਣਾ ਮੰਡੀ 1729 Queen Street, East Brampton, Major Intersection, Queen and Bramley.
2: Call Gagan or Gurinder at 905-286-9257.
3: Ladies and gentlemen, you are not ready for this.
4: ਪਰ ਹੁਣ ਤੁਹਾਨੂੰ ਕਾਰ ਲੈਣ ਲਈ ਰੈਡੀ ਕਰਨਗੇ ਮੋਰਗੇਜ ਦੇ ਕਿੰਗ ਗਿਰੀਸ਼ ਸ਼ਰਮਾ
5: ਰੈਜ਼ੀਡੈਂਸ਼ੀਅਲ ਕਮਰਸ਼ੀਅਲ ਰੀਫਾਈਨਾਂਸਿੰਗ ਡੈਟ ਕੰਸੋਲੀਡੇਸ਼ਨ ਸੈਕਿੰਡ ਥਰਡ ਮੋਰਗੇਜਸ ਪ੍ਰਾਈਵੇਟ ਫੰਡਸ
4: ਸਭ ਲਈ ਯਾਦ ਰੱਖੋ ਗਿਰੀਸ਼ ਸ਼ਰਮਾ ਪ੍ਰੀ ਅਪਰੂਵਲ ਹੀ ਨਹੀਂ ਕਲੋਜ਼ਿੰਗ ਤੱਕ ਦੇਣਗੇ ਪੂਰਾ ਸਾਥ ਡੀਲਿੰਗ ਵਿਦ ਆਲ ਬੈਂਕ
5: ਕਾਲ 6476068110
4: ਔਰ ਵਿਜ਼ਿਟ sharmamortgages.com
6: स्टीफन फर्नीचर की धमाकेदार फेस्टिवल सीजन सेल इस साल फेस्टिवल सीजन में अपने घर को भी जरूर सजाइए अपने मनपसंद बेस्ट क्वालिटी हाई एंड ब्रांडेड फर्नीचर पे कोई भी रीजनेबल ऑफर एक्सेप्टेबल होगा तो फिर आज ही स्टीफन फर्नीचर आए और अपने घर को स्टीफन फर्नीचर के बड़े बड़े ब्रांडेड फर्नीचर पे बड़ी बड़ी डील्स का फायदा जरूर उठाएं सर्विंग सिंस 1992 फाइनेंसिंग ऑप्शन अवेलेबल टू लोकेशंस टू सर्व यू 2575 स्टील्स एवेन्यू ईस्ट ब्रैम्पटन 9057900560 6 Marconi Court, Bolton 9059519394 Stephen Furniture ki dhamakedar festival season sale
7: ਪਾਜੀ ਅੱਜ ਘਰੇ ਤੰਦੂਰੀ ਬਣਾਓ ਪਰ ਜੋ ਸਵਾਦ ਤੰਦੂਰੀ ਬੁਆਇਜ਼ ਦੇ ਆਉਣਾ ਉਹ ਘਰੇ ਨਹੀਂ ਬਣ ਪਾਉਣਾ
8: ਹਾਈ ਗਾਇਸ ਐਂਜੋਏ ਕਰੋ ਤੰਦੂਰੀ ਬੁਆਇਜ਼ ਵੈਜ ਨਾਨ ਵੈਜ ਸਵਾਦਲੇ ਤੰਦੂਰੀ ਖਾਣੇ ਲਈ ਪਹੁੰਚੋ ਤੰਦੂਰੀ ਬੁਆਇਜ਼
9: ਸਾਂਝਾ ਵਿਰਸਾ ਰੇਡੀਓ ਦਾ ਰੈਫਰੈਂਸ ਦੇਣ ਤੇ ਪਾਓ 10% ਡਿਸਕਾਊਂਟ ਪਾਠ ਜਾਗੋ ਅਤੇ ਵੈਡਿੰਗ ਲਈ ਅੱਜ ਹੀ ਕੇਟਰਿੰਗ ਬੁੱਕ ਕਰੋ 9059562111 9054519200 ਸਰਵਿੰਗ ਯੂ ਫਰੋਮ 3 ਲੋਕੇਸ਼ਨਸ
10: ਟਰੱਕ ਐਕਸੀਡੈਂਟ ਤੇ ਰੱਬ ਨੇ ਹੱਥ ਦੇ ਕੇ ਬਚਾ ਲਿਆ
11: ਤੇ ਘਰ ਦੇ ਖਰਚਿਆਂ ਨੂੰ ਹਰਜੀਤ ਜੰਜੂਆ ਦੀ ਡਿਸੇਬਿਲਿਟੀ ਇੰਸ਼ੋਰੈਂਸ ਨੇ ਸੰਭਾਲਿਆ ਆਪਣੇ ਭਵਿੱਖ ਨੂੰ ਸੁਰੱਖਿਅਤ ਕਰਨ ਤੇ ਪ੍ਰੈਜ਼ੈਂਟ ਦੇ ਪੀਸ ਆਫ ਮਾਈਂਡ ਲਈ ਅੱਜ ਹੀ ਸੰਪਰਕ ਕਰੋ ਹਰਜੀਤ ਸਿੰਘ ਜੰਜੂਆ
10: ਹਰ ਤਰ੍ਹਾਂ ਦੀ ਵਧੀਆ ਇੰਸ਼ੋਰੈਂਸ ਪਾਲਿਸੀ ਲਈ ਯਾਦ ਰੱਖੋ ਇੰਸ਼ੋਰੈਂਸ ਸਪੈਸ਼ਲਿਸਟ ਹਰਜੀਤ ਜੰਜੂਆ ਦਾ ਨਾਮ ਲਾਈਫ ਇੰਸ਼ੋਰੈਂਸ ਡਿਸੇਬਿਲਿਟੀ ਕ੍ਰਿਟੀਕਲ ਇੰਸ਼ੋਰੈਂਸ ਸੁਪਰ ਵੀਜ਼ਾ ਇੰਸ਼ੋਰੈਂਸ ਵਿਜ਼ਟਰ ਇੰਸ਼ੋਰੈਂਸ ਹੈਲਥ ਇੰਸ਼ੋਰੈਂਸ ਕਿਡਸ ਪਲਾਨ RRSP RESP TFSA ਕਾਲ ਕਰੋ
12: 6478355296 ਸਾਂਝਾ ਵਿਰਸਾ ਪ੍ਰੋਗਰਾਮ ਸੁਣਨ ਵਾਲੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੁਸੀਂ ਸਾਂਝਾ ਵਿਰਸਾ ਪ੍ਰੋਗਰਾਮ ਦੇ ਵਿੱਚ ਕੋਈ ਵੀ ਤੁਸੀਂ ਆਪਣੀ ਐਡਵਰਟਾਈਜ਼ਮੈਂਟ ਕਰਨੀ ਹੈ ਤੁਸੀਂ ਆਪਣੇ ਬਿਜ਼ਨਸ ਨੂੰ ਪ੍ਰਮੋਟ ਕਰਨਾ ਤੇ ਤੁਸੀਂ ਸਾਡੀ ਟੀਮ ਨਾਲ ਸੰਪਰਕ ਕਰ ਸਕਦੇ ਹੋ 6478355296 4783552494 ਦੇ ਉੱਪਰ ਤੁਸੀਂ ਸੰਪਰਕ ਕਰ ਸਕਦੇ ਹੋ

0: ਚੋਰਾਂ ਦੇ ਵਿੱਚ ਚੋਰ ਆ ਕੇ ਹੋਰ ਜੁੜ ਗਏ। ਕਹਿੰਦਾ ਚੋਰਾਂ ਦੇ ਵਿੱਚ ਚੋਰ ਆ ਕੇ ਹੋਰ ਜੁੜ ਗਏ, ਰਾਜਨੀਤੀ ਦੇ ਰਾਹ ਨਵਾਂ ਹੀ ਮੋੜ ਮੁੜ ਗਏ। ਇਹ ਸਮੀਕਰਨ ਦੇਖ ਮਸੇਰੇ ਭਾਈਆਂ ਦਾ, ਦਾਦਕਿਆਂ ਦੇ ਨਾਨਕਿਆਂ ਦੇ ਹੋਸ਼ ਉੜ ਗਏ। ਕਹਿੰਦਾ ਪਸਾਈ ਫਿਰਦੇ ਸਨ ਉਹ ਝੰਡਾ ਡੰਡੇ ਵਿੱਚ, ਨਵ ਜੰਮਿਆਂ ਦੇ ਅਰਮਾਨ ਸਾਰੇ ਰੁੜ ਗਏ। ਬੁਲਾਉਣਾ ਪਿਆ ਬਾਹਰੋਂ ਤੁਗਲਕ ਰਾਜ ਲਈ, ਪੰਜਾਬ ਦੇ ਵਿੱਚ ਘਰ ਦੇ ਮੂਰਖ ਥੁੜ ਗਏ। ਕਹਿੰਦਾ ਹੱਟੇ ਗੱਟੇ ਨੌਜਵਾਨ ਅਪਾਹਜ ਕਰ ਦਿੱਤੇ, ਉਹ ਵੀ ਖਾ ਮਿਰਚਾਂ 'ਤੇ ਚੜਿਆ ਗੁੜ ਗਏ। ਖੈਰ ਨਹੀਂ ਹੁਣ ਤੇਰੀ ਜ਼ਾਲਮ ਬਾਦਸ਼ਾਹ, ਆਪਸ ਦੇ ਵਿੱਚ ਦੁਸ਼ਮਣ ਸਾਰੇ ਜੁੜ ਗਏ। ਸੱਚ ਬੋਲਦਾ ਰਿਹਾ ਮਦਹੋਸ਼ ਮਹਿਫਲ ਵਿੱਚ, ਸਾਰੇ ਹੀ ਮਹਿਮਾਨ ਕਰਦੇ ਬੁੜ ਬੁੜ ਗਏ। ਕਦੇ ਮਿਲ ਜਾਂਦਾ ਹੈ ਬਿਨ ਮੰਗਿਆਂ, ਕਦੇ ਮੰਗ ਕੇ ਵੀ ਕੁਝ ਮਿਲਦਾ ਨਹੀਂ। ਕਦੇ ਮਿਲ ਜਾਂਦਾ ਹੈ ਬਿਨ ਮੰਗਿਆਂ, ਕਦੇ ਮੰਗ ਕੇ ਵੀ ਕੁਝ ਮਿਲਦਾ ਨਹੀਂ। ਇਹ ਖੇਡ ਨਸੀਬਾਂ ਦੀ ਅੜਿਆ, ਹਰ ਫੁੱਲ ਹਰ ਬਾਗ ਵਿੱਚ ਖਿੜਦਾ ਨਹੀਂ। ਕੋਈ ਮਹਿਫਲਾਂ ਦੇ ਵਿੱਚ ਵੀ ਰੋਂਦਾ ਹੈ, ਕੋਈ ਮਹਿਫਲਾਂ ਦੇ ਵਿੱਚ ਰੋਂਦਾ ਹੈ, ਕੋਈ ਕੁੱਲੀ ਵਿੱਚ ਵੀ ਹੱਸਦਾ ਹੈ। ਇਹ ਤਾਂ ਰੱਬ ਦੀਆਂ ਜਾਣੇ ਰੱਬ ਉਹ ਕਿਹੜੇ ਰੰਗ ਵਿੱਚ ਵੱਸਦਾ ਹੈ। ਮਿਹਨਤਾਂ ਕਰਕੇ ਵੇਖ ਲਈਆਂ ਪਰ ਲੇਖਾਂ ਦਾ ਲਿਖਿਆ ਟਲਦਾ ਨਹੀਂ। ਵਕਤ ਤੋਂ ਪਹਿਲਾਂ ਦੇ ਨਸੀਬ ਤੋਂ ਵੱਧ ਇੱਥੇ ਸਿੱਕਾ ਕਿਸੇ ਦਾ ਚੱਲਦਾ ਨਹੀਂ, ਇੱਥੇ ਸਿੱਕਾ ਕਿਸੇ ਦਾ ਚੱਲਦਾ। ਇਹਨਾਂ ਸਤਰਾਂ ਦਾ ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਸੰਜਾ ਵਿਰਸਾ। ਮੈਂ ਤੁਹਾਡਾ ਹੋਸਟ ਦੋਸਤ ਹਰਜੀਤ ਸਿੰਘ ਨੇ ਜੁਗਾ, ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ, ਸਲਾਮ, ਨਮਸਤੇ, ਗੁੱਡ ਮਾਰਨਿੰਗ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਟੈਂਪਰੇਚਰ ਦੀ ਜੇ ਗੱਲਬਾਤ ਕਰੀਏ, ਇਸ ਵਕਤ ਮਿਸਿਸ ਆ ਗਿਆ ਜੀ ਮਾਲਟਨ 'ਚ, ਏਅਰਪੋਰਟ ਦੇ ਬਿਲਕੁਲ ਨਾਲ ਜੜਾਂ 'ਚ, 9 ਟੈਂਪਰੇਚਰ ਫਿਲ ਹੈ ਇਸ ਵਕਤ ਫਿਲਹਾਲ। ਅਤੇ ਦੁਪਹਿਰ ਨੂੰ ਟੈਂਪਰੇਚਰ ਹੈਗਾ ਜੀ 16-12 ਵਜੇ, ਅਤੇ ਸ਼ਾਮ ਨੂੰ 20, ਅਤੇ ਰਾਤ ਨੂੰ ਟੈਂਪਰੇਚਰ 17:36 ਦੇ ਸੂਰਜ ਸਾਹਿਬ ਜੀ ਆਪਾਂ ਦੇਣਗੇ ਦਰਸ਼ਨ, ਅਤੇ 9:02 ਦੇ ਸ਼ਾਮ ਨੂੰ ਅਲੋਪ ਹੋ ਜਾਣਗੇ। ਅਤੇ ਇਸ ਵਕਤ ਫੀਲ ਹੈ ਕਿ ਟੈਂਪਰੇਚਰ 4 ਕਰਦੇ। ਸਟੂਡੀਓ ਦੇ ਵਿੱਚ ਤੁਸੀਂ ਕੋਈ ਗੱਲਬਾਤ ਕਰਨੀ ਚਾਹੁੰਦੇ, 905-673-3337, 905-673-3337, ਅਤੇ ਆਪਣੀ ਕੋਈ ਗੱਲਬਾਤ ਹੋ ਸਕਦੀ ਹੈ। ਜਿੱਦਾਂ ਅੱਜ ਮੰਡੇ ਦਾ ਦਿਨ ਆ, ਪਹਿਲਾ ਵੀਕ ਦਾ ਪਹਿਲਾ ਦਿਨ, ਐਂ ਕਹਿ ਸਕਦੇ ਹਾਂ ਵੀਕ ਦਾ ਪਹਿਲਾ ਦਿਨ, ਬਿਲਕੁਲ ਜੀ ਮੰਡੇ ਧੱਕਾ ਡੇ ਸਟਾਰਟ, ਅਤੇ ਫਿਰ ਚਲੋ ਚੱਲੀ ਸਾਰਾ ਦਿਨ ਅਤੇ ਸਾਰਾ ਵੀਕ ਬਾਬੇ ਦੀ ਕਿਰਪਾ। ਮੰਡੇ ਆਊਗਾ ਤਾਂ ਫਰਾਈਡੇ ਆਊਗਾ, ਫਿਰ ਚੌ ਪੂਰਾ। 905-673-3337 ਕੋਈ ਵੀਕਐਂਡ ਦੇ ਕੋਈ ਇਹੋ ਜਿਹੀ ਗੱਲਬਾਤ ਹੋਈ ਜਿਹੜੀ ਆਪਾਂ ਇੱਕ ਦੂਜੇ ਨਾਲ ਸ਼ੇਅਰ ਕਰ ਸਕਦੇ ਹਾਂ, ਕੋਈ ਚੰਗੀ ਮਾੜੀ ਕੋਈ ਵੀ ਹੋ ਸਕਦੀ ਆ, ਅਤੇ ਕੋਈ ਰਸਤੇ 'ਚ ਬਲੋਕ ਆ, ਕੋਈ ਰੋਡ ਕੰਡੀਸ਼ਨ ਖਰਾਬ ਆ, ਕੋਈ ਰੱਬ ਨਾ ਕਰੇ ਕਿਤੇ ਕੋਈ ਐਕਸੀਡੈਂਟ ਹੋਇਆ ਹੋਇਆ, ਤਾਂ ਵੀ ਤੁਸੀਂ ਸਟੂਡੀਓ ਦੇ ਵਿੱਚ ਕਾਲ ਕਰ ਸਕਦੇ ਹੋ 905-673-3337। ਪ੍ਰੋਗਰਾਮ ਨੂੰ ਫੋਨ ਦੇ ਉੱਪਰ ਸੁਣਨਾ 416-477-2040, 416-477-2040 ਦੇ ਉੱਪਰ ਪ੍ਰੋਗਰਾਮ ਨੂੰ ਜੁੜਿਆ ਜਾ ਸਕਦਾ। ਨਾਲ ਪ੍ਰੋਗਰਾਮ ਦੇ ਅਤੇ ਵੱਖ ਵੱਖ ਤੁਸੀਂ ਐਪਾਂ ਡਾਊਨਲੋਡ ਕਰਤੀਆਂ ਜਾ ਸਕਦੇ ਆ, ਪੰਜਾਬੀ ਲਹਿਰਾਂ ਦੀ ਐਪ ਡਾਊਨਲੋਡ ਕੀਤੀ ਜਾ ਸਕਦੀ ਆ, ਅਤੇ ਜਾਂ ਫਿਰ 24 ਘੰਟੇ 7 ਦਿਨ ਪ੍ਰੋਗਰਾਮ ਜਿੰਨੇ ਪਾਸੀ 3530 AM ਦੀ ਫਰੀਕੁਐਂਸੀ 'ਤੇ ਚੱਲਦੇ ਆ, ਉਹ ਪ੍ਰੋਗਰਾਮਾਂ ਦੇ ਨਾਲ ਤੁਸੀਂ ਜੁੜ ਸਕਦੇ ਹੋ ਐਪ ਡਾਊਨਲੋਡ ਕਰਕੇ, ਜਾਂ ਫਿਰ 416-477-2040-416-477-2040 'ਤੇ ਸੰਪਰਕ ਕੀਤਾ ਜਾ ਸਕਦਾ। ਜੇ ਮੈਸੇਜ ਪਾਉਣੇ ਆ, ਵਟਸਐਪ ਕਰਨਾ, ਤਾਂ ਫਿਰ ਮੈਨੂੰ ਕਰ ਲਿਓ 647-4535-5594, 6478-355-294 'ਤੇ ਮੇਰੇ ਨਾਲ ਮੈਸੇਜਾਂ ਦੇ ਜ਼ਰੀਏ ਜਾਂ ਵਟਸਐਪ ਦੇ ਜ਼ਰੀਏ ਗੱਲਬਾਤ ਹੋ ਸਕਦੀ ਹੈ। ਅਤੇ ਅੱਜ ਫਿਰ ਕਰੀਏ ਪ੍ਰੋਗਰਾਮ ਸ਼ੁਰੂਆਤ, ਅਤੇ ਆਪਣੇ ਸਟੂਡੀਓ ਦੇ ਵਿੱਚ ਅੱਜ ਰਮਨਦੀਪ ਜੀ ਆਏ ਹੋਏ। ਰਮਨਦੀਪ ਜੀ, ਸਤਿ ਸ਼੍ਰੀ ਅਕਾਲ ਜੀ,
1: ਸਤਿ ਸ਼੍ਰੀ ਅਕਾਲ ਭਾਅ ਜੀ,
0: ਕਿੱਦਾਂ ਸੇ?
1: ਬਿਲਕੁਲ ਵਧੀਆ,
0: ਬੱਲੇ ਬੱਲੇ ਪੂਰੀ
1: ਬੱਲੇ ਬੱਲੇ ਜੀ ਪੂਰੀ।
0: ਉੱਠੋ ਗਏ ਸਵੇਰੇ ਸਵੇਰੇ?
1: ਸਵੇਰੇ ਸਵੇਰੇ ਉੱਠ ਹੋ ਗਿਆ, ਤੁਹਾਡੇ ਫੋਨ ਨੇ ਉਠਾਤਾ?
0: ਨਹੀਂ, ਫਰੈਸ਼ ਹੋ,
1: ਬਿਲਕੁਲ
0: ਫਰੈਸ਼ ਆ ਪੂਰਾ ਬੰਦਾ,
1: ਫਰੈਸ਼
0: ਆ ਸਾਰਾ ਦਿਨ, ਪਰ ਤਰੋ ਤਾਜ਼ੀ ਚੱਲਦਾ ਰਹਿੰਦਾ।
1: ਹਾਂਜੀ ਹਾਂਜੀ,
0: ਨਾਲੇ ਹੁਣ ਇੱਥੋਂ ਜਾ ਕੇ ਵੀ ਸੂਰਜ ਜ਼ਿਆਦਾ ਕਿਰਨਾਂ ਮਾਰਦਾ ਨਾ, ਦਿਨ ਚੜ੍ਹ ਜਾਂਦਾ, ਫਿਰ ਬੰਦਾ ਹੋਰ ਵੀ ਫਰੈਸ਼ ਹੋ ਜਾਂਦਾ।
1: ਸਵੇਰੇ ਜਲਦੀ ਉੱਠੇ ਦਾ ਮਜ਼ਾ ਹੀ ਹੋਰ ਹੈ, ਕਿਉਂਕਿ ਤੁਹਾਡੇ ਕੋਲ ਟਾਈਮ ਬਹੁਤ ਹੁੰਦਾ। ਜੇ ਤੁਸੀਂ 8 ਵਜੇ ਉੱਠਦੇ ਆ, 9-10 ਵਜੇ ਤੁਸੀਂ ਕੰਮ 'ਤੇ ਜਾਣਾ, ਕੁਛ ਨਹੀਂ ਹੁੰਦਾ।
0: ਵੀਕਐਂਡ 'ਤੇ ਤਾਂ ਉੱਠਦਾ ਹੀ ਬੰਦਾ 11 ਵਜੇ।
1: ਚਲੋ ਵੀਕਐਂਡ ਦੀ ਗੱਲ ਅਲੱਗ ਆ, ਥੋੜ੍ਹੇ ਬਹੁਤ ਆਰਾਮ ਚਾਹੀਦਾ ਵੀ ਹੈ ਜ਼ਿੰਦਗੀ 'ਚ,
0: ਕਿਉਂਕਿ ਵੀਕਐਂਡ ਦਾ ਸੌਣਾ ਲੇਟ ਹੁੰਦਾ।
1: ਹਾਂਜੀ,
0: ਇਹ ਵੀ ਨਾਲ
1: ਯਾਰ, ਬਿਲਕੁਲ।
0: ਚਲੋ ਦੇਖਦੇ ਹਾਂ ਅੱਜ ਕੀ ਕੀ ਗੱਲਾਂ ਬਾਤਾਂ ਆਪਾਂ ਸਾਰੇ ਰਲ ਕੇ ਕਰਦੇ ਹਾਂ। 47-01 ਬਣੇ ਸਰ ਸਾਹਿਬ ਲੰਘਿਆ, ਸਤਿ ਸ਼੍ਰੀ ਅਕਾਲ ਜੀ ਆਇਆਂ ਨੂੰ। ਸਤਿ ਸ਼੍ਰੀ ਅਕਾਲ ਜੀ, ਕਿਵੇਂ ਹੋ?
2: ਬਹੁਤ ਵਧੀਆ, ਬਹੁਤ ਵਧੀਆ। ਅੱਛਾ ਇੱਕ ਦੱਸੋ, ਕਿਵੇਂ ਰਿਹਾ ਵੀਕਐਂਡ?
0: ਵੀਕਐਂਡ ਵਧੀਆ, ਬੱਲੇ ਬੱਲੇ
2: ਬੱਲੇ ਬੱਲੇ ਜਿਹੜੀਆਂ ਸਬਜ਼ੀਆਂ ਲਾਈਆਂ ਪਾਤਾ ਉਹ ਚ ਰੇਰ
0: ਸਬਜ਼ੀਆਂ ਚ ਰੇਹ ਰੂਹ ਪਾਇਆ, ਗੁੱਡੀਆਂ ਕੀ ਕਹਿੰਦੇ ਕਰੇਲਿਆਂ ਨੂੰ, ਕੱਦੂਆਂ ਨੂੰ ਡੰਡੇ ਕੱਢੇ, ਇਹੀ ਕੰਮ ਆ ਖੇਤੀਬਾੜੀ ਦਾ, ਹੋਰ ਆਪਾਂ ਨੂੰ ਕੀ ਕੰਮ ਆ,
2: ਹੋਰ ਕੀ ਕੰਮ ਆ, ਹੈ ਨਾ ਰਹਿ ਗਈ ਇੰਡੀਆ ਖੇਤੀਬਾੜੀ ਤਾਂ ਹੁਣ।
0: ਸੱਚੀ ਗੱਲ, ਸੱਚੀ ਗੱਲ,
2: ਸੱਚੀ ਗੱਲ
0: ਹੈ, ਕੋਈ ਸ਼ੱਕ।
2: ਤੇ ਹੋਰ ਫਿਰ ਕਿਵੇਂ,
0: ਬੱਲੇ ਬੱਲੇ ਤੁਸੀਂ ਸੁਣਾਓ,
2: ਨਵੀਂ ਹੈ ਕੋਈ ਅਪਡੇਟ?
0: ਨਵੀਆਂ ਬਹੁਤ ਨੇ, ਕਰ ਲੈਂਦੇ ਆ।
2: ਇੱਕ ਪੁੱਛਿਓ, ਕਹਿੰਦੇ ਵੀ ਉਹਨੂੰ ਨਵਜੋਤ ਸਿੱਧੂ ਨੂੰ ਬੁਲਾਇਆ ਉਹਨੇ, ਪ੍ਰਿੰਕਾ ਨੇ।
0: ਅੱਛਾ, ਉਹ ਨੀ ਮੈਨੂੰ ਪਤਾ, ਉਹ ਕਰ ਲੈਂਦੇ, ਪੁੱਛ ਲੈਂਦੇ ਆ।
2: ਓਕੇ ਸਰ, ਥੈਂਕ ਯੂ, ਲੋ ਹੋਰ ਕਰਦਾ।
0: ਚਲੋ, ਥੈਂਕ ਯੂ, ਥੈਂਕ ਯੂ। 70-15 ਬਾਸੀ ਸਾਹਿਬ ਲੰਘਿਆ, ਸਤਿ ਸ਼੍ਰੀ ਅਕਾਲ ਜੀ ਆਇਆਂ ਨੂੰ।
3: ਹਰਜੀਤ ਜਿੰਜਵਾ, ਪਰਮਿੰਦਰ ਜੀ, ਪ੍ਰਿੰਸਰ ਦਾ ਤੁਹਾਨੂੰ ਵੀ ਸਤਿ ਸ਼੍ਰੀ ਅਕਾਲ, ਤੁਹਾਡੇ ਨਾਲ ਵੀ ਗੱਲ ਕਰਦੇ ਆ।
0: ਪ੍ਰਿੰਸਰ ਸਾਹਿਬ ਚਲੇ ਗਏ,
3: ਭੱਜਦੇ ਕਿਉਂ, ਫਿਰ ਗੱਲ ਛੱਡ ਗਿਆ, ਤੋਹਫਾ ਜਿਹਾ ਛੱਡ ਗਿਆ। ਚਲੋ ਹਰਜੀਤ ਜੀ, ਗੱਲ ਏਦਾਂ, ਤੁਸੀਂ ਜਿਹੜੀ ਹੁਣ ਗੱਲ ਕਹਿ ਕੇ ਹਟੇ ਆ, ਬਿਨ ਮਾਂਗੇ ਮੋਤੀ ਮਿਲੇ, ਮਾਂਗੇ ਮਿਲੇ ਨਾ ਬੀਕ। ਜਿਹੜੇ ਕਹੀ ਜਾ ਪ੍ਰਿੰਸਰ ਸਾਹਿਬ ਨੂੰ ਅਸੀਂ ਪੁੱਛਣਾ ਸੀਗਾ ਵੀ ਉਹੀ ਮਾਤ ਤੋਂ ਮਗਰ ਪਏ ਹੈ ਆਪਣੇ ਭਗਵੰਤ ਮਾਨ ਦਾ, ਉਹਦਾ ਦੁਬਾਰਾ ਫਿਰ ਚੀਫ ਮਿਨਿਸਟਰ ਅਨਾਉਂਸ ਕਰਤਾ ਮਿਲ ਮਾਂਗੇ। ਸਵਾਲ ਇੱਕ ਬਹੁਤ ਵਧੀਆ ਹੈ ਤੇ ਬਹੁਤ ਜ਼ਰੂਰੀ ਹੈ ਹਰਜੀਤ ਜੀ, ਜਿਹੜੀ 400 ਮਸ਼ੀਨ ਨੂੰ ਅੱਗ ਲੱਗੀ ਹੈ, ਲਾਈ ਹੈ, ਪਤਾ ਨੀ ਕਿਆ ਗੜਬੜ ਹੈ, ਇਹ ਪਰਮਿੰਦਰ ਜੀ ਨੂੰ ਕਹੋ ਥੋੜੀ ਮਿਹਨਤ ਕਰਨੀ ਪੈਣੀ ਹੈ ਵੀ ਇਹ ਮਸ਼ੀਨਾਂ ਉਹ ਇਲਾਕੇ ਦੀਆਂ ਹੈ ਜਿੱਥੇ ਉਹ ਹਾਰੀ ਹੈ ਮਮਤਾ, ਜਾਂ ਦੂਜੇ ਇਲਾਕੇ ਦੀਆਂ ਹੈ, ਤਾਂ ਕਿ ਵਿੱਚੋਂ ਕੱਢਿਆ ਜਾਵੇ, ਵਿੱਚ ਕਿਆ ਹੈ ਰੱਖਿਆ ਵਾ। ਬਾਕੀ ਜਿਹੜੀ ਗੱਲ ਆਪਣੀ ਪੰਜਾਬ ਦੀ ਇਲੈਕਸ਼ਨ ਦੀ ਗੱਲ ਕਰ ਰਹੇ, ਹੁਣ ਐਂ ਦੱਸੋ ਯਾਰ ਜਾਂਦਾ ਉੱਥੇ ਆਧਾਰ ਕਾਰਡ ਬਣਾਉਣ, ਉਹਦੇ ਸ਼ਰਤ ਲਾਉਂਦੇ 6 ਮਹੀਨੇ ਦੀ ਰਹਿ ਜ਼ਰੂਰੀ ਹੈ, ਤੇ ਜਿਹੜੇ ਪ੍ਰਵਾਸੀ ਆਉਂਦੇ ਉੱਥੇ ਸਾਨੂੰ ਬਹੁਤ ਲੋੜ ਹੈ ਉਹਨਾਂ ਦੀ, ਇਸ ਕਰਕੇ ਅਸੀਂ ਨਾਲ ਕੁਛ ਕਹਿ ਨਹੀਂ ਸਕਦੇ, ਉਹਨਾਂ ਦੇ ਤਾਂ ਬੰਦਿਆਂ ਨੂੰ ਕੋਈ 2 ਦਿਨ ਨਹੀਂ ਪੁੱਛਦਾ ਹੈਗਾ, ਰੇਲਵੇ ਫ੍ਰੀ ਹੈ, ਉਹ 2-2 ਚੱਕਰ ਲਾਉਂਦੇ ਆਪਣੇ ਇਲਾਕੇ ਚ, ਕਦੇ ਮਾਂ ਨੂੰ ਲਿਆਉਂਦਾ, ਕਦੇ ਬਾਪ ਨੂੰ, ਕਦੇ ਮਾਸੀ ਨੂੰ, ਕਦੇ ਮਾਸੜ ਨੂੰ, ਉਹਨਾਂ ਦੇ ਕਾਰਡ ਫਟਾਫਟ ਬਣ ਜਾਂਦੇ, ਤੇ ਉਹਨਾਂ ਨੂੰ ਲੋਨ ਵੀ ਬੈਂਕ 5 ਮਿੰਟ ਨੀ ਲਾਉਂਦਾ, ਜਦੇ ਲਾਉਂਦਾ ਇੱਕ ਇੱਕ ਚ ਕੰਮ ਦੇ 5-5 ਲੋਨ ਲਏ ਹੁੰਦੇ ਨੇ, ਜਾਂ ਕੱਲ ਨੂੰ 5 ਜਣਾ ਪੈਸੇ ਲੈ ਕੇ ਫਿਰ ਗੱਲ ਪੈ ਜਾਣੀ ਜੀ ਇਹ ਲੋਨ ਜੀ ਪੰਜਾਬ ਗੌਰਮੈਂਟ ਦਊਗੀ, ਇਹ 2 ਗੱਲਾਂ ਤੇ ਚੜਨਾ ਪਾਇਓ ਅੱਜ ਜਿਹੜਾ ਸਾਰਕ ਹੈ।
0: ਨਹੀਂ ਕਿੱਥੋਂ ਆਉਂਦੇ ਆ ਉਹ 2-4 ਦਿਨਾਂ ਬਾਅਦ, ਕਿੱਥੋਂ
2: ਜਿਹੜੇ ਉੱਥੋਂ ਜਾਂਦੇ ਜਿੱਥੇ ਰਹਿੰਦੇ ਆ, ਇਹ ਬਿਹਾਰ ਹੈ ਜਾਂ ਯੂਪੀ ਹੈ?
0: ਬਿਹਾਰ ਤਾਂ ਭਾਰਤ ਚ ਆਉਂਦਾ ਨਾ, ਕੱਲੀ ਪੰਜਾਬ ਸਟੇਟ ਭਾਰਤ ਤੋਂ ਵੱਖਰੀ ਥੋੜੀ ਆ, ਜਿਹੜਾ ਆਧਾਰ ਕਾਰਡ ਆ ਬਾਸੀ ਸਾਹਿਬ ਉਹ ਭਾਰਤ ਸਰਕਾਰ ਦਾ, ਨਾ ਕਿ ਸਟੇਟ ਸਰਕਾਰ ਦਾ।
2: ਤੁਸੀਂ ਪੁਆਇੰਟ ਨਾ ਸਮਝੋ, ਪੁਆਇੰਟ ਸਮਝੋ ਮੇਰਾ ਕਿਆ ਹੈ ਵੀ ਉਹਨਾਂ ਨੂੰ 5 ਮਿੰਟ ਲੋਨ ਦਿੰਦੇ ਆ, ਉਹਨਾਂ ਦਾ ਆਧਾਰ ਕਾਰਡ 5 ਮਿੰਟ ਬਣ ਜਾਂਦਾ, ਸਾਡਾ 6-6 ਮਹੀਨੇ ਨੀ ਬਣਦਾ।
0: ਫਿਰ ਉਹੀ ਗੱਲ, ਉਹ ਹੈ ਤਾਂ ਕੰਟਰੀ ਦੇ ਵਿੱਚ ਆ ਨਾ, ਉੱਥੇ ਇੰਡੀਆ ਦੇ ਵਿੱਚ ਤੁਹਾਨੂੰ 180 ਦਿਨ ਚਾਹੀਦੇ ਆ ਤਾਂ ਆਧਾਰ ਕਾਰਡ ਬਣਦਾ। ਇੰਡੀਆ ਚ ਕਿਤੇ ਵੀ ਤੁਸੀਂ ਰਹੋ, ਚਾਹੇ ਮਹਾਰਾਸ਼ਟਰ ਰਹੋ, ਚਾਹੇ ਆਸਾਮ ਚ ਰਹਿ ਲਓ, ਚਾਹੇ ਪੰਜਾਬ ਚ ਰਹਿ ਲਓ, ਹਰਿਆਣੇ, ਬੰਗਾਲ, ਕਿਤੇ ਵੀ ਰਹਿ ਲਓ। ਪੰਜਾਬ ਨੀ ਹੈਗਾ ਵੀ ਪੰਜਾਬ ਦੇ ਵਿੱਚ 6 ਮਹੀਨੇ ਤੁਹਾਨੂੰ ਚਾਹੀਦੇ ਆ, ਨੋ,
2: ਉਹਨਾਂ ਨੂੰ ਰੇਲਵੇ ਜਿਹੜੀ ਆ ਫ੍ਰੀ ਆ, ਉਹ ਜਿਹੜੇ ਆਪਣੇ ਮਾਸੀਆਂ
0: ਮੰਗਦੇ, ਕਿਹਨੂੰ ਰੇਲਵੇ ਫ੍ਰੀ ਆ,
2: ਹਲੇ
0: ਕਿਹਨੂੰ ਰੇਲਵੇ ਫ੍ਰੀ ਆ,
2: ਜਿਹੜਾ ਨੂੰ ਲੈ ਕੇ ਆਉਂਦੇ ਆਪਣੇ ਮਾਸੀਆਂ ਮਾਸੜਾ ਨੂੰ,
0: ਲੈ ਦੱਸੋ ਬਾਸੀ ਸਾਹਿਬ ਕਿਉਂ ਐਵੇਂ ਮਾਰੀ ਜਾਂਦੇ ਹੋ, ਉਹ ਕਦੇ ਕੇਜਰੀਵਾਲ ਨੇ,
2: ਉਹ ਤਾਂ ਜਵਾਬ ਦੋ ਗੱਲ
0: ਨੂੰ, ਉਹ ਕਦੇ ਕੇਜਰੀਵਾਲ ਆ,
2: ਤੂੰ ਜਵਾਬ ਤਾਂ ਦੋ ਗੱਲ ਦਾ,
0: ਚਲੋ ਨਹੀਂ ਹੈਗਾ ਜਵਾਬ ਇਹ ਗੱਲ ਦਾ, ਗਲਤ ਹੈ ਗੱਲ, ਲਵ ਯੂ, ਥੈਂਕ ਯੂ, ਥੈਂਕ ਯੂ, ਮੈਂ ਪੁੱਛਦਾ ਪਰਮਿੰਦਰ ਨੂੰ, ਥੈਂਕ ਯੂ, ਥੈਂਕ ਯੂ, ਥੈਂਕ ਯੂ। ਬਾਸੀ ਸਾਹਿਬ ਹੋਰ ਪਾਸੇ ਨੂੰ ਲੈ ਜਾਂਦੇ। ਸੰਧੂ ਸਾਹਿਬ ਸਤਿ ਸ਼੍ਰੀ ਅਕਾਲ ਜੀ, ਆ ਨੂੰ ਲੰਘਿਓ, ਵਧੀਆ ਵਧੀਆ, ਤੁਸੀਂ ਸੁਣਾਓ। ਅੱਜ ਸਾਨੂੰ ਸਮਝ ਨਹੀਂ ਆ ਰਹੀ, ਸੰਧੂ ਸਾਹਿਬ ਤੁਹਾਡੀ ਆਵਾਜ਼ ਫੜਦੀ ਆ, ਮੜੀ ਜੀ ਕਰਿਓ ਕਲੀਅਰ।
4: ਮੈਂ ਕਹਿੰਦਾ ਜੀ ਕੋਚ ਜਮੰਦਰ ਪ੍ਰੇਤੋਂ ਕਦੀ ਜਿਹੜਾ ਕੋ ਡਰਾਈਵਰ ਆ ਉਹਨੂੰ ਵੀ ਗੱਡੀ ਫੜਾਈ ਦੀ ਆ, ਉਦਾਂ ਕਿੱਦਾਂ ਡਰਾਈਵਰ ਬਣੂਗਾ,
0: ਸਾਡੇ ਬਣਦੇ ਨੀ ਕੋ ਡਰਾਈਵਰ। ਉਹ ਕਹਿੰਦਾ ਮੁੰਡਾ ਤਾਂ ਚੇਪੀ ਲਾ ਲੈਣੀ, ਆਰਗੂਮੈਂਟ ਨਹੀਂ ਕਹਿੰਦੇ ਕੋਈ ਗੱਲ ਨਹੀਂ ਕਰਨੀ,
4: ਨਹੀਂ ਨਹੀਂ ਤਾਂ ਕਿੱਦਾਂ ਹੁਣ
0: ਬਾਸੀ ਸਾਹਿਬ ਦਾ ਜਵਾਬ ਇਹਨਾਂ ਤੋਂ ਲੈਣਾ ਚਾਹੀਦਾ ਸੀ।
4: ਹਾਂਜੀ ਹਾਂਜੀ, ਇਹਨਾਂ ਨੂੰ ਚਾਹੀਦਾ ਮੋਰ ਕੇ ਹਿਸਾਬ ਨਾਲ, ਜਿੱਦਾਂ ਉਦਾਂ ਦੱਸਿਆ ਵੀ ਕਿੱਦਾਂ ਉਸ ਲਹਿੰਜੇ ਚ,
0: ਬਸ ਬਸ ਬਸ ਬਸ ਕੀ ਦੱਸੀਏ ਹੁਣ ਤੁਹਾਨੂੰ, ਚੁੱਪ ਦੇ ਭਲਾ, ਅਜੇ ਬਹੁਤ ਕੁਝ ਹੋਇਆ ਸਾਡਾ।
4: ਅੱਛਾ ਜੀ ਜੀ, ਤੁਸੀਂ, ਮੈਂ ਇੱਕ ਸੀਰੀਅਸ ਟੌਪਿਕ ਤੁਹਾਨੂੰ ਸ਼ੇਅਰ ਕਰਨਾ ਚਾਹੁੰਦਾ।
0: ਹਾਂਜੀ,
4: ਕੋਈ ਚਲੋ ਆਪਾਂ ਇੰਡੀਆ ਦੀ ਗੱਲ ਕਰਦੇ, ਪੰਜਾਬ ਦੀ ਗੱਲ ਕਰਦੇ, ਕਰਨੀ ਵੀ ਚਾਹੀਦੀ। ਇੱਥੇ ਕੀ ਹੋ ਰਿਹਾ ਵਾ ਕਿ ਜਿਹੜੇ ਬੱਚੇ ਸਟੂਡੈਂਟ ਜਾਂ ਲੜਕੀਆਂ ਆਉਂਦੀਆਂ ਨੇ ਤਾਂ ਹੁਣ ਪੀਆਰ ਦਾ ਚੱਕਰ ਪਿਆ, ਔਖਾ ਕੰਮ ਬਹੁਤ ਜ਼ਿਆਦਾ। ਹੁਣ ਬਹੁਤ ਅੰਦਰ ਦੀ ਖ਼ਬਰ ਆ ਕਿ ਲੜਕੀਆਂ ਕੀ ਕਰ ਰਹੀਆਂ ਕਿ ਉਹਨਾਂ ਕੋਲ ਹੁਣ ਪਤਾ ਪੀਆਰ ਨਹੀਂ ਹੋਣਾ, ਉਹ ਕੀ ਕਰਨੀਆਂ ਕਿ ਬੱਚਾ ਲੈ ਲੈਂਦੀਆਂ ਨੇ ਔਰ ਇੰਡੀਅਨ ਐਮਬੈਸੀ ਚ ਕਹਿੰਦੀਆਂ ਕਿ ਸਾਨੂੰ ਇਹਦੇ ਬਾਪ ਦਾ ਨਹੀਂ ਪਤਾ, ਬਾਪ ਦਾ ਨਾਂ ਪਤਾ ਹੋਣ ਕਰਕੇ ਇੰਡੀਆ ਪਾਸਪੋਰਟ ਨਹੀਂ ਜਾਰੀ ਕਰਦਾ, ਇੱਕ ਲੀਗਲ ਤਰੀਕਾ ਆ। ਔਰ ਉਹ 18 ਸਾਲ ਦਾ ਕੈਨੇਡਾ ਹੁਣ ਕੱਢ ਨਹੀਂ ਸਕਦਾ। ਉਹ ਕਾਫੀ ਡੈਥ ਆ, ਤੁਹਾਡੇ ਵੀ ਸੋਰਸ ਹੈਗੇ ਮੈਨੂੰ ਪਤਾ, ਇਹ ਜ਼ਰੂਰ ਟੌਪਿਕ ਕਰਿਓ ਵੀ ਇਹ ਰੁਝਾਨ ਚੰਗਾ ਨਹੀਂ। ਤੁਸੀਂ ਪੀ ਆਰ ਦੇ ਚੱਕਰ ਚ ਅਨਨੋਨ ਬੱਚਾ ਲੈ ਕੇ ਕਿਸੇ ਬਾਬਾ ਤੇ ਹੁੰਦਾ ਹੀ ਕਿਸੇ ਦਾ, ਚਲੋ ਬੜਾ ਔਖਾ ਨੀ ਅੱਜ ਕੱਲ ਡੀ ਐਨ ਏ ਹੁੰਦੇ ਆ, ਇਸ ਟੋਪ ਤੇ ਜ਼ਰੂਰ ਚਾਨਣਾ ਪਾਇਓ ਵੀ ਇਹ ਰੁਝਾਨ ਚੰਗਾ ਨੀ, ਇਹ ਆਪਣੇ ਲੋਕਾਂ ਚੋ ਕੁਝ ਹੋ ਰਿਹਾ ਨਾ ਬਿਹਤਰ।
0: ਜਿੱਦਾਂ ਸੰਧੂ ਸਾਹਿਬ ਇੰਗਲੈਂਡ ਚ ਰਮਨ, ਇੰਗਲੈਂਡ ਚ ਹੁੰਦਾ ਸੀ ਨਾ ਕੱਚਿਆਂ ਨੂੰ ਪੱਕੇ ਕਰਨ ਲਈ ਵੀ ਚਲੋ ਵਿਆਹ ਕਰਾ ਲਓ ਕਿਸੇ ਗੋਰੇ ਗੋਰੀ ਨਾਲ ਜਾਂ ਕਿੱਦਾਂ ਵੀ ਮੰਨ ਲਓ ਹਨਾ, ਫਿਰ ਬੱਚਾ ਕਰ ਲਓ ਪੀ ਆਰ ਬੰਦਾ ਸਿਟੀਜ਼ਨ ਜਾਂ ਉੱਥੇ ਤਾਂ ਜੋ ਵੀ ਹੋਊਗਾ ਉਹ ਹੋ ਜਾਂਦਾ ਹਨਾ, ਵੱਧ ਵੀ ਛੱਡ ਦਿਓ, ਤਲਾਕ ਦੇ ਦਿਓ ਜਾਂ ਪੈਸੇ ਦੇ ਦਿਓ, ਇਹ ਬਹੁਤ ਰੁਝਾਨ ਸੀ। ਇੱਕ ਤੇ ਉਰੇ ਤਾਂ ਨਹੀਂ ਹੈ ਸੰਧੂ ਸਾਹਿਬ ਇਸ਼ਾਰਾ, ਉੱਧਰ ਨੂੰ ਵੀ ਇਹ ਚੱਲ ਪਿਆ।
4: ਬਿਲਕੁਲ ਬਿਲਕੁਲ ਉਹੀ ਜੀ ਹੋ ਰਿਹਾ
0: ਹਨਾ,
4: ਉਹ ਬੱਚੇ ਲੜਕੀਆਂ ਲੈ ਲੈਂਦੀਆਂ ਔਰ ਕੈਨੇਡਾ ਬਾਪ ਦੇ ਸਾਨੂੰ ਪਤਾ ਨਹੀਂ ਆ, ਬਾਪ ਨਾ ਹੋਵੇ ਇੰਡੀਆ ਵਾਲੇ ਪਾਸਪੋਰਟ ਨਹੀਂ ਜਾਰੀ ਕਰਦੇ, ਇਹ ਕੈਨੇਡਾ ਵਾਲੇ ਕੱਢ ਨਹੀਂ ਸਕਦੇ, ਇਹ ਜੀ ਜਨੇਵਾ ਸਮਝੌਤੇ ਤਾਂ ਜਿੱਦਾਂ ਵੀ ਆਪਣੇ ਇੱਥੇ ਹੈਗਾ ਵਾ ਉੱਥੇ ਜ਼ਰੂਰ ਚੱਲਣਾ ਪਾਇਓ, ਸ਼ਾਇਦ ਚਲੋ ਅੱਜ ਨਹੀਂ ਜਾਂ ਥੋੜ੍ਹਾ ਜਿਹਾ
0: ਬਣਾਉਂਦੇ ਹਾਂ ਆਪਾਂ ਪ੍ਰੋਗਰਾਮ ਇੱਕ ਦਿਨ। ਹਾਂ ਬਿਲਕੁਲ,
4: ਥੈਂਕ ਯੂ,
0: ਚਲੋ ਥੈਂਕ ਯੂ ਸਰ, ਥੈਂਕ ਯੂ। ਸਦਾ ਭਾਜੀ ਸਤਿ ਸ਼੍ਰੀ ਅਕਾਲ ਜੀ, ਇਹਨੂੰ
5: ਹਾਂਜੀ ਸਤਿ ਸ਼੍ਰੀ ਅਕਾਲ ਜੀ,
0: ਕਿੱਦਾਂ ਸਿਹਤਾਂ?
5: ਪੂਰੀਆਂ ਵਧੀਆ ਬਾਈ ਜੀ, 40,000 ਰੁਪਇਆ ਲਾ ਕੇ ਜੀ, ਆਧਾਰ ਕਾਰਡ ਦਾ ਇੱਕ ਮਿੰਟ, 40,000 ਰੁਪਇਆ ਲਿਆ ਬਾਈ ਨੇ, ਉਹਨੇ ਕੀਤਾ ਜੀ ਇੱਕ ਹਫ਼ਤਾ ਮੇਰੇ ਮੁੰਡੇ ਨਾਲ, ਇੱਕ ਮਹੀਨੇ ਦੇ ਵਿੱਚ ਦੱਸਿਆ ਕੈਸ਼ ਪੈਸੇ ਲਏ ਆ ਉਹਦੇ।
0: ਅੱਛਾ,
5: ਪੂਰੇ 40,000 ਰੁਪਇਆ ਗਣ ਕੇ ਲਿਆ। ਮੈਂ ਕਿਹਾ ਜੀ ਕਿਤੇ ਮੈਂ ਹੁੰਦਾ ਮੈਂ ਤੈਨੂੰ ਫ੍ਰੀ ਬਣਾ ਕੇ ਦਿਖਾਉਣਾ ਸੀ, ਜਾਣੀ 40,000 ਸੀ ਪੂਰਾ ਕੈਸ਼ ਲਿਆ ਉਹਦੇ
0: ਬੱਲੇ।
5: ਹਾਂਜੀ, ਬਦਰੀ ਕਲਾਂ ਸ਼ਹਿਰ ਲਿਆ, ਹੋਰ ਦੱਸ।
0: ਪੀ ਆਰ ਕਰਾਉਣ ਲਈ?
5: ਸਾਡੇ ਘਰੇ ਮੇਰੇ ਮੁੰਡੇ ਤੋਂ ਹੋਰ ਬਹੁਤੀ ਗੱਲ ਕੀ
0: ਹੈ, ਬਣ ਗਿਆ,
5: ਬਿਲਕੁਲ ਬਣ ਗਿਆ।
0: ਕੀ ਬਾਤ ਆ,
5: ਬਿਲਕੁਲ ਬਣ ਗਿਆ।
0: ਜਰੂਰੀ ਨੀ ਵੀ ਬੰਦਾ ਉੱਥੇ ਹੋਵੇ ਜਾਂ ਨਾ ਹੋਵੇ,
5: ਨਾ ਬਿਲਕੁਲ, ਤੇਰਾ ਉੱਥੇ ਹਾਜ਼ਰੀ ਭਰਨੀ ਪੈਣੀ ਹੈ ਤੁਹਾਨੂੰ।
0: ਅੱਛਾ, ਕਿਹੜਾ ਹਾਜ਼ਰੀ ਭਰਦੀ ਮੈਨੂੰ?
5: ਹਾਂ, ਇਹ ਵੀ ਕਾਰਡ ਕੱਢ ਲਾਂਗੇ, ਕੋਈ ਨਾ ਕੋਈ ਇੱਥੇ ਬੈਠੇ ਵੀ ਬਣਾ ਲਵੇ, ਉਹ ਤਾਂ ਹੀ ਅੱਗੇ ਲਾਂਗੇ ਭਗਵੰਤ ਮਾਨ ਨੂੰ
0: ਦੇਖ। ਓਏ ਰੱਬਾ,
5: ਜਿਹੜਾ ਹੁੰਦਾ ਕੀ ਨੀ ਆ, ਜਿਹੜਾ ਗਾਂਧੀ ਵਾਲੇ ਨੋਟ ਮੂਹਰੇ ਰੱਖ ਕਰਕੇ ਦਿਖਾ ਦਿੰਦੇ ਤੈਨੂੰ, ਗੱਲ ਕਰ ਕਿਹੜੀ ਸੁੱਕੀ ਧਰਤੀ ਬੰਜਰ ਧਰਤੀ ਹਰੀ ਕਰਕੇ ਦਿਖਾ ਦੇਣਗੇ।
0: ਆ ਚੱਕ, ਪੈਸੇ ਪੈਸੇ 'ਚ ਜ਼ੋਰ ਬਹੁਤ ਆ ਹਨਾ,
5: ਪੈਸੇ 'ਚ ਜ਼ੋਰ ਆ ਜੀ ਬਿਲਕੁਲ, ਇੱਥੇ ਵੀ ਹੈਗਾ,
0: ਇੱਥੇ ਵੀ ਹੈਗਾ 100%,
5: ਹਾਂ ਇੱਥੇ ਵੀ ਹੈਗਾ। ਓਕੇ ਜੀ,
0: ਥੈਂਕ ਯੂ, ਥੈਂਕ ਯੂ ਰਮਨਦੀਪ ਜੀ।
6: ਹਾਂਜੀ,
0: ਚੱਕੋ ਕੌਲ, ਬੁਲਾਓ ਭਾਜੀ ਉਹਨਾਂ ਨੂੰ।
6: ਸਤਿ ਸ਼੍ਰੀ ਅਕਾਲ, ਕੌਸਰ ਸਾਹਿਬ ਲੰਘਿਓ ਜੀ।
7: ਸਤਿ ਸ਼੍ਰੀ ਅਕਾਲ ਜੀ,
6: ਕੀ ਹਾਲ ਚਾਲ?
7: ਠੀਕ ਠਾਕ ਵੀਰ ਜੀ, ਮੈਂ ਇਹ ਅੱਜ ਦੱਸਣੀ ਗੱਲ ਵੀ ਇੱਥੇ ਇੱਕ ਆਪਣਾ ਇੱਕ ਟਰਾਂਸਪੋਰਟਰ ਮਰਿਆ ਪੰਜਾਬੀ, ਕਿੰਨਿਆਂ ਡਰਾਈਵਰਾਂ ਦੇ ਉਹ ਪੈਸੇ ਮਾਰ ਕੇ ਮਰ ਗਿਆ ਯਾਨੀ ਕਿ ਨਾ, ਤੇ ਹੁਣ ਬੰਦਾ ਪੁੱਛਿਆ ਯਾਨੀ ਕਿ ਵੀ ਉਹ ਨਾਲ ਲੈ ਗਿਆ। ਹੁਣ ਆਪਾਂ ਜੀਨੇ ਆ, ਆਪਾਂ ਨੂੰ ਵੀ ਤਾਂ ਯਾਨੀ ਕਿ ਹੁਣ ਇਹ ਸਬਕ ਸਿੱਖਣਾ ਚਾਹੀਦਾ ਨਾ, ਯਾਨੀ ਕਿ ਵੀ ਉਹ ਤਾਂ ਮਰ ਗਿਆ ਯਾਨੀ ਕਿ ਨਾ, ਉਹ ਤਾਂ ਹੁਣ ਭੋਗੇਗਾ ਨਾ ਅੱਗੇ, ਤੇ ਜਿਹੜੇ ਹੁਣ ਆਪਾਂ ਜੀਨੇ ਆ ਯਾਨੀ ਕਿ ਸਾਨੂੰ ਸਬਕ ਸਿੱਖਣਾ ਚਾਹੀਦਾ, ਯਾਨੀ ਕਿ ਵੀ ਅਸੀਂ ਵੀ ਯਾਨੀ ਕਿ ਲੋਕਾਂ ਦੇ ਨਾਲ ਜ਼ੁਲਮ ਨਾ ਕਰੀਏ, ਯਾਨੀ ਕਿ ਜਦੋਂ ਲੋਕਾਂ ਦੀਆਂ ਪਿਆਂ ਮਾਰ ਕੇ ਯਾਨੀ ਕਿ ਕੀ ਲੈ ਜਾਣਾ।
0: ਸੱਚੀ ਗੱਲ, ਇੱਥੇ ਦੁਨੀਆ ਐਂਡ ਹੋ ਜਾਂਦੀ ਹੈ ਨਾ, ਜਦ ਬਾਹਰ ਨਿਕਲਦੇ ਜਦ ਫੇਰ ਚੁਗਲੀਆਂ ਆਪਣੇ ਉਹੀ ਰੁਟੀਨ ਦੇ ਆਪਣੇ ਕੰਮ ਫੇਰ ਹੋ ਜਾਂਦੇ।
7: ਸਾਡਾ ਸਾਊਥ ਏਸ਼ੀਅਨ ਭਾਈਚਾਰਾ ਜਿਹੜਾ ਨਾ, ਸਾਰੀਆਂ ਆਪਣੀਆਂ ਕਮਿਊਨਿਟੀਆਂ ਦੇ ਸਾਡੇ ਪਾਕਿਸਤਾਨ ਦੇ ਵਿੱਚ ਵੀ ਇਹੀ ਰੋਲੇ ਆ, ਇੰਡੀਆ ਆਪਣਾ ਆਪਾਂ ਇੱਕੋ ਹੀ ਖਿੱਤੇ ਦੇ ਆ,
0: ਬਿਲਕੁਲ ਬਿਲਕੁਲ,
7: ਵਿੱਚ ਬਾਰਡਰ ਹੀ ਬਣਿਆ ਵਾ ਨਾ,
0: ਕੋਈ ਸ਼ੱਕ ਨਹੀਂ,
7: ਨੇਚਰ ਸਾਡੀ ਇੱਕ ਹੀ ਆ, ਮਸੀਤੋਂ ਨਿਕਲਣਾ ਤੇ ਚੁਗਲੀਆਂ
0: ਚੁਗਲੀਆਂ, ਸੱਚੀ ਗੱਲ ਏਦਾਂ ਹੀ ਆ।
7: ਓਕੇ ਜੀ,
0: ਥੈਂਕ ਯੂ ਭਾਜੀ, ਥੈਂਕ ਯੂ ਸੋ ਮਚ, ਥੈਂਕ ਯੂ, ਬਿਲਕੁਲ ਜੀ। ਤੇ ਤੁਸੀਂ ਕੋਈ ਕਾਰਾਂ ਦੀ ਇੰਸ਼ੋਰੈਂਸ ਲੈਣੀ ਚਾਹੁੰਦੇ ਹੋ, ਘਰਾਂ ਦੀ ਇੰਸ਼ੋਰੈਂਸ ਲੈਣੀ ਚਾਹੁੰਦੇ ਹੋ, ਤਾਂ ਅਮਨਦੀਪ ਕੌਰ ਨਾਲ ਸੰਪਰਕ ਕੀਤਾ ਜਾ ਸਕਦਾ, ਸੱਤੇ ਦਿਨ ਹਵੇਲੀ ਵਾਲਾ, ਜਦ ਮਰਜ਼ੀ ਤੁਸੀਂ ਕਾਲ ਕਰ ਲਓ, ਕੋਈ ਰੈਸਟੋਰੈਂਟ ਆ ਤੁਹਾਡਾ, ਆਟੋ ਹੋਮ ਦੀ, ਕਮਰਸ਼ੀਅਲ ਬਿਜ਼ਨਸ ਦੀ, ਸਪੈਸ਼ਲ ਤੁਸੀਂ ਕੋਈ ਟਰੈਕਿੰਗ ਇੰਸ਼ੋਰੈਂਸ ਲੈਣੀ ਚਾਹੁੰਦੇ ਹੋ, ਫਲੀਟ ਦੀ ਇੰਸ਼ੋਰੈਂਸ ਲੈਣੀ ਆ, ਤਾਂ ਅਮਨਦੀਪ ਨਾਲ ਸੰਪਰਕ ਕਰ ਲਿਓ। 416-618-2761 416-618-2761 'ਤੇ ਸੰਪਰਕ ਕੀਤਾ ਜਾ ਸਕਦਾ ਅਮਨਦੀਪ ਕੌਰ ਉਹਨਾਂ ਨਾਲ। ਅਤੇ ਜੇ ਤੁਹਾਡੇ ਰਿਨਿਊਲ ਆ ਗਈ ਆ, ਜੇ ਤੁਹਾਡੇ ਰਿਨਿਊਲ ਆ ਗਈ ਆ ਤਾਂ ਜ਼ਰੂਰ ਤੁਸੀਂ ਇਹਨਾਂ ਦੇ ਨਾਲ ਇੱਕ ਵਾਰ ਆਪਣਾ ਗੱਲਬਾਤ ਕਰ ਲਓ, ਹੋ ਸਕਦਾ ਤੁਹਾਨੂੰ ਘੱਟ ਤੋਂ ਘੱਟ ਰੇਟ ਮਿਲ ਸਕਦਾ। ਕਰਿਓ ਸੰਪਰਕ ਅਮਨਦੀਪ ਕੌਰ ਨਾਲ 416-618-2761 'ਤੇ। ਪਰਮਿੰਦਰ ਹੁਣਾਂ ਨੂੰ ਵੀ ਆਪਾਂ ਜੋੜਨਾ, ਤੋਂ ਪਹਿਲਾਂ ਕਾਲਾਂ ਲੈ ਲਈਏ ਦੋ ਤਿੰਨ, ਬਸ ਆਹੀ ਦੇਖਦੇ ਹਾਂ। ਹਰਦੇਵ ਭਾਅ ਜੀ, ਸਤਿ ਸ਼੍ਰੀ ਅਕਾਲ ਜੀ, ਜੀ ਆਇਆਂ ਨੂੰ ਸਵਾਗਤ ਆ।
8: ਸਤਿ ਸ਼੍ਰੀ ਅਕਾਲ ਭਾਅ ਜੀ, ਅਤੇ ਤੁਹਾਨੂੰ ਦੋਨਾਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ, ਅਤੇ ਬਾਕੀ ਭੈਣਾਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ।
8: ਅਤੇ ਮੈਂ ਦੋ ਗੱਲਾਂ ਕਰਨੀਆਂ ਸੀ, ਅਤੇ ਇੱਕ ਤਾਂ ਸਦਾਮ ਭਾਅ ਜੀ ਦੱਸ ਗਏ 40,000 'ਚ ਵੀ ਉਹ ਬਣ ਜਾਂਦਾ ਘਰ ਜੀ, ਸਾਡੇ ਘਰੇ ਪਿਆਰ ਗਏ ਜੀ। ਉਹ ਸਿੱਧਾ ਹੀ ਬੰਦਾ ਕਹਿੰਦਾ ਜੀ ਮੈਂ ਹੀ ਅੰਦਰ ਕੰਮ ਕਰਦਾ, ਦੋ ਬਣਨੇ ਦੀ 40,000 ਲਊਂਗਾ, 40 ਪਹਿਲਾਂ ਦੇ ਦਿਓ, 40 ਬਚ ਦੇ ਜੀ।
0: ਸੱਚੀ ਆ ਗੱਲ,
8: ਫੋਟੋਆਂ ਦੇ ਜਾਓ, ਸੋਟਰਾਂ ਦੇ ਜਾਓ, ਤੁਹਾਡਾ ਕੰਮ ਹੋ ਜੂਗਾ। ਤੇ ਉਹ ਮੀਟਰ ਲਵਾਉਣਾ ਸੀਗਾ, ਜੋ ਉੱਥੇ ਜਗ੍ਹਾ ਲਈ ਸੀ ਉਹ ਮੀਟਰ ਨੀ ਲੱਗਦਾ ਸੀਗਾ, ਉਹਨਾਂ ਨੇ ਘੁਮਾਈ ਗਏ ਐਫੀਡੇਵਿਟ ਦਿੱਤਾ, ਐਤਵਾਲਾ ਇੱਥੋਂ ਬਣਾ ਕੇ ਭੇਜਿਆ, ਤੇ ਉਹ ਗੋਲੀ ਗੱਲ ਸੂਦ ਨੀ ਆਈ। ਤੇ ਦੂਜੀ ਗੱਲ ਜਿਹੜੀ ਸੰਧੂ ਭਾਜੀ ਕਰਕੇ ਗਏ ਆ, ਇਹ ਭਾਜੀ ਸੱਚੀ ਗੱਲ ਆ, ਜਿਹੜਾ ਕਾਂਡ ਬ੍ਰਾਹਮਣ ਹੋਇਆ ਸੀਗਾ ਨਾ, ਕਿਉਂਕਿ ਸਾਡੇ ਰੋਡ ਤੇ ਹੀ ਆ, ਸਾਤੋਂ ਪੰਜਵਾਂ ਛੇਵਾਂ ਘਰੇ ਸੀਗਾ, ਉਹ ਮੇਰਾ ਬ੍ਰਦਰ ਨਾ ਪਿੱਛੇ ਪਾਰ ਕੇ ਆ ਉਹਨਾਂ ਦੇ, ਉਹ ਬ੍ਰਦਰ ਰੋਜ਼ ਹੀ ਤਕਰੀਬਨ ਉਹਨੇ ਸ਼ਾਮ ਨੂੰ ਗੇੜਾ ਮੰਨ ਜਾਣਾ ਹੁੰਦਾ, ਘੁੰਮਣ ਪਾਰ ਕੇ ਬਾਗਾਂ ਜਾਣਾ ਹੁੰਦਾ ਭਾਜੀ। ਉਹਨਾਂ ਨੇ ਬ੍ਰਦਰ ਦਾਦਾ ਸੀ ਜਿਹੜੇ ਆਲੇ ਦੁਆਲੇ ਇੱਕ ਦੋ ਗਟਰ ਸੀਗੇ ਨਾ, ਗਟਰ ਵੀ ਖੋ ਪੱਟ ਕੇ ਦੇਖੇ ਉਹਨਾਂ ਨੇ, ਭਾਈ ਜਿਹੜੇ ਇੰਨੇ ਨਿਆਣੀ ਜਨਤਾ ਰਹਿੰਦੀ ਆ, ਕਿਤੇ ਹੋਰ ਨੇ ਇਹ ਕਾਂਡ ਤਾਂ ਨਹੀਂ ਕੀਤਾ ਜਿਹੜਾ ਕਾਂਡ 'ਚ ਹੋਇਆ। ਮੇਰਾ ਬ੍ਰਦਰ ਦਾਦਾ ਸੀ ਆ ਕੇ, ਤੇ ਮੈਂ ਕਿਸੇ ਦਿਨ ਵੀ ਗੱਲ ਚੱਲਦੀ ਮੈਂ ਆਪ ਹੀ ਨੀ ਕੀਤੀ, ਤੇ ਭਾਜੀ ਹੁਣੀ ਹੁਣ ਗੱਲ ਕੀਤੀ ਕਰਕੇ ਉਹਨਾਂ ਨੇ ਇੱਕ ਦੋ ਗਟਰ ਜਿਹੜੇ ਆਲਦਲ ਸੀਗੇ ਉਹ ਪੱਟੇ ਹੋ ਸੀਗੇ, ਬ੍ਰਦਰ ਦਾਦਾ ਸੀਗਾ ਉਹ ਵੀ ਚੈੱਕ ਕੀਤੇ ਉਹਨਾਂ ਨੇ, ਵੀ ਜਿਹੜੀ ਇੰਨੀ ਜਨਤਾ ਇਹ ਸ਼ੋਕਰ ਖੇਲ ਰਹਿੰਦੀ ਹੈ, ਤੇ ਇਹਨਾਂ ਨੇ ਬਾਕੀ ਲੈਣਾ ਤਾਂ ਨੀ ਇਹ ਕੱਢ ਕੀਤੇ।
0: ਸੱਚੀ ਗੱਲ, ਸੱਚੀ ਗੱਲ,
8: ਤੇ ਮਾੜੀ ਗੱਲ ਆ ਜੀ। ਤੇ ਜਨਤਾ ਪਤਾ ਨੀ ਦੇਖੋ ਦੇਖੀ ਕਿੱਧਰ ਨੂੰ ਤੁਰੀ ਹੈ ਇਹ, ਤੇ ਮਹਾਰਾਜ ਭਲੀ ਕਰੇ ਜੀ ਜੋ ਹਾਲਾਤ ਬਣੀ ਜਾਂਦੇ ਆ, ਤੇ ਚਲੋ ਅੱਗੇ ਸੁਣਦੇ
0: ਆ। ਥੈਂਕ ਯੂ ਭਾਈ, ਥੈਂਕ ਯੂ, ਬਿਲਕੁਲ ਬਿਲਕੁਲ। ਲਖਵਿੰਦਰ ਭਾਈ, ਸਤਿ ਸ਼੍ਰੀ ਅਕਾਲ ਜੀ, 0168।
9: ਸਤਿ ਸ਼੍ਰੀ ਅਕਾਲ ਭਾਜੀ।
0: ਸਤਿ ਸ਼੍ਰੀ ਅਕਾਲ ਭਾਜੀ, ਕਿੱਦਾਂ?
9: ਠੀਕ ਆ ਭਾਜੀ। ਭਾਜੀ ਲੋਜਿਕ ਕੋਈ ਹੋਰ ਚੱਲਦਾ, ਮੈਂ ਕੋਈ ਹੋਰ ਗੱਲ ਕਰਨੀ ਸੀ।
0: ਆਉਣ ਦੋ ਕੋਈ ਨਹੀਂ।
9: ਉਹ ਨਾ ਇੱਕ ਤੁਸੀਂ ਫੇਸਬੁੱਕ ਦੇ ਵਿੱਚ ਸਰਚ ਕਰਕੇ ਦੇਖਿਓ ਜੱਸਾ ਗੋਸਲਿਆ ਬੰਦੇ ਦਾ ਨਾ, ਉਹ ਭਾਜੀ ਪੰਜਾਬ ਤੋਂ ਪਟਨਾ ਸਾਹਿਬ ਚੱਲ ਕੇ ਗਿਆ ਭਾਈ ਪੈਦਲ।
0: ਅੱਛਾ।
9: ਉਹਨੂੰ 100 ਪਤਾ ਨੀ ਕਿੰਨੇ ਦਿਨ ਲੱਗੇ ਆ, ਉਹ ਭਾਜੀ ਫਿਰ ਪਹੁੰਚ ਗਿਆ ਉੱਥੇ।
0: ਅੱਛਾ।
9: ਰਸਤੇ ਦੇ ਵਿੱਚ ਭਾਜੀ ਉਹਨੂੰ ਇੰਨਾ ਪਿਆਰ ਮਿਲਿਆ, ਇੰਨਾ ਪਿਆਰ ਮਿਲਿਆ ਨਾ ਭਾਈ, ਲਾਈਵ ਹੁੰਦਾ ਹਮੇਸ਼ਾ ਉਹ। ਤੇ ਕਿਤੇ ਤੁਹਾਨੂੰ ਵੱਲ ਦੇਖ ਕੇ ਤਾਂ ਲੱਗਦਾ ਕਿ ਗੁਰੂ ਗੋਬਿੰਦ ਸਿੰਘ ਜੀ ਦੀ ਫੌਜ ਆ ਗਈ, ਕਿੰਨਾ ਭਾਜੀ ਪਿਆਰ ਕੀਤਾ ਲੋਕਾਂ ਨੇ ਉਹਨੂੰ। ਤੇ ਹੁਣ ਭਾਜੀ ਉਹ ਸਿੱਕਮ ਵਾਲੇ ਪਾਸੇ ਗਿਆ ਹੋਇਆ ਵਾ, ਉੱਥੇ ਵੀ ਬੜਾ ਪਿਆਰ ਮਿਲਿਆ ਭਾਈ। ਇੱਕ ਵਾਰ ਸਰਚ ਕਰਕੇ ਦੇਖਿਓ ਭਾਜੀ।
0: ਠੀਕ ਹੈ ਜੀ, ਠੀਕ
9: ਠੀਕ ਹੈ ਭਾਈ,
0: ਥੈਂਕ ਯੂ। ਡਾਕਟਰ ਸਾਹਿਬ, ਸਤਿ ਸ਼੍ਰੀ ਅਕਾਲ ਜੀ, ਆਇਆਂ ਨੰਗਿਆਂ ਨੂੰ ਸਵਾਗਤ ਆ।
10: ਮੈਨੂੰ ਅੱਜ ਜੀ?
0: ਹਾਂਜੀ ਹਾਂਜੀ, ਆ ਜਾਓ ਜੀ ਆਇਆਂ ਨੂੰ।
10: ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ ਭਾਈ ਜੀ,
0: ਸਭ ਕਿਵੇਂ ਹੋ?
10: ਦੂਜੇ ਭਾਜੀ ਨੂੰ ਸਤਿ ਸ਼੍ਰੀ ਅਕਾਲ, ਸਾਰੇ ਪਰਿਵਾਰ ਨੂੰ, ਸਾਰੇ ਭੈਣ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ।
0: ਬਿਲਕੁਲ ਬਿਲਕੁਲ।
10: ਹਾਂਜੀ,
0: ਕੀ ਹਾਲ ਚਾਲ? ਤੁਸੀਂ ਹੋਲਡ ਕੀਤਾ ਸੀ, ਤੁਹਾਨੂੰ ਆਵਾਜ਼ ਸੁਣਦੀ ਸੀ ਇਧਰੋਂ?
10: ਹਾਂਜੀ,
0: ਅੱਜ ਠੀਕ ਸੀ ਫਿਰ, ਇਹ ਕਿਤੇ ਕਿਤੇ ਆਉਂਦੀ ਆ ਪ੍ਰੋਬਲਮ। ਹਾਂ ਚਲੋ ਡਾਕਟਰ ਸਾਹਿਬ, ਦੱਸੋ ਅੱਜ ਕੀ ਲੈ ਕੇ ਆਏ ਹੋ ਸਰੋਤਿਆਂ ਲਈ, ਤੇ ਕੀ ਗੱਲਬਾਤ ਕਰੀਏ ਆਪਾਂ?
10: ਜਿੰਨੇ ਭੈਣ ਭਰਾ ਨੂੰ ਕਾਲ ਕਰਦੇ ਸਾਰਿਆਂ ਦੇ ਆਵਾਜ਼ਾਂ ਆਉਂਦੀਆਂ ਸੀ। ਹਾਂਜੀ, ਅੱਜ ਸਾਡਾ ਤੇ ਉਹੀ ਆ ਜੀ, ਪੇਨ ਜਿੰਨੀ ਮਰਜ਼ੀ ਆ ਤੁਹਾਡੀ ਬੈਕ ਚ ਆ, ਤੁਹਾਡੇ ਮੋਢਿਆਂ ਚ ਆ, ਤੁਹਾਡੇ ਗੋਡਿਆਂ ਚ ਆ, ਤੁਹਾਡੀ ਜਿੱਥੇ ਕਿਤੇ ਹਿੱਪ ਚ ਆ, ਪੈਰਾਂ ਚ ਆ, ਤੇ ਦੋ ਤਿੰਨ ਦਿਨ ਚਾਹੀਦੇ ਆਪਾਂ ਨੂੰ।
0: ਅੱਛਾ।
10: ਹਾਂ, ਉਹ ਤੇ ਹੁਣ ਦੇਖਣਾ ਪੈਂਦਾ ਨਾ, ਵੱਖ ਵੱਖ ਕੇਸ ਆ, ਕੇਸ ਟੂ ਕੇਸ ਹੁੰਦਾ ਹੈ। ਹੁਣ ਇਕਦਮ ਨੀ ਨਾ ਸਾਰਿਆਂ ਨਾਲ ਇੱਕੋ ਚੀਜ਼ ਥੋੜੀ ਵੇਚੀ ਜਾਂਦੀ ਹੈ।
0: ਇਹ ਤਾਂ ਹੈ, ਇਹ ਤਾਂ ਹੈ।
10: ਇਹ ਮੈਡੀਕਲ ਆ,
0: ਮੈਡੀਕਲ।
10: ਹਾਂ, ਇਹਦੇ ਚ ਬੜਾ ਕੁਛ ਦੇਖਣਾ ਪੈਂਦਾ, ਸਾਰਿਆਂ ਨੂੰ ਜ਼ਰੂਰੀ ਹੈ, ਜਿਹੜੀ ਪਹਿਲਾਂ ਸੇਫਟੀ ਵੇਖਣੀ ਹੁੰਦੀ ਹੈ।
0: ਬਿਲਕੁਲ ਬਿਲਕੁਲ।
10: ਬਾਕੀ

0: जल्दी तुम रिजल्ट नहीं मिलूगा। क्योंकि जितों मैं रिलीज करता ना इस तक कोई नहीं डीप जाता।
1: अच्छा जी
0: ना शोल्डर के आम बहुत शोल्डर दे एक दिन ची एक दिन ची ठीक हो जाते हैं।
1: ਜਾਣੀ ਜੇ ਬੈਕ ਪ੍ਰੋਬਲਮ ਹੋਵੇ ਰੀੜ ਦੀ ਹੱਡੀ ਨੂੰ ਸਪਾਈਨ ਨੂੰ ਤੇ ਉਹਦਾ ਇਲਾਜ ਹੋ ਸਕਦਾ
0: ਦੋ ਤਿੰਨ ਦਿਨ ਚ ਦੋ ਮੋਸਟਲੀ ਦੋ ਦਿਨ ਚ ਠੀਕ ਹੁੰਦੇ ਫ੍ਰੈਕਚਰ ਨਾ ਹੋਵੇ ਕੋਈ ਹੋਰ ਚੀਜ਼ ਨਾ ਹੋਵੇ ਦੇਖਣਾ ਪੈਂਦਾ ਪਹਿਲਾਂ ਜੇ ਕੋਈ ਹੈਗੀ ਤੁਹਾਡੇ ਕੋਲ ਉਹ ਐਮ ਆਰ ਆਈ ਵਗੈਰਾ ਬਾਕੀ ਕੋਈ ਪ੍ਰੋਬਲਮ ਨਹੀਂ।
1: 416-884-5486 416-884-5486 ਦਾ ਡਾਕਟਰ ਸਾਹਿਬ ਨਾਲ ਸੰਪਰਕ ਨਹੀਂ ਟਾਈਮ ਕੀਤਾ ਜਾ ਸਕਦਾ ਡਾਕਟਰ ਸਾਹਿਬ ਹੋਰ ਕੁਛ
2: ਕੋਈ ਫਿਕਰ ਨਹੀਂ ਕਮਰਸ਼ੀਅਲ ਟਰੱਕਿੰਗ ਤੇ ਬਿਜ਼ਨਸ ਇੰਸ਼ੋਰੈਂਸ ਲਈ ਕਾਲ ਕਰੋ ਇੰਸ਼ੋਰੈਂਸ ਐਡਵਾਈਜ਼ਰ ਅਮਨਦੀਪ ਕੌਰ ਹੋਰਾਂ ਨੂੰ ਐਟ 416-618-2761 416-618-2761
1: ਬਿਲਕੁਲ ਜੀ ਤੁਸੀਂ ਅਮਨਦੀਪ ਕੌਰ ਨਾਲ ਸੰਪਰਕ ਕੀਤਾ ਜਾ ਸਕਦਾ ਆਪਾਂ ਰਮਨਦੀਪ ਦੀਆਂ ਸੇਵਾਵਾਂ ਵੀ ਲੈਣੀਆਂ ਉਹਨਾਂ ਦੇ ਨਾਲ ਵੀ ਗੱਲਬਾਤ ਕਰਨੀ ਕੁਮਾਰੀ ਆਂਟੀ ਜੀ ਦਾ ਮੈਸੇਜ ਹੈ ਗੁੱਡ ਮਾਰਨਿੰਗ ਦਾ ਸਵੇਰ ਦੀ ਹਰ ਕਿਰਨ ਤੁਹਾਡੇ ਜੀਵਨ ਵਿੱਚ ਖੁਸ਼ੀਆਂ ਪਿਆਰ ਅਤੇ ਕਾਮਯਾਬੀ ਲੈ ਕੇ ਆਵੇ ਕਹਿੰਦੇ ਵਾਹਿਗੁਰੂ ਜੀ ਮਿਹਰ ਕਰਨ ਬਿਲਕੁਲ 10:37 ਤੋਂ ਕੰਗ ਸਾਹਿਬ ਦਾ ਵੀ ਗੁੱਡ ਮਾਰਨਿੰਗ ਦਾ ਮੈਸੇਜ ਹੈ ਕੰਗ ਸਾਹਿਬ ਥੈਂਕ ਯੂ ਸੋ ਮਚ 0064 ਤੋਂ ਬਾਈ ਜੀ ਕਹਿੰਦੇ ਸਤਿ ਸ਼੍ਰੀ ਅਕਾਲ ਵੀਰ ਜੀ ਪ੍ਰਿਤਪਾਲ ਬਰਾੜ ਸਾਹਿਬ ਬਰਾੜ ਸਾਹਿਬ ਕਿਵੇਂ ਹੋ 8520 ਤੋਂ ਹਰੇਸ਼ ਭਾਅ ਜੀ ਦਾ ਵੀ ਮੈਸੇਜ ਆ ਥੈਂਕ ਯੂ ਗੁੱਡ ਮਾਰਨਿੰਗ ਅਤੇ ਸਾਡੇ ਰੈਂਡੀ ਬਾਈ ਜੀ ਨਾਈਸ ਮੈਸੇਜ ਰੈਂਡੀ ਸਾਹਿਬ ਥੈਂਕ ਯੂ ਸੋ ਮਚ ਕਿਵੇਂ ਸੁਣਦੇ ਹੋ ਅਤੇ ਸੰਧੂ ਸਾਹਿਬ ਦਾ ਵੀ ਗੁੱਡ ਮਾਰਨਿੰਗ ਦਾ ਮੈਸੇਜ ਆਇਆ ਹੋਇਆ ਸੰਧੂ ਸਾਹਿਬ ਥੈਂਕ ਯੂ ਜਸਪ੍ਰੀਤ ਬਾਈ ਜੀ ਗੁੱਡ ਮਾਰਨਿੰਗ ਸਤਿ ਸ਼੍ਰੀ ਅਕਾਲ ਤੁਹਾਨੂੰ ਵੀ ਪਿਆਰ ਭਰੀ ਅਤੇ ਇੱਧਰੋਂ ਜਸਜੀਤ ਬਜਾਜ ਸਾਹਿਬ ਭਾਅ ਜੀ ਸਤਿ ਸ਼੍ਰੀ ਅਕਾਲ ਜੀ ਨੰਗੇ ਵਜੀਆਂ ਨੂੰ ਕਿਰਪਾ ਕਿਰਪਾ ਤੁਸੀਂ ਸੁਣਾਓ
3: ਮੈਡਮ ਯਾਰ ਮਾੜੀ ਗੱਲ ਛੇੜਨੀ ਗੱਲ ਮਾੜੀ ਵਧਾਣੀ ਆ ਜਿਹੜੀ ਲੋਜਿਕ ਗੱਲ ਕਰਨੀ ਆ ਟੈਕਨੀਕਲ ਆ ਜਿਹੜੇ ਕਹਿੰਦੇ ਵੀ ਆਪਣਾ ਪਾਸਪੋਰਟ ਨੀ ਬਣਦਾ ਫਿਰ 18 ਸਾਲ ਚ ਰਹਿੰਦੇ ਨੇ ਦੇਖੋ ਜਿਹੜਾ ਜਿਹੜਾ ਬੱਚਾ ਇੰਡੀਆ ਵਾਲਾ ਉਹਦਾ ਪਾਸਪੋਰਟ ਆਲਰੇਡੀ ਬਣੇ ਹੋਏ
1: ਨਹੀਂ ਆਪਾਂ ਤਾਂ ਗੱਲ ਨੀ ਕੀਤੀ ਪਾਸਪੋਰਟ
3: ਦੀ ਨਹੀਂ ਜਿਹੜੀ ਨਹੀਂ ਤੁਸੀਂ ਨੀ ਕਰੀ ਜਿਹੜੇ ਆਪਣੇ ਕਾਲਰ ਕਹਿ ਗਏ ਨੇ ਨਾ ਮੈਂ ਇੱਕ ਟੈਕਨੀਕਲ ਗੱਲ ਕਰਨਾ ਚਾਹੁੰਦਾ ਹੈ ਵੀ ਆਪਾਂ ਕਹਿੰਦੇ ਏਦਾਂ ਹੋ ਰਿਹਾ ਚਲੋ ਜੇ ਬੱਚਾ ਜਿਹੜਾ ਇੱਥੇ ਪੈਦਾ ਹੋਊਗਾ ਜੀ ਉਹ ਬੱਚੇ ਨੇ ਇੱਥੇ ਫਾਦਰ ਦੀ ਨੇਮ ਦੀ ਲੋੜ ਹੀ ਨਹੀਂ ਹੈਗੀ ਇੱਥੇ ਦਾ ਪਾਸਪੋਰਟ ਬਣ ਜਾਣਾ ਜੀ ਪਾਸਪੋਰਟ ਬਣਿਆ ਹੋਇਆ ਜੀ ਕੋਈ ਦਿੱਕਤ ਨੀ ਹੈਗੀ ਉਹ ਜੇ ਇੰਡੀਆ ਚ ਵਾਪਸ ਭੇਜ ਵੀ ਦੇਣਗੇ ਉਹ ਬੱਚਾ ਨਾਲ ਜਿਹੜਾ ਕੋਈ 18 ਸਾਲ ਬੱਚਾ ਕੈਨੇਡਾ ਵਾਪਸ ਆ ਜਾਊਗਾ
1: ਬਿਲਕੁਲ ਬਿਲਕੁਲ
3: ਉਹ ਟੈਕਨੀਕਲੀ ਦੇਖੋ ਹਜੇ ਜੀ ਨੀ ਹੁੰਦੀ ਗੱਲ ਏਦਾਂ ਕੋਈ ਬੱਚਾ ਕਰਦਾ ਇੱਕ ਤਰ੍ਹਾਂ ਹੋ ਸਕਦਾ ਪਰ ਏਦਾਂ ਮਤਲਬ ਕਿ ਗੱਲ ਬਣਦੀ ਨੀ ਹੈਗੀ ਜਿਵੇਂ ਟੈਕਨੀਕਲ ਗੱਲ ਨੀ ਬਣਦੀ ਵੀ ਪਾਸਪੋਰਟ ਨੀ ਬਣਦਾ ਕੋਈ ਇੰਡੀਆ ਦਾ ਪਾਸਪੋਰਟ ਲੈਣੇ ਨੀ ਬੱਚੇ ਨੇ
1: ਰਮਨਦੀਪ ਜੀ ਆਪਾਂ ਫਿਰ ਪਰਮਿੰਦਰ ਜੋੜਨ ਤੋਂ ਪਹਿਲਾਂ
4: ਹਾਂਜੀ
1: ਪਹਿਲਾਂ ਇਹ ਦੱਸੋ ਤੁਸੀਂ ਆਪਣੀ ਰਮਨਦੀਪ ਜੀ ਸਤਿ ਸ਼੍ਰੀ ਅਕਾਲ ਸਟੂਡੀਓ ਜੀ ਆਇਆਂ
4: ਨੂੰ ਸਤਿ ਸ਼੍ਰੀ ਅਕਾਲ ਭਾਅ ਜੀ
1: ਆਪਣੇ ਬ੍ਰੋਕਰੇਜ ਦਾ ਨਾਮ ਦੱਸੋ ਤੇ ਦੱਸੋ ਕੀ ਸੇਵਾਵਾਂ ਦਿੰਦੇ ਹੋ
4: ਸਾਡੀ ਬ੍ਰੋਕਰੇਜ ਦਾ ਨਾਮ ਹੈਗਾ ਹੌਰਨਬਿਲ ਇੰਸ਼ੋਰੈਂਸ ਬ੍ਰੋਕਰਸ ਸਾਡੇ ਮੇਨ ਬ੍ਰੋਕਰ ਹੈਗੇ ਨੇ ਹਰਜੀਤ ਜੰਜੂਆ ਭਾਅ ਜੀ ਸਾਡੀ ਟੀਮ ਨਾਲ ਕੰਮ ਕਰਦੇ ਨੇ ਤੇ ਭਾਅ ਜੀ ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਲਾਈਫ ਇੰਸ਼ੋਰੈਂਸ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਡਿਸਬਿਲਟੀ ਇੰਸ਼ੋਰੈਂਸ ਤੁਹਾਡੇ ਪੇਰੈਂਟਸ ਜਾਂ ਕੋਈ ਹੋਰ ਸੱਜਣ ਮਿੱਤਰ ਭਰਾ ਕੈਨੇਡਾ ਘੁੰਮਣ ਆ ਰਹੇ ਨੇ ਉਹਨਾਂ ਲਈ ਵਿਜ਼ਟਰ ਇੰਸ਼ੋਰੈਂਸ ਸੁਪਰ ਵੀਜ਼ਾ ਇੰਸ਼ੋਰੈਂਸ ਤੁਸੀਂ ਹੁਣ ਸਮਰ ਦੇ ਵਿੱਚ ਬਾਹਰ ਜਾਣਾ ਕੈਨੇਡਾ ਤੋਂ ਟਰੈਵਲ ਇੰਸ਼ੋਰੈਂਸ ਹਰ ਤਰ੍ਹਾਂ ਦੀ ਇੰਸ਼ੋਰੈਂਸ ਸੇਵਾਵਾਂ ਦਿੰਦੇ ਆ ਇਸ ਦੇ ਨਾਲ ਨਾਲ ਹੀ ਇਨਵੈਸਟਮੈਂਟ ਭਾਅ ਜੀ ਜਿਵੇਂ RRSP ਹੋ ਗਈ TFSA FHSA RESP ਕਿਸੇ ਤਰ੍ਹਾਂ ਦੀ ਵੀ ਤੁਹਾਨੂੰ ਕੋਈ ਵੀ ਸਰੋਤਿਆਂ ਨੂੰ ਕੁਸ਼ਚਨ ਹੈਗਾ ਤੇ ਉਹ ਸਾਡੇ ਨਾਲ ਸੰਪਰਕ ਕਰ ਸਕਦਾ
1: ਨੰਬਰ ਬੋਲੋ
4: 647-237-3123 ਤੇ ਐਡਰੈਸ ਹੈਗਾ ਜੀ ਸਾਡਾ ਡਿਕਸੀ ਸਟੀਲ ਦਾ ਏਰੀਆ 200 ਵਿਲਕਿਨਸਨ ਰੋਡ ਯੂਨਿਟ 7 ਦੇ ਉੱਤੇ ਅਸੀਂ ਹੈਗੇ ਹਾਂ ਜੇ ਕਿਸੇ ਵੀਰ ਭਰਾ ਨੇ ਲਾਈਸੈਂਸ ਵੀ ਲੈਣਾ ਇੰਸ਼ੋਰੈਂਸ ਦਾ ਤੇ ਉਹਦੇ ਲਈ ਵੀ ਜੇ ਕੋਈ ਉਹਨਾਂ ਨੂੰ ਹੈਲਪ ਚਾਹੀਦੀ ਹੈ ਗਾਈਡੈਂਸ ਦੀ ਲੋੜ ਆ ਤਾਂ ਵੀ ਉਹ ਸਾਨੂੰ ਸੰਪਰਕ ਕਰ ਸਕਦਾ
1: 647-237-3123 ਥੈਂਕ ਯੂ ਸੋ ਮਚ ਬਿਲਕੁਲ ਜੀ ਹਾਂਜੀ ਸੰਧੂ ਸਾਹਿਬ ਜੀ ਆਇਆਂ ਨੂੰ
5: ਮੇਰਾ ਕੁਐਸਚਨ ਸਰ ਇਹ ਸੀ ਕਿ ਡੈਪੂਟੇਸ਼ਨ ਲੱਗੀ ਹੈ ਕਿ ਤੁਹਾਨੂੰ ਕਿਸੇ ਨੇ ਵਾਪਸ ਕਰਨਾ ਤੁਸੀਂ ਹੁਣ ਵਾਪਸ ਨਹੀਂ ਜਾਣਾ ਉਹਦੇ ਤਰੀਕਾ ਕਰ ਉਹ ਕਰਦੀਆਂ ਲੜਕੀਆਂ ਕਿ ਬੱਚਾ ਲੈ ਕੇ ਕਹਿੰਦੇ ਇੰਡੀਆ ਵਾਲੇ ਪਾਸਪੋਰਟ ਜਾਰੀ ਨਹੀਂ ਕਰਦੇ ਜਦ ਤੱਕ ਇੰਡੀਆ ਵਾਲੇ ਪਾਸਪੋਰਟ ਜਾਰੀ ਨਹੀਂ ਕਰਨਗੇ ਬੱਚਾ ਇੰਡੀਆ ਜਾ ਨਹੀਂ ਸਕਦਾ ਮਾਂ ਵੀ ਨਾਲ ਜਾਊਗੀ ਆਹ ਸੀ ਮੇਰਾ ਕੁਐਸਚਨ ਮੇਰਾ ਇਹ ਨਹੀਂ ਸੀ ਕਿ ਪਾਸਪੋਰਟ ਕੈਨੇਡਾ ਦਾ ਪਾਸਪੋਰਟ ਲੱਗ ਗਿਆ ਪਰ ਮਸਲਾ ਹੈਗਾ ਕਿ ਜਿਹੜੀ ਲੜਕੀ

0: ਚੀਜ਼ ਨੂੰ ਡੈਪੂਲੇਸ਼ਨ ਲੱਗਾ, ਉਹਦੇ ਬੱਚਾ ਹੋ ਗਿਆ, ਉਹ ਕਿਹੜੇ ਦਾ ਲੜਕੀ ਜਾ ਨੀ ਸਕਦੀ ਕਿ ਬੱਚਾ ਛੋਟਾ ਵਾ, ਉਹ 18 ਸਾਲ ਤੱਕ ਇੱਥੇ ਰਹੂਗੀ ਜਦ ਤੱਕ ਬੱਚਾ ਵੱਡਾ ਨਹੀਂ ਹੁੰਦਾ, ਉਹ ਸੀ ਕੁਐਸਚਨ ਦਾ।
1: ਥੈਂਕ ਯੂ ਸੋ ਮਚ। ਇਹ ਤੇ ਆਪਾਂ ਕੁਐਸਚਨ ਲਿਖ ਕੇ ਆਵਾਂਗੇ ਸਾਰੀ ਪੁਆਇੰਟ ਪੁਆਇੰਟ, ਫਿਰ ਕਰਾਂਗੇ ਕਿਤੇ ਅੱਧੇ ਦਿਨ ਵਿੱਚ ਗੱਲ। ਥੈਂਕ ਯੂ ਹਸਨ ਸਾਹਿਬ, ਥੈਂਕ ਯੂ ਥੈਂਕ ਯੂ। ਬਿਲਕੁਲ ਜੀ, ਤੁਸੀਂ ਸੰਧੂ ਸਾਹਿਬ ਨਾਲ ਵੀ ਸੰਪਰਕ ਕਰ ਲਿਓ। ਨਾਵੇਰ ਕੰਫਰਟ ਤੋਂ ਤੁਸੀਂ ਘਰ ਦੇ ਵਿੱਚ ਇੰਸੂਲੇਸ਼ਨ ਪਾਉਣੀ ਚਾਹੁੰਦੇ ਹੋ ਐਟਕ ਦੇ, ਅਤੇ ਜਾਂ ਤੁਸੀਂ ਏ ਸੀ ਰਿਪੇਅਰ ਕਰਵਾਉਣਾ ਚਾਹੁੰਦੇ ਹੋ, ਏ ਸੀ ਨਵਾਂ ਲਗਾਉਣਾ ਚਾਹੁੰਦੇ ਹੋ, ਅਤੇ ਜਾਂ ਫਰਨਸ ਦਾ ਕੋਈ ਕੰਮ ਆ, ਗੈਸ ਪਾਈਪਲਾਈਨ ਪਾਉਣੀ ਹੈ ਤੁਸੀਂ ਬਾਰਬੀਕਿਊ ਨੂੰ ਜਾਂ ਕਿਚਨ ਦੇ ਚੁੱਲ੍ਹਿਆਂ ਨੂੰ, ਤਾਂ 647-706-6640 'ਤੇ ਸੰਪਰਕ ਕੀਤਾ ਜਾ ਸਕਦਾ। 647-706-6640 'ਤੇ ਸੰਪਰਕ ਕੀਤਾ ਜਾ ਸਕਦਾ। ਅਤੇ ਜਾਂ ਤੁਸੀਂ ਭਾਈ ਕੋਈ ਤੁਹਾਡਾ ਐਂ ਕਹਿ ਸਕਦੇ ਹਾਂ, ਅੱਜ ਨਾ ਅਸਲੀ ਭੁੱਲ ਗਿਆ ਇਹ ਕਾਗਜ਼, ਸਿੱਧੀ ਜਿਹੀ ਗੱਲ ਆ, ਅਤੇ ਗਰੀਸ਼ ਸ਼ਰਮਾ ਜੀ ਦਾ ਸੰਪਰਕ ਕਰ ਲਿਓ। ਮੋਰਗੇਜ ਦਾ ਕੋਈ ਕੁਐਸਚਨ ਆ, 647-606-8110, 647-606-8110 'ਤੇ ਮੋਰਗੇਜ ਤੁਸੀਂ ਕੋਈ ਕਰਾਉਣੀ ਚਾਹੁੰਦੇ ਹੋ, ਪਹਿਲੀ ਦੂਜੀ ਤੀਜੀ ਮੋਰਗੇਜ ਲੈਣੀ ਆ, ਹੋਮ ਇਕੁਇਟੀ ਖਰਚ ਕਢਾਉਣੀ ਚਾਹੁੰਦੇ ਹੋ, ਕੰਸਟ੍ਰਕਸ਼ਨ ਲੋਨ ਲੈਣਾ, ਬਿਜ਼ਨਸ ਲੋਨ ਲੈਣਾ ਚਾਹੁੰਦੇ ਹੋ, 647-606-8110 'ਤੇ ਗਰੀਸ਼ ਸ਼ਰਮਾ ਜੀ ਨਾਲ ਸੰਪਰਕ ਕੀਤਾ ਜਾ ਸਕਦਾ। ਅਤੇ ਮੈਂ ਜੁੜਦਾ ਪਰਮਿੰਦਰ ਨੂੰ, ਫਿਰ ਕਰਦੇ ਹਾਂ ਗੱਲਾਂ ਬਾਤਾਂ।

0: ਕਿਆ ਬਾਤ ਕਿਆ ਬਾਤ ਆ, ਬਹੁਤ ਸੋਹਣਾ। ਪਰਮਿੰਦਰ ਜੀ ਨੰਗਿਆਂ ਨੂੰ ਸਤਿ ਸ਼੍ਰੀ ਅਕਾਲ ਜੀ, ਇਹਨੂੰ ਸਵਾਗਤ ਆ
1: ਜੀ। ਹਰਜੀਤ ਜੀ, ਸਾਂਝਾ ਵਰਸਾ ਦੀ ਸਾਰੀ ਟੀਮ, ਸਾਰੇ ਸੁਣਨ ਵਾਲੇ ਭੈਣਾਂ ਭਰਾਵਾਂ ਨੂੰ ਪਿਆ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ।
0: ਪਿਆਰ ਭਰੀ ਸਤਿ ਸ਼੍ਰੀ ਅਕਾਲ। ਬਲਦੇਵ ਸਿੰਘ ਸਿੱਧੂ ਸਾਹਿਬ ਸੁਣਦੇ ਆ ਪ੍ਰੋਗਰਾਮ ਨੂੰ, ਉਹਨਾਂ ਦਾ ਵੀ ਮੈਸੇਜ ਆਇਆ ਗੁੱਡ ਮਾਰਨਿੰਗ ਦਾ, ਕਹਿੰਦਾ ਕਸੂਰ ਕਿਸ ਦਾ ਹੈ, ਅਸੀਂ ਪਾਣੀ ਦੀਆਂ ਛਬੀਲਾਂ ਅਤੇ ਇੱਕ ਪਿੰਡ ਵਿੱਚ ਪੰਜ ਪੰਜ ਵੀ ਲਾ ਦਿੱਤੀਆਂ, ਪਰ ਗੁਰੂ ਗ੍ਰੰਥ ਸਾਹਿਬ ਜੀ ਦੇ ਜੀਵਨ ਨਾਲ ਸੰਬੰਧਿਤ ਕੁਝ ਲਿਖ ਕੇ ਲਿਟਰੇਚਰ ਵੰਡਣ ਲਈ ਸਾਡੇ ਕੋਲ ਪੈਸਾ ਜਾਂ ਸਮਾਂ ਨਹੀਂ ਹੈ। ਕਿਆ ਬਾਤ ਆ, ਐਡੀਆਂ ਲੰਬੀਆਂ ਉੱਚੀਆਂ ਗੱਲਾਂ ਬਲਦੇਵ ਸਿੰਘ ਸਿੱਧੂ ਸਾਹਿਬ ਕੋਲ। ਸਿੱਧੂ ਸਾਹਿਬ ਥੈਂਕ ਯੂ। ਅੱਛਾ ਪਰਮਿੰਦਰ ਜੀ, ਇੱਕ ਤਾਂ ਵਧਾਈਆਂ ਹੋ ਗਈਆਂ, ਤੁਹਾਨੂੰ ਦੋ ਵਧਾਈਆਂ ਦੇਣੀਆਂ ਮੈਂ ਅੱਜ, ਇੱਕ ਪਹਿਲਾਂ ਦੇ ਦਿੰਦਾ ਇੱਕ ਬਾਅਦ 'ਚ ਦੇ ਦਿੰਦਾ। ਵਧਾਈਆਂ ਇਹ ਹੋ ਗਈਆਂ ਵੀ ਇੱਧਰੋਂ ਟਰੰਪ ਸਾਹਿਬ ਅਤੇ ਇਰਾਨ ਵਾਲਿਆਂ ਦਾ ਹੋ ਗਿਆ ਸਮਝੌਤਾ, ਕਹਿੰਦੇ 19 ਨੂੰ ਲਿਖਤੀ, ਹੁਣ ਖੁੱਲ੍ਹ ਗਿਆ ਤੇਲ ਤੋਲ ਦਾ ਸੰਕਟ ਸਾਰਾ ਕੁਛ।
1: ਦੇਖੋ ਜੀ, ਦਾਅਵੇ ਤਾਂ ਬਹੁਤ ਵੱਡੇ ਨੇ। ਡੋਨਲਡ ਟਰੰਪ ਨੇ ਪਹਿਲਾਂ ਵੀ ਕਹਿਤਾ ਸੀ ਕਿ ਸੰਡੇ ਨੂੰ ਕੋਈ ਵੱਡਾ ਐਲਾਨ ਹੋਣ ਜਾ ਰਿਹਾ, ਹਾਲਾਂਕਿ ਅੱਧੀ ਵਿਚੱਧੀ ਕਨਫਰਮੇਸ਼ਨ ਇਰਾਨ ਵੱਲੋਂ ਵੀ ਆ। ਪਰ ਹਜੀ ਜੀ ਆਪਾਂ ਇਸ ਗੱਲ ਨੂੰ ਮੁਕੰਮਲ ਲੈ ਕੇ ਨਾ ਚੱਲੀਏ, ਹਾਲੇ 19 ਤਰੀਕ ਆਉਣੀ ਆ, ਔਰ 19 ਤਰੀਕ ਦੇ ਵਿੱਚ ਵਿੱਚ ਜਿਹੜਾ ਪੁਆੜੇ ਦੀ ਜੜ ਇਜ਼ਰਾਈਲ ਵੀ ਬੈਠਾ ਆ। ਇਜ਼ਰਾਈਲ ਦੇ ਕਈ ਮਿਨਿਸਟਰੀਆਂ ਦੀ ਜਿਹੜੇ ਬਿਆਨ ਆ ਵੀ ਗਏ ਨੇ ਕਿ ਸਾਨੂੰ ਅਮਰੀਕਾ ਨਹੀਂ ਚਲਾ ਸਕਦਾ, ਅਸੀਂ ਜਿਹੜੇ ਆਪਣੇ ਤਰੀਕੇ ਨਾਲ ਇੱਕ ਸਾਡਾ ਆਜ਼ਾਦ ਮੁਲਕ ਆ। ਸੋ ਕਹਿਣ ਦਾ ਮਤਲਬ ਇਹ ਆ ਕਿ ਇਜ਼ਰਾਈਲ ਕਦੇ ਵੀ ਨਹੀਂ ਚਾਹੁੰਦਾ ਇਹ ਸਮਝੌਤਾ ਸਿਰੇ ਚੜੇ। ਸਭ ਤੋਂ ਵੱਡਾ ਮਾਮਲਾ ਇਹ ਆ ਕਿ ਇਸ ਸਮਝੌਤੇ ਦੇ ਸਾਈਨਾਂ ਲਈ ਜਿਹੜਾ 5 ਦਿਨ ਦਾ ਸਮਾਂ ਰੱਖਿਆ ਗਿਆ ਉਹ ਬਹੁਤ ਆਪਣੇ ਆਪ ਦੇ ਵਿੱਚ ਕਰੂਸ਼ਲ ਆ ਕਿ 19 ਤਰੀਕ ਆਉਂਦੇ ਆਉਂਦੇ ਸਾਰੀਆਂ ਧਿਰਾਂ ਸ਼ਾਂਤਮਈ ਤਰੀਕੇ ਨਾਲ ਇਸ ਸਮਝੌਤੇ ਕਰਨਗੀਆਂ। ਇਸ ਮਾਮਲੇ ਤੇ ਹਾਲੇ ਵੱਡਾ ਸਵਾਲ ਆ। ਸੋ ਚੰਗੀ ਗੱਲ ਇਹ ਆ ਕਿ ਕੱਚਾ ਤੇਲ ਹੁਣ ਥੋੜਾ ਜਿਹਾ ਸਸਤਾ ਹੋ ਗਿਆ, ਪਰ ਮੈਨੂੰ ਲੱਗਦਾ ਕਿ ਹਾਲੇ ਆਪਾਂ ਨੂੰ 19 ਤਰੀਕ ਦੀ ਵੇਟ ਕਰਨੀ ਚਾਹੀਦੀ ਹੈ ਕਿ 19 ਤਰੀਕ ਨੂੰ ਸਾਰੀਆਂ ਧਿਰਾਂ ਇਸ ਫੈਸਲੇ ਤੇ ਸਾਈਨ ਕਰਨ, ਉਸ ਤੋਂ ਬਾਅਦ ਕੁਝ ਹੋਰ ਕਿਹਾ ਜਾ ਸਕਦਾ।
0: ਕੈਨੇਡਾ ਸਰਕਾਰ ਦੀ ਵੱਡੀ ਕਾਰਵਾਈ, ਸਰੀ ਗੋਲੀਬਾਰੀ ਮਾਮਲੇ ਵਿੱਚ ਦੇ 14 ਦੋਸ਼ੀਆਂ ਨੂੰ ਭਾਰਤੀਆਂ ਨੂੰ ਡਿਪੋਰਟ ਕਰਨ ਜਾ ਰਹੀ ਹੈ ਕੈਨੇਡਾ ਸਰਕਾਰ ਅਗਲੇ ਹਫ਼ਤੇ। ਵੈਰੀ ਗੁੱਡ, ਸ਼ਾਬਾਸ਼। ਅਤੇ ਕੈਨੇਡਾ ਦੇ ਸਰੀ 'ਚ ਹੰਗਾਮਾ, ਖਾਲਿਸਤਾਨ ਸਮਰਥਕਾਂ ਦੇ SFJ ਨੇ ਅਕਾਲੀ ਦਲ ਦੇ ਡੈਲੀਗੇਸ਼ਨ ਦੀ ਬ੍ਰੇਕਫਾਸਟ ਮੀਟਿੰਗ ਰੋਕੀ, ਹਾਲ ਦਾ ਰਸਤਾ ਰੋਕ ਲਿਆ। ਅਤੇ ਇੱਕ ਕੈਨੇਡਾ ਵਿੱਚ ਪੰਜਾਬੀ ਨੌਜਵਾਨ ਦੇ ਕਾਤਲ ਨੂੰ ਮਿਲ ਗਈ ਰਿਹਾਈ। ਅਮਨਦੀਪ ਜੀ, ਮੈਚ ਚੱਲਦਾ ਹੋਵੇ ਜਿਹਨੂੰ ਤੁਸੀਂ ਮਤਲਬ ਫੇਵਰੇਟ ਹੋਵੇ ਤੁਹਾਡਾ ਮੈਚ, ਵੀ ਜਾਂ ਤੁਹਾਡੀ ਕੰਟਰੀ ਦਾ ਹੋਵੇ ਜਾਂ ਤੁਹਾਡੀ ਚੋਇਸ ਦਾ ਹੋਵੇ ਵੀ ਮੈਂ ਆਹ ਟੀਮ ਨੂੰ ਲਾਈਕ ਕਰਦਾ, ਹੈ ਨਾ?
2: ਹਾਂਜੀ।
0: ਅਤੇ ਇੱਕ ਪਾਸੇ ਤੁਹਾਡੇ ਮਿੱਤਰ ਦਾ ਜਾਂ ਦੋਸਤ ਦਾ ਜਾਂ ਦੋਸਤਨੀ ਦਾ, ਲੇਡੀ ਹੋ ਸਕਦੀ, ਬੰਦਾ ਕੋਈ ਵੀ ਹੋ ਸਕਦਾ, ਬੁਆਏਫ੍ਰੈਂਡ ਗਰਲਫ੍ਰੈਂਡ ਵੀ ਬਣਾ ਸਕਦੇ ਆ, ਮੈਚ ਦੇਖੋਗੇ ਜਾਂ ਉਹਦੇ ਸ਼ੋਅ 'ਤੇ ਜਾਓਗੇ? ਦੱਸੋ ਤੁਹਾਨੂੰ ਕੁਐਸਚਨ।
2: ਜੇ ਤਾਂ ਜੀ ਮੈਂ ਕਿਸੇ ਦੇਸ਼ ਦਾ ਰਾਜਾ ਹੋਵਾਂ ਫਿਰ ਮੈਂ ਉਹਦੇ ਸ਼ੋਅ 'ਤੇ ਚੱਲ ਜਾਗਾ।
0: ਫਿਰ ਉਹਦੇ ਸ਼ੋਅ 'ਤੇ ਚੱਲ ਜਾਣਾ?
2: ਮੈਨੂੰ ਲੱਗ ਗਿਆ ਪਤਾ ਤੁਸੀਂ ਟਰੰਪ ਨੇ ਆਪਣੇ ਟਰੂਡੋ ਸਾਹਿਬ ਵੱਲ ਇਸ਼ਾਰਾ ਕਰਦੇ
0: ਆ। ਭੱਜ ਗਿਆ ਅੱਧ ਵਜੇ ਮੈਂ ਛੱਡ ਕੇ। ਪੱਤਰਕਾਰ ਕਹਿੰਦੇ ਵੀ ਇੱਧਰ ਕਿਵੇਂ, ਕਹਿੰਦਾ ਨਹੀਂ ਗਰਲਫ੍ਰੈਂਡ ਬੁਆਏਫ੍ਰੈਂਡ ਦਾ ਵੀ ਉੱਥੇ ਹੋਣਾ ਚਾਹੀਦਾ ਤੇ ਬਣਦਾ ਵੀ ਆ।
2: ਤਾਂ ਹੀ ਮੈਂ ਕਿਹਾ ਭਾਜੀ ਉਹ ਸਟੇਟਸ ਵੀ ਉੱਥੇ ਹੋਣਾ ਚਾਹੀਦਾ, ਸ਼ੋਅ ਵਾਲੀ ਗਰਲਫ੍ਰੈਂਡ ਬਣਾਉਣ।
0: ਚਲੋ ਭਾਈ, ਜਸਟਿਨ ਟਰੂਡੋ ਮੈਚ ਛੱਡ ਕੇ ਚਲ ਗਿਆ ਸੀ ਕੈਟੀ ਪੈਰੀ ਦੇ ਸ਼ੋਅ 'ਤੇ, ਚਲੋ ਵਧੀਆ ਗੱਲ, ਹਾਸਾ ਮਜ਼ਾਕ ਹੋ ਗਿਆ ਕਈ ਵਾਰ। ਫੀਫਾ ਵਰਲਡ ਕੱਪ 2026 ਵਿਸ਼ਵ ਕੱਪ ਤੋਂ ਪਹਿਲਾਂ ਇੰਗਲੈਂਡ ਦਾ ਸਮਾਨ ਚੋਰੀ ਹੋ ਗਿਆ ਇੰਗਲੈਂਡ ਵਾਲਿਆਂ ਦਾ।
2: ਅੱਛਾ।
0: ਅਤੇ ਕੈਨੇਡਾ ਨੇ ਘਾਨਾ ਦੇ ਖਿਡਾਰੀ ਨੂੰ ਵੀਜ਼ਾ ਦੇਣ ਤੋਂ ਕਰਤਾ ਇਨਕਾਰ। ਅਤੇ ਬ੍ਰੈਂਪਟਨ 'ਚ ਰੇਲ ਆਸਣ ਬੁੱਲੇਵਾੜ ਦੇ ਅਤੇ ਦੂਜੇ ਬੈਂਟ ਟ੍ਰੀ ਕੋਰਟ ਏਰੀਏ ਵਿੱਚ ਕੱਲ੍ਹ ਸਵੇਰੇ ਗੋਲੀਆਂ ਚੱਲੀਆਂ, ਮੌਤ ਹੋਈ ਆ ਉੱਥੇ ਔਰਤ ਦੇ ਮਰਦ ਦੀ, ਅਤੇ ਮਾੜੀ ਖਬਰ ਆ। ਕਿਚਨਰ ਦੇ ਦਿਹਾਤੀ ਇਲਾਕੇ 'ਚ ਦਰਦਨਾਕ ਸੜਕ ਹਾਦਸਾ, 5 ਬੱਚਿਆਂ ਦੀ ਮੌਤ ਹੋ ਗਈ। SUV ਅਤੇ ਬੈਨ 'ਚ ਹੋਈ ਟੱਕਰ, ਜਿਨ੍ਹਾਂ 'ਚ 4 ਸਾਲ, 6 ਸਾਲ, 8 ਸਾਲ, 10 ਸਾਲ ਅਤੇ 12 ਸਾਲ ਦੇ ਬੱਚੇ ਸੀ। ਫਰਾਂਸ 'ਚ G7 ਮੁਲਕਾਂ ਦੇ ਸੰਮੇਲਨ ਤੋਂ ਕੁਝ ਸਮਾਂ ਪਹਿਲਾਂ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਮੁੜ ਉਸ ਗੱਲ 'ਤੇ ਜ਼ੋਰ ਦਿੱਤਾ ਕਿ ਨਿਊ ਵਰਲਡ ਆਰਡਰ ਹੁਣ ਕਿਸੇ ਇੱਕ ਦੇਸ਼ ਦੇ ਨਿਰਦੇਸ਼ਾਂ 'ਤੇ ਚੱਲਣ ਦੀ ਬਜਾਏ ਮੁੱਦਿਆਂ ਦੇ ਆਧਾਰ 'ਤੇ ਦੇਸ਼ਾਂ ਦੇ ਇੱਕ ਸਾਂਝੇ ਗੱਠਜੋੜ ਦੇ ਯਤਨਾਂ ਦੇ ਆਧਾਰ 'ਤੇ ਹੋਣਾ ਚਾਹੀਦਾ। ਉਹਨਾਂ ਕਿਹਾ ਕਿ ਅਮਰੀਕਾ 'ਚ ਜਿਸ ਵਿਸ਼ਵ ਆਰਡਰ ਨੂੰ ਲੀਡ ਕਰ ਰਿਹਾ ਹੈ ਉਸ ਵਿੱਚ ਸਾਰੇ ਦੇਸ਼ਾਂ ਦੀਆਂ ਲੋੜਾਂ ਅਤੇ ਮਸਲਿਆਂ ਦਾ ਜਵਾਬ ਨਹੀਂ ਮਿਲ ਸਕਦਾ। ਇੱਕ ਮਿੰਟ ਹੋਲਡ ਰੱਖਿਆ, ਤੁਹਾਨੂੰ ਕੀ ਸੁਣਾਉਣੇ ਦੋ ਕਬੂਲ?

0: ਕਿਆ ਬਾਤ ਆ, ਲੱਡੂ ਪੰਡ ਦੀ ਕਚਹਿਰੀਓ ਆਵਾਂ, ਪਹਿਲੀ ਪੈਛੀ ਜਾਲ ਛੁੱਟ ਜੇ, ਪਰ ਮੈਂ ਕਿਹਾ ਇੱਥੇ ਪੈਛੀਆਂ ਨਹੀਂ ਪੈਂਦੀਆਂ, ਪੈਣੇ ਨਹੀਂ ਦਿੱਤੀ ਅਗਲੇ ਨੇ। ਹੈਂ
1: ਵੱਡੀ ਖਬਰ ਆ ਜੀ, ਮੈਨੂੰ ਲੱਗਦਾ ਕਿ ਦੂਜੀ ਵਧਾਈ ਵਾਲੀ ਇੱਕ ਤੁਸੀਂ ਖਬਰ ਕਿਹਾ ਸੀ ਕਿ ਵਿਕਰਮ ਮਜੀਠੀਆ ਹੁਣ ਗ੍ਰਿਫਤਾਰ ਨਹੀਂ ਹੋਣਗੇ, ਕਿਉਂ? ਕਿਉਂਕਿ ਅੰਮ੍ਰਿਤਸਰ ਦੀ ਅਦਾਲਤ ਨੇ ਉਹਨਾਂ ਨੂੰ ਜਿਹੜੀ ਆ ਅਗਾਊਂ ਜ਼ਮਾਨਤ ਦਿੱਤੀ, ਐਂਟੀਸਪੇਟਰੀ ਬੇਲ ਜਿਹਨੂੰ ਕਹਿੰਦੇ ਆ, ਕੇਸ ਮਾਮਲੇ ਚ ਜਿਹੜਾ 26 ਮਈ ਨੂੰ ਮਜੀਠਾ ਥਾਣੇ ਦੇ ਵਿੱਚ ਹੰਗਾਮਾ
0: ਹੋਇਆ
1: 1997 ਦੇ ਵਿੱਚ, ਇਸ ਮਾਮਲੇ ਚ ਵਿਕਰਮ ਵਿਕਰਮ ਮਜੀਠੀਆ ਦੇ ਵਕੀਲ ਜਿਹੜੇ ਸੀਗੇ ਉਹਨਾਂ ਦਾ ਨਾਮ ਵਿਕਰਮਜੀਤ ਬਾਠ ਸੀ, ਉਹਨਾਂ ਨੂੰ ਪਹਿਲਾਂ ਐਫ ਆਈ ਆਰ ਚੋਂ ਕੱਢ ਚੁੱਕੀ ਆ ਪੰਜਾਬ ਹਰਿਆਣਾ ਹਾਈਕੋਰਟ। ਹਾਲਾਂਕਿ ਹਰਜੀਤ ਜੀ, ਹਾਈਕੋਰਟ ਨੇ ਉਹ ਸੀਸੀਟੀਵੀ ਫੁਟੇਜ ਵੀ ਮੰਗ ਲਏ ਨੇ ਅੰਮ੍ਰਿਤਸਰ ਪੁਲਿਸ ਕੋਲੋਂ, ਜਿਹਨਾਂ ਦੇ ਵਿੱਚ ਕਿਹਾ ਗਿਆ ਕਿ ਹਥਿਆਰ ਲਹਿਰਾਏ ਗਏ ਨੇ, ਸਰਕਾਰੀ ਰਿਕਾਰਡ ਪਾੜਿਆ ਗਿਆ। ਹਾਲੇ ਉਹ ਮਾਮਲਾ ਅਲੱਗ ਜਿਹੜਾ ਹਾਈਕੋਰਟ ਦੇ ਵਿੱਚ ਚੱਲਦਾ, ਉੱਥੇ ਹੁਣ ਵੈਸੇ ਪਿਛਲਖੁਰੀ ਹੋ ਗਈ ਆ ਭਗਵੰਤ ਮਾਨ ਸਰਕਾਰ ਜਾਂ ਅੰਮ੍ਰਿਤਸਰ ਪੁਲਿਸ ਕਿ ਉਹ ਸਬੂਤ ਕਿਉਂ ਨਹੀਂ ਦਿੱਤੇ ਜਾ ਰਹੇ, ਕਿਉਂ ਇਸ ਮਾਮਲੇ ਨੂੰ ਹੁਣ ਥੋੜਾ ਜਿਹਾ ਠੰਡਾ ਕੀਤਾ ਜਾ ਰਿਹਾ। ਵੈਸੇ ਚੰਗੀ ਗੱਲ ਹੈ ਕਿ ਵਿਕਰਮ ਮਜੀਠੀਆ ਨੂੰ ਜ਼ਮਾਨਤ ਮਿਲ ਚੁੱਕੀ ਹੈ
0: ਜੀ। ਤੇ ਉਧਰੋਂ ਸੀਐਮ ਭਗਵੰਤ ਮਾਨ ਸਾਹਿਬ ਦੇ ਖਿਲਾਫ ਕਹਿੰਦੇ ਅੱਜ ਵੱਡਾ ਫੈਸਲਾ ਆ ਸਕਦਾ ਅਕਾਲ ਤਖ਼ਤ ਤੋਂ।
1: ਬਿਲਕੁਲ, ਬਹੁਤ ਵੱਡਾ ਇੱਕਦਮ ਅਚਾਨਕ ਬੂਮ ਆਇਆ ਜੀ ਪੰਜਾਬ ਦੇ ਵਿੱਚ ਕਿ ਅੱਜ ਵੈਸੇ ਤਾਂ ਜਿਹੜੀ ਸ਼੍ਰੀ ਅਕਾਲ ਤਖ਼ਤ ਸਾਹਿਬ ਤੇ ਇੱਕ ਵੱਡੀ ਕਤਰਤਾ ਹੋਈ ਸੀ, ਹੁਣ ਮਤਲਬ ਚੱਲ ਰਹੀ ਹੈ ਇਸ ਵੇਲੇ ਉਹ ਜਿਹੜੀ ਆ ਬੇਅਦਬੀ ਕਾਨੂੰਨ ਆ ਜਾਂ ਹੋਰ ਪੰਥਕ ਮਸਲਾ, ਪਰ ਇਹਦੇ ਦੌਰਾਨ ਜਥੇਦਾਰ ਕੁਲਦੀਪ ਸਿੰਘ ਗਣਰਾਜ ਨੇ ਇੱਕ ਹੋਰ ਹੀ ਨਵਾਂ ਖੁਲਾਸਾ ਕਰਤਾ। ਉਹ ਕਹਿੰਦੇ ਕਿ ਜਿਹੜਾ ਸੀਐਮ ਭਗਵੰਤ ਮਾਨ ਦੀ ਇੱਕ ਵੀਡੀਓ ਵਾਇਰਲ ਹੋਈ ਸੀ ਆਪਾਂ ਸਾਰਿਆਂ ਨੇ ਦੇਖੀ ਆ, ਜਿਹਦੇ ਵਿੱਚ ਉਹ ਗੁਰੂ ਸਾਹਿਬਾਨ ਦੀਆਂ ਤਸਵੀਰਾਂ ਦੇ ਉੱਪਰ ਸ਼ਰਾਬ ਦੇ ਛਿੱਟੇ ਮਾਰਦਾ, ਨਾਲ ਦੀ ਨਾਲ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਦੀ ਤਸਵੀਰ ਦੀ ਵੀ ਕਾਫੀ ਉਹਦੇ ਵਿੱਚ ਸਾਹਮਣੇ ਨਜ਼ਰ ਆ ਰਿਹਾ, ਕਾਫੀ ਕੁਛ ਕਰਦੇ ਹੋਏ ਸੀਐਮ ਭਗਵੰਤ ਮਾਨ। ਔਰ ਇਸ ਮਾਮਲੇ 'ਚ ਸੀਐਮ ਭਗਵੰਤ ਮਾਨ ਇਸੇ ਸਾਲ ਦੀ ਜਨਵਰੀ ਮਹੀਨੇ 'ਚ ਸ਼੍ਰੀ ਅਕਾਲ ਤਖ਼ਤ ਸਾਹਿਬ ਵਿਖੇ ਵੀ ਗਏ ਸੀ। ਹੁਣ ਕੀ ਕਹਿ ਰਹੇ ਨੇ ਗੜਗਾਜ ਸਾਹਿਬ? ਗੜਗਾਜ ਸਾਹਿਬ ਇਹ ਕਹਿ ਰਹੇ ਨੇ ਕਿ ਉਸ ਵੀਡੀਓ ਦੀਆਂ ਫੋਰੈਂਸਿਕ ਰਿਪੋਰਟਾਂ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਉੱਪਰ ਆ ਗਈਆਂ ਨੇ। ਉਹਨਾਂ ਨੇ ਕਿਹਾ ਕਿ ਨਾ ਤਾਂ ਇਹ AI ਨਾਲ ਬਣੀਆਂ ਹੋਈਆਂ ਨੇ, ਨਾ ਇਹਦੇ ਵਿੱਚ ਐਡੀਟਿੰਗ ਆ, ਨਾ ਕੋਈ ਛੇੜਛਾੜ ਆ। ਔਰ ਇਹ ਵੀ ਖਬਰ ਆ ਰਹੀ ਆ ਕਿ ਅੱਜ ਹੀ ਕੋਈ ਵੱਡਾ ਫੈਸਲਾ ਸ਼੍ਰੀ ਅਕਾਲ ਤਖ਼ਤ ਸਾਹਿਬ ਤੋਂ ਇਹਨਾਂ ਤਸਵੀਰਾਂ ਦੇ ਉੱਪਰ ਸ਼ਰਾਬ ਦੇ ਛਿੱਟੇ ਮਾਰਨ ਜਿਹੜੀਆਂ ਗੁਰੂ ਸਾਹਿਬਾਨ ਦੀਆਂ ਦੱਸੀਆਂ ਜਾ ਰਹੀਆਂ, ਕੋਈ ਵੱਡਾ ਫੈਸਲਾ ਆ ਸਕਦਾ ਸੀਐਮ ਭਗਵੰਤ ਮਾਨ ਦੇ ਖਿਲਾਫ ਜੀ।
0: ਹਾਂਜੀ ਸਰਨਾਮ ਜੀ, ਜੀ ਆਇਆਂ ਨੂੰ ਸਤਿ ਸ਼੍ਰੀ ਅਕਾਲ।
2: ਹਾਂਜੀ ਜੱਜੋ ਜੀ, ਦੇਖ ਲਿਆ ਜੀ ਮਜੀਠੀਆ ਦੇ ਪੈਸੇ ਦਾ ਜ਼ੋਰ ਹੁਣ
0: ਨਾ ਚੱਕ।
2: ਨੰਬਰ 2 ਤੇ ਜੇ ਮੇਰੇ ਵਰਗਾ ਹੁੰਦਾ ਤਾਂ ਕੋਟ ਕੋਟ ਅੱਡੀਆਂ ਪਾੜ ਦੇਣੀਆਂ ਸੀਗੀਆਂ, ਤੇ ਘਰਦਿਆਂ ਨੇ ਸਿਆਣਾ ਹੀ ਨਹੀਂ ਸੀ ਵੀ ਅੱਡੀਆਂ ਸਾਡੇ ਮੁੰਡੇ ਦੀਆਂ ਕਿਹਦੀਆਂ। ਇਹ ਪੈਸੇ ਦਾ ਜ਼ੋਰ ਹੈ ਜੀ, ਮੰਨ ਲਓ ਗੱਲ ਤੁਸੀਂ।
0: ਸੱਚੀ ਗੱਲ, ਥੈਂਕ ਯੂ।
2: ਹਾਂ, ਸਾਡੇ ਪਿੰਡ ਨਾ ਅੱਜ ਵਾਲੇ ਨੇ ਇੱਕ ਨੂੰ ਮਿਲੀ ਆ 50 ਕਿੱਲੇ ਢੇਰੀ ਜੀ।
0: ਹਾਂ,
2: ਸਾਡੇ ਕੋਲ 1 ਕਿੱਲਾ ਸੀਗਾ ਤੇ ਉਹਦੇ ਕੋਲ 50 ਕਿੱਲੇ ਨਾਨਕੀ ਢੇਰੀ ਮਿਲੀ, ਇਹਨੂੰ ਪੁੱਛ ਲਿਓ ਬਰਾੜ ਆ ਬਾਈ ਦੇ ਬਾਗੇ ਪੁਰਾਣੇ ਕੋਲ ਪਿੰਡ ਰਾਜੇ ਆਣਾ।
0: ਅੱਛਾ,
2: ਉਹ ਮੁੰਡਾ ਆ ਕੇ ਕਹਿੰਦਾ ਮਸੜਾ ਤੇ ਨਾ ਵੀ ਬੀਜੀਏ ਤਾਂ ਵੀ ਤੇਰੇ ਜਿੰਨੀ ਹੋ ਜਾਣੀ ਸਾਡੀ।
0: ਕੋਈ ਸ਼ੱਕ,
2: ਗੱਲ ਵੀ ਠੀਕ ਹੈ ਜੀ, ਨਾ ਵੀ ਬੀਜੀਏ 50 ਕਿੱਲੇ ਚ ਉਹ ਤਾਂ ਆਟੋਮੈਟਿਕ ਜਾਣੀ ਉਹਦੀ।
0: ਬਿਲਕੁਲ,
2: ਤੇ ਆਪਾਂ ਨੂੰ ਕਿੱਲੇ ਦੀਆਂ ਭਰੀਆਂ ਬੰਨਣ ਨੂੰ ਕੋਈ ਰਸਾ ਨਹੀਂ ਦਿੰਦਾ।
0: ਕੋਈ ਸ਼ੱਕ ਨੀ, ਕੋਈ ਸ਼ੱਕ।
2: ਹਾਂਜੀ, ਤੇ ਅਸੀਂ ਇੰਡੀਆ ਦੀ ਵੋਟਾਂ ਦੀ ਗੱਲਾਂ ਕਰਦੇ ਹਾਂ, ਜਿੱਦਣ ਅਸੀਂ ਇੱਥੇ ਵੋਟ ਪਾਉਣੀ ਵੀ ਆ, ਜਵਾਕ ਕਹਿੰਦੇ ਬਾਪੂ ਤਾਂ ਕੁੱਤੇ ਦੀ ਰਾਖੀ ਰੱਖਣੀ, ਘਰੋਂ ਬਾਹਰ ਨਹੀਂ ਨਿਕਲਣਾ
0: 100%।
2: ਹਾਂਜੀ, ਓਕੇ ਜੀ,
0: ਸਹੀ ਗੱਲ ਆ, ਥੈਂਕ ਯੂ। ਅਮਰੀਕਾ ਦੇ ਰਾਸ਼ਟਰਪਤੀ ਨੇ ਦਾਅਵਾ ਕੀਤਾ ਕਿ ਇਰਾਨ ਨਾਲ ਸ਼ਾਂਤੀ ਸਮਝੌਤਾ ਹੋ ਗਿਆ ਤੇ ਉਹਨਾਂ ਨੇ ਅਮਰੀਕਾ ਦੀ ਜਲ ਸੈਨਾ ਨੂੰ ਸਟੇਟ ਆਫ ਹਾਰਮੋਜ਼ ਦੀ ਘੇਰਾਬੰਦੀ ਖੋਲ੍ਹਣ ਦੇ ਨਿਰਦੇਸ਼ ਦੇ ਦਿੱਤੇ ਹਨ। ਇਸ ਤੋਂ ਪਹਿਲਾਂ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਨੇ ਦਾਅਵਾ ਕੀਤਾ ਸੀ ਕਿ ਅਮਰੀਕਾ ਤੇ ਇਰਾਨ ਵਿਚਕਾਰ ਸ਼ਾਂਤੀ ਸਮਝੌਤਾ ਸਿਰੇ ਚੜ੍ਹ ਗਿਆ ਅਤੇ ਲਬਨਾਨ ਦੀ ਜੰਗਬੰਦੀ ਵੀ ਇਸ 'ਚ ਸ਼ਾਮਲ ਹੈ। ਹਾਲੇ ਇਰਾਨ ਨੇ ਪੁਸ਼ਟੀ ਹੋਣਾ ਬਾਕੀ ਆ। ਅਤੇ ਪਨੀਰ ਪਾਊਡਰ ਦੇ ਲੋੜ 'ਚ ਸਾਰਨੀਆਂ ਬਾਰਡਰ 'ਤੇ 55 ਕਿਲੋ ਕੁਕੀਨ ਬਰਾਮਦ ਹੋ ਗਈ, ਡਰਾਈਵਰ ਗ੍ਰਿਫਤਾਰ ਹੋ ਗਿਆ, ਡਰੱਗ ਦੀ ਜਾਣਕਾਰੀ ਤੋਂ ਕੀਤਾ ਇਨਕਾਰ, ਵਿਸਕਨਸਨ ਤੋਂ ਬ੍ਰੈਂਪਟਨ ਆ ਰਿਹਾ ਸੀ ਲੋਡ। ਵੈਰੀ ਗੁੱਡ। ਹੈਲੀਕਾਪਟਰ ਹਾਦਸੇ 'ਚ ਅਮਰੀਕੀ ਗਾਇਕ ਓਲੀਵਰ ਟੀ ਅਤੇ ਯੂਟਿਊਬਰ ਗਾਸਪੀ ਸਣੇ 6 ਜਣਿਆਂ ਦੀ ਮੌਤ ਹੋ ਗਈ, ਮਾੜੀ ਖਬਰ। ਅਤੇ ਅਮਰੀਕਾ ਰਾਜ ਮਸੂਰੀ ਤੋਂ ਖਬਰ ਮੁਤਾਬਕ ਅੱਜ ਐਤਵਾਰ ਦੀ ਕੱਲ੍ਹ ਜਾਣੀ ਇੱਕ ਸਕਾਈ ਡਰਾਈਵਿੰਗ ਜਹਾਜ਼ ਹਾਦਸਾਗ੍ਰਸਤ ਹੋ ਗਿਆ, ਜਿਸ ਵਿੱਚ ਸਵਾਰ ਪਾਇਲਟ ਸਮੇਤ ਸਾਰੇ 12 ਜਣਿਆਂ ਦੀ ਮੌਤ ਹੋ ਗਈ। ਹਾਦਸਾ ਇੰਨਾ ਭਿਆਨਕ ਸੀ ਕਿ ਜਹਾਜ਼ ਟਕਰਾਉਣ ਤੋਂ ਬਾਅਦ ਅੱਗ ਦੇ ਗੋਲੇ ਬਦਲ ਗਿਆ। ਬਿਲਕੁਲ, ਮਾੜੀ ਖਬਰ। ਚਲੋ ਪਰਮਿੰਦਰ ਜੀ, ਇੱਕ ਖਬਰ ਜਾਂਦੇ ਜਾਂਦੇ ਕਰ ਜਾਂਦੇ ਹਾਂ। ਬਿੱਟੂ ਨਹੀਂ ਕਹਿੰਦੇ ਜਾਂਦਾ ਉੱਧਰ ਪੇਸ਼ੀ ਕਰਨ, ਬਿੱਟੂ ਸਾਹਿਬ ਕਹਿੰਦਾ ਮੈਂ ਨਹੀਂ ਜਾਂਦਾ, ਲਾ ਲਓ ਇੱਕ ਮਿੰਟ ਹੋਲਡ ਰੱਖਿਓ ਮਾੜੀ ਜੀ, ਕਾਲ ਲੈ ਲਈਏ। 8777 ਆ। ਹਾਂਜੀ ਭਾਈ, ਸਤਿ ਸ਼੍ਰੀ ਅਕਾਲ ਜੀ, ਕੀ ਹਾਲ?
3: ਸਤਿ ਸ਼੍ਰੀ ਅਕਾਲ ਭਾਜੀ, ਕੀ ਹਾਲ ਚਾਲ?
0: ਬਹੁਤ ਵਧੀਆ, ਤੁਸੀਂ ਸੁਣਾਓ?
3: ਕਹਿੰਦੇ ਵਿਕਰਮ ਜੀਠੀਆ ਨੂੰ ਜਮਾਨਤ ਮਿਲ ਗਈ, ਬੜੀ ਵਧੀਆ ਗੱਲ ਹੈ। ਕਿ ਉਹ ਵਧੀਆ ਇਨਸਾਨ ਹੈ ਜੀ, ਉਹਨੂੰ ਵਧੀਆ ਗੱਲ ਹੋ ਗਈ, ਕਿੱਦਾਂ ਮਿਲ ਗਈ? ਕਹਿੰਦਾ ਜੋ ਜਿਨ੍ਹਾਂ ਨੇ ਇੰਨਾ ਕਿੰਨਾ ਨਸ਼ੇ ਵਰਤ ਕੇ ਪੰਜਾਬ ਦਾ ਕਾਣ ਕੀਤਾ, ਇਹ ਵਧੀਆ ਗੱਲ ਨੀ ਹੈਗੀ।
0: ਚਲੋ ਠੀਕ ਆ ਜੀ, ਠੀਕ ਕੀ ਕਿਹਾ ਜੀ
4: ਭਾਜੀ? ਪੁੱਛਦੇ ਆ ਵੀ ਵਧੀਆ ਇਨਸਾਨ ਆ ਉਹ, ਵੀ ਜਿਹਨੂੰ ਜਮਾਨਤ ਮਿਲ ਗਈ ਤੇ
0: ਆਪਣੀ ਸੋਚ ਆ। ਅਗਲਾ ਨਿਆਣਿਆਂ ਦਾ ਬਾਪ ਆ, ਘਰ ਵਾਲੀ ਦਾ ਹਸਬੰਡ ਆ, ਮਾਂ ਬਾਪ ਦਾ ਪੁੱਤ ਆ, ਵਧੀਆ ਹੋ ਉਹਨਾਂ ਲਈ ਤਾਂ।
4: ਨਹੀਂ ਉਹਨਾਂ ਲਈ ਤਾਂ ਵਧੀਆ
0: ਹਨਾ, ਤੇ ਲੋਕਾਂ ਲਈ ਹੁਣ ਜਿਹੜੇ ਨੇੜੇ ਦੇ ਲੋਕ ਆ ਉਹਨਾਂ ਲਈ ਵਧੀਆ ਹੋ ਸਕਦਾ, ਤੇ ਕਿਸੇ ਨੂੰ ਮਾਂ ਵਾਧੀ ਤੇ ਕਿਸੇ ਨੂੰ ਸੁਆਦੀ, ਬਿਲਕੁਲ ਹੁੰਦਾ ਨਾ।
4: ਬਿਲਕੁਲ
0: ਹਰ ਬੰਦੇ ਨੂੰ ਹਰ ਬੰਦਾ ਚੰਗਾ ਨਹੀਂ ਲੱਗਦਾ, ਤੇ ਜੇ ਨਸ਼ਿਆਂ ਦੇ ਆਪਾਂ ਕਹਿੰਦੇ ਹਾਂ ਤੇ ਅਦਾਲਤਾਂ ਦੇ ਵਿੱਚ ਉਹਦੇ ਤੇ ਖਿਲਾਫ਼ ਕੇਸ ਹੋ ਸਕਦਾ, ਅਦਾਲਤਾਂ 'ਚ ਕੇਸ ਕਰੋ ਜੇ ਲੱਗਦਾ ਤਾਂ, ਕੇਸ ਕਰਨਾ ਚਾਹੀਦਾ।
4: ਅਦਾਲਤ ਫੈਸਲਾ ਕਰੂ,
0: ਅਦਾਲਤ ਫੈਸਲਾ ਆਪੇ ਕਰ ਦੂਗੀ, ਜੇ ਸਬੂਤ ਹੈਗੇ ਆ ਤਾਂ ਗੱਲ ਕਰੋ, ਜੇ ਸਬੂਤ ਨਹੀਂ ਫਿਰ ਕਿਸੇ 'ਤੇ ਇਲਜ਼ਾਮ ਵੀ ਨਹੀਂ ਲਾ ਸਕਦੇ ਆਪਾਂ। ਨਸ਼ਿਆਂ ਦੇ ਖਿਲਾਫ਼, ਬਿਕਰਮਜੀਤ ਮਜੀਠੀਏ ਦੇ ਖਿਲਾਫ਼ ਹਜੇ ਤੱਕ ਕੋਈ ਕੇਸ ਨਹੀਂ ਹੈਗਾ, ਜੇ ਹੈਗਾ ਤਾਂ ਕੋਈ ਦੱਸ ਸਕਦਾ। ਇੱਦਾਂ ਆਹ ਥਾਣਿਆਂ 'ਚ ਹਾਲਾ, ਇਹ ਤਾਂ ਲੀਡਰਾਂ ਦਾ ਆਮ ਕੰਮ ਹੁੰਦਾ ਥਾਣੇ 'ਚ ਜਾਣਾ, ਬੰਦੇ ਛਡਾਉਣਾ ਜਾਂ ਛੁੱਟਣਾ। ਹੁਣ ਤਲਵੀਰ ਗਿੱਲ ਆ ਉਹਨਾਂ ਦੇ ਮੁਕਾਬਲੇ 'ਚ, ਉਹਨਾਂ ਦਾ ਹੀ ਪੀਏ ਰਿਹਾ, ਉਹ ਵੀ ਤਾਂ ਬਾਈ ਜੀ ਉਹੀ ਸੇਮ ਏ ਸਟੋਰੀ ਸੀ, ਉਸੇ ਕੇਸ 'ਚ ਉਹ ਵੀ ਉੱਥੇ ਸੀ। ਇਹ ਤਾਂ ਚੱਲਦੀ ਦਾ ਨਾਮ ਗਾਡੀ ਆ, ਸਿੱਕਾ ਜਿਹਦੀ ਸਰਕਾਰ ਉਹਦਾ ਸਿੱਕਾ, ਠੀਕ ਨੀ। ਚਲੋ ਪਰਮਿੰਦਰ ਜੀ, ਬਿੱਟੂ ਵਾਲੀ ਗੱਲ ਕਰਕੇ ਹੈਡਲਾਈਨ ਕਰ ਲਈਏ ਫਿਰ।
1: ਜੀ ਬਿਲਕੁਲ ਰਵਨੀਤ, ਬਿੱਟੂ ਅੱਜ ਮੁੜ ਕੇ ਐਸਸੀ ਕਮਿਸ਼ਨ ਦੇ ਅੱਗੇ ਨਹੀਂ ਪੇਸ਼ ਹੋਏ, ਮਾਮਲਾ ਸੀ ਪੁਰੀ ਦੇ ਵਿੱਚ ਜਿਵੇਂ ਪੁਲਿਸ ਵਾਲਿਆਂ ਦੇ ਗਲਮੇ ਨੂੰ ਹੱਥ
0: ਪਾਇਆ ਸੀ। ਚਲ ਇੱਕ ਇੱਕ ਇਹ ਕਰਦੇ ਆ, ਐਦਾਂ ਕਰਦੇ ਆ, ਚਲੋ ਬਿੱਟੂ ਨਹੀਂ ਪੇਸ਼ ਹੋਏ, ਚਲੋ ਠੀਕ ਆ ਆਪਾਂ ਕੱਲ ਨੂੰ ਕਰ ਲਾਂਗੇ। ਉਧਰ ਹਰਮੀਤ ਫੁੱਫੜ ਨੂੰ ਕਹਿੰਦਾ ਮਿਲੇ ਨੇ ਦੋ ਲੀਟਰ ਤਕੜੇ,
1: ਬਿਲਕੁਲ ਡੋਰੇ ਪਾਏ ਜਾ ਰਹੇ ਆ ਜੀ। ਹਰਮੀਤ ਪਠਾਨ ਮਾਜਰਾ,
0: ਅੱਛਾ ਪਠਾਨ ਮਾਜਰਾ, ਮੈਂ ਨਾਲ ਫੁੱਫੜਾ ਮਗਰ
1: ਸਮਾਗਮ ਕੀਤਾ ਸੀ ਜੀ, ਸ਼ੁਕਰਾਨਾ ਸਮਾਗਮ ਚ ਪਹੁੰਚੇ ਸੀ ਸੁਖਵੀਰ ਬਾਦਲ ਤੇ ਅਲੱਗ ਤਰੀਕੇ ਨਾਲ ਪਹੁੰਚੇ ਸੀ ਭਾਜਪਾ ਦਿੱਲੀ ਭਾਜਪਾ ਦੇ ਆਗੂ ਮਨਜਿੰਦਰ ਸਰਸਾ ਜਿਹੜੇ ਮੰਤਰੀ ਵੀ ਨੇ, ਅਲੱਗ ਅਲੱਗ ਬੰਦ ਕਮਰਾ ਮੀਟਿੰਗਾਂ ਹੋਈਆਂ ਨੇ। ਵੈਸੇ ਮੈਨੂੰ ਲੱਗਦਾ ਕਿ ਦੋਵੇਂ ਧਿਰਾਂ ਅਕਾਲੀ ਭਾਜਪਾ ਉਹਨਾਂ ਨੂੰ ਆਪਣੇ ਵੱਲ ਖਿੱਚਣ ਦੀ ਕੋਸ਼ਿਸ਼ ਕਰਦੇ ਆ, ਦੇਖਦੇ ਆ ਹੁਣ ਗੁਣਾ ਕਿਹਦਾ ਪੈਂਦਾ, ਕਿਹਦਾ ਗੁਣਾ ਪੈ ਜਾਊਗਾ। ਹਰਮੀਤ ਪਠਾਨ ਮਾਇਆ ਉੱਧਰ ਜਾਣਗੇ, ਵੈਸੇ ਆਮ ਆਦਮੀ ਪਾਰਟੀ ਵੱਲੋਂ ਤਾਂ ਉਹਨਾਂ ਨੂੰ ਓਕੇ ਬਾਏ ਬਾਏ ਟਾਟਾ ਹੀ ਹੋਈ ਪਈ ਹੈ।
0: ਚਲੋ ਕਰ ਲਓ ਹੈਡਲਾਈਨਸ
1: ਜੀ। ਹੈਡਲਾਈਨ, ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਅਕਾਲੀ ਭਾਜਪਾ ਲੀਡਰਸ਼ਿਪ ਨੂੰ ਨਸ਼ਾ ਤਸਕਰ ਚ ਲਪੇਟਿਆ ਵੱਡਾ ਦਾਵਾ, ਪੰਜਾਬ ਚ 70% ਨਸ਼ਾ ਗੁਜਰਾਤ ਦੇ ਰਸਤੇ ਤੋਂ ਆ ਰਿਹਾ। ਮਾਨਸਾ ਚ ਤਖਾਂਤ, ਸਿਹਤ ਵਿਭਾਗ ਦੇ ਸੁਪਰਵਾਈਜ਼ਰ ਨੇ ਨਹਿਰ ਚ ਮਾਰੀ ਛਾਲ, ਲਾਸ਼ ਬਰਾਮਦ। ਮ੍ਰਿਤਕ ਭੁਪਿੰਦਰ ਕੁਮਾਰ ਦੇ ਪਰਿਵਾਰ ਨੇ ਬਟਰਾਡਾ ਦੇ ਆਪ ਵਿਧਾਇਕ ਪ੍ਰਿੰਸੀਪਲ ਬੁੱਧ ਰਾਮ ਉੱਤੇ ਫੋਨ ਕਰਕੇ ਧਮਕਾਉਣ ਦੇ ਲਾਏ ਦੋਸ਼। ਚੰਡੀਗੜ੍ਹ ਚ ਮੈਡੀਕਲ ਸਟੋਰ ਦੇ ਕੈਸ਼ੀਅਰ ਕਤਲਕਾਂਡ ਚ ਵੱਡੇ ਖੁਲਾਸੇ, ਵਾਰਦਾਤ ਮਗਰੋਂ 2.5 ਘੰਟੇ ਪੈਦਲ ਘੁੰਮਦੇ ਰਹੇ ਲੁੱਟਰ, ਸੁੱਤੀ ਰਹੀ ਚੰਡੀਗੜ੍ਹ ਪੁਲਿਸ। ਪੋਹਵਿੰਡ ਚ ਗੁਰਦੁਆਰਾ ਬਾਬਾ ਦੀਪ ਸਿੰਘ ਦਾ ਵਿਵਾਦ ਹੋਰ ਗਹਿਰਾਇਆ, ਅੱਗ ਲੱਗਣ ਦੀ ਘਟਨਾ ਨੂੰ ਵੇਖਣ ਪੁੱਜੇ ਭਾਈ ਬਲਦੇਵ ਸਿੰਘ ਬਡਾਲਾ ਤੇ ਸਮਰਥਕਾਂ ਨਾਲ ਹੱਥੋਂ ਪਾਈ ਪੱਗਾਂ ਲਾਉਣ ਦੀ ਕੋਸ਼ਿਸ਼। ਗੁਰਦਾਸਪੁਰ ਤੇ ਦੀਨਾਗਰ ਨਗਰ ਕੌਂਸਲ ਚੋਣਾਂ ਚ ਕਾਂਗਰਸ ਦਾ ਹੱਥ ਉੱਪਰ, ਕਾਦੀਆਂ ਚ ਅਕਾਲੀ ਦਲ ਤੇ ਸ਼ਾਮ 84 ਚ ਸੱਤਾਧਾਰੀ ਆਮ ਆਦਮੀ ਪਾਰਟੀ ਨੇ ਲਵਾਈ ਹਾਜ਼ਰੀ ਜੀ।
0: ਥੈਂਕ ਯੂ ਸੋ ਮਚ, ਜੁੜਦੇ ਕੱਲ੍ਹ ਦੇ ਪ੍ਰੋਗਰਾਮ। ਰਮਨਦੀਪ ਜੀ, ਲਾਸਟ ਦੇ ਵਿੱਚ ਨੰਬਰ ਦੋ ਛੇਤੀ, ਅਤੇ ਕੀ ਕਹਿਣਾ ਚਾਹੁੰਦੇ ਹੋ 10 ਸਕਿੰਟ 'ਚ?
4: ਬਾਜੀ, ਕਿਸੇ ਨੇ ਵੀ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ ਇੰਸ਼ੋਰੈਂਸ, ਡਿਸੇਬਿਲਟੀ ਇੰਸ਼ੋਰੈਂਸ, ਕਿਸੇ ਪ੍ਰਕਾਰ ਦੀ ਵੀ ਇੰਸ਼ੋਰੈਂਸ ਬਾਬਤ ਗੱਲ ਕਰਨੀ ਹੋਵੇ ਤਾਂ ਸਾਡੇ ਭਰਾ ਹਰਜੀਤ ਜੰਜੂਆ ਜੀ ਨੂੰ ਜ਼ਰੂਰ ਸੰਪਰਕ
0: 647-835-52
4: ਹਾਂਜੀ। ਜੇ ਕਿਸੇ ਨੇ ਲਾਈਫ ਇੰਸ਼ੋਰੈਂਸ ਦਾ ਲਾਇਸੈਂਸ ਲੈਣਾ ਤਾਂ ਉਹ ਮੇਰੇ ਨਾਲ 647-237-3131 'ਤੇ ਸੰਪਰਕ।
0: ਵੱਧਾ ਘੱਟਾ ਬੋਲਿਆ ਗਿਆ ਕਰ ਦਿਓ ਮਾਂ, ਤੁਹਾਡੇ ਵਿਚਾਰਾਂ ਨਾਲ ਸਾਡੇ ਵਿਚਾਰਾਂ ਨਾਲ 530 ਦਾ ਸਾਂਝਾ ਵਿਰਸਾ, ਦਾ ਕਿਸੇ ਦਾ ਸਹਿਮਤ ਹੋਣਾ ਅਸਹਿਮਤ ਹੋਣਾ ਜ਼ਰੂਰ ਨਹੀਂ। ਬੁਲਾਈਏ ਫਤਿਹ, ਕੱਲ੍ਹ ਨੂੰ ਮਿਲਦੀ ਉਮੀਦ ਨਾਲ ਸਰਜਰੀ ਸਵੇਰ ਲੈ ਕੇ ਪ੍ਰੋਗਰਾਮ ਸ਼ਾਮੀ ਪੱਠਲ ਹੋਣੀ ਹਾਜ਼ਰ 2 ਅਗਸਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
5: Another Don Clean with the Don Ducks.
6: Oh, he's doing dishes with Don Platinum,
7: the only soap trusted to save wildlife affected by oil.
6: And Platinum removes up to 99% of grease and food residue, so he doesn't have to work so hard.
7: Well, flap my wings. What'll he do with all that unused elbow grease?
6: Organize the fridge, the spice rack, the junk drawer.
7: What are you quacking on about? He's gonna make enchiladas.
6: More dishes? That's giving this duck goosebumps.
5: Don Platinum, the better grease getter. This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.

0: ਕਵਿਤਾ ਟਿੱਪਣੀ ਹੋਵੇਗੀ, ਚਲੰਤ ਮੁੱਦਿਆਂ ਤੇ ਮਸਲਿਆਂ ਤੇ
1: ਤਿਰਛੀ ਨਜ਼ਰ ਰਵੇਗੀ, ਕੈਨੇਡਾ ਤੇ ਦੁਨੀਆਂ ਦੀ ਸਿਆਸਤ ਤੇ
0: ਚਹਿਬਰ ਲੱਗੇਗੀ, ਨਵੇਂ ਪੁਰਾਣੇ ਗੀਤਾਂ ਦੀ
1: ਬਾਤਾਂ ਹੋਣਗੀਆਂ, ਸੱਭਿਆਚਾਰ ਤੇ ਅਮੀਰ ਵਿਰਸੇ ਦੀਆਂ।
0: ਸੁਣਨਾ ਜ਼ਰੂਰ ਲਾਈਵ ਸ਼ੋਅ ਵਿਦ ਸ਼ਮੀ ਪੱਠਲ 5:30 AM ਤੇ ਸੋਮਵਾਰ ਤੋਂ ਸ਼ੁੱਕਰਵਾਰ।
1: ਬਿਜ਼ਨਸ ਦੀ ਪ੍ਰਮੋਸ਼ਨ ਲਈ ਅੱਜ ਹੀ ਕਾਲ ਕਰੋ 416-917-7063 ਤੇ 416-917-7763।

0: ਡਾਊਨ ਪੇਮੈਂਟ ਤੇ ਮੌਰਗੇਜ ਦੀ ਬਣੀ ਕੋਈ ਗੱਲ?
1: ਹੋਏ ਸ਼ੰਮੀ ਪੱਠਲ ਹੋਰਾਂ ਨਾਲ ਹੋ ਗਈ ਗੱਲ, ਘਰ ਲੈ ਕੇ ਦੇਣ ਤੋਂ ਅਲਾਵਾ ਡਾਊਨ ਪੇਮੈਂਟ ਤੇ ਮੌਰਗੇਜ ਦਾ ਵੀ ਮਸਲਾ ਕਰਨਗੇ ਹੱਲ।
2: ਰੈਜ਼ੀਡੈਂਸ਼ੀਅਲ ਕਮਰਸ਼ੀਅਲ ਪ੍ਰਾਪਰਟੀ ਖਰੀਦਣ ਵੇਚਣ ਜਾਂ ਇਨਵੈਸਟਮੈਂਟ ਲਈ ਯਾਦ ਰੱਖੋ ਭਰੋਸੇ ਤੇ ਵਿਸ਼ਵਾਸ ਵਾਲਾ ਕਮਿਊਨਿਟੀ ਦਾ ਜਾਣਿਆ ਪਛਾਣਿਆ ਨਾਮ ਸ਼ੰਮੀ ਪੱਠਲ। ਤੁਹਾਡੀਆਂ ਲੋੜਾਂ ਮੁਤਾਬਕ ਵਧੀਆ ਲੋਕੇਸ਼ਨਸ ਤੇ ਬੈਸਟ ਪ੍ਰਾਈਸ ਤੇ ਘਰ ਆਸਾਨੀ ਨਾਲ ਲੈ ਕੇ ਦਿੰਦੇ ਨੇ। ਰੀਅਲ ਅਸਟੇਟ ਬ੍ਰੋਕਰ ਸ਼ੰਮੀ ਪੱਠਲ, ਅੱਜ ਹੀ ਕਾਲ ਕਰੋ 416-917-7763 416-917-7763।

0: ਜੀ ਰਸ਼ਮੀ ਜੀ ਵੈਲਕਮ ਜੀ ਪ੍ਰੋਗਰਾਮ ਸੱਜਰੀ ਸਵੇਰ ਦੇ ਵਿੱਚ ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਜੀ ਆਇਆਂ ਨੂੰ ਸਤਿ ਸ਼੍ਰੀ ਅਕਾਲ ਜੀ।
1: ਬਹੁਤ ਬਹੁਤ ਧੰਨਵਾਦ ਸ਼ਮੀ ਜੀ, ਤੁਹਾਨੂੰ ਤੇ ਸਾਡੇ ਸਾਰੇ ਲਿਸਨਰਸ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ, ਵੈਰੀ ਗੁੱਡ ਮਾਰਨਿੰਗ ਜੀ।
0: ਸੋ ਦੋਸਤੋ, ਰਸ਼ਮੀਤ ਕੌਰ ਜੀ ਅਕਾਲ ਮੋਰਗੇਜ ਦੇ ਪ੍ਰਿੰਸੀਪਲ ਬ੍ਰੋਕਰ, ਜਦੋਂ ਪ੍ਰਿੰਸੀਪਲ ਬ੍ਰੋਕਰ ਆ ਗਿਆ ਤੁਸੀਂ ਇਹ ਸਮਝ ਦੋ ਬਹੁਤ ਲੰਬਾ ਤਜਰਬਾ, ਬਹੁਤ ਵੱਖ ਵੱਖ ਸਿਨੈਰੀਓ ਇਹਨਾਂ ਨੇ ਆਪਣੇ ਹੱਥਾਂ ਚੋਂ ਕੱਢੇ ਹੋਏ ਨੇ, ਕੰਪਲੈਕਸ ਫਾਈਲਸ ਹੈ ਜਿਹੜੀਆਂ ਉਹਨਾਂ ਦੇ ਵਿੱਚ ਮਹਾਰਤ ਹਾਸਿਲ ਕੀਤੀ ਹੋਈ ਹੈ। ਸੋ ਰਸ਼ਮੀਤ ਜੀ ਹੁਣਾਂ ਦੇ ਨਾਲ ਤੁਸੀਂ ਮੋਰਗੇਜ ਬਾਬਤ ਕੋਈ ਵੀ ਗੱਲਬਾਤ ਕਰਨੀ ਹੈ ਤੇ ਨੰਬਰ 6475399499 ਤੇ ਸੰਪਰਕ ਕਰ ਸਕਦੇ ਹੋ। ਸੋ ਅੱਜ ਆਪਾਂ ਰਸ਼ਮੀਤ ਜੀ ਬਲੈਂਕਟ ਮੋਰਗੇਜ ਇਹ ਕੀ ਹੁੰਦੀ ਹੈ ਇਹਦੇ ਤੇ ਚਾਨਣਾ ਪਈਓ ਜੀ।
1: ਬਿਲਕੁਲ ਜੀ ਸ਼ਮੀ ਜੀ, ਥੋੜੀ ਜੀ ਕੰਪਲੈਕਸ ਟਰਮ ਹੈਗੀ ਹੈ ਬਲੈਂਕਟ ਮੋਰਗੇਜ, ਹਰ ਸਿਨੈਰੀਓ ਵਾਸਤੇ ਨਹੀਂ ਹੈ, ਬਟ ਇੱਕ ਐਗਜ਼ਾਮਪਲ ਲੈ ਕੇ ਸਮਝਦੇ ਹੈਗੇ ਆ ਕਿ ਕੀ ਹੁੰਦਾ ਹੈਗਾ ਕਿ ਸਪੈਸ਼ਲੀ ਇਸ ਮਾਰਕੀਟ ਵਿੱਚ ਕੀ ਹੋ ਰਿਹਾ ਕਿ ਅਪਰੇਜ਼ਲ ਘੱਟ ਆ ਰਹੇ ਨੇ। ਹੁਣ ਅਪਰੇਜ਼ਲ ਘੱਟ ਆ ਰਹੇ ਨੇ ਤੇ ਕਲਾਇੰਟ ਕਲੋਜ਼ ਨਹੀਂ ਕਰ ਰਹੇ ਪ੍ਰੋਪਰਟੀਜ਼, ਸੋ ਉਹਦੇ ਕਰਕੇ ਬੈਂਕ ਤੇ ਬਿਲਡਰ ਇੱਕ ਇਹੋ ਜਿਹੇ ਪ੍ਰੋਗਰਾਮ ਵਿੱਚ ਆਏ ਨੇ, ਉਹਨਾਂ ਨੇ ਇੰਟਰੋਡਿਊਸ ਕੀਤਾ ਹੈਗਾ ਜਿਹਦੇ ਵਿੱਚ ਬੈਂਕ ਜਿਹੜਾ ਹੈਗਾ ਇਵਨ ਇਫ ਅਪਰੇਜ਼ਲ ਘੱਟ ਆਇਆ ਤਾਂ ਵੀ ਉਹ ਮੋਰਗੇਜ ਤੁਹਾਨੂੰ ਦੇ ਦੇਣਗੇ ਪਰਚੇਸ ਪ੍ਰਾਈਸ ਤੇ, ਬਟ ਐਟ ਦ ਸੇਮ ਟਾਈਮ ਤੁਹਾਡੇ ਕੋਲ ਅਗਰ ਕੋਈ ਹੋਰ ਘਰ ਹੈਗਾ, ਹੋਰ ਪ੍ਰੋਪਰਟੀ ਹੈ ਤੇ ਦੋਨੋਂ ਪ੍ਰੋਪਰਟੀ ਤੇ ਲੀਨ ਪੈ ਜਾਏਗੀ। ਇੱਕ ਐਗਜ਼ਾਮਪਲ ਲੈ ਕੇ ਸਮਝਦੇ ਆ, ਅਗਰ ਥੋੜੀ ਜੀ ਡਿਫਿਕਲਟ ਲੱਗ ਰਿਹਾ ਅਗਰ ਮੈਂ ਟਰਮਸ ਜਿਹੜੀਆਂ ਯੂਜ਼ ਕਰ ਰਹੀ ਹੈਗੀ ਆ, ਸੋ ਸੇ ਸਪੋਜ਼ ਕਿ ਮੈਂ ਘਰ ਬੁੱਕ ਕੀਤਾ 6 ਲੱਖ ਦਾ, ਮੇਰਾ ਅਪਰੇਜ਼ਲ ਆਇਆ 4 ਲੱਖ ਦਾ, 2 ਲੱਖ ਦੀ ਉੱਤੇ ਸ਼ਾਰਟਫਾਲ ਹੋ ਗਈ। ਹੁਣ ਮੇਰੇ ਕੋਲ ਪੈਸੇ ਨਹੀਂ ਹੈਗੇ ਉਹ 2 ਲੱਖ ਦੇਣ ਵਾਸਤੇ, ਸੋ ਬੈਂਕ ਕੀ ਕਰ ਰਿਹਾ ਮੈਨੂੰ 6 ਲੱਖ ਦੇ ਹਿਸਾਬ ਦੇ ਨਾਲ ਹੀ ਮੋਰਗੇਜ ਦੇ ਰਿਹਾ ਹੈਗਾ, ਸੋ ਪਰਚੇਸ ਪ੍ਰਾਈਸ ਦੇ ਹਿਸਾਬ ਦੇ ਨਾਲ ਮੋਰਗੇਜ ਦੇ ਰਿਹਾ, ਪਰ ਉਸ 2 ਲੱਖ ਦੇ ਸ਼ਾਰਟਫਾਲ ਨੂੰ ਕਵਰ ਕਰਨ ਵਾਸਤੇ ਤੁਹਾਡੇ ਕੋਲ ਜਿਹੜਾ ਕੋਈ ਐਗਜ਼ਿਸਟਿੰਗ ਘਰ ਹੋਏਗਾ ਉਹਦੇ ਤੇ ਵੀ ਲੀਨ ਪਾ ਦੇਗਾ। ਸੋ ਇਸ ਘਰ ਤੇ ਲੀਨ ਹੈ ਹੀ ਹੈ ਜਿਹੜਾ ਨਵਾਂ ਘਰ ਹੈਗਾ, ਬਟ ਜਿਹੜਾ ਮੇਰਾ ਐਗਜ਼ਿਸਟਿੰਗ ਘਰ ਹੈ ਉਹਦੇ ਤੇ ਵੀ ਲੀਨ ਪੈ ਗਈ, ਇਸ ਕਰਕੇ ਅਸੀਂ ਇਹਨੂੰ ਟਰਮ ਦਿੱਤੀ ਬਲੈਂਕਟ ਮੋਰਗੇਜ, ਇੱਕ ਬਲੈਂਕਟ ਕਰਤੀ ਕਿ ਬੈਂਕ ਨੇ ਆਪਣੇ ਆਪ ਨੂੰ ਸਿਕਿਓਰ ਕਰਨ ਵਾਸਤੇ, ਆਪਣੇ ਲੋਨ ਨੂੰ ਸਿਕਿਓਰ ਕਰਨ ਵਾਸਤੇ ਤੁਹਾਡੇ ਦੋਨੋਂ ਘਰਾਂ ਤੇ ਲੀਨ ਪਾ ਦਿੱਤੀ ਹੈਗੀ ਹੈ।
0: ਅੱਛਾ ਰਸ਼ਮੀ ਜੀ, ਇਹ ਬਲੈਂਕਟ ਮੋਰਗੇਜ ਇੱਕ ਤਰ੍ਹਾਂ ਕੋਲੈਟਰਲ ਜਿੱਦਾਂ ਆਪਾਂ ਕਹਿ ਦਿੰਦੇ ਆ ਉਸ ਤਰ੍ਹਾਂ ਕੰਮ ਕਰਦਾ ਹੈ ਕਿ ਉਹ ਵੱਖਰੀ ਟਰਮ ਹੈ?
1: ਕੋਲੈਟਰਲ ਜੀ ਇਹੀ ਹੁੰਦਾ ਹੈਗਾ ਕਿ ਬੈਂਕ ਜਦੋਂ ਲੋਨ ਦੇ ਰਿਹਾ ਤੇ ਲੋਨ ਕਿਹਦੇ ਅਗੇਂਸਟ ਦੇ ਰਿਹਾ, ਉਹਨੂੰ ਪ੍ਰੋਪਰਟੀ ਨੂੰ ਕੋਲੈਟਰਲ ਕਹਿ ਦੇਈਦਾ, ਕਿਹਦੇ ਅਗੇਂਸਟ ਹੈ ਲੋਨ, ਉਹ ਪ੍ਰੋਪਰਟੀ ਦੇ ਅਗੇਂਸਟ ਹੈਗਾ ਉਹਨੂੰ ਕੋਲੈਟਰਲ ਕਹਿਤਾ, ਤੇ ਇੱਥੇ ਉਹਨੇ 2 ਕੋਲੈਟਰਲ ਲੈ ਲਏ, 2 ਪ੍ਰੋਪਰਟੀਆਂ ਲੈ ਲਈਆਂ, ਕਿਉਂਕਿ ਪੂਰਾ ਮੁੱਲ ਜਿਹੜਾ ਉਹਨੂੰ ਨਹੀਂ ਤੇ ਵਾਪਿਸ ਨਹੀਂ ਮਿਲੇਗਾ ਕਿਉਂਕਿ ਪ੍ਰੋਪਰਟੀ ਦੀ ਵੈਲਿਊ ਹੀ ਥੱਲੇ ਚਲੀ ਗਈ ਹੈ।
0: ਠੀਕ ਹੈ। ਅੱਛਾ ਇਹਦੇ ਪ੍ਰੋਸ ਐਂਡ ਕੌਨਸ ਕੀ ਨੇ ਬਲੈਂਕਟ ਮੋਰਗੇਜ ਲੈਣ ਦੇ? ਸੋ ਦੋਸਤੋ ਰਸ਼ਮੀਤ ਜੀ ਹੁਣੀ ਸਾਡੇ ਨਾਲ ਜੁੜੇ ਹੋਏ ਨੇ, ਨੰਬਰ ਟੂ ਕਾਲ 6475399499 6475349449 ਤੇ ਰਸ਼ਮੀਤ ਜੀ ਹੁਣਾਂ ਦੇ ਨਾਲ ਸੰਪਰਕ ਕਰ ਸਕਦੇ ਹੋ ਜੀ। ਰਸ਼ਮੀਤ ਜੀ
1: ਦੇਖੋ ਜੀ, ਪੋਜ਼ਿਟਿਵ ਤੇ ਇਹੀ ਹੈਗਾ ਕਿ ਬਈ ਅਸੀਂ ਐਟਲੀਸਟ ਘਰ ਕਲੋਜ਼ ਕਰ ਪਾ ਰਹੇ ਹੈਗੇ ਆ, ਕਿ ਇਵਨ ਇਫ ਮੇਰਾ ਅਪਰੇਜ਼ਲ ਘੱਟ ਆ ਗਿਆ ਹੈਗਾ ਪਰ ਮੇਰੇ ਘਰ ਕਲੋਜ਼ ਹੋ ਗਿਆ, ਡਿਪੋਜ਼ਿਟ ਲੂਜ਼ ਨਹੀਂ ਹੋਇਆ। ਕੌਣ ਕੀ ਹੈਗਾ ਕਿ ਹੁਣ ਮੇਰੇ ਦੋਨੋਂ ਘਰਾਂ ਤੇ ਲੀਨ ਹੈ, ਜੇ ਮੈਂ ਆਪਣਾ ਐਗਜ਼ਿਸਟਿੰਗ ਘਰ ਵੇਚਣ ਜਾਵਾਂ ਅਗਰ ਉਹਦੇ ਵਿੱਚ ਕੀ ਹੈ 2 ਮੋਰਗੇਜਸ ਦਿਸਣਗੀਆਂ, ਪਹਿਲੀ ਜਿਹੜੀ ਮੇਰੀ ਆਲਰੇਡੀ ਚੱਲ ਰਹੀ ਸੀ, ਦੂਜੀ ਜਿਹੜੀ ਬੈਂਕ ਨੇ ਇੱਕ ਹੋਰ ਪਾਤੀ ਹੈਗੀ ਹੈ। ਅਗਰ ਮੈਂ ਉਹਨੂੰ ਵੇਚਣ ਗਈ ਤੇ ਮੈਨੂੰ ਪਹਿਲਾਂ ਦੋਨੋਂ ਮੋਰਗੇਜਸ ਕਲੀਅਰ ਕਰਨੀਆਂ ਪੈਣਗੀਆਂ ਤਾਂ ਹੀ ਮੈਂ ਉਸ ਘਰ ਨੂੰ ਵੇਚ ਸਕਦੀ ਹੈਗੀ ਆ, ਔਰ ਜੋ ਬੈਲੈਂਸ ਬਚੇਗਾ ਤਾਂ ਉਹ ਹੀ ਮੇਰੇ ਹੱਥ ਚ ਆਏਗਾ, ਮੈਨੂੰ ਦੋਨੋਂ ਮੋਰਗੇਜਸ ਪੇ ਕਰਨੀਆਂ ਪੈ ਜਾਣਗੀਆਂ। ਸੋ ਟੈਕਨੀਕਲ ਇਸ਼ੂਜ ਆ ਸਕਦੇ ਨੇ, ਬਟ ਐਟ ਦ ਸੇਮ ਟਾਈਮ ਇਟ ਗਿਵਸ ਯੂ ਦ ਫਲੈਕਸੀਬਿਲਿਟੀ ਕਿ ਤੁਸੀਂ ਐਟਲੀਸਟ ਆਪਣੀ ਜਿਹੜੀ ਹੈ ਪ੍ਰੋਪਰਟੀ ਕਲੋਜ਼ ਕਰ ਸਕੋ। ਇਹੋ ਜਿਹੀ ਆਪਸ਼ਨ ਪ੍ਰਾਈਵੇਟ ਮੋਰਗੇਜਸ ਵਿੱਚ ਵੀ ਹੋ ਸਕਦੀ ਹੈ ਕਿ ਇੱਕ ਪ੍ਰੋਪਰਟੀ 'ਚ ਇਨਫ ਪੈਸਾ ਨਹੀਂ ਹੈ ਪਰ 2 ਟ੍ਰਾਂਜੈਕਸ਼ਨਸ ਕਰਨ ਦੀ ਜਗ੍ਹਾ ਲੈਂਡਰ ਨੇ ਕੀ ਕੀਤਾ, ਦੋਨੋਂ ਘਰਾਂ ਤੇ ਬਲੈਂਕਟ ਮੋਰਗੇਜ ਕਰ ਦਿੱਤੀ ਤੇ ਤੁਹਾਨੂੰ ਪੈਸੇ ਦੇਤੇ। ਸੋ ਹਮੇਸ਼ਾ ਆਪਸ਼ਨਸ ਬਣ ਸਕਦੀ ਹੈ, ਅਗੇਨ ਡਿਪੈਂਡਿੰਗ ਔਨ ਕਲਾਇੰਟ ਦੀ ਸਿਚੁਏਸ਼ਨ ਕੀ ਹੈਗੀ ਹੈ। ਸੋ ਆਲਵੇਜ਼ ਕਾਲ ਕਰੋ ਇਹ ਵੇਖਣ ਵਾਸਤੇ ਕਿ ਤੁਹਾਡੇ ਵਾਸਤੇ ਕੀ ਆਪਸ਼ਨਸ ਬਣ ਸਕਦੀਆਂ ਨੇ। ਕਾਲ ਕਰ ਸਕਦੇ ਹੋ ਮੈਨੂੰ ਰਸ਼ਮੀਤ ਕੌਰ ਨੂੰ 6475599499, ਗੂਗਲ ਕਰ ਸਕਦੇ ਹੋ ਰਸ਼ਮੀਤ ਕੌਰ ਮੋਰਗੇਜ ਬ੍ਰੋਕਰ। ਧੰਨਵਾਦ ਜੀ।
0: ਜੀ ਬਹੁਤ ਬਹੁਤ ਧੰਨਵਾਦ ਰਸ਼ਮੀ ਜੀ, ਥੈਂਕ ਯੂ ਜੀ।

0: ਜੀ ਵੈਰੀ ਵੈਰੀ ਗੁੱਡ ਮਾਰਨਿੰਗ ਜੀ, ਹੈਪੀ ਮੰਡੇ, ਹੈਪੀ ਵੀਕਡੇਜ਼ ਤੁਹਾਨੂੰ ਸਾਰਿਆਂ ਨੂੰ। ਪ੍ਰੋਗਰਾਮ ਸੱਜਰੀ ਸਵੇਰਵੇ ਦੇ ਸ਼ੰਮੀ ਪੱਠਲ ਦੇ ਵਿੱਚ ਨਿੱਘਾ ਨਿੱਘਾ ਸਵਾਗਤ ਹੈ ਦੋਸਤੋ। ਹਾੜ ਮਹੀਨੇ ਦੀ ਸੰਗਰਾਂਦ ਆਪ ਸਭ ਨੂੰ ਬਹੁਤ ਬਹੁਤ ਮੁਬਾਰਕਾਂ ਅਤੇ ਪਰਮਾਤਮਾ ਦੀ ਕਿਰਪਾ ਆਪ 'ਤੇ ਬਣਾਈ ਰੱਖਣ ਅਤੇ ਇਹ ਮਹੀਨਾ ਸਾਰਿਆਂ ਲਈ ਖੁਸ਼ੀਆਂ ਭਰਿਆ ਹੋਵੇ। ਪਰਮਾਤਮਾ ਕਰੇ ਤੁਹਾਡਾ ਹਰ ਦਿਨ ਖੁਸ਼ੀਆਂ, ਸਿਹਤ, ਤਰੱਕੀ ਅਤੇ ਪਰਮਾਤਮਾ ਦੀ ਬਖਸ਼ਿਸ਼ਾਂ ਨਾਲ ਭਰਿਆ ਹੋਵੇ। ਸੋ ਸੰਗਰਾਂਦ ਦੀ ਆਪ ਸਭ ਨੂੰ ਦੋਸਤੋ ਬਹੁਤ ਬਹੁਤ ਮੁਬਾਰਕਾਂ। ਆਓ ਖੁਸ਼ੀ ਖੁਸ਼ੀ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਅਤੇ ਵਧੀਆ ਵਧੀਆ ਵਿਚਾਰਾਂ ਦੇ ਨਾਲ ਪ੍ਰੋਗਰਾਮ ਦਾ ਆਗਾਜ਼ ਕਰਦੇ ਹਾਂ। ਅਤੇ ਸਾਡੇ ਨਾਲ ਤੁਸੀਂ ਸਾਂਝ ਪਾਣੀ ਹੈ ਸਟੂਡੀਓ ਦੇ ਵਿੱਚ, ਤਾਂ ਇੱਕੋ ਇੱਕ ਨੰਬਰ ਹੈ 905-673-3337 9056733337 'ਤੇ ਤੁਸੀਂ ਸਾਡੇ ਨਾਲ ਸਾਂਝ ਪਾ ਸਕਦੇ ਹੋ। ਕੋਈ ਨਿਊਜ਼ ਵਿਊਜ਼, ਕੋਈ ਹੋਰ ਅਪਡੇਟ ਤੁਹਾਡੇ ਤੱਕ ਹੈ, ਤੁਸੀਂ ਸਾਡੇ ਨਾਲ ਜਾਂ ਸਾਡੇ ਨਾਲ ਸ਼ੇਅਰ ਕਰਨਾ ਚਾਹੁੰਦੇ ਹੋ ਤੇ ਮੋਰ ਦੈਨ ਵੈਲਕਮ। ਤੇ ਉੱਥੇ ਹੀ 15 ਜੂਨ ਹੈ ਜਿਹੜਾ ਜੋਤੀ ਜੋਤ ਦਿਵਸ ਹੈ, ਜਿਹੜਾ ਸ੍ਰੀ ਗੁਰੂ ਰਵਿਦਾਸ ਜੀ ਦਾ ਵੀ ਹੈ। ਤੇ ਕਹਿੰਦੇ ਸਮਾਂ ਪਰਮਾਤਮਾ ਦੀ ਬਣਾਈ ਹੋਈ ਇੱਕ ਇਹੋ ਜਿਹੀ ਗੁੱਜੀ ਸ਼ਕਤੀ ਹੈ ਜੋ ਦਿਸਦੀ ਤਾਂ ਨਹੀਂ ਪਰ ਦਿਖਾ ਬਹੁਤ ਕੁਛ ਦਿੰਦਾ ਸਮਾਂ। ਕਿਆ ਬਾਤ ਹੈ! ਜ਼ਿੰਦਗੀ ਵਿੱਚ ਇੱਕ ਸਮਾਂ ਅਜਿਹਾ ਆਉਂਦਾ ਜਦ ਤੁਹਾਨੂੰ ਲੱਗਦਾ ਕਿ ਹਰ ਕੰਮ ਵਿੱਚ ਪਰਮਾਤਮਾ ਦਾ ਸਾਥ ਚਾਹੀਦਾ। ਸਬਰ ਕਰਿਆ ਕਰੋ, ਪਰਮਾਤਮਾ ਨੂੰ ਪਤਾ ਹੁੰਦਾ ਕਿ ਤੁਸੀਂ ਕਿਸ ਦਰਦ ਵਿੱਚੋਂ ਲੰਘ ਰਹੇ ਹੋ ਤਾਂ ਪਰਮਾਤਮਾ ਹੀ ਬਿਹਤਰ ਸਮਾਂ ਆਉਣ 'ਤੇ ਸਕੂਨ ਦੇਵੇਗਾ। ਦਰਬਾਰ ਸਾਹਿਬ ਗੁਰੂ ਸਾਹਿਬ ਵੱਲੋਂ ਸਾਜੀ ਅਜਿਹੀ ਜਗ੍ਹਾ ਜਿੱਥੇ ਨਿਮਰਤਾ, ਸੇਵਾ, ਸਮਾਨਤਾ, ਪਿਆਰ ਅਤੇ ਰੱਬੀ ਇਸ਼ਕ ਦਾ ਜੀਵੰਤ ਪ੍ਰਤੀਕ ਹੈ। ਇੱਥੇ ਆਉਣ ਵਾਲਾ ਹਰ ਸ਼ਰਧਾਲੂ ਆਪਣੇ ਮਨ ਦੀ ਬੇਚੈਨੀ ਨੂੰ ਛੱਡ ਕੇ ਇੱਕ ਅਲੌਕਿਕ ਸ਼ਾਂਤੀ ਅਤੇ ਰੂਹਾਨੀ ਆਨੰਦ ਦਾ ਅਨੁਭਵ ਕਰਦਾ ਹੈ। ਰਿਸ਼ਤਿਆਂ ਦੇ ਬਾਜ਼ਾਰ ਵਿੱਚ ਉਹ ਲੋਕ ਹਮੇਸ਼ਾ ਇਕੱਲੇ ਪਾਏ ਜਾਂਦੇ ਹਨ ਜੋ ਦਿਲ ਦੇ ਸਾਫ ਅਤੇ ਜ਼ੁਬਾਨ ਦੇ ਪੱਕੇ ਹੁੰਦੇ ਹਨ। ਹਵਾਵਾਂ ਮੌਸਮ ਦਾ ਰੁੱਖ ਬਦਲ ਸਕਦੀਆਂ ਨੇ ਤੇ ਅਰਦਾਸਾਂ ਮੁਸੀਬਤਾਂ ਦਾ। ਕਿਆ ਬਾਤ ਹੈ! ਕਿਸੇ ਨੂੰ ਦੁਖੀ ਕਰਕੇ ਜਿੱਥੇ ਮਰਜ਼ੀ ਮੱਥਾ ਟੇਕ ਲਓ, ਰੱਬ ਖੁਸ਼ ਨਹੀਂ ਹੋਣਾ। ਦੂਜਿਆਂ ਨੂੰ ਖੁਸ਼ੀ ਦਿਓ, ਬਿਨਾਂ ਮੱਥੇ ਟੇਕੇ ਹੀ ਰੱਬ ਮਿੱਤਰੋ ਖੁਸ਼ ਹੋ ਜਾਵੇਗਾ। ਸਬਰ, ਸ਼ੁਕਰ, ਅਰਦਾਸ, ਇਹ ਚੀਜ਼ਾਂ ਹਮੇਸ਼ਾ ਯਾਦ ਰੱਖੋ। ਸਬਰ ਜੋ ਵੀ ਹੋ ਰਿਹਾ ਹੈ ਪਰਮਾਤਮਾ ਦੀ ਰਜ਼ਾ ਵਿੱਚ ਮੰਨੋ। ਸ਼ੁਕਰ ਜੋ ਵੀ ਪਰਮਾਤਮਾ ਨੇ ਦਿੱਤਾ ਉਸ ਦਾ ਧੰਨਵਾਦ ਕਰੋ। ਅਰਦਾਸ ਆਪਣੀ ਮਿਹਨਤ ਤੇ ਭਰੋਸਾ ਰੱਖੋ, ਬਾਕੀ ਪਰਮਾਤਮਾ ਤੇ ਛੱਡ ਦਿਓ। ਸੋ ਦੋਸਤੋ, ਇਹਨਾਂ ਖੂਬਸੂਰਤ ਵਿਚਾਰਾਂ ਦੇ ਨਾਲ ਪ੍ਰੋਗਰਾਮ ਦਾ ਆਗਾਜ਼। ਇਸ ਟਾਈਮ ਟੋਰੋਂਟੋ ਪੀਅਰਸਨ ਏਅਰਪੋਰਟ ਤੇ ਤਾਪਮਾਨ 11 ਡਿਗਰੀ ਸੈਲਸੀਅਸ ਤੇ ਅੱਜ ਵੱਧ ਤੋਂ ਵੱਧ ਤਾਪਮਾਨ ਹੈ ਜਿਹੜਾ ਦਿਨ ਵੇਲੇ 20 ਡਿਗਰੀ ਸੈਲਸੀਅਸ ਹੋਵੇਗਾ। ਸੋ ਠੰਡ ਹੈ ਜਿਹੜੀ ਉਹ ਪਰਤਾਈ ਆ। ਅੱਜ ਕੋਈ ਕਿਨਮਿਨ ਦੀ ਭਵਿੱਖਬਾਣੀ ਨਹੀਂ ਕੀਤੀ ਗਈ, ਪਰ ਆਹ ਜਿਹੜਾ ਹਫ਼ਤਾ ਆ ਇਹਦੇ ਵਿੱਚ ਜਿਹੜੀ ਵਰਖਾ ਜਿਹੜੀ ਹੈ ਵੱਧ ਤੋਂ ਵੱਧ ਪਵੇਗੀ, ਇਸ ਦੀ ਭਵਿੱਖਬਾਣੀ ਜ਼ਰੂਰ ਮੌਸਮ ਵਿਭਾਗ ਵੱਲੋਂ ਕੀਤੀ ਗਈ ਹੈ। ਅਮਰੀਕ ਭਾਜੀ ਵੈਲਕਮ ਜੀ ਆਇਆਂ ਨੂੰ, ਸਤਿ ਸ਼੍ਰੀ ਅਕਾਲ ਭਾਜੀ।
1: ਸ਼ੰਮੀ ਭਾਜੀ, ਸਭ ਤੋਂ ਤਾਂ ਆਪ ਜੀ ਦੇ ਬਹੁਤ ਬਹੁਤ ਪਿਆਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ।
0: ਜੀ ਗੁਰਫਤਿਹ ਭਾਜੀ, ਜੀ ਆਇਆਂ ਨੂੰ ਵੈਲਕਮ ਜੀ ਆਇਆਂ ਨੂੰ। ਹੋਰ ਸੁਣਾਓ, ਕਿੱਦਾਂ ਹਾਲ ਚਾਲ ਜੀ?
1: ਬਹੁਤ ਭਾਜੀ ਵਧੀਆ। ਜੋ ਤੁਸੀਂ ਵਿਚਾਰ ਦੱਸਿਆ ਤੇ ਕੋਈ ਸ਼ਬਦ ਨੇ ਦਿਆ ਵੀ ਕੀ ਬੋਲੀਏ ਨਾ।
0: ਲੈ ਲੈ ਭਾਜੀ, ਕਿਆ ਬਾਤ ਹੈ, ਪਿਆਰ ਹੈ ਤੁਹਾਡਾ।
1: ਬਾਬਾ ਦੀਪ ਸਿੰਘ ਜੀ ਦਾ ਇੱਕ ਆਪਾਂ ਸ਼ੁਰੂਆਤ ਕਰਦੇ ਹਾਂ ਭਾਜੀ।
0: ਜੀ ਜੀ,
1: ਤੇਰਾ ਧੰਨ ਧੰਨ ਬਾਬਾ ਦੀਪ ਸਿੰਘ ਜੀ, ਧੰਨ ਧੰਨ ਬਾਬਾ ਦੀਪ ਸਿੰਘ ਜੀ, ਤੇਰੇ ਦਰ ਤੋਂ ਬਾਬਾ ਦੀਪ ਸਿੰਘ ਜੀ। ਡੁੱਬਦਿਆਂ ਨੂੰ ਸਹਾਰੇ ਮਿਲਦੇ ਨੇ, ਤੇਰੇ ਚਰਨ ਧੂੜ ਮਿਲ ਜਾਵੇ ਤਾਂ ਸਭ ਦੇ ਵਾਰੇ ਨਿਆਰੇ ਮਿਲਦੇ ਨੇ। ਜਿਸ ਨੇ ਵੀ ਆ ਕੇ ਪੱਲਾ ਫੜਿਆ ਤੂੰ ਡੁੱਬਦੀ ਬੇੜੀ ਤਾਰੀਏ, ਤੇਰੀ ਰਹਿਮਤ ਸਦਕਾ ਬਾਬਾ ਜੀ ਚੱਲਦੀ ਏ ਦੁਨੀਆਂ ਸਾਰੀ ਏ, ਤੇਰੀ ਰਹਿਮਤ ਸਦਕਾ ਬਾਬਾ ਜੀ ਚੱਲਦੀ ਏ ਦੁਨੀਆਂ ਸਾਰੀ ਏ। ਸ਼ੰਮੀ ਭਾਜੀ, ਪਰਮਾਤਮਾ ਅੱਗੇ ਅਰਦਾਸ ਕਰਦੇ ਹਾਂ ਵੀ ਸਾਰਿਆਂ ਨੂੰ ਚੜ੍ਹਦੀ ਕਲਾ ਵਿੱਚ ਰੱਖੇ, ਜਿੰਨੇ ਵੀ ਸਾਡੇ ਟੈਕਸੀ ਡਰਾਈਵਰ ਆ, ਜਿੰਨੇ ਵੀ ਸਾਰੇ ਵਰਕਰ ਅੱਜ ਸਾਰੇ ਮਾਰਨਿੰਗ ਟਾਈਮ ਪਹੁੰਚੇ ਮੰਡੇ ਦਾ ਦੇਣੇ ਆ, ਪਰਮਾਤਮਾ ਨੂੰ ਚੜ੍ਹਦੀ ਕਲਾ ਚ ਰੱਖੇ। ਆਪ ਜੀ ਨੂੰ ਵੀ ਪਤਾ ਵੀ ਜਿਹੜਾ ਅੱਜ ਇਹ ਮਾਹੌਲ ਚੱਲਦਾ ਆ ਬਹੁਤ ਇੱਕ, ਆਪ ਜੀ ਨੂੰ ਵੀ ਸ਼ੰਮੀ ਸਾਹਿਬ ਪਤਾ ਵੀ ਕੰਮਾਂ ਕਾਰਾਂ ਦੇ ਵਿੱਚ ਬਹੁਤ ਲੋਕਾਂ ਨੂੰ ਘਾਟਾ ਪੈ ਰਿਹਾ
0: ਜੀ।
1: ਤੁਸੀਂ ਤਾਂ ਸੇਲਜ਼ਮੈਨ ਆ, ਤੁਹਾਨੂੰ ਤਾਂ ਸਾਰੇ ਪਤਾ ਵੀ ਘਰਾਂ ਦੇ ਵਿੱਚ ਵੀ ਥੋੜੀ ਥੋੜੀ ਪ੍ਰੋਬਲਮ ਆ ਰਹੀ ਆ। ਬਾਕੀ ਅੱਗੇ ਆਪਾਂ ਇਹ ਬਾਤ ਕਰਦੇ ਵੀ ਆਉਣ ਵਾਲਾ ਸਮਾਂ ਸੱਚੇ ਪਾਤਸ਼ਾਹ ਖੁਸ਼ੀਆਂ ਭਰਿਆ ਆਪਾਂ ਨੂੰ ਦਊਗਾ।
0: ਸਹੀ ਗੱਲ।
1: ਕਹਿੰਦਾ ਕੱਚੇ ਕੋਠੇ ਨੂੰ ਜੇਕਰ ਲਿਪੀਏ ਨਾ ਤੇ ਟੈਂਦਿਆਂ ਟੈਂਦਿਆਂ ਟਹਿ ਜਾਂਦਾ, ਹੋ ਤੇ ਚੁਗਲ ਖੋਰ ਨੂੰ ਜੇਕਰ ਰੋਕੀਏ ਨਾ ਤੇ ਗੱਲ ਕਹਿੰਦਿਆਂ ਕਹਿੰਦਿਆਂ ਕਹਿ ਜਾਂਦਾ।
0: ਕਿਆ ਬਾਤ!
1: ਹੋ ਮਾਂ ਪਿਓ ਦੀ ਸੇਵਾ ਜੇ ਕਰਦਾ ਨਹੀਂ ਤੇ ਬੇੜਾ ਪੱਟ ਬਹਿੰਦਿਆਂ ਬਹਿੰਦਿਆਂ ਪੈ ਜਾਂਦਾ ਉਹ ਮੁਰੀਕ ਸਿੰਘਾਂ ਮਾਪੇ ਨੂੰ ਤੂੰ ਗਲ ਲਾ ਲੈ ਤੇ ਬੇੜਾ ਤਰਦਿਆਂ ਤਰਦਿਆਂ ਤਰ ਜਾਂਦਾ ਤੇ ਬੇੜਾ ਤਰਦਿਆਂ ਤਰਦਿਆਂ ਤਰ ਜਾਂਦਾ।
0: ਕਿਆ ਬਾਤ ਹੈ ਭਾਜੀ, ਰੰਗੀ ਬੰਦਾ ਬਹੁਤ ਸੋਹਣੀ ਹਫਤੇ ਦੀ ਤੁਸੀਂ ਸ਼ੁਰੂਆਤ ਹੈ ਜਿਹੜੀ ਸਾਡੀ ਕਰਾ ਦਿੱਤੀ, ਕਿਆ ਬਾਤ ਹੈ। ਬਹਿ ਜਾ ਕਰਾ
1: ਜੀ ਸ਼ਮੀ ਸਾਹਿਬ, ਦੇਖੋ ਘਰਾਂ ਦੇ ਵਿੱਚ ਬਹੁਤ ਵੱਡੀਆਂ ਪ੍ਰੋਬਲਮਾਂ ਆਉਂਦੀਆਂ ਨਾ, ਕੋਈ ਵੀ ਆ ਜਾਂਦੀ ਆ, ਮਾਂ ਪਿਓ ਨੂੰ ਵੀ ਪ੍ਰੋਬਲਮ ਆ ਜਾਂਦੀ ਆ, ਆਪਣੇ ਨੂੰ ਵੀ ਪ੍ਰੋਬਲਮ ਆ ਜਾਂਦੀ ਹੈ ਨਾ, ਕਿਉਂਕਿ ਜੇ ਸਾਡੇ ਮਾਂ ਪਿਓ ਨੇ ਸਾਨੂੰ ਬਾਂਹ ਫੜੀ ਸਾਨੂੰ ਇੱਥੇ ਤੱਕ ਲੈ ਕੇ ਆਉਂਦਾ ਨਾ, ਉਹਦਾ ਸ਼ੁਕਰਗੁਜ਼ਾਰ ਕਰਨਾ ਚਾਹੀਦਾ, ਕਿਉਂਕਿ ਉਹਨਾਂ ਨੇ ਵੀ ਬੜੇ ਦੁੱਖ ਝੱਲੇ ਆ ਤੇ ਦੁੱਖ ਆਪਾਂ ਵੀ ਬੜੇ ਝੱਲੇ ਆ, ਜੇ ਉਹਨਾਂ ਨੂੰ ਆਪਾਂ ਸੁੱਖ ਦੇਣਾ ਤੇ ਮਾਂ ਪਿਓ ਆਪਾਂ ਨੂੰ ਬਾਂਹ ਫੜਨਾ ਪੈਣਾ, ਸੁੱਖ ਤਾਂ ਹੀ ਮਿਲਣਾ ਭਾਜੀ।
0: ਸਹੀ ਗੱਲ ਜੀ, ਕਿਆ ਬਾਤ,
1: ਗੁਰਦੁਆਰੇ ਜਾਣ ਦਾ ਤਾਂ ਹੀ ਫਾਇਦਾ ਆ, ਜੇ ਮਾਂ ਪਿਓ ਦੀ ਸੇਵਾ ਕਰਨਾ ਇਹ ਨਾ ਹੋਵੇ ਉੱਥੇ ਮੈਂ ਗੁਰਦੁਆਰੇ ਜਾ ਕੇ ਮੱਥਾ ਟੇਕ, ਘਰ ਪਹਿਲਾਂ ਜਾ ਕੇ ਬਾਲਟੀਆਂ ਦੇਖਾਂ ਭਾਜੀ, ਪਨੀਰ ਬਣਿਆ ਪਕੌੜੇ ਬਣੇ, ਇਹ ਕੀ ਬਣਿਆ, ਫੇਰ ਇਹ ਕੰਮ ਨੀ ਚੱਲਣਾ ਇਹ।
0: ਜੀ
1: ਸਭ ਤੋਂ ਪਹਿਲਾਂ ਸਾਡਾ ਮਾਂ ਪਿਓ ਸਾਡਾ ਗੁਰੂ ਆ।
0: ਬਿਲਕੁਲ ਬਿਲਕੁਲ ਜੀ,
1: ਠੀਕ ਆ। ਜਿੱਦਣ ਮੇਰੇ ਬਾਪੂ ਜੀ ਭਾਜੀ ਗਏ ਨਾ 8-9 ਸਾਲ, ਮੈਂ ਤੁਹਾਨੂੰ ਪਤਾ ਹੋਣਾ ਵੀ ਸ਼ਾਇਦ, ਮੈਂ ਵੀ ਬਹੁਤ ਚਲੋ ਜਿੰਨੇ ਵੀ ਮੇਰੇ ਸੀਗੇ ਕੈਸ਼ ਮੈਚ ਲੈ ਕੇ ਬਾਪੂ ਦੀ ਸੇਵਾ ਕੀਤੀ ਆ
0: ਜੀ ਜੀ,
1: ਪਰ ਜਦੋਂ ਦੁਨੀਆਂ ਤੋਂ ਚੱਲ ਜਾਂਦੇ ਨਾ ਤੇ ਜਿਹੜੀਆਂ ਅਸੀਂ ਗੱਲਾਂ ਕਰਨੀਆਂ ਜਿਹੜੀ ਉਹ ਕਰ ਗਿਆ ਅਸੀਂ, ਸਾਡੇ ਕੋਲ ਗੱਲਾਂ ਨੀ ਹੋਣੀਆਂ,
0: ਨਹੀਂ ਹੁੰਦੀ ਭਾਜੀ, ਬਿਲਕੁਲ
1: ਠੀਕ ਆ,
0: ਸਹੀ ਗੱਲ ਹੈ।
1: ਤੇ ਬਾਕੀ ਜਦੋਂ ਵਿਛੋੜਾ ਮਿਲ ਜਾਂਦਾ ਤੇ ਜਿਹੜਾ ਉਹ ਜਿਹੜੇ ਕਮਰੇ ਚ ਪੈਂਦੇ ਸੀ, ਉਹ ਕਮਰਾ ਇੱਦਾਂ ਵੀ ਕਈ ਵਾਰ ਲੱਗਦਾ ਨਾ ਵੀ ਸਾਡੇ ਕੋਲ ਸਾਰਾ ਕੁਝ ਚਲੇ ਗਿਆ, ਅੱਗੇ ਆਪਾਂ ਇਹ ਅਰਦਾਸ ਕਰਦੇ ਆ ਵੀ ਸੱਚੇ ਪਾਤਸ਼ਾਹ ਸਾਰਿਆਂ ਨੂੰ ਚੜ੍ਹਦੀ ਕਲਾ ਰੱਖੇ, ਜਿੰਨੇ ਵੀ ਸਾਡੇ ਭੈਣ ਭਰਾ ਸਾਡੀਆਂ ਮਾਤਾਵਾਂ ਬੱਚੇ ਬੱਚੀਆਂ, ਗੁਰੂ ਮਹਾਰਾਜ ਅੱਗੇ ਅਰਦਾਸ ਕਰਦੇ ਆ ਸੱਚੇ ਪਾਤਸ਼ਾਹ ਸਾਰਿਆਂ ਨੂੰ ਚੜ੍ਹਦੀ ਕਲਾ ਰੱਖੇ, ਕਮਾਈ ਵਿੱਚ ਵਾਧਾ ਪਾਵੇ, ਵਾਹਿਗੁਰੂ ਜੀ ਕਾ ਖਾਲਸਾ
0: ਸਾਡੇ ਨਾਲ ਜੁੜੇ ਹੋਏ ਨੇ। ਤੋ ਦੋਸਤੋ, ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ।

0: ਜੀ ਹਾਂ ਦੋਸਤੋ, ਬੜਾ ਸੋਹਣਾ ਅਮਰੀਕ ਭਾਜੀ ਹੁਣੀ ਕਹਿ ਕੇ ਗਏ ਤੇ ਇਹਦੇ ਨਾਲ ਤਾਂ ਹੀ ਮੈਂ ਖਬਰ ਤੋਂ ਆ ਜਿਹੜੀ ਸਟਾਰਟਿੰਗ ਕਰਦਾ। ਅਮਰੀਕਾ ਦੀ ਹੈ ਵਾਸ਼ਿੰਗਟਨ ਯੂਨੀਵਰਸਿਟੀ ਸਕੂਲ ਆਫ ਮੈਡੀਸਨ, ਉਹਨਾਂ ਦੀ ਇੱਕ ਖੋਜ ਦੇ ਵਿੱਚ ਪਤਾ ਚੱਲਿਆ ਵੀ ਬੱਚਿਆਂ ਦੇ ਜਿਹੜਾ ਦਿਮਾਗੀ ਵਿਕਾਸ, ਬੌਧਿਕ ਵਿਕਾਸ ਹੈ ਉੱਤੇ ਸਭ ਤੋਂ ਵੱਡਾ ਜਿਹੜਾ ਅਸਰ ਹੈ ਆਈ ਕਿਊ ਜਾਂ ਫਿਰ ਮਾਪਿਆਂ ਦੀ ਪਰਵਰਿਸ਼ ਜੋ ਆਪਾਂ ਸੰਸਕਾਰ ਜਾਂ ਫਿਰ ਸਿਹਤ ਦਾ ਨਹੀਂ, ਸਗੋਂ ਪਰਿਵਾਰ ਦੀ ਆਮਦਨ, ਜੋ ਫੈਮਿਲੀ ਇਨਕਮ ਹੈ ਉਹਦਾ ਅਤੇ ਜਿਸ ਇਲਾਕੇ ਦੇ ਵਿੱਚ ਉਹ ਰਹਿ ਰਹੇ ਹਨ ਉਹਨਾਂ ਦਾ ਬੱਚਿਆਂ ਦੇ ਬੌਧਿਕ ਵਿਕਾਸ ਦੇ ਵਿੱਚ ਬਹੁਤ ਵੱਡਾ ਅਸਰ ਹੈ। ਸੋ ਜਿਹੜੇ ਖੋਜਕਰਤਾਵਾਂ ਨੇ ਉਹਨਾਂ ਨੇ 12,000 ਬੱਚਿਆਂ ਦੇ ਦਿਮਾਗਾਂ ਦੇ ਉੱਤੇ ਆ ਜਿਹੜਾ ਇਹ ਸਕੈਨ ਕੀਤਾ, ਵੱਖ ਵੱਖ ਕਾਰਨ, ਅਰਾਊਂਡ 650 ਜਿਹੜੇ ਕਾਰਨ ਹੈ ਉਹਨਾਂ ਦਾ ਅਧਿਐਨ ਕੀਤਾ ਵੀ ਬੱਚਿਆਂ ਦੇ ਜਿਹੜੇ ਦਿਮਾਗ 'ਤੇ ਹੈ ਸਭ ਤੋਂ ਵੱਧ ਅਸਰ ਹੈ ਜਿਹੜਾ ਕਿਸ ਚੀਜ਼ ਦਾ ਪੈਂਦਾ। ਠੀਕ ਹੈ, ਜਿਹੜੇ ਸੰਸਕਾਰ ਪਰਿਵਾਰ ਵੱਲੋਂ ਦਿੱਤੇ ਜਾਂਦੇ ਉਹ ਵੀ ਮਾਇਨੇ ਰੱਖਦੇ ਨੇ, ਪਰ ਆਹ ਜੋ ਦੋ ਚੀਜ਼ਾਂ ਨੇ ਇਹ ਕਹਿੰਦੇ ਵੀ ਸਭ ਤੋਂ ਵੱਧ ਅਸਰ ਆ ਜਿਹੜਾ ਬੱਚਿਆਂ ਦੇ ਬੌਧਿਕ ਜਾਂ ਮਾਨਸਿਕ ਵਿਕਾਸ ਦੇ ਉੱਤੇ ਆ ਜਿਹੜਾ ਅਸਰ ਰੱਖਦੀਆਂ ਨੇ। ਨਤੀਜਿਆਂ ਤੋਂ ਪਤਾ ਚੱਲਿਆ ਕਿ ਆਰਥਿਕ ਹਾਲਾਤ, ਸੁਰੱਖਿਆ ਭਰਿਆ ਜਿਹੜਾ ਮਾਹੌਲ ਹੈ, ਜਿਸ ਮਾਹੌਲ ਜਾਂ ਨੇਬਰਹੁੱਡ ਦੇ ਵਿੱਚ ਉਹ ਗਰੋਹ ਹੋ ਰਹੇ ਨੇ, ਸਿੱਖਿਆ ਅਤੇ ਸਮਾਜਿਕ ਸਹੂਲਤਾਂ ਬੱਚਿਆਂ ਦੀ ਸਿੱਖਣ ਸਮਰੱਥਾ ਅਤੇ ਦਿਮਾਗੀ ਵਿਕਾਸ ਨੂੰ ਪ੍ਰਭਾਵਿਤ ਕਰਦੀਆਂ ਹਨ। ਸੋ ਇਹ ਖੋਜ ਦੱਸਦੀ ਹੈ ਮਿੱਤਰੋ, ਬੱਚਿਆਂ ਲਈ ਇੱਕ ਚੰਗਾ ਸਮਾਜ ਅਤੇ ਆਰਥਿਕ ਮਾਹੌਲ ਹੈ ਜਿਹੜਾ ਬਹੁਤ ਮਹੱਤਵਪੂਰਨ ਹੈ। ਸੋ ਇਸ ਕਰਕੇ ਮੈਂ ਜਦੋਂ ਰੀਅਲ ਸਟੇਟ ਜਾਂ ਘਰਾਂ ਨਾਲ ਵੀ ਜਦੋਂ ਫੈਮਿਲੀ ਜਾਂ ਬੱਚਿਆਂ ਦੇ ਨਾਲ ਆਉਂਦੇ, ਮੈਂ ਕਹਿੰਦਾ ਜੀ ਮੈਂ ਤਾਂ ਇਹ ਵੀ ਦੇਖਦਾ ਵੀ ਜਿਸ ਨੇਬਰਹੁੱਡ ਦੇ ਵਿੱਚ ਤੁਸੀਂ ਰਹਿ ਰਹੇ ਹੋ ਉੱਥੇ ਦਾ ਮਾਹੌਲ ਕਿਹੋ ਜਿਹਾ ਆ, ਬਾਕੀ ਸਕੂਲ ਦੀ ਰੇਟਿੰਗ ਹੈ ਜਿਹੜੀ ਉਹ ਤੁਹਾਡੇ ਨਾਲ ਸਾਂਝੀ ਕਰੀਦੀ ਹੈ, ਕਿਉਂਕਿ ਜੇ ਤੁਸੀਂ ਸਾਡੇ 'ਤੇ ਜ਼ਿੰਮੇਵਾਰੀ ਪਾਈ ਹੈ ਤਾਂ ਹਰ ਇੱਕ ਚੀਜ਼ ਦੀ ਡਿਊ ਡਿਲੀਜੈਂਸ ਹੈ ਜਿਹੜੀ ਉਹ ਕੀਤੀ ਜਾਂਦੀ ਹੈ। ਸੋ ਦੋਸਤੋ, ਤੁਸੀਂ ਆ ਜਿਹੜੀ ਇਸ ਖੋਜ ਦੇ ਨਾਲ ਮੈਂ ਕਹਿੰਦਾ ਵੀ ਸ਼ਾਇਦ ਕੁਝ ਕੁ ਸਹਿਮਤ ਹੋਣ, ਸ਼ਾਇਦ ਕੁਝ ਕੁ ਸਹਿਮਤ ਵੀ ਨਾ ਹੋਣ, ਪਰ ਇਹ ਹੈ ਜਿਹੜਾ 12,000 ਬੱਚਿਆਂ ਦੇ ਉੱਤੇ ਆ ਜਿਹੜਾ ਵਾਸ਼ਿੰਗਟਨ ਯੂਨੀਵਰਸਿਟੀ ਸਕੂਲ ਆਫ ਮੈਡੀਸਨ ਵੱਲੋਂ ਆ ਜਿਹੜਾ ਇੱਕ ਖੋਜ ਕੀਤੀ ਗਈ ਹੈ, ਐਕਸਪੈਰੀਮੈਂਟ ਹੋਇਆ ਜਿਸ ਨੇ ਇਹ ਸਾਬਿਤ ਕੀਤਾ। ਅੱਛਾ, ਇਹ ਇੱਦਾਂ ਨਹੀਂ ਵੀ 500 ਜਾਂ 1,000 ਬੱਚਿਆਂ, 12,000 ਬੱਚਿਆਂ ਦੇ ਉੱਤੇ ਆ ਜਿਹੜਾ ਇਹ ਜਦੋਂ ਖੋਜ ਕੀਤੀ ਤਾਂ ਉਹਦਾ ਰਿਜ਼ਲਟ ਹੈ ਜਿਹੜਾ ਲਿਖਿਆ। ਮੌਂਟਰੀਅਲ ਜਾਂ ਕਿਊਬੈਕ ਦੇ ਵਿੱਚ ਕੁਝ ਇਹੋ ਜਿਹੇ ਕਾਨੂੰਨ ਆਏ ਜਿਹਦੇ 'ਤੇ ਧਾਰਮਿਕ ਫੇਤ ਦੇ ਉੱਤੇ ਕਹਿੰਦੇ ਵੀ ਸਵਾਲ ਆ ਜਿਹੜੇ ਉਹ ਖੜ੍ਹੇ ਹੋਏ। ਹੁਣ ਮੌਂਟਰੀਅਲ ਪੁਲਿਸ ਵਿਭਾਗ ਦੇ 2 ਪੁਲਿਸ ਅਧਿਕਾਰੀਆਂ ਨੂੰ ਡਿਊਟੀ ਦੌਰਾਨ ਲੋਕਾਂ ਨਾਲ ਕਥਿਤ ਤੌਰ 'ਤੇ ਨਸਲੀ ਅਤੇ ਭੇਦਪੂਰਨ ਵਰਤਾਰਾ ਕਰਨ ਦੇ ਦੋਸ਼ਾਂ ਹੇਠ ਮੁਅੱਤਲ ਕਰ ਦਿੱਤਾ। ਇਹ ਜਾਣਕਾਰੀ ਹੈ ਜਿਹੜਾ ਮੌਂਟਰੀਅਲ ਦੇ ਪੁਲਿਸ ਮੁਖੀ ਫੈਡੀ ਡਾਗਰ ਨੇ ਇੱਕ ਵਿਸ਼ੇਸ਼ ਪ੍ਰੈਸ ਕਾਨਫਰੰਸ ਦੇ ਵਿੱਚ ਦਿੱਤੀ ਅਤੇ ਉਹਨਾਂ ਨੇ ਮਾਮਲੇ ਨੂੰ ਬੜਾ ਹੀ ਚਿੰਤਾਜਨਕ ਕਰਾਰ ਦਿੱਤਾ। ਕਿਹਾ ਕਿ ਪੁਲਿਸ ਸੇਵਾ ਦੇ ਵਿੱਚ ਇਹੋ ਜਿਹਾ ਵਿਵਹਾਰ ਲਈ ਕੋਈ ਵੀ ਥਾਂ ਨਹੀਂ ਹੈ। ਦੋਵੇਂ ਅਧਿਕਾਰੀ ਹੈ ਜਿਹੜੇ ਮੌਂਟਰੀਅਲ ਨਾਰਥ ਖੇਤਰ ਦੇ ਨਾਲ ਸਟੇਸ਼ਨ 39 ਨਾਲ ਸੰਬੰਧਿਤ ਸਨ ਅਤੇ ਇਸ ਟਾਈਮ ਇਹਨਾਂ ਨੂੰ ਫੀਲਡ ਤੋਂ ਹੈ ਜਿਹੜਾ ਹਟਾ ਦਿੱਤਾ ਗਿਆ ਅਤੇ 3 ਹੋਰ ਅਧਿਕਾਰੀ ਹੈ ਉਹਨਾਂ ਨੂੰ ਵੀ ਮੈਦਾਨੀ ਡਿਊਟੀਆਂ ਜਿਹੜੀਆਂ ਨੇ ਉਹਨਾਂ ਤੋਂ ਹਟਾ ਕੇ ਐਡਮਿਨ ਜਗ੍ਹਾ 'ਤੇ ਪੋਸਟ ਕਰ ਦਿੱਤਾ ਗਿਆ। ਪੁਲਿਸ ਮੁਖੀ ਨੇ ਭਰੋਸਾ ਦਿੱਤਾ ਕਿ ਮਾਮਲੇ ਦੀ ਹੈ ਜਿਹੜੀ ਪੂਰੀ ਅਤੇ ਨਿਰਪੱਖ ਜਾਂਚ ਹੈ ਜਿਹੜੀ ਕੀਤੀ ਜਾਵੇਗੀ ਅਤੇ ਇਸ ਘਟਨਾ 'ਤੇ ਪੁਲਿਸ ਅਤੇ ਜਨਤਾ ਦੇ ਵਿਚਕਾਰ ਭਰੋਸੇ ਦੇ ਮੁੱਦੇ ਨੂੰ ਦੁਬਾਰਾ ਇੱਕ ਵਾਰ ਫਿਰ ਚਰਚਾ ਦੇ ਵਿੱਚ ਦੋਸਤੋ ਲਿਆ ਦਿੱਤਾ ਹੈ। ਬ੍ਰੈਂਪਟਨ ਦੇ ਵਿੱਚ ਸ਼ਨੀਵਾਰ ਸਵੇਰੇ ਇੱਕ ਰੈਸਟੋਰੈਂਟ ਇਹ ਕੋਟਰੀਅਲ ਅਤੇ ਮਕਵੀਨ ਡਰਾਈਵ ਦੇ ਉੱਤੇ, ਕੋਟਰੀਅਲ ਬੁਲੇਵਰਡ ਅਤੇ ਮਕਵੀਨ ਡਰਾਈਵ ਦੇ ਉੱਤੇ ਤੁਸੀਂ ਜਦੋਂ ਗੂਗਲ ਵੀ ਕਰੋਗੇ ਨਾ ਉੱਥੇ ਹੈ ਜਿਹੜੇ 2 ਕੁ ਹੀ ਰੈਸਟੋਰੈਂਟ ਹੈ ਉਸ ਇੰਟਰਸੈਕਸ਼ਨ 'ਤੇ, ਤੁਹਾਨੂੰ ਆਪ ਹੀ ਪਤਾ ਚੱਲ ਜਾਵੇਗਾ ਵੀ ਇਹ ਕਿਹੜੇ ਬੰਦੇ ਸੀਗੇ। ਪੁਲਿਸ ਦੇ ਅਨੁਸਾਰ ਇਹ ਘਟਨਾ ਜਿਹੜੀ ਹੈ ਸਵੇਰੇ ਲਗਭਗ 4:15 ਆ ਜਿਹੜੀ ਵਾਪਰੀ, ਜਿਹਦੇ ਵਿੱਚ 8 ਜਾਂ ਇਸ ਤੋਂ ਵੱਧ ਲੋਕ ਸ਼ਾਮਿਲ ਸੀਗੇ। ਕਹਿੰਦੇ ਚੰਗੀ ਖੂਬ ਗਹਿ ਗੱਚ ਆ ਜਿਹੜੀ ਲੜਾਈ ਹੋਈ ਅਤੇ ਇੱਕ ਬੰਦੇ ਦੇ ਪੱਟ 'ਤੇ ਗੰਭੀਰ ਆ ਜਿਹੜਾ ਕੱਟ ਲੱਗ ਗਿਆ ਅਤੇ ਇੱਕਦਮ ਜਿਹੜੀ ਉੱਥੇ ਪੈਰਾਮੈਡਿਕਸ ਪਹੁੰਚੀ, ਉਹਨਾਂ ਨੇ ਫਸਟ ਏਡ ਦੇ ਕੇ ਉਸ ਨੂੰ ਹਸਪਤਾਲ ਆ ਜਿਹੜਾ ਦਾਖਲ ਕੀਤਾ। ਪੁਲਿਸ ਇਸ ਟਾਈਮ ਮਾਮਲੇ ਦੀ ਜਾਂਚ ਕਰ ਰਹੀ ਹੈ ਅਤੇ ਲੜਾਈ ਦੇ ਕਾਰਨਾਂ ਬਾਰੇ ਜਾਣਕਾਰੀ ਆ ਜਿਹੜੀ ਇਕੱਠੀ ਕੀਤੀ ਜਾ ਰਹੀ ਹੈ। ਫਿਲਹਾਲ ਅਜੇ ਕਿਸੇ ਵੀ ਗ੍ਰਿਫਤਾਰੀ ਦੀ ਆ ਜਿਹੜੀ ਪੁਲਿਸ ਵੱਲੋਂ ਪੁਸ਼ਟੀ ਆ ਜਿਹੜੀ ਉਹ ਨਹੀਂ ਕੀਤੀ ਗਈ। ਸੋ ਦੋਸਤੋ, ਇੱਕ ਖੋਜ ਹੈ ਜਿਹੜੀ ਇੱਕ ਹੋਰ ਆਈ ਹੈ, ਇਹ ਤੁਸੀਂ ਆਪਣੇ ਆਪ ਦੇ ਨਾਲ ਵੀ ਸਵਾਲ ਕਰਿਓ, ਕਿਉਂਕਿ ਜਦੋਂ ਮੈਂ ਇਹ ਪੜ੍ਹਦਾ ਪਿਆ ਸੀ ਮੈਂ ਆਪ ਆਪਣੇ ਨਾਲ ਸਵਾਲ ਕਰਨ ਲੱਗ ਪਿਆ ਵੀ ਬਾਕੀ ਇਹ ਗੱਲ ਸਹੀ ਹੈ ਜੇ ਮੈਂ ਆਪਣੇ ਆਪ 'ਤੇ ਹੈ ਜਿਹੜਾ ਜਾਂ ਆਪਣੀ ਸਵੈ ਪੜਚੋਲ ਕਰਕੇ ਦੇਖਾਂ। ਅਤੇ ਤੁਸੀਂ ਵੀ ਹੈ ਜਿਹੜਾ ਇਹ ਜਿਹੜਾ ਆਪਣੇ ਆਪ ਦੇ ਨਾਲ ਸਵਾਲ ਕਰਿਓ ਅਤੇ ਆਪਣੇ ਆਪ ਨੂੰ ਪੁੱਛਿਓ ਵੀ ਬਾਕੀ ਹੈ ਜਿਹੜੀਆਂ ਇਹ ਖੋਜਾਂ ਹੁੰਦੀਆਂ ਪਈਆਂ ਆ ਪ੍ਰੈਕਟੀਕਲੀ ਬਿਲਕੁਲ ਸਹੀ ਹੈ, ਪਰ ਕਈ ਵਾਰ ਉਹਨਾਂ ਖੋਜਾਂ ਦਾ ਅਸਲ ਕਾਰਨ ਹੈ ਦੋਸਤੋ ਪਤਾ ਨਹੀਂ ਚੱਲਦੇ ਹੁੰਦੇ। ਸੋ ਇੱਕ ਹੋਰ ਜਿਹੜੀ ਖੋਜ ਹੈ ਜਿਹੜੀ ਵਿਗਿਆਨਿਕ ਖੋਜ ਹੈ ਉਹਦੇ ਵਿੱਚ ਇੱਕ ਦਿਲਚਸਪ ਜਿਹੜੀ ਗੱਲ ਸਾਹਮਣੇ ਇਹ ਆਈ ਹੈ ਵੀ ਜਦੋਂ ਵੀ ਆਪਾਂ ਕਿਸੇ ਮਾਲ ਜਾਂ ਫਿਰ ਮਿਊਜ਼ੀਅਮ ਜਾਂ ਫਿਰ ਕਿਸੇ ਖੁੱਲ੍ਹੀ ਜਗ੍ਹਾ ਦੇ ਵਿੱਚ ਬਿਨਾਂ ਖਾਸ ਦਿਸ਼ਾ ਦੇ ਘੁੰਮਦੇ ਹਾਂ ਤਾਂ ਅਕਸਰ ਅਸੀਂ ਘੜੀ ਦੀ ਸੂਈ ਮਤਲਬ ਕਾਊਂਟਰ ਕਲੋਕ ਵਾਈਜ਼ ਘੁੰਮਣਾ ਜ਼ਿਆਦਾ ਪਸੰਦ ਕਰਦੇ ਹਾਂ, ਕਲੋਕ ਵਾਈਜ਼ ਦੀ ਡਾਇਰੈਕਸ਼ਨ ਦੇ ਵਿੱਚ ਨਹੀਂ ਕਾਊਂਟਰ ਕਲੋਕ ਵਾਈਜ਼ ਘੜੀ ਦੀ ਸੂਈ ਦੀ ਡਾਇਰੈਕਸ਼ਨ ਦੇ ਓਪੋਜ਼ਿਟ ਘੁੰਮਣਾ ਜਿਹੜਾ ਆ ਉਹ ਖਾਸ ਅਸੀਂ ਪਸੰਦ ਕਰਦੇ ਹਾਂ। ਇਹ ਜਿਹੜਾ ਅਧਿਐਨ ਹੈ ਨੇਚਰ ਕਮਿਊਨੀਕੇਸ਼ਨ ਜਰਨਲ ਦੇ ਵਿੱਚ ਹੈ ਜਿਹੜਾ ਪ੍ਰਕਾਸ਼ਿਤ ਹੋਇਆ ਅਤੇ ਖੋਜਕਾਰਾਂ ਨੇ ਵੀਡੀਓ ਫੁਟੇਜ ਹੈ ਜਿਹੜੇ ਉਹਨਾਂ ਦਾ ਹਵਾਲਾ ਦਿੱਤਾ ਅਤੇ ਦਿਖਾਇਆ ਵੀ ਬਹੁਤੇ ਲੋਕਾਂ ਦੀ ਜਿਹੜੀ ਚਾਲ ਹੈ ਇੱਕੋ ਦਿਸ਼ਾ ਦੇ ਵੱਲ ਝੁੱਕਦੀ ਹੈ। ਜੇ ਤੁਸੀਂ ਵੀ ਹੈ ਜਿਹੜਾ ਖੁੱਲ੍ਹੇ ਮਤਲਬ ਜਾਂ ਪਾਰਕ 'ਚ ਘੁੰਮਦੇ ਪਏ ਹੋ ਤਾਂ ਤੁਸੀਂ ਹੈ ਜਿਹੜਾ ਤੁਸੀਂ ਇਹ ਦੇਖੋ ਐਂਟੀ ਕਲੋਕ ਵਾਈਜ਼ ਘੁੰਮੋਗੇ। ਮੈਂ ਆਪਣੇ ਅੰਦਰ ਹੈ ਜਿਹੜਾ ਇਹ ਚੀਜ਼ ਜ਼ਰੂਰ ਮਹਿਸੂਸ ਕੀਤੀ ਹੈ ਵੀ ਜਦੋਂ ਮੈਂ ਐਂਟੀ ਕਲੋਕ ਵਾਈਜ਼ ਘੁੰਮਦਾ ਹਾਂ ਮੈਂ ਥੋੜ੍ਹਾ ਕੰਫਰਟੇਬਲ ਫੀਲ ਕਰਦਾ ਹਾਂ ਰੈਦਰ ਦੈਨ ਜੇ ਮੈਂ ਕਲੋਕ ਵਾਈਜ਼ ਹੈ ਜਿਹੜਾ ਜਾਂ ਸਰਕਲ ਦੇ ਵਿੱਚ ਘੁੰਮਦਾ ਹਾਂ। ਕੀ ਤੁਹਾਡੇ ਨਾਲ ਵੀ ਇਹ ਚੀਜ਼ ਹੋਈ ਹੈ? ਤੁਸੀਂ ਵੀ ਇਸ ਚੀਜ਼ ਨੂੰ ਹੈ ਜਿਹੜਾ ਕਦੇ ਅਜ਼ਮਾ ਕੇ ਦੇਖਿਆ ਅਤੇ ਜ਼ਰੂਰ ਹੈ ਜਿਹੜਾ ਉਸ ਬਾਰੇ ਦੱਸਿਓ। ਪਰ ਮਾਹਿਰ ਹੈ ਜਿਹੜਾ ਉਹਨਾਂ ਦਾ ਠੋਸ ਕੋਈ ਕਾਰਨ ਲੱਭ ਨਹੀਂ ਸਕੇ, ਪਰ ਉਹਨਾਂ ਦਾ ਮੰਨਣਾ ਹੈ ਵੀ ਸ਼ਾਇਦ ਦਿਮਾਗ ਜਾਂ ਸਰੀਰਕ ਸੰਤੁਲਨ ਜਾਂ ਫਿਰ ਸਮਾਜਿਕ ਜਿਹੜਾ ਵਿਵਹਾਰ ਹੈ ਉਹਦੇ ਨਾਲ ਜੁੜਿਆ ਹੋ ਸਕਦਾ, ਪਰ ਹਜੇ ਖਾਸ ਹੈ ਜਿਹੜਾ ਇਹਦੇ ਬਾਰੇ ਕੁਛ ਪਤਾ ਨਹੀਂ ਚੱਲ ਸਕਦਾ ਵੀ ਕਿਉਂ ਜਿਹੜਾ ਹਿਊਮਨਸ ਨੇ ਉਹ ਐਂਟੀ ਕਲੋਕ ਵਾਈਜ਼ ਘੁੰਮਣਾ ਜਿਹੜਾ ਆ ਉਹ ਜ਼ਿਆਦਾ ਪਸੰਦ ਕਰਦੇ ਨੇ। ਸੋ ਦੋਸਤੋ ਅੱਜ ਇੱਕ ਦੋ ਜਿਹੜੀਆਂ ਸਟੋਰੀਜ਼ ਹੈ ਉਹ ਆਪਾਂ ਕਵਰ ਕਰਾਂਗੇ। ਸਭ ਤੋਂ ਪਹਿਲਾਂ ਤਾਂ ਇਰਾਨ ਅਤੇ US ਦੇ ਵਿਚਕਾਰ ਜਿਹੜੀ ਇੱਕ ਪੀਸ ਡੀਲ ਹੈ ਜਿਹੜੀ ਉਹ ਕੱਲ੍ਹ ਹੋ ਗਈ ਅਤੇ ਕੱਲ੍ਹ ਦੀ ਇਹ ਖਬਰ ਜਿਵੇਂ ਹੀ ਹੈ ਜਿਹੜੀ ਸਾਹਮਣੇ ਆਈ ਅਤੇ ਅੱਜ ਜਿੱਥੇ ਜਿੱਥੇ ਸਟਾਕ ਮਾਰਕੀਟ ਹੈ ਜਿਹੜੀ ਖੁੱਲ੍ਹ ਗਈ ਹੈ, ਹੁਣ ਇੱਥੇ ਵੀ ਖੁੱਲ੍ਹ ਜਾਣੀ ਹੈ, ਪਰ ਜਿੱਥੇ ਜਿੱਥੇ ਹੁਣ ਤੱਕ ਦੇਸ਼ ਦੇ ਵਿੱਚ ਸਟਾਕ ਮਾਰਕੀਟ ਖੁੱਲ੍ਹ ਚੁੱਕੀ ਹੈ ਇੱਕਦਮ ਉਹਦੇ ਵਿੱਚ ਉਛਾਲ ਦੇਖਣ ਨੂੰ ਮਿਲਿਆ ਅਤੇ ਤੇਲ ਦੀਆਂ ਕੀਮਤਾਂ $4 ਪਰ ਬੈਰਲ ਹੈ ਜਿਹੜੀਆਂ ਉਹ ਘੱਟ ਗਈਆਂ। ਸੋ ਆਉਣ ਵਾਲੇ ਸਮੇਂ ਦੇ ਵਿੱਚ ਇਹ ਤੇਲ ਦੀਆਂ ਕੀਮਤਾਂ ਹੋਰ ਘਟਣ ਦੇ ਆਸਾਰ ਨੇ। ਫਿਲਹਾਲ ਇਹ ਜਿਹੜੀ ਪੀਸ ਡੀਲ ਹੋ ਗਈ ਹੈ ਇਸ ਵਾਸਤੇ ਵੱਖ ਵੱਖ ਦੇਸ਼ਾਂ ਨੇ ਪਾਕਿਸਤਾਨ ਅਤੇ ਖਤਾਰ ਉਹਨਾਂ ਦਾ ਧੰਨਵਾਦ ਕੀਤਾ ਜਿਨ੍ਹਾਂ ਨੇ ਵਿਚੋਲਗੀ ਦੀ ਭੂਮਿਕਾ ਨਿਭਾਈ ਅਤੇ ਸਟ੍ਰੇਟ ਆਫ ਹਾਰਮੋਜ਼ ਜਿਹਦੇ ਵਿੱਚ ਦੁਨੀਆ ਦਾ 20% ਦੇ ਕਰੀਬ ਤੇਲ ਜਾਂ ਹੋਰ ਗੈਸਾਂ ਜਿਹੜੀਆਂ ਉੱਥੋਂ ਦੀ ਫਲੋ ਹੁੰਦੀਆਂ ਨੇ ਉਹ ਹੁਣ ਖੁੱਲ੍ਹ ਚੁੱਕਾ ਆ। US ਨੇਵੀ ਨੇ ਵੀ ਆ ਜਿਹੜਾ ਬਲੋਕੇਡ ਹੈ ਜਾਂ ਸੈਂਕਸ਼ਨਸ ਜਿਹੜੀਆਂ ਇਰਾਨ 'ਤੇ ਲਾਈਆਂ ਸੀ ਉਹਨਾਂ ਨੂੰ ਵੀ ਹਟਾਉਣ ਦਾ ਇਸ ਟਾਈਮ ਪ੍ਰੋਸੈਸ ਹੈ ਜਿਹੜਾ ਚੱਲ ਰਿਹਾ। ਤੋ ਸ਼ਿਪਸ ਹੈ ਜਿਹੜੀਆਂ ਹੁਣ ਸਟ੍ਰੇਟ ਆਫ ਹਾਰਮੋਜ਼ ਤੋਂ ਉਹਨਾਂ ਨੇ ਜਿਹੜਾ ਲੰਘਣਾ ਸ਼ੁਰੂ ਕਰ ਦਿੱਤਾ ਅਤੇ ਇਸ ਦੇ ਨਾਲ ਆਉਣ ਵਾਲੇ ਸਮੇਂ ਦੇ ਵਿੱਚ ਦੁਨੀਆ ਦੀ ਅਰਥ ਵਿਵਸਥਾ 'ਤੇ ਕੀ ਫਰਕ ਪਵੇਗਾ ਜਾਂ ਫਿਰ ਜੇ ਤੁਹਾਨੂੰ ਲੱਗਦਾ ਤੁਸੀਂ ਆ ਜਿਹੜਾ ਆਪਣੇ ਵਿਊ ਅੱਜ ਵਿਚਾਰ ਦੇ ਸਕਦੇ ਹੋ ਕਿ ਪੈਟਰੋਲ ਅਤੇ ਰੋਜ਼ਮਰਾ ਦੀਆਂ ਚੀਜ਼ਾਂ ਦੀਆਂ ਕੀਮਤਾਂ ਘੱਟ ਸਕਦੀਆਂ ਨੇ। ਕੈਨੇਡਾ ਦੇ ਵਿੱਚ ਜਿਹੜੀ ਇਨਫਲੇਸ਼ਨ ਹੈ ਜ਼ਿਆਦਾਤਰ ਹੈ ਜਿਹੜੀ ਪਿਛਲੇ ਤਕਰੀਬਨ 2-3 ਮਹੀਨਿਆਂ ਦੇ ਵਿੱਚ ਜਿਹੜੀ ਹੈ ਜ਼ਿਆਦਾਤਰ ਇਹ ਜਾਂ ਬੈਂਕ ਆਫ ਕੈਨੇਡਾ ਇਹ ਹਵਾਲਾ ਦੇ ਰਿਹਾ ਸੀਗਾ ਵੀ ਭਾਈ ਇਹ ਜਿਹੜਾ ਮੇਨ ਕਾਰਨ ਹੈ ਇਹ ਤੇਲ ਦਾ ਆ ਜਿਸ ਕਰਕੇ ਇਨਫਲੇਸ਼ਨ ਵੱਧ ਰਹੀ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਨਫਲੇਸ਼ਨ ਘਟੇਗੀ। ਉਸ ਤੋਂ ਬਾਅਦ ਬੈਂਕ ਆਫ ਕੈਨੇਡਾ ਦਾ ਜਿਹੜਾ ਰਵੱਈਆ ਆ ਉਹ ਵੀ ਚੇਂਜ ਹੋਵੇਗਾ, ਹੁਣ ਇਹ ਦੇਖਣਾ ਹੋਵੇਗਾ। ਸੋ ਬਾਕੀ ਤੁਸੀਂ ਇਸ ਖਬਰ ਦੇ ਉੱਤੇ ਆਪਣੀ ਟੀਕਾ ਟਿੱਪਣੀ ਜਾਂ ਆਪਣੇ ਵਿਚਾਰ ਜਾਂ ਆਪਣਾ ਵਿਜ਼ਨ ਤੁਸੀਂ ਵਿਚਾਰਧਾਰਾ ਪੇਸ਼ ਕਰਨੀ ਹੈ ਅਤੇ ਸਟੂਡੀਓ ਦਾ ਨੰਬਰ 905-673-3337 'ਤੇ ਦੋਸਤੋ ਤੋਂ ਕਰ ਸਕਦੇ ਹੋ। ਭੁਪਿੰਦਰ ਭਾਜੀ ਵੈਲਕਮ ਜੀ ਐਨ ਗੁੱਡ ਮਾਰਨਿੰਗ ਜੀ।
1: ਗੁੱਡ ਮਾਰਨਿੰਗ ਸ਼ਮੀ ਜੀ, ਬਾਕੀ ਸਹੀ ਗੱਲ ਆ ਇਹ ਐਂਟੀ ਕਲੋਕ, ਮੈਂ ਵੀ ਕਈ ਵਾਰੀ ਨੋਟਿਸ ਕੀਤਾ ਆਪਣੇ ਆਪ ਚ ਜਦੋਂ ਮੈਂ ਸੈਰ ਨੂੰ ਵੀ ਨਿਕਲਣਾ ਖੱਬੇ ਗੇੜੇ ਨੂੰ ਵਧੀਆ ਲੱਗਦਾ, ਜਦੋਂ ਕਿੰਨੀ ਵਾਰ ਵੀ ਜਾਂਦਾ ਕਦੀ ਕਦਾਈ ਭਾਵੇਂ ਮੈਂ ਸੱਜੇ ਜਾਣ ਬੁੱਝ ਕੇ ਜਾਵਾਂ, ਪਰ ਜਦੋਂ ਘਾਹ ਵੀ ਕੱਟਦੇ ਆ ਫਿਰ ਵੀ ਮੈਂ ਉਹ ਮਸ਼ੀਨ ਨੂੰ ਇਹਦੇ ਖੱਬੇ ਪਾਸੇ ਘੁਮਾਉਣਾ, ਜਦੋਂ ਹਲ ਵੀ ਵਾਹੁੰਦੇ ਹੁੰਦੇ ਸੀ ਉਦੋਂ ਵੇਦੇ ਸੀ।
0: ਹਾਂ ਕਿਆ ਬਾਤ ਹੈ, ਸਹੀ ਗੱਲ, ਬਹੁਤ ਵਧੀਆ ਤਸ਼ਬੀਹਾਂ ਦਿੱਤੀਆਂ ਭਾਈ ਤੁਸੀਂ, ਸਹੀ ਗੱਲ ਏਦੀ ਸੀਗਾ। ਇਹਦਾ ਕਾਰਨ ਤੁਸੀਂ ਕੀ ਸਮਝਦੇ ਹੋ, ਕੋਈ ਹੈ? ਕਿਉਂਕਿ ਖੋਜ ਕਰਤਾ ਉਹਨਾਂ ਨੂੰ ਤਾਂ ਅਜੇ ਠੋਸ ਕਾਰਨ ਨਹੀਂ ਮਿਲੇ, ਪਰ ਤੁਹਾਡੇ ਹਿਸਾਬ ਨਾਲ ਏਦਾਂ ਕਾਹਤੋਂ ਹੁੰਦਾ?
1: ਇਹ ਕੁਛ ਦਿਮਾਗ ਦੀ ਖੇਡ ਹੈ ਮੈਨੂੰ ਲੱਗਦਾ। ਜਦੋਂ ਕਈ ਵਾਰੀ ਆਪਾਂ ਪੈਰ ਵੀ ਪੁੱਟਦੇ ਆ, ਜ਼ਿਆਦਾਤਰ ਸੱਜਾ ਪੁੱਟਦੇ ਆ ਨਾ ਗਾਹ ਨੂੰ
0: ਜੀ ਜੀ,
1: ਤੇ ਇੱਕ ਗੇੜੇ ਹੀ ਇੱਕ ਤਰ੍ਹਾਂ ਦੇ ਦਿਮਾਗ ਦੇ, ਕੁਛ ਨਾ ਕੁਛ ਇਹਦੇ ਪਿੱਛੇ ਵਿਗਿਆਨ ਤਾਂ ਹੋਏਗਾ
0: ਬਿਲਕੁਲ,
1: ਜਿਹੜਾ ਹਜੇ ਨਹੀਂ ਲੱਭਿਆ ਲੱਭ ਹੀ ਜਾਏਗਾ
0: ਜੀ ਬਿਲਕੁਲ ਸਹੀ ਗੱਲ।
1: ਵਾਕੇ ਖੱਬੇ ਹੱਥੋਂ ਮੁੜਨਾ ਉਹ ਜਿਆਦਾ ਵਧੀਆ ਲੱਗਦਾ। ਅੱਗੇ ਆਪਾਂ ਬਲਦਾਂ ਨਾਲ ਵੀ ਖੇਤੀ ਕਰਦੇ ਹੁੰਦੇ ਸੀ, ਉਹ ਵੀ ਬਲਦ ਨੂੰ ਖੱਬੇ ਹੱਥੀ ਮੋੜਦੇ ਹੁੰਦੇ ਸੀ, ਜਿੰਦ ਬਹੁਤ ਘੱਟ ਸੀ।
0: ਹਾਂ ਉਹ ਗੇੜੇ ਵੀ ਉਸੇ ਹਿਸਾਬ ਨਾਲ ਐਂਟੀ ਕਲੋਕ ਵਾਈਜ਼ ਹੁੰਦੇ ਸੀ, ਸਹੀ ਗੱਲ।
1: ਹਾਂਜੀ ਹਾਂਜੀ
0: ਬਿਲਕੁਲ ਬਿਲਕੁਲ,
1: ਮਿਹਰਬਾਨੀ
0: ਜੀ, ਬਹੁਤ ਬਹੁਤ ਧੰਨਵਾਦ ਭੁਪਿੰਦਰ ਭਾਜੀ, ਥੈਂਕ ਯੂ ਵੈਰੀ ਮੱਚ। ਸੋ ਦੋਸਤੋ ਇਹ ਬਾਕੀ ਆ ਜਿਹੜਾ ਚੀਜ਼ਾਂ ਜਿਹੜੀਆਂ ਕਈ ਵਾਰ ਆਪਾਂ ਨੋਟ ਨਹੀਂ ਕਰਦੇ, ਪਰ ਆਪਾਂ ਨੂੰ ਲੱਗਦਾ ਸ਼ਾਇਦ ਆਪਾਂ ਹੀ ਆ ਜਿਹੜਾ ਐਂਟੀ ਕਲੋਕ ਵਾਈਜ਼ ਘੁੰਮਦੇ ਆ। ਦੁਨੀਆਂ ਦਾ ਮੈਜੋਰਟੀ ਹਿੱਸਾ ਜਿਹੜਾ ਆ ਉਹ ਐਂਟੀ ਕਲੋਕ ਵਾਈਜ਼ ਘੁੰਮਣ ਨੂੰ ਆ ਜਿਹੜਾ ਪਸੰਦ ਕਰਦਾ। ਭਾਜੀ ਹੁਣਾਂ ਨੇ ਕਿਹਾ ਜਦੋਂ ਹੱਲ ਵੀ ਬਾਂਧੇ ਹੁੰਦੇ ਸੀ ਉਦੋਂ ਵੀ ਆ ਜਿਹੜਾ ਖੱਬੇ ਨੂੰ ਹੀ ਆ ਜਿਹੜੇ ਚੱਕਰ ਦੇ ਦਿੱਤੇ ਜਾਂਦੇ ਸੀਗੇ, ਮੁੜਨਾ ਆ ਤਾਂ ਵੀ ਆਪਾਂ ਖੱਬੇ ਨੂੰ ਹੀ ਆ ਮੁੜਨਾ ਜਿਹੜਾ ਜ਼ਿਆਦਾ ਕੰਫਰਟੇਬਲ। ਹੁਣ ਇਹਦੇ ਪਿੱਛੇ ਕਾਰਨ ਮੈਨੂੰ ਪਤਾ ਨਹੀਂ ਹੈਗਾ। ਅਤੇ ਦੋਸਤੋ ਅੱਜ ਜਿਹੜਾ ਇੱਕ ਸਟੋਰੀ ਹੈ ਜਿਹੜਾ ਜਿਹਦੇ 'ਤੇ ਮੈਂ ਚਾਹੁੰਦਾ ਵੀ ਤੁਸੀਂ ਆਪਣੇ ਜਿਹੜੇ ਵਿਚਾਰ ਜ਼ਰੂਰ ਦਿਓ, ਬਹੁਤ ਬੁੱਧੀਜੀਵ ਕਹਿ ਲਓ ਮਾਹਿਰ ਆ ਜਿਹੜੇ ਪ੍ਰੋਗਰਾਮ ਨੂੰ ਸੁਣਦੇ ਆ, ਅਤੇ ਉਹਨਾਂ ਦੇ ਵਿਚਾਰਾਂ ਦੇ ਵਿੱਚੋਂ ਬਹੁਤ ਕੁਛ ਸੁਣਨ ਨੂੰ ਜਾਂ ਸਮਝਣ ਨੂੰ ਮਿਲਦਾ, ਖਾਸ ਤੌਰ 'ਤੇ ਭੁਪਿੰਦਰ ਭਾਜੀ ਵੀ ਵਨ ਆਫ ਦੈਟ ਲਿਸਨਰ ਹੈ। ਅੱਛਾ, ਕੈਨੇਡਾ ਸਰਕਾਰ ਵੱਲੋਂ ਆ ਜਿਹੜਾ ਇਸ ਵੀਕਐਂਡ ਦੇ ਉੱਤੇ ਫੂਡ ਸਿਕਿਉਰਿਟੀ ਅਤੇ ਗਰੋਸਰੀ ਇੱਕ ਦੇ ਨਾਂ 'ਤੇ ਜਿਹੜੀ ਇੱਕ ਰਣਨੀਤੀ ਦਾ ਐਲਾਨ ਕੀਤਾ ਗਿਆ। ਉਹਦਾ ਸਰਕਾਰ ਦਾ ਕਹਿਣਾ ਵੀ ਯੋਜਨਾ ਦਾ ਜਿਹੜਾ ਮੁੱਖ ਉਦੇਸ਼ ਇਹ ਹੈ ਵੀ ਗਰੋਸਰੀ ਸੈਕਟਰ ਦੇ ਵਿੱਚ ਮੁਕਾਬਲੇ ਨੂੰ ਵਧਾਉਣਾ ਆ, ਕਿਉਂਕਿ ਹੁਣ ਤੱਕ ਜੇ ਆਪਾਂ ਗਰੋਸਰੀ ਸੈਕਟਰ ਨੂੰ ਦੇਖੀਏ ਨਾ, ਦੋ ਤਿੰਨ ਜਿਹੜੇ ਮੇਨ ਬਿੱਗ ਕਾਰਪੋਰੇਸ਼ਨ ਹੈ ਉਹਨਾਂ ਨੇ ਹੀ ਆ ਜਿਹੜਾ ਕੈਨੇਡਾ ਦੇ ਵਿੱਚ ਆਪਣਾ ਸ਼ਿਕੰਜਾ ਕੱਸਿਆ ਹੋਇਆ। ਜੇ ਛੋਟੇ ਛੋਟੇ ਗਰੋਸਰ ਕੁਛ ਕੁ ਆਉਂਦੇ ਨੇ ਤਾਂ ਇੱਕਦਮ ਹੈ ਜਿਹੜਾ ਉਹ ਕੰਪੀਟੀਸ਼ਨ ਵੱਡੀਆਂ ਜਿਹੜੀਆਂ ਚੇਨਾਂ ਦਾ ਮੁਕਾਬਲਾ ਨਹੀਂ ਕਰ ਪਾਉਂਦੇ। ਉਹ ਸਮੇਂ ਸਮੇਂ 'ਤੇ ਇੱਦਾਂ ਦੀਆਂ ਜਿਹੜੀਆਂ ਚੇਨਸ ਨੇ ਜਾਂ ਛੋਟੇ ਛੋਟੇ ਜਿਹੜੇ ਗਰੋਸਰੀ ਸਟੋਰਸ ਜਿਹੜੇ ਆਏ ਵੀ ਨੇ, ਉਹਨਾਂ ਨੇ ਹਮੇਸ਼ਾ ਸਰਕਾਰ ਦੇ ਨਾਲ ਮਲਾਲ ਕੀਤਾ ਵੀ ਭਾਈ ਇਹੋ ਜਿਹੀਆਂ ਨੀਤੀਆਂ ਲਿਆਂਦੀਆਂ ਜਾਣ ਤਾਂ ਕਿ ਸਾਨੂੰ ਆ ਜਿਹੜਾ ਗਰੋਥ ਵਾਸਤੇ ਆ ਜਿਹੜਾ ਥੋੜ੍ਹੀ ਸੌਖ ਹੋਵੇ, ਸਾਨੂੰ ਆ ਜਿਹੜੇ ਟੈਕਸ ਰਿਲੀਫ ਦਿੱਤੇ ਜਾਣ ਜਾਂ ਹੋਰ ਇੱਕ ਸਪਲਾਈ ਚੇਨ ਹੈ ਉਹਦੇ ਵਿੱਚ ਆ ਜਿਹੜੀ ਕੋਈ ਇਹੋ ਜਿਹੀ ਨੀਤੀਆਂ ਲਿਆਈ ਜਾਣ ਤਾਂ ਕਿ ਜੇ ਹੋਰ

0: ਜਿੰਨਾ ਜ਼ਿਆਦਾ ਕੰਪੀਟੀਸ਼ਨ ਹੋਵੇਗਾ ਕੰਜ਼ਿਊਮਰ ਨੂੰ ਉਨਾ ਹੀ ਬੈਨੀਫਿਟ ਹੁੰਦਾ। ਹਾਂਜੀ, ਸੋ ਇਹਦੇ ਉੱਤੇ ਆ ਜਿਹੜੀ ਤੁਸੀਂ ਆਪਣੀ ਵਿਚਾਰ ਦੇ ਸਕਦੇ ਹੋ। ਤੇ ਮੈਂ ਚਰਨ ਭਾਜੀ ਵੈਲਕਮ ਜੀ ਇਹਨੂੰ, ਗੁੱਡ ਮਾਰਨਿੰਗ ਸਰ।
1: ਹਾਂਜੀ ਮਾਰਨਿੰਗ ਜੀ ਸਾਰਿਆਂ ਨੂੰ ਤੇ
0: ਜੀ ਗੁੱਡ ਮਾਰਨਿੰਗ।
1: ਇਹ ਤਾਂ ਜਿਵੇਂ ਹੁਣ ਆਪਣੇ ਸਟੱਡੀ ਕੀਤੀ ਹੈ ਨਾ, ਆਪਾਂ ਵੀ ਰਾਈਟ ਹੈਂਡ ਚੱਲਦੇ ਆ, ਉੱਥੋਂ ਦੇ ਚੱਲਦੇ ਆ, ਮਤਲਬ
0: ਹਾਂਜੀ
1: ਐਂਟੀ ਕਲੋਕਵਾਈਜ਼।
0: ਜੀ ਜੀ,
1: ਜਿਹੜੇ ਲੋਕੀ ਲੈਫਟ ਸਾਈਡ ਤੇ ਚੱਲਦੇ, ਲੈਫਟ ਹੈਂਡਡ ਨੇ, ਉਹਨਾਂ ਦੀ ਸਟੱਡੀ ਕਰਨੀ ਚਾਹੀਦੀ ਸੀਗੀ, ਕਿਉਂਕਿ ਆਪਾਂ ਰਾਈਟ ਹੱਥ ਵੀ ਰਾਈਟ
0: ਮਿਲਾਉਂਦੇ
1: ਜਦੋਂ ਮਿਲਾਉਂਦੇ ਆ ਰਾਈਟ।
0: ਜੀ ਜੀ ਜੀ ਬਿਲਕੁਲ।
1: ਤੇ ਲੈਫਟ ਕਦੇ ਮਿਲਾਇਆ ਕਦੇ ਕਿਸੇ ਨੇ?
0: ਬਹੁਤ ਘੱਟ, ਬਹੁਤ ਘੱਟ।
1: ਪਰ ਜਿਹੜੇ ਲੈਫਟ ਹੈਂਡ ਨੇ ਉਹਨਾਂ ਦੀ ਸਟੱਡੀ ਕਰਨੀ ਚਾਹੀਦੀ ਹੈ, ਉਹ ਕਿਉਂ? ਸੇਮ ਸੇਮ ਆ ਰਹੀ, ਸੇਮ ਫਿਨੋਮਨਾ ਹੈਗਾ ਇਹ, ਵੀ ਜਿਹੜੇ ਰਾਈਟ ਹੈਂਡ ਦੇ ਵੱਲ ਉਹ ਪ੍ਰੋਟੈਕਸ਼ਨ ਹੁੰਦੀ ਹੈ ਸੱਜੇ ਹੱਥ ਦੀ ਜ਼ਿਆਦਾ, ਕਿਉਂਕਿ ਰਾਈਟ ਹੈਂਡ ਜ਼ਿਆਦਾ ਯੂਜ ਕਰਦੇ ਹਾਂ ਆਪਾਂ।
0: ਅੱਛਾ ਚਰਨ ਭਾਜੀ, ਮੇਰੇ ਚਲੋ ਇਨ ਕੰਟੈਕਟ ਦੇ ਵਿੱਚ ਹੈਗੇ 3-4 ਬੰਦੇ ਜਿਹੜੇ ਖਾਬੂ ਹੈ, ਜਿੱਦਾਂ ਤੁਸੀਂ ਇਹ ਸਵਾਲ ਪੁੱਛਿਆ ਮੈਂ ਬਾਕੀ ਉਹਨਾਂ ਤੋਂ ਵੀ ਪੁੱਛਾਂਗਾ, ਪਰ ਹਜੇ ਤੱਕ ਜਦੋਂ ਅਸੀਂ ਹੱਥ ਮਿਲਾਉਂਦੇ ਹੈ, ਹਾਂਜੀ, ਜੇ ਆਪਾਂ ਰਾਈਟ ਹੈਂਡ ਕਰਦੇ ਹਾਂ ਤੇ ਉਹ ਵੀ ਅਗਲਾ ਵੀ ਰਾਈਟ ਹੈਂਡ ਹੀ ਕਰਦਾ, ਭਾਵੇਂ ਉਹ ਲੈਫਟ ਹੈਂਡ ਹੀ ਹੈ, ਹਨਾ ਜੀ। ਪਰ ਆਹ ਸਵਾਲ ਹੈ ਜਿਹੜਾ ਮੈਂ ਤੁਹਾਡਾ ਜ਼ਰੂਰ ਪੁੱਛੂੰਗਾ, ਵੀ ਜਿੱਦਾਂ ਅਸੀਂ ਆ ਜਿੱਦਾਂ ਤੁਰਦੇ ਹਾਂ, ਅਸੀਂ ਆ ਜ਼ਿਆਦਾਤਰ ਆ ਜਿਹੜਾ ਐਂਟੀ ਕਲੋਕ ਵਾਈਸ ਘੁੰਮਣਾ ਪਸੰਦ ਕਰਦੇ ਹਾਂ, ਵੀ ਤੁਹਾਡਾ ਕੀ ਇਸ 'ਤੇ ਹੈ? ਇਹ ਬਿਲਕੁਲ ਵਧੀਆ ਵਾਜਬ ਸਵਾਲ ਹੈ ਤੁਹਾਡਾ। ਡ੍ਰੋਪ ਹੋ ਗਈ, ਦੁਬਾਰਾ ਕਾਲ ਕਰ ਲਿਓ। ਅੱਛਾ, ਮੈਂ ਹੁਣ ਜਿਹੜਾ ਤੁਹਾਡੇ ਨਾਲ ਸਵਾਲ ਇਹ ਰੱਖਿਆ, ਇਹਦੇ 'ਤੇ ਜ਼ਰੂਰ ਆਪਣੇ ਵਿਚਾਰ ਦਿਓ। ਆਪਾਂ ਹਮੇਸ਼ਾ ਕਹਿੰਦੇ ਹਾਂ ਵੀ ਗਰੋਸਰੀ ਸੈਕਟਰ ਦੇ ਵਿੱਚ ਆ ਜਿਹੜੀ ਇਨਫਲੇਸ਼ਨ ਹੈ, ਜਿਹੜੀ ਉਹ ਮਹਿੰਗਾਈ ਹੈ ਜਿਹੜੀ ਉਹ ਵੱਧ ਹੈ, ਪਰ ਕੀ ਤੁਹਾਨੂੰ ਲੱਗਦਾ ਜੇ ਸਰਕਾਰ ਆ ਜਿਹੜਾ ਹੁਣ ਇਹਦੇ 'ਤੇ ਧਿਆਨ ਦੇ ਰਹੀ ਹੈ, ਇਹਦੇ ਨਾਲ ਜੇ ਕੰਪੀਟੀਸ਼ਨ ਵੱਧਦਾ ਆ, ਹੋਰ ਜਿਹੜੇ ਗਰੋਸਰੀ ਸਟੋਰਸ ਆ, ਜਿਹੜੇ ਛੋਟੇ ਛੋਟੇ ਜਿਹੜੇ ਹੋਰ ਗਰੋਸਰਸ ਨੇ, ਉਹ ਮਾਰਕੀਟ ਦੇ ਵਿੱਚ ਆਉਂਦੇ ਨੇ, ਬਾਕੀ ਤੁਹਾਨੂੰ ਲੱਗਦਾ ਵੀ ਕੰਪੀਟੀਸ਼ਨ ਦੇ ਨਾਲ ਜਿਹੜਾ ਐਂਡ ਯੂਜ਼ਰ ਹੈ ਜਾਂ ਕੰਜ਼ਿਊਮਰ ਹੈ ਉਸ ਨੂੰ ਆ ਜਿਹੜਾ ਫਾਇਦਾ ਹੋਵੇਗਾ, ਅਤੇ ਇਸ ਦੇ ਨਾਲ ਘਰ ਦੇ ਜਿਹੜੇ ਗਰੋਸਰੀ ਬਿੱਲ ਹੈ ਉਹਨਾਂ ਦੇ ਵਿੱਚ ਅਸਰ ਪਵੇਗਾ, ਜਾਂ ਫਿਰ ਮੈਂ ਇਹ ਕਹਿ ਲਾਂ ਵੀ ਕੈਨੇਡਾ ਦੇ ਵਿੱਚ ਗਰੋਸਰੀ ਦੀਆਂ ਕੀਮਤਾਂ ਘਟਾਉਣ ਲਈ ਤੁਹਾਨੂੰ ਲੱਗਦਾ ਵੀ ਹੋਰ ਜ਼ਿਆਦਾ ਸਖਤ ਕਦਮ ਹੈ ਜਿਹੜੇ ਉਹ ਚੁੱਕਣ ਦੀ ਲੋੜ ਹੈ? ਸੋ ਕੀ ਹੈ ਜਿਹੜਾ ਤੁਹਾਨੂੰ ਇਹਦੇ 'ਤੇ ਲੱਗਦਾ ਇਸ ਟਾਈਮ ਹੈ? ਜਿਹੜਾ ਦੇਖੋ ਆਪਾਂ ਸਾਰੇ ਆ ਜਿਹੜੇ ਗਰੋਸਰੀ ਕਰਦੇ ਹਾਂ, ਆਪਾਂ ਜਿਹੜਾ ਆ, ਕੀ ਤੁਸੀਂ ਫੀਲ ਕਰਦੇ ਹੋ ਵੀ ਗਰੋਸਰੀ ਦੇ ਵਿੱਚ ਇਸ ਵਕਤ ਹੈ ਜਿਹੜਾ ਉਹ ਤੁਹਾਨੂੰ ਕੰਪੀਟੀਸ਼ਨ ਲੱਗ ਰਿਹਾ ਗਰੋਸਰੀ ਮਾਰਕੀਟ ਦੇ ਵਿੱਚ? ਅੱਛਾ, ਮੋਹਰੇ ਜਿਹੜੇ ਆ ਵੱਡੇ ਵੱਡੇ ਸਟੋਰ ਹੈ, ਉਹਨਾਂ ਦੇ ਹਾਲਾਂਕਿ ਵੱਖੋ ਵੱਖਰੇ ਨਾਮ ਹੈ, ਪਰ ਜੇ ਤੁਸੀਂ ਆ ਜਿਹੜਾ ਉਹਨਾਂ ਦੀ ਪੇਰੈਂਟ ਕੰਪਨੀ ਲੱਭੂਗੇ ਨਾ, ਉਹਨਾਂ ਦਾ ਨਾੜੂ ਆ ਜਿਹੜਾ ਆ 2-3 ਮੇਨ ਜਿਹੜੀਆਂ ਕੰਪਨੀਜ਼ ਆ ਉਹਨਾਂ ਦੇ ਨਾਲ ਹੀ ਜੁੜਦਾ ਪਿਆ ਆ। ਹਾਲਾਂਕਿ ਅੱਗੇ ਆ ਜਿਹੜੇ ਸਟੋਰਾਂ ਨੂੰ ਵੱਖ ਵੱਖ ਨਾਮ ਰੂਪ ਦਿੱਤਾ ਗਿਆ, ਪਰ ਜਿਹੜਾ ਨਾੜੂ ਆ ਉਹਨਾਂ ਦਾ ਜਾਂ ਜਿੱਥੋਂ ਸਮਾਨ ਉਹ ਆਉਂਦਾ ਪਿਆ, ਉਹ 2-3 ਪੇਰੈਂਟ ਕੰਪਨੀਆਂ ਹੀ ਹੈ। ਸੋ ਹਾਲਾਂਕਿ ਹੋਰ ਕਈ ਛੋਟੇ ਛੋਟੇ ਜਿਹੜੇ ਗਰੋਸਰ ਹੈ ਰਹੇ ਨੇ, ਪਰ ਉਹਨਾਂ ਨੂੰ ਉਨਾ ਫਾਇਦਾ ਨਹੀਂ ਹੁੰਦਾ। ਕਈ ਆ ਜਿਹੜੇ ਵਿਚਾਰੇ ਥੋੜ੍ਹੀ ਦੇਰ ਚੱਲਦੇ ਨੇ, ਕੁਝ ਕੁ ਸਾਲ ਚੱਲਦੇ ਨੇ, ਫਿਰ ਉਹਨਾਂ ਨੂੰ ਬੰਦ ਕਰਨਾ ਪੈ ਜਾਂਦਾ ਵੀ ਭਾਈ ਉਨਾ ਕੁ ਪ੍ਰੋਫਿਟ ਨਹੀਂ ਹੋ ਰਿਹਾ ਜਿੰਨਾ ਕੁ ਅਸੀਂ ਆ ਜਿਹੜਾ ਸੋਚਿਆ ਸੀਗਾ। ਪਰ ਸਰਕਾਰ ਵੱਲੋਂ ਆ ਜਿਹੜੀ ਹੁਣ ਇਹ ਨੀਤੀ ਆ ਜਿਹੜੀ ਅਪਣਾਈ ਜਾ ਰਹੀ ਹੈ, ਸੋ ਤੁਹਾਨੂੰ ਇਸ ਨਾਲ ਲੱਗਦਾ ਵੀ ਗਰੋਸਰੀ ਦੇ ਵਿੱਚ ਜਿਹੜਾ ਇਹ ਕੰਪੀਟੀਸ਼ਨ ਆ ਜਿਹੜਾ ਆਉਣ ਵਾਲੇ ਸਮੇਂ ਦੇ ਵਿੱਚ ਵਧੇਗਾ? ਇੱਕ ਸਟੋਰੀ ਇਹ, ਅਤੇ ਦੂਸਰੀ ਜਿਹੜੀ ਮੈਂ ਸਟੋਰੀ ਆ ਜਿਹੜੀ ਇਹ ਮੈਂ ਰਹਿ ਗਿਆ ਸੀਗਾ ਸ਼ੁੱਕਰਵਾਰ ਨੂੰ ਉੱਦਾਂ ਕਰਨਾ ਚਾਹੁੰਦਾ ਸੀਗਾ, ਬ੍ਰੈਂਪਟਨ ਦੇ ਵਿੱਚ ਜਿਹੜੀਆਂ ਗੱਡੀਆਂ ਚੋਰੀ ਹੈ ਉਹਨਾਂ ਦੀਆਂ, ਦੇਖੋ ਆਪਾਂ ਹਮੇਸ਼ਾ ਗਾਹੇ ਵਗਾਹੇ ਗੱਲ ਕਰਦੇ ਰਹਿੰਦੇ ਹਾਂ, ਉਹਦੇ 'ਚ ਤਾਜ਼ਾ ਅੰਕੜੇ ਆ ਜਿਹੜਾ ਪੀਲ ਪੁਲਿਸ ਵੱਲੋਂ ਆ ਜਿਹੜੇ ਜਾਰੀ ਕੀਤੇ ਗਏ, ਅਤੇ ਇਹ ਇੱਕ ਮਹੀਨੇ ਦੇ ਆ, 8 ਮਈ ਤੋਂ 8 ਜੂਨ ਦੇ ਵਿਚਕਾਰ ਇੱਕ ਮਹੀਨੇ ਦੇ ਸਮੇਂ ਦੌਰਾਨ ਬ੍ਰੈਂਪਟਨ ਦੇ ਵਿੱਚ 160 ਗੱਡੀਆਂ ਜਿਹੜੀਆਂ ਚੋਰੀ ਹੋਈਆਂ, ਮਤਲਬ 30 ਦਿਨਾਂ ਦੇ ਵਿੱਚ ਲਾ ਲਓ ਜਾਂ 31 ਦਿਨਾਂ ਵਿੱਚ ਲਾ ਲਓ 160 ਗੱਡੀਆਂ ਚੋਰੀ ਹੋਈਆਂ, ਅਤੇ ਇਹੀ ਗਿਣਤੀ ਹੈ ਜਿਹੜੀ ਪਿਛਲੇ ਸਾਲ ਦੇ ਨਾਲ ਜੇ ਕੰਪੈਰੀਜ਼ਨ ਕਰਦੇ ਹਾਂ, ਅਤੇ ਪਿਛਲੇ ਸਾਲ 193 ਗੱਡੀਆਂ ਚੋਰੀ ਹੋਈਆਂ, ਅਤੇ ਪੁਲਿਸ ਹੈ ਜਿਹੜੀ ਉਹ ਕਹਿ ਰਹੀ ਹੈ ਵੀ ਉਹ ਆਪਣੀ ਪਿੱਠ ਥਾਪੜਦੀ ਪਈ ਹੈ ਵੀ 17% ਜਿਹੜੀ ਆਟੋ ਥੈਫਟ ਦੇ ਉੱਤੇ ਹੈ ਜਿਹੜੀ ਕਮੀ ਆਈ ਹੈ। ਹੁਣ ਪੀਲ ਰੀਜਨਲ ਦੇ ਅੰਕੜੇ ਅਤੇ ਕ੍ਰਾਈਮ ਮੈਪਿੰਗ ਟੂਲ ਰਾਹੀਂ ਹੈ ਜਿਹੜੀ ਇਹ ਜਾਣਕਾਰੀ ਦੋਸਤੋ ਸਾਹਮਣੇ ਆਈ ਹੈ, ਇਹ ਸ਼ਹਿਰ ਦੇ ਵੱਖ ਵੱਖ ਇਲਾਕਿਆਂ ਦੇ ਵਿੱਚ ਚੋਰੀ ਹੋਈ ਹੈ। ਭਾਵੇਂ ਅੰਕੜੇ ਘਟੇ ਨੇ, ਪਰ ਇੱਕ ਮਹੀਨੇ ਦੇ ਵਿੱਚ 160 ਗੱਡੀਆਂ ਦੀ ਚੋਰੀ ਅਜੇ ਵੀ ਗਿਣਤੀ ਹੈ ਜਿਹੜੀ ਬਹੁਤ ਵੱਡੀ ਮੰਨੀ ਜਾ ਸਕਦੀ ਹੈ। ਇਸ ਲਈ ਤੁਸੀਂ ਇਹ ਜਿਹੜਾ ਆਪਣੇ ਘਰ ਅਤੇ ਵਾਹਨਾਂ ਨੂੰ ਵਾਹਨਾਂ ਦੀ ਸੁਰੱਖਿਆ ਨੂੰ ਲੈ ਕੇ ਕਿੰਨੇ ਕੁ ਚਿੰਤਤ ਹੋ? ਕੀ ਤੁਹਾਨੂੰ ਲੱਗਦਾ ਪਿਆ ਵੀ

0: ਫਿਲਹਾਲ ਜੋ ਆ ਮੈਂ ਤੁਹਾਡੇ ਨਾਲ ਨੰਬਰਸ ਪੇਸ਼ ਕੀਤੇ ਆ ਵੀ ਬ੍ਰੈਂਪਟਨ ਦੇ ਵਿੱਚ ਜਿਹੜੀ ਆ ਗੱਡੀ ਚੋਰੀ ਹੋ ਰਹੀ ਹੈ ਉਹਨਾਂ ਦੇ ਮਾਮਲੇ ਸੱਚਮੁੱਚ ਤੁਹਾਨੂੰ ਲੱਗਦਾ ਘਟੇ ਆ, ਕੀ ਤੁਸੀਂ ਇਹ ਫੀਲ ਹੈ ਜਿਹੜਾ ਕੀਤਾ, ਜਾਂ ਫਿਰ ਤੁਹਾਨੂੰ ਇਹ ਲੱਗਦਾ ਵੀ ਕਾਨੂੰਨ ਵਿਵਸਥਾ ਜਿਹੜੀ ਹੈ ਉਹਦੇ ਵਿੱਚ ਸੁਧਾਰ ਆ ਜਿਹੜਾ ਉਹ ਆਇਆ ਉਸ ਨੂੰ ਤੁਸੀਂ ਮਹਿਸੂਸ ਕੀਤਾ, ਤੇ 160 ਗੱਡੀਆਂ ਚੋਰੀ ਹੋਣੀਆਂ ਇੱਕ ਮਹੀਨੇ ਦੇ ਵਿੱਚ, ਕੀ ਇਹ ਨੰਬਰ ਇਹ ਅੰਕੜੇ ਆ ਜਿਹੜੇ ਤੁਹਾਨੂੰ ਚਿੰਤਤ ਕਰਦੇ ਨੇ ਕਿ ਸ਼ਹਿਰ ਦੇ ਵਿੱਚ ਪਿੱਛੇ ਜੇ ਆਪਾਂ ਤੁਹਾਡੇ ਨਾਲ ਉਹ ਵੀ ਗੱਲ ਮਿਲੀਅਨਸ ਆਫ ਡਾਲਰ ਲਾ ਕੇ ਜਿਹੜੀਆਂ ਟ੍ਰੈਫਿਕ ਲਾਈਟਾਂ ਉਹਨਾਂ ਦੇ ਉੱਤੇ ਸਰਵੇਲੈਂਸ ਕੈਮਰੇ ਆ ਜਿਹੜੇ ਲਾਏ ਜਾ ਰਹੇ ਨੇ ਜਾਂ ਲੱਗ ਵੀ ਚੁੱਕੇ ਨੇ ਕਈ, ਅਤੇ ਪੁਲਿਸ ਦੇ ਉਪਰਾਲੇ ਆ ਜਿਹੜੇ ਕਾਫੀ ਨੇ ਇਹੋ ਜਿਹੇ ਜਿਹੜੇ ਕ੍ਰਾਈਮ ਹੋ ਰਹੇ ਆ ਇਹਨਾਂ ਨੂੰ ਥੱਲਣ ਵਾਸਤੇ। ਸੋ ਆਹ ਜਿਹੜੇ ਕੁਝ ਕੁ ਮੇਰੇ ਤੁਹਾਡੇ ਅੱਗੇ ਸਵਾਲ ਹੈ, ਤੁਸੀਂ ਇਹਦੇ 'ਤੇ ਆਪੋ ਆਪਣੇ ਵਿਚਾਰ ਦੇ ਸਕਦੇ ਹੋ। ਆਪਾਂ ਨੂੰ ਇਹ ਵੀ ਪਤਾ ਵੀ ਇਸ ਅਕਤੂਬਰ ਮਹੀਨੇ ਮਿਊਂਸੀਪਲ ਇਲੈਕਸ਼ਨਸ ਵੀ ਆ ਰਹੇ ਨੇ, ਅਤੇ ਇੱਦਾਂ ਦੇ ਜਿਹੜੇ ਮੁੱਦੇ ਮਸਲੇ ਆ ਇਹਨਾਂ ਬਾਬਤ ਤੁਸੀਂ ਕਿੰਨੇ ਜਾਗਰੂਕ ਹੋ, ਕਿੰਨੇ ਤੁਸੀਂ ਚਿੰਤਤ ਹੋ। ਸੋ ਇਹਨਾਂ ਤੋਂ ਆ ਜਿਹੜੇ ਅਗਲੇ ਆ ਜਿਹੜੇ ਅੰਦਾਜ਼ਾ ਲਾ ਲੈਂਦੇ ਆ ਵੀ ਇਸ ਟਾਈਮ ਸਭ ਤੋਂ ਵੱਡਾ ਜਿਹੜਾ ਇਸ਼ੂ ਆ ਜਿਹੜਾ ਸਿਟੀ ਦਾ ਕੀ ਹੈ। ਸੋ ਮੈਂ ਤੁਹਾਡੇ ਨਾਲ ਇਹ ਨੰਬਰ ਸਾਂਝੇ ਕੀਤੇ ਆ ਵੀ ਇੱਕ ਮਹੀਨੇ ਦੇ ਵਿੱਚ 160 ਗੱਡੀਆਂ ਜਿਹੜੀਆਂ ਚੋਰੀ ਹੋਈਆਂ। ਪੁਲਿਸ ਨੇ ਕਿਹਾ ਵੀ ਇਹੀ ਆ ਜਿਹੜਾ ਪਿਛਲੇ ਸਾਲ ਦੇ ਨਾਲ ਜੇ ਕੰਪੈਰੀਜ਼ਨ ਕਰੀਏ ਤਾਂ 193 ਗੱਡੀਆਂ ਚੋਰੀ ਹੋਈਆਂ ਸੀਗੀਆਂ ਪਿਛਲੇ ਸਾਲ ਇੱਕ ਮਹੀਨੇ ਦੇ ਵਿੱਚ। ਸੋ 17% ਆ ਜਿਹੜਾ ਆਟੋ ਥੈਫਟ ਆ ਜਿਹੜਾ ਉਹ ਘਟਿਆ। ਕੀ ਤੁਸੀਂ ਸਹਿਮਤ ਹੋ ਵੀ ਕਾਨੂੰਨ ਦੀ ਵਿਵਸਥਾ ਜਿਹੜੀ ਆ ਉਹ ਸੁਧਰ ਰਹੀ ਹੈ? ਕੀ ਤੁਸੀਂ ਸਹਿਮਤ ਹੋ ਵੀ ਜਿਹੜੀਆਂ ਗੱਡੀ ਜਿਹੜੀਆਂ ਚੋਰੀ ਹੋ ਰਹੀਆਂ ਨੇ ਉਹਨਾਂ ਦੇ ਮਾਮਲੇ ਆ ਜਿਹੜੇ ਸੱਚਮੁੱਚ ਉਹਨਾਂ ਦੇ ਵਿੱਚ ਗਿਰਾਵਟ ਆਈ ਹੈ ਉਹ ਘਟੇ ਹੈ? ਕੀ ਤੁਸੀਂ ਆ ਜਿਹੜਾ ਜਾਂ ਫਿਰ ਹਜੇ ਵੀ 160 ਜਿਹੜੀਆਂ ਚੋਰੀ ਹੋਈਆਂ ਗੱਡੀਆਂ ਇਸ ਨੰਬਰਸ ਦੇ ਨਾਲ ਇਸ ਅੰਕੜਿਆਂ ਨੂੰ ਲੈ ਕੇ ਚਿੰਤਤ ਹੋ? ਸੋ ਸਟੂਡੀਓ ਨੰਬਰ 905-673-3337 905-673-3337 'ਤੇ ਦੋਸਤੋ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ। ਆਪਣੇ ਵਿਚਾਰ ਮੈਂ ਦੋ ਸਟੋਰੀਜ਼ ਆ ਜਿਹੜੀਆਂ ਤੁਹਾਡੇ ਨਾਲ ਕਵਰ ਕੀਤੀਆਂ ਉਹਦੇ ਉੱਤੇ ਤੁਸੀਂ ਆਪੋ ਆਪਣੇ ਵਿਚਾਰ ਦੇ ਸਕਦੇ ਹੋ। ਇੱਕ ਤਾਂ ਗਰੋਸਰੀ ਸਟੋਰਾਂ ਦਾ ਜਿਹੜਾ ਕੰਪੀਟੀਸ਼ਨ ਹੈ ਉਹ ਹੋਣਾ ਚਾਹੀਦਾ, ਸਰਕਾਰ ਵੱਲੋਂ ਇੱਕ ਵਧੀਆ ਨੀਤੀ ਹੈ ਜਿਹੜੀ ਇਹ ਵਧੀਆ ਚੀਜ਼ ਹੈ ਜੋ ਇਹ ਨੀਤੀ ਲੈ ਕੇ ਆ ਰਹੀ ਹੈ, ਰਣਨੀਤੀ ਲੈ ਕੇ ਆ ਰਹੀ ਹੈ। ਦੂਸਰਾ ਜਿਹੜਾ ਇੱਕ ਮਹੀਨੇ ਦੇ ਵਿੱਚ ਬ੍ਰੈਂਪਟਨ ਦਾ ਸਿਰਫ ਇਹ ਨੰਬਰਸ ਹੈ, ਇੱਕ ਮਹੀਨੇ ਦੇ ਵਿੱਚ 160 ਗੱਡੀਆਂ ਜਿਹੜੀਆਂ ਚੋਰੀ ਹੋਈਆਂ, ਤੁਸੀਂ ਕਾਨੂੰਨ ਵਿਵਸਥਾ ਨੂੰ ਲੈ ਕੇ ਕੀ ਆਪਣੇ ਜਿਹੜੇ ਵਿਚਾਰ ਰੱਖਦੇ ਪਏ ਹੋ? ਨੰਬਰ 905-673-3337 'ਤੇ ਕਾਲ ਕਰ ਸਕਦੇ ਹੋ। ਪ੍ਰੋਗਰਾਮ ਦੇ ਹਿੱਸੇ ਨੂੰ ਸਪੋਂਸਰ ਕੀਤਾ ਜਾ ਰਿਹਾ KPT ਰੈਨੋਵੇਸ਼ਨ। ਘਰ ਦੇ ਵਿੱਚ ਕੋਈ ਵੀ ਕੰਸਟਰਕਸ਼ਨ ਜਾਂ ਰੈਨੋਵੇਸ਼ਨ ਦਾ ਕੰਮ ਕਰਵਾਉਣਾ ਤਾਂ ਸਰਦਾਰ ਮਨਦੀਪ ਸਿੰਘ ਜੀ ਹੋਣਾ ਦੇ ਨਾਲ ਦੋਸਤੋ ਤੁਸੀਂ ਸੰਪਰਕ ਕਰ ਸਕਦੇ ਹੋ 416-272-8214 416-272-8214 'ਤੇ ਤੁਸੀਂ ਇਹ ਜਿਹੜਾ ਸੰਪਰਕ ਕੀਤਾ ਜਾ ਸਕਦਾ। ਬਾਕੀ ਹੋਮ ਆਟੋ ਇੰਸ਼ੋਰੈਂਸ ਦਾ ਪ੍ਰੀਮੀਅਮ ਹੈ ਜਿਹੜਾ ਰਿਨਿਊਲ 'ਤੇ ਕੰਪਨੀਆਂ ਨੇ ਵਧਾ ਦਿੱਤਾ ਹੈ, ਅਤੇ ਸ਼ੋਪ ਅਰਾਊਂਡ ਜ਼ਰੂਰ ਕਰੋ। ਅਤੇ ਇੱਕ ਤੁਹਾਨੂੰ ਅਸੀਂ ਨੰਬਰ ਹੈ ਜਿਹੜਾ ਰੈਕਮੈਂਡ ਕਰ ਰਹੇ ਹਾਂ ਮਨਵੀਰ ਸਿੰਘ ਦਾ, ਉਹਨਾਂ ਤੋਂ ਵੀ ਜ਼ਰੂਰ ਹੈ ਜਿਹੜਾ ਕੋਟ ਲਈਓ, ਤੁਹਾਨੂੰ ਇਹ ਜ਼ਰੂਰ ਤੁਹਾਡੇ ਆ ਜਿਹੜੇ ਬਹੁਤ ਸਾਰੇ ਡਾਲਰਾਂ ਦੀ ਬੱਚਤ ਕਰਾ ਕੇ ਦੇਣਗੇ। ਮਨਵੀਰ ਸਿੰਘ ਨੰਬਰ 647-279-2870 6472192870 'ਤੇ ਮਨਵੀਰ ਸਿੰਘ ਹੋਣਾ ਦੇ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ ਹੋਮ ਆਟੋ ਇੰਸ਼ੋਰੈਂਸ ਦੇ ਪ੍ਰੀਮੀਅਮ ਵਾਸਤੇ। ਅੱਛਾ, ਮੈਂ ਬੱਚਿਆਂ ਦੀ ਆ ਜਿਹੜੀ ਸ਼ੁਰੂਆਤ ਦੇ ਵਿੱਚ ਇੱਕ ਗੱਲ ਕੀਤੀ ਸੀਗੀ ਵੀ ਕਿਹੋ ਜਿਹੇ ਮਾਹੌਲ ਦੇ ਵਿੱਚ ਜਿਹੜਾ ਬੱਚੇ ਆ ਜਿਹੜੇ ਪਲ ਰਹੇ ਨੇ ਉਹ ਬਹੁਤ ਡੂੰਘਾ ਅਸਰ ਪੈਂਦਾ ਉਹਨਾਂ ਦੀ ਮੈਂਟਲ ਗਰੋਥ ਦੇ ਉੱਤੇ। ਸੋ ਮੈਂ ਹਮੇਸ਼ਾ ਕਹਿੰਦਾ ਵੀ ਬੱਚਿਆਂ ਨੂੰ ਕੋਈ ਨਾ ਕੋਈ ਫਿਜ਼ੀਕਲ ਐਕਟੀਵਿਟੀ ਦੇ ਵਿੱਚ ਜ਼ਰੂਰ ਆ ਜਿਹੜਾ ਲਾਇਆ ਕਰੋ। ਸੋ ਇੱਦਾਂ ਹੀ ਦਾ ਭੰਗੜਾ ਅਕੈਡਮੀ ਤੁਹਾਡੇ ਆਪਣੇ ਘੁੱਗ ਵੱਸਦੇ ਸ਼ਹਿਰ ਬ੍ਰੈਂਪਟਨ ਦੇ ਹਰਟ ਦੇ ਵਿੱਚ ਜਿਹੜੀ ਇਹ ਦਾ ਭੰਗੜਾ ਅਕੈਡਮੀ ਆ ਜਿਹੜੀ ਖੁੱਲ੍ਹ ਚੁੱਕੀ ਹੈ ਦੋਸਤੋ। ਸੋ ਇਸ ਅਕੈਡਮੀ ਦਾ ਜਿਹੜਾ ਕਹਿ ਲਓ ਵੀ ਸਮਰ ਕੈਂਪ ਹੈ ਜਿਹੜਾ ਜੁਲਾਈ ਦੇ ਪਹਿਲੇ ਹਫ਼ਤੇ ਸ਼ੁਰੂ ਹੋ ਰਿਹਾ, ਅਤੇ ਆਪਣੇ ਬੱਚਿਆਂ ਨੂੰ ਆ ਜਿਹੜਾ ਆਪਣੇ ਵਿਰਸੇ ਦੇ ਨਾਲ ਸੱਭਿਆਚਾਰਨ ਦੇ ਜੋੜਨ ਨਾਲ ਜੋੜਨ ਲਈ ਇਹ ਇੱਕ ਬਹੁਤ ਹੀ ਸੁਨਹਿਰਾ ਮੌਕਾ ਆ। ਸੋ ਬੱਚਿਆਂ ਨੂੰ ਆ ਜਿਹੜਾ ਤੁਸੀਂ ਇਨਰੋਲ ਕਰ ਸਕਦੇ ਹੋ। ਮੈਂ ਤੁਹਾਡੇ ਨਾਲ ਜਾਣਕਾਰੀ ਹੋਰ ਸਾਂਝੀ ਕਰਦਾ। ਇੱਕ ਕਾਲ ਲੈਣਾ, 1335 ਜੀ ਸਵਾਗਤ ਹੈ ਜੀ, 1335 ਜੀ ਸਵਾਗਤ ਹੈ ਜੀ। ਫਰਕ ਮਹਿਸੂਸ ਕੀਤਾ ਤੁਸੀਂ? ਅੱਛਾ, ਇਹ ਵੀਕਐਂਡ ਤੇ ਜਾ ਰਿਹਾ, ਬਿਲਕੁਲ ਠੀਕ ਹੈ ਜੀ।
1: ਜਿਹੜੇ
0: ਡਾਲਰ ਜਿਹੜੇ ਬਚਤ ਹੋ ਸਕਦੀ ਹੈ ਬਿਲ ਦੇ, ਗਰੋਸਰੀ ਬਿਲ ਦੇ ਉੱਤੇ।
1: ਸਰਕਾਰਾਂ ਜੋ ਕੁਛ ਵੀ ਹੁਣ ਕਰ ਸਕਦੀਆਂ ਨੇ ਜੀ।
0: ਇਹ ਤਾਂ ਹੈ ਜੀ, ਸਰਕਾਰਾਂ ਦੇ ਹੱਥ ਬਹੁਤ ਕੁਛ ਹੁੰਦਾ ਵਾ ਜੀ,
1: ਬਹੁਤ ਕੁਛ ਹੁੰਦਾ ਸਰਕਾਰਾਂ।
0: ਸਹੀ ਹੈ ਜੀ, ਸਹੀ ਹੈ, ਬਿਲਕੁਲ। ਥੈਂਕ ਯੂ ਜੀ, ਥੈਂਕ ਯੂ ਭਾਜੀ, ਬਹੁਤ ਬਹੁਤ ਧੰਨਵਾਦ ਭਾਜੀ। ਉਹਨਾਂ ਨੇ ਕਿਹਾ ਅੱਛਾ ਬਿਆਨ ਆ ਗਿਆ ਤੇ ਨਾਲ ਹੀ ਕਹਿੰਦੇ ਵੀ ਗਰੋਸਰੀ ਦੀਆਂ ਪ੍ਰਾਈਸਾਂ ਜਿਹੜੀਆਂ ਆ ਕਈ ਸਟੋਰਾਂ ਨੇ ਘਟਾ ਦਿੱਤੀਆਂ ਆ, ਤੁਸੀਂ ਵੀ ਇਹ ਚੀਜ਼ ਮਹਿਸੂਸ ਕੀਤੀ ਹੈ ਜ਼ਰੂਰ ਦੱਸਿਓ। ਅੱਛਾ ਮੈਂ ਭੰਗੜਾ ਅਕੈਡਮੀ ਦੀ ਗੱਲ ਕਰ ਰਿਹਾ ਦੋਸਤੋ, ਤੁਸੀਂ ਆਪਣੇ ਬੱਚਿਆਂ ਨੂੰ ਜਾਂ ਫਿਰ ਤੁਸੀਂ ਆਪ ਵੀ ਆ ਜਿਹੜੇ ਭੰਗੜਾ ਸਿੱਖਣਾ ਚਾਹੁੰਦੇ ਹੋ, ਹਾਂਜੀ, ਜਾਂ ਫਿਰ ਜਿਹੜੀਆਂ ਸਾਡੀਆਂ ਭੈਣਾਂ ਧੀਆਂ ਗਿੱਧਾ ਸਿੱਖਣਾ ਚਾਹੁੰਦੀਆਂ, ਮੋਰਨਿੰਗ ਤੇ ਈਵਨਿੰਗ ਕਲਾਸਿਸ ਹੈ ਜਿਹੜੀਆਂ, ਇਹ ਜਿਹੜਾ ਸਮਰ ਕੈਂਪ ਹੈ ਕਿਉਂਕਿ ਜੁਲਾਈ ਅਗਸਤ ਦੇ ਵਿੱਚ ਛੁੱਟੀਆਂ ਹੁੰਦੀਆਂ ਨੇ ਬੱਚਿਆਂ ਨੂੰ, ਸੋ ਇਸ ਕੈਂਪ ਦੇ ਵਿੱਚ ਹੈ ਜਿਹੜਾ ਤੁਸੀਂ ਇਨਰੋਲ ਕਰ ਸਕਦੇ ਹੋ, ਜੋਤ ਉਹਨਾਂ ਨਾਲ ਸੰਪਰਕ ਕਰ ਸਕਦੇ ਹੋ। ਅੱਛਾ ਜਿਹੜੇ ਇਹ ਸਿਖਾ ਰਹੇ ਆ ਪ੍ਰੋਫੈਸ਼ਨਲੀ ਬੱਚੇ ਆ ਜਿਹੜੇ ਟ੍ਰੇਨਡ ਹੈ, ਵੱਡੀਆਂ ਵੱਡੀਆਂ ਸਟੇਜਾਂ ਦੇ ਉੱਤੇ ਬਹੁਤ ਵੱਡੇ ਕੱਪ ਹੈ ਜਿਹੜੇ ਇਹਨਾਂ ਨੇ ਜਿੱਤੇ ਨੇ, ਭੰਗੜੇ ਦੇ ਕੰਪੀਟੀਸ਼ਨ ਹੈ ਜਿਹੜੇ ਉਹਨਾਂ ਦੇ ਵਿੱਚ ਮੱਲਾਂ ਮਾਰੀਆਂ ਨੇ। ਸੋ ਤੁਸੀਂ ਆਪਣੇ ਬੱਚਿਆਂ ਨੂੰ ਆਪਣੇ ਟ੍ਰੈਡੀਸ਼ਨ ਦੇ ਨਾਲ, ਆਪਣੇ ਸੱਭਿਆਚਾਰ ਦੇ ਨਾਲ, ਆਪਣੇ ਵਿਰਸੇ ਦੇ ਨਾਲ ਜੋੜਨਾ ਆ ਤਾਂ ਤੁਸੀਂ ਜ਼ਰੂਰ ਆਪਣੇ ਬੱਚਿਆਂ ਨੂੰ ਇਹਨਾਂ ਭੰਗੜੇ ਅਕੈਡਮੀ ਦੇ ਵਿੱਚ ਆ ਜਿਹੜਾ ਜ਼ਰੂਰ ਇਨਰੋਲ ਕਰੋ। ਸਮਰ ਕੈਂਪ ਦੇ ਵਿੱਚ ਇੱਕ ਤਾਂ ਬੱਚੇ ਆ ਜਿਹੜੇ ਬਿਜ਼ੀ ਰਹਿੰਦੇ ਨੇ ਅਤੇ ਨਾਲ ਦੀ ਨਾਲ ਉਹਨਾਂ ਦਾ ਮੈਂਟਲ ਅਤੇ ਫਿਜ਼ੀਕਲ ਗਰੋਥ ਹੈ ਜਿਹੜਾ ਬਹੁਤ ਚੰਗੀ ਤਰ੍ਹਾਂ ਹੁੰਦਾ। ਸੋ ਤੁਸੀਂ ਆ ਜਿਹੜਾ ਭੰਗੜਾ ਅਕੈਡਮੀ ਦੇ ਜੋਤ ਉਹਨਾਂ ਦੇ ਨਾਲ ਸੰਬੰਧ ਸੰਪਰਕ ਕਰ ਸਕਦੇ ਹੋ, 2023 ਵਿਲੀਅਮਸ ਪਾਰਕਵੇ ਯੂਨਿਟ 4 ਬਰੈਂਪਟਨ, ਜਾਂ ਮੈਂ ਸਿੱਧਾ ਸਿੱਧਾ ਕਹਿ ਲਾ ਵਿਲੀਅਮ ਪਾਰਕਵੇ ਅਤੇ ਏਅਰਪੋਰਟ ਦੇ ਮੇਜਰ ਇੰਟਰਸੈਕਸ਼ਨ ਦੇ ਕੋਲ ਦਾ ਭੰਗੜਾ ਅਕੈਡਮੀ ਹੈ ਜਿਹੜੀ ਇਹ ਖੁੱਲ੍ਹ ਗਈ ਹੈ। ਸੋ ਵਧੇਰੇ ਜਾਣਕਾਰੀ ਵਾਸਤੇ ਤੁਸੀਂ ਸੰਪਰਕ ਕਰ ਸਕਦੇ ਹੋ 647-5762-7672 ਨੰਬਰ, ਬੜਾ ਆਸਾਨ ਹੈ 6475077672 ਦਾ ਭੰਗੜਾ ਅਕੈਡਮੀ ਹੈ। ਸੋ 647-5772-7672 'ਤੇ ਤੁਸੀਂ ਦਾ ਭੰਗੜਾ ਅਕੈਡਮੀ ਦੇ ਨਾਲ ਦੋਸਤੋ ਸੰਪਰਕ ਕਰ ਸਕਦੇ ਹੋ ਅਤੇ ਆਪਣੇ ਬੱਚਿਆਂ ਨੂੰ ਇਸ ਅਕੈਡਮੀ ਦੇ ਨਾਲ ਜਿਹੜਾ ਇਨਰੋਲ ਕਰ ਸਕਦੇ ਹੋ ਆਪਣੇ ਸਮਰ ਪ੍ਰੋਗਰਾਮਾਂ ਦੇ ਵਿੱਚ।

0: क्या बात है जी, क्या बात है संधू साहब, वेलकम जी, हेलो, सत श्री अकाल भाजी।
1: सब की हाल जी?
0: बस बहुत वधिया भाजी, तुसी सुनाओ, तुहाडे की हाल चाल है जी? बहुत बहुत धन्यवाद भाजी, की कहना चाहनी हो जी?
1: बस अज बहुत सोहना दिन चढ़िया तुहाडे रंग वर्गा।
0: हाँ हाँ, क्या बात है। हाँ जी मैं ना अज सवाल स्टार्टिंग च ये करना सी, मैं कहा पौ फटाले वेले आ जिहड़ा प्रोग्राम है जिहड़ा शुरुआत करन लग्गिया, ते उस वक्त नॉवल जिहड़ा हुंदा सीगा गुरदयाल सिंह जी उहनां दा लिखिया, उह इकदम मैनूं चेते आ गया। हालांकि शुरुआत उत्थे करनी है, पर कई बार बंदा ना उह चीज़ भुल जांदा, कई बार शुरुआत ही होर तरह हो जांदी है। सो दिन है जिहड़ा हमेशा इसे तरह सारिआं दे रंग वर्गा चढ़िया रहे, खिलिया रहे, सारे परिवारां दे विच खुशियां खेड़े रहन, इस दी परमात्मा अग्गे असीं अरदास करदे हां जी। संधू साहब,
1: असल च शमी जी आ कि जिहड़ी इह लफ्ज़ है ना पौ फटाले जां साजरा जां लौडा वेला, इह साडे सभ्याचार दा हिस्सा सी। जदों साडे बजुर्ग तड़के हल लै के जांदे सी
0: जी,
1: ते उहनां दे मगर शाह वेला जांदा सी।
0: क्या बात है, सही गल है।
1: हुण इह लफ्ज़ शाह वेला कित्थों आया, इत्थे कप्पा गरी करांगे वी शाह वेला
0: लफ्ज़,
1: जिद्दां आपां लौडा वेला, पौ फटाला, जदों पौ फुटदी आ, जदों पहली सूरज दी किरण धरती ते पैंदी आ, ते आपां बड़े सोहणे लफ्ज़ ने सभ्याचार दे, बड़ा सोहणा प्रोग्राम आ
0: जी।
1: ते तां दो क लैणा सुणाउणे आ
0: जी।
1: ਕਹਿੰਦਾ ਜਲਜਲੇ ਜਲਜਲੇ, ਆਪਾਂ ਆਮ ਲਫ਼ਜ਼ ਕਈ ਯੂਜ਼ ਕਰਦੇ ਹਾਂ, ਜਲਜਲੇ ਆਉਂਦੇ ਆ, ਕਈ ਕੁਛ ਹੁੰਦਾ
0: ਜੀ ਜੀ ਜੀ,
1: ਇਹ ਚੀਜ਼ਾਂ ਸਾਡੇ ਸੱਭਿਆ। ਕਹਿੰਦਾ ਜਲਜਲੇ ਕੁਲੇ ਆਲਮ ਮੇ ਬੇਸਵਬ ਨਹੀਂ ਆ, ਜਲਜਲੇ ਕੁਲੇ ਆਲਮ ਮੇ ਬੇਸਵਬ ਨਹੀਂ ਆ, ਤੇ ਤੇ ਜ਼ਮੀਨ ਖਾਕ ਤੇ ਕੋਈ ਤੜਫ ਰਹਾ।
0: ਕਿਆ ਬਾਤ ਹੈ,
1: ਮੋਸ਼ਨ ਨੇ ਬੰਦੇ ਦੇ,
0: ਸਹੀ ਗੱਲ ਹੈ,
1: ਬਹੁਤ ਸੋਹਣਾ ਪ੍ਰੋਗਰਾਮ ਹੈ। ਬਾਕੀ ਚਲੋ ਗਰੋਸਰੀ ਜਾਂ ਤੁਹਾਡਾ ਰਹਿਣ ਸਹਿਣ ਦੇਖੋ, ਸ਼ਮੀ ਜਦੋਂ ਅਸੀਂ ਆਏ ਸੀ ਨਾ, ਉਹ 2008 ਦੀ ਗੱਲ ਆ, ਉਦੋਂ ਬੰਦਾ 2-2.5 ਸਾਲ ਬਾਅਦ ਜਿਹੜਾ ਪੀਆਰ ਸੀ 5% ਡਾਊਨ ਦੇ ਕੇ, ਤੇ ਚਲੋ ਅਸੀਂ ਤੇ ਬੜਾ ਠੀਕ ਠਾਕ ਘਰ ਲੈ ਲਿਆ ਉਹਨਾਂ 5,35,000 ਦਾ, ਜਦੋਂ ਕਿ ਉਦੋਂ 3-3.5 ਚ ਵਧੀਆ ਤੁਹਾਨੂੰ 3 ਬੈਡਰੂਮ ਦਾ ਘਰ 2.5-3 ਚ ਮਿਲ ਜਾਂਦਾ
0: ਸੀ।
1: ਤੇ ਉਹ ਸਮਾਂ ਵਾਕਿਆ ਨੀ ਹੁਣ ਰਿਹਾ, ਥੋੜੀ ਹਾਰਡ ਲਾਈਫ ਹੀ ਹੋ ਗਈ ਆ, ਤੇ ਮੈਨੂੰ ਲੱਗਦਾ ਸਰਕਾਰਾਂ ਨੂੰ ਜਰੂਰ, ਦੇਖੋ ਜਦ ਤੱਕ ਤੁਹਾਡਾ ਰਹਿਣ ਸਹਿਣ ਤੁਹਾਡਾ ਖਾਣ ਪੀਣ ਬਿਹਤਰ ਨੀ ਹੋਊਗਾ, ਤੁਸੀਂ ਯਕੀਨ ਕਰੋ ਜ਼ਿੰਦਗੀ ਚ ਅੱਗੇ ਨੀ ਵੱਧ ਸਕਦੇ, ਬੰਦਾ ਉਲਝਿਆ ਰਹਿੰਦਾ। ਤੇ ਬਾਕੀ ਸੁਣਦੇ ਜੀ, ਬਹੁਤ ਸੋਹਣਾ ਪ੍ਰੋਗਰਾਮ
0: ਜੀ। ਥੈਂਕ ਯੂ ਸੰਧੂ ਸਾਹਿਬ, ਥੈਂਕ ਯੂ ਜੀ, ਬਹੁਤ ਬਹੁਤ ਧੰਨਵਾਦ ਜੀ। ਅਗਲੀ ਕਾਲ ਤੇ ਚੱਲਦਾ ਸੁਦਾਗਰ ਜੀ। ਸਤਿ ਸ਼੍ਰੀ ਅਕਾਲ ਭਾਜੀ, ਵੈਲਕਮ ਜੀ।
2: ਮੈਂ ਕਹਿਣਾ ਸੀਗਾ ਜਿਹੜੀਆਂ ਕਾਰ ਚੋਰੀ ਹੁੰਦੀ ਆ, ਇਹਨਾਂ ਨੇ ਗੌਰਮੈਂਟ ਆਪ ਤਾਂ ਕਰਾ ਰਹੀ ਹੈ, ਤੁਸੀਂ ਉਹਨੂੰ ਫੜ ਨੀ ਸਕਦੇ, ਕੁਛ ਕਹਿ ਨੀ ਸਕਦੇ, ਚੋਰਾਂ ਨੂੰ ਤਾਂ ਕੋਈ ਅਜਾਜ਼ਤ ਜਾਂ ਖੁੱਲੀ ਆ, ਜਿਵੇਂ ਮਰਜ਼ੀ ਚੋਰੀ ਕਰੋ, ਜੇ ਜਿਹੜੇ ਕਰਦੇ ਆ ਉਹਨੂੰ ਕਹਿੰਦੇ ਤੁਸੀਂ ਇਹਨੂੰ ਹੱਥ ਲਾਓ,
0: ਪਰ
2: ਜੇ ਉਹਦੇ ਜੇ ਉਹਨੂੰ ਚੋਰ ਨੂੰ ਪਤਾ ਵੀ ਜਾਂਦੇ ਤੇ ਗੋਡੇ ਹਿੱਲਣੋ ਹਟਾ ਦੇਣੇ ਮੇਰੇ ਚੱਲਣੋ ਢਾ ਲੈਣਾ, ਤੇ ਜੇ ਚੋਰੀ ਜਮੇ ਨਾ ਬੰਦ ਹੋਈ ਤਾਂ ਕਹਿੰਦੇ ਮਾੜੀ ਮੋਟੀ ਰਹਿ ਜੂ,
0: ਇਹ ਵੀ ਗੱਲ ਹੈ।
2: ਉਹਨੂੰ ਤਾਂ ਡਰ ਹੀ ਕੋਈ ਨੀ, ਨਾ ਪੁਲਿਸ ਵਾਲੇ ਕੋਈ ਉਹਨੂੰ ਕਹਿੰਦੇ ਆ ਵੀ ਫੋਨ ਵੀ ਕਰਦੇ, ਜੇ ਆਉਂਦੇ ਆ ਤਾਂ ਨੀ ਕੋਈ ਆਉਂਦਾ, ਜੇ ਫੜ ਵੀ ਲੈ ਗਏ ਦੂਏ ਦਿਨ ਬਾਹਰ ਤੁਰੇ ਫਿਰਦੇ ਅਗਲੇ।
0: ਪਰ ਭਾਜੀ ਜੋ ਨੰਬਰ ਮੈਂ ਸਾਂਝੇ ਕੀਤੇ ਆ, ਵੀ ਚਲੋ ਪੁਲਿਸ ਜਾਂ ਪ੍ਰਸ਼ਾਸਨ ਇਹ ਕਹਿ ਰਿਹਾ ਵੀ ਭਾਈ ਅਗਲੇ ਪਿਛਲੇ ਸਾਲ ਨਾਲੋਂ ਇਸ ਸਾਲ 17% ਆ ਜਿਹੜੀ ਗਿਰਾਵਟ ਆਈ ਹੈ ਆਟੋ ਥੈਫਟ ਦੇ ਵਿੱਚ, ਕੀ ਤੁਸੀਂ ਇਹ ਸਮਝਦੇ ਹੋ ਵੀ ਸਰਕਾਰ ਆ ਜਿਹੜੀ ਉਪਰਾਲੇ ਕਰ ਰਹੀ ਹੈ ਕਾਨੂੰਨ ਵਿਵਸਥਾ ਨੂੰ ਲੈ ਕੇ?
2: ਕਰ ਵੀ ਸਕਦੇ, ਇੱਕ ਹੋਰ ਵੀ ਹੋ ਸਕਦੇ, ਜਿਹੜੇ ਚੋਰ ਆ ਕਈ ਡਿਪੋਰਟ ਵੀ ਵਿੱਚੋਂ ਕਰਦੇ ਹੋਣੇ ਨੇ, ਬਹੁਤ
0: ਜੀ
2: ਉਹਦੇ ਨਾਲ ਵੀ ਫਰਕ ਪਿਆ,
0: ਉਹਦੇ ਨਾਲ ਵੀ ਫਰਕ ਪਿਆ ਹੋਣਾ, ਸਹੀ ਗੱਲ।
2: ਬਾਕੀ ਉਹ ਸ਼ਰੇਆਮ ਆ ਕੇ ਤਾਂ ਤੁਹਾਡਾ ਡੋਰ ਭੰਨ ਕੇ ਅੰਦਰ ਵੜ ਜਾਂਦੇ, ਤੁਸੀਂ ਉਹਨੂੰ ਹੱਥ ਨੀ ਲਾ ਸਕਦੇ, ਇਹਨਾਂ ਨੂੰ ਕਰ ਦੇਣਾ ਚਾਹੀਦਾ ਵੀ ਜਿਹੜਾ ਆਉਂਦਾ ਢਾ ਲਓ, ਤੇ ਚੋਰੀ ਚਲੋ ਨਾ ਪਾਉਂ ਤਾਂ ਉਹ ਬਹੁਤ ਜ਼ਿਆਦਾ ਘੱਟ ਜੂਗੀ।
0: ਬਿਲਕੁਲ ਬਿਲਕੁਲ, ਇਹ ਵੀ ਗੱਲ ਸਹੀ ਹੈ ਜੀ। ਥੈਂਕ ਯੂ ਜੀ, ਥੈਂਕ ਯੂ ਭਾਜੀ, ਬਹੁਤ ਬਹੁਤ ਧੰਨਵਾਦ ਜੀ। ਸੋ ਦੋਸਤੋ, ਡੈਂਟਲ ਨੂੰ ਲੈ ਕੇ, ਦੰਦਾਂ ਨੂੰ ਲੈ ਕੇ, ਮਸੂੜਿਆਂ ਨੂੰ ਲੈ ਕੇ ਆ ਜਿਹੜਾ ਅਸੀਂ ਵੀਰਵਾਰ ਆ ਜਿਹੜਾ ਹੁਣ ਸੈਗਮੈਂਟ ਸ਼ੁਰੂ ਕੀਤਾ, ਜਿਹਦੇ ਵਿੱਚ ਬਲਵੀਰ ਸੋਹੀ ਜੀ ਆ ਜਿਹੜੇ ਆਪਣੇ ਵੱਖ ਵੱਖ ਤਜਰਬੇ ਅਤੇ ਤਸ਼ਬੀਹਾਂ ਜਾਂ ਇਗਜ਼ਾਮਪਲਸ ਦੇ ਨਾਲ ਜਿਹੜਾ ਤੁਹਾਨੂੰ ਸਮਝਾਉਂਦੇ ਨੇ। ਬੜਾ ਸੋਹਣਾ ਜਿਹੜਾ ਉਹ ਸੈਗਮੈਂਟ ਆ, ਤੁਸੀਂ ਪਸੰਦ ਕੀਤਾ, ਮੈਨੂੰ ਫੀਡਬੈਕ ਮਿਲਿਆ। ਸੋ ਤੁਸੀਂ ਆ ਜਿਹੜਾ ਬਲਵੀਰ ਸੋਹੀ ਜੀ ਹੋਣਾ ਦੇ ਨਾਲ ਤੁਸੀਂ ਸੰਪਰਕ ਕਰਨਾ ਚਾਹੁੰਦੇ ਹੋ, ਸਮਾਈਲਸ ਔਨ ਵੀਲਸ, ਹਾਂਜੀ, ਮੋਬਾਈਲ ਡੈਂਟਲ ਹਾਈਜੀਨ ਕੇਅਰ ਹੈ ਜਿਹੜੀ ਇਹ ਕਰਦੇ ਨੇ। ਸੋ ਬਹੁਤ ਲੰਬਾ ਇਹਨਾਂ ਕੋਲ ਹੈ ਜਿਹੜਾ ਤਜਰਬਾ, ਵੱਖ ਵੱਖ ਜਿਹੜੀਆਂ ਇੰਸ਼ੋਰੈਂਸ ਕੰਪਨੀਜ਼ ਦੇ ਨਾਲ ਵੀ ਡੀਲ ਕਰਦੇ ਨੇ। ਸੋ ਤੁਸੀਂ ਬੱਚਿਆਂ ਦੀ, ਆਪਣੇ ਬਜ਼ੁਰਗਾਂ ਦੀ ਡੈਂਟਲ ਬਾਬਤ ਕੋਈ ਵੀ ਸਮੱਸਿਆ ਆ ਗਈ ਹੈ, ਤੁਸੀਂ ਆ ਜਿਹੜਾ ਬਲਬੀਰ ਜੀ ਹੋਣਾ ਦੇ ਨਾਲ ਸੰਪਰਕ ਕਰ ਸਕਦੇ ਹੋ। ਦੋਸਤੋ, ਨੰਬਰ 647-647-9697 0008 647 969 0008 ਤੇ ਤੁਸੀਂ ਬਲਬੀਰ ਸੋਹੀ ਜੀ ਹੋਣਾ ਦੇ ਨਾਲ ਸੰਪਰਕ ਕਰ ਸਕਦੇ ਹੋ। ਦੰਦਾਂ ਬਾਬਤ ਕੋਈ ਵੀ ਤੁਹਾਨੂੰ ਲੱਗਦਾ ਵੀ ਸਮੱਸਿਆ ਦੇ ਨਾਲ ਤੁਸੀਂ ਜੂਝ ਰਹੇ ਹੋ, ਕਿਉਂਕਿ ਦੰਦਾਂ ਦੀ ਸੰਭਾਲ ਹੈ ਜਿਹੜੀ ਬਹੁਤ ਜ਼ਰੂਰੀ ਹੈ। ਦੰਦ ਗਏ ਤੇ ਸਿਆਣਿਆਂ ਨੇ ਕਿਹਾ ਤੇ ਸਵਾਦ ਗਿਆ। ਹਾਂਜੀ, ਸੋ ਇਸ ਕਰਕੇ ਦੰਦਾਂ ਬਾਬਤ ਜਾਂ ਮਸੂੜਿਆਂ ਬਾਬਤ ਕੋਈ ਵੀ ਸਿਹਤ ਸੰਭਾਲ ਜਾਂ ਓਰਲ ਵਾਸਤੇ, ਓਰਲ ਡੈਂਟਲ ਵਾਸਤੇ ਕੋਈ ਵੀ ਸਲਾਹ ਮਸ਼ਵਰਾ ਕਰਨਾ, ਕਲੀਨਿੰਗ ਕਰਾਉਣੀ ਹੈ ਤੁਸੀਂ, ਤਾਂ 6479690008 ਤੇ ਬਲਵੀਰ ਕੌਰ ਜੀ ਹੋਣਾ ਦੇ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ। ਤੇ ਅਗਲੀ ਕਾਲ ਤੇ ਚੱਲਦਾ 9306 ਜੀ, ਸਵਾਗਤ ਹੈ ਜੀ।
3: ਹਾਂਜੀ, ਸਤਿ ਸ੍ਰੀ ਅਕਾਲ।
0: ਸਤਿ ਸ੍ਰੀ ਅਕਾਲ ਭਾਜੀ।
3: ਮੈਂ ਨਾ ਅਕਸਰ ਸੋਚਣ ਲੱਗ ਜਾਂਦਾ ਜਦੋਂ ਆਹ ਗੱਲ ਹੁੰਦੀ ਹੈ ਨਾ ਵੀ ਪੁਲਿਸ ਫੜ ਲਵੇ ਤੇ ਕੁੱਤੇ ਮਾਰੇ, ਇਹੀ ਪੁਲਿਸ ਬ੍ਰਟੈਲਿਟੀਜ਼ ਤੇ ਐਟਰੋਸਿਟੀਜ਼ ਜਿਹੜੀਆਂ ਨੇ ਇਹਨਾਂ ਤੋਂ ਸਾਡਾ ਹਲੇ ਤਾਈਂ ਖਹਿੜਾ ਨੀ ਸੁੱਟਿਆ ਜਿਹੜੇ ਮੁਲਕ ਤੋਂ ਅਸੀਂ ਇਹ ਚੰਗੇ ਮੁਲਕ ਚ ਆਏ। ਮੈਂ ਮੰਨਦਾ ਵੀ ਜਿਹੜੀ ਚੋਰੀ ਦੀ ਜਾਂ ਲੋਲੈਸਨੈਸ ਜਿਹੜੀ ਆਪਾਂ ਨੂੰ ਨਜ਼ਰ ਆਉਂਦੀ ਹੈ ਉਹਦੇ ਚ ਤਬਦੀਲੀ ਦੀ ਜ਼ਰੂਰਤ ਹੈ, ਲੇਕਿਨ ਉਹਦਾ ਹੱਲ ਉਹੀ ਨੀ ਗਾ ਵੀ ਆਪਾਂ ਉਹੀ ਮਤਲਬ ਜਿਹੜਾ ਐਕਸਟਰਾ ਜੁਡੀਸ਼ੀਅਲ ਸਿਸਟਮ ਨੂੰ ਪ੍ਰਮੋਟ ਕਰਨਾ ਸ਼ੁਰੂ ਕਰ ਦਈਏ। ਮੇਰਾ ਵਿਚਾਰ ਇਹ ਹੈ ਵੀ ਇਹ ਮੁਲਕ ਜਿਹੜਾ ਹੈ ਇਹਦੇ ਕਾਨੂੰਨ ਜਿਹੜੇ ਨੇ ਉਹ ਕਿਸੇ ਇੱਕ ਸੈਟ ਆਫ ਹਿਊਮਨ ਰਾਈਟਸ ਦੇ ਹਿਸਾਬ ਨਾਲ ਜਾਂ ਹੋਰ ਉਹਨਾਂ ਲੈਵਲ ਦੇ ਉੱਤੇ ਬੜੇ ਹੀ ਉੱਚੇ ਸੁੱਚੇ ਨੇ। ਜਿਹੜੇ ਮੁਲਕਾਂ ਚ ਆਪਾਂ ਕਹਿੰਦੇ ਹਾਂ ਵੀ ਕਾਨੂੰਨ ਸਖ਼ਤ ਨੇ ਉੱਥੇ ਚੋਰੀਆਂ ਖਤਮ ਹੋ ਗਈਆਂ, ਉੱਥੇ ਐਕਸਟਰਾ ਜੁਡੀਸ਼ੀਅਲ ਕਿਲਿੰਗ ਖਤਮ ਹੋ ਗਈਆਂ, ਉੱਥੇ ਕੀ ਹੋਇਆ? ਉਹ ਸਖ਼ਤੀ ਅਸੀਂ ਓਦਾਂ ਦੀ ਕਦੇ ਵੀ ਇਸ ਕੈਨੇਡਾ ਦੇ ਅੰਦਰ ਤਾਂ ਨੀ ਚਾਹੁੰਦੇ ਮੇਰੇ ਖਿਆਲ ਨਾਲ।
0: ਫੇਰ ਭਾਜੀ ਤੁਹਾਡੇ ਕਿੱਦਾਂ, ਤੁਸੀਂ ਕੀ ਸੋਚਦੇ ਹੋ ਵੀ ਇਹਨਾਂ ਚੀਜ਼ਾਂ ਦੇ ਉੱਤੇ ਨਕੇਲ ਕਿਸ ਤਰ੍ਹਾਂ ਪਾਈ ਜਾ ਸਕਦੀ ਹੈ?
3: ਹਾਂ, ਇੱਥੇ ਦੇਖੋ ਹੁਣ ਮਤਲਬ ਇਹ ਕਾਨੂੰਨ ਜਿਹੜੇ ਬਣੇ ਨੇ ਆਪਾਂ ਸਾਰੇ ਸਮਝਦੇ ਹਾਂ ਵੀ ਕੈਨੇਡਾ ਜਦੋਂ 20-25 ਸਾਲ ਪਹਿਲਾਂ ਜਿਹੜੇ ਸੈਟ ਆਫ ਪੋਪੂਲੇਸ਼ਨ ਨਾਲ ਡੀਲ ਕਰ ਰਿਹਾ ਸੀ ਉਹ ਪੋਪੂਲੇਸ਼ਨ ਜਿਹੜੀ ਆ ਉਹ ਬਦਲ ਚੁੱਕੀ ਹੈ, ਉਹਦੀ ਸ਼ਕਲ ਬਦਲ ਚੁੱਕੀ ਹੈ ਤੇ ਉਹ ਕਾਨੂੰਨਾਂ ਦੀ ਵੀ ਬਦਲਣ ਦੀ ਜ਼ਰੂਰਤ ਹੈ। ਹੁਣ ਜਿਹੜਾ ਓਨਰ ਸਿਸਟਮ, ਜਿਹੜਾ ਵੋਲੰਟਰੀਲੀ ਡਿਸਕਲੋਜਰ ਸਿਸਟਮ CRA ਦਾ ਸੀਗਾ, ਮੰਨ ਲਓ ਇੱਕ ਮਿੰਟ ਲਈ ਕਿਉਂਕਿ ਅਕਾਊਂਟਿੰਗ ਦਾ ਕੰਮ ਕਰੀ ਦਾ ਪਤਾ ਚੱਲਦਾ, ਉਹ ਉਹਦੇ ਚ ਤਬਦੀਲੀਆਂ ਆ ਰਹੀਆਂ ਨੇ ਜਿਹੜੀ ਆਬਾਦੀ ਬਦਲ ਗਈ ਉਹਦੇ ਕਰਕੇ ਉਹਨਾਂ ਨੂੰ ਆਪਣੇ ਤਰੀਕੇ ਤੌਰ ਬਦਲਨੇ ਪਏ। ਇਸੇ ਤਰੀਕੇ ਜਿਹੜਾ ਜੁਡੀਸ਼ੀਅਲ ਸਿਸਟਮ ਹੈ ਇਹਨੂੰ ਵੀ ਐਡਜਸਟਮੈਂਟ ਦੀ ਲੋੜ ਹੈਗੀ ਹੈ, ਵਿਚ ਸ਼ੁਡ ਬੀ ਐਂਡ ਆਈ ਥਿੰਕ ਉਹਦੇ ਲਈ ਕੋਈ ਨਾ ਕੋਈ ਇੱਕ ਤਾਂ ਇਹ ਨਾ ਜਿੱਥੇ ਇੱਥੇ ਜਦੋਂ ਪੁਲਿਸ ਕੋਈ ਕਿਸੇ ਨੂੰ ਚੱਕਦੀ ਹੈ ਤੇ ਪਹਿਲਾਂ ਪੂਰਾ ਕੇਸ ਬਣਾਉਂਦੇ ਨੇ, ਐਵੇਂ ਚੱਕ ਕੇ ਬੰਦ ਕਰਕੇ ਤੇ ਉਹਨੂੰ ਫੇਰ ਕੋਰਟ ਚੋਂ ਜਾ ਕੇ ਜੇ ਉਹਨੇ ਛੁੱਟੀ ਜਾਣਾ ਉਹ ਵੀ ਨੀ ਬਣਾਉਂਦੇ। ਸੋ ਐਟ ਟਾਈਮ ਸਾਨੂੰ ਲੱਗਦਾ ਵੀ ਪੁਲਿਸ ਇਹਨਾਂ ਨੂੰ ਫੜਦੀ ਕਿਉਂ ਨੀ, ਕਿਉਂਕਿ ਉਹਨਾਂ ਕੋਲੇ ਇਨਫ ਐਵੀਡੈਂਸ ਨੀ ਹੁੰਦਾ, ਉਹਨਾਂ ਕੋਲੇ ਇਨਫ ਚੀਜ਼ਾਂ ਨੀ ਹੁੰਦੀਆਂ ਟੂ ਅਪਹੋਲਡ ਇਨ ਦਾ ਕੋਰਟ। ਮੈਨੂੰ ਮੇਰੇ ਕੋਲੇ ਆਨਸਰ ਇਹ ਨੀ ਗਾ ਵੀ ਇਹ ਬੰਦ ਕਿਵੇਂ ਹੋਊਗਾ, ਮੇਰੇ ਕੋਲੇ ਇੱਕ ਫੇਥ ਹੈ ਕਿ ਕੈਨੇਡਾ ਸਿਸਟਮ ਇੱਕ ਚੰਗਾ ਸਿਸਟਮ ਹੈ ਜੀ। ਉਹਦੇ ਚ ਆਹ ਹੁਣ ਕਿਸੇ ਵੀ ਸਿਸਟਮ ਚ ਕ੍ਰੈਕਸ ਹੁੰਦੇ ਨੇ, ਕ੍ਰੈਕਸ ਚੋਂ ਜਿਹੜੇ ਬੰਦੇ ਆ ਇੱਦਾਂ ਦੇ ਉਹ ਉਹਦਾ ਫਾਇਦਾ ਚੱਕਦੇ ਨੇ। ਸਮਾਜਿਕ ਨੈਰੇਟਿਵ ਬਦਲਣ ਦੀ ਵੀ ਲੋੜ ਹੁੰਦੀ ਹੈ।
0: ਸਹੀ ਗੱਲ ਹੈ ਤੁਸੀਂ ਕੋਈ ਕੰਮ ਕਰਾਉਣਾ ਚਾਹੁੰਦੇ ਹੋ ਦੋਸਤੋ, ਫਰੰਟ ਰੀਅਰ ਐਂਡ ਕੰਪੋਨੈਂਟਸ ਹੈ ਜਾਂ ਫਿਰ ਕਿੰਗ ਪਿੰਨ ਦਾ ਕੋਈ ਕੰਮ ਕਰਾਉਣਾ ਜਾਂ ਫਿਰ ਟਰੱਕ ਟ੍ਰੇਲਰ ਦੀ ਬੁਸ਼ਿੰਗਸ ਦਾ ਕੰਮ ਕਰਾਉਣਾ ਤਾਂ PNJ ਸਪਰਿੰਗ ਵੀਲ ਅਲਾਈਨਮੈਂਟ ਦੇ ਜੈ ਤੇ ਗੈਰੀ ਭਾਜੀ ਹੋਣਾ ਦੇ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ। 2330 ਬ੍ਰੈਡਕੋ ਬੁਲੇਵਰਡ ਮਿਸੀਸਾਗਾ ਵਿਖੇ ਦੋਸਤੋ ਇਹ ਵਾਕਿਆ ਨੇ। ਸੋ ਭੁਪਿੰਦਰ ਭਾਜੀ ਜੀ, ਆਇਆਂ ਜੀ
4: ਸ਼ਮੀ ਜੀ, ਚੋਰਾਂ ਨੂੰ ਸਜ਼ਾਵਾਂ ਦੇਣ ਦੀ ਬਜਾਏ ਸਾਡੇ ਕੌਮ ਦੇ ਵਿੱਚ ਕਿੰਨੇ ਦਾਰਸ਼ਨਿਕ ਲੋਕ ਨੇ, ਸਾਰੀਆਂ ਕੌਮਾਂ ਜੀ ਨੇ, ਕੀ ਉਹ ਆਪਣੀ ਕਥਾ ਰਾਹੀਂ ਦਰਸ਼ਨ ਸ਼ਾਸਤਰਾਂ ਰਾਹੀਂ ਉਹ ਇਹਨਾਂ ਨੂੰ ਬਦਲ ਨਹੀਂ ਸਕਦੇ? ਉਹਨਾਂ ਕੋਲ ਕਲਾਸਾਂ ਲਵਾਈਆਂ ਜਾਣ ਇਹਨਾਂ ਲੋਕਾਂ ਦੀਆਂ, ਜੇ ਉਹ ਨਹੀਂ ਬਦਲ ਸਕਦੇ ਫਿਰ ਉਹ ਲਿਖਣ ਦਾ ਜਾਂ ਪੜ੍ਹਨ ਗਾਉਣ ਦਾ ਰੋਜ਼ ਫਾਇਦਾ ਕੀ ਆ? ਤੇ ਉਹਨਾਂ ਤੋਂ ਜਦੋਂ ਕੰਮ ਹੀ ਨੀ ਲਿਆ ਜਾਂਦਾ ਉਹਨੂੰ ਸੁਣਦੇ ਉਹੀ ਲੋਕ ਨੇ ਜੋ ਪਹਿਲੇ ਠੀਕ ਠਾਕ ਨੇ, ਉਹਨਾਂ ਨੂੰ ਸੁਣਾਉਣ ਦਾ ਤਾਂ ਕੋਈ ਫਾਇਦਾ ਨੀ। ਜੇ ਤੰਦਰੁਸਤ ਬੰਦੇ ਨੂੰ ਦਵਾਈ ਦੇਣ ਦਾ ਕੀ ਲਾਭ ਹੈ, ਬਿਮਾਰ ਨੂੰ ਦੇਣੀ ਚਾਹੀਦੀ ਆ।
0: ਜੀ ਜੀ ਬਿਲਕੁਲ, जी थैंक यू भाजी थैंक यू जी। सो बिल्कुल जी सो देखो कई बार आपां नूं लगदा भी चीज़ां नहीं हो रही पर बैकएंड ते आ जिहड़ा बहुत कुछ हो रहा पर समा लगता हर एक चीज़ दे कुछ चीज़ां मतलब गलत हो रही ने तो उन्हां नूं सुधारन दे विच भी आ जिहड़ा मैनूं इह लगता भी सानूं पुलिस जां फिर प्रशासन नूं आ जिहड़ा समा देना चाहिए हौली हौली आ जिहड़े उह चीज़ां दुरुस्त कीतियां जा सकदियां। ड्रीम होम अपलायंसिस ते तुसीं कोई भी अपलायंसिस बाय करना टॉप ऑफ द लाइन अपलायंसिस बाय करना तां तुसीं ड्रीम होम अपलायंस ਦੀ ਟੀਮ ਦੇ ਨਾਲ ਸੰਪਰਕ ਕਰ ਸਕਦੇ ਹੋ 2915 ਅਰਜਨਟੀਆ ਰੋਡ ਮਿਸੀਸਾਗਾ ਵਿਖੇ ਤੁਸੀਂ ਇਹਨਾਂ ਨੂੰ ਵਿਜ਼ਿਟ ਕਰ ਸਕਦੇ ਹੋ ਜਾਂ ਫਿਰ ਤੁਸੀਂ 905-805-3000 ਤੇ ਸੰਪਰਕ ਕੀਤਾ ਜਾ ਸਕਦਾ ਦੋਸਤੋ। ਉੱਥੇ ਹੀ ਪ੍ਰੋ ਵਨ ਟਰੱਕ ਰਿਪੇਅਰ ਐਂਡ ਟਾਇਰਸ ਟਰੱਕਾਂ ਟਰੇਲਾਂ ਦਾ ਤੁਸੀਂ ਆਇਲ ਚੇਂਜ ਇੰਜਨ ਰਿਪੇਅਰ ਐਮਿਸ਼ਨ ਟੈਸਟ ਕਰਾਉਣਾ ਪ੍ਰੋਗਰਾਮ ਦਾ ਹਵਾਲਾ ਦੇ ਦਿਓ ਪੀਐਮ ਇੰਸਪੈਕਸ਼ਨ ਫਰੀ ਆਫ ਕੋਸਟ ਕੀਤੀ ਜਾਵੇਗੀ ਤਾਂ ਪ੍ਰੋ ਵਨ ਟਰੱਕ ਰਿਪੇਅਰ ਐਂਡ ਟਾਇਰਸ ਦੀ ਟੀਮ ਦੇ ਨਾਲ 14 ਮੈਸਵੁੱਡ ਕੋਰਟ ਮਿਲਟਨ ਵਿਖੇ ਤੁਸੀਂ ਜਾ ਸਕਦੇ ਹੋ ਜਾਂ ਫਿਰ 519-490 ਕਾਰਡ ਇੱਥੇ ਦਿਓ ਇਜਾਜ਼ਤ। ਬਹੁਤ ਬਹੁਤ ਧੰਨਵਾਦ। ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ।

0: ਵਨ ਟਾਈਮ ਇਨਵੈਸਟਮੈਂਟ ਲਾਈਫ ਟਾਈਮ ਮਨੀ ਮੇਕਰ। ਅੱਜ ਅਸੀਂ ਤੁਹਾਡੇ ਲਈ ਇੱਕ ਖੂਬਸੂਰਤ ਕੋਟੇ ਲੈ ਕੇ ਆਏ ਹਾਂ ਜਿਹੜੀ ਕਿ ਮਸਕੋਕਾ ਦੇ ਵਿੱਚ ਲੋਕੇਟਡ ਹੈ। 1.5 ਏਕੜ ਤੋਂ ਲੈ ਕੇ 2 ਏਕੜ ਦੇ ਵਿੱਚ ਬਣੀ ਹੋਈ ਹੈ। 2023 ਦੀ ਬਿਲਟ ਹੈ। 3 ਬੈਡਰੂਮ 2.5 ਵਾਸ਼ਰੂਮ ਨੇ। ਮੇਨ ਫਲੋਰ 'ਤੇ ਲਿਵਿੰਗ ਡਾਇਨਿੰਗ ਅਤੇ ਫੈਮਿਲੀ ਏਰੀਆ ਨੇ। ਪਲੱਸ ਇਹ ਏਅਰਬਿੰਡ ਪਿਛਲੇ 2 ਸਾਲ ਤੋਂ ਬਿਜ਼ਨਸ ਕਰ ਰਹੀ ਹੈ। 2025 ਦੇ ਵਿੱਚ $90,000 ਦਾ ਪ੍ਰਾਈਜ਼ ਨੇ ਬਿਜ਼ਨਸ ਕੀਤਾ ਏਅਰਬਿੰਡ ਤੋਂ। ਸਿਰਫ 5 ਮਿੰਟ ਦੀ ਡਰਾਈਵ ਦੇ ਉੱਪਰ ਬੀਚ ਹੈ, 15 ਮਿੰਟ ਦੀ ਡਰਾਈਵ ਦੇ ਉੱਤੇ ਡਾਊਨਟਾਊਨ ਹੰਟਸਵਿਲ ਨੇ, 15 ਮਿੰਟ ਦੀ ਡਰਾਈਵ 'ਤੇ ਗੋਲਫ ਕੋਰਸ ਹੈ। ਜੇ ਤੁਸੀਂ ਇਸ ਕੋਟੇ ਨੂੰ ਦੇਖਣਾ ਚਾਹੁੰਦੇ ਹੋ, ਇਸ ਕੋਟੇ ਨੂੰ ਬਾਏ ਕਰਨਾ ਚਾਹੁੰਦੇ ਹੋ, ਰਾਈਟ ਵੇ ਕਾਲ 416-265-2222। ਜੇ ਗੰਡਮ ਕਾਲ 416-265-2222।
1: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.
2: Oh, Nanak, man pana. ਕਿੱਦਾਂ ਨਫ਼ਰਤ ਭਰੇ ਦਿਲਾਂ ਵਿੱਚ ਵੀ ਪਿਆਰ ਨਾਲ ਵਸ ਲਈਦਾ, ਕਿੱਦਾਂ ਪੰਜੇ ਉਂਗਲਾਂ ਨੂੰ ਮੁੱਠੀ ਵਿੱਚ ਰੱਖ ਲਈਦਾ,
3: ਕਿੱਦਾਂ ਰੁੱਖਾਂ ਜਿੰਨਾ ਸਬਰ ਕਰੀਦਾ, ਕਿੱਦਾਂ ਸਵੈ ਮਾਨ ਲਈ ਹਨੇਰੀ ਬਣ ਵਗੀਦਾ, ਕਿੱਦਾਂ ਤਪਦੇ ਸੀਨਿਆਂ ਤੇ ਮੀਂਹ ਬਣ ਵਰੀਦਾ, ਕਿੱਦਾਂ ਸੱਚ ਲਈ ਸਿਰ ਤਲੀ ਤੇ ਧਰੀਦਾ।
2: ਦਿੱਤੀ ਮੇਰੇ ਵੱਡਿਆਂ ਮੈਨੂੰ ਨਸੀਹਤ ਨਿਆਰੀ ਹੈ, ਮੈਨੂੰ ਮੇਰੀ ਵਿਰਾਸਤ ਜਾਣ ਤੋਂ ਪਿਆਰੀ ਹੈ। ਵਿਰਸੇ ਦੀਆਂ ਤੰਦਾਂ ਨੂੰ ਜੋੜਨ ਲਈ ਮੈਂ ਬਲਜਿੰਦਰ ਸਿੰਘ ਤੰਬੜ ਤੁਹਾਡੀ ਖਿਦਮਤ ਵਿੱਚ ਹਾਜ਼ਰ ਹਾਂ, ਲੈ ਕੇ ਤੁਹਾਡਾ ਆਪਣਾ ਪ੍ਰੋਗਰਾਮ। ਇਤਿਹਾਸ ਦੇ ਪੰਨਿਆਂ 'ਚੋਂ ਕੁਝ ਭੁੱਲੀਆਂ ਵਿਸਰੀਆਂ ਗੱਲਾਂ, ਅਜੋਕੇ ਯੁੱਗ ਵਿੱਚ ਵਾਪਰ ਰਹੀਆਂ ਘਟਨਾਵਾਂ, ਗੀਤ ਸੰਗੀਤ ਤੇ ਗੱਲਾਂ ਕੁਝ ਤੁਹਾਡੀਆਂ ਕੁਝ ਸਾਡੀਆਂ।

ਬਲਜਿੰਦਰ ਸਿੰਘ ਤੰਬਰਵਲੋਂ ਪੈਰ ਪਰੀ ਸਤਿ ਸ੍ਰੀ ਅਕਾਲ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪ੍ਰੋਗਰਾਮ ਦੇ ਵਿੱਚ ਜੀ ਆਇਆਂ ਨੂੰ ਵਿਰਾਸਤ ਰੇਡੀਓ ਤੁਸੀਂ ਔਨ ਕਰ ਚੁੱਕੇ ਹੋ ਅਤੇ ਵਿਰਾਸਤ ਟੀਵੀ ਤੁਸੀਂ ਦੇਖ ਰਹੇ ਹੋ। 24 ਘੰਟੇ 7 ਦਿਨ ਪ੍ਰੋਗਰਾਮ ਚੱਲਦੇ ਹਨ 530 AM ਡਾਇਲ 'ਤੇ। ਹੁਣ ਸਾਡੀ ਵਾਰੀ ਆ ਗਈ ਆ, ਜਿੰਨੇ ਵੀ ਹੋਸਟ ਬੈਠਦੇ ਹਨ 530 AM ਡਾਇਲ 'ਤੇ, ਹਰ ਇੱਕ ਨੂੰ ਰਿਸਪੋਂਸ ਦਿੰਦੇ ਹੋ, ਦਿੰਦੇ ਹੀ ਰਿਹਾ ਕਰੋ। ਪਰ ਆਪਣਾ ਹੀ ਇੱਕ ਮੀਡੀਆ ਦਾ ਹੱਬ ਹੈਗਾ ਆ ਵਿਰਾਸਤ ਰੇਡੀਓ, ਅਤੇ ਨਾਲ 530 AM ਡਾਇਲ 7 ਵਜੇ ਤੱਕ ਸਾਡਾ ਤੁਹਾਡਾ ਸਾਥ ਰਹੇਗਾ। ਸਾਥ ਸਦਾ ਹੀ ਰਹਿਣਾ ਚਾਹੀਦਾ, ਰਹਿੰਦਾ ਵੀ ਹੈਗਾ। ਬੜੇ ਪਿਆਰ ਨਾਲ ਮਿਲਦੇ ਹੋ। ਵੀਕਐਂਡ ਦੇ ਉੱਪਰ ਕਾਫੀ ਸਾਰੇ ਪ੍ਰੋਗਰਾਮ ਸੀਗੇ ਅਤੇ ਵੀਕਡੇ ਵਿੱਚ ਵੀ ਹੁੰਦੇ ਹਨ। ਜਾਣ ਦਾ ਮੌਕਾ ਮਿਲਿਆ, ਤੁਹਾਨੂੰ ਮਿਲਣ ਦਾ ਮੌਕਾ ਮਿਲਿਆ। ਤੁਹਾਡਾ ਆਪਣਾ ਹੀ ਸ਼ਹਿਰ, ਤੁਹਾਡਾ ਆਪਣਾ ਹੀ ਦੇਸ਼, ਤੁਸੀਂ ਫਿਕਰ ਕਰਦੇ ਹੋ, ਗੱਲਾਂ ਬਾਤਾਂ ਮਾਰਦੇ ਹੋ, ਸਾਨੂੰ ਰੋਕਦੇ ਹੋ ਅਤੇ ਕਹਿੰਦੇ ਹੋ ਅਤੇ ਦੱਸਦੇ ਹੋ ਕੀ ਕੁਝ ਹੋ ਰਿਹਾ, ਸਿਟੀ ਵਿੱਚ ਕੀ ਕੁਝ ਹੋਣਾ ਚਾਹੀਦਾ। ਧੰਨਵਾਦ ਤੁਹਾਡਾ ਜੀ ਆਇਆਂ ਨੂੰ ਪ੍ਰੋਗਰਾਮ ਦੇ ਵਿੱਚ 24 ਘੰਟੇ 7 ਦਿਨ ਤੁਹਾਡੇ ਲਈ ਇੱਥੇ ਆਪਾਂ ਬੈਠੇ ਹਾਂ ਵਿਰਾਸਤ ਟੀਵੀ 'ਤੇ ਅਤੇ ਵਿਰਾਸਤ ਰੇਡੀਓ 'ਤੇ, ਨਾਲ ਦੀ ਨਾਲ 530 AM ਡਾਇਲ 'ਤੇ। ਨੰਬਰ ਮੈਂ ਦੱਸ ਦਿੰਦਾ 416-837-1515 416-837-1515 ਸਟੂਡੀਓ ਦਾ ਨੰਬਰ ਹੈ। ਸਟੂਡੀਓ ਵਿੱਚ ਗੱਲਬਾਤ ਕਰਨੀ ਆ, ਥੋੜ੍ਹਾ ਜਿਹਾ ਠਹਿਰ ਕੇ ਗੁਰਮੁਖ ਸਿੰਘ ਬਾਰੀ ਸਾਹਿਬ ਨਾਲ ਆਪਾਂ ਗੱਲਬਾਤ ਕਰਾਂਗੇ। 530 AM ਡਾਇਲ 'ਤੇ ਸਾਨੂੰ ਸੁਣ ਰਹੇ ਹੋ, ਖਬਰਾਂ ਦੀ ਜਿੱਥੇ ਖਬਰਾਂ ਦੇ ਨਾਲ ਨਾਲ ਹੋਰ ਵੀ ਇੱਕ ਦੋ ਵਿਸ਼ਿਆਂ 'ਤੇ ਆਪਾਂ ਗੱਲਬਾਤ ਕਰਾਂਗੇ। ਤੁਹਾਡਾ ਆਪਣਾ ਹੀ ਪ੍ਰੋਗਰਾਮ ਵਿਰਾਸਤ ਰੇਡੀਓ। ਸੋ 416-452-5 ਮੇਰਾ ਬਾਅਦ ਦਾ ਨੰਬਰ ਹੁੰਦਾ ਹੈ, 416-837-1515 ਸਟੂਡੀਓ ਦਾ ਨੰਬਰ। ਤੁਹਾਡਾ ਠਹਿਰ ਕੇ ਕਾਲ ਕਰੋ, ਬਲਦੇਵ ਸਿੰਘ ਦੀ ਕਾਲ ਹੋਲਡ ਦਿਓ। ਮੈਨੂੰ ਪਤਾ ਟੀਵੀ ਦੀ ਸਟ੍ਰੀਮਿੰਗ ਵਿੱਚ ਤਾਂ ਬੈਕ ਕਰਦੇ, ਸਾਡੇ ਵੱਲ ਠੀਕ ਚੱਲ ਰਿਹਾ, ਕਦੇ ਕਦੇ ਮਾੜੀ ਜਿਹੀ ਪ੍ਰੋਬਲਮ ਆ ਜਾਂਦੀ, ਉਹ ਫਿਕਸ ਕਰ ਦੇਣਗੇ। ਪਰ ਆਡੀਓ ਅਤੇ ਸਾਡੀ 530 AM ਡਾਇਲ 'ਤੇ ਬਹੁਤ ਵਧੀਆ ਜਾ ਰਹੀ ਹੈ। ਧੰਨਵਾਦ ਤੁਹਾਡਾ ਮੈਸੇਜ ਕਰਨ ਦਾ, ਬਲਦੇਵ ਸਿੰਘ ਦਾ। ਤੁਹਾਡਾ ਵੀ ਧੰਨਵਾਦ ਮੈਸੇਜ ਕਰਨ ਦਾ। ਤੁਹਾਡਾ ਆਪਣਾ ਹੀ ਪ੍ਰੋਗਰਾਮ ਵਿਰਾਸਤ ਰੇਡੀਓ ਅਤੇ ਵਿਰਾਸਤ ਟੀਵੀ। ਵੀਕਐਂਡ ਦੇ ਉੱਪਰ ਜਿੱਥੇ ਪ੍ਰੋਗਰਾਮ ਸੀਗੇ, ਨਾਲ ਦੀ ਨਾਲ ਇੱਕ ਐਕਸੀਡੈਂਟ ਹੋਇਆ ਸੀ ਸ਼ੁੱਕਰਵਾਰ ਨੂੰ, ਪੂਰੀ ਕਮਿਊਨਿਟੀ ਹਿਲਾ ਕੇ ਬਹਿ ਗਿਆ, 5 ਬੱਚਿਆਂ ਦੀ ਮੌਤ ਹੋ ਗਈ। ਸੱਚ ਅ ਸੈਡ ਸਟੋਰੀ, ਉਹਦੀ ਵੀ ਆਪਾਂ ਗੱਲਬਾਤ ਕਰਾਂਗੇ। ਹਾਕੀ ਦੇ ਚੈਂਪੀਅਨ ਬਣ ਗਏ ਹਨ, ਉਹਦੀ ਵੀ ਆਪਾਂ ਗੱਲਬਾਤ ਕਰਾਂਗੇ। ਫੁੱਟਬਾਲ ਸੋਕਰ ਦੇ ਮੈਚ ਚੱਲੇ ਹਨ, ਅਤੇ ਨਾਲ ਦੀ ਨਾਲ ਰਸਤਾ ਕਹਿੰਦੇ ਖੁੱਲ੍ਹ ਗਿਆ, ਪ੍ਰਾਈਸਾਂ ਡਿੱਗ ਪਈਆਂ ਤੇਲ ਦੀਆਂ, ਹਜੇ ਅਗਰੀਮੈਂਟ ਹੋ ਗਈ ਹੈਗੀ ਆ, ਸਾਈਨ ਹੋਣੀ ਆ, ਬਸ ਇੱਥੇ ਇੰਨਾ ਹੀ ਮੈਂ ਕਹਿਣਾ ਚਾਹੁੰਦਾ। ਪਤਾ ਕੁਝ ਨਹੀਂ ਹੈ ਕਿਹੜੇ ਵੇਲੇ ਕੀ ਜਾਣਾ, ਹੋਪਲੀ ਇਹ ਅਗਰੀਮੈਂਟ ਸਾਈਨ ਹੀ ਹੋ ਜਾਵੇ। ਅੱਗੇ ਵੀ ਕਈ ਵਾਰੀ ਕਿਹਾ ਬਈ ਕੋਈ ਨਹੀਂ ਸੀਜ਼ ਫਾਇਰ, ਪਰ ਹੁਣ ਅਗਰੀਮੈਂਟ ਹੋ ਗਈ ਆ, ਸਾਈਨ ਹੋਣੀ ਆ, ਜਦੋਂ ਹੋ ਜਾਵੇਗੀ, ਅਨਲੈਸ ਹੋ ਗਈ ਹੋਵੇ ਇਨ ਲਾਸਟ 2 ਮਿੰਟਸ, ਤੁਹਾਨੂੰ ਦੱਸ ਦੇਵਾਂਗੇ ਜ਼ਰੂਰ। ਗੁਰਮੁਖ ਸਿੰਘ ਬਾਰੇ ਸਭ ਥੋੜ੍ਹੀ ਠਹਿਰ ਕੇ ਖਬਰਾਂ ਲੈ ਕੇ ਆਉਣਗੇ ਤੁਹਾਡੇ ਵਾਸਤੇ। ਤੁਹਾਡਾ ਆਪਣਾ ਹੀ ਪ੍ਰੋਗਰਾਮ ਵਿਰਾਸਤ ਰੇਡੀਓ ਅਤੇ ਵਿਰਾਸਤ ਟੀਵੀ ਜੀ। ਲਓ ਜੀ, ਖਬਰਾਂ ਵੱਲ ਚੱਲਦੇ, ਖਬਰਾਂ ਤੋਂ ਪਹਿਲਾਂ ਦੱਸ ਦਿਓ, ਪ੍ਰੋਗਰਾਮ ਸਪੋਂਸਰ ਕੀਤਾ ਗਿਆ ਅਵੀ ਧਾਲੀ ਵੱਲੋਂ, ਫਰੀਵੇ ਗਰੁੱਪ। ਅਮਰੀਕਾ ਵਿੱਚ ਸੈਟਲ ਹੋਣਾ ਚਾਹੁੰਦੇ ਹੋ ਤਾਂ ਸੈਟਲ ਹੋ ਸਕਦੇ ਹੋ, ਅਤੇ ਨਾਲ ਦੀ ਨਾਲ ਅਵੀ ਧਾਲੀਵਾਲ ਜੀ ਮੇਅਰ ਦੀ ਸੀਟ ਵਾਸਤੇ ਖੜ੍ਹੇ ਹਨ। ਕਾਫੀ ਲੰਬੀ ਚੌੜੀ ਗੱਲਬਾਤ ਕੀਤੀ ਹੈ, ਉਹਨਾਂ ਨੂੰ ਏਅਰ 'ਤੇ ਲੈ ਕੇ ਆਵਾਂਗੇ ਵੀ ਸਿਟੀ ਵਿੱਚ ਕਿਹੜੀਆਂ ਮੁਸ਼ਕਲਾਂ ਆਈਆਂ ਹੋਈਆਂ ਹਨ, ਉਹ ਦੂਰ ਕਰਨ ਦੀ ਕੋਸ਼ਿਸ਼ ਕਰਨਗੇ। ਟੈਕਸ ਯਾਰ ਵੱਧਦਾ ਜਾ ਰਿਹਾ, ਸਿਰਫ ਤੁਹਾਡਾ ਹੀ ਨਹੀਂ, ਬ੍ਰਹਮਪੁਰ ਵਿੱਚ ਸਾਰੇ ਪਾਸੇ ਪ੍ਰੋਪਰਟੀ ਟੈਕਸ ਵੱਧਦਾ ਜਾ ਰਿਹਾ, ਵਧਣਾ ਨਹੀਂ ਚਾਹੀਦਾ ਹੈਗਾ। ਇਹ ਸਦਾ ਦੇਣਾ ਪੈਂਦਾ, ਫਰੀਜ਼ ਕਦੇ ਬਹੁਤ ਘੱਟ ਹੁੰਦਾ ਆ, ਪਰ ਮਹਿੰਗਾਈ ਕਾਫੀ ਹੋਈ ਹੈਗੀ ਆ, ਹੋਣੀ ਨਹੀਂ ਚਾਹੀਦੀ। ਆਫਟਰ ਵਰਕਿੰਗ ਸੋ ਹਾਰਡ ਪ੍ਰੋਪਰਟੀ ਟੈਕਸ ਦੇਈ ਜਾਂਦੇ ਆ, ਵਧੀ ਜਾਂਦਾ ਹੈਗਾ। ਰਾਇਮੈਂਟ 'ਤੇ ਉੱਨੇ ਕੁ ਪੈਸੇ ਮਿਲਦੇ ਜਿੰਨੇ ਕਹਿ ਦਿੰਦੇ ਆ, ਸਰਕਾਰ ਪ੍ਰਧਾਨ ਦੀ ਬਹੁਤ ਘੱਟ ਹੈਗੀ, ਜਿਸ ਹਿਸਾਬ ਨਾਲ ਤੁਹਾਡੇ ਖਰਚੇ ਵੱਧਦੇ ਹਨ। ਸੋ ਅਵੀ ਧਾਲੀਵਾਲ ਜੀ ਕਾਫੀ ਲੰਬੀ ਚੌੜੀ ਆਉਣ ਵਾਲੇ ਦਿਨਾਂ ਵਿੱਚ ਗੱਲਬਾਤ ਕਰਾਂਗੇ। ਸ਼ੇਰ ਆਟਾ ਮੇਡ ਫਰੈਸ਼ ਇਨ ਕੈਨੇਡਾ, ਤੁਸੀਂ ਇਹਨਾਂ ਦਾ ਜਿੱਥੇ ਦੇਸੀ ਸਟਾਈਲ ਆਟਾ ਮਲਟੀਗ੍ਰੇਨ ਆਟਾ ਪਸੰਦ ਕਰਦੇ ਹੋ, ਬਰਾਡਾਂ ਦਾ ਬੇਸਣ ਵੀ ਤੁਸੀਂ ਪਸੰਦ ਕਰਦੇ ਹੋ, ਕਿਸੇ ਵੀ ਭਾਰਤੀ ਸਟੋਰ ਤੋਂ ਲੈ ਸਕਦੇ ਹੋ। ਨਿਊ ਬੈਸਟ ਟਰੱਕ ਰਿਪੇਅਰ ਐਂਡ ਟਾਇਰ ਸੈਂਟਰ ਵਾਲੇ ਹਨ, 1136 ਮੈਸਨ ਬੋਲਰ ਦੇ ਐਂਡਰੋਇਡ ਡਰਾਈਵ ਥਰੂ ਆਇਲ ਚੇਂਜ ਬ੍ਰੇਕ ਰਿਪੇਅਰ ਐਂਡ ਸਰਵਿਸ, ਏ ਸੀ ਅਤੇ ਮਾਈਨਰ ਮੇਜਰ ਰਿਪੇਅਰ ਵੀ ਟਰੱਕ ਦੇ ਕਰਕੇ ਦਿੰਦੇ ਹਨ। ਇਲੈਕਟ੍ਰੀਕਲ ਦਾ ਕੰਮ ਕਰਦੇ ਹਨ। ਡਾਇਮੰਡ ਟਰੱਕ ਰਿਪੇਅਰ ਕੋਲ ਡਾਇਮੰਡ ਟਰੱਕ ਪਾਰਟਸ ਵੀ ਅਵੇਲੇਬਲ ਹੁੰਦੇ ਹਨ। ਸ਼ੀਟ ਬੰਪਰਸ, ਡੀਅਰ ਗਾਰਡਸ, ਟਰੱਕ ਲਾਈਸ, ਐਗਜ਼ੌਸਟ ਪਾਈਪਸ, ਫਰੰਟ ਗਿਲ ਚਾਹੀਦੇ ਹਨ, ਸੋ ਸਟੇਨਲੈਸ ਸਟੀਲ ਦੇ ਤੁਹਾਨੂੰ ਪਾਰਟਸ ਚਾਹੀਦੇ ਆ, ਘਰ ਆਪਣੇ ਟਰੱਕ ਉੱਪਰ ਲਗਾਉਣੇ ਚਾਹੁੰਦੇ ਹੋ ਲਗਾ ਸਕਦੇ ਹੋ। ਟਰੱਕਾਂ ਦੇ ਪਾਰਟਸ ਚਾਹੀਦੇ ਹਨ, ਮਿਲਦੇ ਹਨ ਡਾਇਮੰਡ ਟਰੱਕ ਪਾਰਟ ਤੋਂ। ਸੁਰਜੀਤ ਜਾਂ ਬਲਕਾਰਾ 905-212-9900 'ਤੇ ਗੱਲਬਾਤ ਕਰ ਲੈਣੀ ਆ। ਕੋਈ ਕਮਰਸ਼ਲ ਪ੍ਰੋਪਰਟੀ ਦੇਖਣੀ ਹੋਵੇ ਤਾਂ ਖਰੀਦਣੀ ਹੋਵੇ ਤਾਂ ਤੁਸੀਂ ਖਰੀਦ ਵੀ ਸਕਦੇ ਹੋ, ਦੇਖ ਵੀ ਸਕਦੇ ਹੋ। ਜਿੱਥੇ ਕਮਰਸ਼ਲ ਪ੍ਰੋਪਰਟੀ ਸਾਡੇ ਕੋਲ ਕਾਫੀ ਸਾਰੀਆਂ ਹਨ, ਅਤੇ ਫਰੀ ਵੈਰੀਅਲ ਸਟੇਟ ਤੁਸੀਂ ਐਂਡੀ ਕੂਨਰ, ਰਾਜਮੱਲੀ ਜਾਂ ਮੇਰੇ ਨਾਲ ਗੱਲਬਾਤ ਕਰ ਲੈਣੀ ਆ, ਤੁਹਾਡੀ ਮਦਦ ਕਰਨ ਦੀ ਆਪਾਂ ਕੋਸ਼ਿਸ਼ ਕਰਾਂਗੇ ਜ਼ਰੂਰ। ਜਸ ਭੁੱਲਰ ਸਾਹਿਬ ਮੋਰਗੇਜ ਲਈ ਸੇਵਾਵਾਂ ਪੇਸ਼ ਕਰਦੇ ਹਾਂ। 416-732-2611 ਜਸ ਭੁੱਲਰ ਸਾਹਿਬ ਦਾ ਨੰਬਰ ਆ,
416-732-2611 ਵਗੈਰਾ ਫਸਟ ਸੈਕਿੰਡ ਮੋਰਗੇਜ ਜਾਂ ਕੋਈ ਰੀਫਾਈਨੈਂਸਿੰਗ ਕਰਵਾਉਣੀ ਹੋਵੇ ਤਾਂ ਤੁਸੀਂ ਕਰਵਾ ਸਕਦੇ ਹੋ। ਸਾਨੂੰ ਮੌਕਾ ਮਿਲਿਆ, ਮੈਂ 4 ਕੁ ਮਿੰਟ ਬਾਅਦ ਗੁਰਮੁਖ ਸਿੰਘ ਬਾਰੀ ਸਾਹਿਬ ਨਾਲ ਗੱਲਬਾਤ ਕਰਨੀ ਆ, ਜਿੱਥੇ ਸਟਾਰਗੇਟ ਲੋਜਿਸਟਿਕਸ ਵਾਲੇ ਸਾਡੇ ਪ੍ਰੋਗਰਾਮ ਸਪੋਂਸਰ ਕਰਦੇ, ਵਨ ਆਰ ਮੇਨ ਸਪੋਂਸਰਸ ਸਟਾਰਗੇਟ ਲੋਜਿਸਟਿਕਸ ਅਲਫਾ ਟਰਾਂਸ ਤੋਂ ਲੱਕੀ ਅਤੇ ਸੁਖੀ ਸੈਣੀ ਸਾਹਿਬ। ਸਾਨੂੰ ਮੌਕਾ ਮਿਲਿਆ ਕਿੱਥੇ ਜਾਣ ਦਾ, ਰੇਸ ਅਗੇਂਸਟ ਰੇਸਿਜ਼ਮ 'ਤੇ ਜਾਣ ਦਾ ਮੌਕਾ ਮਿਲਿਆ। ਜੇ ਤੁਸੀਂ ਟੀ ਵੀ ਦੇਖ ਰਹੇ ਹੋ ਤਾਂ ਟੀ ਵੀ ਦੇ ਉੱਪਰ ਜਿਹੜੀਆਂ ਫੋਟੋਆਂ ਆ ਰਹੀਆਂ ਹਨ ਰੇਸ ਅਗੇਂਸਟ ਰੇਸਿਜ਼ਮ ਦੀਆਂ, ਕਾਫੀ ਸਾਰੇ ਲੋਕ ਇਕੱਠੇ ਹੋ ਕੇ ਇੱਥੇ ਪਹੁੰਚਦੇ ਹਨ, ਜਿਹੜੀ ਰੇਸਿਜ਼ਮ ਹੋ ਰਹੀ ਹੈਗੀ ਉਹਨੂੰ ਦੂਰ ਕਰਨ ਦੀ ਕੋਸ਼ਿਸ਼ ਕਰਦੇ ਹਨ। 25ਵੀਂ ਰੇਸ ਸੀਗੀ ਰੇਸ ਅਗੇਂਸਟ ਰੇਸਿਜ਼ਮ, ਬਹੁਤ ਸਾਰੇ ਲੋਕਾਂ ਨੂੰ 24-25 ਸਾਲ ਹੋ ਗਏ ਲਗਾਤਾਰ ਇਸ ਰੇਸ ਵਿੱਚ। ਇਹ ਰੇਸ ਵਿੱਚ ਤੁਸੀਂ ਰੇਸ ਵੀ ਲਾ ਸਕਦੇ ਹੋ, ਆਪਣੇ ਟਾਈਮਿੰਗ ਹੁੰਦਾ ਸੈੱਟ ਕਰ ਸਕਦੇ ਹੋ ਅਤੇ ਤੁਰ ਕੇ ਵੀ ਜਾ ਸਕਦੇ ਹੋ। ਬਹੁਤ ਸਾਰੇ ਲੋਕ ਆਪਣੇ ਬੱਚਿਆਂ ਦੇ ਨਾਲ, ਬੱਚਿਆਂ ਨੂੰ ਸਟਰੋਲਰ ਵਿੱਚ ਬਿਠਾ ਕੇ ਲੈ ਕੇ ਗਏ ਸੀ, ਛੋਟੀ ਜਿਹੀ ਫੀਸ ਹੁੰਦੀ ਆ, ਇਹ ਪੈਸਾ ਇਕੱਠਾ ਕਰਕੇ ਵੱਖ ਵੱਖ ਔਰਗਨਾਈਜੇਸ਼ਨ ਨੂੰ ਦਿੰਦੇ ਹਨ। ਅਪੀਲ ਪੁਲਿਸ ਵਾਲੇ ਇਕੱਠੇ ਹੋ ਕੇ ਇਹ ਜਿਹੜਾ ਪ੍ਰੋਗਰਾਮ ਕਰਦੇ ਹਨ, ਬਹੁਤ ਸਾਰੇ ਵੋਲੰਟੀਅਰਸ ਹੁੰਦੇ ਹਨ, ਸੇਵਾਦਾਰ ਹੁੰਦੇ ਹਨ ਇਸ ਰੇਸ ਦੇ ਵਿੱਚ। ਇਹ ਨਹੀਂ ਹੈਗਾ ਤੁਸੀਂ ਭੱਜਣਾ, ਤੁਹਾਡਾ ਆਪਣਾ ਟਾਈਮਿੰਗ ਹੋ, ਤੁਸੀਂ ਆਪਣਾ ਟਾਈਮ ਕਾਊਂਟ ਕਰਨਾ ਕਰ ਸਕਦੇ, ਇਹਨਾਂ ਨੇ ਕਲੋਕ ਵੀ ਲਾਇਆ ਹੁੰਦਾ, ਸਟਾਰਟ ਲਾਈਨ ਹੁੰਦੀ ਆ, ਫਿਨਿਸ਼ ਲਾਈਨ ਹੁੰਦੀ ਆ, ਅਤੇ ਚਾਹੁੰਦੇ ਹਨ ਰਲ ਮਿਲ ਕੇ ਲੋਕ ਇੱਕ ਦੂਸਰੇ ਨੂੰ ਜਾਣਨ ਪਹਿਚਾਨਣ ਅਤੇ ਪੀਸਫੁਲੀ ਰਹਿਣ ਦੀ ਕੋਸ਼ਿਸ਼ ਕਰਨ। ਦੇਰ ਸ਼ੁੱਡ ਬੀ ਨੋ ਸਪੇਸ ਫੋਰ ਰੇਸਿਜ਼ਮ। ਇਸ ਕਰਕੇ ਰੇਸ ਇਹ ਜਿਹੜੀ ਕਾਫੀ ਲੰਬੇ ਸਮੇਂ ਤੋਂ ਸ਼ੁਰੂ ਕੀਤੀ ਗਈ ਸੀਗੀ, ਅਸੀਂ ਵੀ ਇਸ ਅਪੀਲ ਪੁਲਿਸ ਰੇਸ ਦੇ ਕਾਫੀ ਲੰਬੇ ਸਮੇਂ ਤੋਂ ਪਾਰਟ ਸੀਗੇ, ਫਿਰ ਥੋੜ੍ਹੇ ਸਕੇਜੂਲ ਬਿਜ਼ੀ ਹੋ ਗਿਆ, ਪਰ ਜਿਹੜੇ ਲੋਕ ਹਿੱਸਾ ਲੈਂਦੇ ਹਨ, ਪਰਿਵਾਰਾਂ ਦੇ ਪਰਿਵਾਰ ਪਹੁੰਚਦੇ ਹਨ, ਬਹੁਤ ਸਾਰੇ ਫੋਰਮਰ ਪੁਲਿਸ ਆਫਿਸਰ ਜਿਹੜੇ ਹੁੰਦੇ ਵੀ ਪੁਲਿਸ ਕੰਮ ਕਰਦੇ ਹੁੰਦੇ ਹਨ, ਆਲਰੇਡੀ ਪੁਲਿਸ ਆਫਿਸਰ ਹਨ ਜਾਂ ਐਗਜ਼ਿਲਰੀ ਆਫਿਸਰ ਹਨ, ਇਸ ਰੇਸ ਵਿੱਚ ਹਿੱਸਾ ਲੈਂਦੇ ਹਨ। ਬਹੁਤ ਸਾਰਾ ਪੈਸਾ ਵੀ ਜਨਰੇਟ ਕੀਤਾ ਜਾਂਦਾ ਵੱਖ ਵੱਖ ਕਮਿਊਨਿਟੀਜ਼ ਵੱਲੋਂ, ਚਾਹੁੰਦੇ ਹਨ ਵੀ ਇੰਨਾ ਸੁੰਦਰ ਦੇਸ਼ ਹੈਗਾ, ਇੰਨਾ ਬਿਊਟੀਫੁਲ ਕੰਟਰੀ ਹੈਗੀ ਆ, ਕਿਉਂ ਨਹੀਂ ਆਪਾਂ ਰਲ ਮਿਲ ਕੇ ਇਹਨੂੰ ਹੋਰ ਸੁੰਦਰ ਬਣਾਈਏ, ਪੀਸਫੁਲ ਬਣਾਈਏ। ਕੀ ਆਪਾਂ ਪੀਸਫੁਲ ਬਣਾ ਰਹੇ ਹੈਗੇ ਹਾਂ? ਆਪਾਂ ਤਾਂ ਚਾਹੁੰਦੇ ਸਾਨੂੰ ਕਹਿਣ ਰੂਲਸ ਰੈਗੂਲੇਸ਼ਨ ਇੰਨੇ ਸੌਖੇ ਹਨ ਵੀ ਕੁਛ ਕਹਿੰਦੇ ਹਨ ਵੀ ਆਹ ਵੀ ਮੰਗ ਲਈਏ, ਆਹ ਵੀ ਲੈ ਲਈਏ, ਆਹ ਵੀ ਖੋ ਲਈਏ, ਆਹ ਵੀ ਕਰ ਲਈਏ, ਪਰ ਆਪਾਂ ਕਿੰਨਾ ਬੈਕ ਦੇ ਰਹੇ? ਟੈਕਸਿਸ ਤਾਂ ਬਹੁਤ ਸਾਰੇ ਭਰ ਰਹੇ ਹੈਗੇ ਹਾਂ, ਪਰ ਸਾਨੂੰ ਕੁਝ ਨਾ ਕੁਝ ਆਪ ਵੀ ਕਰਨਾ ਪੈਂਦਾ ਹੈਗਾ ਆ। ਸੋ ਰਲ ਮਿਲ ਕੇ ਟਾਈਮ ਕੱਟਿਆ ਕਰੋ, ਜ਼ਿੰਦਗੀ ਬੜੀ ਛੋਟੀ ਹੈਗੀ ਆ। ਆਂਢ ਗੁਆਂਢ ਵਿੱਚ ਵੱਖਰੇ ਵੱਖਰੇ ਲੋਕ ਰਹਿੰਦੇ ਹਨ, ਕੈਨੇਡਾ ਮਲਟੀ ਕਲਚਰ ਲੋਕ ਦੁਨੀਆ ਇਸ ਕੰਟਰੀ ਵਿੱਚ ਰਹਿੰਦੀ ਆ। ਸੋ ਮੈਂ ਇਹੀ ਕਹਿਣਾ ਚਾਹੁੰਦਾ ਵੀ ਖੁਸ਼ੀ ਨਾਲ ਜੀਆ ਕਰੋ ਅਤੇ ਦੇਰ ਇਜ਼ ਨੋ ਰੂਮ ਫੋਰ ਰੇਸਿਜ਼ਮ ਇਨ ਦਿਸ ਕੰਟਰੀ। ਸੋ ਇਸੇ ਕਰਕੇ ਰੇਸ ਸ਼ੁਰੂ ਕੀਤੀ ਜਾਂਦੀ ਆ ਪੀਲ ਪੁਲਿਸ ਵੱਲੋਂ। 25ਵੀਂ ਸੀਗੀ ਰੇਸ ਇਹ, ਇੱਕ ਔਰਗਨਾਈਜੇਸ਼ਨ ਨੇ $25,000 ਵੀ ਡੋਨੇਟ ਕੀਤਾ, ਬਹੁਤ ਸਾਰੇ ਹੋਰ ਵੱਖ ਵੱਖ ਔਰਗਨਾਈਜੇਸ਼ਨ ਪਹੁੰਚੀਆਂ ਹੋਈਆਂ ਸੀਗੀਆਂ ਆਪਣੀ ਜਾਣਕਾਰੀ ਦੇਣ ਵਾਸਤੇ ਵੀ ਅਸੀਂ ਕੀ ਕਰਦੇ ਹਾਂ ਦੁਨੀਆ ਭਰ ਦੇ ਵਿੱਚ, ਸਪੈਸ਼ਲੀ ਕੈਨੇਡਾ ਦੇ ਵਿੱਚ ਕਿੱਦਾਂ ਪੀਸਫੁਲੀ ਤੁਸੀਂ ਇਸ ਦੁਨੀਆ ਦੇ ਵਿੱਚ ਰਹਿਣਾ ਸਪੈਸ਼ਲੀ ਕੈਨੇਡਾ ਦੇ ਵਿੱਚ। ਗੁਰਮੁਖ ਸਿੰਘ ਬਾਰੀਆ ਸਾਹਿਬ ਨਾਲ ਲਾਈਨ ਸਾਡੀ ਮਿਲ ਗਈ ਹੈਗੀ ਆ, ਮੈਂ ਕਹਿੰਦਾ ਛੋਟੀ ਜਿਹੀ ਬ੍ਰੇਕ ਲੈ ਲਵਾਂ, ਉਸ ਤੋਂ ਬਾਅਦ ਆਪਾਂ ਖਬਰਾਂ ਹੀ ਤੁਹਾਡੇ ਵਾਸਤੇ ਲੈ ਕੇ ਆਉਣੀ, ਕਾਫੀ ਸਾਰੀ ਜਾਣਕਾਰੀ ਲੈ ਕੇ ਆਉਣੀ ਆ ਛੋਟੀ ਜਿਹੀ ਬ੍ਰੇਕ ਤੋਂ ਬਾਅਦ।

0: समोसा एंड स्वीट फैक्ट्री जिथे पाजी दिया सारिया आइटमां $4.75 पर पाउंड तो शुरू ने। बेसन पिस्ता रसगुल्ले 100% कैनेडियन मेड टॉप क्वालिटी स्वीट्स हुन तीन लोकेशंस तो सर्व करदे ने। 2 इन ब्रैम्पटन 1850 एल्बन रोड इटोबीको। वधेरे जानकारी ले कॉल करो 416-213-1165।
1: ओहो सर्दी च हीट नहीं चलती ते गर्मी च एसी।
2: ले आपा हुणे करदे आ संधु साहब ना गल ते करदे आ मसले दा हल।
1: एसी फर्नेस गैस लाइन वाटर हीटर या ह्यूमिडिफायर सर्विस या इंस्टॉलेशन नव एयर कंफर्ट ते जतिंदर संधु नु कॉल लाओ ते लाइफ च कंफर्ट पाओ। कॉल
3: 647-706-6640-647-706-6840।
4: रोकी तू अपनी इंश्योरेंस किसतों करवांदा यार?
5: ओए कल्ला मैं नहीं अपनी कम्युनिटी दा हर बंदा इंश्योरेंस एक्सपर्ट मोना मेंगी जी कोल करवांदे ने।
4: वाह यार नंबर ता दई मोना जी दा।
5: हां जी तुसी भी नोट करो इंश्योरेंस कोई भी होवे
6: इंश्योरेंस फॉर यू दी मोना मेंगी जी
5: जेडे लाइफ इंश्योरेंस क्रिटिकल इलनेस इंश्योरेंस सुपर वीजा इंश्योरेंस अते हर तरह दी इंश्योरेंस दे लई भरोसेमंद नाम है। हुणे कॉल करो 416-500-1509 ते।
6: याद रखो मोना मेंगी From Insurance for You
5: 416-509-1509
6: or visit insuranceforyou.ca।
7: एक बार फिर प्रोग्राम दे विच जी आनू गुरमुख सिंह बारी साहब ने लाइन साडी जुड़ी हुई खबर ते नजर रख दे। हाँ गुरमुख सिंह जी सत श्री अकाल जी। जी आनू प्रोग्राम दे विच
8: जी तंबर साहब तुहानू ते विरासत मीडिया दे सारे श्रोतियां नू प्यार भरी सत श्री अकाल जी। ते ਕਮਰ ਸਾਹਿਬ ਜਿਵੇਂ ਤੁਸੀਂ ਜ਼ਿਕਰ ਕੀਤਾ ਸਟਾਰਟਿੰਗ ਦੇ ਵਿੱਚ ਕੁਝ ਅਹਿਮ ਸਮਝੌਤੇ ਹੋਏ ਉਮੀਦਾਂ ਬਣੀਆਂ ਸਾਨੂੰ ਆਉਣ ਵਾਲੇ ਟਾਈਮ ਦੇ ਵਿੱਚ ਕਿ ਸ਼ਾਇਦ ਜਿਹੜੇ ਵਰਡ ਹੈਗੇ ਆ ਡੋਨਾਲਡ ਟਰੰਪ ਹੋਣਾਂ ਦੇ ਉਹ ਪੂਰੇ ਹੋ ਜਾਣ। ਕਈ ਵਾਰੀ ਦਾਅਵੇ ਪਹਿਲਾਂ ਹੋ ਚੁੱਕੇ ਆ ਇੱਕ ਵੱਡੀ ਜੰਗ ਜਿਹੜੀ ਆ ਉਹਨੂੰ ਖਤਮ ਕਰਨ ਦੇ। ਇਹਦੇ ਨਾਲ ਹੀ ਕੁਝ ਜਾਨਾਂ ਜਿਹੜੀਆਂ ਅਣਕਿਆਸੀਆਂ ਗਈਆਂ ਹੈਗੀਆਂ ਨੇ ਪਿਛਲੇ ਸਮੇਂ ਦਰਮਿਆਨ। ਪਿਛਲੇ 2-3 ਦਿਨਾਂ 'ਚ ਵੱਡੇ ਹਾਦਸੇ ਵਾਪਰੇ ਆ ਜੀ ਵਰਲਡ ਭਰ ਦੇ ਵਿੱਚ। ਉਹ ਵੀ ਆਪਣੇ ਆਪ ਮਨੁੱਖਤਾ ਵਾਸਤੇ ਬੜਾ ਗੱਲ ਹੈਗੀ ਆ। ਤਾਂ ਇਹਦੇ ਨਾਲ ਨਾਲ ਕੁਛ ਏਦਾਂ ਦੀਆਂ ਗੱਲਾਂ ਵੀ ਵਾਪਰੀਆਂ ਹੈਗੀਆਂ ਨੇ ਕੈਨੇਡਾ ਦੇ ਵਿੱਚ, ਜਿਹਦੇ ਤੋਂ ਸਾਨੂੰ ਇਸ ਤਰ੍ਹਾਂ ਲੱਗਦਾ ਹੈ ਕਿ ਜਿੱਥੇ ਇੱਥੇ ਨਾਲ ਸਾਡੀ ਤਰੱਕੀ ਵੀ ਹੈਗੀ ਆ ਤੇ ਮਨੁੱਖਤਾ ਵਜੋਂ ਸਾਨੂੰ ਸੋਚਣ ਦੀ ਲੋੜ ਹੈਗੀ ਸੂਖਮਤਾ ਦੇ ਨਾਲ ਕਿ ਅਸੀਂ ਕਿਸ ਪਾਸੇ ਜਾ ਰਹੇ ਹਾਂ। ਤਾਂ ਜਿਵੇਂ ਤੁਸੀਂ ਜ਼ਿਕਰ ਕੀਤਾ ਹੈਗਾ ਕਿ ਇੱਕ ਅਹਿਮ ਸਮਝੌਤਾ ਜਿਵੇਂ ਕਿ ਦਾਅਵਾ ਹੈਗਾ ਹਾਲੇ ਕਿ ਜੁਆਇੰਟ ਸਟੇਟਮੈਂਟ ਨਹੀਂ ਆਈ ਦੋਵਾਂ ਦੇਸ਼ਾਂ ਦੀ, ਜਿਵੇਂ ਤੁਸੀਂ ਸ਼ੁਰੂ ਵਿੱਚ ਦੱਸਿਆ ਹੈਗਾ ਆ ਕਿ ਇਰਾਨ ਅਮਰੀਕਾ ਤੇ ਇਜ਼ਰਾਈਲ ਇੱਕ ਤ੍ਰਿਪੱਖੀ ਜੰਗ ਸੀਗੀ ਮਿਡਲ ਈਸਟ ਦੇ ਵਿੱਚ, ਜਿਹਨੇ ਸਾਰੀ ਚਲਾ ਕੇ ਰੱਖ ਦਿੱਤਾ ਪਾਵਾ ਕਿ ਆਪਣੀ ਵੀ ਨੌਰਥ ਅਮਰੀਕਾ ਦੇ ਵਿੱਚ ਜਿਹੜੀ ਫਿਊਲ ਇਕੋਨਮੀ ਸੀਗੀ ਜਾਂ ਫਿਊਲ ਦਾ ਖਰਚਾ ਸੀਗਾ ਇੰਨਾ ਵੱਧ ਗਿਆ ਸੀਗਾ, ਵਰਲਡ ਸਪਲਾਈ ਜਿਹੜੀ ਪ੍ਰਭਾਵਿਤ ਹੋ ਗਈ ਸੀਗੀ। ਤਾਂ ਹੁਣ ਇਹਨੂੰ ਲੈ ਕੇ ਕੱਲ ਜਿਹੜਾ ਬਿਆਨ ਆ ਗਿਆ ਜੀ ਡੋਨਾਲਡ ਟਰੰਪ ਹੋਣਾਂ ਦਾ, ਪਾਕਿਸਤਾਨ ਜਿਹੜਾ ਵਿਚੋਲਗੀ ਕਰ ਰਿਹਾ ਸੀ ਉਹਦੇ ਵੀ ਕੁਝ ਬਿਆਨ ਆਏ, ਉਹਦੇ ਹਵਾਲੇ ਜਿਹੜੇ ਆਪਣੇ ਸਰੋਤਿਆਂ ਨਾਲ ਸਾਂਝੇ ਕਰਾਂਗੇ। ਇਹਦੀ ਪੜਚੋਲ ਥੋੜੀ ਜਿਹੀ ਇਸ ਹਿਸਾਬ ਨਾਲ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਵਾਕਿਆ ਜਿਹੜੇ ਆਪਾਂ ਨੂੰ ਰਾਹਤ ਮਹਿਸੂਸ ਕਰ ਲੈਣੀ ਚਾਹੀਦੀ। ਵੈਸੇ ਤਾਂ ਉਮੀਦ ਦੇ ਨਾਲ ਹੀ ਸਾਰੀ ਗੱਲ ਹੈਗੀ ਆ, ਪਰ ਕੱਲ੍ਹ ਦੁਪਹਿਰ ਪਹਿਲਾਂ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਜਿਹੜੇ ਸ਼ਹਬਾਜ਼ ਸ਼ਰੀਫ ਹੈਗੇ ਆ ਉਹਨਾਂ ਦਾ ਸਭ ਤੋਂ ਪਹਿਲਾਂ ਟਵੀਟ ਆਇਆ ਜੀ ਕਿ ਜਿਹੜਾ ਸਮਝੌਤਾ ਹੈਗਾ ਵਰਲਡ ਪੀਸ ਦਾ ਮਿਡਲ ਈਸਟ ਦੇ ਵਿੱਚ ਅਮਰੀਕਾ ਦੇ ਰਾਂ ਦਰਮਿਆਨ ਉਹ ਹੋ ਗਿਆ, ਸਿਰੇ ਚੜ ਗਿਆ। ਤੇ ਸਪੈਸੀਫਾਈ ਉਹਨਾਂ ਨੇ ਕੀਤਾ ਕਿ ਲਿਬਨਾਨ ਇਹਦੇ ਵਿੱਚ ਸ਼ਾਮਿਲ ਹੈਗਾ ਕਿ ਜਿਹੜੀ ਲਿਬਨਾਨ ਦੇ ਵਿੱਚ ਜੰਗ ਚੱਲ ਰਹੀ ਆ ਉਹ ਵੀ ਇਹਦੇ ਸ਼ਾਮਿਲ ਆ। ਪਿਛਲੀ ਵਾਰੀ ਇਹੀ ਚੱਕਰ ਪਿਆ ਸੀਗਾ ਤਾਂ ਇਹਦੇ ਨਾਲ ਉਹ ਤੋਂ ਤੁਰੰਤ ਬਾਅਦ ਡੋਨਾਲਡ ਟਰੰਪ ਹੋਣਾਂ ਦਾ ਵੀ ਬਿਆਨ ਆ ਗਿਆ ਕਿ ਅਸੀਂ ਜੰਗ ਜਿਹੜੀ ਹੈਗੀ ਆ ਹੁਣ ਖਤਮ ਹੋ ਗਈ ਆ, ਸਟੇਟ ਆਫ ਹਾਰਮੋਨ ਖੁੱਲ ਜਾਊਗਾ, ਦੋਵੇਂ ਪਾਸੋਂ ਜਿਹੜਾ ਆਪਰੇਸ਼ਨ ਆ ਰੋਕ ਦਿੱਤਾ ਗਿਆ ਆ। ਸੋ ਇਹਦੀਆਂ ਕੁਛ ਸ਼ਰਤਾਂ ਜਿਹੜੀਆਂ ਹੁਣ ਤੱਕ ਜਿਹੜੇ ਲਾਈਮ ਲਾਈਟ ਹੈਗੇ ਆ ਇੰਨੇ ਕੁ ਸਾਹਮਣੇ ਆਏ ਆ ਕਿ ਇੱਕ ਮੈਮੋਰੈਂਡਮ ਸਾਈਨ ਹੋਣਾ ਫਰਾਈਡੇ ਨੂੰ ਜਿਹਦੇ ਵਿੱਚ ਮੁੱਖ ਤੌਰ ਦੇ ਉੱਪਰ ਹਾਲੇ ਫੁੱਲੀ ਤੌਰ ਤੇ ਜਿੰਨਾ ਵੀ ਆਪਰੇਸ਼ਨ ਹੈਗਾ ਆਰਮੀ ਦਾ ਦੋਵੇਂ ਪਾਸਿਆਂ ਤੋਂ ਰੋਕ ਦਿੱਤਾ ਜਾਊਗਾ, ਜਿਹੜਾ ਸਟੇਟ ਆਫ ਹਾਰਮੋਨ ਜਾਂ ਫੁੱਲੀ ਤੌਰ ਤੇ ਖੋਲ ਦਿੱਤਾ ਜਾਊਗਾ। ਟਰੰਪ ਸਾਹਿਬ ਨੇ ਵੀ ਦਾਅਵਾ ਕੀਤਾ ਕਿ ਜਿਹੜਾ ਸਟੇਟ ਆਫ ਹਾਰਮੋਨ ਜਾਂ ਬਿਨਾਂ ਕਿਸੇ ਟੈਕਸ ਜਾਂ ਟੈਰਫ ਤੋਂ ਉਹ ਖੋਲਿਆ ਜਾਊਗਾ ਇਰਾਨ ਵੱਲੋਂ। ਦੂਜੇ ਪਾਸੇ 60 ਦਿਨਾਂ ਦਾ ਟਾਈਮ ਸਪੈਮ ਰੱਖਿਆ ਗਿਆ ਕਿ ਜਿਹੜਾ ਇਰਾਨ ਕੋਲ ਜਿਹੜਾ ਪਰਮਾਣੂ ਜ਼ਖੀਰਾ ਹੈਗਾ ਯੂਰੇਨੀਅਮ ਹੈਗਾ ਵਾ ਉਹਦੇ ਉੱਪਰ ਇਰਾਨ ਨੇ ਕਿਸ ਤਰ੍ਹਾਂ ਭਰੋਸਾ ਦੇਣਾ ਜਾਂ ਉਹਦਾ ਕਿਸ ਤਰ੍ਹਾਂ ਰੋਕ ਲਾਉਣੀ ਹੈਗੀ ਆ, ਕੀ ਰਿਸਟ੍ਰਿਕਸ਼ਨ ਹੈਗੀਆਂ ਨੇ ਇਹਦੇ ਉੱਪਰ 60 ਦਿਨ ਦੇ ਵਿੱਚ ਵਿੱਚ ਜਿਹੜਾ ਆ ਉਹ ਫੈਸਲਾ ਲਿਆ ਜਾਊਗਾ ਜੀ। ਜਦੋਂ ਇਹ ਖਬਰਾਂ ਆਈਆਂ ਤਾਂ ਉਹਦੇ ਨਾਲ ਜਿਹੜੀ ਮਾਰਕੀਟ ਸੀਗੀ ਆਪਾਂ ਕਹਿ ਸਕਦੇ ਹਾਂ ਸਾਰੀ ਮਾਰਕੀਟ ਵਰਲਡ ਮਾਰਕੀਟ ਉਹਦੀ ਸਟੈਬਲਿਟ ਸਾਹਮਣੇ ਆਈ ਜੀ, ਫਿਊਲ ਇਕਾਨਮੀ ਸੈੱਟ ਹੁੰਦੀ ਨਜ਼ਰ ਆਈ ਆ। ਹਾਲਾਂਕਿ ਇਹਦੇ ਲਾਈਮਲਾਈਟ ਜਿਵੇਂ ਸ਼ੁਰੂ 'ਚ ਤੁਹਾਡੇ ਵਰਡ ਹੀ ਹੈਗੇ ਆ ਕਿ ਇਹ ਕੀ ਸਮਝੌਤਾ ਜਿਹੜਾ ਉਸ ਲੈਵਲ ਤੇ ਜਾ ਕੇ ਹੋ ਪਾਉਂਦਾ ਨਹੀਂ ਹੋ ਪਾਉਂਦਾ, ਇਹ ਫਰਾਈਡੇ ਨੂੰ ਪਤਾ ਲੱਗੂਗਾ। ਤੇ ਇਹ ਨਿਬਦਾ ਇਹ 2018 ਦੀ ਸਿਚੁਏਸ਼ਨ ਤੇ ਚਲੇ ਗਿਆ ਜੀ ਅਮਰੀਕਾ ਦੁਬਾਰਾ, ਭਾਵੇਂ ਕਿ ਪਹਿਲਾਂ 2018 ਤੋਂ ਪਹਿਲਾਂ ਜਿਹੜਾ ਇਰਾਨ ਨਾਲ ਬਰਾਕ ਓਬਾਮਾ ਜਿਹੜੇ ਤਤਕਾਲੀ ਪ੍ਰੈਜੀਡੈਂਟ ਹੈਗੇ ਸੀਗੇ ਉਹਨਾਂ ਨੇ ਜਿਹੜੇ ਸਮਝੌਤੇ ਕੀਤੇ ਸੀ ਉਹ ਵੀ ਇਵੇਂ ਹੀ ਸੀਗੇ ਕਿ ਜਿਹੜਾ ਇਰਾਨ ਹੈਗਾ ਆ ਉਹ ਆਪਣਾ ਜਿਹੜਾ ਪਰਮਾਣੂ ਪ੍ਰੋਗਰਾਮ ਹੈਗਾ ਉਹ ਅੰਤਰਰਾਸ਼ਟਰੀ ਸੰਸਥਾਵਾਂ ਦੀ ਨਿਗਰਾਨੀ ਹੇਠ ਉਹ ਹੋਊਗਾ ਜੀ। ਉਹਦੇ ਵਿੱਚ ਇਰਾਨ ਆਪਣੇ ਲਈ ਕੋਈ ਪਰਮਾਣੂ ਜਿਹੜਾ ਹਥਿਆਰ ਆ ਉਹ ਬਣਾਉਣ ਦੀ ਕੋਸ਼ਿਸ਼ ਨਹੀਂ ਕਰੂਗਾ, ਕੇਵਲ ਤੇ ਕੇਵਲ ਜਿਹੜਾ ਐਨਰਜੀ ਸੈਕਟਰ ਆ ਉਹਦੇ ਵਾਸਤੇ ਵਰਤੂਗਾ। ਸੋ ਉੱਥੇ ਹੀ ਗੱਲ ਹੈਗੀ ਹੈ, ਸਮਝੌਤਾ ਵੀ ਡੋਨਾਲਡ ਟਰੰਪ ਹੋਣਾ ਵੱਲੋਂ ਹੀ ਤੋੜਿਆ ਗਿਆ ਸੀਗਾ ਇਹ ਕਹਿੰਦੇ ਹੋਇਆ ਦੋਸ਼ ਲਾਉਂਦੇ ਹਾਂ ਕਿ ਇਰਾਨ ਜਿਹੜਾ ਆ ਉਹ ਨਿਊਕਲੀਅਰ ਪਾਵਰ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਹੈਗਾ ਜੀ। ਸੋ ਕੁੱਲ ਮਿਲਾ ਕੇ ਜਿਹੜਾ ਸਟੇਟ ਆਫ ਹਾਰਮੋ ਜੋ ਪਹਿਲਾਂ ਹੀ ਖੁੱਲ੍ਹਾ ਹੋਇਆ ਸੀਗਾ ਜੀ ਉਹ ਤਾਂ ਬੰਦ ਨਹੀਂ ਸੀਗਾ ਜਦੋਂ ਲੜਾਈ ਹੋਈ ਆ ਉਦੋਂ, ਉਸ ਤੋਂ ਬਾਅਦ ਬੰਦ ਹੋਇਆ ਜੀ। ਸੋ ਇੱਕ ਵੱਡੇ ਦਾਅਵੇ ਅਮਰੀਕਾ ਵੱਲੋਂ ਸੀਗੇ ਸਟਾਰਟਿੰਗ ਦੇ ਵਿੱਚ ਕਿ ਅਸੀਂ ਜਿਹੜੀ ਇਰਾਨ ਦੀ ਜਿਹੜੀ ਇਸਲਾਮਿਕ ਰਜੀਮ ਹੈਗਾ ਉਹ ਚੇਂਜ ਕਰ ਦੇਣਾ ਹੈਗਾ, ਲੀਡਰ ਵੱਡੇ ਮਾਰੇ ਗਏ ਪੁਰਾਣੇ ਸਾਰੇ ਜਿਹੜੇ ਸੀਗੇ ਲੇਕਿਨ ਰਜੀਮ ਉਸੇ ਪਾਰਟੀ ਦਾ ਆ ਜਿਹੜਾ ਰੈਵੋਲੂਸ਼ਨ ਗਾਰਡ ਆ ਉਹਦੇ ਕੋਲ ਹੀ ਪਾਵਰ ਜਿਹੜੀ ਆ ਹਾਲੇ ਹੈਗੀ ਆ ਜੀ। ਸੋ ਕੁੱਲ ਮਿਲਾ ਕੇ ਜਿਹੜੀਆਂ ਪ੍ਰਾਪਤੀਆਂ ਅਮਰੀਕਾ ਦੀ ਗਿਣੀਆਂ ਜਾਣ ਤੇ ਗੱਲ ਘੁੰਮ ਘੁਮਾ ਕੇ 2018 ਦੀ ਸਿਚੁਏਸ਼ਨ ਤੇ ਜਿਹੜੀ ਆ ਉਹ ਨਜ਼ਰ ਦਿਖਾਈ ਦਿੰਦੀ ਆ। ਪਰ ਚੰਗਾ ਹੋਇਆ ਜੀ ਦੋਵਾਂ ਦੇਸ਼ਾਂ 'ਚ ਸਮਝੌਤਾ ਹੋਣ ਦੇ ਨਾਲ, ਜੇ ਸਿਰੇ ਚੜਿਆ ਰਹਿੰਦਾ ਤਾਂ ਜਿਹੜੇ ਵਰਲਡ ਦੇ ਲੋਕ ਆ ਇਕਾਨਮੀ ਆ ਅਸੀਂ ਨੌਰਥ ਅਮਰੀਕਾ ਦੇ ਲੋਕ ਹੈਗੇ ਆ ਜੀ ਕੈਨੇਡਾ ਦੇ, ਉਹ ਸੁੱਖ ਦਾ ਸਾਹ ਜਿਹੜਾ ਆ ਉਹ ਲੈ ਸਕਣਗੇ। ਤੰਬੜ ਸਾਹਿਬ
7: ਸੁੱਖ ਦਾ ਸਾਹ ਤਾਂ ਔਖਾ ਹੀ ਆਉਂਦਾ ਹੈਗਾ ਕਿਉਂਕਿ ਸੁੱਖ ਦਾ ਸਾਹ ਸਾਡੇ ਵਾਸਤੇ ਲੈਣਾ ਬੜਾ ਔਖਾ ਕਿਉਂਕਿ ਟਰੱਸਟ ਜਿਹੜਾ ਹੈਗਾ ਟਰੱਸਟ ਡੋਨਾਲਡ ਟਰੰਪ ਨੂੰ ਆਪਾਂ ਕਰ ਨਹੀਂ ਸਕਦੇ ਅਤੇ ਟਰੱਸਟ ਆਪਾਂ ਉਹਨਾਂ ਕੰਟੀਨਿਊ ਨਹੀਂ ਕਰ ਸਕਦੇ ਜਿੱਥੇ ਲੜਾਈ ਲਗਾਈ ਗਈ ਹੈ। ਮੈਂ ਇਹੀ ਕਹਿਣਾ ਸਕਦਾ ਲੜਾਈ ਲਗਾਈ ਗਈ ਹੈਗੀ ਆ। ਸੋ ਜਦ ਤੱਕ ਅਗਰੀਮੈਂਟ ਨਹੀਂ ਸਾਈਨ ਹੁੰਦੀ ਪੇਪਰਾਂ ਦੇ ਉੱਪਰ, ਸ਼ੁੱਕਰਵਾਰ ਨੂੰ ਟਰੰਪ ਪਹੁੰਚਣਗੇ G7 ਸਮਿਟ ਦੇ ਫਰਾਂਸ ਦੇ ਵਿੱਚ, ਜੇ ਕਹਿੰਦੇ ਅਗਰੀਮੈਂਟ ਦਾ ਡੀਲ ਫਰੇਮਵਰਕ ਸੈੱਟ ਕੀਤਾ ਗਿਆ ਤੋ ਸਾਈਨ ਔਨ ਫਰਾਈਡੇ, ਸੋ ਫਰਾਈਡੇ ਤੱਕ ਸਾਈਨ ਕਰ ਦਿੰਦੇ ਤਾਂ ਖੁਸ਼ੀ ਦੀ ਗੱਲ ਹੈਗੀ, ਪਤਾ ਨਹੀਂ ਕਿਹੜੇ ਵੇਲੇ ਕਹਿਣਾ ਉਹਨੇ ਸ਼ਰਾਰਤ ਕੀਤੀ ਸੀ ਇਹ ਦੁਆਰਾ ਫਿਰ ਸ਼ੁਰੂ ਹੋ ਗਿਆ। ਕਰੋੜਾਂ ਦਾ ਪੈਸਾ ਇਹ ਇਕੋਨਮੀ ਵਿੱਚੋਂ ਬਣਾਉਂਦੇ ਹਨ, ਸੋ ਕਾਲ ਦੇ ਜਿਹੜੇ ਵੱਡੇ ਇਹਨਾਂ ਦੇ ਕਲੋਸ ਫਰੈਂਡ ਹਨ ਮਿਲੀਅਨਸ ਐਂਡ ਬਿਲੀਅਨ ਡਾਲਰ ਸਕੋਟ ਸਟਾਕ ਮਾਰਕੀਟ ਵਿੱਚ ਕਮਾਉਂਦੇ ਹਨ, ਡਿੱਗ ਗਈ ਉੱਪਰ ਚਲ ਗਈ ਥੱਲੇ ਆ ਗਏ, ਕਿਹੜੀਆਂ ਕੰਪਨੀ ਨੇ ਸਟਾਕਾਂ ਖਰੀਦਣੀਆਂ ਕਿਹੜੀਆਂ ਕਦੋਂ ਵੇਚਣੀਆਂ, ਅਸੀਂ ਤਾਂ ਫਿਰ ਦੇਖਦੇ ਰਹਿੰਦੇ ਹਾਂ ਤੜਫਦੇ ਰਹਿੰਦੇ ਹਾਂ ਸਾਡੀ ਗੈਸ ਪ੍ਰਾਈਜ਼ ਕਦੋਂ ਸਸਤੀ ਹੋਵੇਗੀ, ਸਾਨੂੰ ਸੁੱਖ ਦਾ ਸਾਹ ਕਦੋਂ ਆਵੇਗਾ। ਪ੍ਰੋਗਰਾਮ ਸਪੋਂਸਰ ਕੀਤਾ ਗਿਆ ਢਿੱਲੋ ਵੀਡੀਓ ਵੱਲੋਂ, 4K IPTV ਬਾਕਸਿਸ ਇਹਨਾਂ ਕੋਲ ਪਹੁੰਚੇ ਹੋਏ ਹਨ, ਕਾਫੀ ਲੰਬੇ ਸਮੇਂ ਤੋਂ IPTV ਦੇ ਵਿੱਚ ਮਾਹਰ ਹਨ। ਤੁਸੀਂ ਕੋਈ ਗੁਰਬਾਣੀ ਰੇਡੀਓ ਲੈਣਾ ਚਾਹੁੰਦੇ ਹੋ, ਬੱਚਿਆਂ ਦੀ ਉਹ ਜਿਹੜੀ ਟੈਬਲੇਟ ਉਹ ਲੈਣਾ ਚਾਹੁੰਦੇ ਹੋ, ਜਾਂ ਫੁੱਟਬਾਲ ਫੀਫਾ ਦੇਖਣਾ ਚਾਹੁੰਦੇ ਹੋ, ਤੁਸੀਂ ਦੇਖ ਸਕਦੇ ਹੋ ਇਹਨਾਂ ਬਾਕਸਿਸ ਦੇ ਉੱਪਰ, ਸੋ ਕਾਲ ਡਿਵਾਈਸ ਦੇ ਉੱਪਰ। 905-204-1313 ਨੰਬਰ ਹੁੰਦਾ, 905-204-1313 'ਤੇ ਕਾਲ ਕਰਕੇ ਤੁਸੀਂ ਲੈ ਸਕਦੇ, ਡਿਲੀਵਰੀ ਵੀ ਕਰਕੇ ਦਿੰਦੇ ਨੇ। ਕਾਲ ਕਰ ਲਿਓ 905-204-1313 'ਤੇ ਜੇ ਇਹ ਤੁਸੀਂ ਸਰਵਿਸਿਸ ਲੈਣੀਆਂ ਚਾਹੁੰਦੇ ਹੋ। ਢਿੱਲੋ ਵੀਡੀਓ ਤੋਂ ਮਜੈਸਟਿਕ ਕਿਚਨ ਕਟਾਰੀਆ ਟੂਰਸ ਐਂਡ ਟਰੈਵਲ 'ਤੇ ਸੰਪਰਕ ਕਰ ਲਿਓ। ਹਵਾਈ ਜਹਾਜ਼ ਦੀ ਟਿਕਟਾਂ ਚਾਹੀਦੀਆਂ ਤਾਂ ਲੈ ਸਕਦੇ ਹੋ, ਸਸਤੀ ਪ੍ਰਾਈਸ ਵਿੱਚ ਦਿੰਦੇ ਹਨ। 8:30 ਵਜੇ ਲੈ ਕੇ 11 ਵਜੇ ਤੱਕ ਖੋਲ੍ਹਦੇ ਨੇ ਕਟਾਰੀਆ ਟੂਰਸ ਐਂਡ ਟਰੈਵਲ, ਏਅਰਪੋਰਟ 'ਤੇ ਡੈਲੀ 'ਤੇ, ਅਵਨੀਜ਼ਰ 'ਤੇ, ਢਿੱਲੋ ਵੀ ਦੂਸਰੇ ਪਾਸੇ ਪਲਾਜ਼ੇ ਵਿੱਚ ਹਨ, ਬਰੈਂਪਟਨ ਐਂਡ ਗੋਰ 'ਤੇ। 905-678-1200 'ਤੇ ਗੱਲਬਾਤ ਕਰ ਲੈਣੀ, 905-678-1200 'ਤੇ ਸੰਪਰਕ ਕਰ ਸਕਦੇ ਹੋ ਕਟਾਰੀਆ ਟੂਰਸ ਐਂਡ ਟਰੈਵਲ 'ਤੇ। ਬਾਰੀਆ ਸਾਹਿਬ, ਸੋ ਇਹੀ ਸੋਚਦੇ ਹਾਂ ਵੀ ਡੀਲ ਸਾਈਨ ਹੋ ਜਾਵੇ ਅਤੇ ਮੁੜ ਕੇ ਲੜਾਈ ਨਾ ਸ਼ੁਰੂ ਹੋਵੇ। ਇਹ
8: ਬਿਲਕੁਲ ਇਹੀ ਗੱਲਾਂ ਹੈਗੀਆਂ ਜੀ, ਉਮੀਦ ਦੇ ਨਾਲ ਹੀ ਦੁਨੀਆ ਚੱਲਦੀ ਆ। ਹਾਲਾਂਕਿ ਟਰੰਪ ਸਾਹਿਬ ਨੇ ਕਈ ਵਾਰ ਦਾਅਵੇ ਕੀਤੇ ਇੱਕ ਪਾਸੜ, ਤੇ ਇਰਾਨ ਉਹਨੂੰ ਬਾਅਦ 'ਚ ਨਕਾਰ ਦਿੰਦਾ ਰਿਹਾ ਜੀ ਕਿ ਸਾਡੀ ਕੋਈ ਸਮਝੌਤਾ ਨਹੀਂ ਹੋਇਆ। ਇਹਨੂੰ ਇਹ ਸਮਝਿਆ ਜਾਂਦਾ ਹੈ ਕਿ ਜਿਵੇਂ ਤੁਸੀਂ ਕੁਝ ਪਿੰਨ ਪੁਆਇੰਟ ਕੀਤਾ ਹੈਗਾ ਕਿ ਜਿਹੜੀ ਵਰਲਡ ਦੀ ਇਕਾਨਮੀ ਹੈਗੀ ਆ ਉਹਦੇ ਵਿੱਚ ਤੋਂ ਬਹੁਤ ਕੁਛ ਕੱਢਿਆ ਜਾ ਰਿਹਾ ਆ, ਵੱਡੀਆਂ ਧਿਰਾਂ ਵੱਲੋਂ ਕੱਢਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ। ਜਿਹੜੀ ਆਪਾਂ ਕਹਿ ਸਕਦੇ ਹਾਂ ਸਟਾਕ ਮਾਰਕੀਟ ਹੈ ਉਹਦੇ ਵਿੱਚੋਂ ਵੀ ਕਈ ਵਾਰੀ ਦਿਖਾਈ ਦਿੰਦਾ ਸੀ ਕਿ ਇਸ ਜੰਗ ਦੇ ਵਿੱਚੋਂ ਇਕਨੋਮਿਕਲੀ ਕੋਈ ਏਦਾਂ ਦੀ ਜਿਹੜੀ ਆਪਾਂ ਕਹਿ ਸਕਦੇ ਹਾਂ ਕਿ ਹਿੱਤ ਪਾਲੇ ਜਾ ਰਹੇ ਆ, ਕਿ ਇੱਕ ਦਿਨ ਬਿਆਨ ਆਉਂਦਾ ਸੀਗਾ ਕਿ ਜੰਗ ਖਤਮ ਹੋ ਗਈ ਆ, ਸਾਡਾ ਸਮਝੌਤਾ ਹੋ ਗਿਆ, ਤਾਂ ਸਟਾਕ ਮਾਰਕੀਟ ਡਿੱਗ ਜਾਂਦੀ ਸੀ। 2 ਦਿਨ ਬਾਅਦ ਬਿਆਨ ਆਉਂਦਾ ਸੀ ਕੋਈ ਸਮਝੌਤਾ ਨਹੀਂ ਹੋਇਆ, ਅਸੀਂ ਕਾਰਵਾਈ ਕਰਾਂਗੇ, ਵੱਡਾ ਹਮਲਾ ਕਰਨ ਜਾ ਰਹੇ ਹਾਂ। ਸੋ ਇਹਦੇ ਵਿੱਚੋਂ ਕੀ ਕੁਛ ਨਿਕਲਿਆ ਹੈਗਾ ਆਉਣ ਵਾਲੇ ਸਮੇਂ 'ਚ, ਜਿਹੜੇ ਇਕਨੋਮਿਸਟ ਹੈਗੇ ਉਹਨਾਂ ਦੀ ਰਿਪੋਰਟਾਂ ਆਉਣਗੀਆਂ, ਆਪਾਂ ਇੱਥੇ ਡਿਸਕਸ ਵੀ ਕਰਾਂਗੇ ਰੇਡੀਓ ਤੋਂ ਕਿ ਇਸ ਜੰਗ ਦਾ ਦੂਜਾ ਪਾਸਾ ਵੀ ਕੀ ਸੀਗਾ, ਜਿਹੜਾ ਸਟਾਕ ਮਾਰਕੀਟ ਸੀਗਾ ਉਹਦੇ ਵਿੱਚੋਂ ਟਰੰਪ ਸਾਹਿਬ ਜਾਂ ਹੋਰ ਵੱਡੀਆਂ ਧਿਰਾਂ ਜਿਹੜੀਆਂ ਹੈਗੀਆਂ ਨੇ ਉਹਨਾਂ ਨੇ ਕੀ ਕੁਛ ਖੱਟਿਆ ਹੈਗਾ ਜੀ। ਤਾਂ ਇਹਦੇ ਨਾਲ ਹੀ ਤੁਸੀਂ ਇਹ ਵੀ ਜ਼ਿਕਰ ਕੀਤਾ ਆਪਣਾ ਤਮੜ ਸਾਹਿਬ ਕਿ ਇਹ ਜਿਹੜਾ ਪਿਛਲਾ ਸਮਾਂ ਸੀਗਾ 2-3 ਦਿਨ ਦਾ ਕਾਫੀ ਜਿਹੜਾ ਹਿਰਦੇ ਵਿੱਚ ਗਰਿਆ ਜੀ। ਇੱਕ ਕੁਛ ਵੱਡੇ ਹਾਦਸੇ ਜਿਹੜੇ ਵਾਪਰ ਗਏ, ਦੋ ਪੁਲਿਸ ਜਿਹੜੇ ਅਫਸਰ ਸੀਗੇ ਉਹਨਾਂ ਦੀਆਂ ਜਾਨਾਂ ਵੀ ਗਈਆਂ ਹੈਗੀਆਂ। ਇੱਕ ਦਾ ਜਿਹੜਾ ਹੈਗਾ ਸੀਗਾ ਆਪਾਂ ਇਹ ਕਹਿ ਸਕਦੇ ਹਾਂ ਜਿਹੜਾ ਨੈਸ਼ਨਲ ਫਲੈਗ ਆ ਸਾਡਾ ਕੈਨੇਡਾ ਦਾ ਉਹ ਵੀ ਡਾਊਨ ਕੀਤਾ ਗਿਆ ਜੀ ਹਾਫ। ਤੇ ਕੱਲ ਦੀ ਗੱਲ ਹੈਗੀ ਸਵੇਰ ਦੀ, ਕਿਚਨਰ ਦੇ ਵਿੱਚ ਗਲਫ ਦੇ ਵਿੱਚ ਇੱਕ ਏਦਾਂ ਦਾ ਹਾਦਸਾ ਵਾਪਰਿਆ, 5 ਬੱਚਿਆਂ ਦੀ ਜਾਨਾਂ ਗਈਆਂ, SUV ਤੇ ਵੈਨ ਦੇ ਵਿੱਚ ਭਿਆਨਕ ਟੱਕਰ ਹੋਈ ਆ। ਮੈਂ ਕੁਛ ਫੋਟੋਆਂ ਇਹ ਦੇਖ ਰਿਹਾ ਸੀਗਾ, ਇੰਨਾ ਭਿਆਨਕ ਹਾਦਸਾ ਸੀਗਾ। ਜਿਹੜੀਆਂ ਟੋ ਕੀਤੀਆਂ ਹੋਈਆਂ ਕਾਰਾਂ ਨੇ
7: ਜੀ,
8: ਉਹ ਆਪਾਂ ਕਹਿੰਦੇ ਟੋ ਕੀਤੀਆਂ ਹੋਈਆਂ ਉਹਨਾਂ ਤਸਵੀਰਾਂ ਨੇ, ਦਿਖਾਈ ਨਹੀਂ ਸੀ ਦੇ ਰਹੀਆਂ ਕਿ ਹੈ ਕੀ ਹੈਗਾ, ਕਾਰਾਂ ਆ ਜਾਂ ਵਹੀਕਲ ਆ ਜਾਂ ਕੀ ਆ। ਇਹਦਾ ਮਤਲਬ ਇਹ ਹੈਗਾ ਕਿ ਕੋਈ ਇੱਕ ਵਹੀਕਲ ਆ ਦੇ ਕੇ ਵੇਰਵੇ ਆਉਣੇ ਬਾਕੀ ਆ, ਪਰ ਕੋਈ ਇੱਕ ਵਹੀਕਲ ਤੇਜ਼ ਆਇਆ ਇੱਕੋ ਸਪੀਡ ਦੇ ਨਾਲ ਬਿਨਾਂ ਰੁਕਿਆ ਉਹਦੇ ਚ ਸਿੱਧਾ ਟਕਰਾਇਆ ਹੈਗਾ ਜੀ ਇੰਟਰਸੈਕਸ਼ਨ ਦੇ ਵਿੱਚ, ਪਰ 5 ਬੱਚਿਆਂ ਦੀਆਂ ਜਾਨਾਂ ਜਿਹੜੀਆਂ ਨੇ ਚਲੇ ਗਈਆਂ ਹੈਗੀਆਂ ਜੀ। ਇਹਦੇ ਨਾਲ ਹੀ ਹੈਲੀਕਾਪਟਰ ਹਾਦਸੇ ਵੱਡੇ ਹੋਏ ਆ ਜੀ। ਇੱਕ ਬ੍ਰਾਜ਼ੀਲ ਦੇ ਵਿੱਚ ਹਾਦਸਾ ਹੋਇਆ ਜੀ, ਜਿਹਦੇ ਵਿੱਚ ਪ੍ਰਮੁੱਖ ਅਮਰੀਕਾ ਦਾ ਇੱਕ ਯੂਟਿਊਬਰ ਸਮੇਤ 6 ਜਣਿਆਂ ਦੀ ਮੌਤ ਹੋਈ ਸੀ। ਅਜੇ ਇਹ ਖ਼ਬਰ ਦੀਆਂ ਸੁਰੱਖਿਆ ਨਹੀਂ ਸੀ ਮੁੱਕੀਆਂ। ਤਾਂ ਅਮਰੀਕਾ ਦੇ ਵਿੱਚ ਮਸੂਰੀ ਦੇ ਵਿੱਚ ਵੀ ਇੱਕ ਵੱਡਾ ਸਕਾਈ ਡਾਈਵਿੰਗ ਜਹਾਜ਼ ਹਾਦਸਾਗ੍ਰਸਤ ਹੋਇਆ ਜੀ, ਜਿਹਦੇ ਚ 12 ਜਣਿਆਂ ਦੀ ਪਾਇਲਟ ਸਮੇਤ ਜਿਹੜੀ ਆ ਮੌਤ ਹੋ ਗਈ ਜੀ। ਇਹ ਤੋਂ ਪਹਿਲਾਂ 1938 ਭਾਰਤ ਦੇ ਵਿੱਚ ਵੀ ਇੱਕ ਵੱਡਾ ਹਾਦਸਾ ਹੋਇਆ ਸੀ
7: ਜੀ,
8: ਆਸਾਮ ਦੇ ਵਿੱਚ ਇੱਕ ਇਹ ਜਹਾਜ਼ ਜਿਹੜਾ ਸੀਗਾ ਏਅਰਫੋਰਸ AN-32 ਉਹ ਵੀ ਲੈਂਡਿੰਗ ਸਮੇਂ ਜਿਹੜਾ ਹਾਦਸਾਗ੍ਰਸਤ ਸੀ, 5 ਲੋਕਾਂ ਦੀ ਮੌਤ ਹੋਈ ਸੀ। ਇਹ 3 ਹਾਦਸੇ ਜਿਹੜੇ ਆ ਵੱਡੇ ਹਵਾਈ ਹਾਦਸੇ ਵਾਪਰਿਆ ਜੀ, ਜਿਹਦੇ ਵਿੱਚ ਲਗਭਗ ਆਪਾਂ ਕਹਿ ਸਕਦੇ ਹਾਂ ਕਿ 2 ਦਰਜਨ ਦੇ ਕਰੀਬ ਜਾਨਾਂ ਜਿਹੜੀਆਂ ਨੇ ਉਹ ਚਲੇ ਗਈਆਂ ਜੀ। ਕੋਈ ਵੀ ਹਾਦਸੇ ਜਿਹੜੇ ਆ ਉਹ ਮਾੜੇ ਹੈਗੇ ਆ, ਪਰ ਕਿਤੇ ਨਾ ਕਿਤੇ ਕੋਈ ਸਿਸਟਮ ਜਾਂ ਮਨੁੱਖੀ ਗਲਤੀ ਹੁੰਦੀ ਆ ਜਿਹਦੀ ਵਜ੍ਹਾ ਕਰਕੇ ਇਹ ਹਾਦਸੇ ਜਿਹੜੇ ਆ ਵਾਪਰਦੇ ਆ, ਨਹੀਂ ਸੀ ਵਾਪਰਨੇ ਚਾਹੀਦੇ। ਜਿਹੜੇ ਸਾਡੇ ਪੁਲਿਸ ਅਫਸਰ 2 ਮਾਰੇ ਗਏ ਆ ਜੀ, ਉਹਨਾਂ ਦੀ ਯਾਦ ਦੇ ਵਿੱਚ ਕੱਲ ਇੱਕ ਸਮਾਗਮ ਸੀਗਾ ਜੀ, ਪ੍ਰੋਸੈਸ਼ਨ ਨਿਕਲਿਆ, ਰਸਮਾਂ ਹੋਈਆਂ ਅੰਤਮ, ਉਹਦੇ ਤੇ ਵੱਡੀ ਗਿਣਤੀ ਲੋਕਾਂ ਨੇ ਜਿਹੜਾ ਆ ਉੱਥੇ ਭਾਗ ਲਿਆ ਜੀ।
7: ਬਾਰੇ ਸਾਹਿਬ ਜਿਹੜਾ ਸ਼ੁੱਕਰਵਾਰ ਕ੍ਰੈਸ਼ ਹੋਇਆ ਸੀ ਨਾ ਬੱਚਿਆਂ ਦਾ, ਬੱਚਿਆਂ ਦੀ ਉਮਰ ਬਹੁਤ ਛੋਟੀ ਸੀਗੀ, ਟੂ ਯੰਗ ਟੂ ਗੋ, ਟੂ ਸੂਨ ਟੂ ਗੋ ਆ, ਬੱਚਿਆਂ ਦੀ ਉਮਰ 4 ਸਾਲ, 6 ਸਾਲ, 8 ਸਾਲ, 10 ਤੇ 12 ਸਾਲ ਸੀਗੀ। ਤੋ ਐਕਸੀਡੈਂਟ ਹੁੰਦੇ ਰਹਿੰਦੇ ਹਨ, ਬਚ ਜਾਣ ਤਾਂ ਚੰਗਾ ਲੱਗਦਾ, ਪਰ ਜੋ ਇਹਦਾ ਮੌਤਾਂ ਹੁੰਦੀਆਂ ਹਨ, ਬੜਾ ਦੁੱਖ ਲੱਗਦਾ। ਛੋਟੀ ਜਿਹੀ ਕਮਿਊਨਿਟੀ ਜਿਹੜੀ ਹੈਗੀ ਆ, ਮੇਪਲਟਨ ਟਾਊਨਸ਼ਿਪ ਹੈਗੀ ਹੈ, ਨੌਰਥ ਆਫ ਕਿਚਨਰ ਦੇ ਵਾਟਰੂ ਏਰੀਆ 'ਚ ਐਕਸੀਡੈਂਟ ਹੋਇਆ ਸੀਗਾ, ਜਿੱਥੇ ਇਹਨਾਂ ਬੱਚਿਆਂ ਦੀ ਮੌਤ ਹੋ ਗਈ। ਸੱਚ ਅ ਸੈਡ ਸਟੋਰੀ ਆ, ਇੱਦਾਂ ਦੇ ਹਾਦਸੇ ਜਿਹੜੇ ਹੁੰਦੇ ਆ ਨਹੀਂ ਹੋਣੇ ਚਾਹੀਦੇ ਹਨ। ਹੱਥ ਜੋੜ ਕੇ ਬੇਨਤੀ ਹੈ, ਜਸਟ ਬੀ ਕੇਅਰਫੁਲ। ਆਪਾਂ ਕਿੰਤੂ ਪਰੰਤੂ ਨਹੀਂ ਕਰ ਸਕਦੇ ਕੀ ਹੋਇਆ, ਕਿਹਦੀ ਗਲਤੀ ਸੀਗੀ, ਉਹ ਤਾਂ ਪੁਲਿਸ ਇਨਵੈਸਟੀਗੇਟ ਕਰ ਰਹੀ ਹੈਗੀ ਆ। ਬਾਰੀਆ ਸਾਹਿਬ, ਇੱਕ ਹਾਦਸਾ ਅਕਾਲੀਆਂ ਨਾਲ ਵੀ ਹੋਇਆ, ਬੜੀਆਂ ਰੌਣਕਾਂ ਲਾਈਆਂ ਖਾਲਿਸਤਾਨੀਆਂ ਨੇ, ਕਹਿੰਦੇ ਵੀ ਪਾਇਲ ਬੈਂਕਟ ਹਾਲ ਦੇ ਬਾਹਰ ਜਿੱਥੇ ਕਿਹਾ ਵੀ ਇਹਨਾਂ ਲੋਕਾਂ ਨੇ, ਇਹਨਾਂ ਲੀਡਰਾਂ ਨੇ, ਸੋ ਕਾਲ ਲੀਡਰ ਜਿਹੜੇ ਬਾਹਰ ਆ ਕੇ ਸਾਡੇ ਨਾਲ ਬਹਿੰਦੇ ਆ, ਉੱਠਦੇ ਆ, ਬੈਠਣ ਦੀ ਉੱਠ ਸਾਡੇ ਨਾਲ ਨਹੀਂ ਬੈਠ ਸਕਦੇ, ਮੇਰੇ ਨਾਲ ਤਾਂ ਬੜਾ ਔਖਾ ਹੈਗਾ ਆ, ਹਾਂ ਉੱਦਾਂ ਕਿਤੇ ਮਿਲ ਗਿਆ, ਗੱਲ ਹੋਰ ਹੈਗੀ ਆ। ਜਿਹਨਾਂ ਨੇ ਗੁਰੂ ਸਾਹਿਬ ਦੇ ਅੰਗ ਖਿਲਾਰੇ, ਜਿੱਥੇ ਖਾਲਿਸਤਾਨੀਆਂ ਨੇ ਬੜੀ ਵਧੀਆ ਆਵਾਜ਼ ਉਠਾਈ ਹੈਗੀ, ਵੀ ਜਿਸ ਪਾਰਟੀ ਨੇ ਆਹ ਕੁਛ ਕੀਤਾ ਹੋਵੇ, ਜਦ ਤੱਕ ਉਹ ਪਾਰਟੀ ਦੇ ਬੰਦੇ ਪਾਸੇ ਨਹੀਂ ਕਰਦੇ, ਆਪਾਂ ਇਹਨਾਂ ਨੂੰ ਸਹਾਰ ਨਹੀਂ ਸਕਦੇ, ਸਹਾਰ ਤਾਂ ਨਹੀਂ ਸਕਦੇ
8: ਜੀ। ਕੁਛ ਏਦਾਂ ਦੀਆਂ ਗੱਲਾਂ ਬਾਅਦ ਚ ਹੋਈਆਂ, ਜਦੋਂ ਜਿਹੜੇ ਸੀਨੀਅਰ ਅਕਾਲੀ ਆਗੂ ਬੰਟੀ ਰਮਾਣਾ ਉਹਨਾਂ ਨੂੰ ਬਿਰੰਗ ਵਾਪਸ ਮੋੜ ਦਿੱਤਾ ਗਿਆ ਜੀ ਏਅਰਪੋਰਟ ਤੋਂ, ਤਾਂ ਉਹ ਤੋਂ ਬਾਅਦ ਕੁਛ ਦਾਅਵੇ ਕਰਨ ਦੀ ਕੋਸ਼ਿਸ਼ ਕੀਤੀ ਗਈ ਸ਼੍ਰੋਮਣੀ ਅਕਾਲੀ ਦਲ ਦੇ ਕੁਛ ਇੱਥੋਂ ਦੇ ਸਥਾਨਕ ਆਗੂਆਂ ਵੱਲੋਂ, ਆਪਾਂ ਕਹਿ ਲਈਏ ਕਿ ਇੱਕ ਵੱਡਾ ਜਿਹੜਾ ਸੀ ਹੰਗਾਰਾ ਉਹਨੂੰ ਮਿਲਣ ਜਾ ਰਿਹਾ ਸੀਗਾ ਪੋਲੀਟੀਕਲ ਤੌਰ ਤੇ ਅਕਾਲੀ ਦਲ ਦੀਆਂ ਮੀਟਿੰਗਾਂ ਨੂੰ, ਜਿਹਦੇ ਤੋਂ ਘਬਰਾ ਕੇ ਜਿਹੜੀ ਸਮੇਂ ਦੀ ਸਰਕਾਰ ਹੈਗੀ ਆਮ ਆਦਮੀ ਪਾਰਟੀ ਸ਼ਾਇਦ ਉਹਨੇ ਕੋਈ ਇੱਦਾਂ ਦਾ ਸ਼ੜਯੰਤਰ ਰਚਿਆ। ਲੇਕਿਨ ਇੱਕ ਗੱਲ ਆਪਾਂ ਉਦੋਂ ਵੀ ਸਾਂਝੀ ਕਰ ਗਏ ਸੀ ਤੇ ਅੱਜ ਵੀ ਸਾਂਝੀ ਕਰਦੇ ਹੈਗੇ ਆ ਕਿ ਜਿਹੜਾ ਬਾਹਰਲਾ ਸਿੱਖ ਹੈਗਾ ਭਾਈਚਾਰਾ, ਪੰਜਾਬੀ ਭਾਈਚਾਰਾ ਹੈਗਾ, ਜਿਹੜਾ ਇੱਕ ਟਾਈਮ ਸਪੈਮ ਲੰਘਿਆ, 15 ਸਾਲ ਰਾਜ ਕੀਤਾ ਜੀ, ਭਾਵੇਂ ਕਿ ਸਾਰੀਆਂ ਪਾਰਟੀਆਂ ਨੇ ਕੀਤਾ, ਕਾਂਗਰਸ ਨੇ ਵੀ ਕੀਤਾ 10 ਸਾਲ ਵੱਧ ਕੀਤਾ ਹੈਗਾ ਉਦਾਂ, ਪਰ ਜੇ ਆਪਾਂ ਓਵਰਆਲ ਆ ਲਈਏ ਤੇ ਅਕਾਲੀ ਦਲ ਦੀ ਸਰਕਾਰ ਜਿਹੜੀ 1997 ਤੋਂ ਲੈ ਕੇ 2002 ਤੱਕ ਬਣੀ, ਫਿਰ 2007 ਤੋਂ ਲੈ ਕੇ 17 ਤੱਕ ਬਣੀ। 15 ਸਾਲ ਸ਼੍ਰੋਮਣੀ ਅਕਾਲੀ ਦਲ ਨੂੰ ਮਿਲੇ ਰਾਜ ਕਰਨ ਤੋਂ ਬਾਅਦ, ਜਦੋਂ ਸਮਾਂ ਲੰਘਿਆ ਪੰਜਾਬ ਦੇ ਵਿੱਚ 1984 ਤੋਂ ਲੈ ਕੇ, ਇੱਕ ਵੱਡਾ ਆਪਾਂ ਕਹਿ ਸਕਦੇ ਹਾਂ ਕਿ ਲੋਕਾਂ ਦੇ ਉੱਪਰ ਜੋ ਸਪਰੈਸ਼ਨ ਹੋਈ, ਉਹਦੇ ਤੋਂ ਬਾਅਦ ਜਿਹੜੀ ਸਿੱਖ ਕੌਮ ਸੀ ਉਹਨੂੰ ਉਮੀਦ ਸੀਗੀ ਕਿ ਸਾਡੀ ਆਪਣੀ ਪਾਰਟੀ ਹੈਗੀ ਆ ਸ਼੍ਰੋਮਣੀ ਅਕਾਲੀ ਦਲ, ਸਾਡੀ ਸਿੱਖਾਂ ਦੀ ਨੁਮਾਇੰਦਾ ਜਮਾਤ ਹੈਗੀ ਆ। ਵੱਡੇ ਦਾਅਵੇ ਜਿਹੜੇ ਸੀ ਉਸ ਸਮੇਂ ਸ਼੍ਰੋਮਣੀ ਅਕਾਲੀ ਦਲ ਵੱਲੋਂ ਕੀਤੇ ਗਏ ਸੀਗੇ ਕਿ ਜੇ ਲਾਸ਼ਾਂ ਵਿਛਾਈਆਂ ਗਈਆਂ ਤਾਂ ਅਸੀਂ ਉਹਦਾ ਇਨਸਾਫ਼ ਜਿਹੜਾ ਉਹ ਦੇਵਾਂਗੇ। ਲੇਕਿਨ ਉਲਟਾ ਇਹ ਹੋਇਆ ਕਿ ਜਿਹੜੇ ਵੱਡੇ ਪੁਲਿਸ ਅਫਸਰ ਸੀਗੇ, ਜਿਹੜੇ ਉਹਦੇ ਵਿੱਚ ਇਨਵੋਲਵ ਸੀ ਝੂਠੇ ਪੁਲਿਸ ਮੁਕਾਬਲਿਆਂ 'ਚ, ਜਾਂ ਜਿਹੜੇ ਨਕੋਦਰ ਗੋਲੀਕਾਂਡ ਦੀ ਤੁਸੀਂ ਗੱਲ ਲਾ ਲਓ, ਚਾਹੇ ਉਸ ਤੋਂ ਬਾਅਦ 1984 ਦੇ ਝੂਠੇ ਪੁਲਿਸ ਮੁਕਾਬਲਿਆਂ ਦੀ ਜਿਹੜੀ ਦੋਸ਼ ਲੱਗਦੇ ਰਹੇ ਆ, ਕਈ ਸਾਬਤ ਹੋ ਚੁੱਕੇ ਹੁਣ ਕੋਰਟਾਂ ਦੇ ਵਿੱਚ, ਸਾਡੇ ਸਾਹਮਣੇ ਗੱਲ ਆ ਚੁੱਕੀ ਆ ਜੀ, ਠੀਕ ਹੈ ਜੀ, ਤਾਂ ਉਹਨਾਂ ਪੁਲਿਸ ਅਫਸਰਾਂ ਨੂੰ ਤਰੱਕੀਆਂ ਵੀ ਦਿੱਤੀਆਂ ਗਈਆਂ। ਇਹ ਵੱਡੇ ਸਿੱਲ ਹੈਗੇ ਜਿਹੜੇ ਪੰਜਾਬੀਆਂ ਦੇ ਦਿਲਾਂ 'ਚ, ਬਾਹਰਲੇ ਜਿਹੜੇ ਸਿੱਖ ਹੈਗੇ ਤੇ ਭਾਈਚਾਰਾ ਵਸ ਰਿਹਾ ਹੈਗਾ ਉਹਨਾਂ ਦੇ ਮਨਾਂ 'ਤੇ ਹੈਗੇ ਆ ਕਿ ਸ਼੍ਰੋਮਣੀ ਅਕਾਲੀ ਦਲ ਨੇ ਜੋ ਕਰਨਾ ਸੀ ਉਹ ਤੋਂ ਉਲਟ ਜਾ ਕੇ, ਸਗੋਂ 2015 ਦੀ ਜਦੋਂ ਸਰਕਾਰ ਸੀ 12 ਤੋਂ ਲੈ ਕੇ 17 ਤੱਕ, ਉਹਦੇ ਵਿੱਚ ਜਿਵੇਂ ਅਸੀਂ ਪਹਿਲਾਂ ਵੀ ਬੜੀ ਵਾਰੀ ਇਹ ਗੱਲ ਕਹੀਏ ਤੇ ਇਹ ਸੱਚ ਹੈਗਾ ਜੀ, ਸਾਬਤ ਹੋ ਚੁੱਕੀ ਹੈ ਗੱਲ ਕਿ ਜਿਹੜਾ ਸ਼੍ਰੋਮਣੀ ਅਕਾਲੀ ਦਲ ਸੀਗਾ, ਬਹੁਤ ਸਾਰੀਆਂ ਏਦਾਂ ਦੀਆਂ ਮੰਦਭਾਗੀਆਂ ਘਟਨਾਵਾਂ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਜਿਹੜੀਆਂ ਬੇਅਦਬੀ ਦੀਆਂ ਘਟਨਾਵਾਂ ਸੀਗੀਆਂ, ਉਹਦੇ ਪ੍ਰਤੀ ਵੇਸਲਾਪਣ ਹੀ ਨਹੀਂ ਹੋਇਆ, ਸਗੋਂ ਉਹਨੂੰ ਸੰਗਤਾਂ ਨੂੰ ਇਨਸਾਫ਼ ਮੰਗਦਿਆਂ ਸਮਾਂ ਸਪ੍ਰੈਸ ਕਰਨ ਦੀ ਕੋਸ਼ਿਸ਼ ਜਿਹੜੀ ਆ ਕੀਤੀ ਗਈ। ਸੋ ਇਹਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਕੀ ਚਾਹੁੰਦਾ ਹੈਗਾ, ਬਾਦਲ ਧੜਾ ਜਿਹੜਾ ਹੈਗਾ, ਕਿ ਸਾਡੀ ਕਿਸੇ ਨਾ ਕਿਸੇ ਤਰ੍ਹਾਂ ਬਾਹਰਲੇ ਲੋਕਾਂ ਦੇ ਮਨ 'ਚ ਰੀਸਟੈਬਲਿਸ਼ਮੈਂਟ ਹੋਵੇ, ਜਿਹੜੀ ਕਿ ਪੋਸੀਬਲ ਕਦੇ ਵੀ ਨਹੀਂ ਲੱਗਦੀ। ਤੁਸੀਂ ਇਹ ਗੱਲ ਕਹੀ ਕਿ ਮੇਰੇ ਮਨ 'ਚ ਤਾਂ ਕਦੇ ਨਹੀਂ, ਇਹ ਗੱਲ ਮਾਇਨੇ ਨਹੀਂ ਰੱਖਦੀ ਕਿ ਤੁਹਾਡਾ ਸਰੂਪ ਕੀ ਆ, ਇਹ ਗੱਲ ਮਾਇਨੇ ਰੱਖਦੀ ਕਿ ਹਰ ਸਿੱਖ ਦੇ ਮਨ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸਤਿਕਾਰ ਜਿਹੜਾ ਹੈਗਾ ਉਹ ਇੰਨਾ ਜ਼ਿਆਦਾ, ਆਪਾਂ ਕਹਿ ਸਕਦੇ ਹਾਂ ਕਿ ਡੀਪਲੀ ਗੁਰੂ ਤੋਂ ਵੱਡਾ ਸਿੱਖ ਲਈ ਜਾਂ ਕਿਸੇ ਵੀ ਬੰਦੇ ਲਈ ਹੋ ਸਕਦਾ, ਉਹ ਨਹੀਂ ਹੈਗਾ ਜੀ, ਠੀਕ ਆ। ਸੋ ਅੱਜ ਜਦੋਂ ਉਹ ਦੁਬਾਰਾ ਇੱਥੇ ਦਾਅਵੇ ਕਰ ਰਹੇ ਕਿ ਵੱਡੀਆਂ ਮੀਟਿੰਗਾਂ ਕੀਤੀਆਂ ਗਈਆਂ, ਤਾਂ ਇੱਕ ਵਿਚਾਰਧਾਰਾ ਇੱਥੇ ਇਹ ਹਮੇਸ਼ਾ ਹੁੰਦੀ ਆ, ਖਾਲਿਸਤਾਨ ਦੀ ਧਿਰ ਦੀ ਹੈਗੀ ਆ, ਤੇ ਇੱਕ ਹੈਗਾ ਆਮ ਸਿੱਖ ਜਿਹਦਾ ਮਨ ਦੇ ਵਿੱਚ ਦੁੱਖ ਹੈਗਾ ਕਿ ਜਿਹੜਾ ਉਸ ਪਾਰਟੀ ਦੇ ਟਾਈਮ ਦੇ ਉੱਪਰ ਸੰਗਤਾਂ ਉੱਪਰ ਗੋਲੀਆਂ ਚੱਲੀਆਂ, ਜਦੋਂ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸੀ ਜਿਹੜੀ ਦਾਅਵੇ ਕਰਦੀ ਸੀ ਅਸੀਂ ਸਿੱਖਾਂ ਨੂੰ ਇਨਸਾਫ਼ ਲੈ ਕੇ ਦੇਣਾ ਹੈਗਾ, ਸੋ ਉਹ ਇੱਥੇ ਦਾਅਵੇ ਕੀਤੇ ਗਏ ਤੇ ਵੱਡੀ ਘੇਰਾਬੰਦੀ ਜਿਹੜੀ ਆ ਉਹ ਹੋਈ ਹੈਗੀ ਆ ਜੀ। ਮੀਟਿੰਗਾਂ 'ਚ ਦਾਅਵੇ ਕੁਛ ਕੀਤੇ ਗਏ ਆ, ਲੇਕਿਨ ਅਸਲੀਅਤ ਇਹ ਹੈਗੀ ਆ ਕਿ ਹਾਲੇ ਸਿੱਖ ਭਾਈਚਾਰਾ ਬਾਹਰ ਕਨੇਡਾ ਵਰਲਡ ਭਰ ਤੇ ਕੀ ਜਿਹੜਾ ਪੰਜਾਬ ਦੇ ਵਿੱਚ ਵੀ ਆਰਗਨਾਈਜ਼ਡ ਕੱਟ ਕੀਤੇ ਜਾ ਰਿਹਾ, ਲੇਕਿਨ ਅਸਲੀਅਤ ਦੇ ਵਿੱਚ ਕਿਤੇ ਵੀ ਪੈਰ ਜਿਹੜੇ ਆ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਉਹ ਲੱਗ ਨਹੀਂ ਰਹੇ ਜੀ। ਇਹ ਸੱਚਾਈ ਹੈਗੀ ਆ, ਇਹਨਾਂ ਨੂੰ ਕੀ ਕੁਛ ਕਰਨ ਦੀ ਲੋੜ ਹੈਗੀ ਆ ਮੈਨੂੰ ਸੁਜੈਸਟ ਕਰਨ ਦੀ ਲੋੜ ਨਹੀਂ ਹੈਗੀ, ਤੁਸੀਂ ਵੀ ਐਜ ਏ ਜਰਨਲਿਸਟ ਦੱਸ ਸਕਦੇ ਜੇ ਵੀ ਕੀ ਅੱਜ ਕਿੱਥੇ ਖੜੀ ਹੈਗੀ ਆ ਸ਼੍ਰੋਮਣੀ ਅਕਾਲੀ ਦਲ ਜਿਹੜਾ ਬਾਦਲ ਹੈਗਾ, ਕਿ ਜਿਸ ਤਰੀਕੇ ਨਾਲ ਕੋਸ਼ਿਸ਼ ਕੀਤੀ ਜਾ ਰਹੀ ਆ ਕੀ ਇਹ ਰੀਸਟੈਬਲਿਸ਼ਮੈਂਟ ਜਿਹੜੀ ਆ ਹੋ ਸਕਦੀ ਆ ਜਾਂ ਫਿਰ ਕੀ ਕੁਛ ਕਰਨ ਦੀ ਲੋੜ ਹੈਗੀ।
7: ਗੁੱਡ ਲੱਕ ਜੇ ਰੀਸਟੈਬਲਿਸ਼ ਹੋ ਰਿਹਾ, ਪਰ ਆਈ ਡੋਂਟ ਥਿੰਕ ਸੋ। ਵਾਰੀਆ ਸਾਹਿਬ ਕਹਿੰਦੇ ਚੀਜ਼ ਤੇ ਪਾਊਡਰ ਸੀਗਾ ਟਰੱਕ ਵਿੱਚ ਵਿਸਕੌਨਸਨ ਦੇ ਵਿੱਚ, ਲੰਘੇ ਦੇਣੀ ਬਲੂ ਵਾਟਰ ਬ੍ਰਿਜ ਤੇ ਜਿਹੜੀ ਡਰੱਗ ਫੜੀ ਗਈ ਹੈਗੀ ਆ, 27 ਸਾਲ ਦੇ ਬੰਦੇ ਨੇ ਦੱਸਿਆ ਜਿਹੜਾ ਡਰਾਈਵਰ ਸਾਹਿਬ ਕਹਿੰਦਾ ਵੀ ਸੀਲਾਂ ਲਾਈਆਂ ਗਈਆਂ ਸੀਗੀਆਂ, ਜੋ ਕੁ ਇਹਦੇ ਵਿੱਚ ਹੈਗਾ ਵੀ ਮੈਨੂੰ ਨਹੀਂ ਪਤਾ ਹੈਗਾ, ਹੁਣ ਤਾਂ ਇੱਕ ਇਨਵੈਸਟੀਗੇਸ਼ਨ ਚੱਲੇਗੀ। ਪਰ ਫਿਰ ਵੀ ਡਰਾਈਵਰ ਚੰਦਨ ਤਯਾਲ ਇਨਵੈਸਟੀਗੇਟਰ ਨੇ ਦੱਸਿਆ ਸੀਗਾ ਵੀ ਮੈਂ ਤਾਂ ਵੁੱਡ ਪੈਲਸ 'ਤੇ ਚੀਜ਼ ਪਾਊਡਰ ਲੈ ਕੇ ਆ ਰਿਹਾ ਸੀ ਬਰੈਂਪਟਨ ਨੂੰ, ਪਰ ਡਰੱਗ ਕਿਨੇ ਦੇ ਵਿੱਚ ਰੱਖ ਦਿੱਤੀ, ਕੋਕ ਕਿਨੇ ਵਿੱਚ ਆਈ ਉਹ ਮੈਨੂੰ ਨਹੀਂ ਪਤਾ ਹੈਗਾ। ਇਹ ਵੀ ਇੱਕ ਖਬਰ ਕਾਫੀ ਛਾਈ ਪਈ ਆ।
8: 11 ਜੂਨ ਨੂੰ ਅਮਰੀਕਾ ਦੇ ਵਿਸਕਾਨਸਨ ਸਟੇਟ ਤੋਂ ਇੱਕ ਪਨੀਰ ਪਾਊਡਰ ਦਾ ਲੋਡ ਆ ਰਿਹਾ ਸੀਗਾ ਜੀ, ਬਲੂ ਵਾਟਰ ਬ੍ਰਿਜ ਤੇ ਉਹਦੀ ਇਨਸਪੈਕਸ਼ਨ ਹੁੰਦੀ ਆ, ਤਾਂ ਜਿਹੜਾ ਟਰੱਕ ਦਾ ਲੋਅਰ ਬੰਕ ਆ ਉਹਦੇ ਵਿੱਚੋਂ ਦੋ ਵੱਡੇ ਪੈਕਟ ਹੋਮ ਡਿਪੂ ਦੇ ਉੱਪਰ ਲਿਖਿਆ ਹੋਇਆ ਸੀ ਜੀ, ਤੇ ਉਹ ਬਰਾਮਦ ਹੁੰਦੇ ਆ ਜੀ। ਉਸ ਤੋਂ ਬਾਅਦ ਗ੍ਰਿਫਤਾਰੀ ਹੁੰਦੀ ਆ ਜੀ ਚੰਦਨ ਤਾਇਲ ਦੀ, ਤਾਂ ਜਿਹਦੇ ਵੱਲੋਂ ਦਾਅਵਾ ਕੀਤਾ ਗਿਆ ਕਿ ਮੇਰੇ ਨੂੰ ਇਸ ਗੱਲ ਦੀ ਜਾਣਕਾਰੀ ਨਹੀਂ ਸੀ ਕੁਛ। ਸੋਰੀ
7: ਗੋਹਰ ਜੀ, ਫਿਰ ਮੈਂ ਦੂਸਰੇ ਪਾਸੇ ਗੱਲ ਕਰਦਾ ਬਾਰੀ ਸਾਹਿਬ, ਲਾਈਨਾਂ ਡਾਇਲ ਕਰ, ਮੈਂ ਦੂਸਰੇ ਨੰਬਰ ਡਾਇਲ ਕਰ ਲਵੋ। ਸੋ ਕਿਸੇ ਨੇ ਡਾਇਲ ਕਰਨਾ ਹੋਵੇ 416-837-1515 ਦੇ ਕਰ ਸਕਦੇ ਹੋ, 416-837-1515 ਦੇ ਡਾਇਲ ਕਰ ਸਕਦੇ ਹੋ ਜੀ। ਡਾਇਲ ਆ ਗਈ ਆ, ਮਾਫ਼ ਕਰਨਾ ਮੇਰੇ ਕੋਲ ਨੰਬਰ ਨਹੀਂ ਅਨਾਊਂਸ ਹੁੰਦਾ, ਮੈਂ ਕੋਸ਼ਿਸ਼ ਕਰੂੰਗਾ ਜਿੰਨੀਆਂ ਵੀ 530 ਏ ਐਨ ਐਲ ਦੇ ਫੋਨ ਕਾਲਸ ਹੈਗੇ ਆ 6 ਵਜੇ ਤੋਂ ਲੈ ਕੇ 7 ਵਜੇ ਤੱਕ ਸਾਡੇ ਸਟੂਡੀਓ 'ਚ ਹੋ ਜਾਣ। ਨਵ ਏਅਰ ਕੰਫਰਟ ਤੋਂ ਮੇਰੇ ਵੀਰ ਸੰਧੂ ਸਾਹਿਬ, ਜਤਿੰਦਰ ਸਿੰਘ ਸਾਹਿਬ, ਸਤਿ ਸ਼੍ਰੀ ਅਕਾਲ ਜੀ ਐਨ ਪ੍ਰੋਗਰਾਮ ਦੇ ਵਿੱਚ।
3: ਸ਼੍ਰੀਕਾਲ ਜੀ, ਮੈਂ ਸਾਰਾ ਵਾਰਤਾਲਾਪ ਸੁਣਦਾ ਪਿਆ, ਮੈਂ ਇੱਕੋ ਗੱਲ ਕਹਿਣੀ ਚਾਹੁੰਦਾ ਵਾ ਕਿ ਜਦੋਂ ਤੱਕ ਤੁਹਾਡੀ ਕਹਿਣੀ ਔਰ ਕਰਨੀ ਚ ਅੰਤਰ ਰਹੂਗਾ, ਇਹੋ ਜਿਹੀਆਂ ਘਟਨਾ ਵਾਪਰਦੀਆਂ ਰਹਿਣੀਆਂ ਗਿਆ। ਤੁਹਾਡਾ ਅੰਦਰ ਬਾਹਰ ਜਦੋਂ ਇੱਕ ਨੀ ਹੈਗਾ, ਜਦੋਂ ਤੁਹਾਡੇ ਕੁਝ ਕਿੱਦੇ ਹੋਰ ਉਹਨੂੰ ਸੋਚਦੇ ਕੁਝ ਹੋਰ ਹੋ ਗਏ, ਚਾਹੀਦਾ ਤੇ ਆ ਵੀ ਕੋਈ ਗਲਤੀ ਹੋ ਗਈ ਆ ਉਹਨੂੰ ਸਿਰ ਮੱਥੇ ਮੰਨ ਕੇ ਸੁਧਾਰ ਲੈਣ ਚ ਕੋਈ ਇਤਰਾਜ਼ ਨੀ ਆ। ਪਰ ਮੈਨੂੰ ਇਹ ਲੱਗਦਾ ਕਿ ਪੋਲੀਟਿਕਸ ਜ਼ਿਆਦਾ ਹੋ ਰਹੀ ਆ, ਬਾਕੀ ਕੰਮ ਜਿਹੜਾ ਵਾ ਇੰਨਾ ਜ਼ਿਆਦਾ ਨਹੀਂ ਹੋ ਰਿਹਾ। ਜਤੂਨ ਕਰੋ ਜੇ ਆਪਣੇ ਕੋਲ ਗਲਤੀ ਹੋ ਗਈ ਆ, ਝੋਲੀ ਪਵਾ ਕੇ ਜੇ ਆਪਾਂ ਸਵੀਕਾਰ ਕਰ ਲੈਂਦੇ ਹਾਂ। ਔਰ ਮੈਨੂੰ ਇਹ ਲੱਗਦਾ ਕਿ ਗੁਰੂ ਪੰਥ ਆਪਾਂ ਸਾਰੇ ਨਾ ਹਮੇਸ਼ਾ ਕਹਿੰਦੇ ਆ, ਗੁਰੂ ਕਹਿੰਦਾ ਕਿ ਮੇਰੇ ਕੋਲ ਮੈਂ ਤੁਹਾਨੂੰ ਮਾਫ਼ ਕਰੂੰਗਾ, ਕਿਆ ਚਲੋ ਭਾਵੇਂ ਮੋਸ਼ਨ ਨੇ, ਪਰ ਸਾਨੂੰ ਲੱਗਦਾ ਵੀ ਇਹਨਾਂ ਚੀਜ਼ਾਂ ਵੱਲ ਧਿਆਨ ਦੇਣਾ। ਬਾਕੀ ਤੁਹਾਡੇ ਖਿਆਲ ਸੁਣਨਾ ਜੀ, ਥੈਂਕ ਯੂ ਤੁਹਾਡਾ
7: ਬਹੁਤ ਬਹੁਤ ਬਹੁਤ ਧੰਨਵਾਦ। ਨਵੇਰ ਕੰਫਰਟ ਤੋਂ ਜਤਿੰਦਰ ਸੰਧੂ ਸਾਹਿਬ, ਧੰਨਵਾਦ ਤੁਹਾਡਾ। ਮੈਂ ਅਗਲੀ ਕਾਲਾਂ ਲੈ ਲਵਾਂ, ਕਾਲਾਂ ਸਾਰੀਆਂ ਹੀ ਬਿਜ਼ੀ ਹੋ ਗਈਆਂ ਹਨ। ਜਸਵੀਰ ਸਿੰਘ, ਫਿਰ ਗੋਸਲ। ਜਸਵੀਰ ਸਿੰਘ ਸਤਿ ਸ਼੍ਰੀ ਅਕਾਲ ਜੀ।
9: ਅੰਮ੍ਰਿਤ ਸਾਹਿਬ ਤਾਂ ਸਤਿ ਸ਼੍ਰੀ ਅਕਾਲ ਜੀ।
7: ਸਤਿ ਸ਼੍ਰੀ ਅਕਾਲ ਜੀ। ਵੀਰੇ
9: ਅਕਾਲੀ ਦਲ ਦੀ ਗੱਲ ਚੱਲਦੀ ਆ, ਅਕਾਲੀ ਦਲ ਨੇ ਸਾਡੀ ਕੌਮ ਲਈ ਕੀਤਾ ਕੀ ਆ? ਜਿੰਨਾ ਨੁਕਸਾਨ ਸਾਡੇ ਪੰਥ ਦਾ ਕੀਤਾ, ਸਭ ਤੋਂ ਵੱਡੇ ਇਹ ਗਦਾਰ ਨਿਕਲੇ ਜੀ।
7: ਜੀ,
9: ਨਾਂ ਨੂੰ ਯੂਜ਼ ਕਰਕੇ ਇਹਨਾਂ ਨੇ ਖਵਾਉਣਾ ਆਪਣੇ। ਤੰਬਰ ਸਾਹਿਬ ਜੇ ਤੁਸੀਂ ਦੇਖੋ ਹਨਾ, ਮੈਂ ਨਾਂ ਨੀ ਲਾਊਂਗਾ, ਜਦੋਂ ਰਿਫਿਊਜੀਆਂ ਨੂੰ ਪਾਸਪੋਰਟ ਮਿਲਦੇ ਸੀ, ਇੱਕ ਮੀਡੀਆ ਸਲਾਹਕਾਰ ਵੀ ਵਿੱਚੇ ਸੀ ਤੇ ਇਹਨੇ ਲੋਕਾਂ ਨੂੰ ਲੁੱਟਿਆ ਬਹੁਤਿਆ। ਉਹ ਬੋਡੀ ਸ਼ਾਪ ਵਾਲਾ ਬਾਈ ਵੀ ਨਾਲ ਹੁੰਦਾ ਸੀ, ਇਹਨਾਂ ਨੇ ਜਦੋਂ ਪਾਸਪੋਰਟ ਦੋਨੇ ਹੁੰਦੇ ਰਿਫਿਊਜੀਆਂ ਨੂੰ ਆਪਣੇ। ਤੰਬਰ ਸਾਹਿਬ ਬਹੁਤ ਪੈਸਾ ਲੁੱਟਿਆ। ਜੇ ਮੈਂ ਕਹਿੰਦਾ ਇਨਵੈਸਟੀਗੇਟ ਸ਼ੁਰੂ ਹੋ ਜਾਵੇ 1996 ਤੋਂ ਲੈ ਕੇ, ਜਿਹਨਾਂ ਨੂੰ ਪਾਸਪੋਰਟ ਮਿਲੇ ਆ, ਕੌਣ ਦੋਣੇ ਵਾਲਾ ਸੀ? ਇਹ ਅਕਾਲੀ ਦਲ ਦੇ ਜਿਹੜੇ ਵੱਡੇ ਵੱਡੇ ਬੋਰਡ ਆਪਣੀਆਂ ਬੋਡੀ ਸ਼ਾਪਾਂ ਤੇ ਲਾਏ ਸੀ, ਇਹ ਬੜੇ ਤਕੜੇ ਠਾ ਗਿਆ। ਇਹਨਾਂ ਤੋਂ ਬਚੋ ਜੀ, ਧੰਨਵਾਦ ਹੈ, ਚੰਗੇ ਬੰਦੇ ਲੈ ਕੇ ਆਓ। ਮੈਂ ਕਹਿੰਦਾ ਜਿਹੜਾ ਚੰਗਾ ਬੰਦਾ ਅਕਾਲੀ ਦਲ ਲਿਆ, ਠੀਕ ਹੈ ਵਧੀਆ, ਉਹਦੀ ਸਪੋਰਟ ਕਰੋ, ਪਰ ਲੋਕਾਂ ਨੂੰ ਅਕਾਲੀ ਦਲ ਦੇ ਨਾਂ ਤੇ ਲੁੱਟੋ ਨਾ, ਨਾ ਲੋਕਾਂ ਦੇ ਨਿਆਣੇ ਮਰਾਓ। ਧੰਨਵਾਦ ਹੈ ਜੀ,
7: ਬਹੁਤ ਬਹੁਤ ਧੰਨਵਾਦ। ਕਈ ਗੱਲਾਂ ਕਹਿ ਗਈਆਂ, ਤੁਹਾਡੇ ਆਪਣੇ ਵਿਚਾਰ ਹਨ। ਚੰਗੇ ਕੰਮ ਕਰੋ, ਦਿਸਦੇ ਨਹੀਂ ਤਾਂ ਹੀ ਤਾਂ ਲੋਕੀ ਤੁਹਾਨੂੰ ਨਾ ਕਰ ਗਏ, ਹੁਣ ਦਿਸਦੇ ਨਹੀਂ, ਸਪੈਸ਼ਲੀ ਗੁਰੂ ਸਾਹਿਬ ਨਾਲ, ਗੁਰੂ ਸਾਹਿਬ ਦੇ ਅੰਗ ਖਿਲਾਰੇ ਹੋਣ, ਫਿਰ ਤੁਸੀਂ ਜਾਣੇ ਅਣਜਾਣੇ ਕਹਿ ਦਿਓ, ਫਿਰ ਗਲਤੀ ਮਰ ਗਈ, ਫਿਰ ਸੈੱਟ ਮੋਰੇ ਫਿਰ ਝੂਠ ਬੋਲ ਜਾਵੋ, ਲਾਈਨਾਂ ਮੇਰੀਆਂ ਸਾਰੀਆਂ ਬਿਜ਼ੀ ਫਿਰ ਹੋ ਗਈਆਂ। ਗੋਸਲ ਜੀ ਤੁਸੀਂ ਆ ਜਾਓ, ਫਿਰ 8777 ਦੀ ਵਾਰੀ ਹੈ। ਗੋਸਲ ਜੀ ਆ ਜਾਓ।
10: ਹਾਂਜੀ ਭਾਜੀ, ਸਤਿ ਸ਼੍ਰੀ ਅਕਾਲ।
7: ਸਤਿ ਸ਼੍ਰੀ ਅਕਾਲ ਜੀ।
10: ਭਾਜੀ ਤੁਸੀਂ ਇਹ ਗੱਲ ਕਰਦੇ ਸੀ ਬੰਦਾ ਬਾਰਡਰ ਤੇ ਫੜ ਹੁੰਦਾ ਨਾ
7: ਜੀ,
10: ਇਹ ਇਦਾਂ ਦੀ ਕੋਈ ਬੀਜ ਨੀ ਭਾਜੀ, ਇਹ ਨਹੀਂ ਫੜ ਹੁੰਦੇ। ਫੜ ਕੌਣ ਹੁੰਦੇ ਆ? ਆਪਣੇ ਇੰਡੀਅਨ
7: ਜੀ,
10: ਜਾਂ ਆਪਣੇ ਇੰਡੀਅਨ ਗੁਜਰਾਤੀ ਜਾਂ ਪੰਜਾਬੀ, ਜਾਣੀ ਇੰਡੀਆ ਦਾ ਬੰਦਾ ਹੁੰਦਾ ਹੁਣ ਜਿਹੜਾ ਬਾਰਡਰ ਤੋਂ ਡਰੱਗ ਦਿਖਾਉਂਦਾ ਹਨਾ। ਇਹਨਾਂ ਨੂੰ ਭਾਜੀ 25 ਸਾਲ ਹੋ ਗਏ ਇੱਥੇ ਗੰਦ ਪਾਏ ਨੇ
7: ਜੀ,
10: ਇਹ ਅੱਜ ਦੇ ਕੰਮ ਨੀ ਕਰਦੇ ਇਹ 25 ਸਾਲ ਹੋ ਗਏ ਇੱਥੇ, ਕਿਉਂਕਿ ਜਿੱਦਾਂ ਭਾਜੀ ਹੁਣ ਖਬਰਾਂ ਪੜ੍ਹ ਕੇ ਦੱਸਦੇ ਹਨਾ, ਏਦਾਂ ਹੀ ਅੱਜ ਤੋਂ 20 ਸਾਲ 15 ਸਾਲ ਪਹਿਲਾਂ ਬਲਦੇਵ ਮੈਨੂੰ ਦੱਸਦਾ ਹੁੰਦਾ ਸੀ ਏਅਰ ਤੇ ਲੋਕਾਂ ਨੂੰ ਹਨਾ
7: ਜੀ,
10: ਫਿਰ ਬਚ ਲਓ ਮਿੱਤਰੋ, ਤੁਹਾਡੇ ਘਰਾਂ ਤੱਕ ਇਹ ਚੀਜ਼ ਆਉਣੀ ਆ। ਵੈਨਕੋਵਰ ਆਈ ਉਹ 90 ਦੇ ਵਿੱਚ ਹਨਾ, ਉਹ ਜੋ 90 ਦੇ ਵਿੱਚ ਵੈਨਕੋਵਰ ਹੁੰਦਾ ਸੀ ਉਹ ਹੁਣ ਆਪਣੇ ਸਾਰਾ ਕੁਛ ਹੋ ਰਿਹਾ ਭਾਜੀ ਇੱਥੇ
7: ਜੀ, ਜੋ ਨਹੀਂ ਹੋਣਾ ਚਾਹੀਦਾ ਸੀਗਾ।
10: ਬਾਕੀ ਆਹ ਦੇਖੋ ਤੁਸੀਂ ਕੱਲ ਦੀ ਟੋਰਾਂਟੋ ਸਟਾਰ ਦੀ ਖਬਰ ਦੇਖੋ, ਗੁਰਮੁਖ ਭਾਈ ਨੇ ਪੜ੍ਹੀ ਹੋਣੀ ਆ
7: ਜੀ,
10: ਬ੍ਰੈਂਪਟਨ ਦੇ ਵਿੱਚ ਬੰਦੇ ਨੇ 2.2 ਮਿਲੀਅਨ ਦਾ ਘਰ ਲਿਆ
7: ਜੀ,
10: 1 ਮਿਲੀਅਨ ਘਾਟਾ ਪਾ ਕੇ ਵੇਚਤਾ ਹਨਾ, ਹੁਣ $1 ਮਿਲੀਅਨ ਦਾ ਘਾਟਾ ਪਾ ਕੇ ਘਰ ਵੇਚਿਆ। ਇਹ ਮਨੀ 1 ਨੰਬਰ ਦੀ ਥੋੜਾ ਹੋ ਸਕਦੀ ਆ, ਇਹ ਮਨੀ ਚਿੱਟੀ ਕਰਦੇ ਆ 2 ਨੰਬਰ ਦੀ ਮਨੀ, ਇਹ ਸਾਰੀ ਡਰੱਗ ਦੀ ਮਨੀ ਹੈ, ਜਿਹੜਾ $1 ਮਿਲੀਅਨ ਦਾ ਘਾਟਾ ਪਾ ਕੇ ਪ੍ਰੋਪਰਟੀਆਂ ਵੇਚੀਆਂ ਜਾ ਰਹੀਆਂ।
7: ਪੂਰੇ ਅੰਕੜੇ ਹੈ ਨੀ ਬੇ, ਇਹਦੀ ਮਨੀ ਸੀ, ਇਹਦੀ ਮਨੀ ਸੀ, ਆਪਾਂ ਜੋ ਖਬਰ ਹੈਗੀ ਉਹ ਤੇ ਨਜ਼ਰ ਆ ਕੇ ਤੁਹਾਨੂੰ ਦੱਸ ਸਕਦੇ ਹੈਗੇ ਆ ਬੇ, ਹਾਂ ਮਾਰਕੀਟ ਡੀ ਵਈ ਆ, ਬਿਗਰ ਹਾਊਸਿਸ ਬਿਗਰ ਪ੍ਰੋਬਲਮ ਆਈਆਂ ਹੋਈਆਂ ਹਨ, ਨਹੀਂ ਅਫੋਰਡ ਹੋ ਰਿਹਾ, ਸਟੂਡੈਂਟ ਵਾਪਸ ਚਲ ਗਏ ਹਨ, ਨਹੀਂ ਮੁੜ ਕੇ ਇੱਥੇ ਰੈਂਟ ਦੇ ਰਹਿ ਰਹੇ, ਜੇ ਰੈਂਟ ਦੇ ਰਹਿ ਰਹੇ ਹਨ, ਅੱਜ ਕੱਲ੍ਹ ਸਸਤਾ ਰੈਂਟ ਮਿਲ ਰਿਹਾ, ਉਹ ਫੋਨ ਚੱਕਦੇ ਆ, ਕਾਲ ਕਰਦੇ ਆ ਵੀ ਦੇਖੋ ਨਹੀਂ ਤਾਂ $200 ਮਹੀਨੇ ਦਾ ਘਟਾ ਦਿਓ, ਸਾਨੂੰ ਸਸਤਾ ਹੋਰ ਮਿਲਦਾ। ਸਸਤਾ ਕਿੱਦਾਂ ਮਿਲਦਾ? ਦੂਸਰੇ ਪਾਸੇ ਘਰ ਖਾਲੀ ਹਨ, ਸੋ ਘਰਾਂ ਦੀਆਂ ਪ੍ਰਾਈਸਾਂ ਤਾਂ ਡਿਗੀਆਂ ਡਿਗੀਆਂ, ਸਪਲਾਈ ਵੱਧ ਆ ਅਤੇ ਡਿਮਾਂਡ ਘੱਟ ਹੈਗੀ ਆ, ਜੋਬ ਸਿਚੁਏਸ਼ਨ ਹਜੇ ਇੰਨੀ ਕ੍ਰੀਏਟ ਨਹੀਂ ਹੋਈ ਤਾਂ ਘਰਾਂ ਦੀ ਪੈਸੇ ਡਿੱਗ ਰਹੀਆਂ। ਜਿਹੜਾ ਘਰ 2.2 ਮਿਲੀਅਨ ਦਾ ਵਿਕਿਆ ਸੀਗਾ ਉਹ 9.5 ਲੱਖ ਦਾ ਵਿਕਿਆ, ਹੁਣ 9.5 ਲੱਖ ਦਾ ਘਾਟਾ ਪਿਆ। ਇਟਸ ਅਮੇਜ਼ਿੰਗ ਹਾਊ ਮਚ ਮਨੀ ਹਾਊਸਿਸ ਆਰ ਲੂਜ਼ਿੰਗ, ਨਹੀਂ ਨਹੀਂ ਲੂਜ਼ ਹੋਣੀ ਚਾਹੀਦੀ ਕਿਸੇ ਦੇ ਪੈਸੇ। ਪੈਸੇ ਕਿੱਥੋਂ ਆਏ ਆ, ਕਿੱਦਾਂ ਆਇਆ, ਜਦ ਤੱਕ ਪੂਰੀ ਇਨਵੈਸਟੀਗੇਸ਼ਨ ਨਹੀਂ ਹੁੰਦੀ ਆਪਾਂ ਉਦੋਂ ਨਹੀਂ ਕੁਝ ਕਹਿ ਸਕਦੇ। ਪਰ ਪੈਸਾ ਕਿਸੇ ਦਾ ਜਿਹੜਾ ਕਹਿੰਦੇ ਇੱਦਾਂ ਜਦੋਂ ਲੂਜ਼ ਹੁੰਦਾ ਨਾ, ਪਰਿਵਾਰ ਖਿਲਰ ਜਾਂਦਾ, ਉੱਠਣਾ ਬੜਾ ਔਖਾ ਹੁੰਦਾ ਆ।

0: ਉਡੇ ਹੋਏ ਆ ਵੀ ਏਦਾਂ ਲੱਗਦਾ ਮੂੰਹ ਥੱਲੇ ਨੂੰ ਕੀਤਾ ਜਿਹੜਾ ਮੱਝ ਘਾਹ ਚੁਗਦੀ ਹੁੰਦੀ ਹੈ ਨਾ, ਖਾਂਦੀ ਹੁੰਦੀ ਆ। ਉਹਨਾਂ ਨੇ ਜੀ ਹੁਣ ਜੀ ਉੱਥੇ ਇੱਕ ਘਾਹ ਕੱਟ ਦਿੱਤਾ, ਹਜੇ ਉਹ ਜਿਹੜਾ ਬੈਕ ਕੋਲ ਕਦੋਂ ਮੂਵ ਕਰਨਾ ਉਹਦਾ ਕਿਰਾਇਆ ਕੌਣ ਦੇ ਰਿਹਾ ਇਹ ਪਤਾ ਕਰਨ ਦੀ ਕੋਸ਼ਿਸ਼ ਕਰਦੇ ਆ, ਪਰ ਹਜੇ ਤੱਕ ਉਹ ਉੱਥੇ ਹੌਸਪੀਟਲ ਕਹਿੰਦੇ ਸ਼ਾਇਦ ਬਟਨ ਪ੍ਰੈਸ ਕਰਕੇ ਨਾ ਥੱਲੇ ਉੱਪਰ ਆਵੇ। ਉਹ ਸਾਡੀ ਉਂਗਲ ਟੁੱਟੀ ਹੋਈ ਸੀ ਤਾਂ ਕਰਕੇ ਮੈਨੂੰ ਜਾਣਾ ਪਿਆ, ਦੁਬਾਰਾ ਤੋੜ ਕੇ ਫੇਰ ਸਿੱਧੀ ਕਰ ਦੇਣਗੇ ਕੱਲ੍ਹ ਨੂੰ, ਅਤੇ ਸ਼ਾਇਦ ਪੱਟੀ ਜੀ ਬਣਨੀ ਪਈ। ਮੈਂ ਦੱਸ ਦੇਵਾਂ, ਮੈਂ ਡਾਕਟਰ ਨਾਲ ਗੱਲ ਕੀਤੀ, ਨਰਸ ਨਾਲ ਗੱਲ ਕੀਤੀ, ਕਹਿੰਦੇ ਇੱਥੇ ਇੱਕ ਨਹੀਂ ਦੋ ਹੌਸਪੀਟਲ ਆਉਣੇ ਚਾਹੀਦੇ ਬਾਜੀ, ਇਹ ਗੇਮਾਂ ਪੋਲੀਟਿਕਸ ਖੇਡ ਰਹੇ ਹਨ, ਇਟਸ ਨੋਟ ਰਾਈਟ। ਸੋ ਬਿਜ਼ੀ ਹਨ ਹੌਸਪੀਟਲ ਵਾਲੇ, ਪਰ ਇੱਕ ਹੋਰ ਆਉਣਾ ਚਾਹੀਦਾ। ਜਿੱਦਾਂ ਪ੍ਰੋਮਿਸ ਕੀਤਾ ਗਿਆ, ਜਿੱਦਾਂ ਪੈਸਾ ਇਕੱਠਾ ਕੀਤਾ ਗਿਆ ਨਾ, ਉਹ ਜਵਾਬ ਇੱਕ ਦਿਨ ਦੇਣਗੇ ਜ਼ਰੂਰ। ਤੁਸੀਂ ਮੰਗਿਓ ਯਾਰ, ਹੁਣ ਇਹ ਫੋਰ ਦੀ ਜਿਹੜੇ MPP ਛੁੱਟੀਆਂ 'ਤੇ ਹਨ, ਉਹਨਾਂ ਨੇ ਬਾਰਬਿਊ ਕਿਤੇ ਆਉਣਾ, ਉਹਨਾਂ ਨੇ ਭੋਗਾ 'ਤੇ ਆਉਣਾ, ਖਾਣ ਪਰ ਪੁੱਛਿਆ ਕਰੋ ਰੋਕ ਕੇ ਵੀ ਯਾਰ ਸਾਡਾ ਹੌਸਪੀਟਲ ਕਿੱਥੇ ਗਿਆ। ਇਹ ਨਾ ਕਿ ਉਹ ਸਾਡਾ ਸਰਪੰਚ, ਸਾਡੀ ਸਰਕਾਰ, ਫਿਰ ਤੁਸੀਂ ਕੀ ਕਰਦੇ ਉੱਥੇ ਛੁੰਛਨੇ ਗੜਗਾਉਣ ਗਏ ਹੋ ਯਾਰ, ਆ ਕੇ ਦੱਸ ਦੇਵੋ। ਜਦੋਂ ਇਲੈਕਸ਼ਨ ਆਉਣੀ ਫਿਰ ਹਰ ਇੱਕ ਵਿਸ਼ੇ 'ਤੇ ਗੱਲ ਕਰ ਲੈਂਦੇ ਆ, ਹੁਣ ਤਾਂ ਗੱਲ ਕਰ ਲਵੋ ਨਾ, ਹੁਣ ਵੀ ਗੱਲ ਕਰ ਲਵੋ ਵੀ ਦੱਸੋ ਵੀ ਕੀ ਕੁਝ ਹੋ ਰਿਹਾ ਹੈਗਾ। ਜੇ ਹਿੰਮਤ ਹੈਗੀ ਆ ਤਾਂ ਲੀਡਰ ਬਾਰੇ ਦੱਸੋ ਵੀ ਸਾਡਾ ਲੀਡਰ ਸਾਨੂੰ ਆਹ ਨਹੀਂ ਕਰ ਦਿੰਦਾ। ਲੋਕਾਂ ਨੇ ਪੈਸੇ ਦਿੱਤੇ ਹੋਏ ਆ, ਉਹ ਵੀ ਰਿਸੈਸ਼ਨ ਦੇ ਵਿੱਚ ਪੈਸੇ ਦਿੱਤੇ ਹੋਏ ਆ ਵੀ ਸਾਨੂੰ ਹੌਸਪੀਟਲ ਚਾਹੀਦਾ, ਹੌਸਪੀਟਲ ਆਉਣਾ ਚਾਹੀਦਾ, ਉਹਨਾਂ ਨੂੰ ਜਵਾਬ ਕੌਣ ਦਊਗਾ? ਸਾਡੇ ਸੋ ਕਾਲ ਜਿਹੜੇ ਓਰੀਜਨਲ ਕੌਂਸਲਰ ਸੀ ਇਹ ਸੀਗੇ, ਉਹ ਨਹੀਂ ਦੇ ਰਹੇ। ਸੋ ਮੈਨੂੰ ਮੌਕਾ ਮਿਲਿਆ ਜਾਣ ਦਾ ਹਜੇ ਤੱਕ, ਸ਼ਾਇਦ ਬਟਨ ਪ੍ਰੈਸ ਕਰਕੇ ਨਾ ਉੱਪਰੋਂ ਨਿਕਲਿਆ ਵੀ AI ਵਾਂਗ ਹੌਸਪੀਟਲ ਬਾਹਰ ਆ ਜਾਵੇ, ਪਰ ਆਇਆ ਨਹੀਂ ਹੈਗਾ। 8777 ਤੁਸੀਂ ਇਹ 'ਤੇ ਹੋ ਜੀ।
1: ਹਾਂਜੀ ਭਾਅ ਜੀ, ਸਤਿ ਸ਼੍ਰੀ ਅਕਾਲ, ਬਹੁਤ ਵਧੀਆ ਪ੍ਰੋਗਰਾਮ,
0: ਧੰਨਵਾਦ ਜੀ।
1: ਹਾਂਜੀ ਸਰ ਜੀ, ਮੈਨੂੰ ਸਮਝ ਨਹੀਂ ਆਉਂਦੀ, ਵੇਖੋ ਲਾਗੇ ਅਮਰੀਕਾ ਵਾ, ਇੱਕ ਕੈਨੇਡਾ ਦੇ ਜਿਹੜੇ ਮੰਤਰੀ ਆ ਜੋ ਵੀ ਕਿੰਨੇ ਜਿਹੜੇ ਪੋਲੀਟੀਸ਼ੀਅਨ ਹੈ
0: ਜੀ,
1: ਸੁੱਤੇ ਰਹੇ ਇੰਨਾ ਚਿਰ, ਜਾਂ ਮੈਂ ਪਿਛਲੇ 50 ਸਾਲ ਦੀ ਗੱਲ ਕਰ ਲਵਾਂ, ਇਹ ਸੁੱਤੇ ਹੀ ਰਹੇ। ਕੈਨੇਡਾ ਦੇ ਇੰਨੇ ਵਧੀਆ ਇਹਦੇ ਰਿਸੋਰਸਿਸ ਹੈਗੇ ਆ ਜੋ ਵੀ ਆ ਬਣਾਉਣ, ਨਾ ਇਹਨਾਂ ਕੋਲ ਰਿਫਾਇਨਰੀ ਲੱਗੀ, ਨਾ ਇਹਨਾਂ ਕੋਲ ਸੜਕਾਂ ਬਣੀਆਂ, ਨਾ ਇਹਨਾਂ ਕੋਲ ਮੈਡੀਕਲ ਸਿਸਟਮ ਠੀਕ ਹੋਇਆ। ਕਹਿੰਦੇ ਜੀ ਇਹ ਪੈਸਾ ਯੂਕਰੇਨ ਨੂੰ ਦੇਈ ਜਾਂਦੇ ਆ, ਫਲਾਣੇ ਨੂੰ ਦੇਈ ਜਾਂਦੇ ਆ, ਕੈਨੇਡਾ ਨੂੰ ਕਿੰਨੇ ਦਿੱਤਾ ਕਦੀ ਪੈਸਾ? ਇਹਨਾਂ ਕੋਲ ਧਿਆਨ ਹੀ ਨਹੀਂ ਦਿੱਤਾ ਗਿਆ ਕੈਨੇਡਾ ਬਾਰੇ ਜੀ।
0: ਹੁਣ ਵਾਪਸ ਮੰਗ ਲੈ, ਜਿਸ ਅਸੀਂ ਆਪ ਔਖਾ ਟਾਈਮ ਕਰ ਲਿਆ, ਯੂਕਰੇਨ ਕੋਲ ਵਾਪਸ ਲਓ, ਸਾਨੂੰ ਤਾਂ ਯੂਕਰੇਨ ਗਿਣੀ ਗਿਆ ਰਿਸੈਸ਼ਨ ਵਿੱਚ, ਪਰ ਆਪਾਂ ਚਲ ਗਏ ਆ। ਦੈਟਸ ਅ ਸੈਡ ਸਟੋਰੀ, ਜਿਹਨਾਂ ਨੂੰ ਆਪਾਂ ਪੈਸੇ ਦੇ ਰਹੇ ਆ ਉਹ ਰਿਸੈਸ਼ਨ ਵਿੱਚ ਨਹੀਂ ਗਏ, ਬਸ ਅਸੀਂ ਦੇ ਰਹੇ ਹਾਂ ਤੇ ਅਸੀਂ ਚਲ ਗਏ। ਕਹਿੰਦੇ ਵੀ ਸਰਕਾਰਾਂ ਨੂੰ ਦੇਣਾ ਪੈਂਦਾ ਇਹ ਨੇਟੋ ਦੇ, 100% ਦੇਣਾ ਪੈਂਦਾ, ਪਰ ਇੰਨਾ ਵੀ ਨਾ ਤੰਗ ਕਰੋ ਨਾ। ਮੈਨੂੰ ਕਾਲਾਂ ਆ ਰਹੀਆਂ ਮੇਰੇ ਸੈੱਲ ਫੋਨ 'ਤੇ ਵੀ, ਠਹਿਰ ਕੇ ਕਾਲ ਕਰ ਲਿਓ ਪਲੀਜ਼, ਬਾਕੀ ਗੱਲ ਲੈ ਲਓ। 8577 ਜ਼ੀਰ 'ਤੇ ਹੋ ਜੀ, 8577 ਜ਼ੀਰ 'ਤੇ ਹੋ ਜੀ। ਲਓ ਜੀ, ਬਾਰੀ ਸਾਹਿਬ ਤੁਸੀਂ ਇੱਕ ਦੋ ਖਬਰਾਂ 'ਤੇ ਨਜ਼ਰ ਰੱਖੋ, ਅਤੇ ਮੈਂ ਡਰੱਗ ਦੀ ਵੀ ਗੱਲ ਕੀਤੀ ਕਿ ਕੇਸਾਂ ਨਾਲ ਢੋਈ ਜਾ ਰਹੀ ਹੈਗੀ ਆ, ਲੋਕ ਫੜੇ ਜਾ ਰਹੇ ਹਨ, ਅਤੇ ਪੰਜਾਬੀ ਛਾਏ ਪਏ ਹਨ ਮੋਸਟਲੀ, ਦੇਖਿਆ ਜਾਵੇ ਆਪਾਂ ਹੁਣ ਪੰਜਾਬੀ ਦੀ ਗੱਲ ਕਰਨੀ ਜੇ ਫੜੇ ਜਾਂਦੇ, ਜਿਹੜੇ ਫੜੇ ਜਾਂਦੇ ਆਪਾਂ ਉਹਨਾਂ ਦੀ ਗੱਲ ਕਰਨੀ ਆ। ਤੁਸੀਂ ਇਸ ਖਬਰ 'ਤੇ ਨਜ਼ਰ ਰੱਖੋ, ਇੱਕ ਵਾਰੀ ਹੋਰ ਖਬਰ ਸਾਂਝੀ ਕਰ ਲਓ, ਜਦ ਤੱਕ ਮੈਂ ਆਪਣਾ ਸੈੱਲ ਫੋਨ ਦੇ ਲਵਾਂ, ਕਾਫੀ ਵੱਜ ਰਿਹਾ ਹੈਗਾ
2: ਜੀ। ਇਹਦੇ ਨਾਲ ਹੀ ਤੰਬਰ ਸਾਹਿਬ ਆਪਾਂ ਇਹ ਗੱਲ ਆਪਣੇ ਸਰੋਤਾਂ ਨਾਲ ਸਾਂਝੀ ਕਰਾਂਗੇ, ਆਪਣੇ ਦੇਸ਼ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੇ ਹੋਣੀ ਇਸ ਵਕਤ ਫਰਾਂਸ ਪਹੁੰਚ ਚੁੱਕੇ ਆ ਜੀ। ਉਹਨਾਂ ਨੇ ਕੁਛ ਉੱਥੇ ਨਿਊ ਵਰਲਡ ਆਰਡਰ ਦੇ ਉੱਪਰ ਕੁਛ ਟਿੱਪਣੀਆਂ ਕੀਤੀਆਂ ਨੇ, ਜਿਹੜੀਆਂ ਕਿ ਆਪਣੇ ਸਰੋਤਿਆਂ ਨਾਲ ਸਾਂਝੀਆਂ ਕਰਾਂਗੇ। ਕੁੱਲ ਮਿਲਾ ਕੇ ਆਪਾਂ ਇਹ ਕਹਿ ਸਕਦੇ ਹਾਂ ਕਿ ਉਹਨਾਂ ਨੇ ਅਮਰੀਕਾ ਨੂੰ ਦੁਬਾਰਾ ਉਸ ਇੱਕ ਵਿਊ ਪੁਆਇੰਟ ਨੂੰ ਚੁਣੌਤੀ ਦਿੱਤੀ ਆ। ਪ੍ਰਧਾਨ ਮੰਤਰੀ ਮਾਰਕ ਕਾਰਨੀ ਉਹਨਾਂ ਨੇ ਅੰਤਰਰਾਸ਼ਟਰੀ ਜਿਹੜਾ ਮੀਡੀਆ ਹੈ ਉਹਨੂੰ ਸੰਬੋਧਨ ਕਰਦੇ ਹੋਇਆ ਇਹ ਗੱਲ ਕਹੀ ਹੈਗੀ ਆ ਤਮਰ ਸਾਹਿਬ, ਕਿ ਜਿਹੜਾ ਨਿਊ ਵਰਲਡ ਆਰਡਰ ਹੈ ਉਹਨੂੰ ਹੁਣ ਇੱਕ ਦੇਸ਼ ਜਿਹੜਾ ਉਹ ਸੰਚਾਲਨ ਉਹਦਾ ਨਹੀਂ ਕਰ ਸਕਦਾ, ਜਾਂ ਦੂਜੇ ਸ਼ਬਦਾਂ ਦੇ ਵਿੱਚ ਜਿਹੜਾ ਨਿਊ ਵਰਲਡ ਆਰਡਰ ਦੇ ਉੱਪਰੋਂ ਜਿਹੜੇ ਦੇਸ਼ਾਂ ਦੀਆਂ ਉਮੀਦਾਂ ਹੈਗੀਆਂ ਨੇ ਸਾਰੇ ਵੱਖ ਵੱਖ ਦੇਸ਼ਾਂ ਦੀਆਂ
0: ਜੀ,
2: ਉਹ ਇੱਕ ਦੇਸ਼ ਦੇ ਸੰਚਾਲਨ ਤੋਂ ਜਾਂ ਰੈਗੂਲੇਸ਼ਨ ਤੋਂ ਉਹ ਪੂਰੀਆਂ ਨਹੀਂ ਹੋ ਸਕਦੀਆਂ। ਇਹ ਗੱਲ ਪ੍ਰਧਾਨ ਮੰਤਰੀ ਮਾਰਕ ਕਾਰਨੇ ਹੁਣ ਜ਼ੋਰ ਦੇ ਕੇ ਕਹੀ ਹੈਗੀ ਆ ਕਿ ਅੱਜ ਸਮਾਂ ਏਦਾਂ ਦਾ ਆ ਗਿਆ ਕਿ ਨਿਊ ਵਰਲਡ ਆਰਡਰ ਦੇ ਉੱਪਰ ਜਿੱਥੇ ਅਮਰੀਕਾ ਜਿਹਨੂੰ ਰੈਗੂਲੇਟ ਕਰ ਰਿਹਾ ਹੈਗਾ ਉਹਦੇ ਵਿੱਚ ਜਿਹੜੇ ਸਾਰੇ ਦੇਸ਼ ਆ ਉਹਨਾਂ ਦੀ ਜਿਹੜੀਆਂ ਉਮੀਦਾਂ ਹੈਗੀਆਂ ਜਾਂ ਜਿਹੜੇ ਕੁਐਸਚਨ ਹੈਗੇ ਆ ਉਹਨਾਂ ਦੇ ਆਨਸਰ ਨਹੀਂ ਮਿਲ ਸਕਦੇ। ਸੋ ਉਹਨਾਂ ਨੇ ਕਲੈਕਟਿਵ ਦਾ ਆਪਾਂ ਕਹਿ ਸਕਦੇ ਹਾਂ ਕਿ ਸਮੁੱਚੇ ਤੌਰ ਤੇ ਇਹ ਗੱਲ ਕੀਤੀ ਹੈਗੀ ਹੈ ਕਿ ਇੱਕ ਟੀਮ ਵਰਕ ਜਿਹੜਾ ਉਹ ਕੰਮ ਕਰ ਸਕਦਾ ਇਹਦੇ ਉੱਪਰ ਬੈਟਰ ਤਰੀਕੇ ਦੇ ਨਾਲ
0: ਜੀ,
2: ਤੇ ਜਿਹੜਾ ਵਰਲਡ ਆਰਡਰ ਹੈਗਾ ਉਹਦੇ ਵਿੱਚ ਤਾਂ ਜੋ ਸਾਰੇ ਦੇਸ਼ ਬਰਾਬਰ ਤਰੱਕੀ ਕਰ ਸਕਣ। ਸੋ ਜਿਹੜਾ ਇਹ ਦੁਬਾਰਾ ਹੁਣ ਜ਼ੋਰ ਦੇ ਕੇ ਪ੍ਰਧਾਨ ਮੰਤਰੀ ਹੁਣ ਬਿਆਨ ਦੇ ਦਿੱਤਾ ਇਹਦਾ ਮਤਲਬ ਇਹ ਹੈਗਾ ਕਿ ਜਿਹੜਾ ਅਮਰੀਕਾ ਦੀ ਰਜੀਮ ਦਾ ਇੱਕ ਨਿਊ ਵਰਲਡ ਆਰਡਰ ਦੇ ਉੱਪਰ ਅਮਰੀਕਾ ਦਾਵਾ ਕਰਦਾ ਹੈਗਾ ਜਾਂ ਇਨਡਾਇਰੈਕਟਲੀ ਉਹਨੂੰ ਅੱਗੇ ਟੋ ਵੀ ਕਰ ਰਿਹਾ ਆ,

0: ਪ੍ਰਧਾਨ ਮੰਤਰੀ ਹੋਣਾ ਦਾ ਦੁਬਾਰਾ ਇੱਕੋ ਇੱਕ ਆਗੂ ਹੈਗੇ ਆ ਜਿਨ੍ਹਾਂ ਦਾ ਕੱਲ ਵਰਲਡ ਭਾਰਤ ਦੇ ਵਿੱਚ ਬਿਆਨ ਆਇਆ। ਦੇਖੋ G7 ਦੇਸ਼ਾਂ ਸਾਰੇ ਮੁਲਕ ਜਾ ਰਹੇ ਆ, ਠੀਕ ਹੈ ਜੀ, ਲੇਕਿਨ ਕਿਸੇ ਦਾ ਵੀ ਬਿਆਨ ਇੱਦਾਂ ਦਾ ਨਹੀਂ ਆਇਆ। ਤਾਂ ਅੱਜ ਪ੍ਰਧਾਨ ਮੰਤਰੀ ਹੋਣਾ ਦਾ ਬਿਆਨ ਜਿਹੜਾ ਕੱਲ ਦਾ ਚਰਚਾ ਜਾਏਗਾ ਅੰਤਰਰਾਸ਼ਟਰੀ ਮੀਡੀਆ 'ਚ, ਜਿਵੇਂ ਪਹਿਲਾਂ ਉਹਨਾਂ ਦਿੱਤੇ ਕੁਛ ਬਿਆਨ ਇੱਦਾਂ ਦੇ ਹੈਗੇ ਆ ਜਿਹਦੇ ਤੋਂ ਅਮੈਰੀਕਾ ਸੁਭਾਵਿਕ ਹੀ ਹੈ ਕਿ ਅਸਹਿਜ ਮਹਿਸੂਸ ਕਰੂਗਾ ਜੀ। ਸੋ ਉਹ ਕੀ ਨੀਤੀ ਟੋਹ ਕਰਕੇ ਚੱਲ ਰਿਹਾ ਅਮੈਰੀਕਾ ਪ੍ਰਤੀ, ਤੇ ਯੂਰਪ ਦੇ ਐਜ ਇਕੁਅਲ ਟੂ ਅਮੈਰੀਕਾ ਕਿੱਦਾਂ ਦੀ ਕੋਲੈਬੋਰੇਸ਼ਨ ਜਿਹੜੀ ਆ ਉਹਨਾਂ ਦੀ ਫੈਡਰਲ ਨੀਤੀ ਦੇ ਵਿੱਚ ਹੈਗੀ ਆ ਜਾਂ ਜਿਹੜੀ ਡਿਪਲੋਮੈਸੀ ਹੈਗੀ ਆ ਉਹਦੇ 'ਚ ਹੈਗੀ ਆ, ਇਹਦਾ ਜਵਾਬ ਤਾਂ ਪ੍ਰਧਾਨ ਮੰਤਰੀ ਹੁਣੀ ਆਪਣੇ ਮੀਡੀਆ ਨੂੰ ਦੇ ਸਕਦੇ ਆ ਜਾਂ ਆਪਣੇ ਕੈਨੇਡਾ ਦੇ ਲੋਕਾਂ ਨੂੰ ਦੇ ਸਕਦੇ ਆ ਕਿ ਜਿੰਨਾ ਵੀ ਪ੍ਰਧਾਨ ਮੰਤਰੀ ਹੁਣੀ ਜਿਹੜਾ ਅਮੈਰੀਕਾ ਰਜੀਮ ਜਿਹੜੀ ਹੈਗੀ ਆ ਨਿਊ ਵਰਲਡ ਆਰਡਰ ਦੇ ਉੱਪਰ ਉਹ ਨਿਊਟਰਲਾਈਜੇਸ਼ਨ ਦੀ ਗੱਲ ਕਰਨਗੇ, ਅਮੈਰੀਕਾ ਦਾ ਜਿਹੜਾ ਹੋਲਡ ਅਪ ਹੈਗਾ ਉਹਦੀ, ਉਹਨਾਂ ਹੀ ਸਾਡੇ ਜਿਹੜੇ ਰਿਲੇਸ਼ਨ ਹੈਗੇ ਆ ਪਰਸਪਰ ਵਪਾਰ ਦੇ, 1 ਟ੍ਰਿਲੀਅਨ ਦਾ ਵਪਾਰ ਸੀਗਾ ਉਹ ਪ੍ਰਭਾਵਿਤ ਹੋਊਗਾ। ਲੇਕਿਨ ਕੁੱਲ ਮਿਲਾ ਕੇ ਏਦਾਂ ਦੀਆਂ ਗੱਲਾਂ ਕੁਛ ਕੀਤੀਆਂ
1: ਜਾਂਦੀਆਂ। ਸਗਰਾਜ ਸੰਧੂ ਨੂੰ ਸਗਰਾਜ ਜੀ ਸਤਿ ਸ੍ਰੀ ਅਕਾਲ ਜੀ, ਕਾਫੀ ਲੰਬੇ ਸਮੇਂ ਤੋਂ ਹੋਲਡ ਤੇ, 3056 ਤੁਸੀਂ ਵੀ ਹੋਲਡ ਤੇ, ਹੋਰ ਲਾਈਨਾਂ ਵੀ ਹੋਲਡ ਤੇ, ਹੋਲਡ ਤੇ ਰੱਖੋ। ਸੰਧੂ ਸਾਹਿਬ ਸਤਿ ਸ੍ਰੀ ਅਕਾਲ ਜੀ ਆਇਆਂ ਨੂੰ ਪ੍ਰੋਗਰਾਮ ਦੇ ਵਿੱਚ।
2: ਸਤਿ ਸ੍ਰੀ ਅਕਾਲ ਤੰਬੜ ਸਾਹਿਬ, ਤੁਹਾਨੂੰ ਵਾਰੀਆ ਸਾਹਿਬ ਨੂੰ ਵੀ ਸਤਿ ਸ੍ਰੀ ਅਕਾਲ
1: ਜੀ।
2: ਤੇ ਤੁਸੀਂ ਅੱਜ ਫਿਰ ਇਹ ਬ੍ਰੈਂਪਟਨ ਦੇ ਜਿਹੜੇ ਪੋਲੀਟੀਸ਼ੀਅਨ ਬਿਕਾਮ ਮਦਾਰੀ ਆ, ਇਹਨਾਂ ਦੇ ਝੁਰਰੂ ਦੀ ਗੱਲ ਫਿਰ ਛੇੜ ਦਿੱਤੀ ਤੁਸੀਂ ਅੱਜ, ਹੈ ਨਾ, ਸੋਮਵਾਰ ਨੂੰ
1: ਜੀ,
2: ਕਿਉਂਕਿ ਇਹਨਾਂ ਕੋਲ ਇਲੈਕਸ਼ਨ ਦੇ ਵਿੱਚ ਕਹਿਣ ਕਹਾਉਣ ਨੂੰ ਬਹੁਤ ਘੱਟ ਹੁੰਦਾ ਆ, ਤੇ 3 ਝੁਰਰੂਆਂ ਦੀ ਗੱਲ ਕਰਦੇ ਆ, ਇੰਸ਼ੋਰੈਂਸ, ਹੋਸਪਿਟਲ ਤੇ ਯੂਨੀਵਰਸਿਟੀ,
1: ਕੁਛ ਨੀ ਆਇਆ ਇੱਥੇ।
2: ਤੇ ਔਰ ਇਹਦੇ ਵਿੱਚ ਜਿਹੜੀ ਗੱਲ ਹੁਣ ਨਿਕਲ ਕੇ ਅੱਗੇ ਆਉਣੀ ਆ ਫਿਊਚਰ ਦੇ ਵਿੱਚ, ਮੈਂ ਥੋੜਾ ਜਿਹਾ ਐਡਵਾਂਸ ਹੀ ਦੱਸ ਦਿਆਂ
1: ਜੀ
2: ਸਰੋਤਿਆਂ ਨੂੰ ਕਿ ਇਹਨਾਂ ਨੇ ਹੁਣ ਇਹ ਸਾਰਾ ਕੁਛ ਕਿਹਦੀ ਝੋਲੀ ਪਾਉਣ ਜਾ ਰਹੇ ਆ। ਇਹ ਗੱਲ ਇਹ ਕਹਿ ਰਹੇ ਕਿ 2022 ਤੋਂ ਫੰਡਿੰਗ ਜਿਹੜੀ ਬਰਕਰਾਰ ਆ ਹੋਸਪਿਟਲ ਦੀ
1: ਜੀ,
2: ਤੇ ਗਵਰਨਮੈਂਟਸ ਵੱਲੋਂ ਤੇ ਹੋਰ ਬਿਊਰੋਕਰੇਟਸ ਆਲੇ ਦੁਆਲੇ ਉਹਨਾਂ ਵੱਲੋਂ ਕਿਸੇ ਵੱਲੋਂ ਡਿਲੇ ਨੀ ਹੈਗਾ ਹੋਸਪਿਟਲ। ਹੋਸਪਿਟਲ ਜੇ ਡਿਲੇ ਹੈਗਾ ਤਾਂ ਵਿਲੀਅਮ ਔਸਲਰ ਫਾਊਂਡੇਸ਼ਨ ਵੱਲੋਂ ਕਹਿੰਦੇ ਡਿਲੇ ਆ, ਜਿਹੜੀਆਂ ਕਿ ਆਲਰੇਡੀ 2 ਹੋਸਪਿਟਲ ਨੂੰ ਰਨ ਕਰਦੀਆਂ, ਇੱਕ ਜਿਹੜਾ ਬ੍ਰੈਂਪਟਨ ਦੇ ਵਿੱਚ ਬਵੇੜ ਤੇ ਆ ਤੇ ਇਟੋਵਿਕੋ ਦੇ ਵਿੱਚ ਆ। ਹੁਣ ਤੁਸੀਂ ਇਹ ਗੱਲ ਯਾਦ ਰੱਖਿਓ, ਫਿਊਚਰ ਦੇ ਵਿੱਚ ਇਹਨਾਂ ਨੇ ਸਾਰਾ ਭਾਂਡਾ ਜਿਹੜਾ ਹੈਗਾ ਸਾਰੇ ਪਾਸੇ ਦਾ ਇਹ ਵਿਲੀਅਮ ਔਸਲਰ ਫਾਊਂਡੇਸ਼ਨ ਦੇ ਉੱਤੇ ਭੰਨਣਾ ਆ ਕਿ ਉਹਨਾਂ ਕੋਲੋਂ 2022 ਤੋਂ ਲੈ ਕੇ ਹੁਣ ਤੱਕ ਜਿਹੜਾ ਆ ਕੋਈ ਇਹ ਹੋਸਪਿਟਲ ਦਾ ਖਰੜਾ ਕਹਿ ਲਈਏ ਜਾਂ ਇਹਦੀ ਜੋਤ ਬੰਦੀ ਜਿਹੜੀ ਆ ਉਹ ਹਜੇ ਤੱਕ ਨਹੀਂ ਘੜੀ ਗਈ। ਇਹ ਗੱਲ ਨੋਟ ਕਰ ਲਿਓ, ਇਹਨਾਂ ਨੇ ਹੁਣ ਇਹ ਸਾਰਾ ਕੁਛ ਲਿਆ ਕੇ ਇਸ ਗੱਲ ਦੇ ਉੱਤੇ ਸਿੱਟਣਾ ਆ ਜੀ।
1: ਸੰਧੂ ਸਾਹਿਬ ਬਹੁਤ ਬਹੁਤ ਧੰਨਵਾਦ। ਜਦੋਂ ਆਪਾਂ ਵੀ ਮੀਟਿੰਗ ਵਿੱਚ ਗਏ ਉਦੋਂ ਪੈਸੇ ਮੈਂ ਨਹੀਂ ਇਕੱਠੇ ਕਦੇ ਕੀਤੇ ਆ, ਪਰ ਪਹਿਲੀ ਵਾਰ ਕੀਤੇ ਤੇ ਇੱਕ ਹੋਰ ਚੈਨਲ ਦੇ ਥਰੂ, ਤਾਂ ਦੁੱਖ ਲੱਗਦਾ ਜਦੋਂ ਲੋਕਾਂ ਦੇ ਹਾਰਡ ਕੀਤੇ ਮਿਹਨਤ ਨਾਲ ਕੀਤੇ ਹੋਏ ਪੈਸੇ ਕਮਾਏ ਦਿੱਤੇ ਜਾਣ ਤੇ ਮੁੜ ਕੇ ਇੱਕ ਨਹੀਂ 2 ਵਾਰੀ 3 ਵਾਰੀ ਜਿੰਨੀ ਕੁ ਵਾਰੀ ਇਕੱਠੇ ਕੀਤੇ ਮੁੜ ਕੇ ਫਿਰ ਉਹਦਾ ਕੋਈ ਰਿਜ਼ਲਟ ਨਾ ਆਵੇ ਨਾ, ਉਹ ਦੁੱਖ ਲੱਗਦਾ। ਜਦੋਂ ਇਹ ਮੰਗਦੇ ਤਾਂ ਉਹ ਤਾਂ ਵਾਰ ਵਾਰ ਸਵੇਰੇ 3 ਵਜੇ ਵੀ ਏਅਰ 'ਤੇ ਆ ਜਾਂਦੇ, ਰਾਤੇ ਨੂੰ 12 ਵਜੇ ਵੀ ਆ ਜਾਂਦੇ ਆ, ਅਤੇ ਹੁਣ ਸ਼ਾਇਦ ਕਹਿੰਦੇ ਇੰਨੇ ਬਿਜ਼ੀ ਹੋ ਗਏ ਵੀ ਜਵਾਬ ਵੀ ਨਹੀਂ ਦੇ ਸਕਦੇ ਕਿਸੇ ਨੂੰ ਵੀ, ਇਹ ਇੱਥੇ ਦੁੱਖ ਲੱਗਦਾ। 3056 ਤੁਸੀਂ ਏਅਰ 'ਤੇ ਹੋ ਜੀ, ਆ ਜਾਓ।
3: ਤੰਬੜ ਵੀਰ ਜੀ ਸਤਿ ਸ਼੍ਰੀ ਅਕਾਲ, ਅਤੇ ਬਾਰੀਆ ਸਾਹਿਬ ਨੂੰ ਸਤਿ ਸ਼੍ਰੀ ਅਕਾਲ ਜੀ।
1: ਸਤਿ ਸ਼੍ਰੀ ਅਕਾਲ ਜੀ।
3: ਭਾਜੀ ਇਹ ਹੋਸਪਿਟਲ ਦੀ ਗੱਲ ਚੱਲੀ ਆ, ਇੱਕ ਆਪਣੇ ਬੈਲਾਂ ਨੂੰ ਫੈਮਿਲੀ ਆਪਾਂ ਨੂੰ ਚੰਗੀ ਤਰ੍ਹਾਂ ਜਾਣਦੇ ਆ, ਉਹਨਾਂ ਦੇ ਬਜ਼ੁਰਗ ਸੀਗੇ ਉਹ ਜਿਹੜਾ ਘਰੇ ਡੈਪ ਹੈ, ਤੇ ਉਹਨਾਂ ਦੇ ਜਿੱਦਾਂ ਹਨਾ ਹਿੱਪ ਟੁੱਟ ਗਈ ਸੀ
1: ਜੀ।
3: ਹਿੱਪ ਟੁੱਟਣ ਤੋਂ ਬਾਅਦ ਉਹ ਹੋਸਪਿਟਲ ਗਏ, ਉੱਥੇ ਪਲੇਟ ਪਾ ਕੇ ਤਾਂ ਉਹਨੇ 2-4 ਵੀਕਾਂ ਰੱਖ ਕੇ ਉਦੋਂ ਬਾਅਦ ਫਿਰ ਨਹੀਂ ਰਹੀ ਹੈਬ ਸੈਂਟਰ 3 ਫਲੋਰ ਦੇ ਉੱਤੇ ਘੱਲਤਾ ਬ੍ਰੈਂਪਟਨ ਬਵੇੜ ਵਾਲੇ ਹੋਸਪਿਟਲ ਦੀ ਗੱਲ ਆ ਜੀ
1: ਜੀ।
3: ਉੱਥੇ ਜਦੋਂ ਘੱਲਿਆ ਤਾਂ ਜੀ ਉਹ ਬਜ਼ੁਰਗ ਰੱਖਿਆ 2 ਮਹੀਨੇ, ਉਹ ਬਜ਼ੁਰਗ ਧਾਹਾਂ ਮਾਰ ਮਾਰ ਕੇ ਰੋਂਦਾ ਸੀ, ਕਹਿੰਦਾ ਜੀ ਯਾਰ ਮੈਨੂੰ ਇਹ ਜੇਲ੍ਹ ਦੇ ਵਿੱਚੋਂ ਘਰੇ ਲੈ ਜਾਓ। ਉਹ ਰਾਤ ਨੂੰ ਜਿਹੜੀਆਂ ਉੱਥੇ ਸਰਵਿਸ ਦੇਣੀਆਂ ਹਨਾ
1: ਜੀ
3: ਨਰਸਾਂ, ਆਪਣੀ ਕਮਿਊਨਿਟੀ ਦੇ ਹੋਰ ਕਮਿਊਨਿਟੀ ਦੀਆਂ ਵੀ ਆ, ਉਹ ਏਦਾਂ ਟੁੱਟ ਟੁੱਟ ਕੇ ਪੈਂਦੀਆਂ ਸੀ। ਜੇ ਕੋਈ ਜਿਹੜਾ ਹਨਾ ਬਾਹਲਾ ਬੋਲਦਾ ਸੀਗਾ ਉਹਨੂੰ ਬੰਨ ਦਿੰਦੇ ਸੀ, ਨਸ਼ੇ ਦਾ ਟੀਕਾ ਲਾ ਕੇ ਸਲਾ ਦਿੰਦੀਆਂ ਸੀ। ਜੋ ਬਜ਼ੁਰਗ ਕਹਿੰਦਾ ਮੈਂ ਹਾਕਾਂ ਮਾਰਨੀਆਂ ਨੂੰ, ਉਹ ਸਾਨੂੰ ਪਾਣੀ ਪਾ ਜਾਓ, ਉਹ ਜਿਹੜੇ ਹਨਾ ਬਿੱਲ ਆਪਣੇ ਹੱਕ ਕਾਲ ਕਰਨੀ ਉਹਦੀ ਤਾਰ ਕੱਢ ਦਿੰਦੀਆਂ ਸੀ, ਉਹਨਾਂ ਦੇ ਪਰਿਵਾਰ ਦੇ ਦੱਸਣ ਦੇ ਮੁਤਾਬਕ ਹੈ ਜੀ। ਤੇ ਉਦਣੇ ਹੀ ਰਾਤ ਨੂੰ ਕਹਿੰਦੇ ਇੱਕ ਗੋਰਾ ਦੇ ਨਾਲ ਦੇ ਬੈੱਡ ਦੇ ਪਿਆ ਸੀਗਾ, ਉਹ ਸਟੈਚਰ ਤੋਂ ਥੱਲੇ ਡਿੱਗ ਪਿਆ, ਉਹ ਬਿੱਲਾਂ ਮਾਰੀ ਆ ਤੋਂ ਬਾਹਰ ਹੈੱਡ ਹੈੱਡ ਲੱਗਿਆ ਕਰਨ, ਕੋਈ ਨਹੀਂ ਆਇਆ ਉੱਥੇ ਬ੍ਰਾਹਮਣ, ਤੇ ਬਜ਼ੁਰਗਾਂ ਨੂੰ ਇੰਨਾ ਬੁਰਾ ਹਾਲ ਕੀਤਾ ਹੈ ਨੀ। ਤੇ ਉਦੋਂ ਉਹ ਅਨਫੋਰਚੁਨੇਟਲੀ ਜਿਹੜੀ ਗੱਲ ਮੁੱਕਦੀ ਜਿੱਥੇ ਜੀ, ਉਹ ਘਰੇ ਆ ਗਿਆ ਠੀਕ ਹੋ ਗਿਆ, ਤੇ 4 ਦਿਨਾਂ ਬਾਅਦ ਫਿਰ ਉਹ ਬਜ਼ੁਰਗ ਸਿੱਕ ਹੁੰਦਾ
1: ਜੀ।
3: ਜਦੋਂ ਉਹ ਸਿੱਕ ਹੁੰਦਾ ਫਿਰ ਇਸੇ ਹੋਸਪਿਟਲ ਜਾਂਦਾ, ਤੇ ਉੱਥੇ ਉਹਨੂੰ ਡਾਕਟਰ ਕਹਿਣ ਦਿਆ ਵੀ ਤੇਰੀ ਲਾਸਟ ਸਟੇਜ ਦੇ ਉੱਤੇ ਤੈਨੂੰ ਕੈਂਸਰ ਆ, 2 ਮਹੀਨੇ ਪਹਿਲਾਂ ਰਿਹਾ ਉਹ, ਉਦੋਂ ਹੀ ਸਾਰੇ ਟੈਸਟ ਕੀਤੇ, ਲਾਸਟ ਸਟੇਜ ਤੇ ਕਹਿਤਾ ਵੀ ਤੇਰੇ ਕੋਲ 24 ਘੰਟੇ 24 ਘੰਟੇ ਚ ਬਜ਼ੁਰਗ ਪਾਣੀ ਨੂੰ ਤਰਸਾ, ਇਹਨੇ ਮਾਰਤਾ ਜੀ ਉਹ।
1: ਧੰਨਵਾਦ ਤੁਹਾਡੇ ਵਿਚਾਰ ਚਲ ਗਿਆ ਨੇ ਏਅਰ ਦੇ, ਕਿਉਂਕਿ ਜੇ ਤੁਸੀਂ ਉਸ ਪਰਿਵਾਰ ਨੂੰ ਜਾਂਦੇ ਆ ਜਿਹੜੇ ਤੁਸੀਂ ਵਿਚਾਰਦੇ ਉਹਨਾਂ ਨੂੰ ਏਅਰ ਤੇ ਲੈ ਕੇ ਆਇਓ, ਤਾਂ ਫਿਰ ਆਪਾਂ ਸਾਨੂੰ ਅਥੈਂਟਿਕਲੀ ਗੱਲ ਕਰਨੀ ਪੈਂਦੀ ਹੈ ਵੀ ਆਹ ਕੁਝ ਉਹਦੇ ਨਾਲ ਹੋਇਆ, ਤੁਸੀਂ ਐਜ਼ ਆਪਣੀ ਜਾਣਕਾਰੀ ਦੇ ਗਏ ਹੈ। ਜਦੋਂ ਮੇਰੀ ਆ ਮੈਂ ਜਾ ਕੇ ਆ ਕਿੱਧਰ, ਮੈਂ ਸ਼ਨੀਵਾਰ ਜਾ ਕੇ ਆ ਅਤੇ ਰਸ਼ ਬੜਾ ਸੀਗਾ ਅਤੇ ਡਾਕਟਰ ਨੇ ਨਰਸਾਂ ਨੇ ਬੜੀ ਬੜੀ ਪਿਆਰ ਨਾਲ ਮਦਦ ਕੀਤੀ ਹੈ, ਮੈਂ ਨਹੀਂ ਕਹਿ ਸਕਦਾ ਜਿੱਥੇ ਕੀਤੀ ਆ ਕੀਤੀ ਆ, ਕਿਉਂਕਿ ਵਾਰੀ ਵਾਰੀ ਸਿਰ ਆਪਾਂ ਜਾਂਦੇ ਰਹੇ ਪਹੁੰਚਦੇ ਰਹੇ। ਤੁਹਾਨੂੰ ਪਤਾ ਜਦੋਂ ਐਮਰਜੈਂਸੀ ਵਿੱਚ ਜਾਂਦੇ ਹੌਸਪੀਟਲ 'ਚ 2-3 ਘੰਟੇ ਤਾਂ ਲੱਗ ਹੀ ਜਾਂਦੇ ਹਨ, ਸੋਚ ਕੇ ਜਾਇਆ ਕਰੋ, ਆਪਣੇ ਪੜ੍ਹਨ ਨੂੰ ਲੈ ਜਾਇਆ ਕਰੋ, ਕੁਝ ਕੰਮ ਕਰਨ ਨੂੰ ਲੈ ਜਾਇਆ ਕਰੋ, ਅਤੇ ਤੁਹਾਡਾ ਟਾਈਮ ਸੌਖਾ ਲੰਘ ਜਾਂਦਾ। ਵਾਰ ਵਾਰ ਨਰਸਾਂ ਨੂੰ ਵੀ ਤੰਗ ਕਰਦੇ ਆ, ਮੇਰੀ ਵਾਰੀ ਕਦੋਂ ਗਣੀ ਆ, ਮੇਰੀ ਵਾਰੀ ਕਦੋਂ ਗਣੀ ਆ। ਉਹਨਾਂ ਨੇ ਲਿਖ ਕੇ ਲਾਇਆ ਹੈਗਾ ਵੀ ਜਿਹੜੇ ਮੋਸਟ ਇੰਪੋਰਟੈਂਟ ਇਸ਼ੂ ਆ ਜਾਂਦੇ ਆ, ਭਾਵੇਂ ਤੁਹਾਡੇ ਮਗਰੋਂ ਆਵੇ, ਉਹਦੀ ਵਾਰੀ ਪਹਿਲਾਂ ਆਉਣੀ ਆ। ਸੋ ਮੇਰੇ ਬੈਠਦੇ ਹੁੰਦੇ ਵੀ ਇੱਕ ਹੋਰ ਬੰਦੇ ਦੀ ਵਾਰੀ ਪਹਿਲਾਂ ਆ ਗਈ, ਕਿਉਂਕਿ ਉਹਦੇ ਸੱਟ ਵੱਧ ਲੱਗੀ ਹੋਈ ਸੀ, ਡੂੰਘੀ ਲੱਗੀ ਹੋਈ ਸੀਗੀ। ਕਈ ਵਾਰੀ ਇਹ ਵੀ ਸਾਨੂੰ ਸੋਚਣਾ ਪੈਂਦਾ, ਇਹ ਸੋਚੋ ਮੈਂ ਪਹਿਲਾਂ ਗਿਆ ਤਾਂ ਮੇਰੀ ਵਾਰੀ ਪਹਿਲਾਂ ਆ ਜਾਵੇ, ਫਿਰ ਮਗਰੋਂ ਆਇਆ ਨਹੀਂ। ਉਹ ਸਿਚੁਏਸ਼ਨ ਵੀ ਦੇਖਦੇ ਹਨ, ਨਰਸਾਂ ਬਹੁਤ ਮਿਹਨਤ ਕਰੇ, ਡਾਕਟਰ ਮਿਹਨਤ, ਸਾਨੂੰ ਹੋਰ ਸਰਵਿਸ ਦੀ ਸਾਨੂੰ ਲੋੜ ਹੈਗੀ। ਉਹ ਵੀ ਫਸਟਡ ਹੋ ਜਾਂਦੇ ਹਨ ਵੀ ਹੌਸਪੀਟਲ ਕੱਲ੍ਹ ਰਿਹਾ। ਮੈਂ ਜਿਸ ਡਾਕਟਰ ਨਾਲ ਗੱਲ ਕੀਤੀ, ਜਿਹਨਾਂ ਲੋਕਾਂ ਨਾਲ ਗੱਲ ਕੀਤੀ, ਇਹੀ ਕਹਿੰਦੇ ਆ ਵੀ ਵੀ ਨੀਡ ਮੋਰ ਹੈਲਪ ਹੇਅਰ, ਦੈਟਸ ਵਾਟ ਦੇ ਆਰ ਸੇਇੰਗ। ਹਾਂ, ਹੌਸਪੀਟਲ ਆਉਣਾ ਕਦੋਂ ਆ, ਆਪਾਂ ਬਾਰ ਬਾਰ ਗੱਲ ਕਰੀ ਦੀ ਹੈਗੀ ਆ, ਕਦੋਂ ਕਦੋਂ ਆਵੇਗਾ, ਇਹ ਤਾਂ ਹੁਣ ਇਹੀ ਦੱਸ ਸਕਦੇ ਹਨ। ਆਪਾਂ ਤੁਹਾਨੂੰ ਜੋ ਹੈਗਾ ਤੁਹਾਨੂੰ ਦੱਸਣ ਦੀ ਕੋਸ਼ਿਸ਼ ਕਰੀ ਦੀ, ਜੋ ਸਾਨੂੰ ਲੋਕ ਪੁੱਛਣਾ ਉਹ ਦੱਸਣ ਦੀ ਕੋਸ਼ਿਸ਼ ਕਰਦੀ ਆ। ਮਨਜੀਤ ਕੌਰ ਚੀਮਾ ਜੀ ਹਨ, ਮਨਜੀਤ ਚੀਮਾ ਜੀ ਘਰ ਖਰੀਦਣਾ ਹੋਵੇ, ਵੇਚਣਾ ਹੋਵੇ, 18 ਸਾਲ ਤੋਂ ਵੱਧ ਐਕਸਪੀਰੀਅੰਸ ਹੈਗਾ, ਇਹਨਾਂ ਕੋਲ 3-4 ਪ੍ਰੋਪਰਟੀਆਂ ਵਧੀਆ ਪ੍ਰਾਈਸ 'ਤੇ ਆਈਆਂ ਹੋਈਆਂ ਹਨ, ਤੁਸੀਂ ਦੇਖਣੀਆਂ ਚਾਹੁੰਦੇ ਹੋ ਸ਼ਾਮ ਨੂੰ ਡੇ ਟਾਈਮ ਵੀਕਐਂਡ 'ਤੇ, ਤਾਂ ਕਾਲ ਕਰਕੇ ਅਪਾਇੰਟਮੈਂਟ ਬੁੱਕ ਕਰ ਲੈਣੀ, 416-357-9965 ਮਨਜੀਤ ਚੀਮਾ ਜੀ ਦਾ ਫੋਨ ਨੰਬਰ ਹੈਗਾ ਆ। ਕਾਫੀ ਲੰਬੇ ਸਮੇਂ ਤੋਂ ਫੁੱਲ ਟਾਈਮ ਰੀਅਲ ਸਟੇਟ ਦੀ ਬਿਜ਼ਨਸ ਵਿੱਚ ਬਹੁਤ ਸਾਰੇ ਅਵਾਰਡ ਵੀ ਜਿੱਤੇ ਹਨ ਅਤੇ ਸਭ ਕੁਝ ਜਾਣਦੇ ਹਨ ਰੀਅਲ ਸਟੇਟ ਬਾਰੇ। ਤੁਸੀਂ ਆਪਣਾ ਘਰ ਲਿਸ ਕਰਨਾ ਹੋਵੇ ਜਾਂ ਘਰ ਖਰੀਦਣਾ ਹੋਵੇ, ਕੋਈ ਪ੍ਰੋਪਰਟੀ ਦੇਖਣੀ ਹੋਵੇ, ਤਾਂ ਕਾਲ ਕਰ ਲਿਓ 416-357-9965 'ਤੇ। ਰੇਸ਼ਮ ਦਸਾਂ ਜੀ ਤੁਸੀਂ ਆਇਓ ਜੀ।
4: ਹਾਂਜੀ ਚੰਬੜ ਸਾਹਿਬ, ਹਰ ਇੱਕ ਬੰਦੇ ਦੇ ਵੱਖੋ ਵੱਖਰੇ ਖਿਆਲ ਹੈਗੇ ਆ
1: ਜੀ।
4: ਮੈਂ ਇਸ ਹਾਦਸਾ 'ਚ 4 ਸਾਲ ਪਹਿਲਾਂ 7 ਰਾਤਾਂ ਕੱਟ ਕੇ ਆਇਆ ਸੀ ਪ੍ਰੋਸਟੇਟ ਕੈਂਸਰ ਕਰਕੇ
1: ਜੀ।
4: ਮੈਨੂੰ ਕੋਈ ਗਿਲਾ ਨਹੀਂ, ਜਦੋਂ ਤੁਸੀਂ ਘੰਟੀ ਖੜਕਾਉਣੇ ਆ, ਇੱਕ ਨਰਸ ਕੋਲ 10-20 ਪੇਸ਼ੈਂਟ ਹੁੰਦੇ ਹੋਣਗੇ, ਉਹ ਕਿਤੇ ਬਿਜ਼ੀ ਹੋ ਸਕਦੀ ਆ, ਉਹ ਆ ਕੇ ਹਰ ਤਰ੍ਹਾਂ ਹੀ ਡਿਫਰੈਂਟ ਕਾਇੰਡ ਦੀਆਂ ਨਰਸਾਂ ਮੈਨੂੰ ਮਿਲੀਆਂ, ਡਿਫਰੈਂਟ ਨੇਸ਼ਨ ਦੀਆਂ, ਮੈਨੂੰ ਕੋਈ ਗਿਲਾ ਨਹੀਂ ਜੀ ਉਹਨਾਂ ਨਾਲ, ਕਿਉਂਕਿ ਤੁਸੀਂ ਸਾਡੀ ਕਈ ਵਾਰ ਨਾ ਐਕਸਪੈਕਟੇਸ਼ਨ ਤੁਹਾਡੀ ਬਹੁਤ ਵੱਧ ਜਾਂਦੀ ਹੈ।
1: ਉਸ ਪਰਿਵਾਰ ਨੂੰ ਖੁਦ ਲੈ ਕੇ ਆਵੋ, ਸੋ ਇੱਥੇ ਪੂਰੀ ਅਥੈਂਟਿਕ ਦੇ ਨਾਲ ਆਪਾਂ ਖਬਰ ਦੇ ਸਕੀਏ।
4: ਆਪਣੇ ਲੋਕ ਬਹੁਤ ਐਕਸਪੈਕਟ ਕਰਦੇ ਆ, ਗੱਲਾਂ ਲੋੜ ਤੋਂ ਜ਼ਿਆਦਾ ਕਰਦੇ ਆ, ਤੇ ਦੇਖੋ ਤੁਹਾਨੂੰ ਕਿਹੜੇ ਕੰਟਰੀ ਦੇ ਵਿੱਚ ਕਿੰਨਾ ਆਪਣਾ ਬਿਲੀਅਨ ਡਾਲਰ ਆਪਣੇ ਬੱਚਿਆਂ ਦਾ ਟੈਕਸ ਜਾਂਦਾ, ਉਹ ਵੱਧ ਤੋਂ ਵੱਧ ਵਧੀਆ ਸਰਵਿਸ ਦੇਣ ਦੀ ਟਰਾਈ ਕਰਦੇ ਆ। ਬਾਹਰਲੇ ਪਾਸੇ ਜਿਹੜਾ ਤੁਸੀਂ ਐਂਟਰੀ ਲੈਂਦੇ ਆ, ਉਦੋਂ ਥੋੜਾ ਜਿਹਾ ਤਕਲੀਫਾਂ ਵੱਧ ਨੇ, ਉਹਦੀਆਂ ਵੈਲੂਏਸ਼ਨਾਂ ਇਹ ਮੈਂ ਸੁਣੀਆਂ ਵੀ ਆ, ਵਾਪਰੀਆਂ ਵੀ ਆ। ਜਦ ਤੁਸੀਂ ਅੰਦਰ ਆ ਤਾਂ ਤੁਹਾਨੂੰ ਪੂਰੀ ਰਿਸਪੈਕਟ ਮਿਲਦੀ ਹੈ। ਇੱਕ ਨਰਸ ਕੋਲ ਜੇ 10 ਪੇਸ਼ੈਂਟ ਹੈ, ਕਿਤੇ ਉਹ ਫਸੀ ਹੋਈ ਆ, 2 ਮਿੰਟ ਤੁਹਾਡੇ ਕੋਲ ਨਹੀਂ ਆ ਸਕਦੀ, ਉਹ 10-15 ਮਿੰਟ ਵੀ ਲੱਗ ਸਕਦੇ ਆ। ਹਨਾ,
1: ਧੰਨਵਾਦ ਤੁਹਾਡਾ। ਕੋਈ ਮੇਰਾ ਖੁਦ ਮੇਰੇ ਡੈਡੀ ਬਿਮਾਰ ਰਹੇ ਆ, ਮੈਂ ਤਾਂ ਆਪਣੀਆਂ ਕਿਤਾਬਾਂ ਚੱਕਣੀਆਂ, ਲੈਪਟਾਪ ਚੱਕਣਾ, ਮੈਨੂੰ ਪਤਾ ਵੀ 1 ਘੰਟੇ ਲੱਗਣੇ ਆ, ਜਦੋਂ ਵਾਰੀ ਆ ਗਈ ਦੇਖ ਲੈਣਗੇ। ਗਲਤੀ ਵੀ ਹੋ ਜਾਂਦੀ ਹੈ, ਉਹ ਵੀ ਇਨਸਾਨ ਹਨ, ਪਰ ਹਾਂ ਸਰਵਿਸ ਹੋਰ ਬੈਟਰ ਹੋਣੀ ਚਾਹੀਦੀ ਹੈਗੀ। ਇਹਨਾਂ ਦਾ ਪੇਪਰ ਵਰਕ ਦੇਖਿਓ, ਜੇ ਰੱਬ ਨਾ ਕਰੇ ਤਾਂ ਜੇ ਤੁਹਾਨੂੰ ਜਾਣ ਦਾ ਉੱਥੇ ਮੌਕਾ ਮਿਲਿਆ ਨਾ, ਜੇ ਕਿਸੇ ਹੋਰ ਨਾਲ ਜਾਂਦੇ ਹੋ, ਆਈ ਥਿੰਕ 25-30 ਸ਼ੀਟਾਂ ਹੋਣੀਆਂ ਪੇਪਰ ਵਰਕ ਦੀਆਂ, 100 ਲੇਬਲ ਹੋਣਾ ਜਿਹੜਾ ਇਹਨੂੰ ਲਗਾਉਣਾ ਪੈਂਦਾ, ਫੋਲੋਅਪ ਕਰਨਾ ਪੈਂਦਾ, ਸੋ ਕੰਮ ਵੀ ਹੈਗਾ ਆ। ਬਟ ਹਾਂ, ਜਿਸ ਹਿਸਾਬ ਨਾਲ ਪਾਪੂਲੇਸ਼ਨ ਹੈਗੀ, ਸਾਨੂੰ ਹੌਸਪੀਟਲ ਇੱਕ ਹੋਰ ਚਾਹੀਦਾ ਹੈਗਾ ਆ। ਪਰ ਆਪਾਂ ਜੇ ਕਿਸੇ ਨੇ ਗਲਤ ਗੱਲ ਕਰਨੀ ਹੈ, ਕਿੰਤੂ ਪਰੰਤੂ ਕਰਨਾ, ਮੈਂ ਕਹਿੰਦਾ ਜੇ ਤੁਸੀਂ ਕਰ ਦਿੱਤਾ, ਨੈਕਸਟ ਡੇ ਨਾ ਉਸ ਪਰਿਵਾਰ ਨਾਲ ਗੱਲ ਕਰੋ, ਏਅਰ 'ਤੇ ਆਵੋ ਜਾਂ ਮੈਨੂੰ ਭੇਜੋ ਵੀ ਆਹ ਸੱਚੀ ਇਸ ਪਰਿਵਾਰ ਨਾਲ ਗੱਲ ਹੋਈ, ਕਿਉਂਕਿ ਸਾਨੂੰ ਵੀ ਇੱਥੇ ਅਥੈਂਟਿਕ ਰੱਖਣੀ ਪੈਂਦੀ, CRTC ਦੇ ਰੂਲ ਫੋਲੋ ਕਰਨੇ, ਪਰ ਕਿਸੇ ਨੂੰ ਉਦੇ ਨਹੀਂ ਮਾੜਾ ਕਹਿ ਸਕਦੇ ਜਦ ਤੱਕ ਮਾੜਾ ਨਹੀਂ ਹੈਗਾ। ਉਹ ਤੁਹਾਡੇ ਸਾਹਮਣੇ ਮੈਂ ਕਹਿ ਦਿੱਤਾ, ਹੌਸਪੀਟਲ ਜਿੱਥੇ ਆਉਣਾ ਸਾ ਨਹੀਂ ਆਇਆ, ਮੈਂ ਉੱਥੇ ਖੁਦ ਵੀਡੀਓ ਬਣਾ ਕੇ ਆਇਆ, ਦੇਖ ਕੇ ਆਇਆ, ਪਹਿਲਾਂ ਘਾਹ ਨਹੀਂ ਕੱਟਿਆ ਸੀਗਾ ਪਿਛਲੇ ਹਫ਼ਤੇ ਜਦੋਂ ਮੈਂ ਬੋਲਿਆ, ਹੁਣ ਘਾਹ ਕੱਢਦਾ ਮਸ਼ੀਨ ਆ ਜੀ, ਉੱਥੇ ਖੜੀ ਸ਼ਹਿਰ ਚੱਕ ਕੇ ਲੈ ਜਾਣਾ, ਉਹਦਾ ਕਿਰਾਇਆ ਕੌਣ ਦੇ ਰਿਹਾ ਹੈਗਾ। ਪ੍ਰੋਪਰ ਤਰੀਕੇ ਨਾਲ ਗੱਲਬਾਤ ਕਰੀ, ਲਾਈਨਾਂ ਮੇਰੀਆਂ ਸਾਰੀਆਂ ਗੁਰਮੁਖ ਸਿੰਘ ਜੀ ਇੱਦਾਂ ਕਰੋ, ਮੈਂ ਹੁਣ ਤੁਸੀਂ ਅਖੀਰ ਵਿੱਚ ਮੇਨ ਮੇਨ ਹੈਡਲਾਈਨਾਂ ਕਵਰ ਕਰ ਦੇਵੋ, ਉਸ ਤੋਂ ਬਾਅਦ ਫਿਰ ਮੈਂ ਥੋੜ੍ਹੇ ਜਿਹੇ ਸਪੋਂਸਰ ਵੀਰ ਵੀ ਉਹਨਾਂ ਦਾ ਵੀ ਧਿਆਨ ਰੱਖਣਾ ਅਤੇ ਨਾਲ ਦੀ ਨਾਲ ਹੋਰ ਖਬਰਾਂ ਵੀ ਸਾਂਝੀਆਂ ਕਰਨੀਆਂ, ਇੱਕ ਦੋ ਖਬਰਾਂ ਹੋਰ ਸਾਂਝੀਆਂ ਕਰ ਦਿਓ, ਫਿਰ ਆਪਾਂ ਗੁੱਡ ਬਾਏ ਕਰੀਏ।
0: ਜੀ ਬਿਲਕੁਲ, ਮੈਂ ਸਮਾਪ ਕਰੂੰਗਾ ਹੁਣ ਕਿ ਕੈਨੇਡਾ ਜਿਹੜਾ ਕਿ ਹੁਣ ਵੈਸੇ ਤਾਂ ਇਹ ਜਿਹੜਾ AI ਦਾ ਮਸਲਾ ਤਾਂ ਇਹਦੇ ਨਾਲ ਨਾਲ ਜਿਹੜਾ ਜਿਹੜਾ ਆਨਲਾਈਨ ਸਟ੍ਰੀਮ ਸੀਗਾ ਬੱਚਿਆਂ ਵਾਸਤੇ ਸੋਸ਼ਲ ਮੀਡੀਆ 16 ਸਾਲ ਤੋਂ ਥੱਲੇ ਬੈਨ ਕਰਨ ਦੀਆਂ ਗੱਲਾਂ ਬਾਤਾਂ ਹੁਣ ਵਰਲਡ ਭਰ ਚੱਲਣ ਲੱਗ ਗਈਆਂ, ਅੱਜ ਉਹਦੇ 'ਚ ਇੰਗਲੈਂਡ ਵੀ ਸ਼ਾਮਿਲ ਹੋ ਗਿਆ ਜੀ। ਲੇਕਿਨ ਗੱਲ ਆਪਾਂ ਕੈਨੇਡਾ ਦੀ ਕਰਦਿਆਂ ਜਾਂਦੇ ਜਾਂਦੇ ਕਿ ਅਮੈਰੀਕਾ ਦਾ ਇੱਕ ਵੱਡਾ ਇਹਦੇ ਇਤਰਾਜ਼ ਹੈ, ਕਿਉਂਕਿ ਅਮੈਰੀਕਨ ਕੰਪਨੀਆਂ ਜਿਹੜੀਆਂ ਹੈਗੀਆਂ ਨੇ ਮੇਨ ਸਟ੍ਰੀਮ ਲਾਈਨ ਦੇ ਵਿੱਚ ਉਹ ਹੈਗੀਆਂ ਆਨਲਾਈਨ ਡਾਟੇ ਦੇ ਵਿੱਚ, ਤਾਂ ਟਰੰਪ ਸਾਹਿਬ ਹੈਗੇ ਆ ਉਹ ਸੋਸ਼ਲ ਮੀਡੀਆ ਦੇ ਬੈਨ ਦੇ ਵਿੱਚ ਬਹੁਤਾ ਹੱਕ 'ਚ ਨਹੀਂ ਹੈਗੇ। ਉਹ ਇਹ ਸਮਝਿਆ ਜਾਂਦਾ ਕਿ ਅਮੈਰੀਕਾ ਜਿਹੜਾ ਇਹ ਚਾਹੁੰਦਾ ਹੈਗਾ ਕਿ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਜਿਹੜੀਆਂ ਵੱਡੇ ਟੈਕ ਹੈਗੇ ਆ ਉਹਨਾਂ ਦੇ ਹਿੱਤ ਜਿਹੜੇ ਪ੍ਰਭਾਵਿਤ ਨਾ ਹੋਣ। ਇਹਨੂੰ ਲੈ ਕੇ ਕੈਨੇਡਾ ਦੇ ਜਿਹੜੇ ਆਪਣੇ ਕਲਚਰ ਮਿਨਿਸਟਰ ਹੈਗੇ ਆ ਮਾਰਕ ਮਿਲਰ, ਉਹਨਾਂ ਦਾ ਬਿਆਨ ਆ ਗਿਆ ਕਿ ਜਿਹੜਾ ਕੈਨੇਡਾ ਵਾ ਉਹ ਇੱਥੇ ਤੇ ਫੋਕਸ ਜਾਰੀ ਰੱਖੂਗਾ, ਭਾਵ ਕਿ ਬੱਚਿਆਂ ਨੂੰ ਅੱਜ ਬਚਾਉਣਾ ਇਸ ਗੱਲ ਦੇ ਉੱਪਰ ਉਹ ਸਾਡਾ ਮੁੱਖ ਵਿਸ਼ਾ ਹੈਗਾ ਟੇਬਲ ਦੇ ਉੱਪਰ। ਹਾਲਾਂਕਿ ਜਿਹੜੇ ਡੇਵਿਡ ਐਬੀ ਹੈਗੇ ਆ BC ਦੇ ਪ੍ਰੀਮੀਅਰ, ਉਹਨਾਂ ਨੇ ਵੱਡੇ ਸਵਾਲ ਉਠਾਇਆ ਕਿ ਤੁਸੀਂ ਜਿਹੜਾ ਚੈਟ ਬੋਟ ਹੈਗਾ ਉਹਨੂੰ ਰਿਸਪੋਂਸੀਬਲ ਕਿਉਂ ਨਹੀਂ ਠਹਿਰਾ ਰਹੇ ਇਸ ਬਿੱਲ ਦੇ ਵਿੱਚ C-34 ਦੇ ਵਿੱਚ, ਕਿ ਤੁਹਾਨੂੰ ਐਟਲੀਸਟ ਉਹਨਾਂ ਨੂੰ ਵੀ ਜਿਹੜਾ ਸਟ੍ਰੀਮਿੰਗ ਹੈਗੀ ਆ ਰਿਪੋਰਟ ਕਰਨ ਵਾਸਤੇ ਕਿ ਜੇ ਕੋਈ ਏਦਾਂ ਦੀ ਘਟਨਾ ਵਾਪਰ ਰਹੀ ਆ ਤਾਂ ਉਹਨੂੰ ਰਿਪੋਰਟ ਜਿਹੜਾ ਸਮੇਂ ਸਿਰ ਜਿਹੜੇ ਸੁਰੱਖਿਆ ਏਜੰਸੀਆਂ ਉਹ ਕੀਤੀਆਂ ਕਰਨ, ਇਹਦੇ ਲਈ ਉਹਨਾਂ ਨੂੰ ਜ਼ਿੰਮੇਵਾਰ ਠਹਿਰਾਇਆ ਜਾਵੇ।
1: ਇੱਥੇ ਆਪਾਂ ਸਮਾਪਤੀ ਕਰਦੇ, ਮਾਫ਼ ਕਰਦੇ ਵਿੱਚੇ ਸਾਨੂੰ ਰੋਕਣਾ ਪਿਆ, ਟਾਈਮ ਸਮਾਪਤੀ ਵੱਲ ਜਾ ਰਿਹਾ। ਮੈਂ ਦੋ ਚਾਰ ਸਪੋਂਸਰ ਵੀ ਧੰਨਵਾਦ ਕਰਨਾ ਤੁਹਾਡਾ, ਬਹੁਤ ਬਹੁਤ ਧੰਨਵਾਦ। ਇੱਥੇ ਪੇਰੈਂਟਸ ਦੀ ਵੀ ਜ਼ਿੰਮੇਵਾਰੀ ਆਉਂਦੀ ਆ, ਹੁਣ ਸਰਕਾਰ ਤੁਹਾਡੇ ਘਰ ਆ ਕੇ ਬੜੇ ਬੱਚੇ ਕੋਲ ਰਿਮੋਟ ਕੋਲ ਖੋਲ ਲਵੇ, ਤੁਸੀਂ ਘਰਾਣੇ ਮਾਰਦੇ ਹੁੰਦੇ ਤੇ ਥੱਲੇ ਉਹ ਬੈਠੇ ਦੋ ਦੋ ਤਿੰਨ ਤਿੰਨ ਵਜੇ ਗੇਮਾਂ ਖੇਡਦੇ ਹੁੰਦੇ ਆ। ਬੀ ਅ ਪੇਰੈਂਟ, ਰੀਬੂਟ ਉਹ ਵਰਤੋ ਜਿਹੜੀ ਫੱਟੀ ਜਿਹੀ ਹੁੰਦੀ ਆ, ਯਾਨੀ ਕਿ ਸਮਝਾਉਣ ਦੀ ਲਿਖਦੇ ਹੋ ਤੇ ਦੂਸਰੇ ਤਰ੍ਹਾਂ ਨਾਲ ਵਰਤਿਓ। ਤੁਹਾਡਾ ਵੀ ਫਰਜ਼ ਬਣਦਾ ਬੱਚੇ ਨੂੰ ਕਹਿਣਾ ਵੀ 9 ਵਜੇ ਸੋਵੋ, 9 ਵਜੇ ਉੱਠੋ, ਜੇ ਤੁਸੀਂ ਨਹੀਂ ਕੁਝ ਕਰਨਾ ਸਰਕਾਰ ਵੀ ਕਿੰਨਾ ਕਰ ਸਕਦੀ ਹੈਗੀ ਆ। ਡਰਕਾਰ ਨਜੈਸਿਕ ਵਾਲੇ ਹਨ 437-2431। ਥੋੜ੍ਹੀ ਬ੍ਰੇਕ ਤੋਂ ਬਾਅਦ ਮੇਰੇ ਲਾਈਨਾਂ ਸਾਰੀਆਂ ਪਿੱਛੇ ਹਨ, ਛੋਟੀ ਬ੍ਰੇਕ ਤੋਂ ਵਾਪਸ ਆਉਂਦੇ ਹਾਂ। ਤੁਹਾਡਾ ਆਪਣਾ ਹੀ ਪ੍ਰੋਗਰਾਮ ਵਿਰਾਸਤ ਰੇਡੀਓ ਦੇ ਵਿਰਾਸਤ TV 416-8-1535 ਸਟੂਡੀਓ ਨੰਬਰ ਹੁੰਦਾ, ਲਿਖ ਕੇ ਰੱਖ ਲਵੋ। ਮੈਨੂੰ ਟੈਕਸਟ ਮੈਸੇਜ ਕਾਫੀ ਆ ਰਿਹਾ, ਨੰਬਰ ਬਹੁਤ ਘੱਟ ਬੋਲਦੇ ਹਾਂ। ਧੰਨਵਾਦ।
5: ਤੁਸੀਂ ਹੋ ਜੇ AZ ਡਰਾਈਵਰ, ਤੁਹਾਨੂੰ ਹੈ ਲਗਾਤਾਰ ਕੰਮ ਤੇ ਵਧੀਆ ਪੇਮੈਂਟ ਦੀ ਭਾਲ, ਤਾਂ ਡਕਾਰ ਲੌਜਿਸਟਿਕ ਦੇ ਰਿਹਾ ਹੈ ਜ਼ਿਆਦਾ ਕੰਮ ਦੇ ਮੌਕੇ ਤੇ ਵਧੀਆ ਪੇ ਪੈਕੇਜ, ਖੂਬਸੂਰਤ ਮਾਹੌਲ ਵਿੱਚ ਕੰਪੀਟੀਟਿਵ ਸੈਲਰੀ ਤੇ ਇੰਸ਼ੋਰੈਂਸ ਵੀ ਨਾਲ, ਸਟੇਬਿਲਟੀ ਅਤੇ ਵਧੀਆ ਮਾਹੌਲ ਵਿੱਚ ਕੰਮ ਕਰਨ ਦਾ ਮੌਕਾ। ਵਧੇਰੇ ਜਾਣਕਾਰੀ ਲਈ ਡਕਾਰ ਲੌਜਿਸਟਿਕ ਨੂੰ ਕਾਲ ਕਰੋ 437-242-3158। ਦੁਨੀਆ ਵਿੱਚ ਕਿਤੇ ਵੀ ਘੁੰਮਣ ਫਿਰਨ ਲਈ ਜਾਂ ਸਸਤੇ ਟੂਰ ਪੈਕੇਜਿਸ ਲਈ ਯਾਦ ਰੱਖੋ ਕਟਾਰੀਆ ਟੂਰਸ ਐਂਡ ਟ੍ਰੈਵਲ 905-678-1200-905-678-1200। ਕਟਾਰੀਆ ਟੂਰਸ ਐਂਡ ਟ੍ਰੈਵਲ ਦੋ ਲੋਕੇਸ਼ਨ ਤੋਂ ਆਪਣੀਆਂ ਸੇਵਾਵਾਂ ਪ੍ਰਦਾਨ ਕਰਦੇ ਨੇ 2883 ਡੈਰੀ ਰੋਡ ਈਸਟ ਮਿਸੀਸਾਗਾ, ਸੈਕੰਡ ਲੋਕੇਸ਼ਨ 4550 ਐਬਨੇਜ਼ਰ ਰੋਡ ਬ੍ਰੈਂਪਟਨ।
6: Stargate Logistics, North America di one of the fastest growing company. Hire kar rahe ne AZ drivers. Jekar tuhanu vi hai kam di pal, ta aaj hi sampark karo Stargate Logistics de naal. Work locally ya cross border. Serve karde ne GTA, Midwest, Montreal te North America de vich. Stargate Logistics, aaj hi call karo 905-564-9292 905-564-9292।
5: ਓ ਜੀ, ਹੁਣ ਤੁਸੀਂ ਵੀ ਦੇਰ ਨਾ ਲਗਾਓ, ਗ੍ਰੀਨ ਵੈਲੀ ਸੁਪਰ ਮਾਰਕੀਟ ਆਓ, ਸੁਪਰ ਡੀਲਸ ਦੇ ਨਾਲ ਗਰੋਸਰੀ ਤੇ ਡਾਲਰ ਬਚਾਓ। ਵੈਜੀਟੇਬਲ, ਫਰੈਸ਼ ਫਰੂਟ, ਮੀਟ, ਚਿਲਡ ਬੀਅਰ, ਡਾਈਨ ਇਨ ਤੇ ਟੇਕ ਆਊਟ ਵੀ ਕਰ ਸਕਦੇ ਹੋ। ਦੇਰ ਰਾਤ ਤੱਕ ਹਫਤੇ ਦੇ 7 ਦਿਨ ਖੁੱਲਦਾ ਹੈ। ਤੰਦੂਰੀ ਬਾਈਟ ਚਾਟ ਐਕਸਪ੍ਰੈਸ ਵਿੱਚ ਬੈਠ ਕੇ ਵਧੀਆ ਸਵਾਦਲੇ ਫੂਡ ਦਾ ਮਜ਼ਾ ਉਠਾਓ। ਵਧੇਰੇ ਜਾਣਕਾਰੀ ਤੇ ਆਰਡਰ ਲਈ ਕਾਲ ਕਮਾਓ 905-913-1666 905-913-1666।
7: CCA ਲਈ ਕਰਜ਼ਾ ਮਾਫ ਕਰਵਾਉਣਾ ਬਸ ਇੰਨਾ ਹੀ ਆਸਾਨ ਹੈ। ਕਲੈਕਸ਼ਨ ਕਾਲਾਂ, ਪਾਵਰ ਸੇਲ ਨੋਟਿਸ, ਕ੍ਰੈਡਿਟ ਕਾਰਡਾਂ ਦਾ ਉਧਾਰ, ਸਰਕਾਰ ਵੱਲੋਂ ਟੈਕਸ ਦੀ ਮੰਗ, ਤੁਸੀਂ ਇਹਨਾਂ ਸਭ ਤੋਂ ਹੀ ਬਿਨਾਂ ਬੈਂਕਰਪਸੀ ਕੀਤਿਆਂ ਛੁਟਕਾਰਾ ਪਾ ਸਕਦੇ ਹੋ।
8: ਜੇ ਤੁਸੀਂ ਵੀ ਕਰਜ਼ੇ ਤੋਂ ਪਰੇਸ਼ਾਨ ਹੋ ਤਾਂ ਤੁਸੀਂ ਹੁਣੇ ਹੀ ਸਾਨੂੰ ਕਾਲ ਕਰ ਸਕਦੇ ਹੋ, ਅਸੀਂ ਤੁਹਾਡੀ ਪਰੇਸ਼ਾਨੀ ਦੂਰ ਕਰ ਸਕਦੇ ਹਾਂ।
7: ਕਰਜ਼ੇ ਤੋਂ ਪਰੇਸ਼ਾਨ, ਅਸੀਂ ਕਰਾਂਗੇ ਕੰਮ ਆਸਾਨ।
9: ਹਰ ਤਰ੍ਹਾਂ ਦੇ ਟੇਸਟੀ ਇੰਡੀਅਨ ਫੂਡ ਅਤੇ ਸਵੀਟਸ ਲਈ ਯਾਦ ਰੱਖੋ ਦੁਆਬਾ ਸਵੀਟ ਐਂਡ ਰੈਸਟੋਰੈਂਟ
10: ਚਾਰ ਲੋਕੇਸ਼ਨਸ ਤੋਂ ਤੁਹਾਨੂੰ ਸਰਵ ਕਰਦੇ ਨੇ 100% ਪਿਓਰ ਵੈਜੀਟੇਰੀਅਨ ਤੇ ਫਰੈਸ਼ ਫੂਡ ਐਂਡ ਸਵੀਟਸ ਲਈ ਦੁਆਬਾ ਸਵੀਟਸ ਐਂਡ ਰੈਸਟੋਰੈਂਟ ਕਰੋ ਡਾਈਨ ਇਨ ਟੇਕ ਆਊਟ ਟਿਫਨ ਸਰਵਿਸ ਦੇ ਨਾਲ ਨਾਲ ਕੇਟਰਿੰਗ ਅਕ੍ਰੋਸ GTA ਬਲਕ ਆਰਡਰ ਲਈ ਸਾਡੀ ਫੈਕਟਰੀ ਵਿਜ਼ਿਟ ਕਰੋ ਨਹੀਂ ਰਹੇਗੀ ਖਾਣੇ ਦੀ
1: ਇੱਕ ਵਾਰੀ ਫਿਰ ਪ੍ਰੋਗਰਾਮ ਦੇ ਵਿੱਚ ਜੀ ਪ੍ਰੋਗਰਾਮ ਬਹੁਤ ਬਿਜ਼ੀ ਰਿਹਾ ਮੈਂ ਹੋਰ ਟਿਊਨਅਪ ਕਰਨ ਦੀ ਕੋਸ਼ਿਸ਼ ਕਰੂੰਗਾ ਫਾਈਨ ਟਿਊਨਿੰਗ ਦੇਵਾਂਗਾ ਇਹਦੇ ਵਿੱਚ ਜਿਹਦੇ ਵਿੱਚ ਸਾਰਿਆਂ ਦੀਆਂ ਸਾਰੇ ਦੀਆਂ ਕਾਲਾਂ ਲਈਆਂ ਜਾਣ ਸਾਰਿਆਂ ਦੀਆਂ ਐਡਾ ਬੋਲੀਆਂ ਜਾਣ ਅਤੇ ਤੁਹਾਡੇ ਵਿਚਾਰ ਸੁਣੀਆਂ ਤੁਹਾਡਾ ਆਪਣੇ ਪ੍ਰੋਗਰਾਮ ਵਿਰਾਸਤ ਰੇਡੀਓ ਦੇ ਵਿਰਾਸਤ TV ਸਟੂਡੀਓ ਨੰਬਰ ਯਾਦ ਰੱਖੋ 416-837-1515 ਮੋਸਟਲੀ ਮੈਂ ਇਹੀ ਟੈਕਸ ਮੈਸੇਜ ਰਿਟਰਨ ਕੀਤੇ ਆ ਅਤੇ ਮਾਫ਼ ਕਰਦਾ ਮੈਂ ਨੰਬਰ ਮੈਂ ਬਹੁਤ ਘੱਟ ਅਨਾਊਂਸ ਕਰਿਆ ਲਾਈਨਾਂ ਪਹਿਲੇ ਹੀ ਬਿਜ਼ੀ ਹੁੰਦੀਆਂ 416-837-1515 ਸਟੂਡੀਓ ਨੰਬਰ ਹੁੰਦਾ ਮੇਰੇ ਬਾਅਦ ਵਿੱਚ ਕਦੇ ਵੀ ਗੱਲ ਕਰਨੀ 416-452 ਬਾਈ ਬਾਈ ਰੈੱਡ ਰੋਜ਼ ਕਨਵੈਨਸ਼ਨ ਸੈਂਟਰ ਮੈਟਰੋ ਇਮੀਗ੍ਰੇਸ਼ਨ BK ਟੈਕਸ ਐਂਡ ਅਕਾਊਂਟਿੰਗ LP ਰੂਫਿੰਗ ਤੋਂ ਬਲਵਿੰਦਰ ਸਿੰਘ ਨੇ ਬੜਾ ਸਪੋਂਸਰ ਕੀਤਾ ਕੋਈ ਰੂਫਿੰਗ ਦਾ ਕੰਮ ਹੋਵੇ ਕੋਈ ਕੌਂਕ੍ਰੀਟ ਦਾ ਕੰਮ ਹੋਵੇ LP ਰੂਫਿੰਗ ਬਲਵਿੰਦਰ ਸਿੰਘ 416-602-7216 ਤੇ ਗੱਲਬਾਤ ਕਰਨੀ ਅਤੇ ਸਟਾਰ ਲੇਨ ਪੇਂਟਿੰਗ ਹੋਟਲ ਮੋਟਲ ਪੇਂਟਿੰਗ ਸਟਾਰ ਲੇਨ ਪੇਂਟਿੰਗ ਦਵਿੰਦਰ ਸਿੰਘ ਪਵਾਰ ਅਕਾਲ ਮੋਰਗੇਜ ਨਾਲ ਕੰਮ ਕਰਦੇ ਪਰਸਨਲਾਈਜ਼ ਮੋਰਗੇਜ ਸੋਲੂਸ਼ਨ ਲੈ ਕੇ ਆਉਂਦੇ ਤੁਹਾਡੇ ਵਾਸਤੇ ਮੋਰਗੇਜ ਚਾਹੀਦੇ ਫਸਟ ਸੈਕਿੰਡ ਥਰਡ ਮੋਰਗੇਜ ਜਾਂ ਕੋਈ ਜਾਣਕਾਰੀ ਲੈਣੀ ਹੋਵੇ ਦਵਿੰਦਰ ਸਿੰਘ ਪਵਾਰ ਨਾਲ 6479887831 ਤੇ ਗੱਲਬਾਤ ਕਰ ਲੈਣੀ ਆ ਮਾਡਰਨ ਟਰੱਕ ਡਾਇਗਨੋਸ ਵਾਲਿਆਂ ਦਾ ਨੰਬਰ ਇੰਜਨ ਡਾਇਗਨੋਸ ਕਰਕੇ ਦਿੰਦੇ ਸੈਂਸਰ ਫਿਕਸ ਕਰਦੇ ਹਨ 347-271-3334 ਗਿੱਲ ਜੀ ਸਤਿ ਸ਼੍ਰੀ ਅਕਾਲ ਜੀ ਆਇਆਂ ਨੂੰ
11: ਸਤਿ ਸ਼੍ਰੀ ਅਕਾਲ ਅੰਬਰ ਸਾਹਿਬ ਜੀ
1: ਆਇਆਂ ਨੂੰ ਸਮਾਪਤੀ ਵੱਲ ਜਾ ਰਿਹਾ ਥਰੂ ਵੇ ਟ੍ਰੇਲਰ ਬਾਰੇ ਹਿੰਦਾ ਭਾਈ ਨੇ ਸਪੋਂਸਰ ਕੀਤਾ ਫਲੈਟ ਬੈਡ ਚਾਹੀਦੇ ਆ ਬ੍ਰੈਂਡ ਨਿਊ ਬਣਾ ਕੇ ਦਿੰਦੇ ਹਨ ਕੋਇਲ ਵਾਲੇ ਚਾਹੀਦੇ ਆ ਟ੍ਰੇਲਰ ਉਹ ਬਣਾ ਕੇ ਦਿੰਦੇ ਹਨ 905-219-0080 ਇੰਡੀਅਨ ਪੰਜਾਬੀ ਬਜ਼ਾਰ ਐਲੀ ਟਰੱਕ ਤੋਂ ਰਾਜਾ ਬਾਈ ਜੀ ਆਰ ਗਿੱਲ ਵੱਲ ਸਪੋਂਸਰ ਕਰਦੇ ਆ ਵੈਲਡਰ ਚਾਹੀਦੇ ਮਿਸਾਗਰ ਦੇ ਵਿੱਚ 437-242-3158 ਮਨਮੋਹਰ ਵਾਟ ਦਾ ਸ਼ੋਅ ਆ ਰਿਹਾ ਅਤੇ ਟੈਂਟ ਰੈਂਟ ਕਰਨਾ ਹੋਵੇ 416-555-09-41 ਮੋਨਾ ਮਹਿੰਗੀ ਜੀ ਮਨਜੀਤ ਚੀਮਾ ਜੀ ਨਵੇਂ ਨਵੇਂ ਹੋਰ ਸਪੋਂਸਰ ਆ ਰਹੇ ਹਨ ਸਾਰਿਆਂ ਦਾ ਧੰਨਵਾਦ ਆਉਣ ਵਾਲੇ ਦਿਨਾਂ ਵਿੱਚ ਕਾਫੀ ਲੰਬੀ ਚੌੜੀ ਗੱਲਬਾਤ ਕਰੋਗੇ ਕਈ ਵਾਰੀ ਇੱਦਾਂ ਲੱਗਦਾ ਆਪਾਂ ਹੋਸਪਿਟਲ 'ਤੇ ਸਟਾਕ ਕਿਆ ਅਤੇ ਇੰਸ਼ੋਰੈਂਸ 'ਤੇ ਸਟਾਕ ਕਿਆ ਅਤੇ ਸੇਫਟੀ ਅਤੇ ਸਿਕਿਉਰਿਟੀ 'ਤੇ ਸਟਾਕ ਕਿਆ ਹੈ ਸਟਾਕ ਕਰੋ ਕੁਛ ਹਿੱਲੋ ਕੀ ਕਰਦੇ ਆ ਕਿਹਦੇ ਉੱਪਰ ਬਲੇਮ ਦਿਉਂਗੇ ਯਾਰ ਬਿਲਡਿੰਗਾਂ ਤੁਸੀਂ $10-10 ਮਿਲੀਅਨ ਡਾਲਰ ਮਹਿੰਗੀ ਪ੍ਰਾਈਸ 'ਤੇ ਖਰੀਦੀਆਂ ਅਤੇ ਵੇਚੀਆਂ ਸਸਤੀ ਪ੍ਰਾਈਸ 'ਤੇ ਹੋਰ ਕੀ ਕਹੀਏ ਜੋ ਹੈਗਾ ਉਹੀ ਸੱਚ ਕਹਿਣ ਦੀ ਕੋਸ਼ਿਸ਼ ਕਰਦੇ ਹਾਂ ਪਰ ਫਿਰ ਵੀ ਮੈਂ ਤੁਹਾਡੇ ਬਾਰੇ ਹੱਥ ਜੋੜ ਕੇ ਬੇਨਤੀ ਕਰਾਂ ਜੋ ਤੁਸੀਂ ਆਪਣੇ ਵਿਚਾਰ ਦਿੰਦੇ ਹਾਂ ਵਿਚਾਰਾਂ ਦੇ ਤੁਸੀਂ ਰਿਸਪੋਂਸਿਬਲ ਹੁੰਦੇ ਹਾਂ ਅਸੀਂ ਵੀ ਇੱਥੇ ਜੋ ਕੁਝ ਕਹਿ ਰਹੇ ਹੈਗੇ ਹਾਂ ਸੋਚ ਸਮਝ ਕੇ ਕਹਿ ਰਹੇ ਹੈਗੇ ਹਾਂ ਤੁਹਾਡੇ ਵਿਚਾਰ ਫਿਰ ਤੁਹਾਨੂੰ ਮੌਕਾ ਦੇ ਰਹੇ ਹਾਂ ਆਪਣੀ ਆਵਾਜ਼ ਉਠਾਉਣ ਵਾਸਤੇ ਪਰ ਗੱਲ ਉਹ ਕਰੋ ਜੋ ਅਥੈਂਟਿਕ ਹੁੰਦੀ ਆ ਰਿਐਲਿਟੀ ਹੁੰਦੀ ਜਿਸ ਗੱਲ ਦੀ ਸੋ ਮੇਰੇ ਨਾਲ ਕਦੇ ਬਾਅਦ ਸੰਭਾਲਣਾ ਹੋਵੇ 416-452-2522 'ਤੇ ਕਰ ਲਿਓ ਸੋ ਮੈਂ ਇੱਥੇ ਹੀ ਹੁਣ ਗੁੱਡ ਬਾਏ ਕਰਦੇ ਰੱਬ ਤੋਂ ਰਾਜ਼ੀ ਖੁਸ਼ੀ ਰੱਖੇ ਚੜ੍ਹਦੀ ਕਲਾ ਵਿੱਚ ਰੱਖ ਕੇ ਹੈਵ ਅ ਗੁੱਡ ਡੇ
12: Majestic Kitchens to banvao apne pasandi kitchen state of the art machinery custom kitchen cabinets office furniture custom bars hazara color jo tusi choose kar sakde ho affordable price te excellent service custom millwork perfections de naal professionals dwara banaye jande ne tuhade pasand da design style shape finish color aaj hi call karo Majestic Kitchen nu
13: one time investment lifetime money maker ਅੱਜ ਅਸੀਂ ਤੁਹਾਡੇ ਲਈ ਇੱਕ ਖੂਬਸੂਰਤ ਕੋਟੇ ਲੈ ਕੇ ਆਏ ਹਾਂ ਜਿਹੜੀ ਕਿ ਮਸਕੋਕਾ ਦੇ ਵਿੱਚ ਲੋਕੇਟਡ ਹੈ 1.5 ਏਕੜ ਤੋਂ ਲੈ ਕੇ 2 ਏਕੜ ਦੇ ਵਿੱਚ ਬਣੀ ਹੋਈ ਹੈ 2023 ਦੀ ਬਿਲਟ ਹੈ 3 ਬੈਡਰੂਮ 2.5 ਵਾਸ਼ਰੂਮ ਨੇ ਮੇਨ ਫਲੋਰ ਤੇ ਲਿਵਿੰਗ ਡਾਈਨਿੰਗ ਤੇ ਫੈਮਿਲੀ ਏਰੀਆ ਨੇ ਪਲੱਸ ਇਹ ਏਅਰਬਿੰਗ ਤੇ ਪਿਛਲੇ 2 ਸਾਲ ਤੋਂ ਬਿਜ਼ਨਸ ਕਰ ਰਹੀ ਹੈ 2025 ਦੇ ਵਿੱਚ $90,000 ਦਾ ਪਲੱਸ ਇਹਨੇ ਬਿਜ਼ਨਸ ਕੀਤਾ ਏਅਰਬਿੰਗ ਤੋਂ ਸਿਰਫ 5 ਮਿੰਟ ਦੀ ਡਰਾਈਵ ਦੇ ਉੱਪਰ ਬੀਚ ਹੈ 15 ਮਿੰਟ ਦੀ ਡਰਾਈਵ ਦੇ ਉੱਤੇ ਡਾਊਨ ਟਾਊਨ ਹੰਟਸਵਿਲ ਨੇ 15 ਮਿੰਟ ਦੀ ਡਰਾਈਵ ਤੇ ਗੋਲਫ ਕੋਰਸ ਹੈ ਜੇ ਤੁਸੀਂ ਇਸ ਕੋਟੇ ਨੂੰ ਦੇਖਣਾ ਚਾਹੁੰਦੇ ਹੋ ਇਸ ਕੋਟੇ ਨੂੰ ਬਾਏ ਕਰਨਾ ਚਾਹੁੰਦੇ ਹੋ ਰਾਈਟ ਵੇ ਕਾਲ 416-265-2222 ਜੇ ਗੰਡਮ ਕਾਲ 416-265-2222
14: This is AM 530 CHLO AM serving Brampton, Mississauga, Toronto, the GTA and the world at AM530.ca The opinions expressed in the following program are those of the host and their guests and do not reflect the views and opinions of the management and staff of CHLO AM 530
15: of the guests and sponsors are solely theirs and not that of the hosts or management of Punjabi Lehra. Punjabi Lehra is not responsible for any interactions our listeners have with any businesses advertised on our shows.
16: Is ਸੱਚ ਕਿਹੋ ਜਿਹਾ ਹੁੰਦਾ?
17: ਚੁੱਲ੍ਹੇ ਤੇ ਪੱਕਦੀ ਰੋਟੀ ਸੱਚ ਹੈ,
18: ਮਿੱਟੀ ਚੁਗਦੀ ਫਸਲ ਸੱਚ ਹੈ,
17: ਖਰੋ ਦੀ ਪਾਣੀ ਸੱਚ ਹੈ, ਸਤਿਗੁਰ ਪਿਆਰੇ ਸੱਚੇ ਦੀ ਬਾਹ ਫੜਦੇ ਹੁੰਦੇ ਨੇ।

0: सतगुरु होए दयाल तसरदा पूरीए, सतगुरु होए दयाल न कभू झूरीए, सतगुरु होए दयाल त दुख ना जानिए, सतगुरु होए दयाल त हर रंग माणिए। अकाल पुरख के दिते हुए सारे रंगों नूं माणदे हुए जुड़ चुके जी एक बार फिर एक खूबसूरत सवेर, चढ़दी कला वाली सवेर, खूबसूरत स्रोतों के लिए खूबसूरत रेडियो प्रोग्राम पंजाबी लहरा लैके मैं थोड़ा मेज़बान प्रभ संधु पंजाब की धरती तो मेरे नाल निरपक्ख निडर आवाज़ हुशियारपुरी जी जुड़ चुके हैं। रमेश हुशियारपुरी जी उन्हों का स्वागत करते हैं। भाजी सत श्री अकाल, की हाल चाल आ? पंजाब की खूबसूरत शाम तरकाला, कनेडा की धरती की सुनहरी सवेर ते पंजाबी लहरां दे विच तुहाडा बहुत बहुत स्वागत। सत श्री अकाल, की हाल चाल जी?
1: संधु साहब बहुत बहुत मेहरबानी, शुक्रिया ते साडे सारे स्रोतियां नूं प्यार ते सत्कार भरी सत श्री अकाल। तुसीं जिक्र जदों कर दिंदे ना तरकालां दा मौसम दा, इस वेले जदों असीं सांझ पाउण बैठे आ ना संधु साहब, इस वेले मैं जदों अपने उस कमरे दे विच आया जिस कमरे चों तुहाडे रूबरू होईदा है, बाहर इस वेले बदलां दी हल्की हल्की ना, वह कहिंदे हुंदे कि बदल हुण मारन लग पए ने चीकां, भाव कि बदल गरजन लग पए है। लगदा है कि मैनू होर 10 मिंटां च जो मौसम बाहर इशारा दे रहा है भोरा कि बरखा हो जानी है। जिवें मैं बीते कल भी कहा सी कि अज दा दिन ठंडा जिहा मैनू लगता लंघ गया, जिहड़ा थोड़ा बहुता बचिया वह भी ठंडे जिहे माहौल दे नाल लंघ जाणा, ते बाकी कल तो ते गर्मी है। सो अज दी भाई तरकाला ने, परंतु तरकाला ठंडियां ने, ते बाकी कल तो वेखते हां। सो अज दीआं ठंडियां तरकालां साडे नाल हैं
0: जी। बिल्कुल जी, पंजाबी लहर नाल जुड़ चुके सारे सुतने कर फिर सत श्री अकाल, और मैं थोड़ा मेज़बान प्रभ संधु मेरा रमेश हुशियारपुरी जी पंजाब की धरती तक जुड़े हुए हैं। और रेड स्टूडियो देखो एक नंबर थोड़ा दे दिए 905-673-3337 905-673-3337। सो एज़ पर थोड़िया रिक्वेस्टा दे थोड़िया कॉल्स आउंदियां ने कि प्रोग्राम जल्द तो जल्द रमेश हुशियारपुरी जी साडे रूबरू किया जाए। सो मैं अज कोशिश की है कि जल्दी जल्दी खबर लिया के थोड़े नाल रमेश जी की सांझ पवाइए। पर उस तो पहले दस दिए कि प्रोग्राम के इस हिस्से को स्पोंसर करन जी मल्ली टेंट सर्विस। तुसीं अपने घर या किसी भी सज्जन मित्र बाहर तुसीं आउटडोर ईवेंट कराने वास्ते किसी नूं टेंट की जरूरत है तो तुसीं इको एक रैफरेंस दिया करो, मल्ली टेंट सर्विस। टेंट की दुनिया दे विच जाणिया पहचाणिया नाम मल्ली टेंट सर्विस। आउटडोर ईवेंट आ गया, आउटडोर विआह करना या कोई फंक्शन करना, तो टेंट दीआं सेवावां दे लई 6479992569 मल्ली टेंट सर्विस 647-999-2569 ਤੇ ਰਾਬਤਾ ਕਰ ਸਕਦੇ ਹੋ ਮਲੀ ਟੈਂਟ ਸਰਵਿਸਿਸ।
2: ਰੋਕੀ ਤੂੰ ਆਪਣੀ ਇੰਸ਼ੋਰੈਂਸ ਕਿਸ ਤੋਂ ਕਰਵਾਉਂਦਾ ਯਾਰ?
3: ਓਏ ਕੱਲਾ ਮੈਂ ਨਹੀਂ, ਆਪਣੀ ਕਮਿਊਨਿਟੀ ਦਾ ਹਰ ਬੰਦਾ ਇੰਸ਼ੋਰੈਂਸ ਐਕਸਪਰਟ ਮੋਨਾ ਮਹਿੰਗੀ ਜੀ ਕੋਲ ਕਰਵਾਉਂਦੇ ਨੇ।
2: ਵਾਹ ਯਾਰ, ਨੰਬਰ ਤਾਂ ਦਈ ਮੋਨਾ ਜੀ ਦਾ।
3: ਹਾਂਜੀ, ਤੁਸੀਂ ਵੀ ਨੋਟ ਕਰੋ, ਇੰਸ਼ੋਰੈਂਸ ਕੋਈ ਵੀ ਹੋਵੇ,
4: ਇੰਸ਼ੋਰੈਂਸ ਫੋਰ ਯੂ ਦੀ ਮੋਨਾ ਮਹਿੰਗੀ ਜੀ।
3: ਜਿਹੜੇ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ ਇੰਸ਼ੋਰੈਂਸ, ਸੁਪਰ ਵੀਜ਼ਾ ਇੰਸ਼ੋਰੈਂਸ ਅਤੇ ਹਰ ਤਰ੍ਹਾਂ ਦੀ ਇੰਸ਼ੋਰੈਂਸ ਦੇ ਲਈ ਭਰੋਸੇਮੰਦ ਨਾਮ ਹੈ, ਹੁਣੇ ਕਾਲ ਕਰੋ 416-509-1509 ਤੇ।
4: ਯਾਦ ਰੱਖੋ, ਮੋਨਾ ਮਹਿੰਗੀ ਫਰੋਮ ਇੰਸ਼ੋਰੈਂਸ ਫੋਰ ਯੂ
3: 416-509-1509
4: ਔਰ ਵਿਜ਼ਿਟ insuranceforyou.ca।
0: ਉਮੀਦਾਂ ਦੇ ਵਹਾਅ ਨੂੰ ਹਰ ਹਾਲ ਵਿੱਚ ਵਗਦਾ ਰੱਖੀਂ, ਆਸਾਂ ਵਾਲੀ ਬਨੇਰੇ 'ਤੇ ਕੋਈ ਤਾਂ ਦੀਵਾ ਜਗਦਾ ਰੱਖੀਂ। ਸੋ ਉਮੀਦਾਂ ਦੀ ਸਵੇਰ, ਇੱਕ ਚੜ੍ਹਦੀ ਕਲਾ ਦੇ ਵਿੱਚ ਸਵੇਰ, ਪੰਜਾਬੀ ਲਹਿਰਾਂ ਦੇ ਵਿੱਚ ਜੁੜੇ ਹੋਏ ਹਾਂ। ਸੋ ਪਹਿਲੀ ਖਬਰ ਨਾਲ ਰਾਬਤਾ ਕਰੀਏ ਜੀ, ਕਿਉਂਕਿ ਪੰਜਾਬ ਤੋਂ ਜਦੋਂ ਜਦੋਂ ਖਬਰਾਂ ਦੀ ਜਿਹੜੀ ਸਾਂਝ ਪੈਂਦੀ ਹੈ ਤਾਂ ਇੱਦਾਂ ਲੱਗਦਾ ਬਿਨਾਂ ਵੀਜ਼ੇ ਅਤੇ ਬਿਨਾਂ ਜਹਾਜ਼ ਤੋਂ ਇੱਕ ਗੇੜਾ ਪੰਜਾਬ ਦਾ ਮਾਰ ਆਏ ਹੋਈਏ। ਰਮੇਸ਼ ਜੀ, ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਹੋਣਾ 'ਤੇ ਬੇਅਬਦੀ ਦੇ ਦੋਸ਼ ਲੱਗੇ ਆ ਜੀ, ਇਹ ਕਿਹੜੀ ਬੇਅਬਦੀ ਆ, ਸਾਰੀ ਖਬਰ ਕੀ ਆ ਕੁਛ? ਕਿਉਂਕਿ ਜਿਹੜਾ ਬੇਅਬਦੀ ਦਾ ਸ਼ਬਦ ਆ ਇਹ ਹੁਣ ਸਾਡੇ ਵਾਸਤੇ ਆਮ ਹੁੰਦਾ ਜਾ ਰਿਹਾ, ਸੋ ਇਸ 'ਤੇ ਚਾਨਣਾ ਪਾਓ ਜੀ।
1: ਤੁਹਾਨੂੰ ਸਭ ਦੋਸ਼ ਜਦੋਂ ਨਾ ਬੇਅਦਬੀ ਦੇ ਉੱਪਰ ਕਿਸੇ ਦੇ ਲੱਗਣ, ਕੋਈ ਵੀ ਹੋਵੇ, ਚਾਹੇ ਉਹ ਪੰਜਾਬ ਦਾ ਮੁੱਖ ਮੰਤਰੀ ਹੋਵੇ ਜਾਂ ਕੇਵਲ ਤੇ ਕੇਵਲ ਭਗਵੰਤ ਮਾਨ ਹੀ ਕਿਉਂ ਨਾ ਹੋਵੇ, ਇਹ ਬੜੇ ਵੱਡੇ ਦੋਸ਼ ਹੁੰਦੇ ਆ। ਜਦੋਂ ਅਸੀਂ ਆਪਣੇ ਆਪ ਨੂੰ ਪੰਜਾਬ ਦੀ ਧਰਤੀ ਦੇ ਜਾਏ ਆਖਦੇ ਹਾਂ ਤੇ ਪੰਜਾਬ ਦੇ ਸੱਭਿਆਚਾਰਕ ਦੇ ਵਿੱਚ ਰੰਗੇ ਹੋਏ ਹੋਣ ਦਾ ਦਾਵਾ ਕਰਦੇ ਹਾਂ ਤੇ ਅਸੀਂ ਆਖਦੇ ਹਾਂ ਜੀ ਅਸੀਂ ਵੀ ਗੁਰੂ ਸਾਹਿਬ ਨੂੰ ਮੰਨਦੇ ਹਾਂ, ਤੇ ਦੋਸ਼ ਸਾਡੇ ਤੇ ਇਹ ਲੱਗ ਜਾਣ ਕਿ ਬੇਅਦਬੀ ਦੇ, ਤੇ ਮੈਂ ਸਮਝਦਾ ਬੜੇ ਸੰਗੀਨ ਤੇ ਬੜੇ ਵੱਡੇ ਦੋਸ਼ ਹੈ। ਸੰਧੂ ਸਾਹਿਬ, ਅਸਲ ਵਿੱਚ ਅੱਜ ਇੱਕ ਵਿਸ਼ੇਸ਼ ਇਕੱਤਰਤਾ ਸ੍ਰੀ ਅਕਾਲ ਤਖਤ ਸਾਹਿਬ ਵਿਖੇ, ਜਥੇਦਾਰ ਸ੍ਰੀ ਅਕਾਲ ਤਖਤ ਜਿਹੜੇ ਮੌਕੇ ਦੇ ਕਾਰਜਕਾਰੀ ਜਥੇਦਾਰ ਹੈ, ਉਹਨਾਂ ਨੇ ਇੱਕ ਵਿਸ਼ੇਸ਼ ਬੈਠਕ, ਇੱਕ ਵਿਸ਼ੇਸ਼ ਇਕੱਤਰਤਾ ਸੱਦੀ ਸੀ ਵੱਖ ਵੱਖ ਪੰਥਕ ਨੁਮਾਇੰਦਿਆਂ ਦੀ ਵੱਖ ਵੱਖ ਸਿੱਖ ਜਥੇਬੰਦੀਆਂ ਨੇ। ਉਹ ਇਕੱਤਰਤਾ ਹੋ ਨਿਬੜੀ ਹੈ। ਉਸ ਇਕੱਤਰਤਾ ਦੇ ਵਿੱਚ ਸੰਤੂ ਸਾਹਿਬ ਦੋ ਮੁੱਦੇ ਜਿਹੜੇ ਤੇ ਸਾਨੂੰ ਪਤਾ ਸੀ, ਪਰੰਤੂ ਤੀਸਰਾ ਮੁੱਦਾ ਜਿਹੜਾ ਅੱਜ ਖੜਾ ਹੋ ਗਿਆ, ਉਹ ਮੁੱਦਾ ਮੈਨੂੰ ਲੱਗਦਾ ਕਿ ਵਾਕਿਆ ਹੀ ਇਸ ਵੇਲੇ ਪੰਜਾਬ ਦਾ ਵੱਡਾ ਮਸਲਾ ਬਣ ਗਿਆ। ਔਰ ਜਦੋਂ ਅਸੀਂ ਸਰੋਤਿਆਂ ਨਾਲ ਸਾਂਝ ਪਾ ਰਹੇ ਹਾਂ, ਇਸ ਵੇਲੇ ਪੰਜਾਬ ਦੀ ਸਿਆਸਤ ਇਸ ਵੇਲੇ ਹਵਾਲੇ ਖਾ ਰਹੀ, ਔਰ ਸਾਰਿਆਂ ਦੀਆਂ ਨਜ਼ਰਾਂ ਮੇਰੇ ਸਮੇਤ ਪੰਜ ਸਿੰਘ ਸਾਹਿਬਾਨ ਦੀ ਬੈਠਕ ਤੇ ਟਿੱਕੀਆਂ ਨੇ। ਜਿਹੜੀ ਪੰਜ ਸਿੰਘ ਸਾਹਿਬਾਨ ਦੀ ਬੈਠਕ ਇਸ ਵੇਲੇ ਸ੍ਰੀ ਅਕਾਲ ਤਖ਼ਤ ਸਾਹਿਬ ਚੱਲ ਰਹੀ ਹੈ। ਸੰਧੂ ਸਾਹਿਬ, ਦੋ ਮਸਲਿਆਂ ਦੀ ਸਾਨੂੰ ਜਾਣਕਾਰੀ ਸੀ ਕਿ ਅੱਜ ਦੀ ਉਸ ਇਕੱਤਰਤਾ ਵਿੱਚ ਜਿਹੜੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਜੀ ਨੇ ਸੱਦੀ ਸੀ, ਇੱਕ ਤੇ ਸੀ ਬੇਅਦਬੀ ਕਾਨੂੰਨਾਂ ਦਾ ਮਸਲਾ, ਸ੍ਰੀ ਗੁਰੂ ਗ੍ਰੰਥ ਸਾਹਿਬ ਜਾਗਤ ਜੋਤ ਸੁਰੱਖਿਆ ਐਕਟ 2026, ਉਹਦੇ ਵਿੱਚ ਜਿਹੜੀਆਂ ਕੁਝ ਸੋਧਾਂ ਨੇ, ਉਹ ਸੋਧਾਂ ਪ੍ਰਵਾਨ ਨੇ। ਉਹਦੇ ਖਿਲਾਫ ਕੋਈ ਸਖ਼ਤ ਫੈਸਲਾ ਲੈਣ ਲਈ ਇਕੱਤਰਤਾ ਸੱਦੀ ਗਈ ਸੀ, ਇੱਕ ਤੇ ਉਹ ਮੁੱਦਾ ਸੀ। ਦੂਸਰਾ, ਭਾਈ ਬਲਵੰਤ ਸਿੰਘ ਰਾਜੋਆਣਾ ਦੀ ਰਿਹਾਈ ਨਾਲ ਸੰਬੰਧਿਤ ਗੱਲਾਂ ਬਾਤਾਂ, ਤੇ ਤੀਸਰਾ ਮੁੱਦਾ ਜਿਹੜਾ ਸੰਧੂ ਸਾਹਿਬ ਪੁਰਾਣਾ ਸੀ, ਕਈਆਂ ਨੂੰ ਭੁੱਲ ਗਿਆ ਸੀ, ਉਹ ਅੱਜ ਜਿਸ ਰੂਪ ਦੇ ਵਿੱਚ ਚਰਚਾ ਚ ਆਇਆ, ਜਿੱਥੋਂ ਤੁਰੰਤ ਬਾਅਦ ਮੀਟਿੰਗ ਪੰਜ ਸਿੰਘ ਸਾਹਿਬਾਨ ਦੀ ਰੱਖੀ ਗਈ, ਤੇ ਉਹ ਮੀਟਿੰਗ ਇਸ ਵੇਲੇ ਚੱਲ ਰਹੀ ਹੈ। ਸੰਧੂ ਸਾਹਿਬ, ਉਹ ਮਸਲਾ ਆ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ ਜੁੜਿਆ ਮਸਲਾ
0: ਜੀ।
1: ਉਸ ਮਸਲੇ ਵਿੱਚ ਹੈ ਕਿ ਇੱਕ ਵਾਰ ਤੁਹਾਨੂੰ ਯਾਦ ਹੋਵੇਗਾ, ਇੱਕ ਛੋਟਾ ਜਿਹਾ ਵੀਡੀਓ ਕਲਿੱਪ ਜਨਤਕ ਹੋਇਆ, ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਪੁਰਾਣੀ ਤਸਵੀਰ, ਅੱਜ ਦੀ ਨਹੀਂ ਕਾਫੀ ਸਾਲ ਪੁਰਾਣੀ ਤਸਵੀਰ, ਇੱਕ ਵੀਡੀਓ ਕਲਿੱਪ ਜਿਹਦੇ ਵਿੱਚ ਉਹ ਸ਼ਰਾਬ ਦਾ ਗਲਾਸ ਹੱਥ ਵਿੱਚ ਫੜ ਕੇ ਗੁਰੂ ਸਾਹਿਬ ਦੀ ਤਸਵੀਰ ਨੂੰ ਛਿੱਟੇ ਮਾਰ ਰਹੇ ਨੇ ਸ਼ਰਾਬ ਦੇ। ਤਾਂ ਮੈਂ ਜ਼ਿਕਰ ਕੀਤਾ ਕਿ ਪੰਜਾਬ ਦਾ ਜਿਹੜਾ ਆਪਣੇ ਆਪ ਨੂੰ ਜੰਪਲ ਅਖਵਾਉਂਦਾ ਹੋਵੇ, ਆਪਣੇ ਆਪ ਨੂੰ ਪੰਜਾਬੀ ਅਖਵਾਉਂਦਾ ਹੋਵੇ, ਚਾਹੇ ਹੋ ਸਕਦਾ ਪੂਰਨ ਸਿੱਖ ਨਾ ਹੋਵੇ, ਨਾ ਅੰਮ੍ਰਿਤ ਛਕਿਆ ਹੋਵੇ, ਨਾ ਸਿਰ ਤੇ ਦਸਤਾਰ ਸਜਾਉਂਦਾ ਹੋਵੇ, ਪਰੰਤੂ ਜਿਹੜਾ ਪੰਜਾਬ ਦਾ ਜੰਪਲ ਹੈ, ਉਹਨੂੰ ਪਤਾ ਹੈ ਕਿ ਗੁਰੂ ਸਾਹਿਬ ਦੀ ਮਹਾਨਤਾ ਕੀ ਹੈ, ਗੁਰੂ ਸਾਹਿਬ ਦੀ ਤਸਵੀਰ ਦੀ ਮਹਾਨਤਾ ਕੀ। ਤੇ ਜਦੋਂ ਵੀਡੀਓ ਕਲਿੱਪ ਜਨਤਕ ਹੁੰਦਾ ਹੈ, ਤੇ ਉਸ ਵੇਲੇ ਹਾਹਾਕਾਰ ਮੱਚ ਜਾਂਦੀ ਕਿ ਆਹ ਭਗਵੰਤ ਮਾਨ, ਆਹ ਦੇਖੋ ਕੀ ਕਰ ਰਿਹਾ, ਸ਼ਰਾਬ ਦੇ ਛਿੱਟੇ ਮਾਰ ਰਿਹਾ। ਤੇ ਉਸ ਵੇਲੇ ਫਿਰ ਭਗਵੰਤ ਮਾਨ ਵਾਲੇ ਪਾਸਿਓਂ, ਉਹਨਾਂ ਦੀ ਪਾਰਟੀ ਵਾਲੇ ਪਾਸਿਓਂ ਸਫਾਈ ਇਹ ਆ ਗਈ ਕਿ ਇਹ AI ਦੇ ਨਾਲ ਬਣਾਈ ਗਈ। ਅੱਜ ਕੱਲ੍ਹ ਇੱਕ AI ਸ਼ਬਦ ਵੀ ਬੜਾ ਹੀ ਕਮਾਲ ਦਾ ਸ਼ਬਦ ਹੈ। ਜਦੋਂ ਚਾਰੇ ਸਿਰੇ ਪਹਿਲਾਂ ਹੁੰਦਾ ਸੀ ਜੀ, ਮੇਰੀ ਗੱਲ ਨੂੰ ਤੋੜ ਮਰੋੜ ਕੇ ਪੇਸ਼ ਕੀਤਾ, ਸਿਆਸੀ ਲੀਡਰ ਤੇ ਨਾ ਕਿਸੇ ਤੇ ਦੋਸ਼ ਲਾ ਦੋ ਜੀ, ਹੁਣ ਤੇ ਆਹ ਕਹਿਤਾ ਫਲਾਣੇ, ਉਹ ਕਹਿੰਦਾ ਮੈਂ ਥੋੜੋ ਕਿਹਾ ਸੀ, ਮੇਰੇ ਸ਼ਬਦਾਂ ਨੂੰ ਤੋੜ ਮਰੋੜ ਕੇ ਪੇਸ਼ ਕੀਤਾ। ਹੁਣ ਸੰਧੂ ਸਾਹਿਬ ਨਵੀਂ ਚੀਜ਼, ਮੇਰੀ ਤਸਵੀਰਾਂ ਨੂੰ, ਮੇਰੀ ਵੀਡੀਓ ਨੂੰ ਤੋੜ ਮਰੋੜ ਕੇ ਪੇਸ਼ ਕੀਤਾ ਭਾਵ ਕਿ AI ਦੇ ਨਾਲ। ਉਦੋਂ ਫਿਰ ਪੰਜਾਬ ਦੇ ਮੁੱਖ ਮੰਤਰੀ ਨੇ ਸਫਾਈ ਦੇ ਦਿੱਤੀ। ਚਲੋ ਉਹ ਸਫਾਈ ਕਈਆਂ ਨੂੰ ਮੰਨ ਵੀ ਲਈ, ਬਹੁਤਿਆਂ ਨੇ ਮੰਨ ਲਈ ਕਿ ਹੋ ਸਕਦਾ ਵਾਕਿਆ ਜੀ ਭਗਵੰਤ ਮਾਨ ਨੂੰ ਜਿਹੜਾ ਬੇਇੱਜ਼ਤ ਕਰਨ ਲਈ, ਅਪਮਾਨਿਤ ਕਰਨ ਲਈ ਉਹਦੇ ਖਿਲਾਫ ਕੋਈ ਪ੍ਰੋਪੋਗੰਡੇ ਦੇ ਤਹਿਤ AI ਦੇ ਨਾਲ ਕੀਤਾ ਹੋਵੇ, ਕਿਉਂਕਿ ਬਹੁਤ ਕੁਛ AI ਨਾਲ ਚੱਲ ਰਿਹਾ। ਪਰੰਤੂ ਉਹ ਤੋਂ ਬਾਅਦ ਸੰਧੂ ਸਾਹਿਬ ਇੱਕ ਵਾਪਰਦਾ ਇਹ ਦ੍ਰਿਸ਼ ਕਿ ਜਥੇਦਾਰ ਸਾਹਿਬ ਇਹ ਕਹਿੰਦੇ ਕਿ ਐਂ ਕਰੋ ਜੀ, ਪੰਜਾਬ ਸਰਕਾਰ ਨੂੰ ਉਹਨਾਂ ਨੇ ਕਿਹਾ ਕਿ ਅਸੀਂ ਨਾ ਤੁਹਾਡੀ ਗੱਲ ਤੇ ਰਹੀਏ, ਨਾ ਸਾਡੀ ਗੱਲ ਤੇ ਰਹੀਏ, ਨਾ ਲੋਕਾਂ ਦੀ ਗੱਲ ਤੇ, ਅਸੀਂ ਇਸ ਵੀਡੀਓ ਦੀ ਪਰਖ ਕਰਾਉਂਦੇ ਹਾਂ। ਪਰਖ ਤੋਂ ਭਾਵ ਹੁੰਦਾ ਹੈ ਜਿਹਨੂੰ ਫੋਰੈਂਸਿਕ ਜਾਂਚ ਆਖਦੇ ਆ, ਲੈਬੋਰਟਰੀ ਵਾਲੇ ਜਿਹੜੇ ਮਾਹਰ ਹੁੰਦੇ ਨੇ ਉਹ ਦੱਸਦੇ ਨੇ ਕਿ ਵਾਕਿਆ 'ਚ ਛੇੜਛਾੜ ਹੋਈ ਹੈ, ਇਹ AI ਜਨਰੇਟਡ ਹੈ ਜਾਂ ਅਸਲੀ ਹੈ। ਜਥੇਦਾਰ ਸਾਹਿਬ ਨੇ ਇਹ ਕਹਿਤਾ ਜੀ ਪੰਜਾਬ ਦੀ ਸਰਕਾਰ ਆਪਣੀ ਮਨਪਸੰਦ ਦੀ ਲੈਬੋਰਟਰੀ ਦੱਸਦੇ, ਅਸੀਂ ਉੱਥੋਂ ਜਾਂਚ ਕਰਾ ਲੈਂਦੇ। ਖੈਰ, ਪੰਜਾਬ ਦੀ ਸਰਕਾਰ ਬੋਲੀ ਨੀ, ਹੁਣ ਕੋਈ ਮਨਪਸੰਦ ਦੀ ਲੈਬੋਰਟਰੀ ਨਹੀਂ ਦੱਸੀ। ਤੇ ਅੱਜ ਸੰਧੂ ਸਾਹਿਬ ਜਿਹੜੀ ਮੀਟਿੰਗ ਦਾ ਮੈਂ ਜ਼ਿਕਰ ਕਰਕੇ ਹਟਿਆ, ਉੱਥੇ ਸਭ ਤੋਂ ਵੱਡਾ ਮੁੱਦਾ ਇਹੋ ਆ ਗਿਆ। ਉੱਥੇ ਤੇ ਜਥੇਦਾਰ ਸਾਹਿਬ ਨੇ ਸਿੱਧਾ ਕਹਿਤਾ ਕਿ ਭਾਰਤ ਦੀਆਂ ਦੋ ਮੰਨੀਆਂ ਪ੍ਰਵੰਨੀਆਂ ਫੋਰੈਂਸਿਕ ਲੈਬੋਰਟਰੀਆਂ ਤੋਂ ਅਸੀਂ ਜਾਂਚ ਕਰਾ ਲਈ ਹੈ, ਔਰ ਉਸ ਜਾਂਚ ਵਿੱਚ ਕਹਿੰਦੇ ਇਸ ਗੱਲ ਦੀ ਪੁਸ਼ਟੀ ਹੋ ਗਈ ਕਿ ਨਾ ਉਹ AI ਦੇ ਨਾਲ ਬਣਾਈ ਹੈ, ਨਾ ਉਹਦੇ ਵਿੱਚ ਛੇੜਛਾੜ ਹੈ, ਉਹ ਬਿਲਕੁਲ ਐਕਚੁਅਲ ਅਸਲ ਵੀਡੀਓ ਹੈ। ਉਹ ਪੰਜਾਬ ਦਾ ਮੁੱਖ ਮੰਤਰੀ ਹੈ ਜਿਹੜਾ ਗੁਰੂ ਸਾਹਿਬ ਨੂੰ ਸ਼ਰਾਬ ਦੇ ਛਿੱਟੇ ਮਾਰਿਆ ਗੁਰੂ ਸਾਹਿਬ ਦੀ ਤਸਵੀਰ ਦੇ। ਹੁਣ ਦੇਖੋ ਕਿੱਡੀ ਵੱਡੀ ਗੱਲ ਹੈ। ਫਿਰ ਉਸ ਮੀਟਿੰਗ ਦੇ ਵਿੱਚ ਮੈਨੂੰ ਸ਼ਬਦ ਉਹ ਮੈਂ ਸੁਣ ਰਿਹਾ ਸੀ ਕਿ ਇੱਥੇ ਇੱਕ ਬੰਦਾ ਆਇਆ ਜੀ, ਇੱਕ ਸਾਧ ਸੀ, ਉਸਨੇ ਗੁਰੂ ਸਾਹਿਬ ਦਾ ਸਵਾਂਗ ਰਚਿਆ, ਤੇ ਅੱਜ ਇੱਥੇ ਗੁਰੂ ਸਾਹਿਬ ਦੀਆਂ ਤਸਵੀਰਾਂ ਨੂੰ ਜਿਹੜਾ ਸ਼ਰਾਬ ਉੱਪਰ ਸੁੱਟੀ ਜਾ ਰਹੀ ਹੈ ਭਾਵ ਕਿ ਉਸ ਘਟਨਾਕ੍ਰਮ ਦੇ ਨਾਲ ਜੋੜਨਾ ਸ਼ੁਰੂ ਕਰ ਦਿੱਤਾ, ਹਾਹਾਕਾਰ ਮੱਚ ਗਈ। ਇਸ ਤੋਂ ਬਾਅਦ ਪੂਰੇ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਵਾਲੇ ਕਈ, ਮਾਫ ਕਰਨਾ ਮੈਂ ਨਾਂ ਨੀ ਲੈਣਾ, ਪਤਾ ਲੱਗ ਜਾਣਾ ਸਰੋਤਿਆਂ ਨੂੰ, ਇੱਕ ਏਦਾਂ ਦਾ ਲੀਡਰ ਹੈ ਜਿਹੜਾ ਸਿਰ ਤੇ ਦਸਤਾਰ ਸਜਾ ਕੇ, ਅੱਜ ਪਹਿਲੀ ਵਾਰੀ ਉਹਦੇ ਸਿਰ ਤੇ ਮੈਂ ਵੇਖਿਆ ਦਸਤਾਰ ਸਜਾ ਕੇ ਪ੍ਰੈਸ ਕਾਨਫਰੰਸ ਕਰ ਰਿਹਾ। ਨਹੀਂ ਜੀ, ਜਿਹੜਾ ਇਹ ਜਥੇਦਾਰ ਹੈ ਗਿਆਨੀ ਕੁਲਦੀਪ ਸਿੰਘ ਗੜਗੱਜ, ਉਹ ਇੱਕ ਧਿਰ ਦਾ ਨੁਮਾਇੰਦਾ ਬਣਿਆ ਪਿਆ ਹੈ, ਉਹ ਇੱਥੇ ਪੰਜਾਬ ਦੀ ਜਿਹੜੀ ਉਹਨਾਂ ਦੀ ਲੀਡਰਸ਼ਿਪ ਹੈ ਆਮ ਆਦਮੀ ਪਾਰਟੀ ਦੀ ਉਹ ਵੀ ਐਕਟਿਵ ਹੋ ਗਈ, ਦੂਜੇ ਪਾਸੇ ਵੀ ਐਕਟਿਵ ਹੋ ਗਏ ਔਰ ਏਡਾ ਵੱਡਾ ਮਸਲਾ ਬਣ ਗਿਆ ਕਿ ਜਿਹੜਾ ਬੇਅਦਬੀ ਵਾਲਾ ਕਾਨੂੰਨਾਂ ਵਾਲਾ ਮਸਲਾ ਸੀ ਕਿ ਉੱਤੇ ਕੀ ਫੈਸਲਾ ਲੈਣਾ ਉਹ ਗੱਲ ਛੋਟੀ ਰਹਿ ਗਈ, ਹੁਣ ਇਹ ਗੱਲ ਵੱਡੀ ਬਣ ਗਈ ਹੈ ਔਰ ਦੇਖੋ ਕਿੱਥੇ ਤੱਕ ਗੱਲ ਗਈ। ਉਹ ਮੀਟਿੰਗ ਤੱਕ ਗੱਲ ਸੀਮਤ ਨਹੀਂ ਰਹੀ ਸੰਧੂ ਸਾਹਿਬ, ਮੀਟਿੰਗ ਦੇ ਵਿੱਚ ਇਹ ਫੈਸਲਾ ਲਿਆ ਗਿਆ ਕਿ ਇੱਥੇ ਬਹੁਤ ਵੱਡੀ ਗੱਲ ਹੈ, ਇਹਦੇ ਲਈ ਇੰਤਜ਼ਾਰ ਨਹੀਂ ਕੀਤਾ ਜਾ ਸਕਦਾ। ਅੱਜ ਹੀ ਅੱਜ ਨਹੀਂ ਹੁਣੇ ਹੀ ਕਹਿੰਦੇ ਕਿ ਪੰਜ ਸਿੰਘ ਸਾਹਿਬਾਨ ਦੀ ਅਕਾਲ ਤਖ਼ਤ ਸਾਹਿਬ ਮੀਟਿੰਗ ਸੱਦੀ ਜਾਵੇ ਤੇ ਫੈਸਲਾ ਲਿਆ ਜਾਵੇ। ਇਸ ਵੇਲੇ ਸੰਧੂ ਸਾਹਿਬ ਜਿਹੜੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ, ਉਹ ਬਾਬਾ ਟੇਕ ਸਿੰਘ ਜੀ ਧਨੌਲਾ ਜਿਹੜੇ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਹੈ, ਫਿਰ ਜਿਹੜੇ ਕਾਰਜਕਾਰੀ ਮੁੱਖ ਗ੍ਰੰਥੀ ਗਿਆਨੀ ਅਮਰਜੀਤ ਸਿੰਘ, ਗਿਆਨੀ ਪਰਵਿੰਦਰਪਾਲ ਸਿੰਘ ਜੀ ਤੇ ਤਖ਼ਤ ਕੇਸਗੜ੍ਹ ਸਾਹਿਬ ਵਾਲੇ ਜਿਹੜੇ ਹੈੱਡ ਗ੍ਰੰਥੀ ਹੈ, ਪੰਜ ਚਿਹਰੇ, ਪੰਜ ਸਿੱਖ, ਪੰਜ ਸਿੰਘ, ਪੰਜ ਸ਼ਖਸੀਅਤਾਂ ਇਸ ਵੇਲੇ ਬੈਠਕ ਕਰ ਰਹੀਆਂ ਨੇ ਔਰ ਜੋ ਸੰਭਾਵਨਾ ਕਿ ਕਾਫੀ ਸਖ਼ਤ ਫੈਸਲਾ ਜਿਹੜਾ ਉਸ ਬੈਠਕ ਦੇ ਵਿੱਚੋਂ ਬਾਹਰ ਆ ਸਕਦਾ ਹੈ। ਤੇ ਹੁਣ ਕੁਦਰਤੀ ਹੈ ਕਿ ਜਦੋਂ ਗੱਲ ਭਗਵੰਤ ਮਾਨ ਦੇ ਉੱਪਰ ਸੂਈ ਘੁੰਮਦੀ ਹੋਵੇ ਤੇ ਫੈਸਲਾ ਫਿਰ ਮੈਨੂੰ ਲੱਗਦਾ ਕਿ ਕਾਫੀ ਸਖ਼ਤ ਵੀ ਆ ਸਕਦਾ ਤੇ ਫੈਸਲਾ ਕਾਫੀ ਉਲਝਣ ਭਰਿਆ ਵੀ ਹੋ ਸਕਦਾ। ਸੋ ਵੇਖਦੇ ਹਾਂ ਗੱਲ ਕਿੱਧਰ ਨੂੰ ਜਾਂਦੀ ਹੈ। ਇਸ ਵੇਲੇ ਸਾਰਿਆਂ ਦੀਆਂ ਨਜ਼ਰਾਂ ਅਕਾਲ ਤਖ਼ਤ ਸਾਹਿਬ ਲੱਗੀਆਂ ਹੋਈਆਂ ਕਿਉਂਕਿ ਉੱਥੇ ਬੜੀ ਅਹਿਮ ਬੈਠਕ ਜਿਹੜੀ ਹੈ ਕਿ ਚੱਲ ਰਹੀ ਹੈ ਤੇ ਜਿਸ ਬੈਠਕ ਦੇ ਵਿੱਚ ਬੜਾ ਮਹੱਤਵਪੂਰਨ ਫੈਸਲਾ ਲਿਆ ਜਾਣਾ।
0: ਬਹੁਤ ਵੱਡੀ ਖ਼ਬਰ ਆ ਔਰ ਬਹੁਤ ਨਿੰਦਣਯੋਗ ਆ ਜੇ ਇਸ ਮੰਨ ਲਿਆ ਜਾਂਦਾ ਜਾਂ ਇਹ ਪੁਸ਼ਟੀ ਹੋ ਚੁੱਕੀ ਹੈ ਕਿ ਉਹ ਜੇ ਵੀਡੀਓ AI ਨਹੀਂ ਤਾਂ ਫਿਰ ਮੈਨੂੰ ਲੱਗਦਾ ਕਿ ਰਾਜਨੀਤਿਕ ਅਤੇ ਧਾਰਮਿਕ ਆਪਸੀ ਮਤਭੇਦ ਔਰ ਟਕਰਾਵ ਦੋਨੋਂ ਹੋ ਸਕਦੇ ਆ। ਸੋ ਦੇਖਦੇ ਹਾਂ ਜੀ ਅੱਗੇ ਜਾ ਕੇ ਕੀ ਹੁੰਦਾ। ਸੋ 905-673-3337 ਪੰਜਾਬੀ ਲਹਿਰਾਂ ਦੇ ਨਾਲ ਤੁਸੀਂ ਜੁੜੇ ਹੋਏ ਹੋ ਰੇਡੀਓ ਪ੍ਰੋਗਰਾਮ ਪੰਜਾਬੀ ਲਹਿਰਾਂ, ਪ੍ਰਭ ਸੰਧੂ ਅਤੇ ਪੰਜਾਬ ਦੀ ਧਰਤੀ ਤੋਂ ਰਮੇਸ਼ ਹੁਸ਼ਿਆਰਪੁਰ ਜੀ ਸਾਡੇ ਨਾਲ ਜੁੜੇ ਹੋਏ ਨੇ।
5: ਜਦੋਂ ਕਿਸੇ ਦੀ ਨਜ਼ਰ ਧੁੰਦਲੀ ਹੋਣੀ ਸ਼ੁਰੂ ਹੋ ਜਾਵੇ, ਜ਼ਿੰਦਗੀ ਦੇ ਬਹੁਤ ਪਲ ਹੌਲੀ ਹੌਲੀ ਖੋ ਜਾਂਦੇ ਨੇ। ਗੱਡੀ ਚਲਾਉਣੀ ਮੁਸ਼ਕਲ, TV ਦੇਖਣਾ ਔਖਾ ਤੇ ਆਪਣੇ ਪਿਆਰਿਆਂ ਦੇ ਚਿਹਰੇ ਵੀ ਸਾਫ਼ ਨਜ਼ਰ ਨਹੀਂ ਆਉਂਦੇ। ਇਸ ਲਈ ਬਹੁਤ ਲੋਕਾਂ ਨੇ LAL ਲਾਈਟ ਐਡਜਸਟੇਬਲ ਲੈਂਸ ਸਰਜਰੀ ਚੁਣੀ ਹੈ। ਇਹ ਪ੍ਰੀਮੀਅਮ ਕੈਟਰੈਕਟ ਸਰਜਰੀ ਮਾੜੀ ਨਜ਼ਰ ਨੂੰ ਵੀ ਕਸਟਮਾਈਜ਼ ਕਰ ਦਿੰਦੀ ਹੈ, ਬਿਲਕੁਲ ਟੇਲਰ ਮੇਡ ਵਿਜ਼ਨ ਪੇਸ਼ੈਂਟ ਦੀ ਲਾਈਫ ਦੇ ਹਿਸਾਬ ਦੇ ਨਾਲ। ਕਈ ਪੇਸ਼ੈਂਟਸ ਕਹਿੰਦੇ ਨੇ ਕਿ ਲਾਈਟ ਐਡਜਸਟੇਬਲ ਲੈਂਸ ਸਰਜਰੀ ਤੋਂ ਬਾਅਦ ਮੇਰੀ ਦੁਨੀਆ ਫਿਰ ਸਾਫ਼ ਹੋ ਗਈ, ਮੈਂ ਫਿਰ ਤੋਂ ਨੋਰਮਲ ਲਾਈਫ ਜੀ ਰਿਹਾ। ਡਰਾਈਵਿੰਗ ਤੋਂ ਲੈ ਕੇ ਰੀਡਿੰਗ ਤੱਕ ਕਲੈਰਿਟੀ ਵਾਪਸ ਆ ਜਾਂਦੀ ਹੈ। ਕਲੀਨਿਕ ਦੇ ਸਰਜਨਸ ਅਤੇ ਸਟਾਫ ਹਰ ਕਦਮ ਤੇ ਗਾਈਡੈਂਸ, ਕੰਫਰਟ ਅਤੇ ਕੇਅਰ ਦਿੰਦੇ ਨੇ ਤਾਂ ਕਿ ਪੂਰੀ ਜਰਨੀ ਸੇਫ, ਸਮੂਥ ਅਤੇ ਕੌਨਫੀਡੈਂਸ ਦੇ ਨਾਲ ਹੋਵੇ। ਜੇ ਤੁਸੀਂ ਜਾਂ ਤੁਹਾਡੇ ਲਵਡ ਵਨਸ ਕੈਟਰੈਕਟਸ ਦੇ ਨਾਲ ਪਰੇਸ਼ਾਨ ਹੋ ਤਾਂ ਅੱਜ ਹੀ ਕਾਲ ਕਰੋ ਲੂਮੀਆ ਆਫਿਸਿਸ ਇਨ ਵੌਨ, ਡਾਊਨਟਾਊਨ ਟੋਰਾਂਟੋ ਐਂਡ ਬੇਰੀ। ਡਾਕਟਰ ਸੰਘੇੜਾ ਅਤੇ ਡਾਕਟਰ ਖਾਨ ਤੁਹਾਡੀ ਬੋਲੀ ਪੰਜਾਬੀ, ਉਰਦੂ ਅਤੇ ਹਿੰਦੀ ਬੋਲਦੇ ਨੇ। ਹੋਰ ਜਾਣਕਾਰੀ ਲਈ ਈਮੇਲ ਕਰੋ punjabi@lumia.io, punjabi@lumia.io, 289-982-9597, 289-982-9597।
6: JS ਹੋਮ ਇੰਪਰੂਵਮੈਂਟ ਵੱਲੋਂ ਇੱਕ ਵੈਰੀ ਗੁੱਡ ਨਿਊਜ਼, ਹੁਣ ਤੁਸੀਂ ਉਹਨਾਂ ਕੋਲੋਂ ਵੈਰੀ ਵੈਰੀ ਬੈਸਟ ਬੀਮ ਸੈਂਟਰਲ ਵੈਕਿਊਮ ਸਿਸਟਮ ਵੀ ਲੈ ਸਕਦੇ ਹੋ। ਸੈਂਟਰਲ ਵੈਕਿਊਮ $500 ਤੋਂ ਸ਼ੁਰੂ ਹੁੰਦੇ ਨੇ, ਗਰਾਜ ਡੋਰ ਓਪਨਰ ਲਿਫਟ ਮਾਸਟਰ ਦੇ $350 ਤੋਂ, ਫੁੱਲ ਗਰਾਜ ਡੋਰਸ $349.99 ਤੋਂ। ਪਿਛਲੇ 30 ਸਾਲਾਂ ਤੋਂ ਤੁਹਾਡੀ ਸੇਵਾ ਵਿੱਚ JS ਹੋਮ ਇੰਪਰੂਵਮੈਂਟ, ਐਕਸਟਰਾ ਸਪੈਸ਼ਲ ਔਨ ਬਿਡੇ ਸਿਸਟਮ, ਬੈਸਟ ਸਰਵਿਸ, ਬੈਸਟ ਪ੍ਰਾਈਸ। 9057890333, 1098 ਪਿੰਟ ਰੋਬਰਟਸਨ
0: ਜੀ। ਬਿਲਕੁਲ ਜੀ, ਇੱਕ ਵਾਰ ਫਿਰ ਸਵਾਗਤ ਹੈ ਪੰਜਾਬੀ ਲਹਿਰਾਂ ਦੇ ਅਗਲੇ ਹਿੱਸੇ ਦੇ ਵਿੱਚ। ਮੈਂ ਤੁਹਾਡਾ ਮੇਜ਼ਬਾਨ ਪ੍ਰਭ ਸੰਧੂ ਔਰ ਬਿਕਰਮਜੀਤ ਮਜੀਠੀਆ ਨੂੰ ਹੁਣ ਵੱਡੀ ਰਾਹਤ ਮਿਲ ਗਈ। ਰਮੇਸ਼ ਜੀ, ਇਹ ਕਿਹੜੀ ਰਾਹਤ ਆ? ਕੋਈ ਜ਼ਮਾਨਤ ਮਿਲ ਗਈ ਆ ਜਾਂ ਕੁਛ ਖਹਿੜਾ ਛੁੱਟ ਗਿਆ ਜਾਂ ਹੋਇਆ ਕੀ ਅਸਲ ਵਿੱਚ?
1: ਦੇਖੋ, ਖਹਿੜਾ ਤਾਂ ਨਹੀਂ ਛੁੱਟਿਆ ਕਹਿ ਸਕਦੇ, ਖਹਿੜਾ ਕਿੱਥੇ ਬਿਕਰਮ ਮਜੀਠੀਆ ਤਾਂ ਛੁੱਟਣਾ ਹੈ, ਪਰੰਤੂ ਜਿਹੜਾ ਪਹਿਲਾ ਸ਼ਬਦ ਤੁਸੀਂ ਵਰਤਿਆ ਜ਼ਮਾਨਤ ਹੈ, ਤੇ ਜ਼ਮਾਨਤ ਖੈਰ ਬਹੁਤ ਵੱਡੇ ਮਸਲੇ 'ਚ ਹੈ। ਬਹੁਤ ਵੱਡਾ ਪਰਚਾ ਦਰਜ ਹੋਇਆ ਸੀ ਬਿਕਰਮ ਮਜੀਠੀਆ ਦੇ ਖਿਲਾਫ, ਜਿਹੜਾ ਮਜੀਠੇ ਥਾਣੇ 'ਤੇ ਹਮਲਾ, ਦੋਸ਼ ਲੱਗੇ ਸੀ ਕਿ ਮਜੀਠੇ ਥਾਣੇ 'ਤੇ ਹਮਲਾ, ਉੱਥੇ ਦਾ ਰਿਕਾਰਡ ਨਾਲ ਛੇੜਛਾੜ, ਛੇੜਛਾੜ ਵੀ ਕਾਹਨੂੰ, ਅੱਗ ਲਾ ਦਿੱਤੀ ਰਿਕਾਰਡ ਨੂੰ ਪੁਲਿਸ ਥਾਣੇ ਨੂੰ, ਜਿਹੜਾ ਉੱਥੇ ਦੋਸ਼ੀ ਅੰਦਰ ਉਹਨੂੰ ਛੁਡਵਾਉਣ ਲਈ ਯਤਨ ਕੀਤਾ, ਪੁਲਿਸ ਮੁਲਾਜ਼ਮਾਂ 'ਤੇ ਹਮਲਾ ਕੀਤਾ। ਬਾਕੀ ਜਿੰਨੀਆਂ ਵੱਡੀਆਂ ਸਖ਼ਤ ਤੋਂ ਸਖ਼ਤ ਧਰਾਵਾਂ ਲੱਗ ਸਕਦੀਆਂ, ਉਹ ਲਗਭਗ ਉਹ ਸਾਰੀਆਂ ਹੀ ਬਿਕਰਮ ਮਜੀਠੀਆ ਤੇ ਚਾਰ ਕੁ ਜਣੇ ਹੋਰ ਸੀ, ਪੰਜ ਜਣਿਆਂ ਤੇ ਬਾਈ ਨੇਮ ਤੇ ਬਾਕੀ ਅਣਪਛਾਤਿਆਂ ਤੇ ਉਹ ਪਰਚਾ ਦਰਜ ਕੀਤਾ ਸੀ ਮਜੀਠੇ ਥਾਣੇ। ਇਹ ਗੱਲ ਲਗਭਗ 14-15 ਦਿਨ ਪਹਿਲੀ ਗੱਲ ਆ, 14-15 ਦਿਨ ਪਹਿਲਾਂ ਜਿੱਥੋਂ ਸ਼ਹਿਰੀ ਚੋਣਾਂ ਦੇ ਨਤੀਜੇ ਆਏ। ਉਹ ਤੋਂ ਬਾਅਦ ਬਿਕਰਮ ਸਿੰਘ ਮਜੀਠੀਆ ਰੂਪੋਸ਼ ਹੋ ਗਿਆ। ਮੈਂ ਜ਼ਿਕਰ ਵੀ ਕੀਤਾ ਸੀ ਇਸ ਪਲੇਟਫਾਰਮ ਤੇ ਕਿ ਪੰਜਾਬ ਦੇ ਮੈਦਾਨੀ ਖੇਤਰਾਂ 'ਚ ਨਹੀਂ ਲੱਭਦਾ ਬਿਕਰਮ ਮਜੀਠੀਆ, ਪਤਾ ਨਹੀਂ ਕਿੱਥੇ ਗਿਆ। ਹੁਣ ਉਹ ਬਿਕਰਮ ਮਜੀਠੀਆ ਉਦੋਂ ਤੋਂ ਦੌੜ ਭੱਜ ਕਰ ਰਿਹਾ ਸੀ। ਉਸਨੇ ਚੈਲੰਜ ਕੀਤਾ ਸੀ ਅਦਾਲਤ ਵਿੱਚ ਕਿ ਜਿਹੜਾ ਮੇਰੇ ਤੇ ਪਰਚਾ ਦਰਜ ਕੀਤਾ ਗਲਤ ਹੈ, ਮੈਂ ਕੋਈ ਹਮਲਾ ਨਹੀਂ ਕੀਤਾ, ਇਹ ਸਿਆਸੀ ਬਦਲਾਖੋਰੀ ਤਹਿਤ ਹੈ। ਉਹ ਇੱਕ ਨਵਾਂ ਤਰਕ ਉਹਦੇ ਵਿੱਚ ਜੁੜ ਜਾਂਦਾ ਆ। ਜਦੋਂ ਜਿਸ ਮਸਲੇ ਦੇ ਤਹਿਤ ਥਾਣੇ ਤੇ ਧਾਵਾ ਬੋਲਿਆ ਸੀ ਬਿਕਰਮ ਮਜੀਠੀਆ ਜਾਂ ਹੋਰਾਂ ਨੇ, ਉਹ ਮਸਲਾ ਸੀ ਇੱਕ ਨੌਜਵਾਨ ਦੀ ਗ੍ਰਿਫਤਾਰੀ ਦਾ, ਜੋਬਨਪ੍ਰੀਤ। ਉਹ ਜੋਬਨਪ੍ਰੀਤ ਵੀ ਹਾਈ ਕੋਰਟ ਰਿਹਾ ਕਰ ਚੁੱਕਾ ਆ। ਹੁਣ ਉੱਥੋਂ ਮੈਂ ਉਦਣ ਹੀ ਕਿਹਾ ਸੀ ਕਿ ਬਿਕਰਮ ਮਜੀਠੀਆ ਦਾ ਪੱਖ ਮਜ਼ਬੂਤ ਹੋ ਗਿਆ ਪੂਰਾ, ਕਿਉਂਕਿ ਜੋਬਨਪ੍ਰੀਤ ਨੂੰ ਛੁਡਵਾਉਣ ਗਏ ਸੀ ਬਿਕਰਮ ਮਜੀਠੀਆ ਤੇ ਉਹਦੇ ਸਾਥੀ, ਜੋਬਨਪ੍ਰੀਤ ਹਾਈ ਕੋਰਟ ਨੇ ਰਿਹਾ ਕੀਤਾ ਬਾਅਦ ਵਿੱਚ, ਕਿਉਂਕਿ ਹਾਈ ਕੋਰਟ ਨੂੰ ਲੱਗਿਆ ਕਿ ਗਲਤ ਗ੍ਰਿਫਤਾਰੀ ਹੋਈ ਹੈ। ਹੁਣ ਜਿਹੜੇ ਵਿਅਕਤੀ ਦੀ ਗਲਤ ਗ੍ਰਿਫਤਾਰੀ ਸੀ ਉਹਦੇ ਹੱਕ ਵਿੱਚ ਧਰਨਾ ਲਾਉਣਾ ਤੇ ਫਿਰ ਕਾਨੂੰਨੀ ਹੱਕ ਹੋ ਗਿਆ, ਰੌਲਾ ਪਾਉਣਾ ਵੀ ਕਾਨੂੰਨੀ ਹੱਕ ਹੋ ਗਿਆ, ਮੁਜ਼ਾਹਰਾ ਕਰਨਾ। ਹੁਣ ਉਹ ਵੀ ਪੱਖ ਕਿਤੇ ਨਾ ਕਿਤੇ ਬਿਕਰਮ ਮਜੀਠੀਆ ਦੇ ਕੁਦਰਤੀ ਹੈ ਕਿ ਹੱਕ 'ਚ ਗਿਆ ਹੋਵੇਗਾ। ਤੇ ਦੂਜੀ ਜਿਹੜੀ ਵੱਡੀ ਗੱਲ ਇਹ ਆ ਕਿ ਅੰਮ੍ਰਿਤਸਰ ਦੀ ਜਿਹੜੀ ਸੈਸ਼ਨ ਕੋਰਟ ਹੈ ਉਹਨੂੰ ਲਗਾਤਾਰ ਸੁਣਵਾਈ ਕੀਤੀ, ਪੁਲਿਸ ਨੂੰ ਕਿਹਾ ਸੀ ਕਿ ਤੁਸੀਂ ਵੀਡੀਓ ਕਲਿੱਪ ਆਪਣੇ ਪੇਸ਼ ਕਰੋ ਜਿੱਥੇ ਤੁਸੀਂ ਕਹਿੰਦੇ ਥਾਣੇ 'ਚ ਹਮਲਾ ਕੀਤਾ, ਔਰ ਪੁਲਿਸ ਦੇ ਕੋਲੋਂ ਵੀਡੀਓ ਕਲਿੱਪ ਪੇਸ਼ ਹੀ ਨਹੀਂ ਹੋਏ। ਹੁਣ ਕਿਉਂ ਨਹੀਂ ਹੋਏ, ਵਾਕਈ ਹਮਲਾ ਨਹੀਂ ਸੀ ਜਾਂ ਜਾਣ ਕੇ ਨਹੀਂ ਕੀਤੇ, ਸਾਨੂੰ ਨਹੀਂ ਪਤਾ, ਪਰੰਤੂ ਅੱਜ ਜਿਹੜੀ ਅੰਮ੍ਰਿਤਸਰ ਦਾ ਸੈਸ਼ਨ ਕੋਰਟ ਹੈ ਅੰਮ੍ਰਿਤਸਰ ਦੀ, ਹੁਣ ਬਿਕਰਮ ਸਿੰਘ ਮਜੀਠੀਆ, ਜੋਤ ਸਿੰਘ ਸਮਰਾ ਤੇ ਜਤਿੰਦਰਪਾਲ ਸਿੰਘ ਤਿੰਨ ਜਣਿਆਂ ਨੂੰ ਅੰਤਰਿਮ ਜ਼ਮਾਨਤ ਦੇ ਦਿੱਤੀ ਹੈ। ਸੋ ਬਿਕਰਮ ਮਜੀਠੀਆ ਲਈ ਇਹ ਸੰਧੂ ਸਾਹਿਬ ਬੜੀ ਵੱਡੀ ਰਾਹਤ ਹੈ, ਕਿਉਂਕਿ ਬਿਕਰਮ ਮਜੀਠੀਆ ਨੂੰ ਰੂਪੋਸ਼ ਹੋਣਾ ਪੈ ਗਿਆ ਸੀ। ਪਤਾ ਨਹੀਂ ਇਸ ਵੇਲੇ ਕਿਹੜੀਆਂ ਝਾੜੀਆਂ ਬੂਝਿਆਂ 'ਚ, ਕਿਹੜੇ ਜੰਗਲਾਂ 'ਚ ਲੁੱਕ ਕੇ ਬੈਠਾ, ਜਾਂ ਪੰਜਾਬ ਦੇ ਕਿਸੇ ਬੜੀ ਹੋਰ ਪਵਿੱਤਰ ਥਾਂ ਤੇ ਲੁੱਕ ਕੇ ਬੈਠਾ, ਸਾਨੂੰ ਨਹੀਂ ਪਤਾ, ਪਰੰਤੂ ਹੈ ਕਿਤੇ ਨਾ ਕਿਤੇ ਲੁੱਕ ਕੇ ਬੈਠਾ ਹੈਗਾ, ਤੇ ਹੁਣ ਮੈਨੂੰ ਲੱਗਦਾ ਕਿ ਉਹ ਸ਼ਾਮ ਤੱਕ ਬਾਹਰ ਆ ਜਾਏਗਾ।
0: ਜੀ ਬਿਲਕੁਲ ਬਿਲਕੁਲ ਜੀ। ਸੋ ਨਾਲ ਦੀ ਨਾਲ ਗਿੱਲ ਫਾਰਮ ਨੂੰ ਤੁਸੀਂ ਯਾਦ ਰੱਖਣਾ ਜੀ, ਫੁੱਲਾਂ ਦੇ ਖੂਬਸੂਰਤ ਸ਼ਹਿਰ ਡਿਕਸੀ ਐਂਡ ਕਿੰਗ ਸਟਰੀਟ ਤੇ ਲੋਕੇਟਡ ਨੇ ਗਿੱਲ ਫਾਰਮ। ਹਰ ਤਰ੍ਹਾਂ ਦੀ ਪਨੀਰੀ ਤੁਸੀਂ ਲੈ ਕੇ ਆ ਸਕਦੇ ਹੋ ਆਪਣੇ ਬੈਕਯਾਰਡ ਵਾਸਤੇ, ਆਪਣੇ ਫਾਰਮ ਹਾਊਸ ਵਾਸਤੇ। ਚੱਕੀ ਆਟਾ ਤੇ ਤਾਜ਼ਾ ਸਬਜ਼ੀਆਂ ਫਾਰਮ ਪ੍ਰੋਡਿਊਸ ਗਿੱਲ ਫਾਰਮ, 416-898-87-78। ਜੇ ਥੋੜ੍ਹੀ ਬਹੁਤੀ ਸਟ੍ਰੈਸ ਐਂਗਜ਼ਾਇਟੀ ਤੁਹਾਨੂੰ ਹੋ ਰਹੀ ਹੈ ਨਾ, ਤੇ ਇੱਕ ਗੇੜਾ ਤੁਸੀਂ ਕੈਲਡਨ ਗਿੱਲ ਫਾਰਮ ਦਾ ਮਾਰ ਕੇ ਆਓ। ਖੂਬਸੂਰਤ ਹਰਿਆਵਲ, ਜੇ ਇੱਕ ਸੋਹਣੇ ਸੋਹਣੇ ਫੁੱਲਾਂ ਵਾਲਾ ਸ਼ਹਿਰ, ਔਰ ਗਿੱਲ ਫਾਰਮ 'ਤੇ ਜਾਓਗੇ ਤੁਸੀਂ ਫਰੈਸ਼ ਤਾਜ਼ੀਆਂ ਸਬਜ਼ੀਆਂ ਅਤੇ ਤਾਜ਼ੀ ਪਨੀਰੀ ਤੁਹਾਨੂੰ ਉੱਥੇ ਆਪਣੇ ਬੈਕਯਾਰਡ ਵਾਸਤੇ ਲਾਉਣ ਵਾਸਤੇ ਮਿਲ ਜਾਣੀ ਹੈ। ਅਤੇ ਫਿਰ ਡਾਕਟਰ ਕਹਿੰਦੇ ਕਿ ਜਦੋਂ ਤੁਸੀਂ ਆਪਣੇ ਹੱਥੀਂ ਤੁਸੀਂ ਪਲਾਂਟਿੰਗ ਕਰਦੇ ਹੋ ਤਾਂ ਸਾਰੀ ਸਟ੍ਰੈਸ ਗਾਇਬ ਹੋ ਜਾਣੀ ਹੈ। ਸੋ ਪਹੁੰਚੋ ਫਿਰ 416-898-87-78 ਗਿੱਲ ਫਾਰਮ 'ਤੇ। ਔਰ ਨਾਲ ਦੀ ਨਾਲ ਇੱਕ ਮੈਸੇਜ ਲੈ ਲਈਏ ਨਵੀਂ ਹੋਣਾ ਦਾ।
7: ਹੁਣ ਲਓ ਮੌਕਾ HST ਰੀਬੇਟਸ ਅਤੇ ਵੱਡੀਆਂ ਬਚਤਾਂ ਦਾ। ਸੀਮਤ ਸਮੇਂ ਲਈ ਪੈਰਾਡਾਈਸ ਡਿਵੈਲਪਮੈਂਟਸ ਲੈ ਕੇ ਆਏ ਹਨ ਟਾਊਨ ਹੋਮਸ ਅਤੇ ਡੀਟੈਚ ਘਰ। ਸੈਲਿੰਗ ਨਾਓ ਸਿਰਫ $649,990 ਤੋਂ। ਮਿਲਟਨ, ਬ੍ਰੈਂਪਟਨ, ਵਿਟਬੀ, ਸੀਟਨ ਅਤੇ ਅਰੋਰਾ ਦੇ ਵਿੱਚ ਫਲੈਕਸੀਬਲ ਕਲੋਜ਼ਿੰਗਸ ਸਿਰਫ 5 ਮਹੀਨੇ ਤੋਂ ਲੈ ਕੇ 18 ਮਹੀਨਿਆਂ ਤੱਕ। ਹੋਰ ਜਾਣਕਾਰੀ ਲਈ ਅੱਜ ਹੀ ਸੰਪਰਕ ਕਰੋ। ਕਾਲ ਕਰੋ 905-840-7135-905-840-7135 ਜਾਂ ਟੈਕਸਟ ਮੈਸੇਜ ਕਰੋ 416-450-6680-416-450-6680 ਜਾਂ ਈਮੇਲ ਕਰੋ sales@paradisedevelopments.com। ਵਧੇਰੇ ਜਾਣਕਾਰੀ ਲਈ ਵਿਜ਼ਿਟ ਕਰੋ paradisedevelopments.com।
0: ਸੋ ਬਿਲਕੁਲ ਜੀ, 905-673-3337 ਪੰਜਾਬੀ ਲਹਿਰ ਨਾਲ ਤੁਸੀਂ ਜੁੜੇ ਹੋਏ। ਅਗਲੀ ਖਬਰ ਵੱਲ ਚੱਲਦੇ ਹਾਂ ਜੀ। ਤ੍ਰਿਮੂਲ ਕਾਂਗਰਸ ਪਾਰਟੀ ਨੇ ਇੱਕ ਡੁੱਬੀ ਪਾਰਟੀ ਨੂੰ ਜੀਵਤ ਕਰਤਾ ਜੀ। ਉਹ ਕਿਹੜੀ ਪਾਰਟੀ ਆ ਜਿਹੜੀ ਡੁੱਬ ਚੁੱਕੀ ਸੀ ਤੇ ਹੁਣ ਉਹਨੂੰ ਜੀਵਤ ਕਰ ਦਿੱਤਾ ਗਿਆ ਜੀ?
1: ਚਲੋ ਕਿਸੇ ਨੂੰ ਜੀਵਤ ਕਰ ਦਿੱਤਾ, ਪਰੰਤੂ ਸੰਧੂ ਸਾਹਿਬ ਤ੍ਰਿਮੂਲ ਕਾਂਗਰਸ ਪਾਰਟੀ ਜਿਹਨੂੰ ਅਸੀਂ TMC ਆਖਦੇ ਜਾਂ ਮਮਤਾ ਬੈਨਰਜੀ ਦੀ ਪਾਰਟੀ ਆਖਦੇ ਹਾਂ
0: ਜੀ,
1: ਆਪ ਬਹੁਤ ਮੰਦੇ ਹਾਲਾਤਾਂ ਚੋਂ, ਜਿਹਨੂੰ ਸਿਰੇ ਦੇ ਮੰਦੇ ਹਾਲਾਤ ਕਹਿੰਦੇ ਇਸ ਵੇਲੇ ਉਹਨਾਂ ਹਾਲਾਤਾਂ ਚ ਹੈ। ਸਭ ਕੁਛ ਹੀ ਹੌਲੀ ਹੌਲੀ ਕਰਕੇ ਯਾਨੀ ਕਿਰਦਾ ਜਾ ਰਿਹਾ ਹੈ
0: ਜੀ।
1: ਤੇ ਸੰਧੂ ਸਾਹਿਬ ਬੜੇ ਹਾਲਾਤ ਉਸ ਵੇਲੇ ਜਿਹੜੇ ਉਸ ਲੀਡਰ ਲਈ ਤਰਸਯੋਗ ਬਣ ਜਾਂਦੇ ਆ, ਜਿਹੜਾ ਲੀਡਰ ਹਫ਼ਤਾ ਮਹੀਨਾ ਪਹਿਲਾਂ ਤੱਕ ਬਾਹਾਂ ਖੜੀਆਂ ਕਰ ਕਰਕੇ ED ਨੂੰ ਵੀ ਟੁੱਟ ਟੁੱਟ ਕੇ ਪੈਂਦਾ ਹੋਵੇ ਤੇ ਤੂਤੀ ਵੀ ਬੋਲਦੀ ਹੋਵੇ, ਤੇ ਅੱਜ ਹਾਲਾਤ ਇਹ ਆ ਕਿ ਮਮਤਾ ਬੈਨਰਜੀ ਦੇ ਕੀ ਵਿਧਾਇਕ, ਕੀ ਰਾਜ ਸਭਾ ਮੈਂਬਰ ਤੇ ਕੀ ਲੋਕ ਸਭਾ ਮੈਂਬਰ
0: ਜੀ,
1: ਲਗਾਤਾਰ ਹੀ ਜਿਹੜਾ ਕੋਈ ਢੰਗ ਜਿਹੇ ਦੇ ਨਾਲ ਤੇ ਕੋਈ ਸਿੱਧਾ ਹੀ ਸਾਥ ਛੱਡ ਕੇ ਜਾ ਰਹੇ ਹੈ। ਜਿਹੜਾ ਤੁਸੀਂ ਜ਼ਿਕਰ ਕੀਤਾ ਨਾ ਕਿ ਡੁੱਬੀ ਹੋਈ ਪਾਰਟੀ, 20 ਲੋਕ ਸਭਾ ਮੈਂਬਰ ਬਗਾਵਤ ਕਰ ਗਏ ਔਰ ਬਗਾਵਤ ਕਰਕੇ ਟੀਐਮਸੀ ਨੂੰ ਛੱਡ ਗਏ। ਹੁਣ ਚਰਚੇ ਤੇ ਇਹੀ ਹੈ ਕਿ ਟੀਐਮਸੀ ਨੂੰ ਛੱਡ ਕੇ ਜਾਣਾ ਤੇ ਜਾਣਾ ਕਿੱਥੇ ਭਾਜਪਾ ਚ, ਆਮ ਤੌਰ ਤੇ ਅਸੀਂ ਤੁਸੀਂ ਇਹੀ ਕਹਿੰਦੇ ਹਾਂ
0: ਜੀ।
1: ਹੁਣ ਇੱਥੇ ਦੇਖੋ ਕੀ ਬਣਿਆ ਸੰਧੂ ਸਾਹਿਬ, ਕੀ ਉਹ ਜਿਹੜੇ 20 ਜਣੇ ਬਗਾਵਤ ਕੀਤੀ ਉਹ 20 ਜਣਿਆਂ ਨੇ ਜਾ ਕੇ ਸਪੀਕਰ ਲੋਕ ਸਭਾ ਨੂੰ ਜਾ ਕੇ ਕਿਹਾ ਜੀ ਕਿ ਅਸੀਂ ਪਾਰਟੀ ਹੈ ਇੱਕ ਐਨਸੀਪੀ ਨੈਸ਼ਨਲ ਸਿਟੀਜਨ ਪਾਰਟੀ
0: ਜੀ,
1: ਜਿਹੜੀ ਪਾਰਟੀ ਮੈਨੂੰ ਲੱਗਦਾ ਰਜਿਸਟਰਡ ਵੀ ਹੈ ਨਹੀਂ ਗੀ, ਔਰ ਪਾਰਟੀ ਦਾ ਉਹਦਾ ਜੀਵਨ ਕਾਲ 3 ਸਾਲ ਦਾ ਆ, ਮਤਲਬ 3 ਸਾਲ ਦਾ। 3 ਸਾਲ ਪਹਿਲਾਂ ਪੱਛਮੀ ਬੰਗਾਲ ਦੇ ਵਿੱਚ ਇੱਕ ਮੀਆਂ ਬੀਬੀ ਸੀ ਚਲੋ ਸੀਗੇ ਤੇ ਸਿਆਸੀ ਲੀਡਰ, ਉਹਨਾਂ ਨੇ ਉਹ ਪਾਰਟੀ ਬਣਾਈ ਔਰ ਪਾਰਟੀ ਬਣਾ ਕੇ ਸੰਧੂ ਸਾਹਿਬ ਨਾਰਾ ਪਤਾ ਕੀ ਦਿੱਤਾ ਕਿ ਅਸੀਂ ਦਲ ਬਦਲੀਆਂ ਦੇ ਖਿਲਾਫ ਹੈ, ਤੇ ਦਲ ਬਦਲੀਆਂ ਵਾਲੀ ਖਿਲਾਫ ਬਣੀ ਉਸ ਐਨਸੀਪੀਆਈ ਪਾਰਟੀ ਨੇ ਤ੍ਰਿਪੁਰਾ ਵਿੱਚ ਚੋਣਾਂ ਲੜੀਆਂ ਸੀ ਤੇ ਨੋਟਾ ਵਾਲਾ ਬਟਨ ਤੋਂ ਵੀ ਘੱਟ ਵੋਟਾਂ ਪਈਆਂ, ਨੋਟਾ ਦੇ ਬਟਨ ਜਿਹੜੀਆਂ ਮੇਰੀ ਵੋਟਾਂ, ਬਾਕੀ ਜਿਹੜੀ ਪਾਰਟੀ ਨੂੰ ਕੋਈ ਟੱਬਰ ਚ ਵੀ ਨਹੀਂ ਪੁੱਛਦਾ ਉਹ 20 ਦੇ 20 ਸੰਸਦ ਮੈਂਬਰ ਉਸ ਪਾਰਟੀ ਚਲੇ ਗਏ। ਹੁਣ ਇਹ ਤੋਂ ਗੱਲ ਤੇ ਸਮਝ ਆਉਂਦੀ ਆ ਨਾ ਕਿ ਉਹ ਪਾਰਟੀ ਜਿਹੜੀ ਪਾਰਟੀ ਨੂੰ ਟੱਬਰ ਵੀ ਨਾ ਪੁੱਛਦਾ ਹੋਵੇ, ਜਿਹੜੀ ਪਾਰਟੀ ਆਪ ਕਹਿੰਦੀ ਹੋਵੇ ਜੀ ਅਸੀਂ ਦਲ ਬਦਲੀਆਂ ਦੇ ਖਿਲਾਫ਼ ਹਾਂ, ਸੀਟ ਉਹਦੇ ਪੱਲੇ ਨਾ ਹੋਵੇ ਕੋਈ ਵੀ, ਪਾਰਟੀ 0 ਦੇ ਬਰਾਬਰ ਹੋਵੇ, 20 ਲੋਕ ਸਭਾ ਮੈਂਬਰ ਤ੍ਰਿਮੂਲ ਕਾਂਗਰਸ ਪਾਰਟੀ ਨੂੰ ਛੱਡ ਕੇ ਆ ਕੇ ਉੱਧਰ ਰਲਣ, ਸੰਕੇਤ ਤੇ ਬੜਾ ਸਿੱਧਾ ਨਜ਼ਰ ਆਉਂਦਾ ਨਾ ਕਿ ਕਿਹੜੀ ਪਾਰਟੀ ਦੇ ਇਸ਼ਾਰੇ ਤੇ, ਇੱਕ ਤਾਂ ਜੋ ਕਿ ਮੇਰੇ ਤੇ ਕੋਈ ਧੱਬਾ ਨਾ ਲਾਵੇ, ਮੈਂ ਆਪਣੇ ਵਿੱਚ ਰਲਾ ਲਿਆ ਤੇ ਮੈਂ ਕਹਾਂ ਜੀ ਤੁਸੀਂ ਸੰਧੂ ਸਾਹਿਬ ਦੇ ਨਾਲ ਬਹਿ ਜਾਓ ਕਿਉਂਕਿ ਸੰਧੂ ਸਾਹਿਬ ਵੀ ਆਪਣੇ ਹੀ ਆ, ਕਿਹੜੀ ਗੱਲ ਹੈ। ਸੋ ਏਦਾਂ ਦੇ ਹਾਲਾਤ ਜਿਹੜੇ ਇੱਥੇ ਬਣੇ ਪਏ ਆ, ਬੜਾ ਇੱਕ ਝੋਲੇ ਜਿਹੇ ਚੱਲ ਰਹੇ ਆ, ਤੇ ਕੁੱਲ ਮਿਲਾ ਕੇ ਗੱਲ ਇਹ ਹੈ ਕਿ ਉਹਨਾਂ ਨੇ ਜਾ ਕੇ ਭਾਵੇਂ ਇੱਕ ਡੁੱਬੀਓ ਪਾਰਟੀ ਸੁਰਜੀਤ ਕਰਨ ਦਾ ਯਤਨ ਕੀਤਾ ਆ, ਚਲੋ ਉਨ ਤੇ ਕੀ ਸੁਰਜੀਤ ਹੋਣਾ, ਪਰੰਤੂ ਤ੍ਰਿਮੂਲ ਕਾਂਗਰਸ ਪਾਰਟੀ ਬਹੁਤ ਬੁਰੀ ਤਰ੍ਹਾਂ ਇਸ ਵੇਲੇ ਸਿਆਸੀ ਤੌਰ ਤੇ ਖੇਰੂ ਖੇਰੂ ਹੋ ਰਹੀ ਹੈ
0: ਜੀ। ਬਿਲਕੁਲ ਜੀ, ਨਾਲ ਦੀ ਨਾਲ ਤੁਸੀਂ ਆਲ ਵੇ ਰੂਫਰਸ ਨੂੰ ਯਾਦ ਰੱਖਣਾ, ਤੁਸੀਂ ਆਪਣੀਆਂ ਛੱਤਾਂ ਠੀਕ ਕਰਵਾਉਣੀਆਂ, ਨਵੀਆਂ ਪਾਉਣੀਆਂ, ਚਾਹੇ ਘਰ ਦੀ ਛੱਤ ਆ, ਚਾਹੇ ਰੈਜੀਡੈਂਸ਼ੀਅਲ ਜਾਂ ਕਮਰਸ਼ੀਅਲ ਰੂਫਿੰਗ ਆ, ਫਲੈਟ ਰੂਫ ਆ ਜਾਂ ਸਿੰਗਲ ਰੂਫ ਆ ਜਾਂ ਮੈਟਲ ਰੂਫ ਆ, 15 ਸਾਲਾਂ ਦਾ ਐਕਸਪੀਰੀਅੰਸ, ਆਲ ਵੇ ਰੂਫਰਸ ਨੂੰ ਯਾਦ ਰੱਖੋ, ਆਪਣੇ ਘਰ ਦੀ ਛੱਤ ਪਾਉਣ ਦੇ ਲਈ ਜਾਂ ਠੀਕ ਕਰਵਾਉਣ ਦੇ ਲਈ ਆਲ ਵੇ ਰੂਫਰ 647-505-09-43-6475-505-09-43 ਆਲ ਵੇ ਰੂਫਰਸ ਨਾਲ ਗੱਲਬਾਤ ਕਰ ਸਕਦੇ ਹੋ। ਔਰ ਨਾਲ ਦੀ ਨਾਲ ਇਹ ਕਹਿੰਦੇ ਕਿ ਅਸੀਂ GTA ਦੇ ਵਿੱਚ ਕਿਚਨਰ, ਕੈਮਬ੍ਰਿਜ, ਲੰਡਨ, ਗਲਫ, ਮੈਲਟਨ, ਬੈਰੀ ਅਤੇ ਜਾਰਜ ਟਾਊਨ ਵੀ ਆਪਣੀਆਂ ਸੇਵਾਵਾਂ ਦਿੰਦੇ ਹੋ। ਨਾਲ ਦੀ ਨਾਲ ਅਸੀਂ ਇੱਕ ਵਾਰ ਇੱਕ ਮੈਸੇਜ ਲੈ ਲਈਏ, ਲਿਵਾਨਾ ਵੈਲਨੈਸ ਸਪਾ ਖੁੱਲ੍ਹ ਗਿਆ ਜੀ ਬਰੈਂਪਟਨ ਦੇ ਵਿੱਚ, ਸਾਡੀਆਂ GTA ਦੀਆਂ ਲੇਡੀਜ਼ ਵਾਸਤੇ ਬਹੁਤ ਵੱਡੀ ਖੁਸ਼ਖਬਰੀ ਆ, ਇੱਕ ਮਾਡਰਨ ਹਾਈਜੀਨਿਕ ਪ੍ਰੋਫੈਸ਼ਨਲ ਸਪਾ ਸੈਂਟਰ ਖੁੱਲ੍ਹ ਚੁੱਕਿਆ ਜੀ, ਲਿਵਾਨਾ ਵੈਲਨੈਸ ਸਪਾ।
8: ਕੀ ਤੁਸੀਂ ਰੋਜ਼ਾਨਾ ਦੀ ਭੱਜ ਦੌੜ ਅਤੇ ਸਟ੍ਰੈਸ ਤੋਂ ਮੁਕਤੀ ਚਾਹੁੰਦੇ ਹੋ? ਕੀ ਤੁਸੀਂ ਲੱਭ ਰਹੇ ਹੋ ਇੱਕ ਅਜਿਹੀ ਜਗ੍ਹਾ ਜਿੱਥੇ ਤੁਹਾਡੇ ਸਰੀਰ ਅਤੇ ਰੂਹ ਨੂੰ ਮਿਲੇ ਸਕੂਨ? ਤਾਂ ਹੁਣ ਇੰਤਜ਼ਾਰ ਖਤਮ, ਬ੍ਰੈਂਪਟਨ ਵਿੱਚ ਖੁੱਲ ਗਿਆ ਹੈ ਲਿਵਾਨਾ ਵੈਲਨੈਸ ਸਪਾ। ਸਾਡੇ ਤਜਰਬੇਕਾਰ ਅਤੇ ਪ੍ਰੋਫੈਸ਼ਨਲ ਥੈਰੇਪਿਸਟ 100% ਹਾਈਜੀਨ ਐਨਵਾਇਰਮੈਂਟ ਅਤੇ ਐਡਵਾਂਸਡ ਇਕੁਇਪਮੈਂਟਸ ਦੇ ਨਾਲ ਤੁਹਾਡੀ ਸੇਵਾ ਲਈ ਹਾਜ਼ਰ ਹਨ। ਸਾਡੀਆਂ ਖਾਸ ਸਰਵਿਸਿਜ਼, ਰਿਲੈਕਸਿੰਗ ਅਤੇ ਮਸਾਜ ਥੈਰੇਪੀ, ਪ੍ਰੀਨੇਟਲ ਅਤੇ ਪੋਸਟਨੇਟਲ, ਗਲੋਇੰਗ ਹਾਈਡਰਾ ਫੇਸ਼ੀਅਲ, ਲੇਜ਼ਰ ਹੈਅਰ ਰਿਮੂਵਲ ਅਤੇ ਬਾਡੀ ਕੰਟੂਰਿੰਗ। ਅਤੇ ਹਾਂ, ਇੰਸ਼ੋਰੈਂਸ ਬੈਨੀਫਿਟਸ ਵਾਲੇ ਗਾਹਕਾਂ ਲਈ ਡਾਇਰੈਕਟ ਬਿਲਿੰਗ ਦੀ ਖਾਸ ਸੁਵਿਧਾ ਵੀ ਉਪਲਬਧ ਹੈ। ਤਾਂ ਦੇਰ ਕਿਸ ਗੱਲ ਦੀ, ਅੱਜ ਹੀ ਆਪਣੀ ਅਪਾਇੰਟਮੈਂਟ ਬੁੱਕ ਕਰੋ। ਪਤਾ 534 ਪਾਰਕਹਸਟ ਸਕੁਆਇਰ, ਬ੍ਰੈਂਪਟਨ। ਫੋਨ ਨੰਬਰ 416-811-5385। ਲਿਵਾਨਾ ਵੈਲਨੈਸ ਸਪਾ, ਜੋ ਰੱਖੇ ਤੁਹਾਡੀ ਸਿਹਤ ਅਤੇ ਸੁੰਦਰਤਾ ਦਾ ਖਿਆਲ।
0: ਬਿਲਕੁਲ ਜੀ, ਸੋ ਅਗਲੀ ਖਬਰ ਵੱਲ ਚੱਲਦੇ ਹਾਂ ਜੀ। ਗੈਸ, ਤੇਲ ਗੈਸ ਦੀਆਂ ਜਿਹੜੀਆਂ ਕੀਮਤਾਂ ਉਹ ਹੁਣ ਘਟਣ ਦੀ ਉਮੀਦ ਜਾਗੀ ਆ, ਪਰ ਕਦੋਂ ਤੱਕ ਘਟਣਗੀਆਂ ਇਹ ਰਮੇਸ਼ ਜੀ ਦੱਸਣਗੇ। ਰਮੇਸ਼ ਜੀ, ਕੀ ਕਦੋਂ ਕੁ ਤੱਕ ਜਿਹੜੀਆਂ ਕੀਮਤਾਂ ਦਾ ਸਾਨੂੰ ਅਸਾਰ ਵੇਖਣ ਨੂੰ ਆਮ ਜਨਤਾ ਨੂੰ ਮਿਲੂਗਾ?
1: ਬੰਦੂ ਸਾਹਿਬ, ਜੇ ਤੇ 5-7 ਘੰਟੇ ਪਿੱਛੇ ਚਲੇ ਜਾਈਏ
0: ਜੀ,
1: ਜੋ ਡੋਨਲਡ ਟਰੰਪ ਵਾਲੇ ਪਾਸਿਓਂ, ਅਮਰੀਕਾ ਵਾਲੇ ਪਾਸਿਓਂ ਬਕਾਇਦਾ ਇੱਕ ਸਕੈਜੂਅਲ ਜਾਰੀ ਕਰ ਦਿੱਤਾ ਗਿਆ ਸੀ ਕਿ 19 ਜੂਨ ਨੂੰ ਸਵਿਟਜ਼ਰਲੈਂਡ ਵਿਖੇ ਜਨੇਵਾ ਵਿੱਚ ਜਿਹੜਾ ਇੱਕ ਸਮਝੌਤਾ, ਸ਼ਾਂਤੀ ਸਮਝੌਤਾ ਜਿਹੜਾ ਇਰਾਨ ਦੇ ਨਾਲ ਹੋਣ ਜਾ ਰਿਹਾ, ਔਰ ਇਕੱਲਾ ਇਰਾਨ ਦੇ ਨਾਲ ਨਹੀਂ, ਕਹਿੰਦੇ ਇਜ਼ਰਾਇਲ ਤੇ ਲਬਨਾਨ ਕੀ ਇਰਾਨ ਪਾਪੀ ਉਹ ਸਾਰੀ ਥਾਵਾਂ ਤੇ ਸ਼ਾਂਤੀ ਹੋਵੇਗੀ, ਚਾਹੇ ਉਹ ਇਰਾਨ ਦਾ ਰੌਲਾ ਹੈ, ਚਾਹੇ ਇਜ਼ਰਾਇਲ ਦਾ ਰੌਲਾ ਹੈ, ਚਾਹੇ ਲਬਨਾਨ ਦਾ ਰੌਲਾ ਹੈ, ਸਾਰੇ ਮੋਰਚੇ ਕਹਿੰਦੇ ਕਿ ਉੱਥੇ ਸ਼ਾਂਤੀ ਹੋ ਜਾਏਗੀ, ਜੋ ਅਮਰੀਕਾ ਨੇ ਐਲਾਨ ਕੀਤਾ ਸੀ 19 ਤਰੀਕ ਐਲਾਨ ਕਰ ਦਿੱਤੀ, ਸਵਿਟਜ਼ਰਲੈਂਡ ਵਿਖੇ ਐਲਾਨ ਕਰਤਾ ਕਿ ਉੱਥੇ ਜਾ ਕੇ ਉਹ ਸਮਝੌਤਾ ਹੋਣਾ, MOU ਤੇ ਸਾਈਨ ਹੋਣਗੇ, ਬਕਾਇਦਾ ਅਮਰੀਕਾ ਆਪਣੀਆਂ ਫੌਜਾਂ ਵਾਪਸ ਲਵੇਗਾ, ਫੋਰਮ ਸਟੇਟ ਜਿਹੜਾ ਉੱਥੇ ਅਮਰੀਕਾ ਦੀ ਜਿਹੜੀ ਉੱਥੇ ਸੈਨਾ ਲੱਗੀ ਹੋਈ ਹੈ, ਜਿਹੜੀ ਉਹਦੀ ਨੌ ਸੈਨਾ ਜਿਹਨੂੰ ਅਸੀਂ ਆਖਦੇ ਹਾਂ, ਉਹਦੀ ਨਾਕੇਬੰਦੀ ਖਤਮ ਹੋਵੇਗੀ। ਇਰਾਨੀ ਜਹਾਜ਼ ਜਿਹੜੇ ਉਹ ਜਿੱਥੇ ਵੀ ਸਮੁੰਦਰੀ ਵਪਾਰ ਹੁੰਦਾ ਹੈ ਉੱਥੋਂ ਉਹਨਾਂ ਦੇ ਕੋਲ ਅਧਿਕਾਰ ਹੋ ਜਾਣਗੇ, ਔਰ ਬਕਾਇਦਾ ਕਹਿੰਦੇ 30 ਦਿਨ ਦੇ ਵਿੱਚ ਸਾਰਾ ਕੁਛ ਸੈਟਲਮੈਂਟ ਹੋ ਜਾਏਗੀ। ਔਰ ਉਹਦੇ ਵਿੱਚ ਇਹ ਵੀ ਸੀ ਚੀਜ਼ਾਂ ਸੀ ਕਿ ਇਰਾਨ ਨੂੰ ਜਿਹੜਾ ਉਹਦਾ ਰੋਕਿਆ ਹੋਇਆ ਪੈਸਾ ਉਹ ਵੀ ਦਿੱਤਾ ਜਾਵੇਗਾ, ਕੁਛ ਮਦਦ ਵੀ ਕੀਤੀ ਜਾਵੇਗੀ। ਹਾਲਾਂਕਿ ਉਹਦੇ ਵਿੱਚ ਇੱਕ ਚੀਜ਼ ਇਹ ਵੀ ਨਾਲ ਨਾਲ ਚੱਲ ਰਹੀ ਸੀ ਜਿਹਨੂੰ ਆਪਾਂ ਪਰਮਾਣੂ ਸਮਝੌਤਾ ਆਖਦੇ, ਪਰਮਾਣੂ ਹਥਿਆਰਾਂ ਦੀ ਗੱਲ ਕਰਦੇ ਹਾਂ, ਉੱਤੇ ਵੀ ਜਿਹੜਾ ਕਿਤੇ ਨਾ ਕਿਤੇ ਬੰਦਿਸ਼ਾਂ ਲੱਗਣਗੀਆਂ ਇਰਾਨ ਦੇ ਵਿੱਚ। ਤੇ ਪਹਿਲੀ ਵਾਰ ਸੀ ਜਦੋਂ ਇਰਾਨ ਨੇ ਇਸ ਗੱਲ ਨੂੰ ਨਹੀਂ ਕੱਟਿਆ, ਹੁਣ ਤੱਕ ਵੀ ਅਮੈਰੀਕਾ ਦੀ ਉਸ ਗੱਲ ਨੂੰ ਇਰਾਨ ਨੇ ਨਹੀਂ ਕੱਟਿਆ, ਜਿਹਦੇ ਕਰਕੇ ਸਾਨੂੰ ਤੁਹਾਨੂੰ ਉਮੀਦ ਹੈ ਕਿ ਆ ਜਿਹੜੇ 10-12 ਨੁਕਤੇ ਸਾਂਝੇ ਹੋਏ ਹੈ, ਔਰ ਬਕਾਇਦਾ 19 ਤਰੀਕ ਐਲਾਨ ਹੋਈ, ਸਵਿਟਜ਼ਰਲੈਂਡ ਦੀ ਥਾਂ ਐਲਾਨ ਹੋਗੀ ਕਿ ਉੱਥੇ ਜਨੇਵਾ ਦੇ ਵਿੱਚ ਉਹ ਪੀਸ ਡੀਲ ਹੋਣੀ ਹੈਗੀ ਹੈ, ਉਹਦੇ ਵਿੱਚ ਇੱਕ ਆਸ ਬੱਝੀ ਕਿ ਸ਼ਾਇਦ ਹੋਣ ਜਾ ਰਿਹਾ। ਹੁਣ ਥੋੜਾ ਸਮਾਂ ਪਹਿਲਾਂ ਇਜ਼ਰਾਇਲ ਵਾਲੇ ਕਹਿੰਦੇ ਜੀ ਗੱਲ ਇਹ ਹੈ ਕਿ ਅਸੀਂ ਅਮਰੀਕਾ ਦੇ ਗੁਲਾਮ ਥੋੜੋ ਹੈ, ਅਸੀਂ ਕਿਉਂ ਮੰਨੀਏ, ਅਸੀਂ ਤੇ ਜਿਹੜਾ ਲਿਬਨਾਨ ਦੇ ਉੱਪਰ ਆ ਹਿੱਸੇ ਤੇ ਕਬਜ਼ਾ ਕੀਤਾ, ਨਾ ਅੱਜ ਛੱਡੀਏ ਨਾ ਕੱਲ ਛੱਡੀਏ, ਸਾਡੀਆਂ ਫੌਜਾਂ ਤਾਂ ਨਹੀਂ ਪਿੱਛੇ ਹਟਣਗੀਆਂ, ਭਾਵ ਕਿ ਇਜ਼ਰਾਇਲ ਇਸ ਮਾਮਲੇ 'ਚ ਚੂ ਟਰਨ ਲੈ ਰਿਹਾ। ਹੁਣ ਤਾਜ਼ਾ ਸਥਿਤੀਆਂ ਦੇ ਵਿੱਚ ਜਿਹੜਾ ਇਜ਼ਰਾਇਲ ਦੇ ਸ਼ਬਦ ਹੈ ਉਹ ਥੋੜਾ ਜਿਹਾ ਇੱਕ ਚਿੰਤਾਜਨਕ ਹੈ। ਇਰਾਨ ਨੇ ਲਗਭਗ ਚੁੱਪੀ ਤਾਰੀ ਹੈ, ਇਰਾਨ ਨੇ ਅਜੇ ਬਹੁਤਾ ਕੁਛ ਨਹੀਂ ਕਿਹਾ। ਹੁਣ ਸਵਿਟਜ਼ਰਲੈਂਡ ਵਾਲੇ ਪਾਸਿਓਂ ਉਹ ਕਹਿੰਦੇ ਜੀ ਸਾਨੂੰ ਨਹੀਂ ਪਤਾ, ਕਿਉਂਕਿ ਗੱਲ ਹੈ ਕਿ ਜਦੋਂ ਗੱਲ ਸਵਿਟਜ਼ਰਲੈਂਡ ਦੀ ਆ ਗਈ ਕਿ ਉੱਥੇ ਜਾ ਕੇ ਉਹ ਸਮਝੌਤਾ ਹੋਣਾ, ਉਹ ਕਹਿੰਦੇ ਜੀ ਸਾਨੂੰ ਨਹੀਂ ਪਤਾ, ਇਹ ਤਾਂ ਤੁਹਾਡੇ ਤੋਂ ਪਤਾ ਲੱਗਾ। ਪੱਤਰਕਾਰਾਂ ਨੂੰ ਕਹਿੰਦੇ ਕਿ ਇੱਥੇ ਕੋਈ 19 ਤਰੀਕ ਨੂੰ ਸਮਝੌਤਾ ਹੋਣਾ ਹੈਗਾ, ਸੋ ਇਸ ਕਰਕੇ ਥੋੜੇ ਜਿਹੇ ਸ਼ੰਕੇ ਸ਼ੁਬੇ ਖੜੇ ਹੋਏ ਹੈ। ਬਾਕੀ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੇ ਵੀ ਸਵਾਗਤ ਕਰ ਦਿੱਤਾ ਕਿ ਮੈਂ ਵੀ ਜੇ ਇਹ ਸਮਝੌਤਾ ਹੁੰਦਾ ਹੈ ਅਮਰੀਕਾ ਤੇ ਇਰਾਨ ਦੇ ਵਿਚਕਾਰ ਤੇ ਅਸੀਂ ਸਵਾਗਤ ਕਰਦੇ ਹਾਂ। ਪ੍ਰਧਾਨ ਮੰਤਰੀ ਜੀ ਵਿਦੇਸ਼ ਦੌਰੇ ਤੇ, ਅਗਲਿਆਂ ਨੇ ਉੱਥੇ ਸਵਾਗਤ ਕਰ ਦਿੱਤਾ, ਸੋ ਪਹਿਲੀ ਵਾਰ ਹੈ ਜਦੋਂ ਵਾਕਿਆ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਬਿਆਨ ਵੀ ਆ ਗਿਆ, ਇਰਾਨ ਦਾ ਕੋਈ ਨੈਗੇਟਿਵ ਬਿਆਨ ਨਹੀਂ ਆਇਆ। ਸੋ ਇਸ ਕਰਕੇ ਆਸ ਇਸ ਵਾਰ ਕਾਫੀ ਹੈਗੀ ਆ ਸੰਧੂ ਸਾਹਿਬ ਕਿ ਉਹ ਬ੍ਰੇਕਾਂ ਲੱਗ ਜਾਣਗੀਆਂ ਯੁੱਧ ਨੂੰ, ਤੇ ਜੇ ਬ੍ਰੇਕਾਂ ਲੱਗਦੀਆਂ ਤੇ ਹੋਰਮਜ਼ ਸਟ੍ਰੇਟ ਖੁੱਲਦਾ ਆ, ਤੇਲ ਗੈਸ ਸਪਲਾਈ ਪਹਿਲਾਂ ਦੀ ਤਰ੍ਹਾਂ ਤੁਰਦੀ ਹੈ, ਤੇ ਸੁਭਾਵਿਕ ਹੈ ਕੁਛ ਨਾ ਕੁਛ ਕੀਮਤਾਂ ਦੇ ਵਿੱਚ ਹੇਠਾਂ ਨੂੰ ਗੱਲ ਆਵੇਗੀ, ਭਾਵ ਕੀ ਕੀਮਤਾਂ 'ਚ ਗਿਰਾਵਟ ਆਵੇਗੀ।
0: ਜੀ ਬਿਲਕੁਲ ਜੀ, ਕੰਟਰੈਕਟਰ ਤੇ ਰੈਨੋਵੇਟਰ ਬਿਲਡਰ ਤੇ ਘਰਾਂ ਮਾਲਕਾਂ ਵਾਸਤੇ ਇੱਕ ਬਹੁਤ ਵੱਡੀ ਖੁਸ਼ਖਬਰੀ ਹੈ। ਜੇ ਤੁਸੀਂ ਹਾਰਡਵੇਅਰ ਤੇ ਬਿਲਡਿੰਗ ਸਪਲਾਈ ਦਾ ਲਈ ਇੱਕ ਵਧੀਆ ਤੇ ਇੱਕ ਵੱਡਾ ਸਟੋਰ ਲੱਭ ਰਹੇ ਸੀ ਜਿੱਥੇ ਤੁਹਾਨੂੰ ਇੱਕ ਛੱਤ ਥੱਲੇ ਸਾਰੀਆਂ ਬਿਲਡਿੰਗ ਸਪਲਾਈ ਦੀਆਂ ਚੀਜ਼ਾਂ ਮਿਲ ਜਾਣ, ਤਾਂ ਪਲੰਬਿੰਗ ਸਪਲਾਈ, ਫਿਕਸਚਰਸ, HVAC ਦੇ ਨਾਲ ਦੀ ਨਾਲ ਇਲੈਕਟ੍ਰੀਕਲ ਸਪਲਾਈਜ਼, ਫਲੋਰਿੰਗ, ਟਾਇਲ, ਦਰਵਾਜ਼ੇ, ਟ੍ਰਿਮ, ਮੋਲਡਿੰਗ, ਡਰਾਈਵਾਲ, ਟੂਲਸ, ਵੈਂਟੀਆਂ, ਸ਼ਾਵਰ ਸਿਸਟਮ ਅਤੇ ਹਰ ਇੱਕ ਤਰ੍ਹਾਂ ਦਾ ਬਿਲਡਿੰਗ ਸਪਲਾਈ ਦਾ ਸਮਾਨ ਤੁਹਾਨੂੰ ਮਿਲ ਜਾਣਾ ਆ ਬੈਸਟ ਵੈਲਿਊ ਬਿਲਡਿੰਗ ਸਪਲਾਈ 'ਤੇ। ਸੋ ਬੈਸਟ ਵੈਲਿਊ ਬਿਲਡਿੰਗ, ਵਧੀਆ ਕੀਮਤਾਂ, ਵਧੀਆ ਕੁਆਲਿਟੀ ਅਤੇ ਬਹੁਤ ਵਧੀਆ ਸਰਵਿਸ ਦੇ ਨਾਲ ਤੁਹਾਡੇ ਸ਼ਹਿਰ ਦੇ ਵਿੱਚ ਖੁੱਲ੍ਹ ਚੁੱਕੇ ਨੇ। ਤੁਸੀਂ ਇਹਨਾਂ ਦੀ ਵੈਬਸਾਈਟ 'ਤੇ ਜਾ ਕੇ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲੈ ਸਕਦੇ ਹੋ, www.bestvaluebuildingsupplies.ca, ਜਾਂ ਤੁਸੀਂ 8005 ਡਿਕਸੀ ਰੋਡ ਬਰੈਂਪਟਨ ਇੱਕ ਵਿਜ਼ਿਟ ਵੀ ਕਰ ਸਕਦੇ ਹੋ। 647-941-0585 647-941-0585 ਤੁਸੀਂ ਜਾ ਕੇ ਬੈਸਟ ਵੈਲਿਊ ਬਿਲਡਿੰਗ ਸਪਲਾਈ 'ਤੇ ਵਿਜ਼ਿਟ ਕਰ ਸਕਦੇ ਹੋ। ਸੋ ਦੋ ਖਬਰਾਂ ਹੋਰ ਸਾਡੇ ਕੋਲ ਪੈਂਡਿੰਗ ਨੇ, ਪਰ ਕੰਟੀਨਿਊਸ ਕਾਲ ਸਾਡੇ ਕੋਲ ਬਹੁਤ ਜ਼ਿਆਦੀਆਂ ਨੇ। ਰਮੇਸ਼ ਜੀ ਹੁਣਾਂ ਤੋਂ ਅੱਗੇ ਲਵਾਂਗੇ ਤਾਂ ਕਿ ਆਪਾਂ 1x1 ਸਰੋਤਿਆਂ ਨਾਲ ਵੀ ਸਾਂਝ ਪਾਈ ਜਾ ਸਕੇ। ਰਮੇਸ਼ ਜੀ ਆਪਾਂ ਲਈਏ ਕਾਲਸ ਸਰੋਤਿਆਂ ਦੀਆਂ।
1: ਜੀ ਪਲੀਜ਼ ਪਲੀਜ਼
0: ਜੀ। ਗਗਨਦੀਪ ਸਤਿ ਸ਼੍ਰੀ ਅਕਾਲ ਜੀ, ਤੁਸੀਂ ਆਨਰ ਪੰਜਾਬੀ ਲੰਡ, ਸਵਾਗਤ ਤੁਹਾਡਾ, ਕੀ ਹਾਲ ਚਾਲ ਜੀ?
9: ਹਾਂਜੀ ਪ੍ਰਭ ਜੀ ਸਤਿ ਸ਼੍ਰੀ ਅਕਾਲ, ਤੇ ਰਮੇਸ਼ ਜੀ ਨੂੰ ਵੀ ਪਿਆਰ ਭਰੀ ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ ਜੀ।
9: ਰਮੇਸ਼ ਜੀ, ਪਿਛਲੇ ਹਫਤੇ ਮੈਂ ਗੱਲ ਕੀਤੀ ਸੀ 2 ਦਿਨ ਫੂਡ ਅਡਲਟਰੇਸ਼ਨ ਦੀ, ਜਿਹੜੀ ਫੂਡ 'ਚ ਮਿਲਾਵਟ ਹੁੰਦੀ ਹੈ, ਚਾਹੇ ਉਹ ਖੇਤੀ ਦੇ ਲੈਵਲ ਤੇ ਹੋਵੇ, ਕਿਸਾਨੀ ਦੇ ਲੈਵਲ ਤੇ ਹੋਵੇ, ਜਿਹੜੀਆਂ ਰਸਾਇਣਿਕ ਖਾਦਾਂ ਪਾਉਂਦੇ ਹਾਂ, ਤੇ ਚਾਹੇ ਉਹ ਕਾਰਪੋਰੇਟ ਜਿਹੜੇ ਵੀ ਫੂਡ ਪ੍ਰੋਡਕਟ ਵੇਚਦੇ ਨੇ ਬਣਾ ਕੇ, ਉਹਦੇ ਵਿੱਚ ਕੈਮੀਕਲਸ ਦੀ ਜਿੱਦਾਂ ਮਿਲਾਵਟ ਹੋ ਰਹੀ ਹੈ, ਕੋਈ ਉਸ 'ਤੇ ਸਰਕਾਰ ਜਾਂ ਕੋਈ NGO ਕੋਈ ਕੰਮ ਨਹੀਂ ਕਰ ਰਿਹਾ ਉਸ 'ਤੇ। ਮੁੜ ਕੇ ਮੇਰੀ 2 ਦਿਨ ਕਾਲ ਲੱਗੀ ਨਹੀਂ, ਕਿਉਂਕਿ ਪ੍ਰੋਗਰਾਮ ਬਿਜ਼ੀ ਹੁੰਦਾ, ਅਤੇ 1-2 ਦਿਨ ਚਲੋ ਮੈਂ ਬਿਜ਼ੀ ਰਿਹਾ, ਉੱਥੋਂ ਹੀ ਗੱਲ ਸਟਾਰਟ ਕਰਦੇ ਹਾਂ। ਇੱਧਰ ਰਮੇਸ਼ ਜੀ ਕੈਨੇਡਾ ਦੇ ਵਿੱਚ ਔਰ ਬਾਕੀ ਕੰਟਰੀਆਂ ਦੇ ਵਿੱਚ ਵੀ ਮੇਰੇ ਕੁਛ ਦੋਸਤ ਮਿੱਤਰ ਨੇ ਗੱਲਬਾਤ ਹੁੰਦੀ ਹੈ ਗਈ, ਇਹ ਸਾਰੀਆਂ ਚੀਜ਼ਾਂ ਰਮੇਸ਼ ਜੀ ਬਾਹਰਲੀਆਂ ਕੰਟਰੀਆਂ ਦੇ ਵਿੱਚ ਵੀ ਹੈਗੀਆਂ ਨੇ, ਹਾਲਾਂਕਿ ਜਿਹੜੇ ਇੱਥੋਂ ਦੇ ਲੋਕਲ ਨੇ ਉਹਨਾਂ ਦਾ ਤਾਂ ਮੈਨੂੰ ਪਤਾ ਨਹੀਂ, ਪਰ ਜਿਹੜੇ ਪੰਜਾਬੀ ਦੇਸੀ ਗਰੋਸਰੀ ਸਟੋਰ ਜਾਂ ਜੋ ਵੀ ਆਪਣੇ ਇੱਧਰ ਸਮਾਨ ਵੇਚਦੇ ਨੇ ਲੋਕ, ਏਸ਼ੀਆ ਦੇ ਜਾਂ ਇੰਡੀਆ ਦੇ ਜਾਂ ਪੰਜਾਬੀ ਲੋਕ ਉਹਨਾਂ ਦੇ ਵਿੱਚ ਇਹ ਚੀਜ਼ ਦੀ ਬਹੁਤ ਜ਼ਿਆਦਾ ਕੰਪਲੇਂਟਸ ਆਈਆਂ ਨੇ, ਵੀਡੀਓਜ਼ ਆਈਆਂ ਨੇ, ਔਰ ਮੇਰੇ ਖੁਦ ਦੇ ਦੋਸਤਾਂ ਨਾਲ ਵੀ ਇੱਦਾਂ ਦਾ ਹੋ ਚੁੱਕਿਆ ਹੈ। ਉਹਦੇ ਵਿੱਚ ਸਭ ਤੋਂ ਜ਼ਿਆਦਾ ਜਿਹੜੀ ਚੀਜ਼ ਹੁੰਦੀ ਹੈ ਕਿ ਐਕਸਪਾਇਰੀ ਡੇਟ ਜਿਹੜੀ ਹੁੰਦੀ ਹੈ ਕਿਸੇ ਵੀ ਪ੍ਰੋਡਕਟ ਦੀ, ਉਹ ਮਿਟਾ ਕੇ ਉਹਨੂੰ ਅੱਗੇ ਦੀ ਪਾ ਦਿੱਤੀ ਜਾਂਦੀ ਹੈ। ਫਰਜ਼ ਕਰੋ ਕੋਈ ਅੱਜ 15 June ਹੈ, 15 June ਨੂੰ ਡੇਟ ਐਕਸਪਾਇਰੀ ਹੈ, ਤਾਂ ਉਹਦੀ 30 June ਕਰ ਦੇਣੀ ਹੈ ਮਿਟਾ ਕੇ, ਤੇ ਉਹਦੇ ਨਾਲ ਮੈਂ ਕੁਛ ਜਿਹੜੇ ਇੱਦਾਂ ਦੇ ਬੰਦੇ ਵੀ ਕੇਸ ਸਾਹਮਣੇ ਆਏ ਨੇ, ਬੱਚਿਆਂ ਨੂੰ ਕੈਂਸਰ ਤੱਕ ਹੋ ਗਿਆ ਔਰ ਇਹਦੇ ਬਾਰੇ ਨਾ ਤਾਂ ਕੋਈ ਗੱਲ ਕਰਦਾ। ਇੱਥੇ ਵੀ ਮੈਂ ਦੇਖਿਆ, ਮੈਂ 2-3 ਦਿਨ ਗੱਲ ਕੀਤੀ, ਪਹਿਲਾਂ ਵੀ ਕੀਤੀ ਸੀ, ਕੋਈ ਰਿਸਪੋਂਸ ਨਹੀਂ ਆਉਂਦਾ, ਕਿਉਂਕਿ ਲੋਕਾਂ ਨੂੰ ਇਹ ਲੱਗਦਾ ਕਿ ਯਾਰ ਮਸਾਲੇ ਵਾਲੀ ਖਬਰ ਦਿਓ ਕੋਈ, ਇਹ ਕੀ ਹੈ, ਅਸੀਂ ਤਾਂ ਫਿਰ ਵੀ ਖਾਣੇ ਹੀ ਆ ਇਹ ਚੀਜ਼ਾਂ ਤਾਂ। ਉਹ ਕਾਂਗਰਸ ਨੇ ਕੀ ਕਰਤਾ, ਫਲਾਣੀ ਬੀਜੇਪੀ ਕਿੱਥੇ ਕੀ ਹੋ ਗਿਆ, ਉਹਨਾਂ ਖਬਰਾਂ 'ਚ ਜ਼ਿਆਦਾ ਮਸਾਲਾ ਜਾਂ ਜ਼ਿਆਦਾ ਉਹ ਹੁੰਦਾ, ਉੱਦਾਂ ਦੀਆਂ ਖਬਰਾਂ ਜ਼ਿਆਦਾ ਚੱਲਦੀਆਂ ਨੇ। ਇੱਦਾਂ ਦੇ ਸੀਰੀਅਸ ਮੁੱਦਿਆਂ 'ਤੇ ਕੋਈ ਗੱਲ ਕਰਕੇ ਰਾਜ਼ੀ ਨਹੀਂ ਹੈ। ਬਹੁਤ ਧੰਨਵਾਦ ਵੀਰ ਜੀ ਤੁਹਾਡਾ ਸਮਾਂ ਦੇਣ ਲਈ।
0: ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ ਜੀ ਰਮੇਸ਼ ਜੀ।
1: ਮਸਲਾ ਤੇ ਸਰੋਤਿਆ ਰਾਜਨੀਤੀ ਤੋਂ ਵੀ ਸੀਰੀਅਸ ਮਸਲਾ ਆ। ਉਦਾਹਰਨ ਦੇ ਤੌਰ ਤੇ ਜੇ ਅਸੀਂ ਆਪਣੇ ਨਾ ਪਰਿਵਾਰਕ ਹਾਲਾਤਾਂ, ਇਕਨੋਮਿਕ ਹਾਲਾਤਾਂ ਦੇ ਸੰਦਰਭ ਵਿੱਚ ਗੱਲ ਕਰੀਏ ਤੇ ਇਹ ਮਸਲਾ ਉੱਥੇ ਵੀ ਜਾ ਕੇ ਜੁੜਦਾ ਹੈ। ਸੰਧੂ ਸਾਹਿਬ, ਪਰਿਵਾਰ ਦੇ ਇੱਕ ਜੀ ਨੂੰ ਸਾਰੀ ਉਮਰ ਵਿੱਚ, ਮੈਂ ਕਹਿੰਦਾ ਪਰਮਾਤਮਾ ਕਰੇ ਕਿਸੇ ਨੂੰ ਵੀ ਨਾ ਹੋਵੇ, ਜੇ ਸਾਡੇ 2-4-5 ਮੈਂਬਰਾਂ ਦਾ ਇੱਕ ਪਰਿਵਾਰ ਹੁੰਦਾ, ਸਾਰੀ ਉਮਰ ਦੇ ਵਿੱਚ ਇੱਕ ਨੂੰ ਮੇਜਰ ਬਿਮਾਰੀ, ਕੈਂਸਰ ਵਰਗੀ ਨਾਮਰਾਤ ਬਿਮਾਰੀ ਚਿੰਬੜ ਜਾਵੇ ਤੇ ਉਹ ਪਰਿਵਾਰ ਆਰਥਿਕ ਤੌਰ ਤੇ ਮਾੜੇ ਹਾਲਾਤਾਂ ਚ ਜਾਣਾ ਉਹਦਾ ਸੁਭਾਵਿਕ ਹੈ, ਕਿਉਂਕਿ ਪੈਸੇ ਇੰਨੇ ਲੱਗਣੇ ਆ ਉਹ ਆਰਥਿਕ ਤੌਰ ਤੇ। ਹੁਣ ਉਹੀ ਪੈਸਾ ਜਿਹੜਾ ਅਸੀਂ ਇਲਾਜ ਲਈ ਲਾਉਂਦੇ ਹਾਂ, ਵਿਅਕਤੀ ਫਿਰ ਨਹੀਂ ਬਚਦਾ। ਜੇ ਉਸ ਪੈਸੇ ਦੀ ਅਸੀਂ ਸਹੀ ਯੂਟੀਲਾਈਜੇਸ਼ਨ ਕਰ ਲਈਏ, ਭਾਵ ਕਿ ਸਹੀ ਖੁਰਾਕ ਵਾਲੇ ਪਾਸੇ, ਹੁਣ ਉਹ ਤੇ ਮੈਨੂੰ ਲੱਗਦਾ ਕਿ ਗੱਲ ਉੱਥੇ ਹੀ ਆ ਜਾਣੀ ਹੈ। ਆਰਥਿਕ ਹਾਲਾਤ ਠੀਕ ਹੈ, ਭੋਰਾ ਹੇਠਾਂ ਰਹਿਣਗੇ, ਪਰੰਤੂ ਸਿਹਤ ਦੇ ਤੌਰ ਤੇ ਠੀਕ ਰਹਿਣਾ। ਮੈਂ ਉਦਾਹਰਨ ਦਿੰਦਾ ਸਰੋਤੇ ਤੁਹਾਡੇ ਨਾਲ ਮਿਲਦੀ, ਕਿ ਅਸੀਂ ਕੀਟਨਾਸ਼ਕ ਦੀ ਫਸਲਾਂ ਨੂੰ ਇਸਤੇਮਾਲ ਕਿਉਂ ਕਰਦੇ ਹਾਂ, ਖਾਦਾਂ ਦਾ ਇਸਤੇਮਾਲ ਕਿਉਂ ਕਰਦੇ, ਕਿਉਂਕਿ ਪੈਦਾਵਾਰ ਵਧੇ। ਜੇ ਮੇਰੇ 4 ਕੁਇੰਟਲ ਹੁੰਦੀ ਹੈ ਤੇ 5 ਕੁਇੰਟਲ ਹੋਵੇ, ਜੇ 5 ਹੁੰਦੀ ਤੇ 6 ਕੁਇੰਟਲ ਝਾੜ ਨਿਕਲੇ, ਤਾਂਹੀਓ ਪੈਸੇ ਵੱਧ ਆਉਣਗੇ। ਜਦਕਿ ਤੁਹਾਡਾ ਤਰਕ ਤੇ ਜਿਹੜਾ ਮੈਂ ਦਿੱਤਾ ਹੈ ਕਿ ਤਰਕ ਗੱਲ ਉੱਥੇ ਹੀ ਹੈ। ਅੱਜ ਅਸੀਂ 1 ਕੁਇੰਟਲ 2 ਕੁਇੰਟਲ ਦੀ ਪੈਦਾਵਾਰ ਲਈ ਪੈਸੇ ਤੇ ਵੱਧ ਮਿਲ ਜਾਣਗੇ, ਪਰੰਤੂ ਉਹ ਵੱਧ ਪੈਸੇ ਸਾਡੇ ਸਰੀਰ ਦੇ ਅੰਦਰ ਜਦੋਂ ਜਾਂਦੇ ਆ ਨਾ ਕਿਸੇ ਰੂਪ ਦੇ ਵਿੱਚ, ਕਿਉਂਕਿ ਸਾਰਾ ਕੁਛ ਮੈਂ ਤੇ ਪ੍ਰੋਡਕਸ਼ਨ ਨਹੀਂ ਕਰਦਾ, ਮੇਰੀ ਬੀਜੀ ਕਣਕ ਕਿਸੇ ਨੇ ਖਾਣੀ ਹੈ, ਕਿਸੇ ਦੇ ਛੋਲੇ ਬੀਜੇ ਮੈਂ ਖਾਣੇ ਆ, ਉਹ ਸਾਰੀਆਂ ਚੀਜ਼ਾਂ ਸਾਡੇ ਪੇਟ ਵਿੱਚ ਜਾਣੀਆਂ, ਜਦੋਂ ਪੇਟ ਜਾਣੀਆਂ ਅਸੀਂ ਬਿਮਾਰ ਹੋਣਾ। ਸੋ ਮਸਲਾ ਤੁਹਾਡੇ ਨਾਲ ਪਹਿਲਾਂ ਵੀ ਸਹਿਮਤੀ ਜਤਾਉਂਦਾ ਹੁੰਦਾ, ਅੱਜ ਵੀ ਜਤਾਉਂਦਾ, ਮੈਂ ਸੰਧੂ
0: ਰਮੇਸ਼ ਜੀ ਤੁਹਾਡੀ ਆਵਾਜ਼ ਬਿਲਕੁਲ ਬੰਦ ਹੋ ਗਈ ਹੈ, ਤੁਸੀਂ ਪਲੀਜ਼ ਆਪਣਾ ਮਾਈਕ ਚੈੱਕ ਕਰੋਗੇ ਪਲੀਜ਼।
1: ਸੰਤੂ ਸਾਹਿਬ, ਆਵਾਜ਼ ਮੇਰੀ ਹੁਣ ਦੇਖੋ ਤੇ ਠੀਕ ਜਾ ਰਹੀ ਜੀ?
0: ਬਿਲਕੁਲ ਜੀ, ਪਰ ਜਿਹੜੇ ਤੁਹਾਡੇ ਅਖੀਰਲੇ ਸ਼ਬਦ ਆ ਸਾਡੇ ਤੱਕ ਨਹੀਂ ਪਹੁੰਚੇ, ਪਲੀਜ਼ ਦੁਬਾਰਾ ਉਸ ਨੂੰ ਕੰਟੀਨਿਊ ਕਰੋ
1: ਜੀ। ਚਲੋ, ਮੈਂ ਨਾ ਇੱਕ ਨਵੇਂ ਤਰਕ ਤੇ ਲੈ ਕੇ ਗੱਲ ਚੱਲਾ ਸੀ, ਮੈਂ ਇੱਕ ਸਰੋਤਿਓ ਤੁਹਾਡੇ ਨਾਲ ਜੁੜਤੀ ਗੱਲ, ਕਿਉਂਕਿ ਅਸੀਂ ਸਾਰੇ ਘਰਾਂ ਦੇ ਵਿੱਚ ਵਿਆਹ ਸ਼ਾਦੀਆਂ ਫੰਕਸ਼ਨ ਕਰਦੇ ਹਾਂ, ਔਰ ਉੱਥੇ ਨਾ ਸੰਤੂ ਸਾਹਿਬ ਅਸੀਂ ਆਪਣੇ ਬਹੁਤ ਕਰੀਬੀ ਲੋਕਾਂ ਨੂੰ ਸੱਦਦੇ ਹਾਂ
0: ਜੀ।
1: ਤੁਸੀਂ ਘਰ ਵਿੱਚ ਫੰਕਸ਼ਨ ਕਰੋਗੇ, ਕੁਦਰਤੀ ਗੈਰਾਂ ਨੂੰ ਨਹੀਂ, ਤੁਸੀਂ ਆਪਣਿਆਂ ਨੂੰ ਸੱਦਣਾ ਹੈ। ਤੇ ਦੇਖੋ ਦਖਾਂਤ ਕੀ ਹੈ ਕਿ ਅਸੀਂ ਆਪਣਿਆਂ ਨੂੰ ਸੱਦ ਕੇ ਪਰੋਸਦੇ ਕੀ ਹਾਂ? ਜੈ ਇੱਕ ਨਾ ਅਜੀਨਾ ਮਾਟੋ ਸ਼ਬਦ ਹੈ, ਸੰਤੂ ਸਾਹਿਬ ਨੋਟ ਕਰ ਲਿਓ, ਅਜੀਨਾ ਮਾਟੋ ਇੱਕ ਚਿੱਟੇ ਰੰਗ ਦਾ ਪਦਾਰਥ ਹੈ। ਉਹ ਚਾਹੇ ਬਰਗਰ ਤੁਸੀਂ ਲੈ ਲਓ ਇੱਥੋਂ, ਜਿਹੜਾ ਸਾਡੇ ਮੈਂ ਭਾਰਤ ਦੀ ਪੰਜਾਬ ਦੀ ਗੱਲ ਕਰਦਾ, ਚਾਹੇ ਇੱਥੇ ਸਬਜ਼ੀ ਪਨੀਰ ਦੀ ਬਣਾਉਣੀ, ਮਟਰ ਪਨੀਰ, ਚਾਹੇ ਮਸ਼ਰੂਮ ਦੀ ਬਣਨੀ ਹੈ, ਚਾਹੇ ਗੋਭੀ ਦੀ ਬਣਨੀ ਹੈ, ਚਾਹੇ ਕੋਈ ਵੀ ਬਣਨਾ, ਚਾਹੇ ਡੋਸਾ ਬਣਨਾ, ਕੋਈ ਵੀ ਤੁਹਾਡੇ ਜਿੱਥੇ ਜੋ ਵੀ ਬਣਨਾ ਹੈ ਤੁਹਾਡੇ ਘਰ ਦੇ ਫੰਕਸ਼ਨ 'ਚ, ਹਲਵਾਈ ਨੇ ਲਿਖਾਇਆ ਹੁੰਦਾ ਜੀ 1/2 ਕਿਲੋ ਅਜੀਨਾ ਮਾਟੋ ਲੈ ਆਇਓ। ਅਜੀਨਾ ਮਾਟੋ ਦਾ ਕੰਮ ਕੀ ਹੈ ਸੰਧੂ ਸਾਹਿਬ? ਅਜੀਨਾ ਮਾਟੋ ਇੱਕ ਬਹੁਤ ਮਾੜਾ ਰਸਾਇਣ ਹੈ। ਉਹ ਅਜੀਨਾ ਮਾਟੋ ਜਦੋਂ ਭੋਰਾ ਕਿਸੇ ਰੂਪ ਦੇ ਵਿੱਚ ਤੁਹਾਡੀ ਜੀਭ ਤੇ ਜਾਂਦਾ ਹੈ, ਤੁਹਾਡੀ ਜੀਭ ਦੇ ਉੱਪਰ ਜਿਹੜੇ ਸਵਾਦ ਵਾਲੇ ਛੇਕ ਬਣੇ ਹੁੰਦੇ ਜਿੱਥੋਂ ਸਵਾਦ ਮਿਲਦਾ, ਉਹਨਾਂ ਨੂੰ ਸਾਫ਼ ਕਰ ਦਿੰਦਾ, ਉਹਨੂੰ ਸਾਫ਼ ਕਰ ਦਿੰਦਾ, ਬਾਕੀ ਜਾਲੀ ਜਿਹੜੀ ਹੈ ਨਾ ਰੁਕੀ ਹੈ ਜਿੱਥੇ ਜਾਲੀ ਜਿਹੜੀ ਤੁਹਾਡੀ ਰੁਕਾਵਟ ਹੈ ਉਹਨੂੰ ਸੈਕਿੰਡ ਵਿੱਚ ਸਾਫ਼ ਕਰ ਦਿੰਦਾ। ਤੇ ਜਦੋਂ ਜਾਲੀ ਸਾਫ਼ ਹੋ ਜਾਂਦੀ ਫਿਰ ਮਸਾਲੇ ਸਵਾਦ ਲੱਗਦੇ ਆ, ਫਿਰ ਅਸੀਂ ਕਹਿੰਦੇ ਵਾਹ ਵਾਹ ਵਾਹ ਵਾਹ, ਹਲਵਾਈ ਨੇ ਕਮਾਲ ਕਰ ਦਿੱਤੀ, ਕਿਤੇ ਦਾਲ ਬਣਾਈ ਸੀ ਵਾਹ ਵਾਹ ਵਾਹ, ਕਿਤੇ ਮਸ਼ਰੂਮ ਸੀ। ਅਸਲ ਵਿੱਚ ਹੋਇਆ ਕੀ ਹੈ, ਉਹ ਅਜੀਨਾ ਮਾਟੋ ਅੱਜ ਪਾ ਕੇ ਅਸੀਂ ਆਪਣਿਆਂ ਨੂੰ ਜ਼ਹਿਰ ਪਰੋਸ ਰਹੇ ਹਾਂ। ਹਰੇਕ ਹਲਵਾਈ ਲਿਖਾਉਂਦਾ ਹੈ, ਹਰੇਕ ਅਸੀਂ ਲਿਖਦੇ ਹਾਂ, ਪੈਸੇ ਖਰੀਦ ਕੇ ਦੇ ਕੇ ਲੈ ਕੇ ਆਉਂਦੇ ਤੇ ਆਪਣੇ ਸਾਰੇ ਰਿਸ਼ਤੇਦਾਰਾਂ ਨੂੰ ਘਰ ਬੁਲਾ ਕੇ ਪੂਰਾ ਪੂਰਾ ਉਹਨਾਂ ਨੂੰ ਕੈਂਸਰ ਉਹਨਾਂ ਦੀ ਝੋਲੀ ਪਾ ਕੇ ਤੋਰ ਦਿੰਦੇ, ਉਵੇਂ ਉਹ ਸਾਡੀ ਪਾ ਕੇ ਤੋਰ ਦਿੰਦੇ ਆ। ਇਹ ਬੜਾ ਇੱਕ ਸਰੋਤਿਓ, ਮੈਂ ਤੁਹਾਡੇ ਨਾਲ ਸਹਿਮਤ ਹਾਂ, ਬੜਾ ਅੱਜ ਦੇ ਸਮੇਂ ਸੰਵੇਦਨਸ਼ੀਲ ਤੇ ਬੜਾ ਗੰਭੀਰ ਮੁੱਦਾ
0: ਜੀ। ਬਿਲਕੁਲ ਜੀ।

0: ਜਿਹਾ ਕਰਨਾ, ਇਹਨੂੰ ਪੰਜਾਬੀ ਚ ਅਸੀਂ ਬਦਮਾਸ਼ੀ ਤੇ ਗੁੰਡਾਗਰਦੀ ਕਹਿੰਦੇ ਹਾਂ, ਤੇ ਉੱਥੋਂ ਦੇ ਲੋਕਾਂ ਨੂੰ ਕਹਿਣਾ ਕਿ ਤੁਸੀਂ ਹੁਣ ਬਾਹਰ ਨਿਕਲ ਜਾਓ, ਪਿੱਛੇ ਤੁਸੀਂ ਉੱਥੇ ਰਹਿਣਾ, ਸਾਡੇ ਇਲਾਕੇ ਨਹੀਂ ਆਉਣਾ। ਉਹ ਬੜਾ ਜੀ ਉਹ ਸਿੱਧਾ ਪੱਧਰ ਆਇਆ, ਉੱਥੇ ਪੈਸੇ ਦਾ ਖੇਡ ਹੈ, ਅਮੀਰ ਛੋਟਾ ਮੁਲਕ ਹੈ, ਪੈਸਾ ਧੇਲਾ ਹੈਗਾ, ਅਮੀਰ ਹੈ, ਉਹ ਆਪਣੇ ਪੈਸੇ ਦੇ ਦਮ ਤੇ ਉਸ ਧੌਂਸ ਦੇ ਉੱਪਰ ਉਹ ਜਿਹੜਾ ਹੈਗਾ ਸਭ ਨੂੰ ਟਿੱਚ ਸਮਝਦਾ। ਇਹ ਜਿਹੜੀ ਗੱਲ ਤੁਸੀਂ ਕਹੀ ਮੈਂ ਸਹਿਮਤ ਹਾਂ, ਇਜ਼ਰਾਇਲ ਨੂੰ ਨੱਥ ਪੈਣੀ ਚਾਹੀਦੀ ਹੈ। ਜਦੋਂ ਇਜ਼ਰਾਇਲ ਨੇ ਦੂਸਰੇ, ਮੈਂ ਚਲੋ ਅਸੀਂ ਉੱਧਰ ਨੂੰ ਲੈ ਕੇ ਨਹੀਂ ਜਾਣੀ, ਫਿਰ ਗੱਲ ਕਿਸੇ ਧਰਮ ਨਾਲ ਜਾ ਕੇ ਜੁੜ ਜਾਂਦੀ, ਜਦੋਂ ਹਮਲੇ ਕੀਤੇ ਬੀਤੇ ਸਮੇਂ 'ਚ ਅਸੀਂ ਤਾਂਹੀਓ ਕਿਹਾ ਸੀ ਕਿ ਇਜ਼ਰਾਇਲ ਦੀ ਗੁੰਡਾ ਕਰਦੀ ਹੈ, ਕਿਸੇ ਦੂਸਰੀ ਧਰਤੀ ਤੇ ਅਸੀਂ ਆਪਣਾ ਦੇਸ਼ ਬਣਾ ਕੇ ਕਬਜ਼ਾ ਕਰਕੇ ਕਹੀਏ ਤੇ ਹੁਣ ਤੁਸੀਂ ਬਾਹਰ ਨਿਕਲ ਜਾਓ। ਸੋ ਇਸ ਕਰਕੇ ਉਹ ਇਜ਼ਰਾਇਲ ਨੂੰ ਜਿਹੜਾ ਇਸ ਵੇਲੇ ਆ ਨਾ, ਉਹ ਆਪਣੀ ਧੌਂਸ ਦਿਖਾ ਰਿਹਾ ਹੈ ਤੇ ਉਹਦਾ ਵਿਰੋਧ ਵਾਕਈ ਹੋਣਾ ਚਾਹੀਦਾ।
1: ਜੀ ਬਿਲਕੁਲ ਜੀ, ਉਹ ਨਾਲ ਦੀ ਨਾਲ ਇਸ ਪ੍ਰੋਗਰਾਮ ਦੇ ਹਿੱਸੇ ਨੂੰ ਤੁਹਾਡੇ ਤੱਕ ਲੈ ਕੇ ਆ ਰਹੇ ਨੇ ਟੌਪ ਚੁਆਇਸ ਇੰਸ਼ੋਰੈਂਸ ਦੇ ਹਰਪ੍ਰੀਤ ਸੈਣੀ ਜੀ। ਪਰਿਵਾਰਾਂ ਨੂੰ ਸੁਰੱਖਿਆ, ਫਾਈਨੈਂਸ਼ੀਅਲ ਪਲਾਨਿੰਗ ਤੇ ਇੰਸ਼ੋਰੈਂਸ ਦੀ ਸਲਾਹ ਲੈਣ ਦੇ ਲਈ ਤੁਸੀਂ ਗੱਲਬਾਤ ਕਰ ਸਕਦੇ ਹੋ ਹਰਪ੍ਰੀਤ ਸੈਣੀ ਹੋਣ ਨਾਲ। ਟੌਪ ਚੁਆਇਸ ਇੰਸ਼ੋਰੈਂਸ ਨਾਲ ਕੰਮ ਕਰਦੇ ਨੇ ਤੁਸੀਂ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ, ਡਿਸੇਬਿਲਟੀ ਤੇ ਸੁਪਰਵੀਜ਼ਰ ਇੰਸ਼ੋਰੈਂਸ, ਹੈਲਥ ਡੈਂਟਲ ਪਲਾਨ ਤੇ ਇਨਵੈਸਟਮੈਂਟ ਪਲਾਨ ਦੇ ਲਈ ਵੀ ਤੁਸੀਂ ਹਰਪ੍ਰੀਤ ਸੈਣੀ ਹੋਣ ਨਾਲ ਗੱਲਬਾਤ ਕਰ ਸਕਦੇ ਹੋ। 416-817-6500 416-817-6500 ਹਰਪ੍ਰੀਤ ਸੈਣੀ ਜੀ। ਔਰ ਨਾਲ ਦੀ ਨਾਲ ਜੇ ਤੁਸੀਂ ਮੋਰਗੇਜ ਲੱਭ ਰਹੇ ਸੀ ਔਰ ਮੋਰਗੇਜ ਕੋਈ ਵਧੀਆ ਐਡਵਾਈਜ਼ਰ ਨਹੀਂ ਲੱਭ ਰਿਹਾ, ਤੁਸੀਂ ਇਨਵੈਸਟਮੈਂਟ ਪ੍ਰੋਪਰਟੀ ਬਾਰੇ ਗੱਲਬਾਤ ਕਰਨੀ ਹੈ ਜਾਂ ਫਸਟ ਟਾਈਮ ਹੋਮ ਬਾਇਰ ਹੋ, ਘਰ ਖਰੀਦਣਾ, ਰੀਨਿਊਲ ਆ ਗਈ ਆ, ਰੀਫਾਈਨੈਂਸਿੰਗ ਬਾਰੇ ਕੋਈ ਸਵਾਲ ਆ, ਪ੍ਰੀ ਅਪਰੂਵਲ ਬਾਰੇ ਕੋਈ ਗੱਲਬਾਤ ਕਰਨੀ ਆ, ਇਨਵੈਸਟਮੈਂਟ ਪ੍ਰੋਪਰਟੀ ਦੀ ਮੋਰਗੇਜ ਵਾਸਤੇ ਸਭ ਤੋਂ ਵੱਡਾ ਕੁਐਸਚਨ ਤੁਹਾਡਾ ਬਣਿਆ ਹੋਇਆ ਕਿ ਹੁਣ ਮਿਲ ਨਹੀਂ ਰਹੀ। ਇੱਕ ਵਾਰ ਜੇ ਹਰਮਨ ਬੱਤਾ ਜੀ ਨੇ ਹਾਂ ਕਰਤੀ ਫਿਰ ਤੁਹਾਨੂੰ 100% ਮੋਰਗੇਜ ਲੈ ਕੇ ਦੇਣਗੇ, ਇਹ ਗਰੰਟੀ ਕਰਦੇ ਆ। 647-685-9000 647-685-9000 ਹਰਮਨ ਬੱਤਾ ਮੋਰਗੇਜ ਬ੍ਰੋਕਰ। ਸੋ ਅਗਲੀ ਕਾਲ ਵੱਲ ਚੱਲਦੇ ਹਾਂ ਜੀ। ਸਤਿ ਸ਼੍ਰੀ ਅਕਾਲ ਸਰ, ਤੁਸੀਂ ਔਨਰ
2: 9445 ਬਣੇ ਸੀ ਨਿਹੰਗਾ ਸਿੰਘਾਂ ਤੋਂ ਡਰਦੇ ਮਾਰੇ, ਜਦੋਂ ਦੁਬਾਰਾ ਬਣੇ ਸੀ ਤਾਂ ਨਿਹੰਗ ਸਿੰਘ ਪਿੱਛੇ ਖੜੇ ਸੀ, ਉਹ ਭਾਈ ਆਤਮਾ ਲਾ ਲਿਆ ਹੋਊਗਾ। ਮੈਂ ਇਹ ਪੁੱਛਦਾ ਹਾਂ ਵੀ ਜਦੋਂ ਸ਼ਰਾਬ ਦੇ ਛਿੱਟੇ ਦੇ ਰਿਹਾ ਸੀ ਫੋਟੋ ਤੇ, ਕੌਣ ਵਿਅਕਤੀ ਸੀ ਜਿਹੜਾ ਪਿੱਛੇ ਖੜਾ ਹੋਇਆ ਫੋਟੋ ਲੈ ਰਿਹਾ ਸੀ? ਫੋਟੋ ਦੀ ਤਾਂ ਇਹ ਹਾਲਤ ਆ, ਮੈਂ ਅੱਖੀ ਜਿੱਠਾ ਹਾਲ ਦੱਸਦਾ। ਮੋਗੇ ਛਾਪਾ ਮਾਰਿਆ ਬਾਣੀਆਂ ਸੀ, ਉਹਨੇ 200 ਦੇਤਾ, ਉਹ ਫਿੱਟ 2001 ਸਰਦਾਰ ਜੀ ਸੀ, ਉਹਦੀ ਹਲਦੀ ਦਾ ਪੈਕਟ ਬੈਂਗਲੌਰ ਭੇਜਤਾ, ਉਹ ਵਿਚਾਰੇ ਦਾ 5000 ਰੁਪਇਆ ਦੇ ਕੇ ਖਾੜਾ ਛੁੱਟਿਆ, ਜੇ ਉਹ 200 ਦੇ ਦਿੰਦਾ ਕੁਛ ਨੀ। ਤੁਹਾਨੂੰ ਯਾਦ ਹੋਣਾ ਆ ਰਘਵੀਰ ਸਿੰਘ ਅਕਾਲ ਤਖ਼ਤ ਦੇ ਜਥੇਦਾਰ ਸੀ ਤੇ ਬੀਬੀ ਜਗੀਰ ਸਿੰਘ ਕੌਰ ਨੂੰ ਉੱਥੇ ਬੁਲਾ ਲਿਆ ਸੀ, ਕਿਉਂਕਿ ਦੂਸਰੇ ਪਾਸੇ ਜੋ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਸੀ ਉਹਨੇ ਫੇਰ ਚੱਕਣਾ ਸੀ। ਇਹ ਲਾਤਾ ਇਹ ਅਸੀਂ ਪਟਵੱਤੇ ਬਣਾਉਂਦੇ ਆ। ਤੁਹਾਨੂੰ ਯਾਦ ਹੋਣਾ ਟੰਡਰੀਆਂ ਵਾਲੇ ਕੋਲੇ ਪੈਸਾ ਬਹੁਤ ਆਉਣ ਲੱਗ ਗਿਆ ਸੀ, ਇਹਨਾਂ ਨੇ ਸੋਚਿਆ ਵੀ ਹੁਣ ਉਹਨੂੰ ਬਦਨਾਮ ਕਿਵੇਂ ਕਰੀਏ ਤੇ ਅਕਾਲ ਤਖ਼ਤ ਤੇ ਸੱਦਿਆ ਲਿਆ। ਉਹਦੇ ਵਿੱਚ ਦਮਦਮੀ ਸਾਹਿਬ ਦਾ 2 ਮੈਂਬਰ ਸੀ, ਉਹ ਆਇਆ ਹੀ ਨੀ। ਉਹਨੂੰ ਪਤਾ ਸੀ ਕਿ ਮੈਨੂੰ ਇਹਨਾਂ ਨੇ ਨਾ ਬਿਲਕੁਲ ਕਹਿੰਦੇ ਤਿਆਗ ਦੇਣਾ, ਕੀ ਕਹਿੰਦੇ ਆ ਹੁਕਮਨਾਮਾ ਸਿਆਣ ਕੇ। ਉਹਦੇ ਵਾਸਤੇ ਫਿਰ ਇੱਥੇ ਲਾਈ ਡਿਊਟੀ ਕਿਸੇ ਰੇਡੀਓ, ਫਿਰ ਉਹਨੇ ਬਦਨਾਮ ਕੇ ਤੂੰ ਜਦੋਂ ਮੇਰੇ ਵਰਗਾ ਇੱਕ ਦਿਨ ਬੋਲਿਆ ਨਾ ਉਸੇ ਤੇ, ਉਦੋਂ ਮੁੜ ਕੇ ਨਾਂ ਲੈਣਾ ਬੰਦ ਕਰਤਾ ਇਹਨਾਂ ਦੀ, ਤਾਂ ਇਹ ਹਾਲਤ ਆ। ਇਹ ਕੋਈ ਨਾ ਕੋਈ ਸਜ਼ਾ ਦੇਣਗੇ ਉਹਨੂੰ, ਬਸ ਇਹ ਨੀ ਕਹਿੰਦੇ ਕਿ ਤੁਸੀਂ ਜੋ ਆ ਨਾ ਚੋਣਾਂ ਕਰਾਓ ਨਾ, ਡਰਦੇ ਆ। ਇਹ ਜਥੇਦਾਰ ਸਾਹਿਬ ਦੇ ਨਾਲ ਵੀ ਹੋਣਾ ਹੀ ਹੋਣੀ ਹੈ। ਜਦੋਂ ਮੈਂ 7ਵੇਂ ਚ ਪੜ੍ਹਦਾ ਸੀ ਇੱਕ ਅਖਬਾਰ ਸ਼ਬਦ ਹੁੰਦਾ ਸੀ ਅਕਾਲੀ ਪੱਤਰਕਾ, ਉਹਦੇ ਵਿੱਚ ਲੇਖ ਦਾ ਹੈਡਲਰ ਹੁੰਦਾ ਹੈ ਗੜ ਗੰਜ ਦੀਆਂ ਗੂੰਜ ਦੀਆਂ ਗੂੰਜਾਂ। ਜਿਹੜਾ ਦੱਸੋ ਵੀ ਇਹ ਜੋ ਕੁਛ ਕਰ ਰਹੇ ਆ ਠੀਕ ਕਰ ਰਹੇ ਆ
1: ਜੀ? ਬਹੁਤ ਸ਼ੁਕਰੀਆ ਜੀ, ਥੈਂਕ ਯੂ ਸੋ ਮਚ ਜੀ ਰਮੇਸ਼ ਜੀ।
0: ਬੰਧੂ ਸਾਹਿਬ, ਫੈਸਲਾ ਅਕਾਲ ਤਖ਼ਤ ਸਾਹਿਬ ਦੀ ਤਹਿਸੀਲ ਤੋਂ ਸੁਣਾਇਆ ਜਾ ਚੁੱਕਾ ਹੈ, ਉਹ ਫੈਸਲਾ ਮੈਂ ਯਤਨ ਕਰਦਾ ਕਿ ਸਰੋਤਿਆਂ ਦੇ ਕੰਨਾਂ ਵਿੱਚ ਪਾਵਾਂ, ਕਿਉਂਕਿ ਮੇਰੇ ਕੋਲ ਵੀ ਇੱਕ ਪ੍ਰਿੰਟ ਆਊਟ ਮੇਰੇ ਸਾਹਮਣੇ ਪਹੁੰਚ ਚੁੱਕਾ ਹੈ
1: ਜੀ।
0: ਮੈਂ ਯਤਨ ਕਰੂੰਗਾ ਕਿ ਸਰੋਤਿਆਂ ਨੂੰ ਮੈਂ ਸੁਣਾ
1: ਸਕਾਂ
0: ਜੋ ਸ਼੍ਰੀ ਅਕਾਲ ਤਖ਼ਤ ਸਾਹਿਬ ਤੋਂ ਫੈਸਲਾ ਆਇਆ। ਦੇਖੋ ਜਿਹੜੀ ਤੇ ਗੱਲ ਸਰੋਤਿਓ ਭਗਵੰਤ ਮਾਨ ਦੀ ਹੈ ਕਿ ਉਹ ਤਸਵੀਰ ਭਗਵੰਤ ਮਾਨ ਦੀ ਹੈ ਜਾਂ ਨਹੀਂ ਜਾਂ ਵੀਡੀਓ ਹੈ ਜਾਂ ਨਹੀਂ ਹੈ, ਦੇਖੋ ਅਸੀਂ ਉਸ ਵਿਵਾਦ ਵਿੱਚ ਨਹੀਂ

0: ਦਿੰਦੇ। ਪਰੰਤੂ ਇੱਕ ਗੱਲ ਬੜੀ ਸਾਫ ਹੈ ਕਿ ਜੇ ਉਹ ਸੱਚੀ ਆ, ਉਹ ਕਿਸੇ ਵੀ ਵਿਅਕਤੀ ਦੀ ਹੋਵੇ, ਚਾਹੇ ਉਹਦਾ ਨਾਂ ਭਗਵੰਤ ਮਾਨ ਹੈ, ਚਾਹੇ ਰਮੇਸ਼ ਹੁਸ਼ਿਆਰਪੁਰੀ ਹੋਵੇ, ਚਾਹੇ ਹੋਰ ਕੋਈ ਹੋਵੇ। ਇਹ ਗਲਤ ਗੱਲ ਹੈ ਕਿ ਅਸੀਂ ਕਿਸੇ ਧਰਮ ਦੇ ਪ੍ਰਮੁੱਖ ਸ਼ਖਸੀਅਤ ਵੀ ਸ਼ਬਦ ਬਹੁਤ ਹੌਲਾ ਆ, ਛੋਟਾ ਆ, ਗੁਰੂ ਸਾਹਿਬ ਦੀ ਆਪਾਂ ਤਸਵੀਰ ਨੂੰ ਕਿਵੇਂ ਆਪਾਂ ਅਪਮਾਨਿਤ ਕਰ ਸਕਦੇ ਹਾਂ, ਕਿਵੇਂ ਉਹਦੇ ਲਾਗੇ ਖੜ ਕੇ ਸ਼ਰਾਬ ਵੀ ਪੀ ਸਕਦੇ ਹਾਂ। ਇੱਥੇ ਤੇ ਛਿੱਟੇ ਮਾਰੇ ਗਏ ਆ। ਹੁਣ ਦੇਖੋ ਅੱਜ ਇਹਨਾਂ ਦੇ ਆਪ ਦੇ ਸਪੋਕਸਮੈਨ ਕਹਿੰਦੇ ਜੀ ਕਿ ਠੀਕ ਹੈ AI ਜਨਰੇਟ ਨਹੀਂ ਹੋਵੇਗੀ, ਪਰੰਤੂ ਇਸ ਗੱਲ ਦੀ ਕੀ ਗਰੰਟੀ ਹੈ ਕਿ ਉਹ ਪੰਜਾਬ ਉਹ ਭਗਵੰਤ ਮਾਨ ਹੀ ਹੈ? ਮੈਨੂੰ ਬਹੁਤ ਚੰਗੀ ਤਰ੍ਹਾਂ ਯਾਦ ਹੈ ਇਹ ਪਹਿਲਾਂ ਕਹਿੰਦੇ ਸੀ AI ਜਨਰੇਟਡ ਹੈ, ਅੱਜ ਕਹਿੰਦੇ ਕਿ ਨਹੀਂ ਭਗਵੰਤ ਮਾਨ ਹੀ ਹੈਗਾ। ਮੈਂ ਉਹਦੇ ਕਿਹਾ ਸੀ ਕਿ ਇਸ ਗੱਲ ਨੂੰ ਮਕਾਉਣਾ ਚਾਹੀਦਾ ਉਹਨਾਂ ਨੂੰ ਇਸ ਗੱਲ ਦੇ ਉੱਪਰ। ਦੇਖੋ ਜਦੋਂ ਨਾ ਗਲਤੀ ਹੋ ਜਾਏ, ਸੰਧੂ ਸਾਹਿਬ ਇਹੋ ਜਿਹੀਆਂ ਗਲਤੀਆਂ ਮੇਰੇ ਤੋਂ ਤਾਂ ਸਾਡੇ ਤੋਂ, ਕਿਉਂਕਿ ਅਸੀਂ ਵੀ ਇੱਕ ਅਵਸਥਾ ਚ ਨਹੀਂ ਰਹਿੰਦੇ। ਮੇਰੇ ਤੇ ਵੀ ਉਹ ਅਵਸਥਾ ਆਈ ਜਦੋਂ ਮੈਂ ਸਟੂਡੈਂਟ ਸੀ, ਜਦੋਂ ਮੈਂ ਬੇਰੁਜ਼ਗਾਰ ਸੀ, ਜਦੋਂ ਮੈਂ ਆਪਣੇ ਨੌਜਵਾਨ ਸਾਥੀਆਂ ਨਾਲ ਘੁੰਮਦਾ ਹੁੰਦਾ ਸੀ। ਮੈਂ ਵੀ ਸਦਾ ਪੱਤਰਕਾਰ ਥੋੜੋ ਹੈ ਕਿ ਇੱਕ ਸੀਰੀਅਸ ਵਿਸ਼ਿਆਂ ਤੇ ਬੋਲਣ ਵਾਲਾ ਪੱਤਰਕਾਰ ਹੈ। ਮੈਂ ਵੀ ਬੜਾ ਕੁਛ ਇੱਦਾਂ ਦੀਆਂ ਗਲਤੀਆਂ ਜਾਂ ਕੁਛ ਮਜ਼ਾਕ ਦੇ ਰੂਪ ਚ ਕੁਛ ਕੀਤਾ ਹੋਵੇਗਾ। ਸਿਆਣਪ ਇਹੀ ਹੁੰਦੀ ਕਿ ਇਸ ਮਸਲੇ ਤੇ ਆਪਾਂ ਇਮਾਨਦਾਰੀ ਦੇ ਨਾਲ ਮਾਫ਼ੀ ਮੰਗ, ਤੇ ਅੱਜ ਦੇ ਸਮੇਂ ਇਹ ਦਿਖਾਂ ਤੇ ਮਾਫ਼ੀ ਮੰਗਣ ਨੂੰ ਕੋਈ ਤਿਆਰ ਨਹੀਂ। ਚਲੋ ਇਹ ਫੈਸਲਾ ਭਗਵੰਤ ਮਾਨ ਜੀ ਨੇ ਕਰਨਾ ਕਿ ਉਹ ਸੀ ਜਾਂ ਨਹੀਂ ਸੀ, ਜੋ ਫੈਸਲਾ ਅਕਾਲ ਤਖ਼ਤ ਸਾਹਿਬ ਦੀ ਤਹਿਸੀਲ ਤੋਂ ਸੰਧੂ ਸਾਹਿਬ ਸੁਣਾ ਦਿੱਤਾ ਗਿਆ, ਪੰਜਾਬ ਦਾ ਮੁੱਖ ਮੰਤਰੀ ਭਗਵੰਤ ਮਾਨ ਗੁਰੂ ਦੋਖੀ ਤੇ ਖਾਲਸਾ ਪੰਥ ਵਿਰੋਧੀ ਕਰਾਰ ਦੇ ਦਿੱਤਾ ਗਿਆ। ਯਾਨੀ ਖਾਲਸਾ ਪੰਥ ਦਾ ਵਿਰੋਧੀ ਤੇ ਗੁਰੂ ਦੋਖੀ, ਇਹ ਪੰਜਾਬ ਦੇ ਮੁੱਖ ਮੰਤਰੀ ਨੂੰ ਅੱਜ ਉੱਥੋਂ ਕਰਾਰ ਦੇ ਦਿੱਤਾ ਗਿਆ। ਬਹੁਤ ਵੱਡੀ ਗੱਲ, ਸ਼ਾਇਦ ਮੈਂ ਸਮਝਦਾ ਕਿ ਪਹਿਲੀ ਵਾਰੀ ਪੰਜਾਬ ਦੇ ਇਤਿਹਾਸ ਦੇ ਵਿੱਚ ਇੱਦਾਂ ਹੋਇਆ ਹੋਵੇ। ਰਖਾਈਆ ਕਰਾਰ ਦਿੱਤਾ ਸੀ, ਪਰੰਤੂ ਇਹ ਉਸ ਤੋਂ ਵੀ ਹੈ, ਗੁਰੂ ਦੋਖੀ ਤੇ ਪੰਥ ਵਿਰੋਧੀ। ਔਰ ਜਿਹੜੇ ਅਗਲੇ ਹੁਕਮ ਗੁਰਦਾਸ ਸਾਹਿਬ ਨੇ ਦਿੱਤੇ ਹੈ ਕਿ ਖਾਲਸਾ ਪੰਥ ਭਗਵੰਤ ਮਾਨ ਨੂੰ ਮੂੰਹ ਨਾ ਲਾਵੇ, ਬਹੁਤ ਵੱਡੀ ਗੱਲ ਹੈ। ਉਸ ਤੋਂ ਅੱਗੇ ਜਿਹੜੀ ਇੱਕ ਨਵਾਂ ਫੈਸਲਾ ਜਿਹੜਾ ਨਾਲ ਹੀ ਇੱਕ ਹੋ ਰਿਹਾ ਹੈ, ਪੰਜਾਬ ਦੀ ਕੈਬਨਿਟ ਦੇ ਸਾਰੇ ਸਿੱਖ ਵਿਧਾਇਕ, ਪੰਜਾਬ ਕੈਬਨਿਟ ਦੇ ਜਿਹੜੇ ਸਾਰੇ ਸਿੱਖ ਸਿੱਖ ਚਿਹਰੇ ਨੇ, ਉਹਨਾਂ ਨੂੰ ਅਕਾਲ ਤਖ਼ਤ ਸਾਹਿਬ ਤਲਬ ਕਰ ਕੀਤਾ ਗਿਆ ਹੈ। ਜਿਹੜਾ ਬੇਅਦਬੀ ਦੇ ਕਾਨੂੰਨਾਂ ਦੇ ਸੰਬੰਧ ਦੇ ਵਿੱਚ, ਜਿਹੜਾ ਬੇਅਦਬੀ ਸੰਬੰਧੀ ਕਾਨੂੰਨ ਬੀਤੇ ਸਮੇਂ ਦੇ ਵਿੱਚ ਪਾਸ ਕੀਤੇ ਹੈ, ਔਰ ਇੱਥੋਂ ਹੁਕਮ ਇਹ ਹੋਇਆ ਸੀ ਕਿ ਉਹਨਾਂ ਕਾਨੂੰਨਾਂ ਦੀਆਂ ਤਰਮੀਮਾਂ ਵਿੱਚ ਸੋਧਾਂ ਕੀਤੀਆਂ ਜਾਣ, ਪੰਜਾਬ ਦੀ ਸਰਕਾਰ ਨੇ ਨਹੀਂ ਕੀਤੀਆਂ। ਹੁਣ ਪੰਜਾਬ ਕੈਬਨਿਟ ਦੇ ਜਿਹੜੇ ਸਿੱਖ ਵਿਧਾਇਕ ਹੈ ਉਹ ਤਲਬ ਕੀਤੇ ਹੈ। ਹੁਣ ਸਿੱਖਾਂ ਵਿੱਚ ਵੀ ਦੋ ਤਰ੍ਹਾਂ ਦੇ ਸਿੱਖ ਹੈ, ਇੱਕ ਜਿਹਨਾਂ ਨੂੰ ਅਸੀਂ ਪੂਰਨ ਸਿੱਖ ਆਖਦੇ ਹਾਂ, ਉਹ ਤੇ ਮੈਨੂੰ ਲੱਗਦਾ ਕਿ ਕੋਈ ਟਾਮਾ ਟਾਮਾ ਹੀ ਹੋਣਾ ਹੈ। ਇੱਕ ਮੇਰੇ ਵਰਗੇ ਕਈ ਜਿਹੜੇ ਵੋਟਾਂ ਦੀ ਖਾਤਰ ਜਿਹਨਾਂ ਨੇ ਅੱਜ ਕੱਲ੍ਹ ਦਸਤਾਰਾਂ ਸਜਾ ਲਈਆਂ, ਉਹ ਵੀ ਸਿੱਖ ਹੈਗੇ ਆ ਪੰਜਾਬ ਦੀ ਸਿਆਸਤ ਦੇ ਵਿੱਚ। ਹੁਣ ਕਿਹੜੇ ਤਲਬ ਕੀਤੇ ਆ, ਇੱਥੇ ਥੋੜਾ ਜਿਹਾ ਭੇਦ ਹੈ ਕਿ ਉਹ ਸਿੱਖ ਜਿਹੜੇ ਤਲਬ ਕੀਤੇ ਆ ਜਾਂ ਪੂਰਨ ਸਿੱਖ ਹੈ, ਉਹ ਮੈਨੂੰ ਲੱਗਦਾ ਕਿ ਅਸੂਲਨ ਤੇ ਪੂਰਨ ਸਿੱਖ ਹੀ ਹੋਣਗੇ। ਬਾਕੀ ਕੌਣ ਜਾਂਦਾ ਕੌਣ ਨਹੀਂ ਜਾਂਦਾ, ਉਹ ਤਰੀਕ ਮੇਰੇ ਕੋਲ ਅਜੇ ਨਹੀਂ ਪਹੁੰਚੀ ਕਿ ਕਿੱਦਾਂ ਤਲਬ ਕੀਤੇ ਆ। ਸੋ ਇਹ ਸੰਧੂ ਸਾਹਿਬ ਬਹੁਤ ਇੱਕ ਵੱਡਾ ਫੈਸਲਾ ਆ ਜਿਹੜਾ ਅਕਾਲ ਤਖ਼ਤ ਸਾਹਿਬ ਦੀ ਤਹਿਸੀਲ ਤੋਂ ਸੁਣਾਇਆ। ਹੁਣ ਇੱਥੇ ਰੌਲਾ ਹੋਰ ਪੈਣਾ ਹੈ, ਇੱਥੇ ਮਸਲਾ ਮੁੱਕਣਾ ਨਹੀਂ। ਜੋ ਆਮ ਆਦਮੀ ਪਾਰਟੀ ਦਾ ਸੁਭਾਅ ਆ ਕੰਮ ਕਰਨ ਦਾ, ਖਾਸ ਕਰਕੇ ਪੰਜਾਬ ਦੇ ਮੁੱਖ ਮੰਤਰੀ ਦਾ, ਉਹ ਮੈਂ ਨਾ ਮਾਨੂੰ ਵਾਲੀ ਸਥਿਤੀ ਤੇ ਹੈ। ਦੂਜੀ ਚੀਜ਼ ਇੱਕ ਹੋਰ ਹੈ ਜਿਹੜੀ ਅਸੀਂ ਕਹਿ ਸਕਦੇ ਉਹਨਾਂ ਦੇ ਹੱਕ ਚ ਵੀ ਜਾਂਦੀ ਹੈ। ਪੰਜਾਬ ਦਾ ਮੁੱਖ ਮੰਤਰੀ ਭਗਵੰਤ ਮਾਨ ਬਹੁਤ ਸਾਰੀਆਂ ਚੀਜ਼ਾਂ ਦੇ ਉੱਪਰ ਵੇਦ ਆ ਗਿਆ, ਬਹੁਤ ਸਾਰੀਆਂ ਚੀਜ਼ਾਂ ਦੇ ਇਹ ਟਾਵੇਂ ਟਾਵੇਂ ਸਿਆਸੀ ਲੀਡਰ ਤੇ ਪੱਲੇ ਪੈਂਦਾ ਕਿ ਅੱਜ ਤੱਕ ਠੀਕ ਹੈ ਦੋਸ਼ ਬੜੇ ਲੱਗੇ ਆ, ਪਰੰਤੂ ਦੋਸ਼ ਸਾਬਤ ਥੋੜੇ ਹੋਏ ਆ। ਜਿਹੜਾ ਬੰਦਾ ਵੇਦਾਗ ਹੋਵੇ, ਜਿਹੜੇ ਬੰਦੇ ਨੂੰ ਗੱਲ ਕਰਨੀ ਆਉਂਦੀ ਹੋਵੇ, ਸਭ ਤੋਂ ਵੱਡੀ ਗੱਲ ਜਿਹੜੇ ਪੁਰਾਣੇ ਨੇ, ਯਾਨੀ ਕਾਂਗਰਸੀ ਜਾਂ ਅਕਾਲੀ ਲੀਡਰ ਜਾਂ ਆਪਣੇ ਆਪ ਨੂੰ ਪੰਥਕ ਕਹਾਉਣ ਵਾਲੇ, ਇਹ ਤੇ ਅੱਧਿਆਂ ਨਾਲੋਂ ਜ਼ਿਆਦਾ ਚੋਰ ਹੈ, ਦੋਸ਼ ਸਾਬਤ ਹੋ ਚੁੱਕੇ ਆ। ਆ ਸੁਖਬੀਰ ਬਾਦਲ ਦੀ ਮੈਂ ਗੱਲ ਕਰਦਾ ਹੁੰਦਾ, ਇਸਨੇ ਅਕਾਲ ਤਖ਼ਤ ਸਾਹਿਬ ਦੀ ਸੀਲ ਦੇ ਅੱਗੇ ਖੜ ਕੇ ਗਨਾਹ ਕਬੂਲ ਕੀਤੇ ਆ। ਠੀਕ ਹੈ ਅਸੀਂ ਅਦਾਲਤ ਦੇ ਮੁਤਾਬਕ ਨਹੀਂ ਗੱਲ ਕਰਦੇ, ਪਰੰਤੂ ਨੈਤਿਕ ਤੌਰ ਤੇ ਤਾਂ ਗੱਲਾਂ ਕਰ ਸਕਦੇ ਹਾਂ
1: ਜੀ।
0: ਸੋ ਬਹੁਤ ਸਾਰੀਆਂ ਅਸੀਂ ਹੋਰ ਸ਼ਿਕਾਇਤਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਪੱਲੇ, ਜਿਹੜੀ ਆ ਚੀਜ਼ ਹੈ ਨਾ ਕਿ ਉਹਨੂੰ ਗੱਲ ਵੀ ਕਰਨੀ ਆਉਂਦੀ ਹੈ, ਪਿਛਲੇ ਜਿਹੜੇ ਉੱਤੇ ਦੋਸ਼ ਲਾਉਂਦੇ ਨੇ ਉਂਗਲਾਂ ਚੁੱਕਦੇ ਹੋ ਆਪ ਬੇਦਾਗ ਨਹੀਂ, ਤੇ ਪੰਜਾਬ ਦਾ ਮੁੱਖ ਮੰਤਰੀ ਭਗਵੰਤ ਮਾਨ ਨਿੱਜੀ ਤੌਰ ਤੇ ਹੁਣ ਤੱਕ ਬਹੁਤ ਸਾਰੀਆਂ ਚੀਜ਼ਾਂ ਚ ਬੇਦਾਗ ਹੈ, ਤੇ ਇਸ ਕਰਕੇ ਮੈਨੂੰ ਲੱਗਦਾ ਕਿ ਉਸਨੇ ਫਿਰ ਅੜ ਜਾਣਾ ਹੈ। ਕਿਉਂਕਿ ਇਹ ਠੀਕ ਹੈ ਅਕਾਲ ਤਖ਼ਤ ਸਾਹਿਬ ਦੀ ਤਹਿਸੀਲ ਤੋਂ ਫੈਸਲਾ ਸੁਣਾ ਦਿੱਤਾ ਗਿਆ ਕਿ ਇਹ ਪੰਥ ਵਿਰੋਧੀ ਹੈ, ਇਹਨੂੰ ਮੂੰਹ ਨਾ ਲਾਓ। ਹੁਣ ਇੱਥੇ ਦੇਖਣਾ ਹੋਵੇਗਾ ਕਿ ਪੰਜਾਬ ਦੀ ਸਿਆਸੀ ਆਬੋ ਹਵਾ ਕੀ ਕਹਿੰਦੀ ਹੈ, ਪੰਜਾਬ ਦੇ ਲੋਕ ਕਿੱਧਰ ਨੂੰ ਚੁੱਕਦੇ ਹੈ, ਕਿਉਂਕਿ ਅੱਜ ਦੇ ਸਮੇਂ ਹੁਣ ਗੱਲ ਇੱਥੇ ਮੈਨੂੰ ਇਹ ਲੱਗਦਾ ਕਿ ਆ ਬੀਤੇ ਸਮੇਂ ਚ ਇਹਨਾਂ ਨੇ ਹੁਕਮ ਦਿੱਤੇ ਸੀ ਅਕਾਲ ਤਖ਼ਤ ਸਾਹਿਬ ਤੋਂ ਕਿ ਕਾਨੂੰਨ ਬਦਲੋ, ਅਗਲੇ ਨਹੀਂ ਮੰਨੇ, ਉਹ ਕਹਿੰਦਾ ਜੀ ਮੈਂ ਨੀ ਬਦਲਣਾ, ਕਰ ਲਓ ਜੋ ਕਰਨਾ। ਉਹ ਬਹੁਤ ਵੱਡੀ ਗੱਲ ਸੀ, ਹੁਣ ਉੱਥੇ ਉਹ ਕਰ ਕੁਛ ਨਹੀਂ ਸਕੇ, ਇਕੱਠ ਕੀਤੇ ਸਾਰਾ ਕੁਛ ਕੀਤਾ, ਪਰੰਤੂ ਪੰਜਾਬ ਦੀ ਸਰਕਾਰ ਨੂੰ ਭੋਰਾ ਵੀ ਨਹੀਂ ਫਰਕ ਪਿਆ। ਉਹਨਾਂ ਦੀਆਂ ਰੈਲੀਆਂ ਚ ਉਹਨਾਂ ਦੇ ਨਾਲ ਸਾਰੇ ਸਿੱਖ ਚਿਹਰੇ ਤੁਰੇ ਆ, ਇੱਦਾਂ ਥੋੜਾ ਅਸੀਂ ਕਹਿ ਸਕਦੇ ਕਿ ਸੁਖਬੀਰ ਬਾਦਲ ਦੇ ਨਾਲ ਸਿੱਖ ਜਿਹੜੇ ਜ਼ਿਆਦਾ ਨੇ ਉਹਦੇ ਨਾਲ ਘੱਟ ਹੈ, ਉਹਦੇ ਨਾਲ ਵੀ ਬਥੇਰੇ ਨੇ। ਹੁਣ ਆਹ ਜਿਹੜਾ ਫੈਸਲਾ ਇੱਥੇ ਬੜਾ ਸਪਸ਼ਟ ਹੋ ਜਾਣਾ, ਜੇ ਇਹ ਫੈਸਲੇ ਦੇ ਵਿੱਚ ਸੰਧੂ ਸਾਹਿਬ ਭੋਰਾ ਕੋ ਫਰਕ ਪੈ ਗਿਆ ਆਮ ਆਦਮੀ ਪਾਰਟੀ ਨੂੰ ਤੇ ਠੀਕ ਹੈ, ਨਹੀਂ ਤੇ ਮਾਫ ਕਰਨਾ ਮੈਂ ਇੱਕ ਸ਼ਬਦ ਬਿਆਨ ਕਰਨ ਲੱਗਾ, ਜਿੰਨੀ ਕੁ ਇਮਜ ਐਸ ਜੀ ਪੀ ਸੀ ਦੇ ਪੱਲੇ ਬਚੀ ਹੈ, ਜਿੰਨੀ ਕੁ ਜਥੇਦਾਰਾਂ ਦੇ ਪੱਲੇ ਬਚੀ ਹੈ, ਉਹ ਵੀ ਖਤਮ ਹੋ ਜਾਣੀ, ਕਿਉਂਕਿ ਇਹ ਤੋਂ ਵੱਡਾ ਫੈਸਲਾ ਸੁਣਾਇਆ ਨਹੀਂ ਜਾ ਸਕਦਾ। ਜੇ ਇਹ ਫੈਸਲੇ ਨੇ ਵੀ ਆਮ ਆਦਮੀ ਪਾਰਟੀ ਨੂੰ ਹੌਲਾ ਨਾ ਕੀਤਾ, ਕਮਜ਼ੋਰ ਨਾ ਕੀਤਾ, ਤੇ ਫਿਰ ਇਹ ਤੋਂ ਵੱਡੇ ਕੀ ਹੁਕਮ ਸੁਣਾ ਲੈਣੇ। ਸੋ ਆਖਰੀ ਦਾ ਹੀ ਹੈ ਹੁਣ, ਤੇ ਉਹ ਵੇਖਦੇ ਹਾਂ ਕਿੱਥੇ ਕੁ ਜਾ ਕੇ ਕਿੰਨਾ ਅਸਰ ਕਰਦਾ ਆ, ਇੱਕ ਦੇ ਦਿਨ ਚ ਨਤੀਜੇ ਆ ਜਾਣਗੇ।
1: ਜੀ ਬਿਲਕੁਲ ਜੀ, ਨਾਲ ਦੀ ਨਾਲ ਅਗਲੇ ਸਾਡੇ ਪ੍ਰੋਗਰਾਮ ਦੇ ਸਪੋਂਸਰ ਸਾਹਿਬਾਨ ਅਪਲਾਈਂਸ ਜੰਕਸ਼ਨ ਦਾ ਜ਼ਿਕਰ ਕਰੀਏ ਕਿ ਤੁਸੀਂ ਜੇ ਘਰ ਵਾਸਤੇ ਇਨਵੈਸਟਮੈਂਟ ਪ੍ਰੋਪਰਟੀ ਵਾਸਤੇ ਬੇਸਮੈਂਟ ਵਾਸਤੇ ਅਪਲਾਈਂਸਿਸ ਲੱਭ ਰਹੇ ਸੀ ਤਾਂ ਤੁਸੀਂ ਅਪਲਾਈਂਸ ਜੰਕਸ਼ਨ ਨਾਲ ਰਾਬਤਾ ਕਰੋ 905-450-0054। ਫਰਿੱਜ, ਸਟੋਵ, ਡਿਸ਼ ਵਾਸ਼ਰਸ, ਹੋਰ ਬਹੁਤ ਸਾਰੇ ਅਪਲਾਈਂਸਿਸ ਇਹਨਾਂ ਕੋਲ ਵਧੀਆ ਪ੍ਰਾਈਸ ਦੇ ਉੱਪਰ ਨੇ, ਤੁਸੀਂ ਸ਼ੋਪ ਅਰਾਊਂਡ ਕਰਕੇ ਜਾਓ, ਬੈਸਟ ਪ੍ਰਾਈਸ 'ਤੇ ਤੁਸੀਂ ਅਪਲਾਈਂਸਿਸ ਆਪਣੇ ਘਰ ਲਿਆ ਸਕਦੇ ਹੋ। ਅਪਲਾਈਂਸ ਜੰਕਸ਼ਨ ਦੋ ਲੋਕੇਸ਼ਨਸ ਤੋਂ ਸਰਵ ਕਰਦੇ ਨੇ, 905-450-0054, 905-450-0054। ਅਤੇ ਮੋਨਾ ਮਹਿੰਗੀ ਜੀ, ਉਹਨਾਂ ਦਾ ਸੁਨੇਹਾ ਇੱਕ ਵਾਰ ਫਿਰ ਦੇ ਦਈਏ, ਜੇ ਪਰਿਵਾਰਾਂ ਦੇ ਵਿੱਚ ਤੁਸੀਂ ਫਾਈਨੈਂਸ਼ੀਅਲ ਪਲਾਨਿੰਗ ਕਰਨੀ ਆ, ਸਲਾਹ ਲੈਣੀ ਆ ਭਵਿੱਖ ਦੀ ਫਾਈਨੈਂਸ਼ੀਅਲ ਪਲਾਨਿੰਗ ਵਾਸਤੇ, ਮੋਨਾ ਮਹਿੰਗੀ ਜੀ ਨਾਲ ਰਾਬਤਾ ਕਰ ਸਕਦੇ ਹੋ, ਜਾਂ ਤੁਸੀਂ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ, ਡਿਸਬਿਲਟੀ ਕਵਰੇਜ, ਰਿਟਾਇਰਮੈਂਟ ਅਤੇ ਫਾਈਨੈਂਸ਼ੀਅਲ ਪਲਾਨਿੰਗ ਦੇ ਲਈ ਮੋਨਾ ਮਹਿੰਗੀ ਜੀ ਇੰਸ਼ੋਰੈਂਸ ਫੋਰ ਯੂ ਤੋਂ 416-509-1509-415-0915-09 ਮੋਨਾ ਮਹਿੰਗੀ ਜੀ। ਸੋ ਅਗਲੀ ਕਾਲ ਵੱਲ ਚੱਲਦੇ ਹਾਂ ਜੀ। ਪ੍ਰਿਤਪਾਲ ਸਿੰਘ ਜੀ, ਸਤਿ ਸ਼੍ਰੀ ਅਕਾਲ, ਤੁਸੀਂ ਆਉਣੇ ਰਹੋ।
2: ਤਮਾਮ ਸਰੋਤਾ ਗਣ ਨੂੰ ਔਰ ਨਾਲ ਇਹ ਦੁਆ ਕਰਨਾ ਕਿ ਨਵਾਂ ਮਹੀਨਾ ਜਿਹੜਾ ਹੈ ਖੁਸ਼ੀਆਂ ਖੇੜੇ ਤੇ ਸਿਹਤ ਤੰਦਰੁਸਤੀ ਦਾ ਪੈਗਾਮ ਲੈ ਕੇ ਆਵੇ। ਤੇ ਦੂਸਰੀ ਗੱਲ ਇਹ ਹੈ ਕਿ ਅੱਜ ਇਸ ਤੋਂ ਇਲਾਵਾ ਸੋਨਾ ਬੱਤੀ ਅਮਾਵਤ ਦਾ ਦਿਨ ਹੈ ਜਿਹੜਾ ਕਿ ਬਿਜਲੀ ਤੌਰ ਦੇ ਵਿੱਚ ਬਹੁਤ ਉੱਤਮ ਤੇ ਉੱਤਮ ਸਮਝਿਆ ਜਾਂਦਾ ਹੈ ਤੇ ਇਸ ਦੇ ਕਰੋੜਾਂ ਜਿੱਥੇ ਜਿੱਥੇ ਧਾਦੂ ਨੇ ਉਹ ਵੱਡੇ ਵੱਡੇ ਤੀਰਥ ਸਥਾਨਾਂ ਤੇ ਹਰਿਦੁਆਰ ਅਲਾਹਾਬਾਦ
1: ਸਰ ਤੁਹਾਡੀ ਆਵਾਜ਼ ਬਹੁਤ ਘੱਟ ਆ ਰਹੀ ਹੈ, ਤੁਸੀਂ ਪਲੀਜ਼ ਥੋੜਾ ਜਿਹਾ ਲਾਊਡ ਬੋਲੋਗੇ, ਤੁਹਾਡੇ ਫੋਨ ਦੇ ਵਿੱਚ ਕੋਈ ਇਸ਼ੂਜ਼ ਆ ਰਹੇ?
2: ਪੂਰਾ ਲਾਊਡ ਬੋਲ ਰਿਹਾ ਜੀ ਮੈਂ।
1: ਜੀ ਜੀ ਸਰ, ਹੁਣ ਆਵਾਜ਼ ਥੋੜੀ ਜਿਹੀ ਆਈ ਤੁਹਾਡੀ।
2: ਸਾਰੇ ਤੀਰਥ ਸਥਾਨਾਂ ਦੇ ਉੱਪਰ ਉਹਨਾਂ ਜਾ ਕੇ ਇਸ਼ਨਾਨ ਕਰਦੇ ਨੇ
1: ਜੀ,
2: ਬੜੇ ਵੱਡੇ ਵੱਡੀ ਤਾਦਾਦ ਜਾਂਦੇ ਨੇ ਤੇ ਉੱਥੇ ਉਹਨਾਂ ਦੇ ਹਾਦਸੇ ਵੀ ਬੜੇ ਹੁੰਦੇ ਨੇ। ਤੇ ਸਵਾਲ ਮੇਰਾ ਇੱਕ ਛੋਟਾ ਜਿਹਾ ਇਹ ਹੈ ਕਿ ਇਹ ਦੱਸੋ ਕਿ ਉਹ ਜਿਹੜੀ ਅੰਜਨਾ ਕੈਸ਼ਵ ਹੈ
0: ਅੰਜਨਾ ਓਮ ਕਸ਼ਪ ਨੇ ਮੀਡੀਆ ਕਵਰੇਜ ਵੇਲੇ ਉਹਦਾ ਜਿਹੜਾ ਕੋਚਿੰਗ ਸੈਂਟਰ ਹੈ ਤੇ ਉਹਦੇ ਪ੍ਰਤੀ ਕੁਛ ਏਦਾਂ ਦੀਆਂ ਟਿੱਪਣੀਆਂ ਕੀਤੀਆਂ ਸੀ ਤੇ ਉਹ ਤੋਂ ਬਾਅਦ ਫਿਰ ਅਗਲੇ ਨੇ ਜਿਹੜਾ ਕੁਛ ਇੱਕ ਕੇਸ ਵੀ ਕੀਤਾ ਤੇ ਉਦਾਂ ਦੇ ਮਸਲੇ ਚ ਜੋ ਅੰਜਨਾ ਕੌਮ ਕਸ਼ਪ ਉੱਥੇ ਬਿਹਾਰ ਚ ਇੱਕ ਕਵਰੇ ਲਈ ਜਾਂਦੀ ਹੈ ਤੇ ਉੱਥੇ ਉਹਨੂੰ ਵਿਰੋਧ ਦਾ ਸਾਹਮਣਾ ਵੀ ਕਰਨਾ ਪੈਂਦਾ ਹੈਗਾ। ਸੋ ਏਦਾਂ ਦਾ ਅੰਜਨਾ ਕੌਮ ਕਸ਼ਪ ਭਾਈ, ਚਲੋ ਮੈਂ ਬਹੁਤਾ ਕੁਛ ਨਹੀਂ ਕਹਿਣਾ, ਚੰਗੀ ਪੱਤਰਕਾਰ ਹੈ, ਗੱਲਾਂ ਬਾਤਾਂ ਤਾਂ ਖੈਰ ਸਿਆਣੀ ਹੈ, ਚੰਗੀ ਹੈ, ਪਰੰਤੂ ਇੱਕ ਵਿਸ਼ੇਸ਼ ਧਿਰ ਦੀ ਅਗਵਾਈ ਲੱਗਦਾ ਕਈ ਵਾਰੀ ਕਰਦੀ ਹੁੰਦੀ ਹੈ, ਕਈਆਂ ਨਾਲ ਹੀ ਜੀ ਉਹਦੇ ਸ਼ਬਦੀ ਰੌਲੇ ਪੈ ਜਾਂਦੇ ਹੈ ਤੇ ਉਹ ਕੋਈ ਏਡਾ ਮਸਲਾ ਨਹੀਂ ਹੈ, ਇੰਨਾ ਕੁ ਪੱਤਰਕਾਰਾਂ ਦੇ ਨਾਲ ਕਈਆਂ ਦੇ ਨਾਲ ਕਈ ਪਏ ਰਹਿੰਦੇ ਆ ਤੇ ਉਹ ਮਾਨਹਾਨੀ ਦੇ ਜਿਹੜਾ ਦਾਅਵਾ ਕੀਤਾ ਹੈਗਾ ਉਦੋਂ ਲੈ ਕੇ ਤੇ ਇੱਕ ਵਾਰੀ ਘਰਾਓ ਕੀਤਾ ਸੀ ਜਿਹੜਾ ਕੌਮ ਕਸ਼ਪ ਦਾ ਜਿਹੜਾ ਫੈਜ਼ਲ ਖਾਨ ਹੈਗਾ ਉਹਦੇ ਸਮਰਥਕਾਂ ਨੇ, ਉਹੀ ਮਸਲਾ, ਕੋਈ ਬਹੁਤ ਵੱਡਾ ਇਸ਼ੂ ਨਹੀਂ, ਉਹ ਵੀ ਨਿਬੜ ਚੁੱਕਾ ਹੈ
1: ਜੀ। ਬਹੁਤ ਸ਼ੁਕਰੀਆ ਜੀ। ਸੋ ਅਗਲੀ ਕਾਲ ਵੱਲ ਚੱਲਦੇ ਹਾਂ ਜੀ, 8900 ਸਰ, ਸਤਿ ਸ਼੍ਰੀ ਅਕਾਲ, ਤੁਸੀਂ ਓਨਰ ਹੋ ਜੀ।
3: ਸਤਿ ਸ਼੍ਰੀ ਅਕਾਲ ਸੰਧੂ ਸਾਹਿਬ, ਸਤਿ ਸ਼੍ਰੀ ਅਕਾਲ ਰਮੇਸ਼ ਜੀ। ਜਿਹੜੀ ਤੁਸੀਂ ਅਜੀਨੋ ਮਾਟੋ ਦੀ ਗੱਲ ਕੀਤੀ, ਦੇਖੋ ਇਸ ਕੰਪਨੀ ਦਾ ਸਲੋਗਨ ਕੀ ਹੈ, ਈਟ ਬੈਲ ਲਿਵ ਬੈਲ, ਔਰ ਬੜੀ ਇਹ ਸੀਰੀਅਸ ਗੱਲ ਆਪਾਂ ਕਹਿ ਸਕਦੇ, ਬੜੀ ਦੁਖਦਾਈ ਗੱਲ ਹੈ, ਇੰਡੀਆ ਵਿੱਚ ਵੀ ਬੈਨ ਨਹੀਂ ਔਰ ਜਿਹੜਾ ਸਾਡਾ ਅਮੈਰੀਕਾ ਹੈ ਯੂ ਐਸ ਏ ਫੂਡ ਡਰੱਗ ਉਹਨੇ ਵੀ ਬੈਨ ਕੀਤਾ ਇਸ ਨੂੰ, ਧੜੱਲੇ ਨਾਲ ਇੱਥੇ ਯੂਜ਼ ਹੁੰਦਾ, ਇੱਥੇ ਵੀ ਯੂਜ਼ ਹੁੰਦਾ ਤੇ ਇੰਡੀਆ 'ਚ ਵੀ ਯੂਜ਼ ਹੁੰਦਾ। ਦੂਜੀ ਗੱਲ ਆਪਾਂ ਕਰ ਲਈਏ, ਜਿਹੜੀ ਡੀਲ ਦੀ ਗੱਲ ਚੱਲ ਰਹੀ ਹੈ ਇਰਾਨ ਔਰ ਇਹਦੀ ਕੀ ਨਾਮ ਯੂ ਐੱਸ ਏ ਦੀ, ਤੁਸੀਂ ਦੇਖੋ ਰਮੇਸ਼ ਮੈਂ ਕਈ ਵਾਰੀ ਗੱਲ ਕਿਹਾ ਵੀ ਲੜਾਈ ਸ਼ੁਰੂ ਕਿੱਥੋਂ ਹੋਈ, ਮੁੱਢ ਦਾ ਦੇਖੋ ਕੋਈ ਮੁੱਢ ਦਾ ਬੰਨਿਆ ਗਿਆ ਸੀ ਹਿਜਬੁੱਲਾ ਔਰ ਇਸਰਾਇਲ ਨੇ, ਜਿਸ ਨੇ ਪਹਿਲੀ ਵਾਰੀ ਹਿਜਬੁੱਲਾ ਨੇ ਇਜ਼ਰਾਈਲ ਦੇ ਅੰਦਰ ਆ ਕੇ ਜਿੱਥੇ ਕੋਈ ਇੱਕ ਈਵੈਂਟ ਲੋਕੀ ਕਰ ਰਹੇ ਸੀ, ਪਬਲਿਕ ਈਵੈਂਟ ਸੀ, ਉੱਥੇ ਆ ਕੇ ਅਟੈਕ ਕੀਤਾ, ਉੱਥੇ ਕਈ ਲੋਕਾਂ ਨੂੰ ਮਾਰਿਆ ਤੇ ਕਈਆਂ ਨੂੰ ਉਹ ਲੈ ਕੇ ਕਿਡਨੈਪ ਕਰਕੇ 400-500 ਬੰਦਾ, ਇਹ ਹੋਈ ਸੀ ਸ਼ੁਰੂ। ਉਹਦੇ ਬਾਅਦ ਇਜ਼ਰਾਈਲ ਨੇ ਆਪਣਾ ਰਿਐਕਸ਼ਨ ਦਿੱਤਾ ਤੇ ਕੰਮ ਹੋਇਆ ਸ਼ੁਰੂ। ਅੱਜ ਇਸ ਡੀਲ ਦੇ ਵਿੱਚ ਨਾ ਤਾਂ ਇਜ਼ਰਾਈਲ ਹੈਮ ਨਹੀਂ ਭਰ ਰਿਹਾ, ਹਿਜਬੁੱਲਾ ਨੇ ਤਾਂ ਓਪਨ ਹੀ ਕਹਿਤਾ ਮੈਂ ਨਹੀਂ ਇਸ ਡੀਲ ਨੂੰ ਮੰਨਦਾ। ਜਿਹੜੇ ਲੋਕਾਂ ਨੇ ਲੜਾਈ ਸ਼ੁਰੂ ਕੀਤੀ, ਜਿਹਨਾਂ ਨੇ ਮੁੱਢ ਬੰਨਿਆ, ਉਹ ਤਾਂ ਹੈ ਹੀ ਨਹੀਂ ਇਸ ਡੀਲ ਦੇ ਵਿੱਚ, ਇਹ ਡੀਲ ਕਿੱਥੋਂ ਚੱਲੇਗੀ? ਔਰ ਡੀਲ ਜਿਹੜੀ ਕਹਿ ਰਹੇ ਆ ਵੀ 60 ਦਿਨ ਦਾ ਸੀਜ਼ ਫਾਇਰ ਹੀ ਹੋਣਾ, ਕੋਈ ਹਜੇ ਐਂਡ ਨਹੀਂ ਹੋ ਰਿਹਾ ਯੁੱਧ ਦਾ, ਸਿਰਫ ਇੱਕ ਟੈਂਪਰਰੀ ਤੌਰ ਤੇ ਦੋਨਾਂ ਨੇ ਤਿਆਰੀਆਂ ਕਰਨੀਆਂ, ਫਿਰ ਅੱਗੋਂ ਹੋਰ ਤਿਆਰੀ ਕਰਨੀ ਆ, ਫਿਰ ਅੱਗੋਂ ਇੱਕ ਹੋਰ ਲੜਾਈ ਦੇ ਵੱਲ ਜਾ ਰਹੇ ਨੇ, ਸਿਰਫ ਆਪਣੇ ਆਪ ਨੂੰ ਸੇਫ ਕਰਨੀ। ਮੈਂ ਜੋ ਰੀਡ ਕਰ ਰਿਹਾ ਉਹੀ ਕਰ ਰਿਹਾ, ਮੈਂ ਸਭ ਦੁਨੀਆ ਦੇ ਪੇਪਰ ਇਸ ਟਾਈਮ ਦੇਖ ਲੈਣੇ, ਅਲਜਜੀਰਾ ਵੀ ਦੇਖਿਆ, ਬੀਬੀਸੀ ਨੂੰ ਵੀ ਦੇਖ ਲਿਆ, ਉਹ ਜੋ ਦੱਸ ਰਹੇ ਉਹਦਾ ਇੱਕ ਤਰ੍ਹਾਂ ਦੀ, ਉਹ ਕਹਿੰਦੇ ਸੀਜ਼ ਫਾਇਰ ਕਰਨ ਜਾ ਰਹੇ 60 ਡੇ ਦਾ, ਕੋਈ ਐਸੀ ਤਾਂ ਹੈ ਨਹੀਂ ਐਂਡ ਬਾਰ ਹੋ ਜਾਏਗੀ। ਇਹ ਟੈਂਪਰੀ ਤੌਰ ਤੇ ਜੋ ਕੁਛ ਕਰ ਰਹੇ ਨੇ, ਜਦੋਂ ਤੁਸੀਂ ਇੱਕ ਲੜਾਈ ਦਾ ਜਿਹੜਾ ਮੁੱਢ ਹੈ ਉਹਦਾ ਨਹੀਂ ਹੱਲ ਕਰਦੇ ਹੋ, ਹਿਜਬੁੱਲਾ ਔਰ ਇਜ਼ਰਾਈਲ ਦਾ ਤਾਂ ਕੰਮ ਕਿੱਥੇ ਹੋਏਗਾ? ਹਿਜਬੁੱਲਾ ਨੇ ਕੋਈ ਨਾ ਕੋਈ ਅਟੈਕ ਕਰਦੇ ਰਹਿਣਾ, ਇਜ਼ਰਾਈਲ ਨੇ ਲਬਨਾਨ ਦੇ ਉੱਪਰ ਕਰਦੇ ਰਹਿਣਾ, ਤੇ ਲੜਾਈ ਪੀਸਫੁਲ ਕਿੱਥੋਂ ਹੋਏਗੀ? ਸ਼ਾਂਤੀ ਦੀ ਮੈਨੂੰ ਤਾਂ ਜਿਹੜੀ ਹੈ ਕੋਈ ਜ਼ਿਆਦਾ ਲੱਗਦੀ ਨਹੀਂ, ਪਰ ਇੱਕ ਟੈਂਪਰਰੀ ਤੌਰ ਤੇ ਚਲੋ ਹੋ ਜੇ ਤਾਂ ਬਹੁਤ ਵਧੀਆ। ਥੈਂਕ ਯੂ ਸੋ ਮੱਚ।
1: ਬਹੁਤ ਸ਼ੁਕਰੀਆ ਜੀ, ਥੈਂਕ ਯੂ ਸੋ ਮੱਚ ਜੀ ਰਮੇਸ਼ ਜੀ। ਜੀ ਰਮੇਸ਼ ਜੀ, ਤੁਹਾਡੀ ਆਵਾਜ਼ ਬੰਦ, ਤੁਹਾਡਾ ਮਾਈਕ ਆਈ ਥਿੰਕ ਆਫ ਆ। ਜੀ
0: ਜੀ ਜੀ ਜੀ ਸੰਤੋਸ਼ ਸਰ ਜੀ
1: ਜੀ,
0: ਜਿਹੜਾ ਤੇ ਇੱਕ ਮੈਨੂੰ ਲੱਗਦਾ ਕਿ G7 ਸੰਮੇਲਨ ਹੈ ਜਿਹੜਾ ਕੱਲ ਤੇ ਪਰਸੋਂ 2 ਤਰੀਕਾਂ ਨੇ, ਇੱਕ ਤੇ ਉਹਦੇ ਕਰਕੇ ਜ਼ਿਆਦਾ ਡੌਂਡੀ ਅਮਰੀਕਾ ਪਿੱਟ ਰਿਹਾ, ਉਹ ਤਾਂ ਕਾਰਨ ਹੈ ਕਿ ਉੱਥੇ ਉਹਦੀ ਜੇ ਕੋਈ ਸਵਾਲ ਪੁੱਛਦਾ ਦੂਸਰਾ ਕੰਟਰੀ ਤੇ ਉਹ ਕਹਿ ਸਕੇ ਕਿ ਭਾਈ ਮੈਂ ਤੇ ਸਮਝੌਤਾ ਲਗਭਗ ਤਿਆਰ ਹੈ ਤਾਂ ਜੋ ਕਿ ਇਸ਼ੂ ਨਾ ਬਣੇ, ਇੱਕ ਤੇ ਮੈਨੂੰ ਉਹ ਵੀ ਕਾਰਨ ਜਾਪ। ਦੂਜਾ ਸਰੋਤ ਗੱਲ ਇਹ ਆ ਕਿ ਇਜ਼ਰਾਈਲ ਮੰਨੇ ਨਾ ਮੰਨੇ, ਜੇ ਅਮਰੀਕਾ ਮੰਨ ਗਿਆ ਤੇ ਹੋਰਮਸ ਸਟੇਟ ਖੋਲੀ ਜਾਣਾ ਸਭ ਨੂੰ ਪਤਾ ਹੈ, ਕਿਉਂਕਿ ਇਰਾਨ ਦਾ ਰੌਲਾ ਇਜ਼ਰਾਈਲ ਦੇ ਨਾਲ ਘੱਟ ਹੈ, ਅਮਰੀਕਾ ਦੇ ਨਾਲ ਜ਼ਿਆਦਾ ਅੱਜ ਦੇ ਸਮੇਂ। ਜਿਹੜਾ ਹਿਜ਼ਬੁੱਲਾ ਵਾਲਾ ਮਸਲਾ ਵੱਡਾ ਆ, ਇਸ ਵੀ ਬਿਲਕੁਲ ਤੁਸੀਂ ਠੀਕ ਹੈ ਕਿ ਬੇਸਿਕ ਰੌਲੇ ਉੱਥੇ ਪਏ ਨੇ, ਪਰੰਤੂ ਉਹ ਤੇ ਪਹਿਲਾਂ ਵੀ ਚੱਲਦੇ ਸੀ, ਉਹਦੇ ਨਾਲ ਹੋਰਮਸ ਸਟੇਟ ਕਦੇ ਪ੍ਰਭਾਵਿਤ ਨਹੀਂ ਹੋਇਆ ਸੀ, ਉਹਦੇ ਵਿੱਚ ਇਰਾਨ ਦੇ ਉੱਪਰ ਬੰਬਾਂ ਦੀ ਵਰਖਾ ਨਹੀਂ ਕਦੇ ਹੋਈ ਸੀ, ਅਮਰੀਕਾ ਦੀਆਂ ਫੌਜਾਂ ਨੇ ਸਮੁੰਦਰੀ ਕੰਢਿਆਂ ਨੂੰ ਘੇਰਾ ਨਹੀਂ ਪਾਇਆ ਸੀ। ਸੋ ਇਸ ਕਰਕੇ ਮੈਨੂੰ ਲੱਗਦਾ ਕਿ ਇੱਕ ਤੇ ਮੈਨੂੰ ਜਿਹੜਾ ਸ਼ੰਕਾ ਇੱਕ G7 ਆ ਕਿ ਕੇਵਲ ਤੇ ਕੇਵਲ G7 ਦੇ ਵਿੱਚ USA ਦੇ ਡੋਨਲਡ ਟਰੰਪ ਆਪ ਜਾ ਰਹੇ ਆ, ਉਹਨਾਂ ਨੂੰ ਸਵਾਲ ਨਾ ਪੁੱਛੇ ਜਾਣ, ਉਹਦੇ ਕਰਕੇ ਇੱਕ ਤੇ ਮੈਨੂੰ ਲੱਗਦਾ ਕਿ ਹੋ ਸਕਦਾ ਸੰਧੀ ਸਮਝੌਤੇ ਵਾਲੇ ਪਾਸੇ ਨੂੰ ਉਹ ਤੁਰੇ ਹੋਣ, ਤੇ ਦੂਜਾ ਮੈਨੂੰ ਲੱਗਦਾ ਕਿ ਇਜ਼ਰਾਈਲ ਦੀ ਕੋਈ ਬਹੁਤੀ ਮਹੱਤਤਾ ਪੈਣੀ ਨਹੀਂ, ਇਜ਼ਰਾਈਲ ਪਾਈ ਜਾਵੇ ਰੌਲਾ, ਅਮਰੀਕਾ ਨੇ ਬਹੁਤੀ ਪਰਵਾਹ ਨਹੀਂ ਕਰਨੀ, ਜੇ ਉਹਨੇ ਸੰਧੀ ਕਰਨੀ ਤੇ ਕਰ ਹੀ ਲੈਣੀ।
1: ਜੀ ਅਗਲੀ ਕਾਲ ਵੱਲ ਚੱਲਦੇ ਹਾਂ ਜੀ। ਸਤਿ ਸ਼੍ਰੀ ਅਕਾਲ ਮਨਕੂ ਸਾਹਿਬ, ਹਰਪਾਲ ਮਨਕੂ ਜੀ, ਤੁਸੀਂ ਆਨਰ ਹੋ।
4: ਹਾਂਜੀ ਹਾਂਜੀ, ਸਤਿ ਸ਼੍ਰੀ ਅਕਾਲ ਜੀ।
1: ਸਤਿ ਸ਼੍ਰੀ ਅਕਾਲ ਜੀ।
4: ਪਹਿਲਾਂ ਤਾਂ ਤੁਹਾਡਾ ਇੱਕ ਛੋਟਾ ਜਿਹਾ ਵਿਸ਼ਾ ਆਇਆ ਸੀ ਸੰਧੂ ਸਾਹਿਬ ਕਿ ਫੂਡ ਅਡਲਟਰੇਸ਼ਨ ਤੇ।
1: ਜੀ
4: ਦੇਖੋ, ਮੈਂ ਵੀ ਕਈ ਵਾਰ ਦੇਖਿਆ ਵੀ ਮੈਂ ਵੀ ਹੁਣ ਚਲੋ ਗਰੋਸਰੀ ਸਟੋਰਾਂ ਦੇ ਨਾਂ ਤਾਂ ਕੀ ਲੈਣੇ ਕਿ ਕਈ ਵਾਰ ਸਟੀਕਰ ਵੀ ਲਾ ਦਿੰਦੇ ਜੀ ਐਕਸਪਾਇਰੀ ਡੇਟ ਦੇ ਉੱਤੇ, ਤੇ ਉਹ ਸਟੀਕਰ ਜਦੋਂ ਅਸੀਂ ਪੱਟ ਕੇ ਦੇਖਿਆ ਤੇ ਐਕਸਪਾਇਰੀ ਡੇਟ ਹੋ ਚੁੱਕੀ ਸੀਗੀ, ਬਟ ਚਲੋ ਹੁਣ ਕੀ ਕਰਨਾ, ਹੁਣ ਅਸੀਂ ਸ਼ਿਕਾਇਤ ਵੀ ਕੀਤੀ ਪਰ ਤੁਹਾਨੂੰ ਪਤਾ ਇੱਦਾਂ ਦੀਆਂ ਸ਼ਿਕਾਇਤਾਂ ਦਾ ਕੋਈ ਉਹ ਤਾਂ ਹੁੰਦਾ ਨਹੀਂ ਹੈਗਾ। ਔਰ ਕਈ ਵਾਰ ਜਦੋਂ ਆਪਾਂ ਕਿਸੇ ਸਟੋਰ 'ਚ ਜਾਂਦੇ, ਈਵਨ ਜਿਹੜੇ ਨੋਨ ਸਟੋਰ ਹੈਗੇ ਜਿੱਦਾਂ ਫੂਡ ਬੇਸਿਕ ਜਾਂ ਨੋ ਫਿਲ ਵਗੈਰਾ, ਉਹ ਤੁਸੀਂ ਦੇਖਿਆ ਹੋਣਾ ਉਹ ਸੇਬ ਵਗੈਰਾ 'ਤੇ ਨਾ ਸਟੀਕਰ ਲਾਏ ਹੁੰਦੇ ਆ, ਉਹ ਨੋਰਮਲੀ ਉਸ ਜਗ੍ਹਾ 'ਤੇ ਸਟੀਕਰ ਲਾਤੇ ਜਿੱਥੇ ਉਹ ਡੈਮੇਜ ਹੋਏ ਹੁੰਦੇ ਆ, ਤੁਸੀਂ ਸਟੀਕਰ ਲਾ ਕੇ ਦੇਖਿਓ ਉੱਥੋਂ ਡੈਮੇਜ ਹੋਏ ਹੁੰਦੇ ਆ, ਕਿਉਂਕਿ ਸੇਬ ਨੂੰ ਜਦੋਂ ਆਪਾਂ ਐਪਲ ਨੂੰ ਪ੍ਰਜ਼ਰਵ ਕਰਦੇ ਨਾ, ਉੱਥੇ ਠੋਕਰ ਵਗੈਰਾ ਨਹੀਂ ਲੱਗਦੀ। ਜਿਹੜੇ ਬੰਦੇ ਹਿਮਾਚਲ ਤੋਂ ਜਿਹਨਾਂ ਦਾ ਬੇਸ ਹੈਗਾ, ਉਹਨਾਂ ਨੂੰ ਪਤਾ ਵੀ ਸੇਬ ਨੂੰ ਬਹੁਤ ਕੇਅਰਫੁਲੀ ਹੈਂਡਲ ਕਰਦੇ ਹੈਗੇ ਉੱਥੇ ਦੇ ਲੋਕ, ਤੇ ਉਹ ਕਿਉਂਕਿ ਸੇਬ ਤੇ ਇੱਕ ਮਨ ਜੀ ਠੋਕਰ ਵੱਜ ਜਾਵੇ ਉਹ ਡੈਮੇਜ ਹੋ ਜਾਵੇ ਤਾਂ ਫਿਰ ਗਲਣਾ ਸ਼ੁਰੂ ਹੋ ਜਾਂਦਾ ਤੇ ਇਵੈਂਚੁਅਲੀ ਉਹ ਖਤਮ ਹੋ ਜਾਂਦਾ ਸੇਬ ਤੇ। ਇਸ ਕਰਕੇ ਮਸਲਾ ਤਾਂ ਵੱਡਾ ਹੈਗਾ, ਪਰ ਮੈਨੂੰ ਲੱਗਦਾ ਇੱਥੇ ਕੋਈ ਸੁਣਵਾਈ ਵਗੈਰਾ ਜਾਂ ਇੱਦਾਂ ਦਾ ਕੋਈ ਇੱਥੇ ਕੈਨੇਡਾ ਦੇ ਵਿੱਚ ਕੋਈ ਸਖ਼ਤ ਰੂਲ ਹੈ ਨੀ ਜੀ।
1: ਬਾਕੀ
4: ਜਿਹੜੀ ਆਪਾਂ ਗੱਲ ਕਰਦੇ ਔਰਗੈਨਿਕ ਫਾਰਮਿੰਗ ਦੀ, ਸਿੱਕਮ ਦੇਖੋ ਦੁਨੀਆ ਦੀ ਇੱਕੋ ਹੀ ਇੱਕ ਸਟੇਟ ਹੈਗੀ ਆਲ ਓਵਰ ਵਰਲਡ ਸਿੱਕਮ ਜਿਹੜੀ ਪਿਓਰ ਔਰਗੈਨਿਕ ਫਾਰਮ।
1: ਜੀ ਹਰਪਾਲ ਜੀ, ਥੋੜਾ ਜਿਹਾ ਸ਼ਾਰਟ ਰੱਖੀ ਆਪਾਂ, ਕਿਉਂਕਿ ਬਹੁਤ ਸਾਰੀਆਂ ਕਾਲਸ ਨੇ, ਸਮਾਂ ਆਪਣਾ ਘੱਟ ਹੈ ਜੀ।
4: ਚਲੋ ਮੈਂ ਐਂਡ ਅਪ ਐਂਡ ਕਰ ਦਿੰਦਾ ਜੀ। ਦੇਖੋ ਜਿਹੜਾ ਭਗਵੰਤ ਮਾਨ ਸਾਹਿਬ ਦਾ ਮਸਲਾ ਹੈ, ਉਹ ਪਤਾ ਤਾਂ ਸਾਰਿਆਂ ਨੂੰ ਸੀਗਾ ਭਗਵੰਤ ਮਾਨ ਆਪ ਔਰ ਕਰ ਲੈਂਦਾ ਫੋਰੈਂਸਿਕ ਜਾਂਚ। ਚਲੋ ਹੁਣ ਕਈ ਬੰਦੇ ਕਹਿੰਦੇ ਕਿ ਭਗਵੰਤ ਮਾਨ ਦੇ ਦਾਗ ਕੋਈ ਨੀ, ਮੈਂ ਕਹਿੰਦਾ ਵੀ ਉਹਦੇ ਵਿੱਚ ਦਾਗਾਂ ਤੋਂ ਇਲਾਵਾ ਕੁਝ ਬਚਿਆ ਕੋਈ ਨੀ। ਚਲੋ ਹਰੇਕ ਦਾ ਆਪਣਾ ਆਪਣਾ ਮੰਨਣਾ ਹੈਗਾ, ਜਿਹੜਾ ਜਿੱਧਰ ਨੂੰ ਮਾੜਾ ਮੋਟਾ ਹੁੰਦਾ ਉਹ ਉਧਰ ਮੰਨਦਾ,
1: ਪਰ
4: ਕਿ ਇਸ ਬੰਦੇ ਨੇ ਜਿੰਨਾ ਡੈਮੇਜ ਕਰ ਦਿੱਤਾ ਪੰਜਾਬ ਨੂੰ ਤੇ ਬਾਕੀ ਨੂੰ। ਚਲੋ ਕਈ ਲੋਕਾਂ ਨੂੰ ਜੇ ਸੁਖਬੀਰ ਬਾਦਲ ਦੇ ਇਲਜ਼ਾਮ ਲੱਗਦੇ ਤਾਂ ਉਹਨਾਂ ਨੇ ਬਹੁਤ ਖੁਸ਼ੀ ਦਾ ਪ੍ਰਗਟਾਵਾ ਕਰਨਾ ਸੀ, ਅਕਾਲ ਤਖ਼ਤ ਨੇ ਸਜ਼ਾ ਦਿੱਤੀ। ਭਗਵੰਤ ਮਾਨ ਤੇ ਲਾਗੇ ਇਲਜ਼ਾਮ ਤੇ ਅਕਾਲ ਤਖ਼ਤ ਦੇ ਹੀ ਸਵਾਲ ਤੋਂ ਰੱਖਣ ਲੱਗੇ। ਇਹ ਲੋਕਾਂ ਦੀ ਆਪਣੀ ਆਪਣੀ ਸੋਚ ਹੈਗੀ ਆ।
1: ਮੇਰਾ
4: ਮੰਨਣਾ ਹੈਗਾ ਕਿ ਇਸ ਬੰਦੇ ਨੇ ਜਿੰਨਾ ਡੈਮੇਜ ਕਰ ਦਿੱਤਾ ਪੰਜਾਬ ਨੂੰ ਉਹ ਮੈਨੂੰ ਲੱਗਦਾ ਕਿ ਰਿਕਵਰੇਬਲ ਨਹੀਂ ਹੈਗਾ, ਫਾਈਨੈਂਸ਼ੀਅਲੀ ਵੀ ਤੇ ਬਾਕੀ ਚੀਜ਼ਾਂ ਦੇ ਵਿੱਚ ਵੀ
1: ਜੀ
4: ਅਨਰਿਪੇਅਰੇਬਲ ਡੈਮੇਜ ਹੋ ਗਈ।
1: ਬਹੁਤ ਸ਼ੁਕਰੀਆ ਜੀ, ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ ਜੀ। ਰਮੇਸ਼ ਜੀ, ਤੁਹਾਡੇ ਇਸ ਬਾਰੇ ਕੀ ਵਿਚਾਰ ਹੈ? ਜੀ
0: ਨਿੱਜੀ ਨਿੱਜੀ ਰਾਏ ਤੱਕ ਆਪਾਂ ਗੱਲ ਰਹਿਣ ਦਿੰਦੇ, ਸਰੋਤਿਆਂ ਦੀ ਆਪਣੀ ਰਾਏ ਹੈ, ਸਵਾਲ ਦੇ ਰੂਪ ਤੇ ਉਹਨਾਂ ਨੇ ਗੱਲ ਹੀ ਨਹੀਂ ਕੀਤੀ। ਠੀਕ ਹੈ, ਉਹਨਾਂ ਦੀ ਰਾਏ, ਅਸੀਂ ਸਹਿਮਤ ਹੈ ਉਹਨਾਂ ਦੀ ਰਾਏ ਨੂੰ
1: ਜੀ। ਅਗਲੀ ਕਾਲ ਵੱਲ ਚੱਲਦੇ, ਸਮਾਂ ਸੀਮਤ ਆ ਤੇ ਤੁਸੀਂ ਵੀ ਰੇਸ਼ਮ ਜੀ ਥੋੜਾ ਜਿਹਾ ਸ਼ਾਰਟ ਰੱਖਿਓ ਤਾਂ ਕਿ ਆਪਾਂ ਰਮੇਸ਼ ਜੀ ਉਹਨਾਂ ਦਾ ਜਵਾਬ ਲਈਏ।
5: ਵੈਰੀ ਸ਼ਾਰਟ ਸਮਾਰ ਜਾਂ ਬਸ ਇੱਕ ਵਫਦ ਹੈ ਸ਼੍ਰੋਮਣੀ ਕਮੇਟੀ ਦਾ ਧਾਮੀ ਸਾਹਿਬ ਲੈ ਕੇ ਆਇਆ, ਜੋ ਚ ਇਹ ਹੋਰ ਵੀ ਹਰਜਿੰਦਰ ਮਹਿਤਾ ਨੰਗਲ ਵਾਲੇ ਵੀ ਆਏ ਆ, ਤੇ ਉਹਨਾਂ ਬਾਰੇ ਕੁਛ ਪਤਾ ਹੋਵੇ ਸਾਨੂੰ ਕਿ ਕੀ ਰਿਐਕਸ਼ਨ ਹੈ ਅਮੈਰੀਕਾ ਦੇ ਵਿੱਚ ਉਹਨਾਂ ਬਾਰੇ।
1: ਬਹੁਤ ਸ਼ੁਕਰੀਆ ਜੀ ਜੀ ਰਮੇਸ਼ ਜੀ।
0: ਸ਼ਾਇਦ ਧਾਮੀ ਸਾਹਿਬ ਤੇ ਉਸ ਡੈਲੀਗੇਸ਼ਨ ਦਾ ਆਪ ਹੀ ਹਿੱਸਾ ਨਹੀਂ ਹੈ, ਡੈਲੀਗੇਸ਼ਨ ਉਹਨਾਂ ਨੇ ਭੇਜਿਆ, ਰਿਐਕਸ਼ਨ ਕੀ ਮੈਨੂੰ ਨਹੀਂ ਪਤਾ, ਅਜੇ ਤੱਕ ਬਹੁਤੀਆਂ ਉਧਲੀਆਂ ਖਬਰਾਂ ਨਹੀਂ ਹੁੰਦੇ ਆ। ਨਵਾਂ ਹੀ ਮੁੱਦਾ ਇੱਧਰ ਖੜ ਗਿਆ ਜਿਹੜਾ ਹੁਣੇ ਅਸੀਂ ਸਾਂਝਾ ਕਰਕੇ ਹਟੇ ਹਾਂ, ਸੋ ਇਸ ਕਰਕੇ ਉਹਦੇ ਲਈ ਸਰੋਤਿਓ ਮੈਂ ਮਾਫ਼ੀ ਚਾਹਾਂਗਾ, ਇੰਤਜ਼ਾਰ ਕਰਦੇ ਹਾਂ ਇੱਕ ਅੱਧਾ ਦਿਨ ਫਿਰ ਵੇਖਦੇ ਹਾਂ ਉਹ ਡੈਲੀਗੇਸ਼ਨ ਕੀ ਕੁਛ ਉੱਥੋਂ ਗੱਲਾਂ ਬਾਤਾਂ ਕਰਕੇ ਆਉਂਦਾ ਹੈ
1: ਜੀ। ਬਹੁਤ ਸ਼ੁਕਰੀਆ। ਸੋ ਅੱਜ ਸਮਾਂ ਆਲਮੋਸਟ ਆਪਾਂ ਨੂੰ ਇੱਥੇ ਤਕਰੀਬਨ ਰੋਕਣਾ ਪੈਣਾ ਕਿਉਂਕਿ ਸਮਾਂ ਹੋ ਚੁੱਕਿਆ ਜੀ। ਬਹੁਤ ਬਹੁਤ ਸ਼ੁਕਰੀਆ ਅੱਜ ਸਾਡੇ ਨਾਲ ਰਮੇਸ਼ ਜੀ ਰਾਬਤਾ ਕਰਦੇ ਨੇ, ਕੱਲ੍ਹ ਨੂੰ ਫਿਰ ਇੱਕ ਨਵੀਆਂ ਖਬਰਾਂ ਨਵੇਂ ਦਿਨ ਅਤੇ ਨਵੀਂ ਸ਼ੁਰੂਆਤ ਦੇ ਵਿੱਚ ਗੱਲਾਂ ਬਾਤਾਂ ਕਰਾਂਗੇ ਔਰ ਨਵੀਂ ਗੱਲਬਾਤ ਦੇਖਦੇ ਹਾਂ ਕਿ ਕੱਲ੍ਹ ਨੂੰ ਸ਼੍ਰੋਮਣੀ ਕਮੇਟੀ ਦਾ ਕੀ ਰੁੱਖ ਹੋਊਗਾ ਜਾਂ ਆਮ ਜਨਤਾ ਦਾ ਇਸ ਬਾਰੇ ਕੀ ਰੁੱਖ ਹੋਣਾ ਕਿਉਂਕਿ ਇੱਕ ਵੱਡੀ ਖਬਰ ਆ। ਸੋ ਦੇਖਦੇ ਹਾਂ ਜੀ ਭਗਵੰਤ ਸਿੰਘ ਮਾਨ ਹੋਣਾ ਦਾ ਕੀ ਇਹਦੇ ਬਾਰੇ ਅੱਗੇ ਕੋਈ ਰਿਪਲਾਈ ਆਉਂਦਾ। ਸੋ ਬਹੁਤ ਸ਼ੁਕਰੀਆ, ਥੈਂਕ ਯੂ ਸੋ ਮੱਚ ਰਮੇਸ਼ ਜੀ, ਕੱਲ੍ਹ ਨੂੰ ਮਿਲਦੇ ਹਾਂ ਜੀ ਨਵੀਂ ਸਵੇਰ ਤੋਂ ਨਵੀਆਂ ਖਬਰਾਂ ਦੇ ਨਾਲ।
0: ਜੀ ਜੀ ਸੰਤੂ ਸਾਹਿਬ ਸ਼ੁਕਰੀਆ, ਬਹੁਤ ਬਹੁਤ ਮਿਹਰਬਾਨੀ ਜੀ।
1: ਸ਼ੁਕਰੀਆ ਜੀ, ਥੈਂਕ ਯੂ ਸੋ ਮੱਚ। ਔਰ ਜੁੜੇ ਹੋਏ ਪੰਜਾਬੀ ਲਹਿਰਾਂ ਦੇ ਨਾਲ ਅੱਜ ਦੇ ਪ੍ਰੋਗਰਾਮ ਨੂੰ ਇੱਥੇ ਸਮਾਪਤ ਕਰਨਾ ਪੈਣਾ, ਸਮਾਂ ਹੋ ਚੁੱਕਿਆ ਜੀ। ਨਾਲ ਦੀ ਨਾਲ ਜਾਂਦੇ ਜਾਂਦੇ ਤੁਹਾਨੂੰ ਦੋ ਕੁ ਮੈਸੇਜ ਦੇ ਦਈਏ। ਬ੍ਰੈਂਪਟਨ ਕ੍ਰੈਮਟੋਰੀਅਮ ਦਾ ਮੈਸੇਜ ਦੇ ਦਈਏ, ਜੇ ਤੁਸੀਂ ਫਿਰਨਲ ਅਤੇ ਰਿਕਮੈਂਡੇਸ਼ਨ ਦੀਆਂ ਸੇਵਾਵਾਂ ਲੈਣੀਆਂ ਹੋਣ ਤਾਂ ਬ੍ਰੈਂਪਟਨ ਕ੍ਰੈਮਟੋਰੀਅਮ ਨੂੰ ਯਾਦ ਰੱਖਣਾ ਆ। ਪ੍ਰੀ ਪਲਾਨਿੰਗ ਕਰਨੀ ਆ ਜੇ ਤੁਸੀਂ ਆਪਣੇ ਫਿਊਨਲ ਦੀ ਅਤੇ ਆਪਣੇ ਪਰਿਵਾਰਾਂ ਨੂੰ ਜਾਣ ਤੋਂ ਬਾਅਦ ਤੁਸੀਂ ਫਾਈਨੈਂਸ਼ੀਅਲ ਕ੍ਰਾਈਸਿਸ ਦੇ ਵਿੱਚ ਨਹੀਂ ਲੈ ਕੇ ਜਾਣਾ ਚਾਹੁੰਦੇ, ਉਹਨਾਂ ਉੱਤੇ ਫਾਈਨੈਂਸ਼ੀਅਲ ਬੋਝ ਨਹੀਂ ਪਾਉਣਾ ਚਾਹੁੰਦੇ ਤਾਂ 905-458-2222 ਬ੍ਰੈਂਪਟਨ ਕ੍ਰੈਮਟੋਰੀਅਮ ਨਾਲ ਗੱਲਬਾਤ ਕਰ ਸਕਦੇ ਹੋ। ਨਾਲ ਦੀ ਨਾਲ ਟੈਰਕਸ ਕੰਕਰੀਟ ਦੇ ਕੁਲਵਿੰਦਰ ਧਾਲੀਵਾਲ, ਤੁਸੀਂ ਆਪਣੇ ਘਰ ਦੀ ਪੈਰੀਓ ਬਣਵਾਉਣੀ ਆ, ਤੁਸੀਂ ਡਰਾਈਵੇ ਬਣਾਉਣਾ ਆ, ਜਾਂ ਤੁਸੀਂ ਆਪਣੀ ਬੇਸਮੈਂਟ ਦੇ ਲੀਕੇਜ।
6: ਵਨ ਟਾਈਮ ਇਨਵੈਸਟਮੈਂਟ ਲਾਈਫ ਟਾਈਮ ਮਨੀ ਮੇਕਰ। ਅੱਜ ਅਸੀਂ ਤੁਹਾਡੇ ਲਈ ਇੱਕ ਖੂਬਸੂਰਤ ਕੋਟੇ ਲੈ ਕੇ ਆਏ ਹਾਂ ਜਿਹੜੀ ਕਿ ਮਸਕੋਕਾ ਦੇ ਵਿੱਚ ਲੋਕੇਟਡ ਹੈ। 1.5 ਏਕੜ ਤੋਂ ਲੈ ਕੇ 2 ਏਕੜ ਦੇ ਵਿੱਚ ਬਣੀ ਹੋਈ ਹੈ। 2023 ਦੀ ਬਿਲਟ ਹੈ। 3 ਬੈਡਰੂਮ 2.5 ਵਾਸ਼ਰੂਮ ਨੇ। ਮੇਨ ਫਲੋਰ ਤੇ ਲਿਵਿੰਗ ਡਾਇਨਿੰਗ ਤੇ ਫੈਮਿਲੀ ਏਰੀਆ ਨੇ। ਪਲੱਸ ਇਹ ਏਅਰਬਿੰਦ ਤੇ ਪਿਛਲੇ 2 ਸਾਲ ਤੋਂ ਬਿਜ਼ਨਸ ਕਰ ਰਹੀ ਹੈ। 2025 ਦੇ ਵਿੱਚ $90,000 ਦਾ ਪਲਾਸ ਇਹਨੇ ਬਿਜ਼ਨਸ ਕੀਤਾ ਏਅਰਬਿੰਦ ਤੋਂ। ਸਿਰਫ 5 ਮਿੰਟ ਦੀ ਡਰਾਈਵ ਦੇ ਉੱਪਰ ਬੀਚ ਹੈ, 15 ਮਿੰਟ ਦੀ ਡਰਾਈਵ ਦੇ ਉੱਤੇ ਡਾਊਨ ਟਾਊਨ ਹੰਟਸਵਿਲ ਨੇ, 15 ਮਿੰਟ ਦੀ ਡਰਾਈਵ ਤੇ ਗੋਲਫ ਕੋਰਸ ਹੈ। ਜੇ ਤੁਸੀਂ ਇਸ ਕੋਟੇ ਨੂੰ ਦੇਖਣਾ ਚਾਹੁੰਦੇ ਹੋ, ਇਸ ਕੋਟੇ ਨੂੰ ਬਾਏ ਕਰਨਾ ਚਾਹੁੰਦੇ ਹੋ, ਰਾਈਟ ਵੇ ਕਾਲ 416-265-2222। ਜੇ ਗੰਡਮ ਕਾਲ 416-265-2222।
7: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.
8: ਚੌੜੀਆਂ ਛਾਤੀਆਂ ਵਾਲੇ ਗੱਭਰੂਆਂ ਨੂੰ,
9: ਚਰਖਾ ਕੱਤਦੀਆਂ ਤੇ ਪਿੰਗਾਂ ਝੂਟਦੀਆਂ ਮੁਟਿਆਰਾਂ ਨੂੰ,
8: ਲੋਕ ਗੀਤਾਂ ਭੰਗੜੇ ਅਤੇ ਗਿੱਧਿਆਂ ਦੀਆਂ ਛਣਕਾਰਾਂ ਨੂੰ,
9: ਪ੍ਰੋਗਰਾਮ ਪੰਜਾਬੀ ਲਹਿਰਾਂ
8: ਹਫਤੇ ਦੇ 7 ਦਿਨ ਪ੍ਰਾਈਮ ਟਾਈਮ ਤੇ ਪੰਜਾਬੀ ਲਹਿਰਾਂ ਪੰਜਾਬੀਅਤ ਦੀ ਸੇਵਾ ਵਿੱਚ।
10: ਵੀਡੀਓ ਢਿੱਲੋਂ ਵੀਡੀਓ 1980 ਤੋਂ ਪੰਜਾਬੀ ਕਮਿਊਨਿਟੀ ਦੇ ਵਿੱਚ ਹਾਜ਼ਰ ਹੈ ਗੋਰ ਰੋਡ ਐਂਡ ਐਬਨੀਜ਼ਰ ਤੇ ਲੋਕੇਟਡ ਨੇ IPTV ਅਤੇ ਗੁਰਬਾਣੀ ਰੇਡੀਓ ਦੀਆਂ ਸਰਵਿਸਿਜ਼ ਦੇ ਲਈ ਭਾਵੇਂ ਤੁਸੀਂ 4K IPTV ਸੁਪਰ ਫਾਸਟ ਅਲਟਰਾ ਹਾਈ ਡੈਫੀਨੇਸ਼ਨ ਬਾਕਸ ਲੈਣਾ ਜਾਂ ਤੁਹਾਡੇ ਕੋਲ ਬਾਕਸ ਹੈਗਾ ਪਰ ਤੁਸੀਂ ਢਿੱਲੋਂ ਵੀਡੀਓ ਦੇ ਕਸਟਮਰ ਬਣਨਾ ਚਾਹੁੰਦੇ ਹੋ ਨੋ ਬਫਰਿੰਗ ਨੋ ਫ੍ਰੀਜ਼ਿੰਗ 4K ਸਰਵਿਸ ਲਈ ਪੁਰਾਣਾ ਬਾਕਸ ਕਦੇ ਵੀ ਅਪਗ੍ਰੇਡ ਅਪਡੇਟ ਕਰਵਾਓ ਤੁਸੀਂ ਢਿੱਲੋਂ ਵੀਡੀਓ ਨੂੰ ਕਾਲ ਕਰੋ ਮੇਨ ਪ੍ਰੋਡਕਟ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ ਇੰਡੀਆ ਲੈ ਕੇ ਜਾਣ ਵਾਸਤੇ ਬੈਸਟ ਗਿਫਟ ਜਿਸ ਵਿੱਚ ਸੰਪੂਰਨ ਪਾਠ ਹੈਗਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਨਿਤਨੇਮ ਦੀਆਂ ਸਾਰੀਆਂ ਬਾਣੀਆਂ ਨੇ ਢਾਡੀ ਵਾਰਾਂ ਨੇ 300 ਸ਼ਬਦ ਨੇ 110-220 ਦਾ ਚਾਰਜਰ ਅਤੇ ਏਅਰ ਪਲੱਗ ਦੇ ਨਾਲ ਨਾਲ 20 ਘੰਟੇ ਦੀ ਬੈਟਰੀ ਟੋਰਾਂਟੋ ਏਅਰਪੋਰਟ ਤੋਂ ਲੈ ਕੇ ਤੁਹਾਡੇ ਪਿੰਡ ਤੱਕ ਦਾ ਤੁਹਾਡਾ ਸਾਥੀ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ IPTV ਦੀ ਸਟਾਪ ਦੀ ਸਰਵਿਸ ਜਾਂ ਢਿੱਲੋਂ ਵੀਡੀਓ ਗੁਰਬਾਣੀ ਰੇਡੀਓ ਗੋਰ ਰੋਡ ਐਬਨੀਜ਼ਰ 7 ਦਿਨ ਖੁੱਲ੍ਹੇ ਨੇ 11 to 8 905-204-1313 905-204-1313
11: ਡਾਈਵੋਰਸ ਜਾਂ ਕਸਟਡੀ ਦੀ ਲੜਾਈ ਜ਼ਿੰਦਗੀ ਦੀ ਸਭ ਤੋਂ ਔਖੀ ਲੜਾਈ ਹੁੰਦੀ ਹੈ ਕਿਉਂਕਿ ਤੁਸੀਂ ਉਸ ਸ਼ਖਸ ਨਾਲ ਲੜ ਰਹੇ ਹੁੰਦੇ ਹੋ ਜਿਸ ਨਾਲ ਤੁਹਾਡਾ ਘਰ ਪਰਿਵਾਰ ਤੇ ਤੁਹਾਡੇ ਬੱਚੇ ਸਾਂਝੇ ਨੇ ਉਸ ਵਕਤ ਕਈ ਸਵਾਲ ਉੱਠਦੇ ਨੇ ਕਿ ਪ੍ਰਾਪਰਟੀ ਕਿਸ ਕੋਲ ਜਾਏਗੀ ਕਸਟਡੀ ਕਿਸ ਨੂੰ ਮਿਲੇਗੀ ਤੇ ਜ਼ਿੰਦਗੀ ਦੀ ਸਭ ਤੋਂ ਪਿਆਰੀ ਦੌਲਤ ਬੱਚੇ ਕਿਸ ਕੋਲ ਰਹਿਣਗੇ
12: S&S ਲੋਅਰਸ ਕੋ ਇਹਨਾਂ ਸਾਰੇ ਸਵਾਲਾਂ ਦੇ ਜਵਾਬ ਤੇ ਤੁਹਾਡੇ ਹੱਕ ਲਈ ਲੜਨ ਵਾਸਤੇ ਲਿਆਕਤ ਹੈ ਆਪਣੇ ਹੱਕ ਜਾਣਨ ਲਈ ਜਾਂ ਸਲਾਹ ਲੈਣ ਲਈ ਅੱਜ ਹੀ S&S ਲੋਅਰਸ ਨੂੰ ਕਾਲ ਕਰੋ 416-655-2000
10: ਪੰਜਾਬੀ ਲਹਿਰਾ ਜਾਂ ਚਲੋ AM 530 ਨੂੰ ਦੁਨੀਆ ਦੇ ਕਿਸੇ ਵੀ ਕੋਨੇ ਦੇ ਵਿੱਚ ਸੁਣਨ ਦੇ ਲਈ ਅੱਜ ਹੀ ਡਾਊਨਲੋਡ ਕਰੋ ਪੰਜਾਬੀ ਲਹਿਰਾਂ ਦੀ ਐਪ ਆਪਣੇ ਐਪਲ ਜਾਂ ਐਂਡਰੋਇਡ ਫੋਨ ਤੇ PUNJABILEHRAN ਪੰਜਾਬੀ ਲਹਿਰਾਂ ਦੀ ਐਪ ਅੱਜ ਹੀ ਡਾਊਨਲੋਡ ਕਰੋ

ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਪੰਜਾਬੀ ਲਹਿਰਾ ਨਵੀ ਸਿੱਧੂ ਦੇ ਨਾਲ। ਆਪਣੀ ਬਿਜ਼ਨਸ ਦੀ ਐਡਵਰਟਾਈਜ਼ਮੈਂਟ ਦੇ ਲਈ ਜਾਂ ਹੋਰ ਕੋਈ ਵੀ ਜਾਣਕਾਰੀ ਲੈਣ ਦੇ ਲਈ ਕਾਲ ਕਰੋ 6475051557 6475045 1557। $5,849,990 ਹੋਰ ਜਾਣਕਾਰੀ ਲਈ ਅੱਜ ਹੀ ਸੰਪਰਕ ਕਰੋ। ਕਾਲ ਕਰੋ 9058407135 905-840-7135 ਜਾਂ ਟੈਕਸਟ ਮੈਸੇਜ ਕਰੋ 416-450-6680 416-450-6680 ਜਾਂ ਈਮੇਲ ਕਰੋ sales@paradisedevelopments.com। ਵਧੇਰੇ ਜਾਣਕਾਰੀ ਲਈ ਵਿਜ਼ਿਟ ਕਰੋ paradisedevelopments.com।

0: ਪੰਜਾਬੀ ਲਹਿਰ ਦੇ ਵਿੱਚ ਸਾਰੇ ਹੀ ਸਰੋਤਿਆਂ ਨੂੰ ਨਵਰੀ ਸਿੱਧੂ ਅਤੇ ਪੰਜਾਬੀ ਲਹਿਰ ਦੀ ਪੂਰੀ ਟੀਮ ਵੱਲੋਂ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ, ਨਮਸਕਾਰ, ਅਦਾਵ ਐਂਡ ਗੁੱਡ ਗੁੱਡ ਗੁੱਡ ਗੁੱਡ ਗੁੱਡ ਮੋਰਨਿੰਗ ਸਭ ਨੂੰ। ਕਿਵੇਂ ਹੋ, ਕੀ ਹਾਲ ਚਾਲ ਨੇ? ਉਮੀਦ ਹੈ ਕਿ ਤੁਸੀਂ ਸਭ ਠੀਕ ਠਾਕ ਹੋ, ਇੰਜੋਏ ਕਰ ਰਹੇ ਹੋ ਇਸ ਬੜੀ ਹੀ ਖੂਬਸੂਰਤ ਸਵੇਰ ਨੂੰ। ਸਵੇਰ ਦੇ ਵਿੱਚ ਜੁੜ ਚੁੱਕਿਆ ਤੁਹਾਡੇ ਨਾਲ ਇੱਕ ਵਾਰ ਫਿਰ ਪ੍ਰੋਗਰਾਮ ਪੰਜਾਬੀ ਲਹਿਰਾਂ ਲੈ ਕੇ, ਠੀਕ 9 ਵਜੇ ਤੱਕ ਤੁਹਾਡਾ ਸਾਡਾ ਤੁਹਾਡਾ ਸਾਥ ਰਵੇਗਾ। ਬਈ ਪਹਿਲਾਂ ਤਾਂ ਵੈਲਕਮ ਬੈਕ, ਮੰਡੇ ਦਾ ਦਿਨ ਕਿੱਦਾਂ ਰਿਹਾ ਸਭ ਦਾ ਵੀਕਐਂਡ? ਹੋਪ ਕਿ ਵੀਕਐਂਡ 'ਤੇ ਖੂਬ ਫੈਮਿਲੀ ਨਾਲ, ਫਰੈਂਡਸ ਨਾਲ ਇੰਜੋਏ ਕੀਤਾ ਹੋਵੇਗਾ, ਬੁੱਲੇ ਲੁੱਟੇ ਹੋਣਗੇ। ਅਤੇ ਦੇਖੋ, ਵੀਕਐਂਡਸ ਬਿਜ਼ੀ, ਵੀਕਡੇਜ਼ ਬਿਜ਼ੀ, ਅੱਜ ਕੱਲ੍ਹ ਤਾਂ ਸਮਰ ਦੇ ਵਿੱਚ ਇੱਕ ਵੀ ਦਿਨ ਨੂੰ ਵਿਹਲ ਨਹੀਂ। ਵੀਕਐਂਡ ਲੰਘਦਾ ਅਤੇ ਬੰਦੇ ਨੂੰ ਮੰਡੇ ਨੂੰ ਵੀ ਪਾਰਟੀ ਹੈ, ਟਿਊਜ਼ਡੇ ਨੂੰ ਵੀ ਪਾਰਟੀ ਹੈ, ਵੈਨਸਡੇ ਵੀ, ਥਰਸਡੇ ਵੀ, ਫਰਾਈਡੇ ਵੀ, ਅਤੇ ਫਿਰ ਚਲੋ ਫਿਰ ਵੀਕਐਂਡ ਆ ਜਾਂਦਾ। ਸੋ ਖੈਰ, ਇੰਜੋਏ ਕਰੋ ਅਤੇ ਵਧੀਆ ਯਾਰ, ਇੱਕ ਰੌਣਕੀ ਜਿਹਾ ਸੀਜ਼ਨ ਚੱਲ ਰਿਹਾ। ਭਾਵੇਂ ਅੱਜ ਬੰਦਾ ਬਾਹਰ ਨਿਕਲਿਆ ਅਤੇ ਨਿਕਲੇ ਅਤੇ ਤੁਸੀਂ ਕਹੋਗੇ ਜ਼ਰੂਰ ਯਾਰ ਕਿ ਅੱਜ ਹੋ ਕੀ ਗਿਆ। ਸਵੇਰੇ ਸਵੇਰੇ ਠੰਡ ਹੀ ਬੜੀ, ਐਂ ਲੱਗਦਾ ਜਿਵੇਂ ਬਾਹਰ ਸਪਟੈਂਬਰ ਅਕਤੂਬਰ ਦੇ ਮੰਥ ਇੱਕ ਵਾਰ ਫਿਰ ਤੋਂ ਆ ਗਏ। ਕਾਫੀ ਸਾਰੀ ਗਰਮੀ ਤੋਂ ਬਾਅਦ ਹੁਣ ਕੱਲ੍ਹ ਕਣੀਆਂ ਬਹੁਤ ਪਈਆਂ। ਕੱਲ੍ਹ ਤਾਂ ਬੱਲੇ ਬੱਲੇ ਬੱਲੇ ਬੱਲੇ ਮੈਂ ਹਾਈਵੇ 'ਤੇ ਸੀਗਾ ਆਪਣੇ QEW 'ਤੇ, ਅਤੇ ਮੈਂ ਕਹਿੰਦਾ ਕਣੀਆਂ ਰੁਕਣ ਦਾ ਨਾਂ ਹੀ ਨਾ ਰਹਿਣ। ਸੋ ਅੱਜ ਲੋ ਆਫ 9 ਡਿਗਰੀਜ਼ ਹੋ, ਹੁਣ ਵੀ ਸਵੇਰੇ 10-11 ਡਿਗਰੀ ਟੈਂਪਰੇਚਰ ਹੈ। ਇੰਨਾ ਕਿਹਾ ਕਿ ਚਲੋ ਅੱਜ ਵੀ ਕਲੀਅਰ ਕੰਡੀਸ਼ਨ, ਕੱਲ੍ਹ ਵੀ, ਪਰਸੋਂ ਅਤੇ ਥਰਸਡੇ ਨੂੰ ਕਹਿੰਦੇ ਆ ਹਲਕੀਆਂ ਫੁਲਕੀਆਂ ਕਣੀਆਂ ਪੈਣਗੀਆਂ ਅਤੇ ਫਿਰ ਵੀਕਐਂਡ ਇੱਕ ਵਾਰ ਫਿਰ ਵਿਲ ਬੀ ਓਕੇ। ਬਟ ਬਾਹਲੀ ਕੋਈ ਗਰਮੀ ਇਸ ਵੀਕ, ਲੋਜ ਆਫ 11-12, ਸੋ ਸੁਬਹਾ ਸ਼ਾਮ ਹਲਕੀ ਫੁਲਕੀ ਠੰਡ ਜ਼ਰੂਰ ਹੋਊਗੀ। ਸੋ ਬਾਹਰ ਨਿਕਲ ਰਹੇ ਹੋ ਤਾਂ ਥੋੜ੍ਹੇ ਜਿਹਾ ਧਿਆਨ ਨਾਲ ਅਤੇ ਖਿਆਲ ਰੱਖੋ। ਸੋ ਸਟੂਡੀਓ ਦਾ ਨੰਬਰ ਹੈ 9056733337। ਬਹੁਤ ਬਿਜ਼ੀ ਸਪੋਰਟਿੰਗ ਦਾ ਸਮਾਂ ਚੱਲ ਰਿਹਾ ਹੈ। ਵਰਲਡ ਕੱਪ ਦੇ ਮੈਚ ਸਭ ਇੰਜੋਏ ਕਰ ਰਹੇ ਆ ਦਿਨ ਰਾਤ, ਕਈ ਦੁਪਹਿਰੇ ਮੈਚ ਹੋ ਜਾਂਦੇ ਆ, 3 ਵਜੇ, ਕੁਝ ਕੁ ਸ਼ਾਮ ਨੂੰ ਹੋ ਜਾਂਦੇ ਆ, ਕੁਝ ਕੁ ਸਵੇਰੇ ਹੋ ਜਾਂਦੇ, ਕੁਝ ਕੁ ਲੇਟ ਨਾਈਟ ਵੀ ਹੋ ਰਹੇ ਨੇ। ਸੋ ਬਹੁਤ ਐਕਸਾਈਟਿੰਗ ਵਰਲਡ ਕੱਪ ਦੀ ਸ਼ੁਰੂਆਤ ਹੋ ਚੁੱਕੀ ਹੈ ਐਂਡ ਅੱਜ ਵੀ ਕਾਫੀ ਪਾਪੂਲਰ ਗੇਮਸ ਨੇ ਯਾਰ। ਜਦੋਂ ਸਪੇਨ ਖੇਡ ਰਿਹਾ ਹੋਵੇ ਫਿਰ ਤਾਂ ਤੁਹਾਨੂੰ ਪਤਾ ਹੀ ਆ ਕਿ ਦੁਨੀਆ ਭਰ ਦੇ ਵਿੱਚ ਸੋਕਰ ਫੈਨਸ ਦਾ ਕਿੰਨਾ ਕਰੇਜ਼ ਆ। ਸੋ ਟੂਡੇ ਸਪੇਨ 12 ਵਜੇ ਗਰੁੱਪ ਏਚ ਦਾ ਮੈਚ ਹੈ ਅਤੇ ਦੇਖਦੇ ਹਾਂ ਸਪੇਨ ਵਾਲੇ ਅੱਜ ਫਿਰ ਕੀ ਕਰਦੇ ਆ, ਕਿਵੇਂ ਖੇਡਦੇ ਆ। ਦਿਲ ਡੂ ਗੁੱਡ, ਜਿੱਤਣਗੇ ਆਰਾਮ ਨਾਲ। ਸਪੇਨ ਵਾਲੇ ਕਿੱਥੇ ਹਾਰਦੇ ਹੁੰਦੇ ਆ ਯਾਰ, ਬਹੁਤ ਕੰਮ ਉਹ ਵੀ ਇੰਨਾ ਅਰਲੀ, ਜਾਂ ਤਾਂ ਹੋਵੇ ਵੀ ਕੋਈ ਬੜੇ ਯੂਨੋ ਫਾਈਨਲ ਦੇ ਮੈਚ ਨੇ, ਵੱਖਰੀ ਗੱਲ ਹੈ। ਸੋ ਆਲਰੇਡੀ ਹੁਣ ਕਿੰਨੇ ਕਿੰਨੇ ਮੈਚ ਖਤਮ ਹੋਏ, ਕਾਫੀ ਈਵਨ ਰਹੇ। ਬ੍ਰਾਜ਼ੀਲ ਯਾਰ ਜਿੱਤ ਨਹੀਂ ਪਾਇਆ, ਮੋਰਾਕੋ ਨੇ ਟਾਈ ਕਰ ਦਿੱਤਾ 1-1। ਜਰਮਨੀ ਵਾਲੇ ਨੇ ਤਾਂ ਫੱਟੇ ਚੱਕ ਦਿੱਤੇ, 7-1 ਦੇ ਫਰਕ ਨਾਲ ਜਰਮਨੀ ਨੇ ਕਿਊਰਾਸਾਓ ਨੂੰ ਹਰਾਇਆ। ਸੋ ਅੱਜ ਸਪੇਨ ਵੀ ਖੇਡ ਰਿਹਾ, ਬੈਲਜੀਅਮ ਵੀ ਖੇਡ ਰਿਹਾ। ਸੋ ਲੈਟਸ ਸੀ ਅੱਜ ਦੇ ਮੈਚਾਂ 'ਚ ਕੀ ਬਣੇਗਾ। ਕੱਲ੍ਹ ਨੂੰ ਫਰਾਂਸ ਅਤੇ ਅਰਜਨਟੀਨਾ ਦੇ ਮੈਚ ਨੇ, ਉਹਦਾ ਵੀ ਬੜਾ ਕਰੇਜ਼ ਹੈ। ਅਤੇ ਫਿਰ ਬੁੱਧਵਾਰ ਨੂੰ ਪੋਰਚੁਗਲ ਰੋਨਾਲਡੋ ਸਾਹਿਬ ਅਤੇ ਫਿਰ ਇੰਗਲੈਂਡ ਵੀ ਖੇਡ ਰਿਹਾ। ਸੋ ਬਹੁਤ ਸਾਰੀਆਂ ਅੱਛੀ ਅੱਛੀ ਟੀਮਾਂ ਹਜੇ ਖੇਡੀਆਂ ਨਹੀਂ, ਲੈਟਸ ਸੀ ਕੀ ਬਣਦਾ। ਅਤੇ ਗੁਰਲੱਕ ਸਾਰੀਆਂ ਟੀਮਾਂ ਨੂੰ ਇੱਕ ਵਾਰ ਫਿਰ। ਇੱਕ ਤੁਸੀਂ ਯਾਦ ਜ਼ਰੂਰ ਰੱਖੋ ਮੈਸੇਜ, 5 ਰਿਵਰਸ ਡਕਟ ਕਲੀਨਿੰਗ, ਹਜੇ ਵੀ ਡਕਟ ਕਲੀਨਿੰਗ ਨਹੀਂ ਕਰਾਈ। ਦੇਖੋ ਬਹੁਤ ਸਾਰੇ ਲੋਕ ਕਹਿੰਦੇ ਕਾਹਦੇ ਲਈ ਕਰਾਉਣੀ ਹੈ, ਬਹੁਤ ਜ਼ਰੂਰੀ ਹੈ ਯਾਰ ਤੁਹਾਡੇ, ਇੱਕ ਤਾਂ ਸਿਹਤ ਲਈ ਬਹੁਤ ਜ਼ਰੂਰੀ ਹੈ ਕਿ ਡਕਟ ਕਲੀਨਿੰਗ ਕਰਾਓ, ਨਹੀਂ ਤਾਂ ਡਸਟ ਐਲਰਜਨਸ ਤੁਹਾਡੇ ਘਰ ਦੇ ਵਿੱਚ ਐਕਟਿਵ ਰਹਿੰਦੇ ਆ। ਸੋ ਬੱਚਿਆਂ ਲਈ, ਬਜ਼ੁਰਗਾਂ ਲਈ ਬੜਾ ਅਨਹੈਲਥੀ ਆ। ਅਤੇ ਨਾਲੇ ਤੁਸੀਂ ਚਾਹੁੰਦੇ ਹੋ ਕਿ ਤੁਹਾਡੇ ਫਰਨੈਸ ਦੀ ਲਾਈਫ ਵਧੇ, ਤਾਂ ਵੀ ਬਹੁਤ ਜ਼ਰੂਰੀ ਹੈ। ਸੋ ਤੁਸੀਂ ਯਾਦ ਰੱਖੋ 5 ਰਿਵਰਸ ਡਕਟ ਕਲੀਨਿੰਗ ਨੂੰ, 4376887750, 4376887750। 5 ਰਿਵਰਸ ਡਕਟ ਕਲੀਨਿੰਗ ਦੀ ਟੀਮ ਨੂੰ ਤੁਸੀਂ ਕਾਲ ਕਰੋ 4376887750 'ਤੇ, ਤੁਸੀਂ ਇਹਨਾਂ ਨਾਲ ਸੰਪਰਕ ਕਰੋ ਅਤੇ ਤੁਹਾਡੇ ਲਈ ਹਾਜ਼ਰ ਨੇ। ਵਕਾਰ ਖਾਨ ਜੀ ਸਾਡੇ ਨਾਲ ਨੇ ਕੁਝ ਕੱਚੀਆਂ ਰੋਡਰੀਜ਼ੀਅਨ ਡੀਲਜ਼ ਲੈ ਕੇ। ਸੋ ਖਾਨ ਸਾਹਿਬ ਵੈਲਕਮ।
1: ਥੈਂਕ ਯੂ ਸੋ ਮੱਚ ਨਵੀਂ ਜੀ, ਸਭ ਲਿਸਨਰ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਨਵੀਂ ਜੀ, ਮੇਰੇ ਕੋਲ ਰੋਜਰਸ ਦੀ ਬਹੁਤ ਹੀ ਵਧੀਆ ਪ੍ਰੋਮੋਸ਼ਨ ਹੈ। ਅਸੀਂ ਟੀਵੀ, ਇੰਟਰਨੈਟ ਔਰ ਹੋਮ ਫੋਨ ਦੇ ਸਪੈਸ਼ਲ ਪੈਕੇਜ ਪ੍ਰੋਵਾਈਡ ਕਰਦੇ ਹਾਂ। ਓਨਲੀ ਇੰਟਰਨੈਟ ਦੀ ਵੀ ਸਪੈਸ਼ਲ ਪ੍ਰੋਮੋਸ਼ਨ ਹੈ 500, 1500 ਔਰ 2000 ਦੀ ਸਪੀਡ ਵਾਲੇ ਰੋਜਰਸ ਇੰਟਰਨੈਟ ਬਹੁਤ ਚੀਪ ਪ੍ਰਾਈਸ ਪਰ ਦਿਲਾ ਦੇਂਗੇ। ਰੋਜਰਸ ਸੈੱਲ ਫੋਨ ਦੀ ਵੀ ਅਮੇਜ਼ਿੰਗ ਆਫਰ ਹੈ ਮੇਰੇ ਕੋਲ, ਕੈਨੇਡਾ US ਅਨਲਿਮਿਟਡ ਕਾਲਿੰਗ ਮਿਲੇਗੀ, ਆਈਫੋਨ ਔਰ ਸੈਮਸੰਗ ਵੀ ਸਪੈਸ਼ਲ ਪ੍ਰਾਈਸ ਪਰ ਅਵੇਲੇਬਲ ਆ। ਪਲੀਜ਼ ਕਾਲ ਫੋਰ ਫਰਦਰ ਇਨਫੋਰਮੇਸ਼ਨ, ਨੰਬਰ ਹੈ 6478648000, 6478648000। ਅਸੀਂ 18 ਸਾਲ ਸੇ ਰੋਜਰਸ ਦੇ ਕਾਰਪੋਰੇਟ ਇੰਪਲਾਈ ਹਾਂ, ਤੁਹਾਡਾ ਅਕਾਊਂਟ ਔਰ ਐਡਰੈਸ ਚੈੱਕ ਕਰਕੇ ਬਹੁਤ ਵਧੀਆ ਪ੍ਰੋਮੋਸ਼ਨ ਦਿਲਾ ਦੇਂਗੇ। ਨੰਬਰ ਅਗੇਨ
0: 6478000 6478648000 6478648000 6478648000 6478648000 6478648000 6478648000 6478648000 6478648000 6478648000 6478648000 6478648000 6478648000 6478648000 6478648000 6478648000 6478648000 6478648000 6478648000 6478648000 6478648000 6478648000 6478648000 6478648000 6478648000 6478648000 6478648000 ਤੇ ਬੜੇ ਲੋਕ ਆਟੋ ਹੋਮ ਕਮਰਸ਼ੀਅਲ ਇੰਸ਼ੋਰੈਂਸ ਦੀ ਰਿਨਿਊਅਲ ਲਈ ਨੰਬਰ ਲੈ ਰਹੇ ਯਾਰ। ਮੈਨੂੰ ਵੀਕਐਂਡ ਤੇ ਵੀ ਬਹੁਤ ਸਾਰੇ ਫੋਨ ਆਏ ਸੀ, ਤੁਸੀਂ ਗੱਡੀਆਂ ਦੀ ਘਰਾਂ ਦੀ ਇੰਸ਼ੋਰੈਂਸ ਕਰਾਉਣੀ ਹੈ ਨਾ, ਇੱਕ ਵਾਰ ਮੈਂਡੀ ਨੂੰ ਕਾਲ ਕਰੋ, ਮੈਂਡੀ ਗਿੱਲ ਏਬਲ ਇੰਸ਼ੋਰੈਂਸ ਦੇ ਨਾਲ। ਮੈਂਡੀ ਨੇ ਤਾਂ ਫੱਟੇ ਚੱਕ ਦੇਣੇ ਬਈ, ਜਿਹੜੇ ਹਿਸਾਬ ਨਾਲ ਤੁਹਾਨੂੰ ਡਿਸਕਾਊਂਟ ਲੈ ਕੇ ਦੇਣਗੇ ਮੈਂਡੀ, ਤੁਸੀਂ ਵੀ ਕਹੋਗੇ ਬੱਲੇ ਯਾਰ ਮੈਂਡੀ ਤੁਹਾਡੀ ਤਾਂ ਰੀਸ ਹੀ ਕੋਈ ਨਹੀਂ। ਸੋ ਮੈਂਡੀ ਗਿੱਲ ਨੂੰ ਕਾਲ ਕਰੋ 6479295909 6479295509 ਮੈਂਡੀ ਨੂੰ ਕਾਲ ਕਰੋ। ਐਂਡ ਖਾਸ ਤੌਰ 'ਤੇ ਜਿਹੜੇ ਲੋਕ ਫਲੀਟ ਓਨਰਸ ਨੇ, ਟਰੈਕਿੰਗ ਕੰਪਨੀਜ਼ ਨੇ, ਤੁਹਾਡੇ ਲਈ ਬਹੁਤ ਖਾਸ ਖਾਸ ਗਰੁੱਪ ਡਿਸਕਾਊਂਟਸ ਨੇ। 6479295509 ਅਤੇ ਮੈਂਡੀ ਦੇ ਨਾਲ ਗੱਲਬਾਤ ਤੁਸੀਂ ਜ਼ਰੂਰ ਜ਼ਰੂਰ ਜ਼ਰੂਰ ਕਰੋ, ਅਤੇ ਜਲਦੀ ਤੋਂ ਪਹਿਲਾਂ ਕਰੋ ਯਾਰ। ਤੁਸੀਂ ਦੇਖੋ ਕੁਝ ਕੰਟਰੀਜ਼ ਦੇ ਲੋਕ ਕਿੰਨੇ ਵੈਲ ਮੈਨਰਡ ਨੇ। ਆਪਾਂ ਹੁਣ ਵਰਲਡ ਕੱਪ ਦੀਆਂ ਗੇਮਸ ਦੇਖ ਰਹੇ ਹਾਂ, ਜਪਾਨ ਦਾ ਅਤੇ ਨੈਦਰਲੈਂਡਸ ਦਾ ਮੈਚ ਹੋਇਆ। ਤੁਸੀਂ ਦੇਖੋ ਕਿ ਗੇਮ ਤੋਂ ਬਾਅਦ ਸਟੇਡੀਅਮ ਦੇ ਵਿੱਚ ਜਿੰਨੇ ਜੈਪਨੀਜ਼ ਫੈਨ ਸੀ ਨਾ, ਉਹਨਾਂ ਨੇ ਗਾਰਬੇਜ ਬੈਗ ਚੱਕ ਚੱਕ ਕੇ ਸਟੇਡੀਅਮ ਦੀ ਸਫਾਈ ਕੀਤੀ। ਫੋਟੋਜ਼ ਕੁਝ ਕਾਈਆਂ, ਗਾਰਬੇਜ ਬੈਗ ਫੜੇ ਹੋਏ ਆ, ਅਤੇ ਜਿੰਨਾ ਵੀ ਸਮਾਨ ਲੋਕਾਂ ਨੇ ਉੱਥੇ ਛੱਡ ਦਿੱਤਾ ਸਟੇਡੀਅਮ ਦੇ ਵਿੱਚ, ਉਹਨੂੰ ਚੱਕ ਚੱਕ ਕੇ ਗਾਰਬੇਜ ਬੈਗ 'ਚ ਪਾ ਕੇ ਬਾਹਰ ਲੈ ਕੇ ਜਾ ਰਹੇ ਆ। ਕਿੱਡੀ ਵੱਡੀ ਗੱਲ ਹੈ ਯਾਰ, ਤੁਹਾਡਾ ਗੰਦ ਨਹੀਂ, ਤੁਹਾਨੂੰ ਇਹ ਨਹੀਂ ਪਤਾ ਕਿਹਨੇ ਮੈਸ ਕ੍ਰੀਏਟ ਕੀਤਾ, ਫਿਰ ਵੀ ਯਾਰ ਸਫਾਈ ਕਰ ਰਹੇ ਨੇ ਅਗਲੇ। ਸੋ ਇਹੋ ਜਿਹੀਆਂ ਚੀਜ਼ਾਂ ਤੋਂ ਬਹੁਤ ਸਿੱਖਣਾ ਚਾਹੀਦਾ। ਹੁਣ ਜਪਾਨ ਦੇ ਸਕੂਲ ਸਿਸਟਮ ਤੋਂ ਹੀ ਇਹ ਚੀਜ਼ਾਂ ਸ਼ੁਰੂ ਹੋ ਜਾਂਦੀਆਂ ਨੇ ਵੀ ਸਫਾਈ ਰੱਖੋ। ਬੱਚਿਆਂ ਨੂੰ ਯੰਗ ਏਜ ਤੋਂ ਸਿਖਾਇਆ ਜਾਂਦਾ ਵੀ ਤੁਸੀਂ ਆਪਣੇ ਕਲਾਸਰੂਮ ਦੇ ਵਿੱਚ ਵੀ ਹੋ ਨਾ, ਤਾਂ ਆਪਣੇ ਕਲਾਸਰੂਮ ਦੀ ਵੀ ਤੁਸੀਂ ਸਫਾਈ ਕਰੋ, ਪਤਾ ਨਾ ਲੱਗੇ ਵੀ ਇੱਥੇ ਕੋਈ ਬੈਠਾ ਸੀ। ਉੱਥੋਂ ਦੀ ਜਪਾਨ ਦੀ ਜਿਹੜੀ ਸੌਕਰ ਦੀ ਟੀਮ ਹੈ ਉਹ ਖੇਡੇ, ਅਤੇ ਖੇਡਣ ਤੋਂ ਬਾਅਦ ਉਹਨਾਂ ਨੇ ਵੀ ਆਪਣੇ ਤੌਲੀਏ ਨੂੰ, ਜਿੰਨਾ ਵੀ ਉਹਨਾਂ ਦਾ ਸਮਾਨ ਸੀ, ਤੈ ਹਾਂ ਤੂੰ ਹਾਂ ਮਾਰ ਕੇ ਉਹਨਾਂ ਨੇ ਰੱਖਿਆ ਸਮਾਨ। ਕਿੱਡੀ ਵੱਡੀ ਗੱਲ ਹੈ, ਇੱਕ ਟੀਮ, ਚਲੋ ਪਲੇਅਰ ਨੇ ਯਾਰ ਕਿੱਡੇ ਵੱਡੇ, ਉਹਨਾਂ ਨੇ ਸਟੇਡੀਅਮਸ ਨੇ ਰੱਖੇ ਹੁੰਦੇ ਸਫਾਈ ਕਰਨ ਵਾਲੇ ਲੋਕ, ਇਹਨਾਂ ਨੇ ਫਿਰ ਵੀ ਆਪਦਾ ਜਿਹੜਾ ਲੋਕਰ ਰੂਮ ਹੈ ਉੱਥੇ ਕੋਈ ਦਾਗ ਹੀ ਨਹੀਂ ਛੱਡਿਆ, ਆਪਣੇ ਤੌਲੀਏ ਉਹਨਾਂ ਨੂੰ ਫੋਲਡ ਕਰਕੇ ਰੱਖਿਆ ਵਿਚਾਲੇ। ਕਹਿੰਦੇ ਲੋਕਰ ਰੂਮ ਇੰਨਾ ਸਾਫ਼ ਸੁਥਰਾ ਰੱਖਿਆ ਵੀ ਛੱਡ ਹੀ ਗੱਲਾਂ ਦੋ, ਲੋਕਰ ਰੂਮ ਦੇ ਬਾਹਰ ਵੀ ਕੁਝ ਬੈਗ ਬੁਗ ਤੌਲੀਏ ਤੁਲੀਏ ਉਹਨਾਂ ਨੂੰ ਵੀ ਤਹਿ ਮਾਰ ਕੇ ਪ੍ਰੋਪਰ ਉਹਨਾਂ ਨੇ ਜਗ੍ਹਾ ਬਣਾ ਕੇ ਉੱਥੇ ਆਪਣਾ ਸਾਰਾ ਸਮਾਨ ਰੱਖਿਆ। ਸੋ ਇਟਸ ਅਮੇਜ਼ਿੰਗ ਯਾਰ, ਆਪਾਂ ਵੀ ਕੁਝ ਸਿੱਖੀਏ ਹੈ ਸਫਾਈ ਨੂੰ ਲੈ ਕੇ। ਜੇ ਕੋਈ ਜੈਪਨੀਜ਼ ਬੰਦਾ ਆਪਣੇ ਕਈ ਘਰਾਂ ਦੇ ਵਿੱਚ ਆ ਜਾਵੇ ਨਾ, ਉਹ ਕਹਿਣਗੇ ਬੱਲੇ ਯਾਰ ਤੁਹਾਡੇ ਘਰ ਤਾਂ ਪੈ ਧਰ ਨੂੰ ਥਾਂ ਜੀਵ ਹੀ ਨਹੀਂ ਕਰਦਾ। ਕਈ ਲੋਕ ਇੰਨੀ ਗੰਦਗੀ ਦੇ ਨਾਲ ਰਹਿੰਦੇ ਨੇ, ਮੇਰਾ ਇੱਕ ਮਿੱਤਰ ਹੈ ਉਹਨੇ ਨਾ ਆਪਣਾ ਘਰ ਰੈਂਟ ਕਰ ਦਿੱਤਾ, ਅਤੇ ਕਹਿੰਦਾ ਨਾ ਵੀ ਘਰ ਰੈਂਟ ਕਰਨ ਤੋਂ ਬਾਅਦ ਚਲੋ ਅਸੀਂ ਇੱਕ ਵਾਰ ਗਏ ਉੱਥੇ, ਅਤੇ ਕਹਿੰਦੇ ਤੁਸੀਂ ਬਿਲੀਵ ਨਹੀਂ ਕਰਨਾ, ਮੈਟਰਸ ਪਿਆ, ਮੈਟਰਸ ਦੇ ਕੋਲ ਹੀ ਖਾਣਾ ਪੀਣਾ ਪਿਆ, ਮੈਟਰਸ ਦੇ ਕੋਲ ਹੀ ਖਾਲੀ ਪਤਾ ਨਹੀਂ ਕਿੰਨੇ ਕਿੰਨੇ ਦਿਨਾਂ ਦੀਆਂ ਸ਼ਰਾਬ ਦੀਆਂ ਬੋਤਲਾਂ, ਦਾਰੂ ਦੇ ਬੀਅਰ ਦੇ ਕੈਨ ਪਏ। ਮੈਂ ਕਿਹਾ ਯਾਰ ਜਿਹੜੇ ਲੋਕ ਆਪਣੇ ਘਰ ਦੇ ਵਿੱਚ ਹੀ ਨਹੀਂ ਸਫਾਈ ਰੱਖ ਸਕਦੇ, ਉਹਨਾਂ ਨੇ ਬਾਹਰ ਕੀ ਸਫਾਈ ਰੱਖਣੀ ਹੈ। ਸੋ ਐਂ ਨਾ ਕਰੇ ਕਰੀ ਯਾਰ, ਥੋੜ੍ਹੀ ਜਿਹੀ ਸਫਾਈ ਰੱਖੀਏ, ਲੈਟਸ ਬੀ ਕਲੀਨ, ਲੈਟਸ ਬੀ ਕਰਟੀਅਸ। ਹੁਣ ਕਿੰਨੇ ਕਿੰਨੇ ਲੱਖਾਂ ਲੋਕ ਇਸ ਸਟੇਡੀਅਮ 'ਚ ਗਏ, ਉਹਨਾਂ ਨੇ ਵੀ ਦੇਖਿਆ ਕਿ ਯਾਰ ਜਪਾਨ ਦੇ ਲੋਕ ਕਿੰਨੇ ਸਾਫ਼ ਸੁਥਰੇ ਨੇ, ਕਿੱਡੀ ਵੱਡੀ ਇੱਕ ਐਗਜ਼ਾਮਪਲ ਸੈੱਟ ਹੁੰਦੀ ਆ। ਸੋ ਜੋ ਲੋਕ ਤੁਹਾਡੀ ਕਮਿਊਨਿਟੀ ਦੇ ਕਰਨਗੇ ਨਾ ਹਰਕਤਾਂ, ਉਹਦੇ ਲਈ ਹੀ ਆਪਾਂ ਜਾਣੇ ਜਾਵਾਂਗੇ। ਗਲਤ ਕੰਮ ਕਰਾਂਗੇ ਤਾਂ ਗਲਤ ਕੰਮਾਂ ਲਈ ਜਾਣੇ ਜਾਵਾਂਗੇ। ਸੋ ਲੈਟਸ ਬੀ ਅ ਲਿਟਲ ਯੂ ਨੋ ਸਿੱਖੀ ਇਹਨਾਂ ਚੀਜ਼ਾਂ ਤੋਂ। ਇੱਕ ਮੈਂ ਤੁਹਾਨੂੰ ਜੋਬ ਦਾ ਨੰਬਰ ਦੇਣਾ, ਸੁਣੋ ਧਿਆਨ ਨਾਲ। ਕਹਿੰਦੇ ਰਹਿੰਦੇ ਹੋ ਨਵੀਂ ਜੋਬਾਂ ਹੈ ਨਹੀਂ, ਨਵੀਂ ਪੈਸਾ ਹੈ ਨਹੀਂ, ਨਵੀਂ ਕਮਾਈ ਨਹੀਂ ਹੋ ਰਹੀ। ਤੁਸੀਂ ਇੱਕ ਨੰਬਰ ਨੋਟ ਕਰਨਾ, ਜੈਗ ਬਾਈ ਜੀ ਉਹਨਾਂ ਦਾ, ਇਹ ਕੰਪਨੀ ਹੈ ਫੀਨਿਕਸ ਮਿਲਵਰਕ, ਬੜੀ ਤਕੜੀ। ਇਹਨਾਂ ਨੂੰ ਕਾਰਪੈਂਟਰ ਦੀ ਲੋੜ ਹੈ, ਕਾਰਪੈਂਟਰ ਦਾ ਕੰਮ। ਤੁਸੀਂ ਕੈਬਨਿਟਰੀ ਦਾ ਕੰਮ ਜਾਣਦੇ ਹੋ, ਕਾਰਪੈਂਟਰੀ ਦਾ ਕੰਮ ਜਾਣਦੇ ਹੋ, ਟੇਬਲ ਸੌ ਤੁਹਾਨੂੰ ਚਲਾਉਣੇ ਆਉਂਦੇ ਨੇ, ਟੂਲਸ ਚਲਾਉਣੇ ਆਉਂਦੇ ਆ, ਇਹਨਾਂ ਨੂੰ ਕਾਲ ਕਰੋ, ਜੈਗ ਬਾਈ ਉਹਨਾਂ ਨੂੰ। ਸਟੀਲ ਅਤੇ ਟੋਮਕਨ 'ਤੇ ਫੈਕਟਰੀ ਹੈ ਅਤੇ ਬਹੁਤ ਕਮਾਲ ਦੀ ਪੇ ਹੈ, ਬੜੀ ਕਮਾਲ ਦੀ ਕੰਪਨੀ ਹੈ। ਨੰਬਰ ਹੈ ਇਹਨਾਂ ਦਾ 416-822-2239, 416-822-2239। 416-822-2239 'ਤੇ ਕਾਲ ਜਦੇ ਹੀ ਕਰੋ, 4020। ਹਾਂਜੀ ਸਤਿ ਸ਼੍ਰੀ ਅਕਾਲ ਜੀ, ਕਿਵੇਂ ਹੋ?
2: ਆਪਣੇ ਇਨਵਾਇਰਮੈਂਟ ਕਲੀਨ ਰੱਖਣਾ ਜਾਂ ਤੁਸੀਂ ਕਿਸੇ ਦੀ ਹੋਰ ਦੀ ਰਿਸਪੋਂਸੀਬਿਲਿਟੀ ਸਮਝਦੇ ਹੋ? ਥੋੜਾ ਜਿਹਾ ਕੀ ਹੁੰਦਾ ਕਿ ਜੇ ਤੁਹਾਨੂੰ ਸਟਾਰਟਿੰਗ ਚ ਸੈਲਫ ਡਿਸਿਪਲਿਨ ਸਿਖਾਇਆ ਗਿਆ ਨਾ, ਫਿਰ ਤੁਸੀਂ ਕਿਸੇ ਦੇ ਉੱਤੇ ਕੰਮ ਨਹੀਂ ਸਿੱਟੋਗੇ। ਐਂਡ ਜਸਟ ਮੈਂ ਐਗਜ਼ਾਮਪਲ ਦੇਣਾ ਚਾਹੁੰਦਾ ਕਿ ਜਦੋਂ ਤੱਕ ਸਾਡੇ ਲੋਕਾਂ ਤੇ ਲਾਇਬਿਲਟੀ ਨਹੀਂ ਨਾ ਹੁੰਦੀ ਹੈਗੀ, ਕੋਈ ਫਾਈਨ ਨਾ ਇੰਪੋਜ਼ ਕੀਤਾ ਜਾਵੇ, ਕੁਛ ਨਾ ਕੀਤਾ ਜਾਵੇ, ਸੋ ਉਹ ਡਰ ਨਹੀਂ ਜਦ ਤੱਕ ਕ੍ਰੀਏਟ ਹੁੰਦਾ ਹੈਗਾ, ਫੀਅਰ। ਆਵਰ ਪੀਪਲ ਇੰਡੀਅਨ ਕਮਿਊਨਿਟੀ ਡਸ ਨਾਟ ਫਾਲੋ ਐਨੀ ਲਾਅ ਐਂਡ ਐਨੀ ਰੈਗੂਲੇਸ਼ਨ, ਵਾਸਟ ਮੈਜੋਰਿਟੀ ਆਫ ਪੀਪਲ। ਸੀਟ ਬੈਲਟ ਵੀ ਲੋਕੀ ਤਾਂ ਲਾਉਂਦੇ ਤਾਂ ਕਿ ਉਹਨਾਂ ਦਾ ਫਾਈਨ ਲੱਗ ਜਾਣਾ, ਉਹਨੂੰ ਟਿਕਟ ਮਿਲ ਜਾਣੀ ਆ। ਸਪੀਡਿੰਗ ਵੀ ਤਾਂ ਨਹੀਂ ਕਰਦੇ ਕਿਉਂਕਿ ਫਾਈਨ ਲੱਗ ਜਾਣਾ। ਹਾਊਐਵਰ ਇਹ ਚੀਜ਼ਾਂ ਜਦੋਂ ਸੈਲਫ ਡਿਸਿਪਲਿਨ ਨਾ ਹੋਣ, ਆਪਣੀ ਸੈਲਫ ਸੇਫਟੀ ਦੇ ਅਕੋਰਡਿੰਗ ਹੋਣ, ਜਦੋਂ ਕੈਲਨੈਸ ਅੰਦਰੋਂ ਬੰਦੇ ਨੂੰ ਫੀਲ ਹੋਵੇ ਕਿ ਯਾਰ ਇਹ ਤਾਂ ਜ਼ਰੂਰੀ ਚੀਜ਼ ਆ, ਇਹਦੇ ਤਾਂ ਕੋਈ ਸੈਕਿੰਡ ਆਪਸ਼ਨ ਹੀ ਨਹੀਂ ਹੈਗਾ, ਦੈਨ ਪੀਪਲ ਵਿਲ ਫੋਲੋ ਇਟ ਆਟੋਮੈਟਿਕਲੀ। ਬਟ ਜਪਾਨ ਚ ਜੋ ਮੈਂ ਸੁਣਿਆ ਕਿ ਉਹਨਾਂ ਨੂੰ ਸਟਾਰਟਿੰਗ ਦਾ ਐਜੂਕੇਸ਼ਨ, ਜਿਹੜੇ ਫਸਟ 5-6 ਈਅਰ ਜਿਹੜੇ ਕਿਡਸ ਆ, ਦੇ ਜਸਟ ਲਰਨ ਹਾਊ ਟੂ ਬਿਹੇਵ ਇਨ ਸੋਸਾਇਟੀ, ਹਾਊ ਟੂ
0: ਨਹੀਂ। ਹੁਣ ਜੇ ਤੁਸੀਂ ਹੁਣ ਸਪੋਜ਼ ਕਰੋ, ਆਪਾਂ ਇਹ ਜਿਹੜੇ ਜਪਾਨ ਦੇ ਲੋਕ ਨੇ ਉਹਨਾਂ ਦੀ ਗੱਲ ਕੀਤੀ, ਇਹਨਾਂ ਨੂੰ ਤਾਂ ਕਿਸੇ ਫਾਈਨ ਦੀ ਲੋੜ ਨਹੀਂ, ਆਪਾਂ ਨੂੰ ਕਿਉਂ ਫਾਈਨ ਦੀ ਲੋੜ ਹੈ?
2: ਆਪਣੀ ਸਰ ਜਿਹੜੀ ਆਪਣੀ ਅਪਬ੍ਰਿੰਗਿੰਗ ਆ ਉਹ ਇਹੀ ਹੈ, ਤਾਂ ਡਰ ਦੀ ਅਪਬ੍ਰਿੰਗਿੰਗ ਆ ਸਾਡੀ।
0: ਹਾਂ,
2: ਕਿ ਜਦ ਤੱਕ ਡਰ ਨਹੀਂ ਪੈਦਾ ਕਰਦੇ ਬੱਚਾ ਕੰਮ ਨਹੀਂ ਕਰਦਾ ਕੋਈ। ਮਤਲਬ ਮੇ ਬੀ ਕੈਨੇਡੀਅਨ ਐਜੂਕੇਸ਼ਨ ਸਲਾਈਟਲੀ ਡਿਫਰੈਂਟ, ਆਈ ਥਿੰਕ ਇਟ ਇਜ਼, ਬਟ ਇੱਥੇ ਵੀ ਹੌਲੀ ਹੌਲੀ ਫਾਈਨ ਇੰਟਰੋਡਿਊਸ ਹੋਣੇ ਸ਼ੁਰੂ ਹੋ ਗਏ ਆ, ਉਹ ਵੀ ਆਪਣੀ ਕਮਿਊਨਿਟੀ ਦੇ ਵਿੱਚ ਹੀ। ਜਦੋਂ ਯੂ ਨੋ ਕਰੈਕਰ ਇੰਨੇ ਚਲਾਉਂਦੇ, ਅਗਰ ਫਾਈਨ ਲੱਗਿਆ ਤਾਂ ਆ ਗਏ, ਨਹੀਂ ਥੋੜਾ ਜਿਹਾ ਘਟਿਆ, ਨਹੀਂ ਤਾਂ ਇਹਨਾਂ ਦੇ ਵਧੀ ਜਾਣਾ ਸੀ ਅੱਗੇ। ਜਦ ਤੱਕ ਕੋਈ ਕੌਨਸੀਕੁਐਂਸ ਨਹੀਂ ਨਾ ਹੁੰਦਾ, ਕੁਛ ਕਰਨਾ ਨਹੀਂ ਫਿਰ ਇਹਨਾਂ ਨੇ ਬੰਦ ਕਰਨਾ ਆਪਣੇ ਲੋਕਾਂ ਨੇ। ਸੋ ਇਹੀ ਆ ਥੋੜੀ,
0: ਫਿਰ ਆਪਾਂ ਆਪਣੀ ਪੇਰੈਂਟਿੰਗ ਬਦਲੀਏ, ਆਪਾਂ ਜਿਹੜਾ ਡਰ ਹੈ, ਡਰ ਵਾਲੀ ਇੱਕ ਪੇਰੈਂਟਿੰਗ ਆ ਉਹਨੂੰ ਖਤਮ ਕਰੀਏ।
2: ਡਰ ਵਾਲੀ ਸਰ ਪੇਰੈਂਟਿੰਗ ਹੋਣੀ ਨਹੀਂ ਚਾਹੀਦੀ, ਕਿਉਂਕਿ ਡਰ ਉਦੋਂ ਤੱਕ ਹੀ ਬੰਦਾ ਹੁੰਦਾ ਕਿ ਜਦੋਂ ਤੱਕ ਉਹਦੀ ਉਹਨੂੰ ਕੌਨਸੀਕੁਐਂਸ ਹੁੰਦਾ, ਜਿਹੜਾ ਕੌਨਸੀਕੁਐਂਸ ਚੱਲੇ ਗਿਆ ਉਹਨੇ ਸਭ ਤੋਂ ਪਹਿਲਾਂ ਉਹ ਚੀਜ਼ ਕਰਨੀ ਆ, ਸਭ ਤੋਂ ਪਹਿਲਾਂ ਉਹਨੂੰ ਫਰੀਡਮ ਹੀ ਉਹਦੇ ਚ ਫੀਲ ਹੋਣੀ ਆ, ਕੁਛ ਵੀ ਆ।
0: ਚਲੋ ਠੀਕ ਹੈ, ਥੈਂਕ ਯੂ ਫੋਰ ਯੂਰ ਕਾਲ ਬ੍ਰਦਰ। ਬਟ ਹੁਣ ਬਹੁਤ ਸਾਰੇ ਲੋਕ ਕਹਿੰਦੇ ਆ ਕਿ ਨਵੀਂ ਜਿਹੜੀ ਡਰ ਵਾਲੀ ਪੇਰੈਂਟਿੰਗ, ਇਹਦਾ ਫਾਇਦਾ ਬਹੁਤ ਹੈ। ਆਪਾਂ ਤਾਂ ਮੰਨਦੇ ਹਾਂ ਕਿ ਜਿਹੜੇ ਹਿਸਾਬ ਨਾਲ ਆਪਾਂ ਆਪਣੇ ਬੱਚੇ ਪਾਲਦੇ ਹਾਂ, ਵੀ ਆਪਣੀ ਰੀਸ ਹੀ ਕੋਈ ਨਹੀਂ। ਅਤੇ ਹੁਣ ਕੁਝ ਕੁ ਲੋਕ ਸੋਚਦੇ, ਜਿਵੇਂ ਬਾਈ ਜੀ ਕਹਿ ਰਹੇ ਆ ਕਿ ਨਵੀਂ ਯਾਰ ਜਿਹੜੀ ਇਹ ਡਰ ਵਾਲੀ ਪੇਰੈਂਟਿੰਗ ਹੈ ਨਾ, ਇਹਨੇ ਬਹੁਤ ਕੰਮ ਖਰਾਬ ਕੀਤਾ, ਵੀ ਜਦੋਂ ਤੱਕ ਕੋਈ ਡਰ ਨਹੀਂ ਫਿਰ ਉਦੋਂ ਤੱਕ ਆਪਣੇ ਲੋਕਾਂ ਨੇ ਸੁਧਰਨਾ ਨਹੀਂ। ਓਕੇ, ਇੱਕ ਨਾ ਤੁਸੀਂ ਨਾਲ ਦੀ ਨਾਲ ਕੁਆਲਿਟੀ ਕਾਰ ਰਿਪੇਅਰ ਨੂੰ ਯਾਦ ਰੱਖੋ। ਊਬਰ ਜਾਂ ਲਿਫਟ ਦੀ ਸੇਫਟੀ ਇੰਸਪੈਕਸ਼ਨ ਕਰਾਉਣੀ ਹੈ, ਗੱਡੀ ਦੀ ਕੋਈ ਇੰਜਨ ਜਾਂ ਟ੍ਰਾਂਸਮਿਸ਼ਨ ਦਾ ਕੰਮ ਹੈ, ਕੁਆਲਿਟੀ ਕਾਰ ਰਿਪੇਅਰ, ਕੋਈ ਬ੍ਰੇਕਾਂ ਦਾ ਪੰਗਾ, ਸਸਪੈਂਸ਼ਨ, ਟਾਈਮਿੰਗ ਬੈਲਟ, ਦੇਖੋ ਵਧੀਆ ਮਕੈਨਿਕ ਦੀ ਭਾਲ 'ਚੋਂ, ਤਾਂ ਕੁਲਵੰਤ ਭਾਅ ਜੀ ਟਰੱਸਟਵਰਦੀ, ਓਨੈਸਟ, ਰਿਲਾਇਬਲ, ਬਹੁਤ ਕਮਾਲ ਦੀ ਟੀਮ ਹੈ। ਨੰਬਰ ਹੈ 9054601111, 9054601111 'ਤੇ ਕਾਲ ਕਰੋ। ਹਾਂਜੀ 8777 ਜੀ ਭਾਈ ਜੀ, ਕੀ ਹਾਲ ਹੈ?
3: ਹਾਂਜੀ ਬਹੁਤ ਵਧੀਆ, ਹੋਰ ਸੁਣਾਓ, ਠੀਕ ਠਾਕ?
0: ਬਹੁਤ ਵਧੀਆ ਜੀ, ਕੀ ਬਣਦਾ?
3: ਸਰ ਜੀ ਮੈਨੂੰ ਵੀ ਮੌਕਾ ਮਿਲਿਆ, ਮੈਂ ਜਪਾਨ ਗਿਆ ਕਾਫੀ ਟਾਈਮ, ਸਾਡਾ ਸ਼ਿਪ ਜਾਂਦਾ ਹੁੰਦਾ ਸੀ ਆਸਟ੍ਰੇਲੀਆ ਤੋਂ ਕੋਲਾ ਚੁੱਕਣਾ ਤੇ ਉੱਥੇ ਡਿਲੀਵਰ ਕਰਨਾ, ਉਹਨਾਂ ਦੀ ਇੱਕ ਬੜੀ ਸਟੀਲ ਮਿਲ ਸੀ, ਭਾਅ ਜੀ ਉਹ ਸਫਾਈ ਦੇ ਨਾਂ ਦੇ ਤੇ ਉਹ ਕੰਪਰੋਮਾਈਜ਼ ਨਹੀਂ ਕਰਦੇ। ਮੈਂ ਉਹਨਾਂ ਦੇ ਸਿਟੀ ਦੇਖੋ, ਮੈਂ ਜੀ ਸੀਟਾਂ ਦੇਖੋ, ਕੋਈ ਚੀਜ਼ ਤੁਹਾਨੂੰ ਟੁੱਟੀ ਭੱਜੀ ਵੀ ਨਹੀਂ ਮਿਲੂਗੀ। ਜਿਸ ਤਰ੍ਹਾਂ ਕੋਈ ਮਸ਼ੀਨਾਂ ਲੱਗੀਆਂ ਵਾ, ਕੋਈ ਸਾਡੇ ਸ਼ਿਪ ਤੇ ਆਉਣਾ ਜੀ ਇਹਨਾਂ ਤੇ ਰੋਟੀ ਪਾਣੀ ਖਾਣੀ ਨਾ ਤੇ ਸਾਡਾ ਅਸੀਂ ਸਾਡਾ ਸਗੋਂ ਜ਼ਿਆਦਾ ਕਲੀਨ ਕਰ ਜਾਣਾ ਉਹਨਾਂ।
0: ਅੱਛਾ
3: ਜੀ, ਉਹਨਾਂ ਸਗੋਂ ਜ਼ਿਆਦਾ ਕਲੀਨ ਕਰ ਜਾਣਾ ਸਾਡਾ ਜਿਹੜਾ ਡਾਇਨਿੰਗ ਰੂਮ ਜਾਂ ਹੋਰ ਸਾਰਾ ਕੁਝ।
0: ਬਹੁਤ ਸਫਾਈ,
3: ਬਹੁਤ ਵਧੀਆ। ਤੇ ਮੈਂ ਤੇ ਬਾਕੀ ਮੈਚ ਵੇਖਿਆ ਜੀ, ਮੈਂ ਜਪਾਨ ਦਾ ਤੇ ਇਹਦਾ
0: ਹਾਲੈਂਡ
3: ਦਾ ਕਿਆ, ਹਾਂਜੀ ਹੈ ਹਾਲੈਂਡ ਨੈਦਰਲੈਂਡ ਤੇ ਸਰ ਜੀ ਕਿਆ ਗੋਲ ਮਾਰਿਆ ਨਾ ਜਿਹੜਾ ਜਪਾਨ ਨੇ, ਦੂਜਾ ਜਿਹੜਾ ਜਪਾਨ ਨੇ ਦੂਜਾ ਵੀ ਮਾਰਿਆ ਤੇ ਜਿਹੜਾ ਲਾਸਟ ਹੈਡ ਨਾ ਮਾਰਿਆ, ਜ਼ਬਰਦਸਤ ਗੋਲ ਸੀ। ਔਰ ਜਪਾਨ ਨੇ 80 ਮਿੰਟ ਤੋਂ ਹੀ ਮੈਂ ਦੇਖਿਆ ਵੀ ਉਹਨੇ ਇੰਨਾ ਅਟੈਕ ਕਰਨਾ ਚਾਲੂ ਕਰਦਾ ਸੀ, ਮੈਂ ਕਿਹਾ ਸ਼ਾਇਦ ਬਰਾਬਰ ਹੋ ਜਾਵੇ। ਤੇ ਉਹਨੇ ਮੇਰੇ ਕੋਲ ਵਧੀਆ, ਮਤਲਬ ਕਿਉਂਕਿ ਜਪਾਨ ਏਸ਼ੀਆ ਚ ਪੈਂਦਾ ਤੇ ਮੈਨੂੰ ਬੜੀ ਖੁਸ਼ੀ ਹੋਈ ਜਦੋਂ ਜਪਾਨ ਨੇ ਕਿੰਨਾ ਟਾਈ ਕਰ ਲਿਆ ਉਹਨੂੰ। ਜਪਾਨ ਵੀ ਅਗਲੇ ਰਾਊਂਡ ਚ ਜਾਏਗਾ ਜੀ,
0: ਬੜੇ
3: ਬੰਦੇ ਆ, ਬੜੇ ਕਲੀਨ ਕਰਦੇ ਆ, ਪਰ ਕੁਝ ਲੋਕ ਹੈਗੇ ਆ, ਤੁਸੀਂ ਇੰਡੀਆ ਜਾਓ ਜਾਂ ਕਿਸ ਤਰ੍ਹਾਂ ਵੀ ਆ, ਉਹ ਪ੍ਰਾਊਡ ਫੀਲ ਕਰਦੇ ਆ ਜਿੱਦਾਂ ਗੋਲ ਕੱਪੇ ਆ ਕੇ ਥਾਲੀ ਪਵਾਂਗੇ ਮਾਰਨੀ ਸੜਕ ਤੇ। ਹਾਂਜੀ, ਤੇ ਭਾਈ ਉਹ ਸੋਚਣਾ ਚਾਹੀਦਾ। ਹੁਣ ਤੁਸੀਂ ਵੇਖੋ ਜਦੋਂ ਇੰਡੀਆ ਨੇ ਉਹ ਸਫਾਈ ਦਾ ਚਲਾਇਆ ਸੀ ਨਾ, ਸਫਾਈ ਦਾ ਰੁਝਾਨ ਜਦੋਂ ਮੋਦੀ ਸਾਹਿਬ ਨੇ, ਤਾਂ ਸਾਰਿਆਂ ਨੂੰ ਜ਼ਿਆਦਾ ਜਿਹੜੇ ਚਲਾਉਣ ਵਾਲੇ ਉਹੀ ਗੰਦ ਪਾ ਕੇ ਚੱਲ ਗਏ ਸੀ ਕਾਫੀ ਕੇ।
0: ਜੀ ਜੀ ਜੀ,
3: ਇਹ ਆਪਣੇ ਪ੍ਰਾਊਡ ਹੈ, ਇਹਨਾਂ ਨੂੰ ਇੰਡੀਆ ਪ੍ਰਾਊਡ ਕਰਦਾ ਹੈ ਇਹ ਕੰਮ ਕਰਨ ਚ।
4: ਵੀ ਮੰਡੇ ਮਾਰਨਿੰਗ ਆਪਾਂ ਫਾਈਨੈਂਸ਼ੀਅਲ ਪਲੈਨਿੰਗ ਦੇ ਉੱਪਰ ਗੱਲ ਕਰਦੇ ਹਾਂ, ਕਿਹੜੇ ਕਿਹੜੇ ਟਿਪਸ ਦੇ ਨਾਲ ਆਪਾਂ ਆਪਣੀ ਫਾਈਨੈਂਸ਼ੀਅਲ ਪਲੈਨਿੰਗ ਨੂੰ ਸਟਰੋਂਗ ਕਰ ਸਕਦੇ ਹਾਂ, ਜਿੱਥੇ ਆਪਾਂ ਰਿਸਕ ਮੈਨੇਜਮੈਂਟ ਸੇਵਿੰਗਸ ਪਲੈਨਸ ਦੀ ਹਮੇਸ਼ਾ ਇਨਫੋਰਮੇਸ਼ਨ ਦਿੰਦੇ ਰਹਿੰਦੇ ਹਾਂ। ਸਾਡੇ ਕੋਈ ਵੀ ਰਿਲੇਟਿਵਸ ਇੱਥੇ ਆ ਰਹੇ ਆ, ਉਹਨਾਂ ਦੇ ਲਈ ਆਪਾਂ ਵਿਜ਼ਿਟਰ ਇੰਸ਼ੋਰੈਂਸ, ਸੁਪਰ ਵੀਜ਼ਾ, ਮੈਡੀਕਲ ਇੰਸ਼ੋਰੈਂਸ ਦੀ ਵੀ ਇਨਫੋਰਮੇਸ਼ਨ ਦਿੰਦੇ ਰਹਿੰਦੇ ਆ। ਸੋ ਜਿੰਨੇ ਵੀ ਸਾਡੇ ਲਿਸਨਰਸ ਆ, ਮੈਂ ਇੱਕ ਵਾਰ ਜ਼ਰੂਰ ਸਰਵਿਸਿਸ ਦੱਸ ਦੇਵਾਂ, ਅਗਰ ਤੁਸੀਂ ਕਿਸੇ ਵੀ ਇੰਸ਼ੋਰੈਂਸ ਦੇ ਬਾਰੇ ਦੇਖ ਰਹੇ ਆ, ਚਾਹੇ ਉਹ ਤੁਹਾਡੀਆਂ ਲਾਈਫ ਇੰਸ਼ੋਰੈਂਸ ਪਾਲਿਸੀਜ਼ ਹੈਗੀਆਂ, ਕ੍ਰਿਟੀਕਲ ਇਲਨੈਸ ਆ, ਡਿਸੇਬਿਲਿਟੀ ਆ, ਤੁਸੀਂ ਕੰਬੀਨੇਸ਼ਨ ਦੇ ਵਿੱਚ ਪਲਾਨ ਲੈਣਾ ਚਾਹੁੰਦੇ ਆ, ਤੁਹਾਨੂੰ ਕੋਈ ਮੈਡੀਕਲ ਇਸ਼ੂਜ਼ ਹੈਗੇ ਆ ਜਿਹਦੇ ਕਰਕੇ ਤੁਹਾਨੂੰ ਰੈਗੂਲਰ ਇੰਸ਼ੋਰੈਂਸ ਪਾਲਿਸੀ ਨਹੀਂ ਮਿਲ ਰਹੀ, ਤਾਂ ਸਾਡੇ ਕੋਲ ਨਾਨ ਮੈਡੀਕਲ ਪਲਾਨਸ ਦੇ ਵੀ ਬਹੁਤ ਸਾਰੇ ਪਲਾਨਸ ਹੈਗੇ ਆ, ਇੱਕ ਵਾਰ ਜ਼ਰੂਰ ਤੁਸੀਂ ਸਾਡੇ ਨਾਲ ਡਿਸਕਸ ਕਰ ਸਕਦੇ ਆ। ਕਈ ਵਾਰ ਇੱਦਾਂ ਹੁੰਦਾ ਕਿ ਅਸੀਂ ਪਹਿਲਾਂ ਇੰਸ਼ੋਰੈਂਸ ਲਈ ਟਰਾਈ ਕੀਤਾ ਸੀ, ਸਾਨੂੰ ਕਵਰੇਜ ਨਹੀਂ ਮਿਲੀ ਹੈਗੀ, ਸਾਡੀ ਕਵਰੇਜ ਡਿਕਲਾਈਨ ਹੋ ਗਈ ਸੀ, ਜਾਂ ਸਾਨੂੰ ਬਹੁਤ ਜ਼ਿਆਦਾ ਰੇਟ ਇਨਕਰੀਜ਼ ਹੋ ਕੇ ਮਿਲਿਆ, ਕਿਉਂਕਿ ਬ੍ਰੋਕਰੇਜ ਹੋਣ ਕਰਕੇ ਆਲਮੋਸਟ ਸਾਰੀਆਂ ਮੇਜਰ ਇੰਸ਼ੋਰੈਂਸ ਕੰਪਨੀਜ਼ ਦੇ ਨਾਲ ਆਪਾਂ ਡੀਲ ਕਰਦੇ ਹਾਂ। ਸੋ ਇਸ ਕਰਕੇ ਬੈਸਟ ਆਪਸ਼ਨ ਜਿਹਦੇ ਵਿੱਚ ਤੁਹਾਨੂੰ ਪ੍ਰੋਪਰ ਕਵਰੇਜ ਮਿਲ ਸਕੇ ਤੇ ਵਧੀਆ ਪ੍ਰੀਮੀਅਮ ਦੇ ਵਿੱਚ ਉਹ ਕਵਰੇਜ ਮਿਲ ਸਕੇ, ਉਹ ਵਾਲੀਆਂ ਸਾਰੀਆਂ ਆਪਸ਼ਨ ਜਿਹੜੀਆਂ ਹੈਗੀਆਂ ਅਸੀਂ ਤੁਹਾਨੂੰ ਫੁੱਲੀ ਐਕਸਪਲੇਨ ਕਰਦੇ ਹਾਂ। ਸੋ ਨੰਬਰ ਹੈਗਾ ਜੀ ਮੇਰਾ 416-818-1750, ਆਫਿਸ ਸਾਡਾ ਲੋਕੇਟਡ ਹੈਗਾ ਮੈਕਵੀਨ ਐਂਡ ਮੇਫੀਲ ਡਰਾਈਵ ਦੇ ਉੱਪਰ, 11675 ਮੈਕਵੀਨ ਡਰਾਈਵ, ਯੂਨਿਟ ਨੰਬਰ 6, ਟੋਪ ਚੋਇਸ ਇੰਸ਼ੋਰੈਂਸ ਦਾ ਆਫਿਸ। ਤੇ ਕਿਸੇ ਵੀ ਇਨਵੈਸਟਮੈਂਟ ਆਪਸ਼ਨ ਬਾਰੇ ਵੀ ਤੁਸੀਂ ਫਾਇੰਡ ਆਊਟ ਕਰਨਾ ਹੋਵੇ, ਚਾਹੇ ਉਹ TFSA ਅਕਾਊਂਟ ਹੈਗਾ, RRSP ਦਾ ਅਕਾਊਂਟ ਆ, ਫਸਟ ਟਾਈਮ ਹੋਮ ਸੇਵਿੰਗ ਅਕਾਊਂਟ ਤੁਸੀਂ ਓਪਨ ਕਰਨਾ ਹੈਗਾ, ਜਾਂ ਫਿਰ ਬੱਚਿਆਂ ਦਾ RESP ਪਲਾਨ, ਜਾਂ ਜਿਹਨਾਂ ਫੈਮਿਲੀਜ਼ ਦੇ ਵਿੱਚ ਕੋਈ ਵੀ ਡਿਸੇਬਲ ਪਰਸਨ ਆ, ਜਿਹਨਾਂ ਦੀ ਏਜ 49 ਤੋਂ ਥੱਲੇ ਆ, ਅਗਰ ਤੁਸੀਂ ਵੀ $90,000 ਤੱਕ ਦੀ ਗ੍ਰਾਂਟ ਲਈ ਐਲੀਜੀਬਲ ਹੋਣਾ ਚਾਹੁੰਦੇ ਆ, ਇੱਕ ਵਾਰ ਜ਼ਰੂਰ ਇਹ ਸਾਰੀਆਂ ਚੀਜ਼ਾਂ ਦੀ ਡਿਟੇਲ ਇਨਫੋਰਮੇਸ਼ਨ ਸਾਡੇ ਕੋਲੋਂ ਲੈ ਸਕਦੇ ਆ। ਨੰਬਰ ਮੇਰਾ ਅਗੇਨ
0: 416-818-1750. ਕਿਉਂਕਿ ਉਹਦੇ 'ਚ ਇਹ ਹੁੰਦਾ ਵੀ ਜਦੋਂ ਤੱਕ ਕੋਈ ਡਰ ਹੀ ਨਹੀਂ ਪੈਦਾ ਹੁੰਦਾ, ਕੋਈ ਜੁਰਮਾਨਾ ਨਹੀਂ, ਕੋਈ ਕੌਨਸੀਕੁਐਂਸ ਨਹੀਂ, ਉਦੋਂ ਤੱਕ ਬੰਦਾ ਫਿਰ ਉਹ ਕੰਮ ਹੀ ਨਹੀਂ ਕਰਦਾ। ਤੁਹਾਡਾ ਕੀ ਖਿਆਲ ਹੈ? ਤੁਹਾਨੂੰ ਲੱਗਦਾ ਕਿ ਜਿਹੜੇ ਹਿਸਾਬ ਨਾਲ ਆਪਾਂ ਚਲੋ ਰੇਜ਼ ਕੀਤੇ ਗਏ ਆ, ਪਾਲੇ ਗਏ, ਆਪਣੇ ਪੇਰੈਂਟਸ ਨੇ ਆਪਣੀ ਅਪਬ੍ਰਿੰਗਿੰਗ ਕੀਤੀ ਆ, ਵੀ ਆਪਾਂ ਨੂੰ ਇੱਕ ਇੱਕ ਚੀਜ਼ ਦਾ ਡਰ ਕਿ ਕਿਤੇ ਆ ਨਾ ਗਲਤੀ ਹੋ ਜਾਵੇ, ਡਰ ਹੋਣਾ ਕਿ ਪੇਰੈਂਟਸ ਨੇ ਕੀ ਕਹਿਣਾ. ਨੰਬਰ ਹੈ ਆਪਣਾ 905-673-3337-905-673-3337. ਤੁਹਾਨੂੰ ਇਹ ਪੇਰੈਂਟਿੰਗ ਸਟਾਈਲ ਦੇ ਕੀ ਕੋਈ ਬੈਨੀਫਿਟ ਲੱਗਦੇ ਨੇ ਜਾਂ ਡਿਸਐਡਵਾਂਟੇਜ ਲੱਗਦੇ ਨੇ? ਕਿਉਂਕਿ ਜ਼ਿਆਦਾਤਰ ਜੇ ਦੇਖਿਆ ਜਾਵੇ ਆਪਾਂ ਸਾਰੇ ਹਾਂ ਕਿ ਯੂਨੋ ਡਰ ਹੀ ਰਿਹਾ, ਬਟ ਬਹੁਤ ਲੋਕ ਕਹਿੰਦੇ ਨੇ ਵੀ ਇਹ ਡਰ ਤੁਹਾਨੂੰ ਫਿਊਚਰ ਦੇ ਵਿੱਚ ਕਿਤੇ ਨਾ ਕਿਤੇ ਨੁਕਸਾਨ ਕਰਦਾ. ਸੋ ਨੰਬਰ ਹੈ ਆਪਣਾ 905-673-3337-905-673-3337-905-673-3337. ਆਪਣਾ ਨੰਬਰ ਹੈ 905-673-3337. ਅਤੇ ਤੁਹਾਡੀ ਸਾਡੀ ਗੱਲਬਾਤ ਹੋ ਸਕਦੀ ਹੈ ਅਤੇ ਦੇਖਦੇ ਹਾਂ ਲੈਟਸ ਸੀ ਕਿ ਡਰ ਦਾ ਫਾਇਦਾ ਐਜ਼ ਅ ਪੇਰੈਂਟ ਬੱਚੇ ਨੂੰ ਡਰਾ ਕੇ ਰੱਖੋ ਜਾਂ ਸਗਾ ਤੇ ਡਰ ਦਾ ਨੁਕਸਾਨ ਹੈ, ਅਤੇ ਜਿਉਂ ਬੱਚਾ ਵੱਡਾ ਹੁੰਦਾ ਹੋਰ ਕਈ ਇਸ਼ੂਜ਼ ਵੱਧਦੇ ਹੀ ਵੱਧਦੇ ਆ. ਤੁਸੀਂ ਆਪਣੇ ਬੱਚਿਆਂ ਨੂੰ ਕਿਸ ਹਿਸਾਬ ਦੇ ਨਾਲ ਰੇਜ਼ ਕੀਤਾ, ਉਹਨਾਂ 'ਚ ਫੀਅਰ ਡਰ ਤੁਸੀਂ ਪਾਇਆ ਵੀ ਦੇਖੀ ਜਲਦੀ ਜੇ ਤੁਸੀਂ ਪੰਗਾ ਲਿਆ ਨਾ ਤਾਂ ਅਸੀਂ ਇੱਥੇ ਖੜ੍ਹੇ ਹਾਂ ਅਤੇ ਤੈਨੂੰ ਅਸੀਂ ਬਖਸ਼ਣਾ ਨਹੀਂ, ਜਾਂ ਥੋੜ੍ਹਾ ਜਿਹਾ ਤੁਸੀਂ ਇੱਕ ਡਿਫਰੈਂਟ ਰੂਟ ਚੂਜ਼ ਕੀਤਾ? ਅਤੇ ਜੇ ਤੁਸੀਂ ਆਪਣੇ ਚਾਈਲਡਹੁੱਡ ਦਾ ਸ਼ੇਅਰ ਕਰਨਾ, ਜਿੰਨੇ ਵੀ ਲਿਸਨਰ ਸੁਣ ਰਹੇ ਆ, ਤੁਹਾਡੇ ਪੇਰੈਂਟਸ ਨੂੰ ਤੁਹਾਨੂੰ ਕਿਸ ਹਿਸਾਬ ਦੇ ਨਾਲ ਪਾਲਿਆ, ਕੀ ਤੁਹਾਨੂੰ ਸਾਰੀ ਉਮਰ ਉਹਨਾਂ ਤੋਂ ਡਰ ਰਿਹਾ ਜਾਂ ਸਾਰੀ ਉਮਰ ਕਿਤੇ ਨਾ ਕਿਤੇ ਯੂਨੋ ਡਰ ਨਹੀਂ, ਬਸ ਇੱਕ ਰਿਸਪੈਕਟ ਹੀ ਤੁਸੀਂ ਕਿਤੇ ਨਾ ਕਿਤੇ ਡਿਵੈਲਪ ਕੀਤੀ ਉਹਨਾਂ ਲਈ? ਸੋ 905-673-3337 ਨੰਬਰ ਆਪਣਾ,
5: 905-673-3337-905-673-3337-7479. ਬੱਚਿਆਂ ਤੇ ਕਾਨੂੰਨ ਦਾ ਵੀ ਡਰ ਹੋਣਾ ਚਾਹੀਦਾ. ਹੁਣ ਦੇਖੋ ਆਪਣੇ ਸਾਹਮਣੇ ਡਰ ਹੈ ਨਹੀਂ ਤਾਂ ਕ੍ਰਾਈਮ ਕਿੰਨਾ ਵੱਧ ਗਿਆ. ਡਰ ਦਾ ਡੰਡਾ ਹਮੇਸ਼ਾ ਰੈਡੀ ਹੋਣਾ ਚਾਹੀਦਾ ਸਿਰ ਦੇ ਉੱਤੇ. ਦੇਖੋ ਬੱਚਿਆਂ ਨੂੰ ਨਾ ਤਾਂ ਇੱਥੇ ਪੇਰੈਂਟਸ ਦਾ ਡਰ ਆ, ਕਾਨੂੰਨ ਉਹਨਾਂ ਦੇ ਹੱਕ ਚ ਆ, ਨਾ ਟੀਚਰ ਦਾ ਡਰ ਆ. ਆ ਕ੍ਰਿਮੀਨਲ ਦੇਖ ਲਓ ਕਿੱਦਾਂ ਦੌੜੇ ਭੱਜੇ ਫਿਰਦੇ ਆ, ਸੱਟਾਂ ਖੁਆ. ਇਹਨਾਂ ਨੂੰ ਕਾਨੂੰਨ ਦਾ ਡਰ ਕੋਈ ਨੀ, ਨਾ ਬੰਦਾ ਇਹਨਾਂ ਨੂੰ ਹੱਥ ਲਾ ਸਕਦਾ. ਜੇ ਤੁਸੀਂ ਹੱਥ ਲਾਉਂਦੇ ਤਾਂ ਕਾਨੂੰਨ ਆ ਕੇ ਤੁਹਾਨੂੰ ਦੱਬ ਲੈਂਦਾ ਧੌਣ ਤੋਂ. ਡਰ ਇੱਕ ਬਹੁਤ ਜ਼ਰੂਰੀ ਆ. ਡਰ ਹੋਊਗਾ ਤਾਂ ਸਿੱਧੀ ਲਾਈਨ ਤੇ ਬੰਦਾ ਤੁਰਿਆ ਰਹੂਗਾ. ਜਿੱਦਾਂ ਨੀ ਪੁਲਿਸ ਵਾਲੇ ਤੁਰਦੇ ਡਰੰਕ ਬੰਦੇ ਨੂੰ ਪਿਆ ਲਾਈਨ ਤੇ ਤੁਰ ਸਿੱਧਾ, ਉਹ ਓਦਾਂ ਤੁਰਦਾ ਨੱਕ ਦੀ ਸਿਹਤ ਤੋਂ. ਡਰ ਬਹੁਤ ਲਾਜ਼ਮੀ ਆ. ਹੁਣ ਤੁਹਾਡੇ ਸਾਹਮਣੇ ਇੱਥੇ ਕਿੰਨਾ ਕ੍ਰਾਈਮ ਹੋ ਰਿਹਾ, ਕਿੰਨਾ ਕੁਛ ਹੋ ਰਿਹਾ, ਡਰ ਹੀ ਹੈ ਨੀ ਕਿਸੇ ਨੂੰ
6: ਪਤਾ.
5: ਕੋਈ ਡਰ ਨੀ, ਕਾਨੂੰਨ ਨੇ ਸਾਨੂੰ ਕੁਛ ਨੀ ਕਹਿਣਾ. ਹੁਣ ਫੜਿਆ ਸ਼ਾਮ ਨੂੰ ਛੱਡ ਦੇਣਾ. ਬੱਚਿਆਂ ਨੂੰ ਡਰ ਨਹੀਂ ਕਿ ਸਾਨੂੰ ਟੀਚਰ ਕੁਛ ਨੀ ਕਹਿ ਸਕਦਾ, ਸਾਨੂੰ ਪੇਰੈਂਟਸ ਕੁਛ ਨੀ ਕਹਿ ਸਕਦੇ.
0: ਸੋ ਪਹਿਲਾਂ ਤੁਹਾਨੂੰ ਲੱਗਦਾ ਵੀ ਜਦੋਂ ਤੁਸੀਂ ਛੋਟੇ ਸੀ ਜਾਂ ਤੁਹਾਡੇ ਬੱਚੇ ਛੋਟੇ ਸੀ ਵੀ ਉਦੋਂ ਡਰ ਸੀਗਾ ਤੇ ਉਦੋਂ ਥੋੜ੍ਹਾ ਜਿਹਾ ਫਿਰ ਇਹਨਾਂ

0: हरी भी देख लो है इस उम्र जाके भी।
1: उन्हां दी इज्जत इज्जत लाज हुंदी उन्हां दी भी ਸਾਰਾ ਕੁਝ ਹੁੰਦਾ ਸਾਨੂੰ ਦੇਖਣਾ ਪੈਂਦਾ ਵੀ ਉਹਨਾਂ ਨੂੰ ਅਲਾਮਾ ਨਾ ਕੋਈ ਆਵੇ ਡਰ ਇਹ ਚੀਜ਼ ਦਾ ਓਦਾਂ ਨੀ ਓਦਾਂ ਸਾਨੂੰ ਰੋਕਦੇ ਨੀ ਕਿਸ ਚੀਜ਼ ਤੋਂ ਜੋ ਮਰਜ਼ੀ ਕਰ ਮੈਂ ਸ਼ਰਾਬ ਵੀ ਪੀਤੀ ਉਹਨਾਂ ਨਾਲ ਬੈਠ ਕੇ ਪੀਤੀ ਆ ਏਦਾਂ ਨੀ ਕਿਉਂਕਿ ਮੈਨੂੰ ਆਪ ਕਿਹਾ ਤੇ ਕਹਿੰਦੇ ਵੀ ਤੂੰ ਪੀਣੀ ਤਾਂ ਮੇਰੇ ਤੋਂ ਨਾਲ ਲਿਆ ਆਪਾਂ ਇਕੱਠੇ ਬੈਠ ਕੇ ਪੀਨੇ ਆ ਠੀਕ ਹੈ ਨਾ 93 ਈਅਰ ਓਲਡ ਆ ਓਦਾਂ ਹੀ ਜਿੱਦਾਂ ਨਾ ਵੀ ਇੱਕ ਘੂਰ ਜਿੱਦਾਂ ਵੀ ਡੈਡੀ ਗੁੱਸੇ ਹੋਊਗਾ ਜਾਂ ਕਿੱਦਾਂ ਏਦਾਂ ਦਾ ਹੁੰਦਾ ਇੱਕ ਡਰ ਉਹਨਾਂ ਨਿਆਣੇ ਸਹੀ ਰਹਿੰਦੇ ਆ ਇੱਥੇ ਉਹੋ ਹੀ ਚੀਜ਼ ਦੀ ਘਾਟ ਆ
0: ਜੀ ਠੀਕ ਹੈ
1: ਇਸ ਕੰਟਰੀ ਚ ਅਸੀਂ ਕੁਛ ਕਹਿ ਨਹੀਂ ਸਕਦੇ ਤੁਹਾਡੇ ਸਾਹਮਣੇ ਦੇਖ ਲਓ 14 ਸਾਲ ਦਾ ਨਿਆਣਾ ਕਿੱਡੇ ਕਿੱਡੇ ਕ੍ਰਾਈਮ ਕਰਦਾ
0: ਚਲੋ ਥੈਂਕ ਯੂ ਸਰ ਥੈਂਕ ਯੂ ਮੈਂ ਅਗਲੀ ਕਾਲ ਲੈਣੀ ਹੈ ਥੈਂਕ ਯੂ ਸੋ ਮਚ ਤੁਹਾਡਾ ਆਲ ਵੀ ਰੂਫਰਸ ਨੂੰ ਯਾਦ ਰੱਖੋ ਸਮਰ ਹੈ ਰੂਫ ਨਵੀਂ ਲਵਾ ਲਓ ਜੇ ਲਗਾਉਣ ਵਾਲੀ ਆ ਬਾਅਦ ਦੇ ਵਿੱਚ ਸਨੋ ਸਨੂ ਪੈ ਗਈ ਲੀਕ ਹੋ ਗਈ ਛੱਤ ਬਾਅਦ ਚੋਂ ਪਛਤਾਓਗੇ ਸੋ ਆਲ ਵੀ ਰੂਫਰਸ ਇਹ ਤੁਹਾਨੂੰ ਰਾਈਟਿੰਗ ਯਾਨੀ ਕਿ ਲਿਖਤ ਦੇ ਵਿੱਚ ਵਾਰੰਟੀ ਦੇ ਰਹੇ ਆ ਫੁੱਲੀ ਇੰਸ਼ੋਰਡ ਕੰਪਨੀ ਹੈ GTA ਕਿਚਨਰ ਕੇਮਬ੍ਰਿਜ ਲੰਡਨ ਗੁਆਲਫ ਹੈਮਿਲਟਨ ਬੈਰੀ ਜੋਰਜਟਾਊਨ ਦੂਰ ਦੂਰ ਤੱਕ ਫਲੈਟ ਰੂਫ ਸਿੰਗਲ ਰੂਫ ਮੈਟਲ ਰੂਫ 15 ਸਾਲ ਦਾ ਐਕਸਪੀਰੀਅੰਸ ਹੈ ਸੋ ਰੂਫਿੰਗ ਦਾ ਕੰਮ 647-505-0943 647-505-0943 647-505-0943
2: 6204
0: ਹੈਲੋ ਹੈਲੋ ਗੁੱਡ ਮਾਰਨਿੰਗ ਨਵੀ
2: good good I hope you had a great weekend
0: ji very nice thank you
2: yeah mera opinion ye hai ki society bhi ta darr wali banayi gayi hai ise karke ta law and rules banaye hai ki sare follow karan ta ohi jehda I would say asian community hai unhan da jehda laws and rules hai oh thode ji childhood to shuru ho jande hai ha ha ta ਬੇਸਿਕਲੀ ਗੱਲ ਸੇਮ ਹੀ ਹੈ ਮੈਨੂੰ ਕੋਈ ਜ਼ਿਆਦਾ ਡਿਫਰੈਂਸ ਨਹੀਂ ਲੱਗਿਆ ਬਟ ਉਹ ਡਰ ਇੱਕ ਏਦਾਂ ਨਹੀਂ ਹੈ ਕਿ ਸਾਨੂੰ ਕੁੱਟ ਪਊਗੀ ਉਹ ਡਰ ਇਜ਼ ਲਾਈਕ ਇਟ ਟਰਨਸ ਇਨਟੂ ਅ ਰਿਸਪੈਕਟ ਉਹ ਪੈਰਲਲ ਚੱਲਦੇ ਆ ਦੋਨੋਂ ਇੱਕ ਦੂਜੇ ਦੇ ਕਿਉਂਕਿ ਦਾਦਾ ਜੀ ਹੈ ਜਿਵੇਂ ਜਿਹੜੇ ਦਾਦਾ ਜੀ ਹੁੰਦੇ ਉਹਨਾਂ ਨੇ ਤਾਂ ਕਦੇ ਕੁਛ ਨਹੀਂ ਕਿਹਾ ਬਟ ਉਹ ਬੈਠੇ ਆ ਤਾਂ ਉਹਨਾਂ ਦੇ ਬੈਠਣ ਦਾ ਹੀ ਖੌਫ ਹੁੰਦਾ ਕਿ ਰਾਤ ਨੂੰ ਜਾਵਾਂਗੇ ਤਾਂ ਪੁੱਛਣਗੇ ਕਿੱਥੋਂ ਆਏ ਉਹਨਾਂ ਨੇ ਕੀ ਕਰਨਾ ਕੁਛ ਵੀ ਨਹੀਂ ਕਰਨਾ
0: ਜੀ ਜੀ ਜੀ
2: ਮੈਨੂੰ ਲੱਗਦਾ ਜਨਰੇਸ਼ਨਲੀ ਟ੍ਰਾਂਸਫਰ ਹੁੰਦੀ ਆ ਉਹ ਰਿਸਪੈਕਟ ਐਂਡ ਡਰ ਸਾਈਡ ਬਾਈ ਸਾਈਡ ਜਿੰਨੀ ਦੇਰ ਤੱਕ ਦਾਦਾ ਜੀ ਬੈਠੇ ਆ ਉਨੀ ਦੇਰ ਤੱਕ ਤਾਂ ਫਾਦਰ ਸਾਹਿਬ ਤੋਂ ਇੰਨਾ ਡਰ ਨਹੀਂ ਲੱਗਦਾ ਜਿੰਨਾ ਉਹਨਾਂ ਤੋਂ ਲੱਗਦਾ ਕਿ ਉਹਨਾਂ ਨੇ ਨਾ ਕੁਛ ਉਹ ਨਾ ਕੁਛ ਕਹਿ ਦੇਣ ਤਾਂ ਉਵੇਂ ਜਿਵੇਂ ਜਦੋਂ ਦਾਦਾ ਜੀ ਦੀ ਸੀ ਹੁੰਦੀ ਹੈ ਤਾਂ ਉਹ ਫਾਦਰ ਸਾਹਿਬ ਚ ਕਨਵਰਟ ਹੋ ਜਾਂਦੀ ਹੈ ਕਿ ਹਾਂਜੀ ਹੁਣ ਕਹਿਣਾ ਤਾਂ ਉਹਨਾਂ ਨੇ ਕੀ 70 ਸਾਲ ਦੇ ਹੋਏ ਪਏ ਉਹਨਾਂ ਨੇ ਕੀ ਕਹਿਣਾ ਕਦੇ ਕੁਛ ਨਹੀਂ ਕਿਹਾ ਬਟ ਪਤਾ ਹੈ ਕਿ ਇਹਨਾਂ ਨੂੰ ਮੌਕਾ ਹੀ ਨਾ ਦਿੱਤਾ ਜਾਵੇ ਕਿ ਇਹ ਕੁਛ ਕਹਿਣ ਬਸ ਤਾਂ ਇਨਬਿਲਟ ਸਿਸਟਮ ਹੀ ਇਦਾਂ ਦਾ ਬਣਾਇਆ ਗਿਆ ਕਿ ਉਹ ਪਹਿਲਾਂ ਹੀ ਇਨਫਿਊਜ਼ ਕਰ ਦਿੱਤਾ ਜਾਂਦਾ ਵਿਦ ਇਨ ਫਸਟ 5-10 ਇਅਰਸ ਕਿ ਇਦਾਂ ਹੀ ਚੱਲਣਾ ਦਿਸ ਇਜ਼ ਦਾ ਪਰਸਨੈਲਿਟੀ ਇਹਨਾਂ ਤੋਂ ਥੋੜਾ ਰਿਸਟ੍ਰਿਕਟ ਰਹਿਣਾ ਤੇ ਇਹ ਤੁਹਾਨੂੰ ਕੁਛ ਵੀ ਕਹਿ ਸਕਦੇ ਆ ਸੇਮ ਐਜ਼ ਲਾਅ ਕਿ ਘਰ ਦੇ ਲਾਅ ਉਹਨਾਂ ਉਹ ਕਰਤਾ ਨੇ ਬਣਾਏ ਬਸ
0: ਪਰ ਹੁਣ ਦੇਖੋ ਇੱਕ ਪਹਿਲਾਂ ਮੈਨੂੰ ਕਾਲ ਆਈ ਸੀ ਕਹਿੰਦੇ ਨਵੀਂ ਯਾਰ ਪੰਗਾ ਇਹ ਹੈ ਕਿ ਕਿਉਂਕਿ ਆਪਾਂ ਨੂੰ ਸ਼ੁਰੂ ਤੋਂ ਹੀ ਸਿਖਾਇਆ ਗਿਆ ਕਿ ਡਰ ਹੈ ਤਾਂ ਫਿਰ ਕੋਈ ਗਲਤ ਕੰਮ ਨਹੀਂ ਕਰਨਾ ਬਟ ਹੁਣ ਆਪਾਂ ਡਰ ਤੋਂ ਬਿਨਾਂ ਕੰਸੀਕਵੈਂਸ ਤੋਂ ਬਿਨਾਂ ਯੂ ਨੋ ਕੋਈ ਸਹੀ ਚੀਜ਼ ਕਰਦੇ ਨਹੀਂ ਜਦੋਂ ਤੱਕ ਆਪਾਂ ਨੂੰ ਪਤਾ ਕਿ ਅੱਛਾ ਯਾਰ ਇਸ ਚੀਜ਼ ਦਾ ਡਰ ਹੀ ਹੈ ਨਹੀਂ ਗਾ ਫਿਰ ਲੋਕ ਗਲਤੀਆਂ ਕਰੀ ਜਾ ਰਹੇ ਹੁਣ ਫੋਰ ਐਗਜ਼ਾਮਪਲ ਗੱਲ ਕੀਤੀ ਹੈ ਸਫਾਈ ਦੀ ਵੀ ਆਪਾਂ ਸਫਾਈ ਨਹੀਂ ਰੱਖਦੇ ਆਪਾਂ ਨੂੰ ਡਰ ਹੈ ਨਹੀਂ ਗਾ ਵੀ ਯਾਰ ਕੋਈ ਕੋਈ ਕੰਸੀਕਵੈਂਸ ਹੈ ਤਾਂ ਆਪਾਂ ਨੂੰ ਯੂ ਨੋ ਹੁਣ ਮੈਂ ਇੱਕ ਗੱਲ ਸ਼ੇਅਰ ਕੀਤੀ ਵੀ ਜਪਾਨ ਦੇ ਲੋਕ ਨੇ ਉਹ ਭਾਵੇਂ ਜਿੱਥੇ ਵੀ ਜਾਂਦੇ ਆ ਹੁਣ ਮੈਚ ਹੋਇਆ ਫੁੱਟਬਾਲ ਦਾ ਸਟੇਡੀਅਮ ਦੇ ਵਿੱਚ ਉਹਨਾਂ ਨੇ ਸਫਾਈ ਕੀਤੀ ਆਪ ਫੈਨ ਹੋਣ ਦੇ ਨਾਤੇ ਜਦੋਂ ਉਹਨਾਂ ਦੀ ਕੋਈ ਡਿਊਟੀ ਨਹੀਂ ਸੀ ਇੱਕ ਬਾਈ ਜੀ ਕਹਿੰਦੇ ਨਾ ਵੀ ਉਹਨਾਂ ਨੂੰ ਫਿਰ ਲੋੜ ਹੀ ਨਹੀਂ ਡਰਦੀ ਆਪਣੇ ਲੋਕ ਨੇ ਜਦੋਂ ਤੱਕ ਡੰਡਾ ਹੈ ਨਹੀਂ ਆਪਾਂ ਕੁਛ ਕਰਨਾ ਨਹੀਂ ਹੈਗਾ
2: ਕਿਉਂਕਿ ਆਪਣਾ ਸਿਸਟਮ ਹੀ ਇਦਾਂ ਬਿਲਟ ਕੀਤਾ ਗਿਆ ਨਾ ਮੇ ਬੀ ਉਹਨਾਂ ਦੇ ਵੀ ਕਲਾਸਿਸ ਦਾ ਸਿਸਟਮ ਕੀ ਹੋਊਗਾ ਆਪਾਂ ਨੂੰ ਨਹੀਂ ਪਤਾ ਨਾ ਸਕੂਲਿੰਗ ਜਾਂ ਅਪਬ੍ਰਿੰਗਿੰਗ ਕਿਵੇਂ ਕੀਤੀ ਜਾ ਰਹੀ ਹੈ ਰਾਈਟ ਆਪਾਂ ਉਹਨਾਂ ਦੀ ਆਊਟਪੁੱਟ ਦੇਖ ਲਈ ਤਾਂ ਆਪਾਂ ਖੁਸ਼ ਹੋ ਗਏ ਆਪਾਂ ਨੂੰ ਪਤਾ ਹੀ ਨਹੀਂ ਉਹਨਾਂ ਨੇ ਇਨਪੁੱਟ ਕੀ ਦਿੱਤੀ ਹੋਈ ਆ ਆਪਦੀਆਂ ਸਕੂਲਾਂ ਦੇ ਵਿੱਚ ਜਾਂ ਆਪਦੀ ਸੋਸਾਇਟੀ ਦੇ ਵਿੱਚ ਵੀ ਡੋਨਟ ਨੋ
0: ਜੀ ਠੀਕ ਹੈ ਥੈਂਕ ਯੂ ਸੋ ਮਚ ਫਾਰ ਯੋਰ ਕਾਲ ਹੁਣ ਲੋਕ ਕਹਿੰਦੇ ਆ ਕਿ ਫੀਅਰ ਡਰ ਦਾ ਪੰਗਾ ਇਹ ਹੈ ਕਿ ਜਦੋਂ ਬੱਚਿਆਂ ਨੂੰ ਪਤਾ ਸਾਡੇ ਮਾਂ ਬਾਪ ਦੇਖ ਰਹੇ ਆ ਉਦੋਂ ਤਾਂ ਡਰ ਡਰ ਕੇ ਰਹਿਣਾ ਜਦੋਂ ਉਹ ਨਹੀਂ ਦੇਖ ਰਹੇ ਫਿਰ ਬਸ ਖੁੱਲ ਮਿਲ ਗਈ ਤੇ ਚਲੋ ਜੀ ਚੱਕ ਦਿਓ ਫੱਟੇ ਫੀਅਰ ਦੇ ਨਾਲ ਬਹੁਤ ਸਾਰੀ ਇੱਕ ਐਂਗਜ਼ਾਇਟੀ ਇਮੋਸ਼ਨਲ ਡਿਸਟੈਂਸ ਚਲੋ ਆਈ ਗੈਸ ਦੋਨਾਂ ਪੱਖਾਂ ਤੋਂ ਡਿਫਰੈਂਟ ਡਿਫਰੈਂਟ ਓਪੀਨੀਅਨਸ ਨੇ ਖੈਰ ਨੰਬਰ ਹੈ ਆਪਣਾ 9056733337 9056733337 ਕਈ ਲੋਕ ਕਹਿੰਦੇ ਚਲੋ ਬੱਚੇ ਥੋੜ੍ਹੇ ਜਿਹਾ ਤੁਹਾਡੀ ਗੱਲ ਸੁਣਦੇ ਤਾਂ ਹੈ ਬਟ ਅੰਡਰਸਟੈਂਡਿੰਗ ਨਹੀਂ ਬਿਲਡ ਹੁੰਦੀ ਉਹਨਾਂ ਨੂੰ।

0: ਨਹੀਂ ਪਤਾ ਵੀ ਕੀ ਸਹੀ ਹੈ ਕੀ ਗਲਤ ਹੈ, ਬਸ ਡਰ ਡਰ ਚ ਹੀ ਰਹਿੰਦੇ ਆ ਸਾਰਾ ਸਮਾਂ। ਯਾਦ ਰੱਖੋ ਤੁਸੀਂ ਫਰੈਸ਼ ਫੂਡ ਸੈਂਟਰ ਗਰੋਸਰੀ ਕਰਨੀ ਹੈ 12570 ਕੈਨੇਡੀ ਰੋਡ, ਕੈਨੇਡੀ ਅਤੇ ਡੂਗਲ ਦੇ ਕੋਰਨਰ ਅਤੇ ਕੈਨੇਡੀ ਅਤੇ ਮੇਫੀਲਡ ਦੇ ਬਿਲਕੁਲ ਨਾਲ ਫਰੈਸ਼ ਫੂਡ ਸੈਂਟਰ ਕਰੋ ਗਰੋਸਰੀ ਅਤੇ ਵਧੀਆ ਟੌਪ ਦੀਆਂ ਤੁਸੀਂ ਗਰੋਸਰੀ ਦੀਆਂ ਡੀਲਸ ਲਓ। ਉਸ ਦੇ ਨਾਲ ਨਾਲ ਨਿਊ ਹਾਈਟਸ ਕਿਚਨ ਦੇ ਜਸਪਾਲ ਰਾਏ ਜੀ ਨਵੀਂ ਕਿਚਨ ਤਿਆਰ ਕਰਾਉਣੀ ਆਪਣੇ ਮਨਪਸੰਦ ਦੀ ਟੋਪੋ ਟੋਪ, ਤਾਂ ਨਿਊ ਹਾਈਟਸ ਕਿਚਨ ਨੂੰ ਕਾਲ ਕਰੋ ਤੁਸੀਂ 416-859-1920। ਕਿਚਨ ਨੇ ਕਾਊਂਟਰ ਟੋਪ, ਵੈਨਿਟੀਜ਼, ਨਵਾਂ ਬਾਰ ਰੈਡੀ ਕਰਾਉਣਾ, ਟੀਵੀ ਦੇ ਆਲੇ ਦੁਆਲੇ ਕੋਈ ਇੰਟਰਟੇਨਮੈਂਟ ਯੂਨਿਟ ਰੈਡੀ ਕਰਾਉਣਾ, 416-859-1920। ਬਹੁਤ ਹੀ ਸੋਹਣਾ ਕੰਮ, 416-859-1920। ਜੀ 4839, ਹੈਲੋ
1: ਜੀ, ਗੁੱਡ ਮਾਰਨਿੰਗ। ਮੈਂ ਵੀ ਜਿਹੜਾ ਫੀਅਰ ਹੈ ਨਾ, ਇਹ ਬੈਕ ਹੋਮ ਇੰਡੀਆ ਪਾਕਿਸਤਾਨ ਦੀ ਮੈਂ ਗੱਲ ਕਰਾਂਗਾ, ਇੱਥੋਂ ਦੀ ਵੀ ਕਰਾਂਗਾ ਬਾਅਦ ਚ। ਉੱਥੇ ਬਿਨਾਂ ਫੀਅਰ ਦੇ ਬੱਚਾ ਨਹੀਂ ਪੜ੍ਹਦਾ, ਮਾਂ ਪਿਓ ਦੇ ਡਿਸਿਪਲਿਨ ਦੇ ਬਗੈਰ ਨਹੀਂ ਪੜ੍ਹਦੇ। ਆਈ ਐਮ ਵਨ ਆਫ ਦੈਮ। ਮੇਰੇ ਪਿਓ ਦਾ ਡਰ ਸੀ ਪਰ ਮੈਂ ਪੜ੍ਹਿਆ, ਕਿਉਂਕਿ ਮੈਂ ਵੱਡਾ ਸਾਂ ਔਰ ਬਾਕੀ ਸਾਰੇ ਉਸੇ ਡਰ ਦੇ ਨਾਲ ਪੜ੍ਹ ਗਿਆ, ਪੂਰੀ ਫੈਮਿਲੀ ਪੜ੍ਹ ਗਈ। ਉਹਦੇ ਇਲਾਵਾ ਕੋਈ ਨਹੀਂ ਪੜ੍ਹੇ, ਉਹਦੇ ਇਲਾਵਾ ਪੰਟਾਏ ਟ੍ਰਾਈਬ ਦੇ ਚ ਕੋਈ ਨਹੀਂ ਪੜ੍ਹਿਆ। ਅਗਰ ਪਿਓ ਦਾ ਡਰ ਨਾ ਹੁੰਦਾ ਤੇ ਮੈਂ ਆਮ ਟੈਲਿੰਗ ਯੂ ਮੈਂ ਨਹੀਂ ਸੀ ਪੜ੍ਹਨਾ।
0: ਅੱਛਾ,
1: ਇੱਥੇ ਜਿਹੜਾ ਸਟਾਈਲ ਹੈ ਇਸ ਮੁਲਕ ਦੇ ਵਿੱਚ, ਉਹ ਸਟਾਈਲ ਇਹ ਵੇ ਕਿ ਇੱਥੇ ਪਨਿਸ਼ ਨਹੀਂ ਕਰਦੇ ਮਾਂ ਪਿਓ। ਇੱਥੇ ਚੀਜ਼ਾਂ ਜਿਹੜੀਆਂ ਬੱਚੇ ਦੀ ਫੇਵਰੇਟ ਚੀਜ਼ ਹੁੰਦੀਆਂ ਨਾ, ਉਹਨੂੰ ਪਨਿਸ਼ ਵਾਸਤੇ ਉਹਦੇ ਕੋਲੋਂ ਲੈ ਲੈਂਦੇ ਨੇ, ਟੇਕ ਅਵੇ ਕਰ ਲੈਂਦੇ ਨੇ ਪਰ ਵੀਕ, ਦੋ ਦਿਨ ਚਾਰ ਦਿਨ ਇੰਜ ਕਰਕੇ। ਤੇ ਯਾਰ ਉੱਥੇ ਵੀ ਇਹ ਉੱਥੋਂ ਦਾ ਸਟਾਈਲ ਹੋ ਰਿਹਾ, ਇੱਥੋਂ ਦਾ ਸਟਾਈਲ ਹੋ ਰਿਹਾ।
0: ਤੁਸੀਂ ਕਹਿੰਦੇ ਹੋ ਜੇ ਤੁਹਾਨੂੰ ਤੁਹਾਡੇ ਡੈਡੀ ਦਾ ਡਰ ਨਾ ਹੁੰਦਾ ਤੁਸੀਂ ਨਾ ਪੜ੍ਹਨਾ ਨਹੀਂ ਸੀ। ਹੈ
1: ਬਿਲਕੁਲ ਸਹੀ ਕਿਹਾ, ਕਿਉਂਕਿ ਬਾਕੀ ਸਾਰਾ ਟ੍ਰਾਈਬ ਸਕੂਲੇ ਗਿਆ ਹੀ ਨਹੀਂ ਹੈਗਾ, ਕਿਸੇ ਨੇ ਘੱਲੇ, ਮਾਂ ਪਿਓ ਨੇ ਕਿਸੇ ਨੇ ਘੱਲਿਆ ਨੀ, ਸਿਰਫ ਸਿਰਫ ਮੇਰੇ ਡੈਡੀ ਨੇ, ਕਿਉਂਕਿ ਉਹ ਆਫਿਸ ਚ ਕੰਮ ਕਰਦੇ ਸਨ ਮੇਨਟੈਨੈਂਸ ਦਾ, ਉਹਨਾਂ ਨੇ ਵੇਖਿਆ ਕਿ ਪੜ੍ਹੋਗੇ ਤੇ ਅਫਸਰ ਬਣੋਗੇ, ਦੈਟਸ ਆਲ। ਇਹੋ ਚੀਜ਼ ਉਹਨਾਂ ਦੇ ਮਾਇੰਡ ਚ ਸੀ, ਇਹੋ ਇਸੇ ਬਣਾ ਤੇ ਉਹਨਾਂ ਨੇ ਮੈਨੂੰ ਸਿੱਧਾ ਰੱਖਿਆ। ਮੈਨੂੰ ਪੈਂਦੀਆਂ ਵੀ ਸਨ, ਲੇਕਿਨ ਉਹ ਸ਼ੁਰੂ ਦੀਆਂ ਜਿਹੜੀਆਂ ਪੈਂਦੀਆਂ ਸਨ ਨਾ, ਬਾਅਦ ਦੇ ਵਿੱਚ ਬੜੀਆਂ ਕੰਮ ਆਈਆਂ। ਮੇਰਾ ਡੈਡੀ ਇੱਥੇ ਸਨ, ਇੱਥੇ ਹੀ ਪਾਸ ਵੇ, ਐਂਡ ਆਈ ਯੂਸ ਟੂ ਜੋਕ ਵਿਦ ਹਿਮ ਕਿ ਡੈਡ, ਅਗਰ ਤੁਸੀਂ ਮੈਨੂੰ ਥੋੜਾ ਜਿਹਾ ਹੋਰ ਮਾਰਿਆ ਹੁੰਦਾ, ਸਿੱਧਿਆ ਰੱਖਿਆ ਹੁੰਦਾ, ਸ਼ਾਇਦ ਮੈਂ ਇਸ ਤੋਂ ਵੀ ਬਿਹਤਰ ਇਨਸਾਨ ਬਣਦਾ। ਸੋ ਹੱਸਦੇ ਹੁੰਦੇ ਸਨ, ਨਹੀਂ ਪੁੱਤਰ ਤੇਰੇ ਭਲੇ ਵਾਸਤੇ ਕੀਤਾ ਸੀ, ਔਰ ਉਹ ਬੜਾ ਹੀ ਚੰਗਾ ਹੋਇਆ ਸੀ। ਸੋ ਮੇਰੇ ਖਿਆਲ ਚ ਉੱਥੋਂ ਦਾ ਸਟਾਈਲ ਹੋ ਰਿਹਾ, ਇੱਥੋਂ ਦਾ ਸਟਾਈਲ ਜਿਹੜਾ ਪਨਿਸ਼ਮੈਂਟ ਦਾ ਉਹ ਹੋ ਰਹੇ। ਅਗਰ ਤੁਸੀਂ ਬੱਚੇ ਨੂੰ ਨਹੀਂ ਨਾ ਉਹਦਾ ਉਹਨੂੰ ਪਨਿਸ਼, ਉਹਨੂੰ ਨਹੀਂ ਡਰ ਹੋਏਗਾ ਪਨਿਸ਼ਮੈਂਟ ਦਾ, ਆਈ ਗਾਰੰਟੀ ਯੂ ਉਹ ਨਹੀਂ ਕਿਸੇ ਪਾਸੇ ਲੱਗ ਪਏਗਾ।
0: ਠੀਕ ਹੈ,
1: ਇਸ ਤਰ੍ਹਾਂ ਸਮੇਂ ਕਿ ਇਹਨੂੰ ਅੱਛਾ ਲੱਗੇ ਜਾਂ ਨਾ ਲੱਗੇ, ਦੀਜ਼ ਆਰ ਦਾ ਟੂ
0: ਮੈਨੂੰ ਹੋਰ ਕੁੱਟ ਦੇ, ਮੈਨੂੰ ਹੋਰ ਡਰ ਹੁੰਦਾ, ਮੈਂ ਕਿਤੇ ਨਾ ਕਿਤੇ ਲਾਈਫ ਦੇ ਵਿੱਚ ਹੋਰ ਵੀ ਮੱਲਾਂ ਮਾਰਨੀਆਂ ਸੀ। ਚਲੋ ਠੀਕ ਹੈ, ਕਈਆਂ ਦਾ ਹੈਗਾ ਮਾਇੰਡ ਸੈਟ। ਸੋ ਨੰਬਰ ਹੈ ਆਪਣਾ 905-673-3337 ਇੱਥੇ ਆਈ ਡਾਕਟਰ ਵੀ ਅਵੇਲੇਬਲ ਨੇ, ਨਿਗਾਹ ਚੈੱਕ ਕਰਾਓ, ਪ੍ਰਿਸਕ੍ਰਿਪਸ਼ਨ ਦੀਆਂ ਐਨਕਾਂ ਚਾਹੀਦੀਆਂ, ਸਨਗਲਾਸਿਸ ਚਾਹੀਦੀਆਂ, ਡਾਇਰੈਕਟ ਬਿਲਿੰਗ ਇੰਸ਼ੋਰੈਂਸ ਨੂੰ ਕਰਦੇ ਆ, ਸਰਵਿਸ ਰੋਮੀ ਤੋਂ ਵਧੀਆ ਨਹੀਂ ਕਿਸੇ ਨੇ ਦੇਣੀ ਤੁਹਾਨੂੰ। 905-793-3937 ਦੇ ਉੱਤੇ ਤੁਸੀਂ ਕਾਲ ਜ਼ਰੂਰ ਜ਼ਰੂਰ ਜ਼ਰੂਰ ਕਰੋ। 905-793-3937 'ਤੇ ਫੋਨ ਕਰ ਸਕਦੇ ਹੋ। 1542, ਹੈਲੋ।
2: ਹਾਂਜੀ ਨਵੀਂ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ
0: ਜੀ ਫਤਿਹ।
2: ਹਾਂਜੀ, ਅੱਜ ਤੇ ਸਭ ਤੋਂ ਸ਼ੁਭ ਦਿਨ, ਅੱਜ ਹਾੜ ਮਹੀਨੇ ਦੀ ਸੰਗਰਾਂਦ ਆ ਜੀ। ਵਾਹਿਗੁਰੂ ਅਕਾਲ ਪੁਰਖ ਕਿਰਪਾ ਕਰੇ, ਸੱਚੇ ਪਾਤਸ਼ਾਹ ਸਭ ਨੂੰ ਤੰਦਰੁਸਤੀ ਦਾਤ ਬਖਸ਼ੇ। ਤੇ ਜਿਹੜੀ ਆਪਣਾ ਟੌਪਿਕ ਆਪਕਾ ਚੱਲ ਰਿਹਾ ਜੀ, ਉਹ ਬੱਚਿਆਂ ਦੇ ਆਪਾਂ ਨੂੰ ਮਾਪਿਆਂ ਤੋਂ ਜਿਹੜਾ ਭੈ ਦਾ ਡਰ ਦਾ।
0: ਹੈਲੋ, ਹਾਂਜੀ ਹਾਂਜੀ,
2: ਇਹ ਡਰ ਜੀ ਬਹੁਤ ਜਰੂਰੀ ਆ ਵਾਕਈ ਆ। ਵੀਰ ਨੇ ਵੀ ਬਿਲਕੁਲ ਜਿਹੜਾ ਹੁਣ ਕਰਕੇ ਗਏ ਗੱਲ ਬਹੁਤ ਉਹਨਾਂ ਨੇ ਸਹੀ ਗੱਲ ਕੀਤੀ ਆ ਬਈ ਡਰ ਜਰੂਰੀ ਚਾਹੀਦਾ ਬੱਚੇ ਨੂੰ, ਜਿੰਨਾ ਚਿਰ ਬੱਚਾ ਅਜੇ ਆਪ ਤੋਂ ਚਿਰ ਹਾਣੀ ਨੀ ਹੁੰਦਾ ਤੇ ਡਰ ਜਰੂਰ ਚਾਹੀਦਾ। ਮੇਰੇ ਮਦਰ ਹੁਣ 83 ਸਾਲ ਦੇ ਆ ਤੇ ਮੈਂ 50 ਸਾਲ ਦਾ ਇੱਥੇ ਆ ਤੇ ਇੱਥੇ ਅਜੇ ਵੀ ਮਨ ਦੇ ਵਿੱਚ ਡਰ ਆ, ਭਾਵੇਂ ਉਹ ਇੰਡੀਆ ਵਾ, ਮੈਂ ਇੱਥੇ ਆ ਵੀ ਡਰ ਆ ਵੀ ਮੈਂ ਕੋਈ ਇਹੋ ਜਿਹੀ ਗਲਤੀ ਨਾ ਹੋ ਜੇ ਜਿਹੜੇ ਮੇਰੇ ਮਾਪਿਆਂ ਦੇ ਕੋਈ ਉਂਗਲ ਖੜੀ ਕਰੇ ਜਾਂ ਅਕਸਰ ਨੀਵਾਂ ਹੋਵੇ। ਜਿਸ ਤਰ੍ਹਾਂ ਆਪਾਂ ਪੰਜਾਬੀ ਦੇ ਵਿੱਚ ਉੱਥੇ ਇੰਡੀਆ ਵਿੱਚ ਆਮ ਹੀ ਗਾਲ ਕਰ ਦਿੰਦੇ ਹਾਂ, ਤੇਰੀ ਮਾਂ ਨੂੰ ਫਲਾਂਟੀ ਤੂੰ ਕਿੰਨੇ ਜੰਮਿਆ ਤੈਨੂੰ, ਮਤਲਬ ਏਦਾਂ ਦੀ ਚੀਜ਼ ਸਾਡੇ ਮਨ ਚ ਜਦੋਂ ਸ਼ੁਰੂ ਤੋਂ ਪਾਈ ਗਈ। ਪਰ ਦੂਜੀ ਬੇਨਤੀ ਸਭ ਤੋਂ ਇਹ ਆ ਵੀ ਜੇਕਰ ਅਸੀਂ ਸਹੀ ਹਾਂ ਬਿਲਕੁਲ ਸਾਡਾ ਬਿਲਕੁਲ ਅਸੀਂ ਕਰੈਕਟਰ ਪੱਖੋਂ ਹਰੇਕ ਪੱਖੋਂ ਸਹੀ ਹਾਂ ਤੇ ਫਿਰ ਬੱਚਿਆਂ ਨੂੰ ਡਰ ਹਮੇਸ਼ਾ ਜੀ ਆਟੋਮੈਟਿਕ ਹੀ ਬੱਚਿਆਂ ਤੇ ਬਣ ਜਾਂਦਾ ਜੀ। ਤੇ ਉਹਨੂੰ ਪਤਾ ਮੇਰੇ ਮਾਪੇ ਗਲਤ ਨੀ ਹੈਗੇ, ਇਹਨਾਂ ਦਾ ਬਿਲਕੁਲ ਹਰੇਕ ਪੱਖੋਂ ਸਹੀ ਆ ਤੇ ਜੇ ਮੇਰੇ ਕੋਲ ਗਲਤੀ ਹੋਈ ਤੇ ਮੈਨੂੰ, ਤੇ ਜੇ ਆਪਾਂ ਗਲਤ ਆ ਤੇ ਬੱਚਿਆਂ ਨੇ ਆਪਾਂ ਨੂੰ ਭਾਉਂਗੇ ਕਹਿਣਾ ਵੀ ਤੁਸੀਂ ਕਿਹੜੇ ਸਹੀ। ਉਹ ਸਭ ਤੋਂ ਜ਼ਰੂਰੀ ਉਹ ਸਭ ਤੋਂ ਚੀਜ਼ ਜ਼ਰੂਰੀ ਆ ਵੀ ਅਸੀਂ ਹਰੇਕ ਪੱਖੋਂ ਕਰੈਕਟਰ ਪੱਖੋਂ ਕੋਈ ਇਹੋ ਜਿਹੀ ਗੱਲ ਨਾ ਸਾਡੇ ਚ ਹੋਵੇ ਤੇ ਕਿਰਦਾਰ ਪੱਖੋਂ, ਤੇ ਫਿਰ ਬੱਚਿਆਂ ਤੇ ਡਰ ਬਣੂਗਾ ਹੀ ਬਣੂਗਾ ਜੀ 100%। ਜਿਹੜਾ ਮੇਰਾ ਓਪੀਨੀਅਨ ਆ ਵੀ ਡਰ ਬੱਚਿਆਂ ਤੇ ਬਣੂਗਾ, ਲੇਕਿਨ ਜੇ ਸਾਡੇ ਚ ਕੋਈ ਕਮੀ ਆ ਕੋਈ ਕਤਾਈ ਆ ਤੇ ਫਿਰ ਜੇ ਅਸੀਂ ਬੱਚਿਆਂ ਨੂੰ ਡਾਂਟਾਂਗੇ ਤੇ ਬੱਚੇ ਇੱਕ ਨਾ ਇੱਕ ਦਿਨ ਬੋਲਣਗੇ ਵੀ ਤੁਸੀਂ ਕਿਹੜਾ ਕੰਮ ਕਰਦੇ।
0: ਠੀਕ ਹੈ, ਬਹੁਤ ਸ਼ੁਕਰੀਆ ਸਰ, ਥੈਂਕ ਯੂ। ਬਟ ਇਹਨੂੰ ਮੈਂ ਡਰ ਨਹੀਂ ਕਹਿੰਦਾ, ਇਹਨੂੰ ਕਹਿੰਦੇ ਲੀਡ ਬਾਈ ਐਗਜ਼ਾਮਪਲ। ਇਹ ਡਰ ਤੋਂ ਥੋੜੇ ਡਿਫਰੈਂਟ ਹੈ। ਡਰ ਤਾਂ ਚਲੋ ਇਹ ਹੈ ਕਿ ਜੇ ਅਸੀਂ ਇਹ ਕੰਮ ਕੀਤਾ ਸਾਡੇ ਗਾਲਾਂ ਪੈਣਗੀਆਂ, ਯੂਨੋ ਸਾਡੇ ਤੋਂ ਕੋਈ ਚੀਜ਼ ਸਾਡਾ ਟੋਏ ਟੋਏ ਖੋਇਆ ਜਾਊਗਾ, ਯੇ ਹੈ ਵੋ ਹੈ, ਉਹਨੂੰ ਕਹਿੰਦੇ ਆ ਡਰ। ਜੇ ਇਹ ਹੈ ਕਿ ਤੁਹਾਡੇ ਬੱਚੇ ਨੇ ਤੁਹਾਨੂੰ ਫੋਲੋ ਕਰਨਾ, ਉਹ ਇੱਕ ਬਹੁਤ ਪ੍ਰਾਈਮ ਐਗਜ਼ਾਮਪਲ ਹੈ ਕਿ ਲੀਡ ਬਾਈ ਐਗਜ਼ਾਮਪਲ, ਜੋ ਚਾਹੁੰਦੇ ਹੋ ਤੁਸੀਂ ਤੁਹਾਡੇ ਬੱਚੇ ਕਰ, ਤੁਸੀਂ ਵੀ ਉਸ ਚੀਜ਼ਾਂ ਨੂੰ ਫੋਲੋ ਕਰੋ। ਕਿਉਂਕਿ ਬੱਚੇ ਅਕਸਰ, ਮੈਂ ਇੱਕ ਵੀਡੀਓ ਦੇਖੀ ਉਹ ਨਾ, ਕੋਈ ਲੇਡੀ ਆ ਉਹ ਨਵੀਂ ਨਵੀਂ ਮਾਂ ਬਣੀ, ਉਹ ਕਹਿੰਦੀ ਅਸੀਂ ਹਮੇਸ਼ਾ ਬੱਚੇ ਨੂੰ ਕਹਿਣਾ ਕਿ ਆਈ ਨਹੀਂ ਕਰਨਾ ਆਈ ਨਹੀਂ ਕਰਨਾ, ਕਹਿੰਦੇ ਬੱਚੇ ਨੇ ਗੱਲ ਨਹੀਂ ਸੁਣਨੀ, ਉਹਨੂੰ ਕੀ ਪਤਾ ਲੱਗਣਾ ਬੇਚਾਰਾ ਬੱਚਾ। ਕਹਿੰਦੀ ਜਦੋਂ ਫਿਰ ਅਸੀਂ ਉਹਨੂੰ ਦਿਖਾਉਣਾ ਕਿ ਇਹ ਕਰਨ ਦੀ ਬਜਾਏ ਆਹ ਕਰਨਾ ਸੀ, ਆਪ ਉਹ ਚੀਜ਼ ਕੀਤੀ, ਫਿਰ ਬੱਚਾ ਸਾਡਾ ਗੱਲ ਸੁਣਨ ਲੱਗ ਗਿਆ। ਜੇ ਉਹਨੂੰ ਸਪੋਜ਼ ਕਰੋ ਬੱਚੇ ਨੇ ਕੋਈ ਚੀਜ਼ ਚੱਕ ਕੇ ਸਿੱਟ ਦੇਣੀ ਥੱਲੇ, ਬੱਚੇ ਨੂੰ ਦਿਖਾਉਣਾ ਕਿ ਨਹੀਂ ਉਹ ਚੀਜ਼ ਚੱਕੋ ਆਪਣੇ ਕਿਤੇ ਟੇਬਲ 'ਤੇ ਜਾਂ ਕਿਸੇ ਜਿੱਥੇ ਉਹ ਚੀਜ਼ ਬਿਲੋਂਗ ਕਰਦੀ ਉੱਥੇ ਰੱਖੋ, ਫਿਰ ਆਪ ਰੱਖੋ, ਫਿਰ ਬੱਚਾ ਤੁਹਾਡੀ ਉਹ ਕੀਤੀ ਹੋਈ ਗੱਲ ਨੂੰ ਫੋਲੋ ਕਰਦਾ, ਤੁਹਾਡੇ ਪੈਰਾਂ 'ਤੇ ਤੁਰਦਾ। ਸੋ ਆਈ ਥਿੰਕ ਡਰ ਨਾਲੋਂ ਇਹ ਚੀਜ਼ ਜ਼ਿਆਦਾ ਜ਼ਰੂਰੀ ਹੈ। ਤੁਸੀਂ ਚਾਹੁੰਦੇ ਹੋ ਬੱਚਾ ਰਿਸਪੈਕਟਫੁਲ ਬਣੇ, ਆਪ ਬਣੋ, ਬੱਚਾ ਆਪਣੇ ਆਪ ਬਣੂਗਾ, ਇਹ ਕੋਈ ਡਰ ਨਹੀਂ ਹੈਗਾ। ਇਹ ਤੁਸੀਂ ਰੋਲ ਮਾਡਲ ਬਣ ਰਹੇ ਹੋ ਸਗਾ 'ਤੇ, ਤੁਸੀਂ ਚਾਹੁੰਦੇ ਹੋ ਕਿ ਤੁਹਾਡਾ ਬੱਚਾ ਫਿਊਚਰ 'ਚ ਸਫਾਈ ਰੱਖੇ, ਆਪ ਸਵੇਰੇ ਉੱਠ ਕੇ ਆਪਣਾ ਬੈੱਡ ਬਣਾਓ, ਸੋਫੇ ਤੋਂ ਉੱਠੇ ਹੋ, ਸੋਫੇ 'ਤੇ ਕੋਈ ਕੰਬਲ ਪਿਆ ਉਹਦੀ ਤੈਂ ਤੂੰ ਮਾਰ ਕੇ ਰੱਖੋ, ਘਰ 'ਚ ਜੇ ਆਪ ਗੰਦ ਪਾ ਕੇ ਰੱਖਣਾ ਬੱਚੇ ਨੇ ਕਿੱਥੇ ਸਫਾਈ ਰੱਖਣੀ ਹੈ ਫਿਊਚਰ 'ਚ, ਕਿ ਨਹੀਂ। ਸੋ ਖੈਰ, ਇੱਕ ਤੁਸੀਂ ਯਾਦ ਰੱਖਣਾ ਬੈਸਟ ਵੈਲਿਊ ਬਿਲਡਿੰਗ ਸਪਲਾਈਜ਼ ਨੂੰ, ਜੇ ਤੁਸੀਂ ਕੰਟਰੈਕਟਰ ਹੋ ਰੈਨੋਵੇਸ਼ਨ ਦੇ ਕੰਮ ਦੇ ਵਿੱਚੋਂ, ਬੈਸਟ ਵੈਲਿਊ ਬਿਲਡਿੰਗ ਸਪਲਾਈਜ਼, ਇਹ ਨਵਾਂ ਸਟੋਰ ਖੁੱਲਿਆ 8005 ਡਿਕਸੀ ਰੋਡ ਡਿਕਸੀ ਐਂਡ ਸਟੀਲਸ ਬਿਲਡਿੰਗ ਸਪਲਾਈਜ਼ ਦਾ, ਬਹੁਤ ਹੀ ਹਾਈ ਐਂਡ ਡਿਜ਼ਾਈਨਰ ਅਤੇ ਲਗਜ਼ਰੀ ਸ਼ੋਰੂਮ ਹੈ ਬਿਲਡਿੰਗ ਸਪਲਾਈਜ਼ ਦਾ, ਇੰਨਾ ਹਾਈ ਐਂਡ ਤੁਸੀਂ ਕਦੇ ਦੇਖਿਆ ਨਹੀਂ ਹੋਣਾ। ਪਲੰਬਿੰਗ ਸਪਲਾਈਜ਼, ਐਚਵੈਕ ਮਟੀਰੀਅਲ, ਇਲੈਕਟ੍ਰੀਕਲ ਸਪਲਾਈਜ਼, ਫਲੋਰਿੰਗ ਅਤੇ ਟਾਇਲ ਦੇ ਪ੍ਰੋਡਕਟ, ਡੋਰ ਟ੍ਰਿਮ, ਮੋਲਡਿੰਗ, ਡਰਾਈਵਾਲ, ਇੰਸਟਾਲੇਸ਼ਨ, ਸਾਰਾ ਕੁਝ ਇੱਥੇ ਅਵੇਲੇਬਲ ਹੈ। 6479610585, 6479610585 ਦੇ ਉੱਤੇ ਕਾਲ ਕਰੋ ਅਤੇ ਅੱਖਾਂ ਦੀ ਸਰਜਰੀ ਕਰਾ ਲਓ ਬਈ, ਉਮਰ ਦੇ ਨਾਲ ਨਾਲ ਜ਼ਰੂਰੀ ਹੈ। ਨਿਗਾਹ ਕਮਜ਼ੋਰ ਹੋ ਗਈ, ਤੁਹਾਡੀ ਨਿਗਾਹ ਐਨ ਪਰਫੈਕਟ ਬਣਾ ਦੇਣਗੇ। ਜਦੋਂ ਕਿਸੇ ਦੀ ਨਜ਼ਰ ਧੁੰਦਲੀ ਹੋਣੀ ਸ਼ੁਰੂ ਹੋ ਜਾਵੇ, ਜ਼ਿੰਦਗੀ ਦੇ ਬਹੁਤ ਪਲ ਹੌਲੀ ਹੌਲੀ ਖੋ ਜਾਂਦੇ ਨੇ। ਗੱਡੀ ਚਲਾਉਣੀ ਮੁਸ਼ਕਲ, ਟੀਵੀ ਦੇਖਣਾ ਔਖਾ ਤੇ ਆਪਣੇ ਪਿਆਰਿਆਂ ਦੇ ਚਿਹਰੇ ਵੀ ਸਾਫ਼ ਨਜ਼ਰ ਨਹੀਂ ਆਉਂਦੇ। ਇਸ ਲਈ ਬਹੁਤ ਲੋਕਾਂ ਨੇ LAL ਲਾਈਟ ਐਡਜਸਟੇਬਲ ਲੈਂਸ ਸਰਜਰੀ ਚੁਣੀ ਹੈ। ਇਹ ਪ੍ਰੀਮੀਅਮ ਕੈਟਰੈਕਟ ਸਰਜਰੀ ਮਾੜੀ ਨਜ਼ਰ ਨੂੰ ਵੀ ਕਸਟਮਾਈਜ਼ ਕਰ ਦਿੰਦੀ ਹੈ, ਬਿਲਕੁਲ ਟੇਲਰ ਮੇਡ ਵਿਜ਼ਨ ਪੇਸ਼ੈਂਟ ਦੀ ਲਾਈਫ ਦੇ ਹਿਸਾਬ ਦੇ ਨਾਲ। ਕਈ ਪੇਸ਼ੈਂਟਸ ਕਹਿੰਦੇ ਨੇ ਕਿ ਲਾਈਟ ਐਡਜਸਟੇਬਲ ਲੈਂਸ ਸਰਜਰੀ ਤੋਂ ਬਾਅਦ ਮੇਰੀ ਦੁਨੀਆ ਫਿਰ ਸਾਫ਼ ਹੋ ਗਈ, ਮੈਂ ਫਿਰ ਤੋਂ ਨੋਰਮਲ ਲਾਈਫ ਜੀ ਰਿਹਾ। ਡਰਾਈਵਿੰਗ ਤੋਂ ਲੈ ਕੇ ਰੀਡਿੰਗ ਤੱਕ ਕਲੈਰਿਟੀ ਵਾਪਸ ਆ ਜਾਂਦੀ ਹੈ। ਕਲੀਨਿਕ ਦੇ ਸਰਜਨਸ ਅਤੇ ਸਟਾਫ ਹਰ ਕਦਮ ਤੇ ਗਾਈਡੈਂਸ, ਕੰਫਰਟ ਅਤੇ ਕੇਅਰ ਦਿੰਦੇ ਨੇ ਤਾਂ ਕਿ ਪੂਰੀ ਜਰਨੀ ਸੇਫ, ਸਮੂਥ ਅਤੇ ਕੰਫੀਡੈਂਸ ਦੇ ਨਾਲ ਹੋਵੇ। ਜੇ ਤੁਸੀਂ ਜਾਂ ਤੁਹਾਡੇ ਲਵਡ ਵਨਸ ਕੈਟਰੈਕਟਸ ਦੇ ਨਾਲ ਪਰੇਸ਼ਾਨ ਹੋ ਤਾਂ ਅੱਜ ਹੀ ਕਾਲ ਕਰੋ ਲੂਮੀਆ ਆਫਿਸਿਸ ਇਨ ਵੌਨ, ਡਾਊਨਟਾਊਨ ਟੋਰਾਂਟੋ ਐਂਡ ਬੇਰੀ। ਡਾਕਟਰ ਸੰਘੇੜਾ ਅਤੇ ਡਾਕਟਰ ਖਾਨ ਤੁਹਾਡੀ ਬੋਲੀ ਪੰਜਾਬੀ, ਉਰਦੂ ਅਤੇ ਹਿੰਦੀ ਬੋਲਦੇ ਨੇ। ਹੋਰ ਜਾਣਕਾਰੀ ਲਈ ਈਮੇਲ ਕਰੋ punjabi@lumia.io, punjabi@lumia.io, 289-982-9597, 289-982-9597। ਵੈਰੀ ਗੁੱਡ ਜੀ, 9306। ਹਾਂਜੀ ਸਰ। ਹਾਂਜੀ, ਸਤਿ ਸ਼੍ਰੀ ਅਕਾਲ।
3: ਸਤਿ ਸ਼੍ਰੀ ਅਕਾਲ। ਪ੍ਰੋਗਰਾਮ ਤੇ ਇਹਦੇ ਚ ਨਾ ਜਿਵੇਂ ਮੈਂ ਡਿਸਿਪਲਿਨ ਕਰਨ ਲਈ, ਇੱਕ ਤਾਂ ਪਹਿਲੀ ਗੱਲ ਇਹ ਵੀ ਮੰਕੀ ਸੀ ਮੰਕੀ ਡੂ ਵਾਲਾ ਜਿਹੜਾ ਕੰਮ ਹੈ ਉਹ ਤਾਂ ਪੱਕੀ ਗੱਲ ਹੈ, ਤੇ ਦੂਜਾ ਡਿਸਿਪਲਿਨ ਕਰਨ ਲਈ ਟਾਈਮ ਆਊਟ ਬੱਚਿਆਂ ਨੂੰ ਕਰਦੇ ਰਹੇ ਹਾਂ ਅਸੀਂ ਕਾਰਨਰ ਚ ਪਾ ਕੇ, ਤੇ ਉਹ ਇੰਨਾ ਕੁ ਉਹਨਾਂ ਦੇ ਮਨ ਚ ਉਹਦਾ ਡਰ ਹੁੰਦਾ ਸੀ ਤੇ ਕਈ ਵਾਰੀ ਉਹਨਾਂ ਨੇ ਕੁਛ ਨਾ ਕਰਨਾ ਤੇ ਮੈਂ ਕਹਿਣਾ ਵੀ ਆਈ ਐਮ ਗੋਇੰਗ ਕਾਊਂਟ ਟੂ ਥ੍ਰੀ, ਤੇ ਉਹ 1-2 ਤੇ ਹੀ ਮਤਲਬ ਉਹ ਕੰਮ ਜਿਹੜਾ ਉਹ ਹੋ ਜਾਂਦਾ ਸੀ। ਮੈਨੂੰ ਵੀ ਨੀ ਪਤਾ 3 ਤੋਂ ਬਾਅਦ ਕੀ ਹੋਣਾ ਸੀ, ਸੋ ਦੇ ਡਿਸਕਵਰ ਦੈਟ ਫਾਈਂਡ ਆਊਟ ਵੀ ਕੁਛ ਨੀ ਹੋਣਾ, ਪਰ ਉਹ ਮਤਲਬ ਇੰਨਾ ਕੁ ਉਹਨਾਂ ਨੂੰ ਡਿਸਿਪਲਿਨ ਕਰਨ ਲਈ ਇੰਨਾ ਕੀ ਕਾਫੀ ਹੁੰਦਾ ਸੀ। ਸੋ ਜਿਹੜਾ ਕੁੱਟਣਾ, ਮਾਰਨਾ, ਝਿੜਕਣਾ ਇਹਦੀ ਲੋੜ ਹੀ ਨੀ ਪੈਂਦੀ। ਇੱਕ ਤਾਂ ਲੀਡ ਬਾਏ ਐਗਜ਼ਾਮਪਲ, ਦੂਜਾ ਸੋਸਾਇਟੀ ਚ ਵੀ ਇਹ ਡਰ ਹੈ ਨਾ ਜਿਹੜਾ ਆਪਾਂ ਆਮ ਸੁਣਦੇ ਹਾਂ ਵੀ ਗੱਡੀਆਂ ਚੋਰੀਆਂ ਹੋ ਰਹੀਆਂ ਨੇ, ਫਲਾਨਾ ਹੋ ਰਿਹਾ, ਵੀ ਡਰ ਜੀ ਇੱਥੇ ਕੋਈ ਨੀ। ਉਹ ਚੰਗੀ ਗੱਲ ਹੈ, ਰਾਈਟਸ ਤੇ ਰਿਸਪੋਂਸੀਬਿਲਿਟੀਜ਼ ਨੇ, ਹਿਊਮਨ ਰਾਈਟਸ ਨੇ, ਮਤਲਬ ਉਹ ਹੈ ਤਾਂ ਬੜੀ ਮਾੜੀ ਗੱਲ ਕਿ ਇੰਨੀਆਂ ਚੋਰੀਆਂ ਹੋ ਰਹੀਆਂ ਨੇ ਵੀ ਡਿਸਿਪਲਿਨ ਹੈ ਨੀ, ਪਰ ਉਹਦਾ ਤਰੀਕਾ ਇਹ ਨੀ ਵੀ ਕੁੱਟੀਏ ਮਾਰੀਏ ਜਾਂ ਮਤਲਬ ਅਨਫੇਅਰਲੀ ਕਿਸੇ ਨੂੰ ਟ੍ਰੀਟ ਕਰੀਏ, ਔਰ ਈਵਨ ਇਫ ਇਟ ਇਜ਼ ਮੈਟਰਸ ਆਫ ਕ੍ਰਾਈਮ। ਤੇ ਇਹ ਤਾਂ ਬੱਚਿਆਂ ਦੀ ਗੱਲ ਹੈ, ਬੱਚਿਆਂ ਨੂੰ ਤਾਂ ਮਤਲਬ ਲੀਡ ਬਾਏ ਐਗਜ਼ਾਮਪਲ ਹੀ ਚਾਹੀਦਾ ਜੀ, ਮੇਰੇ ਵਿਚਾਰ ਇਹੀ ਨੇ।
0: ਨਹੀਂ ਬਿਲਕੁਲ ਠੀਕ ਹੈ ਸਰ, ਥੈਂਕ ਯੂ ਸੋ ਮਚ ਫੋਰ ਯੋਰ ਕਾਲ। ਹੁਣ ਜਿਹੜੇ ਲੋਕ ਕੋਈ ਗਲਤੀਆਂ ਕਰਦੇ ਨੇ, ਕੋਈ ਕ੍ਰਾਈਮਸ ਵਿੱਚ ਪੈਂਦੇ ਆ, ਕੀ ਉਹਨਾਂ ਦੀ ਜ਼ਿੰਦਗੀ 'ਚ ਡਰ ਨਹੀਂ ਰਿਹਾ? ਆਮ ਸ਼ੋਰ ਡਰ ਰਿਹਾ ਹੋਊਗਾ, ਬਟ ਹੋ ਸਕਦਾ ਉਹਨਾਂ ਨੂੰ ਉਹ ਸਮਾਂ ਨਹੀਂ ਦਿੱਤਾ ਗਿਆ, ਟਾਈਮ ਨਹੀਂ ਦਿੱਤਾ ਗਿਆ ਪੇਰੈਂਟਸ ਵੱਲੋਂ। ਪੇਰੈਂਟਸ ਆਪ ਹੀ ਤੁਹਾਨੂੰ ਪਤਾ ਹੀ ਹੈ ਕਿੱਦਾਂ ਕਦੇ ਹੋਣਗੇ ਜਿਹੜੇ ਜਿਹਨਾਂ ਦੇ ਬੱਚੇ ਇਹ ਕੰਮ ਕਰ ਰਹੇ ਆ, ਆਈ ਐਮ ਅਸੂਮਿੰਗ। ਸੋ ਓਕੇ, ਨੰਬਰ ਹੈ 9056733337 ਆਪਣਾ, 905-673-3337। ਇੱਕ ਤਾਂ ਤੁਸੀਂ ਯਾਦ ਰੱਖਣਾ ਇੱਕ ਮੈਸੇਜ, ਏਰਨ ਮਿਲਜ਼ ਐਕਿਰਾ ਦਾ, ਗੱਡੀ ਲੈਣੀ ਹੈ ਐਕਿਰਾ ਦੀ ਲਓ, ਏਰਨ ਮਿਲਜ਼ ਐਕਿਰਾ, ਜਗਦੀਪ ਭੱਲਾ, ਕਰਨ ਸ਼ਰਮਾ, 9058285800, 9058285800, ਏਰਨ ਮਿਲਜ਼ ਐਕਿਰਾ ਦੀ ਟੀਮ ਦੇ ਨਾਲ ਸੰਪਰਕ ਕਰੋ। ਤੁਹਾਨੂੰ ਕੁੜਤੇ ਪਜਾਮੇ ਚਾਹੀਦੇ ਆ, ਕੋਟ ਪੈਂਟ ਚਾਹੀਦੇ ਆ, ਕਸਟਮ ਕੱਪੜੇ ਟੋਪ ਦੇ, ਫੈਸ਼ਨ ਆਈ ਕਿਊ ਏਅਰਪੋਰਟ ਡੇਰੀ, ਕੁਈਨ ਕੈਨੇਡੀ, ਮਕਵੀਨ ਮੇਫੀਅਲ, 3 ਲੋਕੇਸ਼ਨਾਂ। ਨੰਬਰ ਹੈ ਫੈਸ਼ਨ ਆਈ ਕਿਊ 9054532225 9054532225। ਤੇ ਗੱਡੀਆਂ ਘਰਾਂ ਦੀ ਇੰਸ਼ੋਰੈਂਸ ਕਰਾਉਣੀ ਹੈ, ਚਾਹੁੰਦੇ ਹੋ ਕਿ ਨਵੀਂ ਯਾਰ ਰੇਟ ਐਸਾ ਘੱਟ ਮਿਲ ਜਾਵੇ ਕਿ ਅਸੀਂ ਵੀ ਯਾਦ ਰੱਖੀਏ, ਤਾਂ ਮੈਂਡੀ ਗਿੱਲ ਨੂੰ ਕਾਲ ਕਰੋ। ਮੈਂਡੀ ਦਾ ਨੰਬਰ ਹੈ 6479295 09। ਬਹੁਤ ਵੱਡੇ ਵੱਡੇ ਡਿਸਕਾਊਂਟ, 6479295909। ਤੇ ਬਈ ਡਕਟ ਕਲੀਨਿੰਗ ਕਰਾ ਲਓ ਪਲੀਜ਼। ਪਤਾ ਨਹੀਂ ਕਿਉਂ ਆਪਾਂ ਇੰਨਾ ਡਿਲੇ ਕਰਦੇ ਹਾਂ, ਆਪਣੀ ਡਕਟ ਕਲੀਨਿੰਗ ਕਰਾਓ ਵਧੀਆ ਯਾਰ, ਘਰ ਦੇ ਵਿੱਚ ਸਾਫ਼ ਸੁਥਰੀ ਹਵਾ ਹੋਵੇ। ਸੋ ਡਕਟ ਕਲੀਨਿੰਗ ਕਰਾਉਣ ਲਈ ਅਸੀਂ ਤੁਹਾਨੂੰ ਇੱਕੋ ਇੱਕ ਨੰਬਰ ਦਿੰਦੇ ਹੁੰਦੇ ਹਾਂ, 5 Rivers ਡਕਟ ਕਲੀਨਿੰਗ, ਬਹੁਤ ਰੀਜ਼ਨੇਬਲ ਰੇਟ, ਅਤੇ ਤੁਹਾਡੀ ਫਰਨੈਸ ਮੇਨਟੇਨ ਰਹੂਗੀ, ਲੰਬਾ ਸਮਾਂ ਚੱਲੇਗੀ, ਬੱਚੇ ਬਜ਼ੁਰਗ ਘਰ 'ਚ ਨੇ ਬਿਮਾਰ ਨਹੀਂ ਹੋਣਗੇ, ਕਿਉਂਕਿ ਨਹੀਂ ਤਾਂ ਡਸਟ ਹੀ ਡਸਟ ਹੁੰਦੀ ਹੈ। ਸੋ ਡਕਟ ਕਲੀਨਿੰਗ ਲਈ ਇੱਕੋ ਇੱਕ ਨਾਮ, 4376887750, 4376887750, 5 Rivers ਡਕਟ ਕਲੀਨਿੰਗ। ਅਤੇ ਆਲਵੇ ਰੂਫਰਸ, ਨਵੀਂ ਰੂਫ ਲਗਵਾਉਣੀ ਹੈ, ਰੂਫ ਦੀ ਰਿਪੇਅਰ ਹੈ, ਰੂਫ ਵੀ ਜੇ ਲੀਕ ਹੋ ਗਈ ਘਰ ਨੂੰ ਪਤਾ ਕਿੰਨਾ ਨੁਕਸਾਨ ਪਹੁੰਚਦਾ, ਇਹ ਤੁਹਾਨੂੰ ਰਿਟਨ ਦੇ ਵਿੱਚ ਵਾਰੰਟੀ ਦੇ ਰਹੇ ਨੇ, ਫੁੱਲੀ ਇੰਸ਼ੋਰਡ ਕੰਪਨੀ ਹੈ ਆਲਵੇ ਰੂਫਰਸ, ਦੂਰ ਦੂਰ ਤੱਕ GTH ਵੀ ਕੰਮ ਕਰਦੇ ਆ, ਅਤੇ ਲੰਡਨ ਗੁਲਫ ਕਿਚਨਰ ਉੱਥੇ ਤੱਕ ਵੀ ਜਾਂਦੇ ਨੇ। 6475050943 6475050943 ਤੇ ਹਰਪ੍ਰੀਤ ਸੈਣੀ ਜੀ ਇੱਕ ਵਾਰ ਫਿਰ ਸਾਡੇ ਨਾਲ ਨੇ, ਹਰਪ੍ਰੀਤ ਵੈਲਕਮ ਅਗੇਨ।
4: ਥੈਂਕ ਯੂ ਸੋ ਮਚ ਨਵੀ। ਸੋ ਨਵੀ ਜਿੱਦਾਂ ਅਸੀਂ ਪਹਿਲਾਂ ਗੱਲ ਕਰ ਰਹੇ ਸੀਗੇ ਫਾਈਨੈਂਸ਼ੀਅਲ ਪਲੈਨਿੰਗ ਦੇ, ਆਪਾਂ ਟਿਪਸ ਦੀ ਗੱਲ ਕੀਤੀ ਸੀਗੀ, ਰਿਸਕ ਮੈਨੇਜਮੈਂਟ, ਸੇਵਿੰਗ ਅਕਾਊਂਟਸ, ਸੋ ਉਹਨਾਂ ਦੀ ਕੋਈ ਵੀ ਤੁਹਾਨੂੰ ਇਨਫੋਰਮੇਸ਼ਨ ਚਾਹੀਦੀ ਹੋਵੇ ਨੰਬਰ ਹੈਗਾ ਜੀ 416-817-6500, ਜਿੱਥੇ ਆਪਾਂ ਇਹਨਾਂ ਸਾਰੀਆਂ ਸਰਵਿਸਿਸ ਦੀ ਗੱਲ ਕੀਤੀ ਹੈਗੀ। ਉੱਥੇ ਮੈਂ ਜ਼ਰੂਰ ਦੱਸੂਗੀ ਕਿ ਜਿੰਨੇ ਵੀ ਸਾਡੇ ਲਿਸਨਰਸ ਹੈਗੇ ਆ, ਅਗਰ ਕੋਈ ਵੀ ਫਾਈਨੈਂਸ਼ੀਅਲ ਇੰਡਸਟਰੀ ਨੂੰ ਜੁਆਇਨ ਕਰਨਾ ਚਾਹੁੰਦੇ ਆ, ਤੁਸੀਂ ਸਾਡੀ ਟੀਮ ਦੇ ਮੈਂਬਰ ਬਣਨਾ ਚਾਹੁੰਦੇ ਆ, ਤੁਸੀਂ ਟੌਪ ਚੋਇਸ ਇੰਸ਼ੋਰੈਂਸ ਨੂੰ ਜੁਆਇਨ ਕਰਨਾ ਚਾਹੁੰਦੇ ਆ, ਤੁਹਾਡੇ ਕੋਲ ਆਲਰੇਡੀ ਲਾਇਸੈਂਸ ਹੈਗਾ ਜਾਂ ਤੁਸੀਂ ਲਾਇਸੈਂਸ ਦੇ ਬਾਰੇ ਫਾਈਂਡ ਆਊਟ ਕਰਨਾ ਹੈਗਾ, ਇੱਕ ਵਾਰ ਜ਼ਰੂਰ ਤੁਸੀਂ ਕਾਲ ਕਰਕੇ ਸਾਡਾ ਆਫਿਸ ਵਿਜਿਟ ਕਰ ਸਕਦੇ ਆ, ਪੂਰੀ ਡਿਟੇਲ ਇਨਫੋਰਮੇਸ਼ਨ ਲੈ ਸਕਦੇ ਆ। ਬ੍ਰੋਕਰੇਜ ਹੋਣ ਕਰਕੇ ਆਲਮੋਸਟ ਸਾਰੀਆਂ ਮੇਜਰ ਇੰਸ਼ੋਰੈਂਸ ਕੰਪਨੀਜ਼ ਦੇ ਨਾਲ ਆਪਾਂ ਡੀਲ ਕਰਦੇ ਹਾਂ, ਤੇ ਅਗਰ ਤੁਸੀਂ ਤੁਹਾਨੂੰ ਕੋਈ ਟ੍ਰੇਨਿੰਗ ਦਾ ਇਸ਼ੂਜ਼ ਆ ਰਿਹਾ ਹੈਗੇ ਆ, ਕੋਈ ਪ੍ਰੋਪਰ ਆਫਿਸ ਸਟਰਕਚਰ ਚਾਹੀਦਾ ਹੈਗਾ, ਉਹਦੇ ਰਿਗਾਰਡਿੰਗ ਵੀ ਤੁਸੀਂ ਸਾਡੇ ਆਫਿਸ ਨੂੰ ਵਿਜਿਟ ਕਰ ਸਕਦੇ ਆ। ਸੋ ਨੰਬਰ ਹੈਗਾ ਜੀ 416-817-6500, ਆਫਿਸ ਲੋਕੇਟਡ ਹੈਗਾ ਮੈਕਵੀਨ ਐਂਡ ਮੇਫੀਲਡ ਡਰਾਈਵ ਦੇ ਉੱਪਰ, 11675 ਮੈਕਵੀਨ ਡਰਾਈਵ, ਯੂਨਿਟ ਨੰਬਰ 6, ਟੌਪ ਚੋਇਸ ਇੰਸ਼ੋਰੈਂਸ ਦਾ ਆਫਿਸ, ਤੇ ਨੰਬਰ ਮੇਰਾ ਅਗੇਨ 416-817-6500,
0: 416-817-6500, 416-817-6500, 416-817-6500. ਹਰਪ੍ਰੀਤ ਥੈਂਕ ਯੂ ਸੋ ਮਚ,
4: ਥੈਂਕ ਯੂ ਜੀ,
0: ਟੇਕ ਕੇਅਰ। ਸੋ ਪ੍ਰੋਗਰਾਮ ਹੈ ਪੰਜਾਬੀ ਰਾ, ਬੱਚਿਆਂ ਨੂੰ ਮੈਂ ਨਹੀਂ ਕਹਿੰਦਾ ਕਿ ਡਰ ਨਾਲ ਪਾਲੋ, ਥੋੜ੍ਹੇ ਜਿਹਾ ਯਾਰ ਆਪ ਉੱਦਾਂ ਦੇ ਬਣੋ ਜਿੱਦਾਂ ਦੇ ਤੁਸੀਂ ਚਾਹੁੰਦੇ ਸਾਡੇ ਬੱਚੇ ਬਣਨ। ਸਿੰਪਲ ਪੇਰੈਂਟਿੰਗ ਐਡਵਾਈਸ ਹੈ, ਮੈਂ ਕੋਈ ਬੜਾ ਕੋਈ ਮਾਹਰ ਨਹੀਂ, ਬਟ ਜਸਟ ਮੈਨੂੰ ਲੱਗਦਾ ਇਹ ਚੀਜ਼ ਕੰਮ ਕਰੇਗੀ। ਪੈਰਾਡਾਈਸ ਡਿਵੈਲਪਮੈਂਟਸ ਵਾਲਿਆਂ ਦੇ ਨਵੇਂ ਘਰ ਨੇ, ਤੁਸੀਂ paradisedevelopments.com ਤੇ ਜਾਓ ਤੇ ਨਵੇਂ ਘਰਾਂ ਦੀ ਜਾਣਕਾਰੀ ਤੁਸੀਂ ਜ਼ਰੂਰ ਜ਼ਰੂਰ ਜ਼ਰੂਰ ਲਓ ਯਾਰ। ਪੈਰਾਡਾਈਸ ਡਿਵੈਲਪਮੈਂਟਸ ਨੇ ਪ੍ਰਾਈਸਾਂ ਐਸੀਆਂ ਕੱਢੀਆਂ ਕਿ ਬੰਦਾ ਕਹਿੰਦਾ ਵਾਹ ਬਈ ਵਾਹ, ਗੱਡੀ ਜਲਦੀ ਤੋਂ ਜਲਦੀ ਲੈ ਲਵੋ ਹੁਣ ਜੇ ਮਿਲਦੀ ਹੈ ਪੈਰਾਡਾਈਸ ਵਾਲਿਆਂ ਕੋਲ। ਸੋ ਆ ਚੱਕੋ ਤੇ ਮੈਸੇਜ ਵੀ ਤੁਸੀਂ ਸੁਣੋ। ਹੁਣ ਲਓ ਮੌਕਾ HST ਰੀਬੇਟਸ ਅਤੇ ਵੱਡੀਆਂ ਬਚਤਾਂ ਦਾ। ਸੀਮਤ ਸਮੇਂ ਲਈ ਪੈਰਾਡਾਈਸ ਡਿਵੈਲਪਮੈਂਟਸ ਲੈ ਕੇ ਆਏ ਹਨ ਟਾਊਨ ਹੋਮਸ ਅਤੇ ਡੀਟੈਚ ਘਰ। ਸੈਲਿੰਗ ਨਾਓ ਸਿਰਫ $649,990 ਤੋਂ। ਮਿਲਟਨ, ਬ੍ਰੈਂਪਟਨ, ਵਿਟਬੀ, ਸੀਟਨ ਅਤੇ ਅਰੋਰਾ ਦੇ ਵਿੱਚ ਫਲੈਕਸੀਬਲ ਕਲੋਜ਼ਿੰਗਸ ਸਿਰਫ 5 ਮਹੀਨੇ ਤੋਂ ਲੈ ਕੇ 18 ਮਹੀਨਿਆਂ ਤੱਕ। ਹੋਰ ਜਾਣਕਾਰੀ ਲਈ ਅੱਜ ਹੀ ਸੰਪਰਕ ਕਰੋ, ਕਾਲ ਕਰੋ 905-840-7135, 905-840-7135 ਜਾਂ ਟੈਕਸਟ ਮੈਸੇਜ ਕਰੋ 416-450-6680-416-450-6680 ਜਾਂ ਈਮੇਲ ਕਰੋ sales@paradisedevelopments.com। ਵਧੇਰੇ ਜਾਣਕਾਰੀ ਲਈ ਵਿਜ਼ਿਟ ਕਰੋ paradisedevelopments.com।
5: ਵਨ ਟਾਈਮ ਇਨਵੈਸਟਮੈਂਟ ਲਾਈਫ ਟਾਈਮ ਮਨੀ ਮੇਕਰ। ਅੱਜ ਅਸੀਂ ਤੁਹਾਡੇ ਲਈ ਇੱਕ ਖੂਬਸੂਰਤ ਕੋਟੇ ਲੈ ਕੇ ਆਏ ਹਾਂ ਜਿਹੜੀ ਕਿ ਮਸਕੋਕਾ ਦੇ ਵਿੱਚ ਲੋਕੇਟਡ ਹੈ। 1.5 ਏਕੜ ਤੋਂ ਲੈ ਕੇ 2 ਏਕੜ ਦੇ ਵਿੱਚ ਬਣੀ ਹੋਈ ਹੈ। 2023 ਦੀ ਬਿਲਟ ਹੈ। 3 ਬੈਡਰੂਮ, 2.5 ਵਾਸ਼ਰੂਮ ਨੇ। ਮੇਨ ਫਲੋਰ ਤੇ ਲਿਵਿੰਗ ਡਾਇਨਿੰਗ ਤੇ ਫੈਮਿਲੀ ਏਰੀਆ ਨੇ। ਪਲੱਸ ਇਹ ਏਅਰਬਿੰਡ ਤੇ ਪਿਛਲੇ 2 ਸਾਲ ਤੋਂ ਬਿਜ਼ਨਸ ਕਰ ਰਹੀ ਹੈ। 2025 ਦੇ ਵਿੱਚ $90,000 ਦਾ ਪਲੱਸ ਇਹਨੇ ਬਿਜ਼ਨਸ ਕੀਤਾ ਹੈ ਏਅਰਬਿੰਡ ਤੋਂ। ਸਿਰਫ 5 ਮਿੰਟ ਦੀ ਡਰਾਈਵ ਦੇ ਉੱਪਰ ਬੀਚ ਹੈ, 15 ਮਿੰਟ ਦੀ ਡਰਾਈਵ ਦੇ ਉੱਤੇ ਡਾਊਨ ਟਾਊਨ ਹੰਟਸਵਿਲ ਨੇ, 15 ਮਿੰਟ ਦੀ ਡਰਾਈਵ ਤੇ ਗੋਲਫ ਕੋਰਸ ਹੈ। ਜੇ ਤੁਸੀਂ ਇਸ ਕੋਟੇ ਨੂੰ ਦੇਖਣਾ ਚਾਹੁੰਦੇ ਹੋ, ਇਸ ਕੋਟੇ ਨੂੰ ਬਾਏ ਕਰਨਾ ਚਾਹੁੰਦੇ ਹੋ, ਰਾਈਟ ਵੇ ਕਾਲ 416-265-2222, ਜੇ ਗੰਡਮ ਕਾਲ 416-265-2222।
6: Another Don clean with the Don Dux.
7: Oh, he's doing dishes with Dawn Platinum.
8: The only soap trusted to save wildlife affected by oil.
7: And Platinum removes up to 99% of grease and food residue, so he doesn't have to work so hard.
8: Well, flap my wings. What'll he do with all that unused elbow grease?
7: Organize the fridge, the spice rack, the junk drawer.
8: What are you quacking on about? He's gonna make enchiladas.
7: More dishes? That's giving this duck goosebumps.
6: Dawn Platinum, the better grease getter.
9: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.

0: ਕਿ ਤੁਸੀਂ ਵੀ ਇਨਵੈਸਟਮੈਂਟ ਦੇ ਇਸ ਦੌਰ 'ਚ ਪ੍ਰਾਪਰਟੀ 'ਚ ਇਨਵੈਸਟ ਕਰਨਾ ਚਾਹੁੰਦੇ ਹੋ, ਕਿ ਤੁਸੀਂ ਵੀ ਪ੍ਰੋਫਿਟੇਬਲ ਆਊਟਕਮ ਲਈ ਪ੍ਰਾਪਰਟੀ ਲੱਭ ਰਹੇ ਹੋ, ਫਿਰ ਫੇਅਰ ਡੀਲ ਰਿਅਲਟੀ ਰਿਪ੍ਰੈਜ਼ੈਂਟਸ ਆਊਟਸਟੈਂਡਿੰਗ ਫਾਰਮ ਹਾਊਸ, 28 ਏਕਰ ਲੈਂਡ ਵਿਦ 2 ਰੋਡ ਫਰੰਟੇਜਸ, ਡਬਲ ਕਾਰ ਗਰਾਜ, ਗ੍ਰੀਨ ਹਾਊਸ ਐਂਡ ਵਰਕਸ਼ਾਪ, ਇਹ ਨਹੀਂ 407-418 ਹਾਈਵੇ ਤੋਂ ਸਿਰਫ 1 ਕਿਲੋਮੀਟਰ ਦੀ ਦੂਰੀ ਤੇ। ਫਾਰ ਬੈਸਟ ਇਨਵੈਸਟਮੈਂਟਸ ਕਾਲ ਦ ਬੈਸਟ ਟੀਮ, ਫੇਅਰ ਡੀਲ ਰਿਅਲਟੀ, ਬ੍ਰੋਕਰ ਆਫ ਰੈਕਡ ਹਰਦੀਪ ਪੰਦੇਵ, ਐਂਡ 905-671-2000।
1: To your favorite radio show, Radio Awaz, the voice, Zindabad, Zindabad. For advertising, please call 416-518-3200.
2: ਜੇ ਟਾਈਮ ਦੀ ਸੇਵਿੰਗ ਕਰਨਾ ਚਾਹੁੰਦੇ ਹੋ ਤਾਂ ਪਹੁੰਚੋ ਆਲ ਟਰੱਕ ਲਿਊਬ ਐਂਡ ਵਾਸ਼ ਲਿਮਿਟਡ, ਜਿੱਥੇ ਤੁਸੀਂ ਟਰੱਕ ਵਾਸ਼, ਟਰੱਕ ਆਇਲ ਚੇਂਜ ਤੇ ਰਿਪੇਅਰ ਇੱਕ ਹੀ ਰੂਫ ਥੱਲੇ ਕਰਾ ਸਕਦੇ ਹੋ। ਇੱਥੇ ਬਹੁਤ ਸਾਰੇ ਸਪੈਸ਼ਲ ਆਫਰਸ ਚੱਲ ਰਹੇ ਨੇ, ਜਿਵੇਂ ਆਇਲ ਚੇਂਜ ਨਾਲ ਟਰੱਕ ਵਾਸ਼ ਸਿਰਫ $45, ਤੁਸੀਂ ਕੈਡ ਦੀਆਂ ਬੈਟਰੀਆਂ ਵਿਦ ਇੰਸਟਾਲੇਸ਼ਨ ਚੇਂਜ ਕਰਾ ਸਕਦੇ ਹੋ ਐਟ $850, ਸਾਰੀਆਂ ਰੀਅਰ ਡਰਮ ਐਂਡ ਰੀਅਰ ਬ੍ਰੇਕ ਚੇਂਜ ਐਟ $750, ਐਂਡ ਏਸੀ ਰੀਚਾਰਜ ਇਜ ਐਟ ਜਸਟ $180. ਸੋ ਰੀਚ ਆਊਟ ਟੂ ਦੈਮ, ਕਾਲ ਐਟ 905-452-9955. ਇਹਨਾਂ ਦਾ ਐਡਰੈਸ ਹੈ 71 ਸਟੈਫਰਡ ਡਰਾਈਵ, ਬਰੈਂਪਟਨ, ਤੇ ਰਾਈਟ ਨਾਓ ਇਹ ਹਾਇਰਿੰਗ ਵੀ ਕਰ ਰਹੇ ਨੇ। ਜੇ ਤੁਹਾਨੂੰ ਟਰੱਕ ਮਕੈਨਿਕ ਦਾ ਕੋਈ ਐਕਸਪੀਰੀਅੰਸ ਹੈ, ਯੂ ਕੈਨ ਕਾਲ ਦੈਮ, ਦੇਅਰ ਨੰਬਰ ਇਜ 905-452-9955.
3: ਹੁਣ ਘਰ ਦੇ ਇਲੈਕਟ੍ਰੋਨਿਕ ਸਮਾਨ ਦੀ ਸਰਵਿਸ ਹੋ ਗਈ ਹੈ ਬਿਲਕੁਲ ਟੈਂਸ਼ਨ ਫ੍ਰੀ। ਅਪਲਾਈਸ ਟੂ ਫਿਕਸ ਹੈ ਤੁਹਾਡਾ ਭਰੋਸੇਯੋਗ ਸਰਵਿਸ ਪਾਰਟਨਰ, ਫ੍ਰਿਜ, ਅਵਨ, ਚੁੱਲਾ, ਡਿਸ਼ਵਾਸ਼ਰ, ਵਾਸ਼ਿੰਗ ਮਸ਼ੀਨ ਜਾਂ ਡਰਾਇਰ, ਸਾਰੇ ਇਲੈਕਟ੍ਰੋਨਿਕ ਸਮਾਨ ਦੀ ਸਰਵਿਸ ਇੱਕ ਹੀ ਥਾਂ, ਤਜਰਬੇਕਾਰ ਟੈਕਨੀਸ਼ੀਅਨ, ਸਰਵਿਸ ਸਿਰ ਕੰਮ ਦਾ ਵਾਦਾ। ਅਪਲਾਈਸ ਟੂ ਫਿਕਸ ਹੁਣੇ ਕਾਲ ਕਰੋ ਹਰਵਿੰਦਰ 647-407-1470, 647-407-1470। ਤੁਹਾਡੇ ਘਰ ਦਾ ਇਲੈਕਟ੍ਰੋਨਿਕ ਸਮਾਨ ਹੁਣ ਰਹੇ ਹਮੇਸ਼ਾ ਫਿਟ।
4: ਰੀਅਲ ਐਸਟੇਟ ਦੀ ਦੁਨੀਆ ਵਿੱਚ ਆਓ, ਆਪਣੇ ਸੁਪਨਿਆਂ ਨੂੰ ਸੱਚ ਕਰ ਵਿਖਾਓ, ਫੇਅਰਡੀਲ ਰਿਐਲਿਟੀ ਇੰਕ ਬ੍ਰੋਕਰੇਜ ਨਾਲ ਹੱਥ ਮਿਲਾਓ,
5: ਰੀਅਲ ਐਸਟੇਟ ਦੀਆਂ ਬਰੀਕੀਆਂ ਸਿੱਖੋ ਤੇ ਕੰਪਨੀ ਵੱਲੋਂ ਕਲਾਇੰਟਸ ਲੀਡਸ ਵੀ ਪਾਓ।
4: ਫੇਅਰਡੀਲ ਰਿਐਲਿਟੀ ਇੰਕ ਬ੍ਰੋਕਰੇਜ ਨਵੇਂ ਏਜੰਟ ਹਾਇਰ ਕਰ ਰਹੇ ਨੇ,
5: ਅੱਜ ਹੀ ਕਾਲ ਕਰੋ ਫੇਅਰਡੀਲ ਦੇ ਬ੍ਰੋਕਰ ਆਫ ਰਿਕਾਰਡ ਹਰਦੀਪ ਪੰਦੇਰ ਨੂੰ
4: 905-671-2000, 905-671-2000।
5: ਫੇਅਰਡੀਲ ਨਾਲ ਹੱਥ ਮਿਲਾਓ, ਆਪਣੇ ਸੁਪਨਿਆਂ ਨੂੰ ਸੱਚ ਕਰ ਵਿਖਾਓ।
6: ਘਰ ਨੂੰ ਘਰ ਬਣਾਉਂਦਾ ਕੰਫਰਟੇਬਲ ਫਰਨੀਚਰ, ਤੇ ਜਦੋਂ ਫਰਨੀਚਰ ਦੀ ਗੱਲ ਆਉਂਦੀ ਹੈ ਤੇ ਫਿਰ ਯਾਦ ਆਉਂਦੇ ਨੇ ਕਾਸਾ ਫਰਨੀਚਰ ਵਾਲੇ, ਜੋ ਹੈ ਸਭ ਤੋਂ ਪੁਰਾਣੀ ਤੇ ਭਰੋਸੇਮੰਦ ਫਰਨੀਚਰ ਦੀ ਦੁਕਾਨ। ਜੀ ਹਾਂ, ਇੱਥੇ ਤੁਹਾਨੂੰ ਮਿਲਦਾ ਹੈ ਕਸਟਮ ਸੋਫਾ, ਲੈਦਰ ਸੋਫਾ, ਸੋਫੇ, ਡਬਲ ਬੈਡ, ਮੈਟ੍ਰੈਸ ਤੇ ਪੂਰੇ ਘਰ ਦਾ ਸਾਰਾ ਫਰਨੀਚਰ, ਉਹ ਵੀ ਵਾਜਿਬ ਰੇਟਾਂ ਤੇ। ਸੋ ਅੱਜ ਹੀ ਪਹੁੰਚੋ ਕਾਸਾ ਫਰਨੀਚਰ, 120 ਡੈਲਟਾ ਪਾਰਕ ਬੁਲੇਵਾਰਡ, ਬ੍ਰੈਂਪਟਨ। ਇਹਨਾਂ ਦੀ ਇੱਕ ਹੋਰ ਲੋਕੇਸ਼ਨ ਹੈ ਸੋਫਾ ਮਾਰਟ, 24 ਰੀਗਨ ਰੋਡ, ਬ੍ਰੈਂਪਟਨ। ਜ਼ਿਆਦਾ ਜਾਣਕਾਰੀ ਲਈ ਕਾਲ ਕਰੋ ਪਰਮਜੀਤ ਹੋਰਾਂ ਨੂੰ 905-803-8056, 905-803-8056।
7: ਕੈਨੇਡਾ ਰੈਵਨਿਊ ਏਜੰਸੀ ਯਾਨੀ ਕਿ CRA ਬਿਨਾਂ ਕਿਸੇ ਕੋਰਟ ਜਜਮੈਂਟ ਤੋਂ ਤੁਹਾਡੇ ਬੈਂਕ ਅਕਾਊਂਟ ਨੂੰ ਸੀਜ਼ ਜਾਂ ਫ੍ਰੀਜ਼ ਕਰ ਸਕਦੇ ਹੈ। ਤੁਸੀਂ CRA ਦੇ ਕਰਜ਼ੇ ਨੂੰ ਲੀਗਲੀ ਮਾਫ ਕਰਵਾ ਸਕਦੇ ਹੋ। ਫਾਰ ਮੋਰ ਇਨਫੋਰਮੇਸ਼ਨ ਕਾਲ DCAF
8: 905-908-2499, 905-908-2499 ਔਰ ਵਿਜ਼ਿਟ 411debt.ca। ਸਮ ਕੰਡੀਸ਼ਨਸ ਅਪਲਾਈ।
9: ऑटो ओनर्स, क्या आप ज्यादा इंश्योरेंस प्रीमियम पे कर रहे हैं या फिर नया ड्राइवर ऐड करने के बाद आपका इंश्योरेंस प्रीमियम बहुत बढ़ गया है? अगर आपके पास जी या G2 लाइसेंस है और कनाडा में 3 सालों का इंश्योरेंस एक्सपीरियंस है तो टेंशन मत लीजिए।
10: ऑल स्टेट इंश्योरेंस के दीक्षा गुलेरिया को आज ही कॉल करें, जो आपको अच्छा प्रीमियम, ऑनेस्ट एडवाइस और ग्रेट सर्विस भी देंगे। अपनी होम और ऑटो इंश्योरेंस का पैकेज बनवाएं और अप टू 30% तक बचाएं। ऑल स्टेट इंश्योरेंस के दीक्षा गुलेरिया 6476562810, that is 6476562810।
11: ਡਰਾਈਵ ਕਰ ਰਹੇ ਹੋ? ਸ਼ੋ ਨੂੰ ਇੰਜੋਏ ਕਰ ਰਹੇ ਹੋ? ਕੁਝ ਭੁੱਲ ਰਹੇ ਹੋ?
12: ਡਰਾਈਵਿੰਗ ਲਾਇਸੈਂਸ?
11: ਨੋ।
12: ਪੁਲਿਸ ਆਫਿਸਰ?
11: ਨੋ ਨੋ।
12: ਟ੍ਰੈਫਿਕ ਲਾਇਸੈਂਸ?
11: ਨੋ।
12: ਦੈਨ
13: ਡਾਇਮੰਡ ਇੰਸ਼ੋਰੈਂਸ ਤੇ ਪਵਨ ਕੌਰ ਗਿੱਲ ਦਾ ਇਹ ਮੈਸੇਜ। ਮੋਸਟ ਆਫ ਇੰਟਰੀਅਨਸ ਇਗਨੋਰ ਕਰ ਰਹੇ ਹਨ ਆਪਣੀ ਆਟੋ ਇੰਸ਼ੋਰੈਂਸ ਰਿਨਿਊਅਲ ਜਾਂ ਆਪਣੇ ਰੇਟ ਨੂੰ ਚੈੱਕ ਕਰਨ ਲਈ। ਅੱਜ ਹੀ ਕਾਲ ਕਰੋ 30 ਤੋਂ ਵੱਧ ਕੰਪਨੀਜ਼ ਨਾਲ ਕੰਮ ਕਰ ਰਹੇ ਪਵਨ ਕੌਰ ਗਿੱਲ। 3 ਮਿੰਟ ਦੇ ਵਿੱਚ 300 ਤੋਂ ਲੈ ਕੇ 1500 ਤੱਕ ਸਾਲ ਦੀ ਇੰਸ਼ੋਰੈਂਸ ਕੱਟ ਸਕਦੀ ਹੈ ਆਟੋ, ਹੋਮ ਔਰ ਇਨਵੈਸਟਮੈਂਟ ਪ੍ਰਾਪਰਟੀਜ਼ ਦੀ। 647-325-9900, 6473259100, पवन कौर गिल फ्रॉम डायमंड इंश्योरेंस।
14: जिंदगी एक सफर है सुहाना।
13: ਕੀ ਤੁਸੀਂ ਕੈਨੇਡਾ ਵਿੱਚ ਸਟੂਡੈਂਟ ਵੀਜ਼ਾ ਦੇ ਉੱਤੇ, ਵਰਕ ਪਰਮਿਟ ਤੇ ਆਏ ਹੋਏ ਹੋ, ਜਾਂ ਤੁਸੀਂ ਕੈਨੇਡੀਅਨ ਸਿਟੀਜ਼ਨ ਜਾਂ PR ਹੋਲਡਰ ਹੋ, ਆਪਣੇ ਦੋਸਤ, ਰਿਸ਼ਤੇਦਾਰ ਤੇ ਮਿੱਤਰਾਂ ਨੂੰ ਅਗਰ ਵਿਜ਼ਿਟਰ ਜਾਂ ਟੂਰਿਸਟ ਵੀਜ਼ਾ ਤੇ ਕੈਨੇਡਾ ਕੈਨੇਡਾ ਬੁਲਾਉਣਾ ਚਾਹੁੰਦੇ ਹੋ ਤਾਂ ਪਰਖਿਆ ਤੇ ਭਰੋਸੇ ਵਾਲਾ ਨਾਮ ਪੰਜਾਬ ਵਿੱਚ ਸਭ ਤੋਂ ਵੱਧ ਸਕਸੈਸ ਰੇਟ ਦੇ ਨਾਲ ਈਜ਼ੀ ਵੀਜ਼ਾ ਵਿਜ਼ਟਰ ਵੀਜ਼ਾ ਕੈਨੇਡਾ ਦਾ ਲਗਵਾ ਕੇ ਦੇ ਰਹੇ ਹਨ ਵਧੇਰੇ ਜਾਣਕਾਰੀ ਲਈ ਈਜ਼ੀ ਵੀਜ਼ਾ 9592200095992200 ਤੇ ਅੱਜ ਹੀ ਕਾਲ ਕਰਕੇ ਆਪਣੀ ਅਪਾਇੰਟਮੈਂਟ ਬਣਾਓ
15: ਸੁਣੋ ਜੀ ਕਿੱਥੇ ਹੋ 11:30 ਹੋ ਗਿਆ ਰਾਤ ਦੀ ਘਰੇ ਨਹੀਂ ਆਉਣਾ ਅੱਜ
10: ਮੈਂ ਸੇਵਿੰਗ ਕਰ ਰਿਹਾ ਨਾਲੇ ਗਰੋਸਰੀ ਖਰੀਦ ਰਿਹਾ ਨਜ਼ਾਰਾ ਆ ਰਿਹਾ ਹੈਗਾ
15: ਝੂਠ ਬੋਲਣ ਦੀ ਆਦਤ ਨਹੀਂ ਕੀ ਤੁਹਾਡੀ ਰਾਤ ਨੂੰ 11:30 ਕਿਹੜਾ ਗਰੋਸਰੀ ਸਟੋਰ ਖੁੱਲਾ ਹੋਇਆ
10: ਫਰੈਸ਼ ਗਰੋਸਰੀ ਡਿਪੂ ਰਾਤ ਦੇ 12 ਵਜੇ ਤੱਕ ਖੁੱਲਦੇ ਨੇ ਜਿਨ੍ਹਾਂ ਦਾ ਕਹਿੰਦੇ ਇੱਕ ਡੋਰ ਤੋਂ ਵੜੋ ਦੂਜੇ ਤੋਂ ਨਿਕਲੋ ਸੇਵਿੰਗ 100 ਡਾਲਰ ਦੀ 905-458-1331 ਸਟੇਪਲ ਬੁਸ਼ ਸਟੋਰ ਰੂਮ ਤੇ ਸਟੇਪਲ ਬੁਸ਼ ਦਾ ਇੰਟਰਸੈਕਸ਼ਨ ਫਰੈਸ਼ ਗਰੋਸਰੀ ਡਿਪੂ 905-458-1300
16: ਛੋਟਾ ਮੋਟਾ ਕਰਜ਼ਾ ਜਾਂ ਕਰਵਾਉਣੀ ਹੈ ਕੋਈ ਵੀ ਘਰ ਵਿੱਚ ਰੈਨੋਵੇਸ਼ਨ ਹੋਮ ਐਕੁਇਟੀ ਵੀਜ਼ਾ ਲੈ ਸਕਦੇ ਹੋ ਸਧਾਰਨ ਕ੍ਰੈਡਿਟ ਕਾਰਡਾਂ ਨਾਲੋਂ ਕਿਤੇ ਘੱਟ ਵਿਆਜ ਆਸਾਨੀ ਨਾਲ ਉਪਲਬਧਤਾ
13: ਅੱਜ ਹੀ ਹੋਮ ਐਕੁਇਟੀ ਵੀਜ਼ਾ ਲੈਣ ਦੇ ਲਈ ਕਾਲ ਕਰੋ 905-671-2000 905-671-2000 ਲਾਗੂ ਹੁੰਦੀ ਹੈ
17: ਯਾਰ ਅੱਜ ਕੱਲ ਇਕਨੋਮੀ ਬਹੁਤ ਟਫ ਚੱਲ ਰਹੀ ਹੈ ਟਰਕਿੰਗ ਇੰਡਸਟਰੀ ਸਲੋ ਹੈ ਬਿਲਡਰ ਕਲੋਜ਼ਿੰਗਸ ਰੁਕ ਰਹੇ ਨੇ ਤੇ ਕਈ ਬਿਜ਼ਨੈਸਸ ਲਾਸ ਵਿੱਚ ਜਾ ਰਹੇ ਨੇ ਜਿੱਥੇ ਸੇਵਿੰਗਸ ਤਾਂ ਖਤਮ ਹੋਣ ਲੱਗ ਜਾਂਦੀਆਂ ਪਰ ਕੈਨੇਡਾ ਵਿੱਚ ਫਾਈਨੈਂਸ਼ੀਅਲ ਸਟ੍ਰੈਸ ਦੇ ਲਈ ਲੀਗਲ ਆਪਸ਼ਨਸ ਅਵੇਲੇਬਲ ਨੇ ਥਰੂ ਦੀ ਇਨਸੋਲਵੈਂਸੀ ਪ੍ਰੋਸੈਸ ਤੁਹਾਨੂੰ ਡੈਟ ਨੂੰ ਪ੍ਰੋਪਰਲੀ ਅਸੈਸ ਕਰਨ ਮੈਨੇਜ ਕਰਨ ਤੇ ਸਿਚੁਏਸ਼ਨ ਅਕੋਰਡਿੰਗ ਰਿਲੀਫ ਆਪਸ਼ਨ ਸਮਝਾਉਣ ਵਿੱਚ ਹੈਲਪ ਕਰਦੇ ਨੇ ਇਸ ਪ੍ਰੋਸੈਸ ਨਾਲ ਤੁਸੀਂ ਆਪਣੀ ਫਾਈਨੈਂਸ਼ੀਅਲ ਸਿਚੁਏਸ਼ਨ ਨੂੰ ਕੰਟਰੋਲ ਵਿੱਚ ਲਿਆ ਸਕਦੇ ਹੋ ਤੇ ਅਗਲਾ ਸਹੀ ਸਟੈਪ ਪਲਾਨ ਕਰ ਸਕਦੇ ਹੋ ਜ਼ਿਆਦਾ ਇਨਫੋਰਮੇਸ਼ਨ ਲਈ ਅੱਜ ਹੀ ਕਾਲ ਕਰੋ 416-518-3200
18: F-150 Ford ਪੰਜਾਬੀਆਂ ਵਿੱਚ ਬਹੁਤ ਹੀ ਪ੍ਰਚਲਿਤ ਤੇ ਕਾਮਯਾਬ ਟਰੱਕ ਮੰਨਿਆ ਜਾਂਦਾ ਹੈ F-150 ਜਾਂ ਮਸਟੈਂਗ ਜਾਂ ਲਿੰਕਨ ਜਾਂ ਫੋਰਡ ਦੀ ਕੋਈ ਵੀ ਗੱਡੀ ਖਰੀਦਣ ਲਈ ਅਨਿਲ ਚੋਪੜਾ ਰੋਹਨ ਚੋਪੜਾ ਚੋਪੜਾ ਬ੍ਰਦਰਸ ਚੋਪੜਾ ਫੈਮਿਲੀ ਤੁਹਾਡੇ ਲਈ ਹਾਜ਼ਰ ਹੈ 42 ਸਾਲ ਤੋਂ ਟੌਪ ਸੇਲ ਇਨ ਓਨਟਾਰੀਓ ਕਾਰ ਡੀਲਰਸ਼ਿਪ ਦੇ ਵਿੱਚ ਟੌਪ ਦਾ ਨਾਮ ਮਿਲਟਨ ਫੋਰਡ ਤੋਂ ਚੋਪੜਾ ਕਿਤੋਂ ਵੀ ਗੱਡੀ ਖਰੀਦਣ ਤੋਂ ਪਹਿਲਾਂ ਮਿਲਟਨ ਫੋਰਡ ਤੇ ਕਾਲ ਕਰ ਸਕਦੇ ਹੋ 416-302-4141-6302-9941
19: ਹਾਂ ਵੀਰ ਰਣਵੀਰ ਕਿੱਧਰ ਫਾਈਲਾਂ ਚੱਕੀ ਫਿਰਦਾ ਸਵੇਰੇ ਸਵੇਰੇ
20: ਉਹ ਭਾਜੀ ਮੋਰਗੇਜ ਲਈ ਮਹੀਨਾ ਹੋ ਗਿਆ ਇੱਕ ਦਫ਼ਤਰ ਤੋਂ ਦੂਜੇ ਦਫ਼ਤਰ ਚੱਕਰ ਕੱਟਦੇ ਹੋਏ
19: ਯਾਰ ਆ ਕਿੰਨੇ ਸਵਾਲ ਜਵਾਬ ਕਰਦੇ ਨੇ ਮੋਰਗੇਜ ਵਾਲੇ
21: ਦੇਖ ਬਾਈ ਜੇ ਤੂੰ ਲੈਣਾ ਮੋਰਗੇਜ ਜਾਂ ਲੋਨ ਤੇ ਤੇਰਾ ਕੰਮ 24 ਘੰਟਿਆਂ ਚ ਕਰਨਗੇ ਮਿਸਟਰ ਸੰਧੂ
19: ਅੱਛਾ ਜੀ
22: ਆਹੋ ਜੀ ਨੀਡ ਪ੍ਰਾਈਵੇਟ ਮੋਰਗੇਜ ਐਂਡ ਲੋਨਸ ਦੈਨ ਕਾਲ ਮਿਸਟਰ ਸੰਧੂ ਐਟ 905-671-2000 ਨੋ ਕੁਐਸਚਨਸ ਨੋ ਕ੍ਰੈਡਿਟ ਚੈੱਕ ਲੋਨ ਅਪਰੂਵਲ ਵਿਦ ਇਨ 24 ਆਵਰਸ ਨੰਬਰ ਰੱਖੋ ਯਾਦ 905-671-2000 905-671-2000 ਮਿਸਟਰ ਸੰਧੂ

0: Drive, Brampton. Major intersection, Steels and Kennedy, 90545-12600. Hello, bro. ਕਿੱਥੇ ਆ ਤੂੰ?
1: ਮੈਂ ਕਲਾਇੰਟ ਨੂੰ ਮਿਲਣ ਜਾ ਰਿਹਾ, ਸੋਚ ਰਿਹਾ ਸੀ ਟਿਮ ਹੌਰਟਨਸ 'ਚ ਬੈਠ ਜਾਈਏ।
0: ਓ ਯਾਰ, ਇਹ ਤਾਂ 올ਡ ਸਕੂਲ ਹੋ ਗਿਆ। ਹੁਣ ਤਾਂ ਕਲਾਇੰਟ ਮੀਟਿੰਗਸ ਕਲਾਸੀ ਹੋਣੀਆਂ ਚਾਹੀਦੀਆਂ ਨੇ। ਨਜ਼ਾਰਾ ਰੈਸਟੋਰੈਂਟ ਲੈ ਕੇ ਜਾ ਉਹਨਾਂ ਨੂੰ। ਪ੍ਰਾਈਵੇਟ ਬੂਥਸ ਨੇ, ਫੁੱਲ ਪ੍ਰਾਈਵੇਸੀ ਮਿਲਦੀ ਹੈ, ਫ੍ਰੀ ਵਾਈਫਾਈ ਤੇ ਲਗਜ਼ਰੀ ਐਂਬੀਐਂਸ। ਬਿਜ਼ਨਸ ਮੀਟਿੰਗ ਵੀ ਸੈੱਟ ਹੋ ਜਾਂਦੀ ਹੈ ਤੇ ਖਾਣਾ ਵੀ ਬਹੁਤ ਵਧੀਆ।
1: ਓਹੋ, ਇਹ ਤਾਂ ਪ੍ਰੋਪਰ ਪ੍ਰੋਫੈਸ਼ਨਲ ਮੀਟਿੰਗ ਹੋ ਗਈ।
0: ਨਜ਼ਾਰਾ ਰੈਸਟੋਰੈਂਟ, 30 ਰੈਂਬਲਰ ਡਰਾਈਵ, ਬ੍ਰੈਂਪਟਨ। ਮੇਜਰ ਇੰਟਰਸੈਕਸ਼ਨ ਸਟੀਲਸ ਐਂਡ ਕੈਨੇਡੀ। ਹੁਣੇ ਕਾਲ ਕਰੋ 9054512600 9054512600।
2: ਜਦੋਂ ਅਸੀਂ ਫੂਡ ਡਿਲੀਵਰ ਕਰਦੇ ਹਾਂ ਕਸਟਮਰਸ ਨੂੰ, ਤਾਂ ਉਹਨਾਂ ਦੇ ਰਿਵਿਊਜ਼ ਜਾਂ ਵਿਊਜ਼ ਅਕਸਰ ਇਹ ਹੁੰਦੇ ਨੇ।
3: ਹਾਂਜੀ, ਸਤਿ ਸ਼੍ਰੀ ਅਕਾਲ ਜੀ, ਆਪਣੀ ਕੰਪਨੀ ਮਿਸਿਸ ਸਾਗਾ, ਆਪਾਂ ਨੂੰ ਕੇਟਰਿੰਗ ਦੀ ਲੋੜ ਸੀਗੀ ਅਤੇ ਆਪਾਂ ਤਵਾ ਕਿਚਨ ਨਾਲ ਕੰਟੈਕਟ ਕੀਤਾ। ਆਪਾਂ ਨੂੰ 50 ਬੰਦੇ ਦੀ ਕੈਟਰਿੰਗ ਕਰਵਾਈ ਸੀ ਅਤੇ ਆਪਣੇ ਕਰੀਬਨ 55-60 ਬੰਦੇ ਸੀਗੇ, ਫਿਰ ਵੀ ਕੇਟਰਿੰਗ ਉਹਨਾਂ ਕੋਲ ਮਤਲਬ ਬਹੁਤ ਜ਼ਿਆਦਾ ਸੀ, ਸਾਨੂੰ ਕੋਈ ਥੋੜ੍ਹ ਨਹੀਂ ਆਈ। ਅਸੀਂ ਰਿਕਮੈਂਡ ਕਰਦੇ ਹਾਂ ਤੁਸੀਂ ਵੀ ਕੈਟਰਿੰਗ ਕਰਾਓ ਤਵਾ ਕਿਚਨ ਤੋਂ। ਥੈਂਕ ਯੂ ਸੋ ਮਚ।
4: ਤਵਾ ਕਿਚਨ, 50 ਸਨੀਵੇਲ ਗੇਟ, ਬ੍ਰੈਂਪਟਨ, ਮਾਊਂਟਨੈਸ਼ ਐਂਡ ਬੁਵੇਡ ਦਾ ਇੰਟਰਸੈਕਸ਼ਨ, ਜਾਂ ਵਿਜ਼ਿਟ ਕਰੋ www.tawakitchen.ca 905-790-1699 905-790-1699 TAWAKitchen.ca

0: Ambler Drive, Brampton. Major intersection, Steels and Kennedy, 90545-12600.
1: ਜਦੋਂ ਅਸੀਂ ਫੂਡ ਡਿਲੀਵਰ ਕਰਦੇ ਹਾਂ ਕਸਟਮਰਸ ਨੂੰ, ਤਾਂ ਉਹਨਾਂ ਦੇ ਰਿਵਿਊਜ਼ ਜਾਂ ਵਿਊਜ਼ ਅਕਸਰ ਇਹ ਹੁੰਦੇ ਨੇ।
2: ਹੈਲੋ ਜੀ, ਮੇਰਾ ਨਾਮ ਹੈ ਗੁਰਪ੍ਰੀਤ ਕੌਰ। ਮੈਂ ਤਵਾ ਕਿਚਨ ਤੋਂ ਕੈਟਰਿੰਗ ਕਰਵਾਈ ਸੀ। ਸੱਚ ਮੰਨੋ ਸਵਾਦ ਹੀ ਆ ਗਿਆ, ਗਰਮ ਗਰਮ ਫਰੈਸ਼ ਫੂਡ। ਅਗਰ ਤੁਸੀਂ ਵੀ ਕੈਟਰਿੰਗ ਕਰਵਾਉਣੀ ਹੈ ਤਾਂ ਪਲੀਜ਼ ਮੈਂ ਰਿਕਮੈਂਡ ਕਰੂੰਗੀ ਤਵਾ ਕਿਚਨ ਨੂੰ। ਇਹਨਾਂ ਦੀ ਸਰਵਿਸ ਐਕਸੀਲੈਂਟ ਹੈ। ਤਾਂ ਹੀ ਕਹਿੰਦੇ ਨੇ ਟੇਸਟ ਢਾਬੇ ਵਰਗਾ ਤੇ ਪ੍ਰੈਪਰੇਸ਼ਨ ਘਰ ਵਰਗੇ।
3: 50 Sunnyvale Gate, Brampton, Mountnesh and Boveda intersection, ya visit karo www.tawakitchen.ca 905 790 1699 905 790 1699.

0: ਟੈਕਸ ਦਾ ਸੀਜ਼ਨ ਆ ਚੁੱਕਿਆ ਹੈ। ਪੁਰਾਣੇ ਅਕਾਊਂਟੈਂਟ ਨਾਲ ਖੁਸ਼ ਨਹੀਂ ਹੋ ਜਾਂ ਟੈਕਸ ਦੇ ਵਿੱਚ ਤੁਹਾਡੀਆਂ ਬੱਚਤ ਕਿੱਥੇ ਹੋਈਆਂ, ਕਿਹੜੇ ਕਿਹੜੇ ਲਿਮਿਟਸ ਤੁਹਾਡੇ ਲਈ ਸਰਕਾਰ ਨੇ ਸੈੱਟ ਕੀਤੇ ਹਨ, ਲੋਨ ਮਿਲ ਸਕਦੇ ਨੇ ਜਾਂ ਕਿਤੇ ਵੀ ਤੁਹਾਡੀ ਕੰਪਨੀ ਦੀ ਸ਼ੇਪ ਕਿਸ ਤਰ੍ਹਾਂ ਹੋਣੀ ਚਾਹੀਦੀ ਹੈ। ਪੰਜਾਬ ਟੈਕਸ ਸੋਲੂਸ਼ਨ ਦੇ ਜਗਜੀਤ ਸਾਚਾ ਜੀ ਮਿਸਿਸਾਗਾ ਤੇ ਕੈਂਬਰਿਜ ਦੀਆਂ ਦੋ ਲੋਕੇਸ਼ਨਸ ਤੋਂ ਨਵੀਆਂ ਫਾਈਲਸ ਜਿੱਥੇ ਲੈ ਰਹੇ ਨੇ ਉੱਥੇ ਤੁਹਾਨੂੰ ਸੁਚੇਤ ਕਰਦੇ ਹਨ ਆਉਣ ਵਾਲੇ ਸਮੇਂ ਲਈ। ਟੈਕਸ ਦੀਆਂ ਸਰਵਿਸਿਸ ਲਈ ਪੰਜਾਬ ਟੈਕਸ ਸੋਲੂਸ਼ਨ 416-720-3642 ਪੰਜਾਬ ਟੈਕਸ ਸੋਲੂਸ਼ਨ।
1: My favorite, मेरी पहली पसंद, I love it।
2: मैं तो सवेरे सुने बिना रह ही नहीं सकती।
1: हम सबकी पसंद रेडियो आवाज, एवरी मॉर्निंग फ्रॉम मंडे टू फ्राइडे 9 to 10 एंड सैटरडे 10 to 1 ऑन AM 530। नॉन स्टॉप कॉल्स, नॉन स्टॉप टॉक्स। प्रमोट योर बिजनेस विद अस, कॉन्टैक्ट 416-518-3200।
3: ओ यार, बिजनेस का माड़ा हाल होया पे, कितनी तरकीबा लगा चुका पर फिर भी कोई गल नहीं बन रही।
4: निर्बल बाबे ने कहा से कृपा हो जाओगी, नींबू मिर्चा टंगो, पर कृपा तो हो ही नहीं।
5: ऑनलाइन भी मार्केटिंग करके देख ली पर कोई रिजल्ट ही नहीं आया।
6: एदा मतलब तुसी रेडियो आवाज ट्राई नहीं कीता।
7: रेडियो आवाज,
8: रेडियो आवाज रोजाना सवेरे 9 to 10 बजे तक, एवरी सैटरडे 10 to 1 बजे तक प्राइम टाइम ते। वधेरे जानकारी लई तुसी कॉल कर सकते हो 416-518-3200।

ਮੈਂ ਕਲੀਆਂ ਦਾ ਰੋੜਾ ਕੂੜਾ ਮੇਰੇ ਸਾਹਿਬ ਦੀਆਂ ਵੜੇਈਆਂ ਤਿਣਕੇ ਜਿੰਨੀ ਕਦਰ ਨਵੇਰੀ ਮੈਨੂੰ ਤਖ਼ਤ ਬਿਠਾਇਆ ਸਾਈਆਂ ਜੇ ਵੇਖਾਂ ਮੈਂ ਅਮਲਾਂ ਵੱਲ ਤਾਂ ਕੁਝ ਨਹੀਂ ਮੇਰੇ ਪੱਲੇ ਜੇ ਵੇਖਾਂ ਤੇਰੀ ਰਹਿਮਤ ਵੱਲ ਤਾਂ ਬੱਲੇ ਬੱਲੇ ਬੱਲੇ ਤਾਂ ਬੱਲੇ ਬੱਲੇ ਬੱਲੇ ਉਸ ਰਹਿਮਤਾਂ ਬਖਸ਼ਣ ਸਦਕਾ ਇੱਕ ਵਾਰ ਫਿਰ ਤੋਂ ਬਰੂਹਾਂ 'ਤੇ ਦੱਸ ਸਕਦੇ ਰਹੇ ਅਮਨਦੀਪ ਸਿੰਘ ਬੈਨੀਪਾਲ ਵੱਲੋਂ ਆਪ ਸਭ ਨੂੰ ਸ਼ੁਭ ਸਵੇਰ ਗੁੱਡ ਮਾਰਨਿੰਗ ਸਤਿ ਸ਼੍ਰੀ ਅਕਾਲ।

ਸੁਖਾਂਤ ਖੂਬਸੂਰਤ ਸਵੇਰ ਦਾ ਖੂਬਸੂਰਤ ਲੋਕ ਖੂਬਸੂਰਤ ਮੁਲਕ ਸੀ ਚੱਲੋ ਡਿਜੀਟਲ ਏ ਐਮ ਫ੍ਰੀਕੁਐਂਸੀ ਰਾਹੀਂ ਟੋਰਾਂਟੋ ਪੈਨਸਲਵੇਨੀਆ ਨਿਊਯਾਰਕ ਵਾਸ਼ਿੰਗਟਨ ਨਿਊਜਰਸੀ ਦੇ ਨਾਲ ਨਾਲ ਸਾਰੇ ਤੁਸੀਂ ਬਾਰਡਰ ਟੂ ਬਾਰਡਰ ਯਾਨੀ ਕਿ ਸਾਰਨੀਆਂ ਲੰਡਨ ਤੋਂ ਬਾਅਦ ਵੁੱਡਸਟੋਕ ਕਿਚਨਰ ਵਾਟਲੋ ਕੈਂਬਰਿਜ ਗੋਲਫ ਹੁੰਦਾ ਹੈ ਜੀ ਟੀ ਐਂਟਾਇਰ ਅਤੇ ਨਾਲ ਨਾਲ ਸਾਨੂੰ ਤੁਸੀਂ ਜੋ ਬ੍ਰੈਂਟਫਰਡ ਅਤੇ ਨਾਲ ਨਾਲ ਪੈਰਿਸ ਅਤੇ ਤੁਸੀਂ ਸਾਨੂੰ ਸੁਣ ਰਹੇ ਹੋ ਕੁਛ ਐਸੇ ਏਰੀਆਜ਼ ਦੇ ਵਿੱਚ ਜਿੱਥੇ ਨੈਗਰਾ ਫਾਲ ਅਤੇ ਸਿਮਕੋ ਕਾਊਂਟੀ ਦੇ ਨਾਲ ਨਾਲ ਤੁਸੀਂ ਸਾਨੂੰ ਪੋਰਟ ਕੋਲਬਨ ਤੋਂ ਲੈ ਕੇ ਦੂਰ ਦੁਰਾਡੇ ਏਰੀਏ ਤੱਕ ਸੁਣ ਰਹੇ ਹੋ ਆਪ ਸਭ ਦਾ ਹਾਰਦਿਕ ਸਵਾਗਤ ਕਰਦੇ ਹਾਂ ਉਮੀਦ ਦਿਨ ਖੁਸ਼ਗਵਾਰ ਰਹੇਗਾ ਚੜ੍ਹਦੀ ਕਲਾ ਵਾਲਾ ਨਿਰਭਉ ਨਿਰਵੈਰ ਰਹੇਗਾ ਮੁਸਕਰਾਹਟ ਚਿਹਰੇ ਦਾ ਪਾਠ ਰੋਸ਼ਨੀ ਰਸਤੇ ਦਿਖਾਵੇਗੀ ਤੁਸੀਂ ਚੱਲਦੇ ਰਹੋਗੇ ਕੁਛ ਖਬਰਾਂ ਜਿਨ੍ਹਾਂ ਦੇ ਵਿੱਚ ਡੋਨਲਡ ਟਰੰਪ ਫਾਈਨਲੀ ਕੱਲ੍ਹ ਰਾਤ ਸੌਂ ਸਕਿਆ ਜਦੋਂ ਇਰਾਨ ਨੇ ਫਾਈਨਲੀ ਕਿਹਾ ਕਿ ਅਸੀਂ ਡੀਲ ਕਰ ਰਹੇ ਹਾਂ ਬਟ ਬਿਲੀਅਨਸ ਆਫ ਬਿਲੀਅਨਸ ਡਾਲਰ ਸਾਨੂੰ ਜਿਹੜੇ ਕਲੇਮ 'ਚ ਚਾਹੀਦੇ ਨੇ ਨੰਬਰ ਟੂ ਇੱਧਰੋਂ ਟਰੰਪ ਕਹਿ ਰਿਹਾ 50 ਸਾਲ ਲਈ ਜੇ ਡੀ ਵੈਂਸ ਕਹਿੰਦਾ ਡੀਲ ਲੋਕ ਹੋ ਜੂਗੀ ਅਤੇ ਇਰਾਨ ਕਹਿ ਰਿਹਾ ਇਹ ਟੈਂਪਰੇਰੀ ਡੀਲ ਆ ਦੇਖਾਂਗੇ ਅਤੇ ਉੱਧਰ ਡੀ ਡੀ ਜਿਹੜਾ ਕਿ ਇਜ਼ਰਾਈਲ ਹੈ ਉਹ ਕਹਿ ਰਿਹਾ ਕਿ ਮੇਰੀ ਸੈਟਲਮੈਂਟ ਸੈੱਟ ਨਹੀਂ ਬੈਠੀ ਮੈਂ ਦੱਸੂੰਗਾ ਡੀਲ ਹੈਗੀ ਹੈ ਕਿ ਨਹੀਂ ਪਰ ਮੈਂ ਛੋਟੇ ਮੋਟੇ ਕਸਬਿਆਂ 'ਚ ਲੜਾਈਆਂ ਜਾਰੀ ਰੱਖੂੰਗਾ ਫਿਲਹਾਲ ਪੀਅਰਸਨ ਦਾ ਇਹ ਟਰੈਕ 3 ਆ ਅਤੇ ਇੱਧਰ 2 ਤੋਂ ਵੱਧ ਜਿਹੜੇ ਪੁਲਿਸ ਆਫਿਸਰ ਨੇ ਹਤਾਹਤ ਯਾਨੀ ਜ਼ਖਮੀ ਅਤੇ ਮਾਰੇ ਗਏ ਅਤੇ ਉਹਨਾਂ ਦੇ ਵਿੱਚ ਅੱਜ 2 ਜਿਹੜੇ ਫਿਊਨਰਲਸ ਨੇ ਉਹਨਾਂ ਦੀ ਗੱਲ ਕੀਤੀ ਜਾਏ ਟੋਰਾਂਟੋ ਪੁਲਿਸ ਆਫਿਸਰ ਜਿਹੜਾ ਕਿ ਆਪਾਂ ਨੂੰ ਪ੍ਰੋਟੈਕਟ ਕਰਦੇ ਰਹੇ ਉਹ ਮਾਰਿਆ ਗਿਆ ਅਤੇ ਉਸ ਘਟਨਾ ਦੇ ਵਿੱਚ ਲੋਕ ਗ੍ਰਿਫਤਾਰ ਕੀਤੇ ਗਏ ਨੇ ਇੱਕ 18 ਸਾਲ ਦੇ ਲੜਕੇ ਨੇ ਮਿਸਟਰ ਬਾਲੀ ਜਿਹੜੇ ਕਿ ਸਾਊਥ ਏਸ਼ੀਅਨ ਕਮਿਊਨਿਟੀ ਦੇ ਓ ਪੀ ਪੀ ਪੁਲਿਸ ਆਫਿਸਰ ਸੀ ਉਹਨਾਂ ਦੇ ਉੱਪਰ ਗੱਡੀ ਚੜ੍ਹਾਈ ਜਿਹੜੀ ਇੱਕ ਇਨਵੈਸਟੀਗੇਸ਼ਨ ਦੇ ਦੌਰਾਨ ਅਤੇ ਇਹ ਸਭ ਕੁਛ ਵਾਪਰਿਆ ਉੱਥੇ ਪੁਲਿਸ ਜਿਹੜੀ ਹੈਗੀ ਆ ਨਾ ਖੁਸ਼ ਨਜ਼ਰ ਆ ਰਹੀ ਹੈ ਜੋ ਇਹ ਸਭ ਕੁਛ ਹੋ ਰਿਹਾ ਉਹਦੇ ਉੱਪਰ ਅਤੇ ਤੁਸੀਂ ਸਾਨੂੰ ਅਗਰ ਕਾਲ ਕਰ ਰਹੇ ਹੋ ਸਟੂਡੀਓ ਦੇ ਨੰਬਰ 905-673-3337 ਖਬਰਾਂ ਹੋਰ ਵੀ ਬਹੁਤ ਸਾਰੀਆਂ ਗੱਲਾਂ ਬਾਤਾਂ ਹੋਰ ਵੀ ਬਹੁਤ ਸਾਰੀਆਂ ਅਤੇ ਤੁਸੀਂ ਸੁਣਾਓ ਕੀ ਹਾਲ ਚਾਲ

0: ਅੱਜ ਮੇਰੇ ਯਾਰ ਪਰਚੂਨ ਦੇ ਦੁਕਾਨਦਾਰ ਮੇਰੇ ਨਾਲ ਪਹੁੰਚੇ ਨੇ ਤੇ ਇਹਨਾਂ ਦੀ ਖੁਸ਼ੀ ਚ ਇੱਕ ਕਹਾਣੀ ਮੈਂ ਸੁਣਾਊਂਗਾ। ਸੰਤੋਸ਼ ਜੀ ਸਤਿ ਸ਼੍ਰੀ ਅਕਾਲ, ਕੀ ਹਾਲ ਚਾਲ ਨੇ?
1: ਅਮਨ ਜੀ ਜੇ ਕੋਈ ਵੀ ਨਿਊ ਰਿਐਲਟੀ ਸਾਡੇ ਨਾਲ ਜੁੜਨਾ ਚਾਹੁੰਦੇ ਆ ਤੇ ਸਾਡੀ ਟੀਮ ਨੂੰ ਕਾਲ ਕਰ ਸਕਦੇ ਹੋ, ਅਸੀਂ ਲੀਡਸ ਪ੍ਰੋਵਾਈਡ ਕਰਾਂਗੇ ਐਂਡ 24 hours 7 days ਦੀ ਸਰਵਿਸ ਹੈਗੀ ਹੈ ਐਡਮਿਨਿਸਟ੍ਰੇਸ਼ਨ ਦੇ ਵਿੱਚ ਵੀ। ਸੋ ਸਾਡੀ ਟੀਮ ਦਾ ਨੰਬਰ ਹੈਗਾ 416-473-4242, 416-473-4242।
0: ਥੈਂਕ ਯੂ ਸੰਤੋਸ਼। ਔਰ ਅੱਜ ਮੇਰੇ ਇੱਕ ਦੋਸਤ ਆਇਆ, ਮੇਰੇ ਦੋਸਤ ਦੇ ਆਏ ਦੀ ਖੁਸ਼ੀ ਦੇ ਵਿੱਚ ਮੈਂ ਇੱਕ ਕਹਾਣੀ ਸੁਣਾਉਣੀ ਹੈ ਸਾਰੇ ਸ਼ਹਿਰ ਨੂੰ, ਜਿਹਦੇ 'ਚ ਮੈਂ ਬਹੁਤ ਟਾਈਮ ਬਾਅਦ ਦੇਖ ਕੇ ਬਹੁਤ ਖੁਸ਼ ਹੋਇਆ।
1: ਸੋ
0: ਕਈ ਜਗ੍ਹਾ 'ਤੇ ਨਾ ਤੁਹਾਡੇ ਕਨੈਕਸ਼ਨ ਜੁੜੇ ਹੁੰਦੇ ਨੇ ਪਰ ਤੁਹਾਡੀ ਆਦਤਾਂ ਨਹੀਂ ਜੁੜੀਆਂ ਹੁੰਦੀਆਂ, ਸਾਡੇ ਕਨੈਕਸ਼ਨ ਹੁੰਦਾ ਵੀ ਹੈ ਤਾਂ ਦੋਸਤੀ ਉੱਥੇ ਹੀ ਹੁੰਦੀ ਹੁੰਦੀ ਹੈ ਜਿੱਥੇ ਜਿਹੜਾ ਤੁਹਾਡੀ ਦੋਸਤੀ ਉੱਥੇ ਹੈ ਵੀ ਜਿੱਥੇ ਸਾਰੇ ਜਿਵੇਂ ਤੁਸੀਂ ਕਹਿੰਦੇ ਉਵੇਂ ਕਰਦੇ ਆ, ਉਵੇਂ ਹੀ ਦੇਖਦੇ ਨੇ। ਇਹ ਕੋਈ ਦੋਸਤੀ ਨਹੀਂ ਹੈਗੀ, ਇੱਕ ਕੰਡੀਸ਼ਨਲ ਦੋਸਤੀ ਹੈ, ਜਿਵੇਂ ਇਰਾਨ ਅਤੇ ਅਮੈਰੀਕਾ ਦੀ ਹੋਣ ਲੱਗੀ ਉਹ ਕੰਡੀਸ਼ਨਲ ਦੋਸਤੀ ਆ, ਪਰ ਇੱਕ ਦੋਸਤੀ ਹੁੰਦੇ ਦਿਲੋਂ ਜਿਹਦੇ 'ਚ ਕਹਿੰਦੇ ਵੀ ਹਿਸਾਬ ਕਿਤਾਬ ਨਹੀਂ ਦੇਖੀ ਦਿੰਦੇ। ਠੀਕ ਹੈ, ਇੱਕ ਲੜਕੀ ਸੀ, ਇਹ ਰੀਅਲ ਸਟੋਰੀ ਆ, ਇੱਕ ਲੜਕੀ ਸੀ ਉਹ ਸੜਕ 'ਤੇ ਨਾ ਹਦਵਾਣੇ ਜਿਹੜੇ ਹੁੰਦੇ ਨੇ ਤਰਬੂਜ ਵੇਚਦੀ ਹੁੰਦੀ ਸੀ
1: ਜੀ।
0: ਤੇ ਇੱਕ ਦਿਨ ਨਾ ਇੱਕ ਕਾਰ ਰੁਕੀ, ਉਹਦੇ ਵਿੱਚ ਨਾ ਜੂਸ ਬਣਾ ਕੇ ਹਦਵਾਣਿਆਂ ਦਾ ਵਿੱਚ ਉਹਦੇ ਪਾਈਪ ਜਿਹਾ ਪਾ ਕੇ ਦਿੰਦੇ, ਸਟ੍ਰੋਅ ਪਾ ਕੇ ਦਿੰਦੇ ਨੇ। ਕਾਰ ਰੁਕੀ, ਉਹਦੇ ਵਿੱਚ ਨਾ ਇੱਕ ਚੰਗਾ ਵਪਾਰੀ ਬੰਦਾ, ਉਹਨੇ ਉਹ ਡਰਾਈਵ ਕਰ ਰਿਹਾ, ਉਹਦੀ ਘਰ ਵਾਲੀ ਹੈ ਅਤੇ ਇੱਕ ਉਹਦਾ ਬੇਟਾ ਬੈਠਾ ਪਿੱਛੇ। ਅਤੇ ਉਹਨਾਂ ਨੇ ਗੱਡੀ ਰੋਕੀ, ਗੱਡੀ ਰੋਕ ਕੇ ਨਾ ਉਹਨੂੰ ਕਹਿੰਦੇ ਵੀ ਤੇਰੇ ਕੋਲ ਕੋਈ ਸੌਫਟ ਡਰਿੰਕਸ ਹੈਗੇ ਨੇ? ਬਈ ਇਹ ਹੈਗੀ ਆ ਅਲਵਰ ਦੀ ਕਹਾਣੀ ਹੈ ਰਾਜਸਥਾਨ ਦੀ, ਹੈ ਨਾ? ਅਤੇ ਉਹ ਕਹਿੰਦੇ ਸੌਫਟ ਡਰਿੰਕ ਹੈਗੇ ਨੇ, ਉਹ ਕਹਿੰਦੇ ਵੀ ਸੌਫਟ ਡਰਿੰਕ ਤਾਂ ਨਹੀਂ ਬਾਬੂ ਜੀ, ਮੇਰੇ ਕੋਲ ਤਾਂ ਹਦਵਾਣੇ ਨੇ, ਉਹਨਾਂ ਤੋਂ ਵੀ ਮਿੱਠੇ ਅਤੇ ਵਧੀਆ ਨੇ, ਪੀਓ ਹੈਲਦੀ ਨੇ। ਉਹਦੀ ਵਾਈਫ ਕਹਿੰਦੀ ਵੀ ਕਿੰਨੇ ਦਾ? ਕਹਿੰਦੀ ਵੀ 140 rupees ਦਾ ਇੱਕ ਹੈ। ਉਹ ਕਹਿੰਦੀ ਵੀ 140 rupees ਦਾ ਬਹੁਤ ਮਹਿੰਗਾ ਹੈਗਾ, ਤੂੰ ਤਾਂ ਸੌਫਟ ਡਰਿੰਕ ਤੋਂ ਵੀ ਮਹਿੰਗਾ ਵੇਚੀ ਜਾ ਰਹੀ ਹੈ। ਕਹਿੰਦੀ ਦੀਦੀ ਪੀਓ ਤਾਂ ਸਹੀ, ਬਹੁਤ ਵਧੀਆ, ਤੁਸੀਂ ਸੌਫਟ ਡਰਿੰਕ ਨੂੰ ਮਿਸ ਕਰੋਗੇ। ਚਲੋ ਇਹ ਗੱਲ ਚੱਲਦੀ ਹੈ, ਜਿਵੇਂ ਲੇਡੀਜ਼ ਨੂੰ ਆਦਤ ਹੁੰਦੀ ਹੈ ਇੰਡੀਆ ਦੇ ਵਿੱਚ, ਸਪੈਸ਼ਲੀ ਇੱਥੇ ਵੀ ਹੈਗੀ ਆ, ਉੱਥੇ ਇੰਡੀਆ ਵੀ ਹੁੰਦੀ ਆ। ਅਤੇ ਨਹੀਂ ਨਹੀਂ ਕਹਿੰਦੀ, ਮੈਂ ਤਾਂ ਤੈਨੂੰ ਇਹਦਾ 100 ਦਊਂਗੀ।
1: ਹੁਣ ਉਹ
0: ਹਾਂਜੀ ਵਾਈਫ ਨੂੰ ਕਹਿੰਦੀ ਵੀ 100 rupees ਦਊਂਗੀ, ਰੁਪਈਆ, ਮੈਂ ਇਸ ਤੋਂ ਉੱਪਰ ਨਹੀਂ ਦੇਣਾ ਹੈਗਾ। ਹੁਣ ਉਹ ਕਹਿੰਦੀ ਵੀ ਲੜਕੀ ਕਹਿੰਦੀ ਹੈ ਕਿ ਦੀਦੀ ਇਸਮੇ ਹਮੇ ਕੁਛ ਬਚੇਗਾ ਨਹੀਂ, ਹਮਾਰੀ ਜੇਬ ਸੇ ਪੜੇਗੇ, 100 rupees ਮੈਂ, ਆਹ ਪੈਸਾ ਕਰੋ 120 rupees ਦੇ ਦਿਉ। ਹੁਣ ਉਹ 120 rupees ਨੂੰ ਉਹ ਕਹਿੰਦੀ ਆ ਕਿ 120 rupees ਜਿਹੜੇ ਨੇ ਉਹ ਵੀ ਬਹੁਤ ਜ਼ਿਆਦਾ ਨੇ, ਉਹ ਨਹੀਂ ਮੈਂ ਦੇਣੇ। ਇੰਨੇ ਨੂੰ ਉਹਦੇ ਘਰ ਵਾਲਾ ਕਹਿੰਦਾ, ਕਹਿੰਦਾ ਪੈਸੇ ਦੇ ਅਤੇ ਲੈ ਆਪਾਂ ਚੱਲੀਏ। ਉਹ ਕਹਿੰਦੀ ਪਿੱਛੋਂ ਨਾ ਬੱਚਾ ਕਹਿੰਦਾ, ਨਹੀਂ ਨਹੀਂ ਮੰਮਾ ਚੱਲਣਾ ਨਹੀਂ ਹੈਗਾ, ਮੈਂ ਤਾਂ ਇਹ ਪੀਣਾ ਹੈਗਾ। ਹੁਣ ਉਹ ਪਿੱਛੇ ਦੇਖਦੀ, ਕਹਿੰਦੀ ਤੁਹਾਡਾ ਬੇਟਾ? ਉਹ ਲੇਡੀ ਕਹਿੰਦੀ ਹਾਂ ਹਾਂ, ਤੂੰ ਪੈਸੇ ਦੱਸ, ਮੈਂ 100 rupees ਦੇਣਾ ਬਸ ਤੈਨੂੰ, ਇੱਥੋਂ ਉੱਪਰ ਨਹੀਂ ਦੇਣਾ। ਉਹ ਬੇਟਾ ਕਹਿੰਦਾ ਪੀਣਾ, ਅਤੇ ਇਹ ਨਾ ਟਾਕੀ 'ਚੋਂ ਹੱਥ ਕੱਢ ਕੇ ਉਹਦੇ ਵੱਲੋਂ ਹਦਵਾਣਾ ਕਰ ਦਿੰਦੀ ਹੈ, ਕਹਿੰਦੀ ਲਓ ਤੁਸੀਂ ਪੀ ਲਓ। ਇਹ ਨਾ ਉੱਚੀ ਦੇ ਕੇ ਸ਼ਾਊਟ ਕਰਦੀ ਹੈ ਕਿ ਤੂੰ ਵੇਚਣ ਕਿਵੇਂ ਲੱਗੀ, ਜਦ ਮੇਰੇ ਨਾਲ ਪੈਸੇ ਨਹੀਂ ਡਨ ਹੋਏ, ਤੂੰ ਐਂ ਕਿਵੇਂ ਉਹਨੂੰ ਦੇ ਰਹੀ ਹੈ? ਉਹ ਕਹਿੰਦੀ ਦੀਦੀ ਪੈਸਿਆਂ ਦੀ ਨਹੀਂ ਗੱਲ, ਰਿਸ਼ਤਿਆਂ 'ਚ ਹਿਸਾਬ ਨਹੀਂ ਰੱਖੀਦੇ, ਤੁਸੀਂ ਪਿੱਛੇ ਬੈਠਾ, ਉਹਨੇ ਮੈਨੂੰ ਦੀਦੀ ਕਹਿ ਕੇ ਬੁਲਾਇਆ ਅਤੇ ਉਹ ਮੇਰਾ ਛੋਟਾ ਭਰਾ ਹੈਗਾ ਅਤੇ ਮੈਂ ਉਹਨੂੰ ਪਿਆਰ ਨਾਲ ਦੇ ਰਹੀ ਹਾਂ, ਮੈਨੂੰ ਕੋਈ ਪੈਸਾ ਨਹੀਂ ਚਾਹੀਦਾ ਹੈਗਾ। ਅਤੇ ਇੰਨੀ ਗੱਲ ਕਰਦੇ ਸੀ, ਬੱਚੇ ਤੋਂ ਹਦਵਾਣਾ ਛੁੱਟ ਕੇ ਥੱਲੇ ਡਿੱਗ ਗਿਆ, ਸ਼ੀਸ਼ਾ ਖੁੱਲ੍ਹ ਕੇ ਫੜ ਰਿਹਾ ਸੀ ਨਾ, ਹੱਥ 'ਚ ਸਲਿਪ ਕਰਕੇ ਥੱਲੇ ਗਿਰ ਗਿਆ ਅਤੇ ਉਹ ਰੋਣ ਲੱਗਿਆ। ਇਹ ਭੱਜ ਕੇ ਗਈ, ਦੂਸਰਾ ਹੋਰ ਚੱਕ ਲਈ ਇੱਕ ਕੱਟ ਕੇ ਫਟਾਫਟ। ਉਹਨੂੰ ਕਹਿੰਦੀ ਰੋ ਨਾ, ਆਹ ਲੈ ਫੜ, ਤੇਰੇ ਲਈ ਮੈਂ ਦੂਸਰਾ ਲੈ ਕੇ ਆਈ ਹਾਂ, ਤੂੰ ਆਹ ਲੈ ਲਾ। ਹੁਣ ਇਹਨੇ ਜਦ ਦੂਸਰਾ ਫੜਾਇਆ ਅਤੇ ਉਹ ਲੇਡੀ ਚੁੱਪ ਸੀ, ਜਦੋਂ ਕਹਿੰਦੀ ਵੀ ਰਿਸ਼ਤਿਆਂ 'ਚ ਹਿਸਾਬ ਕਿਤਾਬ ਨਹੀਂ ਦੇਖਦੇ, ਹੈ ਨਾ? ਅਤੇ ਇਹ ਲੇਡੀ ਜਿਹੜੀ ਆ, ਇਹ ਬੰਦਾ ਬੜੇ ਪਰੇਸ਼ਾਨ ਹੋ ਗਿਆ ਇਹ ਗੱਲ ਦੇ ਉੱਤੇ, ਹੈ ਨਾ, ਵੀ ਬੱਚਾ ਰੋਇਆ, ਇਰੀਟੇਟ ਹੋ ਜਾਂਦਾ ਬੰਦਾ ਛੇਤੀ। ਉਹ ਕਹਿੰਦਾ ਵੀ ਤੁਸੀਂ ਐਂ ਕਰੋ, ਆਹ ਲਾ ਫੜ ਬੇਟਾ ਪੈਸੇ ਅਤੇ 500 rupees ਨੋਟ ਫੜਾ ਕੇ ਰੱਖ ਲਾ। ਹੁਣ ਉਹ ਲੇਡੀ ਨੂੰ ਕਹਿੰਦੀ ਆ ਕਿ ਨਾਲੇ ਤਾਂ ਤੁਸੀਂ ਮੇਰਾ ਕਹੀ ਜਾਂਦੇ ਹੋ ਭਰਾ, ਇਹ ਛੋਟਾ ਮੈਨੂੰ ਕਹੀ ਜਾਂਦਾ, ਨਾਲੇ ਕਹੀ ਜਾਂਦੇ ਹੋ ਭਰਾ ਤੋਂ ਪੈਸੇ ਲੈ ਲਓ। ਹੁਣ ਇਹ ਗੱਲ 'ਤੇ ਜਿਹੜਾ ਹੈਗਾ ਬੰਦਾ ਬੜਾ ਹੈਰਾਨ ਹੋਇਆ, ਕਹਿੰਦਾ ਬੇਟਾ ਲੈ ਲਾ 500 rupees, ਲੈ ਫੜ ਤੂੰ, ਐਂ ਕੋਈ ਗੱਲ ਹੈਗੀ, ਤੇਰੀ ਆਂਟੀ ਇਹੋ ਜਿਹੀ ਆ, ਇੱਦਾਂ ਹੀ ਕਰਦੀ ਰਹਿੰਦੀ ਆ, ਅਤੇ ਤੂੰ ਆਫੜ 500 rupees ਅਤੇ ਆਹ ਦੇ ਦੇ, ਇੱਕ ਹੋਰ ਦੇ ਦੇ ਸਾਨੂੰ ਲਿਆ ਕੇ। ਅਤੇ ਉਹ ਲੜਕੀ ਕਹਿੰਦੀ ਵੀ ਹੁਣ ਮੈਂ ਪੈਸੇ ਨਹੀਂ ਲੈ ਸਕਦੇ, ਇਹਨੇ ਮੈਨੂੰ ਦੀਦੀ ਕਹਿ ਦਿੱਤਾ। ਤਾਂ ਦੋਨੋਂ ਚੁੱਪ ਹੋਏ। ਉਹਨੂੰ ਕਹਿੰਦਾ ਤੁਹਾਡਾ ਨਾਂ ਕੀ ਆ? ਉਹਨੇ ਆਪਣਾ ਨਾਂ ਦੱਸ ਦਿੱਤਾ ਵੀ ਅੰਜਨਾ ਮੇਰਾ ਨਾਮ ਹੈ। ਕਹਿੰਦਾ ਅੰਜਨਾ ਤੂੰ ਛੋਟੀ ਆ, ਤੂੰ ਸਕੂਲ ਨਹੀਂ ਜਾਂਦੀ? ਕਹਿੰਦੀ ਨਹੀਂ, ਮੰਮੀ ਬਿਮਾਰ ਆ ਘਰੇ, ਵੀ ਮੰਮੀ ਘਰੋਂ ਆ ਤਿਆਰ ਕਰਕੇ ਦਿੰਦੀ ਆ, ਮੈਂ ਕੱਟ ਕੇ ਲੈ ਕੇ ਆਉਂਦੀ ਹਾਂ, ਅਸੀਂ ਆਹ ਮੰਜਾ ਲਾ ਕੇ ਇੱਥੇ ਹਾਈਵੇ ਦੇ ਉੱਪਰ ਵੇਚਦੇ ਹਾਂ ਇਹਨੂੰ, ਅਤੇ ਅੰਕਲ ਮੈਂ ਜਿਹੜਾ ਹੈਗਾ ਖੁਸ਼ ਹੈਗੀਆਂ ਇਹਦੇ 'ਚ, ਮੈਨੂੰ ਪਤਾ ਤੁਸੀਂ ਕਹੋਗੇ ਤੂੰ ਸਕੂਲ ਕਿਉਂ ਨਹੀਂ ਜਾਂਦੀ, ਮੈਂ ਜਾਂਦੀ ਹੁੰਦੀ ਸੀ ਸਕੂਲ, ਮੈਂ ਬੰਦ ਕਰ ਦਿੱਤਾ। ਅਤੇ ਉਹ ਕਹਿੰਦਾ ਪਾਪਾ ਕੀ ਕਰਦੇ, ਕਹਿੰਦੇ ਪਾਪਾ ਕਾਫੀ ਸਾਲ ਪਹਿਲਾਂ ਉਹਨਾਂ ਦੀ ਡੈਥ ਹੋ ਗਈ ਸੀਗੀ, ਅਤੇ ਫਿਰ ਉਹ ਚੁੱਪ ਹੋ ਗਏ। ਅਤੇ ਹੁਣ ਉਹ ਕਹਿੰਦੀ ਵੀ ਤੂੰ ਇਹਨੂੰ ਫ੍ਰੀ ਨਹੀਂ ਦੇ ਸਕਦੀ, ਪੈਸੇ ਬੇਟਾ ਲੈਣੇ ਹੀ ਪੈਣੇ। ਕਹਿੰਦੀ ਮੈਂ ਪੈਸੇ ਨਹੀਂ ਲੈਣੇ, ਮੇਰੀ ਮਾਂ ਨੇ ਮੈਨੂੰ ਇੱਕ ਗੱਲ ਸਿਖਾਈ ਸੀ ਕਿ ਰਿਸ਼ਤਿਆਂ 'ਚ ਹਿਸਾਬ ਕਿਤਾਬ ਨਹੀਂ ਦੇਖਦੇ, ਹੁਣ ਇਹ ਮੇਰਾ ਭਰਾ, ਮੈਂ ਤਾਂ ਪੈਸੇ ਨਹੀਂ ਲੈਣੇ ਅੰਕਲ, ਤੁਸੀਂ ਆਪਣੇ ਪੇ ਕਰ ਦਿਓ, ਤੁਹਾਡੇ ਵਾਲੇ, ਇਹਦੇ ਵਾਲੇ ਨਹੀਂ ਲੈਣੇ ਹੈਗੇ ਮੈਂ। ਹੁਣ ਇਹ ਲੇਡੀ ਬੜੀ ਭਾਵੁਕ ਹੋ ਗਈ, ਕਹਿੰਦੀ ਵੀ ਤੂੰ ਇੱਦਾਂ ਕਿਉਂ ਕਰਦੀ ਆ। ਕਹਿੰਦੀ ਮੇਰਾ ਇੱਕ ਛੋਟਾ ਭਰਾ ਸੀਗਾ 3 ਸਾਲ ਦਾ, ਉਹਨੂੰ ਜਿਹੜਾ ਹੈਗਾ ਹੈਪੇਟਾਈਟਿਸ ਬੀ ਹੋਇਆ ਸੀਗਾ, ਅਤੇ ਉਹ ਆਪਣਾ ਇਲਾਜ ਨਹੀਂ ਕਰਾ ਸਕੇ ਸੀ, ਉਹਦਾ ਇਲਾਜ ਨਾ ਹੋਣ ਕਰਕੇ ਉਹ ਚਲਿਆ ਗਿਆ। ਇਹ ਤਾਂ ਮੇਰੇ ਭਰਾ ਵਰਗਾ, ਨਾਲ ਹੱਸੀ ਜਾਂਦੀ, ਨਾਲੇ ਉਹਨੂੰ ਐਂ ਕਹੀ ਜਾਂਦੀ ਹੈ, ਇਹ ਤਾਂ ਮੇਰੇ ਛੋਟੇ ਭਰਾ ਵਰਗਾ ਜਿਹਨੂੰ ਮੈਂ ਯਾਦ ਕਰਦੀ ਹੁੰਦੀ ਹਾਂ, ਵੀ ਤੁਸੀਂ, ਮੈਂ ਇਹਦੇ ਪੈਸੇ ਨਹੀਂ ਲੈਣੇ ਹੈਗੇ। ਹੁਣ ਨਾ ਉਹ ਲੇਡੀ ਆ, ਉਹਦੇ ਹੱਥ 'ਚ ਨਾ ਸੰਤੋਸ਼ ਅੰਗੂਠੀ ਪਾਈ ਹੋਈ ਸੀਗੀ, ਉਹਨੇ ਅੰਗੂਠੀ ਤਾਰੀ, ਅੰਗੂਠੀ 'ਤੇ 500 ਰੁਪਇਆ ਫੜਾਉਣ ਲੱਗ ਗਈ। ਕਹਿੰਦੀ ਬੇਟਾ ਇਹ ਤਾਂ ਤੈਨੂੰ ਲੈਣਾ ਹੀ ਪੈਣਾ ਸਾਡੇ ਤੋਂ ਅੱਜ, ਵੀ ਅਸੀਂ ਇੱਦਾਂ ਜਾਣਾ ਨਹੀਂ ਕਰਦੇ। ਅਤੇ ਇਹ ਕਹਿੰਦੀ ਮੈਂ ਲੈਣਾ ਨਹੀਂ, ਅਤੇ ਉਹ ਕਹਿੰਦੀ ਤੈਨੂੰ ਤੈਨੂੰ ਜਿਹੜੀ ਇਹ ਗੱਲ ਕਹੀ ਨਾ ਬੇਟਾ, ਸਾਡੇ ਮਨ ਨੂੰ ਬਹੁਤ ਲੱਗੀ ਕਿ ਰਿਸ਼ਤਿਆਂ 'ਚ ਹਿਸਾਬ ਕਿਤਾਬ ਦੇ ਦਿੱਤੇ। ਜਦੋਂ ਗੱਡੀ ਚੱਲੀ ਨਾ, ਉਹਨਾਂ ਨੇ ਜ਼ਬਰਦਸਤੀ ਕਰਕੇ ਉਹਨੂੰ ਅੰਗੂਠੀ 'ਤੇ 500 ਰੁਪਇਆ ਦੇ ਦਿੱਤਾ, ਅਤੇ ਇੱਕ ਆਪਣਾ ਨੰਬਰ ਦੇ ਗਿਆ ਵੀ ਕਦੇ ਵੀ ਤੈਨੂੰ ਕੋਈ ਜ਼ਰੂਰਤ ਪਵੇ, ਤੂੰ ਸਕੂਲ ਜਾਣਾ ਚਾਹੁੰਦੀ ਤੂੰ ਜਾ ਸਕਦੀ ਆ, ਜੇ ਤੈਨੂੰ ਲੱਗਦਾ ਹੋਇਆ ਆਪਣੀ ਮੰਮੀ ਤੋਂ ਸਾਨੂੰ ਫੋਨ ਕਰਾ ਦੀ। ਅਤੇ ਇਹ ਨਾ ਜਦੋਂ ਚੱਲ ਪਏ, ਇਸ ਬੰਦੇ ਦਾ ਅਲਵਰ 'ਚ ਆਪਣੇ ਭਰਾ ਨਾਲ ਦੁਕਾਨ 'ਤੇ ਇੱਕ ਪ੍ਰੋਪਰਟੀ ਦਾ ਕੇਸ ਚੱਲਦਾ ਪਿਆ ਸੀਗਾ, ਅੱਜ ਨਾ ਇਹ ਫੋਨ ਮਿਲਾ ਲੈਂਦਾ ਆਪਣੇ ਭਰਾ ਨੂੰ। ਇਹਦਾ ਭਰਾ ਫੋਨ ਚੱਕਦਾ, ਕਹਿੰਦਾ ਵੀਰ ਜੀ ਤੁਸੀਂ ਕਿੱਥੇ ਹੋ? ਕਹਿੰਦਾ ਦੱਸ ਕੀ ਗੱਲ ਆ, ਮੈਂ ਫੋਨ 'ਤੇ ਹੀ ਕਰ ਲੂੰਗਾ। ਕਹਿੰਦਾ ਨਹੀਂ ਤੁਸੀਂ ਕਿੱਥੇ ਹੋ, ਮੈਂ ਮਿਲਣਾ ਤੁਹਾਨੂੰ। ਅਤੇ ਉਹ ਕਹਿੰਦਾ ਵੀ ਫਲਾਣੀ ਜਗ੍ਹਾ ਦੇ ਉੱਤੇ ਤੂੰ ਬਾਹਰ ਆ ਜਾਈ, ਉੱਥੇ ਮੈਂ ਘਰੇ ਤਾਂ ਤੈਨੂੰ ਮਿਲ ਨਹੀਂ ਸਕਦਾ। ਉਹ ਜਦੋਂ ਉੱਥੇ ਗਿਆ ਨਾ, ਇਹਦੀ ਵਾਈਫ ਵੀ ਚਲ ਗਈ, ਬੱਚਾ ਵੀ ਚਲੋ ਮਿਲਦੇ ਆ, ਸਤਿ ਸ਼੍ਰੀ ਅਕਾਲ, ਹੈਲੋ ਹਾਏ ਕਰਦੇ, ਜੋ ਵੀ ਕਰਦੇ ਹੁੰਦੇ ਨੇ ਉਹ ਕਰਕੇ। ਕਹਿੰਦਾ ਵੀ ਵੀਰ ਜੀ ਜੋ ਆਪਣਾ ਕੇਸ ਚੱਲਦਾ ਸੀ, ਤੁਸੀਂ ਦੁਕਾਨ ਅਤੇ ਮਕਾਨ ਦੋਨੋਂ ਰੱਖ ਲਓ, ਜਿਹੜੀ ਪ੍ਰੋਪਰਟੀ ਹੈ ਜਿਸ 'ਚ ਰਹਿੰਦੇ ਪਏ ਆਪਾਂ ਪੁਸ਼ਤੈਨੀ, ਅਤੇ ਦੁਕਾਨ ਵੀ ਰੱਖ ਲਓ, ਮੇਰੇ ਕੋਲ ਬਹੁਤ ਪੈਸਾ ਪਰਮਾਤਮਾ ਨੇ ਹੋਰ ਜ਼ਿਆਦਾ ਦਿੱਤਾ, ਮੈਨੂੰ ਤੁਹਾਡੇ ਤੋਂ ਹਿੱਸਾ ਨਹੀਂ ਚਾਹੀਦਾ, ਮੈਂ ਤੁਹਾਨੂੰ ਇਹ ਕਹਿਣਾ ਆਇਆ ਸੀ, ਮੇਰੇ ਕਾਗਜ਼ ਸਾਈਨ ਕਰਾ ਲਓ, ਐਫੀਡੇਵਿਟ ਸਾਈਨ ਕਰਾ ਲਿਓ। ਹੁਣ ਉਹ ਭਰਾ ਨਾ ਮਤਲਬ ਜ਼ਾਰ ਜ਼ਾਰ ਰੋਣ ਲੱਗ ਗਿਆ ਵੀ ਇਕੱਠੇ ਖੇਡੇ, ਇਕੱਠੇ ਸਭ ਕੁਛ ਕੀਤਾ, ਪਿਛਲੇ 5 ਸਾਲ ਤੋਂ ਮੁਕੱਦਮਿਆਂ ਕਰਕੇ ਇੱਕ ਦੂਜੇ ਨੂੰ ਫੋਨ ਤੱਕ ਨਹੀਂ ਕੀਤੇ, ਬੁਲਾਏ ਤੱਕ ਨਹੀਂ, ਵਕੀਲਾਂ ਰਾਹੀਂ ਗੱਲ ਕਰ ਰਹੇ ਹਾਂ, ਅਤੇ ਇਹ ਜੱਫੀ ਪਾਈ ਦੋਹਾਂ ਨੇ। ਉਹ ਕਹਿੰਦਾ ਘਰੇ ਆ ਜਾ, ਹੁਣ ਘਰੇ ਜਾਣਾ ਹੈਗਾ ਆਪਾਂ ਨੇ। ਸੋ ਕਹਿੰਦਾ ਵੀ ਤੂੰ ਇੱਦਾਂ ਕਿਵੇਂ ਹੋ ਗਿਆ ਇਕਦਮ, ਤੂੰ ਤਾਂ ਐਡੇ ਐਡੇ ਵਕੀਲ ਖੜੇ ਕੀਤੇ ਸੀ ਮੇਰੇ ਮੂਹਰੇ, ਤੇਰਾ ਕੰਮ ਤਾਂ ਚੰਗਾ, ਹੁਣ ਮੈਂ ਅਸੀਂ ਤਾਂ ਅਫੋਰਡ ਵੀ ਨਹੀਂ ਕਰ ਪਾ ਰਹੇ ਸੀ। ਉਹ ਕਹਿੰਦਾ ਵੀ ਇੱਕ ਛੋਟੀ ਜਿਹੀ ਬੱਚੀ ਮੈਨੂੰ ਸਿਖਾ ਗਈ ਕਿ ਰਿਸ਼ਤਿਆਂ 'ਚ ਹਿਸਾਬ ਕਿਤਾਬ ਨਹੀਂ ਰੱਖੀਦੇ। ਸੋ ਜ਼ਿੰਦਗੀ 'ਚ ਨਾ ਇੰਨੇ ਕੁ ਜੋਗੇ ਹੋਵੋ ਜੇ ਤੁਹਾਡੇ ਰਿਸ਼ਤੇ ਨੇ ਉਹ 'ਚ ਹਿਸਾਬ ਕਿਤਾਬ ਰੱਖੋ। ਮੈਂ ਔਰ ਮੇਰਾ ਬ੍ਰਦਰ ਆ, ਰੀਅਲ ਬ੍ਰਦਰ ਰਾਜਦੀਪ ਸਿੰਘ ਬੈਰੀਪਾਲ ਨਾਂ, ਮੈਂ ਤੁਹਾਨੂੰ ਸਾਰੇ ਸ਼ਹਿਰ ਨੂੰ ਇਸ ਕਰਕੇ ਨਹੀਂ, ਪ੍ਰਾਈਵੇਸੀ ਕਰਕੇ ਨਹੀਂ ਵੈਸੇ ਦੱਸਣ ਲੱਗਿਆ, ਮੈਂ ਔਰ ਮੇਰੇ ਬ੍ਰਦਰ ਨੇ ਅੱਜ ਤੱਕ ਦੀ ਜ਼ਿੰਦਗੀ 'ਚ ਹਿਸਾਬ ਨਹੀਂ ਕੀਤਾ ਆਪਸ 'ਚ। ਕੁਛ ਵੀ ਆਇਆ ਉਹਨੇ ਕਿਹਾ ਫਲਾਣੀ ਚੀਜ਼ ਐਂ ਹੁੰਦੀ ਪਈ ਹੈ, ਮੈਂ ਕਹਿੰਦਾ ਕਰ ਲਾ, ਉਹ ਕਹਿੰਦਾ ਫਲਾਣਾ ਕਾਗਜ਼ ਸਾਈਨ ਕਰਕੇ ਕਰਦੀ, ਮੈਂ ਕਰਕੇ ਭੇਜ ਦਿੰਦਾ ਹੁੰਦਾ। ਅਸੀਂ ਜ਼ਿੰਦਗੀ 'ਚ ਬਹੁਤ ਲੜਦੇ ਹਾਂ ਦੋਨੋਂ ਜਾਣੇ, ਜ਼ਿਆਦਾ ਹੀ ਲੜਦੇ ਹਾਂ, ਬਾਕੀ ਭਰਾਵਾਂ ਨਾਲ ਜ਼ਿਆਦਾ ਲੜਦੇ ਹਾਂ ਅਸੀਂ, ਸਾਡੇ ਅਸੀਂ ਦੋਨੋਂ ਤਲਵਾਰਾਂ ਤਿੱਖੀਆਂ, ਉੱਧਰ ਉਹ ਇੱਧਰ ਮੈਂ, ਇੱਕ ਮੈਂ 'ਚ ਪੈਂਦੀਆਂ ਨਹੀਂ, ਬਟ ਅਸੀਂ ਕਦੇ ਪੈਸੇ ਜਾਇਦਾਦਾਂ ਅਤੇ ਇਹਨਾਂ ਚੀਜ਼ਾਂ ਦੇ ਉੱਤੇ ਜਿੱਥੇ ਲੋਕ ਉਲਝੇ ਰਹਿੰਦੇ ਨੇ, ਕਿੰਨੇ ਭੈਣ ਭਰਾ ਸੁਣ ਰਹੇ ਹੋਣਗੇ ਜਿਹੜੇ ਆਪਸ 'ਚ ਲੜਦੇ ਨੇ, ਕਿੰਨੇ ਲੋਕ ਨੇ ਜਿਹੜੇ ਦੋਸਤ ਹੋਣਗੇ ਗਹਿਰੇ ਲੜ ਰਹੇ ਨੇ, ਇਹ ਸਾਰਿਆਂ ਵਾਸਤੇ ਦੀ ਕਹਾਣੀ ਹੈ ਕਿ ਇਹ ਰੀਅਲ ਪੀਪਲ ਨੇ ਜਿਹੜੇ ਅਧਵਾਣੇ ਵੇਚ ਲੈਂਦੇ ਨੇ ਦੂਸਰਿਆਂ ਦੇ ਬੱਚੇ ਵੱਲੋਂ ਦੀਦੀ ਕਹਿਣ 'ਤੇ, ਇਹ ਮੰਨ ਲੈਂਦੇ ਨੇ ਕਿ ਮੇਰਾ ਰਿਸ਼ਤਾ ਹੈਗਾ, ਅਤੇ ਜੋ ਇਹਨਾਂ ਕੋਲ ਹੈ, ਇਹਨਾਂ ਕੋਲ ਤਾਂ ਅਧਵਾਣੇ ਸੀਗੇ ਨਾ, ਇਹਨਾਂ ਕੋਲ ਤਾਂ ਤਰਬੂਜ ਸੀ ਨਾ ਵੇਚਣ ਨੂੰ, ਇਹਨਾਂ ਦੀ ਉਹੀ ਪ੍ਰੋਪਰਟੀ ਆ, ਚੱਕ ਕੇ ਉਹ ਫੜਾ ਦਿੰਦੇ ਨੇ ਅਤੇ ਕਹਿੰਦੇ ਮੈਂ ਇਹਦੇ ਪੈਸੇ ਨਹੀਂ ਲੈਣੇ, ਤੁਸੀਂ ਆਪਣੇ ਵਾਲੇ ਦੇ ਦਿਓ। ਅਤੇ ਇਹੋ ਜਿਹੇ ਲੋਕ ਵੀ ਨੇ ਦੁਨੀਆਂ 'ਚ, ਅਤੇ ਦੁਨੀਆਂ 'ਚ ਐਸੇ ਵੀ ਲੋਕ ਨੇ ਕਿ ਰਾਜੇ ਪਏ ਨੇ, ਬਸ ਇੱਕ ਦੂਸਰੇ ਨਾਲ ਬੋਲਦੇ ਨਹੀਂ, ਗੱਲਬਾਤ ਨਹੀਂ ਕਰਦੇ। ਸੋ ਰਿਸ਼ਤਿਆਂ ਦੇ ਵਿੱਚ ਨਾ ਨੇੜੇ ਰਹੋ, ਸਪੈਸ਼ਲੀ ਲੇਡੀਜ਼ ਨੂੰ ਕਹੂੰਗਾ, ਜਦ ਤੁਸੀਂ ਨਵੀਆਂ ਜੰਨੀਆਂ ਘਰਾਂ ਦੇ ਵਿੱਚ, ਤੁਹਾਨੂੰ ਕੋਈ ਚੰਗਾ ਨਹੀਂ ਲੱਗਦਾ, ਪਰ ਜਿਹੜਾ ਤੁਹਾਡੇ ਨਾਲ ਦਾ ਹੈਗਾ ਨਾ, ਉਹਦੇ ਉਹ ਸਭ ਕੁਛ ਨੇ ਜਿਹਨਾਂ ਜਿਹੜੇ ਤੁਹਾਨੂੰ ਚੰਗੇ ਨਹੀਂ ਲੱਗਦੇ। ਤੁਸੀਂ ਕੋਸ਼ਿਸ਼ ਕਰਿਆ ਕਰੋ, ਮਨ ਜਿੱਤੇ ਜਗਜੀਤ, ਆਪਣੇ ਮਨ ਨੂੰ ਮਾਰ ਕੇ ਸਾਰੇ ਇੱਕ ਦੂਜੇ ਨਾਲ ਵਰਤੋ। ਅੱਜ ਸਟੂਡੀਓ 'ਚ ਮੇਰੇ ਖਾਸ ਦੋਸਤ ਪਰਮਜੀਤ ਹੈ। ਭਾਜੀ ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ ਹੈ?
2: ਸਤਿ ਸ਼੍ਰੀ ਅਕਾਲ ਜੀ, ਗੁੱਡ ਮਾਰਨਿੰਗ।
0: ਸੋ ਇਹ ਕਹਾਣੀ ਡਿਊ ਪਈ ਸੀ, ਮੈਂ ਕਿਹਾ ਮੈਂ ਅੱਜ ਤੁਹਾਡੇ ਇੱਥੇ ਸੁਣਾਉਣੀ ਹੈ ਕਿ ਰਿਸ਼ਤਿਆਂ 'ਚ ਹਿਸਾਬ ਕਿਤਾਬ ਨਹੀਂ ਦੇਖੀ ਦੇ।
2: ਮੈਂ ਲੈ ਕੇ ਕੁਛ ਨਹੀਂ ਆਇਆ ਨਾਲ,
0: ਤੁਹਾਡੇ ਨਾਲ ਹਿਸਾਬ ਕਿਤਾਬ ਹਿਸਾਬ ਪੈ ਨਾ। ਮੇਰਾ ਇੱਕ ਦੋਸਤ ਵੀ ਆ ਹੋਰ ਮੇਰੇ ਨਾਲ ਕੰਮ ਕਰਦਾ
2: ਜੀ,
0: ਕਿਸੇ ਗੱਲ 'ਤੇ ਉਹ ਮੇਰੇ ਨਾਲ ਗੱਲ ਕਰ ਰਿਹਾ ਸੀ, ਇੰਨੇ ਕਰ ਲਓ, ਆਹ ਕਰ ਲਓ, ਆਹ ਕਰ ਲਓ
2: ਜੀ।
0: ਮੈਂ ਉਹਨੂੰ ਕਹਿਣਾ ਸੀ ਵੀ ਯਾਰ ਐਂ ਨਹੀਂ, ਪਰ ਫਿਰ ਮੈਂ ਸੋਚਿਆ ਕਿ ਰਿਸ਼ਤਿਆਂ 'ਚ ਹਿਸਾਬ ਕਿਤਾਬ ਨਹੀਂ ਦੇਖਣਾ। ਮੈਨੂੰ ਕਿਹਾ ਜਿਵੇਂ ਤੂੰ ਕਹੇਗਾ ਉਵੇਂ ਕਰ ਲਾਂਗੇ। ਤੁਹਾਡਾ ਮੈਂ ਹਮੇਸ਼ਾ ਜਦੋਂ ਵੀ ਡੀਲ ਕੀਤਾ ਆਪਾਂ ਦੋਨਾਂ ਨੇ ਇੱਕ ਦੂਜੇ ਨਾਲ
2: ਜੀ,
0: ਤੁਸੀਂ ਆਪਣੇ ਪੈਸਿਆਂ ਨਾਲ ਡੀਲ ਕਰ ਲੈਂਦੇ, ਜਦੋਂ ਮੇਰਾ ਕੋਈ ਕੰਮ ਹੁੰਦਾ ਮੈਂ ਆਪਣੇ ਪੈਸਿਆਂ ਨਾਲ ਤੁਹਾਡਾ ਕਰਦਾ ਹੈ।
2: ਔਰ ਮੈਂ ਦੇਖੋ ਏਅਰ ਦੇ ਉੱਤੇ ਅਮਨ ਤੁਸੀਂ ਮੇਰੀ ਗੱਲ ਨਾਲ ਸਹਿਮਤ ਹੋ ਇਸ ਤਰੀਕੇ ਨਾਲ, ਮੈਨੂੰ ਲੱਗਦਾ ਆਪਾਂ ਤਾਂ ਕਦੇ ਸਾਲ ਡੇਢ ਦੋ ਦੋ ਸਾਲ ਦੇ ਹਿਸਾਬ ਹੀ ਨਹੀਂ ਕੀਤਾ ਵੀ ਚੈੱਕ ਲੈਣੇ ਵੀ
0: ਉਹੀ ਮੈਂ ਕਹਿੰਦਾ ਤੁਸੀਂ ਕਦੇ ਫੋਨ ਨਹੀਂ ਕੀਤਾ ਮੇਰੀ ਐਡ ਚੱਲਦੀ ਹੈ ਕਿ ਨਹੀਂ ਚੱਲਦੀ, ਬੋਲੀ ਸੀ ਕਿ ਨਹੀਂ ਬੋਲੀ। ਸੋ ਨਾ ਰੇਡੀਓ ਤੇ ਹੋਣ ਦਾ ਸੰਤੋਸ਼ ਇੱਕ ਕਾਰਨ ਇਹ ਵੀ ਆ, ਇੰਨੇ ਕੁ ਲੋਕ ਨੇ ਮੇਰੇ ਨਾਲ ਜੁੜੇ ਹੋਏ, ਮੈਂ ਨਾ ਕਈ ਵਾਰੀ ਕਿਸੇ ਤੋਂ ਕੋਈ ਕੰਮ ਕਰਾ ਲਵਾਂ, ਮੈਨੂੰ ਸਭ ਤੋਂ ਵੱਧ ਇਰੀਟੇਸ਼ਨ ਇੱਥੇ ਹੁੰਦੀ ਹੈ ਪਰਮਜੀਤ, ਜਦੋਂ ਨਾ ਕਾਲ ਕਰ ਕਰਕੇ ਪੈਸੇ ਮੰਗੀ ਜਾਣ, ਮੈਨੂੰ ਬੜਾ ਦਬਾਅ ਪੈ ਜਾਂਦਾ ਵੀ ਯਾਰ ਤੰਗ ਬਹੁਤ ਕਰ ਰਿਹਾ, ਮੈਂ ਉਹਨਾਂ ਨਾਲ ਝਗੜ ਪੈਂਦਾ। ਮੈਨੂੰ ਕਹਿੰਦਾ ਯਾਰ ਮੈਂ ਜਿਵੇਂ ਹੁਣ ਲਾ ਲਓ ਵੀ ਮੈਂ ਕੱਲ ਪਰਸੋਂ ਤੁਹਾਡੇ ਕੰਨੀ ਗਿਆ, ਸਾਲ ਦੇ ਬਾਅਦ ਇਕੱਠਾ ਹਿਸਾਬ ਕੀਤਾ, ਇੱਕ ਸਾਲ ਬਾਅਦ ਹੈ ਨਾ, ਸੋ ਇੱਕ ਸਾਲ ਬਾਅਦ ਹਿਸਾਬ ਕੀਤਾ, ਲੈਣੇ ਦੇਣੇ ਸਭ ਸਾਰੇ ਰਿਸ਼ਤੇ ਤੁਹਾਡੇ ਟੀ ਡੀ ਬੈਂਕ ਨੇ ਔਰ ਆਰ ਬੀ ਸੀ ਨੇ, ਆਰ ਬੀ ਸੀ ਟੀ ਡੀ ਬੈਂਕ ਤੁਹਾਡੇ ਰਿਸ਼ਤੇਦਾਰ ਨਹੀਂ ਹੈਗੇ, ਪਰ ਜਿਹੜੇ ਤੁਹਾਡੇ ਦੋਸਤ ਮਿੱਤਰ ਤੁਹਾਡੇ ਨਾਲ ਵਪਾਰ ਕਰਦੇ ਨੇ ਲੈਣ ਦੇਣ ਨੇ। ਅੱਛਾ ਮੈਂ ਇੱਕ ਹੋਰ ਚੀਜ਼ ਦੱਸਦਾ, ਬਹੁਤ ਵਾਰੀ ਮੈਂ ਔਨੀਅਰ ਕਹਿੰਦਾ ਪੈਸੇ ਲੂਜ਼ ਵੀ ਕੀਤੇ ਨੇ ਬਹੁਤ ਵਾਰੀ, ਕਈ ਵਾਰੀ ਕਈ ਰੌਲਾ ਪਾਉਂਦੇ ਹੁੰਦੇ ਜੇ ਮੇਰਾ ਦਿੱਤਾ ਨਹੀਂ, ਉਹਨਾਂ ਨੇ ਨਾ ਗਲਤ ਕੀਤਾ ਹੁੰਦਾ ਸਾਡੇ ਨਾਲ, ਸਾਨੂੰ ਹੁੰਦਾ ਵੀ ਦੇਣੇ ਤਾਂ ਹੈਗੇ ਨੇ ਪਰ ਇਹਨੂੰ ਇਹਦੇ ਹਿਸਾਬ ਮੰਗੋ ਦਿੰਦੇ ਆ, ਥੋੜ੍ਹਾ ਜਿਹਾ ਤੜਫ ਲੈਣ ਦਿਓ, ਉਹ ਇੰਨੇ ਤੜਫਦੇ ਨੇ ਮੱਛੀ ਮੰਗੋ ਚੱਲੇ ਗਲਤ ਹੁੰਦੇ ਨੇ ਉਹ
2: ਜੀ,
0: ਬਹੁਤ ਗਲਤ। ਆਪਾਂ ਸਿੱਧਾ ਹਿਸਾਬ ਰੱਖਿਆ ਵੀ ਨਾਲ ਨਹੀਂ ਕਿਸੇ ਦਾ ਅਗਲੇ ਜਨਮ 'ਚ ਹਿਸਾਬ ਨਹੀਂ ਰੱਖਣਾ
2: ਜੀ, ਬਿਲਕੁਲ
0: ਇੱਥੇ ਹੀ ਨਿਬੇੜ ਦੇਣੇ ਆ,
2: ਹੈ ਹੀ ਸਾਰਾ ਕੁਝ ਇੱਥੇ। ਔਰ ਮੈਂ ਹਮੇਸ਼ਾ ਕਹਿੰਦਾ ਹੁੰਦਾ ਜਦ ਤੱਕ ਤੁਸੀਂ ਇਕੱਲੇ ਇਕੱਲੇ ਬੰਦੇ ਦਾ ਹਿਸਾਬ ਨਹੀਂ ਨਾ ਕਰ ਲੈਂਦੇ ਇੱਥੇ, ਜਾਨ ਨਹੀਂ ਛੁੱਟਣੀ ਪਈ ਤੁਹਾਡੀ, ਮੰਨ ਲਓ ਮੇਰੀ ਗੱਲ, ਨੋ ਮੈਟਰ ਵੱਟ ਚਾਹੇ ਪੰਜੀ ਦਾ ਹਿਸਾਬ ਹੈ ਲੈਣ ਦੇਣ ਦਾ ਜੋ ਵੀ ਹੈ, ਜੋ ਤੁਸੀਂ ਕੀਤਾ ਧਰਤੀ ਗੋਲ ਹੈ ਨਾ, ਅੱਗੇ ਤਾਂ ਆਏਗਾ ਤੁਹਾਡੇ।
0: ਕਿਆ ਬਾਤ ਹੈ ਭਾਈ ਸਾਹਿਬ, ਕਿਆ ਬਾਤ ਹੈ। ਸੋ ਅੱਜ ਇੱਕ ਵਾਰ ਗੱਲ ਕਰਨ ਲੱਗਿਆ, ਜਿੱਥੇ ਰੀਅਲ ਸਟੇਟ ਮਾਰਕੀਟ ਦੇ ਵਿੱਚ ਤੁਸੀਂ ਹੁਣ ਜੇ ਕਿਸੇ ਗਲੀ ਮੁਹੱਲੇ ਸੜਕ ਤੋਂ ਲੰਘਦੇ ਹੋ
2: ਜੀ,
0: ਤੁਸੀਂ ਦੇਖਦੇ ਹੋ ਕਿ ਉੱਥੇ ਸੋਲਡ ਦੇ ਸਾਈਨ ਨਜ਼ਰ ਆਉਣ ਲੱਗ ਗਏ ਤੁਹਾਨੂੰ, ਸੋਲਡ। ਦੂਸਰਾ ਪਾਸਾ ਹੈਗਾ ਕਿ ਜਿਹੜਾ ਕੈਨੇਡੀਅਨ ਇਕੋਨਮੀ ਆ, ਜਿਹਦੇ ਵਿੱਚ ਸਾਡੇ ਕੋਲ ਇੱਕ ਬੰਦਾ ਘਰੇ ਰੱਖਿਆ ਹੋਇਆ ਜਿਹੜੀ ਸਾਡੀ ਸਰਕਾਰ ਸਾਰੀ ਤੋਂ ਕੰਮ ਲਈ ਜਾਂਦਾ, ਪੀਅਰ ਪੋਲੀਅਰ
2: ਜੀ,
0: ਉਹ ਇਕੱਲਾ ਹੀ ਬੰਦਾ ਸਰਕਾਰ ਤੋਂ ਕੰਮ ਲਈ ਜਾਂਦਾ, ਜਿਹੜਾ ਮੁੱਦਾ ਉਹ ਚੱਕਦਾ ਕਾਰ ਨਹੀਂ ਫਟਾਫਟ ਡਨ ਕਰ ਦਿੰਦਾ
2: ਜੀ,
0: ਜੇ ਕਿਸੇ ਨੇ ਕੋਈ ਆਪਣਾ ਘਰ ਦਾ ਕੰਮ ਕਰਾਉਣਾ ਪੀਅਰ ਪੋਲੀਅਰ ਕੋਲ ਚੱਲ ਜਾਓ, ਜਿਹੜਾ ਮੁੱਦਾ ਉਹ ਬੋਲ ਦਿੰਦਾ ਅਗਲੇ ਦਿਨ ਕਾਰ ਨਹੀਂ ਕਰ ਦਿੰਦਾ, ਯਾਨੀ ਕਾਰ ਨਹੀਂ ਇਹਨੂੰ ਮੁੱਦਿਆਂ ਤੋਂ ਬਿਨਾਂ ਕੀਤਾ ਹੋਇਆ, ਇਸ ਲਈ ਉਹ ਸਿਰਫ ਕ੍ਰਿਟਿਕ ਦਾ ਕੰਮ ਕਰਦਾ ਅਤੇ ਕ੍ਰਿਟਿਕ ਦੇ ਤੌਰ 'ਤੇ ਚੰਗਾ ਹੋ ਰਿਹਾ। ਸਾਡੀ ਇਕੋਨਮੀ 'ਚ ਪੀਅਰ ਪੋਲੀਅਰ ਨੇ ਇੱਕ ਪੋਸਟ ਪਾਇਆ ਸੀ ਆਪਣੇ ਹੀ ਮੁਲਕ ਦੇ ਖਿਲਾਫ ਕਿ ਹਾਂ ਹਾਂ ਅਸੀਂ ਰਿਸੈਸ਼ਨ ਦੇ ਅੰਡਰ ਹਾਂ। ਆਫਟਰ ਫਿਊ ਆਵਰਸ ਜੋਬ ਡਾਟਾ ਦਾ ਨੰਬਰ ਆਇਆ, 72,000 ਜੋਬ ਐਡ ਹੋਈਆਂ ਅਤੇ ਟੈਕਨੀਕਲ ਰਿਸੈਸ਼ਨ ਦੀ ਟਰਮ 'ਚੋਂ ਕੈਨੇਡਾ ਬਾਹਰ ਹੋ ਗਿਆ। ਭਾਵੇਂ ਕੰਮ ਸਹੀ ਨਹੀਂ ਚੱਲ ਰਹੇ ਸੀ ਜਾਂ ਪ੍ਰੋਬਲਮ ਸੀਗੀਆਂ, ਸਾਰੇ ਕੰਮਾਂ ਦੇ ਵਿੱਚ ਕਰੋਨਾ ਤੋਂ ਬਾਅਦ ਕਰਪਸ਼ਨ ਆਈ, ਚਾਹੇ ਟਰੱਕਿੰਗ ਸੀਗੀ, ਟਰੱਕ ਓਵਰ ਲੋਕਾਂ ਨੇ ਖਰੀਦੇ, ਓਵਰ ਹੀ ਸਭ ਕੁਝ ਚੱਲਿਆ, ਓਵਰ ਹੀ ਸਭ ਕੁਝ ਹੋਇਆ, ਕਿਉਂਕਿ ਇੱਕਦਮ ਪੈਸਾ ਪ੍ਰਿੰਟ ਹੋ ਕੇ ਲੋਕਾਂ ਦੇ ਹੱਥਾਂ 'ਚ ਆਇਆ ਸੀ। ਮੇਰੇ ਬਜ਼ੁਰਗ ਕਹਿੰਦੇ ਹੁੰਦੇ ਨੇ ਕਿ ਜੇ ਮਲੰਗ ਬੰਦੇ ਨੂੰ ਨਾ ਕਹਿੰਦੇ ਹੁੰਦੇ 1 ਕਰੋੜ ਰੁਪਇਆ ਵੀ ਫੜਾ ਦਿਓ, ਸਰ ਜੈਬ ਸਿੰਘ ਲਵੜਾ ਕਹਿੰਦੇ ਹੁੰਦੇ ਸੀ, ਜੇ ਉਹਨੂੰ ਕਮਾਉਣਾ ਨਹੀਂ ਨਾ ਹੁੰਦਾ ਕਹਿੰਦੇ ਕਹਿੰਦੇ ਕੁਛ ਟਾਈਮ ਬਾਅਦ ਉਸੇ ਚੌਂਕ 'ਚ ਦੁਆਰਾ ਖੜਾ ਮੰਗਦਾ ਹੋਊਗਾ
2: ਜੀ,
0: ਹੁੰਦਾ ਨਾ ਇੱਥੇ ਕਿ ਜੌਨ ਨੇ ਲੋਟਰੀ ਜਿੱਤੀ, ਸੜਕ 'ਤੇ ਖੜਾ ਹੁੰਦਾ ਸੀ, ਫਿਰ ਜੌਨ ਨੇ ਸਵਿਮਿੰਗ ਪੂਲ 'ਚ 20 ਰੁਪਏ ਉਹਦੇ ਵਿੱਚ ਬੈਠਿਆ, ਪੁੱਠੇ ਸਿੱਧੇ ਕੰਮ ਕੀਤੇ ਸਾਰੇ, ਅਤੇ ਜੌਨ ਥੋੜ੍ਹੇ ਟਾਈਮ ਬਾਅਦ ਫਿਰ ਮੰਗਣ ਲੱਗਿਆ ਹੈ ਲੋਕਾਂ ਤੋਂ, ਮੰਗਦਾ ਪਿਆ ਕਿ ਨਹੀਂ,
2: ਬਿਲਕੁਲ
0: ਡਿਸੇਬਿਲਟੀ 'ਤੇ ਫਿਰ ਬਹਿ ਗਿਆ ਆ ਕੇ। ਸੋ ਜੌਨ ਨੂੰ ਕਮਾਉਣਾ ਨਹੀਂ ਆਇਆ, ਖਰਚਣਾ ਹੀ ਆਇਆ
2: ਜੀ।
0: ਸੋ ਜਿਹੜੀ ਇੱਕ ਇਕੋਨਮੀ ਚੱਲੀ ਸੀ ਉਹ 'ਚ ਲੋਕਾਂ ਨੂੰ ਖਰਚਣਾ ਆ ਗਿਆ ਸੀਗਾ, ਕਿਉਂਕਿ ਪੈਸਾ ਪ੍ਰਿੰਟ ਹੋ ਕੇ ਆਇਆ ਸੀ, ਬਹੁਤ ਲੋਕ ਐਸੇ ਸੀ, ਕਮਾਉਣਾ ਨਹੀਂ ਆਇਆ। ਆਰਟੀਫਿਸ਼ਲ ਇਕੋਨਮੀ ਅੱਪ ਗਈ, ਉਹ ਅੱਪ ਗਈ ਇਕੋਨਮੀ ਨੂੰ ਇੰਟਰਸਟ ਨਾਲ ਥੱਲੇ ਲੈ ਕੇ ਜਾਣਾ ਚਾਹੁੰਦੇ, ਸੋ ਕਾਲਡ ਮੈਂ ਸੋਚਦਾ ਇੰਟਰਸਟ ਜਿਹੜੀ ਯੂਕਰੇਨ ਅਤੇ ਰਸ਼ੀਆ ਦੀ ਲੜਾਈ ਆ, ਇਹ ਯੂਕਰੇਨ ਅਤੇ ਰਸ਼ੀਆ ਦੀ ਲੜਾਈ ਨਹੀਂ, ਇਹ ਯੂਰਪ ਔਰ ਜਿਹੜਾ ਹੈਗਾ ਰਸ਼ੀਆ ਦੀ ਲੜਾਈ ਹੈ। ਹੁਣ ਇਹਨਾਂ ਦੋਨਾਂ 'ਚੋਂ ਜਿਹੜਾ ਜੇਤੂ ਹੋਊਗਾ ਉਹ ਨੈਕਸਟ ਲੈਵਲ 'ਤੇ ਰਾਜ ਕਰੂਗਾ। ਉੱਧਰ ਚਾਈਨਾ ਤਾਇਵਾਨ ਤੋਂ ਲੈ ਕੇ ਸੱਜੇ ਖੱਬੇ ਸਾਰੇ ਪਾਸੇ ਹੱਥ ਪੰਜੇ ਨੌ ਮਾਰਦਾ, ਇੰਡੀਆ ਦੇ ਵੀ ਚੁੰਡੀਆਂ ਵੜਦਾ, ਇੰਡੀਆ ਆਪਣਾ ਪੁੜਾ ਪਰਲੇ ਪਾਸੇ ਨੂੰ ਘੁਮਾ ਲੈਂਦਾ ਵੀ ਨਹੀਂ ਜੀ ਸਾਡੇ ਤਾਂ ਵੱਡੀ ਨਹੀਂ, ਬਟ ਦੇ ਆਰ ਡੂਇੰਗ ਐਵਰੀਥਿੰਗ ਸਰਾਊਂਡਿੰਗ ਏਰੀਆਸ। ਅਤੇ ਜਦੋਂ ਤੁਸੀਂ ਇਤਿਹਾਸ ਪੜ੍ਹਦੇ ਹੋ, ਮੈਂ ਹੈਰਾਨ ਰਹਿ ਗਿਆ, ਜਪਾਨ ਨੇ ਸ਼ੰਘਾਈ ਤੱਕ ਕਬਜ਼ਾ ਕੀਤਾ ਹੋਇਆ ਸੈਕਿੰਡ ਵਰਲਡ ਵਾਰ 'ਚ, ਜਪਾਨ ਅੰਦਰ ਵੜ ਗਿਆ ਸੀ
2: ਜੀ,
0: ਸ਼ੰਘਾਈ ਤੱਕ ਇਹਨਾਂ ਦੇ ਪੋਟਾਂ ਦੱਬ ਲਈਆਂ ਉਹਨੇ, ਛੋਟਾ ਜਿਹਾ ਟਾਪੂ ਇੱਕ ਨਿੱਕਾ ਜਿਹਾ ਪੰਜਾਬ ਜਿੱਡਾ ਟਾਪੂ ਸ਼ੰਘਾਈ ਤੱਕ ਅੰਦਰ ਚਲਿਆ। ਆਪਾਂ ਆਪਣੀ ਕਹੀ ਜਾਂਦੇ ਵੀ ਅਸੀਂ ਬਹੁਤ ਦਲੇਰ ਹੋਏ ਹਾਂ, ਜੈਪਨੀਜ਼ ਕਿਹੜਾ ਘੱਟ ਦਲੇਰ ਹੋਏ ਨੇ, ਅਤੇ ਜੈਪਨੀਜ਼ ਟੌਪ ਦੇ ਸੂਫੀ ਵੀ ਹੋਏ ਨੇ, ਸੰਤ ਵੀ ਹੋਏ ਨੇ, ਜੈਪਨੀਜ਼ ਨੇ ਭਗਤੀ ਬਹੁਤ ਕੀਤੀ ਹੈ, ਚਾਈਨਾ 'ਚ ਲੋਕਾਂ ਨੇ ਬਹੁਤ ਭਗਤੀ ਕੀਤੀ ਹੈ, ਚੀਨੇ ਲੋਕ ਵੀ ਜਿਹੜੇ ਆਤਮਿਕ ਲੈਵਲ 'ਤੇ, ਅੱਜ ਕਮਿਊਨਿਸਟ ਪਾਰਟੀ ਆ ਉੱਥੇ, ਬਟ ਇਹ ਟੌਪ 'ਤੇ ਰਹਿਣ। ਮੈਂ ਹਾਂਗਕਾਂਗ ਗਿਆ, ਜਦੋਂ ਨਾ ਇੱਕ ਜਗ੍ਹਾ ਉਹ ਖਾਲੀ ਜਗ੍ਹਾ 'ਤੇ ਤੁਸੀਂ ਚਲੇ ਜਾਂਦੇ ਹੋ, ਉਹ ਹੈਗੀ ਹੈ ਜਿਵੇਂ ਤੁਸੀਂ ਮਨਾਲੀ ਜਾ ਰਹੇ ਹੋ ਐਂ ਲੱਗਦਾ ਤੁਹਾਨੂੰ
2: ਜੀ,
0: ਅਤੇ ਉਸ ਜਗ੍ਹਾ 'ਤੇ ਜਦ ਤੁਸੀਂ ਪਹੁੰਚਦੇ ਹੋ ਬੱਸ ਰਾਹੀਂ, ਏਅਰਪੋਰਟ ਤੋਂ ਚੱਲਦੀਆਂ ਬੱਸਾਂ, ਉਹ ਬੁੱਧਾ ਦਾ ਇੱਕ ਸਟੈਚੂ ਆ, ਪਰਮਜੀਤ ਜੀ ਉਹ ਸਟੈਚੂ ਹੋਣਾ ਤਕਰੀਬਨ ਮਤਲਬ ਵੱਡਾ, ਜਿਵੇਂ ਕਹਾ ਉਹ 'ਚ ਬੁੱਧਾ ਚੌਂਕੜਾ ਮਾਰ ਕੇ ਬੈਠੇ ਨੇ, ਉਹ ਰਾਊਂਡ ਹੋਣਾ 30 ਫੁੱਟ 'ਚ ਜਾਂ 40 ਫੁੱਟ 'ਚ,
1: ਅਤੇ
0: ਬਈ ਉਹ ਸਟੈਚੂ ਨੂੰ ਮੈਂ ਜਦੋਂ ਦੇਖਣ ਗਿਆ ਥੱਲੇ, ਉਹਦੇ ਜਿਹੜੀ ਬੁੱਧਾ ਦੇ ਉਹ ਨਾਮ ਲੈਣ ਲਈ, ਨਾਮ ਸਿਮਰਨ ਲਈ ਉਹ ਜਗ੍ਹਾ ਬਣਾਈ ਹੋਈ ਆ, ਉਸ ਜਗ੍ਹਾ ਤੇ ਜਦ ਤੁਸੀਂ ਜਾਂਦੇ ਹੋ ਪੀਸ ਕੀ ਹੁੰਦੀ ਆ, ਸ਼ਾਂਤ ਕੀ ਹੁੰਦਾ, ਸਭ ਕੁਛ ਜਿਵੇਂ ਬੁੱਧ ਦੀ ਕਿਰਪਾ ਨਹੀਂ ਹੋਈ ਹੁੰਦੀ ਉਸ ਏਰੀਏ 'ਤੇ, ਇੱਦਾਂ ਲੱਗਦੀ ਹੈ ਵੀ ਕਿਰਪਾ ਹੀ ਹੋਈ ਹੋਈ ਆ, ਸ਼ਾਂਤ ਪਿਆ, ਇੱਕ ਚਿੜੀ ਬੋਲਿਆਂ ਦੀ ਵੀ ਆਵਾਜ਼ ਆਉਂਦੀ ਆ। ਪਰ ਹਾਂਗਕਾਂਗ ਪੂਰੀ ਦੁਨੀਆ ਦਾ ਖੱਪ ਖਾਨਾ ਜਿੱਥੇ
2: ਜੀ,
0: ਉੱਥੋਂ ਤੁਸੀਂ ਅੱਧਾ ਘੰਟਾ ਪਰੇ ਜਾਂਦੇ ਹੋ ਤਾਂ ਐਂ ਲੱਗਦਾ ਵੀ ਪੂਰੀ ਦੁਨੀਆ ਹੀ ਖਤਮ ਆ, ਇਕੱਲਾ ਬਸਾ ਜਗ੍ਹਾ ਹੀ ਆ, ਇੰਨੀ ਸ਼ਾਂਤੀ ਆ। ਵੀ ਉਸ ਟਾਈਮ 'ਤੇ ਬੁੱਧਾਂ ਦੇ ਐਡੇ ਐਡੇ ਸਟੈਚੂ ਅੱਜ ਤੋਂ 100-200 ਸਾਲ ਪਹਿਲਾਂ ਦੇ ਬਣਾਏ ਹੋਏ
2: ਜੀ,
0: ਇਹ ਵੀ ਦੁਨੀਆ ਦੇ ਅਜੂਬੇ ਨੇ। ਫਿਲਹਾਲ ਚੱਲਦੇ ਹਾਂ ਫਰਾਂਸ ਵੱਲ, ਅਤੇ ਇੱਕ ਵਾਰ ਫਿਰ ਤੋਂ ਤਕਰੀਬਨ ਇਸ ਸਾਲ ਦੇ ਵਿੱਚ 10 ਲੱਖ ਮੋਰਗੇਜ ਜਿਹੜੀ ਹੈ, 1 ਮਿਲੀਅਨ ਪਲੱਸ ਮੋਰਗੇਜ ਇਸੇ ਸਾਲ 'ਚ ਰਿਨਿਊ ਹੋ ਰਹੀ ਹੈ। ਅਤੇ ਪਿਛਲੇ ਸਮੇਂ 'ਚ ਅਪਰੇਜ਼ਲ ਦੇ ਇਸ਼ੂ ਆਏ, ਲੋਕਾਂ ਦੇ ਅਪਰੇਜ਼ਲ ਨਹੀਂ ਹੋਏ, ਪਰ ਇਸ ਵੇਲੇ ਅਗਰ ਨਵੇਂ ਪ੍ਰੋਜੈਕਟ ਕਰ ਰਹੇ ਉਹਨਾਂ ਦੇ ਅਪਰੇਜ਼ਲ ਸਹੀ ਆ ਰਹੇ ਨੇ
2: ਜੀ,
0: ਪ੍ਰੋਪਰ ਡਾਕੂਮੈਂਟੇਸ਼ਨ ਲੱਗ ਰਹੀ ਹੈ, ਬੈਂਕ ਜਾਮਨ ਬਣ ਕੇ ਪ੍ਰੋਪਰਲੀ ਸਟੈਂਪ ਲਾ ਕੇ ਕਾਗਜ਼ ਦਿੰਦਾ ਕਿ ਹਾਂ ਇਹ ਪ੍ਰੋਜੈਕਟ ਨੂੰ ਮੈਂ ਫਾਈਨਾਂਸਿੰਗ ਕਰੂੰਗਾ, ਮੇਰੀ ਅਪਰੇਜ਼ਲ ਦੇ ਮੁਤਾਬਕ ਠੀਕ ਹੈ। ਦੋ ਗਲੀ ਗੱਲ ਨਹੀਂ ਹੋਗੀ ਕਿ ਪ੍ਰੋਜੈਕਟ ਖਤਮ ਹੋਏ ਤਾਂ ਮੈਂ ਕਹੂੰਗਾ ਨਹੀਂ ਹੁਣ ਨਹੀਂ ਹੈ। ਬੈਂਕ ਪ੍ਰੋਪਰ ਪੇਪਰ ਵਰਕ ਦਿੰਦਾ ਹੈਗਾ ਅਤੇ ਬਿਲਡਰ ਉਹ ਸਬਮਿਸ਼ਨ ਕਰਦਾ, ਅਤੇ ਦੂਸਰੇ ਪਾਸੇ ਇਹ ਸਰਕਲ ਚੱਲਦਾ ਹੈਗਾ। ਭਾਜੀ ਕੁਛ ਬੋਲੋਗੇ ਮਾਰਕੀਟ ਦੇ ਉੱਤੇ?
2: ਬਿਲਕੁਲ ਜੀ, ਇਸ ਵਕਤ ਜਿਹੜੀ ਸਾਡੀ ਸਭ ਤੋਂ ਵੱਧ ਲੋੜ ਹੈ ਨਾ ਜੀ, ਉਹਨਾਂ ਮੇਰੇ ਭੈਣ ਭਰਾਵਾਂ ਨੂੰ ਲੋੜ ਹੈ ਜਿਹੜੇ ਕਿ ਉਸ ਗਰਮਾ ਗਰਮੀ ਦੇ ਮਾਹੌਲ ਦੇ ਵਿੱਚ ਬੀ ਸਾਈਡ ਦੇ ਵਿੱਚ ਚਲੇ ਗਏ ਜਾਂ ਪ੍ਰਾਈਵੇਟ ਦੇ ਵਿੱਚ ਚਲੇ ਗਏ। ਹੁਣ ਪ੍ਰਾਈਵੇਟ ਮੋਰਗੇਜ ਤਾਂ ਕਹਿਣ ਉਹਨਾਂ ਦੀ ਕਿਸੇ ਨੇ 6 ਮਹੀਨੇ ਲਈ ਕਰਵਾ ਦਿੱਤੀ ਸੀ ਹੈ ਨਾ ਵੀ 6 ਮਹੀਨੇ ਬਾਅਦ ਤੁਹਾਡੀ ਅਸੀਂ ਬੈਂਕ ਦੇ ਕੋਲ ਲੈ ਜਾਵਾਂਗੇ। ਹੁਣ 6 ਮਹੀਨੇ ਵੀ ਲੰਘ ਗਏ ਔਰ ਬੈਂਕ ਵੱਲ ਮੋਰਗੇਜ ਵੀ ਨਹੀਂ ਜਾ ਰਹੀ ਔਰ ਤੁਹਾਡਾ ਕੋਈ ਫੋਨ ਵੀ ਨਹੀਂ ਚੱਕ ਰਿਹਾ। ਹੁਣ ਘਰੇ ਲੈਟਰ ਆਉਣੇ ਸ਼ੁਰੂ ਹੋ ਗਏ ਨੇ ਭਾਅ ਜੀ ਡਿਫਾਲਟ ਦੇ, ਕਿਉਂਕਿ ਹੁਣ ਕਦੋਂ ਤੱਕ ਬੰਦਾ ਖਿੱਚ ਕੇ ਲੈ ਕੇ ਜਾਏਗਾ। ਹੁਣ ਪ੍ਰਾਈਵੇਟ ਮੋਰਗੇਜ ਜਿਹਦੀ ਕੋਈ 3000 ਪੇਮੈਂਟ ਬਣਦੀ ਸੀ, ਉਹ ਇਸ ਵਕਤ ਉਹ $8000 ਪੇਮੈਂਟ ਦੇ ਰਿਹਾ। ਹੁਣ 8000 ਦੀ ਅਫੋਰਡੇਬਿਲਟੀ ਦੇ ਵਿੱਚ ਕਮਾਈ ਉਨੀ ਹੈ ਨਹੀਂ, ਹੁਣ ਬੰਦਾ ਪੂਰੇ ਕਿੱਦਾਂ ਕਰੇਗਾ ਪੈਸੇ? ਇਸ ਕਰਕੇ ਉਹਨਾਂ ਨੂੰ ਫਿਰ ਬੈਂਕਸ ਦੀਆਂ ਲੈਟਰ ਆਉਣੀਆਂ ਸ਼ੁਰੂ ਹੋ ਜਾਂਦੀਆਂ ਨੇ, ਬੈਂਕਸ ਦੇ ਫੋਨ ਕਾਲ ਹੋਣੇ ਸ਼ੁਰੂ ਹੋ ਜਾਂਦੇ ਨੇ, ਲੋਇਰਸ ਦੀਆਂ ਲੈਟਰ ਆਉਣੀਆਂ ਸ਼ੁਰੂ ਹੋ ਜਾਂਦੀਆਂ ਨੇ। ਤਾਂ ਅਗਰ ਤੁਸੀਂ ਕੋਈ ਇਸ ਸਿਚੁਏਸ਼ਨ ਦੇ ਵਿੱਚ ਫਸ ਗਏ ਹੋ ਤਾਂ ਨੰਬਰ ਮੇਰਾ ਨੋਟ ਕਰੋ ਜੀ, 416-804-2015-416-804-2015। ਔਰ ਮੈਂ ਇਹ ਨਹੀਂ ਕਹਿੰਦਾ ਵੀ ਚਲੋ ਸਟਾਕ ਹੈ, ਜਿਹੜਾ ਬੰਦਾ ਮੈਨੂੰ ਭਾਅ ਜੀ ਇਸ ਵਕਤ 5.5% ਤੋਂ ਉੱਪਰ ਰੇਟ ਦੇ ਰਿਹਾ ਨਾ, ਉਹ ਸਟਾਕ ਹੀ ਸਮਝੋ, ਕਿਉਂਕਿ ਇਸ ਵਕਤ ਜਿਹੜਾ ਬੈਂਕ ਦਾ ਰੇਟ ਆ ਉਹ 3.5% ਆ, 3.5% ਦਾ ਔਰ 5.5% ਦਾ, 5.5% ਦਾ ਮੈਂ ਸਿਰਫ ਇੱਕ ਨੋਰਮਲ ਕਹਿਤਾ, 6-7-8-9-10-10% ਦੇ ਉੱਤੇ ਵੀ ਮੋਰਗੇਜਸ ਲੋਕਾਂ ਦੀਆਂ ਇਸ ਵਕਤ ਹੋ ਰਹੀਆਂ ਨੇ ਜੀ, ਜਿਹੜੀਆਂ ਕਿ ਉਹ ਪੇ ਕਰ ਰਹੇ ਨੇ। ਅਗਰ ਤੁਸੀਂ ਚਾਹੁੰਦੇ ਹੋ ਵੀ ਤੁਹਾਡੀ ਵੀ ਮੋਰਗੇਜ 3.5% ਦੇ ਕਰਵਾਉਣੀ ਹੈ, ਤੁਸੀਂ ਨੋ ਮੈਟਰ ਉਹ ਰੀਫਾਈਨੈਂਸਿੰਗ ਹੈ, ਨੋ ਮੈਟਰ ਉਹ ਪਰਚੇਜ਼ ਹੈ, ਨੋ ਮੈਟਰ ਉਹ ਐਕੁਇਟੀ ਟੇਕਆਊਟ ਹੈ, ਤਾਂ ਨੰਬਰ ਮੇਰਾ ਨੋਟ ਕਰਕੇ ਰੱਖੋ, 416-804-2015। ਇਹ ਕੋਈ ਜ਼ਿਆਦਾ ਮੈਂ ਇਹਦੇ ਵਿੱਚ ਕੋਈ ਵੱਡੀ ਡਿਮਾਂਡ ਨਹੀਂ ਤੁਹਾਡੇ ਕੋਲੋਂ ਰੱਖਾਂਗਾ, ਕਿ ਛੋਟੀ ਜਿਹੀ ਡਿਮਾਂਡ ਰੱਖਾਂਗਾ ਵੀ ਆਪਣਾ ਕ੍ਰੈਡਿਟ ਸਕੋਰ ਮੈਨੂੰ 650 ਤੋਂ ਉੱਪਰ ਦੇ ਦਿਓ, ਬਾਕੀ ਮੈਂ ਜਾਣਾ ਮੇਰਾ ਕੰਮ ਜਾਣੇ। ਕੈਸ਼ ਦੇ ਕੰਮ ਕਰਦੇ ਹੋ ਕੋਈ ਫਰਕ ਨਹੀਂ ਪੈਂਦਾ, ਸੈਲਫ ਇੰਪਲੋਇਡ ਹੋ ਕੋਈ ਫਰਕ ਨਹੀਂ ਪੈਂਦਾ, ਟਰੱਕ ਚਲਾਉਂਦੇ ਹੋ ਕੋਈ ਫਰਕ ਨਹੀਂ ਪੈਂਦਾ, ਲਾਈਨ 150 ਦੇ ਸਿਰਫ 20,000 ਇਨਕਮ ਆ ਕੋਈ ਫਰਕ ਨਹੀਂ ਪੈਂਦਾ। ਚਲੋ ਨਹੀਂ ਵੀ ਇਨਕਮ ਹੈਗੀ, ਬਹੁਤ ਸਾਰੀਆਂ ਬੈਂਕਸ ਐਸੀਆਂ ਨੇ ਜਿਹੜੀਆਂ ਨੋ ਇਨਕਮ ਕੁਆਲੀਫਿਕੇਸ਼ਨ ਦੇ ਵਿੱਚ ਵੀ ਡੀਲ ਤੁਹਾਡੀ ਕੱਢ ਦਿੰਦੀਆਂ ਨੇ, ਪਰ ਤੁਹਾਨੂੰ ਸਹੀ ਬੰਦਾ ਚਾਹੀਦਾ। ਮੈਂ ਇਹ ਨਹੀਂ ਕਹਿ ਰਿਹਾ ਵੀ ਮੈਂ ਸਹੀ ਹਾਂ, ਮਾਰਕੀਟ 'ਚ ਹੋਰ ਬਹੁਤ ਬੰਦੇ ਨੇ ਮੋਰਗੇਜ ਦਾ ਕੰਮ ਕਰਨ ਵਾਲੇ ਮੇਰੇ ਤੋਂ ਫੰਨੇ ਖਾਨ ਬੈਠੇ ਨੇ ਪਰੇ ਤੋਂ ਪਰੇ, ਪਰ ਮੈਂ ਹਮੇਸ਼ਾ ਹੀ ਕਹਿੰਦਾ ਹੁੰਦਾ ਵੀ ਜਿਹੜਾ ਕੰਮ ਬਾਹਰੋਂ ਹੁੰਦਾ ਕਰਵਾ ਲਓ ਮੋਰਗੇਜ ਦਾ, ਜਿਹੜਾ ਨਹੀਂ ਹੁੰਦਾ ਪਰਮਜੀਤ ਕੋਲ ਲਿਓ। ਪਰ ਜੇ ਤੁਸੀਂ ਬਾਹਰ ਵੀ ਕਿਤੇ ਫਾਈਲ ਦੇ ਕੇ ਜਾਂਦੇ ਹੋ ਨਾ ਅਮਨ ਜੀ, ਮੈਂ ਤੁਹਾਨੂੰ ਪਹਿਲਾਂ ਦੱਸ ਦੇਣਾ, ਘੁੰਮ ਘੁੰਮਾ ਕੇ ਮੇਰੇ ਟੇਬਲ 'ਤੇ ਆ ਹੀ ਜਾਣੀ ਕਿਤੇ ਨਾ ਕਿਤੇ,
3: ਸਿੱਧੀ ਤੁਹਾਡੇ ਕੋਲ ਮੰਗਾ ਲਿਆ ਕਰੀਏ,
2: ਸਿੱਧੀ ਮੇਰੇ ਕੋਲ ਮੰਗਾ ਲਓ। ਨੰਬਰ ਮੈਂ ਆਪਣਾ ਦੱਸਤਾ, 416-804-2015। ਠੀਕ ਹੈ, ਮੋਰਗੇਜ ਕਿੰਗ ਦਾ ਇੱਕ ਇੱਕ ਆਫਿਸ ਹੈ ਜੀ, ਡੇਰੀ ਐਂਡ ਟੋਮਕਨ ਦੇ ਜਿਹੜੇ ਸਿਵੇ ਨੇ, ਇਹਦੇ ਬਾਹਰਲੇ ਪਾਸੇ ਨਵਾਂ ਪਲਾਜ਼ਾ ਬਣਿਆ, 1200 ਡੇਰੀ ਰੋਡ,

0: ਲੱਗਦਾ ਹੈਗਾ ਕਿ ਮੋਰਗੇਜ ਹੈਲ ਬਣੀ ਹੋਈ ਆ ਅਤੇ ਹੈਲ ਤੋਂ ਬਾਹਰ ਨਿਕਲਣਾ 416-804-2015 ਅਤੇ ਤੁਸੀਂ ਕੰਟੈਕਟ ਕਰਨਾ। ਇਨ ਕੇਸ ਤੁਹਾਡਾ ਫੋਨ ਹੁਣ ਪਿੱਕ ਨਹੀਂ ਹੋ ਰਿਹਾ, ਤੁਸੀਂ ਆਪਣਾ ਨਾਂ ਅਤੇ ਟੈਕਸਟ ਮੈਸੇਜ ਕਰ ਦਿਓ, ਤੁਹਾਨੂੰ ਕਾਲ ਬੈਕ ਆ ਜਾਣੀ। ਕਈ ਵਾਰੀ ਕੀ ਹੁੰਦਾ, ਇੱਕਦਮ ਕਾਫੀ ਸਾਰੇ ਕਾਲਸ ਆ ਜਾਂਦੇ ਆ। 416-804-2015 ਦੇ ਉੱਤੇ ਤੁਸੀਂ ਆਪਣਾ ਨਾਂ ਲਿਖ ਕੇ ਭੇਜ ਦੇਣਾ, ਤੁਹਾਨੂੰ ਵਿਦ ਇਨ 3-4 ਆਵਰਸ ਦੇ ਵਿੱਚ ਸਾਰਿਆਂ ਨੂੰ ਕਾਲਸ ਆ ਜਾਣਗੀਆਂ। 416-804-2015। ਮੋਰਗੇਜ ਨਹੀਂ ਹੋ ਰਹੀ, ਮੋਰਗੇਜ ਸਹੀ ਨਹੀਂ, ਮੋਰਗੇਜ ਗਲਤ ਹੈ ਅਤੇ ਉਹ ਇਨਕਮ ਨੂੰ ਖਾਈ ਜਾ ਰਹੀ ਹੈ ਅਤੇ ਤੁਸੀਂ ਆਪਣੀ ਲਾਈਫ ਨੂੰ ਇੱਦਾਂ ਬਣਾਇਆ ਹੈ ਵੀ ਜਿਵੇਂ ਤੁਸੀਂ ਬੈਂਕ ਲਈ ਕੰਮ ਕਰ ਰਹੇ ਹੋ। 416-804-2015 ਦੇ ਉੱਤੇ ਤੁਸੀਂ ਕੰਟੈਕਟ ਕਰਨਾ ਅਤੇ ਭਾਅ ਜੀ ਤੁਹਾਡੇ ਤੋਂ ਇਨਕਮ ਲੈਣੀ ਆ ਲੇਟਰ ਔਨ। 416-804-2015 ਦੇ ਉੱਤੇ ਤੁਸੀਂ ਕਾਲ ਕਰ ਦਿਓ। ਮੈਂ ਵਾਪਸ ਆ ਰਿਹਾ ਸਟੂਡੀਓ ਦੇ ਨੰਬਰ 905-600-7333-37 'ਤੇ। ਮੈਂ ਰਾਣਾ ਜੀ, ਮੇਰੇ ਨਾਲ ਰਾਣਾ ਜੀ, ਤੁਸੀਂ ਆਪਣਾ ਔਨ ਏਅਰ ਹੋ, ਤੁਸੀਂ ਮੈਸੇਜ ਦਿਓ ਜੀ ਪਲੀਜ਼।
1: ਥੈਂਕ ਯੂ ਸੋ ਮਚ ਅਮਨ ਜੀ, ਤੁਹਾਨੂੰ ਤੇ ਆਪਣੇ ਸਾਰੇ ਲਿਸਨਰਸ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਸੋ ਹਮੇਸ਼ਾ ਆਪਾਂ RDSP ਰਜਿਸਟਰਡ ਡਿਸੇਬਿਲਟੀ ਸੇਵਿੰਗ ਪਲਾਨ ਦੀ ਗੱਲ ਕਰਦੇ ਹਾਂ, ਜਿਹਦੇ ਅੰਡਰ ਕੀ ਹੈਗਾ ਵੀ ਜਿਹੜੀ ਫੈਡਰਲ ਗਵਰਨਮੈਂਟ ਹੈ $90,000 ਤੱਕ ਦੀ ਗ੍ਰਾਂਟ ਪ੍ਰੋਵਾਈਡ ਕਰ ਰਹੀ ਹੈ ਉਹਨਾਂ ਸਭ ਲੋਕਾਂ ਨੂੰ ਜਿਹਨਾਂ ਦੀ ਉਮਰ 49 ਸਾਲ ਜਾਂ ਉਸ ਤੋਂ ਘੱਟ ਹੈਗੀ ਹੈ, 1977 ਬੋਰਨ ਜਾਂ ਉਸ ਤੋਂ ਬਾਅਦ ਦੇ ਜਿਹੜੇ ਲੋਕ ਹੈਗੇ ਨੇ ਜਿਹਨਾਂ ਨੂੰ ਫਿਜ਼ੀਕਲੀ ਜਾਂ ਮੈਂਟਲੀ ਡਿਸੇਬਿਲਿਟੀ ਹੈਗੀ ਹੈ, ਤੇ RDSP ਅਕਾਊਂਟ ਓਪਨ ਕਰਕੇ ਆਪਾਂ ਇਹ $90,000 ਦੀ ਗ੍ਰਾਂਟ ਜਿਹੜੀ ਹੈ ਫੈਡਰਲ ਗਵਰਨਮੈਂਟ ਤੋਂ ਲੈ ਸਕਦੇ ਹਾਂ। ਤੁਸੀਂ ਕਾਲ ਕਰਨਾ ਪੰਜਾਬ ਇੰਸ਼ੋਰੈਂਸ ਤੇ 416-910-9000, 416-910-9000, ਵੈਬਸਾਈਟ ਹੈ punjabinsurance.ca। ਸੋ ਕਈ ਵਾਰੀ ਸਵਾਲ ਆਉਂਦਾ ਵੀ ਕਿਹੜਾ ਕਿਹੜਾ ਪਰਸਨ ਐਲੀਜੀਬਲ ਹੋ ਸਕਦਾ ਹੈ ਇਸ ਗ੍ਰਾਂਟ ਦੇ ਅੰਡਰ। ਸੋ ਕੋਈ ਵੀ ਪਰਸਨ ਜਿਹਨਾਂ ਦੀ ਉਮਰ 49 ਸਾਲ ਤੋਂ ਘੱਟ ਹੈ, ਅਨਏਬਲ ਟੂ ਪਰਫੋਰਮ ਡੇਲੀ ਐਕਟੀਵਿਟੀ, ਜਿਹੜੀ ਆਪਾਂ ਡੇਲੀ ਐਕਟੀਵਿਟੀ ਕਰ ਰਹੇ ਹਾਂ ਆਪਣੇ ਆਪ ਜਿਹੜਾ ਇੰਡੀਪੈਂਡੈਂਟਲੀ ਚੱਲ ਫਿਰ ਨਹੀਂ ਸਕਦੇ, ਵਿਜ਼ਨ ਦੀ ਪ੍ਰੋਬਲਮ ਹੈਗੀ ਹੈ, ਸਪੀਕਿੰਗ ਦੀ, ਹੇਅਰਿੰਗ, ਡਰੈਸਿੰਗ, ਫੀਡਿੰਗ ਦੀ, ਤੇ ਆਪਾਂ ਇੱਕ ਜਿਹੜਾ ਫਾਰਮ ਹੈਗਾ T2201 ਡਾਕਟਰ ਤੋਂ ਸਾਈਨ ਕਰਵਾ ਕੇ ਡਿਸੇਬਿਲਿਟੀ ਟੈਕਸ ਕ੍ਰੈਡਿਟ ਸਰਟੀਫਿਕੇਟ ਲਈ ਅਪਲਾਈ ਕਰ ਸਕਦੇ ਹਾਂ। ਸੋ ਕਾਫੀ ਪਰਿਵਾਰ ਹੈ ਜਿਨ੍ਹਾਂ ਨੇ ਵੀ ਜਾਣਕਾਰੀ ਨਹੀਂ ਸੀ, 2008 ਤੋਂ ਇਹ ਗ੍ਰਾਂਟ ਸਟਾਰਟ ਹੋਈ ਹੈ। ਸਿਰਫ ਅਜੇ 33% ਲੋਕ, 3 ਚੋਂ 1% ਹੈ ਜਿਨ੍ਹਾਂ ਜਿਹੜੇ ਕੁਆਲੀਫਾਈ ਕਰਦੇ ਸੀਗੇ ਜਿਨ੍ਹਾਂ ਨੇ ਗ੍ਰਾਂਟ ਅਪਲਾਈ ਕੀਤਾ। ਸੋ ਤੁਸੀਂ ਕਾਲ ਕਰਨਾ ਪੰਜਾਬ ਇੰਸ਼ੋਰੈਂਸ ਤੇ। ਕਾਫੀ ਇੱਥੇ ਇੱਦਾਂ ਦੇ ਬੱਚੇ ਨੇ ਜਿਹੜੇ ਸਪੈਸ਼ਲ ਨੀਡ ਵਾਲੇ ਬੱਚੇ ਨੇ, ਆਟਿਜ਼ਮ ਕਾਫੀ ਜ਼ਿਆਦਾ ਹੈਗਾ ਜਾਂ ਇਨਸੂਲਿਨ ਡਿਪੈਂਡੈਂਟ ਕੋਈ ਪਰਸਨ ਹੈਗਾ, ADHD, ਡਾਇਮੈਂਸ਼ੀਆ, ਅਲਜ਼ਾਈਮਰ, ਜਾਂ ਆਪਾਂ ਇਹ ਕਹਿ ਲਈਏ ਸਵੇਅਰ ਕੋਈ ਡਿਪਰੈਸ਼ਨ ਹੈ, ਕਿਡਨੀ ਫੇਲੀਅਰ ਰਿਕੁਆਇਰਿੰਗ ਡਾਇਲਿਸਿਸ ਵਗੈਰਾ, ਇਸ ਤੋਂ ਇਲਾਵਾ ਬਾਈਪੋਲਰ ਡਿਸਆਰਡਰ, ਕਾਫੀ ਚੀਜ਼ਾਂ ਨੇ ਜਿਹਦੇ ਜਿਹੜੇ ਅੰਡਰ ਤੁਸੀਂ ਇਹ ਗ੍ਰਾਂਟ ਅਪਲਾਈ ਕਰ ਸਕਦੇ ਹੋ। ਤੁਸੀਂ ਕਾਲ ਕਰਨਾ ਪੰਜਾਬ ਇੰਸ਼ੋਰੈਂਸ ਤੇ ਇਸ $90,000 ਦੀ ਗ੍ਰਾਂਟ ਲਈ। 416-910-9000, 416-910-9000, ਤੇ ਵੈਬਸਾਈਟ ਹੈ punjabinsurance.ca। ਥੈਂਕ ਯੂ ਸੋ ਮਚ ਭਾਜੀ।
0: ਥੈਂਕ ਯੂ ਸਰ।
2: ਲਾਸਟ ਵੀਕਐਂਡ ਅਸੀਂ ਤਵਾ ਕਿਚਨ ਤੋਂ ਕੇਟਰਿੰਗ ਆਰਡਰ ਕੀਤਾ ਸੀ। ਹੋਨੈਸਟਲੀ ਬੈਸਟ ਡਿਸੀਜਨ ਸੀ। ਹਾਂ ਬ੍ਰੋ, ਫੂਡ ਵਾਸ ਅਮੇਜ਼ਿੰਗ, ਫਰੈਸ਼, ਹੌਟ ਤੇ ਫੁੱਲ ਟੇਸਟ ਵਾਲਾ। ਗੈਸਟਸ ਵੀ ਪੂਰੇ ਇੰਪ੍ਰੈਸ ਹੋ ਗਏ। ਸਰਵਿਸ ਵੀ ਟੌਪ ਨੋਟ ਸੀ। ਟਾਈਮ ਤੇ ਡਿਲੀਵਰੀ, ਪ੍ਰੋਪਰ ਪੈਕਿੰਗ ਤੇ ਸਭ ਕੁਝ ਆਰਗੇਨਾਈਜ਼ ਸੀ। ਮੈਨਿਊ ਵੀ ਬਹੁਤ ਫਲੈਕਸੀਬਲ ਸੀ। ਕਰੀਜ਼, ਰੋਟੀ, ਰਾਈਸ, ਐਵਰੀਥਿੰਗ ਵਾਸ ਪਰਫੈਕਟ। ਹੋਨੈਸਟਲੀ ਅਸੀਂ ਤਾਂ ਹੁਣ ਹਰ ਫੰਕਸ਼ਨ ਲਈ ਤਵਾ ਕਿਚਨ ਹੀ ਚੂਜ਼ ਕਰਾਂਗੇ। Try Tawa Kitchen for the best catering in town. Fresh food, great service and unforgettable taste. Book your next event now. 50 Sunnyvale Gate, Brampton, 905-790-1699, 905-790-1699.
0: Aur Paramjit honna da number mainu text karke kya kisi ne note nahi kar paye. Mortgage King, mortgage waste 416-804-2015, 416-804-2015 ਦੇ ਉੱਤੇ ਮੋਰਗੇਜ ਕਿੰਗ ਅਤੇ ਪਰਮਜੀਤ ਉਹਨਾਂ ਨੂੰ ਕਾਲ ਕਰ ਰਹੇ ਹਾਂ। ਸੰਤੋਸ਼ ਦਾ ਰੌਲਾ ਪੈ ਗਿਆ, ਉਹ ਆਪਾਂ ਰਿਜ਼ੋਲਵ ਕਰਨਾ ਵੀ ਸਾਰਿਆਂ ਨੇ, ਅਤੇ ਆਓ ਪੰਚਾਇਤ ਜੀ ਬੈਠੀ ਆਪਾਂ। ਸੰਤੋਸ਼, ਕੀ ਰੌਲਾ ਸੀਗਾ ਬਈ? ਇਹਨੂੰ ਸਮਝ ਨਹੀਂ ਆ ਰਿਹਾ, ਹਿਸਾਬ ਕਿਤਾਬ 'ਚ ਬੜੀ ਵੀਕ ਆ। ਵੈਸੇ ਰੌਲਾ ਸਾਡਾ ਇਹ ਹੈ ਕਿ ਸਾਡੀ ਬੁੜੀ ਤਾਂ ਕਮਲੀਆ ਲੋਕਾਂ ਦੇ ਭਾਂਡੇ ਚੱਕ ਲਿਆਉਂਦੀ ਹੈ, ਪਰ ਸੰਤੋਸ਼ ਐਸੀ ਨਹੀਂ ਹੈ। ਸੰਤੋਸ਼ ਤਾਂ ਆਪਣੇ ਵਾਲੇ ਭੁੱਲੇ ਹੁੰਦੇ ਆ ਲੋਕਾਂ ਦੇ ਘਰੇ, ਹੈ ਨਾ ਸੰਤੋਸ਼?
3: ਬਿਲਕੁਲ ਅਮਨ ਜੀ, ਬਿਲਕੁਲ।
0: ਕੁਐਸਚਨ ਕੀ ਹੈਗਾ ਦੱਸਿਓ?
3: ਮੇਰਾ ਕੁਐਸਚਨ ਹੈਗਾ, ਮੈਂ ਨਾ ਰੀਸੈਂਟਲੀ ਇੱਕ ਘੜੀ ਖਰੀਦੀ $800 ਦੀ, ਫਿਰ ਮੈਂ $1,000 ਦੀ ਵੇਚ ਦਿੱਤੀ।
0: ਬੱਲੇ, $200 ਕਮਾ ਲਿਆ
3: ਜੀ। ਬਿਲਕੁਲ, ਮੈਂ ਫਿਰ ਇਹਨੂੰ 1100 ਵਿੱਚ ਖਰੀਦ ਲਿਆ,
0: ਫਿਰ ਦੁਬਾਰਾ ਖਰੀਦ ਲਈ,
3: ਦੁਬਾਰਾ ਖਰੀਦ ਲਈ ਮੈਨੂੰ 1100 ਦੀ ਮੈਂ ਖਰੀਦੀ ਦੁਬਾਰਾ, ਫਿਰ ਮੈਂ ਇਹਨੂੰ 1300 ਦੇ ਵਿੱਚ ਵੇਚ ਦਿੱਤੀ,
0: ਫਿਰ ਵੇਚਤੀ,
3: ਫਿਰ ਵੇਚਤੀ। ਹੁਣ ਮੈਨੂੰ ਸਮਝ ਨਹੀਂ ਆ ਰਿਹਾ ਕਿ ਮੈਨੂੰ ਪ੍ਰੋਫਿਟ ਹੋਇਆ ਕਿ ਲਾਸ ਹੋਇਆ। ਮੈਨੂੰ ਜੇ ਪ੍ਰੋਫਿਟ ਹੋਇਆ ਤੇ ਕਿੰਨੇ ਦਾ, ਜੇ ਲਾਸ ਹੋਇਆ ਤੇ ਕਿੰਨੇ ਦਾ।
0: ਲੈ ਐਡੀ ਗੱਲ ਆ, ਤੁਸੀਂ 800 ਦੀ ਲਈ 1000 ਦੀ ਵੇਚਤੀ, 1100 ਦੀ ਖਰੀਦੀ,
3: 1300 ਦੀ ਵੇਚਤੀ।

0: भेजती। सीधा दसो भी संतोष ने $200 बच गया ते 905-673 जानती, नहीं तो बच्चे देखो कहते लॉस भी हैगा, हो सकता है लॉस भी हो गया हुए। 905-673-3337 संतोष ले बाहर बनाओ, आपकी लाइंस ओपन है, कॉल कर सकते हो।
1: बिल्कुल
0: 905-673-3337 PM ट्रक एंड ट्रेलर रिपेयर वाले, रीजनेबल कीमत पे ट्रक की सेफ्टी, ट्रक का कोई भी काम, रूटीन सर्विस, डायग्नोस जे तुसी इलेक्ट्रिक सिस्टम डायग्नोस कराना हैगा या तुसी ट्राई एक्सल ट्रेलर की सेफ्टी का काम कराना, 905-672-0001 PM ट्रक एंड ट्रेलर रिपेयर डिक्सी गुरुद्वारा साहब के कोल तुसी पहुंच सकते हो। संतोष ने बचा या गवाया ये तो भाई तुसी वो दस सकते हो। ABS ऑटो
1: बिल्कुल
0: क्लेजर वाले कहिंदे ने ट्रेलर दे ट्रक दे बॉडी वर्क की गल होवे या कार दे विच कोई एक्सीडेंट हो गया थोड़ा, कैम्ब्रिज लंडन किचनर वाटलू दे एरिए चो पंजाबी भरावां दी वड्डी वर्कशॉप एकड़ दे विच बनी 2 एकड़ च, ते इत्थे ही ट्रकां दी सेफ्टी भी की जाती है, 401 दे उपर आ, ते फ्रैंकलिन 378 फ्रैंकलिन दे उपर आ कैम्ब्रिज दे विच 416-520-1946 दे उत्ते तुसीं कॉल करनी है। ते स्पैशल धन्नवाद करदे आ परम्स ऑटो वाले, परम्स क्विक ल्यूब एंड रिपेयर नैगरा फॉल दे विच 13 रिचमंड स्ट्रीट, रिचमंड स्ट्रीट 13, रिपेयर ऑल काइंड ऑफ मॉडल, टायर तो लेके ब्रेक ऑयल चेंज सेफ्टी इंस्पेक्शन इंजन कुछ भी ट्रांसमिशन। मिसिसागा तो गए ने उत्थे सेकंड लोकेशन लैके, कल बड़ी गिणती च लोग पहुंचे, मेयर पहुंचे उत्थे, काउंसलर्स पहुंचे, पब्लिक पहुंची, ईवन मीह पै रहा सीगा, ते तुहाडा सारी कम्यूनिटी का तहे दिलों धन्यवाद करते हैं। तो तवा किचन वाले ने कल लाइव ट्रक ले आके, चरणप्रीत ने, शेफ चन ने, चन एक ऐसा शेफ आ कि केटरिंग से छाया पिया, चरणप्रीत ने जोड़ा है केटरिंग की उत्थे, तो तवा किचन वाले का फूड ट्रक लग्या, तो उन्होंने कहा भी उन्होंने भी धन्यवाद करो, थैंक यू थोड़ा। तो तुम किसी ने भी केटरिंग करवानी है तो चन को कॉल कर सकते हो 905-790-1699 तवा के उत्ते, ते जे किसी ने भी रिपेयर करवानी है नाइग्रा फॉल दे पूरे एंटायर एरिए 2894981300 दे उत्ते कॉल करनी है। ट्रू नॉर्थ वाले ने, ट्रू नॉर्थ वाले कहिंदे ने कि तुसी जो है आओ साडे कोल, ते जिन्ने भी कॉन्क्रीट का काम करने वाले ते ड्राइवे बनाने वाले लोग ने, तुसी अपनी जिहड़ी वेस्ट है डेमोलिशन की वेस्ट है साडे कोल सट दो, ते असी मिंटां च तुहानू फ्री कर दांगे। ते दूसरा हैगा जे तुसी कोई भी जड़ा हैगा घा लगवाना कुछ होर करना, तो तुसी जरूर ट्रू नॉर्थ नू 416-803-0623 416-803-0623 दे उत्ते कॉल कर सकते जस नू, ते जरूर गलबात करोगे। ते फर्स्ट कॉल वाल चलते, मेहर जी करो कॉल। हाँ जी सत श्रीकाल मेहर।
2: ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ
0: ਅਕਾਲ
2: ਜੀ ਸਾਰਿਆਂ ਨੂੰ।
0: ਹਾਂਜੀ ਸਤਿ ਸ਼੍ਰੀ ਅਕਾਲ ਜੀ। ਹੈਲੋ
2: ਜੀ ਮੈਂ, ਹਾਂਜੀ ਹਾਂਜੀ
0: ਹਾਂਜੀ ਆਂਸਰ
2: ਆ ਰਹੀ ਆ ਜੀ, ਜੀ
0: ਆਂਸਰ ਦੇਣਾ ਜੀ ਆਂਸਰ।
2: ਹਾਂਜੀ ਹਾਂਜੀ ਸਤਿ ਸ਼੍ਰੀ ਅਕਾਲ ਜੀ, ਮੈਂ ਤੇ ਆਪਣੀ ਡੀਲਰ ਬਾਰੇ ਗੱਲ ਕਰਾਂਗਾ ਜੀ, ਆਪਣੀ ਬਰਗਰ ਵਾਸਤੇ ਗੱਲ ਕਰਾਂਗਾ।
0: ਉਹ ਇੱਕ ਸੈਕਿੰਡ ਲਈ ਹੋਲਡ ਰੱਖੋ ਮੇਰੇ, ਤੁਸੀਂ ਹੋਲਡ ਰੱਖਿਓ ਇੱਕ ਮਿੰਟ ਲਈ, ਤੇ ਮੇਰਾ ਨੈਕਸਟ ਕਾਲ ਆ, ਹੋਲਡ ਰੱਖਿਓ ਮੈਂ ਪਲੀਜ਼, ਮੈਂ ਵਿੱਚ ਦੂਸਰੀ ਕਾਲ ਬਣਾਤੀ। ਹੈਲੋ ਹੈਲੋ
3: ਹੈਲੋ
0: ਹਾਂਜੀ
3: ਹਾਂਜੀ ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਜੀ।
3: ਸੰਤੋਸ਼ ਜੀ ਨੂੰ ਪਾਰਟੀ ਕਰਨੀ ਚਾਹੀਦੀ, 300 ਪ੍ਰੋਫਿਟ ਹੋ ਗਿਆ ਜੀ ਉਹਨਾਂ ਨੂੰ।
0: ਤੁਹਾਡਾ ਨਾਮ?
3: ਬਲਜੀਤ ਸਿੰਘ ਬੋਲ ਰਿਹਾ ਜੀ।
0: ਸੰਤੋਸ਼ 300 ਦਾ ਪ੍ਰੋਫਿਟ ਬਲਜੀਤ ਕਰ ਰਹੇ ਨੇ, ਤੁਸੀਂ ਕੀ ਕਹਿ ਰਹੇ ਹੋ? ਹੈਲੋ
3: ਹਾਂਜੀ ਸਰ ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ ਜੀ।
3: ਹਾਂਜੀ 300 ਪ੍ਰੋਫਿਟ ਹੋਇਆ ਜੀ ਅਮਨ।
0: ਮੈਨੂੰ ਕਿੱਥੋਂ ਹੋ ਗਿਆ ਭਾਈ, ਘੜੀਆਂ ਤਾਂ ਸੰਤੋਸ਼ ਖਰੀਦੀ ਬੇਚਦੀ ਆ।
3: ਤੁਹਾਨੂੰ ਦੋਨੋਂ 50-50 ਕਰ ਲਓ ਨਾ।
0: ਓਕੇ ਤੁਸੀਂ ਬਹੁਤ ਚਲਾਕ ਹੋ, ਠੀਕ ਆ,
3: ਓਕੇ
0: ਥੈਂਕ ਯੂ। ਤੇ ਟੇਕ ਬਹਾਦਰ ਜੀ ਹੈਲੋ।
4: ਹਾਂਜੀ ਅਮਨ ਜੀ।
0: ਹਾਂਜੀ
4: ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਜੀ।
4: ਹਾਂਜੀ ਬਚਿਆ ਤਾਂ 200, ਤੇ ਜਿਹੜਾ ਤੁਸੀਂ ਮੰਦਿਰ ਦੀ ਬੁੱਧ ਦੀ ਗੱਲ ਕਰਦੇ ਸੀ ਜੀ, ਇੱਥੇ ਵੀ ਹੈਗਾ ਜੀ ਉਹ ਉਹੀ ਬਿਲਕੁਲ ਸ਼ਾਂਤੀ ਜਿੱਦਾਂ ਤੁਸੀਂ ਦੱਸਦੇ ਆ।
0: ਹਾਂ
4: ਜਦੋਂ ਤੁਸੀਂ 에어ਪੋਰਟ ਨਾਰਥ ਨੂੰ ਜਾਣਾ ਨਾ, ਬੇਫੀਲਡ ਵੀ ਟੱਪ ਜਾਣਾ,
0: ਮੈਨੂੰ ਪਤਾ ਰਾਈਟ ਹੈਂਡ
4: ਤੇ ਹੁੰਦਾ, ਟੱਪ ਜਾਣਾ
0: ਹਾਂ
4: ਰਾਈਟ ਹੈਂਡ ਤੇ
0: ਮੈਂ ਗਿਆ ਹੋਇਆ,
4: ਉਹ ਵੀ ਚੈੱਕ ਕਰਿਆ ਜੀ ਕਿਤੇ ਜਾ ਕੇ ਦੇਖ,
0: ਬਹੁਤ ਸ਼ਾਂਤ ਜਗ੍ਹਾ ਉਹ।
4: ਹਾਂਜੀ ਚਲੋ ਥੈਂਕ ਯੂ
0: ਥੈਂਕ ਯੂ। ਤੇ ਸੰਤੋਸ਼ ਨੂੰ 200 ਦਾ ਫਾਇਦਾ ਹੋਇਆ,
5: 200 ਦਾ
0: 200 ਦਾ 905-673-3337 ਤੁਸੀਂ ਦੱਸ ਰਹੇ ਹੋ ਸੰਤੋਸ਼ ਨੂੰ ਕਿੰਨੇ ਦਾ ਫਾਇਦਾ ਹੋਇਆ ਹੈਗਾ। HSP ਕੰਸਟਰਕਸ਼ਨ ਜਗਜੀਤ ਸਿੰਘ ਪਨੇਸਰ ਸਰਟੀਫਾਈਡ ਲਾਇਸੈਂਸਡ ਨੇ ਕੈਨੇਡੀਅਨ ਸਿਸਟਮ ਦੇ ਵਿੱਚ ਅਗਰ ਕੋਈ ਵੀ ਘਰ ਦੀ ਐਕਸਟੈਂਸ਼ਨ ਕਰਨੀ ਹੈ, ਘਰ ਨੂੰ ਡਬਲ ਸਟੋਰੀ ਕਰਨਾ, ਸੈਕਿੰਡ ਯੂਨਿਟ ਬਣਿਆ ਹੋਇਆ ਬੇਸਮੈਂਟ 'ਚ ਹੁਣ ਥਰਡ ਯੂਨਿਟ ਘਰ ਦੇ ਵਿੱਚ ਬਣਾਉਣਾ ਹੈਗਾ, ਤਿੰਨ ਯੂਨਿਟ ਦਾ ਘਰ ਬਣਾਉਣਾ ਹੈਗਾ ਆਪਣਾ, ਜਾਂ ਪੁਰਾਣੇ ਘਰ ਨੂੰ ਢਾ ਕੇ ਨਵਾਂ ਬਣਾਉਣਾ, ਇਹ ਇੰਜੀਨੀਅਰ ਵੀ ਨੇ ਅਤੇ ਕੈਨੇਡੀਅਨ ਸਿਸਟਮ 'ਚ ਸਰਟੀਫਾਈਡ ਕੰਸਟਰਕਸ਼ਨ ਦੇ ਲਾਇਸੈਂਸ ਕੰਪਨੀ ਹੈਗੀ ਆ। ਜਗਜੀਤ ਸਿੰਘ ਪਨੇਸਰ ਨੂੰ 416-671-0709 416-671-0709 ਦੇ ਉੱਤੇ ਤੁਸੀਂ ਕਾਲ ਕਰਨੀ। ਹਾਂਜੀ ਦੱਸੋ ਜੀ, ਕੀ ਬਚਿਆ ਕੀ ਗਵਾਇਆ? ਹੈਲੋ 7321। ਹਾਂਜੀ
1: ਹਾਂਜੀ, $400 ਬਚੇ
0: ਜੀ। $400 ਬਚੇ, ਆਹ ਚੰਗੇ ਬੰਦੇ ਨੇ ਜਿਨ੍ਹਾਂ ਨੇ ਸੰਤੋਸ਼ ਨੂੰ ਪ੍ਰੋਫਿਟ ਜ਼ਿਆਦਾ ਕੀਤਾ।
6: ਬਿਲਕੁਲ।
0: ਨਾਂ ਦੱਸ ਦਿਓ ਤੁਹਾਡਾ।
1: ਤੇਜਿੰਦਰ ਸਿੰਘ।
0: ਜਤਿੰਦਰ ਕਿ ਤੇਜਿੰਦਰ? ਦੋਨਾਂ ਦੇ ਵਿਚਕਾਰ $400 ਸੰਤੋਸ਼ ਤੁਹਾਨੂੰ ਬਚਿਆ। ਸੰਤੋਸ਼ ਨੇ ਘੜੀ ਲਈ 800 ਦੀ, 800 ਦੀ ਲੈ ਕੇ 1000 ਦੀ ਬੇਚਤੀ, ਹੋਰ ਕੋਈ ਕੰਮ ਨਹੀਂ ਕਰੇ, ਸਾਨੂੰ ਬਿੱਲ ਹੀ ਇਹ। ਤੇ 1100 ਦੀ ਫਿਰ ਖਰੀਦ ਲਈ, 1300 ਦੀ ਫਿਰ ਬੇਚਤੀ। ਤੇ ਸੰਤੋਸ਼ ਨੂੰ ਕੀ ਬਚਿਆ ਕੀ ਗਵਾਇਆ ਇਹ ਤੁਸੀਂ ਦੱਸਣਾ 905-673-33-37 ਦੇ ਉੱਤੇ 905-673-33-37।
7: 2 ਇੰਚ ਲੰਬੇ ਦਾਰਾ ਸਿੰਘ ਜੀ ਨੇ ਆਪਣੇ ਜੀਵਨ ਕਾਲ ਮੇ ਕਰੀਬ 500 ਮੈਚ ਖੇਲੇ, ਉਸਮੇ ਸੇ ਏਕ ਭੀ ਮੈਚ ਨਹੀਂ ਹਾਰੇ।
8: इसी तरह तवा किचन का दारा सिंह पराठा भी हार नहीं मान रहा। चैंपियन इन पराठा मार्केट
9: जो कि मिल रहा है 2410 एट तवा किचन, 30 रैम्बलर ड्राइव, ब्रैम्पटन, क्लोज टू कैनेडी एंड स्टील्स, 905-451-2600, 905-451-2600।
0: लोकेशन है स्टील एंड रैम्बलर वाली, स्पेशल लगाए ने, इवन तुसी बाय वन गेट वन देते, तुसी बर्गर्स ने जेडे के MS बनाउंदा सी। सत श्री अकाल जी, की हाल चाल है? ਸੋ ਸ਼ੈਫ ਦਾ ਨਾਮ ਹੈ MS ਛੋਟਾ ਅਤੇ MS ਖੁਰਾਣਾ, ਅਤੇ ਇਹ ਬਰਗਰ ਬਣਾਉਂਦੇ ਹੁੰਦੇ ਸੀ। ਇਹ ਦੱਸ ਦਿੰਦੇ ਨੇ ਕਿ ਮੇਰੇ ਇੰਡੀਆ ਦੇ ਵਿੱਚ ਟੋਕਨ ਸਿਸਟਮ ਸੀ, ਮੇਰੀ ਟਿੱਕੀ ਅਤੇ ਬਰਗਰ ਜਿਹੜਾ ਹੈਗਾ ਉਹ ਲੋਕ ਲਾਈਨ 'ਚ ਲੱਗ ਕੇ ਲੈਂਦੇ ਸੀ, ਇਹ ਟੋਕਨ ਲੈ ਕੇ ਜਾਂਦੇ ਸੀ ਪਹਿਲਾਂ, ਟੋਕਨ ਤੋਂ ਬਾਅਦ ਫਿਰ ਲਾਈਨ 'ਚ ਲੱਗ ਕੇ ਉਹ ਖਰੀਦਦੇ ਸੀ। ਅਤੇ ਨਾਲ ਨਾਲ ਇਹ ਜੋ ਪਿਓਰ ਵੈਜੀਟੇਰੀਅਨ ਫੂਡ ਤਿਆਰ ਕਰਦੇ ਨੇ, ਪਿਓਰ ਵੈਜੀਟੇਰੀਅਨ, ਅਤੇ ਖੁਦ ਰਹਿਤ ਮਰਿਆਦਾ 'ਚ ਰਹਿੰਦੇ ਨੇ, ਅਤੇ ਰਹਿਤ ਮਰਿਆਦਾ ਦੇ ਤਹਿਤ ਹੀ ਤੁਹਾਡੀ ਟਿੱਕੀ ਤਿਆਰ ਹੁੰਦੀ ਹੈ। ਤੁਹਾਡੀ ਟਿੱਕੀ ਅਤੇ ਬਾਕੀ ਟਿੱਕੀ 'ਚ ਕੀ ਫਰਕ ਹੈ, MS ਦੱਸੋਗੇ ਕੁਇਕਲੀ?
2: ਸਾਡੀ ਟਿੱਕੀ ਬਹੁਤ ਇੰਨਾ ਫਰਕ ਹੈ ਜੀ, ਆਪਾਂ ਜਿਹੜਾ ਬਾਲ ਦੀ ਟਿੱਕੀ 'ਚ ਕੋਨਸਟਾਰ ਯੂਜ ਹੁੰਦਾ ਜਿਹੜਾ ਸਿਹਤ ਵਾਸਤੇ ਬਹੁਤ ਹਾਨੀਕਾਰਕ ਹੈ। ਤੁਸੀਂ ਕੋਨਸਟਾਰ ਨੂੰ ਜੇ ਜ਼ਮੀਨ 'ਤੇ ਸੱਟ ਕੇ ਸਾਫ਼ ਕਰਨ ਦੀ ਕੋਸ਼ਿਸ਼ ਕਰਦੇ ਹੋ ਤਾਂ ਤੁਸੀਂ ਖੁਰਚਣੇ ਨਾਲ ਸਾਫ਼ ਕਰੋਗੇ ਤਾਂ ਵੀ ਨਹੀਂ ਉਤਰਨਾ, ਤਾਂ ਸਾਡੇ ਸਰੀਰ 'ਚ ਜਾਏ ਦੇਖੋ ਕੀ ਆ, ਕੀ ਨੁਕਸਾਨ ਕਰੇਗਾ ਸਾਨੂੰ, ਕੀ ਬਿਮਾਰੀਆਂ ਲਗਾਏਗਾ ਸਾਡੇ 'ਚ, ਉਹ ਅਸੀਂ ਉਹ ਚੀਜ਼ ਨਹੀਂ ਪਾਉਂਦੇ। ਅਸੀਂ ਟਿੱਕੇ ਨੂੰ ਹੋਰ ਤਰੀਕੇ ਨਾਲ ਤਿਆਰ ਕਰਦੇ ਜਿਵੇਂ ਤੁਹਾਨੂੰ ਸਿਹਤ ਨਾਲ ਨੁਕਸਾਨ ਨਾ ਹੋਵੇ, ਸਾਡੀ ਟਿੱਕੀ ਪਿਓਰ ਬਿਲਕੁਲ ਐਸਐਸਏ, ਬਿਲਕੁਲ ਤੁਹਾਨੂੰ ਸਿਹਤਮੰਦ ਰਹੋ ਤੁਸੀਂ।
0: ਸੋ ਇਹਦੇ ਨਾਲ ਤੁਸੀਂ ਸਮੋਸਾ ਖਾਣਾ, ਕਿਸੇ ਨੇ ਇਹ ਬੜੇ ਸਮੋਸੇ ਤਿਆਰ ਕਰਦੇ ਨੇ ਬੜੀ ਤਰ੍ਹਾਂ ਦੇ, ਅਲੱਗ ਅਲੱਗ ਤਰ੍ਹਾਂ ਦੇ ਸਮੋਸੇ। ਸੋ ਇਹ $5 ਚ 6 ਸਮੋਸਾ ਜਿਵੇਂ ਇੱਦਾਂ ਪੈਕੇਜ ਦਿੰਦੇ ਨੇ, $5 6 ਸਮੋਸਾਸ ਅਤੇ ਸਪੈਸ਼ਲ ਚਟਨੀ ਦੇ ਨਾਲ, ਤੁਸੀਂ 30 ਰੈਮਲਰ ਡਰਾਈਵ ਵਾਲੀ ਲੋਕੇਸ਼ਨ ਤੇ ਪਹੁੰਚੋ। ਹਾਂਜੀ,
2: ਸਾਡਾ ਸਮੋਸਾ ਮੂੰਹ 'ਚ ਜਾ ਕੇ ਘੁਲੇਗਾ ਜੀ, ਬੁੱਢਾ ਵੀ ਖਾਵੇ, ਜਵਾਨ ਖਾਏ, ਬੱਚਾ ਖਾਏ, ਉਹਨੂੰ ਦੰਦ ਪੀੜਨੀ ਉਹਨੇ।
0: ਹਾਂਜੀ, ਸੋ ਨਾਲ ਨਾਲ ਤੁਸੀਂ ਪਿਓਰ ਵੈਜੀਟੇਰੀਅਨ ਕੇਟਰਿੰਗ ਕਰਾਉਣੀ ਆ, ਇਹਨਾਂ ਕੋਲ ਪਿਓਰ ਵੈਜੀਟੇਰੀਅਨ 'ਚ ਅਜਿਹੀਆਂ ਅਜਿਹੀਆਂ ਸਬਜ਼ੀਆਂ ਤੁਹਾਡੀਆਂ, ਉਹ 5-7 ਘੱਸੀਆਂ ਪਿੱਟੀਆਂ ਜਾਂਦੀਆਂ, ਮਲਾਈ ਕੋਫਤਾ, ਫਲਾਣਾ ਢਮਕਾਣਾ, ਜਿਹੜਾ MS ਆ ਇਹ ਪਿਓਰ ਵੈਜੀਟੇਰੀਅਨ ਸ਼ੈਫ ਨੇ, ਅੰਮ੍ਰਿਤਧਾਰੀ ਨੇ, ਤੁਹਾਡੇ ਲਈ ਅਲੱਗ ਕਿਚਨ ਹੈ ਇਹਨਾਂ ਦੀ, ਪਿਓਰ ਵੈਜੀਟੇਰੀਅਨ ਕਿਚਨ ਆ, ਉੱਥੇ ਕੋਈ ਨੋਨ ਵੈਜ ਨਹੀਂ ਬਣਦਾ, ਕੋਈ ਸਟੋਕ ਨੋਨ ਵੈਜ ਨਹੀਂ ਹੈ ਇਹਨਾਂ ਦੀ ਕਿਚਨ ਦੇ ਵਿੱਚ। ਅਤੇ ਤੁਸੀਂ ਪਿਓਰ ਵੈਜੀਟੇਰੀਅਨ ਮਠਿਆਈ ਭਾਜੀ ਵਿਆਹਾਂ ਦੀ ਤਿਆਰ ਕਰਾਉਣੀ ਆ, ਇਹਨਾਂ ਦੇ ਨਾਲ ਗੁਰਸਿੱਖ ਹਲਵਾਈ ਨੇ, ਇੱਕ ਗੁਰਸਿੱਖ ਸਿੰਘ ਨੇ, ਉਹ ਵੀ ਇਹਨਾਂ ਨਾਲ ਕੰਮ ਕਰਦੇ ਨੇ। ਤੁਸੀਂ ਇਹਨਾਂ ਦੀ ਟੀਮ ਨੂੰ ਜਿਹੜਾ ਹੈਗਾ ਕਾਲ ਕਰਨਾ ਹੈਗਾ 905-451-2600, 905-451-2600, ਜਾਂ 416-803-1616, 416-803-1616। ਅਤੇ ਇਹ ਅੱਜ ਸ਼ਾਮ ਤੋਂ ਨਾ ਕਾਊਂਟਰ ਲਾਉਣਗੇ, ਇੱਕ ਬਾਹਰ ਲਾਇਆ ਕਰਨਗੇ ਕਾਊਂਟਰ ਸਟੀਲ ਐਂਡ, ਉਹਦੇ 'ਤੇ ਤੁਸੀਂ ਕਿਸੇ ਨੇ ਜਲੇਬੀ ਖਾਣੀ ਆ ਲਾਈਵ ਗਰਮ ਬਣਦੀ ਬਣਦੀ, ਕਾਊਂਟਰ ਲੱਗੂਗਾ ਬਾਹਰ, ਅਤੇ ਕਿਸੇ ਨੇ ਵੀ ਬਰਗਰ ਟਿੱਕੀ ਖਾਣਾ ਹੈਗਾ ਬਾਹਰ ਕਾਊਂਟਰ ਲਾਉਣਗੇ, ਇੰਡੀਆ ਸਟਾਈਲ ਦੇ ਵਿੱਚ ਤਵੇ ਦੇ ਉੱਤੇ ਬਣਦੇ ਹੋਣਗੇ, ਅਤੇ ਤੁਹਾਡੇ ਲਈ ਤਵੇ ਦੇ ਉੱਤੇ ਟਿੱਕੀ, ਬਰਗਰ ਅਤੇ ਨਾਲ ਨਾਲ ਮੈਂਗੋ ਸ਼ੇਕ, ਇੰਡੀਅਨ ਸਟਾਈਲ ਵਾਲਾ ਡਰਾਈ ਫਰੂਟ ਵਾਲਾ ਮੈਂਗੋ ਸ਼ੇਕ, ਤੁਸੀਂ 905-451-2600। ਹਾਂਜੀ, ਸੋ ਬਿਰਿਆਨੀ ਟਰਾਈ ਕਰਨੀ ਵੈਸਟਰਨ, ਇਹ ਸਾਰੇ ਤੁਹਾਡੇ ਲਈ ਡੀਲ ਦੇ ਉੱਤੇ ਸ਼ਾਮ ਨੂੰ ਲਾਉਣਗੇ ਲਾਈਵ ਖਾਣ ਦੇ ਲਈ। ਡੀਲ ਦਾ ਮਤਲਬ ਹੈ ਪੇ ਇੱਕ ਦਾ ਕਰਨਾ ਪਰ ਮਿਲਣੇ ਦੋ ਨੇ, 2 for 1, ਤੇ ਤੁਸੀਂ 416-803-1616 ਤੇ 30 ਰੈਂਬਲਰ ਡਰਾਈਵ ਹੈ ਕੈਨੇਡੀਅਨ ਸਟੀਲ ਦੇ ਇੰਟਰਸੈਕਸ਼ਨ ਤੇ ਤੁਸੀਂ ਪਹੁੰਚਣਾ ਹੈਗਾ। 30 ਰੈਂਬਲਰ ਡਰਾਈਵ 416-803-1616 ਤੇ ਕਾਲ ਕਰਦੀ ਹੈ। ਹੈਲੋ ਜੀ, ਹਾਂਜੀ ਏ ਜੀ।
6: ਹੈਲੋ ਵੀਰੇ, ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਜੀ,
6: ਕੀ ਹਾਲ ਹੈ ਵੀਰੇ?
0: ਚੜ੍ਹਦੀ ਕਲਾ ਜੀ,
6: ਚੜ੍ਹਦੀ ਕਲਾ ਚਾਹੀਦੀ ਹੈ ਵੀਰੇ। ਵੀਰੇ 200 ਡਾਲਰ ਇੱਕ ਪ੍ਰੋਫਿਟ ਹੋਇਆ ਜੀ, $200 ਦੂਜਾ ਪ੍ਰੋਫਿਟ ਹੋਇਆ ਤੇ $100 ਇਹਨਾਂ ਨੇ ਪੱਲਿਓ ਪਾਇਆ ਜੀ।
0: ਚਲੋ 200-200-100 ਮਤਲਬ ਕਿੰਨਾ ਬਣ ਗਿਆ?
6: $300 ਰਹਿ ਗਏ ਜੀ,
0: ਜੇਬ 300 ਰਹਿ ਗਿਆ। ਠੀਕ ਹੈ, ਥੈਂਕ ਯੂ। ਤੇ ਨੈਕਸਟ ਕਾਲਰ, ਹੈਲੋ। ਹੈਲੋ,
10: ਹਾਂਜੀ,
0: ਸਤਿ ਸ਼੍ਰੀ ਅਕਾਲ ਭਾਜੀ।
10: ਭਾਈ ਜੀ, ਇਹਨਾਂ ਨੂੰ ਫਾਇਦਾ ਕੋਈ ਨੀ ਹੋਇਆ, ਨੁਕਸਾਨ ਹੀ ਹੋਣਾ ਜੀ, ਕਿਉਂਕਿ ਇਹਨਾਂ ਨੇ ਦੁਬਾਰਾ ਫੇਰ ਖਰੀਦ ਲੈਣੀ ਜ਼ਿਆਦਾ ਪੈਸੇ ਦੇ ਕੇ।
0: ਅੱਛਾ,
10: ਹਾਂਜੀ, ਫਾਇਦਾ ਕੋਈ ਨੀ ਹੋਣਾ ਜੀ।
0: ਮਤਲਬ ਇਹ ਸਟਾਕ ਵਾਲਾ ਕੰਮ ਹੋਣਾ ਜਾਂ ਜਿਹੜੇ ਰੀਅਲ ਸਟੇਟ ਚ ਨੀ ਕੌਂਡੋ ਬੁੱਕ ਕਰਾਉਂਦੇ ਸੀ ਉਹਨਾਂ ਵਾਲਾ ਕੰਮ ਹੋਊ?
10: ਹਾਂਜੀ ਹਾਂਜੀ,
0: ਪਿਛਲੇ 2 ਕੌਂਡੋ ਚ ਪੈਸੇ ਕੱਢੇ, ਤੀਜੀ ਕੌਂਡੋ ਚ ਵਾੜਤਾ।
10: ਹਾਂਜੀ ਹਾਂਜੀ,
0: 2 ਮਕਾਨ ਬੁੱਕ ਕਰਾਏ, ਤੀਜੇ ਮਕਾਨ ਚ ਵਾੜਤਾ। ਨੋ ਕੈਲਕੂਲੇਸ਼ਨ, ਨੋ ਪ੍ਰੋਫਿਟ ਲਾਸ, ਨੋ ਅਪਰੇਜ਼ਲ ਵੈਲਿਊਸ, ਬਸ ਲਾਈਨ ਦੇਖੀ ਕਿੱਡੀ ਲੰਬੀ ਲੱਗੀ ਹੈ ਤੇ ਰੀਅਲਟਰ ਵੱਲੋਂ ਐਕਸਾਈਟਮੈਂਟ ਜਿਹੜੀ ਕ੍ਰੀਏਟ ਕੀਤੀ ਗਈ ਸੀ, ਲੈ ਲਾ ਨਹੀਂ ਤਾਂ ਤੂੰ ਰਹਿ ਜਾਏਗਾ ਨੇ ਮਰਵਾਤੇ। ਕਿਸੇ ਦੀ ਵੀ ਰੀਅਲ ਸਟੇਟ ਦੀ ਟ੍ਰਾਂਜੈਕਸ਼ਨ ਹੈ, ਕੱਲ੍ਹ ਮੈਨੂੰ ਇੱਕ ਭਾਈ ਮਿਲ ਕੇ ਗਏ ਹਾਂ, ਮੈਂ ਉਹਨੂੰ ਕਿਹਾ ਬੇਫਿਕਰ ਹੋ ਜਾਓ, ਮੈਂ ਵਰਡ ਕਹਿਤਾ, ਬਹੁਤ ਖੁਸ਼ ਹੋਏ, ਹੱਸੇ ਬਹੁਤ, ਬੇਫਿਕਰ ਹੋ ਜਾਓ। ਕਿਸੇ ਨੇ ਵੀ ਪ੍ਰੋਪਰਟੀਜ਼ ਬੁੱਕ ਕਰਾਈਆਂ ਅਤੇ ਕਲੋਜ਼ਿੰਗ ਕਰਾਉਣ ਦੀ ਕਪੈਸਿਟੀ ਨਹੀਂ ਹੈਗੀ, ਪਲੀਜ਼ ਪਿਛਲੀਆਂ ਪ੍ਰੋਪਰਟੀਆਂ 'ਚੋਂ ਕੱਢ ਕੱਢ ਕੇ ਪੈਸੇ ਨਵੀਂ 'ਚ ਨਾ ਪਾਓ। ਰੌਲਾ ਇਹ ਨਹੀਂ ਕਿ ਤੁਸੀਂ ਕਲੋਜ਼ਿੰਗ ਕਰਾਉਣੀ ਹੈ ਕਿ ਨਹੀਂ, ਰੌਲਾ ਇਹ ਹੈ ਕਿ ਤੁਹਾਡੇ ਤੋਂ ਅਗਲੀ ਦੀ ਕਿਸ਼ਤ ਨਹੀਂ ਦਿੱਤੀ ਜਾਣੀ 3.5% ਵਿਆਜ 'ਤੇ ਜਿਹੜੀ ਤੁਸੀਂ ਪ੍ਰੋਪਰਟੀ ਬੁੱਕ ਕੀਤੀ ਆ। ਰੈਂਟ ਪੂਰੇ ਕੈਨੇਡਾ 'ਚ ਡਿਕਲਾਈਨ ਹੋਏ ਨੇ, ਮਾਰਕ ਕਾਰਨੀ ਨੇ ਪਾਰਲੀਮੈਂਟ 'ਚ ਵੀ ਖੜ ਕੇ ਕਿਹਾ ਕਿ ਰੈਂਟ ਡਿਕਲਾਈਨ ਹੋਇਆ ਅਤੇ ਤੁਹਾਡਾ ਉਹ ਕਵਰ ਨਹੀਂ ਕਰੂਗਾ ਕੋਸਟ ਨੂੰ, ਮੰਥਲੀ ਉਹ ਇਨਕਮ ਨੂੰ ਡਰੇਨ ਕਰਨਾ ਸ਼ੁਰੂ ਕਰ ਦੂਗੀ। ਸੋ ਇਸ ਲਈ ਤੁਸੀਂ ਕੋਈ ਵੀ ਸਲਾਹ ਕਰਨੀ ਹੈ ਇਸ ਤਰ੍ਹਾਂ ਦੀ ਕਨਫਿਊਜ਼ਨ ਦੇ ਵਿੱਚ, 416-518-3200, 416-518-3200, 416-518-3200 'ਤੇ ਕਾਲ ਕਰਨੀ ਹੈ। ਕਿਸੇ ਦਾ ਕਿਰਾਏਦਾਰ ਬਣ ਗਿਆ, ਨਿਕਲਣ ਦਾ ਨਾਂ ਨਹੀਂ ਲੈਂਦਾ, ਪੂਰਾ ਘੈਂਟ ਪ੍ਰੋਫੈਸ਼ਨਲ ਕਿਰਾਏਦਾਰ ਆ, ਤੁਹਾਡਾ ਕਿਰਾਏਦਾਰ ਘਰ 'ਚੋਂ ਬਾਹਰ ਹੋਊਗਾ, ਇਹ ਵਾਅਦਾ ਹੈਗਾ ਮਨਿੰਦਰ ਸਿੰਘ ਪੱਡਾ ਦਾ। ਅਤੇ ਪੀਲ ਟ੍ਰੈਫਿਕ ਡਿਫੈਂਸ ਕੰਪਨੀ ਦਾ ਨਾਂ ਹੈਗਾ ਮਨਿੰਦਰ ਪੱਡਾ। ਕਹਿੰਦੇ ਨੇ ਟ੍ਰੈਫਿਕ ਟਿਕਟ ਮਿਲੀ, ਅੱਗੇ ਹੁੰਦੀ ਸੀ ਟਿਕਟ, ਹੁਣ ਬੁਖਾਰ ਹੁੰਦਾ ਕਿ ਇੰਸ਼ੋਰੈਂਸ ਵਾਲੇ ਮੇਰਾ ਕੀ ਹਾਲਾਤ ਕਰਨਗੇ। ਇੰਸ਼ੋਰੈਂਸ ਕੰਪਨੀਆਂ ਤੁਹਾਡਾ ਬੁਰਾ ਹਾਲ ਕਰ ਦਿੰਦੇ ਇੱਕ ਟ੍ਰੈਫਿਕ ਟਿਕਟ 'ਤੇ, ਤੁਹਾਨੂੰ ਮਹੀਨੇ ਦਾ $150-$200 ਐਕਸਟਰਾ ਦੇਣਾ ਪੈਂਦਾ। ਮਨਿੰਦਰ ਸਿੰਘ ਪੱਡਾ ਕਹਿੰਦੇ ਨੇ ਕੋਈ ਟ੍ਰੈਫਿਕ ਟਿਕਟ 'ਚ ਪੰਗਾ ਨਾ ਲਓ ਅਤੇ ਕਿਰਾਏਦਾਰ ਨਾਲ ਲਓ, 8-8 ਮਹੀਨੇ ਲੋਕਾਂ ਨੂੰ ਕਿਰਾਏਦਾਰ ਕੱਢਣ ਨੂੰ ਲੱਗ ਗਏ ਜਦੋਂ ਆਪ ਪੰਗੇ ਲੈਂਦੇ ਨੇ। 647-0797 'ਤੇ ਕਾਲ ਕਰਨੀ ਹੈ, 647-864-0797 'ਤੇ ਕਾਲ ਕਰਨੀ ਹੈ। ਕੱਲ੍ਹ ਮੈਨੂੰ ਡਾਕਟਰ ਮਿਲੇ, ਡਾਕਟਰ ਜਿਹੜੇ ਹੈਗੇ ਨੇ ਜਤਿੰਦਰ ਕੌਰ ਗਰੇਵਾਲ ਅਤੇ ਇਹਨਾਂ ਦੀ ਪੂਰੀ ਟੀਮ, ਅਤੇ ਬੜੀ ਵਧੀਆ ਗੱਲਬਾਤ ਹੋ ਰਹੀ ਸੀ, ਚਲੋ ਵਿੱਚ ਕੁਛ ਛਿੜਕੇ ਪੈ ਗਏ। ਅਤੇ ਉੱਥੇ ਜਦੋਂ ਮੈਂ ਇਹਨਾਂ ਦੇ ਕਲੀਨਿਕ 'ਚ ਗਿਆ, ਬੜੀ ਖੁਸ਼ੀ ਹੋਈ, ਸਾਡੇ ਰੇਡੀਓ ਤੋਂ ਰਣਜੀਤ ਭਾਅ ਜੀ ਅਤੇ ਉਹਨਾਂ ਦੀ ਪੂਰੀ ਫੈਮਿਲੀ ਬੱਚੇ ਨਾਲ ਲੈ ਕੇ, ਆਪ ਪੂਰਾ ਪਰਿਵਾਰ ਦੰਦਾਂ ਦਾ ਚੈੱਕਅਪ ਕਰਾਉਣ ਗਿਆ ਹੋਇਆ ਸੀ। ਬੜੀ ਖੁਸ਼ੀ ਹੋਈ ਕਿ ਆਪਣੀ ਹੈਲਥ ਲਈ ਅਵੇਅਰ ਹੋ ਤੁਸੀਂ ਰਣਜੀਤ, ਬਹੁਤ ਸ਼ੁਕਰੀਆ ਤੁਹਾਡਾ। ਅਤੇ 905-451-8211 ਦੂਰ ਦੂਰ ਤੋਂ ਲੋਕ ਡਾਕਟਰ ਜਤਿੰਦਰ ਕੌਰ ਗਰੇਵਾਲ ਉਹਨਾਂ ਦੇ ਕਲੀਨਿਕ 'ਤੇ ਇਲਾਜ ਕਰਾਉਣ ਲਈ ਆਉਂਦੇ। 905-451-8211 ਡੈਂਟਿਸਟਰੀ 'ਚ ਟੋਪ ਦਾ ਨਾਮ, ਨਾਨਕ ਡਕਟ ਕਲੀਨਿੰਗ। ਇਹ ਮੁੰਡੇ ਚੁੱਪ ਚੁਪੀਤੇ ਆਉਂਦੇ ਨੇ, ਤੁਹਾਡੇ ਘਰ ਦੀ ਡਕਟ ਕਲੀਨਿੰਗ ਕਰਦੇ ਨੇ, ਨਾਲ ਤੁਹਾਨੂੰ ਫਿਲਟਰ ਫਰੀ ਪਾ ਜਾਂਦਾ ਤੁਹਾਡੀ ਫਰਨੈਸ ਦਾ। ਇਹਨਾਂ ਨੂੰ ਪਤਾ ਹੁੰਦਾ ਫਰਨੈਸ ਦਾ ਫਿਲਟਰ ਤੁਸੀਂ ਚੇਂਜ ਨਹੀਂ ਕਰਨਾ, ਫਰਨੈਸ ਦੀ ਏਜ ਘੱਟ ਜੂਗੀ। ਸੋ ਤੁਸੀਂ ਨਾਨਕ ਡਕਟ ਕਲੀਨਿੰਗ ਨੂੰ ਕਾਲ ਕਰਨੀ ਹੈ, 416-769-1521, 416-729-1521 ਦੇ ਉੱਤੇ ਨਾਨਕ ਡਕਟ ਕਲੀਨਿੰਗ ਨੂੰ ਕਾਲ ਕਰਨੀ ਹੈ। ਅਤੇ ਮਿਲਟਨ ਫੋਰਡ ਦਾ ਨੰਬਰ ਇੱਕ ਵਾਰ ਫਿਰ ਤੋਂ, 416-302-4941। ਬੋਲਟਨ ਸਪਰਿੰਗਸ਼ੋਪ, ਪਟੇ ਕਮਾਣੀਆਂ ਦਾ ਕੰਮ, ਕੋਈ ਵੀ ਵਰਕਸ਼ਾਪ ਸੁਣ ਰਹੀ ਹੈ ਓਨਟੈਰੀਓ ਦੇ ਵਿੱਚ, ਇਹ ਫਾਇਰ ਬ੍ਰਿਗੇਡ ਦੇ ਜਿਹੜੇ ਟਰੱਕ ਨੇ ਉਹਨਾਂ ਦੇ ਪਟੇ ਕਮਾਣੀਆਂ ਦਾ ਕੰਮ ਕਰਦੇ ਨੇ, ਮਤਲਬ ਸਰਟੀਫਾਈਡ ਕੰਪਨੀ ਹੈ ਬੋਲਟਨ ਸਪਰਿੰਗ ਸ਼ੋਪ। ਹੋਲਸੇਲ ਦੇ ਰੇਟ ਹੁੰਦੇ ਨੇ ਟਰੱਕ ਟ੍ਰੇਲਰ ਦੇ ਪਟੇ ਕਮਾਣੀਆਂ ਵਾਸਤੇ। ਲੀਪ ਸਪਰਿੰਗ ਬੁਸ਼ਿੰਗ ਵਾਸਤੇ 905-857-8222, 570 ਪ੍ਰੇਰੀ ਰੋਡ ਬੋਲਟਨ 'ਚ ਨੇ, ਤੁਸੀਂ ਜ਼ਰੂਰ ਪਹੁੰਚਣਾ। ਅਤੇ ਅਸ਼ੋਕ ਸੈਣੀ CPSEGA ਨੇ ਟੈਕਸ ਹਜੇ ਵੀ ਜੇ ਭਰੇ ਨਹੀਂ ਪੈਨਲਟੀਆਂ ਤੋਂ ਪਹਿਲਾਂ ਪਹਿਲਾਂ ਦੇਖੋ, ਤੁਹਾਡੇ ਅਕਾਊਂਟੈਂਟ ਤੋਂ ਖੁਸ਼ ਨਹੀਂ ਹੈਗੇ। ਅਸ਼ੋਕ ਸੈਣੀ ਮਿੱਠਬੋਲੜੇ, ਡਾਊਨ ਟੂ ਅਰਥ ਅਤੇ ਬਹੁਤ ਪਿਆਰੇ ਇਨਸਾਨ ਨੇ। CPSEGA 905-458-1399, 905-458-1399। ਔਰ ਫਰੈਸ਼ ਗਰੋਸਰੀ ਡਿਪੂ ਦੋਨੋਂ ਲੋਕੇਸ਼ਨ ਤੋਂ ਸਰਵ ਕਰ ਰਿਹਾ ਮਹਿੰਗਾਈ ਨਾਲ ਦੁਸ਼ਮਣੀ, ਫਰੈਸ਼ ਗਰੋਸਰੀ ਡਿਪੂ 905-458-1300। RSG ਕਸਟਮ ਸੋਫਾ, ਤੁਸੀਂ ਕਹੋਗੇ ਸਾਰਾ ਤਾਂ ਕੰਮ ਲੈ ਜਾਂਦੇ ਆ, ਹਾਂਜੀ, ਇਹਨਾਂ ਨੇ ਮੈਨੂੰ 2 ਸੀਟ ਬਾਹਰ ਬਹਿਣ ਵਾਲੀਆਂ ਬਣਾਉਣੀਆਂ ਨੇ, ਮੈਂ ਵੱਡੇ ਸਟੋਰ ਤੋਂ ਖਰੀਦੀਆਂ ਸੀਗੀਆਂ ਉਹ ਸੀਟਸ ਬਾਹਰ ਬਹਿਣ ਵਾਲੀਆਂ, ਹੁਣ ਉਹ ਵਾਪਸ ਮੋੜਤੀਆਂ। ਚੇਅਰ ਸੀਗੀਆਂ, ਕਿਉਂਕਿ ਮੈਨੂੰ ਦੋ ਸੋਫੇ ਬਾਹਰ ਬੈਠਣ ਵਾਲੇ ਉਸੇ ਪ੍ਰਾਈਸ 'ਚ ਬਣਾ ਕੇ ਦੇ ਰਹੇ, $240 'ਚ ਦੋ ਸੋਫੇ ਜਿਹੜੇ ਬਾਹਰ ਬਹਿਣ ਵਾਲੇ ਬਣਾ ਕੇ ਦੇ ਰਹੇ ਨੇ। ਅਤੇ ਤੁਸੀਂ ਚਾਈਨਾ ਨੂੰ ਭੁੱਲ ਜਾਓਗੇ ਅਤੇ ਚਾਈਨੀਜ਼ ਮਾਲ ਨਹੀਂ ਖਰੀਦਣਾ। ਆ ਜਾਓ ਆ ਜਾਓ ਆ ਜਾਓ, ਚੱਕ ਲਓ, ਲੈ ਜਾਓ ਲੈ ਜਾਓ। ਤੁਸੀਂ ਕਾਲ ਕਰਨੀ ਆ, ਕਾਲ ਕਰਨ ਲਈ ਨੰਬਰ ਹੈ RSG ਕਸਟਮ ਸੋਫਾ ਐਂਡ ਅਪਹੋਸਟਰੀ, ਪੁਰਾਣੇ ਸੋਫੇ ਨੂੰ ਨਵੇਂ ਬਣਾ ਦੇਣਗੇ ਅਤੇ ਨਵੇਂ ਕਸਟਮ ਸੋਫੇ ਤਿਆਰ ਕਰਾਓ। 647-705-1317 647-705-1317 ਸਪੀਡਐਕਸ ਵਾਲੇ ਨੇ ਬਾਈ ਜੀ, ਇੱਕ ਸਾਲ 'ਚ ਵਰਕਸ਼ਾਪ ਭਰ ਗਈ, ਭਰ ਪੂਰੀ ਭਰ ਗਈ। ਫੈਮਲੀ ਬਿਜ਼ਨਸ ਆ, ਪੂਰਾ ਪਰਿਵਾਰ ਇੱਥੇ ਹੁੰਦਾ। ਸਪੀਡਐਕਸ ਕਹਿੰਦੇ ਨੇ ਤੁਸੀਂ ਆਓ, ਅਸੀਂ ਤੁਹਾਡਾ ਪੂਰੀ ਟੇਕ ਕੇਅਰ ਕਰਦੇ ਹਾਂ। ਸਪੀਡਐਕਸ ਆਟੋਕਲਿਜ਼ਮ, ਕਿਸੇ ਦੀ ਗੱਡੀ 'ਤੇ ਕੋਈ ਝਰੀਟ ਸਕਰੈਚ, ਮੈਂ ਨਾ ਚੌਂਕ 'ਚ ਗੱਡੀਆਂ ਲੱਗੀਆਂ ਦੋਨਾਂ ਨੂੰ ਮੈਂ ਰੁੱਕ ਕੇ ਨੰਬਰ ਦੇ ਕੇ ਗਿਆ। ਆਪਣੇ ਪੰਜਾਬੀ ਖੜ੍ਹੇ ਸੀ ਰੋਡ ਦੇ ਉੱਤੇ ਕੁਈਨ ਸਟਰੀਟ 'ਤੇ, ਮੈਂ ਕਿਹਾ ਬਾਈ ਜੀ ਇੱਥੇ ਚੱਲ ਜਾਓ, ਛੋਟੀ ਝਰੀਟ ਹੈ, ਇੱਥੇ ਖੜ੍ਹ ਕੇ ਲੜੋ ਨਾ ਆਪਣਾ ਆਪਸ 'ਚ। ਤੁਹਾਨੂੰ ਪੂਰਾ ਗਾਈਡ ਵੀ ਕਰ ਦੇਣਗੇ, ਐਸਟੀਮੇਟ ਇਮਾਨਦਾਰ ਦੇ ਦੇਣਗੇ। 416-277-9291 416-277-9221 ਔਰ ਐਟਲਸ ਕਿਚਨ ਵਾਲੇ ਬਾਈ ਜੀ ਹੁਣੇ ਪੁਰਾਣੀ ਬਣੀ ਬੇਸਮੈਂਟ ਨੂੰ ਲੀਗਲਾਈਜ਼ ਕਰ ਦਿੰਦਾ। ਸੰਤੋਸ਼ ਮੈਂ ਕਾਲ ਨਹੀਂ ਲੈਣੀ, ਹੋਰ ਹੋਲਡ 'ਤੇ ਨੇ ਵੈਸੇ। ਐਟਲਸ ਕਿਚਨ 7427-7800 'ਤੇ ਕਾਲ ਕਰਨੀ ਆ। ਕਿਸੇ ਨੇ ਆਪਣੀ ਪ੍ਰੋਪਰਟੀ ਰੈਂਟ ਕਰਾਉਣੀ ਆ, ਸੰਤੋਸ਼ ਰਾਮ 416-518-3200 416-473-4242 416-473-4242 ਗ੍ਰੀਨ ਵੈਲੀ ਗਾਰਡਨ ਸੈਂਟਰ, ਗਾਰਡਨ ਸੈਂਟਰ ਹੈ ਅਤੇ ਦੋ ਲੋਕੇਸ਼ਨ ਨੇ ਬਾਈ ਜੀ। ਸਬਜ਼ੀਆਂ ਲਾਓ, ਆਹ ਵੀ ਥੋੜ੍ਹੀ ਜਿਹੀ ਠੰਡ ਰਹਿਣੀ ਹੈ, ਆਰਾਮ ਨਾਲ ਠੰਡੇ ਠੰਡੇ ਲਾਓ, ਆਪਣੀਆਂ ਸਬਜ਼ੀਆਂ ਆਪੇ ਖਾਓ, ਪੰਜਾਬ ਵਾਲਾ ਮਾਹੌਲ ਆਪਣੇ ਬੈਕਯਾਰਡ 'ਚ ਬਣਾਓ, ਫਲਾਂ ਵਾਲੇ ਦਰਖਤਾਂ ਤੋਂ ਲੈ ਕੇ ਹਰ ਚੀਜ਼।
11: ਵਨ ਟਾਈਮ ਇਨਵੈਸਟਮੈਂਟ ਲਾਈਫ ਟਾਈਮ ਮਨੀ ਮੇਕਰ। ਅੱਜ ਅਸੀਂ ਤੁਹਾਡੇ ਲਈ ਇੱਕ ਖੂਬਸੂਰਤ ਕੋਟੇ ਲੈ ਕੇ ਆਏ ਹਾਂ ਜਿਹੜੀ ਕਿ ਮਸਕੋਕਾ ਦੇ ਵਿੱਚ ਲੋਕੇਟਡ ਹੈ। 1.5 ਏਕੜ ਤੋਂ ਲੈ ਕੇ 2 ਏਕੜ ਦੇ ਵਿੱਚ ਬਣੀ ਹੋਈ ਹੈ। 2023 ਦੀ ਬਿਲਟ ਹੈ, 3 ਬੈਡਰੂਮ 2.5 ਵਾਸ਼ਰੂਮ ਨੇ, ਮੇਨ ਫਲੋਰ 'ਤੇ ਲਿਵਿੰਗ ਡਾਇਨਿੰਗ ਅਤੇ ਫੈਮਿਲੀ ਏਰੀਆ ਨੇ, ਪਲੱਸ ਇਹ ਏਅਰਬਿੰਡ 'ਤੇ ਪਿਛਲੇ 2 ਸਾਲ ਤੋਂ ਬਿਜ਼ਨਸ ਕਰ ਰਹੀ ਹੈ। 2025 ਦੇ ਵਿੱਚ $90,000 ਪਲੱਸ ਇਹਨੇ ਬਿਜ਼ਨਸ ਕੀਤਾ ਏਅਰਬਿੰਡ ਤੋਂ। ਸਿਰਫ 5 ਮਿੰਟ ਦੀ ਡਰਾਈਵ ਦੇ ਉੱਪਰ ਬੀਚ ਹੈ, 15 ਮਿੰਟ ਦੀ ਡਰਾਈਵ ਦੇ ਉੱਤੇ ਡਾਊਨ ਟਾਊਨ ਹੰਟਸਵਿਲ ਨੇ, 15 ਮਿੰਟ ਦੀ ਡਰਾਈਵ 'ਤੇ ਗੋਲਫ ਕੋਰਸ ਹੈ। ਜੇ ਤੁਸੀਂ ਇਸ ਕੋਟੇ ਨੂੰ ਦੇਖਣਾ ਚਾਹੁੰਦੇ ਹੋ, ਇਸ ਕੋਟੇ ਨੂੰ ਬਾਏ ਕਰਨਾ ਚਾਹੁੰਦੇ ਹੋ, ਰਾਈਟ ਵੇ ਕਾਲ 416-265-2222 ਜੇ ਗੰਡਮ, ਕਾਲ 416-265-2222।
12: This is AM 530 CHLO AM, serving Brampton, Mississauga, Toronto, the GTA, and the world at AM530.ca. The opinions expressed in the following program are those of the host and their guests and do not reflect the views and opinions of the management and staff of CHLO AM 530.

0: ਤੁਸੀਂ ਸੁਣਨ ਜਾ ਰਹੇ ਹੋ ਗੁਣਤਾਸ ਰੇਡੀਓ ਪ੍ਰੋਗਰਾਮ ਜਸ ਤੱਗੜ ਦੇ ਨਾਲ।
1: Disclaimer, the content shared on this video show is for informational and entertainment purpose only. The hosts are not liable for any actions taken by listeners or callers based on the information provided. Enjoy.
2: ਮੈਂ ਨਵਾਂ ਘਰ ਲਿਆ, ਤੈਨੂੰ ਪਤਾ ਹੈ ਪ੍ਰਾਪਰਟੀ ਇੰਨੀ ਮਹਿੰਗੀ ਹੈ, ਨਾਲੇ ਮੈਂ ਇੱਕ ਇਨਵੈਸਟਮੈਂਟ ਪ੍ਰਾਪਰਟੀ ਲਈ ਹੈ, ਇੱਕ ਬਾਈ ਮੈਂ ਬੇਸਮੈਂਟ ਵੀ ਬਣਾਈ ਹੈ ਬ੍ਰਮਟਨ ਵਾਲੇ ਘਰ ਦੀ, ਨਾਲੇ ਮੈਂ ਸੋਚਦਾ ਵਾਸ਼ਰ ਐਂਡ ਡਰਾਇਰ ਵੀ ਚੇਂਜ ਕਰ ਹੀ ਦਈਏ। ਹੁਣ ਸਮਝ ਨਹੀਂ ਆ ਰਿਹਾ ਅਪਲਾਈਂਸਿਸ ਕਿੱਥੋਂ ਲਈਏ।
3: ਹੋ ਜੀ, ਇਹਦੇ ਚ ਸਮਝਣ ਵਾਲੀ ਕਿਹੜੀ ਗੱਲ ਹੈ, ਸਾਰੇ ਕੰਮਾਂ ਲਈ ਇੱਕੋ ਜਗ੍ਹਾ। ਚਲੋ ਮਿਸਿਸਾਗਾ ਸਟੀਲ ਤੇ ਅਪਲਾਈਂਸ ਜੰਕਸ਼ਨ ਤੇ, ਇਹਨਾਂ ਦੇ ਪ੍ਰਾਈਸ ਅਤੇ ਸਰਵਿਸ ਨੂੰ ਕੋਈ ਬੀਟ ਨਹੀਂ ਕਰ ਸਕਦਾ। ਤੁਸੀਂ 6 ਮੰਥ ਤੱਕ ਦੀ ਪੇਮੈਂਟ ਵੀ ਬਣਵਾ ਸਕਦੇ ਹੋ, ਸਾਰੇ ਬ੍ਰਾਂਡਸ ਦੇ ਆਥੋਰਾਈਜ਼ਡ ਡੀਲਰਸ ਵੀ ਨੇ। ਮਿਸਿਸਾਗਾ ਸਟੀਲ ਤੇ ਅਪਲਾਈਂਸ ਜੰਕਸ਼ਨ, ਕਾਲ 905-450-0054 905-450-0054।
4: ਬਾਈ ਟਰੱਕ ਤਾਂ ਹੁਣ ਮੈਂ ਚੰਗੀ ਤਰ੍ਹਾਂ ਚਲਾਉਣ ਲੱਗ ਪਿਆ, ਹੁਣ ਸੋਚਦਾ ਵੀ ਕੋਈ ਯੂਜ਼ ਟਰੱਕ ਹੀ ਲੈ ਲਵਾਂ, ਪਰ ਸਮਝ ਨਹੀਂ ਆਉਂਦੀ ਵੀ ਕਿੱਥੋਂ ਲਵਾਂ।
5: ਉਹ ਇਹਦੇ ਚ ਸੋਚਣ ਵਾਲੀ ਕਿਹੜੀ ਗੱਲ ਆ, ਈਗਲ ਟਰੱਕ ਸੇਲਸ ਵਾਲੇ ਬਿੱਲ ਸੇਖੋ ਨੂੰ ਕਾਲ ਕਰ, ਓਏ ਉਹਦੇ ਤੋਂ ਵਧੀਆ ਕੋਈ ਨਹੀਂ।
6: ਜੀ ਹਾਂ, ਜੇ ਤੁਹਾਨੂੰ ਯੂਜ਼ ਟਰੱਕ ਦੀ ਲੋੜ ਹੈ ਤੇ ਤੁਹਾਡੀ ਪਸੰਦ ਦਾ ਮੇਕ ਇਨ ਮਾਡਲ ਦਾ ਟਰੱਕ, ਤੁਸੀਂ ਇਹਨਾਂ ਤੋਂ ਲੈ ਸਕਦੇ ਹੋ। ਆਪਣਾ ਟਰੱਕ ਵੇਚਣ ਲਈ ਵੀ ਯਾਦ ਰੱਖੋ, ਈਗਲ ਟਰੱਕ ਸੇਲ 17 ਸਟ੍ਰੈਥਨ ਐਵਨਿਊ ਬ੍ਰੈਂਪਟਨ, ਕਾਲ ਬਿੱਲ ਸੇਖੋ 416-819-6000।
7: ਨੋਬਲ ਫ੍ਰੈਸ਼ ਫੂਡ ਸ਼ਹਿਰ ਵਿੱਚ ਇੱਕੋ ਰੌਲਾ ਪੈ ਗਿਆ, ਟਾਪ ਕੁਆਲਿਟੀ ਤੇ ਲੋ ਪ੍ਰਾਈਸਾਂ ਵਿੱਚ ਨੋਬਲ ਫ੍ਰੈਸ਼ ਫੂਡ ਫੇਰ ਨੰਬਰ ਲੈ ਗਿਆ। ਆਟਾ, ਦਾਲ, ਚਾਵਲ, ਹਰੀ ਸਬਜ਼ੀ ਤੇ ਦੁੱਧ ਘਿਓ ਸਭ ਮਿਲੇਗਾ ਨੋਬਲ ਫ੍ਰੈਸ਼ ਫੂਡ 2945 ਸੈਂਡਵੁੱਡ ਪਾਰਕਵੇ ਈਸਟ, ਦੂਸਰੀ ਲੋਕੇਸ਼ਨ 20 ਗਲਿੰਗਹਮ ਡਰਾਈਵ ਇਨ ਬ੍ਰੈਂਪਟਨ। ਫੋਨ 2898010566। ਨੋਬਲ ਫ੍ਰੈਸ਼ ਫੂਡ।
0: ਜੇਕਰ ਤੁਸੀਂ ਆਪਣੇ ਟਰੱਕਾਂ ਦਾ ਆਇਲ ਚੇਂਜ ਕਰਾਉਣਾ ਚਾਹੁੰਦੇ ਹੋ ਜਾਂ ਕੋਈ ਲੀਕੇਜ ਡੈਮੇਜ ਠੀਕ ਕਰਾਉਣੀ ਹੈ ਤੇ ਟਰੱਕਾਂ ਨੂੰ ਵਾਸ਼ ਵੀ ਕਰਾਉਣਾ ਚਾਹੁੰਦੇ ਹੋ ਤਾਂ ਆਲ ਟਰੱਕ ਲਿਊਬ ਐਂਡ ਵਾਸ਼ 24/7 ਸਰਵਿਸ ਪ੍ਰੋਵਾਈਡ ਕਰਦੇ ਹਨ। ਇੱਥੇ ਕੈਮਰੇ ਲੱਗੇ ਹੋਏ ਹਨ ਜਿਸ ਕਰਕੇ ਟਰੱਕਾਂ ਦੇ ਚੋਰੀ ਹੋਣ ਦਾ ਕੋਈ ਖਤਰਾ ਨਹੀਂ ਹੈ। ਸਾਲ ਦੇ 365 ਦਿਨ ਤੁਹਾਡੀ ਸੇਵਾ ਵਿੱਚ ਹਾਜ਼ਰ ਆਲ ਟਰੱਕ ਲਿਊਬ ਐਂਡ ਵਾਸ਼, 905-452-9955 905-452-9955। ਜੇ ਤੁਸੀਂ ਜੌਬ ਦੀ ਭਾਲ ਕਰ ਰਹੇ ਹੋ ਤਾਂ ਕੈਨ ਟਰੱਕ ਨੂੰ ਕੰਟੈਕਟ ਕਰੋ। ਤੁਹਾਡੇ ਕੋਲ AZ ਲਾਇਸੈਂਸ ਹੋਣਾ ਚਾਹੀਦਾ ਹੈ, ਤੁਹਾਡਾ CVOR ਬਿਲਕੁਲ ਕਲੀਨ ਹੋਣਾ ਚਾਹੀਦਾ ਹੈ, 2 ਸਾਲ ਦਾ ਐਕਸਪੀਰੀਅੰਸ ਵੀ ਹੋਣਾ ਚਾਹੀਦਾ ਹੈ। ਕੰਟੈਕਟ ਲਈ ਨੰਬਰ ਹੈ 647-292-5757 647-292-5757। ਜੇਕਰ ਤੁਹਾਡੀ ਏਜ 40 ਸਾਲ ਤੋਂ ਘੱਟ ਹੈ ਤੇ ਅਗਲੇ 20 ਸਾਲਾਂ ਲਈ ਤੁਸੀਂ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਐਂਡ ਡਿਸੇਬਿਲਿਟੀ ਇੰਸ਼ੋਰੈਂਸ ਦਾ ਕੋਂਬੋ ਪਲਾਨ ਲੈਣਾ ਚਾਹੁੰਦੇ ਹੋ ਤਾਂ $99 ਲੈ ਸਕਦੇ ਹੋ। ਜ਼ਿਆਦਾ ਜਾਣਕਾਰੀ ਲਈ ਤੁਸੀਂ ਮੈਨੂੰ ਕਾਲ ਕਰ ਸਕਦੇ ਹੋ 647-63-4-7-765-2340।
8: You're listening to Guntas Radio on AM 530 from 10 to 11 a.m. Monday to Friday with Jazz Tagar, your favorite show.

ਤੁਸੀਂ ਜੁੜੇ ਹੋ ਜੀ AM 530 ਦੇ ਨਾਲ ਅਤੇ ਸੁਣਨ ਜਾ ਰਹੇ ਹੋ ਅੱਜ ਦਾ ਗੁਣਤਾਸ ਰੇਡੀਓ ਪ੍ਰੋਗਰਾਮ। ਮੈਂ ਹਾਂ ਤੁਹਾਡੀ ਹੋਸਟ ਜਸਵਿੰਦਰ ਕੌਰ ਤੱਗੜ। ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ, ਨਮਸਕਾਰ, ਆਦਾਬ ਅਤੇ ਵੈਰੀ ਵੈਰੀ ਗੁੱਡ ਮੋਰਨਿੰਗ। ਅੱਜ ਹੋ ਗਈ ਜੀ ਜੂਨ ਮਹੀਨੇ ਦੀ 15 ਤਰੀਕ, ਸਾਲ ਚੱਲ ਰਿਹਾ 2026 ਦਾ ਦਿਨ ਅੱਜ ਹੋ ਗਿਆ ਜੀ ਸੋਮਵਾਰ ਦਾ। ਤੁਹਾਡਾ ਬਹੁਤ ਬਹੁਤ ਸਵਾਗਤ ਕਰਦੇ ਹਾਂ ਅੱਜ ਮੰਡੇ ਮੋਰਨਿੰਗ ਦੇ ਵਿੱਚ। ਵੀਕਐਂਡ ਤੋਂ ਬਾਅਦ ਆਪਣੀ ਗੱਲਬਾਤ ਮੰਡੇ ਦੇ ਵਿੱਚ ਹੁੰਦੀ ਹੈ, ਸੋ ਅੱਜ ਸੋਮਵਾਰ ਦਾ ਦਿਨ ਹੋ ਗਿਆ। ਅਤੇ ਜੇ ਆਪਾਂ ਗੱਲ ਕਰੀਏ ਦੇਸੀ ਮਹੀਨੇ ਦੀ, ਸੋ ਅੱਜ ਨਵੇਂ ਦੇਸੀ ਮਹੀਨੇ ਦੀ ਹੋ ਗਈ ਜੀ ਸ਼ੁਰੂਆਤ। ਸੋ ਅੱਜ ਹੋ ਗਿਆ ਜੀ ਇੱਕ ਹਾੜ, ਸਮਾਂ ਚੱਲ ਰਿਹਾ ਨਾਨਕ ਸ਼ਾਹੀ 558, ਅਤੇ ਸਮਾਂ ਹੋ ਗਿਆ ਜੀ 10:06। 11 ਵਜੇ ਤੱਕ ਗੱਲਬਾਤ ਤੁਹਾਡੀ ਸਾਡੀ ਹੋਣੀ ਹੈ, ਤੁਸੀਂ ਵੀ ਗੱਲਬਾਤ ਲਈ 8074131364787413133 'ਤੇ ਤੁਹਾਡੀ ਸਾਡੀ ਗੱਲਬਾਤ ਹੁੰਦੀ ਹੈ। ਸੋ 10:07 ਹੋ ਚੁੱਕਿਆ ਜੀ, ਅਤੇ ਲਓ ਜੀ ਸਭ ਤੋਂ ਪਹਿਲਾਂ ਦੇਖੀਏ ਮੌਸਮ ਕੀ ਕਹਿੰਦਾ। ਮੌਸਮ ਬੜਾ ਔਸਮ ਬਣਿਆ ਹੋਇਆ ਵੀਕਐਂਡ 'ਤੇ, ਮੌਸਮ ਵਧੀਆ ਰਿਹਾ ਵੈਸੇ, ਪਰ ਕੱਲ੍ਹ ਮੀਂਹ ਪੈਣ ਲੱਗ ਗਿਆ ਹੈ, ਮੀਂਹ ਪਈ ਗਿਆ। ਸੋ ਨੈਕਸਟ ਵੀਕ ਕਹਿੰਦੇ ਬਸ ਕੱਲ੍ਹ ਨੂੰ ਥੋੜ੍ਹਾ ਜਿਹਾ ਠੀਕ ਹੋਊਗਾ, ਫਿਰ ਮੀਂਹ ਅੱਗੇ ਮੀਂਹ ਮੀਂਹ ਹੈ ਫਿਰ। ਸੋ ਹੁਣ ਫਿਰ ਅੱਗੇ ਅੱਗੇ ਮਹੀਨੇ ਵੀ ਇੱਦਾਂ ਦੇ ਆ ਰਹੇ ਮੀਂਹ ਵਾਲੇ, ਹੈ ਨਾ। ਸੋ ਇਸ ਸਮੇਂ 13 ਡਿਗਰੀ ਸੈਲਸੀਅਸ ਟੈਂਪਰੇਚਰ ਹੈ, ਠੰਡਕ ਹੈ ਜੀ ਮੌਸਮ ਦੇ ਵਿੱਚ। ਮੋਸਟਲੀ ਅੱਜ ਵੈਸੇ ਸੰਨੀ ਡੇ ਰਹਿਣਾ, ਹਾਈ ਜਾਣਾ 20 ਡਿਗਰੀ, ਲੋ ਜਾਣਾ 9 ਡਿਗਰੀ ਸੈਲਸੀਅਸ ਤੱਕ। ਅਤੇ 2 ਵਜੇ ਤੋਂ ਬਾਅਦ ਬੱਦਲਵਾਈ ਸ਼ੋਅ ਹੋ ਰਹੀ ਹੈ, ਪਰ ਫਿਰ 5 ਵਜੇ ਐਨ ਸੂਰਜ ਦੇਵਤਾ ਚਮਕਾਰੇ ਮਾਰਨਗੇ। 9:02 'ਤੇ ਸਨਸੈੱਟ ਹੋ ਜਾਣਾ, ਰਾਤ ਦਾ ਟੈਂਪਰੇਚਰ ਵੀ 15, 14, 13, 12। ਸਵੇਰੇ 5 ਵਜੇ 12 ਡਿਗਰੀ ਸੈਲਸੀਅਸ ਟੈਂਪਰੇਚਰ ਤੁਸੀਂ ਕਰੋਗੇ ਇੰਜੋਏ। 5:37 'ਤੇ ਸਨਰਾਈਜ਼ ਕੱਲ੍ਹ ਨੂੰ ਹੋਵੇਗਾ, ਅਤੇ ਕੱਲ੍ਹ ਨੂੰ ਮਿਕਸ ਹੈ ਸੰਨੀ ਡੇ ਅਤੇ ਬੱਦਲਵਾਈ, ਕਲਾਉਡੀ ਐਂਡ ਸੰਨੀ ਦੋਨੋਂ ਮਿਕਸ ਜਿਹੀ ਮੌਸਮ ਤੁਸੀਂ ਇੰਜੋਏ ਕਰੋਗੇ। ਸੋ ਅੱਜ ਪਾਰਟਲੀ ਕਲਾਉਡੀ ਡੇ ਹੈ ਜੀ 12-1 ਵਜੇ ਤੱਕ, 2 ਵਜੇ ਤੋਂ ਬਾਅਦ ਫਿਰ ਥੋੜ੍ਹੇ ਬੱਦਲਵਾਈ, ਫਿਰ ਉਹ ਤੋਂ ਬਾਅਦ ਫਿਰ ਧੁੱਪ, ਇੱਦਾਂ ਦਾ ਚੱਲੀ ਜਾਣਾ। ਸੋ ਹਵਾ ਜਿਹੜੀ ਹੈ ਉਹ ਪਤਾ ਕਿੰਨੀ ਚੱਲ ਰਹੀ, 34 ਕਿਲੋਮੀਟਰ ਪਰ ਆਵਰ ਦੇ ਹਿਸਾਬ ਦੇ ਨਾਲ, 34 ਕਿਲੋਮੀਟਰ ਪਰ ਆਵਰ ਦੇ ਹਿਸਾਬ ਦੇ ਨਾਲ ਚੱਲ ਰਹੀ ਹੈ ਜੀ ਹਵਾ। ਸੋ ਵਧੀਆ ਮੌਸਮ ਹੈ ਜੀ, ਕਰੋ ਇੰਜੋਏ ਅਤੇ ਸੁਣਦੇ ਰਹੋ ਗੁਣਤਾਸ ਰੇਡੀਓ। ਅਤੇ ਜਿਹੜਾ ਆਪਾਂ ਨੇ ਤੁਹਾਡੇ ਲਈ ਪਹਿਲਾਂ ਸ਼ਬਦ ਤੁਸੀਂ ਸੁਣ ਰਹੇ ਸੀ ਆਨੰਦ ਸਾਹਿਬ ਜੀ ਦਾ ਪਾਠ, ਸੋ ਇਹ ਸਿੱਧਾ ਲਾਈਵ ਜਿਹੜਾ ਤੁਹਾਡੇ ਲਈ ਤੁਸੀਂ ਸਰਵਣ ਕੀਤਾ ਜਿੰਨਾ ਕੁ ਵੀ ਥੋੜ੍ਹਾ ਜਿਹਾ, ਹੈ ਨਾ। ਸੋ ਇਹ ਲਾਈਵ ਦਰਬਾਰ ਸਾਹਿਬ ਤੋਂ ਜਿਹੜਾ ਆਉਂਦਾ ਜੀ ਕੀਰਤਨ, ਸੋ ਉਹਦਾ ਪਾਠ ਸੀਗਾ ਥੋੜ੍ਹਾ ਜਿਹਾ ਇਹ। ਪਰ ਹੁਣ ਨਵੇਂ ਮਹੀਨੇ ਦਾ ਨਾਮ ਤੁਹਾਨੂੰ ਸਰਵਣ ਕਰਾਉਣਾ, ਕਿਉਂਕਿ ਅੱਜ ਹਾੜ ਮਹੀਨੇ ਦੀ ਹੋ ਗਈ ਜੀ ਸ਼ੁਰੂਆਤ, ਅਤੇ ਹਾੜ ਮਹੀਨੇ ਦੀ ਅੱਜ ਹੋ ਗਈ 1 ਤਰੀਕ। ਸੋ ਅਸਾੜ ਵੀ ਕਹਿ ਦਿੰਦੇ ਹਾਂ ਜਦੋਂ ਲਿਖਦੇ ਹਾਂ, ਉਦੋਂ ਅਸਾੜ ਹੁੰਦਾ, ਹਿੰਦੀ 'ਚ ਅਸ਼ਾੜ ਕਹਿੰਦੇ ਆ, ਹੈ ਨਾ। ਅਤੇ ਹਾੜ ਵੀ ਕਹਿ ਦਿੰਦੇ ਆ ਸਿੱਧਾ ਪੱਧਰਾ ਹਾੜ, ਅਤੇ ਇਹਦੇ ਵੀ ਆਪਾਂ ਗੱਲਬਾਤ ਕਰਾਂਗੇ। ਅਸਾੜ ਹਾੜ ਇਹ ਕੀ ਵਰਡ ਹੈਗੇ, ਕੀ ਮੀਨਿੰਗ ਹੈ ਇਹਨਾਂ ਦੇ। ਅਤੇ ਬਿਲਕੁਲ ਜੀ ਨਵੇਂ ਮਹੀਨੇ ਦੀ ਹੋ ਗਈ ਸ਼ੁਰੂਆਤ, ਅਤੇ ਪਹਿਲਾਂ ਤਾਂ ਆਪਾਂ ਸਰਵਣ ਕਰਦੇ ਹਾਂ ਨਵੇਂ ਮਹੀਨੇ ਦਾ ਨਾਮ, ਫਿਰ ਉਹ ਤੋਂ ਬਾਅਦ ਤੁਹਾਡੇ ਨਾਲ ਗੱਲਬਾਤ ਜਿਹੜੀ ਆ ਉਹ ਕਰਾਂਗੇ। ਸੋ ਤੁਸੀਂ ਜੁੜੇ ਰਹਿਣਾ ਇਸੇ ਤਰ੍ਹਾਂ, ਅਤੇ ਗੱਲਾਂ ਬਾਤਾਂ ਤੁਹਾਡੇ ਨਾਲ ਕਰਾਂਗੇ। ਅਤੇ ਲਓ ਜੀ ਸਰਵਣ ਕਰੀਏ ਨਵੇਂ ਮਹੀਨੇ ਦੇਸੀ ਮਹੀਨਾ, ਜਿਹੜਾ ਅੱਜ ਸੰਗਰਾਂਦ ਹੈ ਜੀ, ਸੰਗਰਾਂਦ ਦਾ ਸ਼ੁਭ ਦਿਹਾੜਾ। ਸੰਗਰਾਂਦ ਦੇ ਨਾਲ ਨਾਲ ਅੱਜ ਮੱਸਿਆ ਵੀ ਹੈਗੀ ਆ, ਮੱਸਿਆ ਦਾ ਸ਼ੁਭ ਦਿਹਾੜਾ ਵੀ ਆ। ਸੋ ਬਿਲਕੁਲ ਜੀ, ਸੋ ਹਾੜ ਮਹੀਨੇ ਦੀ ਆਪਾਂ ਸੰਗਰਾਂਦ ਅੱਜ ਮਨਾ ਰਹੇ ਹਾਂ। ਸੋ ਨਵੇਂ ਮਹੀਨੇ ਦਾ ਸੁਣਦੇ ਹਾਂ ਜੀ ਨਾਮ, ਆ ਜਾਓ।

0: ਬਿਲਕੁਲ ਜੀ, ਨਵੇਂ ਮਹੀਨੇ ਦਾ ਨਾਮ ਸਰਵਣ ਕੀਤਾ ਜੀ, ਹਾੜ ਮਹੀਨੇ ਦੀ ਹੋਗੀ ਜੀ ਸ਼ੁਰੂਆਤ। ਸੋ ਤੁਹਾਨੂੰ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ, ਤੇ ਅੱਜ ਦਾ ਦਿਨ ਬਹੁਤ ਹੀ ਸ਼ੁਭ ਹੋਵੇ। ਤੇ ਜੇ ਆਪਾਂ ਗੱਲ ਕਰੀਏ ਜੀ ਸਾਰੇ ਮਹੀਨੇ ਦੀ, ਸੋ ਤੁਹਾਡੇ ਸਾਰਿਆਂ ਦੇ ਲਈ ਜਿਹੜੀ ਹੈ ਅਰਦਾਸ ਕਰਦੇ ਹਾਂ ਜੀ ਰੱਬ ਅੱਗੇ, ਵਾਹਿਗੁਰੂ ਜੀ ਇਸ ਨਵੇਂ ਮਹੀਨੇ ਦੇ ਵਿੱਚ ਚੜ੍ਹਦੀ ਕਲਾ, ਸੁੱਖ ਸ਼ਾਂਤੀ ਅਤੇ ਖੁਸ਼ੀਆਂ ਖੇੜਿਆਂ ਦੀ ਬਖਸ਼ਿਸ਼ ਕਰੇ, ਤੇ ਸਭ ਦਾ ਆਉਣ ਵਾਲਾ ਸਮਾਂ ਬਹੁਤ ਹੀ ਵਧੀਆ ਹੋਵੇ। ਸੋ ਜਿਹੜਾ ਇਹ ਹਾੜ ਦਾ ਮਹੀਨਾ ਹੈ ਜੀ, ਇਹ ਜੇ ਆਪਾਂ ਗੱਲ ਕਰੀਏ ਵੀ ਆਪਾਂ ਕਿੱਥੇ ਪੜ੍ਹਦੇ ਹਾਂ, ਕਿੱਥੇ ਸੁਣਦੇ ਹਾਂ, ਸੋ 12 ਮਾਹਾਂ ਦਾ ਪਾਠ ਹੈ ਜੀ। ਪੰਜਵੇਂ ਪਾਤਸ਼ਾਹ ਸ਼ਹੀਦਾਂ ਦੇ ਸਿਰਤਾਜ ਸ਼੍ਰੀ ਗੁਰੂ ਅਰਜਨ ਦੇਵ ਜੀ ਦੁਆਰਾ ਰਚਿਤ ਇਹ ਬਾਣੀ ਹੈ 12 ਮਾਹਾਂ। ਇਹ ਰਾਗ ਜਿਹੜਾ ਹੈਗਾ ਜੀ ਮਾਂਝ ਦੇ ਵਿੱਚ ਰਚਿਤ ਹੈ, ਰਾਗ ਮਾਂਝ ਮਹੱਲਾ ਪੰਜਵਾਂ, ਜਿਹਦੇ ਵਿੱਚ ਆਪਾਂ 12 ਮਾਹਾਂ ਯਾਨੀ ਕਿ 12 ਮਹੀਨੇ ਜਿਹੜੇ ਦੇਸੀ 12 ਮਹੀਨੇ ਆ ਉਹਨਾਂ ਦਾ ਪਾਠ ਇਹਦੇ ਵਿੱਚ ਦਰਜ ਹੈ। ਸੋ ਇਹ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਅੰਗ 133 'ਤੇ ਅੰਕਿਤ ਹੈ, 133 133 'ਤੇ ਅੰਕਿਤ ਹੈ। ਔਰ ਜੇ ਆਪਾਂ ਹਾੜ ਮਹੀਨੇ ਦੀ ਗੱਲ ਕਰੀਏ ਨਾ, ਕਹਿੰਦੇ ਆ ਵੀ ਹਾੜ ਦਾ ਮਹੀਨਾ ਗਰਮੀ ਦਾ ਮਹੀਨਾ ਹੁੰਦਾ, ਮਤਲਬ ਇਹਦੇ ਵਿੱਚ ਗਰਮੀ ਵੀ ਲੱਗਦੀ ਹੈ। ਜਿਵੇਂ ਆਪਾਂ ਕੱਲ੍ਹ ਦੇਖਿਆ ਜਿਵੇਂ ਮੀਂਹ ਪੈ ਜਾਂਦਾ, ਹੁਣ ਮੌਸਮ ਸਵੇਰੇ ਠੀਕ ਹੈ, ਚਲੋ ਇੱਥੇ ਤਾਂ ਜਿਹੜਾ ਮੌਸਮ ਇੱਦਾਂ ਦਾ ਹੀ ਰਹਿੰਦਾ, ਥੋੜ੍ਹਾ ਜ਼ਿਆਦਾ ਗਰਮੀ ਨਹੀਂ ਹੁੰਦੀ, ਠੀਕ ਠੀਕ ਹੀ ਹੁੰਦੀ ਹੈ। ਪਰ ਜੇ ਆਪਾਂ ਪੰਜਾਬ ਦੀ ਗੱਲ ਕਰੀਏ, ਪਿੱਛੇ ਇੰਡੀਆ ਦੀ ਗੱਲ ਕਰੀਏ ਨਾ, ਸੋ ਉੱਥੇ ਜਿਹੜੇ ਇਹ ਮਹੀਨੇ ਆ ਨਾ, ਇਹਨਾਂ 'ਚ ਇੱਕਦਮ ਠੰਡਾ ਜਿਹਾ ਲੱਗਣ ਲੱਗ ਜਾਂਦਾ ਜੇ ਮੀਂਹ ਪੈ ਗਿਆ, ਫਿਰ ਜਦੋਂ ਮੀਂਹ ਬੰਦ ਹੁੰਦਾ ਉਹ ਤੋਂ ਬਾਅਦ ਗਰਮੀ ਜੀ ਹੁੰਮਸ ਜੀ ਹੋ ਜਾਂਦੀ, ਬੰਦ ਜਿਹਾ ਹੋ ਜਾਂਦਾ ਅਤੇ ਗਰਮੀ ਲੱਗਦੀ ਹੈ, ਹੈ ਨਾ। ਸੋ ਕਹਿੰਦੇ ਹਾੜ ਦਾ ਮਹੀਨਾ ਉਹਨੂੰ ਤਪਦਾ ਲੱਗਦਾ, ਪ੍ਰਤੀਤ ਹੁੰਦਾ ਜੋ ਰੱਬ ਨੂੰ ਨਹੀਂ ਧਿਆਉਂਦੇ, ਯਾਨੀ ਕਿ ਅਧਿਆਤਮਕਤਾ ਦੇ ਨਾਲ ਜੋੜਿਆ ਗਿਆ। ਇੱਕ ਤਾਂ ਹੁੰਦਾ ਬਾਹਰੀ ਗਰਮੀ, ਇੱਕ ਹੁੰਦਾ ਅੰਦਰੂਨੀ ਗਰਮੀ, ਕਿ ਜਿਵੇਂ ਆਪਾਂ ਕਈ ਵਾਰ ਹੁੰਦਾ ਨਾ ਕਿ ਆਪਾਂ ਨੂੰ ਕੋਈ ਚੈਨ ਨਹੀਂ ਆ ਰਿਹਾ, ਕਿਉਂ? ਕਿਉਂਕਿ ਅਸੀਂ ਵਧੀਆ ਕਰਮ ਨਹੀਂ ਕਰ ਰਹੇ, ਹੈ ਨਾ, ਕੋਈ ਇੱਦਾਂ ਦੇ ਕੰਮ ਕਾਜ ਕਰ ਰਹੇ ਹਾਂ ਜਿਹੜੇ ਕਿ ਨਹੀਂ ਠੀਕ ਹੈਗੇ, ਇੱਕ ਮਨੁੱਖ ਨੂੰ ਨਹੀਂ ਕਰਨੇ ਚਾਹੀਦੇ, ਹੈ ਨਾ। ਸੋ ਉਸ ਹਿਸਾਬ ਦੇ ਨਾਲ ਫਿਰ ਉਹ ਕਹਿੰਦੇ ਆ ਵੀ ਉਹ ਜਿਹੜੀ ਤਪਸ਼ ਹੈ ਨਾ, ਅੰਦਰੂਨੀ ਤਪਸ਼, ਉਹ ਤੰਗ ਕਰਦੀ ਬੰਦੇ ਨੂੰ। ਔਰ ਕਹਿੰਦੇ ਆ ਵੀ ਉਹਨੂੰ ਤੰਗ ਜ਼ਿਆਦਾ ਕਰਦੀ ਜਿਹੜੇ ਰੱਬ ਨੂੰ ਨਹੀਂ ਧਿਆਉਂਦੇ। ਓਬਵੀਅਸ ਹੈ ਕਿ ਜੇ ਤੁਸੀਂ ਰੱਬ ਨੂੰ ਯਾਦ ਕਰੋਗੇ ਤਾਂ ਤੁਸੀਂ ਕੋਈ ਗਲਤ ਕੰਮ ਕਰਨ ਤੋਂ ਗੁਰੇਜ਼ ਕਰੋਗੇ। ਕਈ ਵਾਰ ਆਪਾਂ ਇੱਦਾਂ ਹੀ ਹਾਂ ਕਿ ਬਹੁਤੀ ਵਾਰ, ਚਲੋ ਐਂ ਵੀ ਦੇਖਦੇ ਹਾਂ ਕਿ ਜੇ ਆਪਾਂ ਪਾਠ ਪੂਜਾ ਵੀ ਕਈ ਬਹੁਤੇ ਕਰਦੇ ਆ ਜਾਂ ਗੁਰਦੁਆਰਾ ਸਾਹਿਬ ਮੰਦਿਰ ਮਸਜਿਦ ਕਿਤੇ ਵੀ ਜਾਂਦੇ ਆ, ਪਰ ਓਨੀ ਦੇਰ ਤੱਕ ਉਹ ਉੱਦਾਂ ਦੇ ਹੁੰਦੇ ਆ, ਉਹ ਤੋਂ ਬਾਅਦ ਫਿਰ ਜਿਹੜਾ ਹੈਗਾ ਆਪਣਾ ਉਹੀ ਰੂਪ ਧਾਰਨ ਕਰ ਲੈਂਦੇ ਆ, ਮਤਲਬ ਜਿਵੇਂ ਠੱਗੀਆਂ ਠੋਰੀਆਂ ਇਸ ਸਮੇਂ ਦੇ ਵਿੱਚ ਆਪਾਂ ਬੜਾ ਸੁਣ ਰਹੇ ਹਾਂ। ਪਰ ਕਹਿੰਦੇ ਆ ਵੀ ਜਿਸ ਮਨੁੱਖ ਦੇ ਮਨ ਦੇ ਵਿੱਚ ਪ੍ਰਭੂ ਦੇ ਚਰਨਾਂ ਦਾ ਨਿਵਾਸ ਬਣਿਆ ਹੋਇਆ ਨਾ, ਉਹਨੂੰ ਇਹ ਮਹੀਨਾ ਜਿਹੜਾ ਹਾੜ ਦਾ ਹੈਗਾ ਤਪਦਾ ਹੋਇਆ ਨਹੀਂ ਲੱਗਦਾ, ਉਹਨੂੰ ਸੁਹਾਵਣਾ ਲੱਗਦਾ, ਵਧੀਆ ਲੱਗਦਾ। ਸੋ ਇਹ ਮਹੀਨੇ ਦੇ ਵਿੱਚ ਨਾ ਉਂਝ ਪਾਠ ਪੂਜਾ ਵੀ ਬਹੁਤ ਕੀਤੀ ਜਾਂਦੀ ਹੈ। ਕਹਿੰਦੇ ਆ ਵੀ ਅਧਿਆਤਮਕ ਜਿਹੜਾ ਮਨੁੱਖ ਹੈ ਨਾ, ਉਹ ਹੀ ਸ਼ਾਂਤੀ ਪਾ ਸਕਦਾ। ਇਸ ਕਰਕੇ ਜੇ ਆਪਾਂ ਰੱਬ ਦਾ ਨਾਮ ਲਵਾਂਗੇ ਤਾਂ ਹੀ ਸਾਰਾ ਕੁਝ ਠੀਕ ਹੋਊਗਾ। ਪ੍ਰਭੂ ਤੋਂ ਬਿਨਾਂ ਕਹਿੰਦੇ ਕੋਈ ਸਹਾਰਾ ਨਹੀਂ ਹੈਗਾ, ਰੱਬ ਹੀ ਹੈ ਜਿਹੜਾ ਕਿ ਇੱਕ ਮਨੁੱਖ ਦਾ ਸਹਾਰਾ, ਜੋ ਆਪਾਂ ਨੂੰ ਚਾਹੀਦਾ ਆਪਾਂ ਰੱਬ ਤੋਂ ਮੰਗਦੇ ਹਾਂ, ਹੈ ਨਾ, ਰੱਬ ਸਾਨੂੰ ਦਿੰਦਾ। ਸੋ ਕਹਿੰਦੇ ਆ ਵੀ ਸਾਨੂੰ ਜਿਹੜੇ ਵਧੀਆ ਕਰਮ ਕਰਨੇ ਚਾਹੀਦੇ ਆ, ਜਦੋਂ ਅਸੀਂ ਅਧਿਆਤਮਕ ਭਗਤੀ ਕਰਦੇ ਹਾਂ, ਰੱਬ ਦਾ ਨਾਮ ਧਿਆਉਂਦੇ ਹਾਂ, ਫਿਰ ਗਲਤ ਕੰਮਾਂ ਤੋਂ ਗੁਰੇਜ਼ ਕਰਦੇ ਹਾਂ। ਸੋ ਫਿਰ ਜੇ ਗਲਤ ਕੰਮ ਨਹੀਂ ਕਰਾਂਗੇ ਸਭ ਵਧੀਆ ਹੀ ਹੋਊਗਾ, ਫਿਰ ਵਧੀਆ ਦਾ ਫਲ ਵਧੀਆ ਮਿਲੂਗਾ। ਜੇ ਆਪਾਂ ਵਧੀਆ ਕਰਮ ਨਹੀਂ ਕਰਾਂਗੇ ਤਾਂ ਉਹਦਾ ਨਤੀਜਾ ਵੀ ਆਪਾਂ ਨੂੰ ਪਤਾ। ਸੋ ਇਸ ਕਰਕੇ ਕਹਿੰਦੇ ਆ ਵੀ ਜਿਵੇਂ ਇਹਦੇ ਵਿੱਚ ਹੈਗਾ ਵਰਡ ਇੱਕ ਜਿਹਦੇ ਵਿੱਚ ਇਹੀ ਹੈ ਵੀ ਕੁਦਰਤ ਦਾ ਕਹਿੰਦੇ ਨਿਯਮ ਹੈ ਕਿ ਮਨੁੱਖ ਨੂੰ ਕੀ ਫਲ ਮਿਲਦਾ ਜਿਹਾ ਜਿਹਾ ਉਹ ਬੀਜ ਬੀਜਦਾ। ਸੋ ਮਨੁੱਖ ਕਹਿੰਦੇ ਜਿਹਾ ਜਿਹਾ ਬੀਜ ਬੀਜਦਾ ਉਹੇ ਜਿਹੇ ਲੇਖ ਉਸਦੇ ਮੱਥੇ ਦੇ ਉੱਪਰ ਲਿਖੇ ਜਾਂਦੇ ਆ, ਸੋ ਉਹੋ ਜਿਹਾ ਹੀ ਉਹ ਫਲ ਹੈ ਜਿਹੜਾ ਪ੍ਰਾਪਤ ਕਰਦਾ। ਸੋ ਕਹਿਣ ਦਾ ਮਤਲਬ ਇਹ ਹੈ ਕਿ ਵਧੀਆ ਤਰੀਕੇ ਦੇ ਨਾਲ ਇੱਕ ਤਾਂ ਰੱਬ ਦਾ ਨਾਮ ਧਿਆਈਏ, ਫਿਰ ਜਦੋਂ ਰੱਬ ਦੇ ਨੇੜੇ ਹੋਵਾਂਗੇ ਫਿਰ ਆਪਾਂ ਗਲਤ ਕੰਮ ਕਰਨ ਤੋਂ ਵੀ ਆਪੇ ਬਾਜ਼ ਆ ਜਾਂਗੇ, ਨਹੀਂ ਤਾਂ ਫਿਰ ਗਲਤ ਕੰਮ ਬੜੇ ਕੀਤੇ ਜਾਂਦੇ ਆ। ਸੋ ਇਹਦੇ ਨਾਲ ਨਾਲ ਜੇ ਆਪਾਂ ਗੱਲ ਕਰੀਏ ਨਾ, ਜਿਹੜਾ ਹਾੜ ਦਾ ਮਹੀਨਾ ਉਹ ਦੇਸੀ ਸਾਲ ਦਾ, ਜਿਹੜੇ ਦੇਸੀ ਜਿੱਕਦਾ ਹੁੰਦਾ ਅੰਗਰੇਜ਼ੀ ਈਅਰ, ਅੰਗਰੇਜ਼ੀ ਸਾਲ ਇੱਕ ਜਿਹਦੇ ਵਿੱਚ ਜਨਵਰੀ ਫਰਵਰੀ ਹੁੰਦੇ ਆ, ਇਹ ਦੇਸੀ ਸਾਲ ਹੈ ਜਿਹਦੇ ਵਿੱਚ ਆਪਾਂ ਕਹਿ ਸਕਦੇ ਹਾਂ ਵੀ ਚੇਤ ਮਹੀਨਾ ਜਿਹੜਾ ਹੁੰਦਾ ਉਹ ਸਭ ਤੋਂ ਪਹਿਲਾ ਮਹੀਨਾ ਹੁੰਦਾ, ਔਰ ਹਾੜ ਦਾ ਮਹੀਨਾ ਫਿਰ ਚੌਥਾ ਮਹੀਨਾ ਆ ਜਾਂਦਾ। ਚੇਤ ਵਿਸਾਖ ਜੇਠ, ਹੁਣ ਜੇਠ ਖਤਮ ਹੋਇਆ ਤੇ ਹਾੜ ਮਹੀਨੇ ਦੀ ਸ਼ੁਰੂਆਤ ਹੋ ਗਈ। ਸੋ ਇਹ ਚੌਥਾ ਮਹੀਨਾ ਹੁੰਦਾ, ਔਰ ਇਸ ਮਹੀਨੇ ਦੇ ਵਿੱਚ ਕਹਿੰਦੇ ਮੌਸਮ ਹੈ ਉਹ ਚੇਂਜ ਹੁੰਦਾ, ਮੌਨਸੂਨ ਆ ਜਾਂਦਾ, ਯਾਨੀ ਕਿ ਜਿਵੇਂ ਹੁਣ ਆਪਾਂ ਦੇਖ ਰਹੇ ਹਾਂ ਹਵਾ ਵੀ ਵਗਦੀ ਹੈ, ਕਈ ਵਾਰ ਫਿਰ ਉਹ ਠੰਡੀ ਹੁੰਦੀ ਹੈ, ਜਿਵੇਂ ਕਹਿੰਦੇ ਨਾ ਪੱਛਮ ਵਾਲੀ ਹੈਗੀ ਹੈ ਕਿ ਪੂਰਬ ਵਾਲੀ ਪੌਣ ਹੈ, ਫਿਰ ਗਰਮੀ ਸਰਦੀ ਦਾ ਮੀਂਹ ਦਾ ਉਹਦੇ ਨਾਲ ਲਿੰਕ ਹੁੰਦਾ, ਸੋ ਮੌਨਸੂਨ ਆ ਜਾਂਦਾ ਹੈ। ਔਰ ਇਸ ਮਹੀਨੇ ਦੇ ਵਿੱਚ ਜੇ ਕਹਿੰਦੇ ਐਕਚੁਅਲੀ ਦੇਖਿਆ ਜਾਵੇ ਨਾ, ਇਹ ਮਹੀਨਾ ਅਧਿਆਤਮਕ ਸਫਾਈ ਦਾ ਮਹੀਨਾ, ਯਾਨੀ ਕਿ ਸਪਿਰਚੁਅਲ ਕਲਿਨਜ਼ਿੰਗ, ਕਿ ਰੱਬ ਦਾ ਨਾਮ ਧਿਆਉਣਾ, ਵਧੀਆ ਕੰਮ ਕਰਨੇ ਆ ਤਾਂ ਕਿ ਸਾਡਾ ਅੰਦਰੂਨੀ ਮਨ ਜਿਹੜਾ ਸਾਫ਼ ਹੋਵੇ, ਡਿਵਾਈਨ ਵਰਸ਼ਿਪ। ਇਹਦੇ ਨਾਲ ਨਾਲ ਨਵੀਂ ਖੇਤੀਬਾੜੀ ਦੀ ਸ਼ੁਰੂਆਤ ਹੁੰਦੀ ਹੈ, ਫਸਲਾਂ ਜਿਹੜੀਆਂ ਬੀਜੀਆਂ ਜਾਂਦੀਆਂ, ਫਿਰ ਜਦੋਂ ਮੀਂਹ ਪੈਂਦਾ ਫਿਰ ਉਹ ਫਟਾਫਟ ਗਰੋ ਹੁੰਦੀਆਂ, ਕਿਉਂਕਿ ਉਹਨਾਂ ਨੂੰ ਹਵਾ, ਪਾਣੀ, ਮੀਂਹ, ਧੁੱਪ ਸਭ ਕੁਝ ਮਿਲੀ ਜਾਂਦਾ। ਸੋ ਬਿਲਕੁਲ ਜੀ, ਅੱਜ ਹਾੜ ਮਹੀਨੇ ਦੀ ਹੋ ਗਈ ਜੀ ਸ਼ੁਰੂਆਤ, ਤੇ ਕਹਿੰਦੇ ਆ ਵੀ ਹਾੜ ਦਾ ਮਹੀਨਾ ਉਹਨਾਂ ਦੇ ਲਈ ਸੁਹਾਵਣਾ ਜਾਪਦਾ ਜੋ ਵਧੀਆ ਕੰਮ ਕਰਦੇ ਆ, ਪ੍ਰਭੂ ਦੇ ਚਰਨਾਂ ਦੇ ਵਿੱਚ ਨਿਵਾਸ ਰੱਖਦੇ ਆ, ਤੇ ਫਿਰ ਉਹ ਆਪਣੇ ਆਪ ਜਿਹੜੇ ਆ ਦੀਨ ਦੁਨੀਆ ਦੇ ਜਿਹੜੇ ਦੁੱਖ ਕਲੇਸ਼ ਆ ਉਹਨਾਂ ਤੋਂ ਦੂਰ ਰਹਿੰਦੇ ਆ ਤੇ ਸੁਖੀ ਰਹਿੰਦੇ ਆ, ਤੇ ਉਹਨਾਂ ਦੇ ਲਈ ਇਹ ਮਹੀਨਾ ਸੁਹਾਵਣਾ। ਸੋ ਬਿਲਕੁਲ ਜੀ, ਬਹੁਤ ਬਹੁਤ ਮੁਬਾਰਕਾਂ ਤੁਹਾਨੂੰ ਸਾਰਿਆਂ ਨੂੰ, ਔਰ ਰੱਬ ਕਰੇ ਕਿ ਤੰਦਰੁਸਤੀ ਤੇ ਖੁਸ਼ੀਆਂ ਖੇੜਿਆਂ ਵਾਲਾ ਇਹ ਮਹੀਨਾ ਤੁਹਾਡੇ ਸਾਰਿਆਂ ਦੇ ਲਈ ਹੋਵੇ। ਸੋ ਬਿਲਕੁਲ ਜੀ, ਜੁੜੇ ਤੁਸੀਂ ਗੁਣਤਾਸ ਰੇਡੀਓ ਦੇ ਨਾਲ, ਤੇ ਗੱਲਾਂ ਬਾਤਾਂ ਆਪਾਂ ਹਾੜ ਮਹੀਨੇ ਦੀਆਂ ਵੀ ਕਰਦੇ ਆ, ਅਸਾੜ ਵੀ ਕਹਿੰਦੇ ਆ, ਤੇ ਇਹਦਾ ਮੀਨਿੰਗ ਤੁਸੀਂ ਕੀ ਲੈਂਦੇ ਹੋ? ਹੁਣ ਆਪਾਂ ਨੇ ਗੱਲਬਾਤ ਕੀਤੀ ਹੈ ਇਹਦੇ ਬਾਰੇ 'ਚ, ਤੇ ਤੁਸੀਂ ਦੱਸ ਸਕਦੇ ਹੋ ਈਜ਼ਲੀ, ਹੈ। ਸੋ ਅਸਾੜ ਜਾਂ ਅਸ਼ਾੜ ਹਿੰਦੀ ਦੇ ਵਿੱਚ ਹੁੰਦਾ, ਤੇ ਹਾੜ ਕੋਈ ਵਰਡਸ ਵੀ ਇਹਨਾਂ ਤੋਂ ਬਣਦੇ ਆ, ਤੇ ਇਹਨਾਂ ਦਾ ਮੀਨਿੰਗ ਕੀ ਆ? 647-874-1313 'ਤੇ ਆਪਾਂ ਗੱਲਬਾਤ ਕਰ ਰਹੇ ਹਾਂ ਸਟੂਡੀਓ ਦੇ ਵਿੱਚ, ਤੇ ਫਿਰ ਤੁਸੀਂ ਸਟੂਡੀਓ 'ਚ ਕਾਲ ਕਰਨੀ ਹੈ ਤੇ ਫਿਰ ਗੱਲਬਾਤ ਸਾਡੇ ਨਾਲ ਕਰ ਸਕਦੇ ਹੋ। ਸੋ ਜੁੜਿਆ ਜੀ ਤੁਸੀਂ ਗੁਣਤਾਸ ਰੇਡੀਓ ਦੇ ਨਾਲ, ਅੱਜ ਨਿਊਜ਼ ਵੀ ਕਾਫੀ ਹੈ, ਕਾਫੀ ਅਪਡੇਟ ਵੀ ਹੈਗੀਆਂ, ਉਹ ਵੀ ਤੁਹਾਡੇ ਨਾਲ ਸ਼ੇਅਰ ਕਰਨੀ ਹੈ। ਪਰ ਉਸ ਤੋਂ ਪਹਿਲਾਂ ਮੈਂ ਨੰਬਰ ਤੁਹਾਨੂੰ ਦਵਾਂ, ਔਰ ਇਹ ਨੰਬਰ ਜੇ ਤੁਸੀਂ ਨੋਟ ਕਰੋਗੇ ਸਗਨਦੀਪ ਦਾ, ਸਗਨਦੀਪ ਸੋਫਾ ਸਟੂਡੀਓ। ਸੋਫਾ ਜੇ ਤੁਸੀਂ ਵਧੀਆ ਬਣਾਉਣਾ ਹੈ ਕਸਟਮ ਮੇਡ, ਫਿਰ ਤੁਸੀਂ ਸਗਨਦੀਪ ਨੂੰ ਕਰ ਲਓ ਕਾਲ। ਇਹ ਕਹਿੰਦੇ ਆ ਕਿ ਅਸੀਂ ਗਰੰਟੀ ਵਰੰਟੀ ਨਾਲ ਸੋਫੇ ਤੁਹਾਨੂੰ ਤਿਆਰ ਕਰਕੇ ਦੇਵਾਂਗੇ, ਤੇ ਇਹਦੇ ਨਾਲ ਨਾਲ ਤੁਸੀਂ ਜਿਹੜਾ ਹੈਗਾ ਕੈਨੇਡਾ ਵਾਈਡ ਡਿਲੀਵਰੀ ਵੀ ਕਰਾ ਸਕਦੇ ਹੋ। ਕਿਤੇ ਵੀ ਤੁਸੀਂ ਕੈਨੇਡਾ ਵਾਈਡ ਬੈਠੇ ਹੋ ਤੇ ਬਸ ਤੁਸੀਂ ਕਾਲ ਕਰੋ, ਤੇ ਤੁਹਾਨੂੰ ਸੋਫੇ ਜਿਹੜੇ ਰੈਡੀ ਕਰਕੇ ਉੱਥੇ ਡਿਲੀਵਰ ਕਰ ਦੇਣਗੇ। ਨੰਬਰ ਨੋਟ ਕਰ ਲਓ, ਨੰਬਰ ਹੈਗਾ ਸਗਨਦੀਪ ਦਾ 905-799-8877, 905-799-8877। ਹਾਂਜੀ, ਸਤਿ ਸ਼੍ਰੀ ਅਕਾਲ ਜੀ।
1: ਸਤਿ ਸ਼੍ਰੀ ਅਕਾਲ, ਕੈਸੀ ਹੈ ਆਪ?
0: ਜੀ ਸਰ, ਬਹੁਤ ਅੱਛੇ। ਆਪ ਸੁਣਾਏ, ਆਪਕੀ ਕਾਲ ਆ ਗਈ ਤੋ ਫਿਰ ਬਾਗੋ ਬਾਗ ਹੋਗੇ, ਬੜੀਆ ਬੜੀਆ ਹੋ ਗਿਆ ਸਰ।
1: ਸ਼ੁਕਰੀਆ ਸ਼ੁਕਰੀਆ ਸ਼ੁਕਰੀਆ। ਨਯਾ ਸਾਲ ਮੁਬਾਰਕ ਹੋ, ਔਰ ਨਯਾ ਸਾਲ ਉਰਦੂ ਮੇ ਵੀ ਸ਼ੁਰੂ ਹੋ ਗਿਆ। ਮੁਹੱਰਮ ਕੀ ਪਹਿਲੀ ਤਾਰੀਖ ਹੈ ਆਜ,
0: ਯਾਨੀ
1: ਨਯਾ ਸਾਲ ਹਮਾਰੇ ਪਾਸ ਵੀ ਸ਼ੁਰੂ ਹੁਆ ਹੈ। ਮੁਹੱਰਮ ਜੋ ਹੈ ਪਹਿਲਾ ਹੋਤਾ ਹੈ ਸਾਲ ਕਾ ਹਮਾਰੇ ਪਾਸ,
0: ਅੱਛਾ
1: ਤੋ ਯੇ ਮੁਹੱਰਮ ਆਜ ਆਜ ਪਹਿਲਾ ਆਜ ਹੀ ਹੁਆ।
0: ਅੱਛਾ, ਆਜ ਨਯਾ ਸਾਲ ਕਾ ਪਹਿਲਾ ਦਿਨ ਹੋ ਗਿਆ, ਆਪਕਾ ਪਹਿਲਾ ਮਹੀਨਾ ਹੋ ਗਿਆ।
1: ਹਾਂ, ਮੁਹੱਰਮ ਬੋਲਤੇ ਉਸਕੋ ਪਹਿਲਾ, ਹਾਂ ਪਹਿਲਾ ਮਹੀਨਾ ਜੋ ਹੈ ਮੁਹੱਰਮ ਸ਼ੁਰੂ ਹੁਆ, ਤੋ ਅਭੀ ਪਹਿਲੀ ਤਾਰੀਖ ਹੈ। ਤੋ ਇੱਕ ਮਾਨੋ ਮੇ ਦੇਖੀਏ ਆਪ ਕਿਤਨੀ ਅਜੀਬ ਚੀਜ਼ ਹੈ ਕਿ ਇੱਕ ਸਾਥ ਸ਼ੁਰੂ ਹੁਆ। ਪਰ ਦੂਸਰੀ ਖੁਸ਼ਖਬਰੀ ਹੈ ਕਿ ਡੀਲ ਹੋ ਗਈ ਜੰਗ ਕੀ। ਮੈਂ ਆਪਕੇ ਪਾਸ ਤਕਰੀਬਨ 2 ਮਹੀਨੇ ਪਹਿਲੇ ਆਪਕੇ ਸ਼ੋ ਮੇ ਬਾਤ ਕਰਾ ਥਾ ਕਿ ਡੀਲ ਹੋ ਗਈ ਔਰ ਈਰਾਨ ਕੋ ਪੂਰੇ ਪੈਸੇ ਵਾਪਸ ਮਿਲੇਂਗੇ, ਈਰਾਨੀ ਕਰੰਸੀ ਉੱਪਰ ਜਾਏਗੀ, ਕੈਨੇਡਾ ਸੇ ਲੋਗ ਈਰਾਨ ਅਬ ਜਾਇਆ ਕਰੇਂਗੇ, ਕੈਨੇਡੀਅਨ ਪਾਸਪੋਰਟ ਜੋ ਹੈ ਵਹਾਂ ਪੇ ਰਹੇਗਾ, ਲੋਗੋਂ ਕੋ ਫਾਇਦਾ ਹੋਗਾ, ਇੰਡੀਅਨ ਪਾਸਪੋਰਟ ਪੇ ਫਾਇਦਾ ਹੋ ਗਿਆ। ਕਿਉਂਕਿ ਦੇਖੀਏ ਜੋ ਬਾਤ ਹੈ ਹੈ ਕਿਉਂਕਿ 47 ਇਅਰਸ ਸੇ ਬੀਬੀ ਉਸਕੋ ਜੋ ਹੈ ਆਪ ਸੈਂਕਸ਼ਨ ਕਰੇ ਹੋਏ ਹੈ, ਉਸਕੋ ਸਪਰੇਸ ਕਰੇ, ਦਬਾ ਕੇ ਰੱਖੇ, ਉਨਕੇ ਪਾਸ ਗੋਲਡ ਹੈ, ਉਨਕੇ ਪਾਸ ਆਇਲ ਹੈ, ਮਿਨਰਲ ਹੈ, ਪਤਾ ਨਹੀਂ ਕਿਆ ਕਿਆ ਜੋ ਸੋ ਪਰਮਾਤਮਾ ਨੇ ਉਨਕੀ ਜ਼ਮੀਨ ਮੇ ਦਿਆ ਹੈ, ਤੋ ਵੋ ਉਨਕਾ ਇਖਤਿਆਰ ਹੈ, ਉਨਕਾ ਹੱਕ ਹੈ ਨਾ। ਯਹਾਂ ਕੈਨੇਡਾ ਮੇ ਵੀ ਆਪ ਦੇਖੀਏ ਕੋਈ ਮਕਾਨ ਖਰੀਦਤਾ ਹੈ ਔਰ ਰਿਨੋਵੇਸ਼ਨ ਕੇ ਲੀਏ ਗਿਆ, ਉਸਕੋ ਖੁਦਾਈ ਮੇ ਕੋਈ ਚੀਜ਼ ਮਿਲ ਗਈ, ਕੋਈ ਖਜ਼ਾਨਾ ਮਿਲਾ, ਦਫੀਨਾ ਮਿਲਾ, ਤੋ ਗਵਰਨਮੈਂਟ ਉਸਕੋ ਬੋਲਤੀ ਹੈ ਕਿ ਭਾਈ 80% ਆਪਕਾ ਹੈ, 20% ਖਾਲੀ CRA ਕੋ ਟੈਕਸ ਦੇ ਦੀਜੀਏ ਆਪ
0: ਜੀ
1: ਪੈਸੋ ਕਾ। ਮਗਰ ਜੋ ਜਿਸਕੋ ਕਲੇਮ ਕਰੇ ਮਿਲਤੇ ਹੈ, ਯੇ ਵੀ ਬੋਲਤੇ ਹੈ, ਔਰ ਇੰਟਰਨੈਸ਼ਨਲੀ ਵੀ ਇੱਕ ਇੱਕ ਰੂਲ ਹੈ ਕਿ ਕਿਸੀ ਕੋ ਕੋਈ ਚੀਜ਼ ਮਿਲਤੀ ਹੈ, ਚਾਹੇ ਬੜੀ ਤਾਦਾਦ ਮੇ ਖਜ਼ਾਨੇ ਮੇ ਹੋ, ਚਾਹੇ 1 ਰੁਪਿਆ ਹੋ ਜਾਂ 1,000 ਲੈ 1 ਲੱਖ ਡਾਲਰ ਹੋ, ਆਪ ਉਸਕੋ 20 ਡੇਜ਼ ਤੱਕ ਕਾ ਅਨਾਉਂਸ ਕਰਤੇ ਹੈ। ਜੋ ਬੰਦਾ ਆ ਕੇ ਕਲੇਮ ਨਹੀਂ ਕਰਤਾ ਯੇ ਮੇਰੀ ਹੈ, ਤੋ ਵੋ ਜੋ ਜਿਸਕੋ ਮਿਲਤੀ ਹੈ ਉਸਕੀ ਹੋ ਜਾਤੀ। ਖੈਰ ਬਹਰਹਾਲ ਯੇ ਬਾਤ ਹੈ। ਦੂਸਰੀ ਬਾਤ ਦੇਖੀਏ, ਡੀਲ ਹੋਣਾ ਅੱਛੀ ਚੀਜ਼ ਥੀ ਕਿਉਂਕਿ ਸਾਰੀ ਦੁਨੀਆ ਕਾ ਫਾਇਦਾ ਹੈ। ਅਚਾਨਕ ਦੇਖੀਏ ਪੈਟਰੋਲ ਕੇ ਦਾਮ ਨੀਚੇ ਗਿਰੇ, ਇਤਨੇ ਗਿਰੇ ਹੈ ਨੀਚੇ ਕਿ ਆਪ ਦੇਖੀਏ 82-83 ਡਾਲਰ ਪਰ ਬੈਰਲ ਹੋ ਗਿਆ, ਔਰ ਯੇ ਕਹਾਂ ਪਹੁੰਚ ਗਿਆ ਥਾ, 130 ਤੱਕ ਪਹੁੰਚ ਗਿਆ ਥਾ।
0: ਬਿਲਕੁਲ ਬਿਲਕੁਲ,
1: ਠੀਕ ਹੈ, ਤੋ ਯੇ ਅੱਛੀ ਚੀਜ਼ੇ ਹੈ ਬਹਰਹਾਲ। ਔਰ ਮੇਰੀ ਵੀ ਇਨਸੇ ਬਾਤ ਹੋਈ ਥੀ, ਮੇਰੇ ਇੱਕ ਬੜੇ ਅੱਛੇ ਪੱਤਰਕਾਰ ਹੈ, ਸੀਨੀਅਰ ਹੈ BBC ਮੇ, उनसे बात हो रही थी तो बता रहे थे कि जाहिल खुश नहीं है। मैंने कहा भाई वो कब खुश था मुझे बताइए आप, मुझे बताइए। सारी दुनिया में जो फड्डे करता उसको आप बोलिए शांति हो गई, वो खुश होगा? कभी नहीं होगा। अच्छा मैला मिश्रा जी एक बात आप बताइए, मेरा आपसे प्रश्न है। बोला जी जी बोलिए। मैं बोला इसराइल में कितने गुरुद्वारे हैं? पूछा तो बोले एक भी नहीं। मैला कितने मंदिर हैं गुरुद्वारे वहां इसराइल में? बोले एक भी नहीं। मैला तेहरान में कितने गुरुद्वारे हैं? तो बोले तीन बड़े बड़े गुरुद्वारे साहब हैं तेहरान में, हाँ ईरान में पूरे टोटल। और मैं बोला मंदिर कितने हैं? बोले जी और दो चार मंदिर है वहां पे भी। तो मैला आप सोचिए कि ईरान सेक्युलर है या इसराइल सेक्युलर है? अरे यार क्या बात बोलते हैं आप, आपको ने नॉलेज बोलते हैं शाह जी। मैला ऐसी नहीं है। बोला जो फैक्ट्स एंड फिगर्स है उस पे बात करता हूं मैं। तो जिस कंट्री में आप सोचिए गुरुद्वारा नहीं मंदिर नहीं, उस कंट्री के लोग जुल्म जाति कर रहे हैं क्योंकि उनमें अत्याचार नाम की चीज एक है, सबको मार देना चाहते। तो मत मारिए लोगों को, क्योंकि परमात्मा जिंदा रखने के लिए लोगों को भिजाया। अगर मारने का रहता और हमेशा जब आप ये बोलते ग्रेटर इजराइल हो तो ठीक है, बड़ी अच्छी बात है, पर मुझे एक काम करिए ना, रशिया को भी ग्रेटर बना दीजिए, वहां भी ले लीजिए, ले आके फड़ दीजिए आप उसको, चाइना को भी फड़ दीजिए। सारी चीजें आप जब नहीं कर सकते तो इसका मतलब है जो आपको चीज दी गई है आप उसी में खुश रहिए, दूसरों को तकलीफ ना दीजिए। आके हमारे तीन इंडियन बंदों को मार दिए जहाज पे आप, वो वाई जल नाम था वो बच्चा, वो बात कर रहा था माँ से, विशाखापट्टनम का था, उसकी बात सुना माँ की तो मेरे आंसू निकल गए। माँ ने उससे कहा बेटे तू रिमिटेंस कर दिया आपसे, पैसे तो उससे मिल गए थी मुझे, बहुत बहुत शुक्रिया बेटे, मगर बेटे तू देख हेड स्टेट ऑफ हुर्मुज से गुजर रहा, जरा सुरक्षित रहे, वो ईरान का इलाका है, तुझे कोई ईरानी ना मार दे। तो बच्चा जवाब दे रहा माँ को, नहीं माँ मुझे ईरानियों का तो डर नहीं है, अलबत्ता हाँ अमरीका कभी मार सकता हमको। बोला ये बोलने के एक घंटे में मर गया उन्हें।
0: जी जी जी बिल्कुल।
1: तो ये बातें होते इंसान सोचना चाहिए। तो बहरहाल ये है, पर प्यार की बात करो, सुने खाने पीने की बात करो, इंजॉयमेंट की बात करो, पूरी दुनिया को सुकून में लाओ, फायदा क्या है किसी पे अत्याचार करके, मुझे ये बता दो।
0: बिल्कुल बिल्कुल बिल्कुल,
1: बस ये गल है जी। बहुत बहुत शुक्रिया जी।
0: थैंक यू।
1: कोई फायदा नहीं जी। आप देखिए हर बंदा गैस के कितने पैसे, आप खुद अगर गाड़ी चला रही आपको कल अगर बोलेंगे $10 की गैस के बजाय 50 की डालो जी, आप बोलेंगे यार 50 तो मुश्किल है ना, 50 क्यों? और 300 उबर ड्राइवर मॉन्ट्रियल में रिजाइन कर दिए, क्यों करे? गैस की प्राइस की वजह से। ये कौन सा ऐसा बिजनेस है बताइए रोज उसमें लॉस है, रोज लॉस है, तो आप क्या बोलते? नहीं यार वो दुकान बंद कर दो जी, वो बिजनेस बंद कर दो, तुसी हमेशा नुकसान ही होंदा, फायदा की है कि फिर नुकसान करके फायदा क्या इससे, अच्छा तुसी घर में बैठ जाओ बोलते। ये बातें हैं, बहरहाल अच्छे की बात करिए, खत्म करिए किस्से को। और पूरी दुनिया तनहा, जैसा डोनाल्ड ट्रंप बोले थे तनहा हो जाएगा अगर इसराइल मेरा साथ नहीं देगा, तो यकीनन तना होगा। फ्रांस खुश है, ब्रिटानिया खुश है, यूरोपियन यूनियन खुश है, इंडिया खुश है, सारे खुश है ना भाई, कनाडा खुश है। कनाडा के मार्क कर्नी साहब G7 में गए हुए, वो बोले आई अप्रिशिएट दिस डील, इट्स वेरी गुड। ये बातें हैं भारत
0: जी। जी थैंक यू,
1: शुक्रिया जी वक्त देने के लिए। तुसी सत श्री अकाल, सारों को मेरी तरफ से सत
0: जी जी सत श्री अकाल। ते नवे महीने दी नवे साल दी शुरुआत है सर, थानू भी बहुत बहुत मुबारक जी। थैंक यू,
1: शुक्रिया जी, शुक्रिया
0: जी। बिल्कुल जी, ये तो बड़ा वधिया हो गया। एक मुहर्रम अज है, पहली तरीक होगी मुहर्रम दी, ते इन्हां नूं भी बहुत बहुत मुबारकां। ते वधिया इदां ना कोई भी अपडेट हुंदी है तो तुसी नाल दी नाल जरूर दिया करो, वधिया लगदा इदां दसना। ते फिर जिवें कहिंदे ना एक दूजे दी खुशी जे विच शामिल होना, फिर तां होर वधिया हो जांदा काम। बिल्कुल जी, स्टेट ऑफ हारमोज कहिंदे आ वी हुण जिहड़ी है खुल गई, बस या खुल जानी है, पर जब तक प्रॉपर पूरा काम नहीं होंदा उदों तक थोड़ा जा डर ही लग्या रहिंदा, क्योंकि पता नहीं लगदा कदों जिहड़ी है फेर बदल हो जानी गल्लां दे विच। उंज रिपोर्टां जिहड़ियां उह आ रही इदां ही कि अमरीका ते ईरान दा जिहड़ा युद्ध चल रहा उह खत्म, ते गंभीर तनाव नूं घट करन दे लई जिहड़ा शुरुआती समझौता होया ते उह वधिया हो गया। पाकिस्तान ने विचोलगी कीती है जी, सो समझौते नूं कहिंदे रस्मी बनाउण दी कोशिश जिहड़ी आ उह पूरी पूरी ऐन वधिया, भी सारा कुछ चले दुबारा मुड़ के ना इदां करन, है ना। ज़्यादा जिहड़ा हॉर्मुज जल डमरू नूं लै के है ना हैगा कि उत्थे जिहड़ी नाकाबंदी कीती हुई है उहनूं हटा दित्ता जावे, सारा कुछ ठीक होवे है ना, मुड़ के ना होवे इदां, क्योंकि कई बार थोड़ी थोड़ी गलबात इदां निकलदी आ फिर मुड़ के फिर कोई ना कोई कुछ झंझटबाजी हो जाती है, फिर कुछ ना कुछ कहण लग जांदे आ, पर उहदे नाल ना सारिआं नूं परेशानी है, पूरे वर्ल्ड नूं ही। हुण जे आपां देखीए कि चलो ये डील हो रही है, इहनां दी हो गई है, ते हुण देखो जे अज ही आपां गल करिए ना, गैस प्राइस अपने इत्थे कैनेडा दे विच 160.7 पर लीटर जिहड़े ओह हो गए आ, नहीं तां देखो किन्ना ज़्यादा सी रेट, चलो ये फिर भी ठीक है पर घटने तो होर भी चाहिए, चलो आने वाले समय से घट जाएंगे। 165.7 पर लीटर के हिसाब के नाल गैस प्राइसिस हुण होए हुए है। तो लो जी हुण आपां चलीए पंजाब इंश्योरेंस, तो साडे नाल शेर जंग सिंह जी राणा जुड़े हैं, उन्होंने तो आपां RDSP की लई है जानकारी, फिर थोड़े नाल आपां होर गल्लां बातें करी जावांगे। भाजी सत श्री अकाल।
1: थैंक यू सो मच भैन जी, मेरे वालों भी तुहानू ते अपने सारे लिस्टर्स नू प्यार भरी सत श्री अकाल। सो आपां RDSP दी जानकारी हमेशा दिंदे आ, क्योंकि 90,000 डॉलर दी ग्रांट है जो फैडरल गवर्नमेंट दे रही है उन्हां सब लोकां नू जिन्हां दी उम्र 49 साल तो घट हैगी है, फिजिकली या मेंटली डिसेबल ने, ते इह 90,000 डॉलर दी जिहड़ी ग्रांट है उहदा बेनीफिट लै सकदे हैगे ने अंडर RDSP प्रोग्राम। सो कुछ कॉमन एग्जाम्पल, कुछ कॉमन इम्पेयर्ड कंडीशन दसना चाहुंदा हैगा। सो अगर इन्हां चों कोई परसन फॉल करदा हैगा तो जरूर उन्होंने अपना डिसेबिलिटी टैक्स क्रेडिट सर्टिफिकेट अप्लाई करके ते ए ग्रांट जी है लैन लेनी चाहिए, बिकॉज जो उम्र 50 साल या उस तो अप होगी तो जी 90,000 डॉलर की ग्रांट है ये चो तुहानू कोई भी पैसा नहीं मिलना, क्योंकि काफी अपने परिवार जेडे एलिजिबिलिटी रखते थे लेकिन जिन्हों की एज ज्यादा होने करके उन्होंने इस ग्रांट का बेनीफिट नहीं हो सकता, क्योंकि उन्होंने कोई जानकारी नहीं सी, किसी ने ए बारे दसिया नहीं सी। सो तुसी कॉल करना पंजाब इंश्योरेंस से, अगर तुहानू लगता थोड़े सर्कल दे विच या थोड़े परिवार दे विच कोई इदां दे मेंबर है जो फिजिकली या मेंटली डिसेबल हैगे ने ते जिन्हां नू ए ग्रांट मिलनी चाहीदी है, ते आपां जरूर उन्हां दा RDSP अकाउंट ओपन करके ग्रांट जिहड़ी लवा सकदे आ। डायरेक्ट नंबर है 416-910-9000, 416-910-9000, वैबसाइट है punjabinsurance.ca। सो जिहड़ियां कुछ जिहड़ियां कंडीशनस ने जिहदे अंडर आपां नूं इह ग्रांट मिल सकदी है, अगर कोई परसन टाइप 1 डायबिटिक हैगा, इंसुलिन डिपेंडेंट अगर हैगे हो तुसीं तां वी इह ग्रांट लै सकदे हो। काफ़ी इत्थे परिवार है जिन्हां दे स्पैशल नीड वाले बच्चे ने, उन्हां नूं वी इह ग्रांट मिल सकदी है। किसी नूं ऑटिज़म है, डाउन सिंड्रम, ADHD, डायमेंशिया, अल्जाइमर डिवेलपमेंटल डिले, इस तों इलावा एपीलैप्सी एंड डिवेलपमेंटल डिसेबिलिटीज है, क्रॉनिक कंडीशन है, कोई MS, स्वेयर कोलाइटिस, स्वेयर अर्थराइटिस, ल्यूपस, किडनी फेलियर रिक्वायरिंग डायलिसिस, कोई कैंसर का पेशेंट है, इलाज लंबा चल रहा है, एंड उन्होंने एक्टिविटी डेली एक्टिविटी परफॉर्म करने दिक्कत आ रही है, एंड वह भी जरा 90,000 डॉलर की ग्रांट का बेनीफिट लै सकते हैं। इस तो अलावा स्वेयर डिप्रैशन, हार्ट डिजीज, स्ट्रोक सर्वाइवर, बाइपोलर डिसऑर्डर, स्किजोफ्रेनिया, PTSD, एंगजाइटी डिसऑर्डर, स्वेयर लर्निंग डिसेबिलिटीज, हियरिंग लॉस, डेफनेस, विजन इंपेयरमेंट, ब्लाइंडनेस, OCD, पोलियो, पैरालाइसिस, पार्किंसन, हिप इंजरी, ग्लूकोमा, एक लंबी लिस्ट है। जो तुम कॉल करोगे आप दस देंगे भी तुहाडी जिहड़ी इशू हैगा कि तुहानू डिसेबिलिटी टैक्स क्रैडिट सर्टिफिकेट मिल सकता या नहीं मिल सकता। सो तुम कॉल करना पंजाब इंश्योरेंस से, 90,000 डॉलर की जिहड़ी फैडरल गवर्नमेंट हैल्प कर रही है, जिहड़े कोई प्रोविंशियल बेनीफिट लगे हुए ने ओंटारियो की जिहड़ी सरकार दे रही है वह भी बंद नहीं होने, ये तुहानू एडिशनल जिहड़े पैसे मिल सकते हैं। तुम कॉल करना 416-910-9000, 416-910-9000, वैबसाइट है punjabinsurance.ca। एंड इस तो अलावा पंजी जो डिसेबिलिटी टैक्स क्रेडिट सर्टिफिकेट है अप टू 10,000 डॉलर तक जो है फैडरल गवर्नमेंट जो पेरेंट्स नू या पर्सन अगर 18 प्लस है उन्होंने इनकम के जोड़ा है रिड्यूस कर रहे हैं, एक बेनीफिट है। इस तो अलावा अगर 18 साल की एज तो एज का घट हैगी है, डिसेबिलिटी टैक्स क्रेडिट सर्टिफिकेट हैगा तो 284 डॉलर तक पेरेंट्स को अलग मिल सकते हैं, तो जिन्हों की उम्र 18 साल तो बाद है उन्होंने अप टू 200 डॉलर महीने के एक्स्ट्रा मिल सकते हैं। सो काफ़ी बेनीफिट्स ने, तुम कॉल करना पंजाब इंश्योरेंस से होर जानकारी ली 416-910-9000, 416-910-9000। एंड पे जी इदा का प्रोग्राम है विद इन 10 मिनट्स के अकाउंट ओपन हो जाता है, अगर किसी कारण तुम ऑफिस नहीं भी आ सकते जस्ट एक कॉल करना है कनेडा के कितों भी तुम सा प्रोग्राम सुन रहे हो, जस्ट वी आर वन कॉल अवे। मेरा नंबर है पंजाब इंश्योरेंस से 416-910-9000,
0: 416-910-9000 जंग सिंह राणा जी कर सकते हो, फिर सारी जानकारी थानू मिल जाएगी RDSP दे अकाउंट खोलन दे लई। सो क्योंकि गवर्नमेंट ग्रांट दे रही है जी, बिल्कुल तुसी ओदा फायदा चुक सकते हो। तो लो जी जिवें ना हुणे डोनल्ड ट्रंप साहब की गल की, सो जे आपां देखिए ना कल 14 तरीक सी है ना 14 जून, तो बर्थडे सीगा मिस्टर डोनल्ड ट्रंप का, प्रेसिडेंट ऑफ अमेरिका मिस्टर डोनाल्ड ट्रंप, डॉन भी कल परसों ना मैं न्यूज़ सुनी सी, कहते अंकल डॉन है। सो मुझे तो डोनाल्ड तो डॉन भी बन रहा है। सो है तो पूरी जिवें डॉन वाली फीलिंग लेंदे हर एक गल नूं। सो इन्हां दा जिहड़ा जन्म है ना, वो 14 जून 1946 दे विच होया, और 80 ईयर्स ओल्ड हो गए। 45th ते 47th प्रेजिडेंट ऑफ जिहड़े आ US हैगे आ, इहे बने आ इनकी 45वें ते 47वें। अच्छा हुण इह कोशिश कर रहे आ भी जिवें कहिंदे आ ना भी मैं रवां, क्योंकि अदरवाइज कहिंदे भी 2 वारी बन सकदे, उह तों वध वार नहीं बन सकदे। सो उहदे लई वी इह अलग अलग तरहां दे पैंतड़े यूज़ कर रहे आ भी किवें मैं अपनी कॉन्टीन्यूटी बना के रखा किवें, क्योंकि ये भी मैनू जानकारी कल ही मिली, क्योंकि मैं ना देख रही सी जेडे शी जिनपिंग है, जिनपिंग, शी जिनपिंग प्रेजिडेंट ऑफ चाइना, उन्हों का जन्मदिन अज है। देख लो दोनों की खिचतान भी चलती है, चाइना तो अपना US की, तो जन्मदिन भी अगे पिछे ही है। सो कल मिस्टर डोनाल्ड ट्रंप का सी, अज 15 जून है, तो अज हैगा शी जिनपिंग का बर्थडे। सो 15 जून 1953 का बर्थ है इन्हों का, 72 साल की इन्हों की एज होगी। और प्रेजिडेंट ऑफ चाइना हैगे 14 मार्च 2013 तो इन्होंने अपना अहुदा संभालिया होया। और इन्होंने की किया कि टर्म लिमिट नू 2018 दे विच अबॉलिश कर दिता। हुंदा ना भी हाँ जी 5 साल रहना, उस तो बाद इलेक्शन होणगे, फिर जिन्हों मेजोरिटी मिलेगी उस हिसाब दे नाल प्रेजिडेंट जिहड़ा वह बनूगा। बट इन्होंने 2018 दे विच वो टर्म लिमिट करने वाला नू अबॉलिश कर दिता। हुण कोई टर्म लिमिट नहीं हैगी। 2023 दे विच थर्ड टाइम जे देखा जावे इन्हां नू जदों तो बने हैं, ये उन्हां दी तीजी टर्म जिहड़ी उंज शुरू हो गई है। 5 साल दी टर्म इन्होंने संभाली है 2023 दे विच। उंज तां ये है भी हुण ये ही विल रिमेन इन पावर फॉर लाइफ, जदों तक इन्हां दी लाइफ है उदों तक इन्होंने अपने अहुदे ते बने रहना। सो अपां हुण पिछे जिहा सुन रहे सी ना कि मिस्टर डोनाल्ड ट्रंप कर रहे आ कॉन्स्टिट्यूशन 'च चेंजेस लियाउण दी गलबात कर रहे कि अमेंडमेंट कीती जावे, वो इत्थों ही सीख रहे आ चाइना तो, कि चाइना ने यह किया तो मैं भी इदा करा, फिर जदों तक मैं हैगा मेरी लाइफ है उदों तक मैं फिर प्रेजिडेंट ऑफ US जिहड़ा बनिया रहूँगा। सो आने वाले समय दे विच यू नैवर नो कि ये भी कोई ना कोई कॉन्स्टिट्यूशन दे विच चेंज करन, ते फिर उन्नी देर तक जिन्नी देर तक जिंदगी हैगी है ते बने रहनगे मिस्टर फिर डोनाल्ड ट्रंप प्रेजिडेंट ऑफ US। सो देख लो ये जिहड़ियां ना विचलियां गल्लां बड़ियां हुंदियां, ते देखा देखी। अच्छा फिर जे आपां कहिंदे आ कि US कहिंदा कि मैं सब तो पावरफुल कंट्री आ, सरपंच आ इस वर्ल्ड दा, पर जे देखा जावे फिर तां चाइना हो गया है ना। चाइना दे विच हर एक जिहड़ी कोई भी गलबात हुंदी है ना, उहनूं सब तो पहलां बिजनेस भी देखो किन्ना करदे आ, उह हर एक चीज़ जिहड़ी आ उहदी प्रोडक्शन चाइना दे विच हुंदी आ, किन्ना

0: ਸ਼ਾਇਰੀ, ਅਫਸਾਨੇ ਹੈ। ਸੋ ਬੜੇ ਵਧੀਆ, ਜਦੋਂ ਸਤਿੰਦਰ ਸਰਤਾਜ ਤੁਸੀਂ ਇੰਟਰਵਿਊ ਸੁਣੋ ਨਾ, ਬੜਾ ਵਧੀਆ ਕਹਿੰਦੇ ਹੁੰਦੇ ਆ ਕਿ ਆਮਦ ਹੋਈ ਹੈ ਅਫਸਾਨੇ। ਸੋ ਅਫਸਾਨੇ ਸੁਣਾਈਏ ਸਤਿੰਦਰ ਸਰਤਾਜ ਦੇ। ਸੋ ਇਹ ਗੀਤ ਨਾ ਬੜਾ ਹੀ ਪਿਆਰਾ ਹੈ, ਔਰ ਮੈਨੂੰ ਨਹੀਂ ਲੱਗਦਾ ਕੋਈ ਪੰਜਾਬੀ ਗੀਤ ਹੋਰ ਇਸ ਹਾੜ ਦੇ ਮਹੀਨੇ ਦੇ ਉੱਪਰ ਹੈਗਾ ਪਰ ਸਤਿੰਦਰ ਸਰਤਾਜ ਨੇ ਉਹ ਗਾਇਆ ਹੋਇਆ। ਬਾਕੀ ਤੁਸੀਂ ਦੱਸ ਸਕਦੇ ਹੋ ਜੇ ਕੋਈ ਹੋਰ ਗੀਤ ਹੈਗਾ ਹਾੜ ਦੇ ਮਹੀਨੇ ਦੇ ਉੱਪਰ ਪੰਜਾਬੀ ਦਾ, ਪਰ ਇਹ ਇੱਕੋ ਹੀ ਹੈ ਆਈ ਥਿੰਕ, ਹੈ ਕਿਉਂਕਿ ਸਤਿੰਦਰ ਸਰਤਾਜ ਵੀ ਇੱਕੋ ਹੀ ਹੈ। ਹਾਂਜੀ ਸਰ
1: ਜੀ, ਸਤਿ ਸ਼੍ਰੀ ਅਕਾਲ। ਮੈਂ ਸੁਣਾ ਆਪਕੀ ਤਮਾਮ ਬਾਤੇਂ, ਯੇ ਚਾਹਤੇ ਹਮੇਸ਼ਾ ਰਹਿਣਾ, ਵੋ ਠੀਕ ਹੈ, ਹਰੇਕ ਕੀ ਖਾਹਿਸ਼ ਹੋਤੀ ਕਿ ਮੈਂ ਹਮੇਸ਼ਾ ਜ਼ਿੰਦਾ ਰਹੂੰ, ਮਗਰ ਯੇ ਉਪਰ ਵਾਲਾ ਖਾਹਿਸ਼ ਪੂਰੀ ਨਹੀਂ ਕਰਤਾ। ਦੂਸਰੀ ਬਾਤ, ਜਹਾਂ ਤੱਕ ਸਿਹਤ ਕਾ ਮਾਮਲਾ ਹੈ, ਬਤਾਈਏ, ਅਭੀ ਸ਼ੀ ਜਿਨਪਿੰਗ ਕਾ ਆਪ ਜ਼ਿਕਰ ਕਰੇ, ਸ਼ੀ ਜਿਨਪਿੰਗ ਕੋ ਚਹਿਨਾ ਕਾ ਹਰ ਬੰਦਾ, ਛੋਟੇ ਸੇ ਛੋਟਾ ਵੱਡੇ ਸੇ ਵੱਡਾ, ਉਸੇ ਪੁੱਛੀਏ ਭਾਈ ਆਪਕੇ ਲਿਏ ਅੱਛਾ ਕਾਮ ਕਰ ਰਹੇ ਯਾ ਖਰਾਬ ਕਰ ਰਹੇ, ਅੱਛਾ ਯੇ ਰਹਿਣਾ ਯਾ ਹਟਨਾ, ਨਹੀਂ ਯੇ ਰਹਿਣਾ ਅੱਛਾ ਹੈ ਬੋਲਤਾ, ਤੋ ਪਬਲਿਕ ਆਪਕੋ ਪਸੰਦ ਕਰਨਾ, ਐਸਾ ਨਹੀਂ ਹੋਣਾ ਕਿ ਆਪਕੀ ਕੰਟਰੀ ਕੀ ਅਦਾਲਤ ਆਪਕੋ ਬੋਲ ਰਹੀ ਹੈ ਟਰੰਪ ਸਾਹਿਬ ਆਪ ਆਪਣਾ ਨਾਮ ਜੌਨ ਐਫ ਕੈਨੇਡੀ ਸੈਂਟਰ ਸੇ ਉੱਪਰ ਸੇ ਹਟਾ ਦੀਜੀਏ, ਯੇ ਆਦੇਸ਼ ਦੇ ਦਿਆ, ਵੋ ਹਟਾ ਵੀ ਦੀਏ ਉਸਕਾ ਨਾਮ। ਤੋ ਕਹਿਣੇ ਕਾ ਮਕਸਦ ਯੇ ਕਿ ਲੋਕ ਜਬ ਆਪਕੋ ਪਸੰਦ ਕਰੇ ਨਾ, ਤੋ ਖੁਦ ਬਖੁਦ ਦਿਲ ਚਾਹਤਾ। ਫਿਰ ਸਬਸੇ ਬੜੀ ਬਾਤ ਯੇ ਕਿ ਆਪ ਚਾਹੇ ਕਿਤਨੀ ਖਾਹਿਸ਼ ਕਰ ਲੀਜੀਏ, ਅੰਗਰੇਜ਼ੀ ਮੇਂ ਇੱਕ ਪ੍ਰੋਬਬ ਹੈ, ਬਚਪਨ ਸੇ ਸੁਣ ਰਹੇ ਬੁੱਢੇ ਹੋ ਗਏ ਹਮ, ਵੋ ਪ੍ਰੋਬਬ ਯੇ ਹੈ ਮੈਨ ਪ੍ਰਪੋਜ਼ ਗੋਡ ਡਿਸਪੋਜ਼। ਜਬ ਆਪ ਚਾਈਨਾ ਗਏ ਥੇ ਤੋ ਵਹਾਂ ਜਬ ਜਾਣਾ ਪੜਾ, 49 ਸੀੜੀਆਂ ਥੇ ਜਿਸ ਪੇ ਚੜ੍ਹਤੇ ਹੋਏ ਉੱਪਰ ਗਏ ਥੇ, ਤੋ ਇਹਨੋਨੇ ਆਪਣੇ ਬੰਦੋਂ ਸੇ ਪੁੱਛਾ ਟਰੰਪ ਸਾਹਿਬ ਨੇ, ਇਹ ਕਿਤਨੇ ਸੀੜੀਆਂ ਹੈ ਚੜ੍ਹਨਾ ਪੜੇਗਾ, ਬੋਲੇ ਸਾਹਿਬ 49 ਹੈ, ਬੋਲੇ ਸ਼ੀ ਜਿਨਪਿੰਗ ਚੜ੍ਹ ਜਾਏਗਾ, ਬੋਲੇ ਸ਼ੀ ਜਿਨ ਤੋ ਭਾਗਤਾ ਸਾਹਿਬ ਇਸ ਪੇ ਰੋਜ਼ ਰੋਜ਼ ਭਾਗਤਾ, ਬੋਲੇ ਹਾਂ ਅਜੀਬ ਬੰਦਾ ਹੈ ਯਾਰ, ਅਜੀਬ ਬੰਦਾ ਹੈ ਯੇ, ਬੋਲੇ ਜੀ ਹਾਂ ਸਾਹਿਬ, ਯੇ ਯਹਾਂ ਪੇ ਹੈਲਥ ਕੋ ਜ਼ਿਆਦਾ ਕੰਟ੍ਰੈਕਟ ਦੇਤੇ, ਆਪ ਤੋ ਸੁਬਹ ਉੱਠਤੇ ਨਹੀਂ, ਆਪ ਖਾਲੀ ਗੋਲਫ ਖੇਲਤੇ, ਯੇ ਪਤਾ ਨਹੀਂ ਕਿਤਨੇ ਗੇਮ ਖੇਲਤਾ। ਤੋ ਪਹਿਲੇ ਆਪ ਆਪਣੀ ਸਿਹਤ ਦੇਖੀਏ, ਆਪ ਦੁਬਾਰਾ ਇਲੈਕਟ੍ਰੋਨਿਕ ਕਾ ਮਤ ਸੋਚੀਏ, ਆਪਣੀ ਸਿਹਤ ਕੇ ਬਾਰੇ ਮੇਂ ਦੇਖੀਏ ਕਿ ਮੇਰੇ ਘੁਟਨੋਂ ਮੇਂ ਕਿਤਨੀ ਜਾਨ ਹੈ, ਮੇਰੇ ਜਿਸਮ ਮੇਂ ਕਿਤਨੀ ਜਾਨ ਹੈ। ਸਾਈਨ ਕਰਤੇ ਹੋਏ ਓਲ ਆਫਿਸ ਮੇਂ ਆਪ ਇੱਕ ਦਸਤਖਤ ਕਰਨੇ ਕੇ ਐਂਡ ਟਾਈਮ ਪੇ ਭੁੱਲ ਕੇ ਚਲੇ ਗਏ, ਤੋ ਜੋ ਬੰਦਾ ਅਗਰ ਉਮਰ ਰਸੀਦਾ ਹੈ ਤਭੀ ਤੋ ਭੁੱਲਤਾ ਨਾ। ਔਰ ਫਿਰ ਸਾਰੀ ਬਾਤੋਂ ਕੋ ਇੱਕ ਤਰਫ ਰੱਖੀਏ ਬੀਬੀ, ਕਰੋੜ ਡਾਲਰ ਕੀ ਬਾਤ ਹੈ, ਪੂਰੀ ਦੁਨੀਆ ਮੇਂ ਐਨਜੀਓ ਜੋ ਹੋਤੇ ਹੈ ਉਨਕੀ ਰਿਟਾਇਰਮੈਂਟ ਕੀ ਇੱਕ ਏਜ ਹੈ, ਵੋ ਕਿਆ ਹੈ, ਕੈਨੇਡਾ ਮੇਂ ਵੀ ਹੈ, ਇੰਡੀਆ ਮੇਂ ਵੀ ਹੈ, ਹਰ ਜਗ੍ਹਾ ਹੈ, ਔਰ ਵੋ ਏਜ ਬੋਲਤੇ ਹੈ ਸੁਪਰ ਨੇਸ਼ਨ। ਸੁਪਰ ਨੇਸ਼ਨ ਬੋਲਤੇ 55 ਈਅਰਸ ਯਾ 58 ਈਅਰਸ, ਉਸਕੇ ਬਾਅਦ ਨਹੀਂ ਹੈ। ਜਬ ਗਵਰਨਮੈਂਟ ਮੇਂ ਨਹੀਂ ਹੈ ਤੋ ਆਪਕੇ ਸਾਥ 80 ਸਾਲ ਮੇਂ ਬੈਠ ਸਕਤੇ ਯਾ 75 ਸਾਲ ਮੇਂ ਬੈਠ ਸਕਤੇ, ਤੋ ਯੇ ਬੁੱਢੋਂ ਕੋ ਚਾਹੀਏ ਕਿ ਭਾਈ ਆਪ ਅਗਰ ਬੈਠਨਾ ਚਾਹ ਰਹੇ ਤੋ ਅਤਿਆਚਾਰ ਨਾ ਕਰੋ, ਅਗਰ ਕਰੋਗੇ ਤੋ ਫਿਰ ਤੁਹਾਡੇ ਆਪਣੇ ਲੋਕ ਹਟਾ ਦੇਂਗੇ ਤੁਮਕੋ, ਕੌਣ ਪਸੰਦ ਕਰਤਾ। ਆਪਕੇ ਹੱਥ ਸੇ ਮੈਂ ਰੋਟੀ ਖਿੱਚੂੰ, ਪਲੇਟ ਖਿੱਚੂੰ, ਜਬਕਿ ਪਰਮਾਤਮਾ ਬੋਲਾ ਭਾਈ ਇਨ ਲੋਕੋ ਖਿਲਾਓ, ਦੁਨੀਆ ਕੇ ਸਾਰੇ ਗੁਰਦੁਆਰੇ ਮੇਂ ਲੰਗਰ ਹੋਤਾ, ਕਿਉਂ ਖਿਲਾਤੇ ਲੰਗਰ, ਤਾਂ ਕਿ ਜਿਸਕੋ ਜ਼ਰੂਰਤ ਹੈ ਉਸਕੋ ਖਾਣਾ ਦੇਤੇ, ਐਸਾ ਥੋੜੀ ਬੋਲਤੇ ਨਿਕਲ ਜਾਓ ਯਹਾਂ ਸੇ, ਨਹੀਂ ਦੇਤੇ ਖਾਣਾ। ਯੇ ਬਾਤੋਂ ਪੇ ਪਲੀਜ਼ ਤਵੱਜੋ ਦੀਜੀਏ, ਔਰ ਲੋਗੋਂ ਕੇ ਲੀ ਅੱਛਾ ਕਾਮ ਕਰੀਏ, ਤਾਂ ਕਿ ਲੋਕ ਯਾਦ ਕਰੇ ਜੌਨ ਐਫ ਕੈਨੇਡੀ ਮਰ ਗਿਆ ਨਹੀਂ, ਉਸਕੋ ਖਤਲ ਕਰੇ 63 ਮੇਂ, 22 ਨਵੰਬਰ 1963 ਕੋ ਡੈਲਸ ਮੇਂ ਮਾਰੇ, ਮਗਰ ਆਜ ਵੀ ਅਦਾਲਤ ਬੋਲ ਰਹੀ ਉਸਕਾ ਨਾਮ ਰਹਿਣੇ ਦੋ ਬੋਲ ਰਹੀ, ਕਿਆ ਵਜ੍ਹਾ ਹੋਗੀ, ਜ਼ਰਾ ਸੋਚਣਾ ਇਸ ਬਾਤ ਤੇ, ਬਸ ਇਤੀ ਗੱਲ ਹੈ ਜੀ। ਥੈਂਕ ਯੂ ਸੋ ਮਚ,
0: ਥੈਂਕ ਯੂ। ਤੇ ਜੇ ਨਾ ਆਪਾਂ ਗੱਲ ਕਰੀਏ ਮਿਸਟਰ ਡੋਨਲਡ ਟਰੰਪ ਦੀ, ਪਿੱਛੇ ਜਿਹਾ ਇਹਨਾਂ ਨੇ ਆਪਣਾ ਮੈਡੀਕਲ ਕਰਾਇਆ, ਉਹ ਕਹਿੰਦੇ ਵੀ ਬਿਲਕੁਲ ਫਿੱਟ ਫਾਰ ਹੈ, ਕੋਈ ਪ੍ਰੋਬਲਮ ਹੀ ਨਹੀਂ ਹੈਗੀ, ਇਹ ਰਿਜ਼ਲਟ ਆਇਆ ਉਹਨਾਂ ਦੇ ਜਿਹੜੇ ਮੈਡੀਕਲ ਕਰਾਉਣ ਦਾ। ਸੋ ਲਓ ਜੀ ਆਪਾਂ ਹੁਣ ਸਤਿੰਦਰ ਸਰਤਾਜ ਜੀ ਦੀ ਸੁਣੀਏ ਕਿ ਉਹ ਕੀ ਕਹਿੰਦੇ ਹਾੜ ਦੇ ਮਹੀਨੇ ਨੂੰ।

0: वाह जी वाह, देखो किन्ना सोहना, वैसे गाया तां चलो कमाल ही है, लिखिया भी किन्ना सोहना गीत, इह कमाल ही है। ते लो जी गल्लां बातां तुहाडे नाल कर रहे हैं, ते हाड़ दे महीने दी होगी शुरुआत। अच्छा, फीफा वर्ल्ड कप 2026 ओहदी भी शुरुआत हुई हुई है, सो मैच एक तो एक सारे चल रहे आ, ते ओपनिंग सैरामनी भी आई थिंक सारयां ने देखी होनी है। उस तो बाद हुण मैच जिहड़े बड़े हो रहे हैं ना किसे किसे नूं तुक्का लगदा देखण नूं, किसे नूं नहीं, क्योंकि कई मैच हुंदे आ, जिवें अज जे देखिए किहड़े मैच है, अज 12 बजे मैच हैगा जी स्पेन ते कैबो वर्डे दे विच, फिर हैगा जी 3 बजे बेल्जियम ते इजिप्ट दा, फिर हैगा 6 बजे साउदी अरेबिया ते यूरगवे दा। सो यह मैच अज होने हैं, सो बड़े वधिया हो रहे हैं जी मैच, वैसे नज़ारा आ जाता फिर तो जदों मैच देखते हैं ना भी, फिर हों जो गोल होंगे जड़ी तो टीम होंगी अपनी, फिर तो सह नाल ही निकलता भी हाए गोल ना हो जाए, जिथे दूजे पासे पहुँचते फिर कहते भी कर दो हुण जिहड़े मर्जी तरीके ना करो पर गोल करके मुड़ो। ते लो जी जे गल करिए, अच्छा ICC वीमेन्स T20 वर्ल्ड कप, इंडिया ने 64 रन के नाल मैच जितया, 20 ओवर के इंडिया ने बनाए 174 सिक्स, पाकिस्तान तो बने जी 106 रन, सिर्फ 106 बने ते 17 ओवर के विच, ते इंडिया जित गया। सो देखते हैं अगे जोड़े मैच होंगे कौन कौन जितना, सो इंडिया ने यह मैच 64 रन के नाल जितया। ICC वीमेन्स T20 वर्ल्ड कप ये भी शुरू हो गया, सो बड़ा कुछ शुरू हो गया। एक मैं होर जानकारी पहला थोड़ा दे दा, फिर अपना नवदेव सिद्धू जी नूं लेना, जेकर तुसी हाले तक इंश्योरेंस नहीं कराई ना हूँ जरूर करा लो, क्यों, क्योंकि अज तो अज 15 जून हो गई ना, सो एक बहुत वधिया कंपनी है जी, सो उन्होंने अपने टर्म लाइफ दे जिहड़े प्लैन्स हैगे आ उन्होंने प्रीमियम नूं रिड्यूस करता, घटा दिता हैगा, क्योंकि कहिंदे आ ना भी थोड़ी जी पैसों की कमी है, तो कहिंदे आ भी लोग इंश्योरेंस तो वांझे ना रह जाण। सो जेकर तुसी नहीं हाले तक इंश्योरेंस कराई तां बड़े वधिया ये जिहड़े टर्म इंश्योरेंस दे प्लैन हैगे आ उन्होंने विच तुहानू प्रीमियम हुण घट पे करना पऊगा, सो अज तो ये जिहड़ा रिड्यूस रेट्स हैगे आ रिड्यूस्ड रेट्स है ये शुरू हो गए। सो जिहड़े टर्म हैगी आ जी वह बड़ी पॉपुलर है टर्म इंश्योरेंस ज़्यादा यंगस्टर्स दे विच, क्योंकि जिहड़े इत्थे आउंदे भी आ या चाहे वर्क परमिट ते है ना चाहे स्टूडेंट्स हैगे आ, ते उहनां नूं हुंदा भी हाँ जी असीं जिहड़ी इंश्योरेंस है वह लईए, ते फिर वह 10 टर्म 20 टर्म ये अप टू इन्नी जरूर लै लैंदे है ना, फिर अगे जाके उहनूं आपां चेंज कर सकते हुंदे आ। सो 10% तक रिडक्शन हुई है जी प्रीमियम दे विच, सो जे अज तो तुसीं हुण अपनी पॉलिसी लैंदे हो डिज़ाइन करवाउंदे हो टर्म इंश्योरेंस दी, सो फिर तुहानूं डिस्काउंट मिल जाना वधिया, थानू प्रीमियम जिहड़ा घट जाना थोड़ा, ते तुसी जरूर मैनू कॉल करो, लाइफ इंश्योरेंस दा तुसी प्लान हाल तक नहीं लिया ते तुसी जरूर लै सकते हो, ते फिर ये घटे हुए रेट थानू वधिया रहणगे, क्योंकि थोड़ा प्रीमियम जिहड़ा होर भी घट जाना, क्योंकि ऑलरेडी ये बड़ा सस्ती हुंदी है टर्म इंश्योरेंस पर हुण होर फर्क पै जाना। सो मेरा नंबर तुसी नोट करो 647-765-2340 ते तुसी मैनू कॉल कर सकदे हो, ते फिर चाहे तुसी कोई होर इंश्योरेंस कराउणी क्रिटिकल इलनेस इंश्योरेंस जां डिसेबिलिटी जां विजिटर या सुपर वीजा दे तुहाडे इत्थे प्यारे आ रहे आ, जां तुसी किते ट्रैवल करन जा रहे हो हुण छुट्टियां होणियां बच्चियां नूं, जां फिर तुसी इनवेस्टमेंट प्लान तुसी इनवेस्ट करना चाहुंदे हो, अकाउंट ओपन कराओ TFSA दा, RRSP दा, FHSA दा, या बच्चों की एजुकेशन प्लान RESP दा। सो मेरा नंबर 647-765-2340 6477652340 ते तुसी मेरे नाल गलबात कर सकते हो। ते लो जी हुण आपां मॉर्गेज दी लईए जानकारी, नरदेव सिद्धू जी साडे नाल जुड़ गए। हाँ जी भाजी
1: ਧੰਨਵਾਦ ਜਸਵਿੰਦਰ ਜੀ, ਤੁਹਾਨੂੰ ਤੇ ਗੁਣਤਾਸ ਰੇਡੀਓ ਸੁਣਨ ਵਾਲੇ ਸਾਰੇ ਭੈਣ ਭਾਵਾਂ ਨੂੰ ਗੁੱਡ ਮਾਰਨਿੰਗ ਜੀ।
0: ਜੀ ਗੁੱਡ
1: ਮਾਰਨਿੰਗ। ਆਪਾਂ ਗੱਲਬਾਤ ਕਰਾਂਗੇ ਜੀ ਉਹਨਾਂ ਭੈਣ ਭਾਵਾਂ ਦੀ ਮੌਰਗੇਜ ਦੇ ਬਾਰੇ ਜਿਨ੍ਹਾਂ ਦੇ ਘਰ ਦੀ ਕਲੋਜ਼ਿੰਗ ਆਉਣ ਵਾਲੇ 3 ਤੋਂ 4 ਮਹੀਨਿਆਂ ਦੇ ਵਿੱਚ ਆ ਰਹੀ ਹੈਗੀ ਹੈ, ਖਾਸ ਕਰਕੇ ਜਿਨ੍ਹਾਂ ਨੇ ਘਰ ਨਵੇਂ ਬੁੱਕ ਕਰਵਾਏ ਹੈਗੇ ਆ, ਤੇ ਉਹਨਾਂ ਦੀ ਆਪਾਂ ਮੌਰਗੇਜ ਹੁਣ ਅਪਰੂਵਲ ਕਰਾ ਕੇ ਦੇ ਸਕਦੇ ਹੈਗੇ ਆ, ਕਿਉਂਕਿ ਜਿਹੜਾ ਕੰਮ ਟਾਈਮ ਦੇ ਨਾਲ ਹੋ ਜਾਏ ਜੀ ਉਹਦੀ ਰੀਸ ਨਹੀਂ ਹੁੰਦੀ ਹੈ। ਦੇਖਣ ਚ ਇਹ ਵੀ ਆਉਂਦਾ ਹੈ ਕਿ ਜਿਹੜੀਆਂ ਪ੍ਰਾਪਰਟੀਜ਼ ਪਹਿਲਾਂ ਦੇ ਬੁੱਕ ਹੋਈਆਂ ਹੋਈਆਂ ਤੇ ਕੁਝ ਕੇਸ ਦੇ ਵਿੱਚ ਉਹਨਾਂ ਦੀ ਵੈਲਿਊ ਘੱਟ ਆਉਂਦੀ ਹੈਗੀ ਹੈ, ਤੇ ਫਿਰ ਜੇ ਵੈਲਿਊ ਘੱਟ ਆਉਂਦੀ ਹੈ ਤੇ ਉਹਦਾ ਕੀ ਕੀਤਾ ਜਾ ਸਕਦਾ, ਕੀ ਕੀ ਆਪਸ਼ਨ ਅਵੇਲੇਬਲ ਹੋ ਸਕਦੀਆਂ ਹੈਗੀਆਂ। ਫੋਰ ਐਗਜ਼ਾਮਪਲ ਜਦੋਂ ਅਸੀਂ ਆਪਣਾ ਮੌਰਗੇਜ ਪ੍ਰੋਸੈਸ ਕਰਦੇ ਹਾਂ ਅਸੀਂ ਅਪਰੇਜ਼ਲ ਖੁਦ ਆਰਡਰ ਕਰਦੇ ਹੈਗੇ ਹਾਂ, ਲੈਟਸ ਸੇ ਉਹਦੀ ਵੈਲਿਊ ਘੱਟ ਆਉਂਦੀ ਹੈ ਤੇ ਆਪਣੇ ਕੋਲੇ ਰਿਪੋਰਟ ਪਹਿਲਾਂ ਸਾਡੇ ਕੋਲ ਆਉਂਦੀ ਹੈਗੀ ਹੈ ਬੈਂਕ ਕੋਲ ਜਾਣ ਤੋਂ ਪਹਿਲਾਂ, ਤੇ ਉਹਨੂੰ ਫਿਰ ਇਹ ਹੈ ਕਿ ਆਪਾਂ ਸੈਕਿੰਡ ਦਾ ਕੋਈ ਓਪੀਨੀਅਨ ਲਿਆ ਜਾ ਸਕਦਾ, ਕਈ ਵਾਰੀ ਉਹਦੇ ਨਾਲ ਵੀ ਜਿਹੜਾ ਹੈਗਾ ਜੀ ਹੈਲਪ ਹੋ ਜਾਂਦੀ ਹੈਗੀ ਹੈ, ਜਾਂ ਤੁਹਾਡੇ ਕੋਲ ਹੋਰ ਕੋਈ ਐਡੀਸ਼ਨਲ ਪ੍ਰਾਪਰਟੀ ਹੈਗੀ ਹੈ ਜਿਹਦੇ ਚੈੱਕਉਟੀ ਹੈਗੀ ਹੈ ਉਹ ਰੀਫਾਈਨੈਂਸ ਕੀਤਾ ਜਾ ਸਕਦਾ, ਉੱਥੇ ਲਾਈਨ ਆਫ ਕ੍ਰੈਡਿਟ ਬਣਾਈ ਜਾ ਸਕਦੀ ਹੈ। ਕਹਿਣ ਦਾ ਮਤਲਬ ਇਹ ਹੈ ਜਦੋਂ ਆਪਾਂ ਟਾਈਮ ਨਾਲ ਕੰਮ ਕਰਦੇ ਹਾਂ ਜੀ, ਆਪਣੇ ਕੋਲ ਕਈ ਸਾਰੀਆਂ ਜਿਹੜੀਆਂ ਆਪਸ਼ਨ ਹੈ ਅਵੇਲੇਬਲ ਹੋ ਸਕਦੀਆਂ, ਤੇ ਸਮਾਂ ਰਹਿੰਦੇ ਉਹਦਾ ਕੋਈ ਨਾ ਕੋਈ ਹੱਲ ਕੱਢਿਆ ਜਾ ਸਕਦਾ ਹੁੰਦਾ ਹੈਗਾ। ਸੋ ਤੁਸੀਂ ਤੁਹਾਡੇ ਘਰ ਦੀ ਕਲੋਜ਼ਿੰਗ ਆ ਰਹੀ ਹੈਗੀ ਹੈ, ਉਹਦੀ ਤੁਸੀਂ ਮੋਰਗੇਜ ਕਰਵਾਉਣਾ ਚਾਹੁੰਦੇ ਹੋ, ਉਹਦੇ ਬਾਰੇ ਕੋਈ ਜਾਣਕਾਰੀ ਚਾਹੀਦੀ ਹੈ, ਜਾਂ ਤੁਸੀਂ ਘਰ ਖਰੀਦਣ ਦੇ ਬਾਰੇ ਸੋਚ ਰਹੇ ਹੈਗੇ ਹੋ, ਆਫਰ ਪਾਉਣੀ ਹੈ, ਆਫਰ ਪਾਉਣ ਤੋਂ ਪਹਿਲਾਂ ਵੀ ਸਾਨੂੰ ਸੰਪਰਕ ਕਰ ਸਕਦੇ ਹੋ, ਤਾਂ ਕਿ ਆਪਾਂ ਸਮੇਂ ਸਿਰ ਤੁਹਾਡਾ ਸਾਰਾ ਪੇਪਰ ਵਰਕ ਰਿਵਿਊ ਕਰਕੇ ਤੁਹਾਨੂੰ ਦੱਸ ਸਕਦੇ ਹਾਂ ਕਿੰਨੇ ਦੀ ਤੁਹਾਡੀ ਮੋਰਗੇਜ ਹੋ ਸਕਦੀ ਹੈ, ਕਿੰਨੀ ਤੁਹਾਨੂੰ ਡਾਊਨ ਪੇਮੈਂਟ ਚਾਹੀਦੀ ਹੈ, ਕਿੰਨੇ ਦਾ ਘਰ ਲੈ ਸਕਦੇ ਹੋ। ਇਹ ਸਾਰੀ ਜਾਣਕਾਰੀ ਜਦੋਂ ਤੁਹਾਡੇ ਕੋਲ ਹੋਏਗੀ, ਤੁਸੀਂ ਪੱਕੇ ਪੈਰੀ ਆਫਰ ਪਾ ਸਕਦੇ ਹੋ, ਤੁਹਾਨੂੰ ਕਿਸੇ ਕਿਸਮ ਦੀ ਕੋਈ ਮੁਸ਼ਕਲ ਨਹੀਂ ਆਏਗੀ। ਕਿਸੇ ਕਾਰਨ ਕਰਕੇ ਨਹੀਂ ਕੁਆਲੀਫਾਈ ਕਰਦੇ, ਉਹ ਵੀ ਤੁਹਾਨੂੰ ਨਾਲ ਦੀ ਨਾਲ ਦੱਸ ਦਾਂਗੇ, ਤਾਂ ਕਿ ਫਿਰ ਜਿਹੜੀ ਕੋਈ ਕਮੀ ਪੇਸ਼ੀ ਹੈਗੀ ਹੈ ਉਹ ਤੇ ਤੁਸੀਂ ਆਪਣਾ ਟਾਈਮ ਲਾ ਕੇ ਉਹਨੂੰ ਫਿਕਸ ਕੀਤਾ ਜਾ ਸਕੇ, ਤੇ ਫਿਰ ਜਦੋਂ ਤੁਸੀਂ ਘਰ ਲੈਣਾ ਤੁਹਾਡੀ ਸਾਰੀ ਜਿਹੜੀ ਕਲੋਜ਼ਿੰਗ ਦਾ ਪ੍ਰੋਸੈਸ ਹੈ ਕੰਪਲੀਟ ਹੋ ਸਕੇ ਸਮੂਥਲੀ। ਇਹਦੇ ਬਾਰੇ ਕੋਈ ਵੀ ਜਾਣਕਾਰੀ ਚਾਹੀਦੀ ਹੈ ਤਾਂ ਨੰਬਰ ਹੈ ਜੀ 647-294-5503, ਨਰਦੇਵ ਸਿੱਧੂ 6472945503। ਟਾਈਮ ਦੇਣ ਲਈ ਧੰਨਵਾਦ ਜੀ।
0: ਜੀ ਬਹੁਤ ਬਹੁਤ ਧੰਨਵਾਦ ਜੀ, ਬਿਲਕੁਲ ਜੀ। ਤੇ ਲਓ ਜੀ ਇੱਕ ਨਾ ਖਬਰ ਵੀ ਤੁਹਾਨੂੰ ਸੁਣਾ ਦਈਏ, ਅਮਰੀਕਾ ਤੋਂ ਕੈਨੇਡਾ 20 ਕਿਲੋ ਤੋਂ ਵੱਧ ਡੋਡਿਆਂ ਦੀ ਖੇਪ ਲਗਾਉਣ ਦੀ ਕੋਸ਼ਿਸ਼ ਹੇਠ ਕੈਨੇਡੀਅਨ ਟਰੱਕ ਡਰਾਈਵਰ ਵੈਭਵ ਸਕਸੈਨਾ ਅਮਰੀਕੀ ਅਧਿਕਾਰੀਆਂ ਨੇ ਕਾਬੂ ਕੀਤਾ ਜੀ। ਔਰ ਅਮਰੀਕੀ ਜਾਂਚ ਅਧਿਕਾਰੀਆਂ ਮੁਤਾਬਕ ਸਕਸੈਨਾ ਇਹ ਕੰਮ ਪਿਛਲੇ 7-8 ਮਹੀਨਿਆਂ ਤੋਂ ਲਗਾਤਾਰ ਕਰਦਾ ਆ ਰਿਹਾ। ਸੋ ਦੇਖ ਲਓ, ਵੈਸੇ ਨਾ ਜਿੰਨੀ ਮਰਜ਼ੀ ਜਿਹੜੀ ਹੈ ਸਲਾਹ ਦਿੱਤੀ ਜਾਵੇ ਲੋਕਾਂ ਵੱਲੋਂ, ਹੈ ਨਾ, ਵੀ ਸਭ ਕੁਛ ਠੀਕ ਰਹੇ, ਕੋਈ ਕੁਛ ਨਾ ਕਰੇ, ਪਰ ਫਿਰ ਵੀ ਇੱਦਾਂ ਦੀਆਂ ਖਬਰਾਂ ਬੜੀਆਂ ਹੀ ਸੁਣਨ ਨੂੰ ਮਿਲਦੀਆਂ। ਅਤੇ ਇੱਕ ਜੇ ਆਪਾਂ ਹੋਰ ਖਬਰ ਇੱਦਾਂ ਦੀ ਸੁਣੀਏ, ਤੁਹਾਡੇ ਤੱਕ ਪਹੁੰਚਾਈਏ ਕਿ ਪਨੀਰ ਪਾਊਡਰ ਦੇ ਲੋਡ ਦੇ ਵਿੱਚ ਸਾਰਨੀਆਂ ਬਾਰਡਰ 'ਤੇ 55 ਕਿਲੋ ਕੋਕੀਨ ਬਰਾਮਦ ਹੋਈ ਆ, ਦੱਸੋ। ਔਰ ਡਰਾਈਵਰ ਨੂੰ ਗ੍ਰਿਫਤਾਰ ਕਰ ਲਿਆ ਗਿਆ, ਡਰੱਗ ਦੀ ਜਾਣਕਾਰੀ ਤੋਂ ਉਹਨੇ ਇਨਕਾਰ ਕੀਤਾ, ਉਹ ਕਹਿੰਦਾ ਮੈਨੂੰ ਨਹੀਂ ਪਤਾ ਇਸ ਬਾਰੇ। ਸੋ ਵਿਸਕਾਨਸਿਨ ਤੋਂ ਬ੍ਰੈਂਪਟਨ ਆ ਰਿਹਾ ਸੀ ਇਹ ਲੋਡ। ਸੋ ਤੁਸੀਂ ਇਹ ਅੰਦਾਜ਼ਾ ਲਾ ਲਓ ਵੀ ਕਈ ਵਾਰ ਆਪਾਂ ਦੇਖਦੇ ਹਾਂ ਨਾ ਵੀ ਖਬਰਾਂ ਦਾ ਇੱਦਾਂ ਦੀਆਂ ਬੜੀਆਂ ਆਉਂਦੀਆਂ, ਪਰ ਫਿਰ ਵੀ ਜਿਹੜੇ ਕਰਦੇ ਆ, ਜਾਂ ਫਿਰ ਉਹੀ ਗੱਲ ਹੈ ਕਿ ਟਰੱਕ ਟ੍ਰੇਲਰ ਦੇ ਵਿੱਚ ਕੀ ਹੈਗਾ ਡਰਾਈਵਰ ਨੂੰ ਨਹੀਂ ਪਤਾ ਹੁੰਦਾ, ਹੈ ਨਾ। ਇਹ ਕਹਿੰਦੇ ਆ ਕਿ ਬੀਤੇ ਦਿਨ 11 ਜੂਨ ਨੂੰ ਅਮੈਰੀਕਾ ਦੀ ਵਿਸਕਾਨਸਿਨ ਸਟੇਟ ਤੋਂ ਕੈਨੇਡਾ ਨੂੰ ਪਨੀਰ ਪਾਊਡਰ ਦਾ ਲੋਡ ਲਿਆ ਰਹੇ ਟਰੱਕ 'ਚੋਂ ਸਾਰਨੀਆਂ ਬਾਰਡਰ 'ਤੇ ਵੱਡੀ ਮਾਤਰਾ ਦੇ ਵਿੱਚ ਕੋਕੀਨ ਦੇ ਪੈਕਟ ਬਰਾਮਦ ਹੋਣ ਦੀ ਖਬਰ ਮਿਲੀ। ਟਰੱਕ ਡਰਾਈਵਰ ਚੰਦਨ ਤਾਇਲ ਨੂੰ ਮੌਕੇ 'ਤੇ ਗ੍ਰਿਫਤਾਰ ਕਰ ਲਿਆ ਗਿਆ। ਮਿਲੀ ਜਾਣਕਾਰੀ ਮੁਤਾਬਕ 11 ਜੂਨ ਨੂੰ ਇਹ ਪਨੀਰ ਪਾਊਡਰ ਦਾ ਲੋਡ ਲੈ ਕੇ ਆ ਰਿਹਾ ਸੀ ਅਤੇ ਬਲੂ ਵਾਟਰ ਬ੍ਰਿਜ ਦੇ ਕਸਟਮ ਅਧਿਕਾਰੀਆਂ ਵੱਲੋਂ ਟਰੱਕ ਦੀ ਜਾਂਚ ਕਰਨ ਤੋਂ ਬਾਅਦ ਟਰੱਕ ਦੇ ਲੋਡ ਬੰਕ ਹੇਠਾਂ, ਅੱਛਾ, ਹੋਮ ਡਿਪੂ ਦੇ ਡੱਬਿਆਂ ਦੇ ਵਿੱਚ ਇਹ ਪਾਈ ਹੋਈ ਹੋਣੀ ਹੈ ਜੀ। 55 ਕਿਲੋ ਦੇ ਕਰੀਬ ਕੋਕੀਨ ਬਰਾਮਦ ਹੋਈ ਹੈ। ਇਸ ਸੰਬੰਧ 'ਚ ਟਰੱਕ ਡਰਾਈਵਰ ਚੰਦਨ ਨੇ ਟਰੱਕ 'ਚ ਡਰੱਗ ਦੇ ਕਿਸੇ ਵੀ ਅਗਾਊਂ ਜਾਣਕਾਰੀ ਤੋਂ ਉਹਨੇ ਇਨਕਾਰ ਕਰ ਦਿੱਤਾ ਔਰ ਤਾਇਲ ਨੂੰ ਹੋਰ ਪੁੱਛ ਗਿੱਛ ਕਰਨ ਦੇ ਲਈ ਸੇਂਟ ਕਲੇਅਰ ਕਾਉਂਟੀ ਜੇਲ੍ਹ ਦੇ ਵਿੱਚ ਰੱਖਿਆ ਹੋਇਆ। ਸੋ ਬਈ ਜਿਹੜੇ ਜਾਂਦੇ ਆ ਨਾ, ਆਪਣਾ ਕਰ ਲਓ ਪਤਾ, ਅਤੇ ਕਈ ਵਾਰੀ ਪ੍ਰੋਬਲਮ ਜਿਹੜੀ ਹੈ ਫਿਰ ਬੜੀ ਹੋ ਜਾਂਦੀ ਹੈ ਨਾ, ਰੈਕਰਡ ਵੀ ਸਾਰਾ ਫਿਊਚਰ ਦੇ ਵਿੱਚ ਕਿਵੇਂ ਕੀ ਹੋਣਾ, ਔਖਾ ਹੋ ਜਾਂਦਾ ਕੰਮ। ਅਤੇ ਲਓ ਜੀ ਮਨਜੀਤ ਭਾਅ ਜੀ ਦਾ ਆਇਆ ਕਿ ਪਲੀਜ਼ ਪਲੇ ਸੌਂਗ ਵਿੱਚ ਆਈ ਸੈਂਡ ਯੂ। ਅੱਛਾ, ਮੈਨੂੰ ਨਾ ਯਾਦ ਆ ਗਿਆ, ਅਤੇ ਆਪਣੇ ਨਾ ਉਹ ਰਹਿ ਜਾਣੇ ਆ ਸਾਡੇ ਸਪੋਂਸਰ, ਉੱਦਣ ਆਪਾਂ ਨੇ ਫਰਾਈਡੇ ਨੂੰ ਗਾਣਾ ਲਾਇਆ ਸੀ ਨਾ ਪੰਨਾ ਕੀ ਤਮੰਨਾ। ਸੋ ਮੈਨੂੰ ਨਾ ਬਾਅਦ ਦੇ ਵਿੱਚ ਵੀ ਮੈਸੇਜ ਤੁਹਾਡੇ ਕਈਆਂ ਦੇ ਆਏ, ਕਹਿੰਦੇ ਹਾਂ ਵੀ ਇਹ ਨਾ ਗਾਣਾ ਸਾਨੂੰ ਬੜਾ ਹੀ ਵਧੀਆ ਲੱਗਦਾ। ਅਤੇ ਇੱਕ ਭਾਅ ਜੀ ਮਨਜੀਤ ਭਾਅ ਜੀ, ਇਹਨਾਂ ਨੇ ਤਾਂ ਨਾ ਮੈਨੂੰ ਭੇਜਿਆ ਸਪੈਸ਼ਲ ਤੌਰ 'ਤੇ ਇੱਕ ਰਿਕਾਰਡਿੰਗ ਭੇਜੀ ਇਹਨਾਂ ਨੇ, ਹੈ ਨਾ, ਸੌਂਗ ਦੀ, ਅਤੇ ਮੈਂ ਭਾਵੇਂ ਇੱਥੇ ਤੁਹਾਨੂੰ ਸੁਣਾ ਦਾਂ ਥੋੜ੍ਹਾ ਜਿਹਾ। ਇਹ ਕਹਿੰਦੇ ਵੀ ਨਾ ਇੱਕ ਕੋਈ ਜਿਹੜੇ ਜਿਵੇਂ ਇੰਡੀਅਨ ਆਈਡਲ ਹੁੰਦਾ ਇੱਦਾਂ ਦਾ ਪ੍ਰੋਗਰਾਮ ਬੱਚਿਆਂ ਦਾ ਹੁੰਦਾ ਕੋਈ, ਹੈ ਨਾ, ਉਹਦੇ ਵਿੱਚ ਕੁੜੀ ਨੇ ਬੜਾ ਸੋਹਣਾ ਗਾਇਆ ਇਹੀ ਸੌਂਗ, ਅਤੇ ਕਹਿੰਦੇ ਬੜੇ ਹੀ ਸੋਹਣਾ ਗਾਇਆ ਭੈਣ ਜੀ, ਵੀ ਇਹਨੂੰ ਨਾ ਤੁਸੀਂ ਮੰਡੇ ਨੂੰ ਲਾਇਓ। ਮੈਂ ਕਿਹਾ ਹੁਣ ਓਵਰ ਹੋ ਜਾਣਾ, ਸਾਰਿਆਂ ਨੇ ਕਹਿਣਾ ਇਹੀ ਲਾਈ ਜਾਂਦੇ ਆ। ਥੋੜ੍ਹਾ ਜਿਹਾ ਸੁਣਾਵਾਂ ਤੁਹਾਨੂੰ ਮੈਂ, ਉਹਨਾਂ ਨੇ ਮੈਨੂੰ ਜਿਹੜਾ ਭੇਜਿਆ ਸੀਗਾ।
2: ਭਾਸ਼ਾ ਬੋਲਦੇ ਨੇ, ਇਸ ਤੋਂ ਬਾਅਦ

0: ਇਹ ਸੌਂਗ ਮੈਨੂੰ ਭੇਜਿਆ ਸੀ ਭਾਜੀ ਨੇ ਵੀਡੀਓ, ਤੇ ਉਹਨਾਂ ਦਾ ਹੁਣ ਮੈਸੇਜ ਆਇਆ ਕਹਿੰਦੇ ਉਹ ਗਾਣਾ ਲਾ ਦੋ ਹੈ ਨਾ। ਸੋ ਕੋਈ ਨਹੀਂ ਭਾਜੀ, ਅਗਲੇ ਦਿਨਾਂ 'ਚ ਫਿਰ ਕਿਸੇ ਦਿਨ ਲਾ ਦਾਂਗੇ, ਹੁਣ ਤਾਂ ਅੱਜ ਤਾਂ ਵੈਸੇ ਵੀ ਟਾਈਮ ਨਹੀਂ ਹੈਗਾ, ਪਰ ਮੈਨੂੰ ਯਾਦ ਵੀ ਨਹੀਂ ਆਇਆ, ਅੱਜ ਹੁਣ ਮੈਂ ਮੈਸੇਜ ਤੁਹਾਡਾ ਦੇਖਿਆ ਤਾਂ ਮੈਨੂੰ ਯਾਦ ਆਇਆ। ਸੋ ਇਹ ਗਾਣਾ ਹੀ ਵੈਸੇ ਬੜਾ ਵਧੀਆ, ਜੇ ਜਿਵੇਂ ਹੁਣ ਉਹ ਰੀਮਿਕਸ ਸੀਗਾ ਉਹ ਤਾਂ ਫਿਰ ਬੜੀ ਵਧੀਆ ਲੱਗਿਆ ਹੈ ਨਾ ਸੁਣਨ ਨੂੰ। ਤੇ ਲਓ ਜੀ ਹੁਣ ਮੈਂ ਨੰਬਰ ਤੁਹਾਨੂੰ ਪਹਿਲਾਂ ਦਵਾਂ ਇੱਕ, ਇਹ ਹੈਗਾ ETN ਟਰੈਵਲਸ ਦਾ। ਵਧੀਆ ਤੁਸੀਂ ਰੇਟ ਤੇ ਟਿਕਟਾਂ ਬੁੱਕ ਕਰਾਓ, ਘੁੰਮੋ ਫਿਰੋ, ਤੇ ਵਧੀਆ ਤੁਸੀਂ ਸਰਵਿਸ ਜੇ ਲੈਣੀ ਹੈ। ਟਿਕਟਾਂ ਕਹਿੰਦੇ ਪਹੁੰਚੀਆਂ ਹੋਈਆਂ ਸਵੇਰੇ 9 ਵਜੇ ਤੋਂ ਲੈ ਕੇ ਰਾਤ ਦੇ 8:30 ਵਜੇ ਤੱਕ ਓਪਨ ਹੁੰਦੇ ਆ। ਭਾਵੇਂ ਇਹਨਾਂ ਨੂੰ ਵਿਜਿਟ ਕਰ ਲਓ 905-400-63-1301, ਤੇ SL ਵਿੰਡੋਜ਼ ਡੋਰਸ ਦੇ ਕੈਸ਼ ਨੂੰ ਕਾਲ ਕਰਨੀ ਹੈ ਜੇ ਤੁਸੀਂ ਵਿੰਡੋਜ਼ ਡੋਰਸ ਦਾ ਕੰਮ ਕਰਾਉਣਾ ਚਾਹੁੰਦੇ ਹੋ। ਬਹੁਤ ਵਧੀਆ, ਤੇ ਫਿਰ ਇਹ ਤੁਹਾਨੂੰ ਵਧੀਆ ਕੰਮ ਕਰਕੇ ਦੇਣਗੇ। ਤੇ ਬਾਕੀ ਕਹਿੰਦੇ ਫਾਈਨਾਂਸਿੰਗ ਵੀ ਅਵੇਲੇਬਲ ਹੈ, 647-926-0047। ਤੇ ਈਗਲ ਟਰੱਕ ਸੇਲਸ ਦੇ ਜਿਹੜੇ ਟਰੱਕ ਬਿਲਕੁਲ ਰੈਡੀ ਆ ਜੀ, ਤੇ ਵੀਕਐਂਡ ਤੇ ਪਹੁੰਚੇ ਬੜੇ ਸਾਡੇ ਲਿਸਨਰ, ਤੇ ਤੁਸੀਂ ਵੀ ਜੇ ਟਰੱਕ ਲੈਣਾ ਚਾਹੁੰਦੇ ਹੋ ਤੇ ਈਗਲ ਟਰੱਕ ਸੇਲਸ ਦੇ ਬਿੱਲ ਸੇਖੋਂ ਜੀ ਨੂੰ ਕੰਟੈਕਟ ਕਰ ਲਓ। ਫਾਈਨਾਂਸਿੰਗ ਔਨ ਦਾ ਸਪੋਟ ਹੈ, 416-819-6000 ਤੇ ਗੱਲਬਾਤ ਕਰਨੀ ਹੈ। ਸਕਾਈਡੋਮ ਗਰੁੱਪ ਆਫ ਕੰਪਨੀਜ਼ ਨੂੰ ਤੁਸੀਂ ਕੰਟੈਕਟ ਕਰਨਾ ਜੀ, ਜੇ ਆਪਣੀ ਗੱਡੀਆਂ ਦੀ ਡੈਂਟਿੰਗ ਪੇਂਟਿੰਗ ਤੁਸੀਂ ਠੀਕ ਕਰਾਉਣੀ ਹੈ। 4 ਲੋਕੇਸ਼ਨਾਂ ਤੋਂ ਸਰਵ ਕਰਦੇ ਆ, 905-874-9878 ਨੰਬਰ ਹੈ। ਤੇ ਨਾਲ ਦੀ ਨਾਲ ਤੁਸੀਂ ਜੇ ਗਰੋਸਰੀ ਕਰਨੀ ਹੈ ਨਾ, ਤਾਂ ਤੁਸੀਂ ਨੋਬਲ ਫਰੈਸ਼ ਫੂਡ ਤੇ ਪਹੁੰਚਣਾ। ਵੀਕਐਂਡ ਤੇ ਬੜਾ ਨਜ਼ਾਰਾ ਬੰਨਿਆ ਕਹਿੰਦੇ, ਕਿਉਂਕਿ ਸਬਜ਼ੀਆਂ ਤਾਜ਼ੀਆਂ ਤਾਜ਼ੀਆਂ, ਫਲ ਫਰੂਟ, ਬਾਕੀ ਹੋਰ ਸਾਰਾ ਕੁਛ ਗਰੋਸਰੀ ਦਾ ਸਮਾਨ, ਆਟੇ, ਦਾਲਾਂ, ਮਸਾਲੇ, ਸਭ ਕੁਛ ਅਵੇਲੇਬਲ ਹੈ ਜੀ। ਤੁਸੀਂ ਵੀ ਪਹੁੰਚ ਸਕਦੇ ਹੋ। 289-801-0566-2998-01-0566 ਨੰਬਰ ਹੈ। ਤੇ ਜੇ ਤੁਸੀਂ ਚਾਹੁੰਦੇ ਹੋ ਕਿ ਬਹੁਤ ਵਧੀਆ ਦੀਪਾਂਸ਼ ਨੂੰ ਕਾਲ ਕਰਨੀ ਹੈ, ਦੀਪਾਂਸ਼ ਕਹਿੰਦੇ ਇੰਡੀਆ ਜਾਣ ਦੇ ਲਈ ਟਿਕਟਾਂ ਬਿਲਕੁਲ ਰੈਡੀ ਰੈਡੀ ਰੈਡੀ ਹੋਈਆਂ ਹੋਈਆਂ, ਤੇ ਬਸ ਤੁਸੀਂ ਕਾਲ ਕਰੋ ਤੇ ਤੁਹਾਨੂੰ ਨਾਲ ਦੀ ਨਾਲ ਭੇਜ ਦੇਣੀਆਂ ਟਿਕਟਾਂ। ਨੰਬਰ ਹੈਗਾ 905-673-1400, 905-673-1400 ਤੇ ਗੱਲਬਾਤ ਕੀਤੀ ਜਾ ਸਕਦੀ ਹੈ। ਤੇ ਮੇਰਾ ਨੰਬਰ 647-765-2340 ਹੈ। ਤੇ ਖਬਰਾਂ ਦੇ ਵਿੱਚ ਇੱਕ ਖਬਰ ਜਿਹੜੀ ਬੜੀ ਆ ਰਹੀ ਸੀ ਕਿ TPS ਦਾ ਕਹਿਣਾ ਹੈ ਟੋਰਾਂਟੋ ਦੇ ਵਿੱਚ ਪੁਲਿਸ ਵੱਲੋਂ ਸ਼ੱਕੀ ਵਾਹਨ ਨੂੰ ਰੋਕਿਆ ਗਿਆ, ਪਰ ਉਹਨੇ ਇੱਕ ਪੁਲਿਸ ਆਫਿਸਰ ਦੇ ਨਾਲ ਜਿਹੜੀ ਗੱਡੀ ਸੀ ਟੱਕਰ ਮਾਰ ਦਿੱਤੀ, ਸੋ ਉਹਨੂੰ ਜ਼ਖਮੀ ਕਰ ਦਿੱਤਾ। ਸੋ ਇਹ ਬੜੀ, ਜੇ ਕਈ ਵਾਰ ਨਾ ਇੱਕ ਨਿਊਜ਼ ਉਦਾਂ ਦੀ ਸੁਣਦੀ ਹੈ ਪਿੱਛੇ ਜਿਹਾ ਵੀ ਦੋ ਜਿਹੜੇ ਪੁਲਿਸ ਆਫਿਸਰ ਹੈ ਉਹਨਾਂ ਦੀ ਮੌਤ ਹੋਈ ਹੈ ਹਨਾ, ਤੇ ਉਦਾਂ ਦੀ ਖਬਰਾਂ ਫਿਰ ਚੱਲ ਪੈਂਦੀਆਂ ਹਨਾ। ਰੱਬ ਸੁੱਖ ਰੱਖੇ ਜੀ, ਸਾਰਾ ਕੁਛ ਠੀਕ ਠਾਕ ਰਹੇ। ਤੇ ਲਓ ਜੀ ਹੁਣ ਆਪਣਾ ਸਮਾਂ ਹੀ ਹੋ ਗਿਆ, ਤੇ ਹੁਣ ਆਪਾਂ ਚੱਲਦੇ ਹਾਂ ਤੇ ਮਿਲਦੇ ਹਾਂ ਤੁਹਾਨੂੰ ਕੱਲ੍ਹ ਨੂੰ। ਤੁਹਾਡਾ ਦਿਨ ਹੋਵੇ ਵਧੀਆ ਜੀ, ਸਤਿ ਸ੍ਰੀ ਅਕਾਲ।
1: ਵਨ ਟਾਈਮ ਇਨਵੈਸਟਮੈਂਟ ਲਾਈਫ ਟਾਈਮ ਮਨੀ ਮੇਕਰ। ਅੱਜ ਅਸੀਂ ਤੁਹਾਡੇ ਲਈ ਇੱਕ ਖੂਬਸੂਰਤ ਕੋਟੇ ਲੈ ਕੇ ਆਏ ਹਾਂ ਜਿਹੜੀ ਕਿ ਮਸਕੋਕਾ ਦੇ ਵਿੱਚ ਲੋਕੇਟਡ ਹੈ। 1.5 ਏਕੜ ਤੋਂ ਲੈ ਕੇ 2 ਏਕੜ ਦੇ ਵਿੱਚ ਬਣੀ ਹੋਈ ਹੈ। 2023 ਦੀ ਬਿਲਟ ਹੈ। 3 ਬੈਡਰੂਮ, 2.5 ਵਾਸ਼ਰੂਮ ਨੇ। ਮੇਨ ਫਲੋਰ ਤੇ ਲਿਵਿੰਗ ਡੈਨਿੰਗ ਤੇ ਫੈਮਿਲੀ ਏਰੀਆ ਨੇ। ਪਲੱਸ ਇਹ ਏਅਰਬਿਨ ਤੇ ਪਿਛਲੇ 2 ਸਾਲ ਤੋਂ ਬਿਜ਼ਨਸ ਕਰ ਰਹੀ ਹੈ। 2000

0: ਸਪੋਰਟਸ ਹੈ। ਜੇ ਤੁਸੀਂ ਇਸ ਸਕੂਟਰ ਨੂੰ ਦੇਖਣਾ ਚਾਹੁੰਦੇ ਹੋ, ਇਸ ਸਕੂਟਰ ਨੂੰ ਬਾਏ ਕਰਨਾ ਚਾਹੁੰਦੇ ਹੋ, ਰਾਈਟ ਅਵੇ ਕਾਲ 416-265-2222। ਜੇ ਗੰਡਮ ਕਾਲ 416-265-2222।
1: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.

0: ਪੰਜਾਬੀ ਵਿਰਸਾ ਪੰਜਾਬੀ ਵਿਰਸਾ ਰੇਡੀਓ ਪ੍ਰੋਗਰਾਮ ਸਮਰਪਿਤ ਹੈ ਪੰਜਾਬੀਅਤ ਨੂੰ
1: ਪੰਜਾਬੀ ਮਾਂ ਬੋਲੀ ਨੂੰ
0: ਪੰਜਾਬੀ ਸੱਭਿਆਚਾਰ ਨੂੰ
1: ਪੰਜਾਬੀ ਲੋਕ ਕਥਾਵਾਂ ਨੂੰ
0: ਪੰਜਾਬੀ ਗੀਤਾਂ ਨੂੰ
1: ਗੱਭਰੂ ਅਤੇ ਮੁਟਿਆਰਾਂ ਨੂੰ
0: ਬੱਚਿਆਂ ਅਤੇ ਬਜ਼ੁਰਗਾਂ ਨੂੰ
1: ਪ੍ਰਣਾਮ ਸ਼ਹੀਦਾਂ ਨੂੰ
0: ਜੈ ਜਵਾਨ ਜੈ

0: ਤੁਸੀਂ ਆਪਣੇ ਫੋਨ ਪਲਾਨ ਤੇ ਬਹੁਤ ਪੈਸੇ ਦੇ ਰਹੇ ਹੋ। ਸੈਲੂਲਰ ਪੁਆਇੰਟ ਤੇ ਅਸੀਂ ਤੁਹਾਡੇ ਲਈ ਲੈ ਕੇ ਆਇਆ ਬਹੁਤ ਹੀ ਵੱਡੀ ਸੇਵਿੰਗਸ, ਬੈਸਟ ਫੋਨ ਪਲਾਨਸ ਤੇ ਬਿਨਾਂ ਕਿਸੇ ਸ਼ਰਤ ਤੋਂ। ਚਾਹੇ ਤੁਸੀਂ ਬਿਜ਼ਨਸ ਜਾਂ ਫੈਮਿਲੀ ਪਲਾਨਸ ਚ ਸੇਵਿੰਗ ਚਾਹੁੰਦੇ ਹੋ, ਨੋ ਕੰਟਰੈਕਟ ਆਪਸ਼ਨ ਜਾਂ ਲੇਟੈਸਟ ਫੋਨ ਚਾਹੀਦਾ ਸਭ ਤੋਂ ਬੈਸਟ ਕਵਰੇਜ ਨਾਲ, ਸੈਲੂਲਰ ਪੁਆਇੰਟ ਤੇ ਤੁਹਾਨੂੰ ਸਭ ਕੁਝ ਮਿਲੇਗਾ। ਵਿਜ਼ਿਟ ਕਰੋ ਸੈਲੂਲਰ ਪੁਆਇੰਟ, ਸੇਵ ਟੁਡੇ, ਇਟਸ ਦੈਟ ਈਜ਼ੀ। ਆਪਣੀ ਨੀਅਰੈਸਟ ਲੋਕੇਸ਼ਨ cellularpoint.ca ਤੇ ਵੇਖੋ। ਸੈਲੂਲਰ ਪੁਆਇੰਟ, ਮੋਰ ਫੋਨਸ, ਮੋਰ ਪਲਾਨਸ, ਮੋਰ ਚੋਇਸ।
1: You're listening to Punjabi Versa, Monday to Friday, 11 a.m. to 12 p.m. For more information, call 647-448-1000. Toronto's number

0: ਵਿਰਸਾ ਰੇਡੀਓ ਤੁਸੀਂ ਸਾਰਿਆਂ ਨੇ ਆਨ ਕਰ ਲਿਆ ਜੀ, ਔਰ ਸਿੰਘ ਹਰਜੀਤ ਤੁਹਾਡੇ ਵਾਸਤੇ ਹਾਜ਼ਰ ਹੈ। ਸਭਨਾ ਵਿਰਚ ਵਰਤਦਾ ਸ਼ਾਹ, ਸਭ ਤੁਝ ਹੀ ਧਿਆਵੈ ਦਿਨ ਰਾਤ। ਔਰ ਹਰ ਉਸ ਇਨਸਾਨ ਦੇ ਵਿੱਚ ਉਸ ਮਾਲਕ ਦੀ, ਉਸ ਪਰਵਰਦਿਗਾਰ ਦੀ ਕਹਿੰਦੇ ਨਾ ਜੋਤ ਜਗਦੀ ਹੈ। ਭਾਵੇਂ ਉਹ ਮੰਨੇ ਵਾਹਿਗੁਰੂ ਨੂੰ, ਭਾਵੇਂ ਆਖੇ ਵਾਹਿਗੁਰੂ, ਭਾਵੇਂ ਆਖੇ ਰਾਮ, ਭਾਵੇਂ ਆਖੇ ਅੱਲਾ, ਜਿੰਨੇ ਵੀ ਧਰਮ ਹੋਏ ਆ, ਸਾਰਿਆਂ ਦਾ ਮਨੋਰਥ ਇੱਕੋ ਹੀ ਆ ਜ਼ਿੰਦਗੀ ਦੇ ਵਿੱਚ, ਹੋਰ ਕੋਈ ਮਨੋਰਥ ਨਹੀਂ ਹੈ। ਇਹ ਗੱਲ ਵੱਖਰੀ ਹੈ ਕਿ ਘਰ ਅਲੱਗ ਅਲੱਗ ਬਣ ਗਏ ਮੰਨਣ ਵਾਲਿਆਂ ਦੇ, ਪਰ ਜਿਹੜਾ ਮੇਨ ਧੁਰਾ ਹੈ, ਮੇਨ ਬਿੰਦੂ ਹੈ, ਉਹ ਸਾਰੇ ਧਰਮਾਂ ਦਾ ਇੱਕੋ ਹੀ ਹੈ। ਪ੍ਰੋਗਰਾਮ ਪੰਜਾਬੀ ਵਿਰਸਾ ਦੇ ਵਿੱਚ ਤੁਹਾਡੇ ਵਾਸਤੇ ਹਾਜ਼ਰੀ ਲੱਗ ਰਹੀ ਹੈ, ਔਰ ਇਸ ਮੰਡੇ ਮਾਰਨਿੰਗ ਦੇ ਵਿੱਚ ਤੁਹਾਨੂੰ ਸਾਰਿਆਂ ਨੂੰ ਅਸੀਂ ਵੈਲਕਮ ਵੀ ਕਰ ਰਹੇ ਹਾਂ। ਸਭ ਤੋਂ ਪਹਿਲਾਂ ਤੁਹਾਨੂੰ ਪਤਾ ਕਿ ਜਿਸ ਵੇਲੇ ਵੀ ਪ੍ਰੋਗਰਾਮ ਸ਼ੁਰੂ ਹੁੰਦਾ ਹੈ, ਤੁਹਾਡੇ ਸਾਰਿਆਂ ਵਾਸਤੇ ਅਸੀਂ ਉਸ ਪਰਵਰਦਿਗਾਰ ਦੇ ਅੱਗੇ, ਉਸ ਕਹਿੰਦੇ ਹੁੰਦੇ ਮਹਾਰਾਜ ਦੇ ਅੱਗੇ ਜਿੱਥੇ ਨੂੰ ਤੁਸੀਂ ਮੰਨਦੇ ਹੋ, ਤੁਹਾਡੇ ਸਾਰਿਆਂ ਵਾਸਤੇ ਇੱਕ ਅਰਦਾਸ ਪੰਜਾਬੀ ਵਿਰਸਾ ਰੇਡੀਓ ਵੱਲੋਂ, ਸਿੰਘ ਹਰਜੀਤ ਵੱਲੋਂ। ਤੁਸੀਂ ਸਾਰੇ ਜਣੇ ਖੁਸ਼ ਰਹੋ, ਔਰ ਗੁਰੂ ਸਾਹਿਬ ਜੀ ਆਪ ਸਾਰਿਆਂ ਨੂੰ ਤੰਦਰੁਸਤੀਆਂ ਦਾਤਾਂ ਬਖਸ਼ਣ। ਅੱਜ ਸੰਗਰਾਂਦ ਦਾ ਸ਼ੁਭ ਦਿਹਾੜਾ ਹੈ, ਬਹੁਤੀਆਂ ਸੰਗਤਾਂ ਨੂੰ ਪਤਾ ਵੀ ਹੋਏਗਾ, ਸ਼ਾਇਦ ਬਹੁਤੀਆਂ ਸੰਗਤਾਂ ਨੂੰ ਪਤਾ ਨਹੀਂ ਵੀ ਹੋਣਾ, ਔਰ ਜਿਨ੍ਹਾਂ ਨੂੰ ਪਤਾ ਹੈ ਬੜੀ ਅੱਛੀ ਗੱਲ ਹੈ, ਚੰਗੀ ਗੱਲ ਹੈ, ਔਰ ਜਿਨ੍ਹਾਂ ਨੂੰ ਨਹੀਂ ਪਤਾ ਹੈ ਉਹਨਾਂ ਨੂੰ ਹੁਣ ਪਤਾ ਲੱਗ ਗਿਆ। ਆਪਣੇ ਨੇੜੇ ਗੁਰੂ ਘਰਾਂ ਦੇ ਵਿੱਚ ਜਾ ਕੇ, ਆਪਣਾ ਸੀਸ, ਆਪਣਾ ਮਸਤਕ ਗੁਰੂ ਸਾਹਿਬ ਦੇ ਚਰਨਾਂ ਜਾ ਕੇ ਨਮਸਕਾਰ ਕਰੋ ਭਾਈ, ਔਰ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ। ਜਿੱਥੇ ਮੈਂ ਸ਼੍ਰੀ ਗੁਰੂ ਸਿੰਘ ਸਭਾ ਮਾਲਟਨ ਪ੍ਰਬੰਧਕ ਕਮੇਟੀ ਦਾ ਪਰਸਨਲੀ ਤੌਰ 'ਤੇ ਵੀ ਧੰਨਵਾਦ ਕਰਦਾ, ਤੁਹਾਡੀਆਂ ਸਾਰੀਆਂ ਸੰਗਤਾਂ ਵੱਲੋਂ ਵੀ ਧੰਨਵਾਦ ਕੀਤਾ ਜਾਂਦਾ ਹੈ। ਹਰ ਮਹੀਨੇ ਪੰਜਾਬੀ ਵਿਰਸਾ ਰੇਡੀਓ ਦੇ ਵਿੱਚ ਤੁਹਾਨੂੰ ਪਤਾ ਕਿ ਮਹੀਨੇ ਦਾ ਨਾਮ ਜੋ ਸਿਮਰਨ ਉੱਥੇ ਹੁੰਦੇ ਹੀ ਹੈ, ਔਰ ਮਹੀਨੇ ਦਾ ਨਾਮ ਜੋ ਪੰਜਾਬੀ ਵਿਰਸਾ ਰੇਡੀਓ ਦੇ ਵਿੱਚ ਤੁਹਾਨੂੰ ਸਰਵਣ ਕਰਾਉਂਦੇ ਹਨ। ਅੱਜ ਸਾਡੇ ਘਰ ਦੇ, ਗੁਰੂ ਘਰ ਦੇ ਸੇਵਾਦਾਰ ਭਾਈ ਸਾਹਿਬ, ਭਾਈ ਗਿਆਨੀ ਜਸ ਕੀਰਤ ਸਿੰਘ ਜੀ ਆਪ ਜੀ ਨੂੰ ਅੱਜ ਹੁਕਮਨਾਮਿਆਂ ਨਾਲ ਸਰਵਣ ਕਰਾਉਣਗੇ। ਆਓ ਫਿਰ ਤੁਹਾਨੂੰ ਲੈ ਚੱਲਦਾ ਮਾਲਟਨ ਗੁਰੂ ਘਰ, ਜਿੱਥੋਂ ਕਿ ਗਿਆਨੀ ਜਸ ਕੀਰਤ ਸਿੰਘ ਜੀ ਜੋ ਮਹੀਨੇ ਦਾ ਨਾਮ ਹੈ, ਆਪ ਸਾਰੀਆਂ ਸੰਗਤਾਂ ਨੂੰ ਸਰਵਣ ਕਰਾਉਣਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਸਾਹਿਬ ਜੀ,
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
0: ਜੀ ਜੀ ਜੀ, ਕੀ ਹਾਲ ਚਾਲ ਜੀ, ਠੀਕ ਹੋ ਜੀ?
1: ਹਾਂਜੀ, ਕਿਰਪਾ ਜੀ।
0: ਜੀ ਸਰ, ਹੁਕਮ ਕਰੋ ਜੀ ਸਰ।
1: ਅੱਜ ਗੁਰੂ ਸਾਹਿਬ ਜੀ ਨੇ ਮਹਾਨ ਕਿਰਪਾ ਮਿਹਰਾਬ ਕੀਤੀ ਹੈ ਜੀ, ਅੱਜ ਹਾੜ ਮਹੀਨੇ ਦੀ ਸੰਗਰਾਂਦ ਦਾ ਇਹ ਸ਼ੁਭ ਦਿਹਾੜਾ ਬਖਸ਼ਿਸ਼ ਕੀਤਾ ਹੈ। ਆਪ ਸਾਰੇ ਜੋ ਸਰੋਤੇ ਪੰਜਾਬੀ ਵਿਰਸਾ ਰੇਡੀਓ ਦੇ ਰਾਹੀਂ ਜੁੜੇ ਹੋਏ ਹੋ, ਆਓ ਬੜੇ ਪ੍ਰੇਮ ਸਹਿਤ ਆਪਾਂ ਜੋ ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਹਾੜ ਮਹੀਨੇ ਦਾ ਸਾਨੂੰ ਮੁੱਖ ਵਾਕ ਬਖਸ਼ਿਸ਼ ਕਰ ਰਹੇ ਹੈ, ਉਹਨੂੰ ਸ਼੍ਰਵਣ ਕਰੀਏ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਆਸਾੜ ਤਪੰਦਾ ਤਿਸ ਲੱਗੈ, ਹਰ ਨਾ ਹੋ ਨਾ ਜਿੰਨਾ ਪਾਸ, ਜਗ ਜੀਵਨ ਪੁਰਖ ਤਿਆਗ ਕੈ, ਮਾਨਸ ਸੰਧੀ ਆਸ, ਆਸਾੜ ਤਪੰਦਾ ਤਿਸ ਲੱਗੈ, ਹਰ ਨਾ ਹੋ ਨਾ ਜਿੰਨਾ ਪਾਸ, ਜਗ ਜੀਵਨ ਪੁਰਖ ਤਿਆਗ ਕੈ, ਮਾਨਸ ਸੰਧੀ ਆਸ, ਦੋਇਐ ਭਾਏ ਵਿਗੁੱਚੀਐ, ਗਾਲ ਪਈ ਸੋ ਜਮ ਕੀ ਫਾਸ, ਜਿਹਾ ਬੀਜੈ ਸੋ ਲੁਣੈ, ਮੱਥੈ ਜੋ ਲਿਖਿਆਸ, ਰਹਿਣ ਵਿਹਾਣੀ ਪਛਤਾਣੀ, ਉੱਠ ਚੱਲੀ ਗਈ ਨਿਰਾਸ, ਜਿਨ ਕਉ ਸਾਧੂ ਭੇਟੀ ਐ, ਸੋ ਦਰਗਹਿ ਹੋਏ ਖਲਾਸ, ਕਰ ਕਿਰਪਾ ਪ੍ਰਭ ਆਪਣੀ, ਤੇਰੇ ਦਰਸ਼ਨ ਹੋਏ ਪਿਆਸ, ਪ੍ਰਭ ਤੁਧ ਬਿਨ ਦੂਜਾ ਕੋ ਨਹੀਂ, ਨਾਨਕ ਕੀ ਅਰਦਾਸ, ਆਸਾੜ ਸੁਹੰਦਾ ਤਿਸ ਲੱਗੈ, ਜਿਸ ਮਾਨ ਹਰ ਚਰਨ ਨਿਵਾਸ, ਪ੍ਰਭ ਤੁਧ ਬਿਨ ਦੂਜਾ ਕੋ ਨਹੀਂ, ਨਾਨਕ ਕੀ ਅਰਦਾਸ, ਆਸਾੜ ਸੁਹੰਦਾ ਤਿਸ ਲੱਗੈ, ਜਿਸ ਮਾਨ ਹਰ ਚਰਨ ਨਿਵਾਸ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਇਹ ਹਾੜ ਮਹੀਨੇ ਦੀ ਸੰਗਰਾਂਦ ਦਾ ਦਿਹਾੜਾ ਗੁਰੂ ਸਾਹਿਬ ਜੀ ਨੇ ਸਾਨੂੰ ਬਖਸ਼ਿਸ਼ ਕੀਤਾ ਹੈ। ਮਹਾਰਾਜ ਸਾਹਿਬ ਜੀ ਨੇ ਬਚਨ ਕੀਤੇ ਹੈ, ਆਸਾੜ ਸੁਹੰਦਾ ਤਿਸ ਲੱਗਾ ਜਿਸ ਮਨ ਹਰ ਚਰਨ ਨਿਵਾਸ, ਕਿਉਂਕਿ ਹਾੜ ਦਾ ਮਹੀਨਾ
0: ਜੀ
1: ਗਰਮੀ ਦਾ ਮਹੀਨਾ ਹੈ। ਤੇ ਸੱਚੇ ਪਾਤਸ਼ਾਹ ਜੀ ਕਹਿੰਦੇ ਪਰ ਉਹਨਾਂ ਗੁਰਮੁਖਾਂ ਦੇ ਲਈ ਇਹ ਸ਼ੋਭਨੀਕ ਹੈ ਜਿਨ੍ਹਾਂ ਦੇ ਮਨ ਦੇ ਵਿੱਚ ਪਰਮੇਸ਼ਰ ਦਾ ਨਾਮ ਵਸਿਆ ਹੈ। ਮਹਾਰਾਜ ਕਿਰਪਾ ਕਰਨ ਸਾਰਿਆਂ ਦੇ ਲਈ ਜਿਹੜੇ ਗੁਰਮੁਖ ਪਿਆਰੇ ਰੇਡੀਓ ਦੇ ਰਾਹੀਂ ਜੁੜੇ ਹੋਏ ਨੇ, ਸਭਨਾਂ ਦੇ ਲਈ ਇਹ ਹਾੜ ਦਾ ਮਹੀਨਾ
0: ਸੁਖਦਾਇਕ
1: ਹੋਵੇ। ਸਾਰਿਆਂ ਦੇ ਪਰਿਵਾਰਾਂ ਦਾ ਗੁਰੂ ਸਾਹਿਬ ਜੀ ਭਲਾ ਕਰਨ ਜੀ। ਬਹੁਤ ਬਹੁਤ ਧੰਨਵਾਦ ਸਿੰਘ ਹਰਜੀਤ ਜੀ ਦਾ ਅਤੇ ਸੂ ਸਰੋਤੇ ਜੋ ਰੇਡੀਓ ਵਿਰਸਾ ਦੇ ਰਾਹੀਂ ਜੁੜੇ ਹੋਏ ਹਨ,
0: ਗੁਰੂ
1: ਜੀ ਸਬੱਤ ਦੀ ਹਾਜ਼ਰੀ ਦਾ ਪ੍ਰਵਾਨ ਕਰਨ ਜੀ। ਵਾਹਿਗੁਰੂ ਜੀ ਕਾ ਖਾਲਸਾ,
0: ਵਾਹਿਗੁਰੂ ਜੀ ਕੀ ਫਤਿਹ ਜੀ। ਬਹੁਤ ਬਹੁਤ ਧੰਨਵਾਦ ਭਾਈ ਸਾਹਿਬ ਜੀ, ਆਪ ਜੀ ਦਾ ਬਹੁਤ

0: ਕੈਸੀਆਂ ਪੰਕਤੀਆਂ ਆਸਾਨ ਪੰਕਤੀਆਂ, ਸਭਨਾ ਵਿਰਚ ਵਰਤਦਾ ਸ਼ਾਹ, ਸਭ ਤੁਝ ਹੀ ਧਿਆਵੈ ਦਿਨ ਰਾਤ। ਹਰ ਇੱਕ ਇਨਸਾਨ ਨੂੰ ਰੱਬ ਨੂੰ ਮੰਨਦਾ ਹੈ, ਕੋਈ ਆਖੇ ਰਾਮ, ਕੋਈ ਆਖੇ ਰਹੀਮ, ਕੋਈ ਆਖੇ ਅੱਲਾ, ਕੋਈ ਆਖੇ ਧੰਨ ਗੁਰੂ ਨਾਨਕ। ਹਰ ਇੱਕ ਦਾ ਵਿਸ਼ਵਾਸ ਕਿਤੇ ਨਾ ਕਿਤੇ ਉਸ ਧਾਰਮਿਕ ਸਥਾਨ ਤੇ ਉਸ ਧਾਰਮਿਕ ਚਿੰਨ੍ਹ ਦੇ ਨਾਲ ਜੁੜਿਆ ਹੋਇਆ। ਮੈਂ ਵਰਡ ਯੂਜ਼ ਕਰ ਰਿਹਾ ਚਿੰਨ੍ਹ, ਕਿਉਂਕਿ ਇਹ ਹੋਣਾ ਵੀ ਚਾਹੀਦਾ, ਜ਼ਰੂਰ ਹੋਣਾ ਚਾਹੀਦਾ। ਧਰਮਾਂ ਦੀ ਸਾਂਝ ਇੱਕੋ ਹੀ ਹੈ, ਇਹ ਗੱਲ ਵੱਖਰੀ ਹੈ ਕਿ ਅਸੀਂ ਲੋਕ ਇਨਸਾਨੀਅਤ ਤੌਰ ਤੇ ਧਰਮਾਂ ਦੇ ਨਾਂ ਦੇ ਉੱਤੇ ਵੰਡੇ ਗਏ ਹਾਂ। ਧਰਮਾਂ ਦੇ ਨਾਂ ਦੇ ਕਤਲ ਹੋ ਰਹੇ ਆ, ਧਰਮਾਂ ਦੇ ਨਾਂ ਤੇ ਛੱਡੋ, ਮੈਂ ਜਾਂ ਕਿੰਤੂ ਪਰੰਤੂ ਜਾਂਦਾ ਨਹੀਂ ਹੁੰਦਾ ਵੈਸੇ। ਹਰਜੀਤ ਜੀ, ਨੋ ਸੋਰੀ, ਇੱਕ ਕਾਲ ਲਈ ਹੈ। ਹੈਲੋ,
1: ਹਾਂਜੀ ਭਾਜੀ।
0: ਜੀ ਸਰ, ਕੀ ਹਾਲ ਚਾਲ ਆ?
1: ਮੈਨੂੰ ਉਹਦੇ ਪਤਾ ਲੱਗ ਗਿਆ ਸੀਗਾ ਜਦੋਂ ਮੈਂ ਆਪਣੀ ਆਵਾਜ਼ ਸੁਣੀ ਤੇ ਤੁਹਾਡਾ ਫੋਨ ਨੀ ਮਿਲਿਆ। ਤੁਸੀਂ ਗੇਮ ਪਾ ਗਿਆ ਫਰਾਈਡੇ ਨੂੰ?
0: ਲੈ ਯਾਰ, ਮੈਨੂੰ ਕੋਈ ਘੁੰਮਣ ਘੁੰਮਣ ਦੇ ਦਿਆ ਕਰੋ, ਮੈਂ ਮੈਕਸੀਕੋ ਘੁੰਮ ਕੇ ਆਇਆ ਯਾਰ, ਕੋਈ ਕਮਾਲ ਦੀ ਗੱਲ।
1: ਮੈਂ ਫੋਨ ਮਲਾਈ ਜਾਵਾਂ ਤੇ ਫੋਨ 3 ਵਾਰੀ ਮਿਲਿਆ ਨੀ।
0: ਅੱਛਾ,
1: ਮੈਂ ਕਿਹਾ ਹਰਜੀਤ ਭਾਜੀ ਬੋਲੀ ਜਾਂਦੇ ਆ, ਫੋਨ ਨੀ ਮਿਲਦਾ ਪਿਆ ਹੈਗਾ। ਫਿਰ ਜਦੋਂ ਤੁਸੀਂ ਮੇਰਾ ਨਾਮ ਲਿਆ ਨਾ, ਮੈਂ ਕਿਹਾ ਅੱਛਾ ਭਾਜੀ ਤਾਂ ਰੈਸਟੋਰੈਂਟ ਦਾ ਗੇਮ ਪਾ ਗਿਆ ਪਿਛਲੇ ਹਫਤੇ ਵਾਲਾ ਹੀ।
0: ਹਾਂ ਨਹੀਂ, ਮੈਂ 2 ਵਜੇ ਨਾਲ ਹੀ ਬਾਹਰ ਚਲਾ ਗਿਆ ਸੀ। ਮੈਂ ਕਿਹਾ ਯਾਰ ਅਸੀਂ ਵੀ ਘੁੰਮ ਘੁੰਮ ਆਇਆ ਕਰੀਏ ਕਿਤੇ, ਥੋੜਾ ਚੰਗਾ ਹੁੰਦਾ ਨਾ, ਬੰਦਾ ਫਰੈਸ਼ ਹੋ ਜਾਂਦਾ ਥੋੜਾ ਜਿਹਾ, ਠੀਕ ਹੈ ਨਾ।
1: ਮੈਂ ਵੀ ਹੁਣ ਕਿਹਾ, ਮੈਂ ਕਿਹਾ ਕੰਪਲੇਂਟ ਕਰੇ ਤਾਂ ਬੰਦਾ ਕਿਹਨੂੰ ਕਰੇ, ਆਪਣਿਆਂ ਨੂੰ ਹੀ ਕਰ ਸਕਦਾ।
0: ਤੁਹਾਡੇ ਵੀਰ ਦਾ ਜਨਮ ਦਿਨ ਸੀ ਯਾਰ, ਫਿਰ ਅਸੀਂ ਵੀ ਥੋੜਾ
1: ਯਾਰ। ਭਾਜੀ ਹੈਪੀ ਬਰਥਡੇ ਜੀ, ਸੋਚਿਆ ਨੀ ਫਿਰ ਤੁਸੀਂ।
0: ਤੇ 14 ਤਰੀਕ ਦਾ ਜਿੱਦਾਂ ਡੋਨਲਡ ਟਰੰਪ ਸਾਹਿਬ ਦਾ ਬਰਥਡੇ ਹੁੰਦਾ, ਉਦਣ ਹੀ ਮੇਰਾ ਹੁੰਦਾ।
1: ਚਲੋ ਠੀਕ ਆ, ਵਧੀਆ ਫਿਰ ਤਾਂ ਭਾਜੀ, ਫਿਰ ਤਾਂ ਤੁਸੀਂ ਟਰੰਪ ਦੇ ਕੋਲੇ ਗਏ ਹੋਣੇ ਆ।
0: ਨਹੀਂ ਟਰੰਪ ਕੋ ਨੀ, ਮੈਂ ਉਹ ਮੋੜੇ ਮੋੜ ਆਇਆ ਥੋੜਾ ਜਿਹਾ, ਮੈਂ ਕਿਹਾ ਉਧਰ ਨੀ ਜਾਣਾ ਭਰਾਵਾ, ਕੰਮ ਖਰਾਬ ਨਾ ਹੋਵੇ, ਆਪਾਂ ਮੈਕਸੀਕੋ ਤੋਂ ਥੱਲੇ ਮੋੜ ਆਏ ਥੱਲੇ ਨੂੰ। ਹਾਂ ਇਹ ਹੀ ਪਤਾ ਲੱਗੀ ਹੋਰ। ਹੋਰ ਸਭ ਠੀਕ ਹੈ ਬ੍ਰਦਰ?
1: ਹਾਂਜੀ
0: ਬੜਾ ਚੰਗਾ ਵੀਰੇ, ਥੈਂਕ ਯੂ ਵੈਰੀ ਮਚ ਤੁਹਾਡੀ ਕਾਲ ਦਾ, ਥੈਂਕ ਯੂ ਵੈਰੀ ਮਚ। ਨੈਕਸਟ ਕਾਲ ਤੇ ਜਾਂਦੇ ਹਾਂ, ਪੰਜਾਬੀ ਵਿਰਸਾ। ਹੈਲੋ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਹੈ? ਭਾਜੀ ਬਰਥਡੇ ਹੋ ਗਿਆ, ਹੈਪੀ ਬਰਥਡੇ, ਕੀ ਹਾਲ ਚਾਲ? ਠੀਕ ਹੋ? ਕਰਾਊਨ ਪੀਜ਼ਾ ਵਾਲਿਆਂ ਦਾ ਇਹ ਨੰਬਰ ਤੁਸੀਂ ਨੋਟ ਕਰੋ, ਕਰਾਊਨ ਪੀਜ਼ਾ ਤੁਹਾਡੇ ਵਾਸਤੇ ਹਾਜ਼ਰ ਹੈ। ਤੁਸੀਂ ਵੀ ਪਿਓਰ ਸਵਾਦਲੇ ਵਧੀਆ ਵੈਜੀਟੇਰੀਅਨ ਨਾਨ ਵੈਜੀਟੇਰੀਅਨ ਪੀਜ਼ੇ ਖਾਣੇ ਤੇ ਕਰਾਊਨ ਪੀਜ਼ਾ ਦਾ ਨਾਮ ਯਾਦ ਰੱਖੋ, 905-857-9092 ਦੇ ਕੋਕ ਦੀ ਜਾ ਸਕਦੀ ਹੈ, 905-857-9292 ਦੇ ਕੋਕ ਦੀ ਜਾ ਸਕਦੀ ਹੈ। ਔਰ ਤੁਸੀਂ ਇੱਥੋਂ ਪਿਓਰ ਵੈਜੀ ਪੀਜ਼ਾ ਬਣਵਾ ਸਕਦੇ ਆ, ਚੀਜ਼ ਵਾਲੇ ਪੀਜ਼ੇ ਖਾਣੇ ਆ, ਜਾਂ ਤੁਸੀਂ ਨਾਨ ਵੈਜ ਪੀਜ਼ੇ ਚਿਕਨ ਵਾਲੇ ਪੀਜ਼ੇ ਖਾਣੇ ਆ, ਪੇਪਰੋਨੀ ਵਾਲੇ ਪੀਜ਼ੇ ਖਾਣੇ ਆ, ਤੁਹਾਡੇ ਵਾਸਤੇ ਹਾਜ਼ਰ ਹੈ ਕਰਾਊਨ ਪੀਜ਼ਾ। ਔਰ ਇਹ ਨੰਬਰ ਬੜਾ ਸੌਖਾ ਹੈ, ਔਰ ਲੋਕੇਸ਼ਨ ਦੱਸ ਦੇਣਾ, ਏਅਰਪੋਰਟ ਐਂਡ ਮੇ ਫੀਲਡ ਦੇ ਕਾਰਨਰ ਦੇ ਕਰਾਊਨ ਪੀਜ਼ਾ ਵਾਲੇ, 905-857-9092 ਦੇ ਕੋਕ ਦੀ ਜਾ ਸਕਦੀ ਹੈ, 905-857-9092 ਦੇ ਤੁਸੀਂ ਜਲਦੀ ਜਲਦੀ ਕਾਲ ਕਰ ਲਿਓ ਬਈ, ਇੱਥੇ ਤੁਸੀਂ ਪੀਜ਼ਾ ਖਾਣ ਵਾਸਤੇ। ਲਓ ਜੀ, ਇੱਕ ਮੈਂ ਥੋੜ੍ਹਾ ਸ਼ਬਦ ਸੁਣਨੀ ਹੈ ਥੋੜ੍ਹਾ ਜਿਹਾ ਹੋਰ, ਕਿਉਂਕਿ ਕਈ ਵਾਰੀ ਨਾ ਸੱਚ ਤਾਂ ਇਹੀ ਆ ਦੁਨੀਆਂ ਦਾ, ਬਾਕੀ ਸਭ ਝੂਠ ਹੈ, ਸਭ ਝੂਠ ਆ, ਸਭ ਝੂਠ ਆ, ਭੈਣ ਭਾਈ ਮਾਂ ਪਿਓ ਪੁੱਤਰ ਸਾਰੇ ਝੂਠ ਆ, ਸੱਚ ਦੁਨੀਆਂ ਦਾ ਇਹੀ ਹੈ। ਮੈਂ ਇੱਕ ਦਿਨ ਕਿਤੇ ਸਾਖੀ ਸੁਣਦਾ ਪਿਆ ਸੀ, ਕਹਿੰਦੇ ਜਦੋਂ ਬੰਦੇ ਦੀ ਡੈਥ ਹੋ ਜਾਂਦੀ ਹੈ ਨਾ, ਅਤੇ ਉਹ ਘਰ ਦਾ ਭਾਵੇਂ ਪਿਓ ਹੋਵੇ ਭਾਵੇਂ ਮਾਂ ਹੋਵੇ, ਅਤੇ ਉਹ ਕਿੰਨਾ ਕੁ ਸਮਾਂ ਇੰਤਜ਼ਾਰ ਕਰਦੇ ਆ, ਬਈ ਜਲਦੀ ਕਰੋ ਜਲਦੀ ਕਰੋ, ਵੀ ਟਾਈਮ ਹੋ ਗਿਆ, ਲੈ ਜਾਓ ਬਾਪੂ ਨੂੰ, ਲੈ ਜਾਓ ਮਾਤਾ ਨੂੰ, ਹੈਂ, ਜਿਹੜੇ ਸਾਰੀ ਜ਼ਿੰਦਗੀ ਮਰ ਜਾਂਦੇ ਆ। ਪਰ ਇਹ ਵੀ ਸੱਚ ਆ ਜ਼ਿੰਦਗੀ ਦਾ, ਇਹ ਆਇਆ ਜੋ ਆਇਆ ਸੋ ਚੱਲ ਸੀ, ਉਹਨੇ ਜਾਣਾ ਤਾਂ ਹੈ ਹੀ ਹੈ ਨਾ, ਹਰ ਵਾਰੀ ਲਾ ਸਮੇਂ ਸਮੇਂ ਸਿਰ ਵਾਰੀ ਆ ਜਾਣੀ ਉਹਦੀ, ਜਿਹੜਾ ਬੰਦਾ ਦੁਨੀਆਂ ਤੋਂ ਆਇਆ। ਪਰ ਐਨੀਵੇ, ਅੱਜ ਤੁਸੀਂ ਗਾਣੇ ਗੁਣੇ ਸੁਣਦੇ ਮੂਡ 'ਚ ਹੈ ਤਾਂ ਨਹੀਂ, ਮੂਡ 'ਚ ਹੈ ਦੱਸੋ ਮੈਨੂੰ ਤੁਹਾਡਾ ਮੂਡ ਕੀ ਹੈ ਵੀ ਅੱਜ। 905-600-33-37 ਸਟੂਡੀਓ ਦਾ ਨੰਬਰ ਆ, ਔਰ ਤੁਹਾਡੇ ਵਾਸਤੇ ਹੀ ਹਾਜ਼ਰ ਹਾਂ ਅਸੀਂ, ਕੋਸ਼ਿਸ਼ ਕਰਾਂਗੇ ਕਿ ਤੁਹਾਡੇ ਵਾਸਤੇ ਵਧੀਆ ਬਈ ਗੀਤ ਸੰਗੀਤ ਵਲਾਏ ਜਾ, ਜੇ ਤੁਸੀਂ ਕਹੋਗੇ ਤੇ। ਔਰ ਜੇ ਤੁਸੀਂ ਕਹੋਗੇ ਨਹੀਂ ਗੀਤ ਸੰਗੀਤ ਸੁਣਨੇ, ਤਾਂ ਫਿਰ ਤੁਹਾਡੀ ਮਰਜ਼ੀ ਹੈ, ਫਿਰ ਤਾਂ ਮੈਂ ਇਹੀ ਕਹਿ ਸਕਦਾ ਕਿ ਆਪਾਂ ਸ਼ਬਦ ਲਾ ਦਿੰਦੇ ਹਾਂ, ਬਾਕੀ ਅੱਗੋਂ ਤੁਹਾਡੀ ਮਰਜ਼ੀ ਹੈ, ਅਤੇ ਜਿਵੇਂ ਤੁਸੀਂ ਆਖੋ, ਠੀਕ ਹੈ ਨਾ। ਔਰ ਆ ਚੱਕੋ, ਠੀਕ ਹੈ, ਗਾਣਾ ਮੈਂ ਵੀ ਕੱਢ ਲਿਆ। ਤੇ ਅਗਰ ਤੁਸੀਂ ਚਾਹੁੰਦੇ ਆ ਕਿ ਤੁਹਾਡੇ ਵਾਸਤੇ ਸ਼ਬਦ ਲਾ, ਥੋੜਾ ਥੋੜਾ ਸ਼ਬਦ ਸੁਣ ਲਓ ਪਹਿਲੇ, ਆਪਾਂ ਬਾਅਦ ਚ ਸੁਣਦੇ ਆ ਗੀਤ।

0: ਵੈਸੇ ਮੈਂ ਹੈਰਾਨ ਆ ਕਿੰਨਾ ਮਨ ਨੂੰ ਸਕੂਨ ਮਿਲਦਾ ਗੁਰਬਾਣੀ ਸੁਣ ਕੇ ਯਾਰ, ਗੁਰਬਾਣੀ ਸੁਣ ਕੇ ਕਿੰਨਾ ਮਨ ਤੁਹਾਡਾ ਸ਼ਾਂਤ ਹੋ ਜਾਂਦਾ। ਹੈਲੋ, ਸਤਿ ਸ਼੍ਰੀ ਅਕਾਲ ਭਾਜੀ, ਕੀ ਹਾਲ ਚਾਲ ਜੀ?
1: ਜਿਨ੍ਹਾਂ ਤੇ ਕਿਰਪਾ ਜੀ ਉਹਨਾਂ ਨੂੰ ਇਹ ਜੋ ਆਇਆ ਸਰ ਚੱਲ ਸੀ ਸਭ ਕੋਈ ਆ ਇਹ ਵਾਰੀ ਆ, ਨਹੀਂ ਤੇ ਤੁਸੀਂ ਦੇਖਿਆ ਜੇ ਕਿਤੇ ਸਰੀਰ ਦਾ ਚੜਾਈ ਕਰ ਜਾਂਦਾ ਬਰਦਾਸ਼ਤ ਚੱਲਣ ਵਾਲੇ ਕਿੰਨੇ ਨੇ, ਨਹੀਂ ਤੇ ਕਲਪ ਦੇ ਆ ਸੀ ਰਾਈਟ ਫਿੱਟ ਦੇ ਆ ਰੱਬਾ ਤੂੰ ਥੋੜਾ ਕਹਿਰ ਕਮਾਇਆ, ਪਰ ਪਤਾ ਵੀ ਹੈ ਵੀ ਜੋ ਆਇਆ ਸੋ ਚੱਲ ਸੀ।
0: ਬਿਲਕੁਲ ਸਹੀ ਗੱਲ ਆ ਜੀ ਇਹ। ਮੈਂ ਵੈਸੇ ਇੱਕ ਗੱਲ ਜਾਣਦਾ ਹੁੰਦਾ, ਕਈ ਵਾਰ ਨਾ ਬੰਦਾ ਥੋੜਾ ਜਿਹਾ ਸਮਾਂ ਪਾ ਕੇ ਨਾ ਉਹਨੂੰ ਸ਼ੌਂਕ ਉਹਦੇ ਖਤਮ ਹੋ ਜਾਂਦੇ ਆ ਪੈਸੇ ਕਮਾਉਣ ਦੇ। ਤੁਸੀਂ ਨੋਟ ਕੀਤੀ ਹੋਣੀ ਗੱਲ, ਬਹੁਤ ਇਨਸਾਨ ਦੁਨੀਆਂ 'ਚ ਇੱਦਾਂ ਦੇ ਵੀ ਹੈਗੇ ਆ ਜਿਨ੍ਹਾਂ ਨੇ ਬੜਾ ਪੈਸਾ ਕਮਾਇਆ ਹੁੰਦਾ ਔਰ ਬਾਅਦ ਦੇ ਵਿੱਚ ਉਹ ਜਿਹੜਾ ਪੈਸਾ ਹੈ ਔਰ ਉਹ ਉਹਨੂੰ ਕਹਿੰਦੇ ਨਹੀਂ ਯਾਰ। ਆ ਸਾਡੇ ਇੱਥੇ ਬਰਾੜ ਸਾਹਿਬ ਹੈਗੇ ਆ, ਮੈਂ ਜ਼ਿਕਰ ਕਰਦਾ ਉਹਨਾਂ ਬਰਾੜ ਸਾਹਿਬ ਦਾ, ਬੜੇ ਪਿਆਰ ਵਾਲੇ ਸੱਜਣ ਮੇਰੇ ਕੋਲ ਸਟੂਡੀਓ ਵੀ ਆਉਂਦੇ ਹੁੰਦੇ ਕਦੀ ਕਦੀ। ਉਹ ਕਹਿੰਦੇ ਕਿਸੇ ਕੋਲ ਜੋਬ ਨਹੀਂ ਹੈਗੀ, ਕਿਸੇ ਨੂੰ ਪੈਸੇ ਦੀ ਤੰਗੀ ਆ, ਕਿਸੇ ਦੀ ਹੈਲਪ ਦੀ ਲੋੜ ਹੈ, ਤੇ ਕਹਿੰਦੇ ਮੈਨੂੰ ਫੋਨ ਕਰ ਲਓ। ਦੱਸੋ ਇਦਾਂ ਦੇ ਵੀ ਸੱਜਣ ਪਿਆਰੇ ਹੈਗੇ ਆ ਨਾ?
1: ਬਿਲਕੁਲ ਜੀ ਬਿਲਕੁਲ।
0: ਹਾਂ ਬੜੀ ਮਿਹਰਬਾਨੀ,
1: ਬਹੁਤ ਵਧੀਆ ਤੁਹਾਡਾ ਪ੍ਰੋਗਰਾਮ ਹੈ, ਚੰਗੀ ਗੱਲ ਹੈ।
0: ਥੈਂਕ ਯੂ ਸਰ, ਕਿਰਪਾ ਤੁਹਾਡੀ ਜੀ, ਤੁਹਾਡੀ ਕਿਰਪਾ ਵੀਰਾਂ ਦੀ ਸਾਰਿਆਂ ਦੀ। ਹੈਲੋ
2: ਹੈਲੋ,
0: ਸਤਿ ਸ਼੍ਰੀ ਅਕਾਲ ਜੀ।
2: ਸਤਿ ਸ਼੍ਰੀ ਅਕਾਲ ਭਾਜੀ, ਸਤਿ ਸ਼੍ਰੀ ਅਕਾਲ ਜੀ,
0: ਕੀ ਹਾਲ ਚਾਲ ਜੀ? ਠੀਕ ਹੋ ਵੀਰ ਜੀ?
2: ਬਹੁਤ ਵਧੀਆ, ਤੁਸੀਂ ਸੁਣਾਓ ਜੀ।
0: ਕਿਰਪਾ ਗੁਰੂ ਸਾਹਿਬ ਦੀ ਸਰ, ਤੁਹਾਡੇ ਭਰਾਵਾਂ ਨਾਲ ਗੱਲ ਹੋ ਗਈ ਸਰ?
2: ਹਾਂਜੀ, ਕਿਰਪਾ ਚਾਹੀਦੀ ਵਾਹਿਗੁਰੂ ਸੱਚੇ ਪਾਤਸ਼ਾਹ ਜੀ। ਸਰ ਜੀ ਆਪਾਂ ਗਾਣੇ ਤੇ ਰੋਜ਼ ਸੁਣੇ ਜੇ, ਚਲੋ ਅੱਜ ਸੁਣਾ ਲਾਂਗੇ, ਅੱਜ ਮਹਾਰਾਜ ਦੇ ਸ਼ਬਦ ਸੁਣੀਏ।
0: ਜਿਵੇਂ ਤੁਹਾਡਾ ਹੁਕਮ ਸਰ। ਦੇਖੋ ਮੈਂ ਤੁਹਾਡੇ ਹੁਕਮ ਦਾ ਬੱਧਿਆ ਹੋਇਆ, ਜਿੱਦਾਂ ਤੁਸੀਂ ਮੈਨੂੰ ਮੋੜ ਲਓ ਮੈਂ ਤਾਂ ਉੱਧਰ ਮੁੜ ਜਾਣਾ, ਮੈਂ ਤਾਂ ਡਰਾਈਵਰ ਹਾਂ ਭਾਈ, ਤੁਸੀਂ ਮੇਰੇ ਚਲਾਉਣ ਵਾਲੇ ਹੋ ਪ੍ਰੋਗਰਾਮ ਨੂੰ ਜੀ।
2: ਹਾਂਜੀ,
0: ਥੈਂਕ ਯੂ ਤੁਹਾਡੀ ਕਾਲ ਦਾ। ਥੈਂਕ ਯੂ ਜੀ, ਥੈਂਕ ਯੂ ਜਸਵਿੰਦਰ ਸਿੰਘ ਜੀ, ਥੈਂਕ ਯੂ ਵੈਰੀ ਮੱਚ। ਨੈਕਸਟ ਕਾਲ ਤੇ ਜਾਣੇ। ਹੈਲੋ ਹੈਲੋ, ਸਤਿ ਸ਼੍ਰੀ ਅਕਾਲ ਭਾਜੀ, ਸਤਿ ਸ਼੍ਰੀ ਅਕਾਲ ਜੀ, ਕਿਰਪਾ ਗੁਰੂ ਸਾਹਿਬ ਦੀ ਸਰ, ਤੁਸੀਂ ਦੱਸੋ ਕਿਦਾਂ? ਠੀਕ ਹੋ ਵੀਰ? ਦੱਸੋ ਸਰ ਕਿਹੜਾ ਸੁਣਨਾ ਭਾਜੀ? ਕਹਿ ਗਿਆ ਸ਼ਬਦ ਸੁਣਾਓ, ਅੱਜ ਤੁਸੀਂ ਕਹਿੰਦੇ ਗਾਣੇ ਸੁਣਾਓ, ਜਿਵੇਂ ਤੁਸੀਂ ਕਹੋ। ਸ਼ਬਦ ਸਾਰੇ ਵਧੀਆ ਹੁੰਦੇ ਆ, ਪਤਾ ਕੀ ਹੁੰਦਾ?
3: ਤਲਵਾਰ ਮੈਂ ਕਲਗੀ ਧਰਦੀ
0: ਆ। ਅੱਛਾ, ਉਹ ਵੀ ਲਾ ਦਿੰਦੇ, ਜ਼ਰੂਰ ਲਾ ਦਿੰਦੇ। ਮੈਂ ਇੱਕ ਗੱਲ ਹੋਰ ਕਹਿ ਕਰਾਂ, ਜਿਸ ਵੇਲੇ ਨਾ ਦੇਖੋ ਕੁਛ ਨਾ ਕੁਛ ਤਾਂ ਚੀਜ਼ਾਂ ਦਾ ਮੈਨੂੰ ਵੀ ਸਿੱਖਣ ਨੂੰ ਮਿਲੀਆਂ ਹੋਈਆਂ, ਮਹਾਂਪੁਰਖਾਂ ਦੀ ਚਾਕਰੀ ਕੀਤੀ ਆ ਮੈਂ ਵੀ ਅਕਸਰ, ਜਿਹਨਾਂ ਨੇ ਸੰਤਾਂ ਮਹਾਂਪੁਰਖਾਂ ਦੀ ਚਾਕਰੀ ਕੀਤੀ ਹੁੰਦੀ ਹੈ ਨਾ, ਉਹਨਾਂ ਨੂੰ ਬੜੀਆਂ ਚੀਜ਼ਾਂ ਜ਼ਿੰਦਗੀ ਦੀਆਂ ਸਮਝ ਆ ਜਾਂਦੀਆਂ। ਜਦੋਂ ਉੱਥੇ ਗੁਰੂ ਗ੍ਰੰਥ ਸਾਹਿਬ ਦੀ ਸੇਵਾ ਹੁੰਦੀ ਸੀ ਨਾ, ਨਾਨਕ ਸਰ ਨਾਨਕ ਸਰ ਕਲੀਰਾਂ ਦੇ ਵਿੱਚ ਬਾਬਾ ਜੀ ਸੇਵਾ ਕਰਦੇ ਸੀ, ਈਵਨ ਕੋਈ ਬਿਆੰਗਮ ਸਿੰਘ ਵੀ ਸੇਵਾ ਕਰਦੇ ਸੀ, ਰੌਲਾ ਲਾਉਂਦੇ ਹੁੰਦੇ ਸੀ ਉੱਥੇ। ਜੇ ਤੁਸੀਂ ਕਿਤੇ ਵਾਸ਼ਰੂਮ ਹੀ ਚਲੇ ਗਏ ਨਾ ਸਰ, ਅਤੇ ਤੁਸੀਂ ਆਪਣਾ ਕਸ਼ਹਿਰਾ ਅਤੇ ਚੋਲਾ ਚੇਂਜ ਕਰਕੇ ਬਹਿਣਾ ਉੱਥੇ ਬਾਬੇ ਦੇ ਦਰ 'ਤੇ, ਇੰਨੀ ਸੁਚਮਤਾ। ਐਵੇਂ ਨਹੀਂ ਕਿਹਾ ਜਾਂਦੇ, ਇਹ ਗੱਲਾਂ ਨਹੀਂ ਬਣੀਆਂ ਹੋਈਆਂ, ਇਹ ਗੱਲਾਂ ਸੱਚੀ ਬਣੀਆਂ ਹੋਈਆਂ। ਨਾਨਕ ਸਰ ਭਗਤੀ ਦਾ ਘਰ ਅਤੇ ਅੰਮ੍ਰਿਤਸਰ ਸਿਫਤੀ ਦਾ ਘਰ, ਇਹ ਕਿਸੇ ਮਹਾਂਪੁਰਖਾਂ ਨੇ, ਸੰਤਾਂ ਨੇ, ਕਿਸੇ ਸਿਆਣੇ ਬੰਦਿਆਂ ਨੇ ਇਹ ਗੱਲਾਂ ਬਣਾਈਆਂ ਹੋਣੀਆਂ ਨਾ, ਅਤੇ ਇਹ ਚੀਜ਼ਾਂ ਆਲਰੇਡੀ ਬਣੀਆਂ ਹੋਈਆਂ। ਜਿੱਥੇ ਤੁਸੀਂ ਨਾਨਕ ਸਰ ਮਰਿਆਦਾ ਦੀ ਗੱਲ ਕਰਦਾ, ਠੀਕ ਆ ਮਰਿਆਦਾ ਥੋੜ੍ਹੀ ਹਟ ਕੇ ਹੈ, ਜਿਸ ਵੇਲੇ ਸੰਪੜ ਅਖੰਡ ਪਾਠ ਚੱਲਦੇ ਹੁੰਦੇ ਨਾ ਉੱਥੇ ਜੀ, ਇੱਕ ਇੱਕ ਤੁੱਕ ਦੇ ਨਾਲ। ਇੱਕ ਸੈਕਿੰਡ ਕਾਲ ਲੈ ਲਾ ਇੱਕ। ਹੈਲੋ, ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ ਜੀ
4: ਵੀਰ ਜੀ, ਜੇ ਸ਼ਬਦ ਸੁਣਾਓਗੇ ਇੱਕ ਰਿਕੁਐਸਟ ਹੈ ਜੀ।
0: ਜੀ ਸਰ, ਹੁਕਮ ਕਰੋ
4: ਵੀਰ ਜੀ। ਸਾਰੀ ਦੁਨੀਆ ਧਰਮਾਂ ਦੇ ਵੰਡੀ ਹੋਈ ਹੈ ਜੀ, ਸ਼ਬਦ ਲਾਉਣਾ ਲੈ ਜੀ, ਕੋਈ ਬੋਲੇ ਰਾਮ ਰਾਮ
0: ਕੋਈ ਖੁਦਾ ਹੈ। ਵਾਹ ਜੀ ਵਾਹ, ਬੜੀ ਅੱਛੀ ਗੱਲ ਹੈ। ਅੱਜ ਮੈਨੂੰ ਕੋਈ ਸਾਡੀ ਪਾਕਿਸਤਾਨੀ ਕਮਿਊਨਿਟੀ ਦੇ ਕਾਲ ਨਹੀਂ ਆਈ, ਪਤਾ ਨਹੀਂ ਕਿੱਥੇ ਆ ਵੀਰੇ, ਸਾਰੇ ਇੱਥੇ ਹੋ ਤੁਸੀਂ ਵੀਰ ਮੇਰੇ ਹੋ। 905-673-3337। ਮਹਾਂ ਸੰਪੜ ਅਖੰਡ ਪਾਠ ਜਿਹੜੇ ਹੁੰਦੇ ਆ ਨਾ, ਇਹ ਕਰਾਉਣੇ ਬੜੇ ਔਖੇ ਆ। ਇੱਕ ਹੁੰਦੇ ਸੰਪੜ ਅਖੰਡ ਪਾਠ, ਇੱਕ ਹੁੰਦੇ ਮਹਾਂ ਸੰਪੜ ਅਖੰਡ ਪਾਠ। ਜਿਹੜੇ ਬਿਆੰਗਮ ਸਿੰਘ ਹੁੰਦੇ ਆ ਉਹ ਜਿੰਨੇ ਦਿਨਾਂ ਦਾ ਮਹਾਂ ਸੰਪੜ ਅਖੰਡ ਪਾਠ ਸਾਹਿਬ ਹੁੰਦੇ ਆ, ਉਹ ਬਾਹਰ ਨਹੀਂ ਨਿਕਲਦੇ ਅੰਦਰੋਂ ਕਮਰੇ ਚੋਂ, ਅੰਦਰ ਹੀ ਨਹਾਉਣਾ, ਅੰਦਰ ਹੀ ਖਾਣਾ, ਅੰਦਰ ਹੀ ਕੱਪੜੇ, ਸਭ ਕੁਛ ਅੰਦਰ। ਸੰਤ ਅਨੂਪ ਸਿੰਘ ਊਨਾ ਸਾਹਿਬ ਵਾਲਿਆਂ ਨੇ ਪਿਛਲੇ ਦਿਨੀ ਦੇ ਵਿੱਚ 40 ਦਿਨ ਮਾਘ ਦੇ ਮਹੀਨੇ ਦੇ ਵਿੱਚ ਟੈਲੀਫੋਨ ਬੰਦ, ਮੈਂ ਹੈਰਾਨ ਹੋ ਗਿਆ ਸੁਣ ਕੇ। ਜਿਸ ਵੇਲੇ ਇਹ ਚੀਜ਼ਾਂ ਮੇਰੇ ਸਾਹਮਣੇ ਆਉਂਦੀਆਂ ਨਾ, ਮੈਂ ਸੋਚਦਾ ਹੁੰਦਾ ਕਿ ਵਾਕਈ ਜ਼ਿੰਦਗੀ ਦੇ ਵਿੱਚ ਅੱਜ ਵੀ ਧਰਮ ਹੈ, ਧਰਮ ਨੂੰ ਮਨਾਉਣ ਵਾਲੇ ਚਾਹੀਦੇ ਆ। ਪਿਛਲੇ ਦੁਨੀਆ ਤੁਹਾਨੂੰ ਪਤਾ ਕਿ ਇੱਥੇ ਮਹਾਨ ਕੀਰਤਨ ਦਰਬਾਰ ਹੋਏ 5ਵਾਂ, ਔਰ ਸੰਤ ਅਨੂਪ ਸਿੰਘ ਜੀ ਊਨਾ ਸਾਹਿਬ ਵਾਲੇ ਇੱਥੇ ਆਏ, ਤੁਹਾਨੂੰ ਪਤਾ ਹੈ। ਮੈਂ ਗੱਲ ਕਰ ਰਿਹਾ ਭਗਤੀ ਦੀ। 40 ਦਿਨ ਸੰਤ ਅਨੂਪ ਸਿੰਘ ਊਨਾ ਸਾਹਿਬ ਵਾਲਿਆਂ ਨੇ ਇੱਕ ਕਮਰੇ 'ਚ ਬੰਦ ਰਹਿ ਕੇ ਸਿਰਫ ਜਪ ਤਪ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਦੇ ਵਿੱਚ 40 ਦਿਨ ਕੱਟੇ ਉਹਨਾਂ ਨੇ। ਬਾਹਰ ਤੱਕ ਵੀ ਨਹੀਂ ਆਏ, ਟੈਲੀਫੋਨ ਤੋਂ ਵਾਸਤਾ ਦੂਰ, ਟੈਲੀਫੋਨ ਦੇ ਨਾਲ ਕੋਈ ਗੱਲਬਾਤ ਨਹੀਂ, ਕਿਸੇ ਸੱਜਣ ਨਾਲ ਕੋਈ ਗੱਲਬਾਤ ਨਹੀਂ, ਰੋਟੀ ਅੰਦਰ, ਨਹਾਉਣਾ ਧੋਣਾ ਅੰਦਰ, ਕੱਪੜੇ ਅੰਦਰ ਚੇਂਜ ਕਰਨੇ, ਸਿਰਫ ਅਤੇ ਸਿਰਫ 24 ਘੰਟੇ। ਕਦੀ ਸੋਚ ਸਕਦੇ ਤੁਸੀਂ ਅਸੀਂ ਇੱਕ ਦਿਨ ਆਪਣੇ ਕਮਰੇ 'ਚ ਬੰਦ ਰਹਿ ਜਾਈਏ ਅਤੇ ਅਸੀਂ ਕਿਵੇਂ ਕਾਹਲੇ ਪੈ ਜਾਂਦੇ ਹਾਂ ਕਿ ਅਸੀਂ ਭੱਜੀਏ ਇੱਥੋਂ, ਨਿਕਲੀਏ ਬਾਹਰ, ਠੰਡੀ ਹਵਾ ਲਈਏ, ਕਿਸੇ ਨਾਲ ਗੱਲ ਕਰੀਏ। ਐਸੀ ਮਹਾਂਪੁਰਖਾਂ ਦੀ ਮੌਜ ਹੈ ਸੰਤ ਅਨੂਪ ਸਿੰਘ ਊਨਾ ਸਾਹਿਬ ਵਾਲਿਆਂ ਦੇ 40 ਦਿਨ ਮਾਘ ਦੇ ਮਹੀਨੇ ਦੇ ਵਿੱਚ ਇੱਕ ਕਮਰੇ 'ਚ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਦੇ ਵਿੱਚ ਬੈਠ ਕੇ ਸਿਰਫ ਨਿਤਨੇਮ ਨਿਤਨੇਮ ਅਤੇ ਨਿਤਨੇਮ ਹੀ ਕੀਤਾ ਉਹਨਾਂ ਨੇ। ਇੱਦਾਂ ਦੇ ਸੰਤ ਵੀ ਅੱਜ ਦੇ ਦਿਨ 'ਚ ਹਨ। ਠੀਕ ਹੈ, ਪਰਿਵਾਰ ਚੱਲਦਾ ਹੈ, ਪਰਿਵਾਰ ਨੂੰ ਚਲਾਉਣਾ ਹੈ, ਪਰ ਐਸੀ ਭਗਤੀ ਮੈਂ ਸੁਣ ਕੇ ਹੈਰਾਨ ਹੋ ਗਿਆ। ਔਰ ਇਹ ਸੰਤਾਂ ਨੇ ਇੱਕ ਵਾਰੀ ਨਹੀਂ ਕੀਤਾ, ਕਿੰਨੀ ਵਾਰੀ ਸੰਤ ਜੀ ਇਹਦਾ ਕਰ ਚੁੱਕੇ ਆ। ਮਾਘ ਦੇ ਮਹੀਨੇ 'ਚ 40 ਦਿਨ ਇੱਕ ਕਮਰੇ 'ਚ ਬੰਦ ਰਹਿਣਾ, ਅੰਦਰ ਹੀ ਨਹਾਉਣਾ, ਅੰਦਰ ਹੀ ਧੋਣਾ, ਅੰਦਰ ਹੀ ਸੌਣਾ, ਅੰਦਰ ਕੱਪੜੇ 'ਚ ਰੋਟੀ ਪਾਣੀ ਪ੍ਰਸ਼ਾਦਾ ਛਕਣਾ, ਅੰਦਰ ਸਿਰਫ ਅਤੇ ਸਿਰਫ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਦੇ ਵਿੱਚ ਬਹਿ ਕੇ ਹੀ ਗੁਰੂ ਸਾਹਿਬ ਦਾ ਕੀ ਕਰਨਾ, ਸਿਰਫ ਨਾਮ ਜਪਣਾ, ਉਹ ਸ਼ਬਦ ਨੂੰ ਸੁਣਨਾ, ਸ਼ਬਦ ਨੂੰ ਪੜ੍ਹਨਾ। ਹੋਰ ਇਸ ਤੋਂ ਵੱਡੀ ਮੇਰਾ ਖਿਆਲ ਬੜੀ ਵੱਡੀ ਗੱਲ ਆ ਜਿਹੜੀ ਮੈਂ ਤੁਹਾਨੂੰ ਗੱਲ ਦੱਸ ਕੇ ਗਿਆ, ਕਿਉਂਕਿ ਇਹ ਗੱਲਾਂ ਬੜੀਆਂ ਜ਼ਰੂਰੀ ਆ ਜ਼ਿੰਦਗੀ ਦੇ ਵਿੱਚ ਜਿਹੜੇ ਇਹਨਾਂ ਚੀਜ਼ਾਂ ਨੂੰ ਮੰਨਦੇ ਆ। ਗੁਰਬਾਣੀ ਇੱਕ ਸੱਚ ਹੈ, ਗੁਰਬਾਣੀ ਇੱਕ ਅਨਮੋਲ ਹੈ, ਗੁਰਬਾਣੀ ਤੋਂ ਵੱਡਾ ਦੁਨੀਆ ਦੇ ਵਿੱਚ, ਸੰਸਾਰ ਦੇ ਵਿੱਚ ਕੋਈ ਹੋਰ ਇਨਸਾਨ, ਕੋਈ ਹੋਰ ਨਹੀਂ ਹੋ ਸਕਦਾ, ਨਾ ਇਸ ਨੂੰ ਕੋਈ ਛੋਟਾ ਕਰ ਸਕਦਾ ਹੈ। ਸਭ ਸਿੱਖਣ ਕੋ ਹੁਕਮ ਹੈ, ਗੁਰੂ ਮਾਨਿਓ ਗ੍ਰੰਥ। ਮੈਂ ਸੰਤ ਅਨੂਪ ਸਿੰਘ ਉਹਨਾਂ ਦੀ ਗੱਲ ਕਰ ਰਹੀ ਸੀ, 40 ਦਿਨ ਕਮਰੇ 'ਚ ਬੰਦ ਰਹਿਣਾ ਸੌਖੀ ਗੱਲ ਆ? ਆਪਣੇ ਆਪ ਨੂੰ ਅਸੀਂ ਪੁੱਛੀਏ, ਅੱਜ ਜਿੱਥੋਂ ਅਸੀਂ ਹੁਣ ਪ੍ਰੋਗਰਾਮ ਕਰ ਰਹੇ ਹਾਂ ਪੰਜਾਬੀ ਵਿਰਸਾ, ਇੱਥੇ ਮੈਨੂੰ ਕਵੇ ਬੰਦਾ ਵੀ ਇੱਕ ਮਹੀਨਾ ਤੂੰ ਹਰਜੀਤ ਜੀ ਅੰਦਰ ਹੀ ਰਹਿਣਾ, ਤੂੰ ਬਾਹਰ ਨਹੀਂ ਆਉਣਾ, ਇੱਥੋਂ ਹੀ ਪੂਰਾ ਵੀ ਕਰੀ ਜਾਣਾ, ਕਿੰਨਾ ਕੁ ਔਖਾ ਹੋਏਗਾ। ਜਸਟ ਥਿੰਕ ਯੂਅਰ ਸੈਲਫ ਕਿ ਅਸੀਂ ਕਿੰਨਾ ਕੁ ਇਸ ਨੂੰ ਸੋਚ ਸਕਦੇ ਹਾਂ। ਔਰ 40 ਦਿਨ ਸੰਤਾਂ ਨੇ ਇੱਕ ਕਮਰੇ 'ਚ ਬਹਿ ਕੇ, ਉਹ ਵੀ ਮਾਘ ਦੇ ਮਹੀਨਿਆਂ ਦੇ ਵਿੱਚ, ਸਿਰਫ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਦੇ 'ਚ ਬੈਠ ਕੇ ਨਾਮ ਸਿਮਰਨ ਕੀਤਾ ਹੈ। ਐਸੇ ਸੰਤ ਅੱਜ ਵੀ ਹਨ। ਇਸ ਕਰਕੇ ਸੰਤ ਅਨੂਪ ਸਿੰਘ ਊਨਾ ਸਾਹਿਬ ਉਹਨਾਂ 'ਤੇ ਬੜੀ ਕਿਰਪਾ ਹੈ ਸੰਤਾਂ ਦੀ, ਜਿੱਥੋਂ ਇਹ ਸੇਵਾ ਕਰਦੇ ਆਏ ਹੈ। ਮੈਂ ਚਾਕਰੀ ਦੀ ਗੱਲ ਕਰ ਰਿਹਾ ਸੀ, ਜਿਨ੍ਹਾਂ ਨੇ ਚਾਕਰੀ ਕੀਤੀ ਹੈ, ਜਿਨ੍ਹਾਂ ਨੇ ਮਹਾਂਪੁਰਖਾਂ ਦੀ ਸੰਤਾਂ ਦੇ ਨਾਲ ਰਹਿ ਕੇ ਜ਼ਿੰਦਗੀ ਨੂੰ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ ਸਤਿਕਾਰ ਕਰਨਾ ਸਿੱਖਿਆ ਹੈ, ਉਹਨਾਂ ਨੂੰ ਪੁੱਛੋ। ਮੈਂ ਬਲਿਹਾਰੇ ਜਾਂਦਾ ਸੰਤ ਅਨੂਪ ਸਿੰਘ ਊਨਾ ਸਾਹਿਬ ਵਾਲਿਆਂ ਦੇ, ਜਿਨ੍ਹਾਂ ਨੇ 40 ਦਿਨ ਆਪਣੀ ਜ਼ਿੰਦਗੀ ਦੇ ਸਿਰਫ ਨਾਮ ਸਿਮਰਨ, ਸ਼ਬਦ ਔਰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਅੰਦਰ ਬਹਿ ਕੇ ਪੜ੍ਹੀ ਔਰ ਦੁਨੀਆ ਤੋਂ ਰਿਸ਼ਤਾ ਤੋੜ ਲਿਆ। ਟੈਲੀਫੋਨ ਤੋਂ ਬਿਨਾਂ ਇੱਕ ਇੱਕ ਬੰਦਾ ਰਹਿੰਦਾ ਵੀ ਰਹੇ? ਦੱਸਿਓ ਮੈਨੂੰ ਕੌਣ ਰਹਿ ਸਕਦਾ ਫੋਨ ਤੋਂ ਬਿਨਾਂ? ਅਸੀਂ ਤਾਂ ਵਾਸ਼ਰੂਮ ਜਾਂਦੇ ਹਾਂ, ਟੈਲੀਫੋਨ ਤੋਂ ਬਿਨਾਂ ਜਾਂਦੇ ਨਹੀਂ। ਪਰ ਸੰਤ ਅਨੂਪ ਸਿੰਘ ਉਹਨਾਂ ਨੂੰ ਗੁਰੂ ਸਾਹਿਬ ਹਮੇਸ਼ਾ ਤੰਦਰੁਸਤੀਆਂ ਬਖਸ਼ਣ, ਹਮੇਸ਼ਾ ਤੰਦਰੁਸਤੀਆਂ ਬਖਸ਼ਣ। ਇਸੇ ਤਰ੍ਹਾਂ ਕੌਮ ਦੇ 'ਚ ਚੜ੍ਹਦੀ ਕਲਾ ਦਾ ਪ੍ਰਤੀਕ ਸੰਤ ਅਨੂਪ ਸਿੰਘ ਜੀ ਊਨਾ ਸਾਹਿਬ ਵਾਲੇ ਔਰ ਸਾਰੀਆਂ ਸੰਗਤਾਂ ਨੂੰ ਕੀਰਤਨ ਦੇ ਨਾਲ ਨਿਹਾਲ ਕਰਦੇ ਰਹਿਣ। ਬਹੁਤ ਬਹੁਤ ਭਾਈ ਸਾਹਿਬ ਜੀ ਆਪ ਜੀ ਦਾ ਧੰਨਵਾਦ, ਜਦ ਤੁਸੀਂ ਹਰ ਸਾਲ ਇੱਥੇ ਆ ਕੇ ਕੀਰਤਨ ਦਰਬਾਰ 'ਤੇ ਤੁਸੀਂ ਸੰਗਤਾਂ ਨੂੰ ਨਿਹਾਲ ਕਰਦੇ ਹੋ। ਆਪ ਜੀ ਦੀ ਤੰਦਰੁਸਤੀ ਦੀ ਅਰਦਾਸ ਕਰਦਾ ਪ੍ਰੋਗਰਾਮ ਪੰਜਾਬੀ ਵਿਰਸਾ। ਲਓ ਜੀ, ਇੱਕ ਕਾਲ ਹੋਰ ਆਈ ਆ, ਦੇਖਦੇ ਹਾਂ ਕਿਹੜੀ ਕਾਲ ਆ। ਹੈਲੋ ਜੀ।
5: ਹਾਂਜੀ,
0: ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ।
5: ਹਾਂਜੀ, ਬਹੁਤ ਵਧੀਆ ਪ੍ਰੋਗਰਾਮ ਆ। ਬਾਕੀ ਜੋ ਇਹ ਤੇ ਗੁਰਮੁਖ ਤੇ ਮਹਾਂਪੁਰਖ ਹੀ ਕਹਿ ਸਕਦੇ ਆ, ਜੋ ਮਤਲਬ ਬਾਬਾ ਜੀ ਅਨੂਪ ਸਿੰਘ ਜੀ ਵੀ ਤੁਸੀਂ ਦੱਸ ਰਹੇ। ਬਾਕੀ ਅਸੀਂ ਉਹਨਾਂ ਦਾ ਕੀਰਤਨ ਬਹੁਤ ਸੁਣਿਆ ਹੈ, ਘਰਾਂ 'ਚ ਵੀ ਕਰਦੇ ਸੀ, ਉੱਥੇ ਵੀ ਜਾਂਦਾ ਸੀਗਾ, ਤੇ ਬਹੁਤ ਸੋਹਣਾ ਕੀਰਤਨ ਕਰਦੇ ਆ ਤੇ ਵਾਹਿਗੁਰੂ ਇਹਨਾਂ ਨੂੰ ਚੜ੍ਹਦੀ ਕਲਾ 'ਚ ਰੱਖੇ ਤੇ ਬਾਕੀ ਇਹਨਾਂ ਦੀ ਆਵਾਜ਼ 'ਚ ਕੀਰਤਨ ਸੁਣਾ ਦਿਓ, ਬਾਕੀ ਸ਼ਬਦ ਹੀ ਸੁਣਾਓ ਅੱਜ।
0: ਚਲੋ, ਜਿਵੇਂ ਤੁਹਾਡਾ ਹੁਕਮ, ਜਿਵੇਂ ਤੁਹਾਡਾ ਹੁਕਮ। ਮੈਂ ਅੱਗੇ ਚਾਹੁੰਦਾ ਹਾਂ, ਮੈਨੂੰ ਤਾਂ ਟਾਈਮ ਟਾਈਮ ਹੋਰ ਮਿਲ ਜਾਵੇ ਨਾ, ਕੋਈ 2-4 ਬੰਦੇ।
5: ਬਾਕੀ ਹੁਣ ਆਪਾਂ ਸਾਰਾ ਆਪਣੀ ਤੁਹਾਡੀ ਮਰਜ਼ੀ ਨਾਲ ਵੀ ਚੱਲਣਾ ਹੈ।
0: ਨਾਲੇ ਇੱਕ ਮੈਂ ਬੇਨਤੀ ਹੋਰ ਕਰ ਦੇਵਾਂ ਤੁਹਾਡੀਆਂ ਸੰਗਤਾਂ ਨੂੰ, ਜਦੋਂ ਵੀ ਕੀਰਤਨ ਚੱਲਦਾ ਹੁੰਦਾ ਨਾ, ਅਸੀਂ ਕਈ ਵਾਰੀ ਨਾ ਬੜੀ ਖੁਸ਼ ਮੂਡ 'ਚ ਹੁੰਦੇ ਹਾਂ, ਗੀਤ ਲਾਉਂਦੇ ਹਾਂ ਨਾ, ਕਈ ਵਾਰੀ ਰੇਡੀਓ 'ਤੇ ਲੱਗੇ ਹੁੰਦੇ ਆ, ਅਸੀਂ ਗੱਡੀ 'ਚ ਆਵਾਜ਼ਾਂ ਉੱਚੀਆਂ ਕਰਕੇ ਵਧੀਆ ਮਨੋਰੰਜਨ ਕਰਦੇ ਜਾਂਦੇ ਹਾਂ। ਜ਼ਰੂਰ ਜਾਣਾ ਚਾਹੀਦਾ, ਹੱਸਣਾ ਖੇਡਣਾ ਮਨ ਕਾ ਚਾਓ, ਬੜਾ ਜ਼ਰੂਰੀ ਹੈ। ਪਰ ਜਿਸ ਵੇਲੇ ਗੁਰਬਾਣੀ ਲੱਗੀ ਹੁੰਦੀ ਹੈ ਨਾ ਵੀਰ ਮੇਰਿਓ, ਸਾਡੀਆਂ ਲੇਡੀਜ਼ ਵੀ ਸੁਣ ਰਹੀਆਂ ਜਿੰਨੀਆਂ ਵੀ, ਗੁਣ ਗਣਾਇਆ ਕਰੋ ਨਾਲ, ਇਹ ਤੁਹਾਡਾ ਇੱਕ ਨਿਤਨੇਮ ਹੋ ਜਾਂਦਾ ਹੈ। ਜਿਹੜੇ ਮਰਜ਼ੀ ਸੰਤਾਂ ਨੂੰ ਪੁੱਛੋ, ਜਿਹੜੇ ਮਰਜ਼ੀ ਜਿੱਥੇ ਆਪਣੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਕਹਿ ਗਏ ਆ, ਬਾਕੀ ਗੱਲਾਂ ਤਾਂ ਛੱਡੋ, ਦੂਰ ਦੀਆਂ ਗੱਲਾਂ ਛੱਡੋ, ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦੇ ਬਚਨ, ਗੁਰੂ ਦਾ ਸਿੱਖ ਜਿੱਥੇ ਮਰਜ਼ੀ ਬੈਠ ਕੇ ਨਿਤਨੇਮ ਕਰ ਲਵੇ ਉਹਦੀ ਹਾਜ਼ਰੀ ਕਬੂਲ ਹੋ ਜਾਂਦੀ ਹੈ। ਜਿੱਥੇ ਮਰਜ਼ੀ ਬੈਠ ਕੇ ਅਰਦਾਸ ਕਰ ਲਵੇ ਉੱਥੇ ਉਸਦੀ ਹਾਜ਼ਰੀ ਕਬੂਲ ਹੋ ਜਾਂਦੀ ਹੈ। ਬਾਬਾ ਜੀ ਦੇ ਬਚਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦੇ। ਪੰਜਾਬੀ ਵਿਰਸਾ, ਹੈਲੋ। ਹੈਲੋ ਜੀ ਸਰ।
6: ਹਾਂਜੀ ਭਾਈ ਸਾਹਿਬ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ
0: ਫਤਿਹ ਜੀ ਸਿੰਘ ਸਾਹਿਬ ਜੀ, ਕੀ ਹਾਲ ਚਾਲ ਜੀ? ਠੀਕ ਹੋ ਜੀ?
6: ਬਹੁਤ ਚੰਗੀ,
0: ਹੁਕਮ ਕਰੋ ਸਰ।
6: ਬਹੁਤ ਵਧੀਆ, ਤੁਸੀਂ ਸੰਤ ਅਨੂਪ ਸਿੰਘ ਹੋਣਾ ਜਦ ਸੀ ਆਪਣਾ ਸਾਨੂੰ ਸਰਵਣ ਕਰਾ ਰਹੇ ਸੀ।
0: ਜੀ ਜੀ ਜੀ,
6: ਇਹ ਗੁਰੂ ਸਾਹਿਬ ਦੀ ਬਖਸ਼ਿਸ਼ ਹੀ ਹੋਵੇ ਜੀ, ਕਾਰਜ ਹੁੰਦੇ ਆ ਜੀ।
0: ਹਾਂ, ਓਦਾਂ ਨੀ ਹੋ ਸਕਦੇ ਕਾਰਜ, ਓਦਾਂ ਬਿਲਕੁਲ ਨੀ ਹੋ ਸਕਦਾ।
6: ਪਹਿਲਾਂ ਅਕਾਲ ਪੁਰਖ ਦੀ ਬਖਸ਼ਿਸ਼ ਹੀ ਹੋਵੇ ਤੇ ਫਿਰ ਹੀ ਇਹ ਗੁਰੂ ਸਾਹਿਬ ਇਸ ਪਾਸੇ ਲਾਉਂਦਾ ਜੀ।
0: ਬੜੀ ਮਿਹਰਬਾਨੀ ਵੀਰ ਜੀ, ਥੈਂਕ ਯੂ ਵੈਰੀ ਮਚ। ਜਿਉਂਦੇ ਰਹੋ ਸਿੰਘ ਸਾਹਿਬ। ਮੈਂ ਤਾਂ ਸੱਚੀ ਗੱਲ ਦੱਸਾਂ, ਮੈਨੂੰ ਦੋ ਤਿੰਨ ਬਿਜ਼ਨਸਮੈਨ ਚਾਹੀਦੇ ਸ਼ਹਿਰ ਦੇ ਚੰਗੇ। ਮੈਂ ਤਾਂ ਇੱਕ ਘੰਟੇ ਦਾ ਪ੍ਰੋਗਰਾਮ ਹੋਰ ਲੈ ਲਾਂ, ਸਿਰਫ ਧਾਰਮਿਕ ਪ੍ਰੋਗਰਾਮ ਹੀ ਕਰਾਂ ਉੱਥੇ। ਕਰੋ ਖਰਚਾ ਆ ਗਏ, ਸਿਰਫ ਧਾਰਮਿਕ ਪ੍ਰੋਗਰਾਮ ਲੱਗੂਗਾ ਉਸ ਪ੍ਰੋਗਰਾਮ ਇੱਕ ਘੰਟੇ ਦਾ। ਕਰੋ, ਮੈਨੂੰ ਸਪੋਰਟ ਕਰੋ, ਮੈਂ ਔਨ ਏਅਰ ਕਹਿ ਰਿਹਾ ਅੱਜ, ਅੱਜ ਮੈਂ ਔਨ ਏਅਰ ਤੁਹਾਨੂੰ ਸਾਰਿਆਂ ਨੂੰ ਕਹਿ ਰਿਹਾ, ਕੋਈ ਗੁਰਮੁਖ ਪਿਆਰਾ ਇੱਦਾਂ ਨਾਲ ਸੁਣ ਰਿਹਾ, ਇੱਕ ਘੰਟੇ ਦਾ ਪ੍ਰੋਗਰਾਮ ਮੈਂ ਇੱਥੇ ਹੋਰ ਲੈ ਲੈਣਾ 5:30 ਦੇ, ਠੀਕ ਆ? ਸਿਰਫ ਧਾਰਮਿਕ ਪ੍ਰੋਗਰਾਮ ਹੀ ਚੱਲੂਗਾ, ਤੁਹਾਨੂੰ ਮੈਂ ਅੱਜ ਦੱਸ ਰਿਹਾ, ਔਨ ਏਅਰ ਕਹਿ ਰਿਹਾ। ਕਰੋ ਸਪੋਰਟ ਆ ਗਏ। ਫਾਈਨੈਂਸ਼ਲੀ ਤੌਰ 'ਤੇ ਬਹੁਤ ਮਹਿੰਗੇ ਆ ਰੇਡੀਓ ਚਲਾਉਣੇ ਵੀਰ ਜੀ, ਜਿਹੜੀਆਂ ਸੰਗਤਾਂ ਸੁਣ ਰਹੀਆਂ। ਮੈਂ ਤਾਂ ਧਾਰਮਿਕ ਪ੍ਰੋਗਰਾਮ ਹੀ ਕਰੀ ਜਾਵਾਂ, ਮੇਰਾ ਚੰਗਾ ਬੜਾ ਲੱਗਦਾ ਮੈਨੂੰ ਜਿਸ ਵੇਲੇ ਸ਼ਬਦ ਸੱਚ, ਇਹ ਜਿਹੜਾ ਸਿਮਰਨ ਹੈ ਨਾ, ਇਹ ਪਤਾ ਨਹੀਂ ਕਿੰਨਿਆਂ ਦੇ ਘਰਾਂ ਨੂੰ ਆਬਾਦ ਕਰ ਦਿੰਦਾ, ਕਿੰਨਿਆਂ ਦੇ ਘਰਾਂ ਵਿੱਚ ਰੋਟੀ ਰੋਜ਼ੀ ਦਾ ਸਾਧਨ ਬਣਦਾ, ਕਿੰਨਿਆਂ ਦੇ ਘਰਾਂ ਦੇ ਵਿੱਚ। ਇਹ ਸ਼ੁਕਰ ਕਰਨਾ ਚਾਹੀਦਾ, ਸ਼ੁਕਰ ਸ਼ੁਕਰ ਸ਼ੁਕਰ। ਇੱਕ ਬੰਦਾ ਬੜਾ ਅਮੀਰ ਸੀ, ਉਸਨੇ ਰੱਬ ਨੂੰ ਅਰਦਾਸ ਕੀਤੀ, ਰੱਬਾ ਮੈਨੂੰ ਹੋਰ ਨਾ ਦਿਓ ਪੈਸਾ, ਨਹੀਂ ਮੇਰੇ ਕੋਲ ਪੈਸਾ ਬਹੁਤ ਆ। ਇੱਕ ਬੰਦਾ ਬੜਾ ਅਮੀਰ ਸੀ, ਉਹ ਰੱਬ ਨੂੰ ਕਹਿੰਦਾ, ਰੱਬਾ ਜੀ ਮੈਨੂੰ ਤੁਸੀਂ ਬੜਾ ਕੁਛ ਦੇ ਦਿੱਤਾ, ਹੋਰ ਮੈਨੂੰ ਹੋਰ ਕੁਛ ਨਾ ਦਿਓ। ਨਾਲ ਦਾ ਬੰਦਾ ਬੈਠਾ ਕਹਿੰਦਾ, ਯਾਰ ਤੂੰ ਇਹ ਰੱਬ ਨੂੰ ਕੀ ਕਹੀ ਜਾਂਦਾ, ਮੈਨੂੰ ਹੋਰ ਪੈਸਾ ਨਾ ਦਿਓ। ਮੱਥਾ ਟੇਕਣ ਲੱਗਾ ਅਤੇ ਕਹਿੰਦਾ, ਸ਼ੁਕਰ ਹੈ ਮਾਲਕ ਆਪ ਜੀ ਦਾ, ਸ਼ੁਕਰ ਹੈ। ਉਹ ਨਾਲ ਬੰਦਾ ਕਹਿੰਦਾ ਤੂੰ ਹੁਣੇ ਕਹਿੰਦਾ ਵੀ ਮੈਨੂੰ ਰੱਬਾ ਪੈਸਾ ਨਾ ਕੋਈ ਦੇਈ ਅਤੇ ਨਾਲ ਤੂੰ ਸ਼ੁਕਰ ਕਰੀ ਜਾਂਦਾ। ਕਹਿੰਦਾ, ਜਿਹੜਾ ਸ਼ੁਕਰਾਨਾ ਹੈ ਉਹ ਬਹੁਤ ਜ਼ਰੂਰੀ ਹੈ, ਸ਼ੁਕਰਾਨਾ ਬਹੁਤ ਜ਼ਰੂਰੀ ਹੈ। ਇੱਕ ਬੰਦਾ ਗਰੀਬ, ਉਹਦੇ ਕੋਲ ਰੋਟੀ ਰੋਜ਼ੀ ਖਾਣ ਨੂੰ ਵੀ ਪੈਸਾ ਹੈ ਨਹੀਂ, ਉਹ ਰੱਬ ਨੂੰ ਹਮੇਸ਼ਾ ਹੀ ਇਹ ਕਹੀ ਜਾਂਦਾ, ਇਹ ਰੱਬਾ ਮੇਰਿਆ ਤੂੰ ਮੇਰੇ ਲਈ ਕੀ ਕੀਤਾ, ਕੀ ਕੀਤਾ ਤੂੰ ਮੇਰੇ ਵਾਸਤੇ, ਆ ਮੇਰੇ ਕੋਲ ਘਰ ਰੋਟੀ ਰੋਜ਼ੀ ਖਾਣ ਨੂੰ ਨਹੀਂ, ਕੰਪਲੇਂਟਸ। ਅਤੇ ਰੱਬ ਨੇ ਉਹਨੂੰ ਉਨੇ ਜੋਗਾ ਰੱਖਿਆ, ਉਹ ਸ਼ੁਕਰ ਕਰ ਰਿਹਾ, ਰੱਬ ਨੂੰ ਦੇ ਰਿਹਾ ਦੇ ਰਿਹਾ ਦੇ ਰਿਹਾ। ਇਸ ਕਰਕੇ ਸ਼ਬਦ 'ਚ ਵੀ ਆ, ਸਭਨਾ ਵਿੱਚ ਵਰਤਦਾ ਸ਼ਾਹ, ਸਭ ਤੁਝ ਹੀ ਧਿਆਵੈ ਦਿਨ ਰਾਤ, ਦਿਨ ਰਾਤ ਉੱਠਦੇ ਬਹਿੰਦਿਆਂ। ਗੁਰੂ ਸਾਹਿਬਾਂ ਦੀ ਬਾਣੀ ਦੇ ਵਿੱਚ ਇਹ ਆ, ਇਨਕਲੂਡ ਮਾਈ ਸੈਲਫ, ਕਿ ਰਾਤ ਨੂੰ ਸੌਣ ਲੱਗਿਆ ਕੀਰਤਨ ਸੋਹਲੇ ਦਾ ਪਾਠ ਕਰਨਾ ਹਰ ਸਿੱਖ ਨੇ, ਕਰਦੇ ਹਾਂ ਅਸੀਂ, ਮੈਨੂੰ ਵੀ ਕੁਐਸਚਨ, ਮੈਂ ਨਹੀਂ ਕਰਦਾ। ਸਵੇਰੇ ਉੱਠ ਕੇ ਜਪਜੀ ਸਾਹਿਬ ਦਾ ਪਾਠ ਕਰਨੇ ਆ, ਇਹ ਗੁਰੂ ਨਾਨਕ ਸਾਹਿਬ ਜੀ ਦੇ ਬਚਨ ਆ। ਜਿਹੜਾ ਸਿੱਖ, ਜਿਹੜਾ ਪਿਆਰਾ ਉੱਠ ਕੇ ਜਪਜੀ ਸਾਹਿਬ ਦੇ ਪਾਠ ਕਰਦੇ ਆ, ਗੁਰੂ ਨਾਨਕ ਸਾਹਿਬ ਉਹਦੇ ਨਾਲ ਸਹਾਈ ਆਪ ਖੜ੍ਹੇ ਹੋਏ ਆ। ਇਹ ਮੈਂ ਨਹੀਂ ਕਹਿ ਰਿਹਾ, ਬਹੁਤ ਸੰਤ ਮਹਾਤਮਾ ਗੁਣੀ ਗਿਆਨੀ ਵੱਡੇ ਮੇਰੀ ਉਮਰਾਂ ਤੋਂ ਸੁਣ ਰਹੇ ਹੋਣੇ ਆ ਸਾਰੇ ਜਾਣੇ, ਇਹ ਬਾਬਾ ਗੁਰੂ ਨਾਨਕ ਸਾਹਿਬ ਜੀ ਦੇ ਬਚਨ ਹੈ। ਸ਼ੁਕਰ ਜਿਹੜਾ ਹੈ, ਸ਼ੁਕਰਾਨਾ ਜਿਹੜਾ ਹੈ, ਸਾਨੂੰ ਹਰ ਵੇਲੇ ਕਰਨਾ ਚਾਹੀਦਾ, ਜਿਸ ਹਾਲ ਦੇ ਵਿੱਚ ਵੀ ਰੱਖਿਆ। ਤੁਸੀਂ ਸਹੀ ਤੁਰਦੇ ਹੋ, ਤੁਸੀਂ ਇਸ ਸੋਹਣੇ ਸੰਸਾਰ ਨੂੰ ਦੇਖ ਸਕਦੇ ਹੋ, ਤੁਹਾਡੇ ਬੱਚੇ ਰਾਜ਼ੀ ਖੁਸ਼ ਆ, ਤੰਦਰੁਸਤੀ ਆ, ਤੰਗੀਆਂ ਮੰਦੀਆਂ ਇਹ ਪਰਿਵਾਰ ਦੇ ਚੱਲਣੀਆਂ, ਪਰ ਫਿਰ ਵੀ ਸ਼ੁਕਰਾਨਾ। ਮੈਂ ਅੱਗੇ ਵੀ ਜ਼ਿਕਰ ਕਰਦਾ ਹੁੰਦਾ, ਬਹੁਤ ਸਾਡੇ ਪਰਿਵਾਰ ਦੁਖੀ ਹੋਣਗੇ, ਇੱਥੇ ਬਹੁਤ ਜ਼ਿਆਦਾ ਦੁਖੀ ਹੋਣਗੇ, ਬਹੁਤ ਜ਼ਿਆਦਾ ਦੁਖੀ ਹੋਣਗੇ। ਗੁਰੂ ਦੇ ਘਰ ਜਾ ਕੇ ਨਾ ਆਰਾਮ ਨਾਲ ਪਿੱਛੇ ਬਹਿ ਕੇ ਰੋਇਆ ਕਰੋ ਜਾ ਕੇ, ਜੇ ਮਨ ਹਲਕਾ ਕਰਨਾ ਤੇ ਚੁੰਨੀ ਸਿਰ ਤੇ ਲੈ ਕੇ ਰੋ ਲਿਆ ਕਰੋ, ਮਨ ਹਲਕਾ ਹੋ ਜਾਂਦਾ। ਤੇ ਗੁਰੂ ਨਾਨਕ ਸਾਹਿਬ ਦੇ ਦਰ ਤੇ ਜਾ ਕੇ ਜੇ ਤੁਸੀਂ ਰੋਂਦੇ ਹੋ ਨਾ ਤੇ ਗੁਰੂ ਨੂੰ ਆਟੋਮੈਟਿਕਲੀ ਪਤਾ ਲੱਗਦਾ। ਇਹ ਮਹਾਂਪੁਰਖ ਬਾਬਾ ਨੰਦ ਸਿੰਘ ਜੀ ਕਲੇਰਾਂ ਵਾਲੇ ਕਿਹਾ ਕਰਦੇ ਸੀ, ਕਹਿੰਦੇ ਜਦੋਂ ਤੁਸੀਂ ਗੁਰੂ ਨਾਨਕ ਦੇ ਘਰ ਤੇ ਚਲੇ ਗਏ ਨਾ, ਇੰਨੇ ਵਿਰਾਗ ਦੇ ਵਿੱਚ ਆ ਜਾਓ, ਇੰਨੇ ਵਿਰਾਗ ਦੇ ਵਿੱਚ ਆ ਜਾਓ ਕਿ ਗੁਰੂ ਨਾਨਕ ਸਾਹਿਬ ਤੁਸੀਂ ਜੋ ਚਾਹੁੰਦੇ ਆ ਉਹ ਤੁਹਾਨੂੰ ਗੁਰੂ ਸਾਹਿਬ ਆਟੋਮੈਟਿਕਲੀ ਦੇ ਦੇਣ। ਸਭਨਾ ਵਿੱਚ ਵਰਤਦਾ ਸ਼ਾਹ, ਸਭ ਤੁਝ ਹੀ ਧਿਆਵੈ।

ਜਿਹਨਾਂ ਦਾ ਨਾ ਕੋਈ ਵੀਰਾਂ ਦਾ ਗਾਣੇ ਸੁਣਨ ਦਾ ਮੂਡ ਆ ਨਾ, ਤੇ ਮੈਂ ਉਹ ਵੀਰਾਂ ਨੂੰ ਬੇਨਤੀ ਕਰੂੰਗਾ ਚੈਨਲ ਚੇਂਜ ਕਰ ਲਿਓ। ਬਹੁਤ ਚੈਨਲ ਸ਼ਹਿਰ ਚੱਲਦੇ ਆ, ਹਾਕਾ ਮਾਰਦੇ ਆ, ਇੱਥੇ ਕਾਲਾਂ ਕਰੋ, ਇੱਥੇ ਕਾਲਾਂ ਕਰੋ। ਜਿਹਨਾਂ ਨੂੰ ਕੋਈ ਗਾਣੇ ਸੁਣਨੇ ਤੇ ਵੀਰ ਮੇਰੇ ਉੱਥੇ ਸੁਣ ਲਓ, ਚੈਨਲ ਚੇਂਜ ਕਰ ਲਓ, ਪਰ ਇੱਥੇ ਇੱਕ ਘੰਟਾ ਪੂਰਾ ਜੀ ਗੁਰਬਾਣੀ ਹੀ ਚੱਲਣੀ ਹੈ।

ਦੂਜਾ ਨਹੀਂ ਕੋਏ, ਦੂਜਾ ਹੋਰ ਨਹੀਂ ਹੋ ਸਕਦਾ, ਪਰਵਦਿਗਾਰ ਇੱਕੋ ਹੈ। ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਪਹਿਲੇ ਪੰਨੇ ਤੋਂ ਇੱਕ ਓਂਕਾਰ ਦਾ ਹੀ ਨਾਮ ਜਾਂਦਾ, ਇੱਕ ਓਂਕਾਰ ਬਸ, ਉਹਦੇ ਥੱਲੇ ਸਿਸ਼ਟੀ ਚੱਲਦੀ ਸਾਰੀ। ਨਾਲ ਗਾਓ, ਨਹੀਂ ਆਉਂਦਾ ਗਾਓ, ਜ਼ਰੂਰ ਗੁਣਗਣਾਓ। ਇੱਕ ਵਾਰੀ ਗਲਤੀ, ਦੋ ਵਾਰੀ ਗਲਤੀ, ਤਿੰਨ ਵਾਰੀ ਗਲਤੀ, ਬੋਰਡ ਦੇ ਪੇਪਰ ਸਾਲ ਬਾਅਦ ਹੁੰਦੇ ਸੀ, ਦਸਵੀਂ ਦੇ, ਅੱਠਵੀਂ ਦੇ।

ਜੇ ਤੁਹਾਡੇ ਕੋਲ ਸਮਾਂ ਹੈ ਨਾ ਕਿਤੇ, ਜੇ ਸਮਾਂ ਕਿਤੇ ਗੱਡੀ ਸਾਈਡ ਤੇ ਲਾ ਕੇ ਖੜੇ ਹੋ ਜਾਓ, ਪਾਰਕਿੰਗ ਲਾਉਣੇ ਕਿਤੇ ਗੱਡੀ ਲਾ ਲਓ, ਕਿਸੇ ਪਲਾਜ਼ੇ ਦੀ ਗੱਡੀ ਲਾ ਲਓ, ਜੇ ਕੋਈ ਗੁਰਦੁਆਰਾ ਨੇੜੇ ਆ ਤੇ ਉੱਥੇ ਲਾ ਲਓ ਗੱਡੀ, ਤੁਹਾਨੂੰ ਆਨੰਦ ਬੜਾ ਆਊਗਾ ਕੀਰਤਨ ਦਾ। ਸੱਚੀ ਕਹਿੰਦਾ ਤੁਸੀਂ ਆਨੰਦ ਹੋ ਜਾਓਗੇ, ਆਨੰਦ ਪੂਰੇ। ਤੁਹਾਡੀ ਬਿਰਤੀ ਲਵਾ ਦੂੰਗਾ ਮੈਂ ਬਾਬਾ ਜੀ ਦੀ ਕਿਰਪਾ ਤੋਂ ਡਰ ਕੇ ਨਾ, ਮਹਾਂਪੁਰਖਾਂ ਤੋਂ, ਸੰਤ ਬਾਬਾ ਨੰਦ ਸਿੰਘ ਨੂੰ ਡਰ ਕੇ ਕਹਿੰਦਾ ਮੈਂ, ਤੁਹਾਡੀ ਐਸੀ ਬਿਰਤੀ ਅਗਲੇ ਸ਼ਬਦ ਲੱਗ ਜਾਣੀ ਹੈ ਕਿ ਤੁਸੀਂ ਕਹਿੰਦਾ ਹਰਜੀਤ ਜੀ ਤੁਸੀਂ ਕਿੱਥੇ ਸਾਨੂੰ ਲੈ ਗਏ ਆ।

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਕਿਵੇਂ ਮਨ ਬਿਰਤੀਆਂ ਹੋਈਆਂ ਇਕਾਗਰ ਬਈ ਗੁਰਮੁਖ ਪਿਆਰਿਓ, ਕਿਵੇਂ ਲੱਗ ਰਿਹਾ? ਬਾਹਰ ਲੱਗਦਾ ਨਹੀਂ ਕਿਵੇਂ ਕੀਰਤਨ ਦਰਬਾਰ 'ਤੇ ਬੈਠੇ ਹੋਣੇ ਕਿਤੇ ਤੁਸੀਂ, ਹੈਂ? ਲੱਗਦਾ ਨਹੀਂ ਕਿ ਮਨ ਨੂੰ ਬੜੀ ਸ਼ਾਂਤੀ ਜਿਹੀ ਹੋ ਗਈ ਹੈ, ਮਨ ਬੜਾ ਇਕਾਗਰਤਾ 'ਚ, ਮਨ ਬੜਾ ਸ਼ਾਂਤ ਹੋ ਗਿਆ, ਮਨ ਬੜਾ ਵੈਰਾਗ ਦੇ ਵਿੱਚ ਚਲਾ ਗਿਆ ਉਸ ਗੁਰੂ ਦੇ ਪ੍ਰਤੀ। ਬਿਜ਼ਨਸ ਬੁਜ਼ਨਸ ਚੱਲੀ ਜਾਣੇ ਆ, ਇਹ ਨਾ ਬੰਦ ਹੋਏ ਨਾ ਬੰਦ ਹੋਣੇ ਆ, ਪਰ ਜਿਹੜਾ ਸਮਾਂ ਉਸ ਗੁਰੂ ਦੇ ਲੇਖੇ ਲੱਗ ਜਾਵੇ ਨਾ, ਉਹ ਲੇਖਾ ਜਿਹੜਾ ਤੁਸੀਂ ਕਿਤੇ ਨਾ ਕਿਤੇ ਤੁਹਾਨੂੰ ਦੇਣਾ ਪੈਂਦਾ। ਮੈਨੂੰ ਨਹੀਂ ਪਤਾ, ਮੇਰਾ ਤਾਂ ਮੂਡ ਇੱਦਾਂ ਦਾ ਹੀ ਹੁੰਦਾ ਵੀਰ ਮੇਰੇ, ਉਹ ਸਾਰਿਆਂ ਨੂੰ ਪਤਾ ਹੀ ਹੈ। ਜਦੋਂ ਮੈਂ ਇੱਧਰ ਤੁਰ ਪਾ ਮੈਂ ਇੱਧਰ ਹੀ ਹੁੰਦਾ, ਜਦੋਂ ਫਿਰ ਮੈਂ ਦੂਜੇ ਪਾਸੇ ਤੁਰਾਂ ਤਾਂ ਉੱਧਰ ਤੁਰ ਪੈਂਦਾ। ਐਸੀ ਸ਼ਬਦ ਦੇ 'ਚ ਇਕਾਗਰਤਾ, ਮਨ ਤੁਹਾਡਾ ਬਿਲਕੁਲ ਸ਼ਾਂਤ, ਪਰ ਇੱਕ ਦੇ ਹੋ ਕੇ ਰਿਹਾ ਕਰੋ। ਇਹ ਮੈਂ ਹਰ ਰੋਜ਼ ਕਦੇ ਨਾ ਕਦੇ ਜਦੋਂ ਮੈਂ ਗੁਰਬਾਣੀ ਲੱਗੀ ਹੁੰਦੀ ਹੈ ਨਾ, ਉਸ ਵੇਲੇ ਮੈਂ ਜ਼ਿਕਰ ਜ਼ਰੂਰ ਕਰਦਾ ਹੁੰਦਾ। ਇੱਕ ਦਰ ਨੂੰ ਛੱਡ ਕੇ ਨਾ ਕਿਤੇ ਜਾਇਆ ਕਰੋ ਹੋਰ। ਆਪਾਂ ਤੁਹਾਡਾ ਤਾਂ ਗੁਰੂ ਇੰਨਾ ਅਮੀਰ ਆ ਕਿ ਤਾਂ ਆਪਾਂ ਨੂੰ ਖੁਦ ਨੂੰ ਨਹੀਂ ਪਤਾ। ਆਪਣਾ ਗੁਰੂ ਇੰਨਾ ਅਮੀਰ ਹੈ ਕਿ ਸਾਧੂ ਸੰਤ ਮਹਾਤਮਾ ਰਿਸ਼ੀ ਮੁਨੀ ਸਾਰਿਆਂ ਦੇ ਨਾਂ ਗੁਰੂ ਗ੍ਰੰਥ ਸਾਹਿਬ ਦੇ ਵਿੱਚ। ਅੱਲਾ ਪਾਕਰ ਪਾਕ ਹੈ, ਦੂਸਰ ਹੋਏ ਤਾਂ ਕੋਈ ਸ਼ੱਕ ਕਰੂੰਗਾ? ਕਹਿੰਦੇ ਅੱਲਾ ਸੱਚਾ ਸੁੱਚਾ, ਉਸ ਤੋਂ ਉੱਪਰ ਕੋਈ ਨਹੀਂ। ਉਹ ਗੁਰੂ ਗ੍ਰੰਥ ਸਾਹਿਬ 'ਚ ਅੱਲਾ ਦਾ ਨਾਂ ਕਿੰਨੀ ਵਾਰੀ ਆਉਂਦਾ, ਰਾਮ ਰਾਮ ਕਰਤਾ ਕਿੰਨੀ ਵਾਰੀ ਆਉਂਦਾ, ਰਾਮ ਰਾਮ।

0: ਭਗਤ ਕਬੀਰ, ਬਾਬਾ ਫਰੀਦ, ਨਾਮਦੇਵ, ਗੁਰੂ ਰਵਿਦਾਸ, ਕਿਹੜੇ ਕਿਹੜੇ ਧਰਮਾਂ ਦੀ, ਕਿਹੜੇ ਕਿਹੜੇ ਗੁਰੂਆਂ ਦੀ, ਕਿਹੜੇ ਕਿਹੜੇ ਸੰਤਾਂ ਦੀ, ਕਿਹੜੇ ਕਿਹੜੇ ਫਕਰਾਂ ਨੂੰ ਨਹੀਂ ਕਹਾਂਗੇ। ਸੰਤ ਨੂੰ ਸਭ ਤੋਂ ਜ਼ਿਆਦਾ ਉੱਚਾ ਮੰਨਿਆ ਗਿਆ ਹੈ। ਸੰਤ ਨੂੰ ਜਿਹੜਾ ਸੰਤ ਗੁਰੂ ਗ੍ਰੰਥ ਸਾਹਿਬ ਦੇ ਨਾਲ ਜੋੜ ਰਿਹਾ ਹੈ, ਜਿਹੜਾ ਸੰਤ ਗੁਰੂ ਦੀ ਬਾਣੀ ਦੇ ਨਾਲ ਜੋੜ ਰਿਹਾ ਹੈ, ਜਿਹੜਾ ਸੰਤ ਗੁਰੂ ਗ੍ਰੰਥ ਸਾਹਿਬ ਦੇ ਪਾਏ ਹੋਏ ਸ਼ਬਦਾਂ ਦੀ ਅੱਗੋਂ ਵਿਆਖਿਆ ਕਰਕੇ ਤੁਹਾਨੂੰ ਸਾਰਿਆਂ ਨੂੰ ਗੁਰੂ ਗ੍ਰੰਥ ਸਾਹਿਬ ਨਾਲ ਜੋੜ ਰਿਹਾ ਹੈ। ਸੰਤ ਕਾ ਮਾਰਗ, ਧਰਮ ਕੀ ਪੌੜੀ, ਕੋਵਿਡ ਭਾਗੀ ਪਾਏ। ਸ਼੍ਰੀ ਸੁਖਮਨੀ ਸਾਹਿਬ 'ਚ ਪੰਕਤੀ ਹੈ, ਬ੍ਰਹਮ ਗਿਆਨੀ। ਬ੍ਰਹਮ ਗਿਆਨੀ ਕੌਣ ਹੋਏ ਹੈ? ਬਾਬਾ ਅਤਰ ਸਿੰਘ ਜੀ ਮਸਤੂਆਂ ਵਾਲੇ ਬ੍ਰਹਮ ਗਿਆਨੀ ਹੋਏ ਹੈ। ਬਾਬਾ ਈਸ਼ਰ ਸਿੰਘ ਜੀ ਰਾੜਾ ਸਾਹਿਬ ਵਾਲੇ ਬ੍ਰਹਮ ਗਿਆਨੀ ਹੋਏ ਹੈ। ਬਾਬਾ ਈਸ਼ਰ ਸਿੰਘ ਜੀ ਨਾਨਕਸਰ ਵਾਲੇ ਬ੍ਰਹਮ ਗਿਆਨੀ ਹੋਏ ਹੈ। ਸੰਤ ਬਾਬਾ ਨੰਦ ਸਿੰਘ ਜੀ ਬ੍ਰਹਮ ਗਿਆਨੀ ਹੋਏ। ਬਾਬਾ ਹਰਨਾਮ ਸਿੰਘ ਜੀ ਭੁੱਚੋ ਮੰਡੀ ਵਾਲੇ ਹੈ, ਬ੍ਰਹਮ ਗਿਆਨੀ ਹੋਏ ਹੈ। ਬਾਬਾ ਕੁੰਦਨ ਸਿੰਘ ਜੀ ਨਾਨਕਸਰ ਵਾਲੇ ਬ੍ਰਹਮ ਗਿਆਨੀ ਹੋਏ ਹੈ, ਜਿਨ੍ਹਾਂ ਨੇ ਸਾਰੀ ਜੀਵਨ ਹੀ ਆਪਣਾ ਗੁਰੂ ਗ੍ਰੰਥ ਸਾਹਿਬ ਦੇ ਨਾਲ ਲਾ ਦਿੱਤਾ। ਪਰ ਅਗੇਨ ਬੜਾ ਮੈਨੂੰ ਕਈ ਵਾਰੀ ਕਿੰਤੂ ਪਰੰਤੂ ਨਹੀਂ ਹੈ, ਇੱਕ ਮੈਸੇਜ ਹੈ, ਕਿਉਂਕਿ ਨਾ ਤਾਂ ਮੈਂ ਪੋਲੀਟੀਕਲ ਗੱਲ ਕਰਦਾ ਇੱਥੇ ਰੇਡੀਓ ਦੇ ਉੱਤੇ, ਨਾ ਮੈਂ ਕਿੰਤੂ ਪਰੰਤੂ, ਸਾਰੇ ਵੀਰ ਆ ਮੇਰੇ ਸੁਣ ਰਹੇ ਹੈ। ਜਦੋਂ ਇੱਕ ਨੂੰ ਛੱਡ ਕੇ ਅਸੀਂ ਦੂਜੇ ਦਾ ਜਾ ਕੇ ਅਸੀਂ ਜਾ ਕੇ ਨਾ ਵਿਸ਼ਵਾਸ ਕਰਦੇ ਹਾਂ, ਤੁਸੀਂ ਤਿੰਨ ਬੰਦਿਆਂ ਨੂੰ ਧੋਖਾ ਦੇ ਰਹੇ ਹਾਂ, ਤਿੰਨ ਬੰਦਿਆਂ ਨੂੰ ਆਪਣੀ ਜ਼ਿੰਦਗੀ ਦੇ ਵਿੱਚ। ਪਹਿਲਾ ਬੰਦਾ ਕੌਣ ਆ? ਜਿਹਨੇ ਤੁਹਾਨੂੰ ਜਨਮ ਦਿੱਤਾ, ਤੁਹਾਡੀ ਮਾਂ ਨੂੰ, ਆਪਣੇ ਪਿਓ ਨੂੰ, ਜਿਹੜਾ ਤੁਹਾਨੂੰ ਉਂਗਲਾਂ ਫੜ ਕੇ ਸਿਰ 'ਤੇ ਚੱਕ ਕੇ ਸੋਹਣੀਆਂ ਦਸਤਾਰਾਂ ਬੰਨ੍ਹ ਕੇ ਤੁਹਾਨੂੰ ਗੁਰਦੁਆਰਾ ਸਾਹਿਬ ਲਿਜਾ ਰਹੇ ਸੀ, ਜਿਨ੍ਹਾਂ ਨੇ ਮੁੰਨਣ ਕਰਾਇਆ ਤੁਹਾਨੂੰ ਮੰਦਰ ਲੈ ਕੇ ਜਾ ਰਹੇ ਸੀ, ਜਿਨ੍ਹਾਂ ਨੇ ਕੁਰਾਨ ਪੜ੍ਹਿਆ ਤੁਹਾਨੂੰ ਕੁਰਾਨ ਉੱਥੇ ਲੈ ਕੇ ਜਾ ਰਹੇ ਸੀ ਮਸਜਿਦ ਦੇ ਵਿੱਚ, ਜਿਹੜੇ ਜੀਸਸ ਮਹਾਰਾਜ ਮੰਨਦੇ ਆ, ਇੱਕ ਦੇ ਹੋ ਕੇ ਰਹੋ, ਬਸ ਛੱਡ ਦਿਓ। ਇੱਕ ਤੱਕਿਆ ਮਹਾਂਪੁਰਖ ਧਾਰਨ ਦੇਖੋ, ਫਿਰ ਗੱਲ ਕਿਤੇ ਨਾ ਕਿਤੇ ਯਾਦ ਆ ਜਾਂਦੀ ਮੈਨੂੰ। ਇੱਕ ਤੱਕਿਆ ਭਰੋਸਾ ਤੇਰੇ ਚਰਨਾਂ ਦਾ, ਹੋਰ ਸਭੇ ਢਾਈਆਂ ਢੇਰੀਆਂ। ਹੈ ਫਿਰ ਇਹੋ ਜਿਹੀਆਂ ਧਾਰਨਾ ਜਦੋਂ ਉੱਥੇ ਮੈਨੂੰ ਦਿਮਾਗ 'ਚ ਆ ਜਾਂਦੀ ਨਾ, ਤਨ ਮਨ ਦਿੱਤਾ ਹੈ ਬਾਬਾ ਜੀ ਅਸਾਂ ਤੈਨੂੰ ਆਪਣਾ ਬਣਾਏ ਰੱਖਣਾ, ਤਨ ਦੇ ਤਾ ਮਨ ਵੀ ਦੇ ਤਾ, ਬਸ ਆਪਣਾ ਬਣਾ ਕੇ ਰੱਖਿਓ। ਅਰਦਾਸ, ਬੇਨਤੀ, ਅਰਜੋਈ, ਬੜੀ ਸ਼ਕਤੀ ਅਰਦਾਸ ਦੇ 'ਚ, ਅੱਜ ਨਹੀਂ ਤਾਂ ਕੱਲ੍ਹ, ਕੱਲ੍ਹ ਨਹੀਂ ਤਾਂ ਪਰਸੋਂ ਸੁਣੀ ਜਾਣੀ ਹੈ। ਪਰ ਇਹ ਸਾਨੂੰ ਨਹੀਂ ਪਤਾ ਕਿ ਸਾਡੀ ਅਰਦਾਸ ਕਰਨ ਦਾ ਤਰੀਕਾ ਕੀ ਹੈ। ਸ਼ੁਕਰ, ਬਸ ਸ਼ੁਕਰ। ਇਹ ਮੈਂ ਅਜ਼ਮਾਈਆਂ ਹੋਈਆਂ, ਮੇਰੇ ਪਰਸਨਲ ਲਾਈਫ ਦੇ ਨਾਲ ਇਹ ਚੀਜ਼ਾਂ ਹੋਈਆਂ ਹੋਈਆਂ, ਮੈਂ ਤਦ ਉਸ ਚੀਜ਼ ਨੂੰ ਪੂਰੇ ਵਿਸਤਾਰ ਹੀ ਤੁਹਾਨੂੰ ਦੱਸ ਰਿਹਾ। ਲਓ ਜੀ, 11:47 ਹੋ ਗਏ ਆ ਵੀਰ ਮੇਰਿਓ, ਅਤੇ ਹਰਜੀਤ ਸਿੰਘ ਨੇ ਅੱਜ ਸਿਰਫ ਇੱਕ ਕਰਾਊਨ ਪੀਜ਼ੇ ਦਾ ਕਮਰਸ਼ੀਅਲ ਬੋਲਿਆ। ਚਲੋ ਕੋਈ ਗੱਲ ਨਹੀਂ, ਗੁਰੂ ਨਾਨਕ ਸਾਹਿਬ ਦੀ ਬਾਤ ਹੋ ਰਹੀ ਹੈ। ਉਹ ਇੱਕ ਸ਼ਬਦ ਸੀ ਨਾ, ਬਾਤ ਸੁਣਾਵੇ ਮੇਰੇ ਹਰ ਪ੍ਰੀਤਮ ਕੀ ਕੋਈ ਬਾਤ ਸੁਣਾਵੇ, ਸੋ ਭਾਈ ਸੋ ਮੇਰਾ ਮੀਤ। ਆ ਸ਼ਬਦ ਮੈਂ ਉਹੀ ਲਾਊਂਗਾ ਹੁਣ ਤੁਹਾਡੇ ਵਾਸਤੇ, ਸੁਣੋ ਸ਼ਬਦ ਕਿਹਦਾ। ਭਾਈ ਸਾਹਿਬ, ਭਾਈ ਗੁਰਚਰਨ ਸਿੰਘ ਰੱਸੀ ਉਹਨਾਂ ਦਾ ਗੀਤ ਸ਼ਬਦ ਸੀ ਇਹ, ਆਪਣੇ ਸਵਾਸ ਜ਼ਿੰਦਗੀ ਦੇ ਪੂਰੇ ਕਰ ਗਏ ਆ। ਤੁਸੀਂ ਨਾ ਤੁਸੀਂ ਸੁਣੋਗੇ, ਤੁਸੀਂ ਕਹਿੰਦਾ ਕਿੱਥੋਂ ਇਹ ਸ਼ਬਦ ਕੱਢਿਆ ਬਈ ਹਰਜੀਤ ਸਿੰਘ ਜੀ, ਭਾਈ ਗੁਰਚਰਨ, ਹਾਂ ਭਾਈ ਗੁਰਚਰਨ ਸਿੰਘ ਜੀ ਰੱਸੀਆ ਲੁਧਿਆਣੇ ਵਾਲੇ ਸੀ, ਸ਼ਾਇਦ ਕਿਸੇ ਨੂੰ ਪਤਾ ਹੋਵੇ। ਮੇਰੇ ਹਰ ਪ੍ਰੀਤਮ ਕੀ ਕੋਈ ਬਾਤ ਸੁਣਾਵੇ, ਜਿਹੜੇ ਮੇਰੇ ਪ੍ਰੀਤਮ ਦੀ ਬਾਤ ਸੁਣਾ ਰਿਹਾ ਉਹ ਭਾਈ ਸੋ ਮੇਰਾ ਮੀਤ। ਮਿਲ ਗਿਆ ਮੈਨੂੰ ਸ਼ਬਦ ਬੋਲ, ਮੈਂ ਤੁਹਾਨੂੰ ਹੁਣੇ ਸੁਣਾ ਰਿਹਾ। ਪਰ ਉਸ ਤੋਂ ਪਹਿਲਾਂ ਥੋੜ੍ਹੇ ਥੋੜ੍ਹੇ ਮੈਂ ਨਾਂ ਸਾਰਿਆਂ ਦੇ ਲੈ ਦੇਣਾ। ਬ੍ਰਹਮਟਨ ਟੀਮ ਦੇ ਪਲੈਸਰ ਦੇ ਸੁਲਤਾਨ ਜੀ ਵੀ ਸਾਡੇ ਸਪੋਂਸਰ ਆ, ਇੰਡੀਆ ਫਰੂਟ ਲੈਣ ਵਾਲੇ ਵੀ ਸਾਡੇ ਸਪੋਂਸਰ ਆ, ਸੁਰਜੀਤ ਸਿੰਘ ਜੀ ਪੱਡਾ ਸਾਹਿਬ ਵੀ ਮੇਰੇ ਸਪੋਂਸਰ ਆ, ਢਿੱਲੋਂ ਵੀਡੀਓ ਵਾਲੇ ਵੀ ਸਪੋਂਸਰ ਆ। ਮੈਨੂੰ ਨਾਲ ਇੱਕ ਦੋ ਕਾਲ ਕਰਕੇ ਦੱਸ ਵੀ ਦਿਆ ਕਰੋ ਕਿਵੇਂ ਤੁਹਾਡਾ ਮਨ ਤੁਹਾਡਾ ਬਿਲਕੁਲ ਸ਼ਾਂਤ ਦੇ ਵਿੱਚ ਆ ਨਾ ਤੁਸੀਂ। ਹਰਪ੍ਰੀਤ ਸੈਣੀ ਜੀ ਵੀ ਸਾਡੇ ਸਪੋਂਸਰ ਆ, ਏ ਟੂ ਜ਼ੀ ਕਿਚਨ ਕੈਬਨਟ ਵਾਲੇ ਵੀ ਸਪੋਂਸਰ ਆ, ਈਗਲ ਟਰੱਕ ਸੇਲ ਦੇ ਬਿੱਲ ਸੇਖੋ ਸਾਹਿਬ ਵੀ ਸਪੋਂਸਰ ਆ, ਨੀਲਮ ਜੀ ਮੋਰਗੇ ਦਾ ਕੰਮ ਕਰਦੇ ਆ ਉਹ ਵੀ ਸਾਡੇ ਸਪੋਂਸਰ ਆ, ਸਪੈਕਸ ਐਕਸਪ੍ਰੈਸ ਤੋਂ ਰਾਜਨ ਵੀ ਸਾਡੇ ਸਪੋਂਸਰ ਆ, ਵਿਧੀ ਛਾਬੜਾ ਜੀ ਵੀ ਸਪੋਂਸਰ ਆ, ਸੈਲਰ ਪੁਆਇੰਟ ਵਾਲੇ ਵੀ ਸਪੋਂਸਰ ਆ, ਇੰਡੀਆ ਸਜਾਵਟ ਪੂਜਾ ਹੱਟ ਵਾਲੇ ਉਹ ਵੀ ਸਪੋਂਸਰ ਆ ਜੀ ਸਾਡੇ, ਪਰਮਜੀਤ ਭਾਅ ਜੀ ਮੋਰਗੇਲ ਵੀ ਸਪੋਂਸਰ ਆ, ਆਲ ਇੰਕ ਟਰੈਵ ਤੋਂ ਬੱਲਾ ਸਾਹਿਬ, ਅਤੇ ਨਾਲ ਸਾਡੇ ਅਮਨ ਜੀ ਉਹ ਵੀ ਸਾਨੂੰ ਹੈਲਪ ਕਰਦੇ ਆ ਸ਼ੋਅ ਦੇ ਵਿੱਚ। ਇਸ ਨਾਲ ਨਾਲ ਹੀ ਸਾਡੇ ਵਾਸਤੇ ਜੀ A1 ਕੇਕ ਐਂਡ ਪੇਸਟਰੀ ਤੋਂ ਤਾਜ਼ੇ ਤਾਜ਼ੇ ਬਿਸਕੁਟ ਖਾਓ, ਉਹ ਵੀ ਸਪੋਂਸਰ ਆ। ਹਸੀਬ ਸ਼ੇਖ ਸਾਹਿਬ ਵੀ ਸਾਡੇ ਸਪੋਂਸਰ ਆ, ਔਰ ਇਸ ਦੇ ਨਾਲ ਨਾਲ ਹੀ ਸਾਡੇ ਗੁਰੂ ਜੀ ਜਿਹੜੇ ਤੁਹਾਨੂੰ ਤੁਹਾਡੇ ਬਲੱਡ ਪ੍ਰੈਸ਼ਰ ਠੀਕ ਕਰਦੇ ਆ, ਉਹ ਵੀ ਸਾਡੀ ਹੈਲਪ ਕਰਦੇ ਆ ਫਾਈਨੈਂਸ਼ਲੀ ਤੌਰ 'ਤੇ। ਕਰਾਊਨ ਪੀਜ਼ੇ ਵਾਲੇ ਵੀ ਹੈਲਪ ਕਰਦੇ ਆ, ਡਾਕਟਰ ਕੁਮਾਰ ਵੀ ਹੈਲਪ ਕਰਦੇ ਆ। ਠੀਕ ਆ ਜੀ, ਇਹ ਸ਼ਬਦ ਮੈਂ ਤੁਹਾਨੂੰ ਸੁਣਾਵਾਂ ਜੀ ਹੁਣ ਸਾਰਿਆਂ ਨੂੰ। ਆਹੋ ਜਿੰਨਾ ਸਮਾਂ ਹੈਗਾ ਅੱਜ ਆਪਾਂ ਫਿਰ ਇਸੇ ਕੰਮ 'ਤੇ ਲਾਉਣਾ, ਅੱਜ ਬਾਕੀ ਗੱਲਾਂ ਕੱਲ੍ਹ ਕਰਾਂਗੇ ਆਪਾਂ।
1: ਕੋਈ ਬਾਤ ਸੁਣਾ
0: ਮੇਰੇ ਹਰ ਪ੍ਰੀਤਮ ਕੀ ਕੋਈ ਬਾਤ ਸੁਣਾਵੇ। ਪ੍ਰੀਤਮ ਕੌਣ ਆ? ਸੋ ਭਾਈ ਸੋ ਮੇਰਾ ਵੀਰ, ਸੁਣਿਓ ਧਿਆਨ ਨਾਲ।

ਸੁਲਤਾਨ ਜੀ ਤੁਹਾਡੀ ਕਾਲ ਆ ਰਹੀ ਸੀ, ਕੋਈ ਗੱਲ ਨਹੀਂ ਤੁਸੀਂ ਕਾਲ ਕਰ ਲਿਓ, ਤੁਸੀਂ ਮੈਨੂੰ ਤੁਹਾਡੀ ਕਾਲ ਤੁਸੀਂ ਕਾਲ ਕਰ ਦਿੱਤੀ ਹੈ, ਕੋਈ ਗੱਲ ਨਹੀਂ ਆਪਣੇ ਮੈਸੇਜ ਦਿਓ ਬਿਜ਼ਨਸ ਆਪਣੇ ਦਾ ਜਿਹੜੇ ਮੇਰੇ ਵੀਰ ਸੁਣ ਰਹੇ ਆ, ਮੇਰਾ ਖਿਆਲ ਕਈ ਇਹਦੇ ਫੋਨ ਆਏ ਨਹੀਂ ਹੋਣੇ, ਜ਼ਰੂਰ ਮੈਸੇਜ ਦਿਓ ਜਿਹੜੇ ਵੀਰ ਮੇਰੇ ਸੁਣ

ਵਿੱਚ ਵੱਖਰੀਆਂ ਵੱਖਰੀਆਂ ਸ਼ਬਦ ਹੈ, ਸਿਰਫ ਆਪਣੀ ਜ਼ਿੰਦਗੀ ਨੂੰ ਇੱਕ ਲੈਸਨ ਹੈ ਗੁਰੂ ਗ੍ਰੰਥ ਸਾਹਿਬ, ਇੱਕ ਬੇਸਿਕਲੀ ਕੀ ਹੈ, ਸਾਨੂੰ ਆਪਣੀ ਜ਼ਿੰਦਗੀ ਨੂੰ ਲਰਨ ਕਰਾਉਂਦੇ ਹੈ, ਜ਼ਿੰਦਗੀ ਨੂੰ ਕਿਵੇਂ ਅਸੀਂ ਜਿਉਣਾ ਹੈ ਉਸ ਦਾ ਤਰੀਕਾ ਹੈ। ਦੁਨੀਆਂ ਵਿੱਚ ਕਿੰਨੇ ਲੋਕ ਦੁਖੀ ਹੈ, ਦੁਖੀ ਕੌਣ ਆ, ਅਸੀਂ ਵੀ ਦੁਖੀ ਹਾਂ, ਤੁਸੀਂ ਵੀ ਦੁਖੀ ਹਾਂ, ਹਰ ਪਰਿਵਾਰ ਤੋਂ ਤੀਜਾ ਬੰਦਾ ਦੁਖੀ ਹੈ, ਕਿਉਂਕਿ ਅਸੀਂ ਆਪਣੀ ਗੁਰੂ ਦੀ ਗੱਲ ਨੂੰ ਮੰਨਦੇ ਨਹੀਂ, ਅਸੀਂ ਆਪਣੇ ਗੁਰੂ ਦੇ ਪਾਏ ਹੋਏ ਪੂਰਨਿਆਂ ਦੇ ਚੱਲਦੇ ਨਹੀਂ, ਇਸ ਕਰਕੇ ਅਸੀਂ ਦੁਖੀ ਹਾਂ। ਹੋਰ ਤਾਂ ਕੋਈ ਰੀਜ਼ਨ ਹੀ ਨਹੀਂ ਦੁਖੀ ਹੋਣ ਦਾ, ਹੋਰ ਕੀ ਰੀਜ਼ਨ ਆ। ਆਹ ਦੁਨੀਆਂ ਦੇ ਵਿੱਚ ਆਏ, ਆਹ ਕਰੋਨਾ ਆਇਆ ਪਿੱਛੇ ਕਰਕੇ, ਇਹ ਬਿਮਾਰੀ ਆ ਗਈ, ਇਹ ਤਾਂ ਰੱਬ ਨੇ ਦਿਖਾਇਆ, ਆਪਾਂ ਨੂੰ ਸੈਂਪਲ ਦਿੱਤਾ ਹਾਲੇ, ਕਿ ਤੁਸੀਂ ਭੁੱਲਦੇ ਜਾ ਰਹੇ ਹਾਂ ਰੱਬ ਨੂੰ, ਤੁਸੀਂ ਆਪ ਹੀ ਰੱਬ ਬਣ ਬੈਠੇ ਹੋ। ਤੈਨੂੰ ਇੱਕ ਗਾਣਾ ਸੀ, ਕਹਿੰਦੇ ਤੈਨੂੰ ਰੱਬ ਕੀ ਆਖ ਦਿੱਤਾ, ਤੂੰ ਆਪ ਹੀ ਰੱਬ ਬਣ ਬਹਿ ਗਿਆ, ਅਤੇ ਤੁਸੀਂ ਤਾਂ ਆਪ ਹੀ ਰੱਬ ਬਣ ਗਏ, ਸਾਡੇ ਤੋਂ ਵੱਡਾ ਹੀ ਕੋਈ ਨਹੀਂ ਦੁਨੀਆਂ 'ਚ, ਅਸੀਂ ਪਤਾ ਨਹੀਂ ਕਿੱਡੇ ਵੱਡੇ ਫਣੀ ਖਾਂ ਬਣ ਗਏ ਹਾਂ। ਪਰ ਨਹੀਂ, ਕੁਦਰਤ ਨੇ ਦਿਖਾ ਤਾ, ਕੁਦਰਤ ਹੈ, ਕੁਦਰਤ ਨਾਲ ਨਹੀਂ ਜਿੱਤ ਸਕਦਾ ਕੋਈ ਵੀ। ਆਏ ਦਿਨ ਕਦੀ ਕਿੱਥੇ ਕਿੱਥੇ ਕਿੱਥੇ ਕੀ ਹੋ ਰਿਹਾ, ਇਹ ਕੁਦਰਤ ਦੇ ਭਾਣੇ 'ਚ ਕਹਿੰਦੇ ਨਾ, ਹਮੇਸ਼ਾ ਕੁਦਰਤ ਦੇ ਭਾਣੇ ਵਿੱਚ ਹੀ ਰਹਿਣਾ ਸਿੱਖੀ ਅਸੀਂ, ਉਸ ਤੋਂ ਵੱਡਾ ਹੋਰ ਕੋਈ ਭਾਣਾ ਨਹੀਂ। ਆਓ ਤੁਹਾਨੂੰ ਇੱਕ ਸ਼ਬਦ ਹੋਰ ਜੋੜਦਾ, 52 ਹੋਏ ਹਾਲੇ, 8 ਮਿੰਟ ਹੈਗੇ ਆ। ਕੌਣ ਜਾਣੇ ਗੁਣ ਤੇਰੇ, ਕਹਿੰਦੇ ਜ਼ਮੀਨ ਤੋਂ ਆਕਾਸ਼ ਤੱਕ ਲੈ ਜਾਂਦਾ ਹੈ ਪਰਵਰਦਿਗਾਰ, ਆਕਾਸ਼ ਤੋਂ ਜ਼ਮੀਨ 'ਤੇ ਵੀ ਸੁੱਟ ਦਿੰਦਾ ਹੈ ਪਰਵਰਦਿਗਾਰ, ਅਤੇ ਉਹਦੇ ਗੁਣਾਂ ਨੂੰ ਕੌਣ ਜਾਣ ਸਕਦਾ। ਕੋਈ ਅੱਜ ਤੱਕ ਦੁਨੀਆਂ ਵਿੱਚ ਇੱਦਾਂ ਦਾ ਇਨਸਾਨ ਨਹੀਂ ਹੋਇਆ, ਇਨਸਾਨ ਵਰਡ ਮੈਂ ਯੂਜ਼ ਕਰ ਰਿਹਾ, ਉਸਦੇ ਗੁਣਾਂ ਨੂੰ ਜਾਣ ਸਕੇ। ਕੌਣ ਜਾਣਦਾ ਹੈ, ਜਿਹੜੇ ਸੰਤ ਮਹਾਤਮਾ ਬ੍ਰਹਮ ਗਿਆਨੀ, ਕਿਉਂਕਿ ਕਹਿੰਦੇ ਅਸੀਂ ਮਹਾਂਪੁਰਖ, ਜਿਵੇਂ ਮਾਵਾਂ ਨੂੰ ਪੁੱਤਰ ਪਿਆਰੇ, ਭਗਤ ਪਿਆਰੇ ਰੱਬ ਨੂੰ, ਭਗਤ ਪਿਆਰੇ ਹੁੰਦੇ ਆ ਰੱਬ ਨੂੰ। ਇੱਥੇ ਤੁਸੀਂ MP ਨੂੰ ਮਿਲਣਾ ਹੋਵੇ ਨਾ, ਕਿਤੇ ਰੂਬੀ ਸਹੋਤਾ ਨੂੰ ਮਿਲਣਾ ਹੋਵੇ, ਜਾਂ ਇੱਥੇ ਮਨਿੰਦਰ ਸਿੰਘ ਅਰੋੜਾ ਨੂੰ ਮਿਲਣਾ ਹੋਵੇ, ਸਿੱਧੂ ਸਾਹਿਬ ਨੂੰ, ਜਾਂ ਕਿਤੇ ਹੋਰ ਕਿਸੇ ਮੇਅਰ ਨੂੰ ਮਿਲਣਾ ਹੋਵੇ, ਪੈਟ੍ਰਿਕ ਬਰਾਊਨ ਨੂੰ ਮਿਲਣਾ ਹੋਵੇ, ਸਿੱਧੇ ਨਹੀਂ ਦਰਵਾਜ਼ੇ ਜਾਂਦੇ ਅਗਲੇ, ਪਹਿਲਾਂ ਅਪੁਆਇੰਟਮੈਂਟਸ ਬਣਾਉਣੀਆਂ ਪੈਂਦੀਆਂ ਵੀਰ ਮੇਰੇ, ਉਹ ਫਿਰ ਹੀ ਮਿਲਦੇ ਆ। ਰੱਬ ਨੂੰ ਮਿਲਣ ਦਾ ਇੱਕੋ ਹੀ ਰਸਤਾ, ਬ੍ਰਹਮ ਗਿਆਨੀ ਸਦਾ ਨਿਰਲੇਪ, ਜੈਸੇ ਜਲ ਮੈਂ ਕਮਲ ਅਲੇਪ। ਬ੍ਰਹਮ ਗਿਆਨੀ ਜਿਹੜਾ ਗੁਰੂ ਦੇ ਨਾਲ ਮਿਲਾ ਸਕਦਾ, ਜਿਹੜਾ ਸੌਖਾ ਰਸਤਾ ਇੱਕ ਮਾਰਗ, ਸੰਤ ਕਾ ਮਾਰਗ ਧਰਮ ਕੀ ਪੌੜੀ ਕੋਵਿਡ ਭਾਗੀ ਪਾਏ, ਸੰਤ ਕਾ ਮਾਰਗ ਧਰਮ ਕੀ ਪੌੜੀ ਕੋਵਿਡ ਭਾਗੀ ਪਾਏ। ਇਹ ਸੁਣਿਓ ਸ਼ਬਦ, ਔਰ ਮੇਰੀ ਹਾਜ਼ਰੀ ਇੰਨੀ ਕੁ ਕਬੂਲ ਕਰਿਓ ਅੱਜ। ਜੇ ਤੁਹਾਨੂੰ ਪ੍ਰੋਗਰਾਮ ਚੰਗਾ ਲੱਗਾ ਵੀ ਅੱਜ ਦਾ ਨਾ, ਅਤੇ ਮੇਰਾ ਸੈੱਲ ਨੰਬਰ ਤੁਹਾਡੇ ਸਾਰਿਆਂ ਕੋਲ ਹੈ ਹੀ ਹੈ ਵੈਸੇ, ਹੈ ਨਾ, ਬਹੁਤ ਬਿਜ਼ਨਸਮੈਨ ਵੀਰਾਂ ਨੂੰ ਵੀ ਕਦੇ ਵੀ ਲੋੜ ਪੈਂਦੀ ਹੈ ਕਾਲ ਕਰ ਸਕਦੇ ਆ। ਨਾਲੇ ਇੱਕ ਗੱਲ ਹੋਰ ਆ, ਜਿੱਦਾਂ ਇਹ ਮਹਾਂਪੁਰਖਾਂ ਦੀ ਮੌਜ ਹੀ ਆ ਤੁਹਾਡੇ ਇਸ ਅਜ਼ੀਜ਼ ਦੇ ਉੱਤੇ, ਸਿੰਘ ਜੀ ਦੇ ਉੱਤੇ, ਕੋਈ ਪ੍ਰਭਾਵ ਪ੍ਰੂਵ ਨਹੀਂ ਮੰਨਦਾ ਬਿਜ਼ਨਸਮੈਨ, ਦਿੰਦੇ ਆ ਬਿਜ਼ਨਸ ਬਹੁਤ, ਆਈ ਵੀ ਜਾਂਦੇ ਆ, ਜਾਈ ਵੀ ਜਾਂਦੇ ਆ, ਚਲਾਉਣ ਵਾਲਾ ਗੁਰੂ ਨਾਨਕ ਸਾਹਿਬ ਆਪੇ ਹੀ ਹੈ। ਜਿੰਨੇ ਬਿਜ਼ਨਸਮੈਨ ਵੀਰ ਜਾਣੀ ਜਾਣ ਗੁਰੂ ਨਾਨਕ ਸਾਹਿਬ, ਤੁਹਾਨੂੰ ਅੱਲਾ ਤਾਲਾ ਈਸ਼ਵਰ ਪਰਮਾਤਮਾ ਜਾਣੀ ਜਾਣ, ਭਾਵੇਂ ਕਈ ਵਾਰੀ ਐਡ ਰਹਿ ਵੀ ਜਾਂਦੀ ਉਹਨਾਂ ਦੀ, ਪਰ ਇੰਨੇ ਪਿਆਰ ਵਾਲੇ ਬਿਜ਼ਨਸਮੈਨ ਆ, ਕਦੀ ਨਹੀਂ ਕਹਿੰਦੇ ਹਰਜੀਤ ਜੀ ਸਾਡੀ ਤੁਸੀਂ ਅੱਜ ਐਡ ਨਹੀਂ ਕੀਤੀ, ਉਹ ਰੱਬ ਨੇ ਤੁਹਾਨੂੰ ਆਪਣੇ ਆਪ ਹੀ ਦੇਣਾ, ਬਿਨ ਬੋਲਿਆਂ ਸਭ ਕੁਝ ਜਾਣਦਾ ਕਿਸ ਕੀ ਜੇ ਅਰਦਾਸ, ਹੈਂ ਕੌਣ ਜਾਣੇ ਗੁਣ ਤੇਰੇ। ਕਰ ਲਓ ਆਪਣੀਆਂ ਮਨ ਪਿਰਤੀਆਂ ਗਾਗਰਾਂ, ਅਤੇ ਬਿਲਕੁਲ ਨਾਲ ਤੁਸੀਂ ਗੁਣ ਕਰਾਉਣਾ ਜਦੋਂ ਸ਼ਬਦ ਨਾਲ ਚੱਲ ਰਿਹਾ। ਗਲਤ ਬੋਲੋਗੇ ਇੱਕ ਵਾਰੀ, ਦੋ ਵਾਰੀ, ਤਿੰਨ ਵਾਰੀ, ਚਾਰ ਵਾਰੀ, ਪੰਜਵੀਂ ਤਾਂ ਸਹੀ ਬੋਲਾਂਗੇ ਨਾ ਆਪਾਂ। ਕੌਣ ਜਾਣੇ

ਸਮਾਂ ਤਕਰੀਬਨ ਸਮਾਪਤੀ ਵੱਲ ਜਾ ਰਿਹਾ ਹੈ। ਗੁਰਬਾਣੀ ਦੀਆਂ ਗੱਲਾਂ ਕਰਦਿਆਂ ਕੁਛ ਵੀ ਹੇਰ ਫੇਰ ਕੁਛ ਗਲਤੀ ਕੀਤੀ ਹੋਵੇ ਸਾਰੀਆਂ ਸੰਗਤਾਂ ਕੋਲ ਹੱਥ ਜੋੜ ਕੇ ਮਾਫ਼ੀ ਹੈ। ਬਸ ਮੇਰਾ ਨੰਬਰ ਤੁਹਾਡੇ ਸਾਰਿਆਂ ਕੋਲ ਹੈ, ਕਿਸੇ ਨੇ ਵੀ ਗੱਲਬਾਤ ਕਰਨੀ ਹੋਵੇ ਤੁਸੀਂ ਹੁਣ ਮੈਨੂੰ 2 ਮਿੰਟ ਦੇ ਬਾਅਦ ਕਾਲ ਕਰ ਸਕਦੇ ਹਾਂ, ਕਿਉਂਕਿ ਹਲੇ 2 ਮਿੰਟ ਮੈਂ ਪੂਰਾ ਨਾਲ ਆਪ ਜੁੜਾਂਗਾ, ਤੁਸੀਂ ਵੀ ਨਾਲ ਜੁੜੋ। 6474481000 6474481000। ਗੁਰੂ ਸਾਹਿਬ ਆਪ ਸਾਰੇ ਪਰਿਵਾਰਾਂ ਦੇ ਇੱਥੇ ਤੰਦਰੁਸਤੀ ਔਰ ਖੁਸ਼ੀਆਂ ਬਖਸ਼ੇ।

ਵਨ ਟਾਈਮ ਇਨਵੈਸਟਮੈਂਟ ਲਾਈਫ ਟਾਈਮ ਮਨੀ ਮੇਕਰ। ਅੱਜ ਅਸੀਂ ਤੁਹਾਡੇ ਲਈ ਇੱਕ ਖੂਬਸੂਰਤ ਕੋਟੇ ਲੈ ਕੇ ਆਏ ਹਾਂ ਜਿਹੜੀ ਕਿ ਮਸਕੋਕਾ ਦੇ ਵਿੱਚ ਲੋਕੇਟਡ ਹੈ। 1.5 ਏਕੜ ਤੋਂ ਲੈ ਕੇ 2 ਏਕੜ ਦੇ ਵਿੱਚ ਬਣੀ ਹੋਈ ਹੈ। 2023 ਦੀ ਬਿਲਟ ਹੈ। 3 ਬੈਡਰੂਮ 2.5 ਵਾਸ਼ਰੂਮ ਨੇ। ਮੇਨ ਫਲੋਰ 'ਤੇ ਲਿਵਿੰਗ ਡਾਇਨਿੰਗ ਅਤੇ ਫੈਮਿਲੀ ਏਰੀਆ ਨੇ। ਪਲੱਸ ਇਹ ਏਅਰਬਿਨ 'ਤੇ ਪਿਛਲੇ 2 ਸਾਲ ਤੋਂ ਬਿਜ਼ਨਸ ਕਰ ਰਹੀ ਹੈ।

0: opinions of the management and staff of CHLO AM 530.
1: Wakey, wakey, wakey, wakey.
2: Here's wake up time. Here's wake up time.
1: Now is the time to wake up.
3: Crank up the radio. You're listening to the Dave Todless Show, brought to you in part by Culture of Punjab.
4: ਤੁਸੀਂ ਆਪਣੇ ਬਿਜ਼ਨਸ ਨੂੰ ਪ੍ਰਮੋਟ ਕਰਨਾ ਚਾਹੁੰਦੇ ਹੋ? ਸਫਲਤਾ ਦੀ ਕੁੰਜੀ ਸਾਡੇ ਕੋਲ ਹੈ। ਤੁਸੀਂ ਕਲਚਰ ਆਫ ਪੰਜਾਬ ਜਾਂ ਇਸ ਸਟੇਸ਼ਨ ਤੇ ਆਪਣੇ ਬਿਜ਼ਨਸ ਦਾ ਸੰਦੇਸ਼ ਦੇ ਕਰ ਕਾਮਯਾਬੀ ਦੀ ਮੰਜ਼ਿਲ ਵੱਲ ਜਲਦੀ ਹੀ ਵਧ ਸਕਦੇ ਹੋ। ਸਪੈਸ਼ਲ ਪੈਕੇਜ ਦਾ ਫਾਇਦਾ ਉਠਾਉਣ ਲਈ ਕਾਲ 416-677-0609-670-0609 ਜਾਂ dave@cultureofpunjab ਤੇ ਈਮੇਲ ਕਰ ਸਕਦੇ ਹੋ।
5: ਭਾਈ ਸਾਹਿਬ, ਜ਼ਿੰਦਗੀ ਦਾ ਕੋਈ ਭਰੋਸਾ ਨਹੀਂ, ਇਸ ਕਰਕੇ ਹੱਥ ਦੇ ਵਿੱਚ ਇੰਸ਼ੋਰੈਂਸ ਪਾਲਿਸੀ ਹੋਣੀ ਬਹੁਤ ਜ਼ਰੂਰੀ ਹੈ।
6: ਤਾਂ ਇਸ ਲਈ ਅੱਜ ਹੀ ਹਰਪ੍ਰੀਤ ਸੈਣੀ ਨੂੰ ਮਿਲੋ। ਇਹਨਾਂ ਕੋਲ ਨੇ ਸਪੈਸ਼ਲ ਲਾਈਫ ਇੰਸ਼ੋਰੈਂਸ ਪਲਾਨਸ ਵਿਦ ਇਨਵੈਸਟਮੈਂਟ ਆਪਸ਼ਨਸ। ਤੁਹਾਨੂੰ ਸਿਰਫ 10 ਸਾਲ ਜਾਂ 20 ਸਾਲ ਲਈ ਪੇ ਕਰਨ ਦੀ ਲੋੜ ਹੈ ਤੇ ਇਹਨੇ ਨਾਲ ਹੀ ਤੁਸੀਂ ਪੂਰੀ ਲਾਈਫ ਕਵਰਡ ਹੋ। ਡਿਵੀਡੈਂਡ ਦੇ ਨਾਲ ਹਰ ਸਾਲ ਕੈਸ਼ ਵੈਲਿਊ ਗਰੋ ਕਰਦੀ ਹੈ ਤੇ ਕਵਰੇਜ ਇਨਕਰੀਜ਼ ਕਰਦੀ ਹੈ। ਵਧੇਰੀ ਜਾਣਕਾਰੀ ਲਈ ਕਾਲ ਹਰਪ੍ਰੀਤ ਸੈਣੀ 416-817-6500।
7: ਓ ਸੇਠੀ ਸਾਹਿਬ, ਬਈ ਕਿਹੜੀਆਂ ਸੋਚਾਂ 'ਚ ਡੁੱਬੇ ਹੋਏ ਹੋ?
8: ਓ ਜੀ, ਕੀ ਦੱਸਾਂ, ਮੁੰਡਾ ਮਗਰ ਪਿਆ, ਕਹਿੰਦਾ ਪਾਪਾ ਨਿਸਾਨ ਦੀ ਗੱਡੀ ਲੈਣੀ ਆ, ਸਮਝ ਨਹੀਂ ਆ ਰਿਹਾ ਕਿੱਧਰ ਲੱਗ ਦਵਾਂ।
9: ਮੈਂ ਸੁਣਿਆ ਅੱਜ ਕੱਲ ਏਅਰਪੋਰਟ ਨਿਸਾਨ ਦੀ ਬੱਲੇ ਬੱਲੇ ਹੋਈ ਪਈ ਹੈ।
8: ਅੱਛਾ, ਓ ਕਿਵੇਂ? ਓ ਹੈਦਾ ਜੀ, ਜਦੋਂ ਨਿਸਾਨ ਦੇ ਹਰੇਕ ਮਾਡਲ ਤੇ ਹਰੇਕ ਮਹੀਨੇ ਬੈਸਟ ਡੀਲਸ ਮਿਲਦੀਆਂ ਹੋਣ ਤਾਂ ਬੱਲੇ ਬੱਲੇ ਤਾਂ ਆਪੇ ਹੀ ਹੋਣੀ ਹੈ। ਚਾਹੇ ਨਿਸਾਨ ਸੈਂਟਰਾ ਹੋਵੇ, ਐਲਟੀਮਾ, ਮੋਰੈਨੋ, ਪਾਥਫਾਈਂਡਰ ਜਾਂ ਨਿਸਾਨ ਦਾ ਕੋਈ ਵੀ ਮਾਡਲ, ਯੂ ਗੈਟ ਦ ਜਾਅ ਡ੍ਰੌਪਿੰਗ ਡੀਲਸ ਗਾਰੰਟੀਡ ਐਵਰੀ ਮੰਥ। ਸੋ ਵਿਜ਼ਿਟ ਟੁਡੇ ਐਟ ਏਅਰਪੋਰਟ ਨਿਸਾਨ ਬ੍ਰੈਮਟਨ, 905-791-4900.
10: ਕੀ ਤੁਹਾਨੂੰ ਕਿਸੇ ਵੀ ਫਾਈਨੈਂਸ਼ੀਅਲ ਸਿਚੁਏਸ਼ਨ ਲਈ ਮੌਰਗੇਜ ਦੀ ਲੋੜ ਹੈ, ਜਿਵੇਂ ਫਰਸਟ ਔਰ ਸੈਕੰਡ ਮੌਰਗੇਜ, ਪਰਚੇਸ ਔਰ ਰੀਫਾਈਨਾਂਸ ਜਾਂ ਪ੍ਰਾਈਵੇਟ ਫੰਡਸ? ਹਰ ਜਗ੍ਹਾ ਹੱਥ ਪੈਰ ਮਾਰ ਕੇ ਦੇਖ ਚੁੱਕੇ ਹੋ,
11: ਤਾਂ ਫਿਕਰ ਕਿਉਂ ਕਰਦੇ ਹੋ? ਨੀਲਮ ਸਿਡੋਵ ਕੋਲ ਹੈ ਸੋਲੂਸ਼ਨ ਫਾਰ ਐਵਰੀ ਸਿਚੁਏਸ਼ਨ।
10: ਇਹ ਆਫਰ ਕਰਦੇ ਨੇ ਬੈਸਟ ਰੇਟਸ, ਇੰਪੇਅਰਡ ਕ੍ਰੈਡਿਟ ਜਾਂ ਬੈਂਕਰਪਸੀ ਹੈ, ਨੋ ਪ੍ਰੋਬਲਮ।
11: ਇਹਨਾਂ ਕੋਲ ਨੇ ਏਬੀ ਐਂਡ ਟ੍ਰਸਟਡ ਪ੍ਰਾਈਵੇਟ ਲੈਂਡਰਸ।
10: ਯੂ ਸ਼ੌਪ ਅਰਾਊਂਡ ਐਂਡ ਕਮ ਬੈਕ ਟੂ ਨੀਲਮ।
11: ਅੱਜ ਹੀ ਕਾਲ ਕਰੋ ਨੀਲਮ ਸਿਡੋਵ ਨੂੰ,
10: 647-7310-647-739-8710।
12: ਸ਼ੀਸ਼ਾ ਹੋ ਯਾ ਦਿਲ ਟੁੱਟ ਜਾਂਦਾ ਹੈ।
13: ਹਰ ਪ੍ਰਕਾਰ ਦੇ ਸ਼ੀਸ਼ੇ ਅਤੇ ਵਿੰਡੋ ਆਦਿ ਲਈ ਰੀਤੀ ਗਲਾਸ ਐਂਡ ਵਿੰਡੋ, ਟੇਬਲ ਟਾਪ, ਫਰਨੀਚਰ ਗਲਾਸ, ਬਾਰ ਆਦਿ ਲਈ ਕਸਟਮ ਡਿਜ਼ਾਈਨਿੰਗ ਵੀ ਅਵੇਲੇਬਲ ਹੈ। ਰੀਤੀ ਗਲਾਸ ਹੁਣ ਵਾਸ਼ਰੂਮ ਦੇ ਸ਼ਾਵਰ ਨੂੰ ਸ਼ੀਸ਼ੇ ਦੀ ਦੀਵਾਰ ਅਤੇ ਡੋਰਸ ਨਾਲ ਬਹੁਤ ਹੀ ਖੂਬਸੂਰਤ ਬਣਾ ਦਿੰਦੇ ਹਨ। ਤੁਸੀਂ ਇਹਨਾਂ ਦਾ ਸ਼ੋਰੂਮ ਜ਼ਰੂਰ ਚੈੱਕ ਕਰੋ। ਰੀਤੀ ਗਲਾਸ ਐਂਡ ਵਿੰਡੋ, 905-790-8335-790-8335 ਔਰ ਵਿਜ਼ਿਟ www.reetiglass.com।
14: ਮਿਸਟਰ ਰਾਜ, ਤੁਹਾਡੇ ਤੇ ਚੋਰੀ ਦਾ ਇਲਜ਼ਾਮ ਹੈ, ਤੁਸੀਂ ਇੱਥੇ ਆਪਣੀ ਜੌਬ ਕੰਟੀਨਿਊ ਨਹੀਂ ਕਰ ਸਕਦੇ। ਯੂ ਮੇ ਗੋ ਨਾਓ।
15: ਨਹੀਂ ਨਹੀਂ,
14: ਤੂੰ ਚੋਰ ਹੈ,
15: ਧੋਖੇਬਾਜ਼ ਹੈ, ਕੰਪਨੀ ਨਾਲ ਧੋਖਾ ਕੀਤਾ ਹੈ, ਚੋਰ ਹੈ ਤੂੰ।
16: ਕ੍ਰਿਮੀਨਲ ਡਿਫੈਂਸ ਲਾਇਰ, ਸਟੈਟਨ ਲਾਅ ਪ੍ਰੋਫੈਸ਼ਨਲ ਕਾਰਪੋਰੇਸ਼ਨ ਦੇ ਕਰਨਦੀਪ ਸਾਹੀ। ਬੇਲ ਹੀਅਰਿੰਗ, ਡਰੰਕ ਡਰਾਈਵਿੰਗ, ਘਰੇਲੂ ਝਗੜਾ, ਚੋਰੀ ਦਾ ਕੇਸ ਜਾਂ ਕੋਈ ਵੀ ਕਾਨੂੰਨੀ ਉਲਝਣ 'ਚ ਫਸੇ ਹੋਵੋ, ਤੁਹਾਡਾ ਆਪਣਾ ਕ੍ਰਿਮੀਨਲ ਡਿਫੈਂਸ ਵਕੀਲ, ਸਟੈਟਨ ਲਾਅ ਪ੍ਰੋਫੈਸ਼ਨਲ ਕਾਰਪੋਰੇਸ਼ਨ ਦੇ ਕਰਨਦੀਪ ਸਾਹੀ। ਜਾਣੇ ਅਣਜਾਣੇ ਵਿੱਚ ਹੋਏ ਜੁਰਮ ਲਈ, ਤੁਹਾਡੇ ਹੱਕ ਲਈ ਤੁਹਾਡੇ ਨਾਲ ਖੜੇ ਨੇ ਮੇਫੀਲਡ ਐਂਡ ਏਅਰਪੋਰਟ। ਕਾਲ 647-871-5000, 647-871-5000।
17: ਪੂਰੇ 40 ਸਾਲ ਹੋ ਗਏ ਆਪਣੇ ਵਿਆਹ ਨੂੰ, ਫਿਰ ਕਿੱਥੇ ਸੈਲੀਬ੍ਰੇਟ ਕਰਨ ਦਾ ਇਰਾਦਾ ਹੈ?
18: ਮੇਰੀ ਮੰਨੋ, ਆਪਾਂ ਪਿੰਡ ਨਾ ਚੱਲੀਏ।
17: ਧਰਮ ਨਾਲ ਆ ਤਾਂ ਤੂੰ ਮੇਰੇ ਮਨ ਦੀ ਗੱਲ ਹੀ ਕਹਿਤੀ ਹੈ, ਪਰ ਇੰਨੀ ਛੇਤੀ ਟਿਕਟਾਂ ਕਿੱਥੋਂ ਮਿਲਣਗੀਆਂ?
18: ਗਿੱਲ ਇੰਟਰਨੈਸ਼ਨਲ ਟ੍ਰੈਵਲ ਤੋਂ ਆਪਣੇ ਸਾਥ ਵਰਗਾ ਹੀ ਸਾਥ ਹੈ ਉਹਨਾਂ ਦਾ, ਆਪਣੇ ਕਲਾਇੰਟਸ ਦੇ ਨਾਲ ਪਿਛਲੇ 40 ਸਾਲਾਂ ਤੋਂ।
17: 40 ਸਾਲਾਂ ਤੋਂ ਬੇਦਾਗ ਸਰਵਿਸ,
19: ਗਿੱਲ ਇੰਟਰਨੈਸ਼ਨਲ ਟ੍ਰੈਵਲ।
18: ਕੁਆਲਿਟੀ ਸਰਵਿਸ, ਵਧੀਆ ਰੇਟਸ ਤੇ ਬੈਸਟ ਡੀਲਿੰਗ ਹੈ ਉਹਨਾਂ ਦੀ ਪਛਾਣ। ਇੰਡੀਆ, ਪਾਕਿਸਤਾਨ ਜਾਂ ਦੁਨੀਆ ਦੇ ਕਿਸੇ ਵੀ ਕੋਨੇ 'ਚ ਕਰਨਾ ਹੋਏ ਟ੍ਰੈਵਲ,
19: ਸਰਵਿੰਗ ਕੈਨੇਡਾ ਨੇਸ਼ਨ ਵਾਈਡ।
18: 905-671-8400 or 905-796-8800 or visit giltravels.ca।
20: ਦੇਖੋ ਜੀ, ਇੱਕ ਤੇ ਮੱਛੀ ਹੁੰਦੀ ਹੈ ਜਿਹੜੀ ਪਾਣੀ ਚ ਰਹਿੰਦੀ, ਤੇ ਦੂਸਰੀ ਮੱਛੀ ਹੁੰਦੀ ਹੈ ਜਿਹਨੂੰ ਵੇਖ ਕੇ ਮੂੰਹ ਚ ਪਾਣੀ ਆ ਜਾਂਦਾ ਹੈ। ਇੰਡੀਅਨ ਸਵੀਟ ਮਾਸਟਰ ਤੋਂ ਮਿਲਦੀ ਹੈ, ਅੱਜ ਹੀ ਚੱਕ ਲਓ।
18: ਕਾਰਨਰ ਆਫ ਮੈਕਲੋਗਲਨ ਐਂਡ ਰੇ ਲੋਸਨ, ਕਾਲ 905-450-2800
21: ਨਾਓ। ਓਪਨ ਟਿਲ 2 AM।
22: ਮੈਂ ਤਾਂ ਇਹਦਾ ਚੰਮ ਲਾ ਦੇਣਾ ਅੱਜ, ਇਹਨੂੰ ਮੈਂ ਛੱਡਣਾ ਨਹੀਂ, ਇਹਨੂੰ ਮੈਂ ਅੱਜ ਇਹਦੀਆਂ ਮੈਂ ਲੱਤਾਂ ਨਾਲ ਤੋੜ ਦਿੱਤੀਆਂ ਤੇਰੀਆਂ।
23: ਅੱਕਾ ਨੂੰ ਮਾਰੀ ਜਾਂਦਾ ਮੁੰਡੇ ਨੂੰ।
22: ਓਏ ਹੋਏ, ਮੈਂ ਇਹਨੂੰ ਕਿਹਾ ਸੀ ਕਿ ਇੱਕ ਇੱਕ ਪੌੜੀ ਛੱਡ ਕੇ ਚੜ, ਚੱਪਲਾਂ ਘੱਟ ਘਸਣ ਗਈਆਂ। ਦੋ ਦੋ ਪੌੜੀਆਂ ਛੱਡ ਕੇ ਚੜਿਆ, ਹੁਣ ਪਜਾਮਾ ਪਾੜ ਲਿਆ।
23: ਫਿੱਟੇ ਮੂੰਹ ਤੇਰੇ।
0: ਮੈਂ ਕਿਹਾ ਕਿੱਥੇ ਜਾ ਰਹੀ ਹੈ?
1: 10 ਵਾਰੀ ਕਿਹਾ ਪਿੱਛੋ ਹਾਕ ਨਾ ਮਾਰਿਆ ਕਰੋ, ਬ੍ਰੈਂਪਟਨ ਕੈਸ਼ ਐਂਡ ਕੈਰੀ ਚੱਲੀ ਸੀ।
0: ਬ੍ਰੈਂਪਟਨ ਕੈਸ਼ ਐਂਡ ਕੈਰੀ ਹੁਣ 60,000 ਸਕੁਅਰ ਫੀਟ ਤੇ ਮੂਵ ਹੋ ਗਿਆ।
2: 100 ਕੈਨੇਡੀ ਰੋਡ, ਬ੍ਰੈਂਪਟਨ। ਹਰ ਤਰ੍ਹਾਂ ਦੀ ਗ੍ਰੋਸਰੀ ਲਈ ਪਹੁੰਚੋ ਬ੍ਰੈਂਪਟਨ ਕੈਸ਼ ਐਂਡ ਕੈਰੀ, 416-700-9100।
3: Ladies and gentlemen, introducing from CHLO AM 530, the number one radio host in the world,

0: मिड आफ्टरनून, वेलकम टू डेव टाला शो। आज के प्रोग्राम में बहनों और भाइयों आप सबका स्वागत है। आशा बंदी उम्मीद करते हैं तो अज का दिन अच्छा गुजर रहा होगा। साड़ी कोशिश रहेगी 2 बजे तक नैशनल इंटरनेशनल खबर जोड़ के रखे। तीन दिन मेले की फुल कवरेज की जाएगी और नाल दी नाल ढेर सारिया खबर होनगियां और स्पोर्ट्स के उत्ते गुरप्रीत पुरवा साहब भी गलबात करांगे। सब तो पहला छतरी छत रिपोर्ट हाजिर है। अज कानूनी तौर ते सूरज सिंह 5:35 ते आया, रात नूं 9 बजे चले जाना। मामा चंद सिंह दा सुन पता लवारस जिहा हैगा, कोई यकीन जकून घट ही करिया करो। अज सवेरे 5:30 आ गया ते रात नूं 10:23 ते जाना। दिने अज सूरज दे नाल नाल चंद भी चमकेगा। तापमान हुण तों लैके सैटरडे तक 20 ते 23 दे विचाले रहेगा। अज मिक्स ऑफ सन एंड क्लाउड, कल नूं बारिश सार नजर आउंदे ने। बुधवार नूं भी बारिश, थर्सडे नूं सारा दिन बारिश, फ्राइडे नूं मिक्स ऑफ सन एंड क्लाउड बारिश। तापमान कोई बड़े वधिया नहीं, 20-22 इन्ना की टेंपरेचर रहने ने। पहला जानकारी देइए एवरेस्ट ट्रांसपोर्ट वाले की, इन्हों क्रॉस बॉर्डर एज ए ड्राइवर चाहिए ने, आटो पार्ट डेडिकेटेड रूट ने जी। सेम डे तुसी घरे भी आ जा करोगे शाम नू, 3,000 मील वीक दे मिलणगे। नाल दी नाल मिड वेस्ट ते यूएस ईस्ट लई भी ड्राइवर चाहिए ने। 905-846-2229 एक्सटेंशन 4। अपने ट्रिपल ए लैंडस्केपिंग वाले वीर, अगर तुहाडे घा जां क्यारियां पाउणियां जां रेओ पाउणा, दरख्त पट्टणे आ, नवें लाउणे आ, कुछ इस तरह दा काम करवाउणा है लैंडस्केपिंग रिलेटेड, तां नंबर याद रखो 647-784-1213 700-84-1213। ऑलराइट, बड़ी जल्दी जतेंद्र होना ना भी गलबात करते हैं, देखते हैं की कहते कड़ियां लिस्टिंग आने ने। लेकिन जशन टेंट्स असीं इन्हां दी जानकारी दे दईए। फ्रेम टेंट, हाई पीक टेंट जिहड़ी चौंझी हुंदी उपर नूं, उपरों क्लीयर टॉप वाले टेंट सारे मिलते ने। रीजनेबल प्राइस आ, ब्रांड न्यू टेंट्स ने। टेबल, चेयरां, फलोरिंग, पोर्टेबल वाशरूम आ जिहड़े उह भी मिलणगे, और लाइटिंग जिहड़ी आ उह भी अवेलेबल है। घर जां टेंट दे अंदर गल ही कोई नहीं। ऐ करो तुसीं जशन नूं फोन कर लो, 416-294-2857 294-2857 ਉਹਨਾਂ ਦਾ ਨੰਬਰ ਹੈ।
1: ਹੇ ਮੇਰੇ ਰੱਬ ਜੀ, ਮੇਰਾ ਬਿਜ਼ਨਸ ਨਹੀਂ ਜੇ ਚੱਲਦਾ। ਬਾਬਾ ਜੀ ਬੜੇ ਪਾਪੜ ਮੇਲ ਮੇਲ ਦੇਖ ਲਏ ਨੇ, ਕੋਈ ਗੱਲ ਨਹੀਂ ਬਣਦੀ। ਬਾਬਾ ਜੀ ਪ੍ਰਸ਼ਾਦ ਚੜਾਉਂਗਾ, $5 ਦਾ ਪ੍ਰਸ਼ਾਦ ਚੜਾਉਂਗਾ। ਬਾਬਾ ਜੀ ਮੇਰਾ ਬਿਜ਼ਨਸ ਚਲਾ ਦਿਓ।
2: ਮੈਨੂੰ ਕਿਉਂ ਡਿਸਟਰਬ ਕਰ ਰਿਹਾ ਹੈ? ਦੇਵ ਦਾਤਲੇ ਨੂੰ ਕਾਲ ਕਰ, ਰੇਡੀਓ ਤੇ ਆਪਣੇ ਕਾਰੋਬਾਰ ਦੀ ਐਡ ਚਲਾ ਬਈ। ਸਪੈਸ਼ਲ ਪੈਕੇਜ ਨੇ ਉਹਨਾਂ ਕੋਲ, ਫੋਨ ਕਰ 416-677-0609 416-677-0609।
3: ट्रकिंग वाले वीरो ध्यान नाल सुनो, ट्रक जिद्दां दा भी चलाउंदे हो, मैनुअल जां ऑटोमैटिक, क्विक ट्रक ल्यूब चेते आही ना रखियो। ट्रक दी बढ़िया सर्विस लई क्विक ट्रक ल्यूब। लो जी, तीजी लोकेशन भी खोलती है, एग्जिट 579 फ्रॉम हाईवे 401 इन नापनी। आहो जी, कोई अपॉइंटमेंट नहीं, ड्राइव थ्रू फैसिलिटी, एग्जिट 579 फ्रॉम हाईवे 401 इन नापनी। क्विक ट्रक ल्यूब, द वन स्टॉप शॉप, 519-622-0660 जां quicktrucklube.com। QTL, बिकॉज वी केयर।
0: Are you ready? ਇੱਕਾ ਜੰਕਸ਼ਨ ਲਈ 647-429-4040 ਕੇਟਰਿੰਗ ਕਰਾਉਣੀ ਹੈ ਛੋਟੀ ਵੱਡੇ ਫੰਕਸ਼ਨ ਲਈ, ਨੋ ਪ੍ਰੋਬਲਮ, 647-429-4040। ਲਾਈਵ ਕੁਕਿੰਗ ਕਰਾਉਣੀ ਹੈ ਘਰੇ, ਨੋ ਪ੍ਰੋਬਲਮ, 647-429-4040। ਤੁਸੀਂ ਇਹਨਾਂ ਦੇ ਬੈਂਕ ਹਾਲ ਜਾਂ ਲੌਂਜ ਵਿੱਚ ਛੋਟੀ ਵੱਡੀ ਪਾਰਟੀ ਕਰਨੀ ਹੈ, ਨੋ ਪ੍ਰੋਬਲਮ, 647-429-4040, 647-429-4040।
4: हर महीने मैकेनिक नु पैसे दे दंदे हो, ट्रक खरीदे आया मैकेनिक नु गोद ले लिया।
5: ओ मैं की करा, ये पुराना ट्रक ता रोज नखरे करदा है।
4: नखरे छड़ो ते सिद्धे जाओ निस्को ट्रक सेल्स ते।
6: वधिया हालत वाले यूज्ड ट्रक्स, ट्रक बेचना होवे या खरीदना, रेट बिल्कुल वाजब लाउंदे ने।
4: फाइनेंस दी सुविधा भी उपलब्ध है,
6: मतलब जेब भी सेफ ते घर वाली भी खुश। बस फिर आज ही चलदे हां निस्को ट्रक सेल्स, टोरब्रम डेरी दे नजदीक, 7055 टोरब्रम रोड, मिसिसागा। कॉल 647-581-9999। ट्रक ऐसे के मैकेनिक भी कहेगा हुण मैं की करा।
0: ਗੁਰਪਾ ਸਾਹਿਬ ਪ੍ਰੋਗਰਾਮ ਚ ਸਵਾਗਤ ਹੈ ਵੀਰੇ, ਕੀ ਹਾਲ ਹੈ?
7: ਬਹੁਤ ਵਧੀਆ ਦੇਵ ਜੀ, ਤੁਹਾਨੂੰ ਤੇ ਸਾਰੇ ਲਿਸਨਰਸ ਨੂੰ ਗੁੱਡ ਆਫਟਰਨੂਨ ਜੀ। ਉਮੀਦ ਹੈ ਸਭ ਦਾ ਵੀਕਐਂਡ ਬਹੁਤ ਵਧੀਆ ਰਿਹਾ ਹੋਗਾ।
0: ਵਧੀਆ ਸੀ ਵੀਕਐਂਡ, ਬਹੁਤ ਵਧੀਆ ਸੀ। ਸਭ ਤੋਂ ਪਹਿਲਾਂ ਸਪੋਰਟਸ ਵੱਲ ਹੀ ਚੱਲਦੇ ਹਾਂ, ਤੁਹਾਡਾ ਮਹਿਕਮਾ ਇਹ ਸਪੈਸ਼ਲਿਸਟ ਹੋ ਤੁਸੀਂ, ਜਿਹੜਾ ਆਪਣਾ ਸਟੈਨਲੀ ਕੱਪ ਸੀ ਉਹਦਾ ਕੀ ਬਣਿਆ ਭਰਾ?
7: ਸਟੈਨਲੀ ਕੱਪ ਕੈਰੋਲਾਈਨਾ ਹਰੀਕੇਨਸ ਜਿਹੜੇ ਆ ਜੀ ਚੈਂਪੀਅਨ ਬਣੇ ਨੇ 20 ਸਾਲਾਂ ਬਾਅਦ, ਦੂਸਰੀ ਵਾਰ ਉਹਨਾਂ ਨੇ ਇਹ ਚੈਂਪੀਅਨਸ਼ਿਪ ਜਿੱਤੀ ਆ। ਲਾਸਟ ਟਾਈਮ 2006 ਦੇ ਵਿੱਚ ਜਿੱਤੀ ਸੀ, ਔਰ ਉਸ ਟਾਈਮ ਤੇ ਰੌਡ ਬ੍ਰੈਂਡਮੋਰ ਜਿਹੜੇ ਉਹਨਾਂ ਦੇ ਹੁਣ ਕੋਚ ਨੇ ਉਹ ਟੀਮ ਪਲੇਅਰ ਤੇ ਕੈਪਟਨ ਸੀਗੇ। ਸੋ ਸੈਕਿੰਡ ਟਾਈਮ ਕੈਰੋਲਾਈਨਾ ਚੈਂਪੀਅਨ ਬਣੇ ਜੀ, ਬਹੁਤ ਬਹੁਤ ਮੁਬਾਰਕਾਂ। ਔਰ ਵੇਗਸ ਵਾਲੇ ਪਿਛਲੇ 2018 ਤੋਂ ਹੀ ਸ਼ੁਰੂ ਹੋਈ ਹੈ ਜੀ ਉਹਨਾਂ ਦੀ ਟੀਮ, 8 ਸਾਲਾਂ ਦੇ ਵਿੱਚ 3 ਵਾਰੀ ਫਾਈਨਲ ਚ ਪਹੁੰਚੇ ਨੇ, 2 ਵਾਰੀ ਹਾਰੇ ਨੇ ਤੇ 1 ਵਾਰੀ ਜਿੱਤੇ ਨੇ। ਉਹਨਾਂ ਦੀ ਵੀ ਫਰੈਂਚਾਈਜ਼ ਬਹੁਤ ਤਕੜਾ ਖੇਡਦੀ ਆ, ਬਟ ਦਿਸ ਟਾਈਮ ਕੈਰੋਲਾਈਨਾ ਹਰੀਕੇਨਸ ਤੇ ਉਹਨਾਂ ਦੇ ਕੈਪਟਨ ਜਿਹੜੇ ਆ ਜੀ ਜਾਰਡਨ ਸਟਾਲ, ਉਹ MVP ਬਣੇ ਨੇ। 37 ਸਾਲ ਦੀ ਉਮਰ ਚ ਸਭ ਤੋਂ ਓਲਡੈਸਟ MVP ਬਣੇ ਨੇ, ਔਰ ਕੌਨ ਸਮਾਈਟ ਟਰਾਫੀ ਜਿਹੜੀ ਹੈ ਜੀ ਉਹਨਾਂ ਨੇ ਜਿੱਤੀ ਆ, ਬਹੁਤ ਬਹੁਤ ਮੁਬਾਰਕਾਂ ਜੀ।
0: ਗੁਰਪ੍ਰੀਤ ਸਾਹਿਬ, ਵੇਗਸ ਵਾਲੇ 8 ਸਾਲਾਂ ਚ 3-4 ਵਾਰ ਉੱਥੇ ਚਲੇ ਗਏ, ਇਹ ਕਿਹੜੀ ਕਮਾਈ ਆ? ਕਮਾਈ ਤਾਂ ਮੇਪਲ ਲੀਫ ਨੂੰ ਕਰਕੇ ਦੇਖੋ, 60-70 ਸਾਲ ਹੋ ਗਏ, ਗਏ ਹੀ ਨੀ ਕਿਤੇ।
7: ਆਪਾਂ ਉਦੋਂ ਜਦੋਂ ਕੈਰੋਲਾਈਨਾ ਜਿੱਤੀ ਸੀ ਜੀ 2006 ਦੇ ਵਿੱਚ, ਉਦੋਂ ਆਪਾਂ ਕਾਨਫਰੰਸ ਫਾਈਨਲ ਦੇ ਵਿੱਚ ਕੈਰੋਲਾਈਨਾ ਤੋਂ ਹੀ ਹਾਰੇ ਸੀ, ਐਂਡ ਦੈਟ ਇਜ਼ ਦ ਲਾਸਟ ਟਾਈਮ ਜਦੋਂ ਮੈਂ ਦੇਖਿਆ ਕਿ ਟੋਰਾਂਟੋ ਮੇਪਲ ਲੀਫ ਇੱਥੇ ਤੱਕ ਪਹੁੰਚੇ ਨੇ।
0: ਤੇ NBA ਦੇ ਫਾਈਨਲ ਸੀਗੇ?
7: NBA ਦੇ ਵਿੱਚ ਜੀ ਨਿਊਯਾਰਕ ਨਿਕਸ 1973 ਤੋਂ ਬਾਅਦ 53 ਸਾਲਾਂ ਬਾਅਦ ਚੈਂਪੀਅਨ ਬਣੇ ਨੇ। ਸੋ 70 ਚ ਬਣੇ ਸੀ, 73 ਚ ਬਣੇ ਸੀ ਤੇ ਹੁਣ 2026 ਚ ਬਣੇ ਨੇ, ਔਰ ਉੱਥੇ ਵੀ ਉਹਨਾਂ ਦੇ ਕੈਪਟਨ ਬ੍ਰਾਂਸਨ MVP ਬਣੇ ਨੇ। ਔਰ ਪੂਰਾ ਜਿਹੜਾ ਫਾਈਨਲ ਮੁਕਾਬਲਾ ਹੋਇਆ ਉਸ ਦੇ ਵਿੱਚ ਇੱਕ ਪਾਸੇ ਸਾਰੀ ਟੀਮ ਦੇ 49 ਪੁਆਇੰਟ ਤੇ ਦੂਜੇ ਪਾਸੇ ਉਹਨਾਂ ਨੇ ਇਕੱਲਿਆਂ ਨੇ 45 ਪੁਆਇੰਟ ਬਣਾਏ ਨੇ, ਔਰ ਹਾਈਐਸਟ ਫੋਰ ਨਿਊਯਾਰਕ ਨਿਕਸ ਫਰੈਂਚਾਈਜ਼। ਉਹਨਾਂ ਨੂੰ ਬਹੁਤ ਬਹੁਤ ਮੁਬਾਰਕਾਂ। ਔਰ ਇੱਥੇ ਮੈਨੂੰ ਲੱਗਦਾ ਜੀ ਤੁਸੀਂ ਇਹ ਕਹਿ ਸਕਦੇ ਹੋ ਕਿ ਜਿਹੜੀ ਦੂਸਰੀ ਟੀਮ ਸੀ ਸੈਨ ਅੰਟੋਨੀਓ ਸਪਰਸ, ਉਹ ਕਿਤੇ ਨਾ ਕਿਤੇ ਇਸ ਗੱਲ ਤੇ ਜ਼ਰੂਰ ਆਪਣੇ ਆਪ ਨਾਲ ਖਫਾ ਹੋਣਗੇ ਕਿ ਸਾਰੇ ਮੈਚਾਂ 'ਚ ਹੀ ਲੀਡ ਕਰਦੇ ਰਹੇ। ਆਪਾਂ ਦੇਖਿਆ ਕਿ ਇਸ ਤੋਂ ਪਿਛਲੇ ਮੈਚ 29 ਪੁਆਇੰਟ ਨਾਲ ਲੀਡ ਕਰਦੇ, ਇਸ ਵਾਰੀ ਫਿਰ ਦੇਵ ਜੀ 14 ਪੁਆਇੰਟ ਨਾਲ ਲੀਡ ਕਰਦੇ ਉਹ ਫਿਰ ਐਂਡ ਤੇ ਆ ਕੇ ਹਾਰੇ ਨੇ। ਸੋ ਕਿਤੇ ਨਾ ਕਿਤੇ ਉਹ ਆਪ ਵੀ ਜ਼ਿੰਮੇਵਾਰ ਨੇ ਆਪਣੀ ਇਸ ਹਾਰ ਦੇ, ਪਰ ਨੈਵਰ ਦ ਲੈਸ ਨਿਊਯਾਰਕ ਨਿਕਸ ਨੇ ਇਸ ਵਾਰੀ ਇਹ ਪ੍ਰੂਵ ਕੀਤਾ ਕਿ ਤੁਸੀਂ ਸੁਪਰ ਸਟਾਰ ਤੋਂ ਬਿਨਾਂ ਵੀ ਟਰਾਫੀ ਜਿੱਤ ਸਕਦੇ ਹੋ, ਐਸ ਲੌਂਗ ਐਸ ਤੁਹਾਡੀ ਟੀਮ ਕਲੈਕਟਿਵਲੀ ਖੇਡਦੀ ਹੈ ਜੀ।
0: ਇਹ ਜਿਹੜਾ ਨਾ ਆਪਣੇ ਨਿਕਸ ਵਾਲੇ ਆ, ਇਹਨਾਂ ਨੇ ਤੀਜੇ ਰਾਊਂਡ ਦੇ ਐਂਡ ਤੇ ਪਾਣੀ ਵਿੱਚ ਕੀ ਪਾ ਕੇ ਪੀਤਾ ਉਹਦੀ ਜਾਂਚ ਕਰਨੀ ਚਾਹੀਦੀ ਆ।
7: ਬਿਲਕੁਲ ਜੀ, ਉਹ ਤੀਜੇ ਤੋਂ ਬਾਅਦ ਹੀ ਇਹ ਫੱਟੇ ਚੱਕਦੇ
0: ਨੇ। ਆਈ ਨੋ। ਅੱਛਾ, ਫਰਾਰੀ ਦਾ ਬੰਦਾ ਜਿੱਤਿਆ ਫਾਰਮੂਲਾ 1 ਗ੍ਰੈਂਡ ਪ੍ਰੀ?
7: ਬਿਲਕੁਲ ਜੀ, ਔਰ ਉਹ ਪਹਿਲੀ ਵਾਰੀ ਜਿੱਤੇ ਨੇ ਜਦੋਂ ਤੋਂ ਮਰਸੀਡੀਜ਼ ਬੈਂਸ ਤੋਂ ਫਰਾਰੀ ਚ ਗਏ ਨੇ। ਸੋ ਕਾਫੀ ਚਿਰ ਹੋ ਗਿਆ ਸੀਗਾ ਜਿੱਤੇ ਨਹੀਂ ਸੀਗੇ, ਔਰ ਉਸ ਤੋਂ ਬਾਅਦ ਇੱਕ ਟੀਮ ਨੇ ਸੈਂਸੇਸ਼ਨ ਜਿਹੜੀ ਹੈ ਜੀ ਉਹ ਆਈ ਆ, ਉਹ ਮਰਸੀਡੀਜ਼ ਨੂੰ ਜਿਤਾ ਰਹੇ ਨੇ। ਸੋ ਨੈਵਰ ਦਾ ਲੈਸ ਹੈਮਿਲਟਨ ਸਾਹਿਬ ਦੁਆਰਾ ਤੋਂ ਜਿੱਤੇ ਨੇ, ਉਹਨਾਂ ਨੂੰ ਬਹੁਤ ਬਹੁਤ ਮੁਬਾਰਕਾਂ ਨੇ।
0: ਤੇ ਯੈਂਕੀ ਬਲੂ ਜੇ ਵਾਲਿਆਂ ਦਾ ਕੱਲ ਮੈਚ ਸੀ?
7: ਯੈਂਕੀ ਬਲੂ ਜੇ ਇਸ ਤੇ ਭਾਰੀ ਪਏ ਆ ਜੀ, ਨਿਊਯਾਰਕ 8-3 ਦੇ ਨਾਲ ਇਸ ਮੈਚ ਦੇ ਵਿੱਚ ਜੇਤੂ ਰਿਹਾ ਤੇ 3 ਮੈਚ ਦੀ ਸੀਰੀਜ਼ ਉਹਨਾਂ ਨੇ 2-1 ਦੇ ਨਾਲ ਜਿੱਤੀ ਹੈ। ਅੱਜ ਆਪਣੀ ਛੁੱਟੀ ਹੈ ਤੇ ਕੱਲ੍ਹ ਬੋਸਟਨ ਰੈੱਡ ਸੌਕਸ ਦੇ ਨਾਲ 6:45 ਤੇ ਫਸਟ ਪਿੱਚ ਹੋਏਗੀ।
0: ਅੱਛਾ, ਹੁਣ ਚੱਲਦੇ ਹਾਂ ਫੀਫਾ ਕੰਨੀ, ਜਿਹੜੀ ਦੁਨੀਆਂ ਭਰ ਦੇ ਲੋਕਾਂ ਦੀ ਨਜ਼ਰ ਆ, ਸਾਡੇ ਜਿਹੜੇ ਜਾਲੀ ਮੀਡੀਆ ਕਰੀ ਜਾਂਦੇ ਆ, ਇੰਨੇ ਪੈਸੇ ਲੱਗ ਜਾਣੇ ਆ ਜੀ, ਇਹਦਾ ਫਾਇਦਾ ਕੀ ਹੋਣਾ ਜੀ, ਇਹੋ ਜਿਹੇ ਬੰਦੇ ਨੂੰ ਕੁਛ ਨੀ, 2 ਰੋਟੀਆਂ ਦੇ ਕੇ ਖੁੱਡੇ ਤਾੜ ਦੋ। ਹੁਣ ਸਾਰੀ ਨਹੀਂ ਗੱਲ ਦੇਖੋ, ਸਾਰੀ ਦੁਨੀਆਂ ਦੀ ਨਿਗਾਹ ਵਾ, ਸਾਰੀ ਦੁਨੀਆਂ ਦੀ।
7: ਬਿਲਕੁਲ ਜੀ, ਬਿਲਕੁਲ, ਐਬਸੋਲੂਟਲੀ।
0: ਮੈਚ ਤੁਸੀਂ ਆਪ ਹੀ ਸ਼ੁਰੂ ਕਰ ਦੋ ਜਿੱਥੋਂ ਕਰਨਾ।
7: ਫੀਫਾ ਦਾ ਆਪਾਂ ਇੱਥੋਂ ਹੀ ਸ਼ੁਰੂ ਕਰ ਲੈਂਦੇ ਹਾਂ ਜੀ। ਪਹਿਲਾਂ ਤਾਂ ਦੇਖੋ ਆਪਣੇ ਗਰੁੱਪ ਦੇ ਵਿੱਚ 4 ਟੀਮਾਂ ਨੇ, ਔਰ ਜਿੱਥੋਂ ਸ਼ੁਰੂ ਹੋਈਆਂ ਸੀ ਉੱਥੇ ਹੀ ਖੜੀਆਂ ਨੇ।
0: ਉਹਦਾ ਰੀਜ਼ਨ ਇਹ ਹੈ ਕਿ
7: ਸਾਰਿਆਂ ਕੋਲੇ 1-1 ਪੁਆਇੰਟ ਹੈ, ਸਾਰਿਆਂ ਨੇ ਇੱਕ ਦੂਜੇ ਦੇ ਅਗੇਂਸਟ 1-1 ਗੋਲ ਕੀਤਾ ਤੇ 1 ਗੋਲ ਕਰਾਇਆ। ਸੋ ਇਸ ਲਈ ਮੈਂ ਕਹਿ ਰਿਹਾ ਜਿੱਥੋਂ ਸ਼ੁਰੂ ਹੋਏ ਸੀ ਆਪਾਂ ਉੱਥੇ ਹੀ ਖੜੇ ਆ। ਹੁਣ ਵੀਰਵਾਰ ਨੂੰ ਆਪਣਾ ਅਗਲਾ ਮੈਚ ਹੈ ਕਤਰ ਦੇ ਨਾਲ, 6 ਵਜੇ ਸ਼ਾਮ ਨੂੰ ਹੋਣਾ ਹੈ, ਤੇ ਦੇਖਦੇ ਆ ਉੱਥੇ ਸਾਡੀ ਪਰਫਾਰਮੈਂਸ ਕਿਸ ਤਰ੍ਹਾਂ ਰਹਿੰਦੀ ਹੈ। ਵੈਸੇ ਇਸ ਤਰ੍ਹਾਂ ਲੱਗ ਰਿਹਾ ਸੀ ਕਿ ਬੋਸਨੀਆ ਹਰਜੇ ਕਵੀਨਾ ਸ਼ਾਇਦ ਸਾਨੂੰ ਹਰਾ ਨਾ ਦੇਵੇ। ਕਾਇਲ ਲੈਰਿਨ ਜਦੋਂ ਆਏ ਨੇ ਉਹਨਾਂ ਨੇ ਆ ਕੇ ਗੋਲ ਸਕੋਰ ਕੀਤਾ, ਆਪਣੀ ਟੀਮ ਖੇਡੀ ਬਹੁਤ ਵਧੀਆ, ਪਰ ਪ੍ਰੋਬਲਮ ਦੇਵ ਜੀ ਉੱਥੇ ਹੀ ਖੜੀ ਹੈ ਜਿੱਥੇ 2022 ਦੇ ਵਿੱਚ ਖੜੀ ਸੀ। ਅਟੈਕ ਬਹੁਤ ਕਰਦੇ ਨੇ, ਪਰਫਾਰਮ ਬਹੁਤ ਵਧੀਆ ਕਰਦੇ ਨੇ, ਖੇਡਦੇ ਬਹੁਤ ਵਧੀਆ ਨੇ, ਪਰ ਫਿਨਿਸ਼ ਲੈਕ ਕਰਦੇ ਨੇ, ਔਰ ਇਸੇ ਕਰਕੇ ਗੋਲ ਸਕੋਰ ਨਹੀਂ ਹੋ ਪਾ ਰਹੇ।
0: ਅੱਛਾ, ਆਪਣੇ ਜਰਮਨ ਪਾਵਰ ਹਾਊਸ ਆ, ਉਹਨਾਂ ਦਾ ਮੈਚ ਸੀ ਕਾਰਕਸ ਨਾਲ, 7-1 ਦੇ ਫਰਕ ਨਾਲ ਜਰਮਨੀ ਜਿੱਤੀ। ਮੈਨੂੰ ਉਹਨਾਂ ਦੇ ਜਿੱਤਣ ਦਾ ਇੰਨਾ ਜ਼ਿਆਦਾ ਨਹੀਂ ਵੀ ਉਹ ਜਿੱਤ ਕਿਉਂ ਗਏ, ਮੈਨੂੰ ਇਹ ਸੀ ਕਾਰਕਸ ਵਾਲੇ 1 ਗੋਲ ਕਿਵੇਂ ਕਰ ਗਏ।
7: ਬਿਲਕੁਲ ਜੀ, ਔਰ ਉਹਨਾਂ ਦਾ ਜਿਹੜਾ 1 ਗੋਲ ਉਹਨਾਂ ਨੇ ਕੀਤਾ ਉਹ ਦੇਖਣ ਵਾਲਾ ਸੀ।
0: ਹਾਂ,
7: ਔਰ ਉਹਨਾਂ ਦੇ ਕੋਚ ਮੈਨੇਜਰ ਸਾਰੇ ਜਿਹੜੇ ਸੀਗੇ ਜੀ ਛਾਲਾਂ ਮਾਰ ਰਹੇ ਸੀ ਕਿ ਅਸੀਂ ਜਰਮਨੀ ਦੇ ਅਗੇਂਸਟ ਇੱਕ ਗੋਲ ਕਰਤਾ ਔਰ ਉਸ ਟਾਈਮ ਤੇ ਉਹਨਾਂ ਨੇ ਇੱਕ ਇੱਕ ਦੀ ਬਰਾਬਰੀ ਕੀਤੀ ਸੀ ਤੇ ਉਸ ਤੋਂ ਬਾਅਦ ਫਿਰ ਜਰਮਨੀ ਨੇ ਤੁਸੀਂ ਦੇਖ ਸਕਦੇ ਹੋ ਕਿ ਫੱਟੇ ਚੱਕੇ ਨੇ ਔਰ ਬਾਕੀ ਦੇ ਜਿਹੜੇ ਮੈਚਸ ਹੋਏ ਨੇ ਦੇਵ ਜੀ ਉਹਦੇ ਵਿੱਚ ਯੂਐਸਏ ਬਹੁਤ ਵਧੀਆ ਪਰਫਾਰਮ ਕੀਤਾ ਕਿਉਂਕਿ ਪੈਰਾਗੁਏ ਦੀ ਟੀਮ ਐਡੀ ਮਾੜੀ ਨਹੀਂ ਹੈ ਪਤਾ ਨੀ ਦੇ ਹੈ ਬੈਡ ਡੇ ਐਟ ਆਫਿਸ ਜਾਂ ਯੂਐਸਏ ਬਹੁਤ ਵਧੀਆ ਖੇਡ ਗਿਆ ਉੱਥੇ ਜਿਹੜੀ ਸਕੋਰ ਲਾਈਨ ਹੈ ਬਹੁਤ ਜ਼ਬਰਦਸਤ ਰਹੀ ਹੈ 4-1 ਮੈਕਸੀਕੋ ਪਹਿਲੇ ਦਿਨ 2-0 ਦੇ ਨਾਲ ਸਾਊਥ ਅਫਰੀਕਾ ਤੋਂ ਜਿੱਤ ਗਿਆ ਸੀ ਤੇ ਉਸ ਤੋਂ ਬਾਅਦ ਬਹੁਤ ਸਾਰੇ ਆਪਣੇ ਜਿਹੜੇ ਐਨਾਲਿਸਟ ਨੇ ਸੌਕਰ ਦੇ ਪੰਡਿਤ ਨੇ ਉਹ ਐਕੋਡੋਰ ਨੂੰ ਬਹੁਤ ਵਧੀਆ ਟੀਮ ਗਿਣਦੇ ਸੀ ਕਿ ਦੇ ਕੈਨ ਹੈਵ ਅ ਡੀਪ ਰਨ ਦੇ ਦਿਸ ਟੂਰਨਾਮੈਂਟ ਪਰ ਉਹ ਆਪਣਾ ਪਹਿਲਾ ਹੀ ਮੈਚ 1-0 ਦੇ ਨਾਲ ਆਈਵਰੀ ਕੋਸਟ ਤੋਂ ਹਾਰ ਗਏ ਨੇ ਤੇ ਦੂਜੇ ਪਾਸੇ ਟਰਕੀ ਜਿਸ ਨੂੰ ਕਿ ਮੰਨਿਆ ਜਾ ਰਿਹਾ ਸੀ ਉਹ ਆਪਣੇ ਗਰੁੱਪ ਚੋਂ ਸ਼ਾਇਦ ਟੌਪ ਕਰੇਗੀ ਉਸ ਨੂੰ ਵੀ ਆਸਟ੍ਰੇਲੀਆ ਨੇ 2-0 ਦੇ ਨਾਲ ਹਰਾ ਦਿੱਤਾ ਐਂਡ ਲਾਸਟਲੀ ਜਿਹੜੀ ਸਭ ਤੋਂ ਚੰਗੀ ਗੱਲ ਲੱਗਦੀ ਹੈ ਜਪਾਨੀਆਂ ਦੀ ਜਪਾਨ ਦੇ ਲੋਕਾਂ ਦੀ 2-2 ਦੇ ਨਾਲ ਨੈਦਰਲੈਂਡ ਦੇ ਨਾਲ ਬਾਈ ਜੀ ਮੈਚ ਤਾਂ ਬਿਲਕੁਲ ਬਰਾਬਰ ਕੀਤਾ ਪਰ ਉਸ ਤੋਂ ਬਾਅਦ ਜੈਪਨੀਜ਼ ਫੈਨਸ ਸਟੇਡ ਬੈਕ ਪੂਰਾ ਸਟੇਡੀਅਮ ਸਾਫ਼ ਕਰਕੇ ਗਏ ਨੇ ਹੈਟਸ ਆਫ ਟੂ ਦੈਮ ਤੇ ਉਹਨਾਂ ਦੀ ਜਿਹੜੀ ਕਲਾਸ ਹੈ ਦੇਵ ਜੀ ਹਰ ਵਾਰੀ ਡਿਫਰੈਂਟ ਹੁੰਦੀ ਹੈ ਜਿੱਥੇ ਵੀ ਜਾਂਦੇ ਨੇ ਜਿਹੜਾ ਵੀ ਮੈਚ ਦੇਖਦੇ ਨੇ ਚਾਹੇ ਬੇਸਬਾਲ ਦਾ ਹੋਵੇ ਕਿਉਂਕਿ ਜੈਪਨੀਜ਼ ਪਲੇਅਰ ਬਹੁਤ ਨੇ ਬੇਸਬਾਲ ਦੇ ਵਿੱਚ ਬਾਅਦ ਦੇ ਵਿੱਚ ਰੁਕਦੇ ਨੇ ਸਾਰਾ ਸਟੇਡੀਅਮ ਕਲੀਨ ਕਰਕੇ ਜਾਂਦੇ ਨੇ ਬੋਤਲਾਂ ਚੱਕ ਕੇ ਪਾਣੀ ਵਾਲੀਆਂ ਬੀਅਰ ਵਾਲੇ ਕੈਨ ਸਾਰਾ ਕੁਛ ਚੱਕ ਕੇ ਸਵੀਪਿੰਗ ਕਰਕੇ ਜਾਂਦੇ ਨੇ ਜੀ ਇਹ ਉਹਨਾਂ ਦੀ ਬਹੁਤ ਜ਼ਬਰਦਸਤ ਆਦਤ ਹੈ ਜਿਹੜੀ ਸਾਰੀ ਦੁਨੀਆ ਨੂੰ ਸਿੱਖਣੀ ਚਾਹੀਦੀ ਹੈ
0: ਪੰਜਾਬ ਟਨ ਚ ਵੀ 10 ਕੁ ਬੰਦੇ ਜੈਪਨੀਜ਼ ਭੇਜਣੇ ਚਾਹੀਦੇ ਤਾਂ ਕਿ ਇਹਨਾਂ ਨੂੰ ਵੀ ਸਿਖਾਵੇ ਅੱਛਾ ਹੁਣ ਗੱਲ ਕਰਦੇ ਹਾਂ ਕਾਰਕਸ ਦੀ ਜਿਨ੍ਹਾਂ ਨੇ ਜਰਮਨ ਦੇ ਅਗੇਂਸਟ ਇੱਕ ਗੋਲ ਕੀਤਾ ਇਹਨਾਂ ਦੀ ਪਾਪੂਲੇਸ਼ਨ ਸਿਰਫ 1,58,000 ਹੈ ਯਾਰ ਉਹ ਚੋਂ ਟੀਮ ਤਿਆਰ ਕਰਕੇ ਫੀਫਾ ਵਰਲਡ ਕੱਪ ਚਲਾਇਆ
7: ਬਿਲਕੁਲ ਜੀ ਸਭ ਤੋਂ ਘੱਟ ਪਾਪੂਲੇਸ਼ਨ ਵਾਲਾ ਇਹ ਮੁਲਕ ਹੈ ਜਿਸਨੇ ਫੀਫਾ ਦੇ ਵਿੱਚ ਕੁਆਲੀਫਾਈ ਕੀਤਾ ਹੈ ਤੇ ਇੰਨੀ ਵਧੀਆ ਟੀਮ ਬਣਾਈ ਹੈ ਸੋ ਹੈਟਸ ਆਫ ਟੂ ਦੈਮ ਦੇਖੋ ਤੁਸੀਂ ਮਤਲਬ ਜੇ ਤੁਸੀਂ ਕੁਝ ਕਰਨਾ ਚਾਹੁੰਦੇ ਹੋ ਤਾਂ ਫਿਰ ਐਕਸਕਿਊਜ਼ਸ ਨਹੀਂ ਚਾਹੀਦੇ ਹੁੰਦੇ ਜੀ
0: ਕੈਬੋ ਵਰਡ ਕਿਵੇਂ ਪ੍ਰੋਨਾਂਸ ਕਰੀਦਾ ਜੀ
7: ਇਹ ਸਪੇਨ ਦਾ ਹੈਗਾ ਜੀ ਇੱਕ ਦੋ ਵਰਲਡ ਕਹਿੰਦੇ ਨੇ ਕੋਈ ਕਬੋ ਵੈਰੇ ਕਹਿੰਦੇ ਨੇ
0: ਸੋ 5,24,000 ਇੰਨੀ ਤਾਂ ਆਪਣੀ ਬ੍ਰੈਂਪਟਨ ਦੀ ਆ
7: ਇਹਨਾਂ ਨੇ ਅੱਜ ਸਪੇਨ ਦੇ ਨਾਲ ਪੇਚਾ ਪਾਉਣਾ ਜੀ ਹੁਣ ਤੋਂ ਬਸ ਸ਼ੁਰੂ ਹੋ ਗਿਆ ਜੀ ਮੈਚ 12 ਵਜੇ
0: ਹਾਂ 19 ਮਿੰਟ ਲੰਘੇ ਮੈਂ ਦੇਖ ਰਿਹਾ ਫੋਨ ਤੇ ਲਾਇਆ ਹੋਇਆ ਅੱਛਾ ਫੇਰ ਗੱਲ ਕਰਦੇ ਹਾਂ ਰੈਂਕਿੰਗ ਦੀ ਇੰਡੀਆ 138 ਤੇ ਆਉਂਦਾ ਹੈ 1.5 ਬਿਲੀਅਨ ਨਾਲ ਪਾਕਿਸਤਾਨ 198 ਤੇ ਆਉਂਦਾ ਬਿਲੀਅਨ ਨਾਲ ਉਹ ਯਾਰ ਏਡੇ ਏਡੇ ਦੇਸ਼ ਨੇ ਇਹਨਾਂ ਨੂੰ 25-30 ਬੰਦੇ ਨਹੀਂ ਲੱਭਦੇ ਜਿਹੜੇ ਭੱਜੇ ਫਿਰਨ ਬਾਲ ਲੈ ਕੇ
7: ਇਹ ਬਹੁਤ ਸੋਲਿਡ ਕੁਐਸਚਨ ਹੈ ਦੇਵ ਜੀ ਇੱਥੇ ਸਿਰਫ ਬੰਦੇ ਲੱਭਣ ਦੀ ਗੱਲ ਨਹੀਂ ਹੈ ਇੱਥੇ ਪੈਰਾਡਾਈਮ ਸ਼ਿਫਟ ਦੀ ਜ਼ਰੂਰਤ ਹੈ ਜੀ ਜਿਹੜਾ ਮਾਇੰਡ ਸੈੱਟ ਆ ਨਾ ਉਹ ਚੇਂਜ ਹੋਏਗਾ ਔਰ ਜਿੰਨੀ ਦੇਰ ਤੱਕ ਪੈਸਾ ਨਹੀਂ ਆਉਂਦਾ ਸਪੋਰਟਸ ਦੇ ਵਿੱਚ ਮਾਇੰਡ ਸੈੱਟ ਸ਼ਿਫਟ ਨਹੀਂ ਹੁੰਦਾ ਹੁਣ ਤੁਸੀਂ ਦੇਖੋ IPL ਜਦੋਂ ਦੀ ਇੰਡੀਆ ਦੇ ਵਿੱਚ ਆਈ ਹੈ ਕ੍ਰਿਕਟ ਦੇ ਵਿੱਚ ਸਾਨੂੰ ਬਹੁਤ ਸਾਰੇ ਪਲੇਅਰ ਮਿਲਣੇ ਸ਼ੁਰੂ ਹੋ ਗਏ IPL ਜਦੋਂ ਲੜਕੀਆਂ ਦੀ ਆਈ ਹੈ ਜਾਨੀ ਲੜਕੀਆਂ ਨੂੰ ਵੀ ਪੈਸੇ ਲੜਕੀਆਂ ਜਿੰਨੇ ਮਿਲਣੇ ਸ਼ੁਰੂ ਹੋਏ ਨੇ ਇੰਡੀਆ ਕ੍ਰਿਕਟ ਦੇ ਵਿੱਚ ਲੜਕੀਆਂ ਵਿੱਚ ਵੀ ਵਰਲਡ ਚੈਂਪੀਅਨ ਬਣ ਗਿਆ ਸੋ ਜਿੰਨੀ ਦੇਰ ਤੱਕ ਸਪੋਰਟਸ ਦੇ ਵਿੱਚ ਪੈਸਾ ਨਹੀਂ ਆਏਗਾ ਉਨੀ ਦੇਰ ਤੱਕ ਪੇਰੈਂਟਸ ਵੀ ਹੈ ਜਿਹੜੇ ਆਪਣੇ ਬੱਚਿਆਂ ਨੂੰ ਉਧਰਲੀ ਫੀਲਡ ਦੇ ਵਿੱਚ ਨਹੀਂ ਲੈ ਕੇ ਜਾਂਦੇ ਕਿਉਂਕਿ ਉਹਨਾਂ ਨੂੰ ਲੱਗਦਾ ਕਿ ਕਰੀਅਰ ਜਿਹੜਾ ਇਸ ਫੀਲਡ ਦੇ ਵਿੱਚ ਨਹੀਂ ਬਣਨਾ ਜਿਸ ਦਿਨ ਸਰ ਸਪੋਰਟਸ ਦੇ ਵਿੱਚ ਸੌਕਰ ਦੇ ਵਿੱਚ ਹਾਕੀ ਦੇ ਵਿੱਚ ਟੈਨਿਸ ਦੇ ਵਿੱਚ ਟੇਬਲ ਟੈਨਿਸ ਦੇ ਵਿੱਚ ਚਲੋ ਜਿਹੜੀਆਂ ਇਹ ਇੰਡੀਵਿਜੁਅਲ ਗੇਮਸ ਨੇ ਉਹਨਾਂ ਵਿੱਚ ਹਲੇ ਵੀ ਪੈਸੇ ਹੈਗੇ ਨੇ ਟੈਨਿਸ ਟੇਬਲ ਟੈਨਿਸ 'ਚ ਸਾਡੇ ਲੜਕੇ ਲੜਕੀਆਂ ਥੋੜ੍ਹਾ ਅੱਗੇ ਆਉਣਾ ਸ਼ੁਰੂ ਹੋ ਗਏ ਜੇ ਤੁਸੀਂ ਤੀਰ ਅੰਦਾਜ਼ੀ ਦੀ ਗੱਲ ਕਰਦੇ ਹੋ ਉਹਦੇ ਵਿੱਚ ਸਾਡੇ ਲੜਕੇ ਲੜਕੀਆਂ ਬਹੁਤ ਅੱਗੇ ਆਉਣਾ ਸ਼ੁਰੂ ਹੋ ਗਏ ਚੈੱਸ ਦੇ ਵਿੱਚ ਬਹੁਤ ਅੱਗੇ ਆਉਣਾ ਸ਼ੁਰੂ ਹੋ ਗਏ ਪਰ ਜੇ ਤੁਸੀਂ ਕਹੋ ਵੀ ਇਹਦੇ ਵਿੱਚ ਸਰਕਾਰ ਦਾ ਕੁਛ ਲੈਣਾ ਦੇਣਾ ਉਹ ਬਿਲਕੁਲ ਨਹੀਂ ਹੈ ਕਿਉਂਕਿ ਉਹ ਇੰਡੀਵਿਜੁਅਲ ਪਰਫਾਰਮੈਂਸਿਸ ਨੇ ਸੋ ਜਦੋਂ ਟੀਮ ਸਪੋਰਟਸ ਡਿਵੈਲਪ ਕਰਨੀ ਹੈ ਇੱਕ ਤਾਂ ਉਹ ਬਹੁਤ ਅਰਲੀ ਏਜ ਤੋਂ ਕਰਨੀ ਪਏਗੀ ਦੂਜਾ ਤੁਹਾਨੂੰ ਉਹਨਾਂ ਨੂੰ ਫੈਸਿਲਿਟੀਜ਼ ਪ੍ਰੋਵਾਈਡ ਕਰਨੀਆਂ ਪੈਣਗੀਆਂ ਔਰ ਤੀਸਰੇ ਨੰਬਰ ਤੇ ਪੈਸਾ ਪ੍ਰੋਵਾਈਡ ਕਰਨਾ ਪਏਗਾ ਅਦਰਵਾਈਜ਼ ਜਿਹੜਾ ਜੀ ਉਹ ਮੁਕਾਬਲਾ ਨਹੀਂ ਹੋਏਗਾ ਔਰ ਆਪਣੀ ਟੀਮ ਇੱਥੇ ਤੱਕ ਨਹੀਂ ਪਹੁੰਚ ਸਕਦੀ ਜੀ ਕਦੇ
0: ਗੁਰਪ੍ਰੀਤ ਜੀ ਆਪਾਂ ਦੋਨੇ ਰਲ ਕੇ ਹਿੰਦੁਸਤਾਨ ਜਾ ਕੇ 30 ਬੰਦੇ ਲੱਭੀਏ ਜਿਹੜੇ ਭੱਜਣ ਭੁੱਜਣ ਨੂੰ ਸ਼ੇਰ ਹੋਣ ਉਹਨਾਂ ਨੂੰ ਖਵਾਇਆ ਕਰਾਂਗੇ ਬੱਕਰੇ ਬੁੱਕਰੇ ਮੁਰਗੇ ਸ਼ੁਰਗੇ ਛੋਲੇ ਭਟੂਰੇ ਖਾ ਕੇ ਤਾਂ ਭੱਜਿਆ ਨਹੀਂ ਜਾਂਦਾ ਮਿੱਤਰਾ ਨਿਹਾਰੀ ਖਾ ਕੇ ਤਾਂ ਭੱਜਿਆ ਨਹੀਂ ਜਾਂਦਾ ਇਸੇ ਕਰਕੇ ਪਾਕਿਸਤਾਨ ਤੇ ਇੰਡੀਆ ਇੰਨੀ ਦੂਰ ਫਿਰਦੇ ਨੇ ਐਨੀਵੇ ਲਿਸਟਿੰਗ ਬਾਰੇ ਜਾਣਕਾਰੀ ਦੇ ਦਿਓ ਜਨਾਬ
7: ਲਿਸਟਿੰਗ ਬਾਰੇ ਵੀ ਜਾਣਕਾਰੀ ਦਿੰਦਾ ਦੇਵ ਜੀ ਦੋ ਚੀਜ਼ਾਂ ਹੋਰ ਦੇਖੋ ਸਟੈਨਲੇ ਕੱਪ ਆਪਣੇ ਵੱਸੋਂ ਭਰੇ ਆ ਪਰ ਟੋਰਾਂਟੋ ਮਾਰਲੀਜ਼ ਕਾਲਡਰ ਕੱਪ ਦੇ ਬਿਲਕੁਲ ਨੇੜੇ ਨੇ 7 ਮੈਚ ਦੀ ਇਹ ਸੀਰੀਜ਼ ਹੈ 2-0 ਦੇ ਨਾਲ ਫਾਈਨਲ 'ਚ ਸ਼ਿਕਾਗੋ ਤੋਂ ਅੱਗੇ ਚੱਲਦੇ ਨੇ ਸੋ ਹੋ ਸਕਦਾ ਕਿ ਕਾਲਡਰ ਕੱਪ ਹੀ ਆਪਾਂ ਜਿੱਤ ਲਈਏ ਤੇ ਤੁਸੀਂ ਇੰਡੀਆ ਪਾਕਿਸਤਾਨ ਦੀ ਗੱਲ ਕੀਤੀ ਹੈ ਵੀਕਐਂਡ ਤੇ ਇੰਡੀਆ ਪਾਕਿਸਤਾਨ ਦਾ ਲੜਕੀਆਂ ਦਾ T20 ਵਰਲਡ ਕੱਪ ਦੇ ਵਿੱਚ ਵੀ ਮੁਕਾਬਲਾ ਹੋਇਆ ਇੱਕ ਤਰਫਾ ਰਿਹਾ ਜੀ ਇੰਡੀਆ ਦੀ ਟੀਮ 64 ਰਨ ਦੇ ਨਾਲ ਜੇਤੂ ਰਹੀ ਹੈ ਦੀਪਤੀ ਸ਼ਰਮਾ 5 ਵਿਕਟਾਂ 4 ਓਵਰਾਂ 'ਚ 10 ਰਨ ਦੇ ਕੇ ਔਰ ਨਾਲ ਦੀ ਨਾਲ ਦੁਨੀਆਂ ਦੇ ਵਿੱਚ ਸਭ ਤੋਂ ਵੱਧ T20 ਵਿਕਟਸ ਲੈਣ ਵਾਲੇ ਉਹ ਪਲੇਅਰ ਬਣ ਗਏ ਨੇ ਉਹਨਾਂ ਨੂੰ ਬਹੁਤ ਬਹੁਤ ਮੁਬਾਰਕਾਂ ਐਂਡ ਐਜ਼ ਫਾਰ ਐਜ਼ ਰੀਅਲ ਇਸਟੇਟ ਐਂਡ ਲਿਸਟਿੰਗ ਇਜ਼ ਕੰਸਰਨ ਇੱਕ ਬਹੁਤ ਹੀ ਜ਼ਬਰਦਸਤ ਆਪਣੇ ਕੋਲ ਲਿਸਟਿੰਗ ਨਵੀਂ ਆ ਰਹੀ ਹੈ ਜੀ, ਉਹ ਸ਼ੇਅਰ ਕਰਨ ਜਾ ਰਿਹਾ। ਹਾਲੇ ਵੈਸੇ ਉਹ ਮਾਰਕੀਟ ਦੇ ਵਿੱਚ ਥਰਸਡੇ ਨੂੰ ਆਏਗੀ। ਮੈਕਲੋਗਲਿਨ ਐਂਡ ਡੈਰੀ ਦਾ ਏਰੀਆ ਜੀ, 4 ਬੈਡਰੂਮ ਦਾ ਇਹ ਘਰ ਹੈ ਵਿਦ ਫਿਨਿਸ਼ਡ ਬੇਸਮੈਂਟ, ਬੈਕਸ ਔਨ ਟੂ ਪਾਰਕ, ਕਲੋਜ਼ ਟੂ ਜਿਹੜੇ ਤੁਸੀਂ ਮਰਜ਼ੀ ਹਾਈਵੇ ਦਾ ਨਾਂ ਲੈ ਲਓ, ਬਿਲਕੁਲ ਉਹਨਾਂ ਦੇ ਨੇੜੇ ਹੈ। ਸ਼ੋਪਿੰਗ ਸੈਂਟਰ ਬਿਲਕੁਲ ਨੇੜੇ ਹੈ ਔਰ ਸਿੱਧੀ ਬੱਸ ਸਕੁਆਇਰ 1 ਨੂੰ ਵੀ ਜਾਂਦੀ ਹੈ ਤੇ ਨਾਲ ਦੀ ਨਾਲ ਤੁਸੀਂ ਕਹਿ ਸਕਦੇ ਹੋ ਕਿ ਤੁਸੀਂ ਸ਼ੋਪਰ ਵਰਡ ਬਰੈਂਪਟਨ ਵਾਲੀ ਸਾਈਡ ਵੀ ਟਰੈਵਲ ਕਰ ਸਕਦੇ ਹੋ। ਇਸ ਦੇ ਬਾਰੇ ਕਿਸੇ ਨੂੰ ਵੀ ਕੋਈ ਜਾਣਕਾਰੀ ਚਾਹੀਦੀ ਹੈ ਤਾਂ ਮੇਰਾ ਨੰਬਰ ਹੈ ਜੀ 416-669-1423, 416-669-1423। ਟਾਈਮ ਦੇਣ ਦੇ ਲਈ ਬਹੁਤ ਬਹੁਤ ਧੰਨਵਾਦ ਵੀਰ ਜੀ।
0: ਥੈਂਕ ਯੂ ਭਰਾ, ਥੈਂਕ ਯੂ ਸੋ ਮਚ।
8: ਵਨ ਸਟਾਪ ਫਾਰ ਆਲ ਯੋਰ ਗਰੋਸਰੀ ਨੀਡਸ।
9: ਲੈ ਇੱਕੋ ਜਗ੍ਹਾ ਤੋਂ ਕਿੱਥੇ ਸਾਰਾ ਕੁਝ ਮਿਲਦਾ, ਦੋ ਚੀਜ਼ਾਂ ਲਈ ਇੱਕ ਜਗ੍ਹਾ ਰੁਕੋ ਫਿਰ ਅਗਲੀਆਂ ਦੋ ਦੀ ਦੂਜੀ ਜਗ੍ਹਾ ਰੁਕੋ।
8: ਇੰਡੀਅਨ ਫਰੂਟ ਲੈਂਡ ਹੈ ਸੱਚੀ ਵਨ ਸਟਾਪ ਫਾਰ ਆਲ ਯੋਰ ਗਰੋਸਰੀ ਨੀਡਸ। ਸਭ ਤੋਂ ਵਧੀਆ ਗਰੋਸਰੀ ਸਭ ਤੋਂ ਵਧੀਆ ਪ੍ਰਾਈਸਿਸ ਤੇ, ਅੱਜ ਹੀ ਪਹੁੰਚੋ। ਹੁਣ ਇੰਡੀਅਨ ਫਰੂਟ ਲੈਂਡ ਦੀ 7th ਲੋਕੇਸ਼ਨ ਵੀ ਖੁੱਲ ਗਈ ਹੈ ਔਨ 25 ਸੈਂਡਲਵੁੱਡ ਪਾਰਕਵੇ ਨੀਅਰ ਹੋਰਾਂਥਰੋ ਸਟਰੀਟ ਬ੍ਰੈਂਪਟਨ।
0: ਮਸਕੋਕਾ ਅੰਦਰ 1.5 ਏਕੜ ਤੇ 2600 ਸਕੁਆਇਰ ਫੁੱਟ ਦੀ ਕਾਟੇਜ ਸੇਲ ਤੇ ਆਈ ਹੈ। 3 ਬੈਡਰੂਮ 2.5 ਵਾਸ਼ਰੂਮ ਹਨ। ਹਾਈ ਐਂਡ ਦੇ ਫਰਨੀਚਰ ਨਾਲ ਫੁੱਲੀ ਫਰਨਿਸ਼ਡ ਹੈ। $30,000 ਦਾ ਜਨਰੇਟਰ ਅਤੇ 14x14 ਫੀਟ ਦਾ ਪੈਡ ਵੀ ਬਣਿਆ ਹੈ। 2 ਸਾਲ ਦੀ ਨਵੀਂ ਕਾਟੇਜ $1,00,000 ਦੀ ਇਨਕਮ ਜਨਰੇਟ ਕਰਦੀ ਹੈ। 12x30 ਫੁੱਟ ਦਾ ਡੈਕ ਹੈ, ਪਲੱਸ ਵਾਕਆਊਟ ਬੇਸਮੈਂਟ ਵੀ ਹੈ। ਮਸਕੋਕਾ ਰੂਮ ਵੀ ਫਰਨਿਸ਼ ਕੀਤਾ ਗਿਆ ਹੈ। ਪਿੱਛੇ ਪਾਣੀ ਹੈ ਅਤੇ ਖੂਬਸੂਰਤ ਹੈ। ਕਲੱਬ ਹਾਊਸ ਬਣ ਰਿਹਾ ਹੈ ਜਿੱਥੇ ਸਵਿਮਿੰਗ ਪੂਲ ਵੀ ਹੋਵੇਗਾ। ਬੀਚ ਵੀ ਨਜ਼ਦੀਕ ਹੈ। ਜਾਣਕਾਰੀ ਲਈ ਕਾਲ ਜਤਿੰਦਰ ਗੰਦਮ 416-265-2222 416-265-2222।
10: ਹਰ ਕੋਈ ਚਾਹੁੰਦਾ ਹੈ ਕਿ ਉਹਦਾ ਘਰ ਸਭ ਤੋਂ ਸੋਹਣਾ ਦਿਖੇ ਤੇ ਜੇ ਤੁਸੀਂ ਵੀ ਇਹੀ ਚਾਹੁੰਦੇ ਹੋ ਤਾਂ ਮਿਲੋ AAA ਲੈਂਡਸਕੇਪਿੰਗ ਕੰਪਨੀ ਲਿਮਿਟਿਡ ਵਾਲਿਆਂ ਨੂੰ। ਜੇ ਆਪਣੇ ਘਰ ਦੇ ਬੈਕਯਾਰਡ ਨੂੰ ਬਣਾਉਣਾ ਚਾਹੁੰਦੇ ਹੋ ਹੋਰ ਵੀ ਖੂਬਸੂਰਤ, ਜਾਂ ਫਿਰ ਕਰਵਾਉਣਾ ਚਾਹੁੰਦੇ ਹੋ ਲੈਂਡਸਕੇਪਿੰਗ ਜਾਂ ਇੰਟਰਲੋਕਿੰਗ, ਸਾਰਾ ਕੰਮ ਟੌਪ ਦਾ ਕਰਾਂਗੇ ਅਤੇ ਸਭ ਤੋਂ ਬੈਸਟ ਰੇਟਸ ਵੀ ਦੇਣਗੇ। AAA ਲੈਂਡਸਕੇਪਿੰਗ, ਕਾਲ 647-784-1213, 647-784-1213।
4: ਹਰ ਮਹੀਨੇ ਮਕੈਨਿਕ ਨੂੰ ਪੈਸੇ ਦੇ ਦਿੰਦੇ ਹੋ, ਟਰੱਕ ਖਰੀਦਿਆ ਆ ਮਕੈਨਿਕ ਨੂੰ ਗੋਦ ਲੈ ਲਿਆ,
5: ਉਹ ਮੈਂ ਕੀ ਕਰਾਂ, ਇਹ ਪੁਰਾਣਾ ਟਰੱਕ ਤਾਂ ਰੋਜ਼ ਨਖਰੇ ਕਰਦਾ ਹੈ।
4: ਨਖਰੇ ਛੱਡੋ ਤੇ ਸਿੱਧੇ ਜਾਓ ਨਿਸਕੋ ਟਰੱਕ ਸੇਲਸ ਤੇ।
6: ਵਧੀਆ ਹਾਲਤ ਵਾਲੇ ਯੂਜ਼ਡ ਟਰੱਕਸ, ਟਰੱਕ ਵੇਚਣਾ ਹੋਵੇ ਜਾਂ ਖਰੀਦਣਾ, ਰੇਟ ਬਿਲਕੁਲ ਵਾਜਬ ਲਾਉਂਦੇ ਨੇ।
4: ਫਾਈਨਾਂਸ ਦੀ ਸੁਵਿਧਾ ਵੀ ਉਪਲਬਧ ਹੈ,
6: ਮਤਲਬ ਜੇਬ ਵੀ ਸੇਫ ਤੇ ਘਰ ਵਾਲੀ ਵੀ ਖੁਸ਼। ਬਸ ਫਿਰ ਅੱਜ ਹੀ ਚੱਲਦੇ ਆ ਨਿਸਕੋ ਟਰੱਕ ਸੇਲਸ, ਟੋਰਬ੍ਰਮ ਡੇਰੀ ਦੇ ਨਜ਼ਦੀਕ, 7055 ਟੋਰਬ੍ਰਮ ਰੋਡ, ਮਿਸੀਸਾਗਾ। ਕਾਲ 647-581-9999। ਟਰੱਕ ਐਸੇ ਕੇ ਮਕੈਨਿਕ ਵੀ ਕਹੇਗਾ ਹੁਣ ਮੈਂ ਕੀ ਕਰਾਂ।
0: Dev Tatla, and you are not. ਮੋਰਗੇਜ ਸੋਲੂਸ਼ਨ ਦੇ ਗੁਰਪ੍ਰੀਤ ਸਮਰਾ ਜੀ, ਤੁਹਾਡੇ ਮਕਾਨ ਦੀ ਰਿਨਿਊਲ ਆ ਰਹੀ ਹੈ, ਤੁਸੀਂ ਆਪਣੀ ਮੋਰਗੇਜ ਬੀ ਸੀ ਲੈਂਡਰ ਤੋਂ ਹਟਾ ਕੇ ਏ ਲੈਂਡਰ ਨਾਲ ਕਰਵਾਉਣੀ ਹੈ ਔਰ ਇੰਟਰਸਟ ਰੇਟ ਤੇ ਵੀ ਬਚਤ ਕਰਨੀ ਹੈ, ਕਾਲ 905-460-9099। ਪ੍ਰੀ ਅਪਰੂਵਲ ਵੀ ਕਰਵਾ ਕੇ ਦਿੰਦੇ ਹਨ ਤਾਂ ਕਿ ਕੌਨਫੀਡੈਂਸ ਨਾਲ ਮਕਾਨ ਲੈ ਸਕਦੇ ਹੋ। 80-90,000 ਬੇਸ ਨੂੰ ਬਣਾਉਣ ਲਈ ਚਾਹੀਦੇ ਨੇ, ਮਕਾਨ ਲੈਣ ਵੇਲੇ ਇਸ ਦਾ ਵੀ ਅਰੇਂਜਮੈਂਟ ਕੀਤਾ ਜਾਂਦਾ ਹੈ। ਗੁਰਪ੍ਰੀਤ ਸਮਰਾ ਨਾਲ ਬੈਠ ਕੇ ਡਿਸਕਸ ਕਰੋ, 2155 ਬੀ ਸਟੀਲਜ਼ ਐਵਨਿਊ ਨੀਅਰ ਟੋਪਰਮ ਯੂਨਿਟ 32, 905-460-9099, 905-460-9099, 460-9099, ਇਹਨਾਂ ਦਾ ਨੰਬਰ ਹੈ।
11: ਇਫਰਿਸ ਟ੍ਰਾਂਸਪੋਰਟੇਸ਼ਨ ਹਾਇਰ ਕਰ ਰਹੇ ਨੇ ਕ੍ਰਾਸ ਬਾਰਡਰ ਏਸੀ ਡਰਾਈਵਰਸ, ਬਹੁਤ ਹੀ ਸ਼ਾਨਦਾਰ ਅਪਰਚੁਨਿਟੀ, ਡੈਡੀਕੇਟਿਡ ਆਟੋ ਪਾਰਟਸ, ਡੇਲੀ ਹੋਮ ਰਨਸ, ਸੇਮ ਟਰੱਕ ਤੇ ਟ੍ਰੇਲਰਸ, ਲਗਭਗ 3000 ਮਾਈਲ ਪਰ ਵੀਕ ਮਿਲਣਗੇ, ਸਟਾਰਟਿੰਗ ਫਰੋਮ ਕੁਸ਼ਾਵਾ, ਇਟੋਬਿਕੋ ਅਤੇ ਬੋਲਟਨ। ਜੇ ਤੁਹਾਡੇ ਕੋਲ ਵੀ ਹੈ ਵੈਲਿਡ ਏਸੀ ਲਾਇਸੈਂਸ, ਕਲੀਨ CBOR ਤੇ ਐਬਸਟ੍ਰੈਕਟ, US ਬਾਰਡਰ ਐਲੀਜੀਬਿਲਿਟੀ ਤੇ ਫਾਸਟ ਕਾਰਡ, ਤਾਂ ਅੱਜ ਹੀ ਇਫਰਿਸ ਟ੍ਰਾਂਸਪੋਰਟੇਸ਼ਨ ਨੂੰ ਕਾਲ ਕਰੋ 905-846-2229, ਐਕਸਟੈਂਸ਼ਨ ਹੈ 4, ਜਾਂ ਫਿਰ 905-334-8222, ਯਾਨੀ 905-846-2229 ਤੇ, ਜਾਂ ਫਿਰ ਕਾਲ ਕਰੋ 905-334-8222, ਐਕਸਟੈਂਸ਼ਨ ਹੈ 4।
12: ਜ਼ਿੰਦਗੀ ਜ਼ਿੰਦਗੀ ਦੇ ਸਫ਼ਰ ਵਿੱਚ ਮੁਸ਼ਕਿਲ ਤਾਂ ਕਿਤੇ ਵੀ ਆ ਸਕਦੀ ਹੈ। ਐਕਸੀਡੈਂਟ ਜਾਂ ਸੱਟ ਲੱਗਣ ਕਾਰਨ ਜ਼ਿੰਦਗੀ ਦੀ ਗੱਡੀ ਖਲੋ ਗਈ ਹੈ, ਕੰਮ ਤੇ ਵੀ ਨਹੀਂ ਜਾ ਸਕਦੇ, ਸਾਰੇ ਪਾਸਿਓਂ ਸਮੱਸਿਆਵਾਂ ਨੇ ਘੇਰ ਲਿਆ ਹੈ, ਤਾਂ ਦਿਲ ਨਾ ਛੱਡੋ। ਅਸੀਂ ਹਾਂ ਤੁਹਾਡੇ ਦੁੱਖ ਵੰਡਾਉਣ ਲਈ। ਸਾਡੇ ਐਕਸਪੀਰੀਅੰਸਡ ਲਾਇਰ ਰੂਪਾ ਬਰਾੜ ਤੁਹਾਨੂੰ ਟਾਈਮ ਤੇ ਵੱਧ ਤੋਂ ਵੱਧ ਬੈਨੀਫਿਟਸ ਦਵਾ ਸਕਦੇ ਹਨ, ਇੱਥੋਂ ਤੱਕ ਕਿ ਫੀਸ ਵੀ ਕਲੇਮ ਮਿਲਣ ਤੋਂ ਬਾਅਦ। ਜ਼ਿਆਦਾ ਜਾਣਕਾਰੀ ਲਈ ਕਾਲ ਕਰੋ ਰੂਪਾ ਬਰਾੜ, ਕਾਲ 416-991-5939, 416-999-5939।
0: ਕਹਿੰਦੇ ਨੇ ਬਦਾਮ ਖਾ ਕੇ ਅਕਲ ਆਉਂਦੀ ਹੈ। ਸੱਜਣਾ, ਅਕਲ ਤਾਂ ਜ਼ਿੰਦਗੀ ਅੰਦਰ ਠੋਕਰਾਂ ਖਾ ਕੇ ਆਉਂਦੀ ਹੈ। ਸਾਡੇ ਨਾਲ ਕਮਲ ਜੀ ਸਰਾਂ ਜੀ ਜੁੜ ਚੁੱਕੇ ਨੇ। ਸਰ, ਵੈਲਕਮ ਟੂ ਦਾ ਸ਼ੋ।
13: ਦੇਵ ਜੀ, ਸਭ ਤੋਂ ਪਹਿਲਾਂ ਤੁਹਾਨੂੰ ਤੇ ਸਾਰੇ ਲਿਸਨਰ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਪਰ ਦੇਵ ਜੀ, ਹੁਣ ਇੱਥੇ ਗੱਲ ਆਪਾਂ ਵੀ ਆਪਾਂ ਅਕਲ ਜ਼ਰੂਰ ਦਵਾ ਦੇਣੀ ਆ, ਪਰ ਠੋਕਰਾਂ ਨੀ ਕਿਸੇ ਨੂੰ ਪੈਣ ਦੇਣੀ ਹੈ।
0: ਠੀਕ ਹੈ।
13: ਹਾਂਜੀ ਦੇਵ ਜੀ, ਹੁਣ ਗੱਲ ਹੈ ਨਾ, ਮੈਂ ਆਪਾਂ ਹਮੇਸ਼ਾ ਜਦੋਂ ਮੌਰਗੇਜ ਦੀ ਗੱਲ ਕਰਦੇ, ਫਸਟ ਮੌਰਗੇਜ ਕੀ ਆ, ਪ੍ਰਾਈਵੇਟ ਕੀ ਆ, ਸੈਕਿੰਡ ਮੌਰਗੇਜ ਕੀ ਆ, ਬੀ ਲੈਂਡਰ ਕੀ ਆ, ਸਭ ਨੂੰ ਪਤਾ ਹਨਾ। ਪਰ ਇਹ ਆਪਣੇ ਕਿੱਥੇ ਕਿੱਥੇ ਕੰਮ ਆਉਂਦੇ ਆ, ਕਿਹੜੇ ਕਿਹੜੇ ਥਾਵਾਂ ਤੇ ਆਪਾਂ ਨੂੰ ਬੈਂਕ ਕੋਲੇ ਜਾਣਾ ਚਾਹੀਦਾ, ਕਿਹੜੇ ਕਿਹੜੇ ਥਾਵਾਂ ਤੇ ਕੋਈ ਆਪਾਂ ਨੂੰ ਪ੍ਰਾਈਵੇਟ ਪੈਸੇ ਦੀ ਵੀ ਲੋੜ ਪੈ ਜਾਂਦੀ ਹੈ ਹਨਾ। ਹੁਣ ਦੇਵ ਜੀ, ਸਭ ਤੋਂ ਜ਼ਿਆਦਾ ਹੁਣ ਫਸਟ ਟਾਈਮ ਬਾਇਰ ਦਾ ਘਰ ਲੈਣ ਦਾ ਵਧੀਆ ਮੌਕਾ, ਚੱਲ ਮੌਕਾ ਤਾਂ ਉਦੋਂ ਹੀ ਆ ਜਦੋਂ ਅਗਲੇ ਦੀ ਜੇਬ ਭਾਰ ਚੱਲਦੀ ਹੈ ਹਨਾ। ਉਹ ਆਪਣਾ ਉਹ ਕੰਮ ਹੈ ਨੀਗਾ ਵੀ ਫਸਟ ਟਾਈਮ ਘਰ ਸਸਤੇ ਫਸਟ ਟਾਈਮ ਲੈ ਲਓ, ਜਦੋਂ ਵੀ ਅਗਲੇ ਦੀ ਜੇਬ ਭਾਰ ਚੱਲਦੀ ਆ, ਅਗਲੇ ਨੇ ਹਮੇਸ਼ਾ ਬੰਦੇ ਨੇ ਘਰ ਉਦੋਂ ਹੀ ਲੈਣਾ। ਪਰ ਘਰ ਲੈਣਾ ਘਰ ਦੇ ਵਿੱਚ ਜੇਬ ਦੇ ਵਿੱਚ ਜਿੱਥੇ ਤੁਹਾਡੇ ਇੱਕ ਜੇਬ 'ਚ ਡਰਾਫਟ ਹੋਣਾ ਚਾਹੀਦਾ ਵੀ ਅਸੀਂ ਘਰ ਦਾ ਡਰਾਫਟ ਦੇਣ ਚੱਲੇ ਹਾਂ ਡਿਪੋਜ਼ਿਟ, ਤੇ ਦੂਜੀ ਤੁਹਾਡੀ ਜੇਬ ਦੇ ਵਿੱਚ ਪ੍ਰੀ ਅਪਰੂਵਲ ਤੁਹਾਡੀ ਮੌਰਗੇਜ ਦੀ ਹੋਣੀ ਬਹੁਤ ਜ਼ਰੂਰੀ ਆ। ਕਿਉਂਕਿ ਗੱਲ ਆ ਨਾ ਦੇਵ ਜੀ, ਇੱਕ ਵਾਰੀ ਜਿਵੇਂ ਕਹਿੰਦੇ ਹੁੰਦੇ ਇੱਥੋਂ ਫਿਸਲੀ ਬਾਅਦ 'ਚ ਕਈ ਸਾਲ ਹੀ ਨਹੀਂ ਲੋਟ ਆਉਂਦਾ ਕੰਮ ਹਨਾ। ਤੁਸੀਂ ਇੱਕ ਵਾਰੀ ਕਿਸੇ ਕਾਰਨ ਕਰਕੇ ਤੁਸੀਂ ਪ੍ਰਾਈਵੇਟ ਤੇ ਚਲੇ ਗਏ, ਪ੍ਰਾਈਵੇਟ ਦੇ ਤੁਹਾਨੂੰ ਪਤਾ 3-4 ਮਹੀਨੇ ਬਾਅਦ ਆਉਣਾ, ਫਿਰ ਤੁਸੀਂ ਬੈਂਕ 'ਤੇ ਹੀ ਹੁੰਦਾ ਤੇ ਤੁਹਾਨੂੰ ਬਾਅਦ 'ਚ ਲਿਆਂਦਾ ਵੀ ਬੈਂਕ 'ਤੇ ਹੀ ਜਾਂਦਾ, ਪਰ ਉਦੋਂ ਨੂੰ ਤੁਹਾਡੇ ਜਿਵੇਂ ਕਹਿੰਦੇ ਹੁੰਦੇ ਸਾਰਾ ਕੁਛ ਉੱਜਣ ਵਾਲਾ ਕੰਮ ਬਣ ਜਾਂਦਾ ਤੇ ਤੁਹਾਨੂੰ ਪ੍ਰਾਈਵੇਟ ਦੀਆਂ ਫੀਸਾਂ ਪੈ ਜਾਂਦੀਆਂ, ਇੰਟਰਸਟ ਪੈ ਜਾਂਦਾ। ਸੋ ਮੌਕਰੀ ਗੱਲ, ਕਿਸੇ ਵੀ ਭੈਣ ਭਰਾ ਨੇ ਕਰ ਲੈਣਾ, ਤੁਹਾਨੂੰ ਅਪਰੂਵਲ ਦੀ ਲੋੜ ਆ, ਅਪਰੂਵਲ ਲੈ ਕੇ ਤੁਸੀਂ ਕਰ ਲੈਣਾ, ਕਿੰਨੀ ਤੁਹਾਡੀ ਪੇਮੈਂਟ ਬਣਨੀ ਆ, ਕਿੰਨੀ ਡਾਊਨ ਪੇਮੈਂਟ ਬਣਨੀ ਆ, ਸਾਰੀਆਂ ਚੀਜ਼ਾਂ ਨਾਲ ਲੈ ਕੇ ਚੱਲਦੀਆਂ। ਨੰਬਰ 1-1-416-1560-1870-4165-1860 ਤੇ ਦੂਸਰੀ ਗੱਲ ਦੇ ਜੀ, ਕਿਸੇ ਵੀ ਭੈਣ ਭਰਾ ਦੀ ਰੀਨਿਊਲ ਆ ਰਹੀ ਆ, ਉਹਦੇ ਵਿੱਚ ਆਪਾਂ ਕੀ ਕਰ ਸਕਦੇ ਹਾਂ, ਪੁਰਾਣੇ ਕਰਜ਼ੇ ਕਿੱਦਾਂ ਵਿੱਚ ਪਾ ਸਕਦੇ ਹਾਂ, ਜੇ ਕੋਈ ਆਪਾਂ ਨੂੰ ਪੈਨਲਟੀ ਪਊਗੀ ਤਾਂ ਆਪਾਂ ਪੈਨਲਟੀ ਕਿੱਦਾਂ ਬਚਾ ਸਕਦੇ ਹਾਂ, ਬੈਂਕਾਂ ਤੋਂ ਆਪਾਂ ਕੈਸ਼ ਬੈਕ ਕਿੱਦਾਂ ਲੈ ਸਕਦੇ ਹਾਂ, ਆਪਾਂ ਪ੍ਰਾਈਵੇਟ ਮੌਰਗੇਜ ਕਿੱਦਾਂ ਵਿੱਚ ਪਾ ਸਕਦੇ ਹਾਂ। ਸੋ ਮੌਰਗੇਜ ਦੇ ਰਿਗਾਰਡਿੰਗ ਤੁਹਾਡਾ ਕੋਈ ਵੀ ਕੁਐਸਚਨ ਆ, ਕੋਈ ਵੀ ਕੰਸਰਨ ਆ, ਯੂ ਕੈਨ ਕਾਲ ਮੀ ਐਨੀ ਟਾਈਮ 416-1870-4-1650-1860-1870। ਸੋ ਦੇਵ ਜੀ ਦੇ ਉੱਤੇ ਟਾਈਮ ਦੇਣ ਲਈ ਬਹੁਤ ਬਹੁਤ ਧੰਨਵਾਦ।
0: ਨੋ ਪ੍ਰੋਬਲਮ ਮਾਈ ਫਰੈਂਡ, ਨੋ ਪ੍ਰੋਬਲਮ, ਥੈਂਕ ਯੂ ਸੋ ਮਚ। ਇਸ ਤੋਂ ਪਹਿਲਾਂ ਆਪਾਂ ਅੱਗੇ ਚੱਲੀਏ, ਕੁਝ ਖਬਰਾਂ ਜਿਹੜੀਆਂ ਉਹ ਵੀ ਤੁਹਾਡੇ ਨਾਲ ਸਾਂਝੀਆਂ ਕਰ ਲਈਏ। ਆਟੋ ਇੰਸ਼ੋਰੈਂਸ ਸਿਸਟਮ ਵਿੱਚ 1 ਜੁਲਾਈ 2026 ਤੋਂ ਵੱਡੇ ਬਦਲਾਅ ਹੋਣ ਜਾ ਰਹੇ ਨੇ। ਬ੍ਰੈਂਪਟਨ ਐਤਵਾਰ ਤੜਕੇ ਗੋਲੀਬਾਰੀ ਹੋਈ ਘਟਨਾ ਵਿੱਚ ਇੱਕ ਮਰਦ ਅਤੇ ਇੱਕ ਔਰਤ ਗੰਭੀਰ ਰੂਪ ਵਿੱਚ ਜ਼ਖਮੀ ਹੋਏ। ਇਹ ਰੇ ਲਾਸਨ ਬੁੜੇਵਾਦ ਅਤੇ ਬੈਂਕ ਟ੍ਰੀ ਦੇ ਨੇੜੇ ਹੋਇਆ। ਖਾਲਸ ਅੱਛਾ ਰੈਫਰੈਂਡਮ ਕਰਦੇ ਹਾਂ ਆਪਾਂ ਇੱਥੇ ਖਾਲਿਸਤਾਨ ਦਾ, ਆਸਟ੍ਰੇਲੀਆ, ਅਮੈਰੀਕਾ, ਇੱਥੇ ਜਾਂ ਹੋਰ ਦੇਸ਼ਾਂ 'ਤੇ। ਅੱਧਿਆਂ ਨੂੰ ਸ਼ਾਇਦ ਨਾ ਪਤਾ ਹੋਵੇ, ਖਾਲਿਸਤਾਨ ਦਾ ਪਹਿਲਾ ਰਾਸ਼ਟਰਪਤੀ ਵੀ ਸੀਗਾ ਜਗਜੀਤ ਸਿੰਘ ਚੌਹਾਨ। ਕਿਸੇ ਜ਼ਮਾਨੇ 'ਚ ਪੰਜਾਬ ਦਾ ਸਾਬਕਾ ਵਿੱਤ ਮੰਤਰੀ ਹੁੰਦਾ ਸੀ। ਉਸਨੇ 1980 ਵਿੱਚ ਖਾਲਿਸਤਾਨ ਕੌਂਸਲ ਦੀ ਸਥਾਪਨਾ ਕੀਤੀ, ਖਾਲਿਸਤਾਨ ਗਣਰਾਜ ਦਾ ਪ੍ਰਧਾਨ ਬਣਿਆ। ਉਸ ਤੋਂ ਬਾਅਦ ਪਾਸਪੋਰਟ ਜਾਰੀ ਕੀਤੇ, ਡਾਕ ਟਿਕਟ ਜਾਰੀ ਕੀਤੇ ਅਤੇ ਕਰੰਸੀ ਵੀ ਜਾਰੀ ਕੀਤੀ। ਇਹ ਪਹਿਲਾ ਜਗਜੀਤ ਸਿੰਘ ਚੌਹਾਨ ਸੀ ਖਾਲਿਸਤਾਨ ਦਾ ਰਾਸ਼ਟਰਪਤੀ। ਖੈਰ, ਇੱਕ ਪਲੇਨ ਸੀ ਜਿਹੜਾ ਸਕਾਈ ਡਾਈਵਿੰਗ ਲਈ ਜਾ ਰਿਹਾ ਸੀ, ਹਾਦਸਾ ਦਾ ਸ਼ਿਕਾਰ ਹੋਇਆ। ਮਰਨ ਵਾਲੇ ਦੀ ਗਿਣਤੀ 12 ਹੋ ਚੁੱਕੀ ਹੈ। ਰੀਓ ਡ ਜਨੇਰੀਓ ਹੈਲੀਕਾਪਟਰ ਕਰੈਸ਼ ਹੋਇਆ, 2 ਹੈਲੀਕਾਪਟਰ ਟੱਕਰ 'ਚ 6 ਮਾਰੇ ਗਏ। ਆਪਣੇ ਇੱਥੇ ਇੱਕ ਚੀਜ਼ ਦੇਖਣ ਨੂੰ ਮਿਲੀ ਹੈ ਬ੍ਰੈਂਪਟਨ ਦੇ ਵਿੱਚ, ਪੰਜਾਬਟਨ ਦੇ ਵਿੱਚ ਜਿਹੜਾ ਬਿਜ਼ਨਸ ਆ ਉਹਦਾ ਬਾਹਰ ਨਾਮ ਗੁਰਮੁਖੀ 'ਚ ਲਿਖਾਇਆ ਜਾਂਦਾ। ਜਦੋਂ ਇੱਥੇ ਆਏ ਸੀ ਉਦੋਂ ਤਾਂ ਇੰਗਲਿਸ਼ 'ਚ ਹੁੰਦੇ ਸੀ ਜੀ, ਅੱਜ ਕੱਲ੍ਹ ਗੁਰਮੁਖੀ। ਅੱਛਾ ਹੋਰ ਸੁਣੋ, ਇੱਕ ਰੀਅਲ ਸਟੇਟ ਏਜੰਟ ਦਾ ਮੈਂ ਸਾਈਨ ਦੇਖਿਆ, ਉਹ ਜਿਹੜਾ ਓਪਨ ਹਾਊਸ ਵਾਲਾ ਲਾਉਂਦੇ ਆ, ਉੱਤੇ ਲਿਖਿਆ ਹੋਇਆ ਇੰਗਲਿਸ਼ 'ਚ ਨਾਮ, ਥੱਲੇ ਗੁਰਮੁਖੀ 'ਚ ਉਹਨੇ ਆਪਦਾ ਨਾਮ ਲਿਖਿਆ। ਹੁਣ ਫਰਜ਼ ਕਰੋ ਮੈਂ ਘਰ ਦੇਖਣ ਜਾ ਰਿਹਾ, ਇੱਕ ਹੋਰ ਹੀ ਜ਼ਬਾਨ ਦੇ ਕਿਸੇ ਨਾਮ ਲਿਖਿਆ ਹੋਇਆ, ਮੈਂ ਤਾਂ ਨਹੀਂ ਉਹ ਘਰ ਦੇਖਦਾ, ਮੈਨੂੰ ਜਾਣਦੇ ਨਹੀਂ ਉਹ ਬੰਦਾ ਕੌਣ। ਸੋ ਸਾਨੂੰ ਥੋੜ੍ਹਾ ਬਹੁਤ ਠੀਕ ਆ, ਸਾਨੂੰ ਇਹ ਹੈਗਾ ਪੰਜਾਬੀ ਤੇ ਲਾਗੂ ਹੋਣੀ ਚਾਹੀਦੀ ਹੈ, ਪੰਜਾਬੀ ਉਹ ਸਾਰਾ ਕਰੀ ਚੱਲੋ, ਨੋ ਪ੍ਰੋਬਲਮ। ਪਰ ਜਦੋਂ ਤੁਸੀਂ ਘਰ ਲਾਉਣਾ ਵਾ ਉਹਦੇ 'ਚ ਕਿਸੇ ਹੋਰ ਭਾਸ਼ਾ ਹੋਵੇ, ਹੁਣ ਗੋਰਾ, ਕਾਲਾ, ਪੀਲਾ, ਚੀਨੇ ਕਿਵੇਂ ਆ ਜਾਣਗੇ ਤੁਹਾਡੇ ਘਰ ਦੇਖਣ ਨੂੰ? ਤੁਸੀਂ ਆਪਦੇ ਆਪ ਨੂੰ ਰੀਅਲ ਸਟੇਟ ਦਾ ਜਿਹੜਾ ਤੁਹਾਡਾ ਲਾਇਸੈਂਸ ਆ, ਜੇ ਭਾਲਦੇ ਹੋ 100% ਉਹਦਾ 10% ਰਹਿ ਗਿਆ ਤੁਹਾਡਾ ਕੰਮ। ਐਨੀਵੇ, ਡੋਨਲਡ ਟਰੰਪ ਨੇ ਕਿਹਾ ਇਰਾਨ ਨਾਲ ਸਮਝੌਤਾ ਹੁਣ ਪੂਰਾ ਹੋ ਗਿਆ ਹੈ। ਮਾਨਸਾ ਤੋਂ ਖਬਰ ਆਈ ਆ, ਸਿਹਤ ਸੁਪਰਵਾਈਜ਼ਰ ਭੁਪਿੰਦਰ ਕੁਮਾਰ ਦੀ 3rd ਦਿਨ ਮਿਲੀ ਨਹਿਰ 'ਚੋਂ ਲਾਸ਼। ਬ੍ਰਾਜ਼ੀਲ ਵਿਚ ਆਈ ਆ ਬੰਜੀ ਜੰਪਿੰਗ ਦੇ ਦੌਰਾਨ, ਵੀਡੀਓ ਵੀ ਦੇਖੀ ਆ, 21-22 ਸਾਲ ਦੀ ਕੁੜੀ ਦੋ ਜਣੇ ਚੱਕ ਕੇ ਮਾਰੀ ਵੀ ਬੰਜੀ ਤਾਂ ਬੰਨੀ ਹੋਈ, ਬੰਜੀ ਉਹ ਰੱਸੀ ਜੀ ਜਿਹੜੀ ਸੀ ਪਲਾਸਟਿਕ ਦੀ ਬੰਨੀ ਹੋਈ ਨੀ ਸੀ, ਉਹ ਚੱਕ ਕੇ ਬਾਹਰ ਮਾਰੀ ਉਹਨਾਂ ਨੇ, ਉਹ ਕੁੜੀ ਮਰ ਗਈ ਵਿਚਾਰੀ। ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਵਾਈਟ ਹਾਊਸ ਵਿਚ ਅਲਟੀਮੇਟ ਫਾਈਟਿੰਗ ਚੈਂਪੀਅਨਸ਼ਿਪ ਮੁਕਾਬਲੇ ਕਰਾਏ ਕੱਲ, 80ਵਾਂ ਜਨਮ ਦਿਨ ਮਨਾਇਆ, ਪੂਰੇ ਮੇਲੇ ਤੇ $6 crore ਦਾ ਖਰਚਾ ਆਇਆ। ਅਭਿਸ਼ੇਕ ਜੀ ਵੈਲਕਮ ਟੂ ਦਾ ਸ਼ੋਅ ਸਰ, ਕੀ ਹਾਲ ਹੈ?
14: ਸਤਿ ਸ਼੍ਰੀ ਅਕਾਲ ਦੇਵਾ ਜੀ, ਮੈਂ ਅਭਿਸ਼ੇਕ ਰਿਐਲਟਰ, ਬਹੁਤ ਹੀ ਸੋਹਣੀ ਲਿਸਟਿੰਗ ਲੈ ਕੇ ਆਇਆ ਲੰਡਨ ਦੇ ਅੰਦਰ, ਬ੍ਰਾਂਡ ਨਿਊ ਲਿਸਟਿੰਗ, ਡੀਟੈਚਡ ਕਾਰ, 4 bedroom ਪਲੱਸ 2 bedroom ਦੀ ਲੀਗਲ ਬੇਸਮੈਂਟ, 2-car ਗਰਾਜ, 4 ਗੱਡੀਆਂ ਦੀ ਪਾਰਕਿੰਗ, ਰੈਨੋਵੇਟਡ ਕਿਚਨ ਐਂਡ ਬਾਥਰੂਮਸ, $4,500 ਰੈਂਟ, ਕੈਸ਼ ਫਲੋ ਪਾਜ਼ਿਟਿਵ, ਸਿਰਫ ਔਰ ਸਿਰਫ 7,95,000 ਦੇ ਅੰਦਰ। ਮਿਲਟਨ ਦੇ ਅੰਦਰ ਅਸਾਈਨਮੈਂਟ ਸੇਲ, 1 bedroom ਪਲੱਸ ਡੈਨ, 1 parking 1 locker ਦਾ ਕੌਂਡੋ, ਬ੍ਰਾਂਡ ਨਿਊ, 5,90,000 ਦੀ ਪਰਚੇਸ ਪ੍ਰਾਈਸ ਤੋਂ 1 lakh ਥੱਲੇ ਤੁਹਾਨੂੰ ਦਵਾਵਾਂਗੇ ਜੀ। ਬ੍ਰੈਂਪਟਨ ਦੇ ਅੰਦਰ ਐਕਸਕਲੂਸਿਵ ਲਿਸਟਿੰਗ, ਪਾਈ ਸ਼ੇਪ ਪਲਾਟ, 120 feet ਡੀਪ, 115 feet ਵਾਈਡ ਐਟ ਦ ਬੈਕ, 10 ਗੱਡੀਆਂ ਦੀ ਪਾਰਕਿੰਗ, $6,000 ਰੈਂਟ, ਐਕਸਲੈਂਟ ਲੋਕੇਸ਼ਨ, 5 bedrooms ਬਣੇ ਹੋਏ ਨੇ ਜੀ, ਆਪਾਂ ਹੋਰ ਬੈਡਰੂਮ ਬਿਲਡ ਕਰ ਸਕਦੇ ਹਾਂ। ਇਹ ਡੀਲ ਪਾਉਣ ਲਈ ਮੈਨੂੰ ਕਾਲ ਕਰੋ 6347927000, 6477927000। ਮਿਸਿਸਾਗਾ ਦੇ ਅੰਦਰ 2-bed 2-bath ਦਾ ਕੌਂਡੋ ਟਾਊਨ ਹਾਊਸ ਕਲਾਕਸਨ ਦੇ ਅੰਦਰ, ਸਿਰਫ ਔਰ ਸਿਰਫ 4,99,000 ਦੇ ਅੰਦਰ। ਬ੍ਰਾਂਡ ਨਿਊ ਬਿਲਡਿੰਗ, ਬ੍ਰਾਂਡ ਨਿਊ ਡਿਵੈਲਪਮੈਂਟ ਬਿਲਡਰ ਵੱਲੋਂ ਲੇਕਸ਼ੋਰ ਐਂਡ ਡਿਕਸੀ ਦੇ ਉੱਤੇ ਟਾਊਨ ਹਾਊਸਿਸ, ਓਨਲੀ 500 ਸਟਾਰਟਿੰਗ, ਵੀਕਐਂਡ ਤੇ ਸਪੈਸ਼ਲ ਐਕਸਕਲੂਸਿਵ ਆਫਰਸ ਐਂਡ ਇਨਸੈਂਟਿਵਸ ਨੇ, 1.5 saal ਦੇ ਅੰਦਰ ਕਲੋਜ਼ਿੰਗ ਹੈ, ਐਕਸਟੈਂਡਡ ਡਿਪੋਜ਼ਿਟ ਸਟਰਕਚਰ ਹੈ। ਇਹ ਡੀਲ ਪਾਉਣ ਲਈ ਮੈਨੂੰ ਕਾਲ ਕਰੋ 6347927000, 6477927000। ਤੇ ਜੇ ਤੁਸੀਂ ਸੈਲਰ ਹੋ, ਤੁਸੀਂ ਆਪਣੀ ਪ੍ਰਾਪਰਟੀ ਵੇਚਣਾ ਚਾਹੁੰਦੇ ਹੋ, ਸਾਡੇ ਕੋਲ ਬਾਇਰਸ ਨੇ ਹੂ ਆਰ ਲੁਕਿੰਗ ਫਾਰ ਗੁੱਡ ਪ੍ਰਾਪਰਟੀਜ਼ ਐਂਡ ਗੁੱਡ ਡੀਲਸ, ਮੈਨੂੰ ਹੁਣੇ ਕਾਲ ਕਰੋ 6347927000, 6477927000।
0: ਬੜੀ ਮਿਹਰਬਾਨੀ ਜਨਾਬ, ਥੈਂਕ ਯੂ ਸੋ ਮਚ। ਤੁਹਾਨੂੰ ਜੋਕ ਵੀ ਸੁਣਾਉਂਦੇ ਹਾਂ, ਲੇਕਿਨ ਇੱਕ ਖਬਰ ਆਈ ਹੋਈ ਹੈ ਸਾਡੇ ਕੋਲ, ਆਪਣੇ 37% ਕੈਨੇਡੀਅਨ ਅੱਗੇ ਨਾਲ ਘੱਟ ਬੀਅਰ ਪੀਂਦੇ ਆ, ਕਹਿੰਦੇ ਭਾਰ ਘਟਾ ਲਈਏ। ਉਧਰ ਆਪਣਾ ਟੂਡੋ ਬਾਈ ਆਪਦੀ ਸਹੇਲੀ ਨਾਲ ਉੱਥੇ USA ਦੇ ਸੌਕਰ ਗੇਮ ਦੇਖਦਾ ਸੀ, ਉਹਦਾ ਰੌਲਾ ਪਾਈ ਬੈਠਾ ਵੀ ਉੱਥੇ ਕਿਉਂ ਗਿਆ ਉਹ। ਖੈਰ, ਕੈਨੇਡੀ ਸੈਂਟਰ, ਉਹਦੇ ਉੱਤੇ ਡੋਨਲਡ ਟਰੰਪ ਦਾ ਜਿਹੜਾ ਨਾਮ ਸੀ ਉਹ ਉਤਾਰਤਾ ਉਹਨਾਂ ਨੇ। ਹੁਣ 5 ਬੱਚਿਆਂ ਦੀ ਆਪਣੇ ਕਿਚਨ ਦੇ ਵਿੱਚ ਮੌਤ ਹੋਈ, ਇੱਕ ਐਕਸੀਡੈਂਟ ਹੋਇਆ, ਉਸ ਦੌਰਾਨ ਵਿਚਾਰਿਆਂ ਦੀ ਮੌਤ ਹੋ ਗਈ, 5 ਬੱਚੇ ਮਾਰੇ ਗਏ। ਉਹਨਾਂ ਦੀ ਉਮਰ 4, 6, 8, 10 ਅਤੇ 12 saal ਦੱਸੀ ਜਾ ਰਹੀ ਹੈ। ਇੱਕ ਕੀ ਕਹਿੰਦੇ ਹੁੰਦੇ ਫਿਟਨੈਸ ਸੈਂਟਰ ਹੈ ਲੰਡਨ ਦੇ ਵਿੱਚ, ਗੱਡੀ ਵਿੱਚ ਜਾ ਬੜੀ, ਖੈਰ ਦੇਖਦੇ ਹਾਂ ਕੀ ਬਣਦਾ ਅੱਗੇ ਜਾ ਕੇ। ਮਿਸਾਗਾ ਦੇ ਵਿੱਚ ਇੱਕ ਬੰਦੇ ਨੂੰ ਡਿਪੋਰਟ ਕੀਤਾ ਗਿਆ, ਉਹਨੇ ਐਡਮਿਟ ਕੀਤਾ ਕਿ ਉਹਨੇ ਇੱਕ ਲੜਕੀ ਸੀ ਉਹਤੇ ਅਟੈਕ ਕੀਤਾ ਸੀ, ਉਹਦਾ ਨਾਮ ਹੈ ਸੁਖਪ੍ਰੀਤ ਸਿੰਘ, ਹੁਣ ਇਹਨੂੰ ਬਰੰਗ ਲਫਾਫਿਆਂ ਨੂੰ ਵਾਪਸ ਭੇਜਣਗੇ। ਹੋਰ ਖਬਰਾਂ ਚ, ਡੂ ਯੂ ਥਿੰਕ ਪੋਲੀਟੀਸ਼ੀਅਨਸ ਆਰ ਬਲੇਮ ਫਾਰ ਦਾ ਇਨਕਰੀਜ਼ ਇਨ ਕੋਪਸ ਬੀਇੰਗ ਕਿਲਡ? ਪੋਲੀਟੀਸ਼ੀਅਨ ਦਾ ਕੀ ਚੱਕਰ ਆ, ਇਹ ਬੱਚਿਆਂ ਦੀ ਜਿਹੜੀ ਪਰਵਰਿਸ਼ ਆ ਉਹ ਤੁਸੀਂ ਸਹੀ ਨਹੀਂ ਕੀਤੀ। ਅੱਜ ਕੀ ਹੋਇਆ, ਸਵੇਰੇ ਸਵੇਰੇ ਇੱਕ 12 saal ਦਾ ਮੁੰਡਾ ਗੱਡੀ ਚਲਾ ਰਿਹਾ ਸੀ, ਨਾਲ 13-14 saal ਦੇ 2 ਸੀ, ਚੋਰੀ ਦੀ ਕਾਰ ਸੀ, ਪੁਲਿਸ ਨੇ ਰੋਕਣ ਦੀ ਕੋਸ਼ਿਸ਼, ਪੁਲਿਸ ਦੇ ਵਿੱਚ ਮਾਰੀ, ਪੁਲਿਸ ਵਾਲੇ ਦੇ ਸੱਟਾਂ ਲੱਗੀਆਂ। ਇਹ ਬੱਚਿਆਂ ਦੀ ਪਰਵਰਿਸ਼ ਜਿਹੜੇ ਕਰਦੇ ਆ ਨਾ ਲੋਕ, ਜੇ ਚੰਗੀ ਨਹੀਂ ਕਰੋਗੇ ਉਹ ਜਿਹੇ ਕੀੜੇ ਬਣਨਾ ਇਹਨਾਂ ਨੇ ਅੱਗੇ ਜਾ ਕੇ। ਖੈਰ, ਸਾਡੀ ਲਾਈਨ ਮਿਲ ਚੁੱਕੀ ਆ ਸੁਖ ਸਾਹਿਬ ਨਾਲ। ਹਾਂਜੀ ਸਰ,
15: ਪਰਿਵਾਰ ਇਸ ਵੀਕਐਂਡ ਦੇ ਉੱਪਰ ਫਰਨੀਚਰ ਦੀ ਤੁਸੀਂ ਬਾਇੰਗ ਕਰਨੀ ਚਾਹੁੰਦੇ ਹੋ, ਆਪਣੇ ਮਾਸਟਰ ਬੈਡਰੂਮ ਦੇ ਲਈ ਬੈਡਰੂਮ ਸੈੱਟ ਲੈਣਾ ਚਾਹੁੰਦੇ ਹੋ, ਸੋਫਾ ਸੈੱਟ ਲੈਣਾ ਚਾਹੁੰਦੇ ਹੋ, ਪਾਵਰ ਰਿਕਲਾਈਨਰ ਲੈਣਾ ਚਾਹੁੰਦੇ ਹੋ ਜਾਂ ਟਰਕੀ ਸਟਾਈਲ ਦੇ ਸੋਫਾ ਸੈੱਟ ਲੈਣਾ ਚਾਹੁੰਦੇ ਹੋ, ਤਾਂ ਜ਼ਰੂਰ ਇੱਕ ਚੱਕਰ ਲਾਓ 6885 ਟੋਮਕਨ ਰੋਡ ਦੇ ਉੱਪਰ, 6685 ਟੋਮਕਨ ਰੋਡ ਨੂੰ ਪਰਿਵਾਰ ਯਾਦ ਰੱਖਣਾ, ਤੇ ਨਾਲ ਦੀ ਨਾਲ ਡੀਲ ਦੇ ਰਹੇ ਨੇ ਜਿਹਨਾਂ ਪਰਿਵਾਰਾਂ ਨੇ ਮਾਸਟਰ ਬੈਡਰੂਮ ਦਾ ਬੈਡਰੂਮ ਸੈੱਟ ਲੈਣਾ। ਜੀ ਹਾਂ, ਕਿੰਗ ਸਾਈਜ਼ ਦਾ ਬੈਡਰੂਮ ਸੈੱਟ, ਵਾਈਟ ਕਲਰ ਦਾ ਲੈਕਰ ਫਿਨਿਸ਼ ਦੇ ਵਿੱਚ, ਕਿੰਗ ਸਾਈਜ਼ ਦਾ ਬੈੱਡ, ਹੈੱਡਬੋਰਡ ਦੇ ਵਿੱਚ LED ਲਾਈਟਾਂ, ਹਾਈਡ੍ਰੋਲਿਕ ਸਟੋਰੇਜ ਦੇ ਨਾਲ, ਡਰੈਸਰ ਮਿਰਰ ਦੇ ਵਿੱਚ LED ਲਾਈਟ, ਨਾਈਟ ਸਟੈਂਡ ਦੇ ਉੱਪਰ ਵਾਇਰਲੈਸ ਚਾਰਜਰ। ਸੋ ਕਿੰਗ ਸਾਈਜ਼ ਦਾ ਹਾਈਡ੍ਰੋਲਿਕ ਸਟੋਰੇਜ ਵਾਲਾ ਬੈਡਰੂਮ ਸੈੱਟ, ਡਰੈਸਰ ਮਿਰਰ ਦੇ ਵਿੱਚ LED ਲਾਈਟ, ਨਾਈਟ ਸਟੈਂਡ ਦੇ ਉੱਪਰ ਵਾਇਰਲੈਸ ਚਾਰਜਰ, ਕੰਪਲੀਟ ਬੈਡਰੂਮ ਸੈੱਟ ਜਿਹਦੀ ਰੈਗੂਲਰ ਕੀਮਤ $3,500 ਸੀ, ਪਰ ਜਿੰਨੇ ਪਰਿਵਾਰ ਸਾਡੇ ਕੋਲ ਇਸ ਵੀਕਐਂਡ ਦੇ ਉੱਪਰ ਪਹੁੰਚਣਗੇ, ਪੂਰਾ ਬੈਡਰੂਮ ਸੈੱਟ $1,499 ਦਾ, ਜੀ ਹਾਂ, $1,499 ਦੇ ਵਿੱਚ ਵਿੱਚ ਕਿੰਗ ਸਾਈਜ਼ ਦਾ ਹਾਈਡ੍ਰੋਲਿਕ ਸਟੋਰੇਜ ਵਾਲਾ ਪੂਰਾ ਬੈਡਰੂਮ ਸੈੱਟ ਤੁਸੀਂ ਆਪਣੇ ਘਰ ਲੈ ਕੇ ਜਾ ਸਕਦੇ ਹੋ। ਸੋ ਜਰੂਰ ਇੱਕ ਚੱਕਰ ਲਾਓ 6685 ਟੋਮਕਨ ਰੋਡ ਦੇ ਉੱਪਰ, 6685 ਟੋਮਕਨ ਟੋਮਕਨ ਨੂੰ ਪਰਿਵਾਰ ਯਾਦ ਰੱਖਣ ਤੇ ਨਾਲ ਦੀ ਨਾਲ ਡੀਲ ਦੇ ਰਹੇ ਨੇ ਜਿਨ੍ਹਾਂ ਪਰਿਵਾਰਾਂ ਨੇ ਰੀਅਲ ਮਾਰਬਲ ਦਾ ਡਾਇਨਿੰਗ ਟੇਬਲ ਲੈਣਾ। ਜੀ ਹਾਂ, ਗੋਲਡਨ ਬੇਸ ਚਾਹੀਦਾ, ਸਿਲਵਰ ਬੇਸ ਚਾਹੀਦਾ, ਰਸੋ ਬੇਸ ਵੀ ਤੁਹਾਨੂੰ ਗੋਲਡਨ ਤੇ ਸਿਲਵਰ ਦੋਨੇ ਮਿਲਣਗੇ ਤੇ ਰੀਅਲ ਮਾਰਬਲ ਦਾ ਡਾਇਨਿੰਗ ਟੇਬਲ, ਵਾਈਟ ਕਲਰ ਦਾ ਟੋਪ। ਸੋ ਰੀਅਲ ਮਾਰਬਲ ਦਾ ਟੇਬਲ ਜਿਹਦੀ ਰੈਗੂਲਰ ਕੀਮਤ $1,200 ਸੀ, ਸਪੈਸ਼ਲ ਇਸ ਵੀਕਐਂਡ ਲਈ $399 ਦਾ ਰੀਅਲ ਮਾਰਬਲ ਦਾ ਟੇਬਲ ਡਿਜ਼ਾਈਨਰ ਬੇਸ ਦੇ ਨਾਲ $399 ਦਾ ਮਿਲੂਗਾ। ਤੇ ਹਰੇਕ ਪਰਚੇਸ ਦੇ ਨਾਲ ਤੁਸੀਂ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਫਰਨੀਚਰ ਦੀ ਬਾਈ ਕਰਨੀ ਹੈ, ਪਰਚੇਸ ਕਰਨਾ ਚਾਹੁੰਦੇ ਹੋ ਤਾਂ ਜਰੂਰ ਇੱਕ ਚੱਕਰ ਲਾਓ 6685 ਟੋਮਕਨ ਰੋਡ ਦੇ ਉੱਪਰ, 6685 ਟੋਮਕਨ ਰੋਡ, ਡੈਰੀ ਟੋਮਕਨ ਦੀ ਮੇਨ ਇੰਟਰਸੈਕਸ਼ਨ, ਹਾਈਵੇ 410 ਤੋਂ ਸਿਰਫ 2 ਮਿੰਟ ਦੀ ਦੂਰੀ ਦੇ ਉੱਪਰ, 6685 ਟੋਮਕਨ ਰੋਡ। ਭਾਜੀ
16: ਤੰਗ ਨਾ ਕਰ, ਸਵੇਰ ਦੀ ਅਖਬਾਰ ਪੜ੍ਹ ਲਈ, ਸਾਰੀ ਡਿਟੇਲ ਹੋਣੀ ਆ, ਫੇਰ ਕਰ ਲਾਂਗੇ ਹਿਸਾਬ ਕਿਤਾਬ।
17: ਫਿੱਟੇ ਮੂਤੇਰੇ।
0: I am Dev Tatla. And you are not. ਜਤਿੰਦਰ ਜੀ ਸਾਡੇ ਨਾਲ ਹਾਜ਼ਰ ਨੇ, ਸਰ ਕੀ ਹਾਲ ਹੈ?
18: ਬਿਲਕੁਲ ਠੀਕ ਤਾਂ ਦੀਪ ਜੀ, ਸਰ
0: ਵੈਸੇ ਤਾਂ
18: ਬਹੁਤ ਵਧੀਆ ਦੀਪ ਜੀ,
0: ਲੱਗਦਾ ਵੀਕਐਂਡ ਦੇ ਗੋਲਫ ਗੋਲ ਖੇਡੇ ਲੱਗਦਾ।

0: ਲੰਡਨ ਚ 26 ਸਾਲਾ ਭਾਰਤੀ ਮੂਲ ਦੇ ਗੁਰਬੇਜ ਸਿੰਘ ਦਾ ਚਾਕੂ ਮਾਰ ਕੇ ਕਤਲ। ਕਾਕਰੋਚ ਜਨਤਾ ਪਾਰਟੀ ਦੇ ਆਗੂ ਅਭਿਜੀਤ ਨੇ ਉਹਦੇ ਦੋ ਚਾਰ ਚਪੇੜਾਂ ਮਾਰੀਆਂ ਜੀ ਬੰਦਿਆਂ ਨੇ।
1: ਹਾਂਜੀ ਹਾਂਜੀ
0: ਉਹ ਕਹਿੰਦਾ ਨਾ ਨਾ ਨਾ ਮਾਰੋ ਨਾ ਇਹਨਾਂ ਨੂੰ, ਸਮਝੋ ਲੀਡਰ ਬਣ ਗਿਆ। ਪੁੱਛੋ ਕਿਵੇਂ
1: ਕਿੱਦਾਂ?
0: ਉਹ ਕੇਜਰੀਵਾਲ ਦੇ ਵਿੱਚ ਚਪੇੜਾਂ ਮਾਰੀਆਂ ਸੀ ਉਹ ਲੀਡਰ ਬਣ ਗਿਆ।
1: ਓ ਵਾਹ,
0: ਇਹ ਇੱਕ ਫਾਰਮੂਲਾ ਜਿਹਦੇ ਚਪੇੜਾਂ ਪੈ ਗਿਆ ਉਹ ਲੀਡਰ ਬਣ ਜਾਂਦਾ। ਖੈਰ, ਮੋਗਾ ਪਤਨੀ ਦੇ ਕਥਿਤ ਪ੍ਰੇਮ ਸੰਬੰਧਾਂ ਤੋਂ ਪਰੇਸ਼ਾਨ ਹੋ ਕੇ ਪਤੀ ਨੇ ਖੁਦਕੁਸ਼ੀ ਕਰ ਲਈ। ਆ ਜਿਹੜੇ ਖੰਭੇ ਨੇ ਜਿਨ੍ਹਾਂ ਤੇ ਪ੍ਰਾਈਡ ਫਲੈਗਸ ਲੱਗੇ, ਕਈਆਂ ਨੇ ਉਹ ਕੱਟਤੇ, ਉਹ ਸੱਟੇ ਤੇ ਇੱਥੇ ਆਪਣੇ। ਟੋਰਾਂਟੋ ਵਿੱਚ ਸ਼ੱਕੀ ਵਾਹਨ ਤੇ ਪੁਲਿਸ ਵੱਲੋਂ ਗੋਲਾਬਾਰੀ ਤੋਂ ਬਾਅਦ ਅਧਿਕਾਰੀ ਨੂੰ ਕਾਰ ਨੇ ਟੱਕਰ ਮਾਰੀ। ਲਿਬਰਲ ਦੀ ਲੀਡਰਸ਼ਿਪ ਹੋ ਰਹੀ ਹੈ ਆਪਣੇ ਇੱਥੇ ਲੋਕਲ ਸੂਬੇ ਚ, ਪੰਜ ਜਾਣੇ ਖੜੇ ਨੇ, ਉਹਨਾਂ ਚ ਇੱਕ ਨਵਦੀਪ ਬੈਂਸ ਹੈ। ਆਪਣੇ ਇੰਗਲੈਂਡ ਦੇ ਵਿੱਚ ਅਗਲੇ ਸਾਲ ਤੋਂ ਅੰਡਰ 16 ਨੂੰ ਟਿਕਟੋਕ, ਯੂਟਿਊਬ ਵਗੈਰਾ ਤੋਂ, ਸੋਸ਼ਲ ਮੀਡੀਆ ਤੋਂ ਬੈਨ ਕਰ ਦੇਣਾ। ਆਪਣੇ ਇੱਥੇ ਵੀ ਤਿਆਰੀ ਕਰ ਰਹੇ, ਇੱਥੇ ਵੀ ਮਤਾ ਪਾਤਾ।
1: ਸਹੀ ਗੱਲ,
0: ਇਹ ਕਰ ਦੇਣਾ ਚਾਹੀਦਾ। ਜਿਹੜਾ ਜਾਲੀ ਮੀਡੀਆ ਨੂੰ ਇਹੀ ਨਹੀਂ ਸਮਝ ਆਉਂਦੀ ਵੀ ਇਹ ਕਰ ਕਿਉਂ ਰਹੇ ਆ, ਉਹ ਆਦਮੀ ਛੱਡੀ ਜਾਂਦੇ ਮੇਰੇ, ਕੀ ਕਹਿੰਦੇ ਹੁੰਦੇ ਆ, ਸਕੂਲ ਕੋਲੋਂ ਕੱਟਾ ਲੈ ਕੇ ਨਹੀਂ ਲੰਘਿਆ, ਮਾਰ ਕਾਰਨੀ ਨੂੰ ਅਕਲ ਦੇਣ ਲੱਗੇ ਹੋਏ ਆ।
1: ਹਾਂਜੀ, ਪਰ ਕਰ ਦੇਣਾ ਚਾਹੀਦਾ ਭਾਜੀ।
0: ਹਾਂ ਗੱਲ ਸੁਣੋ, 100% ਨਹੀਂ ਫਰਕ ਪਊ, 50 ਪੈ ਜੂ, 75 ਪੈ ਜੂ, 25 ਪਊ ਤਾਂ ਸਹੀ ਨਾ,
1: ਡੈਫੀਨੇਟਲੀ
0: ਕੁਛ ਤਾਂ ਫਰਕ ਪੈਣਾ ਆ। ਰਾਮ ਮੰਦਿਰ ਚ 200 ਕਰੋੜ ਦਾ ਚੜਾਵਾ ਚੋਰੀ ਹੋ ਗਿਆ,
1: ਸਿਰਫ
0: ਨਹੀਂ ਹੁਣ ਰੱਬ ਤੋਂ ਮੰਗਣੇ, ਹੋਰ ਕਿਤੋਂ ਮੰਗਣੇ ਆ
1: 200 ਕਰੋੜ ਦੇ ਭਾਜੀ?
0: ਉਹ ਫੇਰ ਕੀ ਹੋਇਆ, ਦੋ ਚਾਰ ਜਾਣੇ ਹੋਣੇ, ਇਕੱਲਾ ਥੋੜੀ ਹੋਣਾ ਮੇਰੇ ਵਰਗਾ। ਮਾਈ ਗਾਡ, ਮਸੂਰ ਦੇ ਇੱਕ ਰੈਸਟੋਰੈਂਟ ਪੱਬ ਚ ਅੱਗ ਲੱਗ ਗਈ, 2 ਮਰ ਗਏ, 5 ਘਾਇਲ ਹੋ ਗਏ, 3 ਨੂੰ ਰੈਸਕਿਊ ਕੀਤਾ ਗਿਆ, 25 ਲੋਕ ਅੰਦਰ ਸੀ। ਕਿਰਨ ਜੀ, ਤੀਆਂ ਦੇ ਮੇਲੇ ਦੀ ਦਿਓ ਜਾਣਕਾਰੀ। ਸਤਿ ਸ਼੍ਰੀ ਅਕਾਲ। ਹਾਂਜੀ
2: ਸਤਿ ਸ਼੍ਰੀ ਅਕਾਲ ਦੇਵ ਜੀ, ਤੁਹਾਨੂੰ ਵੀ ਹੋਰ ਜਿੰਨੇ ਵੀ ਲਿਸਨਰ ਸਾਡੇ ਸੁਣ ਰਹੇ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਬਿਲਕੁਲ ਜੀ, ਤੀਆਂ ਦੇ ਮੇਲੇ ਦੀ ਜਾਣਕਾਰੀ ਦਿੰਦੇ ਹੋਏ ਦੱਸ ਦੇ ਕਿ 21 ਜੂਨ ਐਤਵਾਰ ਪੀਅਰਸਨ ਕਨਵੈਨਸ਼ਨ ਸੈਂਟਰ ਦੇ ਵਿੱਚ ਜਿਹੜਾ ਹੈ ਜੀ 24ਵੇਂ ਸਾਲ ਦਾ ਤੀਆਂ ਦਾ ਮੇਲਾ ਜਿਹੜਾ ਜੀ ਇਸ ਵਾਰੀ ਹੋਣ ਜਾ ਰਿਹਾ। ਬਹੁਤ ਸਾਰੇ ਜਿਹੜੇ ਜੀ ਆਰਟਿਸਟ ਪਰਫਾਰਮ ਕਰਨ ਪਹੁੰਚ ਰਹੇ ਆ। ਉਹਨਾਂ ਆਰਟਿਸਟਾਂ ਵਿੱਚੋਂ ਮੈਂ ਤੁਹਾਨੂੰ ਦੱਸ ਦਵਾਂ ਕਿ ਜੈਸਮੀਨ ਅਖਤਰ ਪਹੁੰਚ ਰਹੇ ਨੇ, ਸੁਦੇਸ਼ ਕੁਮਾਰੀ ਪਹੁੰਚ ਰਹੇ ਨੇ, ਮੰਨਤ ਤੂਰ, ਮਾਸਟਰ ਸਲੀਮ ਤੇ ਹਰਜੀਤ ਹਰਮਨ, ਮਿੱਕੀ ਸਿੰਘ ਤੇ ਹੋਰ ਵੀ ਜਿਹੜੇ ਜੀ ਕਾਫੀ ਆਰਟਿਸਟ ਜਿਹੜੇ ਜੀ ਹੋਣੇ, ਉਹ ਸਮੇਂ ਮੁਤਾਬਿਕ ਆਪਾਂ ਤੁਹਾਨੂੰ ਜਿਹੜਾ ਜੀ ਦੱਸਦੇ ਰਵਾਂਗੇ। ਔਰ ਦੱਸ ਦੇ ਕਿ ਬਹੁਤ ਸਾਰੇ ਜਿਹੜੇ ਜੀ ਗਿਫਟਸ ਹੋਣੇ ਆ ਕਲਾਕਾਰਾਂ ਦੇ ਨਾਲ ਨਾਲ, ਅਸੀਂ ਤੁਹਾਨੂੰ ਜਿਹੜੇ ਜੀ ਗਿਫਟਸ ਵੀ ਦੇਵਾਂਗੇ। ਬੋਲੀਆਂ ਦਾ ਰਾਊਂਡ ਜਿਹੜਾ ਜੀ 12 ਵਜੇ ਐਗਜੈਕਟ ਜਿਹੜਾ ਜੀ ਸਟਾਰਟ ਹੋ ਜਾਣਾ ਹੈਗਾ ਆ। ਸੋ ਕੋਈ ਵੀ ਜਾਣਕਾਰੀ ਲੈਣੀ ਹੋਵੇ, ਭਾਵੇਂ ਤੁਸੀਂ ਸਟਾਲਸ ਰਿਲੇਟਡ, ਭਾਵੇਂ ਟਿਕਟਸ ਰਿਲੇਟਡ, ਬਿਲਕੁਲ ਜੀ ਗੱਲਬਾਤ ਸਾਡੇ ਨਾਲ ਹੋ ਸਕਦੀ ਆ 9057990999 ਤੇ। ਔਰ ਬਿਲਕੁਲ ਜੀ ਦੱਸ ਦਈਏ ਕਿ ਸਾਡੇ ਕੋਲ ਸਟਾਲਸ ਜਿਹੜੇ ਆ ਜੀ ਆਲਮੋਸਟ ਸੋਲਡ ਆਊਟ ਆ, ਸਿਰਫ 2 ਜਾਂ 3 ਸਟਾਲ ਸਾਡੇ ਕੋਲ ਰਿਮੇਨਿੰਗ ਹੈਗੇ ਆ। ਜੇ ਤੁਸੀਂ ਵੀ ਆਪਣਾ ਜਿਹੜਾ ਜੀ ਸਮਾਲ ਸਕੇਲ ਬਿਜ਼ਨਸ ਉੱਤੇ ਜਿਹੜਾ ਜੀ ਸ਼ੋਅ ਆਫ ਕਰਨਾ ਚਾਹੁੰਦੇ ਆ, ਜਾਂ ਐਜ਼ ਅ ਵੈਂਡਰ ਜੁਐਲਰੀ ਦਾ ਬਿਜ਼ਨਸ ਆ ਭਾਵੇਂ ਸੂਟਾਂ ਦਾ, ਸੋ ਬਿਲਕੁਲ ਜੀ ਗੱਲਬਾਤ ਹੋ ਸਕਦੀ ਆ 9057990999 ਤੇ।
0: ਨੰਬਰ ਫੇਰ ਦੱਸ ਦੋ ਜੀ।
2: ਬਿਲਕੁਲ ਜੀ 9057990999। ਔਰ ਇੱਕ ਵਾਰੀ ਮੈਂ ਫੇਰ ਦੱਸ ਦਵਾਂ ਕਿ ਜਿੱਥੇ ਕਿ ਸ਼ੇਅਰ ਆਟੇ ਵੱਲੋਂ ਸੋਨੇ ਦਾ ਜਿਹੜਾ ਹੈ ਜੀ ਇੱਕ ਬਿਸਕਿਟ ਕੱਢਿਆ ਜਾਣਾ ਆ, ਟਰਕਿਸ਼ ਏਅਰਲਾਈਨ ਵੱਲੋਂ 2 ਜਿਹੜੀਆਂ ਜੀ ਇੰਡੀਆ ਦੀਆਂ ਰਿਟਰਨ ਟਿਕਟਸ ਕੱਢੀਆਂ ਜਾਣੀਆਂ, ਨਾਲ ਦੀ ਨਾਲ ਬਹੁਤ ਸਾਰੇ ਜਿਹੜੇ ਜੀ ਗੋਲਡ ਦੇ ਸੂਟਾਂ ਦੇ ਜਿਹੜੇ ਜੀ ਅਸੀਂ ਗਿਫਟਸ ਤੁਹਾਡੇ ਲਈ ਲੈ ਕੇ ਆ ਰਹੇ ਹਾਂ 21 ਜੂਨ ਦਿਨ ਐਤਵਾਰ ਪੀਅਰਸਨ ਕਨਵੈਨਸ਼ਨ ਸੈਂਟਰ ਦੇ ਵਿੱਚ। ਟਿਕਟ ਦਾ ਪ੍ਰਾਈਸ ਸਿਰਫ ਔਰ ਸਿਰਫ $30 ਆ ਜੀ। ਸੋ ਜ਼ਿਆਦਾ ਜਾਣਕਾਰੀ ਲਈ 9057990999 ਤੇ ਗੱਲਬਾਤ ਜਿਹੜੀ ਜੀ ਕੀਤੀ ਜਾ ਸਕਦੀ ਆ।
0: ਇਸ ਨਾਲ ਜੁੜੇ ਰਹਿਣਾ, ਇੱਕ ਤੋਂ ਬਾਅਦ ਫਿਰ ਤੁਹਾਨੂੰ ਤੀਆਂ ਦੇ ਮੇਲੇ ਦੀ ਜਾਣਕਾਰੀ ਦਿੱਤੀ ਜਾਏਗੀ।
3: ਇੰਡੀਅਨ ਫਰੂਟਲੈਂਡ, ਵਨ ਸਟਾਪ ਫਾਰ ਆਲ ਯੋਰ ਗਰੋਸਰੀ ਨੀਡਸ।
4: ਲੈ ਇੱਕੋ ਜਗ੍ਹਾ ਤੋਂ ਕਿੱਥੇ ਸਾਰਾ ਕੁਝ ਮਿਲਦਾ? 2 ਚੀਜ਼ਾਂ ਲਈ ਇੱਕ ਜਗ੍ਹਾ ਰੁਕੋ, ਫਿਰ ਅਗਲੀਆਂ 2 ਦੀ ਦੂਜੀ ਜਗ੍ਹਾ ਰੁਕੋ।
3: ਇੰਡੀਅਨ ਫਰੂਟਲੈਂਡ ਹੈ ਸੱਚੀ ਵਨ ਸਟਾਪ ਫਾਰ ਆਲ ਯੋਰ ਗਰੋਸਰੀ ਨੀਡਸ। ਸਭ ਤੋਂ ਵਧੀਆ ਗਰੋਸਰੀ ਸਭ ਤੋਂ ਵਧੀਆ ਪ੍ਰਾਈਸਿਸ ਤੇ। ਅੱਜ ਹੀ ਪਹੁੰਚੋ। ਹੁਣ ਇੰਡੀਅਨ ਫਰੂਟਲੈਂਡ ਦੀ 7ਵੀਂ ਲੋਕੇਸ਼ਨ ਵੀ ਖੁੱਲ ਗਈ ਹੈ ਔਨ 25 ਸੈਂਡਲਵੁੱਡ ਪਾਰਕਵੇ ਨੀਅਰ ਹੋਰਾਂਥਰੋ ਸਟਰੀਟ ਬ੍ਰੈਂਪਟਨ।
5: ਮਸਕੋਕਾ ਅੰਦਰ 1.5 ਏਕੜ ਤੇ 2600 ਸਕੁਆਇਰ ਫੁੱਟ ਦੀ ਕਾਟੇਜ ਸੇਲ ਤੇ ਆਈ ਹੈ। 3 ਬੈਡਰੂਮ, 2.5 ਵਾਸ਼ਰੂਮ ਹਨ। ਹਾਈ ਐਂਡ ਦੇ ਫਰਨੀਚਰ ਨਾਲ ਫੁੱਲੀ ਫਰਨਿਸ਼ਡ ਹੈ। $30,000 ਦਾ ਜਨਰੇਟਰ ਅਤੇ 14x14 ਫੀਟ ਦਾ ਪੈਡ ਵੀ ਬਣਿਆ ਹੈ। 2 ਸਾਲ ਦੀ ਨਵੀਂ ਕਾਟੇਜ $1,00,000 ਦੀ ਇਨਕਮ ਜਨਰੇਟ ਕਰਦੀ ਹੈ। 12x30 ਫੁੱਟ ਦਾ ਡੈਕ ਹੈ, ਪਲੱਸ ਵਾਕਆਊਟ ਬੇਸਮੈਂਟ ਵੀ ਹੈ। ਮਸਕੋਕਾ ਰੂਮ ਵੀ ਫਰਨਿਸ਼ ਕੀਤਾ ਗਿਆ ਹੈ। ਪਿੱਛੇ ਪਾਣੀ ਹੈ ਅਤੇ ਖੂਬਸੂਰਤ ਹੈ। ਕਲੱਬ ਹਾਊਸ ਬਣ ਰਿਹਾ ਹੈ ਜਿੱਥੇ ਸਵਿਮਿੰਗ ਪੂਲ ਵੀ ਹੋਵੇਗਾ। ਬੀਚ ਵੀ ਨਜ਼ਦੀਕ ਹੈ। ਜਾਣਕਾਰੀ ਲਈ ਕਾਲ ਜਤਿੰਦਰ ਗੰਦਮ 416-265-2222 416-265-2222
0: ਇਸ ਮਸਕੋਕਾ ਦੀ ਐਡ ਦੇ ਨਾਲ ਹੀ ਆਪਾਂ ਮਸਕੋਕਾ ਦੀ ਗੱਲ ਕਰ ਲੈਂਦੇ ਹਾਂ। ਜਤਿੰਦਰ ਜੀ, ਇਹ ਜਿਹੜੀ ਕਾਟੇਜ ਹੈ, ਜਿੰਨਾ ਕੁਛ ਤੁਸੀਂ ਦੱਸ ਰਹੇ ਹਾਂ ਜੀ, 90,000 ਲੱਖ ਦੀ ਇਨਕਮ ਹੋ ਰਹੀ ਆ, ਆਹ ਹੋ ਰਿਹਾ, ਉਹ ਹੋ ਰਿਹਾ, ਇਹਦੇ ਪ੍ਰੂਫ ਹੈ ਨਾ ਤੁਹਾਡੇ ਕੋਲ?
1: ਨਹੀਂ ਨਹੀਂ ਭਾਜੀ, ਪ੍ਰੂਫ ਨੇ ਆਪਣੇ ਕੋਲ।
0: ਠੀਕ ਹੈ,
1: ਜਿਹੜੀ ਸਟੇਟ

0: ਸਟੇਟਮੈਂਟ ਆ ਇਨਕਮ ਆਈ ਹੈ ਜਿਹੜੀ ਏਅਰਬੀਨਬੀ ਤੋਂ ਆਈ ਹੈ ਉਹਨਾਂ ਤੋਂ ਵੀ ਲੈ ਕੇ ਦੇ ਸਕਦੇ ਆਪਾਂ,
1: ਠੀਕ ਹੈ
0: ਵੀ ਇੱਦਾਂ ਦੀ ਵੀ ਇਕੱਲਾ ਓਨਰ ਵਾਲੇ ਨੇ ਉਹਨਾਂ ਦੀ ਇੱਕ ਆਉਂਦੀ ਹੁੰਦੀ ਆਪਾਂ ਨੂੰ ਡਿਟੇਲਸ ਵੀ ਕਿੰਨੀ ਦੀ ਸੇਲ ਹੋਈ ਆ
1: ਏਅਰਬੀਐਨਬੀ
0: ਏਅਰਬੀਐਨਬੀ ਦੀ ਆਉਂਦੀ ਉਹਦੀ ਜਿਹੜੀ ਰਿਪੋਰਟ ਆ ਪੂਰੀ ਉਹ ਦੇਵਾਂਗੇ ਆਪਾਂ ਉਹਦੇ ਵਿੱਚ ਇਹ ਵੀ ਹੋਊਗਾ ਦੀਪ ਭਾਜੀ ਵੀ ਜਨਵਰੀ ਮਹੀਨੇ ਵਿੱਚ ਕਿੰਨਾ ਬਿਜ਼ਨਸ ਕੀਤਾ ਫਰਵਰੀ 'ਚ ਕਿੰਨਾ ਜਨਵਰੀ ਤੋਂ ਲੈ ਕੇ ਦਸੰਬਰ ਤੱਕ ਈਚ ਮੰਥ ਦੀ ਡਿਟੇਲ ਪੂਰੀ ਦੇਵਾਂਗੇ ਵੀ ਇੰਨੇ ਇੰਨੇ ਦਾ ਬਿਜ਼ਨਸ ਹੋਇਆ ਆ ਅਤੇ ਬਾਕੀ ਦੀਪ ਭਾਜੀ ਗੱਲਬਾਤ ਇਹ ਆ ਇੱਕ ਵਾਰੀ ਇਨਵੈਸਟਮੈਂਟ ਕਰਨ ਗਿਆ ਆਪਾਂ ਨੂੰ ਥੋੜ੍ਹਾ ਹੁੰਦਾ ਜਦੋਂ ਇਨਵੈਸਟਮੈਂਟ ਕਰੀ ਹੋ ਗਏ ਦੀਪ ਭਾਜੀ ਅਤੇ ਸਾਰੀ ਲਾਈਫ ਟਾਈਮ ਦੀ ਇਨਕਮ ਹੈਗੀ ਤੁਹਾਡੀ
1: ਬਿਲਕੁਲ
0: ਚਾਹੇ ਤੁਸੀਂ ਆਪਣੇ ਬੱਚਿਆਂ ਲਈ ਕਰਨਾ ਚਾਹੁੰਦੇ ਹੋ ਅੱਜ ਆਪਾਂ ਨੂੰ ਮਨਜੀਤ ਭਾਜੀ ਉਹਨਾਂ ਦੀ ਕਾਲ ਆ ਕੱਢੀ ਦੀਪ ਭਾਜੀ ਸਵੇਰੇ
1: ਅੱਛਾ
0: ਤੇ ਉਹ ਕਹਿੰਦੇ ਸੀ ਆਪਣੇ ਪ੍ਰਾਈਮ ਆਵਰ ਤੇ ਜਿਹੜੀ ਐਡ ਚੱਲਦੀ ਆ ਵੀ ਉੱਥੋਂ ਤੁਹਾਡੀ ਐਡ ਸੁਣੀ ਸੀਗੀ ਤੇ ਹੋਪਫੁਲੀ ਲਾਈਕ ਤਿੰਨ ਕੋਈ ਆਪਣੇ ਆਫਿਸ ਵੀ ਆਉਣਗੇ ਅੱਜ
1: ਠੀਕ ਹੈ
0: ਤੇ ਉਹ ਕਹਿੰਦੇ ਸੀ ਬੱਚਿਆਂ ਲਈ ਕੁਛ ਨਾ ਕੁਛ ਇਨਵੈਸਟਮੈਂਟ ਕਰਨਾ ਚਾਹੁੰਦੇ ਆਪਣੇ ਲਈ ਤੇ ਕਹਿੰਦੇ ਵੀ ਅਸੀਂ
1: ਇਹਦੀ ਇਨਕਮ ਐਕਸਟਰਾ ਵੀ ਜਨਰੇਟ ਕੀਤੀ ਜਾ ਸਕਦੀ ਹੁਣ ਜਿਵੇਂ ਫੋਰ ਐਗਜ਼ਾਮਪਲ ਤੁਸੀਂ ਹੁਣ ਜਿਹੜੀ ਇਹ ਹੈਗੀ ਮਹੀਨਾ ਖੰਡ ਤਾਂ ਉਹ ਆਪ ਜਾ ਕੇ ਰਹਿੰਦੇ ਵਿੱਚ
0: ਬਿਲਕੁਲ ਦੇ ਭਾਜੀ
1: ਆਹ ਹਫ਼ਤਾ ਲੈ ਲਿਆ ਉਹ ਹਫ਼ਤਾ ਲੈ ਲਿਆ ਆਹ ਹਫ਼ਤਾ ਲੈ ਲਿਆ ਮਹੀਨਾ ਡੇਢ ਮਹੀਨਾ
0: ਜੀ
1: ਉਹ ਜੇ ਤੁਸੀਂ ਕੰਟਰੋਲ ਕਰ ਲਓ ਨਾ ਵੀ ਕਰੋ ਤੁਸੀਂ ਆਪ ਤਾਂ ਇੰਜੋਏ ਕਰੋ ਨਾ ਜਾ ਕੇ ਉੱਥੇ
0: ਦੇ ਭਾਜੀ ਜੇ ਤੁਸੀਂ ਕੋਈ ਵੀ ਸਾਡਾ ਸਰੋਤਾ ਕੋਈ ਕੋਟੇ ਲੈਂਦਾ ਜੇ ਤੁਸੀਂ ਕੋਟੇ ਨੂੰ ਸਿਰਫ ਏਅਰ ਵੀ ਆਪਣੇ ਸਿਰਫ ਆਪਣੇ ਯੂਜ਼ ਲਈ ਰੱਖਦੇ ਹੋ
1: ਹਾਂਜੀ
0: ਉਹਦੀ ਕੋਈ ਨਾ ਕੋਈ ਦੇ ਭਾਈ 4-5 ਹਜ਼ਾਰ ਮੌਕੇ ਜਾਏਗੀ ਨਾ ਮਹੀਨੇ ਦੀ
1: ਹਾਂ ਹਾਂ
0: ਸੋ ਸਾਲ ਦਾ 50,000 ਡਾਲਰ ਪੈ ਗਿਆ
1: ਉਹ ਤੁਸੀਂ ਏਅਰਬੀਐਨਬੀ ਕਰ ਦੋ
0: ਇਹ ਤੁਹਾਡੀ ਜਿਹੜੀ ਕੋਟ ਉਹ ਦੇ ਭਾਈ ਉਹਨਾਂ ਨੂੰ ਕਰਨ ਦੇ ਲਈ ਪ੍ਰੋਪਰ ਸਮਾਨ ਵਿੱਚ ਪਾਉਣਾ ਪੈਣਾ ਦੇ ਭਾਈ ਇੱਕ ਰੈਕਡ ਬਣਾਉਣਾ ਪੈਣਾ ਇੱਦਾਂ ਕੋਈ ਏਅਰਬੀਐਨਬੀ ਤੇ ਬੁੱਕ ਕਰਕੇ ਨਹੀਂ ਜਾਂਦਾ ਉਹਦੇ ਰਿਵਿਊ ਹੁੰਦੇ ਆ ਉਹਦਾ ਟਾਈਮ ਲੱਗਦਾ ਰੈਕਡ ਆਉਂਦਾ ਇਹਦੇ ਭਾਈ 2 ਸਾਲ ਤੋਂ ਏਅਰਬੀਐਨਬੀ ਤੇ ਚੱਲ ਰਹੀ ਹੈ ਹੁਣ ਇਹਦੀ ਘੱਟੋ ਘੱਟ 80-90 ਹਜ਼ਾਰ ਦੀ ਇਨਕਮ ਬਣੀ ਆ ਆਲਰੇਡੀ ਉਹਦੇ ਵਿੱਚੋਂ ਜੇ ਤੁਹਾਡੀ 50,000 ਮੌਰਗੇ ਨਿਕਲ ਵੀ ਗਈ ਤਾਂ ਵੀ ਤੁਹਾਨੂੰ ਕੁਛ ਨਾ ਕੁਛ 15-20-30 ਹਜ਼ਾਰ ਰੁਪਇਆ ਇਹਦੇ ਵਿੱਚੋਂ ਬਚ ਸਕਦਾ ਨਾਲੇ ਦੇ ਭਾਈ ਇੱਕ ਮਹੀਨਾ ਤੁਸੀਂ ਆਪ ਜਾ ਕੇ ਰਹਿ ਸਕਦੇ ਹੋ ਜਿਹੜੇ ਤੁਹਾਨੂੰ ਲੱਗਦਾ ਵੀ ਆਹ 2 ਦਿਨ ਖਾਲੀ ਆ 4 ਦਿਨ ਖਾਲੀ ਆ ਉਦੋਂ ਜਾ ਕੇ ਲੋ ਇੱਦਾਂ ਦੀ ਤੁਸੀਂ ਕੋਟੇ ਲੈਣਾ ਚਾਹੁੰਦੇ ਹੋ ਮਸਕੋਕਾ ਦੇ ਵਿੱਚ ਲੋਕੇਟਡ ਹੈ 1.5 ਏਕੜ 'ਚ ਬਣੀ ਹੈ 2023 ਦੀ ਬਿਲਟ ਹੈ ਮਸਕੋਕਾ ਰੂਮ ਬਣਿਆ ਫੁੱਲੀ ਅਪਗ੍ਰੇਡ ਹੈਗੀ ਆ ਜਿੰਨਾ ਵੀ ਸਮਾਨ ਇਹਦੇ ਵਿੱਚ ਪਿਆ ਸਾਰਾ ਕੁਛ ਇਨਕਲੂਡਡ ਹੈ ਨੰਬਰ ਸਿਰਫ ਡਾਇਲ ਕਰਨਾ 416-265-2222 416-265-2222
1: ਜਿਹੜੀਆਂ ਤੁਸੀਂ ਫੋਟੋਆਂ ਦਿਖਾ ਰਹੇ ਸੀ ਪਿੱਛੇ ਪਾਣੀ ਆ ਵਿਚਾਲੇ ਆਈਲੈਂਡ ਆ
0: ਵਿਚਾਲੇ ਆਈਲੈਂਡ
1: ਦੇ ਆਲੇ ਦੁਆਲੇ ਪਾਣੀ ਆ
0: ਸੋ ਉਹ ਪਾਣੀ ਦੇ ਭਾਈ ਕ੍ਰੋਸ ਹੁੰਦਾ ਸਾਰੇ ਆਈਲੈਂਡ ਦੇ ਵਿੱਚ ਦੀ ਤੇ ਉਹਦੇ ਕਰਕੇ ਜਿਹੜਾ ਪਾਣੀ ਆ ਉਹਦੀ ਕੋਈ ਸਮੈਲ ਨਹੀਂ ਪ੍ਰੋਪਰ ਵਧੀਆ ਬਣਿਆ ਹੋਇਆ ਕੁਛ ਗਿਣਤੀ ਦੇ ਭਾਈ 5-7 ਕੌੜੀਆਂ ਨੇ ਜਿਹਨਾਂ ਨੂੰ ਪਾਣੀ ਨਾਲ ਲੱਗਦਾ ਆ
1: ਠੀਕ ਹੈ
0: ਤੇ ਜਿਹੜਾ ਇਹਦੇ ਵਿੱਚ ਆਪਣੇ ਕਲੱਬ ਹਾਊਸ ਬਣਦੇ ਦੇ ਭਾਜੀ ਉਹ ਅਕਤੂਬਰ ਦੇ ਵਿੱਚ ਰੈਡੀ ਹੋ ਜਾਣਾ ਸੋ ਹੁਣ ਤੋਂ 3-4 ਮਹੀਨੇ ਤੱਕ ਉਹਦੇ ਵਿੱਚ ਪੂਲ ਵੀ ਬਣਿਆ ਦੇ ਭਾਜੀ ਬਾਰਬੀਕਿਊ ਵੀ ਕਰ ਸਕਦੇ ਹੋ ਤੇ ਉਹਦੇ ਵਿੱਚ ਜਿਮ ਵੀ ਬਣਿਆ ਆ ਨਾਲ ਦੀ ਨਾਲ ਉਹਦੇ ਵਿੱਚ ਆਪਣੇ ਸ਼ਾਵਰ ਬਣਾ ਸੋ ਇਹ ਸਾਰਾ ਕੁਛ ਦੇ ਭਾਈ ਜਿਹੜੇ ਵੀ ਇੱਥੇ ਜਿਹਨਾਂ ਦੇ ਕੋਟੇਜਾਂ ਦੇ ਮਾਲਕ ਨੇ ਉਹਨਾਂ ਦੇ ਲਈ ਫੈਸਿਲਿਟੀ ਇਨਕਲੂਡਡ ਹੈ 5 ਮਿੰਟ ਦੇ ਉੱਪਰ ਬੀਚ ਹੈ 15-20 ਮਿੰਟ ਦੇ ਉੱਪਰ ਡਾਊਨ ਟਾਊਨ ਹੰਟਸਵਿਲ ਹੈ ਤੇ 15 ਮਿੰਟ ਦੇ ਉੱਪਰ ਗੋਲਫ ਕੋਰਸ ਹੈ ਨੰਬਰ ਸਾਡਾ 416-265-2222 416-265-2222
1: ਲਓ ਜੀ ਆਪਣੀਆਂ ਅਗਲੀਆਂ ਇਲੈਕਸ਼ਨ ਕੱਢ ਕੇ ਰੱਖੋ ਸੁਲਤਾਨ ਜੀ ਨਾਲ ਆਪਾਂ ਗੱਲਬਾਤ ਕਰਦੇ ਹਾਂ ਔਰ ਬ੍ਰੈਂਪਟਨ ਟੀਵੀ ਅਪਲਾਈਂਸ ਤੇ ਚੱਲਦੇ ਹਾਂ ਇੱਕ ਸੰਦੇਸ਼ ਤੋਂ ਬਾਅਦ
2: Are you ready? ਜੰਕਸ਼ਨ ਲੈ ਕੇ ਆਏ ਨੇ ਸਪੈਸ਼ਲ ਆਫਰਸ ਫੋਰ ਫੈਸਟਿਵ ਸੀਜ਼ਨ ਖਾਸ ਫੈਸਟਿਵ ਸੀਜ਼ਨ ਲਈ ਕੇਟਰਿੰਗ ਸਟਾਰਟ ਸਿਰਫ 9.99 ਚ
3: ਜਿਸ ਵਿੱਚ ਮਿਲਣਗੀਆਂ 8 ਆਈਟਮਸ ਇਹ ਲਾਈਵ ਕੇਟਰਿੰਗ ਵੀ ਕਰਦੇ ਨੇ
2: ਫੰਕਸ਼ਨ ਵੱਡਾ ਹੋਵੇ ਜਾਂ ਛੋਟਾ ਕੇਟਰਿੰਗ ਵਾਲਾ ਤਾਂ ਸਿਰਾ ਲਾ ਦੇਣਗੇ
3: ਇਹਨਾਂ ਕੋਲ ਸ਼ਾਨਦਾਰ ਪਾਰਟੀ ਹਾਲ ਵੀ ਆ ਉਹ ਵੀ ਰੀਜ਼ਨੇਬਲ ਫੂਡ ਪ੍ਰਾਈਸਿਸ ਤੇ
2: ਇਸ ਫੈਸਟਿਵਲ ਸੀਜ਼ਨ ਬਣਾਓ ਆਪਣੀਆਂ ਖੁਸ਼ੀਆਂ ਨੂੰ ਦੁੱਗਣਾ ਤੇ ਪਹੁੰਚੋ ਟਿੱਕਾ ਜੰਕਸ਼ਨ
3: ਕਾਲ 647-429-4040
2: 647-429-4040 ਟਿੱਕਾ ਜੰਕਸ਼ਨ ਖੁਸ਼ੀਆਂ ਦਾ ਸੈਲੀਬ੍ਰੇਸ਼ਨ
1: ਲਓ ਜੀ ਸਾਡੀ ਲਾਈਨ ਮਿਲ ਚੁੱਕੀ ਹੈ ਬ੍ਰੈਂਪਟਨ ਟੀਵੀ ਐਂਡ ਅਪਲਾਈਂਸਸ ਦੇ ਨਾਲ ਸੁਲਤਾਨ ਜੀ ਸਾਡੇ ਨਾਲ ਹਾਜ਼ਰ ਨੇ ਸਰ ਜੀ ਵੈਲਕਮ ਟੂ ਦਾ ਸ਼ੋ
4: ਥੈਂਕ ਯੂ ਵੈਰੀ ਮਚ ਜੀ ਬਹੁਤ ਬਹੁਤ ਸ਼ੁਕਰੀਆ ਤੇ ਬ੍ਰੈਂਪਟਨ ਟੀਵੀ ਐਂਡ ਅਪਲਾਈਂਸਸ ਦਾ ਮੈਸੇਜ ਦਵਾਂਗੇ ਜੀ ਖਾਸ ਤੌਰ ਤੇ ਟੀਵੀ ਸੈਕਸ਼ਨ ਨੂੰ ਮਿਸ ਨਾ ਕਰਨਾ ਬਹੁਤ ਲੋ ਇਨਵੈਂਟਰੀ ਰਹਿ ਗਈ ਹੈ 2-2, 3-3 ਪੀਸ ਇਨ ਸਟਾਕ ਹੈ ਜੀ 55 ਇੰਚ ਸਿਰਫ 399 ਦਾ ਦੇ ਰਹੇ ਹਾਂ ਤੇ 65 ਇੰਚ 699 ਦਾ ਮਿਲ ਜਾਏਗਾ 6 ਮਹੀਨੇ ਚ ਤੁਸੀਂ ਪੇ ਕਰਨਾ ਕੋਈ ਇੰਟਰਸਟ ਨਹੀਂ ਹੈ ਤੇ ਜਦੋਂ ਫੀਫਾ ਵਰਲਡ ਕੱਪ ਦੀ ਗੱਲ ਕਰਦੇ ਹਾਂ ਜਾਂ ਰੈਪਟਰਸ ਦੀ ਗੱਲ ਕਰਦੇ ਹਾਂ ਜਾਂ ਬਲੂ ਜੇਸ ਗੇਮਸ ਦੀ ਗੱਲ ਕਰਦੇ ਹਾਂ ਯਾਨੀ ਸਪੋਰਟਸ ਦੇ ਸ਼ੌਕੀਨ ਜਿਹੜੇ ਬਿਗ ਸਕਰੀਨ ਟੀਵੀ ਤੇ ਦੇਖਣਾ ਚਾਹੁੰਦੇ ਉਹਨਾਂ ਵਾਸਤੇ 85 ਇੰਚ 999 ਦਾ ਸੈਮਸੰਗ ਕੰਪਨੀ ਦਾ 85 ਇੰਚ 999 ਚ ਲੈ ਕੇ $500 ਤੁਸੀਂ 85 ਇੰਚ ਟੀਵੀ ਤੇ ਸੇਵ ਕਰ ਸਕਦੇ ਹੋ ਤੇ 999 ਪੇ ਵੀ 6 ਮਹੀਨੇ ਚ ਕਰਨਾ ਜੀ ਕੋਈ ਇੰਟਰਸਟ ਨਹੀਂ ਹੈ ਫ੍ਰੀ ਹੋਮ ਡਿਲੀਵਰੀ ਮਿਲੇਗੀ 905-450-2858 ਨੰਬਰ ਹੈ ਜਿਹੜੇ ਕਸਟਮਰ ਲਾਂਡਰੀ ਸੈਕਸ਼ਨ ਚ ਵਾਸ਼ਰ ਐਂਡ ਡਰਾਇਰ ਦੇਖ ਰਹੇ ਜੀ ਉਹਨਾਂ ਨੂੰ ਅਲਟਰਾ ਲਾਰਜ ਕਪੈਸਿਟੀ ਦਾ ਫਰੰਟ ਲੋਡ ਵਾਸ਼ਰ ਐਂਡ ਡਰਾਇਰ $2500 ਵਾਲਾ 1799 ਦਾ ਮਿਲੇਗਾ $700 ਤੁਸੀਂ ਇਕੱਲੇ ਵਾਸ਼ਰ ਐਂਡ ਡਰਾਇਰ ਤੇ ਸੇਵ ਕਰ ਲੋਗੇ ਇਹ ਵਾਸ਼ਰ ਵੀ ਸਟੀਮ ਤੇ ਡਰਾਇਰ ਵੀ ਸਟੀਮ ਫੀਚਰ ਦੇ ਨਾਲ ਹੈ ਪਲੈਟੀਨਮ ਸੀਰੀਜ਼ ਪਲੈਟੀਨਮ ਕਲਰ ਦੇ ਵਿੱਚ ਤੇ ਲਾਂਡਰੀ ਸੈਕਸ਼ਨ ਦੇ ਨਾਲ ਨਾਲ ਕਿਚਨ ਅਪਲਾਈਂਸਿਸ ਨੂੰ ਮਿਸ ਨਾ ਕਰਨਾ ਕਿਉਂਕਿ 36 ਇੰਚ ਵਾਈਡ ਫਰੈਂਚ ਡੋਰ ਫਰਿੱਜ ਜਿਹੜਾ ਸਟੇਨਲੈਸ ਸਟੀਲ ਦਾ $2500 ਵਾਲਾ, ਉਹ ਵੀ ਤੁਹਾਨੂੰ ਅੱਜ $1799 ਦਾ ਦਿੱਤਾ ਜਾ ਰਿਹਾ। ਸਮੂਥ ਟੋਪ ਇਲੈਕਟ੍ਰਿਕ ਸਟੋਵ ਜਿਹੜਾ ਜੀ ਉਹ ਵੀ $1200 ਵਾਲਾ ਸਿਰਫ $799 ਦਾ ਸਟੇਨਲੈਸ ਸਟੀਲ ਦਾ ਮਿਲੇਗਾ। ਤੇ ਜੇ ਟੋਲ ਟੱਬ ਦੀ ਡਿਸ਼ਵਾਸ਼ਰ ਦੀ ਗੱਲ ਕਰੀਏ ਤੇ $1000 ਵਾਲੀ ਟੋਲ ਟੱਬ ਦੀ ਸਟੇਨਲੈਸ ਸਟੀਲ ਦੀ ਡਿਸ਼ਵਾਸ਼ਰ $499, ਆਲਮੋਸਟ ਅੱਧੀ ਪ੍ਰਾਈਸ ਤੇ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਤੇ ਮਿਲੇਗੀ। ਤੇ ਫ੍ਰੀ ਹੋਮ ਡਿਲੀਵਰੀ ਹੈ। 801 ਬੋਵੇਡ ਡਰਾਈਵ ਵੈਸਟ, ਜਸਟ ਈਸਟ ਆਫ ਚੰਕੂਜ਼ੀ ਔਨ ਬੋਵੇਡ ਹੈ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ। 905-450-2828, 905-450-2828,
1: 905-450-2828, ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ। ਥੈਂਕ ਯੂ ਸਰ,
4: ਥੈਂਕ ਯੂ ਵੈਰੀ ਮਚ ਜੀ, ਬਹੁਤ ਸ਼ੁਕਰੀਆ।
1: ਆਲਰਾਈਟ,
5: ਆ ਭੈਣੇ ਖਰੀਦ ਲਿਆ ਗਹਿਣੇ?
6: ਕਿੱਥੇ? ਛਾਣ ਲਿਆ ਸ਼ਹਿਰ ਦਾ ਕੋਨਾ ਕੋਨਾ, ਕਿਤੇ ਨਹੀਂ ਮਿਲਿਆ ਚੰਗਾ ਸੋਨਾ।
5: ਲੈ ਇਹ ਵੀ ਗੱਲ ਕੋਈ ਕਹਿਣ ਦੀ ਹੈ? ਸੋਨਾ ਤਾਂ ਸੋਨਾ ਹੀ ਹੁੰਦਾ, ਗੱਲ ਤਾਂ ਜਵੈਲਰੀ ਦੇ ਡਿਜ਼ਾਈਨ ਦੀ ਹੈ।
6: ਗੱਲ ਤਾਂ ਤੇਰੀ ਸਹੀ ਹੈ ਭੈਣ, ਕਿੱਥੋਂ ਮਿਲਣਗੇ ਗਹਿਣਿਆਂ ਦੇ ਸੋਨੇ ਡਿਜ਼ਾਈਨ?
7: ਜਨਕ ਜਵੈਲਰਸ, ਜਨਕ ਜਵੈਲਰਸ ਤੇ ਸਟੋਨ ਜਵੈਲਰੀ ਦੀ ਨਵੀਂ ਸ਼ਿਪਮੈਂਟ ਪਹੁੰਚ ਚੁੱਕੀ ਹੈ, ਜਿਹਦੇ ਵਿੱਚ ਤੁਹਾਨੂੰ ਐਂਟੀਕ ਜੜਾਉ ਤੇ ਕੁੰਦਨ ਸੈੱਟਸ, ਰਿੰਗਸ, ਬੈਂਗਲਸ ਤੇ ਲੇਟੈਸਟ ਡਿਜ਼ਾਈਨ ਦੇ ਡਿਜ਼ਾਈਨਰ ਇਅਰਿੰਗਸ ਵੀ ਮਿਲਣਗੇ। ਜਨਕ ਜਵੈਲਰਸ, ਕਾਲ 905-230-8800।
8: ਓਏ ਹੋਏ ਹੋਏ ਹੋਏ ਹੋਏ, ਇੰਨੀ ਗਰਮੀ ਆ ਬਈ, ਸਬਜ਼ੀਆਂ ਵੀ ਵਿਚਾਰੀਆਂ ਕਮੜਾਈਆਂ ਫਿਰਦੀਆਂ, ਪਹਿਲਾਂ ਪਾਣੀ ਤਾਂ ਛਿੜਕ ਲਈਏ ਇਹਨਾਂ ਦੇ ਉੱਪਰ, ਤਾਜ਼ੀਆਂ ਤਾਜ਼ੀਆਂ ਲਿਸ਼ਕੀਆਂ ਬੁਸ਼ਕੀਆਂ ਤੇ ਸਣਗੀਆਂ।
9: ਭਾਈ ਸਾਹਿਬ,
8: ਹਾਂਜੀ,
9: ਤੁਸੀਂ ਪਾਣੀ ਪਾ ਲਿਆ?
8: ਹਾਂਜੀ ਹਾਂਜੀ ਬਿਲਕੁਲ ਜੀ, ਛਿੜਕਾ ਲਿਆ ਜੀ।
9: ਅੱਛਾ, ਤੇ ਹੁਣ ਅਗਰ ਤੁਹਾਡੀ ਸਬਜ਼ੀਆਂ ਨੂੰ ਹੋਸ਼ ਆ ਗਈ ਹੈ ਨਾ, ਤੇ 1 ਕਿਲੋ ਟਮਾਟਰ ਤੇ 1 ਕਿਲੋ ਗੋਭੀ ਦੇ ਦਿਓ।
8: ਹੈ
10: ਫਿੱਟੇ ਮੂੰਹ ਤੇਰੇ
1: ਜੀ। ਸਪੇਨ ਅਤੇ ਕੋਵੋ ਦਾ ਜਿਹੜਾ ਮੈਚ ਆ, ਹਾਫ ਟਾਈਮ ਤੇ ਡਰਾ ਹੋ ਗਿਆ।
0: ਅੱਛਾ ਜੀ,
1: ਤੇ ਹੁਣ ਚਾਹ ਚੂ ਪੀਣ, ਪਾਣੀ ਪੂਣੀ ਪੀਣ ਗਏ ਆ ਤੇ ਆ ਕੇ ਫੇਰ ਦੁਬਾਰਾ ਖੇਡਣੇ,
0: ਤੇ ਸਟਰੋਂਗ ਆਣਦੇ ਪਈ ਮੈਚ ਵਧੀਆ।
1: ਦੇਖੋ ਜੀ, ਜਿਹੜੀ ਸਪੇਨ ਆ ਸਪੋਰਟਸ ਵੀ ਨੰਬਰ 1 ਅਜੇ ਤੱਕ, ਉਹਨਾਂ ਦਾ ਗੋਲ ਨਹੀਂ ਹੋਇਆ
0: ਯਾ, ਤੇ ਪਲੱਸ ਜਿਹੜੀ ਦੂਜੀ ਟੀਮ ਦੇ ਕਨੇ
1: ਉਹ ਗਿਣਤੀ ਜੀ ਨਹੀਂ ਸਮਝਦੇ ਸੀ, ਹੁਣ ਹੋਣ ਹੀ ਨਹੀਂ ਦਿੱਤਾ ਕੁਝ।
0: ਬੜਾ ਡਿਫੈਂਸ ਵਧੀਆ ਜੀ, ਦੇਖੋ ਲੈਟਸ ਸੀ ਕੀ ਬਣਦਾ,
1: ਦੇਖਦੇ ਆ। ਐਨੀਵੇ, ਆਪਾਂ ਲਿਸਟਿੰਗ ਦੀ ਗੱਲ ਕਰੀਏ, ਅਗਲੀ ਲਿਸਟਿੰਗ ਕਿਹੜੀ ਆਪਣੀ?
0: ਦੇ ਭਾਜੀ, ਇੱਕ ਨਵੀਂ ਲਿਸਟਿੰਗ ਕੀਤੀ ਅੱਜ ਮੈਂ, ਐਮਐਲਐਸ ਤੇ ਆ ਰਹੀ ਆ
1: ਜੀ,
0: ਆਪਣੇ ਬ੍ਰੈਂਪਟਨ ਮੇਫੀਲਡ ਫੋਰਟਨ ਤੋਂ ਦੇ ਭਾਜੀ। ਸਿਰਫ 20 ਮਿੰਟ ਦੀ ਡਰਾਈਵ ਹੈ, ਸਵਾ ਏਕੜ ਦੇ ਭਾਜੀ ਦੇ ਭਾਜੀ ਆਪਣਾ ਕਸਟਮ ਘਰ ਬਣਿਆ, ਤੇ ਜਿਹਦੇ ਵਿੱਚ 12 ਫੁੱਟ ਤੋਂ ਲੈ ਕੇ 14 ਫੁੱਟ ਸੀਲਿੰਗ ਮੇਨ ਫਲੋਰ ਦਿੱਤੇ ਦੇ ਭਾਜੀ, ਤੇ 4 ਬੈਡਰੂਮ ਨੇ, 4 ਵਾਸ਼ਰੂਮ ਨੇ, ਤੇ ਟੋਪ ਨੋਚ ਕੰਮ ਕਰਾਇਆ, ਕਸਟਮ ਬਿਲਟ ਕਿਚਨ ਬਣੀ ਆ ਦੇ ਭਾਜੀ, ਤੇ ਇਹਦੇ ਵਿੱਚ ਬਾਕੋਟ ਬੇਸਮੈਂਟ ਦੇ ਭਾਜੀ, ਬੇਸਮੈਂਟ ਦੇ ਵਿੱਚ ਉਹਨੇ ਸਾਰਾ ਕੁਛ ਤਿਆਰ ਕੀਤਾ ਆ, ਡਰਾਈ ਵਾਲਸ ਲੱਗੀਆਂ ਨੇ, ਪੋਲਟਸ ਲੱਗੀਆਂ ਨੇ, ਜੇ ਬੇਸਮੈਂਟ ਦੇ ਵਿੱਚ ਕਿਸੇ ਨੇ ਪੂਲ ਆਪਣੇ ਸੋਨਾ ਬਾਥ ਬਣਾਉਣਾ, ਸੋਨਾ ਬਾਥ ਲਈ ਸਪੇਸ ਪਈ ਆ, 2 ਬੈਡਰੂਮ ਬੇਸਮੈਂਟ 'ਚ ਬਣਦੇ ਨੇ, ਬੇਸਮੈਂਟ ਦੇ ਵਿੱਚ ਜੇ ਤੁਸੀਂ ਥੀਏਟਰ ਬਣਾਉਣਾ ਚਾਹੁੰਦੇ ਉਹਦੇ ਲਈ ਸਪੇਸ ਛੱਡੀ ਆ, ਬੇਸਮੈਂਟ ਦੇ ਵਿੱਚ ਪੂਲ ਟੇਬਲ ਬਣਾਉਣਾ ਚਾਹੁੰਦੇ ਉਹਦੇ ਲਈ ਸਪੇਸ ਛੱਡੀ ਆ, ਜਿਮ ਬਣਾਉਣਾ ਚਾਹੁੰਦੇ ਉਹ ਬਣਾ ਸਕਦੇ ਹੋ, 3 ਕਾਰ ਗਰਾਜ ਨੇ, 20 ਗੱਡੀਆਂ ਦੀ ਪਾਰਕਿੰਗ ਹੈ, 2022 ਦਾ ਬਣਿਆ ਹੋਇਆ ਕਸਟਮ ਬਿਲਟ ਹੋਮ ਹੈ, ਬ੍ਰੈਂਪਟਨ ਤੋਂ ਸਿਰਫ ਤੇ ਸਿਰਫ 20 ਤੋਂ 25 ਮਿੰਟ ਡਰਾਈਵ ਦੇ ਉੱਪਰ, ਜੇ ਤੁਸੀਂ ਇੱਦਾਂ ਦਾ ਮਕਾਨ ਲੈਣਾ ਚਾਹੁੰਦੇ ਹੋ, ਬੈਕ ਲੋਟ ਆ ਜਿਹੜਾ ਉਹ ਰਵੀਨ ਦੇ ਉੱਪਰ ਆ, ਮਗਲੇ ਪਾਸੇ ਕੁਛ ਨਹੀਂ ਬਣਨਾ, ਉਹਦੇ ਤੁਹਾਨੂੰ ਪ੍ਰੂਫ ਵੀ ਪੇਪਰ ਦਿਆਂਗੇ ਆਪਾਂ, ਜੇ ਤੁਸੀਂ ਕੈਲਡਨ ਦੇ ਵਿੱਚ ਹਾਈਵੇ 410 ਦੇ ਉੱਪਰ, ਹਾਈਵੇ 10 ਜਦੋਂ ਬਣ ਜਾਂਦਾ ਉਹਦਾ 10 ਤੇ ਸਿਰਫ 15 ਕੁ ਮਿੰਟ ਦੀ ਡਰਾਈਵ ਹੈ, ਇੱਦਾਂ ਦੀ ਪ੍ਰੋਪਰਟੀ ਲੈਣਾ ਚਾਹੁੰਦੇ ਹੋ ਸਾਡੇ ਨਾਲ ਗੱਲਬਾਤ ਕਰ ਲਿਓ, ਕਸਟਮ ਬਿਲਟ ਹੋਮ ਹੈ 2022 ਦਾ, 416-265-22, ਬਹੁਤ ਰੀਜ਼ਨੇਬਲ ਪ੍ਰਾਈਸ 'ਤੇ ਅੱਜ ਅਸੀਂ ਲਿਸਟ ਕੀਤਾ, ਇਹਦੀ ਜਾਣਕਾਰੀ ਲੈਣੀ ਚਾਹੁੰਦੇ ਹੋ ਨੰਬਰ 416-265-2222।
11: ਹਰ ਮਹੀਨੇ ਮਕੈਨਿਕ ਨੂੰ ਪੈਸੇ ਦੇ ਦਿੰਦੇ ਹੋ, ਟਰੱਕ ਖਰੀਦਿਆ ਆ ਮਕੈਨਿਕ ਨੂੰ ਗੋਦ ਲੈ ਲਿਆ,
12: ਉਹ ਮੈਂ ਕੀ ਕਰਾਂ, ਇਹ ਪੁਰਾਣਾ ਟਰੱਕ ਤਾਂ ਰੋਜ਼ ਨਖਰੇ ਕਰਦਾ ਹੈ।
11: ਨਖਰੇ ਛੱਡੋ ਤੇ ਸਿੱਧੇ ਜਾਓ ਨਿਸਕੋ ਟਰੱਕ ਸੇਲਸ ਤੇ,
13: ਵਧੀਆ ਹਾਲਤ ਵਾਲੇ ਯੂਜ਼ਡ ਟਰੱਕਸ, ਟਰੱਕ ਵੇਚਣਾ ਹੋਵੇ ਜਾਂ ਖਰੀਦਣਾ, ਰੇਟ ਬਿਲਕੁਲ ਵਾਜਬ ਲਾਉਂਦੇ ਨੇ,
11: ਫਾਈਨਾਂਸ ਦੀ ਸੁਵਿਧਾ ਵੀ ਉਪਲਬਧ ਹੈ,
13: ਮਤਲਬ ਜੇਬ ਵੀ ਸੇਫ ਤੇ ਘਰ ਵਾਲੀ ਵੀ ਖੁਸ਼। ਬਸ ਫਿਰ ਅੱਜ ਹੀ ਚੱਲਦੇ ਆ ਨਿਸਕੋ ਟਰੱਕ ਸੇਲਸ, ਟੋਰਬ੍ਰਮ ਡੇਰੀ ਦੇ ਨਜ਼ਦੀਕ, 7055 ਟੋਰਬ੍ਰਮ ਰੋਡ, ਮਿਸੀਸਾਗਾ। ਕਾਲ 647-581-9999। ਟਰੱਕ ਐਸੇ ਕੇ ਮਕੈਨਿਕ ਵੀ ਕਹੇਗਾ ਹੁਣ ਮੈਂ ਕੀ ਕਰਾਂ।
14: ਇੰਡੀਅਨ ਫਰੂਟਲੈਂਡ ਦੇ ਨਾਲ ਤੰਦੂਰੀ ਗ੍ਰਿਲ, ਵੈਜੀ ਬਿਰਿਆਨੀ, ਵੈਜੀ ਥਾਲੀ ਜਾਂ ਆਲੂ ਕੁਲਚਾ, 499 ਈਚ। ਵੈਜੀ ਬਰਗਰ ਓਨਲੀ 399 ਈਚ। ਚਿਕਨ ਬਿਰਿਆਨੀ ਜਾਂ ਬਟਰ ਚਿਕਨ ਦਾ ਵੱਡਾ ਕੌਲਾ, 699 ਈਚ। 5 ਲੋਕੇਸ਼ਨ ਟੂ ਸਰਵ ਯੂ, 33 ਫਾਲੀ ਡਰਾਈਵ ਇਨ ਗੋਫ, 1465 ਮੇਫੇਅਰ।
15: ਮਿਸਟਰ ਰਾਜ, ਤੁਹਾਡੇ ਤੇ ਚੋਰੀ ਦਾ ਇਲਜ਼ਾਮ, ਤੁਸੀਂ ਇੱਥੇ ਆਪਣੀ ਜੌਬ ਕੰਟੀਨਿਊ, ਤੁਹਾਡੇ ਤੇ ਚੋਰੀ ਦਾ ਇਲਜ਼ਾਮ, ਤੁਸੀਂ ਇੱਥੇ ਆਪਣੀ ਜੌਬ ਕੰਟੀਨਿਊ ਨਹੀਂ ਕਰ ਸਕਦੇ। ਯੂ ਮੇ ਗੋ ਨਾਓ।
16: ਨਹੀਂ ਨਹੀਂ,
15: ਤੂੰ ਚੋਰ ਹੈ,
16: ਧੋਖੇਬਾਜ਼ ਹੈ, ਕੰਪਨੀ ਨਾਲ ਧੋਖਾ ਕੀਤਾ,
17: ਚੋਰ ਹੈ ਤੂੰ।
18: ਕ੍ਰਿਮੀਨਲ ਡਿਫੈਂਸ ਲਾਇਰ, ਸਟੋਟਨ ਲਾਅ ਪ੍ਰੋਫੈਸ਼ਨਲ ਕਾਰਪੋਰੇਸ਼ਨ ਦੇ ਕਰਨਦੀਪ ਸਾਹੀ। ਬੇਲ ਹੀਅਰਿੰਗ, ਡਰੰਕ ਡਰਾਈਵਿੰਗ, ਘਰੇਲੂ ਝਗੜਾ, ਚੋਰੀ ਦਾ ਕੇਸ ਜਾਂ ਕੋਈ ਵੀ ਕਾਨੂੰਨੀ ਉਲਝਣ 'ਚ ਫਸੇ ਹੋਵੋ, ਤੁਹਾਡਾ ਦਾ ਆਪਣਾ ਕ੍ਰਿਮੀਨਲ ਡਿਫੈਂਸ ਵਕੀਲ ਸਟੋਟਨ ਲਾਅ ਪ੍ਰੋਫੈਸ਼ਨਲ ਕਾਰਪੋਰੇਸ਼ਨ ਦੇ ਕਰਨਦੀਪ ਸਾਹੀ ਜਾਣੇ ਜਾਣੇ ਵਿੱਚ ਹੋਏ ਜੁਰਮ ਲਈ ਤੁਹਾਡੇ ਹੱਕ ਲਈ ਤੁਹਾਡੇ ਨਾਲ ਖੜੇ ਨੇ ਮੇਫੀਲਡ ਐਂਡ ਏਅਰਪੋਰਟ ਕਾਲ 6478715000
0: ਤੇ ਭਾਜੀ ਬ੍ਰੈਂਪਟਨ ਦੇ ਵਿੱਚ ਇੱਕ ਡਬਲ ਕਾਰਗਾਜ ਦੀ ਡਿਟੈਚ ਪ੍ਰਾਪਰਟੀ ਹੈ ਅਤੇ ਸੈਂਡਲਵੁੱਡ ਐਂਡ ਕ੍ਰੈਡਿਟਵੁੱਡ ਏਰੀਆ ਵਿੱਚ ਪ੍ਰਾਪਰਟੀ ਹੈ ਜਿਹੜੇ ਕਿ ਸੈਲਰ ਨੇ ਮੋਟੀਵੇਟ ਨੇ ਜੇ ਕੋਈ ਵੀ ਸਾਡਾ ਸਰੋਤਾ ਸੈਮੀ ਹਾਊਸ ਨਾਲ ਟਾਊਨ ਹਾਊਸ ਦੇ ਨਾਲ ਆਪਣੇ ਨਾਲ ਜਾਂ ਸਿੰਗਲ ਕਾਰਗਾਜ ਨਾਲ ਇਸ ਘਰ ਨੂੰ ਕਨਵਰਟ ਕਰਨਾ ਚਾਹੁੰਦੇ ਹੋ ਇਹ ਡਬਲ ਕਾਰਗਾਜ ਪ੍ਰਾਪਰਟੀ ਹੈ ਡਬਲ ਡੋਰ ਐਂਟਰਸ ਹੈ ਲਗਭਗ 2500 to 3000 square feet ਦਾ ਮਕਾਨ ਉੱਪਰੋਂ ਚਾਰ ਬੈਡਰੂਮ ਉੱਪਰ ਨੇ ਪਲੱਸ ਉੱਪਰ ਆਫਿਸ ਹੈ ਸੈਕਿੰਡ ਫਲੋਰ ਦੇ ਉੱਪਰ ਮੇਨ ਫਲੋਰ ਅਤੇ ਲਿਵਿੰਗ ਡਾਇਨਿੰਗ ਫੈਮਿਲੀ ਬ੍ਰੇਕਫਾਸਟ ਏਰੀਆ ਨੇ ਅਤੇ ਇਹ ਜਿਹੜੀ ਪ੍ਰਾਪਰਟੀ ਹੈ ਦੋ ਬੈਡਰੂਮ ਦੀ ਲੀਗਲ ਬੇਸਮੈਂਟ ਨਾਲ ਬਣੀ ਹੋਈ ਹੈ $1500-1600 ਬੇਸਮੈਂਟ 'ਚੋਂ ਰੈਂਟ ਆ ਰਿਹਾ ਜੇ ਤੁਹਾਨੂੰ ਲੱਗਦਾ ਵੀ ਤੁਹਾਨੂੰ ਇੱਦਾਂ ਦੀ ਪ੍ਰਾਪਰਟੀ ਚਾਹੀਦੀ ਹੈ ਤੁਹਾਡਾ ਕੋਈ ਪੁਰਾਣੀ ਪ੍ਰਾਪਰਟੀ ਹੈ ਜਾਂ ਤੁਸੀਂ ਕੋਈ ਨਾ ਕੋਈ ਆਪਣਾ ਪੁਰਾਣਾ ਸੈਮੀ ਡਿਟੈਚ ਘਰ ਕਨਵਰਟ ਕਰਨਾ ਚਾਹੁੰਦੇ ਹੋ ਸੈਲਰ ਨੇ ਘਰ ਆਪਣਾ ਡਾਊਨਗ੍ਰੇਡ ਕਰਨਾ ਹੈ ਤੁਹਾਡੀ ਇਹ ਪ੍ਰਾਪਰਟੀ ਵਧੀਆ ਬਣ ਜਾਏਗੀ ਬਹੁਤ ਸਾਰੇ ਪੈਸੇ ਲੱਗੇ ਹੋਏ ਨੇ ਪ੍ਰਾਪਰਟੀ ਦੇ ਉੱਪਰ ਜ਼ਿਆਦਾ ਜਾਣਕਾਰੀ ਪ੍ਰਾਈਵੇਟ ਸ਼ੋਇੰਗ ਦੇ ਲਈ ਸਾਡੇ ਨਾਲ ਗੱਲਬਾਤ ਕਰ ਲਿਓ 416-265-22 ਲੀਗਲ ਬੇਸਮੈਂਟ ਬਣੀ ਹੋਈ ਹੈ ਅਤੇ ਇਸ ਪ੍ਰਾਪਰਟੀ ਦੇ ਵਿੱਚ ਵਧੀਆ ਰੈਂਟ ਆ ਰਿਹਾ ਜਾਂ ਤੁਸੀਂ ਸਾਡੇ ਕੋਲ ਇੱਕ ਪ੍ਰਾਪਰਟੀ ਆਈ ਹੈ ਓਪਨ ਕਨਸੈਪਟ ਦੇ ਨਾਲ MLS ਦੇ ਉੱਪਰ ਲੱਗੀ ਹੋਈ ਹੈ
1: ਓਪਨ ਕਾਉਂਸਲਰ ਨਾਲ ਜਿਹੜੀ ਪ੍ਰਾਪਰਟੀ ਹੁੰਦੀ ਹੈ ਬਹੁਤ ਵੱਡੀ ਲੱਗਦੀ ਹੈ
0: ਬਹੁਤ ਵੱਡੀ ਦੇ ਭਾਜੀ ਉਹ ਜਿਹੜੀ ਪ੍ਰਾਪਰਟੀ ਆ ਇਹ ਵੀ ਪ੍ਰਾਪਰਟੀ ਕ੍ਰੈਡਿਟ ਏਰੀਆ ਦੇ ਵਿੱਚ ਲੱਗੀ ਹੋਈ ਹੈ ਚਾਰ ਬੈਡਰੂਮ ਨੇ ਉੱਪਰ ਬੇਸਮੈਂਟ ਫਿਨਿਸ਼ ਹੈ ਰਵੀਨ ਲੋਡ ਦੇ ਉੱਪਰ ਬਣੀ ਹੋਈ ਹੈ ਜ਼ਿਆਦਾ ਜਾਣਕਾਰੀ ਲਈ ਸਾਨੂੰ ਕਾਲ ਕਰ ਲਿਓ ਜਾਂ ਕੋਟੇ ਲੈਣਾ ਚਾਹੁੰਦੇ ਹੋ ਜਾਂ ਕੋਈ ਤੁਸੀਂ ਆਪਣੀ ਕੋਈ ਵੀ ਪ੍ਰਾਪਰਟੀ ਸੈਲ ਕਰਨਾ ਚਾਹੁੰਦੇ ਹੋ
1: ਕੋਟੇ ਦੇ ਡੈੱਕ ਬਣਿਆ ਹੋਇਆ ਜਨਾਬ
0: ਡੈੱਕ ਦੇ ਭਾਜੀ ਬਣਿਆ ਦੇ ਭਾਜੀ ਤੇ ਡੈੱਕ ਦੇ ਨਾਲ ਨਾਲ ਮਸਕੋਕਾ ਰੂਮ ਬਣਿਆ ਦੇ ਭਾਜੀ ਤੇ ਪਲੱਸ ਇਹਦੇ ਵਿੱਚ ਜਿਹੜੀ ਇਨਕਮ ਆ ਰਹੀ ਹੈ $80-90 ਤੇ ਇਹ ਦੇ ਭਾਜੀ ਬਹਿ ਕੇ ਡੀਲ ਬਣਾ ਦਿਆਂਗੇ ਦੇ ਭਾਜੀ ਇਨਕਮ ਦਿਖਾ ਦਿਆਂਗੇ ਹੋਰ ਕੀ ਚਾਹੀਦਾ ਸਾਨੂੰ ਇੱਕ ਵਾਰੀ ਬਹਿ ਕੇ ਅਪਾਇੰਟਮੈਂਟ ਲਓ 416-265-22 416-265-22 416-265-22
10: ਤੁਸੀਂ ਵੀ ਡਾਕਟਰ ਡੈਂਟਿਸਟ ਆਈ ਟੀ ਪ੍ਰੋਫੈਸ਼ਨਲ ਜਾਂ ਇਨਕਾਰਪੋਰੇਟਡ ਬਿਜ਼ਨਸ ਓਨਰ ਹੋ ਐਂਡ ਯੂ ਹੈਵ ਰਿਟੇਨਡ ਅਰਨਿੰਗਸ ਇਨ ਯੋਰ ਕਾਰਪੋਰੇਸ਼ਨ ਐਸ ਵੈਲ ਦ ਪ੍ਰੋਬਲਮ ਇਜ਼ ਕਿ ਜਦੋਂ ਵੀ ਤੁਸੀਂ ਇਸ ਪੈਸੇ ਨੂੰ ਵਿਦਡਰਾਅ ਕਰਨਾ ਇਨ ਦ ਫਾਰਮ ਆਫ ਸੈਲਰੀ ਔਰ ਡਿਵੀਡੈਂਡਸ ਬੋਥ ਆਰ ਟੈਕਸੇਬਲ ਬਟ ਦ ਸੋਲੂਸ਼ਨ ਟੂ ਦਿਸ ਪ੍ਰੋਬਲਮ ਇਜ਼ ਕਿ ਤੁਹਾਡੀਆਂ ਰਿਟੇਨਡ ਅਰਨਿੰਗਸ ਨੂੰ ਸਪੈਸ਼ਲਾਈਜ਼ਡ ਟੈਕਸ ਐਫੀਸ਼ੀਐਂਟ ਸਟ੍ਰੈਟੇਜੀਸ 'ਚ ਇਨਵੈਸਟ ਕੀਤਾ ਜਾ ਸਕਦਾ ਜਿੱਥੇ ਪੈਸਾ ਟੈਕਸ ਸ਼ੈਲਟਰ ਗਰੋ ਕਰੇਗਾ ਔਰ ਤੁਸੀਂ ਇਸ ਪੈਸੇ ਨੂੰ ਟੈਕਸ ਐਫੀਸ਼ੀਐਂਟਲੀ ਯੂਜ਼ ਕਰਨਾ ਫਾਰ ਐਨੀ ਫਿਊਚਰ ਗੋਲ ਔਰ ਫਾਰ ਯੋਰ ਰਿਟਾਇਰਮੈਂਟ ਨੀਡ ਟੂ ਨੋ ਮੋਰ ਦਿਸ ਇਜ਼ ਉਮਰਪ੍ਰੀਤ ਚਾਵਲਾ ਡੈਜ਼ਿਗਨੇਟਿਡ ਫਾਈਨੈਂਸ਼ੀਅਲ ਐਡਵਾਈਜ਼ਰ ਐਂਡ ਨੰਬਰ ਟੂ ਕਾਲ ਇਜ਼ 6474461616 6474416-1616
1: ਮੋਰਗਨ ਸੋਲੂਸ਼ਨ ਦੇ ਗੁਰਪ੍ਰੀਤ ਸਮਰਾ ਜੀ ਤੁਹਾਡੇ ਮਕਾਨ ਦੀ ਰਿਨਿਊਲ ਆ ਰਹੀ ਹੈ ਤੁਸੀਂ ਆਪਣੀ ਮੋਰਗੇਜ ਬੀ ਸੀ ਲੈਂਡਰ ਤੋਂ ਹਟਾ ਕੇ ਏ ਲੈਂਡਰ ਨਾਲ ਕਰਵਾਉਣੀ ਹੈ ਔਰ ਇੰਟਰਸਟ ਰੇਟ ਤੇ ਵੀ ਬਚਤ ਕਰਨੀ ਹੈ ਕਾਲ 905-460-9099 ਪ੍ਰੀ ਅਪਰੂਵਲ ਵੀ ਕਰਵਾ ਕੇ ਦਿੰਦੇ ਹਨ ਤਾਂ ਕਿ ਕੌਨਫੀਡੈਂਸ ਨਾਲ ਮਕਾਨ ਲੈ ਸਕਦੇ ਹੋ 80-90 ਹਜ਼ਾਰ ਬੇਸ ਨੂੰ ਬਣਾਉਣ ਲਈ ਚਾਹੀਦੇ ਨੇ ਮਕਾਨ ਲੈਣ ਵੇਲੇ ਇਸ ਦਾ ਵੀ ਅਰੇਂਜਮੈਂਟ ਕੀਤਾ ਜਾਂਦਾ ਹੈ ਗੁਰਪ੍ਰੀਤ ਸਮਰਾ ਨਾਲ ਬੈਠ ਕੇ ਡਿਸਕਸ ਕਰੋ 2155B ਸਟੀਲਜ਼ ਐਵਨਿਊ ਨੀਅਰ ਟੋਬਰਮ ਯੂਨਿਟ 32 905-460-9099 905-460-9099 ਇਹਨਾਂ ਦਾ ਨੰਬਰ ਹੈ ਇੱਕ ਲਿਸਟਿੰਗ ਹੋ ਦੇ ਦੋ
0: ਦੇ ਭਾਜੀ ਸਾਡੇ ਕੋਲ ਇੱਕ ਪ੍ਰੋਪਰਟੀ ਆਈ ਹੈ $333,000 ਦੇ ਵਿੱਚ ਫਸਟ ਟਾਈਮ ਹੋਮ ਬਾਇਰ ਹੋ ਤੁਸੀਂ ਇਹਨੂੰ ਲੈਣਾ ਚਾਹੁੰਦੇ ਹੋ $333,000 ਵਿੱਚ ਦੋ ਬੈਡਰੂਮ ਦੀ ਅਪਾਰਟਮੈਂਟ ਜਿਹੜੀ ਕਿ ਬੜੀ ਖੂਬਸੂਰਤ ਬਣੀ ਹੋਈ ਹੈ ਸੈਲਰ ਮੋਟੀਵੇਟ ਨੇ ਜਾਂ ਸਾਡੇ ਕੋਲ ਬਾਰਬਰ ਸ਼ਾਪਾਂ ਨੇ ਦੋ ਉਹ ਲੈਣਾ ਚਾਹੁੰਦੇ ਹੋ ਬ੍ਰੈਂਪਟਨ ਮਿਸਾਕ ਦੇ ਵਿੱਚ ਨੰਬਰ 1-1 ਡਾਇਲ ਕਰਨਾ 416-265-22
17: ਨਾਲ ਸੁਣੋ ਟਰੱਕ ਜਿੱਦਾਂ ਦਾ ਵੀ ਚਲਾਉਂਦੇ ਹੋ ਮੈਨੂਅਲ ਜਾਂ ਆਟੋਮੈਟਿਕ ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ ਲਓ ਜੀ ਤੀਜੀ ਲੋਕੇਸ਼ਨ ਵੀ ਖੋਲਤੀ ਆ ਐਗਜ਼ਿਟ 579 ਫਰੋਮ ਹਾਈਵੇ 401 ਇਨ ਨਾਪਨੀ ਆਹੋ ਜੀ ਕੋਈ ਅਪਾਇੰਟਮੈਂਟ ਨਹੀਂ ਡਰਾਈਵ ਥਰੂ ਫੈਸਿਲਿਟੀ ਐਗਜ਼ਿਟ 579 ਫਰੋਮ ਹਾਈਵੇ 401 ਇਨ ਨਾਪਨੀ ਕੁਇਕ ਟਰੱਕ ਲਿਊਬ ਦ ਵਨ ਸਟਾਪ ਸ਼ਾਪ 519-622-0660 ਜਾਂ quicktrucklube.com QTL ਬਿਕਾਜ਼ ਵੀ ਕੇਅਰ
10: 32-55-80
19: One time investment, lifetime money maker.
0: ਅੱਜ ਅਸੀਂ ਤੁਹਾਡੇ ਲਈ ਇੱਕ ਖੂਬਸੂਰਤ ਕੋਟੇ ਲੈ ਕੇ ਆਏ ਹਾਂ ਜਿਹੜੀ ਕਿ ਮਸਕੋਕਾ ਦੇ ਵਿੱਚ ਲੋਕੇਟਡ ਹੈ। 1.5 ਏਕੜ ਤੋਂ ਲੈ ਕੇ 2 ਏਕੜ ਦੇ ਵਿੱਚ ਬਣੀ ਹੋਈ ਹੈ। 2023 ਦੀ ਬਿਲਟ ਹੈ। 3 ਬੈਡਰੂਮ 2.5 ਵਾਸ਼ਰੂਮ ਨੇ। ਮੇਨ ਫਲੋਰ ਤੇ ਲਿਵਿੰਗ ਡਾਇਨਿੰਗ ਤੇ ਫੈਮਿਲੀ ਏਰੀਆ ਨੇ। ਪਲੱਸ ਇਹ ਏਅਰਬਿੰਡ ਤੇ ਪਿਛਲੇ 2 ਸਾਲ ਤੋਂ ਬਿਜ਼ਨਸ ਕਰ ਰਹੀ ਹੈ। 2025 ਦੇ ਵਿੱਚ 90,000 ਡਾਲਰ ਦਾ ਪਲੱਸ ਇਹਨੇ ਬਿਜ਼ਨਸ ਕੀਤਾ ਹੈ ਏਅਰਬਿੰਡ ਤੋਂ। ਸਿਰਫ 5 ਮਿੰਟ ਦੀ ਡਰਾਈਵ ਦੇ ਉੱਪਰ ਬੀਚ ਹੈ, 15 ਮਿੰਟ ਦੀ ਡਰਾਈਵ ਦੇ ਉੱਤੇ ਡਾਊਨ ਟਾਊਨ ਹੰਟਸਵਿਲ ਨੇ, 15 ਮਿੰਟ ਦੀ ਡਰਾਈਵ ਤੇ ਗੋਲਫ ਕੋਰਸ ਹੈ। ਜੇ ਤੁਸੀਂ ਇਸ ਕੋਟੇ ਨੂੰ ਦੇਖਣਾ ਚਾਹੁੰਦੇ ਹੋ, ਇਸ ਕੋਟੇ ਨੂੰ ਬਾਏ ਕਰਨਾ ਚਾਹੁੰਦੇ ਹੋ, ਰਾਈਟ ਵੇ ਕਾਲ 416-265-2222 ਜੇ ਗੰਡਮ ਕਾਲ 416-265-2222 ਬਾਈ।

0: 1530.ca. The opinions expressed in the following program are those of the host and their guests and do not reflect the views and opinions of the management and staff of CHLO AM 530.
1: Radio. This is Whatno Door Radio.
2: ਵਤਨ ਨੂੰ ਰੇਡੀਓ ਵਿੱਚ ਤੁਹਾਡਾ ਸਾਰਿਆਂ ਦਾ ਦੋਸਤ ਸੁਖੀ ਨਿੱਜਰ ਤੁਹਾਡਾ ਸਾਰਿਆਂ ਦਾ ਸਤਿਕਾਰ ਕਰਦਾ ਹੈ ਤੇ ਸਿਜਦਾ ਕਰਦਾ ਹੈ ਕੈਨੇਡਾ ਵਿੱਚ ਮਿਹਨਤ ਕਰਕੇ ਤਰੱਕੀ ਕਰ ਰਹੇ ਸਾਰੇ ਪਰਿਵਾਰਾਂ ਦਾ ਜਿਨ੍ਹਾਂ ਨੇ ਵਤਨ ਤੋਂ ਦੂਰ ਆ ਕੇ ਇੱਥੇ ਖੁਸ਼ਹਾਲੀ ਦੇ ਮਹਿਲ ਬਣਾਏ ਨੇ ਤੇ ਵਤਨੋਂ ਦੂਰ ਸਿਜਦਾ ਕਰਦਾ ਉਹਨਾਂ ਸਾਰੇ ਸਿਰੜੀ ਇਨਸਾਨਾਂ ਦਾ ਜਿਨ੍ਹਾਂ ਨੇ ਇਸ ਵਤਨ ਦੀਆਂ ਤਰੱਕੀਆਂ ਦੀਆਂ ਕਹਾਣੀਆਂ ਲਿਖੀਆਂ ਨੇ ਵਤਨੋਂ ਦੂਰ ਰੇਡੀਓ ਸਿਰ ਚੁਕਾਉਂਦਾ ਹੈ ਉਹਨਾਂ ਸਾਰੇ ਦੋਸਤਾਂ ਨੂੰ ਜਿਨ੍ਹਾਂ ਆਪਣੀ ਕਾਮਯਾਬੀ ਦੇ ਨਾਲ ਇੱਥੋਂ ਦੀ ਧਰਤੀ ਤੇ ਇੱਥੋਂ ਦੇ ਲੋਕਾਂ ਨੂੰ ਦੱਸਿਆ ਹੈ ਕਿ ਸਾਡੀ ਸ਼ਾਨ ਵੱਖਰੀ ਵਤਨੋਂ ਦੂਰ ਹੁਣ ਕੈਨੇਡਾ ਵਿੱਚ ਵਸਦੇ ਪੰਜਾਬੀਆਂ ਲਈ ਪੰਜਾਬੀ ਸੰਗੀਤ ਪੰਜਾਬੀ ਜਵਾਨ ਤੇ ਪੰਜਾਬੀ ਵਿਰਸੇ ਦੀ ਖੁਸ਼ਬੂ ਪਹੁੰਚਾਉਣ ਲਈ ਲੈ ਕੇ ਆਇਆ ਹੈ ਵਤਨੋਂ ਦੂਰ ਰੇਡੀਓ
1: This is Whatno Door Radio.

0: ਸੋ ਦੋਸਤੋ ਵਤਨ ਦੂਰ ਚ ਸਵਾਗਤ ਹੈ। ਸੋਮਵਾਰ ਦੀ ਦੁਪਹਿਰ ਹੈ, ਹੁਣੇ ਹੁਣੇ ਤੁਸੀਂ ਦੇਵ ਤਾਤਲਾ ਜੀ ਦੇ ਨਾਲ ਜੁੜੇ ਹੋਏ ਸੀ ਕ੍ਰਿਕਟ ਬਾਰੇ, ਆਸ ਪਾਸ ਦੀਆਂ ਖ਼ਬਰਾਂ ਬਾਰੇ, ਰੀਅਲ ਸਟੇਟ ਬਾਰੇ ਤੇ ਤੀਆਂ ਬਾਰੇ ਉਹਨਾਂ ਨੇ ਜਾਣਕਾਰੀ ਦਿੱਤੀ। ਤੇ ਹੁਣ ਤੁਹਾਡਾ ਸਾਡਾ ਸਾਥ 1 ਵਜੇ ਤੱਕ ਰਹੇਗਾ ਤੇ ਜਿੰਨੀ ਕੁ ਸਾਡੇ ਕੋਲ ਇਨਫੋਰਮੇਸ਼ਨ ਨੌਲੇਜ ਉਹ ਵੀ ਤੁਹਾਨੂੰ ਅਸੀਂ ਦੱਸਾਂਗੇ। ਬਾਕੀ ਜੇ ਤੁਹਾਡੇ ਕੋਲ ਹੈ ਤੁਸੀਂ ਵੀ ਟੈਲੀਫੋਨ ਕਰਕੇ ਦੱਸ ਸਕਦੇ ਹੋ 9057990999। ਪੂਰੀ ਆਸ ਹੈ ਵੀਕਐਂਡ ਤੁਹਾਡਾ ਵਧੀਆ ਰਿਹਾ ਹੋਵੇਗਾ। ਵੀਕਐਂਡ ਦੇ ਉੱਤੇ ਕਾਫੀ ਘਟਨਾ ਦੁਰਘਟਨਾ ਆਸ ਪਾਸ ਦੇ ਵਿੱਚ ਹੋਈਆਂ। ਪਰਮਾਤਮਾ ਸੁੱਖ ਰੱਖੇ ਸਾਰਿਆਂ ਦੇ ਉੱਤੇ, ਸ਼ਾਂਤੀ ਰਹੇ ਪੂਰੇ ਮੁਲਕ ਦੇ ਵਿੱਚ, ਪੂਰੀ ਦੁਨੀਆ ਭਰ ਦੇ ਵਿੱਚ। ਇਹੀ ਸਾਡੀ ਦੁਆ, ਇਹੀ ਅਰਦਾਸ ਹੈ। ਔਰ ਹਰ ਪਰਿਵਾਰ ਦਾ ਘਰ ਕਾਰੋਬਾਰ ਚੱਲਣਾ ਚਾਹੀਦਾ, ਇਹੀ ਸਾਡੀਆਂ ਦੁਆਵਾਂ ਅਰਦਾਸ। ਤੇ ਜੋ ਵੀ ਹੈ, ਜਿਹੜੇ ਵੀ ਧਰਮ 'ਚ ਮੰਨਦੇ ਹੋ ਉੱਥੇ ਜਾ ਕੇ ਦੂਜੇ ਲਈ ਅਰਦਾਸ ਕਰਿਆ ਕਰੋ ਕਿ ਠੀਕ ਠਾਕ ਰਹਿਣ। ਜੇ ਦੂਸਰੇ ਠੀਕ ਰਹਿਣਗੇ ਤਾਂ ਤੁਸੀਂ ਆਪਣੇ ਆਪ ਹੀ ਠੀਕ ਹੋ, ਕਿਉਂਕਿ ਤੁਹਾਡੇ ਲਈ ਵੀ ਕੋਈ ਦੁਆਵਾਂ ਕਰਦਾ ਹੋਵੇਗਾ। 9057990999 'ਤੇ ਕਾਲ ਕਰ ਸਕਦੇ ਹੋ। ਤੀਆਂ ਦੇ ਮੇਲੇ ਦੀ ਇਨਫੋਰਮੇਸ਼ਨ ਦੇ ਰਿਹਾ, ਦਿਨ ਰਹਿ ਗਏ ਨੇ ਸਿਰਫ 5-6 ਅਤੇ ਕਲਾਕਾਰ ਤੜਾਤੜ ਜਿਹੜੇ ਇਹਦੇ ਵਿੱਚ ਐਡ ਹੋ ਰਹੇ ਨੇ, ਜਿਹਨਾਂ ਜਿਹਨਾਂ ਆਰਟਿਸਟਾਂ ਤੱਕ ਵੀ ਖਬਰ ਪਹੁੰਚਦੀ ਆ। ਹਰ ਆਰਟਿਸਟ ਚਾਹੁੰਦਾ ਇਸ ਤੀਆਂ ਦੇ ਮੇਲੇ ਦਾ ਹਿੱਸਾ ਬਣਨਾ। ਤੇ ਅੱਜ ਵੀ ਤੁਹਾਨੂੰ ਬੜੀ ਖੁਸ਼ੀ ਦੇ ਨਾਲ ਇੱਕ ਹੋਰ ਆਰਟਿਸਟ ਅਨਾਊਂਸ ਕਰਾਂਗੇ ਜਿਹੜਾ ਕਿ ਤੀਆਂ ਦੇ ਮੇਲੇ ਤੇ ਫਸਟ ਟਾਈਮ ਕੈਨੇਡਾ ਦੇ ਵਿੱਚ ਆ ਰਿਹਾ। ਔਰ ਸਟੂਡੀਓ ਦੇ ਵਿੱਚ ਰੌਣਕਾਂ ਲੱਗੀਆਂ ਹੋਈਆਂ ਨੇ, ਜਿੱਥੇ ਕਿਰਨ ਹੋਰੀ ਮੇਰਾ ਸਾਥ ਦੇ ਰਹੇ ਨੇ, ਨਾਸਰ ਸ਼ਾਹ ਸਾਹਿਬ ਪਹੁੰਚੇ ਨੇ, ਟੋਨੀ ਪੰਗੂ ਸਾਹਿਬ ਪਹੁੰਚੇ ਨੇ, ਤੇ ਨਾਲ ਦੀ ਨਾਲ ਸਾਡੀ ਰੀਮੈਕਸ ਗੋਲਡ ਦੇ ਉੱਤੋਂ ਸਾਡੇ ਬਾਈ ਬਾਈ ਹਾਂਜੀ। ਦੇਖੋ ਜੀ, ਮੈਨੂੰ ਤਾਂ ਨੰਬਰ ਯਾਦ ਹੈ ਨਾ
1: ਜੀ ਭਾਜੀ।
0: ਅੱਛਾ, ਇੰਨੀ ਐਡ ਤੁਹਾਡੀ ਕਰੀ ਦੇ, ਨੰਬਰ ਵੀ ਮੈਨੂੰ ਚੇਤੇ ਹੋ ਗਿਆ, ਮੈਨੂੰ ਆਪਣਾ ਭੁੱਲ ਗਿਆ। ਅੱਛਾ, ਕਿਵੇਂ ਚੱਲ ਰਿਹਾ ਗੰਡਮ ਸਾਹਿਬ? ਜਿਵੇਂ ਕਿ ਦੇਖੋ
1: ਜੀ,
0: ਤੁਸੀਂ ਉਹਨਾਂ ਥੋੜਾ ਜਿਹਾ ਨਾਮ ਵੀ ਚੇਂਜ ਕੀਤਾ ਨਾ ਆਪਣਾ, ਫਸਟ ਨੇਮ
1: ਜੀ
0: ਛੋਟਾ ਕਰਤਾ,
1: ਥੋੜਾ ਛੋਟਾ ਕਰਤਾ।
0: ਹਾਂ, ਕੀ ਕਰੋ, ਪੂਰੇ ਅੱਖਰ ਸਪੈਲਿੰਗ ਆਉਂਦੇ ਨੇ ਸੀ ਇੱਕ ਲਾਈਨ?
1: ਦੇਖਿਆ ਮੈਂ ਤੁਹਾਡਾ ਪਹਿਲਾਂ ਪੜ੍ਹਿਆ, ਮੈਂ ਕਿਹਾ ਸੁੱਖੀ ਭਾਈ ਨੇ ਛੋਟਾ ਕਰਕੇ ਪਹਿਲਾਂ ਸੁੱਖੀ ਰੱਖਿਆ, ਮੈਂ ਤਾਂ ਕਰਕੇ ਛੋਟਾ ਕਰਤਾ ਨਾਲ।
0: ਅੱਛਾ
1: ਜੀ, ਕਰਤਾ ਸਿੱਧਾ।
0: ਜਾ ਵਾਹ ਜੀ ਵਾਹ
1: ਜੀ।
0: ਜੇ ਗੰਡਮ ਜੀ ਹੈ ਨਾ
1: ਜੀ ਭਾਜੀ,
0: ਜੇ ਜੇ ਗੰਡਮ ਨਾ ਹੁੰਦੇ ਤਾਂ ਫਿਰ ਕਿਉਂ ਨਾ ਇਹ ਜੇ ਨਾਲ ਲਿਖਤਾ ਨਾ। ਅੱਛਾ, ਦੱਸ ਦਈਏ ਕਿ ਅਸੀਂ ਸਾਰੇ ਰੀਮੈਕਸ ਗੋਲਡ ਨਾਲ ਕੰਮ ਕਰਦੇ ਹਾਂ, ਜਿੱਥੇ ਵਧੀਆ ਵਧੀਆ ਡੀਲਸ ਨੇ, ਤੇ ਨਾਲ ਸਾਡੀ ਟੀਮ ਇਹ ਤੀਆਂ ਦੇ ਮੇਲੇ 'ਚ ਵੀ ਸਾਰੇ ਅਸੀਂ ਇੱਕ ਦੂਜੇ ਦੀ ਹੈਲਪ ਕਈ ਸਾਲਾਂ ਤੋਂ ਕਰਦੇ ਹਾਂ। ਔਰ ਆਲਮੋਸਟ 21-24 ਸਾਲ ਆਪਣਾ ਹੋ ਜਾਣਾ ਜੀ, ਸਿਰੇ ਲੱਗ ਜਾਣਾ ਪਰਮਾਤਮਾ ਦੀ ਮਿਹਰ ਨਾਲ। ਔਰ ਪੂਰੀ ਦੀ ਪੂਰੀ ਸਾਡੀ ਬ੍ਰੋਕਰੇਜ ਜਿਹੜਾ ਇਹਦੇ ਵਿੱਚ ਸਾਥ ਦੇ ਰਹੀ ਆ, ਔਰ ਗੋਡੀ ਭਾਅ ਜੀ ਉਹਨਾਂ ਦਾ ਧੰਨਵਾਦ ਆ, ਉਹ ਵੀ ਨਾਲ ਨਾਲ ਸਹਿਯੋਗ ਔਰ ਸਪੋਂਸਰ ਕਰ ਰਹੇ ਨੇ। ਤੇ ਤੁਸੀਂ ਦੱਸੋ, ਬਾਹਰ ਤੁਸੀਂ ਮਾਰਕੀਟ ਜ਼ਿਆਦਾ ਰਹਿੰਦੇ ਹੋ, ਕੀ ਤੀਆਂ ਦੀ ਗੱਲਬਾਤ ਲੇਡੀਜ਼ ਦੇ ਵਿੱਚ ਕਿੰਨਾ ਕੁ ਉਤਸ਼ਾਹ ਹੈ?
1: ਆਪਣੇ ਸੁੱਖੀ ਭਾਅ ਜੀ ਪੂਰਾ ਉਤਸ਼ਾਹ, ਕਿਉਂਕਿ ਜਿਹੜੀਆਂ ਟਿਕਟਾਂ ਆਪਣੀਆਂ ਵਿਕ ਰਹੀਆਂ ਨੇ ਐਵਰੀ ਡੇ, ਕਿੰਨੀਆਂ ਕਾਲ ਆ ਰਹੀਆਂ ਨੇ ਇੱਥੇ, ਸੋ ਕੁਝ ਦਿਨ ਰਹਿ ਗਏ, ਕੁਝ 5-6 ਦਿਨ ਰਹਿ ਗਏ ਨੇ
0: ਜੀ।
1: ਜਿੰਨੇ ਵੀ ਸਾਡੇ ਲਿਸਨ ਨੇ, ਜਿੰਨੇ ਵੀ ਸਾਡੇ ਚਾਹੁਣ ਵਾਲੇ ਨੇ ਤੇ ਜਿਹੜੀਆਂ ਟਿਕਟਾਂ ਲੈਣਾ ਚਾਹੁੰਦੇ ਨੇ, ਤੁਸੀਂ ਗੱਲਬਾਤ ਕਰ ਲਓ, ਨੰਬਰ ਦਿਓ ਕਰੀ ਸੁੱਖੀ ਭਾਅ ਜੀ, ਕਿਉਂਕਿ ਇਸ ਨੰਬਰ ਤੇ ਜਿਹੜੀਆਂ ਟਿਕਟਾਂ ਨੇ ਵੀ ਆਈ ਪੀ ਕੁਝ ਪਈਆਂ ਆਪਣੇ ਕੋਲ, ਕਿ ਵੀ ਆਈ ਪੀ ਨਹੀਂ ਗਈਆਂ ਜਿਸ ਟਾਈਮ?
0: ਕੁਛ ਇੱਕ ਮੇਰੇ ਖਿਆਲ ਵੀ ਆਈ ਪੀ ਹੈ ਜੀ, ਕਿਉਂਕਿ ਵੀ ਆਈ ਪੀ ਜਿਹੜੀ ਬਹੁਤ ਲਿਮਿਟਡ ਜੀਆਂ ਸੀਟਾਂ ਆ, ਔਰ ਕੁਛ ਖਾਲੇ ਅਵੇਲੇਬਲ ਨੇ ਜਿਹੜੇ ਚਾਹੁੰਦੇ ਨੇ ਸਾਡੀਆਂ ਲੇਡੀਜ਼, ਸਾਡੀਆਂ ਮਾਤਾਵਾਂ, ਸਾਡੀਆਂ ਭੈਣਾਂ ਕਿ ਇਸ ਸ਼ੋਅ ਨੂੰ ਮੋਹਰੇ ਬੈਠ ਕੇ ਦੇਖਣਾ, ਮੋਹਰੇ ਆਰਟਿਸਟਾਂ ਦਾ ਆਨੰਦ ਮਾਣਨਾ, ਤੇ ਉਹ ਵੀ ਆਈ ਪੀ ਟਿਕਟ ਜਿਹੜੀਆਂ ਨੇ ਸਿਰਫ ਤੇ ਸਿਰਫ ਸਟੂਡੀਓ 'ਚੋਂ ਹੀ ਵਤਨੋ ਦੂਰ ਦੇ ਵਿੱਚੋਂ ਮਿਲਣਗੀਆਂ। 9057990999 ਹੈ। ਰੈਗੂਲਰ ਟਿਕਟ ਜਿਹੜੀਆਂ ਨੇ ਉਹ ਏਸ਼ੀਅਨ ਫੂਡ ਸੈਂਟਰ ਦੀਆਂ ਲੋਕੇਸ਼ਨਾਂ ਦੇ ਉੱਤੇ ਪਈਆਂ ਨੇ, ਪੀਟਰ ਆਪਸਨ ਵਾਲੀ ਪੀਜ਼ਾ ਡਿਪੋ ਵਾਲੀ ਲੋਕੇਸ਼ਨ ਦੇ ਉੱਤੇ ਪਈਆਂ ਨੇ, ਇੰਡੀਅਨ ਸਵੀਟ ਮਾਸਟਰ ਜਿੱਥੇ ਜਿਹਨਾਂ ਦੇ ਬੂਥ ਲੱਗਣੇ ਨੇ ਖਾਣੇ ਦੇ, ਉਹਨਾਂ ਦੇ ਕੋਲ ਵੀ ਜਿਹੜੀਆਂ ਦੋਨਾਂ ਲੋਕੇਸ਼ਨਾਂ ਦੇ ਉੱਤੇ ਕੁਝ ਕੁ ਟਿਕਟਾਂ ਅਵੇਲੇਬਲ ਨੇ। ਤੇ ਜੇ ਆਨਲਾਈਨ ਟਿਕਟ ਲੈਣੀਆਂ,
1: ਮੇਰਾ ਸੁੱਖੀ ਭਾਈ ਇੱਕ ਕੁਐਸਚਨ ਹੈ ਤੁਹਾਡੇ ਲਈ, ਤੁਸੀਂ ਕੁਛ ਮਿੰਟ ਪਹਿਲਾਂ ਕਹਿ ਕੇ ਹਟੇ ਸੀ ਵੀ ਇੱਕ ਸਿੰਗਰ ਜਿਹੜਾ ਹੋਰ ਆ ਰਿਹਾ, ਤੁਸੀਂ ਉਹ ਆਪ ਦੱਸੋਗੇ ਕਿ ਪਹਿਲਾਂ ਉਹਦਾ ਗਾਣਾ ਲਾਉਂਗੇ ਜੀ?
0: ਗਾਣਾ ਲਾਉਂਦੇ ਆ ਤੇ ਜਿਹੜਾ ਵੀ ਬੰਦਾ, ਚਲੋ ਅੱਜ ਰਿਹਾ, ਜਿਹੜਾ ਵੀ ਉਸ ਦੀ ਆਵਾਜ਼ ਦੱਸੇਗਾ ਕੌਣ ਸਿੰਗਰ ਆ ਰਿਹਾ
1: ਜੀ,
0: ਗਾਣਾ ਲਾ ਦਿੰਦੇ ਆ, ਬੜਾ ਫੇਮਸ ਆਰਟਿਸਟ ਆ
1: ਜੀ,
0: ਤੇ ਫਿਰ ਤੁਹਾਡੇ ਵੱਲੋਂ ਉਹਨਾਂ ਨੂੰ ਇੱਕ ਟਿਕਟ ਦੇ
1: ਦਈਏ।
0: ਸ਼ਾਹ ਸਾਹਿਬ ਤੁਸੀਂ ਦੇਣੇ ਫਿਰ ਨਾ ਕਿਉਂ? ਹਿੰਟ ਦੇ ਦਿੰਦਾ, ਇਹ ਆਰਟਿਸਟ ਫਸਟ ਟਾਈਮ ਟੋਰਾਂਟੋ ਦੀ ਧਰਤੀ ਤੇ ਤੀਆਂ ਦੇ ਮੇਲੇ ਤੇ ਆ ਰਿਹਾ ਹੈਗਾ, ਔਰ ਬੜਾ ਫੇਮਸ ਹਿੱਟ ਗੀਤ ਆ, ਤੇ ਆਵਾਜ਼ ਲਾਈਏ ਫਿਰ। 9057990999 ਤੇ ਕਾਲ ਕਰ ਲੋ ਜੀ, ਦੱਸ ਕੇ ਕਿਹੜਾ ਸਿੰਗਰ।
2: ਟਿਕਟਾਂ ਸਿਰਫ ਦੋ ਨੇ, ਨੰਬਰ ਨੋਟ ਕਰ ਲਓ, 9057990999 ਤੇ ਕਾਲ ਕਰਨੀ, ਤੁਸੀਂ ਨੰਬਰ ਯਾਦ ਕਰੋ, ਸੇਵ ਕਰੋ, ਵਤਨ ਦੋ ਨੂੰ ਜਦੋਂ ਵੀ ਕਾਲ ਕਰਨੀ ਹੈ ਨੰਬਰ ਤੁਹਾਡੇ ਕੋਲ ਫੋਨ ਸੇਵ ਹੋਣਾ ਚਾਹੀਦਾ ਜੀ।
0: ਬਿਲਕੁਲ ਜੀ, ਔਰ ਦੱਸ ਦਈਏ ਕਿ ਤੁਸੀਂ ਦੋ ਹੀ ਸਵਾਲ ਤੁਹਾਨੂੰ ਪੁੱਛਾਂਗੇ ਕਿ ਇਹ ਤੀਆਂ ਦਾ ਮੇਲਾ ਕਦੋਂ ਤੇ ਕਿੱਥੇ ਹੋਣ ਜਾ ਰਿਹਾ, ਤੇ ਇਹ ਆਰਟਿਸਟ ਦਾ ਨਾਮ।
2: ਬਿਲਕੁਲ ਸਹੀ,
0: ਬਸ ਜੀ 9057990999 ਲਓ ਜੀ।

ਬਿਲਕੁਲ ਜੀ, ਤੁਸੀਂ ਸਾਨੂੰ ਜਿਹੜਾ ਜੀ ਦੱਸ ਸਕਦੇ ਹੋ ਕਿਹੜੇ ਸਿੰਗਰ ਦੀ ਆਵਾਜ਼ ਆ? 905-799-0999, 905-799-0999 ਤੇ।

0: जी एक बार फिर वतनदोर च स्वागत है। लाइना तुहाडियां तुहाडे वल्लों आ रही कॉल सारियां लाइना फुल ने, फिर भी नंबर बार बार दस दें क्योंकि इस स्टेशन दे उत्ते बहुत सारे प्रोग्राम आते हैं और सारियां दे वखो वखरे नंबर ने, पर दो घंटे दे लई 12 बजे तों लैके 2 बजे तक जिहड़ा हुंदा स्टूडियो दा नंबर है 9057990999 हुंदा है। ते शाह साहब और जितेंद्र जी देखिए फिर केड़े केड़े अपने पहले लक्की स्रोते देखते हैं। जी आया नु जी।
1: हेलो सत श्रीकाल जी।
0: सत श्रीकाल।
1: ਵਿੱਚ ਸਿੰਗਰ ਦਾ ਨਾਮ ਸਾਬਾ ਹੈਗਾ।
0: ਹਾਂਜੀ
1: ਸਾਬਾ ਜਾਂ ਸਾਬਾ ਕੁਛ ਇੱਦਾਂ ਕਹਿੰਦੇ ਉਹਨੂੰ।
0: ਅੱਛਾ ਜੀ ਚਲੋ ਦੇਖ ਲੈਣੇ ਤੁਸੀਂ ਸਹੀ ਹੋ ਜਾਂ ਗਲਤ ਹੈ।
2: ਸ਼ੋਅ ਕਿੱਥੇ ਹੁੰਦਾ ਪਿਆ ਔਰ ਕਦੋਂ ਹੁੰਦਾ ਪਿਆ ਤੀਆਂ ਦਾ ਮੇਲਾ, ਇਹ ਵੀ ਦੱਸ ਦਿਓ ਜਰਾ।
1: ਤੀਆਂ ਦਾ ਮੇਲਾ 21 ਜੂਨ ਨੂੰ ਪੀਅਰਸਨ ਕਨਵੈਨਸ਼ਨ ਸੈਂਟਰ ਨੀਅਰ ਆਈ ਥਿੰਕ ਏਅਰਪੋਰਟ ਐਂਡ ਸਟੀਲ।
3: ਅੱਛਾ ਜੀ ਤੁਹਾਨੂੰ ਦੱਸਣੇ ਆ ਜੀ। ਚਲੋ
0: ਠੀਕ ਹੈ ਜੀ ਨੈਕਸਟ ਕਾਲ। ਹਾਂਜੀ ਜੀ ਆਇਆਂ ਨੂੰ ਜੀ ਨੈਕਸਟ ਕਾਲ। ਹੈਲੋ।
4: ਹੈਲੋ।
0: ਹਾਂਜੀ ਹਾਂਜੀ ਸਰ
4: ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਜੀ ਕੀ ਨਾਮ ਜੀ?
4: ਪਰਮਜੋਤ ਹੈ ਜੀ।
0: ਪਰਮਜੋਤ ਜੀ ਕਿਹੜੇ ਏਰੀਆ ਚੋਂ ਕਾਲ ਕਰ ਰਹੇ ਹੋ?
4: ਮੈਂ ਜੀ ਬ੍ਰੈਂਪਟਨ।
0: ਬ੍ਰੈਂਪਟਨ ਤੋਂ ਠੀਕ ਠਾਕ ਆਸ ਪਾਸ ਸਾਰਾ ਕਿਉਂਕਿ ਅੱਜ ਕੱਲ ਪੁੱਛਣਾ ਪਹਿਲਾਂ ਜ਼ਰੂਰੀ ਹੈ ਵੀ ਅੱਜ ਕੱਲ ਮਾਹੌਲ ਹੀ
4: ਹਾਂ ਜੀ ਹਾਂ ਜੀ ਆਲ ਵਿਲ ਜੀ ਕ੍ਰਾਈਮ ਤਾਂ ਚੱਲ ਰਿਹਾ ਨਾ, ਬਸ ਜਿੱਥੇ ਮਰਜ਼ੀ ਵੇਖ ਲਓ ਕ੍ਰਾਈਮ ਤੁਹਾਨੂੰ ਮਿਲ ਜਾਣਾ, ਪਰ ਐਟ ਦ ਸੇਮ ਟਾਈਮ ਸਮਰ ਹੈਗੀ ਆ, ਇੰਜੋਏ ਵੀ ਕਰਨਾ ਚਾਹੀਦਾ।
0: ਹਾਂ ਨਹੀਂ ਨਹੀਂ ਜੌਬ ਵਗੈਰਾ ਕੰਮ ਵਗੈਰਾ ਸਾਰਾ ਕੁਝ ਠੀਕ ਹੈ?
4: ਹਾਂ ਜੀ ਹਾਂ
0: ਜੀ। ਆ ਰਹੇ ਪਰਿਵਾਰ ਦੇ ਮੈਂਬਰ ਤੀਆਂ ਦੇ ਮੇਲੇ ਤੇ?
4: ਹਾਂ ਜੀ ਦੋ ਜਣੇ ਅਸੀਂ ਆਵਾਂਗੇ।
0: ਨਹੀਂ ਅਸੀਂ ਮੀਨਸ ਮਤਲਬ
4: ਭਾਜੀ
0: ਬੰਦੇ ਨੀ ਅਲਾਊਡ, ਲੇਡੀ ਸ਼ੋ ਆ ਤੀਆਂ ਦਾ ਮੇਲਾ।
4: ਛੱਡ ਕੇ ਤਾਂ ਮੈਂ ਹੀ ਆਣਾ ਨਾ।
0: ਅੱਛਾ ਹਾਂ
4: ਸਮਝਿਆ ਕਰੋ।
0: ਹਾਂ ਓਕੇ ਓਕੇ ਓਕੇ ਮਤਲਬ ਤੁਸੀਂ ਉਸ ਦਿਨ ਖੁਸ਼ ਹੋ ਕੇ ਭੈਣ ਜੀ ਹੁਣੀ ਇੰਜੋਏ ਕਰਨ ਜਾ ਰਹੇ ਸਾਰਾ ਦਿਨ।
4: ਹਾਂ ਜੀ ਹਾਂ ਜੀ ਹਾਂ ਜੀ ਇਸ ਸਾਲ ਚ ਇੱਕ ਦਿਨ ਤਾਂ ਆਉਂਦਾ ਰਾਈਟ।
0: ਹਾਂ
4: ਇੰਜੋਏ ਕਰਨਾ ਚਾਹੀਦਾ
0: ਬਿਲਕੁਲ। ਅੱਛਾ ਜੀ ਤੁਸੀਂ ਦੱਸੋਗੇ ਕਿ ਫਸਟ ਟਾਈਮ ਇਹ ਆਰਟਿਸਟ ਜਿਹੜੇ ਆ ਰਹੇ ਨੇ ਇਸ ਸ਼ੋਅ ਦੇ ਉੱਤੇ ਜਿਹੜਾ ਗੀਤ ਲਾਇਆ ਕੀ ਨਾਮ ਹੈ?
4: ਇਹ ਆਪਣੇ ਤੱਕ ਤਾਂ ਜੀ ਜਸਮੀਨ ਅਖਤਰ ਤੇ ਇੱਕ ਆਪਣਾ ਹੈਗਾ ਨਾਲ ਪ੍ਰੰਜਲ ਦਾਈਆ।
0: ਹਾਂਜੀ
4: ਪ੍ਰੰਜਲ ਦਾਈਆ ਤੇ ਜਸਮੀਨ ਅਖਤਰ।
5: ਹਾਂਜੀ ਫੀਮੇਲ ਆਰਟਿਸਟ ਜਿਹੜੇ ਐਕਟ ਕਰ ਰਹੇ
0: ਹਾਂ। ਨਹੀਂ ਦੂਸਰਾ ਨਾਮ ਇਹਨਾਂ ਨੇ ਦੱਸਿਆ ਉਹ ਮੈਨੂੰ ਉਹ ਗਲਤ ਹੈ ਜੀ।
6: ਉਹ ਗਲਤ ਹੈ।
0: ਹਾਂਜੀ ਕਾਲ ਕਰਕੇ ਇਸ ਹਿੱਸਾ ਲੈ ਸਕਦੇ ਹੋ ਇਹਦੇ ਵਿੱਚ ਸਵਾਲ ਜਵਾਬ ਦੇ ਵਿੱਚ। ਤੇ ਸ਼ਾਹ ਸਾਹਿਬ ਕਿਉਂਕਿ ਤੁਹਾਡੀ ਡਿਪਾਰਟਮੈਂਟ ਤੁਸੀਂ ਸਾਰੇ ਸਟਾਲ ਵਗੈਰਾ ਦੇਖ ਰਹੇ ਹੋ, ਕੀ ਪੋਜੀਸ਼ਨ ਹੈ ਇਸ ਟਾਈਮ ਸਟਾਲ?
3: ਦੇਖੋ ਜੀ ਆਲਮੋਸਟ ਸੋਲਡ ਆਊਟ ਜਾ ਰਿਹਾ ਔਰ ਚੀਜ਼ਾਂ ਬਹੁਤ ਤੇਜ਼ ਨਾਲ ਜਾ ਰਹੀਆਂ। ਮੈਂ ਫਿਰ ਰਿਕੁਐਸਟ ਕਰਾਂਗਾ ਤੁਸੀਂ ਅਜੇ ਤੱਕ ਆਪਣਾ ਸਟਾਲ ਬੁੱਕ ਨਹੀਂ ਕਰਾਇਆ ਤੇ ਤੁਸੀਂ ਜ਼ਰੂਰ ਕਰਾਓ। ਔਰ ਸਪੋਂਸਰ ਵਾਸਤੇ ਸਪੋਂਸਰ ਅਗਰ ਤੁਸੀਂ ਕਰਨਾ ਤੁਸੀਂ ਚਾਹੁੰਦੇ ਤੁਹਾਡਾ ਬਿਜ਼ਨਸ ਜ਼ਿਆਦਾ ਤਰੱਕੀ ਕਰੇ ਔਰ ਵਧੀਆ ਰਿਜ਼ਲਟ ਆਵੇ ਤੇ ਤੁਹਾਨੂੰ ਬਹੁਤ ਵਧੀਆ ਸਪੋਂਸਰ ਸਾਡੇ ਕੋਲ ਪੈਕੇਜ ਹੈਗੇ ਨੇ। ਕਾਲ ਕਰੋ 9057990999 ਤੇ ਕਾਲ ਕਰ ਸਕਦੇ ਹੋ। ਔਰ ਸਭ ਤੋਂ ਵਧੀਆ ਗੱਲ ਅਸੀਂ ਦੋ ਚੀਜ਼ਾਂ ਅਸੀਂ ਪੇਸ਼ ਕਰ ਰਹੇ ਹਾਂ। ਇੱਕ ਟਿਕਟ ਤੇ ਜਿਹੜਾ ਸਾਡੇ ਮੇਨ ਸਪੋਂਸਰ ਹੈਗੇ ਸੀ ਉਹਨਾਂ ਦੇ ਟਿਕਟ ਤੇ ਤੁਹਾਡਾ ਲੋਗੋ ਤੁਹਾਡਾ ਨਾਮ ਹਰ ਟਿਕਟ ਤੇ ਲਿਖਾ ਗਏ। ਉਹ ਹਰ ਟਿਕਟ ਜਿਹੜੀ ਹੈ ਹਰ ਬੰਦੇ ਦੇ ਹੱਥ ਚ ਹੋਏਗੀ ਔਰ ਜਿਹੜੇ ਵੀ ਉੱਥੇ ਸ਼ੋਅ ਵੇਖਣ ਆਉਂਗੇ ਬੜਾ ਇੰਜੋਏ ਕਰਨਗੇ। ਨਾਲ ਉਹ ਤੁਹਾਡੀ ਇਨਫੋਰਮੇਸ਼ਨ ਜਿਹੜੀ ਅੱਗੇ ਜਾਏਗੀ ਤੁਸੀਂ ਉਹ ਵੀ ਫਾਇਦਾ ਚੁੱਕ ਸਕਦੇ ਹੋ। ਨਾਲ ਨਾਲ ਤੁਸੀਂ ਚਾਹੁੰਦੇ ਹੋ ਵਾਕਈ ਤੁਹਾਡਾ ਬਿਜ਼ਨਸ ਤਰੱਕੀ ਕਰੇ ਤੇ ਵਤਨ ਦੂਰ ਤੇ ਹੋਰ ਬੜੀਆਂ ਚੀਜ਼ਾਂ ਹੈਗੀਆਂ ਨੇ ਹੋਰ ਦੱਸਣ ਵਾਲੀਆਂ ਜਿਹੜੇ ਤੁਸੀਂ ਉਹਨਾਂ ਨੂੰ ਕਾਲ ਕਰੋ 9057990999 ਤੇ ਕਾਲ ਕਰਕੇ ਜਾਣਕਾਰੀ ਲੈ ਸਕਦੇ ਹੋ। 21 ਜੂਨ 5 ਦਿਨ ਰਹਿ ਗਏ ਨੇ, 21 ਜੂਨ ਸਿਰਫ 5 ਡੇਜ ਜਿਹਦੇ ਵਾਸਤੇ ਤੁਸੀਂ ਪੂਰਾ ਸਾਲ ਵੇਟ ਕਰਦੇ ਹੋ। ਤੀਆਂ ਦਾ ਮੇਲਾ ਉਹ ਤੀਆਂ ਦਾ ਮੇਲਾ ਆ ਚੱਲਾ ਸਿਰਫ 5 ਦਿਨਾਂ ਬਾਅਦ ਤੁਹਾਡੇ ਸਾਹਮਣੇ। ਮੰਨਤ ਨੂਰ ਜਿਹੜੇ ਲੌਂਗ ਲਾਚੇ ਵਾਲੇ ਬੜੇ ਮਸ਼ਹੂਰ ਆਰਟਿਸਟ ਹੈਗੇ ਨੇ ਆਪਣੇ ਪਾਕਿਸਤਾਨ ਇੰਡੀਆ ਤੋਂ ਔਰ ਉਹ ਪਰਫਾਰਮ ਕਰਨ ਜਾ ਰਹੇ ਨੇ ਔਰ ਤੁਸੀਂ ਪਹੁੰਚਣਾ। ਤੁਸੀਂ ਕਿੱਥੇ ਪਹੁੰਚਣਾ ਜੀ? ਪੀਅਰਸਨ
0: ਕਨਵੈਨਸ਼ਨ ਸੈਂਟਰ।
3: ਪੀਅਰਸਨ ਕਨਵੈਨਸ਼ਨ ਸੈਂਟਰ ਤੁਸੀਂ ਪਹੁੰਚਣਾ 21 ਜੂਨ 12 ਵਜੇ ਤੋਂ ਲੈ ਕੇ ਸ਼ਾਮ 8 ਵਜੇ ਤੱਕ ਨਾਨ ਸਟਾਪ ਇੰਟਰਟੇਨਮੈਂਟ। ਔਰ ਮੈਂ ਕਹਿੰਦਾ ਹੁੰਦਾ ਇੱਕ ਦਿਨ ਆਪਣੀ ਮਰਜ਼ੀ ਜੀਓ, ਇੱਕ ਦਿਨ ਜਿਹੜੀ ਮਾਵਾਂ ਧੀਆਂ ਭੈਣਾਂ ਉੱਥੇ ਪਹੁੰਚਣਗੀਆਂ ਇਹ ਗਰੰਟੀ ਕਰ ਰਿਹਾ। ਤੁਸੀਂ ਬਹੁਤ ਇੰਜੋਏ ਕਰੋਗੇ, ਇੰਟਰਟੇਨਮੈਂਟ ਤੇ ਹੋਣੀ ਹੋਣੀ ਹੈ। ਇੰਟਰਟੇਨਮੈਂਟ ਦੇ ਨਾਲ ਨਾਲ ਜਿਹੜੇ ਸਟਾਲ ਉੱਥੇ ਲੱਗ ਰਹੇ ਨੇ ਉਹਨਾਂ ਨੇ ਵਾਅਦਾ ਕੀਤਾ ਤੁਹਾਨੂੰ ਬਹੁਤ ਸਾਰੀ ਸੇਵਿੰਗ ਕਰਾਵਾਂਗੇ ਕਿਉਂਕਿ ਇੰਡੀਆ ਤੋਂ ਕੁਝ ਲੋਕ ਆ ਰਹੇ ਨੇ ਆਪਣੇ ਪ੍ਰੋਡਕਟਸ ਲੈ ਕੇ ਉਹ ਵੀ ਇੱਥੇ ਆਪਣੇ ਸਟਾਲ ਲਗਾਵਾਂਗੇ ਤੇ ਇਸ ਵਾਸਤੇ ਤੁਹਾਨੂੰ ਪਹੁੰਚਣਾ, ਅਗਰ ਤੁਸੀਂ ਕਹਿੰਦੇ ਹੋ ਤੁਸੀਂ ਸ਼ਾਪਿੰਗ ਵੀ ਸਸਤੀ ਤੋਂ ਸਸਤੀ, ਜੇ ਬਹੁਤ ਸਾਰੇ ਲੋਕ ਜੀ ਫੈਮਿਲੀਆਂ ਇੱਥੇ ਜਦੋਂ ਸ਼ਾਪਿੰਗ ਕਰਨ ਜਾਂਦੇ ਨੇ ਇੰਡੀਆ, ਤੇ ਉਹ ਸਿਰਫ ਕਦੇ ਲਈ ਜਾਂਦੇ ਨੇ, ਬੱਚੇ ਦਾ ਵਿਆਹ ਕਰਨਾ, ਬੱਚੀ ਦਾ ਵਿਆਹ ਕਰਨਾ, ਸ਼ਾਪਿੰਗ ਜਾ ਕੇ ਉੱਥੋਂ ਕਰਦੇ, ਤੁਹਾਨੂੰ ਉਹ ਜਾਣ ਦੀ ਲੋੜ ਨਹੀਂ ਪੈਣੀ, ਤੁਹਾਡੀ ਟਿਕਟ ਬਚ ਜਾਣੀ ਹੈ, ਤੁਹਾਡਾ ਟਾਈਮ ਬਚ ਜਾਣਾ, ਅਗਰ ਤੁਸੀਂ ਤੀਆਂ ਦੇ ਮੇਲੇ ਪਹੁੰਚੋਗੇ ਬਹੁਤ ਸਾਰੀ ਸੇਵਿੰਗ, ਔਰ ਨਾਲ ਨਾਲ ਗਿਫਟ ਤੁਹਾਨੂੰ ਬੜੇ ਮਿਲਣਗੇ, ਇੰਨੇ ਜ਼ਿਆਦਾ ਫ੍ਰੀ ਗਿਫਟ ਮਿਲਣ ਜਾ ਰਹੇ ਨੇ। ਔਰ ਤੁਸੀਂ ਅਗਰ $30 ਚ ਸੁਖੀ ਜੀ, ਹੋਰ ਕੀ ਚਾਹੀਦਾ, ਕਹਿੰਦੇ ਨੇ ਸੋਨੇ ਦੇ ਸੁਹਾਗੇ ਵਾਲੀ ਗੱਲ,
0: $30 ਦੇ ਵਿੱਚ ਹੀ ਮੈਂ ਦੱਸ ਦਵਾਂ ਪੂਰਾ ਉੱਥੇ ਬਹਿਣ ਦਾ ਪ੍ਰਬੰਧ ਹੈ
3: ਜੀ,
0: ਖਾਣ ਪੀਣ ਦਾ ਤੁਹਾਡੇ ਲਈ ਬਹੁਤ ਵੱਡੇ ਸਟਾਲ ਨੇ, ਸ਼ੋਪਿੰਗ ਦੇ ਸਟਾਲ ਹੈਗੇ ਆ, ਤੇ ਇਕੱਲੀ ਮੰਨਤ ਨੂਰ ਨੇ ਜੀ 8 ਆਰਟਿਸਟ ਟੋਟਲ ਨੇ,
3: ਕੀ ਬਾਤ ਹੈ।
0: ਔਰ ਇੱਕ ਦੱਸ ਦਈਏ ਸ਼ਾਹ ਸਾਹਿਬ, ਇੱਕ ਹੋਰ ਸਰਪ੍ਰਾਈਜ਼
3: ਜੀ,
0: ਕਿ ਉਸ ਵੀਕ ਦੇ ਉੱਤੇ ਇੱਕ ਬਹੁਤ ਵੱਡੀ ਪੰਜਾਬੀ ਦੀ ਫਿਲਮ ਰਿਲੀਜ਼ ਹੋਣ ਜਾ ਰਹੀ ਆ, ਉਹਦੇ ਆਰਟਿਸਟ ਵੀ ਤੁਹਾਨੂੰ ਮਿਲਣ ਲਈ ਆਉਣਗੇ, ਸਰਪ੍ਰਾਈਜ਼ ਹੈ, ਦੱਸਣਾ
3: ਦੇਖੋ ਜੀ ਹਾਲੇ ਨਾ। ਮੈਂ ਉਹੀ ਤੇ ਕਹਿੰਦਾ $30 ਚ ਇੰਨੇ ਜ਼ਿਆਦਾ ਸਿੰਗਰ ਔਰ ਇੰਨੇ ਜ਼ਿਆਦਾ ਆਰਟਿਸਟ ਤੁਹਾਨੂੰ ਮਿਲਣਗੇ, ਤੁਹਾਡਾ ਦਿਲ ਖੁਸ਼ ਹੋ ਜਾਏਗਾ। ਸਿਰਫ ਪਹੁੰਚਣਾ ਕੀ ਹੈ, $30 ਇੰਕਲੂਡ ਐਵਰੀਥਿੰਗ ਹੈ, ਖਾਲੀ ਨਹੀਂ ਕੋਈ ਸਰਪ੍ਰਾਈਜ਼ ਤੁਹਾਨੂੰ ਮਿਲੇਗਾ, ਵਿੱਚੇ ਹੀ GST HST ਵਿੱਚੇ ਇੰਕਲੂਡ ਅਸੀਂ ਕਰਤੀ ਹੈ, ਵਿੱਚੇ ਹੀ ਤੁਹਾਡੀ ਕੋਈ ਫੀਸ ਨਹੀਂ ਹੈਗੀ, ਸਿਰਫ $30 ਤੁਸੀਂ ਸਾਰਾ ਦਿਨ ਇੰਜੋਏ ਕਰਨਾ ਹੈ। ਔਰ ਤੁਸੀਂ ਪਹੁੰਚਣਾ ਹੈ ਪੀਅਰਸਨ ਕਨਵੈਨਸ਼ਨ ਸੈਂਟਰ, ਜੂਨ 21 ਪੰਜ ਦਿਨ ਰਹਿ ਗਏ ਜੇ, ਸੰਡੇ ਦਿਸ ਕਮਿੰਗ ਸੰਡੇ ਨੂੰ ਇਹ ਹੋਣ ਜਾ ਰਿਹਾ, ਔਰ ਤੁਸੀਂ ਕੋਸ਼ਿਸ਼ ਕਰੋ ਤੁਹਾਡੇ ਜਿੰਨੇ ਵੀ ਨੇਬਰਸ, ਤੁਹਾਡੀਆਂ ਮਾਵਾਂ ਧੀਆਂ ਭੈਣਾਂ ਜਾਂ ਫਰੈਂਡਸ ਹੈਗੇ ਨੇ, ਫਰੈਂਡਸ ਫੈਮਿਲੀਜ਼ ਹੈਗੇ, ਉਹਨਾਂ ਨੂੰ ਦੱਸੋ ਇਹ ਤੀਆਂ ਦਾ ਮੇਲਾ ਪੂਰਾ ਸਾਲ ਫਿਰ ਵੇਟ ਕਰਨਾ ਪੈਣਾ। ਅਗਰ ਤੁਸੀਂ ਇਹ ਮਿਸ ਕਰਤਾ, ਤੁਸੀਂ ਪੂਰਾ ਸਾਲ ਤੁਹਾਨੂੰ ਪਛਤਾਵਾ ਹੋਣਾ, ਅਗਰ ਤੁਸੀਂ ਚਾਹੁੰਦੇ ਹੋ ਇਸ ਪਛਤਾਵੇ ਤੋਂ ਬਚਣਾ, ਤੇ 21 ਜੂਨ ਯਾਦ ਕਰ ਲਓ, 21 ਜੂਨ ਨੂੰ ਤੁਸੀਂ ਪਹੁੰਚਣਾ ਪੀਅਰਸਨ ਕਨਵੈਨਸ਼ਨ ਸੈਂਟਰ, ਜਿਹੜਾ ਏਅਰਪੋਰਟ ਐਂਡ ਸਟੀਲ ਦੇ ਬਿਲਕੁਲ ਕਾਰਨਰ ਤੇ। 8 ਸੁਖੀ ਭਾਜੀ ਨੇ ਕਿਹਾ 8 ਸਿੰਗਰ ਆ ਰਹੇ ਨੇ, ਉਹਦੇ ਨਾਲ ਨਾਲ ਜਿਹੜੀ ਮੂਵੀ ਰਿਲੀਜ਼ ਹੋ ਰਹੀ ਹੈ ਉਹ ਤੁਹਾਨੂੰ ਇੱਕ ਸਰਪ੍ਰਾਈਜ਼ ਅਸੀਂ ਦੇਣ ਜਾ ਰਹੇ ਹਾਂ। ਮੂਵੀ ਵਾਲੇ ਜਿਹੜੇ ਮੇਨ ਆਰਟਿਸਟ ਆ ਰਹੇ ਨੇ ਉਹ ਵੀ ਤੁਹਾਡੇ ਰੂਬਰੂ ਹੋਵਾਂਗੇ, ਤੁਸੀਂ 21 ਜੂਨ 12 ਵਜੇ ਤੋਂ ਲੈ ਕੇ ਸ਼ਾਮ 8 ਵਜੇ ਤੱਕ ਨਾਨ ਸਟਾਪ ਉੱਥੇ ਤੁਹਾਨੂੰ ਇੰਟਰਟੇਨਮੈਂਟ ਮਿਲੇਗੀ, ਬਹੁਤ ਸਾਰੇ ਫ੍ਰੀ ਗਿਫਟ ਮਿਲਣਗੇ, ਔਰ ਟਿਕਟ ਸਿਰਫ $30 ਜੀ ਸੁਖੀ
0: ਜੀ। ਸ਼ਾਹ ਸਾਹਿਬ ਹੋਰ ਦੱਸ ਦਈਏ ਟਿਕਟ ਲੈਣੀ ਕਿੱਥੋਂ ਆ, ਆਨਲਾਈਨ ਬੈਠੇ ਹੋ, ਕਿਤੇ ਵੀ ਬੈਠੇ ਹੋ, ਤੁਸੀਂ ਹੈਮਿਲਟਨ 'ਚ ਬੈਠੇ ਹੋ, ਤੁਸੀਂ ਗੋਲਫ 'ਚ ਬੈਠੇ ਹੋ, ਸਕਾਰਬਰੋ ਬੈਠੇ ਹੋ, ਜਿੱਥੇ ਵੀ ਆਨਲਾਈਨ ਘਰੇ ਬੈਠੇ ਬਿਠਾਏ ਟਿਕਟ ਲੈ ਸਕਦੇ ਹੋ, ਮੈਗਾ ਸਟਾਰ ਈਵੈਂਟਸ .com MEGASTAREVENTS.com ਦੇ ਉੱਤੇ, ਜਾਂ ਫਿਰ ਤੀਆਂ ਦਾ ਮੇਲਾ .com ਦੇ ਉੱਪਰ ਜਾਓ, ਉੱਥੋਂ ਵੀ ਤੁਹਾਨੂੰ ਜਿਹੜੀ ਟਿਕਟ ਆ ਲੈ ਸਕਦੇ ਹੋ। ਸਿਰਫ ਐਡਵਾਂਸ ਦੇ ਵਿੱਚ ਜਿਹੜੀ ਟਿਕਟ ਹੈ ਉਹ $30 ਦੀ ਹੈ, ਅਤੇ ਜਿਹੜੀ ਗੇਟ 'ਤੇ ਜੇ ਬਚ ਗਈ ਤਾਂ ਉਹ ਪਤਾ ਨਹੀਂ ਉਸ ਟਾਈਮ ਕਿੰਨੇ ਦੀ ਹੋਣੀ ਆ, ਹਾਲੇ ਫਿਲਹਾਲ ਐਡਵਾਂਸ ਜਿਹੜੀ ਹੈਗੀ ਉਹ $30 ਦੀ ਅਤੇ ਪਲੱਸ VIP ਟਿਕਟਾਂ ਨੇ। 9057990999 'ਤੇ ਤੁਸੀਂ ਇਨਫੋਰਮੇਸ਼ਨ ਲੈ ਸਕਦੇ ਹੋ। ਅਤੇ ਸ਼ਾਹ ਸਾਹਿਬ ਇਹਦੇ ਵਿੱਚ ਤੁਸੀਂ ਇੱਕ ਗੱਲ ਜਿਹੜੀ ਅਹਿਮ
3: ਜੀ,
0: ਲੇਡੀਜ਼ ਨੂੰ ਤਾਂ ਪਤਾ ਹੀ ਕਿਉਂਕਿ ਪਿਛਲੇ 23 ਸਾਲ ਤੋਂ ਇੱਥੇ ਇਸ ਫੰਕਸ਼ਨ ਨੂੰ ਅਟੈਂਡ ਕਰਦੇ ਨੇ, ਕਿ ਇਹਦੇ 'ਚ ਬਹੁਤ ਸਾਰੇ ਗਿਫਟ ਹੋਣੇ ਆ, ਜਿਹਨਾਂ ਦੇ ਵਿੱਚੋਂ ਇੰਡੀਆ ਦੀਆਂ ਰਿਟਰਨ ਟਿਕਟਸ ਤੁਰਕਿਸ਼ ਏਅਰਲਾਈਨ ਵੱਲੋਂ,
3: ਕੀ ਬਾਤ ਹੈ,
0: ਔਰ 6 ਰਾਟੇ ਵੱਲੋਂ ਸੋਨੇ ਦੇ ਬਿਸਕਿਟ,
3: ਅੱਛਾ,
0: ਰੋਟੀ ਬਣਾਉਣ ਦਾ ਮੁਕਾਬਲਾ,
3: ਕੀ ਬਾਤ
0: ਹੈ, ਔਰ ਇਸ ਤੋਂ ਇਲਾਵਾ ਜੀ ਪ੍ਰਾਈਮ ਕੋਜਲ ਸੋਰੀ ਪ੍ਰਾਈਮ ਕਾਲਜ ਜਿਹੜਾ ਹੈਗਾ ਉਹਦੇ ਵੱਲੋਂ ਜਿਹੜਾ ਹੈਗਾ ਲੈਪਟਾਪ ਕੱਢੇ ਜਾਣੇ ਨੇ 5 ਉੱਥੇ ਡਰਾ ਦੇ ਵਿੱਚ, ਪਲੱਸ ਜੇਕਰ ਤੁਸੀਂ ਉਹਨਾਂ ਨੂੰ ਕਾਲਜ ਨੂੰ ਜੁਆਇਨ ਕਰਦੇ ਹੋ ਤੇ $500 ਹਰ ਜਿਹੜਾ ਸਟੂਡੈਂਟ ਨੂੰ ਔਰ ਡਿਸਕਾਊਂਟ ਉਸ ਦਿਨ ਨੂੰ ਮਿਲੇਗਾ। ਇਸ ਤੋਂ ਇਲਾਵਾ ਜਿਹੜੀ ਹੈਗੀ ਹੈ ਜੀ ਸਮਿਥ ਰਿਐਲਟੀ, ਉਹਨਾਂ ਵੱਲੋਂ ਜੀ ਜਿਹੜਾ ਉਹਨਾਂ ਨੂੰ ਜੁਆਇਨ ਕਰੇਗਾ 1 ਸਾਲ ਕੋਈ ਫੀਸ ਨਹੀਂ ਉਹਨਾਂ ਨੇ ਲੈਣੀ,
3: ਕਿਆ ਬਾਤ,
0: ਉਹ ਰੀਅਲ ਸਟੇਟ ਵਾਲੇ
3: ਉਹ ਵੀ ਜੀ, ਇੱਥੇ ਪੂਰਾ ਸਾਲ ਲੋਕ ਲਾਟੋ ਬਾਈ ਕਰਦੇ ਨੇ, ਇਸ ਕਰਕੇ ਕਦੀ ਲਾਟਰੀ ਨਹੀਂ ਨਿਕਲੇ ਗਈ। ਇਹ ਤੁਹਾਡੀ $30 ਨੇ ਤੁਹਾਡੀ ਗਰੰਟੀ ਕਰ ਰਿਹਾ, ਹਰ ਬੰਦੇ ਨੂੰ ਤਕਰੀਬਨ ਗਿਫਟ ਮਿਲਣਾ, ਹਰ ਬੰਦੇ ਨੂੰ ਗਿਫਟ ਮਿਲਣਾ। ਤੁਸੀਂ ਪਹੁੰਚਣਾ 21 ਜੂਨ, ਤੁਸੀਂ ਨੋਟ ਕਰ ਲਓ, ਪੀਅਰਸਨ ਕਨਵੈਨਸ਼ਨ ਸੈਂਟਰ ਵਿੱਚ ਪਹੁੰਚਣਾ, ਔਰ ਇਸ ਤੋਂ ਵਧੀਆ ਮੌਕਾ ਨਹੀਂ ਮਿਲਣਾ ਜੀ, ਇੰਨੇ ਜ਼ਿਆਦਾ ਗਿਫਟਸ ਨਹੀਂ ਮਿਲਣੇ ਨੇ, ਔਰ ਫ੍ਰੀ ਗਿਫਟਸ, ਔਰ ਦੇਖੋ ਲੈਪਟਾਪ ਦਾ ਜਿਵੇਂ ਜ਼ਿਕਰ ਹੋਇਆ ਪ੍ਰਾਈਮ ਕਾਲਜ ਵਾਲਿਆਂ ਵੱਲੋਂ, ਔਰ ਬਾਕੀ ਟਿਕਟ ਇਹ ਇੰਡੀਆ ਦੀ ਟਿਕਟ ਜਾਣਾ ਵਸੇ ਉੱਥੇ ਤੁਹਾਨੂੰ ਨਾਲ ਫ੍ਰੀ ਮਿਲ ਰਹੀ ਹੈ। ਤੁਸੀਂ ਪਹੁੰਚਣਾ, ਤੁਸੀਂ ਦੱਸਣਾ ਜਿਵੇਂ ਹਮੇਸ਼ਾ ਦੀ ਤਰ੍ਹਾਂ ਤੁਸੀਂ ਸਾਨੂੰ ਬਹੁਤ ਪਿਆਰ ਕਰਦੇ ਹੋ, ਅਸੀਂ ਤੁਹਾਨੂੰ ਬਹੁਤ ਸਾਡੇ ਤੁਸੀਂ ਮਾਵਾਂ ਧੀਆਂ ਭੈਣਾਂ, ਔਰ ਸਾਨੂੰ ਇੰਨੀ ਰਿਸਪੈਕਟ ਮਿਲਦੀ, ਪੂਰਾ ਸਾਲ ਸਾਨੂੰ ਕਾਲਾਂ ਦੇ ਰਹੇ, ਲੋਕ ਇਹੀ ਪੁੱਛਦੇ ਨੇ ਤੀਆਂ ਦਾ ਮੇਲਾ ਕਦੋਂ ਹੋ ਰਿਹਾ ਔਰ ਕੌਣ ਕੌਣ ਆ ਰਿਹਾ। 8 ਸਿੰਗਰ ਆ ਰਹੇ ਨੇ, ਇਹ ਇੱਕ ਹਿਸਟਰੀ ਬਣਨ ਜਾ ਰਹੀ ਹੈ, ਪਹਿਲੇ ਵੀ ਹਮੇਸ਼ਾ ਸੁਖੀ ਭਾਜੀ ਨੇ ਹਿਸਟਰੀ ਬਣਾਈ ਹੈ, ਜਦੋਂ ਵੀ ਬਣਾਈ ਹੈ 23 ਸਾਲਾਂ ਤੋਂ ਤੁਹਾਨੂੰ ਅਸੀਂ ਇੰਟਰਟੇਨਮੈਂਟ ਕਰ ਰਹੇ ਹਾਂ, ਹੁਣ ਤੁਹਾਨੂੰ ਅਸੀਂ ਫਿਰ ਦੁਬਾਰਾ 24 ਸਾਲ ਹੈ, 24 ਸਾਲ ਤੀਆਂ ਦਾ ਮੇਲਾ ਲਗਾਤਾਰ ਹੋ ਰਿਹਾ, ਔਰ 21 ਜੂਨ ਨੂੰ ਤੁਸੀਂ ਪਹੁੰਚਣਾ ਕਿੱਥੇ, ਪੀਅਰਸਨ ਕਨਵੈਨਸ਼ਨ ਸੈਂਟਰ। ਪੀਅਰਸਨ ਕਨਵੈਨਸ਼ਨ ਸੈਂਟਰ ਹੈਗਾ ਜੇ ਬਿਲਕੁਲ ਸਟੀਲ ਐਂਡ ਏਅਰਪੋਰਟ ਦੇ ਕਾਰਨਰ ਤੇ ਪੈਂਦਾ, ਬੱਸਾਂ ਤੇ ਆਉਣਾ ਹੈ ਤੇ ਬੱਸਾਂ ਤੇ ਆਓ, ਤੁਸੀਂ ਪਾਰਕਿੰਗ ਬਿਲਕੁਲ ਫ੍ਰੀ ਹੈ, ਦੇਖੋ $30 ਪਾਰਕਿੰਗ ਫ੍ਰੀ, ਸਿੰਗਰ 8, ਫਿਰ ਨਾਲ ਜਿਹੜੇ ਫਿਲਮ ਰਿਲੀਜ਼ ਹੋ ਰਹੀ ਹੈ ਉਹਦੇ ਜਿਹੜੇ ਆਰਟਿਸਟ ਆ ਰਹੇ ਉਹ ਲੈਦਾ, ਫਿਰ ਗਿਫਟ ਤੁਹਾਨੂੰ ਮਿਲਣੇ, ਇਸ ਤੋਂ ਵਧੀਆ ਗੱਲ ਕੀ ਹੋ ਸਕਦੀ ਹੈ। 21 ਜੂਨ 12 ਵਜੇ ਤੋਂ ਲੈ ਕੇ 8 ਵਜੇ ਤੱਕ ਨਾਨ ਸਟਾਪ ਇੰਟਰਟੇਨਮੈਂਟ, ਔਰ ਤੁਸੀਂ ਜਾਣਕਾਰੀ ਕਾਲ ਕਰੋ 9057990999 ਤੇ ਕਾਲ ਕਰ ਸਕਦੇ ਹੋ। ਟਿਕਟ ਕਿੱਥੋਂ ਲੈਣੀਆਂ ਉਹ ਵੀ ਤੁਹਾਨੂੰ ਅਸੀਂ ਦੱਸ ਦਿੰਦੇ ਹਾਂ, ਅਗਰ ਤੁਸੀਂ ਕੋਈ VVIP ਟਿਕਟ ਜਾਂ VIP ਟਿਕਟ ਲੈਣੀ ਹੈ ਉਹ ਮਾਰਟਨ ਜਿਹੜਾ ਆਪਣਾ ਆਫਿਸ ਹੈ ਆਪਣਾ ਵਤਨੋ ਦੂਰ ਦਾ ਯੂਨਿਟ 1 143 ਦੇ ਤੁਸੀਂ ਆ ਕੇ ਟਿਕਟ ਪਿਕ ਕਰ ਸਕਦੇ ਹੋ, ਕਿਉਂਕਿ ਬਹੁਤ ਥੋੜੀਆਂ ਟਿਕਟ ਰਹਿ ਗਈਆਂ ਜਿਹੜੇ VIP VVIP ਟਿਕਟ ਹੈਗੇ ਨੇ, ਤੇ ਰੈਗੂਲਰ ਟਿਕਟ ਜਿਹੜੇ ਹੈ ਆਨਲਾਈਨ ਵੀ ਤੁਸੀਂ ਬੁੱਕ ਕਰ ਸਕਦੇ ਹੋ। ਸੁਖੀ ਜੀ ਦੱਸੋ ਕਿੱਥੋਂ ਟਿਕਟ ਬੁੱਕ ਹੋ ਸਕਦੀ ਹੈ?
0: ਬਿਲਕੁਲ ਜੀ, ਆਨਲਾਈਨ ਜਿਹੜੀ ਟਿਕਟ ਹੈਗੀ ਆ ਉਹ megastarevents.com ਦੇ ਉੱਤੇ ਜਾਂ tiyan da mela.com ਦੇ ਉੱਪਰ ਜਾ ਕੇ ਤੁਸੀਂ ਜਿਹੜੀ ਟਿਕਟ ਹੈ ਉਹ ਆਨਲਾਈਨ ਲੈ ਸਕਦੇ ਹੋ। ਜੇ ਨਹੀਂ ਪਤਾ ਲੱਗਦਾ, ਕਈ ਵਾਰੀ ਕੋਈ ਸਿਆਣਾ ਵਿਅਕਤੀ ਹੁੰਦਾ ਨਹੀਂ ਕੰਪਿਊਟਰ ਦਾ ਪਤਾ, ਤੇ ਤੁਸੀਂ ਸਾਡੇ ਆਫਿਸ ਫੋਨ ਕਰ ਲਓ, ਕੋਈ ਨਾ ਕੋਈ ਆਫਿਸ ਦੇ ਵਿੱਚੋਂ ਕੋਈ ਸਾਡੇ ਕਾਫੀ ਵਲੰਟੀਅਰ ਕੰਮ ਕਰ ਰਹੇ ਨੇ, ਤੁਹਾਡੇ ਘਰ ਵੀ ਟਿਕਟ ਹੈਗੀ ਉਹ ਡ੍ਰੌਪ ਕਰ।
3: ਕੀ ਬਾਤ ਹੈ, ਇਸ ਤੋਂ ਵਧੀਆ ਗੱਲ ਕੀ ਹੋ ਸਕਦੀ? $30 ਸਿਰਫ $30 ਤੀਆਂ ਦਾ ਮੇਲਾ, ਨਾਨ ਸਟਾਪ ਇੰਟਰਟੇਨਮੈਂਟ 12 ਵਜੇ ਤੋਂ ਲੈ ਕੇ ਸ਼ਾਮ 8 ਵਜੇ ਤੱਕ। 9057990999 ਤੇ ਕਾਲ ਕਰ ਸਕਦੇ ਜੀ।
0: ਜੀ, ਔਰ ਸ਼ਾਹ ਸਾਹਿਬ ਇਸ ਟਾਈਮ ਸਾਡੇ ਨਾਲ ਸਾਡੇ ਇਸ ਈਵੈਂਟ ਦੇ ਸਪੋਂਸਰ ਵੀ ਨੇ, ਔਰ ਪਿਛਲੇ ਮੇਰੇ ਖਿਆਲ ਜਦੋਂ ਦਾ ਈਵੈਂਟ ਸ਼ੁਰੂ ਕੀਤਾ ਉਦੋਂ ਤੋਂ ਹੀ ਸਾਡੇ ਨਾਲ ਜੁੜੇ ਹੋਏ ਨੇ।
3: ਅੱਛਾ ਜੀ,
0: ਬਹੁਤ ਵੱਡੀ ਕੈਨੇਡਾ ਦੀ ਫਰਮ ਹੈ ਪੰਜਾਬ ਇੰਸ਼ੋਰੈਂਸ।
3: ਕੀ ਬਾਤ ਹੈ, ਬਹੁਤ ਵੱਡਾ ਜੀ। ਹਾਂਜੀ
0: ਹਾਂਜੀ, ਪੰਜਾਬ ਇੰਸ਼ੋਰੈਂਸ ਤੋਂ ਇਸ ਟਾਈਮ ਰਾਣਾ ਜੀ ਸਾਡੇ ਨਾਲ ਆ ਗਏ ਨੇ। ਰਾਣਾ ਜੀ, ਵੈਲਕਮ ਜੀ ਆਇਆਂ ਨੂੰ।
6: ਥੈਂਕ ਯੂ ਸੋ ਮਚ ਸੁੱਖੀ ਭਾਜੀ, ਤੁਹਾਨੂੰ ਤੇ ਸਾਰੀ ਟੀਮ ਨੂੰ ਤੀਆਂ ਦੇ ਮੇਲੇ ਦੀਆਂ ਐਡਵਾਂਸ ਵਿੱਚ ਬਹੁਤ ਬਹੁਤ ਮੁਬਾਰਕਾਂ।
0: ਥੈਂਕ ਯੂ ਸਰ, ਔਰ ਤੁਸੀਂ ਤਾਂ ਟੀਮ ਦੇ ਮੈਂਬਰ ਹੋ ਸ਼ੁਰੂ ਤੋਂ ਹੀ, ਨਾਲ ਸਾਰੀ ਟੀਮ ਤੁਹਾਡੀ ਔਰ ਤੁਸੀਂ ਆਪ ਮੈਂਜੂਨੀ ਸਾਰੇ ਨਾਲ ਜੁੜੇ ਆ, ਔਰ ਇਸ ਵਾਰ ਵੀ ਤੁਸੀਂ ਉੱਥੇ ਕੁਝ ਵੱਖਰਾ ਕਰਨ ਜਾ ਰਹੇ ਹੋ, ਥੋੜਾ ਜਿਹਾ ਆਪਾਂ ਉਹਨੂੰ ਐਕਸਪਲੇਨ ਕਰੀਏ।
6: ਜ਼ਰੂਰ ਸੁੱਖੀ ਭਾਜੀ, ਪੰਜਾਬ ਇੰਸ਼ੋਰੈਂਸ ਵੱਲੋਂ ਆਪਾਂ ਬੂਥ ਸੈਟਅਪ ਉੱਥੇ ਕਰਾਂਗੇ, ਤੇ ਤਾਂ ਕਿ ਜਿਹੜੇ ਆਪਣੇ ਕਾਫੀ ਜਿਹੜੇ ਆਪਣੇ ਲਿਸਨਰ ਕੈਨੇਡਾ ਦੇ ਵਿੱਚ ਜਿਹਨਾਂ ਨੂੰ ਫਾਈਨੈਂਸ਼ੀਅਲ ਸਰਵਿਸਿਜ਼ ਦੀ ਨੌਲੇਜ ਬਹੁਤ ਜ਼ਿਆਦਾ ਘੱਟ ਹੈਗੀ ਹੈ, ਸੋ ਆਪਾਂ ਕੋਸ਼ਿਸ਼ ਕਰਾਂਗੇ ਉੱਥੇ ਬੂਥ ਲਗਾ ਕੇ ਉੱਥੇ ਪ੍ਰਾਈਜ਼ ਵਗੈਰਾ ਵੀ ਆਪਾਂ ਕੱਢੀਏ, ਤਾਂ ਕਿ ਲੋਕਾਂ 'ਚ ਹੋਰ ਅਵੇਅਰਨੈਸ ਆ ਸਕੇ। ਤੇ ਬਾਕੀ ਇੰਸ਼ੋਰੈਂਸ ਦਾ ਤਾਂ ਭਾਜੀ ਮੈਂ ਇਹੀ ਕਹਿੰਦਾ ਹੁੰਦਾ ਆਲਵੇਜ਼ ਵੀ ਆਪਣੇ ਘਰ ਦੀਆਂ ਖੁਸ਼ੀਆਂ ਤਾਂ ਹੀ ਚੱਲਦੀਆਂ ਹੈਗੀਆਂ ਨੇ ਜੇ ਸਾਡੇ ਘਰ ਦੇ ਵਿੱਚ ਪ੍ਰੋਪਰ ਅਰਨਿੰਗ ਹੈਗੀ ਹੈ, ਸਾਡੇ ਜਿਹੜੇ ਘਰ ਦੇ ਵਿੱਚ ਪ੍ਰੋਪਰ ਇਨਕਮ ਅਗਰ ਆ ਰਹੀ ਹੈਗੀ। ਅਗਰ ਬਾਈ ਚਾਂਸ ਇੰਜਰੀ ਕਰਕੇ, ਸਿਕਨੈਸ ਕਰਕੇ ਜਾਂ ਅਚਾਨਕ ਡੈਥ ਹੁੰਦੀ ਹੈ, ਤੇ ਸਾਨੂੰ ਪਤਾ ਉਹਨਾਂ ਪਰਿਵਾਰਾਂ ਦੀ ਸਪੋਰਟ ਕੋਈ ਵੀ ਨਹੀਂ ਕਰਦਾ, ਸੋ ਇੰਸ਼ੋਰੈਂਸ ਇੱਕ ਬਹੁਤ ਹੀ ਇੱਕ ਇੰਪੋਰਟੈਂਟ ਐਂਡ ਇੰਟੈਗਰਲ ਪਾਰਟ ਹੈਗਾ ਕੈਨੇਡੀਅਨ ਸੋਸਾਇਟੀ ਦਾ। ਸੋ ਪੰਜਾਬ ਇੰਸ਼ੋਰੈਂਸ ਆਲਵੇਸ ਆਪਣੀ ਕੋਸ਼ਿਸ਼ ਹੁੰਦੀ ਹੈ ਵੀ ਅਸੀਂ ਆਪਣਾ ਮੈਸੇਜ ਹਰੇਕ ਘਰ ਤੱਕ ਪਹੁੰਚਾਈਏ ਤਾਂ ਕਿ ਹਰੇਕ ਪਰਸਨ ਆਪਣੀ ਫੈਮਿਲੀ ਨੂੰ ਪ੍ਰੋਪਰ ਪ੍ਰੋਟੈਕਟ ਕਰ ਸਕੇ। ਸੋ ਮੇਰਾ ਡਾਇਰੈਕਟ ਨੰਬਰ ਹੈ ਜੀ 416-910-9000, 416-910-9000, ਤੇ ਵੈਬਸਾਈਟ ਹੈ punjabinsurance.ca। ਥੈਂਕ ਯੂ ਸੋ ਮਚ ਭਾਜੀ
0: ਜੀ। ਔਰ ਜਾਂਦੇ ਜਾਂਦੇ ਇੱਕ ਵਾਰੀ ਮੈਂ ਚਾਹਾਂਗਾ ਕਿ ਥੋੜਾ ਜਿਹਾ ਦੱਸੋ, ਜਿਹੜਾ ਕਿ ਗੌਰਮੈਂਟ ਵੱਲੋਂ ਕਾਫੀ ਫੀਲਡ ਦੇ ਵਿੱਚ ਗ੍ਰਾਂਟਸ ਮਿਲਦੀਆਂ ਨੇ, ਕਾਫੀ ਕੁਝ ਬੱਚਿਆਂ ਦੇ ਐਜੂਕੇਸ਼ਨ ਦੇ ਲਈ ਜਾਂ ਹੋਰ ਜਿਹਦਾ ਫਾਇਦਾ ਲੈ ਸਕਦੇ ਨੇ ਸਾਡੇ ਲਿਸਨਰ?
6: ਜ਼ਰੂਰ ਜੀ, ਜਿਹੜਾ ਐਜੂਕੇਸ਼ਨ ਦੇ ਤਾਂ ਪੇਰੈਂਟਸ ਕੰਸਰਨਡ ਹੁੰਦੇ ਹੀ ਨੇ, ਖਾਸ ਕਰਕੇ ਮੈਂ ਕਹਾਂਗਾ 12 ਗ੍ਰੇਡ ਤੱਕ ਤਾਂ ਚਲੋ ਇੱਥੇ ਐਜੂਕੇਸ਼ਨ ਫ੍ਰੀ ਹੈ, ਲੇਕਿਨ ਜਦੋਂ ਬੱਚਿਆਂ ਨੇ ਯੂਨੀਵਰਸਿਟੀ ਕਾਲਜ ਜੁਆਇਨ ਕਰਨਾ ਹੈਗਾ, ਪੇਰੈਂਟਸ ਨੂੰ ਇੱਕਦਮ ਕਾਫੀ ਜ਼ਿਆਦਾ ਜਿਹੜਾ ਖਰਚਾ ਕਰਨਾ ਪੈਂਦਾ ਹੈਗਾ। ਇੱਕ ਮੈਂ ਸਟੈਟ ਪੜ੍ਹ ਰਿਹਾ ਸੀ, ਜਿਹੜੇ ਅੱਜ ਕੱਲ੍ਹ ਬੱਚੇ ਯੂਨੀਵਰਸਿਟੀ ਕਾਲਜ ਜਿਹੜਾ ਹੈਗਾ ਉੱਥੇ ਰਹਿ ਕੇ ਆਪਣੀ ਸਟੱਡੀ ਕੰਪਲੀਟ ਕਰਦੇ ਨੇ, ਤੇ ਅਪਰੋਕਸੀਮੇਟਲੀ $25,000 ਇੱਕ ਸਾਲ ਦਾ ਖਰਚਾ ਆਉਂਦਾ, ਤੇ ਜੇ 4 ਸਾਲ ਦੀ ਡਿਗਰੀ ਹੈ ਤੇ $1,00,000 ਜਿਹੜਾ ਹੈਗਾ ਪੇਰੈਂਟਸ ਨੂੰ ਇੰਤਜ਼ਾਮ ਕਰਨਾ ਪੈਂਦਾ। ਪਰ ਕਦੇ ਸੋਚਿਆ ਜਿਹੜੇ ਬੱਚੇ ਅੱਜ ਬੋਰਨ ਹੋ ਰਹੇ ਨੇ, ਜਿਨ੍ਹਾਂ ਨੇ ਅੱਜ ਤੋਂ 18-20 ਸਾਲ ਬਾਅਦ ਯੂਨੀਵਰਸਿਟੀ ਕਾਲਜ ਜੁਆਇਨ ਕਰਨਾ ਹੈਗਾ, ਉਦੋਂ ਇਹ ਖਰਚਾ ਸੇਮ ਨਹੀਂ ਹੋਏਗਾ, ਸਾਨੂੰ ਇਨਫਲੇਸ਼ਨ ਦਾ ਵੀ ਧਿਆਨ ਰੱਖਣਾ ਪਏਗਾ। ਇਸ ਕਰਕੇ ਪੇਰੈਂਟਸ ਨੂੰ ਅਗਰ ਜਦੋਂ ਬੱਚਾ ਬੋਰਨ ਹੁੰਦਾ ਅਗਰ ਆਪਾਂ ਉਹਦੇ ਥੋੜੇ ਥੋੜੇ ਪੈਸੇ ਸੇਵ ਕਰਕੇ ਬੱਚੇ ਦੀ ਹਾਇਰ ਐਜੂਕੇਸ਼ਨ ਲਈ ਜਿਹੜਾ RESP ਦੇ ਵਿੱਚ ਜਮ੍ਹਾਂ ਕਰਨਾ ਸ਼ੁਰੂ ਕਰ ਦਈਏ, ਤੇ ਬੱਚਿਆਂ ਲਈ ਐਜੂਕੇਸ਼ਨ ਕੰਪਲੀਟ ਕਰਨਾ, ਹਾਇਰ ਐਜੂਕੇਸ਼ਨ ਜਿਹੜੀ ਕੰਪਲੀਟ ਕਰਨਾ ਕਾਫੀ ਈਜ਼ੀ ਰਹਿੰਦਾ ਹੈਗਾ। ਐਂਡ ਸੁੱਖੀ ਭਾਜੀ, ਕਈ ਇੱਦਾਂ ਦੇ ਪੇਰੈਂਟਸ ਵੀ ਸਾਨੂੰ ਮਿਲਦੇ ਹੈਗੇ ਨੇ ਜਿਨ੍ਹਾਂ ਨੇ ਇੰਡੀਆ ਦੇ ਵਿੱਚ ਜਿਹੜਾ ਹੈਗਾ ਸਟੱਡੀ ਠੀਕ ਹੈ ਕੀਤੀ ਹੈਗੀ, ਕਾਲਜ ਯੂਨੀਵਰਸਿਟੀ ਗਏ ਹੈ, ਲੇਕਿਨ ਕੈਨੇਡਾ ਚ ਆ ਕੇ ਉਹਨਾਂ ਨੇ ਕਾਲਜ ਯੂਨੀਵਰਸਿਟੀ ਜਿਹੜਾ ਹੈਗਾ ਜੁਆਇਨ ਨਹੀਂ ਉਹਨਾਂ ਨੂੰ ਮੌਕਾ ਮਿਲਿਆ। ਉਹਨਾਂ ਪੇਰੈਂਟਸ ਨੂੰ ਪਤਾ ਹੀ ਨਹੀਂ ਹੈਗਾ ਵੀ ਬੱਚਿਆਂ ਦਾ ਕੱਲ੍ਹ ਨੂੰ ਖਰਚਾ ਕਿੰਨਾ ਕੁ ਹੋ ਸਕਦਾ। ਸੋ ਆਈ ਆਲਵੇਸ ਰਿਕਮੈਂਡ ਭਾਵੇਂ ਆਪਾਂ ਮਿਨੀਮਮ ਜਿਹੜਾ ਹੈਗਾ $25, $25 ਤੋਂ ਵੀ ਜਿਹੜਾ ਹੈਗਾ ਇਹ RESP ਪਲਾਨ ਓਪਨ ਕਰ ਸਕਦੇ ਹਾਂ। ਬਾਕੀ ਤੁਸੀਂ ਪੰਜਾਬ ਇੰਸ਼ੋਰੈਂਸ ਨੂੰ ਕਾਲ ਕਰੋਗੇ ਤੇ ਆਪਾਂ ਤੁਹਾਨੂੰ ਪ੍ਰੋਪਰ ਗਾਈਡ ਕਰਾਂਗੇ ਵੀ ਜੋ ਵੀ ਤੁਸੀਂ ਆਪਣੇ ਮਾਈਂਡ ਦੇ ਵਿੱਚ ਜਿਹੜਾ ਕੋਈ ਆਪਣੇ ਬੱਚਿਆਂ ਲਈ ਕੋਈ ਡ੍ਰੀਮ ਸੋਚਿਆ ਹੁੰਦਾ ਆਪਾਂ ਕਿੱਦਾਂ ਫੁਲਫਿਲ ਕਰ ਸਕਦੇ ਹਾਂ। ਤੁਸੀਂ ਮੈਨੂੰ ਕਾਲ ਕਰਨਾ ਪੰਜਾਬ ਇੰਸ਼ੋਰੈਂਸ ਤੇ 416-910-9000, 416-910-9000, ਤੇ ਜਿੱਦਾਂ ਬਾਕੀ ਦੂਸਰੀ ਗ੍ਰਾਂਟ ਦੀ ਆਪਾਂ ਗੱਲ ਕਰਦੇ ਹਾਂ RESP ਦੀ, ਕੈਨੇਡੀਅਨ ਗੌਰਮੈਂਟ ਵੱਲੋਂ ਸੁੱਖੀ ਭਾਜੀ $90,000 ਤੱਕ ਗ੍ਰਾਂਟ ਦਿੱਤੀ ਜਾ ਰਹੀ ਹੈ। ਜਿਹੜੇ ਵੀ ਆਪਣੇ ਲਿਸਨਰ ਜਿਨ੍ਹਾਂ ਦੇ ਪਰਿਵਾਰ ਦੇ ਵਿੱਚ ਕੋਈ ਇੱਦਾਂ ਦੇ ਫੈਮਿਲੀ ਮੈਂਬਰ ਹੈ ਜਿਹੜੇ ਫਿਜ਼ੀਕਲੀ ਜਿਹੜਾ ਮੈਂਟਲੀ ਡਿਸੇਬਲ ਹੈ, ਉਮਰ ਅਗਰ 49 ਸਾਲ ਤੋਂ ਘੱਟ ਹੈ ਤੇ $90,000 ਦੀ ਗ੍ਰਾਂਟ ਦਾ ਬੈਨੀਫਿਟ ਹੋ ਸਕਦਾ ਹੈਗਾ ਉਹਨਾਂ ਨੂੰ RDSP ਅਕਾਊਂਟ ਓਪਨ ਕਰਕੇ। ਸੋ ਕਿਹੜੇ ਕਿਹੜੇ ਫਾਰਮ ਚਾਹੀਦੇ ਹੈਗੇ ਨੇ, ਡਾਕਟਰਸ ਤੋਂ ਕਿਹੜਾ ਫਾਰਮ ਸਾਈਨ ਕਰਾਉਣਾ, CRA ਤੋਂ ਸਾਨੂੰ ਕਿਹੜਾ ਸਰਟੀਫਿਕੇਟ ਚਾਹੀਦਾ, ਹਰੇਕ ਸਟੈਪ ਤੇ ਆਪਾਂ ਤੁਹਾਡੀ ਹੈਲਪ ਕਰਾਂਗੇ। ਜਸਟ ਤੁਸੀਂ ਕਾਲ ਕਰਨਾ ਪੰਜਾਬ ਇੰਸ਼ੋਰੈਂਸ ਤੇ 416-910-9000
0: ਕਿਉਂਕਿ ਇਸ ਟਾਈਮ ਜੇ ਮੈਂ ਝਾਤੀ ਮਾਰਾਂ GTA ਦੇ ਵਿੱਚ ਜਿੰਨੇ ਵੀ ਹੋਰ ਜਿਹੜੇ ਸਲਾਹਕਾਰ ਨੇ ਇੰਸ਼ੋਰੈਂਸ ਦੇ ਜਾਂ ਜਿਨ੍ਹਾਂ ਨੇ ਲਾਇਸੈਂਸ ਲਿਆ ਆਪਣੇ ਕੰਮ ਕਾਰ ਕਰ ਰਹੇ ਨੇ, ਉਹ ਸਾਰੇ ਹੀ ਤੁਹਾਡੇ ਕੋਲੋਂ ਟ੍ਰੇਨਿੰਗ ਲੈ ਕੇ ਨਿਕਲੇ ਹੋਏ ਨੇ ਔਰ ਆਲਵੇਜ਼ ਤੁਹਾਨੂੰ ਫਿਰ ਵੀ ਜਦੋਂ ਕਿਤੇ ਫਸ ਜਾਂਦੇ ਪੁੱਛਦੇ ਆ, ਤੁਸੀਂ ਉਹਨਾਂ ਨੂੰ ਸਲਾਹ ਮਸ਼ਵਰਾ ਦਿੰਦੇ ਹੋ ਤੇ ਹੋਰ ਲੋਕਾਂ ਨੂੰ ਵੀ ਬੜਾ ਚੰਗਾ ਮੌਕਾ ਮਿਲੇਗਾ। ਪਰ ਮੇਰਾ ਆਲਵੇਜ਼ ਤੁਹਾਡੇ ਤੱਕ ਗਿਲਾ ਸ਼ਿਕਵਾ ਰਹਿੰਦਾ ਆ, ਰਹੂਗਾ ਵੀ, ਕਿ ਆਪਾਂ ਚਲੋ ਔਨ ਏਅਰ ਮੈਂ ਪੁੱਛਦਾ ਤੁਹਾਨੂੰ, ਕਾਫੀ ਇੱਥੇ ਸ਼ਾਹ ਸਾਹਿਬ ਵੀ ਬੈਠੇ ਆ, ਇੱਧਰ ਸ਼ਰਮਾ ਜੀ ਵੀ ਬੈਠੇ, ਟੋਨੀ ਪੰਗੂ ਭਾਜੀ ਬੈਠੇ, ਕਾਫੀ ਲੋਕ ਹੋਰ ਬੈਠੇ ਆ। ਔਨ ਏਅਰ ਦੱਸੋ ਜੀ ਆਪਾਂ ਕਿੰਨੇ ਕੁ ਸਾਲਾਂ ਤੋਂ ਆਪਣੀ ਦੋਸਤੀ ਆ?
6: ਸੁਖੀ ਭਾਜੀ ਅਪਰੋਕਸੀਮੇਟਲੀ 30 ਸਾਲ ਤਾਂ ਮੈਨੂੰ ਹੋਣ ਵਾਲੇ ਨੇ ਕੈਨੇਡਾ ਦੇ ਵਿੱਚ। ਸੋ ਜਦੋਂ ਆਪਾਂ ਇੰਸ਼ੋਰੈਂਸ ਪ੍ਰੋਫੈਸ਼ਨ ਦੇ ਵਿੱਚ ਵੀ ਨਹੀਂ ਸੀ ਉਦੋਂ ਤੋਂ ਹੀ, ਖਾਸ ਕਰਕੇ ਮੈਂ ਧੰਨਵਾਦ ਕਰੂੰਗਾ ਤੁਸੀਂ ਮੇਰੇ ਕਜ਼ਨ ਦੇ ਨਾਲ ਜਿਹੜਾ ਹੈਗਾ ਜਲੰਧਰ, ਜਿਹੜਾ ਇੱਕੋ ਹੀ ਕਾਲਜ ਸਪੋਰਟਸ ਕਾਲਜ ਵਿੱਚ ਪੜ੍ਹਦੇ ਹੁੰਦੇ ਸੀ, ਆਪਣਾ ਤੇ ਲਿੰਕ ਬੈਕ ਹੋਮ ਤੋਂ ਹੈਗਾ ਤੇ ਬਹੁਤ ਬਹੁਤ ਤੁਹਾਡਾ ਧੰਨਵਾਦ ਜੀ ਹਮੇਸ਼ਾ ਜਿਹੜਾ ਹੈਗਾ।
0: ਦੇਖੋ ਜੀ 30 ਵਰੇ ਤਾਂ ਇੱਥੇ ਆਪਾਂ ਨੂੰ ਇੱਕ ਦੂਜੇ ਨਾਲ ਪਰਿਵਾਰਕ ਰਿਸ਼ਤਿਆਂ ਨੂੰ ਮਿਲਦਿਆਂ ਨੂੰ ਔਰ ਰੇਡੀਓ ਮੀਡੀਆ ਚ ਵੀ ਆਪਾਂ ਨੂੰ ਹੋ ਗਿਆ, ਉਸ ਤੋਂ ਪਹਿਲਾਂ ਵੀ ਆਪਾਂ ਇੰਡੀਆ ਤੋਂ ਜਾਣਦੇ ਮਤਲਬ 40-45 ਸਾਲ। ਪਰ ਗੱਲ ਹੈ ਕਿ ਤੁਸੀਂ ਮੈਨੂੰ ਇਸ ਫੀਲਡ ਚ ਨਹੀਂ ਟ੍ਰੇਨਡ ਕੀਤਾ, ਤੁਸੀਂ ਬਾਕੀ ਸਾਰਾ ਸ਼ੇਅਰ ਕਰ ਦਿੱਤਾ ਮੈਨੂੰ ਆਹ ਮੀਡੀਆ ਚ ਪਾਤਾ।
6: ਸੁਖੀ ਭਾਜੀ ਕੀ ਹੈਗਾ, ਹਰੇਕ ਪਰਸਨ ਦਾ ਆਪਣਾ ਆਪਣਾ ਟੈਲੈਂਟ ਹੁੰਦਾ, ਪਰਮਾਤਮਾ ਨੇ ਜਿਹੜਾ ਤੁਹਾਨੂੰ ਟੈਲੈਂਟ ਦਿੱਤਾ ਉਹ ਸਿਰਫ ਤੁਹਾਨੂੰ ਹੀ ਦਿੱਤਾ, ਉਹ ਕਿਸੇ ਹੋਰ ਚ ਨਹੀਂ ਆ ਸਕਦਾ। ਫਿਰ ਜੇ ਅਸੀਂ ਤੁਹਾਨੂੰ ਵੀ ਇੰਸ਼ੋਰੈਂਸ ਚ ਪਾ ਲੈਂਦੇ, ਫਿਰ ਜਿਹੜਾ ਆ ਜਿਹੜੇ ਮੇਲੇ ਕਰਾਉਣੇ ਹੈਗੇ ਨੇ, ਜਿਹੜਾ ਮੀਡੀਆ ਜਿਹੜਾ ਤੁਸੀਂ ਕਰਦੇ ਹੈਗੇ ਉਹਦੇ ਤੋਂ ਬੜੇ ਜਿਹੜੇ ਲੋਕ ਹੈਗੇ ਨੇ ਜਿਹੜੇ ਉਹ ਕਹਿ ਸਕਦੇ ਹੈਗੇ ਆ ਵੀ ਆਫ ਰਹਿ ਜਾਣੇ ਸੀਗੇ। ਸੋ ਤੁਸੀਂ ਬਹੁਤ ਵਧੀਆ ਫੀਲਡ ਚ ਬਹੁਤ ਚੰਗਾ ਕੰਮ ਕਰ ਰਹੇ ਹੈਗੇ ਹੋ, ਹਰੇਕ ਪ੍ਰੋਫੈਸ਼ਨ ਵਧੀਆ ਹੈਗਾ, ਪਰ ਜੇ ਹੁਣ ਵੀ ਇੰਸ਼ੋਰੈਂਸ ਚ ਆਉਣਾ ਚਾਹੋਗੇ ਤੇ ਡੈਫੀਨੇਟਲੀ ਵੀ ਵਿਲ ਸਪੋਰਟ ਯੂ। ਪਰ ਮੈਂ ਚਾਹੁੰਦਾ ਹੈਗਾ ਤੁਸੀਂ ਆਪਣਾ ਮੀਡੀਆ ਦੇ ਵਿੱਚ ਹੀ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਕਰੋ ਜੀ।
0: ਥੈਂਕ ਯੂ ਜੀ, ਧੰਨਵਾਦ। ਔਰ ਰਾਣਾ ਜੀ ਦਾ ਡਾਇਰੈਕਟ ਨੰਬਰ 416-910-9000 ਦੇ ਉੱਤੇ ਕਾਲ ਕਰ ਸਕਦੇ ਹੋ। ਥੈਂਕ ਯੂ ਸਰ, ਬਹੁਤ ਬਹੁਤ ਸ਼ੁਕਰੀਆ।
6: ਧੰਨਵਾਦ ਸੁਖੀ ਭਾਜੀ, ਧੰਨਵਾਦ।
0: ਥੈਂਕ ਯੂ ਜੀ। ਜੁੜਿਓ ਜੀ ਤੁਸੀਂ ਇਸ ਟਾਈਮ ਵਤਨੋਂ ਦੂਰ ਦੇ ਨਾਲ ਔਰ 5:30 AM ਦੇ ਉੱਤੇ ਇਸ ਟਾਈਮ ਸਾਡੀਆਂ ਗੱਲਾਂ ਬਾਤਾਂ ਸਾਡੀਆਂ ਆਵਾਜ਼ਾਂ ਤੁਹਾਡੇ ਤੱਕ ਪਹੁੰਚ ਰਹੀਆਂ। ਤੁਹਾਡਾ ਵੀ ਕੋਈ ਸਵਾਲ ਹੋਵੇ, ਕੋਈ ਗੱਲਬਾਤ ਕਰਨੀ ਚਾਹੋ, ਕੋਈ ਗੀਤ ਸੁਣਨਾ ਚਾਹੁੰਦੇ ਹੋ ਜਾਂ ਤੀਆਂ ਦੀ ਇਨਫੋਰਮੇਸ਼ਨ ਲੈਣੀ ਚਾਹੁੰਦੇ ਹੋ ਜਾਂ ਕਿਸੇ ਸਪੋਂਸਰ ਦਾ ਸੰਦੇਸ਼ ਲੈਣਾ ਚਾਹੁੰਦੇ ਹੋ ਜਾਂ ਆਪ ਸਪੋਂਸਰ ਕਰਨਾ ਚਾਹੁੰਦੇ ਹੋ, 9057990999 ਤੇ ਗੱਲ ਕਰ ਸਕਦੇ ਹੋ।
3: ਸੁੱਖੀ ਜੀ ਪਹਿਲੇ ਦੱਸੋ, ਹੁਣ 8 ਸਿੰਗਰ ਅਸੀਂ ਦੱਸਦੇ ਬੈਠੇ ਹਾਂ, ਹੁਣ ਥੋੜੇ ਜਿਹੇ ਸਿੰਗਰ ਨਾਮ ਵੀ ਦੱਸੋ ਵੀ ਤਾਂ ਕਿ ਲੋਕਾਂ ਨੂੰ ਜਿਹੜੇ ਅਸੀਂ ਸਰਪ੍ਰਾਈਜ਼ ਦੇ ਰਹੇ ਨਾ ਉਹਨਾਂ ਤੱਕ ਯਕੀਨ ਹੋ ਜਾਵੇ ਵਾਕਈ ਇੰਨੇ ਇੰਨੇ ਵੱਡੇ ਨਾਮ ਆ ਰਹੇ ਨੇ, ਕਿਉਂਕਿ ਸਾਡੇ ਲੋਕ ਸਾਨੂੰ ਵੇਟ ਕਰਦੇ ਨੇ ਪੂਰਾ ਸਾਲ ਤੀਆਂ ਦਾ ਮੇਲਾ ਕਦੋਂ ਆਉਣਾ ਹੈ, ਔਰ ਇਹੀ ਉਹਨਾਂ ਦੀ ਕੋਸ਼ਿਸ਼ ਹੁੰਦੀ ਹੈ ਉਹ ਮਿਸ ਨਾ ਕਰਨ, ਕਿ ਉਹਨਾਂ ਨੇ ਵੈਕੇਸ਼ਨ ਤੇ ਵੀ ਜਾਣਾ ਹੁੰਦਾ ਨਾ ਉਹ ਕੈਂਸਲ ਕਰਕੇ ਵੈਕੇਸ਼ਨ ਤੇ ਸਾਡਾ ਵੇਟ ਕਰ ਹੁੰਦੇ ਤੀਆਂ ਦੇ ਮੇਲੇ ਦਾ ਵੇਟ ਕਰ
0: ਹੁੰਦਾ। ਤੀਆਂ ਦਾ ਮੇਲਾ ਉਹਨਾਂ ਦਾ
3: ਜੀ, ਬਿਲਕੁਲ
0: ਸਾਰਿਆਂ ਨੇ ਉਹਨੂੰ ਆਪ ਹੀ ਦੇਖਣਾ ਪਿਆਰ ਨਾਲ ਮਨਾਉਂਦੇ ਇੰਨੇ ਸਾਲਾਂ ਤੋਂ, ਉਹਨਾਂ ਨੇ ਆਪਾਂ ਨੂੰ ਸਲਾਹ ਮਸ਼ਵਰਾ ਦਿੰਦੇ ਰਹਿੰਦੇ ਇੱਦਾਂ ਕਰੋ। ਤੇ ਲਓ ਫਿਰ ਅਗਲਾ ਆਰਟਿਸਟ ਵੀ, ਤੁਹਾਨੂੰ ਜੇ ਤੁਸੀਂ ਵੱਡੇ ਆਰਟਿਸਟਾਂ ਦੀ ਗੱਲ ਕੀਤੀ, ਵੱਡੇ ਨਾਮ ਦੀ ਗੱਲ ਕੀਤੀ, ਲਓ ਫਿਰ ਅਗਲਾ ਵੀ ਇੱਕ ਆਰਟਿਸਟ ਜਿਹੜਾ ਉਹ ਇੰਟਰੋਡਿਊਸ ਕਰਦੇ ਆ ਜੀ।
3: ਕੀ ਬਾਤ ਹੈ,

0: ਇਸੇ ਤਰ੍ਹਾਂ ਅਸੀਂ ਵੱਖਰੇ ਵੱਖਰੇ ਆਰਟਿਸਟਾਂ ਦੇ ਨਾਲ ਇੰਟਰਵਿਊਜ਼ ਕਰਾ ਰਹੇ ਹਾਂ ਔਰ ਸਾਡੀ ਟੀਮ ਦੇ ਮੈਂਬਰ ਹਰਮਨ ਹੋਰੀ ਪਿਛਲੇ ਕਈ ਸਾਲਾਂ ਤੋਂ ਤੀਆਂ ਦੇ ਨਾਲ ਜੁੜੇ ਹੋਏ ਨੇ ਔਰ ਹਰਮਨ ਜੀ ਕੀ ਹਾਲ ਚਾਲ?
1: ਹਾਂਜੀ ਬਹੁਤ ਵਧੀਆ, ਪਹਿਲਾਂ ਤਾਂ ਸਤਿ ਸ੍ਰੀ ਅਕਾਲ ਸਾਰਿਆਂ ਨੂੰ।
0: ਸਤਿ ਸ੍ਰੀ ਅਕਾਲ, ਕਿੱਦਾਂ ਚੱਲ ਰਹੀਆਂ ਤੀਆਂ ਦੀਆਂ ਤਿਆਰੀਆਂ? ਕਿਉਂਕਿ ਤੁਹਾਡਾ ਕੁੜੀਆਂ ਦਾ ਇਹ ਕਹਿੰਦੇ ਹੁੰਦੇ ਆ ਤੁਹਾਡਾ ਆਪਣਾ ਤਿਉਹਾਰ ਹੈ ਕੁੜੀਆਂ ਦਾ। ਅੱਛਾ ਦੇਖੋ, ਇੱਕ ਨਾ ਬੜੀ ਵਧੀਆ ਗੱਲ ਹੈ, ਮੇਰੇ ਬੜੇ ਪਿਆਰੇ ਮਿੱਤਰ ਨੇ ਕੰਗ ਸਾਹਿਬ ਜਿਹੜੇ ਕਿ ਬਹੁਤ ਵਧੀਆ ਰਾਈਟਰ ਨੇ, ਕੈਲੀਫੋਰਨੀਆ 'ਚ ਰਹਿੰਦੇ ਨੇ, ਉਹਨਾਂ ਨੇ ਇੱਕ ਬੜੀ ਵਧੀਆ ਗੱਲ ਲਿਖੀ ਕੁੜੀਆਂ ਦੇ ਉੱਤੇ ਨਾ। ਕਹਿੰਦਾ ਕੁੜੀਆਂ ਤਾਂ ਚਿੜੀਆਂ ਹੁੰਦੀਆਂ ਨੇ ਪਰ ਚਿੜੀਆਂ ਦੇ ਇਹਨਾਂ ਚਿੜੀਆਂ ਦੇ ਪਰ ਨਹੀਂ ਹੁੰਦੇ, ਪੇਕੇ ਤਾਂ ਸਹੁਰੇ ਹੁੰਦੇ ਨੇ ਪਰ ਇਹਨਾਂ ਦੇ ਆਪਣੇ ਘਰ ਨਹੀਂ ਹੁੰਦੇ।
1: ਸਹੀ ਗੱਲ ਹੈ,
0: ਬਹੁਤ ਵੱਡੀ ਗੱਲ ਉਹਨਾਂ ਨੇ ਲਿਖੀ ਆ ਔਰ ਬੜਾ ਉਹ ਸੁਣ ਕੇ ਇੱਕ ਬੰਦਾ ਹੈਰਾਨ ਹੁੰਦਾ। ਔਰ ਸਲਾਮ ਹੈ ਜੀ ਉਹਨਾਂ ਕੁੜੀਆਂ ਨੂੰ ਜਿਹਨਾਂ ਨੇ ਆਪਣਾ ਇੱਕ ਘਰ ਜਿੱਥੇ ਜੰਮੀਆਂ ਪਲੀਆਂ ਔਰ ਬਚਪਨ 'ਚ ਖੇਡੀਆਂ ਹੁੰਦੀਆਂ, ਮਾਪਿਆਂ ਦੇ ਨਾਲ ਪਿਆਰ ਹੁੰਦਾ, ਉਹਨੂੰ ਛੱਡ ਕੇ ਜਾ ਕੇ ਦੂਜਾ ਘਰ ਵਸਾਉਣਾ ਅਤੇ ਉਹਦੇ ਉਹਨੂੰ ਆਪਣਾ ਬਣਾ ਕੇ ਫਿਰ ਉਹਨਾਂ ਉੱਥੇ ਸਾਰਾ ਇੱਕ ਬੂਟਾ ਲਾ ਕੇ ਉਹਨੂੰ ਦਰਖਤ ਬਣਾਉਣਾ, ਉਹਦੀਆਂ ਛਾਵਾਂ ਥੱਲੇ ਬਹਿਣਾ, ਬੜਾ ਵੱਡਾ ਹੁੰਦਾ। ਅਤੇ ਇਹ ਇਹਨਾਂ ਦਾ ਹੀ ਤਿਉਹਾਰ ਹੈ ਜੀ ਜਿਹੜਾ ਆਪਾਂ ਇਸ ਸੰਡੇ ਨੂੰ ਰਲ ਮਿਲ ਕੇ ਮਨਾਉਣਾ। ਅਤੇ ਸਾਰਿਆਂ ਨੂੰ ਬੇਨਤੀ ਆ ਕਿ ਜ਼ਰੂਰ ਉੱਥੇ ਜੇ ਪਹੁੰਚੋ ਤੁਹਾਡਾ ਆਪਣਾ ਤਿਉਹਾਰ ਮਾਵਾਂ ਨੂੰ ਨਾਲ ਲੈ ਕੇ ਆਉਣਾ, ਛੋਟੀਆਂ ਬੱਚੀਆਂ ਨੂੰ ਜ਼ਰੂਰ ਨਾਲ ਲੈ ਕੇ ਆਉਣਾ ਜਿਹੜੀਆਂ ਕਿ ਆਪਣੇ ਕਲਚਰ ਨੂੰ ਦੇਖ ਸਕਣ ਕਿ ਕਿੱਦਾਂ ਦਾ ਸਾਡਾ ਕਲਚਰ ਹੁੰਦਾ। ਅਤੇ ਹਰਮਨ ਜੀ ਤੁਸੀਂ ਦੱਸੋ ਕਿਵੇਂ, ਕਿਉਂਕਿ ਤੁਸੀਂ ਜਗ੍ਹਾ ਜਗ੍ਹਾ ਦੇ ਉੱਤੇ ਸਾਰੇ ਸਟੋਰਾਂ 'ਤੇ ਪੋਸਟਰ ਲਾਉਂਦੇ ਹੋ, ਸਪੋਂਸਰਾਂ ਕੋਲ ਜਾਂਦੇ ਹੋ, ਟਿਕਟਾਂ ਵੀ ਸਾਰਾ ਕੁਝ ਕਰ ਰਹੇ ਹੋ, ਅਤੇ ਦੂਜੀ ਗਿੱਧੇ ਦੀ ਟੀਮ ਵੀ ਤੁਹਾਡੀ ਪੂਰੀ ਪ੍ਰੈਕਟਿਸ ਕਰ ਰਹੀ ਆ, ਕਿਵੇਂ ਚੱਲ ਰਹੀਆਂ ਤਿਆਰੀਆਂ ਅਤੇ ਕੀ ਕਹਿਣਾ ਚਾਹੁੰਦੇ ਹੋ?
1: ਹਾਂਜੀ, ਤਿਆਰੀ ਬਹੁਤ ਵਧੀਆ ਚੱਲਦੀ ਆ। ਜਿਵੇਂ ਸਭ ਨੂੰ ਪਤਾ ਹੈ ਕਿ 21 ਜੂਨ ਨੂੰ ਤੀਆਂ ਦਾ ਮੇਲਾ ਮਨਾਇਆ ਜਾ ਰਿਹਾ, ਪਰ ਉਹਦੀ ਜਾਣਕਾਰੀ ਲੋਕਾਂ ਤੱਕ ਪਹੁੰਚਾਉਣ ਲਈ ਵਤਨੋਂ ਦੂਰ ਦੀ ਟੀਮ ਨੇ ਥਾਂ ਥਾਂ 'ਤੇ ਪੋਸਟਰ ਲਾਏ ਸੀਗੇ, ਪਰ ਕੱਲ੍ਹ ਸਾਨੂੰ ਸੂਚਨਾ ਮਿਲੀ ਕਿ ਇੱਕ ਮਹਿਲਾ ਵੱਲੋਂ ਉਹ ਪੋਸਟਰ ਫਾੜ ਕੇ ਸੁੱਟ ਦਿੱਤੇ ਗਏ ਨੇ, ਜੋ ਕਿ ਬਹੁਤ ਹੀ ਦੁੱਖਦਾਇਕ ਗੱਲ ਹੈ। ਕਿਸੇ ਦੀ ਮਿਹਨਤ ਨੂੰ ਨੁਕਸਾਨ ਪਹੁੰਚਾਉਣਾ ਕੋਈ ਬਹੁਤੀ ਚੰਗੀ ਗੱਲ ਨਹੀਂ। ਜੇ ਕਿਸੇ ਨੂੰ ਕੋਈ ਵੀ ਸੁਝਾਅ ਜਾਂ ਕੋਈ ਇਤਰਾਜ਼ ਹੈ ਤੀਆਂ ਦੇ ਮੇਲੇ ਤੋਂ, ਉਹ ਸਾਡੇ ਨਾਲ ਬੈਠ ਕੇ ਗੱਲਬਾਤ ਕਰ ਸਕਦਾ ਹੈ, ਪਰ ਇਸ ਤਰ੍ਹਾਂ ਪੋਸਟਰ ਫਾੜ ਕੇ ਸਿੱਟਣਾ ਕੋਈ ਬਹੁਤੀ ਵਧੀਆ ਗੱਲ ਨਹੀਂ।
2: ਬਿਲਕੁਲ ਜੀ, ਬਹੁਤ ਗਲਤ ਗੱਲ ਹੈ। ਤੇ ਇਹਨਾਂ ਮੈਂ ਜਾਣਦਾ, ਮੇਰੇ ਆਫਿਸ ਵਿੱਚ ਵੀ ਆਈਆਂ ਤੇ ਇਹਨਾਂ ਨੇ ਬਹੁਤ ਹੀ ਮਿਹਨਤ ਦੇ ਨਾਲ ਕੁੜੀਆਂ ਨੇ ਪੋਸਟਰ ਲਗਾਏ ਹੈਗੇ ਆ, ਇੱਕ ਮੈਸੇਜ ਲਿਆ ਰਹੇ ਆਪਣੀ ਕਮਿਊਨਿਟੀ ਦੇ ਲਈ, ਤੀਆਂ ਦਾ ਮੇਲਾ ਹੋ ਰਿਹਾ ਤੇ, ਪਰ ਜੋ ਵੀ ਇਹ ਜਿਹਨਾਂ ਨੇ ਹਰਕਤ ਕੀਤੀ ਆ ਬਹੁਤ ਹੀ ਗਲਤ ਹੈ, ਨਿੰਦਾਯੋਗ ਹੈ ਤੇ ਇਹ ਚੀਜ਼ ਨਹੀਂ ਹੋਣੀ ਚਾਹੀਦੀ। ਤੇ ਆਪਣਾ ਕੋਈ ਗੱਲ ਨਹੀਂ, ਜਿਸ ਤਰ੍ਹਾਂ ਵੀ ਆ ਜਿਹਦਾ ਕਰਮ ਹੈ ਉਹ ਆਪਣਾ ਕਰੇ ਤੇ ਆਪਣਾ ਤੀਆਂ ਦਾ ਮੇਲਾ ਸਕਸੈਸਫੁਲ ਹੋਏਗਾ। 21 ਜੂਨ ਨੂੰ ਸਾਰੇ ਜਿੰਨੇ ਵੀ ਮਾਤਾਵਾਂ ਭੈਣਾਂ ਹੈਗੀਆਂ ਹੁਮ ਹਮਾ ਕੇ ਪਹੁੰਚੋ ਤੇ ਇਸ ਸ਼ੋਅ ਦਾ ਤੁਸੀਂ ਫਾਇਦਾ ਲਓ ਤੇ ਬਹੁਤ ਹੀ ਤੁਹਾਡੇ ਲਈ ਵਧੀਆ ਕਲਾਕਾਰ ਤੁਹਾਡੇ ਆ, ਜਿਸ ਤਰ੍ਹਾਂ ਨਾਸਾ ਜੀ ਨੇ ਦੱਸਿਆ ਤੇ ਸੁਖੀ ਭਾਜੀ ਉਹਨਾਂ ਦਾ ਗਾਣਾ ਵੀ ਲਾਉਣ ਲੱਗੇ ਆ, ਤੇ ਉੱਥੇ ਤੁਸੀਂ ਸਾਰੇ ਪਹੁੰਚੋ, ਇੰਜੋਏ ਕਰੋ ਤੇ ਤੁਹਾਡੇ ਲਈ ਬਹੁਤ ਕੁਛ ਹੈ ਤੀਆਂ ਦੇ ਮੇਲੇ ਤੇ। ਤੇ ਉੱਥੇ ਕਾਫੀ ਸਟਾਲਸ ਬੂਥ ਹੋਣਗੇ ਤੇ ਬਹੁਤ ਹੀ ਖਾਣ ਪੀਣ ਦਾ ਵਧੀਆ ਪ੍ਰਬੰਧ, ਔਰ ਉੱਥੇ ਸਾਡਾ ਵੀ ਬੂਥ ਹੋਏਗਾ, ਉੱਥੇ ਤੁਸੀਂ ਆ ਕੇ ਸਾਨੂੰ ਮਿਲੋ ਤੇ ਤੁਹਾਡਾ ਜੋ ਵੀ ਕੋਈ ਕੰਸਰਨ ਹੈ ਸਿਟੀ ਦੇ ਸਾਨੂੰ ਦੱਸੋ ਤੇ ਆਪਾਂ ਉਹਨੂੰ ਆਉਣ ਵਾਲੀਆਂ ਇਲੈਕਸ਼ਨ, ਜਿਸ ਤਰ੍ਹਾਂ ਤੁਹਾਨੂੰ ਪਤਾ ਆ ਕਿ ਅਸੀਂ ਐਜ਼ ਏ ਨੋਮੀਨੇਟ ਕੀਤਾ ਹੈਗਾ, ਆਪਣੇ ਤੁਸੀਂ ਆਓ ਸਾਨੂੰ ਮਿਲੋ ਤੇ ਫਿਰ ਆਪਾਂ ਉੱਥੇ ਸਾਰੀਆਂ ਡਿਸਟ੍ਰਿਕਟ ਸਿਟੀ ਕੌਂਸਲ ਦੇ ਨੋਮੀਨੇਟ ਹੋਇਆ ਹੈ ਉੱਥੇ, ਤੇ ਤੁਸੀਂ ਆ ਜਾਓ ਇੱਕ ਵਾਰੀ ਗੱਲਬਾਤ ਕਰੀਏ ਤੇ ਆਪਾਂ ਸਿਟੀ ਵਿੱਚ ਚੇਂਜ ਲਿਆਈਏ, ਜੋ ਵੀ ਅੱਜ ਕੱਲ੍ਹ ਤੁਹਾਡੇ ਇਸ਼ੂ ਆ, ਜੋ ਵੀ ਤੁਹਾਡੇ ਸਾਰੇ ਕੰਸਰਨਸ ਆ, ਆਪਾਂ ਉਹਨਾਂ ਨੂੰ ਜੇ ਤੁਸੀਂ ਜਿਤਾਉਂਦੇ ਆ ਤਾਂ ਆਪਾਂ ਬਿਲਕੁਲ ਉਹਨਾਂ ਨੂੰ ਸਹੀ ਕਰਾਂਗੇ, ਤੇ ਬਿਲਕੁਲ ਇੱਕ ਵਾਰੀ ਤੁਹਾਡੀ ਹੈਲਪ ਸਪੋਰਟ ਦੀ ਜ਼ਰੂਰਤ ਹੈ। ਤੁਸੀਂ ਕਾਲ ਕਰੋ ਮੈਨੂੰ 416-823-9505 ਤੇ, ਕਾਫੀ ਵਲੰਟੀਅਰਸ ਦੀ ਜ਼ਰੂਰਤ ਹੈ, ਤੇ ਸਾਡੇ ਆਫਿਸ ਕੈਂਪੇਨ ਆਫਿਸ ਸਾਡੇ ਆਓ 9300 ਗੋਰਵੇ ਡਰਾਈਵ ਤੇ ਸਾਨੂੰ ਮਿਲੋ, ਤੁਹਾਡਾ ਆਪਣਾ ਰਕੇਸ਼ ਸ਼ਰਮਾ, ਤੁਹਾਡਾ ਆਪਣਾ ਜਿਹੜਾ ਬੱਚਾ 33 ਸਾਲਾਂ ਤੋਂ ਇੱਥੇ ਰਹਿ ਰਿਹਾ ਤੇ ਉਹਨਾਂ ਦੀ ਤੁਸੀਂ ਆ ਕੇ ਤੁਸੀਂ ਆਪਣੇ ਬੱਚੇ ਹੈਲਪ ਕਰਨੀ ਆ ਤੇ ਬਿਲਕੁਲ, ਤੇ ਇੱਕ ਵਾਰੀ ਸਾਥ ਦਿਓ ਤੇ ਜੋ ਵੀ ਇੱਥੇ ਜੋ ਵੀ ਕੰਟਰੋਵਰਸੀ ਚੱਲ ਰਹੀਆਂ ਹੈਗੀਆਂ, ਜਿਹੜੇ ਤੁਹਾਡੇ ਪ੍ਰੋਪਰਟੀ ਟੈਕਸ ਹੈ ਉਹਦੀ ਪ੍ਰੋਪਰ ਯੂਟੀਲਾਈਜੇਸ਼ਨ ਅਗਰ ਨਹੀਂ ਹੋ ਰਹੀ ਤੇ ਆਪਾਂ ਪ੍ਰੋਪਰ ਸਿਟੀ ਦੇ ਵਿੱਚ ਤੁਹਾਡੀ ਆਵਾਜ਼ ਲੈ ਕੇ ਜਾਵਾਂਗੇ। ਤੇ ਇੱਕ ਵਾਰੀ ਬਹੁਤ ਬਹੁਤ ਧੰਨਵਾਦ ਤੁਹਾਡਾ, ਤੇ ਮੇਰਾ ਨੰਬਰ ਕਾਲ ਕਰਨ ਲਈ 416-823-9505 ਤੇ ਤੁਸੀਂ ਗੱਲਬਾਤ ਕਰ ਸਕਦੇ ਹੋ ਤੇ ਸਾਨੂੰ ਸਪੋਰਟ ਕਰ ਸਕਦੇ ਹੋ।
0: ਜੀ ਬਿਲਕੁਲ, ਔਰ ਦੱਸ ਦਈਏ ਕਿ ਜਿੱਥੇ ਰਕੇਸ਼ ਸ਼ਰਮਾ ਹੋਰੀ ਵੀ ਨੋਮੀਨੇਟ ਨੇ, ਇਸ ਤੋਂ ਇਲਾਵਾ ਬਹੁਤ ਸਾਰੇ ਸਾਡੇ ਹੋਰ ਵੀ ਜਿਹੜੇ ਸੱਜਣ ਮਿੱਤਰ ਜਾਂ ਹੋਰ ਕਮਿਊਨਿਟੀ ਦੇ ਵੀ ਆ, ਉਹਨਾਂ ਨੂੰ ਵੀ ਜੀ ਆਇਆਂ ਨੂੰ, ਹਰ ਇੱਕ ਨੂੰ ਹੱਕ ਹੈ। ਔਰ ਜੇ ਕਿਸੇ ਨੇ ਹੋਰ ਨੇ ਵੀ ਆਪਣਾ ਮੈਸੇਜ ਦੇਣਾ ਹੋਵੇ ਔਨਅਰ 9057990999 ਤੇ ਦੇ ਸਕਦਾ ਜੀ। ਔਰ ਅਗਲੀ ਕਾਲ ਦੇ ਉੱਤੇ ਸਾਡੇ ਨਾਲ ਇਸ ਟਾਈਮ ਸਪੈਕਸ ਐਕਸਪ੍ਰੈਸ ਤੋਂ ਰਾਜਨ ਜੀ ਨੇ, ਕਿਉਂਕਿ ਇਹ ਵੀ ਉਸ ਤੀਆਂ ਦੇ ਮੇਲੇ ਦੇ ਉੱਤੇ ਆਪਣਾ ਸਟਾਲ ਵੀ ਲਾ ਰਹੇ ਨੇ ਤੇ ਬਹੁਤ ਸਾਰੀਆਂ ਜਿਹੜੀਆਂ ਸਨਗਲਾਸਿਸ ਗਿਫਟ ਦੇ ਰਹੇ ਨੇ, ਤੇ ਦੇਖਦੇ ਹਾਂ ਅੱਜ ਦੇ ਪ੍ਰੋਗਰਾਮ 'ਚ ਕੀ ਕਹਿਣਾ ਚਾਹੁੰਦੇ। ਜੀ ਆਇਆਂ ਨੂੰ ਸਰ
3: ਬਹੁਤ ਬਹੁਤ ਧੰਨਵਾਦ ਸੁੱਖੀ ਜੀ, ਸਾਰੇ ਸਰੋਤਿਆਂ ਨੂੰ ਤੇ ਤੁਹਾਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ।
0: ਸਤਿ ਸ੍ਰੀ ਅਕਾਲ ਜੀ, ਤੇ ਕਿਵੇਂ ਚੱਲ ਰਹੀਆਂ ਤਿਆਰੀਆਂ ਪੂਰੇ ਸਟਾਫ ਵੱਲੋਂ?
3: ਬਹੁਤ ਵਧੀਆ ਤਿਆਰੀਆਂ ਚੱਲ ਰਹੀਆਂ ਜੀ, ਪੂਰਾ ਅਸੀਂ ਗਿਆਮਾ ਗਿਆਮੀ ਵਾਲਾ ਕੰਮ ਹੈ, ਅਸੀਂ ਇੱਥੇ ਪੂਰੀਆਂ ਤਿਆਰੀਆਂ ਖਿੱਚੀਆਂ ਹੋਈਆਂ, ਸਟਾਲ ਤੇ ਤੁਸੀਂ ਸਾਡੇ ਪਹੁੰਚਣਾ ਸਪੈਕਸ ਐਕਸਪ੍ਰੈਸ ਦੇ ਉੱਤੇ, ਤੇ ਅਸੀਂ ਬਹੁਤ ਸਾਰੇ ਗਿਫਟ ਦੇ ਰਹੇ ਹਾਂ ਜੀ, 25 ਬ੍ਰਾਂਡਿਡ ਸਨਗਲਾਸਿਸ ਸਕੈਚਸ ਦੀਆਂ ਗਿਫਟ ਦਿੱਤੀਆਂ ਜਾਣਗੀਆਂ ਆਪਣੀਆਂ ਮਾਤਾਵਾਂ ਤੇ ਭੈਣਾਂ ਨੂੰ, ਤੇ ਨਾਲ ਅਸੀਂ ਹੋਰ ਐਡ ਕੀਤੀਆਂ ਜੀ 12 ਫੋਸਿਲ ਦੀਆਂ ਬ੍ਰਾਂਡਿਡ ਸਨਗਲਾਸਿਸ ਹੈ, ਇਹ ਵੀ ਗਿਫਟ ਦਿੱਤੇ ਜਾਣੇ ਨੇ। ਸੋ ਜਿਹੜੇ ਵੀ ਸਾਡੇ ਸਰੋਤੇ ਮਾਤਾਵਾਂ ਤੇ ਭੈਣਾਂ ਆ ਰਹੀਆਂ ਨੇ, ਉਹ ਜ਼ਰੂਰ ਸਾਡੇ ਸਪੈਕਸ ਐਕਸਪ੍ਰੈਸ ਵਾਲੇ ਬੂਥ ਤੇ ਆਣ ਤੇ ਉੱਥੇ ਆਪਣੀ ਪਰਚੀ ਪਾਉਣ, ਤੇ ਉਹਦੇ ਚ ਤੁਹਾਨੂੰ ਗਿਫਟ ਜ਼ਰੂਰ ਮਿਲੇਗਾ ਜੀ। ਤਕਰੀਬਨ 37 ਗਿਫਟ ਅਸੀਂ ਹਾਲ ਤੱਕ ਅਨਾਊਂਸ ਕਰ ਦਿੱਤੇ ਨੇ, ਤੇ ਆਉਂਦੇ ਦਿਨਾਂ ਚ ਅਸੀਂ ਕੋਸ਼ਿਸ਼ ਕਰਾਂਗੇ ਵੀ ਇਹਦੇ ਚ ਹੋਰ ਵੀ ਐਡ ਕੀਤਾ ਜਾਵੇ। ਸੋ ਜੇ ਕੋਈ ਹੋਰ ਕੋਈ ਤੁਹਾਨੂੰ ਜਾਣਕਾਰੀ ਚਾਹੀਦੀ ਹੈ ਸਾਡੇ ਸਟੋਰ ਬਾਰੇ ਜਾਂ ਕੁਛ, ਤੇ ਇੱਕ ਨੰਬਰ ਹੈ ਜੀ ਸਾਡਾ 905-460-8888, 905-460-8888। ਤੇ ਇਸ ਤੋਂ ਇਲਾਵਾ ਸੁੱਖੀ ਜੀ ਗੱਲ ਕਰਨਾ ਚਾਹਾਂਗੇ, ਜਿਹਨਾਂ ਨੇ ਅੱਖਾਂ ਦਾ ਚੈੱਕਅਪ ਕਰਵਾਉਣਾ ਹੋਵੇ, ਡਾਕਟਰ ਸਾਡੇ ਕੋਲ ਜੀ ਕੱਲ ਨੂੰ ਸਾਡੀ ਲੋਕੇਸ਼ਨ ਦੇ ਉੱਤੇ ਅਵੇਲੇਬਲ ਨੇ, ਤੁਸੀਂ ਆਪਣਾ ਕੰਪਲੀਟ ਕੰਪਰੀਹੈਂਸਿਵ ਆਈ ਐਗਜ਼ਾਮ ਕਰਵਾ ਸਕਦੇ ਹੋ। ਜੇ ਗਲਾਸਿਸ ਬਣਾਉਣੀਆਂ ਨੇ ਤੇ ਬਹੁਤ ਵਧੀਆ ਡੀਲਸ ਚੱਲ ਰਹੀਆਂ ਜੀ, ਤਕਰੀਬਨ ਸਾਰੇ ਹੀ ਵਧੀਆ ਬ੍ਰਾਂਡਿਡ ਫਰੇਮ ਤੁਹਾਨੂੰ 30%, 50% ਤੇ 75% ਆਫ ਦਿੱਤੇ ਜਾ ਰਹੇ ਨੇ। ਤੇ ਇਸ ਤੋਂ ਇਲਾਵਾ ਜਿਹਨਾਂ ਨੇ ਸਾਡਾ ਵੈਲੀ ਪੈਕੇਜ ਲੈਣਾ ਹੋਵੇ ਉਹ ਵੀ ਲੈ ਸਕਦੇ ਜੀ, $129 ਚ ਅਸੀਂ

0: 30 ਡਾਲਰ ਇੰਕਲੂਡ ਐਵਰੀਥਿੰਗ ਜੀ ਸੁਖੀ ਜੀ
1: ਜੀ ਬਿਲਕੁਲ ਉੱਥੇ ਬਹੁਤ ਵਧੀਆ ਮਾਹੌਲ ਹੋਵੇਗਾ ਲਓ ਫਿਰ ਅਗਲੇ ਇੱਕ ਆਰਟਿਸਟ ਨੂੰ ਵੀ ਇੰਟਰੋਡਿਊਸ ਕਰ ਦਿੰਦੇ ਆ ਔਰ ਜਿਹੜਾ ਕਿ ਡਿਮਾਂਡ ਦੇ ਉੱਤੇ ਲੇਡੀਜ਼ ਦੀ ਡਿਮਾਂਡ ਦੇ ਉੱਤੇ ਕਿਉਂਕਿ ਉਹਨਾਂ ਦੇ ਗੀਤਾਂ ਦੇ ਉੱਤੇ ਕਾਫੀ ਜਿਹੜੇ ਹੈਗੇ ਲੇਡੀਜ਼ ਵਿਆਹਾਂ ਸ਼ਾਦੀਆਂ ਦੇ ਉੱਤੇ ਇੰਜੋਏ ਕਰਦੇ ਨੇ ਔਰ ਉਹ ਜਿਹੜੇ ਹੈਗੇ ਆ ਉੱਥੇ ਪਹੁੰਚਣਗੇ ਉਹ ਥੋੜਾ ਜਿਹਾ ਮੈਂ ਇੰਟਰੋਡਿਊਸ ਕਰ ਦਿੰਦਾ ਜੀ।

0: ਨਹੀਂ ਆਰਟਿਸਟ ਤਾਂ ਬਹੁਤ ਨੇ ਪਰ ਤੁਹਾਨੂੰ ਪਤਾ ਕਿ ਰੇਡੀਓ ਦਾ ਸਮਾਂ ਇੱਕ ਘੰਟੇ ਦਾ ਹੀ ਆ ਤੇ ਸਾਰਿਆਂ ਨੂੰ ਇੰਟਰੋਡਿਊਸ ਅਸੀਂ ਕਰਾ ਰਹੇ ਹਾਂ ਰੋਜ਼ਾਨਾ ਹੀ ਹੋਰ ਕਰਾਵਾਂਗੇ ਤੁਸੀਂ ਵੀ ਕੋਈ ਇਨਫੋਰਮੇਸ਼ਨ ਚਾਹੀਦੀ ਆ 9057990999 ਤੇ ਕਰ ਸਕਦੇ ਹੋ ਤੇ ਸਪੋਂਸਰ ਵੀ ਸਾਡੇ ਜਿਹੜੇ ਆ ਸਾਰੇ ਪਿਛਲੇ ਕਈ ਸਾਲਾਂ ਤੋਂ ਸਾਥ ਦਿੰਦੇ ਨੇ ਸਾਰਿਆਂ ਦਾ ਧੰਨਵਾਦ ਆ ਜਿੱਥੇ ਇਸ ਟਾਈਮ ਇੱਥੇ ਰਿਐਲਟਰ ਬੈਠੇ ਨੇ ਮੋਰਗੇਜ ਸਪੈਸ਼ਲਿਸਟ ਬੈਠੇ ਨੇ ਔਰ ਕਾਫੀ ਕੁਛ ਹੋਰ ਗਿਫਟ ਦੇ ਨਾਲ ਸਾਡੇ ਨਾਲ ਇਸ ਟਾਈਮ ਅੰਮ੍ਰਿਤਾ ਬੁੰਗਾ ਜੀ ਪਹੁੰਚ ਗਏ ਨੇ ਜੀ ਆਇਆਂ ਨੂੰ ਜੀ ਤੁਸੀਂ ਵੀ ਕਿਉਂਕਿ ਮੋਰਗੇਜ ਸਪੈਸ਼ਲਿਸਟ ਨੇ ਪਿਛਲੇ ਕਈ ਸਾਲ ਤੋਂ ਮੋਰਗੇਜ ਵੀ ਕਰਦੇ ਨੇ ਤੇ ਪਲੱਸ ਤੀਆਂ ਦੇ ਆਲਵੇਸ ਮੂਹਰੇ ਹੋ ਕੇ ਕੰਮ ਕਰਦੇ ਨੇ ਕਿਉਂਕਿ ਤੁਹਾਡਾ ਸ਼ੋਅ ਆ ਇਵੈਂਟਸ ਲੇਡੀਜ਼ ਦਾ ਜੀ
1: ਹਾਂਜੀ
0: ਤਿਆਰੀਆਂ ਸੂਟ ਕੱਢ ਲਿਆ ਆਪਣੇ ਕਿ ਨਹੀਂ
1: ਹਾਂਜੀ ਹਾਂਜੀ ਬਿਲਕੁਲ ਪੂਰੀ ਤਿਆਰੀ ਹੈ ਸੰਡੇ ਜੂਨ 21 ਦੀ ਹਾਂਜੀ
0: ਵਾਜੀ ਵਾ ਔਰ ਪਿਛਲੇ ਸਾਲਾਂ ਦੇ ਤੁਹਾਡੇ ਐਕਸਪੀਰੀਅੰਸ ਮੁਤਾਬਕ ਕਿੱਦਾਂ ਲੱਗਦਾ ਵੀ ਇਵੈਂਟ ਦੇ ਵਿੱਚ ਕੁਝ ਤਬਦੀਲੀ ਲਿਆਈ ਆਪਾਂ ਰਲ ਮਿਲ ਕੇ ਜਾਂ ਜਿੱਦਾਂ ਚੱਲ ਰਿਹਾ ਉਸ ਤਰੀਕੇ ਨਾਲ ਵਧੀਆ ਕਰੀਏ
1: ਆਈ ਥਿੰਕ ਐਵਰੀ ਈਅਰ ਜਿਹੜਾ ਸ਼ੋਅ ਹੈ ਉਹ ਵੱਡੇ ਤੋਂ ਵੱਡਾ ਹੀ ਹੁੰਦਾ ਜਾ ਰਿਹਾ ਹੈ ਪੂਰੇ GTA ਤੋਂ ਬਹੁਤ ਸਾਰੀਆਂ ਲੇਡੀਜ਼ ਪਹੁੰਚਦੀਆਂ ਨੇ ਐਂਡ ਸੋਹਣੇ ਸੋਹਣੇ ਸੂਟ ਪਾ ਕੇ ਤੇ ਬਹੁਤ ਸਾਰੀਆਂ ਪਰਫਾਰਮੈਂਸਿਸ ਇੰਜੋਏ ਕਰਦੀਆਂ ਨੇ ਤੇ ਯੂ ਆਰ ਆਲਸੋ ਡੂਇੰਗ ਅ ਗ੍ਰੇਟ ਜੋਬ ਐਟ ਪ੍ਰਮੋਟਿੰਗ ਦਾ ਸ਼ੋਅ ਐਂਡ ਆਰਗਨਾਈਜ਼ਿੰਗ ਇਟ ਐਂਡ ਮੇਕਿੰਗ ਇਟ ਬੈਟਰ ਐਵਰੀ ਈਅਰ ਤੇ ਸਭ ਨੂੰ ਬਹੁਤ ਮਜ਼ਾ ਆਉਂਦਾ ਹੈ ਤੇ ਇਸ ਸਾਲ ਵੀ ਸਾਰੇ ਜ਼ਰੂਰ ਪਹੁੰਚਣ ਤੇ ਇੰਜੋਏ ਕਰਨ ਸ਼ੋਅ
0: ਬਿਲਕੁਲ ਜੀ ਉੱਥੇ ਤੁਹਾਨੂੰ ਹਰ ਵਿਅਕਤੀ ਹਰ ਫੀਲਡ ਦੇ ਜਿਹੜੇ ਸਾਡੀ ਟੀਮ ਦੇ ਮੈਂਬਰ ਨੇ ਉਹ ਮਿਲਣਗੇ ਕਿਸੇ ਦੀ ਵੀ ਕੋਈ ਸਲਾਹ ਲੈ ਸਕਦੇ ਹੋ ਤੁਹਾਡਾ ਫਿਊਚਰ ਕਿਸ ਤਰੀਕੇ ਨਾਲ ਵਧੀਆ ਬਣ ਸਕਦਾ ਕਿਸੇ ਨੇ ਮੋਰਗੇਜ ਪੇਸ਼ੇ 'ਚ ਆਉਣਾ ਰਿਐਲਟਰ ਬਣਨਾ ਇੰਸ਼ੋਰੈਂਸ 'ਚ ਆਉਣਾ ਆ ਪੁਲਿਸ 'ਚ ਆਉਣਾ ਆ ਸਿਟੀ ਦੇ ਵਿੱਚ ਜੋਬ ਲੱਭਣੀ ਆ ਸਾਰੇ ਤਰ੍ਹਾਂ ਦੇ ਉੱਥੇ ਜਿਹੜੇ ਬੂਥ ਆ ਉਹ ਲੱਗੇ ਹੋਣੇ ਆ ਤੁਸੀਂ ਉਹਨਾਂ ਦਾ ਫਾਇਦਾ ਜਿਹੜਾ ਲੈ ਸਕਦੇ ਹੋ ਤੇ ਸਮਿਤ ਰਿਐਲਟੀ ਤੋਂ ਵੀ ਭਾਜੀ ਪਹੁੰਚੇ ਹੋਏ ਨੇ ਔਰ ਜੀ ਆਇਆਂ ਨੂੰ ਸਰ ਤੁਹਾਡਾ ਵੀ ਕੀ ਹਾਲ ਚਾਲ ਨੇ ਪੰਕਜ ਜੀ
2: ਹਾਂਜੀ ਸੁਖੀ ਭਾਅ ਜੀ ਥੈਂਕ ਯੂ ਫਾਰ ਹੈਵਿੰਗ ਮੀ ਔਨ ਏਅਰ ਬਿਲਕੁਲ ਸਾਰਿਆਂ ਨੂੰ ਇੰਤਜ਼ਾਰ ਹੈ ਜੀ ਮੇਰੀ ਫੈਮਿਲੀ ਪੂਰੀ ਐਕਸਾਈਟਿਡ ਹੈ 21 ਤਰੀਕ ਨੂੰ ਵੇਟ ਕਰ ਰਹੇ ਹਾਂ ਉੱਥੇ ਜਾਣ ਨੂੰ ਤੇ ਬਾਕੀ ਸਾਰੇ ਦਰਸ਼ਕਾਂ ਨੂੰ ਸਾਰੇ ਸੁਣਨ ਵਾਲਿਆਂ ਨੂੰ ਵੀ ਆਪਾਂ ਦੱਸ ਦਈਏ ਕਿ ਸਾਡਾ ਬੂਥ ਉੱਥੇ ਹੋਏਗਾ ਨੰਬਰ 24 ਬੂਥ ਨੰਬਰ
0: 24
2: ਹਾਂਜੀ ਉੱਥੇ ਅਸੀਂ ਹੋਵਾਂਗੇ ਔਰ ਜਿੱਦਾਂ ਤੁਹਾਨੂੰ ਪਹਿਲਾਂ ਵੀ ਦੱਸਿਆ ਹੈ ਕਿ 21 ਤਰੀਕ ਨੈਕਸਟ ਆਪਣੇ ਤੀਆਂ ਦੇ ਮੇਲੇ ਤੱਕ ਆਪਾਂ ਜ਼ੀਰੋ ਮੈਂਬਰਸ਼ਿਪ ਫੀਸ ਆਫਰ ਕਰ ਰਹੇ ਹਾਂ ਜਿਹੜਾ ਵੀ ਏਜੰਟ ਆਪਾਂ ਨੂੰ ਜੁਆਇਨ ਕਰਦਾ
0: ਕੀ ਬਾਤ ਹੈ ਸੋ ਅਮਰਤਾ ਜੀ ਇੱਕ ਸਾਲ ਤੱਕ ਕਹਿੰਦੇ
2: ਸਾਰੇ ਰਿਐਲਟਰਸ ਜੇ ਤੁਸੀਂ ਉੱਥੇ ਪਹੁੰਚ ਰਹੇ ਹੋ ਮਾਵਾਂ ਭੈਣਾਂ ਸਾਡੀਆਂ ਜੋ ਵੀ ਉਹਨਾਂ ਨੂੰ ਬੇਨਤੀ ਹੈ ਕਿ ਸਾਡੇ ਸਟਾਲ ਤੇ ਆਓ ਬੂਥ ਤੇ ਆਓ ਸਾਨੂੰ ਮਿਲੋ ਔਰ ਲੈਟਸ ਸੀ ਵਟ ਵੀ ਕੈਨ ਡੂ ਫਾਰ ਦੈਮ
0: ਕੀ ਬਾਤ ਜੀ ਔਰ ਇਹਨਾਂ ਦਾ ਡਾਇਰੈਕਟ ਨੰਬਰ ਵੀ ਦੇ ਦਿੰਦੇ ਹਾਂ ਜੀ 9054581123 ਦੇ ਉੱਤੇ ਗੱਲਬਾਤ ਜਿਹੜੀ ਕਰ ਸਕਦੇ ਹੋ ਤੇ ਨਾਲ ਸਾਡੀ ਟੀਮ ਦੇ ਮੈਂਬਰ ਟੋਨੀ ਭੰਗੂ ਸਾਹਿਬ ਇਹ ਵੀ ਰਜ਼ੇਮਿਆਂ ਭਰੀ ਜ਼ਿੰਦਗੀ ਚੋਂ ਸਮਾਂ ਕੱਢ ਕੇ ਆਏ ਨੇ ਟੋਨੀ ਸਾਹਿਬ ਕਿਉਂਕਿ ਤੁਸੀਂ ਆਲਵੇਜ਼ ਬਹੁਤ ਜ਼ਿਆਦਾ ਹੈਲਪ ਕਰਦੇ ਹੋ ਫੀਲਡ ਦੇ ਵਿੱਚ ਜਾ ਕੇ ਟਿਕਟਾਂ ਦੀ ਸਾਰੀ ਬੂਥਾਂ ਦੀ ਤੇ ਕਿਵੇਂ ਚੱਲ ਰਿਹਾ ਹੁਣ ਤੁਸੀਂ ਆਪ ਹੀ ਦੱਸੋ ਇਸ ਟਾਈਮ ਤੀਆਂ ਦੇ ਮੇਲੇ ਦੀਆਂ ਤਿਆਰੀਆਂ
3: ਸੁੱਖੀ ਭਾਜੀ ਪਹਿਲਾਂ ਤਾਂ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਨਮਸਕਾਰ ਆਦਾਬ ਜੀ ਤੇ ਮੈਂ ਦੱਸਦਾ ਬਹੁਤ ਵਧੀਆ ਤਿਆਰ ਹੈ ਜੀ ਆਲਮੋਸਟ ਸੋਲਡ ਆਊਟ ਹੀ ਹੈ ਆਪਣਾ ਸ਼ੋਅ
0: ਜੀ
3: ਤੇ ਜਿਹਨੇ ਵੀ ਟਿਕਟਾਂ ਨਹੀਂ ਲਈਆਂ ਮੈਂ ਤਾਂ ਇਹ ਬੇਨਤੀ ਕਰੂੰਗਾ ਆਪਣੀ ਟਿਕਟਾਂ ਰਾਖਵੀਆਂ ਕਰ ਲਓ ਜੀ ਕਿਉਂਕਿ ਵੈਰੀ ਸੋਨ ਇਸ ਗੋਨਾ ਬੀ ਸੋਲਡ ਆਊਟ
0: ਰਾਖਵੀਆਂ ਨਹੀਂ ਆਪਣੇ ਕੋਲ ਰੱਖ ਲੈਣ

0: ਉਹ ਲੈ ਲੈਣ
1: ਹਾਂਜੀ ਹਾਂਜੀ ਆਪਣੇ ਕੋਲ ਰੱਖਣੀਆਂ ਕਰ ਰੱਖਣਾ
0: ਕਿਉਂਕਿ ਯਾਦ ਹੈ ਤੁਹਾਨੂੰ ਪਤਾ ਜਦੋਂ 2 ਸਾਲ ਪਹਿਲਾਂ ਪੀਜ਼ਾ ਡਿਪੂ ਪੀਟਰ ਆਪਸਨ ਵਾਲੀ ਲੋਕੇਸ਼ਨ ਤੇ ਵੀ ਟਿਕਟਾਂ ਇਸ ਟਾਈਮ ਹਲੇ ਵੀ ਉੱਥੇ ਪਈਆਂ ਨੇ ਤੇ ਉੱਥੇ ਖਤਮ ਹੋ ਗਈਆਂ ਸੀ ਤੇ ਟੋਨੀ ਭਾਜੀ ਸਪੈਸ਼ਲ ਉੱਥੋਂ ਕੁਛ ਟਿਕਟਾਂ ਕਢਾ ਕੇ ਉੱਥੇ ਕਿਉਂਕਿ ਲੇਡੀਜ਼ ਬੈਠੀਆਂ ਵੇਟ ਕਰ ਰਹੀਆਂ ਸੀ ਵੀ ਟਿਕਟਾਂ ਸਾਨੂੰ ਅਸੀਂ ਲੈ ਕੇ ਗਏ ਸੀ ਤੇ ਤੁਸੀਂ ਬਾਕੀ ਅੱਖੀ ਡਿੱਠਾ ਹਾਲ ਦੱਸੋ ਉੱਥੇ
1: ਮੱਖੀ ਡਿੱਠਾ ਨਹੀਂ ਮੇਰੇ ਨਾਲ ਹੋਇਆ ਜੀ ਮੇਰੀ ਕਮੀਜ਼ ਪਾਰਟ ਦੀ ਪਾਰਟ ਦੀ ਬੁੜੀਆਂ ਨੇ ਕਹਿੰਦੀ ਟਿਕਟਾਂ ਦੋ ਸਾਨੂੰ
0: ਨਹੀਂ ਫਿਰ ਉਸ ਟਾਈਮ ਨਹੀਂ ਹੁੰਦਾ ਕਿਉਂਕਿ ਸਿਟੀ ਦੀਆਂ ਕੁਛ ਮਰਿਆਦਾ ਹੁੰਦੀਆਂ ਜਿੰਨੀ ਕੁ ਟਿਕਟ ਉਹਨਾਂ ਨੇ ਅਲਾਓ ਕੀਤੀ ਹੁੰਦੀ ਉਨੀਆਂ ਅਸੀਂ ਦੇ ਸਕਦੇ ਹਾਂ ਵਾਧੂ ਅਸੀਂ ਨਹੀਂ ਉੱਥੇ ਵੀ ਵਾੜ ਸਕਦੇ ਕਿਉਂਕਿ ਕਈ ਰੂਲ ਹੁੰਦੇ ਨੇ ਇਸੇ ਕਰਕੇ ਸਾਰਿਆਂ ਨੂੰ ਅਸੀਂ ਬੇਨਤੀ ਕਰਦੇ ਹਾਂ ਕਿ ਉਸ ਦਿਨ ਨੂੰ ਫਿਰ ਭਾਵੇਂ ਸ਼ਾਹ ਸਾਹਿਬ ਦੇ ਵਾਕਫ ਹੋਣ ਸ਼ਰਮਾ ਜੀ ਦੇ ਤੁਹਾਡੇ ਮੇਰੇ ਵਾਕਫ ਹੋਣ ਕਿਸੇ ਦੇ ਵੀ ਹੋਣ ਤੇ ਫਿਰ ਆਪਾਂ ਨਹੀਂ ਮਾਫੀ ਮੰਗ ਲਈ ਦੀ ਆ ਉਸ ਤੋਂ ਹਾਲੇ ਸਮਾਂ ਹੈ ਪਹਿਲਾਂ ਪਹਿਲਾਂ ਸਾਨੂੰ ਵੀ ਦੱਸ ਦਿਓ ਜੇ ਕਿਸੇ ਨੇ ਸਾਡੇ ਸੱਜਣ ਮਿੱਤਰ ਨੇ ਕਿਸੇ ਨੂੰ ਫ੍ਰੀ ਵੀ ਟਿਕਟ ਸਾਡੇ ਤੋਂ ਲੈਣੀ ਸਾਨੂੰ ਪਹਿਲਾਂ ਹੀ ਪੁੱਛ ਦੱਸ ਦਿਓ ਭਾਈ ਅਸੀਂ ਦੇਵਾਂਗੇ
1: ਫਿਰ ਬਾਅਦ ਚ ਨਾਰਾਜ਼ ਨਾ ਹੋਏ
0: ਹਾਂਜੀ ਬਾਅਦ ਚ ਫਿਰ ਬੜਾ ਔਖਾ ਹੋ ਜਾਂਦਾ ਔਰ ਆਫਿਸ ਦਾ ਨੰਬਰ 9057990999 ਹੈ ਅਮ੍ਰਿਤਾ ਜੀ ਇੱਕ ਨਾ ਲੇਡੀਜ਼ ਦੀ ਪਿਛਲੇ ਦਿਨਾਂ ਤੋਂ ਕਾਫੀ ਡਿਮਾਂਡ ਸੀ ਇੱਕ ਆਰਟਿਸਟ ਦੀ ਔਰ ਉਹ ਕਦੀ ਵੀ ਟੋਰਾਂਟੋ ਦੀ ਧਰਤੀ ਦੇ ਉੱਤੇ ਨਹੀਂ ਆਏ ਉਹਨਾਂ ਨੇ ਕਦੀ ਸ਼ੋਅ ਨਹੀਂ ਕੀਤਾ ਸੀ ਪਰ ਆਹ ਗਾਣੇ ਬਹੁਤ ਫੇਮਸ ਹੈ ਔਰ ਗਾਣਾ ਤੁਹਾਨੂੰ ਸੁਣਾਉਣੇ ਤੁਸੀਂ ਖੁਦ ਕਹਿਣਾ ਅੱਛਾ ਜੀ ਵਾਓ ਇਹ ਵੀ ਆ ਰਹੇ ਨੇ
2: ਆਹ
0: ਲਓ ਸੁਣੋਗੇ

0: ਆਰਟਿਸਟ ਜਿਹੜੇ ਜੀ ਤੁਹਾਡੇ ਲਈ ਪਹੁੰਚਣਗੇ, ਇਹ ਜੋੜੀ ਵੀ ਪਹੁੰਚ ਰਹੀ ਹੈ ਫਸਟ ਟਾਈਮ ਕੈਨੇਡਾ ਦੀ ਧਰਤੀ ਤੇ, ਉਹ ਵੀ ਤੀਆਂ ਦੇ ਮੇਲੇ ਦੇ ਉੱਤੇ। ਸੋ ਤਿਆਰੀਆਂ ਫੜ ਲਓ ਜੀ। ਵਿਸ਼ਾ ਸਾਹਿਬ, ਤੁਸੀਂ ਇਹ ਗਾਣਾ ਤੇ ਗੁਣਗੁਣਾਉਂਦੇ ਹੁੰਦੇ ਹੋ ਆਲਵੇਸ?
1: ਜੀ, ਲੌਂਗ ਲਾਚੀ ਵਾਲਾ। ਹਾਂ ਲੋ ਜੀ, ਮੇਰਾ ਫੇਵਰਟ ਗਾਣਾ ਹੈ ਔਰ ਬੜੇ ਅਰਸੇ ਤੋਂ ਸੁਣ ਰਹੇ ਸਾਂ ਲੌਂਗ ਲਾਚੀ। ਔਰ ਸਾਡੀ ਵਿਸ਼ ਹੈਗੀ ਸੀ ਵੀ ਇਹ ਪਹਿਲੀ ਵਾਰੀ ਅਸੀਂ ਬੁਲਾਈਏ, ਕਿਉਂਕਿ ਇਹ ਰੱਬ ਨੇ ਸਾਡੀ ਵਿਸ਼ ਪੂਰੀ ਕੀਤੀ, ਕਿਉਂਕਿ ਇਹ ਲੌਂਗ ਲਾਚੀ ਤਕਰੀਬਨ 1 billion ਸ਼ਰਮਾ ਜੀ 1 billion ਗਾਣਾ ਕ੍ਰਾਸ ਕਰ ਗਿਆ। ਇਹ ਇੱਕ ਵਰਲਡ ਦੀ ਹਿਸਟਰੀ ਬਣੀ, ਇੰਨਾ ਵੱਡਾ ਗਾਣਾ ਨਿਕਲਿਆ। ਉਹ ਲੌਂਗ ਲਾਚੀ ਮੰਨਤ ਨੂਰ ਜੀ, ਮੰਨਤ ਨੂਰ ਜੀ ਤੁਹਾਡੇ ਸ਼ਾਇਦ ਪਹੁੰਚ ਰਹੇ ਨੇ ਤੁਹਾਡੇ ਵਾਸਤੇ, ਤੁਹਾਡੀ ਫਰਮਾਇਸ਼ ਤੇ। ਜਿਵੇਂ ਸਾਡੀ ਫਰਮਾਇਸ਼ ਸਾਡੀ ਵਿਸ਼ ਹੈਗੀ ਸੀ ਨਾ, ਉਵੇਂ ਸਾਨੂੰ ਮਾਵਾਂ ਧੀਆਂ ਭੈਣਾਂ ਨੇ ਫਰਮਾਇਸ਼ ਕੀਤੀ ਕਿ ਮੰਨਤ ਨੂਰ ਬੁਲਾਓ। ਹਰ ਸਾਲ ਕਹਿੰਦੇ ਸਨ, ਪਿਛਲੇ 2-3 years ਤੁਸੀਂ ਕੋਸ਼ਿਸ਼ ਕਰ ਰਹੇ ਸਾਂ, ਲੇਕਿਨ ਫਾਈਨਲੀ ਇਸ ਸਾਲ ਉਹ ਪਹੁੰਚ ਰਹੇ ਨੇ 21 June ਨੂੰ ਪੀਅਰਸਨ ਕਨਵੈਨਸ਼ਨ ਸੈਂਟਰ, ਜਿਹੜਾ ਏਅਰਪੋਰਟ ਐਂਡ ਸਟੀਲ ਦੇ ਬਿਲਕੁਲ ਕਾਰਨਰ ਤੇ। ਤੁਸੀਂ ਪਹੁੰਚਣਾ ਹੈ 21 June ਨੂੰ 12 ਵਜੇ ਤੋਂ ਲੈ ਕੇ ਸ਼ਾਮ 8 ਵਜੇ ਤੱਕ ਨਾਨ ਸਟਾਪ ਇੰਟਰਟੇਨਮੈਂਟ ਹੋਏਗੀ। ਔਰ ਕੋਈ ਵੀ ਅਗਰ ਤੁਸੀਂ ਬੂਥ ਵਗੈਰਾ ਲਗਾਉਣਾ ਹੈ, ਤੁਸੀਂ ਜਾਣਕਾਰੀ ਲੈਣੀ ਹੈ, ਟਿਕਟ ਦੇ ਬਾਰੇ ਜਾਣਨਾ ਹੈ, 905-799-0999 ਤੇ ਕਾਲ ਕਰ ਸਕਦੇ। ਜੀ ਸੁੱਖ ਜੀ,
0: ਲੋਫੇ ਤੁਹਾਡਾ ਗਾਣਾ ਦੇ ਥੋੜ੍ਹੇ ਜਿਹੇ ਦਿਖਾ ਚਲ ਸੁਣਾ ਦਿੰਦੇ
1: ਜੀ। ਬਿਲਕੁਲ।

0: ਦੋਸਤੋ ਇੱਕ ਵਾਰੀ ਫਿਰ ਵੈਲਕਮ ਹੈ ਔਰ ਕਾਫੀ ਰੌਣਕਾਂ ਸਾਡੇ ਸਟੂਡੀਓ ਦੇ ਵਿੱਚ, ਤੁਸੀਂ ਆਵਾਜ਼ਾਂ ਸੁਣ ਹੀ ਰਹੇ ਹੋ। ਅਮ੍ਰਿਤਾ ਜੀ ਤਾਂ ਹੁਣੇ ਇਸ ਟਿਊਨ ਦੇ ਉੱਤੇ ਤੁਸੀਂ ਤਾਂ ਸਟੈਪ ਚੱਕ ਲਿਆ ਸੀ।
1: ਹਾਂਜੀ, ਇਹ ਮੇਰਾ ਫੇਵਰਿਟ ਸੌਂਗ ਹੈਗਾ ਐਂਡ ਆਈ ਕੈਨ ਨਾਟ ਬਿਲੀਵ ਕਿ ਇੰਨਾ ਪਾਪੂਲਰ ਸੌਂਗ ਹੈ ਤੇ ਇੰਨਾ ਸੋਹਣੀ ਤਰੀਕੇ ਨਾਲ ਗਾਇਆ ਗਿਆ ਐਂਡ ਸਾਡੀ ਕਮਿਊਨਿਟੀ ਵਿੱਚ ਲੇਡੀਜ਼ ਦੀ ਸਾਡੇ ਕਲਚਰ ਨੂੰ ਇੰਨਾ ਸੋਹਣਾ ਰੈਪਰੈਜ਼ੈਂਟ ਕਰਦਾ ਇਹ ਸੌਂਗ, ਯੂ ਨੋ, ਬਿਊਟੀਫੁਲ।
0: ਜੀ ਅੱਛਾ ਜੀ, ਜਿੱਥੇ ਤੁਸੀਂ ਪੂਰੀ ਤਿਆਰੀ, ਪੂਰੀ ਤੁਹਾਡੀ ਟੀਮ, ਪੂਰੇ ਤੁਹਾਡੇ ਫੈਮਿਲੀ ਮੈਂਬਰ, ਕਲੀਗ ਸਾਰੇ ਆ ਰਹੇ ਨੇ, ਉੱਥੇ ਬਹੁਤ ਸਾਰੀਆਂ ਬੱਚੀਆਂ ਨੇ ਆਉਣਾ ਜਿਹੜੀਆਂ ਆਪਣੇ ਵਧੀਆ ਫੀਲਡ 'ਚ ਆਉਣਾ ਚਾਹੁੰਦੀਆਂ, ਤੁਹਾਡੇ ਫੀਲਡ 'ਚ ਆਉਣਾ ਹੋਵੇ ਤਾਂ ਤੁਸੀਂ ਉਹਨਾਂ ਨੂੰ ਟ੍ਰੇਨ ਕਰੋਗੇ ਮੌਰਗੇਜ?
1: ਹਾਂਜੀ, ਐਬਸੋਲੂਟਲੀ। ਮੇਰਾ 15 ਸਾਲ ਦਾ ਐਕਸਪੀਰੀਅੰਸ ਹੈਗਾ ਆ ਕੈਨੇਡਾ ਦੇ ਬੈਂਕਸ ਦੇ ਨਾਲ, RBC, CIBC, ਤੇ ਹੁਣ ਮੇਰੀ ਆਪਣੀ ਬ੍ਰੋਕਰੇਜ ਹੈਗੀ ਆ ਮੌਰਗੇਜ ਅਲਾਇੰਸ ਨਾਲ। ਸੋ ਡੈਫੀਨੇਟਲੀ ਜੇ ਕਿਸੇ ਨੇ ਵੀ ਆਪਣਾ ਕਰੀਅਰ ਮੌਰਗੇਜਸ ਵਿੱਚ ਸਟਾਰਟ ਕਰਨਾ ਜਾਂ ਫਾਈਨੈਂਸ਼ੀਅਲ ਇੰਡਸਟਰੀ ਵਿੱਚ ਇਨ ਜਨਰਲ ਸਟਾਰਟ ਕਰਨਾ ਆ, ਤਾਂ ਮੈਨੂੰ ਕਾਲ ਕਰ ਸਕਦੇ ਆ, ਮੈਂ ਉਹਨਾਂ ਨੂੰ ਸਮਝਾ ਸਕਦੀ ਹਾਂ ਕਿ ਪ੍ਰੋਸੈਸ ਕੀ ਹੈ, ਮੈਂ ਉਹਨਾਂ ਦੇ ਰੈਜ਼ਿਊਮੇ ਬਣਾਉਣ ਵਿੱਚ ਉਹਨਾਂ ਦੀ ਹੈਲਪ ਕਰ ਸਕਦੀ ਹਾਂ। ਤੇ ਇੱਕ ਬਹੁਤ ਹੀ ਛੋਟਾ ਜਿਹਾ ਟੈਸਟ ਹੁੰਦਾ ਹੈਗਾ ਮੌਰਗੇਜ ਏਜੰਟ ਦਾ, ਉਹਦੀ ਫੀਸ ਵੀ ਕੋਈ ਜ਼ਿਆਦਾ ਨਹੀਂ ਹੁੰਦੀ, $300 ਹੁੰਦੀ ਹੈਗੀ ਹੈ, ਉਹ ਉਹਨਾਂ ਦੀ ਸਟੱਡੀ ਕਰਾਉਣ ਵਿੱਚ ਮੈਂ ਹੈਲਪ ਕਰ ਸਕਦੀ ਹਾਂ, ਉਹ ਮੌਰਗੇਜ ਏਜੰਟ Level 1 ਦਾ ਲਾਇਸੈਂਸ ਲੈ ਕੇ ਮੇਰੀ ਟੀਮ ਨੂੰ ਜੁਆਇਨ ਕਰ ਸਕਦੇ ਆ ਤੇ ਆਪਣੇ ਕਰੀਅਰ ਨੂੰ ਇੱਕ ਬਿਊਟੀਫੁਲ ਜਿਹਾ ਸਟਾਰਟ ਦੇ ਸਕਦੇ ਆ।
0: ਕੀ ਬਾਤ, ਨੰਬਰ ਵੀ ਦੇ ਦਿਓ ਫਿਰ।
1: ਹਾਂਜੀ, ਡੈਫੀਨੇਟਲੀ, ਬੰਗਾ ਫਾਈਨੈਂਸ਼ੀਅਲ ਗਰੁੱਪ, ਫੋਨ ਨੰਬਰ ਹੈ 416-803-6961।
0: ਕਿਆ ਬਾਤ, ਫੋਨ ਨੰਬਰ ਜੀ ਸਾਡਾ ਡਾਲਦਾ ਮਿਲਦੇ ਆ
1: 416-803-6961
0: ਮੇਰਾ ਹੈਗਾ 416-803-0999।
1: ਹਾਂਜੀ, ਤਾਂ ਹੀ ਤਾਂ ਸਾਡੀ ਇੰਨੀ ਬਣਦੀ ਹੈ।
0: ਜੀ ਬਿਲਕੁਲ ਬਿਲਕੁਲ, ਬਹੁਤ ਬਹੁਤ ਧੰਨਵਾਦ ਹੈ ਜੀ, ਔਰ ਤੁਸੀਂ ਆਏ ਔਰ ਹਰ ਸਾਲ ਇਸ ਫੰਕਸ਼ਨ ਨੂੰ ਅੱਗੇ ਵਧੀਆ ਕਰਨ ਦੇ ਵਿੱਚ ਸਪੋਰਟ ਕਰਦੇ ਹੋ, ਬਹੁਤ ਬਹੁਤ ਤੁਹਾਡਾ ਸ਼ੁਕਰੀਆ। ਔਰ ਸ਼ਾਹ ਸਾਹਿਬ, ਜਾਂਦੇ ਜਾਂਦੇ, ਕਿਉਂਕਿ ਹੁਣ ਸਮਾਂ ਵੀ ਹੋਰ ਆਪਣਾ ਆ ਗਿਆ ਨਹੀਂ ਦਿੰਦਾ, ਉਸ ਤੋਂ ਬਾਅਦ ਰਾਜਵੀਰ ਹੋਰਾਂ ਨੇ ਵੀ ਆ ਜਾਣਾ ਪ੍ਰੋਗਰਾਮ 'ਚ, ਉਹਨਾਂ ਨੇ ਆਪਣੇ ਅੰਦਾਜ਼ ਦੇ ਨਾਲ ਕਰਨਾ, ਔਰ ਕਹਿੰਦੇ ਮੈਨੂੰ ਸੁਣਦਾ ਹੁੰਦਾ, ਮੈਂ ਨਾ ਬੋਲਿਆ ਕਰ। ਮੈਂ ਕਿਹਾ ਜੀ ਮੈਂ ਵੀ ਸੁਣਦਾ ਹੁੰਦਾ, ਤੁਸੀਂ ਵੀ ਸਾਡਾ ਬੋਲਿਆ ਕਰੋ।
2: ਸੁੱਖੀ ਜੀ, ਮੈਂ ਬਸ ਉੱਤੋਂ ਹੀ ਰਿਕੁਐਸਟ ਕਰਾਂਗਾ, ਹੁਣ 21 ਜੂਨ ਤੁਸੀਂ ਨੋਟ ਕਰ ਲਓ, ਅਗਰ ਨਹੀਂ ਨੋਟ ਕੀਤੀ, ਅਵਲ ਤੇ ਸਾਰੀਆਂ ਮਾਵਾਂ ਧੀਆਂ ਭੈਣਾਂ ਬਹੁਤ ਐਕਟਿਵ ਨੇ, ਕਿਉਂਕਿ ਪੂਰਾ ਸਾਲ ਸਾਨੂੰ ਕਾਲਜ ਆਉਂਦੇ ਰਹਿੰਦੀਆਂ, ਸਾਨੂੰ ਅੰਦਾਜ਼ਾ ਰਹਿੰਦਾ ਵੀ ਕੌਣ ਕਿਸ ਸ਼ੋਅ ਦਾ ਇੰਤਜ਼ਾਰ ਕਰਦੇ, ਕਿਉਂਕਿ ਅਸੀਂ ਬਾਕੀ ਸ਼ੋਅਜ਼ ਵੀ ਕਰਾਉਂਦੇ ਰਹਿੰਦੇ, ਲੇਕਿਨ ਸਭ ਤੋਂ ਜ਼ਿਆਦਾ ਜਿਹੜੀ ਇਨਕੁਆਇਰੀਜ਼ ਹੁੰਦੀ ਹੈ ਇਹ ਤੀਆਂ ਦੇ ਮੇਲੇ, ਤੀਆਂ ਦਾ ਮੇਲਾ, ਇੰਤਜ਼ਾਰ ਦੀਆਂ ਘੜੀਆਂ ਆਲਮੋਸਟ ਖਤਮ ਹੋ ਗਈਆਂ ਹਨ। 21 ਜੂਨ ਨੂੰ 12 ਵਜੇ ਤੋਂ ਲੈ ਕੇ ਸ਼ਾਮ 8 ਵਜੇ ਤੱਕ ਨਾਨ ਸਟਾਪ ਇੰਟਰਟੇਨਮੈਂਟ ਪੀਅਰਸਨ ਕਨਵੈਨਸ਼ਨ ਸੈਂਟਰ ਤੁਸੀਂ ਪਹੁੰਚਣਾ, ਔਰ ਕੋਸ਼ਿਸ਼ ਕਰੋ ਆਪਣੀ ਫੈਮਿਲੀ ਫਰੈਂਡਸ ਸਾਰਿਆਂ ਨੂੰ ਇਹ ਮੈਸੇਜ ਦਵੋ 21 ਜੂਨ ਨੂੰ ਮਿਸ ਨਾ ਕਰਨ, ਕਿਉਂ ਉਹਦੇ 'ਚ ਨਾ ਉਹ ਕਹਿੰਦੇ ਨਾ ਸੋਨੇ ਦੇ ਸੁਹਾਗੇ ਵਾਲੀ ਗੱਲ ਹੈ ਵੀ ਉਹਦੇ ਬਹੁਤ ਸਾਰੇ ਤੁਹਾਨੂੰ ਫ੍ਰੀ ਗਿਫਟਸ ਮਿਲਣ ਜਾ ਰਹੇ ਨੇ। ਸਿੰਗਰ ਤਾਂ ਤੁਹਾਨੂੰ 8 ਜਿਹੜੇ ਅਸੀਂ ਕਰਤੇ ਨੇ ਅਨਾਊਂਸ, 8 ਸਿੰਗਰ ਸੁਣਨ ਮਿਲਣਗੇ, ਉਹ ਸਾਰੇ ਤਕਰੀਬਨ ਇੰਡੀਆ ਤੋਂ ਆ ਰਹੇ ਨੇ, ਔਰ 8 ਸਿੰਗਰਾਂ ਦੇ ਨਾਲ ਨਾਲ ਤੁਹਾਨੂੰ ਉੱਥੇ ਜਿਹੜੇ ਗਿਫਟਸ ਮਿਲਣੇ ਨੇ ਸੁਖੀ ਜੀ, ਸਭ ਤੋਂ ਜ਼ਿਆਦਾ ਮੈਨੂੰ ਖੁਸ਼ੀ ਵਾਲੀ ਗੱਲ ਹੈ, ਸਾਡੀ ਮਾਵਾਂ ਧੀਆਂ ਭੈਣਾਂ ਦੇ ਚਿਹਰੇ ਦੇ ਜੇ ਮੁਸਕਰਾਹਟ ਉਹ ਦੇਖ ਕੇ ਬੜੀ ਖੁਸ਼ੀ ਹੁੰਦੀ ਹੈ ਯਾਰ, ਵਾਕਈ ਫ੍ਰੀ ਗਿਫਟ $30 ਦਾ ਰਿਸਕ ਲਿੱਤਾ, ਤੁਸੀਂ ਸਮਝੋ ਰਿਸਕ ਲੈਣ ਲੱਗੇ ਲਾਟੋ ਬਾਈ ਕਰਨ ਲੱਗੇ ਹੋ। ਅਗਰ ਲਾਟੋ ਬਾਈ ਕਰਕੇ ਲਾਟੋ ਕਿਉਂ ਬਾਈ ਕਰ ਰਹੇ ਅਸੀਂ, ਐਸੇ ਚੱਕਰ ਜੀ ਲਾਟਰੀ ਨਿਕਲੇਗੀ, ਅਸੀਂ ਮੇਅਰ ਹੋ ਜਾਵਾਂਗੇ, ਇਹ ਤੇ ਜਿਹੜਾ ਗਿਫਟ ਮਿਲਣਾ ਪ੍ਰਾਈਮ ਕਾਲਜ ਵੱਲੋਂ, 5 ਤੁਹਾਨੂੰ ਲੈਪਟਾਪ ਮਿਲਣਗੇ, ਉਹਦੇ ਨਾਲ ਨਾਲ ਤੁਹਾਨੂੰ ਇੰਡੀਆ ਦੀ ਟਿਕਟ ਮਿਲੇਗੀ, ਬਹੁਤ ਸਾਰੇ ਗਿਫਟ ਮਿਲਣਗੇ, ਤੁਸੀਂ ਸਿਰਫ ਪਹੁੰਚਣਾ ਹੈ ਪੀਅਰਸਨ ਕਨਵੈਨਸ਼ਨ ਸੈਂਟਰ 21 ਜੂਨ ਨੂੰ, ਉਹ ਠੀਕ 12 ਵਜੇ ਤੋਂ ਲੈ ਕੇ ਸ਼ਾਮ 8 ਵਜੇ ਤੱਕ, ਔਰ ਉੱਥੇ ਸਭ ਤੋਂ ਜ਼ਿਆਦਾ ਇੱਕ ਹੋਰ ਸੇਵਿੰਗ ਜਿਹੜੀ ਤੁਹਾਡੀ ਹੋਣ ਜਾ ਰਹੀ ਹੈ ਨਾ, ਉਹ ਇੰਨੀ ਜ਼ਿਆਦਾ ਹੋਣ ਜਾ ਰਹੀ ਹੈ, ਤੁਹਾਨੂੰ ਅੰਦਾਜ਼ਾ ਹੋ ਜਾਏਗਾ ਜਦੋਂ ਤੁਸੀਂ ਪਹੁੰਚੋਗੇ, ਕਿਉਂਕਿ ਲੋਕੀ ਇੱਥੇ ਜਿਹੜੇ ਫੈਮਿਲੀ 'ਚ ਬੱਚਿਆਂ ਦੀ ਸ਼ਾਦੀ ਕਰਦੇ ਨੇ ਉੱਥੇ ਜਾ ਕੇ ਇੰਡੀਆ ਤੋਂ ਬਾਈ ਕਰਦੇ ਨੇ, ਉਹ ਤੁਹਾਡਾ ਟ੍ਰਿਪ ਬਚ ਜਾਏਗਾ, ਤੁਸੀਂ ਇੱਥੋਂ ਹੀ ਬਾਈ ਕਰਕੇ ਆਪਣੀ ਸੇਵਿੰਗ ਕਰ ਸਕਦੇ ਹੋ, ਔਰ ਪ੍ਰਾਈਸਿਸ ਬਹੁਤ ਰੀਜ਼ਨੇਬਲ, ਇੰਡੀਆ ਤੋਂ ਵੀ ਲੋਕ ਆ ਰਹੇ ਸਟਾਲ ਲਗਾਉਣ ਵਾਸਤੇ, ਤੁਸੀਂ ਪਹੁੰਚੋ ਪੂਰੀ ਫੈਮਿਲੀ ਦੇ ਨਾਲ, ਕੋਸ਼ਿਸ਼ ਕਰੋ ਉੱਥੇ ਪੂਰੇ ਟਾਈਮ 'ਤੇ ਪਹੁੰਚ ਜਾਣਾ ਤਾਂ ਕਿ ਸਾਰਾ ਦਿਨ ਤੁਸੀਂ ਇੰਜੋਏ ਕਰੋ, ਔਰ ਨਾਲ ਨਾਲ ਤੁਹਾਨੂੰ ਜਿਹੜੇ ਉੱਥੇ ਸਟਾਲ ਲੱਗਣਗੇ, ਇਨਫੋਰਮੇਸ਼ਨ ਸਟਾਲ ਤੁਹਾਨੂੰ ਮਿਲਣਗੇ, ਕੋਈ ਜਾਣਕਾਰੀ ਲੈਣੀ ਤੁਸੀਂ ਮੌਰਗੇਜ ਦੀ, ਰੀਅਲ ਸਟੇਟ ਦੀ, ਜਾਂ ਕੋਈ ਵੀ ਪੁਲਿਸ ਭਰਤੀ ਹੋਣਾ, ਜਾਂ ਸਿਟੀ 'ਚ ਕੋਈ ਜੋਬ ਚਾਹੀਦੀ ਹੈ, ਬਹੁਤ ਸਾਰੇ ਤੁਹਾਨੂੰ ਸਟਾਲ ਜਿਹੜੇ ਉਹ ਇਨਫੋਰਮੇਸ਼ਨ ਫ੍ਰੀ ਮਿਲੇਗੀ, ਔਰ ਇਹ ਚੀਜ਼ਾਂ ਦਾ ਫਾਇਦਾ ਚੁੱਕਣਾ ਹੈ, ਤੁਸੀਂ ਪਹੁੰਚਣਾ ਕਿੱਥੇ, ਤੀਆਂ ਦਾ ਮੇਲਾ ਜੂਨ 21 ਬਿਲਕੁਲ 5 ਦਿਨ ਰਹਿ ਗਏ ਜੇ, ਕਮਿੰਗ ਸੰਡੇ ਨੂੰ ਆਉਣ ਜਾ ਰਿਹਾ, 12 ਵਜੇ ਤੋਂ ਲੈ ਕੇ ਸ਼ਾਮ 8 ਵਜੇ ਤੱਕ ਨਾਨ ਸਟਾਪ ਇੰਟਰਟੇਨਮੈਂਟ, ਔਰ ਮੈਂ ਕਹਿੰਦਾ ਨਾ ਆਲਵੇਜ਼, ਮੈਨੂੰ ਬੜੀ ਖੁਸ਼ੀ ਹੁੰਦੀ ਹੈ ਕਹਿੰਦੇ ਹੋਏ ਸੁਖੀ ਜੀ, ਇੱਕ ਦਿਨ ਆਪਣੀ ਮਰਜ਼ੀ ਜੀਓ, ਇੱਕ ਦਿਨ ਆਪਣੀ ਮਰਜ਼ੀ, ਤੁਹਾਨੂੰ ਕੋਈ ਵਾਚ ਨਾ ਕਰੇ, ਤੁਹਾਨੂੰ ਕੋਈ ਵੇਖੇ ਨਾ, ਤੁਸੀਂ ਆਪਣੀ ਮਸਤੀ ਕਰੋ, ਆਪਣਾ ਇੰਜੋਏ ਕਰੋ, ਉਹ ਸਾਰਾ ਦਿਨ ਨਾਨ ਸਟਾਪ ਇੰਟਰਟੇਨਮੈਂਟ ਜਦੋਂ ਮਿਲੇਗੀ, ਸ਼ਾਪਿੰਗ ਤੁਹਾਨੂੰ ਮਿਲੇਗੀ ਇੰਨੀ ਕਰਨ ਨੂੰ, ਬਾਕੀ ਤੁਸੀਂ ਜਿਹੜਾ ਗਿਫਟ ਮਿਲਣਗੇ ਤੁਹਾਨੂੰ ਫ੍ਰੀ, ਔਰ ਤੁਹਾਡੇ ਤੁਸੀਂ ਕਹਿੰਦੇ ਵਿਨ ਵਿਨ ਸਿਚੁਏਸ਼ਨ ਹੈ, ਸਿਰਫ ਜੂਨ 21 ਠੀਕ 12 ਵਜੇ ਤੋਂ ਲੈ ਕੇ ਸ਼ਾਮ 8 ਵਜੇ ਤੱਕ ਨਾਨ ਸਟਾਪ, ਤੁਸੀਂ ਚਾਹੁੰਦੇ ਹੋ ਵਾਕਈ ਇੰਜੋਏ ਕਰਨਾ, ਜਾਣਕਾਰੀ ਕਾਲ ਕਰੋ 9057990999, 8 ਸਿੰਗਰ ਤੇ ਗਰੰਟੀ ਕਰਤੀ ਹੈ, 8 ਸਿੰਗਰਾਂ ਦੇ ਨਾਲ ਨਾਲ ਜਿਹੜੀ ਮੂਵੀ ਰਿਲੀਜ਼ ਹੋਣ ਜਾ ਰਹੀ ਹੈ ਉਹਦੇ ਜਿਹੜੇ ਆਰਟਿਸਟ ਆ ਰਹੇ ਨੇ ਉਹ ਵੀ ਤੁਹਾਨੂੰ ਮਿਲਣਗੇ ਉੱਥੇ, ਤੁਸੀਂ ਆਟੋਗ੍ਰਾਫ ਲੈ ਸਕਦੇ ਹੋ, ਤੁਸੀਂ ਫੋਟੋ ਸ਼ੂਟ ਕਰ ਸਕਦੇ ਹੋ, ਤੁਸੀਂ ਗੱਪਸ਼ਪ ਕਰ ਸਕਦੇ ਹੋ, ਇੰਨੀ ਵੱਡੀ
3: ਜਿਹਨੂੰ ਕਹਿੰਦੇ ਨਾ ਇਨਫੋਰਮੇਸ਼ਨ, ਇੰਨੀ ਜ਼ਿਆਦਾ ਇੰਟਰਟੇਨਮੈਂਟ ਤੁਹਾਨੂੰ ਨਹੀਂ ਲੱਭ ਸਕਦੀ ਕਿਧਰੇ ਵੀ, ਕਿਸੇ ਸ਼ੋਅ 'ਤੇ ਵੀ 8 ਸਿੰਗਰ ਅਫੋਰਡ ਨਹੀਂ ਹੁੰਦੇ. ਅਗਰ ਤੁਸੀਂ ਵਾਕਈ ਚਾਹੁੰਦੇ ਹੋ ਜਾਣਕਾਰੀ 9057990999 'ਤੇ ਕਾਲ ਕਰ ਸਕਦੇ. ਜੀ
0: ਜੀ, ਬਹੁਤ ਬਹੁਤ ਧੰਨਵਾਦ ਸ਼ਾਹ ਸਾਹਿਬ. ਔਰ ਜਾਂਦੇ ਜਾਂਦੇ ਆਪਣੇ ਸ਼ਰਮਾ ਜੀ, ਤੁਸੀਂ ਕੀ ਦੱਸਣਾ ਚਾਹੋਗੇ? ਪਰ ਮੈਂ ਦੱਸ ਦਵਾਂ ਇੱਕ ਕਿ ਔਨਲਾਈਨ ਟਿਕਟ ਜਿਹੜੀ ਹੈ ਉਹਦਾ ਨਾਮ ਹੈ ਜੀ megastarevents.com ਜਾਂ ਤੀਆਂ ਦਾ ਮੇਲਾ .com ਦੇ ਉੱਤੇ, ਤੇ ਨਹੀਂ ਪਤਾ ਲੱਗਦਾ ਤੇ ਤੁਸੀਂ ਕਾਲ ਕਰ ਲੈਣੀ ਹੈ ਜੀ.
4: ਬਿਲਕੁਲ ਜੀ ਸੁਖੀ, ਤੁਹਾਨੂੰ ਐਡਵਾਂਸ ਬਹੁਤ ਬਹੁਤ ਵਧਾਈਆਂ, ਤੇ ਤੀਆਂ ਦਾ ਮੇਲਾ ਸਕਸੈਸਫੁਲ ਹਰ ਤਰ੍ਹਾਂ ਦੀ ਹੋਰ ਤਰ੍ਹਾਂ ਹੋਵੇਗਾ. ਤੇ ਇੱਕ ਹੋਰ ਡੇਟ ਯਾਦ ਰੱਖੋ ਆਪਣੇ ਸਾਰੇ ਭੈਣ ਭਰਾ ਜਿਹੜੇ ਰੈਜੀਡੈਂਸ ਹੈ ਬ੍ਰੈਂਪਟਨ ਦੇ, ਤੇ ਅਕਤੂਬਰ 26 ਜਦੋਂ ਮਿਊਂਸੀਪਲ ਇਲੈਕਸ਼ਨ ਆ ਰਹੀਆਂ ਹੈਗੀਆਂ, ਆਪਣੇ ਸਾਰੇ ਭੈਣ ਭਰਾ ਜਿਹੜੇ ਵੀ 18 ਸਾਲ ਤੋਂ ਉੱਪਰ ਤੇ ਇਹਦੇ ਵਿੱਚ ਕੈਨੇਡੀਅਨ ਸਿਟੀਜ਼ਨ ਹੈ ਉਹ ਵੋਟ ਕਰ ਸਕਦੇ ਹੈਗੇ ਆ. ਮੈਂ ਤੁਹਾਡਾ ਆਪਣਾ ਰਕੇਸ਼ ਸ਼ਰਮਾ ਸਿਟੀ ਕੌਂਸਲ ਲਈ ਕੈਂਡੀਡੇਟ ਖੜਾ ਹੋਇਆ ਵਾਰਡ 7 ਐਂਡ 8 ਤੋਂ. ਵਾਰਡ 7 ਐਂਡ 8 ਦਾ ਮੈਂ ਏਰੀਆ ਦੱਸ ਦਿੰਦਾ ਹੈਗਾ, ਬਵੇਡ ਜਿਹੜੀ ਕੈਸਲਮੋਰ ਹੈਗੀ ਆ ਉਸ ਤੋਂ ਸਾਊਥ ਸਾਈਡ ਸਟੀਲ ਤੱਕ ਆ ਜਾਓ, ਤੇ ਆਪਣੇ ਜਿਹੜੇ ਵੈਸਟ ਸਾਈਡ 410 ਤੋਂ ਲੈ ਕੇ ਈਸਟ ਸਾਈਡ ਤੇ ਹਾਈਵੇ 50 ਤੇ ਇਹ ਪੂਰਾ ਏਰੀਆ ਜਿਹੜਾ ਵਾਰਡ 7 ਐਂਡ 8 ਦੇ ਵਿੱਚ ਆਉਂਦਾ. ਤੁਸੀਂ ਆ ਕੇ ਅਗਰ ਆਪਣੀ ਆਵਾਜ਼ ਚਾਹੁੰਦੇ ਆ ਕਿ ਸਿਟੀ ਹਾਲ ਦੇ ਵਿੱਚ ਜਾਵੇ, ਤੁਸੀਂ ਚਾਹੁੰਦੇ ਕਿ ਉੱਥੇ
3: ਸਾਰਾ. ਰਕੇਸ਼ ਜੀ ਬਹੁਤ ਸ਼ੁਕਰੀਆ ਤੁਹਾਡਾ, ਡਾਕਟਰ ਸਾਹਿਬ ਪਹੁੰਚ ਗਏ ਸਾਡੇ ਵਿੱਚ, ਬਹੁਤ ਵੱਡਾ ਨਾਮ ਡਾਕਟਰ ਅਬਰਾਰ ਜਿਹੜੇ ਗੋਲਡ ਮੈਡਲਿਸਟ, ਸਭ ਤੋਂ ਖੁਸ਼ੀ ਦੀ ਗੱਲ ਹੈ ਗੋਲਡ ਮੈਡਲਿਸਟ ਹੈਗੇ ਨਾ.
0: ਸਰਜਰੀ ਕਰ ਰਹੇ ਨੇ ਆਲਵੇਜ਼ ਲੇਟ?
3: ਹਾਂਜੀ ਉਹ ਲੇਟ ਆਉਂਦੇ ਨੇ, ਬਿਜ਼ੀ ਬਹੁਤ ਹੁੰਦੇ ਨੇ ਉੱਥੇ, ਦੇਖੋ ਲਾਈਨ ਲੱਗੀ ਹੁੰਦੀ ਹੈ ਆਲਮੋਸਟ, ਲੋਕ ਬਹੁਤ ਇਹਨਾਂ ਪਿਛਲੇ ਫੀ ਕਹਿੰਦੇ ਫ੍ਰੀ ਕੈਂਪ ਲਾਇਆ ਸੀ. ਬਹੁਤ ਸ਼ੁਕਰੀਆ ਤੁਹਾਡਾ, ਤੁਸੀਂ ਦੱਸੋ
5: ਜਾਂਦੇ. ਸਤਿ ਸ਼੍ਰੀ ਅਕਾਲ ਡਾਕਟਰ ਸਾਹਿਬ, ਜਿਹੜੇ ਪੇਸ਼ੈਂਟ ਡਿਪਰੈਸ਼ਨ ਔਰ ਐਨਜ਼ਾਇਟੀ ਦੇ ਮਰੀਜ਼ ਨੇ, ਉਹਨਾਂ ਨੂੰ ਇਹ ਰਿਕਮੈਂਡ ਕਰਦੇ ਹਾਂ ਕਿ ਕੈਮੀਕਲ ਡਰੱਗਸ ਦੇ ਨਾਲ ਸਿਰਫ ਖਾ ਕੇ ਗੋਲੀ ਤੇ ਸੌਣ ਦੇ ਨਾਲ ਇਹ ਮਸਲਾ ਹੱਲ ਨਹੀਂ ਹੋਣਾ. ਇਹ ਇੰਝ ਹੈ ਜਿਵੇਂ ਇੱਕ ਬੱਚਾ ਤਕਲੀਫ ਨਾਲ ਚੀਖ ਰਿਹਾ ਅਤੇ ਉਹਦੇ ਮੂੰਹ ਦੇ ਉੱਤੇ ਹੱਥ ਰੱਖ ਦਈਏ. ਇਹਦੇ ਨਾਲੋਂ ਤੁਸੀਂ ਨੈਚੁਰਲ ਹੋਮਿਓਪੈਥਿਕ ਟ੍ਰੀਟਮੈਂਟ ਕਰੋ, ਤੁਹਾਡੀ ਐਨਜ਼ਾਇਟੀ ਡਿਪਰੈਸ਼ਨ ਖੌਫ ਔਰ ਤੁਹਾਡੇ ਜਿਹੜੇ ਬੈਡ ਹੈਬਿਟਸ ਨੇ ਉਹਨੂੰ ਵੀ ਇਹ ਕੰਟਰੋਲ ਕਰ ਸਕਦੀ ਹੈ. ਇਹਦੇ ਵਾਸਤੇ ਤੁਸੀਂ ਕਲੀਨਿਕ 'ਚ ਅਪੁਆਇੰਟਮੈਂਟ ਲੈ ਕੇ ਆਓ ਜਾਂ ਔਨਲਾਈਨ ਕੰਸਲਟੇਸ਼ਨ ਪੂਰੇ ਕੈਨੇਡਾ ਦੇ ਵਿੱਚ ਅਸੀਂ ਦਵਾਈ ਪੋਸਟ ਕਰ ਦੇਈ ਦੀ ਆ.
3: ਬਹੁਤ ਸ਼ੁਕਰੀਆ ਡਾਕਟਰ ਸਾਹਿਬ. ਔਰ ਜਾਂਦੇ ਇਹ ਵੀ ਦੱਸਦਾ ਜਾਵਾਂ, ਪਿਛਲੇ ਵੀਕ ਇਹਨਾਂ ਨੇ ਕਿਹਾ ਸੀ ਜਿਹੜੇ ਬੱਚਿਆਂ ਦਾ ਕੱਦ ਹੀ ਨਹੀਂ ਵੱਧਦਾ ਪਿਆ ਸੁੱਖੀ ਜੀ, ਉਹ ਲੋਕਾਂ ਨੇ ਬਹੁਤ ਫਾਇਦਾ ਚੁੱਕਿਆ, ਬਹੁਤ ਸਾਰੀਆਂ ਮਾਵਾਂ ਬਹੁਤ ਪਰੇਸ਼ਾਨ ਹੈਗੀਆਂ ਨੇ ਕੱਦ ਨਹੀਂ ਵੱਧ ਰਿਹਾ, ਤੇ ਉਹਨਾਂ ਵਾਸਤੇ ਖੁਸ਼ੀ ਖਬਰੀ ਹੈ. ਤੁਸੀਂ ਡਾਕਟਰ ਸਾਹਿਬ ਨਾਲ ਕਾਲ ਕਰ ਸਕਦੇ ਹੋ ਔਰ ਕਾਲ ਕਰੋ 4374268607860 ਯਾਦ ਰੱਖਣਾ, 437 ਤੁਹਾਨੂੰ ਯਾਦ ਰਹੇਗਾ, 421 ਵੀ ਯਾਦ ਰਹੇਗਾ, 4217860 ਤੇ ਕਾਲ ਕਰ ਸਕਦੇ ਡਾਕਟਰ ਬਰਾਰ ਗੋਲਡ ਮੈਡਲਿਸਟ. ਜੀ ਸੁਖੀ
0: ਜੀ, ਧੰਨਵਾਦ ਸਾਰਿਆਂ ਦਾ, ਸਾਰੇ ਲਿਸਨਰ ਦਾ. ਔਰ ਲੋ ਫਿਰ ਅਗਲੇ ਆਰਟਿਸਟ ਨੂੰ ਤੁਹਾਨੂੰ ਇੰਟਰੋਡਿਊਸ ਕਰਾਉਣੇ ਆ, ਤੇ ਕੱਲ ਤੱਕ ਰੱਬ ਨੇ ਚਾਹਿਆ ਫਿਰ ਮਿਲਾਂਗੇ.
4: ਬਿਲਕੁਲ ਜੀ, ਥੈਂਕ ਯੂ ਸੋ ਮਚ ਸੁਖੀ ਭਾਜੀ.
0: ਕੋਈ ਇਨਫੋਰਮੇਸ਼ਨ, ਕੋਈ ਗੱਲਬਾਤ 9057990999.

0: ਵਨ ਟਾਈਮ ਇਨਵੈਸਟਮੈਂਟ ਲਾਈਫ ਟਾਈਮ ਮਨੀ ਮੇਕਰ। ਅੱਜ ਅਸੀਂ ਤੁਹਾਡੇ ਲਈ ਇੱਕ ਖੂਬਸੂਰਤ ਕੋਟੇ ਲੈ ਕੇ ਆਏ ਹਾਂ ਜਿਹੜੀ ਕਿ ਮਸਕੋਕਾ ਦੇ ਵਿੱਚ ਲੋਕੇਟਡ ਹੈ। 1.5 ਏਕੜ ਤੋਂ ਲੈ ਕੇ 2 ਏਕੜ ਦੇ ਵਿੱਚ ਬਣੀ ਹੋਈ ਹੈ। 2023 ਦੀ ਬਿਲਟ ਹੈ। 3 ਬੈਡਰੂਮ 2.5 ਵਾਸ਼ਰੂਮ ਨੇ। ਮੇਨ ਫਲੋਰ 'ਤੇ ਲਿਵਿੰਗ ਡੈਨਿੰਗ ਅਤੇ ਫੈਮਿਲੀ ਏਰੀਆ ਨੇ। ਪਲੱਸ ਇਹ ਏਅਰਬਿਨ 'ਤੇ ਪਿਛਲੇ 2 ਸਾਲ ਤੋਂ ਬਿਜ਼ਨਸ ਕਰ ਰਹੀ ਹੈ। 2025 ਦੇ ਵਿੱਚ 90,000 ਡਾਲਰ ਦਾ ਪਲੱਸ ਇਹਨੇ ਬਿਜ਼ਨਸ ਕੀਤਾ ਏਅਰਬਿਨ ਤੋਂ। ਸਿਰਫ 5 ਮਿੰਟ ਦੀ ਡਰਾਈਵ ਦੇ ਉੱਪਰ ਬੀਚ ਹੈ, 15 ਮਿੰਟ ਦੀ ਡਰਾਈਵ ਦੇ ਉੱਤੇ ਡਾਊਨ ਟਾਊਨ ਹੰਟਸਵਿਲ ਨੇ, 15 ਮਿੰਟ ਦੀ ਡਰਾਈਵ 'ਤੇ ਗੋਲਫ ਕੋਰਸ ਹੈ। ਜੇ ਤੁਸੀਂ ਇਸ ਕੋਟੇ ਨੂੰ ਦੇਖਣਾ ਚਾਹੁੰਦੇ ਹੋ, ਇਸ ਕੋਟੇ ਨੂੰ ਬਾਏ ਕਰਨਾ ਚਾਹੁੰਦੇ ਹੋ, ਰਾਈਟ ਵੇ ਕੋਲ 416-265-2222। ਜੇ ਗੰਡਮ ਕੋਲ 416-265-2222।
1: ਘਰ ਤਾਂ ਆਪਾਂ ਐਡਾ ਵੱਡਾ ਇੰਨਾ ਸੋਹਣਾ ਲੈ ਲਿਆ, ਹੁਣ ਅਪਲਾਈਂਸਿਸ ਵੀ ਹਾਈ ਐਂਡ ਹੀ ਲੈਣੇ ਆ।
2: ਹਾਂ, ਬ੍ਰੈਂਪਟਨ ਟੀਵੀ ਐਂਡ ਅਪਲਾਈਂਸਿਸ ਹੈ ਨਾ, ਫ੍ਰਿਜ, ਸਟੋਵ, ਡਿਸ਼ਵਾਸ਼ਰ, ਵਾਸ਼ਰ ਐਂਡ ਡਰਾਇਰ, ਐਲਈਡੀ ਟੀਵੀ, ਸਭ ਇੱਥੋਂ ਹੀ ਲਵਾਂਗੇ। ਇਹਨਾਂ ਤੋਂ ਵਧੀਆ ਪ੍ਰਾਈਸਿਸ ਪੂਰੇ ਬ੍ਰੈਂਪਟਨ ਕੀ ਟੋਰਾਂਟੋ ਚ ਨਹੀਂ ਮਿਲਣੀਆਂ। ਕੋਈ ਵੀ ਅਪਲਾਈਂਸਿਸ ਖਰੀਦੋ, ਪੇਮੈਂਟ ਵੀ 6 ਮਹੀਨਿਆਂ ਚ ਕਰਨੀ ਹੈ, ਉਹ ਵੀ ਬਿਨਾਂ ਕਿਸੇ ਵਿਆਜ ਦੇ। ਹੋਰ ਤੇ ਹੋਰ ਡਿਲੀਵਰੀ ਵੀ ਫ੍ਰੀ ਕਰਨਗੇ। ਕਾਲ ਬ੍ਰੈਂਪਟਨ ਟੀਵੀ ਐਂਡ ਅਪਲਾਈਂਸਿਸ 905-450-2828-905-450-2828.
3: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.
4: ਪਿਆਰ ਨਾਲ ਦਿੱਤੀ ਹੋਈ ਨਿਸ਼ਾਨੀ ਵਰਗਾ, ਮੱਖਿਓ ਮਿੱਠੀ ਬੋਲੀ ਵਰਗਾ ਤੇ 100 ਰੰਗਾਂ ਦੀ ਹੋਲੀ ਵਰਗਾ, ਨਿਊਜ਼, ਵਿਊਜ਼, ਗੀਤ, ਸੰਗੀਤ, ਹਾਸੇ, ਠੱਠੇ ਦੇ ਲੈ ਕੇ ਰੰਗ ਤੁਹਾਡੇ ਰੂਬਰੂ।

0: जी हाँ, चांदी के फैंसी सेट, चांदी की बैंगल्स और चांदी की पायल।
1: इतनी बस नहीं, जेंट्स ने चांदी के कड़े, चांदी की चेन, चांदी के ब्रेसलेट,
0: बर्तन और चांदी के किसी भी तरह का सामान लेने के लिए वन एंड ओनली सिल्वर हट।
1: फोर एंड अवनीजर द इंटरसेक्शन पे गुरुद्वारे बाय प्लाजा के बीच सिल्वर हट।
0: 6473393521
1: 6473393521 4525 अवनीजर रोड ब्रैम्पटन
0: सिल्वर हट।
2: मैं जिथे चलेंगा चलूंगी नाल तेरे वे टिकटा दो ले लई।
3: लेनिया हो या चार बिजनेस ले जाना होवे या फिर घूमन ले इंडिविजुअल और कॉर्पोरेट हर तरह दे ट्रैवलिंग पर्पस ले कांटेक्ट करो। एयर टिकट्स, इंश्योरेंस, पासपोर्ट एंड वीजा सर्विस ओ भी रीजनेबल प्राइसेस ते स्पेशल ट्रैवल पैकेजेस भी अवेलेबल ने। कटारिया टूर एंड ट्रैवल 2883 डेरी रोड ईस्ट मिसिसागा। कॉल 9056781200।
4: कैनेडा दे स्टडी वीजा, एक्सप्रेस एंट्री, कैनेडियन एक्सप्रेस एंट्री, स्पाउसल फाइल, पेरेंट्स पीआर, सुपर वीजा, नैनी, वर्क परमिट, फार्मर, इन्वेस्टर या सेल्फ एम्प्लॉयड दी फाइल, गल की इमिग्रेशन दी हर प्रॉब्लम दा सॉल्यूशन लाने लई कम्युनिटी दे जाने पहचाने अते तजुर्बेकार इमिग्रेशन कंसल्टेंट गैरी विर्क नु मिलो।
5: कोई केस रिफ्यूज हो गया या अपील ते चला गया, होवे इमिग्रेशन दा कोई भी मसला, हमेशा याद रखो इको ही ना अते इको ही था CIC इमिग्रेशन। हुणे ही कॉल करो
0: 9058978
6: बंबा गया मैं जिथे जावा मुंडे कहंदे बंबा गया।
7: ਉਹ ਅੱਜ ਤਾਂ ਕਮਾਲ ਹੀ ਹੋ ਗਈ। ਘਰ ਵਾਲੀ ਕਹਿੰਦੀ ਕਿਚਨ ਚ ਰੋਟੀ ਉਦੋਂ ਹੀ ਬਣੂ ਜਦੋਂ ਨਵੇਂ ਅਪਲਾਈਂਸਿਸ ਆਉਣਗੇ। ਮੈਂ ਗਿਆ ਲਾਈਨ ਇੱਕ ਗੱਲ, ਉਸੇ ਵੇਲੇ ਗੱਡੀ ਚੱਕੀ ਤੇ ਬ੍ਰੈਂਪਟਨ ਟੀਵੀ ਐਂਡ ਅਪਲਾਈਂਸਿਸ ਦੇ ਮੂਹਰੇ ਲਿਜਾ ਖੜੀ ਕਰਤੀ।
8: ਜੀ ਹਾਂ, ਇੰਨਾ ਹੀ ਸੌਖਾ ਹੈ ਆਪਣੀ ਕਿਚਨ ਨੂੰ ਇੱਕ ਨਵਾਂ ਰੂਪ ਦੇਣਾ। ਬ੍ਰੈਂਪਟਨ ਟੀਵੀ ਐਂਡ ਅਪਲਾਈਂਸਿਸ ਦੇ ਸਾਰੇ ਹਾਊਸਹੋਲਡ ਅਪਲਾਈਂਸਿਸ ਮਿਲਣਗੇ, ਹਰ ਬ੍ਰਾਂਡ ਬਹੁਤ ਹੀ ਵਧੀਆ ਪ੍ਰਾਈਸ ਤੇ। ਫ੍ਰਿਜ, ਸਟੋਵ, ਡਿਸ਼ਵਾਸ਼ਰ, ਲਾਂਡਰੀ ਸੈੱਟ, ਜੋ ਮਰਜ਼ੀ ਲੈ ਜਾਓ। 801 ਬੋਵੇ ਡਰਾਈਵ ਨੀਅਰ ਚਕੂਜ਼ੀ 905-450-2888।
9: ਜਾਂ ਦੋਸਤੋ, ਤੁਸੀਂ ਜੁੜ ਚੁੱਕੇ ਰੇਡੀਓ ਪ੍ਰੋਗਰਾਮ ਸਾਰੰਗ ਦੇ ਨਾਲ। ਮੈਂ ਤੁਹਾਡਾ ਹੋਸਟਨ ਦੋਸਤ ਰਾਜਵੀਰ ਬੋਪਰਾ ਹੈ। ਪ੍ਰੋਗਰਾਮ ਦੇ ਵਿੱਚ ਸਾਥ ਬਣਿਆ ਰਹੇਗਾ 2 ਤੋਂ ਲੈ ਕੇ 3 ਤੱਕ ਦਾ। ਮੇਰੇ ਤੋਂ ਪਹਿਲਾਂ ਤੁਸੀਂ ਵਤਨਾ ਦੂਰ ਸੁਣਿਆ, ਉਸ ਤੋਂ ਬਾਅਦ ਬਾਰੀ ਹੈ ਰੇਡੀਓ ਪ੍ਰੋਗਰਾਮ ਸਾਰੰਗ ਦੀ, ਫਿਰ ਸੁਣੋਗੇ ਦੇਸ਼ ਪ੍ਰਦੇਸ਼, ਉਸ ਤੋਂ ਬਾਅਦ ਪੰਜਾਬੀ ਲਹਿਰਾਂ AM 530 ਦੀ ਟੀਮ ਨਾਲ ਜੁੜੇ ਰਹਿਣ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਬਹੁਤ ਧੰਨਵਾਦ। ਅੱਜ ਦੇ ਪ੍ਰੋਗਰਾਮ ਦੇ ਵਿੱਚ ਗੱਲਾਂ ਬਾਤਾਂ ਹੋਣਗੀਆਂ, ਗੀਤ ਸੰਗੀਤ ਵੀ ਹੋਏਗਾ, ਸਾਡੇ ਸਪੌਂਸਰ ਦੇ ਜਿਹੜੇ ਸੁਨੇਹੇ ਆ ਉਹ ਲੈ ਕੇ ਵੀ ਤੁਹਾਡੇ ਰੂਬਰੂ ਹੋਵਾਂਗੇ। ਸਟੂਡੀਓ ਦਾ ਨੰਬਰ ਹੈਗਾ 905-564-6444 ਤੇ ਤੁਹਾਡੀ ਤੇ ਸਾਡੀ ਗੱਲਬਾਤ ਹੋ ਸਕਦੀ ਹੈ ਜੀ।

ਅੱਜ ਦੀਆਂ ਕੁਝ ਕੁ ਖਬਰਾਂ ਨੇ ਉਹਨਾਂ ਤੇ ਵੀ ਝਾਤ ਆ ਜਿਹੜੀ ਉਹ ਨਾਲ ਦੀ ਨਾਲ ਹੀ ਪਾਵਾਂਗੇ। ਤਰਨ ਤਰਨ ਦੇ ਵਿੱਚ ਦਾਜ ਦੀ ਬਲੀ ਇੱਕ ਹੋਰ ਧੀ ਆ ਜਿਹੜੀ ਉਹ ਚੜ੍ਹੀ ਹੈ ਉਹਦੀ ਗੱਲਬਾਤ ਵੀ ਕਰਦੇ ਹਾਂ। ਸੀਐਮ ਮਾਨ ਦੇ ਪਿੰਡ 'ਚ ਮੋਬਾਈਲ ਟਾਵਰ 'ਤੇ ਅਧਿਆਪਕ ਆ ਜਿਹੜੇ ਉਹ ਚੜ੍ਹੇ ਆ, ਉਹਨਾਂ ਨੂੰ ਕੀ ਕਾਰਨ ਹੈ ਕਿ ਉਹਨਾਂ ਦੇ ਪਿੰਡ ਦੇ ਵਿੱਚ ਮੁੱਖ ਮੰਤਰੀ ਜਿਹੜੇ ਹੈਗੇ ਆ, ਸਤੌਜ ਪਿੰਡ ਆ ਜਿਹੜਾ ਉਹਨਾਂ ਦਾ ਜੱਦੀ ਪਿੰਡ ਆ, ਉਹ 'ਚ 646 ਬੇਰੁਜ਼ਗਾਰ PTI ਅਧਿਆਪਕ ਆ ਜਿਹੜੇ, ਉਹਨਾਂ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਮੋਬਾਈਲ ਦਾ ਜਿਹੜਾ ਟਾਵਰ ਹੈ ਉਹ 'ਤੇ ਚੜ੍ਹ ਕੇ ਵਿਰੋਧ ਦਾ ਪ੍ਰਦਰਸ਼ਨ ਹੈ ਜਿਹੜਾ ਉਹ ਸ਼ੁਰੂ ਕੀਤਾ। ਸੋ ਕੀ ਗੱਲਬਾਤ ਹੈ ਇਹਦੀ ਗੱਲਬਾਤ ਵੀ ਕਰਦੇ ਹਾਂ। ਅਧਿਆਪਕਾਂ ਦਾ ਕਹਿਣਾ ਇਹ ਹੈ ਵੀ ਜਦੋਂ ਤੱਕ ਉਹਨਾਂ ਨੂੰ ਜੁਆਇਨਿੰਗ ਲੈਟਰ ਨਹੀਂ ਮਿਲਦਾ ਤਾਂ ਉਹਨਾਂ ਨੇ ਥੱਲੇ ਨਹੀਂ ਉਤਰਨਾ, ਤੁਸੀਂ ਜ਼ੋਰ ਲਾ ਲਓ, ਜਿੰਨਾ ਚਿਰ ਜੁਆਇਨਿੰਗ ਲੈਟਰ ਜਾਂ ਤਾਂ ਸਾਨੂੰ ਦਿਓ। 646 ਬੇਰੁਜ਼ਗਾਰ PTI ਅਧਿਆਪਕ ਜਾਂ ਤਾਂ ਜੁਆਇਨਿੰਗ ਲੈਟਰ ਦੇ ਦਿਓ, ਨਹੀਂ ਫਿਰ ਹਮ ਨਹੀਂ ਮਾਨੇਗੇ, ਉਹ ਨਹੀਂ ਕਹਿੰਦੇ ਜੀ ਉਤਰਦੇ। ਉਹਨਾਂ ਨੇ ਆਰੋਪ ਇਹ ਲਾਇਆ ਕਿ ਉਹਨਾਂ ਨਾਲ ਪਹਿਲਾਂ ਵੀ ਵਾਅਦੇ ਕਈ ਵਾਰ ਕੀਤੇ ਆ ਵੀ ਕੋਈ ਗੱਲ ਨਹੀਂ ਤੁਹਾਨੂੰ ਦੇ ਦਿਆਂਗੇ, ਤੁਹਾਨੂੰ ਜੁਆਇਨ ਕਰਾਵਾਂਗੇ, ਭਰੋਸਾ ਦਵਾਇਆ ਵਾ, ਤਾਂ ਉਹਨਾਂ ਨੇ ਸੰਘਰਸ਼ ਆਪਣਾ ਖਤਮ ਕਰਤਾ ਸੀਗਾ। ਪਰ ਸਰਕਾਰ ਬਣਨ ਤੋਂ ਬਾਅਦ ਉਹਨਾਂ ਦੀਆਂ ਮੰਗਾਂ ਦਾ ਕੋਈ ਹੱਲ ਹੀ ਨਹੀਂ ਕੀਤਾ ਗਿਆ। ਅਧਿਆਪਕ ਆ ਜਿਹੜੇ ਉਹਨਾਂ ਨੇ ਸਪਸ਼ਟ ਇਹ ਗੱਲ ਕਹਿਤੀ ਆ ਕਿ ਹੁਣ ਕਿਸੇ ਤਰ੍ਹਾਂ ਦੇ ਕਿਸੇ ਭਰੋਸੇ ਦੀ ਕੋਈ ਗਰੰਟੀ ਨਹੀਂ ਬਾਈ ਜੀ, ਅਸੀਂ ਵਿਸ਼ਵਾਸ ਕਰਨਾ ਹੀ ਨਹੀਂ ਹੈਗਾ। ਉਹਨਾਂ ਨੇ ਇਹ ਕਹਿਤਾ ਕਿ ਜਦੋਂ ਤੱਕ ਉਹਨਾਂ ਦੇ ਹੱਥਾਂ ਦੇ ਵਿੱਚ ਨਿਯੁਕਤੀ ਪੱਤਰ ਨਹੀਂ ਨਾ ਆਉਂਦੇ ਉਦੋਂ ਤੱਕ ਅਸੀਂ ਵਿਰੋਧ ਪ੍ਰਦਰਸ਼ਨ ਆ ਜਿਹੜਾ ਉਹ ਕਰਦੇ ਰਹਾਂਗੇ।

0: ਕਾਲਾ ਧਨ ਅੱਗੇ ਕਹਿੰਦੇ ਹੁੰਦੇ ਸੀ ਨਾ ਕਿ ਕਾਲਾ ਧਨ ਆ ਭਾਈ, ਉਹ ਹੀ ਕਹਿੰਦੇ ਵਾਪਸ ਆਊਗਾ, ਸਿਰਫ 15 ਦਿਨ ਬਾਕੀ ਆ। ਜਿਹੜੀਆਂ ਵਿਦੇਸ਼ਾਂ ਦੇ ਵਿੱਚ ਬੈਂਕਾਂ ਨੇ ਨਾ ਜਿਹੜੀਆਂ ਸੰਪੱਤੀਆਂ ਉਹਨਾਂ ਦੇ ਵਿੱਚ ਜਮ੍ਹਾਂ ਕਰਾਈਆਂ ਹੋਈਆਂ ਨੇ, ਸਰਕਾਰ ਨਵੇਂ ਨਿਯਮ ਆ ਜਿਹੜੀ ਉਹ ਬਣਾ ਰਹੀ ਆ। ਕੀ ਨਿਯਮ ਬਣਾ ਰਹੀ ਹੈ ਇਹ ਵੀ ਤੁਹਾਨੂੰ ਦੱਸ ਦਿੰਦੇ ਹਾਂ। ਸੋ ਦੱਸ ਦਈਏ ਕਿ ਪ੍ਰੋਗਰਾਮ ਦਾ ਇਹ ਹਿੱਸਾ ਜਿਹੜਾ ਖਾਸ ਤੌਰ 'ਤੇ ਗ੍ਰੈਂਡ ਫਰਨੀਚਰ ਵੱਲੋਂ ਸਪੋਂਸਰ ਕੀਤਾ ਜਾ ਰਿਹਾ। ਗ੍ਰੈਂਡ ਫਰਨੀਚਰ 'ਤੇ ਤੁਸੀਂ ਜਾਣਾ ਬਿਲਕੁਲ ਨਾ ਭੁੱਲਿਓ। ਜੇਕਰ ਤੁਸੀਂ ਹਜੇ ਤੱਕ ਫਰਨੀਚਰ ਦੀ ਸ਼ੋਪਿੰਗ ਬਾਰੇ ਸੋਚ ਰਹੇ ਸੀ ਤਾਂ ਗ੍ਰੈਂਡ ਫਰਨੀਚਰ 'ਤੇ ਇੱਕ ਗੇੜਾ ਤੁਸੀਂ ਜ਼ਰੂਰ ਮਾਰਿਆ ਹੋ। ਉਹਦੇ ਬਾਬਤ ਗੱਲਬਾਤ ਕਰਦੇ ਹਾਂ। DLK ਸੈਪਟਿਕ ਸਰਵਿਸ, ਜੇਕਰ ਤੁਸੀਂ ਸੈਪਟਿਕ ਟੈਂਕ ਘਰ ਦੇ ਵਿੱਚ ਕੋਈ ਲਗਵਾਉਣਾ ਚਾਹੁੰਦੇ ਹੋ ਤਾਂ DLK ਸੈਪਟਿਕ ਸਰਵਿਸ 'ਤੇ ਤੁਸੀਂ ਸੰਪਰਕ ਕਰ ਸਕਦੇ ਹੋ। ਨੰਬਰ 1 ਕੰਪਨੀ ਆ DLK ਸੈਪਟਿਕ ਸਰਵਿਸ, ਨੰਬਰ 905-584-2261 'ਤੇ ਗੱਲਬਾਤ ਕੀਤੀ ਜਾ ਸਕਦੀ ਹੈ। ਗੋਲਡਨ ਸਪਲਾਈਜ਼ ਕੈਸ਼ ਐਂਡ ਕੈਰੀ ਵਾਲੇ ਕਹਿੰਦੇ ਆ ਕਿ ਬਾਈ, ਜਿਹੜਾ ਵੀ ਸਮਾਨ ਤੁਸੀਂ ਕੋਈ ਵੱਡੀਆਂ ਦਾਲਾਂ ਦੀਆਂ ਪੈਕਿੰਗ ਲੈਣੀਆਂ ਚਾਹੁੰਦੇ ਹੋ, ਕੋਈ ਕਲੀਨਿੰਗ ਦਾ ਸਮਾਨ ਲੈਣਾ ਚਾਹੁੰਦੇ ਹੋ, ਜਾਂ ਫਿਰ ਤੁਸੀਂ ਕੋਈ ਕੈਮੀਕਲਸ ਲੈਣੇ ਚਾਹੁੰਦੇ ਹੋ ਜਿਨ੍ਹਾਂ ਦੇ ਨਾਲ ਬਾਰਬਿਕਿਊ ਵਗੈਰਾ ਐਨ ਚਮਕਦਾ ਹੋ ਜਾਂਦਾ, ਸਾਫ਼ ਹੋ ਜਾਂਦਾ, ਤਾਂ ਗੋਲਡਨ ਸਪਲਾਈਜ਼ ਕੈਸ਼ ਐਂਡ ਕੈਰੀ। ਟਿਫਨ ਤੁਸੀਂ ਕੰਮ ਕਰਦੇ ਹੋ, ਟਿਫਨਾਂ ਦਾ ਉਹਦੇ ਕੰਟੇਨਰ ਹੁੰਦਾ ਜਿਹੜੇ ਉਹ ਲੈਣੇ ਚਾਹੁੰਦੇ ਹੋ, ਡਿਸਪੋਜ਼ੇਬਲ ਲੈਣੇ ਚਾਹੁੰਦੇ ਹੋ, ਤਾਂ ਗੋਲਡਨ ਸਪਲਾਈਜ਼ ਕੈਸ਼ ਐਂਡ ਕੈਰੀ। ਨੰਬਰ ਨੋਟ ਕਰ ਲਓ, ਸਪੈਸ਼ਲ ਡਿਸਕਾਊਂਟ ਸਾਰੰਗ ਰੇਡੀਓ ਦਾ ਹਵਾਲਾ ਦਿੱਤੇ। ਜੇ ਕੋਈ ਧਾਰਮਿਕ ਸਥਾਨਾਂ 'ਤੇ ਡਿਸਪੋਜ਼ੇਬਲ ਲੈ ਕੇ ਜਾਣੇ ਆ, ਆਓ ਜੀ ਆਇਆਂ ਨੂੰ ਕਹਿੰਦੇ 416-748-2116 ਇਹਨਾਂ ਦਾ ਨੰਬਰ ਹੈ, 416-748-2116 'ਤੇ ਤੁਸੀਂ ਗੋਲਡਨ ਸਪਲਾਈਜ਼ ਕੈਸ਼ ਐਂਡ ਕੈਰੀ ਨਾਲ ਗੱਲਬਾਤ ਕਰ ਸਕਦੇ ਹੋ। ਬਾਈ ਜੀ, ਇੰਸ਼ੋਰੈਂਸ ਦੇ ਫੀਲਡ ਦੇ ਵਿੱਚ ਇੱਕ ਜਾਣੇ ਪਹਿਚਾਣੇ ਨਾਮ ਜਿਹਨੂੰ ਤੁਸੀਂ ਬਹੁਤ ਭਰੋਸਾ ਵੀ ਕਰ ਰਹੇ ਹੋ, ਸੋ ਉਹ ਤੁਹਾਨੂੰ ਮੁਸਕਾਨ ਦਿਓ, ਉਹਨਾਂ ਦਾ ਦੇ ਦਈਏ। ਇਹਨਾਂ ਨੂੰ ਸਪੈਸ਼ਲੀ ਤੌਰ 'ਤੇ ਅੱਜ ਇੱਕ ਕੰਪਨੀ ਹੈ, ਉਹਨਾਂ ਨੇ ਵੱਡੀ ਕੰਪਨੀ ਹੈ, ਉਹਨਾਂ ਨੇ ਰੇਟ ਘਟਾਏ ਆ। ਉਹ ਰੇਟ ਘਟਾਏ ਆ, ਕਿੰਨਾ ਰੇਟ ਘੱਟ ਤੁਹਾਨੂੰ ਮਿਲੇਗਾ, ਕੀ ਰੇਟ ਘਟਾਇਆ, ਉਹਦੀ ਗੱਲਬਾਤ ਆ ਜਿਹੜੀ ਉਹਦੇ ਲਈ ਤੁਸੀਂ ਸੰਪਰਕ ਕਰ ਸਕਦੇ ਹੋ 647-564-2733 'ਤੇ, 647-564-2733 'ਤੇ ਗੱਲਬਾਤ ਕਰ ਸਕਦੇ ਹੋ। ਸੋ ਤੁਸੀਂ ਲਾਈਫ ਇੰਸ਼ੋਰੈਂਸ ਕਰਵਾਉਣੀ ਆ, ਕ੍ਰਿਟੀਕਲ ਇੰਸ਼ੋਰੈਂਸ ਕਰਵਾਉਣੀ ਆ, ਜਾਂ ਫਿਰ ਸੁਪਰਵਿਜ਼ਰ ਦੀ ਇੰਸ਼ੋਰੈਂਸ ਕਰਵਾਉਣੀ ਆ, ਤਾਂ ਤੁਸੀਂ ਮੁਸਕਾਨ ਦਿਓ ਉਹਨਾਂ ਨਾਲ ਗੱਲਬਾਤ ਕਰ ਸਕਦੇ ਹੋ। 647-564-2733 'ਤੇ ਗੱਲਬਾਤ ਕੀਤੀ ਜਾ ਸਕਦੀ ਆ। ਕਾਲਾ ਧਨ 15 ਦਿਨਾਂ ਦੇ ਵਿੱਚ ਕਿੱਥੋਂ ਵਾਪਸ ਆਊਗਾ, ਕਿਵੇਂ ਵਾਪਸ ਆਊਗਾ, ਕਿਵੇਂ ਨਜ਼ਰ ਰੱਖਣਗੇ, ਕਿਹੜੀਆਂ ਬੈਂਕਾਂ ਦੇ ਵਿੱਚ ਕੀ ਗੱਲਬਾਤ ਕੀਤੀ ਜਾਊਗੀ, ਉਹਦੀ ਸਰਕਾਰ ਪੂਰੀ ਹੁਣ ਨਿਗਰਾਨੀ ਹੈ ਜਿਹੜੀ ਭਾਰਤ ਸਰਕਾਰ ਆ ਜਿਹੜੀ ਉਹ ਕਰ ਰਹੀ ਹੈ। ਉਹ ਕਹਿੰਦੇ ਇਕੱਲਾ ਭਾਰਤ ਹੀ ਨਹੀਂ ਹੈ, ਵਿਦੇਸ਼ਾਂ ਦੇ ਵਿੱਚ ਵੀ ਜਿਹੜੀ ਉਹਨਾਂ ਦੀ ਉੱਧਰਲੇ ਲੋਕਾਂ ਦੀ ਪੂੰਜੀ ਹੈ ਜਿਹੜੀ, ਬਹੁਤ ਸਾਰੇ ਲੋਕ ਉੱਥੋਂ ਇੱਥੇ ਜਮ੍ਹਾਂ ਕਰਾਉਂਦੇ ਆ। ਹੁਣ ਵਿਦੇਸ਼ਾਂ ਦੇ ਵਿੱਚ ਸੰਪਤੀ ਰੱਖਣ ਵਾਲਿਆਂ ਨੂੰ ਪੂਰਾ ਵੇਰਵਾ ਸਰਕਾਰ ਨੂੰ ਦੇਣਾ ਲਾਜ਼ਮੀ ਹੋਊਗਾ। ਜੇਕਰ ਉਹ ਇਹੋ ਜਿਹਾ ਨਹੀਂ ਕਰਦੇ ਤਾਂ ਉਹਨਾਂ ਖਿਲਾਫ਼ ਬਲੈਕ ਮਨੀ ਐਕਟ ਤਹਿਤ ਸਖ਼ਤ ਕਾਰਵਾਈ ਜਿਹੜੀ ਕੀਤੀ ਜਾ ਸਕਦੀ ਹੈ। ਉਹ ਅਸਲ ਦੇ ਵਿੱਚ ਹੈ ਕੀ ਆ ਕਿ 1 ਜੁਲਾਈ 2026 ਨੂੰ ਜਿਹੜਾ ਹੈਗਾ ਜੀ, ਉਹ ਫੋਰਨ ਐਸੈਟਸ ਜਿਹੜਾ ਫਾਰਮ ਆ ਉਹਦੇ ਵੱਲੋਂ ਇੱਕ ਸ਼ੁਰੂਤ ਕੀਤੀ ਜਾ ਰਹੀ ਹੈ ਕਿ 31 ਦਸੰਬਰ 2026 ਤੱਕ, ਯਾਨੀ 1 ਜੁਲਾਈ 2026 ਤੋਂ ਲੈ ਕੇ 31 ਦਸੰਬਰ 2026 ਤੱਕ 6 ਮਹੀਨੇ ਦਾ ਸਮਾਂ ਦਿੱਤਾ ਜਾਣਾ ਵਾ, ਜਿਹਦੇ 'ਚ ਵਿਦੇਸ਼ਾਂ ਦੇ ਵਿੱਚ ਜਿੰਨੀ ਮੌਜੂਦ ਉਹਨਾਂ ਦੀ ਸੰਪੱਤੀ ਆ ਅਤੇ ਉਹਨਾਂ ਦੀ ਆਮਦਨ ਦੀ ਜਾਣਕਾਰੀ ਜਿਹੜੀ ਦੇਣੀ ਪੈਣੀ ਹੈ, ਜਿਹਨਾਂ ਬਾਰੇ ਪਹਿਲਾਂ ਇਨਕਮ ਟੈਕਸ ਰਿਟਰਨ 'ਚ ਜਾਣਕਾਰੀ ਨਹੀਂ ਦਿੱਤੀ ਗਈ ਸੀਗੀ ਵਿਦੇਸ਼ਾਂ ਵਾਲੀ, ਉਹ ਦਿਓ ਕਹਿੰਦੇ। ਜੇਕਰ ਇਸ ਮਿਆਦ ਦੌਰਾਨ ਉਹ ਇਹ ਜਾਣਕਾਰੀ ਨਹੀਂ ਦਿੰਦੇ ਤਾਂ ਉਹਨਾਂ ਦੇ ਖਿਲਾਫ਼ ਬਲੈਕ ਮਨੀ ਐਕਟ ਤਹਿਤ ਜਿਹੜੀ ਕਾਰਵਾਈ ਕੀਤੀ ਜਾ ਸਕਦੀ। ਹੁਣ ਕੌਣ ਕੌਣ ਸ਼ਾਮਿਲ ਹੋਊਗਾ ਇਹ 'ਚ? ਸਰਕਾਰੀ ਸੂਤਰ ਉਹਨਾਂ ਦੇ ਮੁਤਾਬਕ ਇਹ ਯੋਜਨਾ ਖਾਸ ਤੌਰ 'ਤੇ ਮੱਧ ਵਰਗ ਅਤੇ ਛੋਟੇ ਜਿਹੜੇ ਟੈਕਸਦਾਤੇ ਆ ਉਹਨਾਂ ਲਈ ਸਪੈਸ਼ਲੀ ਲਿਆਂਦੀ ਗਈ ਹੈ। ਇਹਦੇ ਵਿੱਚ ਵਿਦੇਸ਼ੀ ਕੰਪਨੀਆਂ ਜਿਹੜੀਆਂ ਹੈਗੀਆਂ ਨੇ ਜਾਂ IT ਪ੍ਰੋਫੈਸ਼ਨ ਵਿਦੇਸ਼ ਤੋਂ ਵਾਪਸ ਆਏ NRI, ਵਿਦੇਸ਼ 'ਚ ਪੜ੍ਹਾਈ ਦੌਰਾਨ ਬੈਂਕ ਖਾਤੇ ਜਾਂ ਫਿਰ ਛੋਟੀ ਸੰਪੱਤੀ ਰੱਖਣ ਵਾਲੇ ਵਿਦਿਆਰਥੀ ਸ਼ਾਮਲ ਹੋ ਸਕਦੇ ਆ। ਧਿਆਨ ਦੇਣ ਵਾਲੀ ਗੱਲ ਹੈ ਕਿ ਜਿਹੜੇ ਵਿਦੇਸ਼ ਤੋਂ ਵਾਪਸ ਆਏ NRI ਆ, ਜਿਹੜੇ ਇੱਧਰੋਂ ਵਾਪਸ ਗਏ NRI ਆ, ਇੱਧਰ ਬੈਂਕਾਂ ਦੇ ਵਿੱਚ ਅਕਾਊਂਟ ਹੈਗੇ ਆ, ਸੋ ਉਹ ਜਾਂ ਫਿਰ NRI ਵਿਦੇਸ਼ 'ਚ ਜਿਹੜੇ ਪੜ੍ਹਾਈ ਦੌਰਾਨ ਜਿਨ੍ਹਾਂ ਨੇ ਸਟੂਡੈਂਟ ਜਦੋਂ ਸੀਗੇ ਇੱਥੇ ਆਪਣੇ ਖਾਤੇ ਖਿਲਾਏ ਸੀਗੇ ਉਹ ਵਿਦਿਆਰਥੀ ਵੀ ਸ਼ਾਮਲ ਹੋ ਸਕਦੇ ਆ। ਕੰਮ ਕਿਵੇਂ ਆਊਗੀ? ਉਹ ਕਹਿੰਦੇ 2 ਸ਼੍ਰੇਣੀਆਂ 'ਚ ਲਾਗੂ ਹੋਣੀ ਹੈ। ਪਹਿਲੀ 'ਚ ਇਹ ਆ ਕਿ 1 ਕਰੋੜ ਰੁਪਏ ਤੱਕ ਦੀਆਂ ਜਿਹੜੀਆਂ ਪਹਿਲਾਂ ਨਹੀਂ ਦੱਸੀਆਂ ਸੀ ਵਿਦੇਸ਼ੀ ਸੰਪੱਤੀਆਂ ਨੇ ਜਿਹੜੀਆਂ, ਅਤੇ ਆਮਦਨ ਆ ਜਿਹੜੀ ਉਹ ਸ਼ਾਮਲ ਹੋਊਗੀ 1 ਕਰੋੜ ਤੱਕ ਦੀ, ਜਿਹੜੀ ਪਹਿਲਾਂ ਤੁਸੀਂ ਨਹੀਂ ਸੀ ਜਿਹਦਾ ਟੈਕਸ ਭਰਿਆ ਉੱਧਰ। ਫਿਰ ਅਜਿਹੀਆਂ ਸੰਪੱਤੀਆਂ ਦਾ ਖੁਲਾਸਾ ਕਰਨ 'ਤੇ ਜਿਹੜਾ ਬਾਜ਼ਾਰੀ ਮੁੱਲ ਦਾ 60% ਟੈਕਸ ਦੇਣਾ ਪੈ ਜਾਣਾ, ਅਤੇ ਜਿੰਨਾ ਦੀ ਉਹਦਾ ਮੁੱਲ ਹੋਊਗਾ ਉੱਤੇ 60% ਤੁਹਾਨੂੰ ਟੈਕਸ ਆ ਜਿਹੜਾ ਉਹ ਦੇਣਾ ਪੈ ਸਕਦਾ। ਦੂਜੀ ਸ਼੍ਰੇਣੀ ਆ ਜਿਹੜੀ 5 ਕਰੋੜ ਤੱਕ ਦੀ, ਪਹਿਲੀ 1 ਕਰੋੜ ਵਾਲੀ ਆ, ਦੂਜੀ 5 ਕਰੋੜ ਤੱਕ ਦੀ ਜਿਹੜੀਆਂ ਬਾਹਰਲੇ ਦੇਸ਼ਾਂ ਜਿਹਨਾਂ ਦੀ ਸੰਪੱਤੀਆਂ, ਜਿਹੜੇ ਬੰਦੇ ਉੱਥੇ ਬੈਠੇ ਇੱਥੇ ਪੈਸਾ ਇਨਵੈਸਟ ਕਰੀ ਜਾਂਦੇ ਸੀਗੇ ਉਹਨਾਂ ਲਈ ਆ, ਬੰਦੇ ਉੱਥੇ ਬੈਠੇ ਸੀਗੇ ਪੈਸਾ ਇੱਥੇ ਇਨਵੈਸਟ ਕਰੀ ਜਾਂਦੇ ਸੀਗੇ ਉਹਨਾਂ ਦੇ ਲਈ ਹੈ। ਜੇ 5 ਕਰੋੜ ਤੱਕ ਦਾ ਇੱਥੇ ਤੁਸੀਂ ਇਨਵੈਸਟ ਕੀਤਾ ਹੋਇਆ ਉਹਨਾਂ ਦਾ, ਜਿਹਨਾਂ ਦੀ ਆਮਦਨ ਭਾਰਤ 'ਚ ਦਿਖਾ ਕੇ ਟੈਕਸ ਭਰਿਆ ਜਾ ਚੁੱਕਿਆ ਵਾ, ਜੇ 5 ਕਰੋੜ ਤੱਕ ਦਾ ਟੈਕਸ 'ਚ ਆਮਦਨ ਦਿਖਾ ਕੇ ਟੈਕਸ ਭਰਿਆ ਵਾ, ਪਰ ਆਮਦਨ ਕਰਨ ਦੇ ਰਿਟਰਨ ਸਕੈਜੂਲ FA ਵਿੱਚ ਵੇਰਵਾ ਨਹੀਂ ਦਿੱਤਾ ਗਿਆ, ਉਹਨਾਂ ਨੂੰ 1 ਵਾਰ 1 ਲੱਖ ਰੁਪਏ ਦੀ ਫੀਸ ਆ ਜਿਹੜੀ ਉਹ ਅਦਾ ਕਰਨੀ ਪੈ ਸਕਦੀ ਹੈ। ਜ਼ਰੂਰੀ ਹੁਣ ਕਿਉਂ ਆ? ਇਹਦਾ ਮੁੱਖ ਉਦੇਸ਼ ਆ ਕਿ ਲੋਕਾਂ ਨੂੰ ਬਲੈਕ ਮਨੀ ਐਕਟ ਤਹਿਤ ਲੱਭਣ ਵਾਲੇ ਭਾਰੀ ਜਰਮਾਨੇ ਜਿਹੜੇ ਲੱਗਣੇ ਆ ਉਹਨਾਂ ਤੋਂ ਬਚਾਇਆ ਜਾ ਸਕੇ, ਜਿਹੜੇ ਲੋਕ ਆਪਦੇ ਇਸ ਟਾਈਮ ਦੇ ਵਿੱਚ ਵਿੱਚ 1 ਜੁਲਾਈ ਤੋਂ ਲੈ ਕੇ 26 ਦਸੰਬਰ ਤੱਕ, ਯਾਨੀ 6 ਮਹੀਨੇ ਦਾ ਟਾਈਮ ਉਹਨਾਂ ਨੇ ਦਿੱਤਾ, ਵਿਦੇਸ਼ੀ ਜਿੰਨੀਆਂ ਆਪਣੀਆਂ ਤੁਹਾਡੀਆਂ ਪ੍ਰੋਪਰਟੀਜ਼ ਨੇ ਉਹਨਾਂ ਬਾਰੇ ਸਹੀ ਜਾਣਕਾਰੀ ਦੇਣਗੇ, ਉਹ ਜੁਰਮਾਨਿਆਂ ਤੋਂ ਬਚ ਜਾਣਗੇ, ਉਹ ਅਪਰਾਧਿਕ ਕਾਰਵਾਈ ਤੋਂ ਬਚ ਜਾਣਗੇ। ਖਾਸ ਕਰਕੇ ਟੈਕਨੋਲੋਜੀ ਖੇਤਰ ਦੇ ਕਰਮਚਾਰੀ ਆ ਜਿਹੜੇ ਅਤੇ ਵਿਦੇਸ਼ ਤੋਂ ਵਾਪਸ ਆਏ NRI ਨੇ, ਜਿਹੜੇ ਇੱਧਰੋਂ ਵਾਪਸ ਉੱਥੇ ਗਏ ਆ, ਉਹ ਇਹ ਯੋਜਨਾ ਪੁਰਾਣੇ ਰਿਕਾਰਡ ਠੀਕ ਕਰਨ ਦਾ ਇੱਕ ਵੱਡਾ ਮੌਕਾ ਉਹਨਾਂ ਦੇ ਲਈ ਮੰਨੀ ਜਾ ਰਹੀ ਆ ਕਿ ਉਹਦੇ ਨਾਲ ਉਹਨਾਂ ਦੇ ਪੁਰਾਣੇ ਰਿਕਾਰਡ ਆ ਜਿਹੜੇ ਉਹ ਠੀਕ ਹੋ ਸਕਦੇ ਆ। ਜੁੜੇ ਹੋਇਓ ਰੇਡੀਓ ਪ੍ਰੋਗਰਾਮ ਸਾਰਿਆਂ ਨਾਲ। ਪ੍ਰੋਗਰਾਮ ਵਿੱਚ ਆਪਾਂ ਅੱਗੇ 2 ਕਰੋੜ ਕਮਰਸ਼ਲ ਲੈ ਕੇ ਹੁਣੇ ਗਏ ਅਤੇ ਹੁਣੇ ਵਾਪਸ ਆਏ ਜੀ।
1: ਗੱਲ ਹੋਵੇ ਰੀਅਲ ਇਸਟੇਟ ਸੇਲ ਪਰਚੇਜ਼ ਆਫ ਬਿਜ਼ਨੈਸਿਸ, ਕਮਰਸ਼ੀਅਲ ਟ੍ਰਾਂਜੈਕਸ਼ਨ ਵਿਦ ਪਾਵਰ ਆਫ ਅਟਾਰਨੀ ਜਾਂ ਫਿਰ ਐਫੀਡੈਵਿਟ ਦੀ, ਤਾਂ ਸੋਚਣ ਦੀ ਲੋੜ ਨਹੀਂ, ਇੱਕੋ ਨਾਮ ਯਾਦ ਰੱਖੋ, ਲਾਅ ਆਫ ਅਮਨ ਸ਼ਰਮਾ, ਜੋ ਆਪਣੇ ਕਲਾਇੰਟਸ ਨੂੰ ਦਿੰਦੇ ਨੇ ਐਕਸਲੈਂਟ ਲੀਗਲ ਸਰਵਿਸਿਸ। ਅਮਨ ਸ਼ਰਮਾ LLB, ਬੈਰਿਸਟਰ, ਸੋਲੀਸਿਟਰ ਐਂਡ ਨੋਟਰੀ ਪਬਲਿਕ, 25 ਚੈਰੀ ਕ੍ਰੈਸਟ ਡਰਾਈਵ, ਯੂਨਿਟ 6, ਬ੍ਰੈਂਪਟਨ। ਕਾਲ 905-913-2355, 905-913-2355।
0: ਜੇਕਰ ਤੁਹਾਡੀ ਬੇਸਮੈਂਟ ਲੀਕ ਹੋ ਰਹੀ ਆ, ਨਹੀਂ ਠੀਕ ਹੋ ਰਹੀ, ਤਾਂ ਤੁਹਾਨੂੰ ਮੈਂ ਬਾਈ ਸਤਵਿੰਦਰ ਉਹਨਾਂ ਦਾ ਨਾਮ ਦਿੰਦਾ। ਇਹਨਾਂ ਨੇ ਬੇਸਮੈਂਟ ਦੇ ਵਿੱਚ ਇੱਕ ਐਸਾ ਇੰਜੈਕਸ਼ਨ ਆ ਜਿਹੜਾ ਉਹ ਲਾਉਂਦੇ ਆ ਕਿ ਬੇਸਮੈਂਟ ਦਾ ਖੰਘ ਜ਼ੁਕਾਮ ਸਾਰਾ ਹੀ ਹਟ ਜਾਂਦਾ। 22 ਸਾਲਾਂ ਦਾ ਐਕਸਪੀਰੀਅੰਸ ਆ ਬਾਈ ਸਤਵਿੰਦਰ ਉਹਨਾਂ ਨੂੰ, ਸੋ 25 ਸਾਲ ਦੀ ਵਾਰੰਟੀ ਵੀ ਕਰਦੇ ਆ ਕਿ ਦੁਬਾਰੇ ਮੁੜ ਕੇ ਲੀਕ ਨਹੀਂ ਹੋਊਗਾ, ਚਾਹੇ ਅੰਦਰਲੇ ਪਾਸਿਓ ਜਾਂ ਫਿਰ ਬਾਹਰਲੇ ਪਾਸਿਓ ਡਿੱਗ ਕਰਕੇ ਵੀ ਤੁਹਾਨੂੰ ਸਰਟੀਫਿਕੇਟ ਸਪੈਸ਼ਲ ਦੇਣਗੇ। ਬੇਸਮੈਂਟ ਲੀਕਿੰਗ ਦਾ ਪੱਕਾ ਇਲਾਜ ਕਰਵਾਉਣਾ ਤਾਂ ਬਾਈ ਸਤਵਿੰਦਰ ਉਹਨਾਂ ਨੂੰ ਕਾਲ ਕਰ ਲਿਓ, ਨੰਬਰ ਨੋਟ ਕਰ ਲਓ, 1 ਕ੍ਰੈਕ ਆ, 2 ਕ੍ਰੈਕ ਨੇ, ਫਾਊਂਡੇਸ਼ਨ 'ਚ ਕ੍ਰੈਕ ਆ, ਤਾਂ ਨੰਬਰ ਨੋਟ ਕਰੋ 416-451-4565, 416-451-4565, 416-451-4565।
2: ਆ ਪੰਜਾਬੀ ਆ ਗਏ।

0: ਕੁਛ ਤਾਂ ਬਾਤ ਹੋ ਗਈ ਤਾਂ
1: ਉਹ ਤਾਂ ਹੋਣਾ ਹੀ ਹੈ ਜਦੋਂ ਢਿੱਲੋਂ ਵੀਡੀਓ ਦਾ ਨੋ ਫ੍ਰੀਜ਼ਿੰਗ ਨੋ ਬਫਰਿੰਗ ਵਾਲਾ 4K ਅਲਟਰਾ ਹਾਈ ਕੁਆਲਿਟੀ IPTV ਬਾਕਸ ਹੋਵੇ ਇੰਨਾ ਤਾਂ ਬਣਦਾ ਹੀ ਹੈ।
0: ਆਜ ਮੇਰੇ ਪਾਸ ਬਿਲਡਿੰਗ ਹੈ, ਪ੍ਰਾਪਰਟੀ ਹੈ, ਬੈਂਕ ਬੈਲੈਂਸ ਹੈ, ਬੰਗਲਾ ਹੈ, ਗਾੜੀ ਹੈ, ਕਿਆ ਤੁਹਾਡੇ ਪਾਸ?
1: ਸਾਡੇ ਕੋਲ ਬਾਲੀਵੁੱਡ ਮੂਵੀਜ਼ ਨੇ, ਟੀਵੀ ਸ਼ੋਜ਼, ਵੈਬ ਸੀਰੀਜ਼, ਹਿੰਦੀ ਪੰਜਾਬੀ ਲਾਈਵ ਟੀਵੀ ਚੈਨਲਸ ਇੰਜੋਏ ਕਰਨ ਨੂੰ ਵਰਲਡਸ ਬੈਸਟ ਤੇ ਹਾਈਐਸਟ ਕੁਆਲਿਟੀ ਵਾਲਾ IPTV ਬਾਕਸ ਹੈ ਤੇ ਨਾਲੇ ਢਿੱਲੋਂ ਵੀਡੀਓ ਕੋਲ ਗੁਰਬਾਣੀ ਰੇਡੀਓ ਵੀ ਹੈ ਤੇ ਡਿਲੀਵਰੀ ਬਿਲਕੁਲ ਫ੍ਰੀ। ਹੋਰ ਦੱਸ ਕਿਆ ਚਾਹੀਦਾ?
2: ਚਲ ਕੇ ਰਹੇ ਹੋ ਪਰ
1: ਉਹ ਭਾਜੀ ਸੈਲੀਬ੍ਰੇਸ਼ਨ 40 years ਇਨ ਐਂਟਰਟੇਨਮੈਂਟ ਬਿਜ਼ਨਸ।
3: ਡਾਊਨ ਕੋ ਪਕੜਨਾ ਮੁਸ਼ਕਿਲ ਹੀ ਨਹੀਂ, ਨਾਮੁਮਕਿਨ ਹੈ।
1: ਪਰ ਢਿੱਲੋਂ ਵੀਡੀਓ ਤੇ ਜਦੋਂ ਮਰਜ਼ੀ ਆ ਜਾਓ, ਐਬਨੀਜ਼ਰ ਐਂਡ ਗੋਰ ਰੋਡ 905-204-13 ਜਾਂ ਢਿੱਲੋਂ। ਹੋਰ ਕੋਈ ਸੇਵਾ?
4: ਰੋਕੀ, ਤੂੰ ਆਪਣੀ ਇੰਸ਼ੋਰੈਂਸ ਕਿਸ ਤੋਂ ਕਰਵਾਉਂਦਾ ਯਾਰ?
5: ਓਏ ਕੱਲਾ ਮੈਂ ਨਹੀਂ, ਆਪਣੀ ਕਮਿਊਨਿਟੀ ਦਾ ਹਰ ਬੰਦਾ ਇੰਸ਼ੋਰੈਂਸ ਐਕਸਪਰਟ ਮੋਨਾ ਮਹਿੰਗੀ ਜੀ ਕੋਲ ਕਰਵਾਉਂਦੇ ਨੇ।
4: ਵਾਹ ਯਾਰ, ਨੰਬਰ ਤਾਂ ਦਈ ਮੋਨਾ ਜੀ ਦਾ।
5: ਹਾਂਜੀ, ਤੁਸੀਂ ਵੀ ਨੋਟ ਕਰੋ, ਇੰਸ਼ੋਰੈਂਸ ਕੋਈ ਵੀ ਹੋਵੇ, ਇੰਸ਼ੋਰੈਂਸ ਫੋਰ ਯੂ ਦੀ ਮੋਨਾ ਮਹਿੰਗੀ ਜੀ। ਜਿਹੜੇ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ ਇੰਸ਼ੋਰੈਂਸ, ਸੁਪਰ ਵੀਜ਼ਾ ਇੰਸ਼ੋਰੈਂਸ ਅਤੇ ਹਰ ਤਰ੍ਹਾਂ ਦੀ ਇੰਸ਼ੋਰੈਂਸ ਦੇ ਲਈ ਭਰੋਸੇਮੰਦ ਨਾਮ ਹੈ, ਹੁਣੇ ਕਾਲ ਕਰੋ 416-509-1509 ਤੇ।
6: ਯਾਦ ਰੱਖੋ, ਮੋਨਾ ਮਹਿੰਗੀ ਫਰੋਮ ਇੰਸ਼ੋਰੈਂਸ ਫੋਰ ਯੂ,
7: 416-509-1509
6: ਔਰ ਵਿਜ਼ਿਟ insuranceforyou.ca।
8: ਇੱਕ ਨਾ ਮੈਂ ਸ਼ਬਦ ਪੜਿਆ, ਉਹ ਮੈਂ ਕਿਹਾ ਯਾਰ ਇਹ ਕੀ ਆ? ਅਸਲ ਦੇ ਵਿੱਚ ਜਿਹੜੀ ਜਾਪਾਨ ਦੇ ਲੋਕ ਆ ਉਹਨਾਂ ਨੂੰ ਜ਼ਿਆਦਾ ਬਿਹਤਰ ਇਹਦੇ ਬਾਰੇ ਪਤਾ ਹੋ ਸਕਦਾ, ਜਿਹੜੇ ਰਹਿ ਕੇ ਵੀ ਆਏ ਆ। ਇੱਕ ਹਾਰਾਕਿਰੀ, ਹਾਰਾਕਿਰੀ ਤੁਸੀਂ ਸੁਣਿਆ ਕਦੇ ਕਿ ਹਾਰਾਕਿਰੀ ਕਿਹਨੂੰ ਕਹਿੰਦੇ ਆ? ਜਾਪਾਨ ਦੇ ਵਿੱਚ ਇੱਕ ਰਸਮ ਆ, ਅਸਲ ਦੇ ਵਿੱਚ ਹਾਰਾਕਿਰੀ ਉਹਨੂੰ ਕਹਿੰਦੇ ਆ। ਵੀ ਹਾਰਾਕਿਰੀ ਰਸਮ, ਇਹ ਕੈਸੀ ਰਸਮ ਹੋ ਸਕਦੀ ਹੈ? ਜਿਵੇਂ ਤੁਸੀਂ ਇਹ ਕਹਿ ਲਓ ਕਿ ਮੌਤ ਆ ਨਾ ਜਿਹੜੀ, ਹਰੇਕ ਬੰਦੇ ਲਈ ਡਰਾਉਣੀ ਹੁੰਦੀ ਆ, ਹੈ ਨਾ? ਹਰੇਕ ਬੰਦਾ ਮੌਤ ਤੋਂ ਭੱਜਦਾ ਵਾ, ਡਰਦਾ ਵਾ ਮੌਤ ਤੋਂ। ਪਰ ਜਿਹੜੇ ਸ਼ਹੀਦ ਹੁੰਦੇ ਆ ਜਾਂ ਜਿਹੜੇ ਪ੍ਰੇਮੀ ਆ, ਉਹ ਮੌਤ ਨਾਲ ਰੋਮਾਂਸ ਵੀ ਕਰਦੇ ਆ। ਜਿਹੜੇ ਬੁੱਧ ਪੁਰਸ਼ ਆ ਉਹ ਸਹਿਜ ਤਰੀਕੇ ਨਾਲ ਮੌਤ ਨੂੰ ਸਵੀਕਾਰ ਵੀ ਕਰਦੇ ਆ, ਹੈ ਨਾ? ਸੋ ਉਹਨਾਂ ਲਈ ਮੌਤ ਡਰਾਉਣੀ ਨਹੀਂ, ਉਹਨਾਂ ਲਈ ਮਰਨਾ ਸੱਚ ਆ, ਜਿਉਣਾ ਝੂਠ ਆ। ਸੋ ਉਹਨਾਂ ਦੀ ਇੱਕ ਹਾਰਾਕਿਰੀ ਜਿਹੜੀ ਰਸਮ ਆ, ਉਹ ਕੈਸੀ ਰਸਮ ਆ? ਉਹ ਤੁਸੀਂ ਵੀ ਜਦੋਂ ਸੁਣੋਗੇ ਤਾਂ ਤੁਸੀਂ ਵੀ ਹੈਰਾਨ ਹੋ ਜਾਣਾ ਵੀ ਐਸੇ ਵੀ ਇੱਕ ਜਾਪਾਨੀ ਨਾਵਲਕਾਰ ਹੋਏ ਆ ਜਾਪਾਨ ਦੇ, ਨਾ? ਜਿਹੜੇ ਲੋਕ ਪਾਠਕ ਨੇ, ਜਿਹੜੇ ਪੜ੍ਹਦੇ ਆ ਨਾਵਲ ਵਗੈਰਾ, ਉਹਨਾਂ ਨੂੰ ਪਤਾ ਕਿ ਨਾਵਲਕਾਰ ਨੇ ਮਸ਼ੀਮਾ ਯੂਕਿਓ, ਉਹਨਾਂ ਦੀ ਹਾਰਾਕਿਰੀ ਆ ਜਿਹੜੀ, ਜੇ ਤੁਸੀਂ ਉਹ ਦੇਖੋਗੇ, ਉਹ ਸੁਣੋਗੇ ਤਾਂ ਤੁਸੀਂ ਹੈਰਾਨ ਹੋ ਜਾਣਾ। ਬਈ 24 ਨਵੰਬਰ ਦਾ ਦਿਨ ਸੀਗਾ 1970 ਨੂੰ, ਜਿਹੜੇ ਮਸ਼ੀਮਾ ਸੀਗੇ ਯੂਕਿਓ, ਉਹ ਸੈਲਫ ਡਿਫੈਂਸ ਕੋਰਸ ਦੇ ਟੋਕਿਓ ਹੈੱਡਕੁਆਟਰ, ਜਿਹੜਾ ਸੈਲਫ ਡਿਫੈਂਸ ਕੋਰਸ ਦਾ ਟੋਕਿਓ ਦਾ ਹੈੱਡਕੁਆਟਰ ਆ ਜਿਹੜਾ, ਉਹਦੇ 'ਚ ਹਜ਼ਾਰਾਂ ਲੋਕਾਂ ਦੇ ਸਾਹਮਣੇ ਹਾਰਾਕਿਰੀ ਕਰ ਲਈ, ਹਜ਼ਾਰਾਂ ਲੋਕਾਂ ਦੇ ਸਾਹਮਣੇ ਹਾਰਾਕਿਰੀ ਕਰ ਲਈ। ਹੁਣ ਇਹ ਹਾਰਾਕਿਰੀ ਕੀ ਹੋ ਸਕਦੀ ਹੈ, ਇਹਦੇ ਬਾਬਤ ਅੱਗੇ ਚੱਲ ਕੇ ਤੁਹਾਡੇ ਨਾਲ ਵਿਚਾਰ ਅਸੀਂ ਪੇਸ਼ ਕਰਦੇ ਹਾਂ ਕਿ ਹਾਰਾਕਿਰੀ ਅਸਲ ਦੇ ਵਿੱਚ ਕੀ ਆ, ਕਿ ਹਜ਼ਾਰਾਂ ਲੋਕਾਂ ਦੇ ਸਾਹਮਣੇ ਹਾਰਾਕਿਰੀ ਕੀਤੀ ਹੈ, ਹਾਰਾਕਿਰੀ ਇਹ ਕੀ ਆ। ਜੁੜੇ ਹੋਏ ਰੇਡੀਓ ਪ੍ਰੋਗਰਾਮ ਸਾਰੰਗ ਦੇ ਨਾਲ, ਤਾਂ ਦੱਸ ਦਈਏ ਕਿ ਬਾਜੀ ਰੈਪ ਐਂਡ ਮੂਵ ਵਾਲਿਆਂ ਦੇ ਵੱਲੋਂ ਖਾਸ ਤੌਰ 'ਤੇ ਸੁਨੇਹਾ ਤੁਸੀਂ ਨੋਟ ਕਰ ਲਓ ਕਿ ਜੇਕਰ ਤੁਸੀਂ ਕੋਈ ਸਮਾਨ ਮੂਵ ਕਰਵਾਉਣਾ ਚਾਹੁੰਦੇ ਹੋ, ਘਰ ਦਾ ਸਮਾਨ ਮੂਵ ਕਰਵਾਉਣਾ ਚਾਹੁੰਦੇ ਹੋ, ਸਟੋਰੇਜ ਫੈਸਿਲਿਟੀਜ਼ ਇਹਨਾਂ ਕੋਲ ਹੈਗੀਆਂ ਨੇ, ਜੰਕ ਰਿਮੂਵਲ ਵਾਲਾ ਜਿਹੜਾ, ਜਾਂ ਫਿਰ ਸਟੂਡੈਂਟ ਨੇ ਜਿਹੜੇ ਉਹ ਤੁਸੀਂ ਜੋਬ ਦੀ ਭਾਲ ਦੇ ਵਿੱਚੋਂ ਤਾਂ ਵੀ, ਅਤੇ ਜਾਂ ਫਿਰ ਤੁਸੀਂ ਇਹਨਾਂ ਦੇ ਨਾਲ ਸੰਪਰਕ ਕਰਨਾ ਕਿ LTL ਬਿਜਨਸ ਟੂ ਬਿਜਨਸ ਕਿਚਨ ਕੈਬਨਿਟ ਫਰਨੀਚਰ ਮੂਵ ਕਰਵਾਉਣਾ ਚਾਹੁੰਦੇ ਹੋ, ਹਾਊਸ ਮੂਵਿੰਗ ਦਾ ਕੰਮ, ਮੂਵਿੰਗ ਪੂਰੀ ਇਕੱਲੇ ਇਹ ਨਹੀਂ ਕਿ ਬ੍ਰਿੰਪਟਨ ਦੇ ਵਿੱਚ ਆ, ਓਨਟਾਰੀਓ ਦੇ ਵਿੱਚ ਹੀ, ਪੂਰੇ ਮੌਂਟਰੀਅਲ ਦੇ ਵਿੱਚ, ਪੂਰੇ GTA ਏਰੀਏ ਦੇ ਵਿੱਚ, ਕਿਚਨ, ਵਾਟਰਲੂ, ਗੋਲਫ, ਤੁਸੀਂ ਜਿੱਥੇ ਮਰਜ਼ੀ ਮੂਵ ਕਰਵਾਉਣਾ ਸਮਾਨ, ਤਾਂ ਜਸ ਬਾਈ ਨੂੰ ਕਾਲ ਕਰ ਲਿਓ, ਬਹੁਤ ਵਾਜਬ ਰੇਟ 'ਤੇ ਸਮਾਨ ਤੁਹਾਡੇ ਘਰ ਦਾ ਮੂਵ ਕਰ ਦੇਣਗੇ। ਜਾਂ ਬਿਜਨਸ ਦਾ 226-5-5-9-70 ਥਾਂ ਥਾਂ 'ਤੇ ਤੁਹਾਨੂੰ ਟਰੱਕ ਇਹਨਾਂ ਦੇ ਤੁਰੇ ਫਿਰਦੇ ਮਿਲ ਜਾਣੇ ਆ। ਰੈਪ ਐਂਡ ਮੂਵ ਇੱਕ ਚੰਗੀ ਚੋਟੀ ਦੀ ਕੰਪਨੀ ਆ, 226-5-5-9-70 ਇਹਨਾਂ ਦਾ ਨੰਬਰ ਆ, 226-5-5-9-70। ਦੁਆਬਾ ਟਰੈਵਲ ਵਾਲੇ ਜਿਹੜੇ ਹੈਗੇ ਆ, ਉਹਨਾਂ ਦਾ ਦੀਪਾਂਸ਼ ਬਾਈ ਹੁਣਾਂ ਦਾ ਯਾਰ ਇੱਕ ਵੱਖਰਾ ਹੀ ਆ ਉਹਨਾਂ ਦਾ, ਕਿ ਤੁਸੀਂ ਜਦੋਂ ਵੀ ਟਿਕਟ ਕਿਤੋਂ ਨੋਟ ਕਰ ਲਿਓ, ਪਹਿਲਾਂ ਲੈਣੀ ਹੋਵੇ ਤੁਸੀਂ ਇੱਕ ਵਾਰ ਰੇਟ ਇਹਨਾਂ ਤੋਂ ਜ਼ਰੂਰ ਚੈੱਕ ਕਰ ਲਿਆ ਕਰੋ। 905-673-1400 ਇਹਨਾਂ ਦਾ ਨੰਬਰ ਹੈ, 905-673-1400। ਤੁਸੀਂ ਚਾਹੇ ਇੱਕ ਟੈਚੀ ਵਾਲੀ, ਦੋ ਟੈਚੀਆਂ ਵਾਲੀ, ਕਿਤੇ ਤੁਸੀਂ ਸਟੇ ਵਾਲੀ, ਵਿਦਾਊਟ ਸਟੇ ਵਾਲੀ, ਜਾਂ ਤੁਸੀਂ ਕੋਈ ਇੱਧਰ ਫੈਮਿਲੀ ਦੇ ਨਾਲ ਗਰਮੀ ਦੇ ਵਿੱਚ ਪਲੈਨਿੰਗ ਕਰ ਰਹੇ ਹੋ ਜਾਣ ਦੇ ਲਈ, ਕੋਈ ਪੈਕੇਜ ਲੱਭ ਰਹੇ ਸੀ, ਤਾਂ 905-673-1400 'ਤੇ ਤੁਸੀਂ ਇਹਨਾਂ ਦੇ ਨਾਲ ਗੱਲਬਾਤ ਕਰ ਲੈਣੀ ਹੈ। 905-673-1400 'ਤੇ ਤੁਸੀਂ ਗੱਲਬਾਤ ਕਰ ਸਕਦੇ ਹੋ। ਸੋ ਤੁਸੀਂ ਲਾਈਫ ਇੰਸ਼ੋਰੈਂਸ ਕਰਵਾਉਣੀ ਚਾਹੁੰਦੇ ਹੋ ਜਾਂ ਟਰਮ ਪਲੈਨ ਆ, ਜਿਹੜੇ ਟਰਮ ਪਲੈਨ ਆ ਉਹ ਉਹਨਾਂ ਦਾ ਰੇਟ ਅੱਜ ਘਟਿਆ, ਉਹਨਾਂ ਦਾ ਰੇਟ ਅੱਜ ਜਿਹੜਾ ਹੈਗਾ ਜੀ ਉਹਨਾਂ ਨੇ ਟਰਮ ਪਲੈਨ ਵਾਲਿਆਂ ਦਾ ਘਟਾਇਆ ਕਿਉਂਕਿ ਕਈ ਕੰਪਨੀਆਂ ਜਿਹੜੀਆਂ ਸੀਗੀਆਂ ਵੱਧ ਪੇ ਕਰ ਰਹੀਆਂ ਸੀਗੀਆਂ, ਕੋਈ ਘੱਟ ਕਰ ਰਹੀ ਸੀਗੀਆਂ। ਸੋ ਅੱਜ ਇੱਕ ਬਹੁਤ ਵੱਡੀ ਕੰਪਨੀ ਹੈ ਜਿਹੜੀ ਉਹਨਾਂ ਨੇ ਸਵੇਰੇ ਉਹਨਾਂ ਦੀ ਇਨਫੋਰਮੇਸ਼ਨ ਆਈ ਕਿ ਉਹਨਾਂ ਨੇ ਟਰਮ ਪਲੈਨ ਵਾਲਿਆਂ ਦਾ ਰੇਟ ਆ ਜਿਹੜਾ ਘਟਾਇਆ। ਜਿਹੜੇ ਤੁਸੀਂ ਸੋਚ ਰਹੇ ਸੀ ਕਿ ਭਾਈ ਅਸੀਂ ਲੈ ਲਈਏ ਕਿ ਨਾ ਲੈ ਲਈਏ, ਉਹਨਾਂ ਨੂੰ ਵੀ ਹੁਣ ਕੰਪਨੀ ਨੂੰ ਵੀ ਪਤਾ ਹੁੰਦਾ ਕਿ ਇੰਸ਼ੋਰਡ ਹੋਣਾ ਬਹੁਤ ਜ਼ਰੂਰੀ ਆ, ਨਹੀਂ ਤਾਂ ਬਹੁਤ ਵੱਡਾ ਬਰਡਨ ਆ ਜਿਹੜਾ ਉਹ ਪੈ ਜਾਂਦਾ। ਇੰਸ਼ੋਰੈਂਸ ਬਹੁਤ ਜ਼ਰੂਰੀ ਆ, ਮਸਟ ਆ ਇਹੋ ਜਿਹੀ ਕੰਪਨੀ ਦੇ ਵਿੱਚ ਇੰਸ਼ੋਰੈਂਸ। ਜੇ ਅਸੀਂ ਆਪਣੇ ਆਪ ਨੂੰ ਇੰਸ਼ੋਰਡ ਨਹੀਂ ਕਰਕੇ ਰੱਖਿਆ, ਬਾਕੀ ਦੀਆਂ ਗੱਲਾਂ ਬਾਅਦ 'ਚ ਆ, ਬਾਕੀ ਚੀਜ਼ਾਂ ਚੱਲੀ ਜਾਣੇ ਨੇ। ਫੋਨ ਅਸੀਂ ਇੰਸ਼ੋਰੈਂਸ ਫੋਨ ਦੀ ਵੀ ਲੈ ਲੈਂਦੇ ਹਾਂ ਕਿ ਫੋਨ ਦੀ ਸਕਰੀਨ ਟੁੱਟ ਨਾ ਜਾਵੇ, ਫੋਨ ਨਾ ਖਰਾਬ ਹੋ ਜਾਵੇ, ਇਹਦੀ ਵੀ ਇੰਸ਼ੋਰੈਂਸ ਲੈ ਲਈ, ਉਹਦੀ ਵੀ ਇੰਸ਼ੋਰੈਂਸ ਲੈ ਲਈ। ਪਰ ਤੁਸੀਂ ਜਿਹੜੇ ਵੀ ਤੁਹਾਡੇ ਐਡਵਾਈਜ਼ਰ ਨੇ ਚੰਗੇ ਲੱਗਦੇ ਤੁਸੀਂ ਉਹਨਾਂ ਤੋਂ ਲੈ ਸਕਦੇ ਹੋ। ਟਰਮ ਪਲੈਨ ਲੈ ਲਓ ਜੇ ਤੁਹਾਡੀ ਬਾਹਲੀ ਪੋਕਟ ਅਲਾਓ ਨਹੀਂ ਕਰਦੀ। ਤੁਸੀਂ 5 ਲੱਖ ਦਾ ਲੈਣਾ, 2 ਲੱਖ ਦਾ ਲੈਣਾ, ਤੁਸੀਂ $1,000,000 ਦਾ ਲੈਣਾ, ਜਿੰਨੀਆਂ ਕੁ ਲਾਇਬਿਲਟੀਜ਼ ਤੁਹਾਡੇ 'ਤੇ ਹੈਗੀਆਂ ਨੇ, ਜਿੰਨੇ ਕੁ ਘਰ ਦੇ ਖਰਚੇ ਤੁਹਾਡੇ 'ਤੇ ਹੈਗੇ, ਜਿੰਨੀਆਂ ਕੁ ਤੁਹਾਡੇ ਤੋਂ ਲੋਨ ਹੈਗੇ, ਜਿੰਨਾ ਕੁ ਤੁਹਾਨੂੰ ਲੱਗਦਾ ਕਿ ਭਾਈ ਆਹ ਤਾਂ ਮੇਰੇ ਲਈ ਜ਼ਰੂਰੀ ਆ, ਸੋ ਉਹਦੇ ਲਈ ਟਰਮ ਪਲੈਨ ਆ ਜਿਹੜਾ ਉਹ ਤੁਸੀਂ ਜ਼ਰੂਰ ਲੈ ਕੇ ਰੱਖੋ। ਕਿਸੇ ਨੇ ਖੜਕਣਾ ਨਹੀਂ ਆ ਕੇ, ਜਿੰਨੀਆਂ ਮਰਜ਼ੀ ਗੱਲਾਂ ਕਰ ਲਈਏ, ਜਿਹੜੇ ਤੁਹਾਨੂੰ ਕੋਈ ਸਲਾਹ ਵੀ ਦਿੰਦਾ ਹੋਵੇ, ਨਹੀਂ ਨਹੀਂ ਕੁਛ ਨਹੀਂ ਫਰਕ ਪੈਂਦਾ, ਕੀ ਆ ਤੂੰ ਤਾਂ ਤੰਦਰੁਸਤ ਹਜੇ ਤਾਂ ਠੀਕ ਹੈ। ਗੱਡੀ 'ਚ ਤੇਲ ਪਵਾਉਣ ਵੇਲੇ ਨਹੀਂ ਅਸੀਂ ਸੋਚਦੇ, ਪਵਾ ਲੈਂਦੇ ਹਾਂ ਅਸੀਂ ਵੀ ਠੀਕ ਹੈ ਯਾਰ ਪਵਾਉਣਾ ਹੀ ਪੈਣਾ ਕਿਉਂਕਿ ਗੱਡੀ ਤਾਂ ਹੀ ਤੁਰੂਗੀ ਜੇ ਅਸੀਂ ਇਹ 'ਚ ਤੇਲ ਪਵਾਵਾਂਗੇ। ਗੱਡੀ ਦੀ ਇੰਸ਼ੋਰੈਂਸ ਵੇਲੇ ਨਹੀਂ ਅਸੀਂ ਸੋਚਦੇ ਕਿਉਂਕਿ ਗੱਡੀ ਦੀ ਇੰਸ਼ੋਰੈਂਸ ਗੱਡੀ ਤਾਂ ਹੀ ਲੈ ਕੇ ਚੱਲਾਂਗੇ ਜੇ ਅਸੀਂ ਉਹ ਗੱਡੀ ਇੰਸ਼ੋਰਡ ਹੋਊਗੀ। ਅਤੇ ਆਪਣੀ ਇੰਸ਼ੋਰੈਂਸ ਜਿਹੜੀ ਹੈਗੀ ਆ, ਹੋ ਸਕਦਾ ਕਿ ਤੁਹਾਡੀ $25-30-50 'ਚ ਹੀ ਹੁੰਦੀ ਹੋਵੇ, ਹੋ ਸਕਦਾ ਤੁਹਾਡੀ $100 ਦੇ ਵਿੱਚ ਹੀ ਹੁੰਦੀ ਹੋਵੇ। ਆਪਦੇ ਲਈ $100 ਕੱਢਣਾ ਵੀ ਮਹੀਨੇ ਦਾ ਸਾਨੂੰ ਇਹ ਲੱਗਦਾ ਕਿ ਨਹੀਂ ਯਾਰ ਇਹ ਤਾਂ ਬਚ ਸਕਦੇ, ਇਹ ਤਾਂ ਬਚਾ ਸਕਦੇ। ਆਸੇ ਪਾਸੋਂ ਜਿੱਥੋਂ ਮਰਜ਼ੀ ਸੇਵਿੰਗ ਕਰ ਲਿਓ, ਪਰ ਆਪਣੀ ਇੰਸ਼ੋਰੈਂਸ ਆ ਜਿਹੜੀ ਉਹ ਤੁਸੀਂ ਜ਼ਰੂਰ ਕਰਵਾ ਕੇ ਰੱਖ ਲੈਣੀ ਆ। ਅਤੇ ਟਰਮ ਪਲੈਨ ਆ ਜਿਹੜਾ ਉਹ ਲੈ ਲਿਓ, ਜੇ ਹੋਰ ਪਰਮਾਨੈਂਟ ਨਹੀਂ ਲੈਣਾ ਕੋਈ ਜਾਂ ਵੱਡੀ ਇੰਸ਼ੋਰੈਂਸ ਨਹੀਂ ਲੈਣੀ, ਤਾਂ ਆਪਣੇ ਆਪ ਨੂੰ ਐਟਲੀਸਟ ਪ੍ਰੋਟੈਕਟ ਜ਼ਰੂਰ ਕਰਕੇ ਰੱਖਿਓ ਕਿਉਂਕਿ ਕਿਸੇ ਨੇ ਬਾਅਦ 'ਚ ਬੈਜੀ ਬਾਂਹ ਨਹੀਂ ਫੜਨੀ। ਬਹੁਤ ਵਾਰ ਤੁਸੀਂ ਦੇਖਿਆ ਬਹੁਤ ਸਾਰੀਆਂ ਖਬਰਾਂ ਨੇ ਜਿਹੜੀਆਂ ਉਹ ਆਉਂਦੀਆਂ ਨੇ, ਹੁਣ ਅੱਜ ਕੱਲ੍ਹ ਪਤਾ ਹੀ ਨਹੀਂ ਲੱਗਦਾ ਕਿਸੇ ਦਾ। ਇੱਕ ਪਿੱਛੇ ਜੇ ਖਬਰ ਆਈ ਸੀ ਕਿ ਯੰਗ ਮੁੰਡਾ ਸੀਗਾ, ਹਾਰਟ ਅਟੈਕ ਨਾਲ ਉਹਦੀ ਡੈਥ ਹੋ ਜਾਂਦੀ ਆ। ਇੱਕ ਏਅਰਪੋਰਟ ਤੋਂ ਚੜ੍ਹਨ ਲੱਗੀ ਬੀਬਾ ਜੀ, ਉਹਨਾਂ ਦੀ ਡੈਥ ਹੋ ਗਈ ਉੱਥੋਂ। ਸੋ ਵਿਆਹ ਕਰਾ ਕੇ ਆਏ ਹੋਏ ਸੀਗੇ, ਹਜੇ ਹਸਬੈਂਡ ਵੀ ਉੱਧਰ ਹੀ ਸੀਗੇ, ਉਹ ਨਹੀਂ ਸੀ ਪਹੁੰਚੇ। ਮਤਲਬ ਪਤਾ ਹੀ ਨਹੀਂ ਲੱਗਦਾ ਕਿਹੜੇ ਵੇਲੇ ਕਿੱਥੇ ਕੀ ਹੋ ਜਾਣਾ। ਤੁਸੀਂ ਕੋਸ਼ਿਸ਼ ਕਰਿਆ ਕਰੋ ਕਿ ਆਪਣੀਆਂ ਸੇਵਿੰਗਸ ਦੇ ਵਿੱਚੋਂ ਇੰਸ਼ੋਰੈਂਸ ਆ ਜਿਹੜੀ ਉਹ ਜ਼ਰੂਰ ਲੈ ਕੇ ਰੱਖੋ। ਜੇ ਟਰਮ ਪਲੈਨ ਲੈਣਾ ਤਾਂ ਟਰਮ ਪਲੈਨ ਦੇ ਲਈ ਰੇਟ ਆ ਜਿਹੜੇ ਉਹ ਅੱਜ ਘਟੇ ਆ, ਸੋ ਤੁਸੀਂ ਉਹਨਾਂ ਦਾ ਲਾਹਾ ਲੈ ਸਕਦੇ ਹੋ। ਪਤਾ ਨਹੀਂ ਕੰਪਨੀ ਕਿਹੜੇ ਵੇਲੇ ਫਿਰ ਵਧਾ ਦਿੰਦੀਆਂ ਨੇ ਜਾਂ ਕਿਵੇਂ ਵੀ ਕਰਦੀਆਂ ਨੇ। ਸੋ ਨੰਬਰ ਮੈਂ ਤੁਹਾਨੂੰ ਨੋਟ ਕਰਵਾ ਦਿੰਦਾ, ਸੋ 647-547-2733। ਜਾਂ ਤੁਸੀਂ ਮੇਰੇ ਨਾਲ ਵੀ ਸੰਪਰਕ ਕਰ ਸਕਦੇ ਹੋ ਜੇ ਤੁਸੀਂ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇੰਸ਼ੋਰੈਂਸ, ਸੁਪਰਵਿਜ਼ਰ ਦੀ, ਜਾਂ ਫਿਰ ਆਹ ਟਰਮ ਪਲੈਨ ਬਾਰੇ ਕੋਈ ਇਨਫੋਰਮੇਸ਼ਨ ਲੈਣੀ ਚਾਹੁੰਦੇ ਹੋ ਤਾਂ ਤੁਸੀਂ ਪ੍ਰੋਗਰਾਮ ਤੋਂ ਬਾਅਦ ਮੇਰੇ ਨਾਲ ਵੀ ਸੰਪਰਕ ਕਰ ਸਕਦੇ ਹੋ। 416-317-2733 ਮੇਰਾ ਆਪਣਾ ਨੰਬਰ ਹੈ। ਸੋ ਆਪਣੇ ਆਪ ਨੂੰ ਫੁੱਲੀ ਪ੍ਰੋਟੈਕਟ ਕਰਕੇ ਰੱਖਿਆ ਕਰੋ, ਕਿਸੇ ਨੇ ਬਾਅਦ 'ਚ ਬਾਂਹ ਨਹੀਂ ਫੜਨੀ ਹੈ। ਕਹਿਣ ਨੂੰ ਬੰਦਾ 100 ਕਹਿ ਜਾਂਦਾ ਵੀ ਤੇਰੇ ਨਾਲ ਖੜ੍ਹੇ ਹਾਂ, ਨਾਲ ਖੜ੍ਹਨਾ ਹੋਰ ਗੱਲ ਆ, ਅਤੇ ਬਾਜੀ ਖੜ੍ਹੇ ਰਹਿਣਾ ਹੋਰ ਗੱਲ ਆ ਕਿ ਨਾਲ ਖੜ੍ਹੇ ਰਹਿਣਾ, ਕਿੰਨਾ ਟਾਈਮ ਖੜ੍ਹੇ ਰਹਿਣਗੇ ਉਹ ਹੋਰ ਗੱਲ, ਨਾਲ ਖੜ੍ਹੇ ਹੁਣ ਤਾਂ ਖੜ੍ਹੇ ਆ ਕਿ ਨਾਲ ਖੜ੍ਹਨਾ ਅਤੇ ਨਾਲ ਖੜ੍ਹੇ ਰਹਿਣਾ ਦੋਨੇ ਡਿਫਰੈਂਟ ਚੀਜ਼ਾਂ ਨੇ। ਸੋ ਆਪਣੇ ਆਪ ਨੂੰ ਤੁਸੀਂ ਪ੍ਰੋਟੈਕਟ ਕਰਕੇ ਰੱਖਣਾ ਵਾ। ਨੰਬਰ ਮੇਰਾ ਨੋਟ ਕਰਕੇ ਰੱਖ ਲਓ ਜੇਕਰ ਤੁਸੀਂ ਲਾਈਫ ਇੰਸ਼ੋਰੈਂਸ ਲੈਣੀ ਚਾਹੁੰਦੇ ਹੋ, ਕ੍ਰਿਟੀਕਲ ਇੰਸ਼ੋਰੈਂਸ ਜ਼ਰੂਰ ਲੈ ਲਿਆ ਕਰੋ। ਕ੍ਰਿਟੀਕਲ ਇੰਸ਼ੋਰੈਂਸ ਲੈਣੀ ਚਾਹੁੰਦੇ ਹੋ ਜਾਂ ਫਿਰ ਸੁਪਰਵਿਜ਼ਰ ਦੀ ਤੁਹਾਡੇ ਪੇਰੈਂਟਸ ਗ੍ਰੈਂਡ ਪੇਰੈਂਟਸ ਆਏ ਹੋਏ ਆ ਉਹਨਾਂ ਦੇ ਲਈ ਤੁਸੀਂ ਕੋਈ ਪਲੈਨ ਲੱਭ ਰਹੇ ਸੀ ਬੈਸਟ ਪਲੈਨ, ਤਾਂ ਤੁਸੀਂ ਪ੍ਰੋਗਰਾਮ ਤੋਂ ਬਾਅਦ ਮੇਰੇ ਨਾਲ ਸੰਪਰਕ ਕਰ ਸਕਦੇ ਹੋ। 416-317-2733 416-317-2733 'ਤੇ ਗੱਲਬਾਤ ਕਰ ਸਕਦੇ ਹੋ ਜਿਹੜੇ ਹੋਏ ਹੋ ਰੇਡੀਓ ਪ੍ਰੋਗਰਾਮ ਸਾਰੰਗ ਦੇ ਨਾਲ। ਸੋ ਲਓ ਹਾਰਾਕਿਰੀ ਆ ਜਿਹੜੀ ਉਹ ਤੁਹਾਨੂੰ ਦੱਸਦਾ ਵੀ ਬਾਈ ਹਜ਼ਾਰਾਂ ਲੋਕਾਂ ਦੇ ਸਾਹਮਣੇ ਹਾਰਾਕਿਰੀ ਕਿਵੇਂ ਕਰ ਲਈ ਕਿ ਐਡਾ ਬੰਦਾ ਨਾਵਲਕਾਰ ਹੋਵੇ ਜਿਹਨੇ, ਤੁਸੀਂ ਇਹ ਦੇਖੋ ਵੀ 30 ਨਾਵਲ ਘੱਟੋ ਘੱਟ ਉਹਨੇ 30 ਨਾਵਲ ਲਿਖੇ ਹੋਣ। ਜਿਹੜੀ ਜੰਗ ਤੋਂ ਬਾਅਦ ਸਭ ਤੋਂ ਵੱਡਾ ਨਾਵਲਕਾਰ ਆ ਜਿਹੜਾ ਇਹਨੂੰ ਮੰਨਿਆ ਗਿਆ ਸੀਗਾ, ਡਿਫੈਂਸ ਜਿਹੜੀ ਸੈਲਫ ਡਿਫੈਂਸ ਫੋਰਸ ਆ ਜਿਹੜੀ ਉਹਦੇ ਟੋਕੀਓ ਦੇ ਹੈੱਡਕੁਆਟਰ ਦੇ ਸਾਹਮਣੇ ਜਾ ਕੇ ਹਾਰਾਕਿਰੀ ਬੰਦੇ ਨੇ ਕੀਤੀ ਹੈ, ਅਤੇ 30 ਨਾਵਲ ਜਿਹਦੇ ਲਿਖੇ ਹੋਣ ਉਹਨੇ ਕੀਤੀ ਹੈ। ਬਹੁਤ ਸਾਰੇ ਲੇਖ, ਬਹੁਤ ਸਾਰੀ ਰਚਨਾਵਾਂ ਜਿਹਨੇ ਲਿਖੀਆਂ ਹੋਣ, ਪਰ ਇਹ ਅਸਲ ਦੇ ਵਿੱਚ ਹਾਰਾਕਿਰੀ ਹੈ ਕਿ ਵੀ ਕੀ ਕਰ ਲਿਆ ਉਹਨੇ ਐਸਾ ਜਿਹੜਾ ਇਸ ਤਰੀਕੇ ਨਾਲ ਤੁਹਾਨੂੰ ਹੈਰਾਨੀ ਹੋਵੇ ਵੀ ਇਹ ਹਾਰਾਕਿਰੀ ਕਿਹਨੂੰ ਕਹਿੰਦੇ ਆ ਯਾਰ। ਅਸਲ ਦੇ ਵਿੱਚ ਅਸਲ 'ਚ ਇਹ ਆਤਮ ਹੱਤਿਆ ਕਰਨ ਦੀ ਇੱਕ ਵਿਧੀ ਆ ਜਿਹੜੀ ਉਹਨੂੰ ਹਾਰਾਕਿਰੀ ਕਹਿੰਦੇ ਆ। ਹਾਰਾਕਿਰੀ ਮਤਲਬ ਇਹ ਤੁਸੀਂ ਕਹਿ ਲਓ ਕਿ ਆਜ਼ਾਦ ਆ ਜਿਹੜੀ ਸਾਮੂਰਾਈ ਜਮਾਤ ਸੀਗੀ ਕੋਈ ਉਹਨੇ ਕੀਤੀ ਸੀ ਵੀ ਜਦੋਂ ਕੋਈ ਯੋਧਾ ਜਿਹੜਾ ਦੁਸ਼ਮਣ ਦੇ ਹੱਥ ਲੱਗ ਜਾਂਦਾ ਸੀਗਾ ਜਾਂ ਆਪਣੇ ਜ਼ਗੀਰਦਾਰ ਦੇ ਹਿੱਤ ਵਿਰੋਧ 'ਚ ਕੋਈ ਕੰਮ ਕਰ ਬੈਠਦਾ ਸੀਗਾ, ਤਾਂ ਜਦੋਂ ਦੁਸ਼ਮਣ ਨੇ ਕਿਸੇ ਨੂੰ ਯੋਧੇ ਨੂੰ ਫੜ ਲਿਆ ਦੂਜੀ ਫੋਰਸ ਦੇ ਨੂੰ, ਤਾਂ ਉਹਨੂੰ ਫਿਰ ਹਾਰਾਕਿਰੀ ਕਰਨ ਲਈ ਕਹਿੰਦੇ ਸੀਗੇ ਵੀ ਹੁਣ ਤੂੰ ਹਾਰਾਕਿਰੀ ਕਰ। ਉਹਨੂੰ ਮਾਰਦੇ ਨਹੀਂ ਸੀਗੇ,
2: ਵੀ ਇਹਨੂੰ ਕੁੱਟ ਦਿਓ ਮਾਰ ਦਿਓ ਅੰਦਰ ਦੇ ਦਿਓ, ਨਹੀਂ ਉਹਨੂੰ ਕਹਿੰਦੇ ਤੂੰ ਹੁਣ ਹਾਰਾਕੀਰੀ ਕਰ। ਹਾਰਾਕੀਰੀ ਕੀ ਕਰਨੀ ਹੈ? ਹਾਰਾਕੀਰੀ ਸ਼ਬਦ ਅਸਲ ਦੇ ਵਿੱਚ ਉਹਦਾ ਅਰਥ ਕੀ ਆ? ਹਾਰਾਕੀਰੀ ਸ਼ਬਦ ਨੂੰ ਤੁਸੀਂ ਸੁਣੋਗੇ ਤਾਂ ਤੁਸੀਂ ਹੈਰਾਨ ਹੀ ਹੋ ਜਾਣਾ ਵੀ ਅੱਛਾ ਇੱਦਾਂ ਵੀ ਹੁੰਦਾ। ਹਾਰਾਕੀਰੀ ਦਾ ਮਤਲਬ ਹੁੰਦਾ ਕਿ ਤੁਸੀਂ ਪੇਟ ਨੂੰ ਚੀਰਨਾ। ਹਾਰਾਕੀਰੀ ਦਾ ਮਤਲਬ ਆ ਪੇਟ ਨੂੰ ਚੀਰਨਾ। ਸਾਮੂਰਾਈ ਯੋਧੇ ਜਿਹੜੇ ਉਹਨਾਂ ਨੂੰ ਬਹਾਦਰ ਮੰਨਿਆ ਜਾਂਦਾ ਸੀਗਾ, ਇਸ ਲਈ ਉਹਦੇ ਮਰਨ ਵਾਲੀ ਹਾਰਾਕੀਰੀ ਉਹ ਕਹਿੰਦੇ ਸੀ ਕਿ ਯਾਰ ਇਹਨੇ ਜੇ ਮਰਨਾ ਤਾਂ ਇਹ ਬੜੇ ਬਹਾਦਰ ਬੰਦੇ ਸੀਗੇ ਚਾਹੇ ਫੜੇ ਗਏ ਆ, ਅਤੇ ਇਹਨਾਂ ਨੂੰ ਇਹ ਸੁਰਮਤਾ ਹੀ ਸਮਝੀ ਜਾਂਦੀ ਸੀ ਕਿਉਂਕਿ ਹਾਰਾਕੀਰੀ ਕਰਨ ਲਈ ਬਹੁਤ ਹਿੰਮਤ ਦੀ ਜ਼ਰੂਰਤ ਆ, ਬਹੁਤ ਤਾਕਤ ਦੀ ਜ਼ਰੂਰਤ ਆ, ਬੜੇ ਤੁਸੀਂ ਮੈਂਟਲੀ ਤੌਰ 'ਤੇ ਸਟਰੋਂਗ ਹੋਣੇ ਚਾਹੀਦੇ ਹੋ। ਕਿਤੇ ਐਂ ਥੋੜ੍ਹਾ ਕੋਈ ਹਾਰਾਕੀਰੀ ਕਿਵੇਂ ਬੰਦਾ ਆਪਦਾ ਪੇਟ ਕਿਵੇਂ ਚੀਰ ਸਕਦਾ? ਆਤਮ ਹੱਤਿਆ ਜਿਹਨੇ ਹੁਣ ਕਰਨੀ ਹੁੰਦੀ ਸੀਗੀ ਕਿਵੇਂ ਹਾਰਾਕੀਰੀ ਕਰਦੇ ਸੀਗੇ? ਹੁਣ ਜਿਹਨੇ ਆਤਮ ਹੱਤਿਆ ਕਰਨੀ ਹੁੰਦੀ ਸੀਗੀ ਉਹ ਯੋਧਾ ਜਿਹੜੀ ਦੂਜੀ ਫੌਜ ਨੇ ਫੜ ਲਿਆ ਉਹਨੂੰ ਕਹਿੰਦੇ ਸੀ ਹੁਣ ਤੂੰ ਹਾਰਾਕੀਰੀ ਕਰ, ਤੈਨੂੰ ਅਸੀਂ ਫੜ ਲਿਆ, ਹੁਣ ਤੂੰ ਹਾਰਾਕੀਰੀ ਕਰ। ਹੁਣ ਜਿਹਨੇ ਹਾਰਾਕੀਰੀ ਕਰਨੀ ਹੁੰਦੀ ਸੀਗੀ ਇੱਕ ਖਾਸ ਅੰਦਾਜ਼ ਦੇ ਵਿੱਚ ਬਹਿ ਜਾਂਦਾ ਸੀਗਾ, ਖਾਸ ਉਹਦੇ ਕੱਪੜੇ ਪਾਏ ਜਾਂਦੇ ਸੀਗੇ, ਖਾਸ ਰਸਮੀ ਮਾਹੌਲ ਉਹਦੇ ਲਈ ਸਿਰਜਿਆ ਜਾਂਦਾ ਸੀਗਾ, ਅਤੇ ਇੱਕ ਤਲਵਾਰ ਨੂੰ ਦੋਹੇ ਹੱਥਾਂ ਨਾਲ ਫੜ ਕੇ ਪੇਟ ਦੇ ਖੱਬੇ ਪਾਸੇ ਖੋਭ ਲੈਂਦਾ ਸੀਗਾ ਆਪ ਹੀ ਦੋਨੇ ਹੱਥਾਂ ਨਾਲ ਫੜ ਕੇ, ਫਿਰ ਤਲਵਾਰ ਨੂੰ ਪੇਟ ਦੇ ਅੰਦਰ ਸੱਜੇ ਪਾਸੇ ਵੱਲ ਨੂੰ ਲੈ ਕੇ ਜਾਂਦਾ ਸੀ, ਖਿੱਚਦਾ ਸੀਗਾ। ਇਸ ਕਿਰਿਆ 'ਚ ਵਾਹਵਾ ਟਾਈਮ ਲੱਗ ਜਾਂਦਾ ਸੀਗਾ, ਪਰ ਉਸ ਯੋਧੇ ਤੋਂ ਆਸ ਕੀਤੀ ਜਾਂਦੀ ਸੀ ਕਿ ਉਹ ਇਸ ਰਸਮ ਨੂੰ ਕਲਾ ਵਾਂਗੂ ਨਿਭਾਊਗਾ, ਕਿਉਂਕਿ ਯੋਧਾ ਵਾ, ਉਹ ਬਹਾਦਰ ਆ, ਚਾਹੇ ਉਹ ਫੜਿਆ ਗਿਆ ਚਾਹੇ ਉਹ ਹਾਰ ਗਿਆ, ਪਰ ਇਹ ਕਲਾ ਕਰਕੇ ਦਿਖਾਊਗਾ ਇੱਕ ਤਰ੍ਹਾਂ ਦੀ। ਅਤੇ ਮਨੁੱਖਤਾ ਲਈ ਕੁਰਬਾਨ ਹੋਣ ਵਾਲੇ ਸ਼ਹੀਦਾਂ ਨੂੰ ਛੱਡ ਦਈਏ ਤਾਂ ਵੀ ਹਰ ਜਾਤੀ ਕੌਮ ਰਾਜ ਅਤੇ ਦੇਸ਼ ਵਿੱਚ ਹਜ਼ਾਰਾਂ ਨਹੀਂ ਲੱਖਾਂ ਸ਼ਹੀਦ ਆ ਜਿਹੜੇ ਉਹ ਹੋਏ ਆ, ਹਰ ਜ਼ਗੀਰਦਾਰ ਦੇ ਲਈ ਰਾਜੇ ਲਈ ਮੌਤ ਨੂੰ ਜੱਫੀਆਂ ਪਾਉਣ ਵਾਲੇ ਯੋਧੇ ਅੱਜ ਕਿੰਨੇ ਕੁ ਸਾਰਥਕ ਨਜ਼ਰ ਆਉਂਦੇ ਆ ਇਹ ਅਸੀਂ ਦੇਖ ਸਕਦੇ ਹਾਂ। ਸੋ ਜਿਹੜੇ ਹੋਇਓ ਰੇਡੀਓ ਪ੍ਰੋਗਰਾਮ ਸਾਰੰਗ ਨਾਲ, ਮੇਰੇ ਹਾਰਾਕੀਰੀ ਤੋਂ ਚੇਤੇ ਆ ਗਏ ਕਿ ਹਾਰਾਕੀਰੀ ਸ਼ਬਦ ਜਿਹੜਾ ਕਿਵੇਂ ਕਿਸ ਤਰੀਕੇ ਨਾਲ ਉਹ ਕੈਸਾ ਮੰਜ਼ਰ ਹੁੰਦਾ ਹੋਊਗਾ, ਕੈਸੇ ਬਹਾਦਰ ਲੋਕ ਅਤੇ ਕੈਸੇ ਉਹ ਦੇਖਣ ਵਾਲੇ ਹੁੰਦੇ ਹੋਣਗੇ ਕਿ ਯਾਰ ਉਹਨੂੰ ਕਿਵੇਂ ਦੇਖ ਸਕਦਾ ਬੰਦਾ ਕੋਈ ਇਹੋ ਜਿਹੀਆਂ ਚੀਜ਼ਾਂ ਨੂੰ। ਜਿਹੜੇ ਉਹ ਰੇਡੀਓ ਪ੍ਰੋਗਰਾਮ ਸਾਰੰਗ ਦੇ ਨਾਲ
7: ਦੇਖੋ ਜੀ, ਕਰਤਾ ਹੈ ਆਪਣਾ ਨੰਬਰ 1, ਪਰ ਮੇਰਾ ਦਿਲ ਕਰਦਾ ਹੈ ਆਪਣਾ ਘਰ ਸਾਰਿਆਂ ਤੋਂ ਸੋਹਣਾ ਹੋਵੇ।
9: ਬਸ ਇੰਨੀ ਗੱਲ।

0: ਗ੍ਰੈਂਡ ਹੋਮ ਫਰਨੀਚਰ
1: ਜਿਹੜਾ ਗ੍ਰੈਂਡ ਫਰਨੀਚਰ ਦਾ ਲਾਉਣਾ ਬੱਲੀਏ
2: ਲਓ ਜੀ ਚੱਕੋ ਫਿਰ ਖੁਸ਼ਖਬਰੀ ਬ੍ਰੈਂਪਟਨ ਨਿਵਾਸੀਆਂ ਲਈ ਖੁਸ਼ਖਬਰੀ ਹੁਣ ਜਦੋਂ ਵੀ ਤੁਸੀਂ ਕੈਨੇਡੀਅਨ ਇੰਡੀਅਨ ਜਾਂ ਪਾਕਿਸਤਾਨੀ ਗਰੋਸਰੀ ਖਰੀਦਣਾ ਚਾਹੋ ਤਾਂ ਬ੍ਰੈਂਪਟਨ ਵਿੱਚ ਇੰਡੀਅਨ ਫਰੂਟ ਲੈਂਡ ਦੀਆਂ ਚਾਰੋਂ ਲੋਕੇਸ਼ਨਾਂ ਵਿੱਚੋਂ ਜਿੱਥੇ ਮਰਜ਼ੀ ਆ ਜਾਓ ਚਾਹੇ 15 ਫੈਂਡੋਵੇ ਬ੍ਰੈਂਪਟਨ ਹੋਵੇ ਜਾਂ ਦੂਜੀ ਲੋਕੇਸ਼ਨ 45 ਡਸ ਡਰਾਈਵ ਬ੍ਰੈਂਪਟਨ ਜਾਂ ਫਿਰ ਤੀਜੀ ਲੋਕੇਸ਼ਨ 9985 ਮੈਕਵਿਨ ਡਰਾਈਵ ਯੂਨਿਟ 9 ਬ੍ਰੈਂਪਟਨ ਇੰਡੀਅਨ ਫਰੂਟ ਲੈਂਡ ਤੇ ਹੁਣ ਚੌਥੀ ਨਵੀਂ ਲੋਕੇਸ਼ਨ 1465 ਮੇਫੀਲਡ ਰੋਡ ਬ੍ਰੈਂਪਟਨ ਵਧੀਆ ਗਰੋਸਰੀ ਸਭ ਤੋਂ ਨੇੜੇ ਇੰਡੀਅਨ ਫਰੂਟ ਲੈਂਡ 9054569900
3: ਰੋਕੀ ਤੂੰ ਆਪਣੀ ਇੰਸ਼ੋਰੈਂਸ ਕਿਸ ਤੋਂ ਕਰਵਾਉਂਦਾ ਯਾਰ
4: ਓਏ ਕੱਲਾ ਮੈਂ ਨਹੀਂ ਆਪਣੀ ਕਮਿਊਨਿਟੀ ਦਾ ਹਰ ਬੰਦਾ ਇੰਸ਼ੋਰੈਂਸ ਐਕਸਪਰਟ ਮੋਨਾ ਮਹਿੰਗੀ ਜੀ ਕੋਲ ਕਰਵਾਉਂਦੇ ਨੇ
3: ਵਾਹ ਯਾਰ ਨੰਬਰ ਤਾਂ ਦਈ ਮੋਨਾ ਜੀ ਦਾ
4: ਹਾਂਜੀ ਤੁਸੀਂ ਵੀ ਨੋਟ ਕਰੋ ਇੰਸ਼ੋਰੈਂਸ ਕੋਈ ਵੀ ਹੋਵੇ
5: ਇੰਸ਼ੋਰੈਂਸ ਫੋਰ ਯੂ ਦੀ ਮੋਨਾ ਮਹਿੰਗੀ ਜੀ
4: ਜਿਹੜੇ ਲਾਈਫ ਇੰਸ਼ੋਰੈਂਸ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਸੁਪਰ ਵੀਜ਼ਾ ਇੰਸ਼ੋਰੈਂਸ ਅਤੇ ਹਰ ਤਰ੍ਹਾਂ ਦੀ ਇੰਸ਼ੋਰੈਂਸ ਦੇ ਲਈ ਭਰੋਸੇਮੰਦ ਨਾਮ ਹੈ ਹੁਣੇ ਕਾਲ ਕਰੋ 416-509-1509 ਤੇ
5: ਯਾਦ ਰੱਖੋ ਮੋਨਾ ਮਹਿੰਗੀ ਫਰੋਮ ਇੰਸ਼ੋਰੈਂਸ ਫੋਰ ਯੂ
4: 416-509-1509
5: ਔਰ ਵਿਜ਼ਿਟ insuranceforyou.ca
6: ਲਓ ਜੀ ਸਾਡੇ ਨਾਲ ਬ੍ਰੈਂਪਟਨ ਟੀਵੀ ਐਂਡ ਅਪਲਾਈਂਸਸ ਤੋਂ ਸੁਲਤਾਨ ਜੀ ਆ ਚੁੱਕੇ ਆ ਸੁਲਤਾਨ ਜੀ ਸਤਿ ਸ਼੍ਰੀ ਅਕਾਲ ਜੀ ਆਇਆਂ ਨੂੰ ਜੀ
7: ਥੈਂਕ ਯੂ ਵੈਰੀ ਮਚ ਜੀ ਬਹੁਤ ਬਹੁਤ ਸ਼ੁਕਰੀਆ
6: ਸੋ ਖਾਸ ਤੌਰ ਤੇ ਫਾਦਰਸ ਡੇ ਆ ਰਿਹਾ ਫਾਦਰਸ ਡੇ ਤੇ ਸੁਲਤਾਨ ਜੀ ਸਪੈਸ਼ਲ ਮੈਨੂੰ ਪਤਾ ਕਿ ਤੁਸੀਂ ਡੈਫੀਨਿਟਲੀ ਕੱਢ ਕੇ ਲਿਆਏ ਹੋਵੋਗੇ ਲੈ ਕੇ ਉਹ ਦੱਸੋ
7: ਹਾਂਜੀ ਬਿਲਕੁਲ ਜੀ ਫਾਦਰਸ ਡੇ ਦੇ ਨਾਲ ਨਾਲ ਤੁਹਾਨੂੰ ਪਤਾ ਹੀ ਹੈ ਫੀਫਾ ਵਰਲਡ ਕੱਪ ਚੱਲ ਰਿਹਾ ਜੀ ਉਹਦੀ ਵਜ੍ਹਾ ਤੋਂ ਵੀ ਸੈਮਸੰਗ ਨੇ ਬਿਗ ਸਕਰੀਨ ਟੀਵੀਆਂ ਦੇ ਉੱਪਰ ਬਹੁਤ ਡਿਸਕਾਊਂਟ ਵੱਡਾ ਡਿਸਕਾਊਂਟ ਦਿੱਤਾ 98 ਇੰਚ ਦੇ ਉੱਪਰ $1500 ਦੀ ਸੇਵਿੰਗ ਹੈ ਜੇ ਕੋਈ ਕਸਟਮਰ 98 ਇੰਚ ਟੀਵੀ ਲੈਣਾ ਚਾਹੁੰਦੇ $3500 ਵਾਲਾ $1999 ਚ ਮਿਲ ਜਾਏਗਾ $1500 ਉਹ ਸੇਵ ਕਰ ਸਕਦੇ ਹੈ ਰਾਈਟ ਵੇ 48 ਆਵਰ ਚ ਡਿਲੀਵਰੀ ਸਕੈਜੂਅਲ ਹੋ ਜਾਏਗੀ ਜੀ ਤੁਸੀਂ ਸਿਰਫ ਕਾਲ ਕਰਨੀ ਹੈ ਜਾਂ ਪਹੁੰਚਣਾ ਹੈ 801 ਬੋਵੇ ਡਰਾਈਵ ਵੈਸਟ ਜਸਟ ਈਸਟ ਆਫ ਚੰਕੂਜ਼ੀ ਔਨ ਬਵੇਡ ਹੈ ਜੀ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ 65 ਇੰਚ ਟੀਵੀ $699 ਦਾ ਪਰ ਜਦੋਂ ਸਾਡੇ ਕੋਲ ਸਟਾਕ ਖਤਮ ਹੋ ਗਿਆ ਮੁੜ ਕੇ $1000 ਤੋਂ ਘੱਟ ਨਹੀਂ ਮਿਲਣਾ ਜੀ 55 ਇੰਚ ਟੀਵੀ $399 ਦਾ ਤੇ ਜਦੋਂ ਇਹ ਸਟਾਕ ਖਤਮ ਹੋ ਗਿਆ ਤੇ ਫਿਰ ਤੁਹਾਨੂੰ ਦੁਬਾਰਾ ਇਹ $800 ਤੋਂ ਘੱਟ ਨਹੀਂ ਮਿਲਣਾ 85 ਇੰਚ ਉਹ ਵੀ QLED ਕੁਆਂਟਮ ਡੋਟ ਕੁਆਂਟਮ ਪ੍ਰੋਸੈਸਰ ਦੇ ਨਾਲ ਹੈ ਹਾਈ ਐਂਡ ਟੈਕਨੋਲੋਜੀ ਹੈ ਜੀ ਤੇ ਅੱਜ $2000 ਤੋਂ $1299 ਦਾ ਤੇ ਜੇ $1299 ਵਾਲਾ ਸਟਾਕ ਖਤਮ ਹੋ ਗਿਆ ਤੇ ਫਿਰ ਅੱਗੇ ਜਾ ਕੇ $1800 ਤੋਂ ਘੱਟ ਨਹੀਂ ਮਿਲਣਾ ਸੋ ਕੁਇਕ ਐਕਟ ਕਰਨਾ ਤੁਸੀਂ ਬੋਵੇਡ ਐਂਡ ਚੰਕੂਜ਼ੀ ਵਾਲੀ ਲੋਕੇਸ਼ਨ ਤੇ ਪਹੁੰਚਣਾ 905-450-2828 ਨੰਬਰ ਹੈ 905-450-2828 ਜੀ
6: ਸੋ ਬਾਈ ਇਹ ਡਿਸਕਾਊਂਟ ਲੈਣਾ ਨਾ ਭੁੱਲਿਓ ਬਿਲਕੁਲ ਜਿਵੇਂ ਸੁਲਤਾਨ ਜੀ ਨੇ ਕਿਹਾ ਕਿ ਜੇ ਹੁਣ ਮੈਚ ਦੇਖਣੇ ਸਵਾਦ ਨਾਲ ਦੇਖੋ ਐਨ ਨਜ਼ਾਰੇ ਨਾਲ ਦੇਖੋ ਤੇ ਬਹੁਤ ਦੂਰੋਂ ਦੂਰੋਂ ਜਿਹੜੀਆਂ ਫੈਮਿਲੀਜ਼ ਨੇ ਉਹ ਆ ਕੇ ਸੁਲਤਾਨ ਜੀ ਦੇ ਕੋਲ ਇਸੇ ਕਰਕੇ ਕਿਉਂਕਿ ਸਰਵਿਸ ਨੰਬਰ 1 ਮੇਨ ਕੰਮ ਇਹਨਾਂ ਨੇ ਇਹੀ ਆ ਕਿ ਜਿੱਥੇ ਜਿੱਥੇ ਵੀ ਤੁਸੀਂ ਬੈਠੇ ਹੋ ਜੇ ਤੁਸੀਂ ਕਿਚਨ ਹੋ ਕੈਂਬਰੇਜ ਹੋ ਗੋਲਫ ਹੋ ਵਾਟਰਲੂ ਹੋ ਤੁਸੀਂ ਨਿਆਗਰਾ ਰੀਜਨ ਦੇ ਵਿੱਚ ਕਿਤੇ ਰਹਿੰਦੇ ਹੋ ਹੈਮਿਲਟਨ ਰਹਿੰਦੇ ਹੋ ਡਿਲੀਵਰੀ ਤੁਹਾਡੇ ਕੋਲ ਕਰ ਦੇਣਗੇ ਟੈਨਸ਼ਨ ਲੈਣ ਦੀ ਲੋੜ ਨਹੀਂ ਗੱਡੀ ਦੇ ਵਿੱਚ ਤੁਹਾਡੇ ਕੋਲ ਵੱਡਾ ਟੀਵੀ ਨਹੀਂ ਜਾਣਾ ਬਿਗ ਸਕਰੀਨ ਡਿਲੀਵਰੀ ਲਈ ਆਪ ਲੈ ਕੇ ਜਾਣਗੇ ਇਹਨਾਂ ਦੀ ਟੀਮ ਆ ਜਿਹੜੀ ਜਾਂਦੀ ਰਹਿੰਦੀ ਹੈ ਇੱਧਰ ਨੂੰ ਆਉਂਦੇ ਰਹਿੰਦੇ ਹਨ ਈਵਨ ਲੰਡਨ ਵੀ ਤੁਸੀਂ ਬੈਠੇ ਹੋ ਡਿਲੀਵਰੀ ਦੀ ਟੈਨਸ਼ਨ ਨਹੀਂ ਲੈਣੀ ਹੈ ਬਹੁਤ ਦੂਰੋਂ ਦੂਰੋਂ ਲੋਕ ਨੇ ਜਿਹੜੇ ਅਪਲਾਈਸਿਸ ਆ ਜਿਹੜੇ ਮੈਨੂੰ ਲੱਗਦਾ ਕਿ ਨਿਆਗਰਾ ਰੀਜਨ ਦੇ ਵਿੱਚ ਤਾਂ ਹਰ ਦੂਜੇ ਤੀਜੇ ਦਿਨ ਇਹਨਾਂ ਦੀ ਗੱਡੀ ਜਾਂਦੀ ਹੋਣੀ ਹੈ ਸੁਲਤਾਨ ਜੀ
7: ਬਿਲਕੁਲ ਜੀ ਸਾਡੇ ਕੋਲ ਕੱਲ ਵੀ ਡਿਲੀਵਰੀਆਂ ਜਿਹੜੀਆਂ ਸਟੋਨੀ ਕ੍ਰੀਕ ਤੇ ਵੈਲੈਂਡ ਏਰੀਆ ਚ ਗਈਆਂ ਜੀ ਇੱਕ ਡਿਲੀਵਰੀ ਨਾਲ ਹੀ ਨਿਆਗਰਾ ਫਾਲ ਦੀ ਵੀ ਸੀਗੀ ਸੋ ਟੋਟਲ 7 ਡਿਲੀਵਰੀਆਂ ਜਿਹੜੀਆਂ ਇਸ ਏਰੀਆ ਚ ਗਈਆਂ ਸੋ ਜਿਨ੍ਹਾਂ ਦੇ ਘਰਾਂ ਦੀਆਂ ਕਲੋਜ਼ਿੰਗ ਹੋ ਰਹੀਆਂ ਉਹ ਵੀ ਮਿਸ ਨਾ ਕਰਨ ਕਿਉਂਕਿ ਹੋਮ ਅਪਲਾਈਸਿਸ ਦੇ ਉੱਪਰ ਫਾਦਰਸ ਡੇ ਸਪੈਸ਼ਲ ਤੇ 40% ਦਾ ਡਿਸਕਾਊਂਟ ਬੰਡਲ ਪੈਕੇਜਿਸ ਦੇ ਉੱਤੇ ਹੈ ਜੀ ਸੋ ਜ਼ਰੂਰ ਤੁਸੀਂ ਵਿਜ਼ਿਟ ਕਰਨਾ ਕਿਉਂਕਿ ਤੁਹਾਨੂੰ ਫ੍ਰਿਜ ਸਟੋਵ ਡਿਸ਼ਵਾਸ਼ਰ 3-ਪੀਸ ਕਿਚਨ ਬੰਡਲ $5000 ਵਾਲਾ $29.99 ਚ ਮਿਲਣਾ ਤੇ ਰਾਜਵੀਰ ਜੀ ਤੁਹਾਨੂੰ ਪਤਾ ਹੀ ਹੈ $29.99 ਛੇ ਮਹੀਨੇ ਚ ਪੇ ਕਰਨ ਕੋਈ ਇੰਟਰਸਟ ਵੀ ਨਹੀਂ ਹੈ ਤੁਸੀਂ ਦੱਸਿਆ ਹੀ ਹੈ ਚਾਹੇ ਕਿਚਨਰ ਕੈਮਰੇਜ ਵਾਟਰਲੂ ਪੈਰਿਸ ਓਨਟੈਰੀਓ ਲੰਡਨ ਓਨਟੈਰੀਓ ਕਿਤੇ ਵੀ ਤੁਸੀਂ ਡਿਲੀਵਰੀ ਚਾਹੁੰਦੇ ਹੋ ਤੁਹਾਨੂੰ ਫ੍ਰੀ ਡਿਲੀਵਰੀ ਮਿਲਣੀ ਹੈ ਤੇ ਸਾਰੀ 1 ਈਅਰ ਪਾਰਟਸ ਐਂਡ ਲੇਬਰ ਵਾਰੰਟੀ ਇੰਕਲੂਡ ਇਨ ਦਾ ਡਿਲੀਵਰੀ ਹੈ ਜੀ ਤੇ ਨਾਲ ਦੀ ਨਾਲ ਲਾਂਡਰੀ ਸੈਕਸ਼ਨ ਦੇ ਵਿੱਚ ਜਿਹੜਾ $600, ਕਿਸੇ ਚ $700 ਤੇ ਕਿਸੇ ਵਾਸ਼ਰ ਐਂਡ ਡਰਾਇਰ ਚ $800 ਦੀ ਸੇਵਿੰਗ ਹੈ। ਫਰੰਟ ਲੋਡ ਵਾਸ਼ਰ ਐਂਡ ਡਰਾਇਰ ਜਿਹੜਾ ਵਾਸ਼ਰ ਵੀ ਸਟੀਮ ਤੇ ਡਰਾਇਰ ਵੀ ਸਟੀਮ ਫੀਚਰ ਦੇ ਨਾਲ ਹੈ $2500 ਵਾਲਾ $1799 ਦਾ ਸਿਰਫ ਜੀ। ਤੇ ਜੇ ਟੋਪ ਲੋਡ ਵਾਸ਼ਰ ਐਂਡ ਡਰਾਇਰ ਦੀ ਗੱਲ ਕਰੀਏ ਤੇ ਉਹ $1000 ਸਿਰਫ ਔਰ ਸਿਰਫ $1099 ਦਾ, ਜਦਕਿ ਇਹਦੀ $1700 ਪ੍ਰਾਈਸ ਹੈ। ਸੋ ਫਰੀ ਡਿਲੀਵਰੀ ਦੇ ਨਾਲ ਜੇ ਇਹਨਾਂ ਪ੍ਰੋਡਕਟ ਦਾ 40% ਡਿਸਕਾਊਂਟ ਦਾ ਫਾਦਰਸ ਡੇ ਸਪੈਸ਼ਲ ਪ੍ਰਮੋਸ਼ਨ ਦਾ ਵਾਕ ਇਨ ਕਸਟਮਰ ਨੂੰ ਅਡੀਸ਼ਨਲ ਡਿਸਕਾਊਂਟ ਦੇ ਨਾਲ, ਤੁਹਾਨੂੰ ਅਡੀਸ਼ਨਲ ਡਿਸਕਾਊਂਟ ਦੇ ਨਾਲ ਨਾਲ 6 ਮਹੀਨੇ ਨੋ ਇੰਟਰਸਟ ਪੇਮੈਂਟ ਪਲਾਨ ਵੀ ਮਿਲੇਗਾ। ਪਹੁੰਚਣਾ ਤੁਸੀਂ ਜੀ 801 ਬੋਵੇਡ ਡਰਾਈਵ ਵੈਸਟ, ਜਸਟ ਈਸਟ ਆਫ ਚਿੰਕੂਜ਼ੀ ਔਨ ਬੋਵੇਡ ਹੈ। ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ 905-450-2828 905-450-2828 ਜੀ
6: 905-450-2828 ਤੇ ਤੁਸੀਂ ਕਾਲ ਸੁਲਤਾਨ ਜੀ ਨੂੰ ਕਰਨੀ ਹੈ। ਬਹੁਤ ਬਹੁਤ ਧੰਨਵਾਦ ਸਰ, ਥੈਂਕ ਯੂ ਵੈਰੀ ਮੱਚ।
7: ਥੈਂਕ ਯੂ ਵੈਰੀ ਮੱਚ ਜੀ, ਬਹੁਤ ਸ਼ੁਕਰੀਆ,
6: ਬਹੁਤ ਬਹੁਤ ਧੰਨਵਾਦ, ਥੈਂਕ ਯੂ।

0: 9991 प्रेसिडेंट कन्वेंशन सेंटर
1: है क्यों हुआ तुहानु परेशान क्यों बैठे हो
2: की दसा तेनु ਆਪਾਂ ਆਫਰ ਦਾ ਵੱਡੇ ਘਰ ਦੀ ਪਾ ਦਿੱਤੀ ਪਰ ਆਹ ਨਿਤ ਨਵੇਂ ਮੋਰਗੇਜ ਦੇ ਰੂਲ ਬਦਲੀ ਜਾਂਦੇ ਪਰੇਸ਼ਾਨ ਨਾ ਹੋਵਾਂ ਤਾਂ ਕੀ ਕਰਾਂ
1: ਓਹੋ ਤੁਸੀਂ ਪਰੇਸ਼ਾਨ ਨਾ ਹੋਵੋ ਮੇਰੀ ਰਾਏ ਮੰਨੋ ਤਾਂ ਤੁਸੀਂ ਮੋਰਗੇਜ ਅਲਾਈਅੰਸ ਮੋਰਗੇਜ ਕਿੰਗ ਦੇ ਪ੍ਰਿੰਸੀਪਲ ਬ੍ਰੋਕਰ ਪਰਮਜੀਤ ਸਿੰਘ ਉਹਨਾਂ ਨੂੰ ਕਾਲ ਕਰੋ ਨਾਲੇ ਮੈਂ ਸੁਣਿਆ ਹੈ ਕਿ ਉਹਨਾਂ ਨੇ ਬਹੁਤ ਲੋਕਾਂ ਦੀ ਮੋਰਗੇਜ ਪ੍ਰੋਬਲਮ ਨੂੰ ਵੀ ਸੋਲਵ ਕੀਤਾ ਹੈ
3: ਤੁਸੀਂ ਬਿਲਕੁਲ ਸਹੀ ਸੁਣਿਆ ਜੀ ਫਸਟ ਜਾਂ ਸੈਕਿੰਡ ਮੋਰਗੇਜ ਹੋਵੇ ਰੀਫਾਈਨਾਂਸਿੰਗ ਜਾਂ ਫਿਰ ਇਕੁਇਟੀ ਟੇਕ ਆਊਟ ਸੈਲਫ ਇੰਪਲੋਇਡ ਹੋ ਜਾਂ ਕੈਸ਼ ਤੇ ਕੰਮ ਕਰਦੇ ਹੋ ਜਾਂ ਕਿਸੇ ਵਜ੍ਹਾ ਨਾਲ ਕ੍ਰੈਡਿਟ ਵੀ ਖਰਾਬ ਹੋ ਗਿਆ ਤਾਂ ਮੋਰਗੇਜ ਅਲਾਇੰਸ ਮੋਰਗੇਜ ਕਿੰਗ ਦੇ ਪ੍ਰਿੰਸੀਪਲ ਬ੍ਰੋਕਰ ਪਰਮਜੀਤ ਸਿੰਘ ਉਹਨਾਂ ਨੂੰ ਕਾਲ ਕਰੋ ਐਂਡ 100% ਪ੍ਰੋਬਲਮ ਸੋਲਵ ਤੇ ਨਾਲੇ ਇਹਨਾਂ ਦਾ ਕਹਿਣਾ ਵੀ ਹੈ ਤੁਸੀਂ ਪਹਿਲਾਂ ਸਭ ਕਿਤੇ ਜਾ ਕੇ ਆਓ ਫਿਰ ਸਾਡੇ ਫੇਰਾ ਪਾਓ ਮੋਰਗੇਜ ਦੀ ਜਦੋਂ ਹੋਵੇ ਲੋੜ ਇੱਕ ਨੰਬਰ ਸਭ ਦੇ ਕੋਲ ਪ੍ਰਿੰਸੀਪਲ ਬ੍ਰੋਕਰ ਪਰਮਜੀਤ ਸਿੰਘ 416-804-2015 416-804-2015 license

0: ਜੁੜੇ ਹੋਏ ਰੇਡੀਓ ਪ੍ਰੋਗਰਾਮ ਸਾਰੰਗ ਦੇ ਨਾਲ ਪਰਮਜੀਤ ਬਾਈ ਸਾਡੇ ਨਾਲ ਆ ਚੁੱਕੇ ਆ। ਬਾਈ ਜੀ ਸਤਿ ਸ੍ਰੀ ਅਕਾਲ ਜੀ ਨੂੰ।
1: ਸਤਿ ਸ੍ਰੀ ਅਕਾਲ ਰਾਜਵੀਰ ਸਾਹਿਬ ਤੇ ਸਾਰੇ ਸੁਣਨ ਵਾਲਿਆਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਜੀ।
0: ਸਤਿ ਸ੍ਰੀ ਅਕਾਲ। ਸੋ ਅੱਜ ਗੱਲਬਾਤ ਕਰਾਂਗੇ, ਜੇਕਰ ਤੁਸੀਂ ਕਿਸੇ ਕਾਰਨ ਕਰਕੇ ਕਿਸੇ ਦਿੱਕਤ ਦੇ ਵਿੱਚ ਫਸੇ ਹੋਏ ਹੋ, ਤੁਹਾਨੂੰ ਤੁਹਾਡੀ ਮੌਰਗੇਜ ਆ ਜਿਹੜੀ ਐਡਵਾਈਜ਼ਰ ਤੁਹਾਨੂੰ ਨਹੀਂ ਹੈਲਪ ਕਾਰਨ ਕਰਕੇ ਕਿਸੇ ਕਰ ਰਿਹਾ ਜਾਂ ਕਰ ਪਾ ਰਿਹਾ, ਤਾਂ ਤੁਸੀਂ ਇੱਕ ਨੰਬਰ ਮੈਂ ਤੁਹਾਨੂੰ ਦੇ ਦੇਣਾ 416-804-2015, ਇਹਨਾਂ ਦੇ ਨਾਲ ਗੱਲਬਾਤ ਕਰ ਲੈਣੀ ਹੈ। 416-804-2015 'ਤੇ ਤੁਸੀਂ ਇੱਕ ਕਾਲ ਕਰ ਲਿਓ, ਤੁਹਾਡੀਆਂ ਮੁਸ਼ਕਲਾਂ ਦਾ ਹੱਲ ਆ ਜਿਹੜਾ ਉਹ ਹੋ ਸਕਦਾ ਵਾ। ਪਰਮਜੀਤ ਬਾਈ ਹੁਣੀ ਹਮੇਸ਼ਾ ਗੱਲਬਾਤ ਕਰਦੇ ਆ ਹਮੇਸ਼ਾ, ਅਤੇ ਅੱਜ ਇਹਨਾਂ ਨਾਲ ਮੌਰਗੇਜ ਬਾਬਤ ਵੀ ਗੱਲਬਾਤ ਕਰਾਂਗੇ। ਅਤੇ ਬਾਈ ਅੱਜ ਨਾ ਇੱਕ ਮੈਂ ਵੀਡੀਓ ਸ਼ੇਅਰ ਕਰਦਾ ਸੀ ਕਿ ਅਸੀਂ ਕਈ ਵਾਰ ਅੱਗੇ ਅੱਗੇ ਗੀਤ ਹੁੰਦਾ ਸੀ ਕਿ ਰੱਬ ਨਾਲ ਠੱਗੀਆਂ ਕਿਉਂ ਮਾਰੇ ਬੰਦੇ ਆ, ਹੈ ਨਾ
1: ਜੀ।
0: ਅਸੀਂ ਰੱਬ ਨਾਲ ਵੀ ਕਈ ਵਾਰ ਠੱਗੀ ਮਾਰਨ ਲੱਗ ਜਾਂਦੇ। ਮੈਂ ਉਹਦੇ 'ਚ ਸੀਗਾ ਕਿ ਉਹ ਕਿ ਇੱਕ ਬੰਦਾ ਉਹ ਨਾ ਕੋਈ ਰਾਜਾ ਜਾ ਰਿਹਾ ਵਾ ਸਮੁੰਦਰ ਦੇ ਵਿੱਚ, ਅਤੇ ਉਹਦੇ ਨਾਲ ਪ੍ਰਜਾ ਵੀ ਆ, ਬਹੁਤ ਸਾਰੇ ਲੋਕ ਨੇ, ਅਤੇ ਸਮੁੰਦਰ ਦੇ ਵਿੱਚ ਤੂਫਾਨ ਆ ਜਾਂਦਾ ਵਾ, ਝੱਖੜ ਆ ਜਾਂਦਾ ਵਾ। ਉਹ ਕਹਿੰਦਾ ਵੀ ਹੋ ਜਾਓ ਠੀਕ ਹੋ ਜਾਓ, ਉਹ ਕਹਿੰਦੇ ਹੋ ਜਾਊ ਹਨਾ ਕਹੋ ਨਹੀਂ, ਉਹ ਹੋਰ ਤੇਜ਼ ਹੋ ਜਾਂਦਾ, ਅਤੇ ਬਾਅਦ 'ਚ ਉਹ ਸਾਰੇ ਲੋਕ ਅਰਦਾਸਾਂ ਕਰਦੇ ਅਤੇ ਉਹ ਵੀ ਅਰਦਾਸ ਕਰਨ ਲੱਗ ਜਾਂਦਾ। ਜਦੋਂ ਉਹਨੇ ਹੁਣ ਅਰਦਾਸ ਕੀਤੀ ਅਤੇ ਉਹ ਫਿਰ ਝੱਖੜ ਰੁਕਣ ਦਾ ਨਾਂ ਲੈ ਰਿਹਾ, ਅਤੇ ਫਿਰ ਉਹ ਅਰਦਾਸ ਇਸ ਤਰੀਕੇ ਨਾਲ ਕਰਨ ਲੱਗ ਜਾਂਦਾ ਕਿ ਕਹਿੰਦਾ ਵੀ ਗੱਲ ਸੁਣ ਵੀ ਰੱਬਾ ਬੰਦ ਕਰਦੇ ਸਭ ਕੁਛ, ਅਸੀਂ ਅੱਜ ਆਪਣੀ ਜਾਨ ਬਚਾ ਕੇ ਚਲੇ ਜਾਈਏ ਘਰੇ, ਅਤੇ ਤੈਨੂੰ ਮੈਂ ਜਿਹੜਾ ਮੇਰੀ ਰਾਜਧਾਨੀ ਦੇ ਵਿੱਚ ਨਾ ਮਹਿਲ ਆ, ਮੈਂ ਉਹ ਵੇਚ ਕੇ ਸਾਰੇ ਗਰੀਬਾਂ ਦੇ ਵਿੱਚ ਵੰਡ ਦੂੰਗਾ, ਉਹ ਵੇਚ ਕੇ ਮੈਂ ਸਾਰਾ ਗਰੀਬਾਂ 'ਚ ਵੰਡ ਦੇਣਾ। ਅਤੇ ਪਰ ਹੁਣ ਉਹ ਝੱਖੜ ਖੜ ਗਿਆ, ਉਹ ਜਦੋਂ ਝੱਖੜ ਖੜ ਗਿਆ ਅਤੇ ਸਾਰੇ ਠੀਕ ਠਾਕ ਹੋ ਗਏ, ਉਹਦੇ ਹੁਣ ਆਸੇ ਪਾਸੇ ਲੋਕ ਵੀ ਸੀ ਉਹ ਵੀ ਖੁਸ਼ ਹੋ ਗਏ, ਤਾੜੀਆਂ ਮਾਰਨ ਲੱਗ ਗਏ, ਕਿਉਂਕਿ ਹੁਣ ਉੱਚੀ ਉੱਚੀ ਆਵਾਜ਼ 'ਚ ਜਿਹੜੀ ਉਹਨੇ ਅਰਦਾਸ ਕੀਤੀ ਸੁਣ ਤਾਂ ਉਹਨਾਂ ਨੇ ਵੀ ਲਈ ਸੀਗੀ। ਬਾਅਦ 'ਚ ਉਹਦੇ ਪਛਤਾਉਣ ਲੱਗ ਗਿਆ, ਕਹਿੰਦਾ ਯਾਰ ਮੈਨੂੰ ਲੱਗਦਾ ਕਿ ਮੈਂ ਜ਼ਿਆਦਾ ਸਟੈਂਡ ਨਹੀਂ ਲੈ ਗਿਆ ਲੰਬਾ, ਵੀ ਐਵੇਂ ਕਹਿਤਾ ਐਡੀ ਗੱਲ ਹੈ ਨਹੀਂ ਸੀਗੀ, ਅਤੇ ਝੱਖੜ ਤਾਂ ਆਪੇ ਖੜ ਜਾਣਾ ਸੀਗਾ। ਅਤੇ ਪਰ ਲੋਕਾਂ ਨੇ ਜਦੋਂ ਉੱਥੇ ਉਤਰੇ ਜਾ ਕੇ ਅਤੇ ਉਹ ਕਰਨ ਲੱਗੇ ਇੱਕ ਦੂਜੇ ਦੇ ਕੰਨ 'ਚ ਵੀ ਲੈ ਵੀ ਹੁਣ ਰਾਜਾ ਅਰਦਾਸ ਇਹਨੇ ਕੀਤੀ ਸੀਗੀ ਅਤੇ ਇਹਨੇ ਆਪਣਾ ਮਹਿਲ ਵੇਚ ਕੇ ਗਰੀਬਾਂ 'ਚ ਵੰਡ ਦੇਣਾ, ਹੁਣ ਰਾਜਾ ਟੈਨਸ਼ਨ ਲੈਣ ਲੱਗ ਗਿਆ ਵੀ ਕਹਿੰਦਾ ਕਰਾਂ ਕੀ। ਉਹ ਤੋਂ ਬਾਅਦ ਥੋੜ੍ਹੇ ਦਿਨਾਂ ਬਾਅਦ ਉਹਨੇ ਢਿਡੋਰਾ ਪਟਵਾਤਾ, ਕਹਿੰਦਾ ਜੀ ਮੈਂ ਵਾਅਦੇ 'ਤੇ ਖਰਾ ਉਤਰਦਾ ਵਾਂ, ਅਤੇ ਮੈਂ ਜਿਹੜਾ ਵੀ ਆਪਣਾ ਮਹਿਲ ਸੀਗਾ ਉਹ ਹੁਣ ਵੇਚ ਕੇ ਅਤੇ ਗਰੀਬਾਂ 'ਚ ਵੰਡਣ ਦਾ ਫੈਸਲਾ ਬਣਾ ਲਿਆ, ਢਿਡੋਰਾ ਪਟਾਤਾ ਵੀ ਲਓ ਜੀ ਆ ਜਾਓ ਕਹਿੰਦਾ ਜਿਹੜਾ ਖਰੀਦਦਾਰ ਆ। ਉਹਨੂੰ ਲੋਕ ਕਹਿੰਦੇ ਵੀ ਕਿਵੇਂ ਆ, ਕਹਿੰਦਾ ਪਰ ਇੱਕ ਸ਼ਰਤ ਆ ਵੀ ਮਹਿਲ ਦੇ ਵਿੱਚ ਇੱਕ ਬਿੱਲੀ ਰਹਿੰਦੀ ਸੀਗੀ, ਵੀ ਇਹ ਜਿਹੜੀ ਬਿੱਲੀ ਆ ਨਾ ਇਹ ਵੀ ਮੈਂ ਨਾਲ ਹੀ ਵੇਚਣੀ ਆ। ਹੁਣ ਬਿੱਲੀ ਜਿਹੜੀ ਹੈਗੀ ਆ ਕਹਿੰਦਾ ਉਹ ਤਾਂ ਹੈਗੀ 10 ਲੱਖ ਦੀ, ਅਤੇ ਜਿਹੜਾ ਮਹਿਲ 1 ਰੁਪਏ ਦਾ। ਉਹ ਅਗਲੇ ਨੂੰ ਹੁਣ ਪਤਾ ਹੀ ਸੀ ਵੀ ਯਾਰ ਬਿੱਲੀ 1 ਦੀ ਹੋਣੀ ਆ, ਮਹਿਲ 10 ਦਾ, ਚਲੋ ਜੋ ਦੋ ਚੀਜ਼ਾਂ ਦੋਨੇ ਖਰੀਦ ਲਏ ਆਪਾਂ ਨੂੰ ਕੀ ਆ, ਖਰੀਦ ਲੈਣੇ ਬਿੱਲੀ ਵੀ ਰੱਖਣੀ ਹੋਊ ਰੱਖਾਂਗੇ, ਨਹੀਂ ਕੋਈ ਗੱਲ ਨਹੀਂ, ਮਹਿਲ ਤਾਂ ਆਪਾਂ ਨੂੰ ਮਿਲਦਾ ਹੀ ਹੈ ਨਾ, ਮਹਿਲ 1 ਰੁਪਏ 'ਚ ਮਿਲਦਾ ਜਾਂ ਬਿੱਲੀ 10 'ਚ ਮਿਲਦੀ, ਜਾਂ ਮਹਿਲ 10 'ਚ ਮਿਲਦਾ ਜਾਂ ਬਿੱਲੀ 1 'ਚ, ਕਹਿੰਦਾ ਖਰੀਦਣੇ ਦੋਨੇ ਪੈਣੇ ਨੇ। ਉਹ ਬੰਦਾ ਕਹਿੰਦਾ ਠੀਕ ਆ ਜੀ, ਉਹ ਖਰੀਦਦਾ ਸੀ, ਉਹ ਕਹਿੰਦਾ ਜੀ ਦੋਨੇ ਦੇ ਦਿਓ 10 ਲੱਖ 1 ਰੁਪਏ ਦੀਆਂ, ਕਹਿੰਦਾ ਦੇਖ ਲਾ। ਉਹ ਕਹਿੰਦਾ ਠੀਕ ਆ ਜੀ ਦੋਨੇ ਦੇ ਦਿਓ, ਠੀਕ ਆ ਓਕੇ। ਉਹਨੇ ਜੀ ਖਰੀਦ ਲਈਆਂ, ਰਾਜੇ ਨੇ ਜਿਹੜਾ 10 ਲੱਖ ਦਾ ਬਿੱਲੀ 10 ਲੱਖ ਦੀ ਵੇਚੀ ਸੀ ਉਹ ਤਾਂ ਪਾ ਲਏ ਜੇਬ 'ਚ, ਅਤੇ ਜਿਹੜਾ ਵੇਚਿਆ ਸੀ 1 ਰੁਪਈਏ ਦਾ ਮਹਿਲ, ਕਹਿੰਦਾ ਵੀ ਦੇਖੋ ਮੈਂ ਅਰਦਾਸ ਉਦੋਂ ਕੀਤੀ ਸੀ ਵੀ ਝੱਖੜ ਰੁਕ ਜਾਵੇ, ਅਤੇ ਮੈਂ ਮਹਿਲ ਵੇਚ ਕੇ ਆਪਣਾ ਜਿਹੜਾ ਹੈਗਾ ਜੀ ਉਹ ਗਰੀਬਾਂ 'ਚ ਬਣੂਗਾ, ਅਤੇ ਮਹਿਲ ਮੇਰਾ ਵਿਕਿਆ 1 ਰੁਪਈਏ ਦਾ, ਬਿੱਲੀ ਵਿਕੀ 10 ਦੀ 10 ਮੈਂ ਵਰਤ ਸਕਦਾ ਮੈਂ 10 ਲੱਖ, ਅਤੇ ਆਹ 1 ਰੁਪਏ ਦਾ ਜਿਹੜਾ ਮਹਿਲ ਵਿਕਿਆ ਇਹਨੂੰ ਆਪ ਤੁਸੀਂ ਵੰਡ ਲਓ। ਹੁਣ ਤੁਸੀਂ ਇਹ ਦੇਖ ਲਓ ਵੀ ਕਿਸ ਤਰੀਕੇ ਨਾਲ ਜਿਹੜੀ ਰੱਬ ਨਾਲ ਠੱਗੀ ਮਾਰਨ ਵਾਲੀ ਗੱਲਬਾਤ, ਅਸੀਂ ਐਂ ਮੈਨੂੰ ਲੱਗਦਾ ਸੋਚਦੇ ਸੀ ਆਪਣੇ ਆਪ ਨਾਲ ਹੀ ਮਾਰੀ ਜਾਂਦੇ ਕਿ ਨਹੀਂ।
1: ਬਿਲਕੁਲ ਜੀ, ਔਰ ਮੈਂ ਹਮੇਸ਼ਾ ਕਹਿੰਦਾ ਹੁੰਦਾ ਸਾਡਾ ਇਹ ਵਪਾਰ ਹੀ ਚੱਲਦਾ, ਮੰਨੋ ਚਾਹੇ ਨਾ ਮੰਨੋ, ਹਰੇਕ ਚੀਜ਼ 'ਚ ਪੋਲੀਟਿਕਸ ਚੱਲਦੀ ਸਾਡੀ, ਕਿਸੇ ਵੀ ਗੱਲ ਦੇ ਵਿੱਚ, ਕਿਸੇ ਵੀ ਰਿਲੇਸ਼ਨ 'ਚ ਤੁਸੀਂ ਅਜ਼ਮਾ ਕੇ ਦੇਖ ਲਓ, ਸ਼ਾਇਦ ਮੇਰੀ ਗੱਲ ਕੌੜੀ ਲੱਗੇ, ਹੈ ਨਾ। ਹਰੇਕ ਜਗ੍ਹਾ 'ਤੇ ਸਾਡੀ ਸੌਦੇਬਾਜ਼ੀ ਚੱਲਦੀ, ਰੱਬ ਨਾਲ ਵੀ ਸਾਡੀ ਹਮੇਸ਼ਾ ਸੌਦੇਬਾਜ਼ੀ ਹੀ ਹੈ। ਔਰ ਤੁਸੀਂ ਇਹ ਦੇਖ ਲਿਓ ਵੀ ਉਹ ਜਾਂਦਾ ਵੀ ਬੰਦਾ ਰੱਬ ਦੇ ਦਰਵਾਜ਼ੇ 'ਤੇ ਉਦੋਂ ਹੀ ਹੈ ਜਦੋਂ ਕਦੇ 4 ਸਪੇਰ ਉਹਦੀ ਬਾਂਹ ਫਸ ਜਾਂਦੀ ਵੀ ਯਾਰ ਹੁਣ ਤੂੰ ਹੀ ਦੇਖ, ਹੈ ਨਾ। ਉਹ ਹੁਣ ਚੱਕਰ ਇਹ ਹੈਗਾ ਵੀ ਤੁਹਾਡਾ ਜਿਹੜਾ ਆਪਣਾ ਆਪ ਨਾ, ਜਿਹੜੀਆਂ ਤੁਹਾਡੀਆਂ ਗਲਤੀਆਂ ਨੇ ਨਾ, ਇਹ ਉਹੀ ਤੁਹਾਡੇ ਸਾਹਮਣੇ

0: ਲਈ ਤੇ ਮੈਂ ਦੋ ਚਿੜੀਆਂ 900 ਦੀਆਂ ਲੈ ਕੇ
1: ਮਤਲਬ ਸੌਖਾ
0: ਬਾਜ ਪੈ ਗਿਆ ਭਾਜੀ,
1: ਸੌਖਾ ਕਰ ਦੋ ਵੀ ਚਿੜੀ ਸੁਭਾਅ ਹੋਏਗਾ ਵੀ ਚਿੜੀ ਨੂੰ ਜੇ ਤੁਸੀਂ ਆਜ਼ਾਦ ਕਰੋਗੇ ਤਾਂ ਤੁਹਾਨੂੰ ਪੁੰਨ
0: ਲੱਗੂਗਾ। ਉਹ ਜਿੱਦਾਂ ਮੈਂ ਚਿੜੀ ਹਵਾ ਦੇ ਵਿੱਚ ਛੱਡੀ ਭਾਜੀ, ਉੱਪਰ ਉਹਨੂੰ ਬਾਜ ਨੇ ਫੜ ਲਿਆ। ਹੁਣ ਮੈਨੂੰ ਇਹ ਨੀ ਸਮਝ ਲੱਗੀ ਪੁੰਨ ਲੱਗਾ ਕਿ ਇਹਨੂੰ, ਚਿੜੀ ਵਾਲੇ ਨੂੰ ਲੱਗਾ, ਵੇਚਣ ਵਾਲੇ ਨੂੰ, ਬਾਜ ਨੂੰ ਲੱਗਾ, ਕਿਹਨੂੰ ਲੱਗਾ ਕਿ ਚਿੜੀ ਨੂੰ ਲੱਗਾ ਭਾਜੀ। ਜਿਹੜੀ ਪੋਜੀਸ਼ਨ ਆ ਨਾ ਬੜੀ ਇੱਕ ਪਚੀਦਾ,
1: ਇਹਦੇ ਚ ਤਾਂ ਇਹ ਆ ਕਿ ਉਹ ਪੁੰਨ ਲੱਗਿਆ ਕਿ ਪਾਪ, ਉਹ ਤਾਂ ਚੰਗੀ ਭਲੀ ਜਿਉਂਦੀ ਸੀ ਤੇ ਜਦੋਂ ਉਹਨੂੰ ਛੱਡੇ ਤੇ ਬਾਜ ਨੇ ਫੜ ਲਈ, ਫਲਾਣੇ ਥਾਂ ਤੇ ਰੱਬ ਨੂੰ ਮੈਂ ਕਿਹਾ ਬਚਾ ਬਚਾ, ਰੱਬ ਕਹਿੰਦਾ ਮੈਂ ਭਰਾਵਾ ਤੈਨੂੰ ਬੰਦੇ ਬਚਾਉਣ, ਆਪਦਾ ਰੂਪ ਧਾਰਨ ਕਰਕੇ ਬੰਦੇ ਭੇਜੇ ਸੀ ਬਚਾਉਣ ਲਈ, ਉਹ ਤੋਂ ਬਚਿਆ ਨੀ ਹੈ। ਸੋ ਕਈ ਵਾਰ ਰੱਬ ਆਪ ਜੇ ਹੈਲਪ ਕਰਨੀ ਤਾਂ ਇਨਡਾਇਰੈਕਟਲੀ ਕਰ ਦਿੰਦਾ, ਕਿਸੇ ਦੇ ਰਾਹੀਂ ਵੀ ਬੰਦਾ ਭੇਜ ਦਿੰਦਾ, ਕਈ ਵਾਰ ਅਸੀਂ ਪਛਾਣ ਹੀ ਨੀ ਪਾਉਂਦੇ ਹੈ ਨਾ।
0: ਬਿਲਕੁਲ ਦੇਖੋ, ਡਾਇਰੈਕਟਲੀ ਕੋਈ ਵੀ ਬੰਦਾ ਕਿਸੇ ਦੇ ਰੱਬ ਕਿਸੇ ਨੂੰ ਆ ਕੇ ਦਿੰਦਾ ਵੀ ਉਹ ਬਣਾਉਂਦਾ ਹੀ ਜ਼ਰੀਆ ਤੁਹਾਡਾ ਮੇਰੇ ਨਾਲ, ਉਹ ਲਿੰਕ ਬਣਾਉਂਦਾ। ਹੁਣ ਕਈ ਵਾਰੀ ਬੰਦੇ ਦੀ ਵੀ ਹਾਜ਼ਰ ਜਵਾਬੀ ਬੜੀ ਹੋ ਜਾਂਦੀ ਹੈ ਤੇ ਚਲੋ ਗੱਲ ਪਾਸੇ ਇੱਕ ਥੋੜੀ ਮਜ਼ਾਹੀਆ ਤੌਰ ਦੇ ਉੱਤੇ, ਉਹ ਨਾ ਕੋਈ ਬੰਦਾ ਕਿਤੇ ਪਾਣੀ ਦੇ ਵਿੱਚ ਰਾਜ ਵੀ ਡੁੱਬ ਰਿਹਾ ਸੀਗਾ ਤੇ ਉਹਨਾਂ ਕਿਤੇ ਰੱਬ ਦੇ ਕੇ ਉਹਨਾਂ ਅਰਦਾਸ ਕੀਤੀ ਵੀ ਰੱਬਾ ਮੈਨੂੰ ਬਾਹਰ ਕੱਢ ਦੇ, ਮੈਂ ਨਾ ਹਨਾ ਚੌਲਾਂ ਦੀ ਦੇਖ ਦਊਂਗਾ। ਤੇ ਉਹ ਕਿਤੇ ਬਚ ਬਚਾ ਕੇ ਬੰਦਾ ਬਾਹਰ ਆ ਗਿਆ ਤੇ ਰੱਬ ਨੇ ਉਹ ਤੋਂ ਆਵਾਜ਼ ਦਿੱਤੀ, ਕਹਿੰਦਾ ਯਾਰ ਉਹ ਦੇਖ ਦਾ ਕੀ। ਤਾਂ ਥੱਲੇ ਬੰਦਾ ਜਿਹੜਾ ਬਚ ਕੇ ਬਾਹਰ ਨਿਕਲਿਆ ਕਹਿੰਦਾ ਕਿਹੜੀ ਦੇਖ, ਤਾਂ ਰੱਬ ਨੇ ਉਹਨੂੰ ਚੱਕ ਕੇ ਫਿਰ ਸਮੁੰਦਰ ਚ ਸੁੱਟ ਦਿੱਤਾ। ਉਦੋਂ ਬੰਦਾ ਦੀ ਹਾਜ਼ਰ ਜਵਾਬੀ ਦੇਖੋ, ਕਹਿੰਦਾ ਮੈਂ ਤੈਨੂੰ ਪੁੱਛਦਾ ਲੂਣ ਵਾਲੀ ਕਿ ਮਿੱਠੀ,
1: ਮੈਨੂੰ ਸਿੱਕਿਆਂ ਦੀ ਜਿਹੜੀ ਥੈਲੀ ਆ ਉਹ ਭੇਜ ਹਨਾ, ਜਾਂ ਤੁਸੀਂ ਇਹ ਕਹਿ ਲਓ ਕਿ 100 ਰੁਪਈਆ ਉਹਨਾਂ ਟਾਈਮਾਂ ਦਾ ਵੀ 100 ਰੁਪਈਏ ਦੀ ਥੈਲੀ ਆ ਜਿਹੜੀ ਮੈਨੂੰ ਉਹ ਭੇਜੀ, ਤੇ ਮੈਂ ਪੱਕਾ ਤੇਰਾ ਭਗਤਾਂ, ਰੋਜ਼ ਨਿੱਤ ਤੇਰੇ ਅਰਦਾਸਾਂ ਕਰਦਾ, ਆਈ ਕਰਦਾ ਰਹੂੰਗਾ। ਤੇ ਜੇ ਤੂੰ 99 ਭੇਜੇ ਮੈਂ ਨੀ ਸਵੀਕਾਰ ਕਰਨੇ, ਨਾ ਨਾ ਨਾ, ਮੈਂ ਇਹ ਲੈਣੇ ਨੀ ਜੇ 99 ਵੀ ਹੋ, ਜੇ ਇੱਕ ਵੀ ਘੱਟ ਹੋਇਆ ਮੈਂ ਨੀ ਲੈਣੇ, ਪੂਰੇ 100 ਮੈਂ ਤੇਤੋਂ ਮੰਗਿਆ ਤੇ ਮੈਂ ਤੇਤੋਂ ਇਹ ਆਪਣੇ ਹੱਕ ਨਾਲ ਲੈਣੇ ਆ, 100 ਦੀ ਥੈਲੀ ਭੇਜ ਮੈਨੂੰ ਤੇ ਜਿਵੇਂ ਮਰਜ਼ੀ ਕਰਕੇ। ਉਹ ਨਾਲ ਦਾ ਗਵਾਂਢੀ ਕਿਤੇ ਸੁਣਦਾ ਸੀ, ਉਹ ਕਹਿੰਦਾ ਯਾਰ ਵੀ ਇਹ ਕਹੀ ਜਾਂਦਾ 99 ਮੈਂ ਲੈਣੇ ਨੀ, ਤੇ ਚੱਲ ਕਹਿੰਦਾ ਆਪਾਂ ਦੇਖਦੇ ਹਾਂ ਸ਼ਰਾਰਤ ਕਰਕੇ ਦੇਖਦੇ ਹਾਂ। ਉਹਨੇ 99 ਸਿੱਕੇ ਭਰੇ ਤੇ ਉਹਨਾਂ ਦੀ ਥੈਲੀ, ਉਹਦੇ ਜਦੋਂ ਉਹਨੇ ਅਰਦਾਸ ਕੀਤੀ ਉਹਨੇ ਥੈਲੀ ਮਾਰੀ ਉਹਨਾਂ ਦੇ ਘਰੇ ਹਨਾ, ਤੇ ਉਹਨੇ ਦੇਖਿਆ ਵੀ ਇਹ ਤਾਂ 99 ਆ। ਹੁਣ ਗੁਆਂਢੀ ਨੂੰ ਪਤਾ ਸੀ ਵੀ 99 ਕਿਹੜਾ ਇਹਨੇ ਲੈਣੇ ਆ, ਉਹਨੇ ਨਾਲ ਤਾਂ ਉੱਤੇ ਨੂੰ ਝਾਕਿਆ ਨਾਲੇ 99 ਰੱਖ ਕੇ। ਕਹਿੰਦਾ ਅੱਛਾ ਤੇਰੀ ਮਰਜ਼ੀ ਆ ਰੱਬਾ, ਆ ਥੈਲੀ ਦਾ ਵੀ 1 ਰੁਪਇਆ 1 ਸਿੱਕਾ ਜਿਹੜਾ ਤੂੰ ਆਪੇ ਕੱਟ ਲਿਆ ਮੈਥੋਂ ਮੰਗ ਲੈਂਦਾ ਹਨਾ। ਹਾਜ਼ਰ ਜਵਾਬੀ ਹੋਈ ਆ, ਬੰਦਾ ਰੱਖ ਵੀ ਗਿਆ ਤੇ
0: ਰੱਬ ਨੂੰ ਤਾਂ ਲੋਕਾਂ ਨੇ ਮਜ਼ਾਕ ਬਣਾ ਕੇ ਰੱਖ ਲਿਆ, ਯਕੀਨ ਮੰਨਿਓ। ਔਰ ਮੈਂ ਹਮੇਸ਼ਾ ਕਹਿੰਦਾ ਹੁੰਦਾ ਯਾਰ ਪਤਾ ਕੀ ਹੈ, ਜਿੰਨੀ ਆਪਾਂ ਉੱਚੀ ਬੋਲਦੇ ਨਾ ਇੰਨੀ ਦੂਰੋਂ ਹੈ ਨੀ, ਉਹ ਅੰਗ ਸੰਗ ਹੀ ਹੈ, ਆਲਵੇਜ਼ ਤੁਹਾਡੇ ਨਾਲ ਹੀ ਹੈ।
1: ਅਸੀਂ ਤਾਂ ਲੱਭਦੇ
0: ਕਰਕੇ ਸਰਬੱਤ ਦਾ ਭਲਾ ਮੰਗਿਆ ਕਰੋ, ਤੁਹਾਡਾ ਆਪਣਾ ਭਲਾ ਆਪਣੇ ਆਪ।
1: ਲੱਭਦੇ ਬਾਹਰ ਹੈ ਉਹ ਅੰਦਰ, ਗੱਲ ਤਾਂ ਇਹ ਹੈ
0: ਭਾਂਡੇ ਵੀ ਧੋਨੇ, ਗਲਾਸ ਨੂੰ ਅੰਦਰ ਮਾਂਜਦੇ ਚੰਗੀ ਤਰ੍ਹਾਂ, ਬਾਹਰੋਂ ਤਾਂ ਪਾਣੀ ਜਿਹਾ ਮਾਰ ਕੇ ਰੱਖ ਦਿੰਦੇ, ਸਫਾਈ ਦੀ ਲੋੜ ਅੰਦਰ ਹੈ ਬਾਹਰ ਨੀ ਹੈਗੀ ਜ਼ਿਆਦਾ।
1: ਗੱਲ ਤਾਂ ਇਹੀ ਹੈ ਨਾ ਜੀ, ਕੱਪੜੇ ਜੇ ਮੈਲੇ ਹੋ ਜਾਣਗੇ ਤਾਂ ਉਹ ਤਾਂ ਸਾਬਣ ਨਾਲ ਧੁੱਤ ਜਾਣਗੇ, ਹੁਣ ਜੇ ਮਨ ਮੈਲਾ ਵਾ ਉਹ ਅੰਦਰ ਵੀ ਤਾਂ ਹੀ ਟਿੱਕ ਰਹੂਗਾ, ਮਨ ਵੀ ਤਾਂ ਸ਼ਾਂਤ ਸਾਫ਼ ਹੋਣਾ ਚਾਹੀਦਾ ਨਾ, ਉਹਦੇ ਲਈ ਤਾਂ ਜਗ੍ਹਾ ਵੀ ਤਾਂ ਸਾਫ਼ ਹੋਵੇ। ਉਹ ਅਸੀਂ ਕਹਿੰਦੇ ਰੱਬ ਲੱਭਦਾ ਰੱਬੂ ਤਾਂ ਹੀ ਉਹ ਟਿਕੂ ਤਾਂ ਹੀ ਜੇ ਅੰਦਰੋਂ ਸਾਫ਼ ਕੀਤਾ ਹੋਇਆ, ਅੰਦਰ ਤਾਂ ਭਾਂਡਾ ਧੋਤਾ ਨਹੀਂ ਅੰਦਰ ਵਾਲਾ। ਚਲੋ ਐਨੀਵੇਜ਼ ਗੱਲਾਂ ਤਾਂ ਜੇ ਆਪਾਂ ਕਰਨ ਬੈਠੀਏ ਮੈਨੂੰ ਲੱਗਦਾ ਘੰਟਿਆਂ ਵੱਧ ਚਲੇ ਜਾਣਗੀਆਂ, ਤੇ ਤੁਸੀਂ ਥੋੜੀ ਜਿਹੀ ਮੌਰਗੇਜ ਦੀ ਦਿਓ ਇਨਫੋਰਮੇਸ਼ਨ ਜੀ।
0: ਹਾਂ ਬਿਲਕੁਲ ਜੀ, ਹੁਣ ਮੌਰਗੇਜ ਵਾਲੀ ਸਾਈਡ ਦੇ ਉੱਤੇ ਆਉਣਾ ਰਾਜਵੀਰ ਜੀ, ਪ੍ਰਵਚਨ ਨਾ ਮੇਰੇ ਤੋਂ ਕਰਾਇਆ ਕਰੋ, ਕਿਤੇ ਮੈਂ ਕਿਤੇ ਦੂਸਰੇ ਪਾਸੇ ਨਾ ਤੁਰ ਪਵਾਂ ਪ੍ਰਵਚਨ ਵਾਲੀ ਸਾਈਡ ਤੇ। ਬਿਲਕੁਲ ਜੀ, ਔਰ ਗੱਲ ਕਰਦੇ ਹਾਂ ਵੀ ਇਸ ਵਕਤ ਜਿਹੜਾ ਬਹੁਤ ਜਿਹੜਾ ਔਖਾ ਕੰਮ ਹੋਇਆ ਪਿਆ ਨਾ ਜੀ, ਉਹਨਾਂ ਮੇਰੇ ਭੈਣ ਭਰਾਵਾਂ ਲਈ ਹੋਇਆ ਪਿਆ, ਜਿਹਨਾਂ ਨੇ ਪ੍ਰੋਪਰਟੀ ਬਾਏ ਕੀਤੀ ਸੀ ਸਾਲ ਪਹਿਲਾਂ, ਮੌਰਗੇਜ ਹੋ ਨਹੀਂ ਸੀ ਰਹੀ, ਔਰ ਬ੍ਰੋਕਰ ਨੇ ਇਹ ਕਿਹਾ ਕਿ ਮੌਰਗੇਜ ਕਰਵਾ ਤੀ, ਪ੍ਰਾਈਵੇਟ ਲੈ ਲਓ ਜਾਂ ਬੀ ਸਾਈਡ ਤੋਂ ਲੈ ਲਓ, ਮੈਂ ਮੁੜ ਕੇ 6 ਮਹੀਨਿਆਂ ਦੇ ਵਿੱਚ ਇਹਨੂੰ ਘੁਮਾ ਕੇ ਤੇ ਮੇਜਰ ਬੈਂਕ ਨਾਲ ਲੈ ਜਾਣਾ, ਤੁਸੀਂ ਟੈਨਸ਼ਨ ਨਹੀਂ ਲੈਣੀ ਕਿਸੇ ਗੱਲ ਦੀ। ਹੁਣ ਉਹ 6 ਮਹੀਨੇ ਲੰਘ ਗਏ ਨੇ, ਹੁਣ ਉਹ ਬ੍ਰੋਕਰ ਦਾ ਪਤਾ ਹੀ ਨਹੀਂ ਕਿੱਥੇ ਆ, ਠੀਕ ਹੈ ਜੀ। ਉਹ ਨਾ ਫੋਨ ਚੱਕੇ ਤੇ ਨਾ ਉਹ ਤੁਹਾਨੂੰ ਬੰਦਾ ਲੱਭੇ ਹਨਾ, ਤੇ ਜੇ ਪੁੱਛ ਲਓ ਜੀ ਕਿੱਥੇ ਗਏ ਸੀ ਮਿਲਣ, ਨਹੀਂ ਜੀ ਉਹ ਤਾਂ ਡਾਕੂਮੈਂਟ ਅਸੀਂ ਈਮੇਲ ਦੇ ਉੱਤੇ ਭੇਜੇ ਸੀਗੇ ਹਨਾ, ਗਲਤੀਆਂ ਆਪਣੀਆਂ ਵੀ ਨੇ, ਠੀਕ ਹੈ। ਹੁਣ ਅਗਰ ਇਹ ਸੀ, ਹੁਣ ਬੰਦਾ ਫਸਿਆ ਕੌਣ ਆ, ਜਿਹੜਾ ਬੰਦਾ 5.5% ਤੋਂ ਉੱਪਰ ਇੰਟਰਸਟ ਰੇਟ ਦੇ ਰਿਹਾ ਨਾ, ਉਹ ਫਸਿਆ ਇਸ ਵਕਤ, ਠੀਕ ਹੈ ਜੀ। 5.5% ਤੇ ਮੈਂ ਐਵੇਂ ਸਹਿ ਸੁਭਾਅ ਹੀ ਕਿਹਾ ਤਾ, ਲੋਕਾਂ ਦੀਆਂ ਮੌਰਗੇਜ 9% ਤੇ ਹੈ ਇਸ ਵਕਤ, ਔਰ ਅਫੋਰਡੇਬਿਲਟੀ ਦਾ ਇਸ਼ੂ ਹੋਇਆ, ਕੰਮਾਂ ਦਾ ਕੋਈ ਹੱਥ ਪੱਲਾ ਨਹੀਂ ਲੱਗ ਰਿਹਾ, ਔਰ ਪੇਮੈਂਟ ਅਫੋਰਡ ਨਹੀਂ ਹੋ ਰਹੇ, ਧਰਾ ਧਰ ਪਾਵਰ ਆਫ ਸੇਲ ਦੀ ਨੋਟਿਸ ਬੈਂਕਾਂ ਵੱਲੋਂ ਜਾਰੀ ਕੀਤੇ ਜਾ ਰਹੇ ਨੇ, ਠੀਕ ਹੈ। ਜਿਹੜੇ ਅਗਰ ਤੁਸੀਂ ਇਸ ਹਾਲਾਤ ਦੇ ਵਿੱਚ ਫਸ ਗਏ, ਉਹ ਨੰਬਰ ਮੇਰਾ ਨੋਟ ਕਰਕੇ ਰੱਖੋ, 416-804-2154-1608-04-2015। ਕਿਸੇ ਦੀ ਪ੍ਰੋਪਰਟੀ ਬਾਏ ਕੀਤੀ ਸੀ, ਅਪਰੇਜ਼ਲ ਪੂਰੀ ਨਹੀਂ ਆ ਰਹੀ, ਛੱਡ ਕੇ ਭੱਜਣਾ ਚਾਹੁੰਦੇ ਹੋ, ਤੇ ਮੈਂ ਕਹਿੰਦਾ ਜੇ ਬਚਾ ਸਕਦੇ ਹੋ ਤਾਂ ਬਚਾ ਲਓ, ਨੰਬਰ ਨੋਟ ਕਰੋ 416-804-2015। ਕ੍ਰੈਡਿਟ ਕਾਰਡ ਭਰ ਲਏ ਨੇ ਸਾਰੇ, ਕਿਸੇ ਨਾ ਕੋਈ 1 ਲੱਖ ਕ੍ਰੈਡਿਟ ਭਰ ਲਿਆ, ਜਾਂ ਕਿਸੇ ਨੇ 2 ਲੱਖ ਦੇ ਕ੍ਰੈਡਿਟ ਕਾਰਡ ਚੱਕ ਲਏ ਨੇ, ਪ੍ਰੋਪਰਟੀ ਨੂੰ ਰੀਫਾਈਨੈਂਸਿੰਗ ਕਰਵਾ ਕੇ ਪੈਸੇ ਕੱਢਣੇ ਨੇ, 416-804-2015। ਜਾਂ ਫਿਰ ਕਿਸੇ ਦਾ ਨਾਮ

ਪਾਇਆ ਸੀ ਔਰ ਬੰਦਾ ਕਹਿ ਰਿਹਾ ਭਾਈ ਮੇਰਾ ਹੁਣ ਨਾਮ ਕੱਢੋ ਘਰ ਦੇ ਵਿੱਚੋਂ, ਆਪਣੇ ਨਾਂ ਤੇ ਪ੍ਰੋਪਰਟੀ ਕਰਾਉਣਾ ਚਾਹੁੰਦੇ ਉਹਦੇ ਲਈ ਵਿੱਚ 816-804-20-15, ਔਰ ਕਿਸੇ ਨੇ ਨਵੀਂ ਪਰਚੇਜ ਜਾਂ ਬਿਲਡਰ ਨੇ ਪ੍ਰੀ ਅਪਰੂਵਲ ਲੈਟਰ ਮੰਗ ਲਿਆ ਉਹਦੇ ਲਈ ਵਿੱਚ 816-804-20-15, ਔਰ ਮੋਰਗੇਜ ਕਿੰਗ ਦਾ ਇੱਕ ਆਫਿਸ ਜੀ ਡੇਰੀ ਐਂਡ ਟੋਮਕ ਦੇ ਜਿਹੜੇ ਸੇਵੇ ਨੇ, ਇਹਦੇ ਬਾਹਰਲੇ ਪਾਸੇ ਨਵਾਂ ਪਲਾਜ਼ਾ ਬਣਿਆ ਜੀ 1200 ਡੇਰੀ ਰੋਡ ਯੂਨਿਟ ਨੰਬਰ 22 ਹੈਗਾ ਜੀ, ਔਰ ਜਿਹੜੀ ਤੁਹਾਡੀ ਮੋਰਗੇਜ ਬਾਹਰੋਂ ਹੁੰਦੀ ਕਰਵਾ ਲਓ, ਜਿਹੜੀ ਬੈਂਕ ਤੋਂ ਹੁੰਦੀ ਕਰਵਾ ਲਓ, ਜਿਹੜੀ ਨਹੀਂ ਹੁੰਦੀ ਪਰਮਜੀਤ ਕੋਲ ਲੈ ਆਓ। ਨੰਬਰ ਇੱਕ ਵਾਰ ਫਿਰ ਦੱਸਣਾ 416-804-20-15, ਪਰ ਇੱਕ ਗੱਲ ਦਾਅਵੇ ਤੇ ਕਹਿ ਦੇਣਾ ਟੇਬਲ ਤੇ ਹੱਥ ਮਾਰ ਕੇ, ਕਿਤੇ ਬਾਹਰ ਵੀ ਫਾਈਲ ਫੜਾਇਆ ਹੋਗੇ ਨਾ, ਆਉਣੀ ਘੁੰਮ ਕੇ ਮੇਰੇ ਕੋਲ ਹੀ ਹੈ, ਤੁਸੀਂ ਨੋਟ ਕਰ ਲਿਓ ਨਾਮ ਆਪਣਾ ਦੱਸਤਾ ਪਰਮਜੀਤ ਸਿੰਘ, ਮੋਰਗੇਜ ਕਿੰਗ, 416-804-20-15। ਰਾਜਵੀਰ ਜੀ ਸਮਾਂ ਦੇਣ ਲਈ ਬਹੁਤ ਬਹੁਤ

0: ਨਾਗਪਾਲ ਸਾਹਿਬ ਦੀ ਤੁਸੀਂ ਉਡੀਕ ਕਰਦੇ ਹੋਵੋਗੇ ਕਿ ਭਾਈ ਸਾਨੂੰ ਦੱਸੋ ਕਿ ਰੱਬ ਕਈ ਵਾਰ ਜ਼ਰੀਆ ਬਣ ਕੇ ਵਿੱਚ ਤੁਹਾਡੀ ਸਪੋਰਟ ਕਰਨ ਲਈ ਆਉਂਦਾ, ਕਈ ਵਾਰ ਡੁੱਬਦੇ ਨੂੰ ਤਿਣਕੇ ਦਾ ਸਹਾਰਾ ਹੋ ਜਾਂਦਾ। ਬਹੁਤ ਬੰਦੇ ਇਸ ਟਾਈਮ ਐਸੇ ਕਸੂਤੇ ਕਈ ਵਾਰ ਫਸੇ ਹੁੰਦੇ ਆ ਕਿ ਉਹਨਾਂ ਨੂੰ ਤਾਂ ਉਹ ਕਹਿੰਦੇ ਬਾਈ ਜੀ ਸਾਡੇ ਬਿੱਲ ਵੀ ਔਖੇ ਹੋਏ ਪਏ ਹੁੰਦੇ ਆ, ਪਰ ਜੇਕਰ ਤੁਸੀਂ PR ਹੋ, ਜੇਕਰ ਤੁਸੀਂ ਸਿਟੀਜ਼ਨ ਹੋ, ਤੇ ਨਾਗਪਾਲ ਸਾਹਿਬ ਕਹਿੰਦੇ ਵੀ ਕੋਈ ਨਾ ਟੈਨਸ਼ਨ ਨਾ ਲਿਓ, ਥੋੜ੍ਹੀ ਜਿਹੀ ਹਿੰਮਤ ਤਾਂ ਕਰੋ। ਸੋ ਬਹੁਤ ਸਾਰੀਆਂ ਜਿਹੜੀਆਂ ਫੈਮਿਲੀਜ਼ ਨੇ ਐਵੇਂ ਨਹੀਂ ਦੁਆਵਾਂ ਦਿੰਦੀਆਂ। ਸੋ ਨਾਗਪਾਲ ਸਾਹਿਬ ਜੀ ਨੂੰ ਸਤਿ ਸ਼੍ਰੀ ਅਕਾਲ।
1: ਥੈਂਕ ਯੂ ਜੀ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜੀ।
0: ਤੇ ਬਹੁਤ ਸਾਰੀਆਂ ਫੈਮਿਲੀਜ਼ ਨੇ ਜਿਹੜੀਆਂ ਉਹਨਾਂ ਨੇ ਐਡਮਿਸ਼ਨਸ ਜਿਹੜੀਆਂ ਉਹਨਾਂ ਦੀਆਂ ਹੋਈਆਂ ਤੇ ਜਿਹੜੀਆਂ ਉਹ ਕੋਰਸ ਕਰ ਰਹੇ ਨੇ ਆਨਲਾਈਨ, ਸਾਨੂੰ ਤਾਂ ਇਉਂ ਹੀ ਲੱਗਦਾ ਹੁੰਦਾ ਸੀ, ਪਰ ਇੱਕ ਗੱਲ ਤਾਂ ਤੁਸੀਂ ਇਹ ਅਵੇਅਰਨੈਸ ਲਿਆਤੀ ਆ ਲੋਕਾਂ ਦੇ ਵਿੱਚ ਕਿ ਭਾਈ ਪੜ੍ਹਨ ਦੀ ਕੋਈ ਉਮਰ ਨਹੀਂ ਹੁੰਦੀ, ਤੁਸੀਂ ਪੜ੍ਹ ਸਕਦੇ ਹੋ। ਐਂ ਲੱਗਦਾ ਹੁੰਦਾ ਸੀ ਵੀ ਯਾਰ ਨਹੀਂ ਨਹੀਂ, ਇਹ ਤਾਂ ਸਕੂਲ ਕਾਲਜ ਵਾਲਿਆਂ ਦਾ ਹੀ ਕੰਮ ਆ, ਇਹ 10ਵੀਂ 12ਵੀਂ ਹੋ ਗਈ ਅਤੇ ਉਹ ਤੋਂ ਬਾਅਦ ਬਸ ਹੁਣ ਰੋਟੀਆਂ ਲਾਹੀ ਚੱਲੋ, ਖਾਈ ਚੱਲੋ, ਪਕਾਈ ਚੱਲੋ, ਕੰਮ 'ਤੇ ਜਾਈ ਚੱਲੋ ਅਤੇ ਆਈ ਚੱਲੋ। ਪਰ ਹੁਣ ਤੁਸੀਂ ਐਸੇ ਤਰੀਕੇ ਨਾਲ ਦੱਸਤਾ ਕਿ ਭਾਈ ਤੁਸੀਂ 60 ਸਾਲ 65 ਸਾਲ ਦੇ ਵੀ ਹੋ, ਤਾਂ ਤੁਹਾਨੂੰ ਇਹ ਨਾ ਸੋਚੋ ਵੀ ਹੁਣ ਮੈਂ ਤਾਂ ਕੋਈ ਅੱਛਾ, ਕਈ ਵਾਰ ਅਸੀਂ ਇਹ ਸੋਚਣ ਲੱਗ ਜਾਂਦੇ ਨਾ ਮੈਂ ਕਿਹੜਾ ਹੁਣ ਕੋਈ ਕੰਮ ਦਾ, ਮੇਰੇ ਤੋਂ ਤਾਂ ਹੁਣ ਕੋਈ ਕੰਮ ਵੀ ਨਹੀਂ ਹੁੰਦਾ ਨਾ। ਤੁਸੀਂ ਪੜ੍ਹ ਸਕਦੇ ਹੋ ਅਤੇ ਪੜ੍ਹਨ ਦੇ ਵੀ ਸਰਕਾਰ ਪੈਸੇ ਦੇ ਰਹੀ ਹੈ, ਇਹੋ ਜਿਹੇ ਦੇਸ਼ ਦੇ ਵਿੱਚ ਹੋ ਤੁਸੀਂ, ਅਤੇ ਪੜ੍ਹਨਾ ਵੀ ਸੌਖਾ ਹੀ ਆ ਕਿ 3 ਘੰਟੇ 2 ਘੰਟੇ ਜਿਹੜੀ 3 ਘੰਟੇ ਦੀ ਕਲਾਸ ਆ ਸਿਰਫ ਉਹ ਲਾਉਣੀ ਆ, ਉਹ ਵੀ ਆਨਲਾਈਨ, ਕਿਤੇ ਜਾਣ ਦੀ ਵੀ ਜ਼ਰੂਰਤ ਨਹੀਂ। ਜੇ ਗੱਡੀ ਨਹੀਂ ਹੈਗੀ ਤੁਸੀਂ ਬਜ਼ੁਰਗ ਵੀ ਹੋ ਚੱਲੇ ਹੋ ਅਤੇ ਕਿਤੇ ਨਹੀਂ ਜਾਣਾ, ਘਰੇ ਬੈਠੇ ਬਿਠਾਏ ਨਾਲ ਤਾਂ ਐਂ ਨਾ ਆਪਣੇ ਆਪ ਨੂੰ ਅਪਡੇਟ ਕਰਕੇ ਰੱਖੋ। ਸਾਡਾ ਤਾਂ ਸੈਲਫੋਨ ਆ ਨਾਗਪਾਲ ਸਾਹਿਬ, ਉਹ ਵੀ ਕਹਿੰਦਾ ਕਿ ਥੋੜ੍ਹੇ ਟਾਈਮ ਬਾਅਦ ਕਿ ਆਪਣੇ ਆਪ ਨੂੰ ਅਪਡੇਟ ਕਰੋ, ਨਹੀਂ ਰਾਤ ਨੂੰ 12 ਵਜੇ ਆਪੇ ਹੋ ਜੂਗਾ, ਅਤੇ ਅਸੀਂ ਆਪਦੇ ਆਪ ਨੂੰ ਅਪਡੇਟ ਹੀ ਨਹੀਂ ਕਰਦੇ। ਦੱਸੋ ਥੋੜ੍ਹਾ ਜਿਹਾ।
1: ਬਿਲਕੁਲ ਸਹੀ ਕਹਿ ਜੀ ਆਪਨੇ, ਐਂਡ ਯਹਾਂ ਪੇ ਯਹਾਂ ਪੇ ਲਾਈਕ ਆਪ ਆਪਣੀ ਜੇਬ ਸੇ ਪੈਸੇ ਨੂੰ ਦੇ ਨਹੀਂ ਰਹੇ ਹੈ, ਗਵਰਨਮੈਂਟ ਫੀਸ ਪੇ ਕਰਤੀ ਹੈ ਕੋਰਸਿਸ ਕੀ, ਔਰ ਲਾਈਕ ਸਾਥ ਮੇਂ ਹਮਕੋ ਫੰਡਿੰਗ ਦੇਤੀ ਹੈ, ਗਵਰਨਮੈਂਟ ਫੰਡਿੰਗ ਦੇਤੀ ਹੈ ਆਪਕੋ, ਆਪਕੇ ਖਾਤੇ ਮੇਂ 30 ਸੇ 100,000 ਕੀ ਫੰਡਿੰਗ ਹੋਤੀ ਹੈ। ਅਸਲੀ ਕਾਮ ਹੈ, ਅਸਲੀ ਅਸਲੀ ਨਾਮ ਹੈ ਜੀ, ਨਕਲੀ ਅਗਰ ਕਾਮ ਹੋਤਾ ਤੋ ਹਮ ਨਾਮ ਬਤਾਤੇ ਆਪਣਾ ਟੋਨੀ,
0: ਹਾਂ
1: ਤੋ ਕੋਈ ਅਸਲੀ ਕਾਮ ਹੈ, ਕੋਈ ਇਸਮੇਂ ਕੈਚ ਨਹੀਂ ਹੈ ਜੀ। ਔਰ ਬਾਕੀ ਇਸਮੇਂ 30 ਸੇ 100,000 ਕੀ ਫੰਡਿੰਗ ਬਣਤੀ ਹੈ, ਫੈਮਿਲੀ ਆਫ 5 ਹੈ, ਹਸਬੈਂਡ ਵਾਈਫ ਦੋਨੋਂ ਪੜ੍ਹਤੇ ਹੈ, ਤੋ ਅਪ ਟੂ 100,000 ਕੀ ਫੰਡਿੰਗ ਬਣਤੀ ਹੈ। ਆਜ ਕੀ ਡੇਟ ਮੇਂ ਇਸ 100,000 ਮੇਂ ਸੇ 50,000 ਤੋ ਗਰਾਂਟੀ ਹੈ, ਜੋ ਵਾਪਿਸ ਨਹੀਂ ਕਰਨੀ, ਜੋ ਰੈਸਟ $50,000 ਹੈ, ਡੇਢ ਸਾਲ ਬਾਅਦ ਵਾਪਿਸ ਮੋੜਨਾ ਸਟਾਰਟ ਕਰਨਾ, ਤਬ ਤੱਕ 0% ਪੇ ਹੈ, ਡੇਢ ਸਾਲ ਬਾਅਦ ਵੀ 2.5% ਵਿਆਜ ਹੈ ਪੂਰੇ ਸਾਲ ਕਾ, 10 ਸਾਲ ਕਾ 50,000 ਜੋ ਆਪਸ਼ਨਲ ਲੋਨ ਹੈ, ਉਸਕਾ ਆਪਨੇ 55,000 ਰਿਟਰਨ ਕਰਨਾ 10 ਸਾਲ ਮੇਂ।
0: 10 ਸਾਲਾਂ 'ਚ ਮਤਲਬ ਤੁਸੀਂ ਕਹਿੰਦੇ ਹੋ ਨਾਗਪਾਲ ਸਾਹਿਬ, ਜਿਹੜਾ ਤੁਸੀਂ ਇਹ ਕਹਿ ਰਹੇ ਹੋ ਕਿ ਜਿਹੜਾ ਉਹ 50, ਤੁਸੀਂ ਜੇ ਸਪੋਜ਼ ਕਰੋ ਮੰਨ ਲਓ ਮੂਲ ਧਨ 100, ਜਿਵੇਂ ਆਪਾਂ ਕਹਿੰਦੇ ਹਾਂ ਕਿ ਜੇ ਲੱਖ ਆਉਂਦਾ ਵਾ, ਲੱਖ ਦੇ ਵਿੱਚੋਂ 50 ਤਾਂ ਗ੍ਰਾਂਟ ਹੋਊਗੀ, ਅਤੇ ਜਿਹੜਾ 50 ਵਾਪਸ ਕਰਨਾ ਉਹ ਤੁਸੀਂ ਕਹਿ ਰਹੇ ਹੋ ਡੇਢ ਸਾਲ, ਤਾਂ ਉਹਦਾ ਕੋਈ ਵਿਆਜ ਨਹੀਂ, ਅਤੇ ਡੇਢ ਸਾਲ ਬਾਅਦ ਵੀ ਜਿਹੜਾ 50 ਲਿਆ ਸੀ ਉਹ ਸਣੇ ਵਿਆਜ 55 ਹੀ ਵਾਪਸ ਕਰਨਾ ਵਾ 10-12 ਸਾਲਾਂ ਬਾਅਦ?
1: ਬਿਲਕੁਲ ਜੀ, ਕਿਉਂਕਿ 2.5% ਕੇ ਹਿਸਾਬ ਸੇ 50,000 ਕਾ ਜੋ ਆਪਸ਼ਨਲ ਲੋਨ ਮਿਲਤਾ ਹੈ ਸਾਥ ਮੇਂ, ਉਸਕਾ 55,000 ਹੀ ਬਣਤਾ ਹੈ, ਮਤਲਬ ਪੂਰੇ 10 ਸਾਲ ਕਾ ਵਿਆਜ ਸਿਰਫ $5,000 ਹੈ।
0: ਵੈਸੇ ਤਾਂ ਕੋਈ ਕਰਦਾ ਨੀ, ਜੇ ਅਗਲੇ ਨੂੰ ਇੰਨੇ ਕਿਤੇ ਮਿਲਿਆ ਹੋਇਆ ਫਿਰ ਬੰਦੇ ਨੇ ਟੈਨਸ਼ਨ ਐਵੇਂ ਕਾਹਨੂੰ, ਤੁਸੀਂ ਇਹਨਾਂ ਦਾ ਵੀਜ਼ੇ ਦਾ ਵੀ ਹੈ ਨਹੀਂ, ਜੇ ਬੰਦੇ ਨੇ ਗੱਡੀ ਵੀ ਚੱਕਣੀ ਆ ਮਹਾਰਾਜ, ਗੱਡੀ ਵੀ ਜੇ ਬੰਦੇ ਨੇ ਲੈਣੀ ਆ ਤੇ ਗੱਡੀ ਦੇ ਲਈ ਵੀ ਤਾਂ ਉਹ ਕਹਿੰਦਾ ਵੀ ਮੈਨੂੰ ਇੰਨੇ ਦਾ ਲੋਨ, ਗੱਡੀ ਵਾਲਾ ਇੰਨੇ ਦਿਨ ਮੌਰਗੇਜ ਵੀ ਨਹੀਂ ਮਿਲਦੀ ਇੰਨੇ ਰੇਟ ਤੇ ਤਾਂ।
1: ਬਿਲਕੁਲ ਸਹੀ ਬਾਤ, ਐਸਾ ਹੈ, ਮੈਨੇ ਖੁਦ ਜਬ 2018 ਮੈਂ ਮੈਨੇ ਕਰਾ ਥਾ ਕੋਰਸ ਆਪਣਾ ਫਰਸਟ, ਮੈਨੇ 3 ਸਾਲ ਮੈਂ ਲੋਨ ਪੇ ਕਰ ਦਿਆ ਥਾ।
0: ਅੱਛਾ,
1: ਤੋ ਇਸਮੇ, ਹਾਂਜੀ, ਇਸਮੇ ਕੋਈ ਕੈਚ ਨਹੀਂ ਹੈ, ਏਜ ਲਿਮਿਟ ਨਹੀਂ ਹੈ, ਅਗਰ ਆਪ ਊਬਰ ਡਰਾਈਵਰ, ਟਰੱਕ ਡਰਾਈਵਰ, ਸਮਾਲ ਬਿਜ਼ਨਸ ਓਨਰ, ਅਨਇੰਪਲੋਇਡ, ਸਿੰਗਲ ਮਦਰ ਹੈ, ਆਪਕੋ ਅੱਛਾ ਬੈਨੀਫਿਟ ਹੈ, ਆਪ 75K ਹੈ, 30K ਹੈ, ਏਜ ਕੀ ਕੋਈ ਲਿਮਿਟ ਨਹੀਂ ਹੈ, PR ਸਿਟੀਜ਼ਨ ਪ੍ਰੋਟੈਕਟਿਡ ਪਰਸਨ ਆਪਕੀ, ਆਪਕੇ ਪਾਸ ਹੋਣਾ ਚਾਹੀਏ ਸਟੇਟਸ ਹੈ। ਮੇਨ ਥਿੰਗ, ਆਪਕੀ ਇਨਕਮ ਅਗਰ ਕਮ ਹੈ 2024 ਕੇ ਨੋਟਿਸ ਔਫ ਅਸੈਸਮੈਂਟ ਪੇ $70,000 ਸੇ, ਤੋ ਹੀ ਆਪਕੋ ਫਾਇਦਾ ਹੈ, ਕਿਉਂਕਿ ਅਭੀ ਅਕੈਡਮੀ ਕੇ ਚੱਲ ਰਿਹਾ 25-26, ਇਸਮੇ 24 ਕਾ ਇਹਨੂੰ ਮੈਂ ਦੇਖਾ ਜਾਤਾ ਹੈ।
0: ਅੱਛਾ,
1: ਆਪ ਹਮਾਰੇ ਆਫਿਸ ਆਏ, ਕਾਲ ਕਰੇ,
0: ਕਾਲ ਤੁਸੀਂ ਹੁਣੇ ਕਰ ਲਓ ਜੀ, ਆਫਿਸ ਤੁਸੀਂ ਜਦੋਂ ਮਰਜ਼ੀ ਇਹਨਾਂ ਨਾਲ ਅਪਾਇੰਟਮੈਂਟ ਬਣਾ ਕੇ ਚਲੇ ਜਾਓ, ਕਾਲ ਹੁਣੇ ਕਰ ਲਿਓ, ਕਿਉਂਕਿ ਇਹ ਅਗਸਤ ਤੋਂ ਬਾਅਦ, ਜਿਵੇਂ ਨਾ ਹੁਣ ਤੁਹਾਨੂੰ ਅੱਜ ਪਹਿਲੇ ਵੀ ਦੱਸਿਆ ਕਿ July 1 ਤੋਂ ਕਈ ਰੂਲ ਨੇ ਜਿਹੜੇ ਉਹ ਚੇਂਜ ਹੋ ਰਹੇ ਆ, ਅਤੇ ਅਗਸਤ ਤੋਂ ਬਾਅਦ ਇਹ ਵੀ ਚੇਂਜ ਹੋ ਜਾਣਾ, ਇਹ ਵੀ ਇਹ ਨਹੀਂ ਤੁਹਾਨੂੰ ਗ੍ਰਾਂਟ ਇੰਨੀ ਨਹੀਂ ਮਿਲਣੀ, ਇਕੱਲਾ ਲੋਨ ਹੀ ਰਹਿ ਜਾਣਾ। ਸੋ ਉਹ 'ਚ ਕਈ ਚੇਂਜਸ ਹੋਰ ਵੀ ਆ ਰਹੀਆਂ, ਪਰ ਉਹ ਇਹਨਾਂ ਨੂੰ ਜ਼ਿਆਦਾ ਬਿਹਤਰ ਪਤਾ ਹੋਊਗਾ, ਤੁਸੀਂ ਇਹਨਾਂ ਨੂੰ ਕਾਲ ਕਰ ਲਿਓ। ਅਗਸਤ ਤੋਂ ਬਾਅਦ ਤਾਂ ਇਹ ਚੇਂਜ ਹੋਣ ਲੱਗਿਆ ਜੀ, ਅਗਸਤ ਤੋਂ ਬਾਅਦ ਤਾਂ ਇਹ ਨਹੀਂ ਵੀ ਐਕਸਟੈਂਡ ਕਰ ਦੇਣਗੇ ਜਾਂ ਕੋਈ ਗੱਲ ਨਹੀਂ, ਇਹ ਤਾਂ ਚੱਲੀ ਜਾਣੇ ਨੇ ਜੀ।
1: ਅਭੀ ਫੋਨ ਅਭੀ 10 ਕਾਲ ਆਤੇ, 8 ਬੰਦੇ ਕਹਤੇ ਪਾਦੀ ਚੱਕ ਦੋ, ਕਰ ਦੋ ਐਨਰੋਲ ਸਾਨੂੰ। 1 ਅਗਸਤ ਕੇ ਬਾਅਦ, ਟੈਕਨੀਕਲੀ 22 ਜੁਲਾਈ ਕੇ ਬਾਅਦ ਜੋ ਨਏ ਰੂਲਸ ਅਪਲਾਈ ਹੋ ਰਹੇ ਹੈ, ਉਸਮੇ ਗ੍ਰਾਂਟਸ ਹੈ ਹੀ ਨਹੀਂ, ਸਿਰਫ ਲੋਨ ਹੈ, ਗ੍ਰੋਸ ਸੇਮ ਹੈ, ਲੇਕਿਨ ਸਾਰਾ ਲੋਨ ਆਏਗਾ, ਲੋਨ ਤੋਂ ਪਹਿਲੇ ਹੀ ਹਮ ਲੋਗੋ ਪੇ ਇਤਨੇ ਹੈ, ਔਰ ਕਰੇਂਗੇ ਲੈ ਕੇ।
0: ਹਾਂ ਹਾਂ, ਜਿਹੜੀ ਗ੍ਰਾਂਟ ਜੇ ਮਿਲ ਰਹੀ ਹੈ ਤਾਂ ਲੈ ਲਓ, ਤੇ ਉਹ ਤੁਹਾਨੂੰ ਉਹ ਤਾਂ ਸਰਕਾਰ ਦੇ ਰਹੀ ਆ, ਤੁਹਾਡੇ ਤੋਂ ਲੈ ਥੋੜ੍ਹਾ ਰਹੀ ਆ, ਅਤੇ ਤੁਹਾਡੇ ਕੋਲ ਤਾਂ ਇੱਕ ਡਾਲਰ ਵੀ ਤੁਹਾਡਾ ਨਹੀਂ ਲੱਗਣਾ ਹੈਗਾ, ਇਹਨਾਂ ਨੂੰ ਵੀ ਫੀਸ ਜਿਹੜੀ 199 ਜਾਂ 499 ਤੁਹਾਡੇ ਅਕਾਊਂਟ 'ਚ ਪੈਸੇ ਆਉਣ ਤੋਂ ਬਾਅਦ ਇਹਨਾਂ ਨੂੰ ਦੇਣੀ ਆ, ਕਿਸੇ ਨੂੰ ਕੋਈ ਡੱਕਾ ਦਿਓ ਹੀ ਨਾ, ਦੇਣਾ ਹੀ ਨਹੀਂ, ਨਾ ਇਹਨਾਂ ਦੇ ਸਟਾਫ ਨੂੰ, ਨਾ ਕਿਸੇ ਨੂੰ ਹੋਰ ਭਾਬਾ ਕਿਸੇ ਨੂੰ ਕੁਛ ਨਹੀਂ ਕਰਨਾ, ਤੁਸੀਂ ਸਿਰਫ ਜਦੋਂ ਤੁਹਾਨੂੰ ਤੁਹਾਡੇ ਅਕਾਊਂਟ 'ਚ ਪੈਸੇ ਆਉਣ ਤੋਂ ਬਾਅਦ, ਇਹ ਨਹੀਂ ਅਪਲਾਈ ਹੋਣ ਤੋਂ ਬਾਅਦ, ਇੱਕ ਦਿੰਦਾ ਕਿ ਚਲੋ ਅਪਲਾਈ ਕਰ ਦਿਉ, ਆਉਣਗੇ ਆਉਣਗੇ, ਨਹੀਂ ਆਉਣਗੇ ਨਾ ਆਉਣ, ਬਹੁਤੀ ਵਾਰੀ ਹੁੰਦਾ ਵੀ ਫੀਸ ਜਿਹੜੀ ਫਾਈਲ ਓਪਨ ਕੀਤੀ, ਲਓ ਤੁਹਾਡੀ ਫਾਈਲ ਓਪਨ ਕਰਤੀ ਜੀ, ਤੁਹਾਡੀ ਆ ਫਾਈਲ ਦੇ $200, ਨਾ ਨਾ ਫਾਈਲ ਓਪਨ ਕਰੋ ਚਾਹੇ ਨਾ ਕਰੋ, ਜਿੰਨਾ ਚਿਰ ਅਕਾਊਂਟ 'ਚ ਪੈਸੇ ਨਹੀਂ ਆਉਂਦੇ ਉਨਾ ਟਾਈਮ ਇਹ ਕਹਿੰਦੇ ਸਾਨੂੰ ਕੁਛ, ਤੁਸੀਂ ਇੱਕ ਪੈਸਾ ਨਹੀਂ ਦੇਣਾ, $199 ਜਾਂ $499 ਇਹਨਾਂ ਨੇ ਲੈਣੇ ਆ ਜਦੋਂ ਤੁਹਾਡੇ ਅਕਾਊਂਟ 'ਚ ਪੈਸੇ ਆ ਗਏ ਬਾਅਦ 'ਚ ਉਦੋਂ, ਇਹ ਤਾਂ ਬਣੀ ਗੱਲ। ਨੰਬਰ ਹੁਣ ਨੋਟ ਕਰ ਲਓ 437-264-3175, ਬੱਚੇ ਬੱਚੇ ਦੀ ਜ਼ਬਾਨ 'ਤੇ ਆ ਨੰਬਰ ਇਹ 437-264-3175, 437-264-3175, 437-264-3175। ਬਹੁਤ ਬਹੁਤ ਧੰਨਵਾਦ ਸਰ, ਥੈਂਕ ਯੂ ਜੀ,
1: ਥੈਂਕ ਯੂ,
0: ਬਹੁਤ ਬਹੁਤ ਸ਼ੁਕਰੀਆ, ਜੁੜੇ ਰੇਡੀਓ ਪ੍ਰੋਗਰਾਮ ਸਾਰੰਗ ਦੇ ਨਾਲ।

ਰੈਪ ਐਂਡ ਮੂਵ ਵਾਲਿਆਂ ਦਾ ਨੰਬਰ ਬਾਈ ਜੀ ਨੋਟ ਕਰਕੇ ਰੱਖ ਲਓ। ਜੇ ਘਰ ਦਾ ਸਮਾਨ ਤੁਸੀਂ ਮੂਵ ਕਰਵਾਉਣਾ, ਕਿਤੇ ਫਰਨੀਚਰ ਮੂਵ ਕਰਵਾਉਣਾ, ਐਨ ਪ੍ਰੋਪਰ ਫੁੱਲੀ ਇੰਸ਼ੋਰਡ ਕੰਪਨੀ ਹੈ ਇਹਨਾਂ ਦੀ, ਤੁਸੀਂ ਕਿਸੇ ਏਰੀਏ ਦੇ ਵਿੱਚ ਵੀ ਰਹਿ ਰਹੇ ਹੋ, ਤਾਂ ਤੁਹਾਨੂੰ ਕਿਸੇ ਨੂੰ ਕਹਿਣ ਦੀ ਜ਼ਰੂਰਤ ਨਹੀਂ। ਜਸ ਬਾਈ ਨੂੰ ਇੱਕ ਕਾਲ ਕਰ ਲਿਓ ਤਾਂ ਤੁਹਾਨੂੰ ਲਮਸਮ ਵੀ ਦੱਸ ਦੇਣਗੇ ਕਿ ਇੰਨੇ ਕੁ ਜੀ ਬਾਈ ਤੁਹਾਡਾ ਸਾਰਾ ਸਮਾਨ ਅਸੀਂ ਮੂਵ ਕਰਕੇ ਪਿਆਰ ਨਾਲ ਜਿੱਥੇ ਕਹੋਗੇ ਡਰਾਈਵ ਵਿੱਚ ਨਹੀਂ ਰੱਖੋਗੇ, ਟਕਾ ਕੇ ਵੀ ਆਉਣਗੇ। 226-505-9970 ਇਹਨਾਂ ਦਾ ਨੰਬਰ ਹੈ। ਕ੍ਰਿਟੀਕਲ ਇਲਨੈਸ ਤੁਸੀਂ ਲੈਣੀ ਚਾਹੁੰਦੇ ਹੋ ਤਾਂ ਮੁਸਕਾਨ ਦਿਓਲ ਹੋਣਾ ਦਾ ਨੰਬਰ ਆ ਜਿਹੜਾ, ਇਹ ਨੋਟ ਕਰਕੇ ਰੱਖ ਲਓ, 647-564-2733 647-564-2733। ਵਿਜ਼ਟਰ ਵੀਜ਼ੇ ਦੀ ਜਾਂ ਫਿਰ ਸੁਪਰ ਵੀਜ਼ੇ ਦੀ ਇੰਸ਼ੋਰੈਂਸ ਕਰਵਾਉਣੀ ਚਾਹੁੰਦੇ ਹੋ ਤਾਂ ਮੁਸਕਾਨ ਦਿਓਲ 647-564-2733।

0: ਮੀਟ ਮਹਿਲ ਵਾਲਿਆਂ ਦਾ ਬਿਲਕੁਲ ਨਵਾਂ ਪ੍ਰੈਜ਼ੀਡੈਂਟ ਕਨਵੈਨਸ਼ਨ ਸੈਂਟਰ 100 ਤੋਂ ਲੈ ਕੇ 700 ਤੱਕ ਦੀ ਕੈਪੈਸਿਟੀ ਤੇ ਖਾਣਾ ਉਹੀ ਲਾਜਵਾਬ ਸਵੀਟ ਮਹਿਲ ਵਾਲਾ ਪ੍ਰੈਜ਼ੀਡੈਂਟ ਕਨਵੈਨਸ਼ਨ ਸੈਂਟਰ ਕਨਵੀਨੀਐਂਟਲੀ ਲੋਕੇਟਡ ਇਨ ਵੌਨ ਹੁਣੇ ਕਾਲ ਕਰੋ ਅਤੇ ਆਪਣੀਆਂ ਪਾਰਟੀਆਂ ਬੁੱਕ ਕਰਾਓ 416-433-9191 416-433-9191 ਪ੍ਰੈਜ਼ੀਡੈਂਟ ਕਨਵੈਨਸ਼ਨ ਸੈਂਟਰ
1: ਜਿੱਥੇ ਚੱਲੇਗਾ ਚੱਲੂਗੀ ਨਾਲ ਤੇਰੇ ਵੇ ਟਿਕਟਾਂ ਦੋ ਲੈ ਲਈ ਲੈਣੀਆਂ ਹੋਣ ਜਾਂ ਚਾਰ ਬਿਜ਼ਨਸ ਲਈ ਜਾਣਾ ਹੋਵੇ ਜਾਂ ਫਿਰ ਘੁੰਮਣ ਲਈ ਇੰਡੀਵਿਜੁਅਲ ਔਰ ਕਾਰਪੋਰੇਟ ਹਰ ਤਰ੍ਹਾਂ ਦੇ ਟ੍ਰੈਵਲਿੰਗ ਪਰਪਸ ਲਈ ਕੰਟੈਕਟ ਕਰੋ ਏਅਰ ਟਿਕਟਸ ਇੰਸ਼ੋਰੈਂਸ ਪਾਸਪੋਰਟ ਐਂਡ ਵੀਜ਼ਾ ਸਰਵਿਸ ਉਹ ਵੀ ਰੀਜ਼ਨੇਬਲ ਪ੍ਰਾਈਸਸ ਤੇ ਤੇ ਸਪੈਸ਼ਲ ਟ੍ਰੈਵਲ ਪੈਕੇਜਸ ਵੀ ਅਵੇਲੇਬਲ ਨੇ ਕਟਾਰੀਆ ਟੂਰ ਐਂਡ ਟ੍ਰੈਵਲ 2883 ਡੈਰੀ ਰੋਡ ਈਸਟ ਮਿਸੀਸਾਗਾ ਕਾਲ 9056781200
2: ਬਸ ਕਰੋ ਕਦੋਂ ਤੱਕ ਇਸ ਕਿਰਾਏ ਦੇ ਛੋਟੇ ਜਿਹੇ ਘਰ ਚ ਰਵਾਂਗੇ
3: ਓਏ ਬਸ ਮੌਰਗੇਜ ਅਲਾਈਅੰਸ ਦੇ ਨਰਦੇਵ ਸਿੱਧੂ ਨੂੰ ਕਾਲ ਕਰਨ ਤੱਕ
4: ਤੁਸੀਂ ਸੈਲਫ ਇੰਪਲੋਇਡ ਹੋ ਫਰਸਟ ਮੌਰਗੇਜ ਸੈਕੰਡ ਮੌਰਗੇਜ ਇਕੁਇਟੀ ਟੇਕ ਆਊਟ ਪ੍ਰਾਈਵੇਟ ਮੌਰਗੇਜ ਜਾਂ ਫਿਰ
5: ਸਿਕਿਉਰ ਲਾਈਨ ਆਫ ਕ੍ਰੈਡਿਟ ਇਕੁਇਪਮੈਂਟ ਲੋਨ ਜਾਂ ਰੈਂਟ ਟੂ ਓਨ ਬਾਰੇ ਸੋਚ ਰਹੇ ਹੋ ਤਾਂ ਮੌਰਗੇਜ ਅਲਾਈਅੰਸ ਦੇ ਨਰਦੇਵ ਸਿੱਧੂ ਨੂੰ ਜ਼ਰੂਰ ਮਿਲੋ ਨਰਦੇਵ ਸਿੱਧੂ ਜੇ ਫੜਨ ਕੇ ਤੁਹਾਡੀ ਬਾਂਹ ਤਾਂ ਮੌਰਗੇਜ ਤੋਂ ਨਹੀਂ ਹੋ ਸਕਦੀ ਨਾ
4: ਜਾਂ ਕਾਲ ਕਰੋ 647-294-5503 647-294-5503
5: ਭਰੋਸੇ ਅਤੇ ਵਿਸ਼ਵਾਸ ਵਾਲਾ ਨਾਮ ਨਰਦੇਵ ਸਿੱਧੂ ਲਾਇਸੈਂਸ ਨੰਬਰ 10530 nardevsiddhu.com
6: ਲਓ ਜੀ ਸਵਰਨ ਜੀ ਆ ਗਏ ਆ ਸੋ ਲਾਈਨਾਂ ਤੁਸੀਂ ਲਗਾਤਾਰ ਬਿਜੀ ਕਰਤੀਆਂ ਇਹਨਾਂ ਦੀਆਂ ਸਵਰਨ ਜੀ ਲਾਈਨਾਂ ਜਿੰਨੀਆਂ ਤੁਹਾਡਾ ਸਟਾਫ ਆ ਉਹਨਾਂ ਨੂੰ ਵਧਾ ਦਿਓ ਲਾਈਨਾਂ ਲਗਾਤਾਰ ਬਿਜੀ ਨੇ ਕਾਰਨ ਕੀ ਆ ਕਿਉਂਕਿ ਜਿਵੇਂ ਦੱਸ ਕੇ ਗਏ ਨਾਗਪਾਲ ਸਾਹਿਬ ਕਿ ਭਾਈ ਸਾਰਾ ਸਟਾਫ ਇਸੇ ਕਰਕੇ ਬਿਜੀ ਆ ਕਿ ਜੇਕਰ ਤੁਸੀਂ ਇਹ ਗ੍ਰਾਂਟ ਅਤੇ ਲੋਨ ਲੈਣਾ ਚਾਹੁੰਦੇ ਹੋ ਮੈਂ ਤਾਂ ਹੈਰਾਨ ਆ ਕਿ ਉਹ ਕਹਿੰਦੇ 50,000 ਦਾ ਜੇ ਲੋਨ ਹੋਇਆ ਤਾਂ 55,000 ਹੀ ਬਣਨਾ ਤੁਹਾਡਾ ਇੱਦਾਂ ਹੀ ਆ ਇੰਨੇ ਸਾਲਾਂ ਬਾਅਦ 10 ਸਾਲ ਬਾਅਦ ਵੀ ਤੁਸੀਂ ਸਿਰਫ 5,000 ਵਿਆਜ ਦੇ ਵਿੱਚ ਉਹ ਕਹਿੰਦੇ ਦੇਣਾ ਵਾ ਤੇ ਜਿਹੜੀ ਗ੍ਰਾਂਟ ਉਹ ਤੁਹਾਨੂੰ ਬੰਦ ਹੋ ਜਾਣੀ ਅਗਸਤ ਵਾਲੇ ਬੈਚ ਚ ਨਹੀਂ ਹੁਣ ਕਿਹੜਾ ਬੈਚ ਜਿਹੜੀ ਜਿਹਦੀ ਰਜਿਸਟ੍ਰੇਸ਼ਨ ਚੱਲ ਰਹੀਆਂ ਨੇ
7: ਜੂਨ ਦਾ ਬੈਚ ਹੁਣ ਆਪਣੇ ਪਾਸ ਅਵੇਲੇਬਲ ਹੈਗੇ ਨੇ ਸੋ ਜੂਨ ਦਾ ਵੀ ਹੈਗਾ ਵਾ ਜੁਲਾਈ ਦੇ ਵੀ ਦੋ ਬੈਚਸ ਹੋਣਗੇ ਤੁਸੀਂ ਉਹਨਾਂ ਵਿੱਚ ਇਨਰੋਲ ਕਰਵਾ ਸਕਦੇ ਹੋ
6: ਜੂਨ ਤੇ ਜੁਲਾਈ ਦੇ ਬੈਚ ਦੇ ਵਿੱਚ ਲਿਮਿਟਿਡ ਸੀਟਾਂ ਹੈਗੀਆਂ ਨੇ ਤੁਸੀਂ ਇਨਰੋਲ ਕਰਵਾ ਸਕਦੇ ਹੋ ਨੰਬਰ ਤੁਹਾਨੂੰ ਦੇ ਦਿੰਦੇ ਆ ਸੋ ਤੁਸੀਂ ਇਹਨਾਂ ਨੂੰ ਜਾਓ ਜਾ ਕੇ ਦੇਖੋ ਤੇ ਇਹਨਾਂ ਦੇ ਕੋਲ ਤੁਹਾਡੇ ਕੋਲ ਤੁਸੀਂ ਲਿਸਟ ਚੈੱਕ ਕਰਾ ਸਕਦੇ ਹੋ ਕਿ ਅੱਜ ਵੀ ਅਪਰੂਵਲਸ ਆਈਆਂ ਨੇ
7: ਹਾਂਜੀ ਸਰ ਅਪਰੂਵਲਸ ਡੇਲੀ ਆਉਂਦੀਆਂ ਨੇ ਸੋ ਜਦੋਂ ਵੀ ਕਲਾਇੰਟ ਆਉਂਦਾ ਵਾ ਆਪਾਂ ਉਹਨਾਂ ਨੂੰ ਪ੍ਰੋਪਰ ਸ਼ੋਅ ਕਰਦੇ ਹਾਂ ਵੀ ਹਾਂ ਸਾਡੀ ਜਿਹੜੀ ਪੁਰਾਣੀ ਪ੍ਰੋਫਾਈਲਸ ਆ ਉਹਨਾਂ ਦਾ ਵੀ ਆਪਾਂ ਦੱਸਦੇ ਹਾਂ ਉਹਨਾਂ ਨੂੰ ਜੋ ਉਹਨਾਂ ਦੀ ਫਾਈਲ ਆਪਾਂ ਕ੍ਰੀਏਟ ਕਰਦੇ ਹਾਂ ਉਹਦਾ ਵੀ ਐਕਸੈਸ ਉਹਨਾਂ ਨੂੰ ਪ੍ਰੋਪਰ ਰਾਈਟ ਵੀ ਦੇ ਦਿੰਦੇ ਹਾਂ ਕਿ ਆਪਣੇ ਫਾਈਲ ਆਪ ਹੀ ਚੈੱਕ ਕਰ ਸਕਦੇ
6: ਜਿਹੜਾ ਬੰਦੇ ਦੀ ਪੜ੍ਹਾਈ ਦਾ ਅਗਲਾ ਕਹਿੰਦਾ ਯਾਰ ਹੁਣ ਤਾਂ ਗੈਪ ਬਹੁਤ ਪੈ ਗਿਆ ਟੁੱਟੇ ਹੋਏ ਆ ਹੁਣ ਤਾਂ ਛੱਡੀ ਹੋਈ ਆ ਹੁਣ ਤਾਂ ਨਹੀਂ ਸਾਨੂੰ ਪਤਾ ਲੱਗਣਾ ਕੁਛ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਹੋ
7: ਉਹਨਾਂ ਦੇ ਕੋਈ ਇਸ਼ੂ ਨਹੀਂ ਹੁੰਦਾ ਅਗਰ ਤੁਹਾਡੇ ਕੋਲ ਤੁਹਾਡਾ ਹਾਈ ਸਕੂਲ ਦਾ ਸਰਟੀਫਿਕੇਟ ਹੈਗਾ ਵਾ 10th ਦਾ ਸਰਟੀਫਿਕੇਟ ਹੈਗਾ ਵਾ ਤਾਂ ਤੁਸੀਂ ਕੰਟੀਨਿਊ ਆਪਣੀ ਸਟੱਡੀਜ਼ ਕਰ ਸਕਦੇ ਹੋ ਔਰ ਗ੍ਰਾਂਟਸ ਵੀ ਲੈ ਸਕਦੇ ਹੋ ਤੇ ਆਪਣੇ ਕੋਲ 1-1 ਈਅਰ ਦੇ ਡਿਪਲੋਮਾਸ ਅਵੇਲੇਬਲ ਹੈਗੇ ਨੇ ਸੋ ਤੁਸੀਂ ਫਰਦਰ ਆਪਣੇ ਡਾਕੂਮੈਂਟਸ ਲੈ ਕੇ ਸਾਡੇ ਆਫਿਸ ਆਉਣਾ ਵਾ ਅਗਰ ਤੁਸੀਂ ਫੋਨ ਤੇ ਕਰਵਾਉਣਾ ਚਾਹੁੰਦੇ ਤਾਂ ਤੁਸੀਂ ਸਾਨੂੰ ਬਸ ਕਾਲ ਕਰਕੇ ਆਪਣੀ ਡਿਟੇਲ ਦੇਣੀਆਂ ਨੇ
6: ਨੰਬਰ ਆਪਾਂ ਦੇ ਦਈਏ ਨੰਬਰ ਦੇ ਦਈਏ 437-264-3175 ਤੇ ਹੁਣੇ ਕਾਲ ਕਰ ਲਿਓ ਤੁਹਾਡਾ ਕੋਈ ਆਈਲੈਟਸ ਨਹੀਂ ਚਾਹੀਦਾ ਤੁਹਾਡਾ ਕੋਈ ਕ੍ਰੈਡਿਟ ਚੈੱਕ ਨਹੀਂ ਹੋਣਾ ਕੋਈ ਕ੍ਰੈਡਿਟ ਹਿੱਟ ਵੀ ਨਹੀਂ ਹੋਣਾ ਜਿਵੇਂ ਆਪਾਂ ਕਾਰਡ ਬਣਾਉਣ ਵੇਲੇ ਕਈ ਵਾਰ ਕ੍ਰੈਡਿਟ ਹੁੰਦਾ 437-264-3175 437-264-3175 ਇਸ ਨੰਬਰ ਤੇ ਤੁਸੀਂ ਹੁਣੇ ਕਾਲ ਕਰ ਲਿਓ 437-264-3175 ਤੇ 437-264-3175 ਦਿਓ ਜਾਂ ਇਸ ਤਰ੍ਹਾਂ ਰੱਖਾ ਸਤਿ ਸ਼੍ਰੀ ਅਕਾਲ ਜੀ

0: ਹੈ ਤੁਹਾਡਾ ਆਪਣਾ ਰੇਡੀਓ ਦੇਸ਼ ਪ੍ਰਦੇਸ਼।
1: ਫੋਰ ਐਡਵਰਟਾਈਜ਼ਮੈਂਟਸ ਐਂਡ ਇਨਫੋਰਮੇਸ਼ਨ ਸਾਡੇ ਹੈੱਡ ਆਫਿਸ ਨੂੰ ਕਾਲ ਕਰੋ 416-725-2551-416-725-2551।
0: There is but one God.
2: Satnam.
0: The supreme truth.
2: Karta Purakh.
0: The creator.
2: Nirupam.
0: Without fear. Without hate.
2: Akal Murat.
0: Omnipresent.
2: Ajoni Sepang.
0: Immortal.
2: Guru Parsad.
0: Through his grace.
2: Jap.
0: Thou shalt worship the eternal truth.

0: ਟੋਰਾਂਟੋ ਦੀ ਧਰਤੀ ਤੇ ਬਸਦੇ ਪਰਦੇਸੀਆਂ ਨੂੰ
1: ਆਪਣੇ ਦੇਸ਼ ਦੀ ਮਿੱਟੀ ਦੀ ਖੁਸ਼ਬੂ,
0: ਆਪਣੀ ਬੋਲੀ,
1: ਆਪਣਾ ਸੱਭਿਆਚਾਰ,
0: ਦੇਸ਼ ਤੋਂ ਪਰਦੇਸ,
1: ਪਰਦੇਸ ਤੋਂ ਦੇਸ਼ ਨਾਲ ਜੋੜਨ ਵਾਲਾ ਦੇਸ਼ ਪਰਦੇਸ ਰੇਡੀਓ ਪ੍ਰੋਗਰਾਮ। ਵੈਬਸਾਈਟ www.deshpardesradio.com।
0: ਦੇਸ਼ ਪਰਦੇਸ ਰੇਡੀਓ ਪ੍ਰੋਗਰਾਮ।
2: ਕੈਨੇਡਾ ਦੇ ਸਟੱਡੀ ਵੀਜ਼ਾ, ਐਕਸਪ੍ਰੈਸ ਐਂਟਰੀ, ਕੈਨੇਡੀਅਨ ਐਕਸਪ੍ਰੈਸ ਐਂਟਰੀ, ਸਪਾਊਸਲ ਫਾਈਲ, ਪੇਰੈਂਟਸ ਪੀਆਰ, ਸੁਪਰ ਵੀਜ਼ਾ।
3: ਹੈਲੋ, ਏਐਮ 530 ਤੋਂ ਤੁਸੀਂ ਸੁਣ ਰਹੇ ਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ।
4: ਟੁਡੇ ਵਿੱਚ ਲਾਈਵ ਗੱਲਬਾਤ ਕਰਨ ਲਈ ਹੁਣੇ ਕਾਲ ਕਰੋ 905-564-6444।
3: 905-564-6444।
4: ਸੁਣਦੇ ਰਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ, ਚਲੋ ਏਐਮ 530 ਤੋਂ।
5: ਮੈਨੂੰ ਪਤਾ ਤੁਹਾਡੀ ਜ਼ਿੰਦਗੀ ਖੁਸ਼ਹਾਲ ਹੈ ਤੇ ਖੁਸ਼ਹਾਲੀ ਸੋਹਣੀ ਲੱਗਦੀ ਹੈ, ਪਰ ਜੇਕਰ ਕੋਈ ਸੀਰੀਅਸ ਐਕਸੀਡੈਂਟ ਹੋ ਜਾਏ ਜਾਂ ਫਿਰ ਕਿਸੇ ਤਰ੍ਹਾਂ ਦੀ ਕ੍ਰਿਟੀਕਲ ਇਲਨੈਸ ਦਾ ਹੋ ਜਾਓ ਸ਼ਿਕਾਰ, ਤਾਂ ਕੌਣ ਭਰੇਗਾ ਤੁਹਾਡੇ ਘਰ ਦੀ ਮੌਰਗੇਜ, ਕਿੱਥੋਂ ਆਏਗੀ ਇਨਕਮ, ਕਿਵੇਂ ਚੱਲੇਗੀ ਜ਼ਿੰਦਗੀ ਦੀ ਗੱਡੀ ਅੱਗੇ? ਆਪਣੀ ਇੰਸ਼ੋਰੈਂਸ ਜ਼ਰੂਰ ਕਰਵਾਓ। ਕਾਲ ਕਰੋ ਉਮਰਪ੍ਰੀਤ ਚਾਵਲਾ ਨੂੰ, ਜਿਨ੍ਹਾਂ ਤੋਂ ਮੌਰਗੇਜ ਇੰਸ਼ੋਰੈਂਸ, ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ, ਡਿਸੇਬਿਲਿਟੀ ਇੰਸ਼ੋਰੈਂਸ ਕਰਵਾ ਸਕਦੇ ਹੋ, ਤੇ ਨਾਲ ਹੀ ਵਿਜ਼ਿਟਰ ਵੀ।

0: ਅੱਜ ਬਹੁਤ ਹੀ ਵਧੀਆ ਜਿਹਾ ਧੁੱਪ ਖਿਲੀ ਹੋਈ ਹੈ ਬਾਹਰ ਅਤੇ ਰੌਚਕ ਜਿਹਾ ਹਾਂਜੀ ਖਾਸ ਕਰਕੇ ਬਾਹਰ ਮੌਸਮ ਹੈਗਾ ਅਤੇ ਅੱਜ ਹੋ ਗਈ ਹੈ 15 ਜੂਨ ਅਤੇ ਜਾਣੀ ਕਿ ਜੂਨ ਮਹੀਨੇ ਦਾ ਅੱਧ। ਸਭ ਤੋਂ ਪਹਿਲਾਂ ਤੇਜਿੰਦਰ ਸਿੰਘ ਸਿੱਧੂ ਸਦਮਾ ਵਾਲੇ ਵੱਲੋਂ ਸਾਰਿਆਂ ਦਾ ਨਿੱਘਾ ਸਵਾਗਤ ਅੱਜ ਦੇ ਪ੍ਰੋਗਰਾਮ ਦੇ ਵਿੱਚ ਜੀਆਂ ਨੂੰ। ਅਤੇ ਆਓ ਆਪਾਂ ਇੱਕ ਦੂਜੇ ਨਾਲ ਮਿਲੀਏ ਅਤੇ ਸੋਮਵਾਰ ਦਾ ਦਿਨ ਹੈ ਅਤੇ ਉਮੀਦ ਆ ਕਿ ਤੁਹਾਡਾ ਵੀਕਐਂਡ ਬੜਾ ਹੀ ਖੁਸ਼ਗਵਾਰ ਬੀਤਿਆ ਹੋਏਗਾ। ਬਹੁਤ ਸਾਰੀਆਂ ਰੌਣਕਾਂ ਲੱਗੀਆਂ ਡਾਊਨ ਟਾਊਨ ਦੇ ਵਿੱਚ ਵੀਕਐਂਡ 'ਤੇ। ਇੱਥੋਂ ਤੱਕ ਕਿ ਵੀਕਐਂਡ ਤੱਕ ਹੀ ਜਿਹੜੇ ਲੋਕ ਖਾਸ ਕਰਕੇ ਠਹਿਰੇ ਹੋਏ ਸਨ ਗੇਮ ਦੇਖਣ, ਉਹਦੀ ਅੱਗੇ ਗੱਲ ਕਰਾਂਗੇ ਕਿ ਕਿੱਥੇ ਕਿੱਥੇ ਠਹਿਰੇ ਹੋਏ ਸੀ। ਅਤੇ ਰੋਡੀ ਬ੍ਰਾਹਮ ਦੇਸ਼ ਪ੍ਰਦੇਸ਼ ਜੀ
1: ਜੀ ਨਾਲ ਸਾਥ ਦੇ ਰਹੀ ਹਾਂ ਮੈਂ ਮਨਪ੍ਰੀਤ ਕੌਰ ਤੌਰ, ਮੇਰੇ ਵੱਲੋਂ ਵੀ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ ਅਤੇ ਬਹੁਤ ਬਹੁਤ ਨਿੱਘਾ ਸਵਾਗਤ ਹੈ ਤੁਹਾਡੇ ਆਪਣੇ ਪ੍ਰੋਗਰਾਮ ਦੇ ਵਿੱਚ। ਅਤੇ ਉਮੀਦ ਹੈ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਅਤੇ ਇੰਜੋਏ ਕਰ ਰਹੇ ਹੋ ਬੜੇ ਖੂਬਸੂਰਤ ਜੇ ਦਿਨ ਨੂੰ, ਬਹੁਤ ਖੂਬਸੂਰਤ ਜੇ ਵੈਦਰ ਨੂੰ। ਅਤੇ ਤੁਸੀਂ ਸਾਡੇ ਨਾਲ ਅਲੱਗ ਅਲੱਗ ਤਰੀਕਿਆਂ ਦੇ ਨਾਲ ਜੁੜ ਸਕਦੇ ਹੋ। ਸਭ ਤੋਂ ਪਹਿਲਾਂ ਸਾਡੀ ਵੈਬਸਾਈਟ ਵਿਜ਼ਿਟ ਕਰੋ www.desh-pradesh-tv.com ਜਾਂ ਫਿਰ www.desh-pradesh-radio.com। ਗੂਗਲ 'ਤੇ ਸਰਚ ਕਰੋਗੇ ਤੁਸੀਂ ਸਾਡੀ ਵੈਬਸਾਈਟ 'ਤੇ ਪਹੁੰਚ ਸਕਦੇ ਹੋ। ਇੱਥੇ ਜਾ ਕੇ ਤੁਸੀਂ ਸਾਨੂੰ ਲਾਈਵ ਸਟੂਡੀਓ ਦੇ ਵਿੱਚੋਂ ਦੇਖ ਵੀ ਸਕਦੇ ਹੋ ਅਤੇ ਪ੍ਰੋਗਰਾਮ ਨੂੰ ਵੀ ਸੁਣ ਸਕਦੇ ਹੋ। ਅਤੇ ਜਿਨ੍ਹਾਂ ਦੇ ਘਰਾਂ ਦੇ ਵਿੱਚ IPTV ਬਾਕਸ ਹੈ ਤੁਸੀਂ ਪੰਜਾਬੀ ਸੈਕਸ਼ਨ ਦੇ ਵਿੱਚ ਜਾ ਕੇ ਦੇਸ਼ ਪ੍ਰਦੇਸ਼ ਨੂੰ ਟਿਊਨ ਇਨ ਕਰ ਲਓ ਅਤੇ ਸਾਡੇ ਨਾਲ ਤੁਸੀਂ ਜੁੜ ਕੇ ਰਹੋ ਪੂਰੇ 6 ਵਜੇ ਤੱਕ। ਇਸ ਤੋਂ ਇਲਾਵਾ ਸਟੂਡੀਓ ਦੇ ਵਿੱਚ ਸਾਡੇ ਨਾਲ ਗੱਲਬਾਤ ਕਰਨੀ ਹੋਵੇ ਨੰਬਰ ਸਟੂਡੀਓ ਦਾ 905-564-6444 905-564-6444 'ਤੇ ਕਾਲ ਕਰਕੇ ਤੁਸੀਂ ਸਾਡੇ ਨਾਲ ਗੱਲਬਾਤ ਕਰ ਸਕਦੇ ਹੋ।
0: ਦੋਸਤੋ ਉਮੀਦ ਆ ਕਿ ਤੁਹਾਡਾ ਵੀ ਤਾਂ ਵੀਕਐਂਡ ਬਹੁਤ ਹੀ ਖੁਸ਼ਗਵਾਰ ਵਿੱਚ ਹੈਗਾ। ਅਮਰ ਵੀ ਤੁਹਾਡਾ ਕਿਸ ਤਰ੍ਹਾਂ ਰਿਹਾ ਵੀਕਐਂਡ? ਵਧੀਆ
1: ਵਧੀਆ ਪੂਰਾ ਸੋਹਣਾ।
0: ਹਾਂਜੀ, ਅੱਛਾ ਬੜੀਆਂ ਰੌਣਕਾਂ ਰਹੀਆਂ ਡਾਊਨ ਟਾਊਨ ਦੇ ਵਿੱਚ। ਅਤੇ ਮੈਂ ਨਾ ਕੱਲ੍ਹ ਲੇਟ ਨਾਈਟ ਹੀ ਮਤਲਬ ਗਿਆ ਸੀ ਬਾਹਰ, ਹੈ ਨਾ,
1: ਕੁਝ
0: ਫਰੈਂਡ ਸਰਕਲ ਦੇ ਨਾਲ। ਅਤੇ ਡਾਇਗਰਾ ਫਾਲ ਦੇ ਵਿੱਚ ਬਾਰ 'ਚ ਅਸੀਂ ਗਏ, ਉਹ ਕਹਿੰਦੇ ਵੈਸੇ ਤਾਂ 2 ਵਜੇ ਤੱਕ ਖੋਲਦੇ ਹੁੰਦੇ ਹਾਂ, ਅੱਜ 4 ਵਜੇ ਤੱਕ ਖੁੱਲ੍ਹੇ ਹਾਂ। ਮੈਂ ਕਿਹਾ ਉਹ ਕਿਹੜੀ ਖੁਸ਼ੀ 'ਚ, ਕਹਿੰਦੇ ਡਾਊਨ ਟਾਊਨ ਗੇਮ ਆ। ਮੈਂ ਕਿਹਾ ਯਾਰ ਤੁਹਾਡੇ 'ਤੇ ਕੀ ਅਸਰ ਹੋਊਗਾ ਗੇਮ ਦਾ, ਡਾਊਨ ਟਾਊਨ ਟੋਰਾਂਟੋ ਦੇ ਵਿੱਚ ਗੇਮ ਆ। ਫਿਰ ਉਹ ਦੱਸਿਆ ਕਹਿੰਦੇ ਸਾਰੇ ਹੋਟਲ ਜਿੰਨੇ ਵੀ ਇੱਥੇ ਆ ਉਹ ਸਾਰੇ ਗੇਮ ਕਰਕੇ ਭਰੇ ਪਏ ਆ, ਯਾਨੀ ਕਿ ਲੋਕਾਂ ਨੂੰ ਰਹਿਣ ਦਾ ਕਿਤੇ ਵੀ ਹੋਵੇ ਡਾਊਨ ਟਾਊਨ ਸਪੈਸ਼ਲ ਉੱਥੇ ਗੇਮ ਦੇਖਣ ਗਏ ਰਹੇ ਜਾ ਕੇ ਨਾਇਗਰਾ ਫਾਲ। ਤਾਂ ਬਾਹਰਲੀ ਕੰਟਰੀ ਵਿੱਚੋਂ ਆਏ ਸੀ, ਉਹਨਾਂ ਨੇ ਕਈ ਕਈ ਚੀਜ਼ਾਂ ਦੇਖ ਲਈਆਂ ਨਾ।
1: ਹਾਂਜੀ ਹਾਂਜੀ,
0: ਉਹਨਾਂ ਨੇ ਕਿਹਾ ਵੀ ਨਾਇਗਰਾ ਫਾਲ ਰਹਿ ਜਾਂਦੇ ਆ, ਉੱਥੋਂ ਆਸੇ ਪਾਸੇ ਘੁੰਮਾਂ ਫਿਰਾਂਗੇ, ਸਾਰੇ ਦੇਖਾਂਗੇ, ਨਾਲੇ ਗੇਮ ਦੇਖਾਂਗੇ। ਅਤੇ ਬਸ ਬਾਕੀ ਉਹ ਗੱਲ ਸੀ, ਰਾਤ ਉੱਥੇ ਨਾ ਸਾਰੇ ਪੈਕ ਸੀ, ਆਲੇ ਦੁਆਲੇ ਰੈਸਟੋਰੈਂਟ ਵਗੈਰਾ ਵੀ ਦੇ ਉੱਤੇ ਖੁੱਲ੍ਹੇ ਸੀ ਅਤੇ ਤਕਰੀਬਨ 4 ਵਜੇ ਤੱਕ ਮੋਰਨਿੰਗ ਖੁੱਲ੍ਹੇ ਰਹੇ
1: ਜੀ।
0: ਮੈਂ ਫਿਰ ਬੰਦ ਕਰਾ ਗਿਆ ਸਾਰੇ, ਬੰਦ ਕਰਾ ਕੇ ਮੈਂ ਇੱਧਰ ਨੂੰ ਆ ਗਿਆ। ਇਹਦੀ ਉੱਪਰ ਦੇਸ਼ ਪ੍ਰਦੇਸ਼ ਨਾਲ ਜੁੜੇ ਹੋਏ ਹੁਣ ਨੰਬਰ ਨੇ 905-564-6444 ਸਾਡੇ ਸਟੂਡੀਓ ਟੈਲੀਫੋਨ ਨੰਬਰ ਨੇ। ਦੋਸਤੋ ਸੋਮਵਾਰ ਦਾ ਦਿਨ ਹੈ ਅਤੇ ਤੁਹਾਡੇ ਨਾਲ ਰਹਾਂਗੇ 1 ਘੰਟੇ ਦੀ ਸਾਡੀ ਮੁਲਾਕਾਤ ਹੈ, ਲੇਕਿਨ ਮੁਲਾਕਾਤ 3 ਘੰਟੇ ਦੀ ਹੈ। ਪਰ ਉਸ ਤੋਂ ਬਾਅਦ ਫਿਰ ਸਾਰਾ ਜਿੰਨੀਆਂ ਖਬਰਾਂ ਜਿੰਨੀਆਂ ਵੀ ਹੁੰਦੀਆਂ, ਕਿਉਂਕਿ ਇੰਡੀਆ ਦੀ ਖਬਰਾਂ ਤਾਂ ਸਵੇਰ ਤੋਂ ਲੈ ਕੇ ਤੜਾ ਤੜਾ ਕੀ ਹੋ ਗਿਆ, ਬਾਦਲ ਹੋਣਾ ਨੇ ਕੀ ਕਰਤਾ, ਉਹ ਕਰਤਾ ਉਹ ਕਰਤਾ, ਉਹ ਤਾਂ ਸੁਣ ਲੈਂਦੇ ਸਾਰਾ ਦਿਨ ਤੁਸੀਂ, ਹੈ ਨਾ, ਰਿਪੀਟ ਹੁੰਦਾ ਰਹਿੰਦਾ ਜੀ, ਰਿਕਾਰਡ ਜਿਵੇਂ ਰਿਪੀਟ ਹੁੰਦਾ। ਪਰ ਅਸੀਂ ਤੁਹਾਡੇ ਲਈ ਅੱਗੇ ਜਾ ਕੇ 4 ਤੋਂ 6 ਜਿੱਥੇ ਆਪਾਂ ਬੱਸਦੇ ਹਾਂ ਕੈਨੇਡਾ ਦੇ ਵਿੱਚ ਕੀ ਕੁਝ ਹੋ ਰਿਹਾ ਸਾਰੀ ਜਾਣਕਾਰੀ ਲੈ ਕੇ ਆਉਣਗੇ ਸਮਰਾਸਿਦ ਹੋ ਰਹੇ ਅੱਗੇ
1: ਜੀ।
0: 4 ਤੋਂ 6 ਅਸੀਂ ਤੁਹਾਡੇ ਨਾਲ ਹੋਵਾਂਗੇ 1 ਘੰਟਾ ਰੌਚਕ ਜਿਹਾ ਬਣਾਉਣ ਵਾਸਤੇ 3 ਤੋਂ ਲੈ ਕੇ 4:10 ਤੱਕ
1: ਜੀ,
0: ਜਾਂ 5 ਕਰੋ
1: ਬਿਲਕੁਲ। ਅਤੇ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ, ਬਹੁਤ ਹੀ ਮਿੱਠਾ ਸ਼ਬਦ ਭਾਈ ਲਖਵਿੰਦਰ ਸਿੰਘ ਜੀ ਦੇ ਵਾਸਤੇ ਆਪਾਂ ਸਰਵਨ ਕਰਦੇ ਹਾਂ, ਫਿਰ ਉਸ ਤੋਂ ਬਾਅਦ ਅੱਗੇ ਵਧਾਂਗੇ। ਸੁਣਦੇ ਰਹੋ ਦੇਸ਼ ਪ੍ਰਦੇਸ਼।
0: ਇਹ ਜਿਹੜਾ ਸ਼ਬਦ ਆ ਨਾ, ਅੱਜ ਮੇਰੀ ਕੁਸ਼ਚਨ ਲੱਗ ਰਿਹਾ, ਕਿਉਂਕਿ ਮੈਂ ਜਦੋਂ ਵੀ ਗੱਡੀ 'ਚ ਹੁੰਦਾ ਨਾ, ਮੇਰੇ ਕੋਲ ਸ਼ਬਦਾਂ ਦੀ ਬਹੁਤ ਵੱਡੀ ਹੈਗੀ ਆ, ਹੈ ਨਾ,
1: ਚੋਣ
0: ਇਹ ਮੈਂ ਉਹ ਸੁਣਦਾ ਇਹਨਾਂ ਦਾ ਜਿਹਦੀ ਬੜੀ ਮੁੱਠੀ ਪਿਆਰੀ ਆਵਾਜ਼ ਇਹਨਾਂ
1: ਦੀ। ਹਾਂਜੀ ਹਾਂਜੀ ਬਿਲਕੁਲ।
0: ਰੇਡੀ ਪ੍ਰੋਗਰਾਮ ਦੇਸ਼ ਪ੍ਰਦੇਸ਼ ਨਾਲ ਜੁੜਿਆ ਕਾਲਰ ਲਈ ਪਹਿਲਾਂ ਕਿਉਂਕਿ ਪਹਿਲਾਂ ਸ਼ਬਦ ਲਾ ਲਈਏ, ਸ਼ਬਦ ਲਾਓ।

0: ਬੰਤੇ ਰੂਹ ਨੂੰ ਸਕੂਨ ਦੇਣ ਵਾਲੇ ਗਾਇਕ ਔਰ ਜਿਹੜਾ ਹੈਗਾ ਖਾਸ ਕਰਕੇ ਰਾਗੀ ਸਿੰਘ ਭਾਈ ਲਖਵਿੰਦਰ ਸਿੰਘ ਜੀ ਦੀ ਆਵਾਜ਼ ਵਿੱਚ ਆਪਾਂ ਸੁਣਿਆ ਸ਼ਬਦ ਬੜਾ ਪਿਆਰਾ ਰੇਡੀਓ ਪ੍ਰੋਗਰਾਮ ਦੇਸ ਪ੍ਰਦੇਸ ਨਾਲ ਜੁੜਿਆ ਹੋਇਆ ਉਹ ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਲਈ ਪਹੁੰਚਾਏਗਾ ਗਿੱਲ ਸਵੀਟ ਫੈਕਟਰੀ 100% ਸ਼ੁੱਧ ਵੈਜੀਟੇਰੀਅਨ ਖਾਣਾ ਚਾਹੀਦਾ ਕਿਸੇ ਵੀ ਫੰਕਸ਼ਨ ਵਾਸਤੇ ਟਰੱਕ ਵੀ ਹੈਗੇ ਇਹਦੇ ਪਾਸ ਉਹ ਵੀ ਭੇਜ ਦੇਣਗੇ ਤਾਂ ਹਾਂਜੀ ਲਾਈਵ ਕੇਟਰਿੰਗ ਕਰਨ ਵਾਸਤੇ 6 ਲੋਕੇਸ਼ਨ ਨੇ ਇਹਨਾਂ ਦੀਆਂ 2 ਕੈਲਗਰੀ ਦੇ 5 ਚਰੋ ਫਰੈਸ਼ਕੋ ਦੇ ਵਿੱਚ ਮੇਨ ਹੈੱਡ ਆਫਿਸ ਹੈਗਾ 2131 ਵਿਲੀਅਮਸ ਪਾਰਕਵੇ ਨੰਬਰ 3 ਔਰ ਹੈਂਡਮੇਡ ਸਮੋਸੇ ਤੁਹਾਡੇ ਔਰ ਖੁਦ ਬਣਦੀ ਆ ਮਠਿਆਈ ਇਹਨਾਂ ਦੀ ਫੈਕਟਰੀ ਦੇ ਵਿੱਚ ਸ਼ੁੱਧ ਖੋਏ ਦੀ ਜਾ ਕੇ ਦੇਖੋ ਕਿਵੇਂ ਬਣਾਉਂਦੇ ਨੇ ਅਤੇ ਸਵੀਟਸ ਔਲ ਸਵੀਟ ਮੇਡ ਇਨ ਕੈਨੇਡਾ ਅਤੇ ਨੰਬਰ ਇਹਨਾਂ ਦਾ 905-799-2616
1: ਜੀ ਨਾਲ ਦੀ ਨਾਲ ਪ੍ਰੋਗਰਾਮ ਸਪੋਂਸਰ ਕੀਤਾ ਜਾ ਰਿਹਾ ਸੋਫਾ ਮਾਰਟ ਐਂਡ ਕੈਸਲ ਅਦਰ ਲਾਈਨ ਦੇ ਵੱਲੋਂ ਜਿਨ੍ਹਾਂ ਦੇ ਕੋਲ ਬਹੁਤ ਹੀ ਵਧੀਆ ਤੁਹਾਡੇ ਲਈ ਇੰਨੀ ਵਧੀਆ ਕੁਆਲਿਟੀ ਦੇ ਵਿੱਚ ਫੈਬਰਿਕ ਅਵੇਲੇਬਲ ਹੈ ਅਤੇ ਪਿਓਰ ਲੈਦਰ ਦੇ ਸੋਫੇ ਜਿਹੜੇ ਤੁਹਾਡੇ ਲਈ ਬਣਾਉਂਦੇ ਨੇ ਪਹਿਲਾਂ ਤਾਂ ਮੈਂ ਦੱਸ ਦਿਆਂ ਕਿ ਫੈਬਰਿਕ ਦੇ ਵਿੱਚ ਹੀ ਤੁਹਾਨੂੰ ਕਾਊਂਟਲੈਸ ਕਲਰ ਆਪਸ਼ਨਸ ਮਿਲ ਜਾਣਗੀਆਂ ਨੇ ਫੈਬਰਿਕ ਵੀ ਬਹੁਤ ਜ਼ਿਆਦਾ ਟਾਈਪਸ ਦਾ ਇਹਨਾਂ ਦੇ ਕੋਲ ਹੈਗਾ ਜਿਹੜਾ ਤੁਸੀਂ ਆਪਣੇ ਪਸੰਦ ਦਾ ਚੂਜ਼ ਕਰ ਸਕਦੇ ਹੋ ਫਿਰ ਜਿੰਨੀ ਮਰਜ਼ੀ ਤੁਸੀਂ ਦੇਖੋ ਇੰਨੀ ਵਧੀਆ ਇਹਨਾਂ ਦੇ ਕੋਲ ਕਲੈਕਸ਼ਨ ਹੈਗੀ ਹੈ ਕਾਊਂਟਲੈਸ ਕਲਰ ਆਪਸ਼ਨਸ ਨੇ ਜਿਹਨਾਂ ਦੇ ਵਿੱਚੋਂ ਚੂਜ਼ ਕਰਕੇ ਤੁਸੀਂ ਆਪਣਾ ਮਨਪਸੰਦ ਸੋਫਾ ਸੈੱਟ ਤਿਆਰ ਕਰਵਾ ਸਕਦੇ ਹੋ ਅਤੇ ਨਾਲ ਹੀ ਜੇਕਰ ਤੁਸੀਂ ਲੈਦਰ ਦੇ ਸੋਫਾ ਸੈੱਟ ਤਿਆਰ ਕਰਾਉਣੇ ਹੋਣ ਤਾਂ ਉਹਦੇ ਵਿੱਚ ਵੀ ਤੁਹਾਨੂੰ 50+ ਕਲਰ ਚੋਇਸਿਸ ਮਿਲਦੀਆਂ ਨੇ ਅਤੇ ਨਾਲ ਦੇ ਨਾਲ ਜਿੰਨੇ ਵੀ ਫਲੋਰ ਮਾਡਲਸ ਨੇ ਕਲੀਅਰੈਂਸ ਦੇ ਉੱਪਰ ਲੱਗੇ ਹੋਏ ਨੇ ਇਹਨਾਂ ਦੇ ਕੋਲ ਬਹੁਤ ਹੀ ਘੱਟ ਪ੍ਰਾਈਸਿਸ ਦੇ ਵਿੱਚ ਤੁਸੀਂ ਆਪਣੇ ਕਸਟਮਾਈਜ਼ਡ ਕਰਕੇ ਕਾਊਚਿਸ ਬਣਵਾ ਸਕਦੇ ਹੋ ਅਤੇ 3-piece ਸੋਫਾ ਸੈੱਟ ਹਾਰਡ ਫੋਮ ਦੇ ਨਾਲ ਜਿਹੜੇ ਹੈਗੇ ਨੇ ਉਹ $1500 ਦੀ ਪ੍ਰਾਈਸ ਦੇ ਵਿੱਚ ਸਟਾਰਟ ਹੋ ਜਾਂਦੇ ਨੇ ਅਤੇ ਜੇਕਰ ਤੁਸੀਂ ਲੈਦਰ ਦੇ ਸੋਫੇ ਵੀ ਬਣਾਉਣਾ ਚਾਹੁੰਦੇ ਹੋ ਤਾਂ $3000 ਦੇ ਵਿੱਚ ਤੁਸੀਂ 100% ਲੈਦਰ ਦੇ ਸੋਫਾ ਸੈੱਟਸ ਤਿਆਰ ਕਰਵਾਓ ਅਤੇ ਇਸ ਤੋਂ ਇਲਾਵਾ ਮੈਂ ਦੱਸ ਦਿਆਂ ਕਿ ਹੋਰ ਵੀ ਕਾਫੀ ਸਟਾਈਲਸ ਦੇ ਵਿੱਚ ਤੁਹਾਨੂੰ ਜੈਨੂਇਨ ਪ੍ਰਾਈਸਿਸ ਦੇ ਵਿੱਚ ਕਾਫੀ ਕੁਝ ਇਹਨਾਂ ਦੇ ਕੋਲੋਂ ਦੇਖਣ ਨੂੰ ਮਿਲੂਗਾ ਬੇਸਿਕਲੀ ਤੁਸੀਂ ਆਪਣੇ ਘਰ ਦਾ ਪੂਰਾ ਫਰਨੀਚਰ ਅੰਡਰ 1 ਰੂਫ ਲੈ ਕੇ ਆ ਸਕਦੇ ਹੋ ਇਹਨਾਂ ਦੇ ਵੇਅਰ ਹਾਊਸ ਵਿਜ਼ਿਟ ਕਰਕੇ ਤੁਸੀਂ ਫਰੇਮ ਐਂਡ ਫੋਮ ਦੀ ਕੁਆਲਿਟੀ ਵੀ ਚੈੱਕ ਕਰ ਸਕਦੇ ਹੋ ਅਤੇ ਮੈਂ ਦੱਸ ਦਿਆਂ ਕਿ ਪਿਛਲੇ 28 ਸਾਲਾਂ ਤੋਂ ਕੈਨੇਡੀਅਨ ਮੇਡ ਤੁਹਾਨੂੰ ਸੋਫਾ ਸੈੱਟਸ ਟੋਪ ਕੁਆਲਿਟੀ ਦੇ ਵਿੱਚ ਪ੍ਰੋਵਾਈਡ ਕਰ ਰਹੇ ਨੇ ਬੈਡਰੂਮ ਸੈੱਟਸ ਐਂਡ ਮੈਟਰਸਿਸ ਵੀ ਤੁਹਾਨੂੰ ਸੁਪਰ ਐਕਸਾਈਟਡ ਡੀਲਸ ਦੇ ਵਿੱਚ ਪ੍ਰੋਵਾਈਡ ਕਰਦੇ ਨੇ ਅਤੇ ਤੁਸੀਂ ਜ਼ਰੂਰ ਪਹੁੰਚੋ ਜਿਹੜੇ ਫਲੋਰ ਮਾਡਲਸ ਨੇ ਉਹ ਕਲੀਅਰੈਂਸ ਦੇ ਉੱਪਰ ਤੁਹਾਨੂੰ ਮਿਲ ਜਾਣਗੇ ਅਤੇ ਜ਼ਰੂਰ ਪਹੁੰਚੋ ਤੁਸੀਂ ਇਹਨਾਂ ਦੇ 2 ਲੋਕੇਸ਼ਨਸ ਨੇ 120 ਡੈਲਟਾ ਪਾਰਕ ਬੁਲੇਵਰਡ ਐਂਡ 24 ਰੀਗਨ ਰੋਡ 2 ਲੋਕੇਸ਼ਨ ਤੋਂ ਤੁਹਾਨੂੰ ਸਰਵ ਕਰਦੇ ਨੇ ਦੋਨਾਂ ਲੋਕੇਸ਼ਨ ਦੇ ਪਹੁੰਚੋ ਅਤੇ ਤੁਸੀਂ ਲੈ ਕੇ ਆਓ ਸੋਫਾ ਮਾਰਟ ਤੋਂ ਐਂਡ ਕੈਸਲ ਅਦਰ ਲਾਈਨ ਤੋਂ ਆਪਣੀ ਪਸੰਦ ਦੇ ਸੋਫਾ ਸੈੱਟਸ ਅਤੇ ਪੂਰੇ ਘਰ ਦਾ ਫਰਨੀਚਰ ਨੰਬਰ ਤੁਸੀਂ ਨੋਟ ਕਰ ਲਓ ਪਰਮਜੀਤ ਕੌਰ ਜੀ ਦੇ ਨਾਲ ਤੁਹਾਡਾ ਸੰਪਰਕ ਹੋਏਗਾ 905-803-8056 905-803-8056 ਜਾਂ ਫਿਰ 905-791-8056 905-791-8056 ਦੋ ਲੋਕੇਸ਼ਨਸ ਦਾ ਇਹ ਨੰਬਰ ਹੈ ਅਤੇ ਜ਼ਰੂਰ ਤੁਸੀਂ ਕੰਟੈਕਟ ਕਰ ਸਕਦੇ ਹੋ
0: ਔਰ ਜੀ ਇੰਤਜ਼ਾਰ ਦੀਆਂ ਘੜੀਆਂ ਖਤਮ ਇਸ ਸ਼ੁੱਕਰਵਾਰ ਨੂੰ ਲੈਂਡਮਾਰਕ ਸਿਨੇਮਾ ਸਿਨੇਪਲੈਕਸ ਥੀਏਟਰ ਦੇ ਵਿੱਚ ਲੱਗ ਰਹੀ ਆ ਬਹੁਤ ਹੀ ਸ਼ਾਨਦਾਰ ਮੂਵੀ 40 ਦਿਨ ਔਰ ਗੁਰਪ੍ਰੀਤ ਐਸ ਢੋਗਾ ਦੇ ਨਾਵਲ 'ਤੇ ਆਧਾਰਿਤ ਲਿਖੀ ਹੋਈ ਮੂਵੀ ਹੈ ਔਰ ਬੜਾ ਅੱਛਾ ਕੰਮ ਕੀਤਾ ਇਹਦੇ ਵਿੱਚ ਆਪਣੇ ਖਾਸ ਕਰਕੇ ਨਿਰਮਲ ਰਿਸ਼ੀ ਹੋ ਰਹੀ ਹੈਗੇ ਨੇ ਸੁਖਨ ਬੜੈਚ ਨੇ ਗੁਰਪ੍ਰੀਤ ਘੋਗੀ ਹੋ ਰਹੀ ਹੈਗੇ ਨੇ ਹੈਂਜੀ ਦੇਬੀ ਮਖਸੂਸਪੁਰੀ ਹੋਰਾਂ ਨੇ ਵੀ ਮੂਵੀ ਵਿੱਚ ਕੰਮ ਕੀਤਾ ਗੀਤ ਸੰਗੀਤ ਬੜਾ ਪਿਆਰਾ ਬੱਬੂ ਮਾਨ ਨੇ ਵੀ ਕੁਝ ਗੀਤ ਗਾਇਆ ਇੱਕ ਗੀਤ ਬੜਾ ਪਿਆਰਾ ਗਾਇਆ ਹੋਇਆ ਦਾ ਅਤੇ ਤੁਸੀਂ ਜ਼ਰੂਰ ਦੇਖਣੀ ਹੈਗੀ ਐਂ ਸ਼ੁੱਕਰਵਾਰ ਨੂੰ ਸਿਨੇਮਾ ਘਰਾਂ ਦੇ ਵਿੱਚ 40 ਦਿਨ ਸਾਰੇ ਨਾਲ ਕੇ ਆਪਾਂ ਵੇਖਾਂਗੇ ਰੇਡੀਓ ਪ੍ਰੋਗਰਾਮ ਦੇਸ ਪ੍ਰਦੇਸ ਪ੍ਰਾਈਮ ਟਾਈਮ ਰੇਡੀਓ ਨਾਲ ਤੁਸੀਂ ਜੁੜੇ ਹੋਇਆ ਜੀ
1: ਜੀ ਸਟੂਡੀਓ ਨੰਬਰ 905-564-4444 ਦੇ ਉੱਪਰ ਤੁਸੀਂ ਸਾਡੇ ਨਾਲ ਗੱਲਬਾਤ ਕਰ ਸਕਦੇ ਹੋ ਆਪਣੀ ਪਸੰਦ ਦਾ ਕੋਈ ਵੀ ਗਾਣਾ ਤੁਸੀਂ ਸੁਣਨਾ ਹੋਵੇ ਤਾਂ ਜ਼ਰੂਰ ਕਾਲ ਕਰੋ ਅਤੇ ਪ੍ਰੋਗਰਾਮ ਦੇ ਵਿੱਚ ਅਸੀਂ ਜ਼ਰੂਰ ਸ਼ਾਮਿਲ ਕਰਾਂਗੇ
0: ਜਿਹੜਾ ਆਪਣਾ ਕਲਚਰ ਹੈ ਨਾ ਮਨਪ੍ਰੀਤ ਬਾਬਾ ਕਹਿ ਲਓ ਬਾਬੇ ਕਹਿ ਲਓ ਹਨਾ
1: ਹਾਂਜੀ
0: ਇੰਡੀਆ ਦੇ ਵਿੱਚ ਨਾ ਬਾਬਿਆਂ ਨੂੰ ਫੁੰਡਿਆ ਰੱਖਿਆ ਹੁੰਦਾ ਸੀ ਕੋਲੇ ਹਨਾ ਸੱਥ 'ਚ ਬਹਿਣਾ ਅਤੇ ਉਮਰ ਦੇ ਲਿਹਾਜ਼ ਨਾਲ ਉਹਨਾਂ ਨੂੰ ਜਿਹੜੀ ਬੈਠਕ ਹੁੰਦੀ ਸੀ ਉਹਦੀ ਇੱਕ ਵਧੀਆ ਜੀ
1: ਹਾਂਜੀ
0: ਬੈਠਕ ਦੇ ਦੇਣੀ ਉਹਨਾਂ ਨੂੰ ਨਾ ਅਤੇ ਬੈਠਕ ਦੇਣੀ ਤਾਂ ਉਹਨਾਂ ਦਾ ਹੁੰਦਾ ਵੀ ਆਪਦੀ ਪ੍ਰਾਈਵੇਸੀ ਨਾਲ ਬੈਠਾਂ ਗੱਲਾਂ ਬਾਤਾਂ ਨਾਲ ਜਿਹੜੇ ਸਰਕਲ ਹੁੰਦਾ ਬਾਬਿਆਂ ਦੇ ਸਰਕਲ ਹੀ ਬੜੇ ਹੁੰਦੇ ਹਨਾ
1: ਹਾਂਜੀ
0: ਸਾਡੇ ਨਾਨਾ ਜੀ ਸੀ ਉਹਨਾਂ ਦੇ ਨਾ ਉਹ ਪਿੰਡ ਬਾਕੀ ਘਰ ਇੱਧਰਲੇ ਪਾਸੇ ਸੀ ਉਹਨਾਂ ਦੀ ਬੈਠਕ ਬਣ ਬਾਰੇ
1: ਉਹ ਅੱਛਾ
0: ਉਹ ਇੰਨੇ ਯਾਨੀ ਕਿ ਸੀਗਾ ਉਹਨਾਂ ਨੂੰ ਵੀ ਜਿਹੜੀ ਜਰਾਬਾਂ ਵੀ ਪ੍ਰੈਸ ਕਰਕੇ ਸ਼ਾਹੀ ਖਾਨ ਗਰੇਵਾਲੇ ਸੀ ਨਾ ਤੇ ਹੁਣ ਤਾਂ ਹੈ ਨੀ ਦੁਨੀਆਂ ਚ ਪਰ ਉਹਨਾਂ ਨੇ ਹਮੇਸ਼ਾ ਹੀ ਚਾਦਰ ਨੂੰ ਵਿਛਾਉਣਾ ਫਿਰ ਦੋ ਤਿੰਨ ਬੰਦਿਆਂ ਨੂੰ ਲਾਉਣਾ ਨਾਲ ਹਨਾ ਆਪਣੇ ਹਨਾ ਛੋਟੇ ਬੱਚਿਆਂ ਨੂੰ ਇਹਨੂੰ ਇੱਧਰ ਖਿੱਚੋ ਇੱਧਰ ਖਿੱਚੋ ਹਨਾ ਤੇ ਇੰਨੀ ਸਫਾਈ ਹੁੰਦੀ ਬੈਠਕ ਦੇ ਵਿੱਚ ਤੋ ਇਹ ਕੁਛ ਚੀਜ਼ਾਂ ਜਿਹੜੀਆਂ ਬਣੀਆਂ ਹੋਈਆਂ ਨਾ ਆਪਣੇ ਵੀ ਬੈਠਕ ਦੂਰੋਂ ਦੇਖਦੀ ਬਾਬੇ ਜਿਹੜਾ ਗੀਤ ਸੁਣਾਉਣ ਲੱਗਿਆ ਹਰਭਜਨ ਮਾਨ ਦਾ ਬਾਬਿਆਂ ਦੀ ਗੱਲ ਕਰ ਰਹੇ ਨੇ ਬਾਬੇ ਬਿਸ਼ਨੂੰ ਦੀ ਬੈਠਕ ਹਨਾ
1: ਜੀ
0: ਲਓ ਕਰੋ ਇੰਜੋਏ ਤੇ ਇਸ ਟੈਲੀਫੋਨ ਨੰਬਰ 905-564-6444 ਬਾਕੀ ਬਾਬਿਆਂ ਦੇ ਪੁਰਾਣੇ ਬਾਬੇ ਹੁੰਦੇ ਜਿਹੜੇ ਉਹਨਾਂ ਨੇ ਜਦੋਂ ਬਾਅਦ ਦੇ ਵਿੱਚ ਰਿਟਾਇਰਮੈਂਟ ਦੇ ਵਿੱਚ ਵੀ ਨਾ ਜਿਹੜੀ ਆਪਣੀ ਲਾਈਫ ਆ ਬੜੀ ਵਧੀਆ ਢੰਗ ਨਾਲ ਇੰਡੀਆ 'ਚ ਜਾਂਦੇ ਸੀ ਇੱਕ ਤੇ ਇੱਕ ਤਾਂ ਉਹਨਾਂ ਸਰਕਲ ਜਿਹਾ ਬਣ ਜਾਂਦਾ ਸੀ
1: ਹਾਂਜੀ ਹਾਂਜੀ
0: ਵਿੱਚ ਰੋਟਾ ਖੁੰਡ ਚਰਚਾ ਵੀ ਹੁੰਦੀ ਹੁੰਦੀ ਸਾਡੇ ਬਾਕੀ ਅਤੇ ਫਿਰ ਆਪਣੀ ਬੈਠਕ 'ਤੇ ਵੀ ਪੂਰਾ ਹੁੰਦਾ ਸੀ ਵੀ ਬਾਕੀ 'ਚ ਪੁੱਤਰ ਜਿਹੜੇ ਹੁੰਦੇ ਆ ਲਹਿਰਾਂ ਜ਼ਮੀਨ ਜਿਉਂ ਹੈਗੀ ਕੋਈ ਨਹੀਂ ਪਰ ਜੇ ਬੈਠਕ 'ਤੇ ਤਾਂ ਮੇਰਾ ਹੀ ਕਬਜ਼ਾ ਲਓ ਜੀ ਬੈਠਕ ਅੱਛਾ ਬੈਠਕ ਹੋਰਨਾ ਵੱਖ ਵੱਖ ਇਲਾਕੇ ਵਿੱਚ ਕਿਹਨੂੰ ਕੁਛ ਹੋਰ ਕਹਿੰਦੇ ਹੁਣ ਆਪਣੇ ਇਲਾਕੇ ਵਿੱਚ ਬੈਠਕ ਤੇ ਸੈਪਰੇਟ ਜਿਹਾ ਇੱਕ ਵਧੀਆ ਰੂਮ ਹੁੰਦਾ ਸੀ ਬਣਿਆ ਹੋਇਆ ਜਿੱਥੇ ਹਨਾ ਲਓ ਫਿਰ ਬੈਠਕ 'ਤੇ ਲਾਉਣ ਨਹੀਂ ਆ ਰਹੇ ਭਾਈ ਜਾਂ ਇੱਥੇ ਵੀ ਕਹਿੰਦੇ ਬੈਠਕ ਹੈ ਇੱਥੇ ਬਹੁਤ ਕਹਿੰਦੇ ਬਣਾਈ ਹੋਈ ਚਲੋ ਲਾਉਣ ਨਹੀਂ ਆ ਰਹੇ

0: ਕਿਆ ਬਾਤ ਹੈ, ਬੜੀ ਦੇਰ ਬਾਅਦ ਗੀਤ ਸੁਣਿਆ ਅਤੇ ਮਾਹੌਲ ਤਾਜ਼ਾ ਹੋ ਗਿਆ ਇੰਡੀਆ ਦਾ, ਪੰਜਾਬ ਦਾ। ਅੱਛਾ ਮਨਪ੍ਰੀਤ, ਇਹਦੇ ਵਿੱਚ ਨਾ ਜਿਹੜੀਆਂ ਗੱਲਾਂ ਬਾਤਾਂ ਹੈਗੀਆਂ, ਭਾਵੇਂ ਕਿ ਬਾਬੇ ਸੱਥ 'ਚ ਬਹਿ ਜਾਣਾ ਨਾ,
1: ਹਾਂਜੀ,
0: ਉਹਨਾਂ ਨੂੰ ਘੱਟ ਦਿਸਦਾ ਹੁੰਦਾ ਨਿਗਾਹ ਤੋਂ, ਪਰ ਸਾਰੇ ਪਿੰਡ ਦੀ CID ਉਹਨਾਂ ਕੋਲ ਹੁੰਦੀ ਆ। ਕਿਹੜਾ ਪਿੰਡ 'ਚ ਆਇਆ,
1: ਹਾਂਜੀ,
0: ਕਿਹੜਾ ਬਾਹਰੋਂ ਇੰਜੀਨੀਅਰ ਆਇਆ, ਕਿਹੜਾ ਲੰਘ ਗਿਆ,
1: ਕਿਉਂਕਿ ਲੰਘਦੇ ਕਰਦੇ ਲੋਕੀ ਕੋਈ ਨਾ ਕੋਈ ਖੜ ਕੇ ਜਾਂਦਾ, ਕੋਈ ਗੱਲ ਕਰਕੇ ਜਾਂਦਾ
0: ਨਾ, ਨਾ ਵੀ ਖੜੇ, ਪਰ ਉਹਨਾਂ ਨੇ ਚੋਰੀ ਛਿਪਿਆ ਦੇਖ ਕਰ ਲੈਣੀ CID ਆਪਣੀ ਬੈਠਣ ਵੀ, ਹਾਂ ਵੀ ਬਲਾਨਾ ਬੰਦਾ ਆ ਗਿਆ ਪਿੰਡ 'ਚ। ਤੇ ਸਾਰੇ ਪਿੰਡਾਂ 'ਚ ਮੈਂ ਦੇਖਦਾ ਉੱਥੇ ਜਿੰਨੇ ਵੀ ਆਪਣੇ ਪਿੰਡ ਸਾਰੇ ਬਜ਼ੁਰਗ, ਤੇ ਹੁਣ ਤਾਂ ਹੁਣ ਵੀ ਅਜੇ ਵੀ ਚੱਲਦਾ ਉਹੀ ਮਾਹੌਲ, ਕਿਉਂਕਿ ਪਿੰਡਾਂ ਦੀ ਨਾ ਲਾਈਫ ਥੋੜ੍ਹੀ ਜਿਹੀ ਸੋਸ਼ਲ ਲਾਈਫ ਜ਼ਿਆਦਾ ਹੈਗੀ ਅਤੇ ਸ਼ਹਿਰਾਂ ਨਾਲੋਂ, ਕਿਉਂਕਿ ਸ਼ਹਿਰਾਂ 'ਚ ਤਾਂ ਤੁਹਾਨੂੰ ਪਤਾ ਉਹੀ ਡਜ਼ਨਟ ਮੈਟਰ, ਦਿਨ ਅਤੇ ਰਾਤ ਦਾ ਕੋਈ ਹੈ ਹੀ ਨੀਗਾ, ਹੈ ਨਾ। ਅਤੇ ਪਿੰਡਾਂ ਦੇ ਵਿੱਚ ਫਿਰ ਵੀ ਮਾਹੌਲ ਹੈਗਾ, ਕਈ ਵਾਰ ਕਈ ਲੋਕ ਤਾਂ ਮੈਂ ਦੇਖਿਆ ਉੱਥੇ 6 ਵਜੇ ਸੌ ਜਾਂਦੇ ਹੁੰਦੇ, ਹੈ ਨਾ, ਮੈਂ ਤਾਂ ਸਵੇਰੇ ਕੀ ਕਰਨਾ, ਕੋਈ ਉਹੀ ਧਾਰਾਂ ਕੱਢਣੀ ਹੁੰਦੀਆਂ, ਹੈ ਨਾ, ਬੱਚਾਂ ਦੀਆਂ 5-6 ਵਜੇ ਉੱਠ ਕੇ ਫਿਰ
1: ਅਰਲੀ ਉੱਠ ਜਾਂਦੇ ਆ, ਕੰਮ ਕਰਨੇ ਹੁੰਦੇ ਆ, ਹਾਂਜੀ,
0: ਪਰ ਟੀਮ ਹੁੰਦੀ ਆ ਉਹਨਾਂ ਦੀ ਬਣੀ ਹੋਈ,
1: ਹਾਂਜੀ
0: ਹਾਂਜੀ, ਦੇਸ਼ ਪ੍ਰਦੇਸ਼ ਨਾਲ ਜੁੜੇ ਹੋਏ ਦੋਸਤੋ, ਭਾਵੇਂ ਮੰਡੇ ਆ ਅੱਜ, ਮੈਂ ਹਮੇਸ਼ਾ ਕਹਿੰਦਾ ਹੁੰਦਾ ਮੰਡੇ ਧੱਕਾ ਸਟਾਰਟ, ਲੇਕਿਨ ਧੱਕਾ ਸਟਾਰਟ ਨਹੀਂ, ਤੁਹਾਨੂੰ ਅਸੀਂ ਕੈਮ ਕਰ ਦਿੰਦੇ ਜਦੋਂ ਸਾਡਾ ਪ੍ਰੋਗਰਾਮ ਸੁਣਦੇ ਆ ਨਾ,
1: ਬਿਲਕੁਲ,
0: ਅਤੇ ਕਿਉਂਕਿ ਅਸੀਂ ਗੱਲਾਂ ਤਾਂ ਉਸ ਤਰ੍ਹਾਂ ਨਹੀਂ ਕਰਾਂਗੇ ਕਿ ਪੂਰੇ 9 ਵਾਰ ਨਾ ਹੋ ਜਾਓਗੇ, ਅਤੇ ਐਨਰਜੀ ਵਾਲੀਆਂ ਗੱਲਾਂ ਕਰਾਂਗੇ, ਹੈ ਨਾ। ਚਲੋ ਅਗਰ ਅਗਲੇ ਕਾਲਰ ਦੇਖੀਏ ਕੀ ਕਹਿਣਾ ਚਾਹੁੰਦੇ ਨੇ ਸਾਡੇ, ਉਹਨਾਂ ਨੂੰ ਲੈ ਲਓ ਅਤੇ ਫਿਰ ਆਪਾਂ ਅੱਗੇ ਬੋਲਦੇ ਹਾਂ ਜੀ।
1: ਹਾਂਜੀ, 2222 ਜੀ, ਸਤਿ ਸ਼੍ਰੀ ਅਕਾਲ।
2: ਹਾਂਜੀ, ਸਤਿ ਸ਼੍ਰੀ ਅਕਾਲ ਬਾਈ ਜੀ, ਸਤਿਮਾਨੋ, ਕੀ ਹਾਲ ਨੇ?
0: ਬਹੁਤ ਵਧੀਆ ਬਾਈ ਜੀ, ਬਾਈ ਜੀ ਹੋਈ ਪਈ ਆ ਵੀਰੇ।
2: ਹਾਂ ਬਾਈ ਜੀ ਹੋਈ ਪਈ ਆ, ਠੀਕ ਆ। ਅੱਛਾ ਬਾਬੇ ਪਿਛਲੇ ਦਿਨ ਬੈਠ ਗਏ, ਦੋ ਦਿਨ ਬਾਅਦ ਦੋ ਗੇਟ ਹੁੰਦੇ ਜੀ, ਇੱਕ ਬਾਹਰਲੇ ਪਾਸੇ ਗਲੀ 'ਚ ਹੁੰਦਾ ਸੀ, ਇੱਕ ਅੰਦਰ ਵਿਹੜੇ 'ਚ ਹੁੰਦਾ ਸੀ।
0: ਹਾਂ, ਦੋ ਗੇਟ ਹੁੰਦੇ ਸੀ ਬਾਬਿਆਂ ਦੇ ਜੁੱਤ
2: ਨਾਲ, ਦੇਖਣਾ ਵੀ ਬੰਦਾ ਬਾਹਰੋਂ ਆ ਕੇ ਬਾਹਰਲੇ ਗੇਟ ਸਹੀ ਵੜ ਕੇ ਬਾਹਰਲੇ ਗੇਟ ਸਹੀ ਕੱਢ ਦੇਣਾ, ਉਹ ਇੱਦਾਂ ਦਾ ਵੀ ਹੁੰਦਾ ਸੀ ਕੰਮ।
0: ਹਾਂ,
2: ਬਾਕੀ ਮਹਾਰਾਜ ਇੱਕ ਆਪਣੇ ਤਕਰੀਬਨ ਮਾਲਵੇ ਦੇ ਵਿੱਚ ਨਾ ਮੂਹਰੇ ਖੂੰਜੇ 'ਚ ਬੈਠ ਕੇ ਪਾਇਆ ਗਿਆ ਇਹਨੂੰ, ਜਾਂ ਆਮ ਹੋਰ ਬੰਦੇ ਨੇ ਬਹਿਣਾ ਹੋਣਾ, ਬਜ਼ੁਰਗ ਨੇ ਉੱਥੇ ਬੈਠਾ ਹੁੰਦਾ ਸੀਗਾ ਦਰਵਾਜ਼ੇ ਖੋਲ ਕੇ। ਅੱਜ ਕੱਲ੍ਹ ਜੂਨ ਜੇਠ ਦੇ ਮਹੀਨੇ 'ਚ ਹਵਾ ਠੰਡੀ ਠੰਡੀ ਪੈਣੀ ਜਦੋਂ ਦੁਨੀਆਂ ਦਰਵਾਜ਼ੇ ਖੋਲਣੇ। ਬਾਕੀ ਬਾਈ ਜੀ ਬਾਬਿਆਂ ਦੀ ਗੱਲ ਤਾਂ ਉਹ ਜੀ, ਸਾਡੇ ਬਹੁਤ ਬਜ਼ੁਰਗ ਸੀ, ਪੜ੍ਹੇ ਲਿਖੇ ਸੀਗੇ, ਉਹ ਇੱਕ ਅਟਲ ਵੀ ਤੋਂ ਰਿਟਾਇਰ ਸੀਗਾ, ਬੜਾ ਜਵਾਨ ਝਾਵਾ ਲਾ ਕੇ ਰੱਖਦਾ ਸੀ ਉਹ, ਉਹਨਾਂ ਨੇ ਜਦੋਂ ਗੱਲਾਂ ਕਰਦੀਆਂ ਇੱਦਾਂ ਕਿ ਖਬਰਾਂ ਬਾਰੇ, ਅਖਬਾਰ ਪੜ੍ਹਨੇ, ਰੇਡੂਏ ਸੁਣਨੇ, ਤਾਂ ਅਸੀਂ ਉਹ ਪਿੰਡ 'ਚ ਨਾਂ ਰੱਖਦਾ, ਚੰਡੀਗੜ੍ਹ ਦੇ 2 ਵਕੀਲ ਉਦੋਂ ਮਸ਼ਹੂਰ ਸੀਗੇ ਹਾਈਕੋਰਟ ਦੇ, ਇੱਕ ਸ਼ਰਮਾ ਤੇ ਇੱਕ ਵਰਮਾ।
0: ਅੱਛਾ ਜੀ,
2: ਉਹਨਾਂ ਨੂੰ ਸ਼ਰਮਾ ਵਰਮਾ ਕਹਿਣ ਲੱਗ ਗਿਆ ਸੀ, ਤੇ ਮੈਂ ਜੀ ਫਿਰ ਨਿਗਰੂਗਾ ਘੱਟ ਗਈ, ਤੇ ਮੈਂ ਅਖਬਾਰ ਸਵੇਰੇ ਜਾਣਾ, ਤਾਂ ਮੈਨੂੰ ਕਹਿੰਦਾ ਵੀ ਕਾਕਾ ਅਖਬਾਰ ਪੜ੍ਹ ਕੇ ਸੁਣਾ ਸਾਨੂੰ, ਮੈਂ ਅਖਬਾਰ ਪੜ੍ਹਨਾ, ਉਹਨਾਂ ਨੇ ਸੁਣਨਾ, ਖਬਰਾਂ ਤਬਸਰੇ ਕਰਨੇ, ਫਿਰ ਦਰਵਾਜ਼ੇ ਉਹ ਰੇਡੂਆ ਵੀ ਰੱਖਿਆ ਹੁੰਦਾ ਸ਼ਾਮ ਨੂੰ, ਮੈਂ ਉਦੋਂ ਉਹਨਾਂ 'ਚ ਬਹਿੰਦਾ ਕਰਕੇ ਬਾਈ ਜੀ ਮੈਨੂੰ ਤਾਂ ਹੀ ਫਿਰ ਖਬਰਾਂ ਪਹੁੰਚਿਆ, ਉਦੋਂ ਪਿਆ ਮੈਨੂੰ ਇਹ। ਹਾਂਜੀ
0: ਜੀ,
2: ਥੈਂਕ ਯੂ ਬਾਈ ਜੀ,
0: ਮਿਹਰਬਾਨੀ ਜੀ, ਪ੍ਰਾਮ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਨਾਲ ਜੁੜੇ ਹੋਏ ਹੋ। ਅੱਛਾ, ਪੁਰਾਣੇ ਨਾ ਹੁਣ ਵੀ ਕਈ ਵਾਰੀ ਕਈ ਸ਼ੌਂਕ ਹੁੰਦੇ ਆ, ਜਿਵੇਂ ਫੈਸ਼ਨ ਪੁਰਾਣੇ ਹੋ ਗਏ, ਲਹਿੰਗੇ ਹੋ ਗਏ, ਘੱਗਰੇ ਹੋ ਗਏ, ਪੁਰਾਣੇ ਹੁੰਦੇ ਸੀ ਨਾ,
1: ਹਾਂਜੀ,
0: ਅਤੇ ਉਸ ਕੱਪੜੇ ਦਾ ਵੀ ਚੇਂਜ ਹੁੰਦਾ ਰਹਿੰਦਾ, ਫੈਸ਼ਨ ਨਵਾਂ ਆਉਂਦਾ, ਜਾਂ ਉਹ ਕਈ ਪੁਰਾਤਨ ਚੀਜ਼ਾਂ ਨੂੰ ਚੇਂਜ ਕਰ ਲੈਂਦੇ ਆ।
1: ਹਾਂਜੀ,
0: ਇੱਕ ਮੈਂ ਹੋਰ ਦੇਖਿਆ ਕਿ ਪੁਰਾਣੇ ਨਾ ਜਿਵੇਂ ਬਜ਼ੁਰਗ ਹੁੰਦੇ ਜਿਹੜੇ, ਉਹਨਾਂ ਨੂੰ ਘੋੜੀਆਂ ਰੱਖਣ ਦਾ ਬਹੁਤ ਸ਼ੌਂਕ ਹੁੰਦਾ ਸੀ, ਪੁਰਾਣੇ
1: ਦੁਬਾਰਾ
0: ਟ੍ਰੈਂਡ ਫਿਰ ਚੱਲ ਪਿਆ, ਉੱਥੇ ਮਹਿੰਗੇ ਬਹੁਤ ਵਿਕਦੇ ਆ ਘੋੜੇ ਘੜੀ ਪੰਜਾਬ ਦੇ ਵਿੱਚ, ਜਿਹੜੇ ਲੋਕ ਚੰਗੀ ਤਰ੍ਹਾਂ ਪਾਲਦੇ ਆ, ਹੈ ਨਾ,
1: ਹਾਂਜੀ,
0: ਉਹ ਤਾਂ ਉਹਨਾਂ ਦਾ ਤਾਂ ਬਹੁਤ ਵਧੀਆ। ਅੱਛਾ, ਖੇਤੀਬਾੜੀ ਵੀ ਨਾ ਜਿਹੜੇ ਵਧੀਆ ਆਪਣੇ ਪੰਜਾਬ ਯੂਨੀਵਰਸਿਟੀ ਲੁਧਿਆਣਾ ਦੇ ਨਾਲ ਜੁੜ ਕੇ ਨਾ ਕਰਦੇ ਆ ਖੇਤੀਬਾੜੀ, ਉਹ ਫਰੂਟ ਫਰਾਟ ਦੀ ਕਰਦੇ ਆ, ਕਿਸੇ ਹੋਰ ਚੀਜ਼ ਦੀ ਕਰਦੇ ਆ, ਉਹ ਖੇਤੀਬਾੜੀ ਵੀ ਕਾਮਯਾਬ ਆ,
1: ਹਾਂਜੀ,
0: ਸਹੀ ਢੰਗ ਨਾਲ ਕੀਤੀ ਜਾਵੇ। ਬਾਕੀ ਜੇ ਆਪਾਂ ਕਹੀਏ ਵੀ ਕਿ ਅਸੀਂ ਇਹਨਾਂ ਮੁਲਕਾਂ ਦੇ ਵਿੱਚ ਆਏ ਹਾਂ, ਅੱਛਾ, ਜੇ ਉੱਥੇ ਦੇਖੋ ਪੰਜਾਬ ਦੇ ਵਿੱਚ ਜਿਹੜੇ ਲੋਕਾਂ ਕੋਲ ਪੈਸਾ ਬੇਅੰਤੀ ਆ, ਕੋਈ ਟਾਈ ਬਿਜ਼ਨਸਮੈਨ ਆ, ਕੋਈ ਬਥੇਰਾ,
1: ਹਾਂਜੀ ਹਾਂਜੀ,
0: ਜਾਣੀ ਕੋਈ ਲਿਮਿਟ ਨਹੀਂ ਹੈਗੀ, ਬਾਕੀ ਜਿਹੜੇ ਪਿੰਡਾਂ ਵਾਲੇ ਹੁੰਦੇ ਉਹ ਵੀ ਵਧੀਆ ਖਾਣਾ, ਉਹਨਾਂ ਨੇ ਵੀ ਵਧੀਆ, ਦੋ ਸ਼ਾਮ ਨੂੰ ਬੀਟ ਬੂਟ ਤਾਂ ਬਣਾ ਹੀ ਲੈਣਾ ਕਿਤੋਂ ਨਾ ਕਿਤੋਂ, ਹੈ
1: ਨਾ,
0: ਪਊਆ ਲੈ ਜਾਣਾ ਕਿਤੋਂ ਨਾ ਕਿਤੋਂ, ਜਿਹਨੇ ਲਾਉਣ ਲਿਸ਼ਕੀ ਯਕੀਨ ਹੈ ਨਾ, ਜੀ ਉਹਨਾਂ ਕੁ ਤਾਂ ਕਰ ਹੀ ਲੈਂਦੇ ਆ। ਬਾਕੀ ਆਉਂਦਾ ਵੀ ਉਹਨਾਂ ਨੇ, ਉਹ ਮੈਂ ਇੱਕ ਵਾਰ ਸੋਚਦਾ ਹੁੰਦਾ, ਬੰਦਾ ਇੰਨਾ ਭੱਜ ਨੱਠ ਕਰਦਾ, ਉੱਧਰ ਨੂੰ ਭੱਜਿਆ ਫਿਰਦਾ, ਉੱਧਰ ਨੂੰ ਭੱਜਿਆ ਫਿਰਦਾ, ਕਦੇ ਉਹ ਲੈ ਚੱਕ ਲਿਆ ਸਿਰ 'ਤੇ, ਆਹ ਹੋ ਗਿਆ, ਹੈ ਨਾ, ਅਤੇ ਪਰ ਇਹਦੀ ਸਟੋਪ ਤਾਂ ਕਿਤੇ ਹੈ ਨਹੀਂ,
1: ਬਿਲਕੁਲ, ਹਾਂਜੀ,
0: ਜੇ ਤੁਸੀਂ ਬ੍ਰੇਕਾਂ ਲਾਉਣੇ ਚਾਹੋ, ਗਾਹਾਂ ਸ਼ੂਗਰ ਹੋ ਗਈ, ਫਿਰ ਉਹ ਵੀ ਗਿਆ ਬੰਦਾ, ਰੋਟੀਆਂ ਖਾਣ ਵੀ ਗਿਆ, ਘੱਟ ਕਰ ਲਓ, ਹੈ ਨਾ, ਇੱਕ ਕਰ ਲਓ, ਅਤੇ ਆਹ ਹੋ ਗਿਆ, ਉਹ ਹੋ ਗਿਆ, ਹਜੇ ਹਜੇ ਇੱਕ ਚੱਕਰ ਆ, ਅਤੇ ਬਾਕੀ ਲਾਈਫ ਚੱਲਦੀ ਰਹਿੰਦੀ ਆ। ਤੇ ਸਾਰੇ ਸਿਸਟਮਾਂ ਦੇ ਵਿੱਚ ਆਪਾਂ ਗੱਲ ਕਰੀਏ, ਟਰੰਪ ਬਾਬੇ ਨੇ ਚੰਗੇ ਸੁੱਕੜੇ ਪਾਏ ਹੋਏ ਸਾਰੇ, ਹਨਾ ਕਹਿੰਦਾ ਮੈਂ ਹੁਣ ਸਮਝੌਤਾ ਕਰ ਲਿਆ, ਇਹ ਨਹੀਂ ਪਤਾ ਕਿ ਉਹ ਰਾਂ ਵਾਲੇ ਕੁਝ ਹੋਰ ਕਹੀ ਜਾਂਦੇ ਆ, ਇਹ ਕਹਿੰਦਾ 50 ਸਾਲ ਵਾਸਤੇ ਕਰਤੇ ਆ ਕਰ ਲਿਆ ਸਮਝੌਤਾ ਰਾਂ ਦੇ ਨਾਲ, ਰਾਂ ਵਾਲੇ ਕਹਿੰਦੇ ਨਹੀਂ ਕੋਈ ਪੱਕਾ ਨਹੀਂ ਹੈਗਾ ਬਈ ਤਾਂ ਟੈਂਪਰੇਟ ਕੀਤਾ ਸੀ, ਹਨਾ ਤੇ ਬਈ ਬਾਕੀ ਹੁਣ ਇੱਕ ਦੂਜੇ ਨਾਲ ਮਿਲਦੀਆਂ ਨਹੀਂ ਗੱਲਾਂ। ਚਲੋ ਆਪਾਂ ਤਾਂ ਕਹਿੰਦੇ ਸੁੱਖ ਸ਼ਾਂਤੀ ਕੰਮ ਠੀਕ ਹੋ ਜਾਏ ਅਤੇ ਸੰਸਾਰ ਭਰ ਦੇ ਵਿੱਚ ਵਧੀਆ ਰਿਸ਼ਤੇ ਕਾਇਮ ਹੋਣ ਸਾਰੇ ਇੱਕ ਦੂਜੇ ਦੇ ਨਾਲ ਚੰਗੇ ਨੇਬਰਹੁੱਡ ਦੇ ਨਾਲ, ਜਿਹੜਾ ਇਹ ਬੁਰਾ ਵਕਤ ਵਿੱਚੋਂ ਲੰਘ ਰਿਹਾ ਸੰਸਾਰ, ਹੈ ਨਾ ਅਤੇ ਇੱਕ ਦੂਜੇ ਨਾਲ ਤੈਅ ਕਰਕੇ ਨਿਕਲ ਜਾਂਦਾ ਹੁੰਦਾ, ਪਰ ਇਹ ਹੈਗਾ ਜ਼ਰੂਰ ਕਿ ਲੜਾਈ ਲੜਾਈ ਤੋਂ ਤਾਂ ਬਚਾ ਹੋ ਜੇ ਉਹਦੇ ਚੰਗੀ ਗੱਲ ਆ
1: ਬਿਲਕੁਲ।
0: ਬਾਕੀ ਤਾਂ ਫਿਰ ਬਾਬਾ ਟਰੰਪ ਹੁਣੇ ਹੁਣ ਕਹਿ ਰਹੇ ਨੇ ਕਿ ਕਹਿੰਦੇ ਕਿ ਮੈਂ ਹੁਣ ਬਹੁਤ ਵੱਡਾ ਕੰਮ ਕੀਤਾ ਅਤੇ ਕਹਿੰਦੇ ਬਈ ਹੈ ਬਾਕੀ ਹੁਣ ਵਾਲੇ ਕੁਛ ਹੋ ਰਿਹਾ
1: ਬਿਲਕੁਲ। ਅਤੇ ਗੱਲਾਂ ਬਾਤਾਂ ਤੁਹਾਡੀਆਂ ਸਾਡੇ ਨਾਲ ਚੱਲ ਰਹੀਆਂ ਨੇ, ਸਟੂਡੀਓ ਨੰਬਰ 9055646444 ਦੇ ਉੱਪਰ, 905-564-5444 ਸਟੂਡੀਓ ਦਾ ਨੰਬਰ ਹੈ। ਅਤੇ ਨਾਲ ਦੀ ਨਾਲ ਹੀ ਮੈਂ ਮਨੂ ਸ਼ਰਮਾ ਜੀ ਦਾ ਮੈਸੇਜ ਦੇ ਦਿਆਂ ਕਿ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਦੱਸਾਂ ਕਿ ਤੁਹਾਨੂੰ ਪਤਾ ਕਿ ਆਟੋ ਇੰਸ਼ੋਰੈਂਸ ਦੇ ਵਿੱਚ ਕੁਛ ਨਵੀਆਂ ਚੇਂਜਿਸ ਆ ਰਹੀਆਂ ਨੇ ਓਨਟੈਰੀਓ ਦੇ ਵਿੱਚ। ਜੇ ਤੁਹਾਨੂੰ ਨਹੀਂ ਪਤਾ ਤਾਂ ਧਿਆਨ ਦੇ ਨਾਲ ਸੁਣੋ। ਜੁਲਾਈ ਤੋਂ ਬਾਅਦ ਆਪਣੀ ਪਾਲਿਸੀ ਰੀਨਿਊ ਕਰਵਾਉਣ ਵਾਲੇ ਡਰਾਈਵਰਸ ਨੂੰ ਐਕਸੀਡੈਂਟ ਬੈਨੀਫਿਟਸ ਅਤੇ ਹੋਰ ਕਈ ਕਵਰੇਜਿਸ ਦੇ ਲਈ ਨਵੇਂ ਫੈਸਲੇ ਲੈਣੇ ਪੈ ਸਕਦੇ ਆ। ਅਤੇ ਬਟ ਸਵਾਲ ਇਹ ਹੈ ਕਿ ਜੇ ਤੁਹਾਨੂੰ ਕੋਈ ਵੀ ਮਤਲਬ ਬਦਲਾਅ ਆਉਂਦਾ, ਕੋਈ ਵੀ ਚੇਂਜ ਤੁਸੀਂ ਕਰਦੇ ਹੋ, ਇਹ ਤੁਹਾਡੀ ਅਤੇ ਤੁਹਾਡੀ ਫੈਮਿਲੀ ਦੀ ਸੇਫਟੀ ਦੇ ਉੱਪਰ ਕੀ ਅਸਰ ਪਾਉਂਦਾ? ਅਤੇ ਸਿਰਫ ਘੱਟ ਪ੍ਰੀਮੀਅਮ ਦੇਖ ਕੇ ਤੁਸੀਂ ਡਿਸੀਜਨ ਨਾ ਲਓ, ਕਿਉਂਕਿ ਕਈ ਵਾਰ ਆਪਾਂ ਇੱਦਾਂ ਹੁੰਦਾ ਕਿ ਆਪਾਂ ਦੇਖ ਲੈਂਦੇ ਹਾਂ ਵੀ ਘੱਟ ਪ੍ਰੀਮੀਅਮ ਹੋਏਗਾ, ਮਤਲਬ ਘੱਟ ਕਿਸ਼ਤ ਜਾਊਗੀ ਜਾਂ ਘੱਟ ਇੰਸ਼ੋਰੈਂਸ ਪਾਲਿਸੀ ਜਾਊਗੀ, ਤਾਂ ਉਹਦੇ ਵਿੱਚ ਤੁਸੀਂ ਇਹ ਨਹੀਂ ਦੇਖਦੇ ਕਿ ਕਵਰੇਜ ਤੁਹਾਨੂੰ ਕਿੰਨੀ ਮਿਲ ਰਹੀ ਹੈ। ਵੀ ਜਿੰਨੇ ਤੁਸੀਂ ਪਾਲਿਸੀ ਦੇ ਪੇ ਕਰ ਰਹੇ ਹੋ ਉਨੀ ਤੁਹਾਨੂੰ ਕਵਰੇਜ ਮਿਲ ਰਹੀ ਹੈ। ਸਹੀ ਕਵਰੇਜ ਹੋਣਾ ਉਸ ਤੋਂ ਵੀ ਜ਼ਿਆਦਾ ਇੰਪੋਰਟੈਂਟ ਹੈ, ਰਾਦਰ ਦੈਨ ਕਿ ਤੁਸੀਂ ਪ੍ਰੀਮੀਅਮ ਘੱਟ ਦੇਖ ਕੇ ਆਪਣੀ ਇੰਸ਼ੋਰੈਂਸ ਕਰਵਾ ਲਓ। ਜੇ ਤੁਹਾਡੀ ਆਟੋ ਇੰਸ਼ੋਰੈਂਸ ਦੀ ਰਿਨਿਊਅਲ ਹੋਣ ਵਾਲੀ ਹੈ, ਹੁਣ ਅੱਗੇ ਕੋਈ ਡੇਟ ਆ ਰਹੀ ਹੈ ਅਤੇ ਆਟੋ ਇੰਸ਼ੋਰੈਂਸ ਦੀ ਰਿਨਿਊਅਲ ਡੇਟ ਆਉਣ ਵਾਲੀ ਹੈ, ਜਾਂ ਤੁਸੀਂ ਆਪਣੇ ਘਰ ਦੀ ਇੰਸ਼ੋਰੈਂਸ ਜਾਂ ਬਿਜ਼ਨਸ ਇੰਸ਼ੋਰੈਂਸ ਦੇ ਲਈ ਇੱਕ ਬੈਟਰ ਕਵਰੇਜ ਦੇਖ ਰਹੇ ਹੋ ਕਿ ਤੁਹਾਨੂੰ ਕਵਰੇਜ ਇਸ ਤੋਂ ਜ਼ਿਆਦਾ ਵਧੀਆ ਮਿਲੇ ਜਿੰਨੀ ਤੁਹਾਡੀ ਹੁਣ ਪਾਲਿਸੀ ਦੇ ਰਹੀ ਹੈ, ਅਤੇ ਤੁਸੀਂ ਵਧੀਆ ਰੇਟਸ ਦੇ ਵਿੱਚ ਲੱਭ ਰਹੇ ਹੋ, ਇੰਨੀ ਪਾਲਿਸੀ ਹੋਵੇ ਇੰਨੀ ਕਵਰੇਜ ਵੀ ਹੋਵੇ, ਤਾਂ ਤੁਸੀਂ ਮਨੂ ਸ਼ਰਮਾ ਜੀ ਦੇ ਨਾਲ ਕੰਟੈਕਟ ਕਰੋ। ਇਹ ਤੁਹਾਨੂੰ ਬੈਸਟ ਰੇਟਸ ਦੇ ਵਿੱਚ ਜ਼ਿਆਦਾ ਕਵਰੇਜਿਸ ਤੁਹਾਨੂੰ ਪ੍ਰੋਵਾਈਡ ਕਰ ਸਕਦੇ ਨੇ, ਚਾਹੇ ਤੁਹਾਡੇ ਘਰ ਦੀ ਇੰਸ਼ੋਰੈਂਸ ਹੈ, ਚਾਹੇ ਤੁਹਾਡੀ ਗੱਡੀਆਂ ਦੀ ਇੰਸ਼ੋਰੈਂਸ ਹੈ, ਚਾਹੇ ਤੁਹਾਡੀ ਬਿਜ਼ਨਸ ਦੀ ਇੰਸ਼ੋਰੈਂਸ ਹੈ। ਤੁਸੀਂ ਗੱਲਬਾਤ ਕਰੋ ਮਨੂ ਸ਼ਰਮਾ ਜੀ ਦੇ ਨਾਲ, ਨੰਬਰ ਹੈ 2899952-9532, 2899952-9532 ਮਨੂ ਸ਼ਰਮਾ ਜੀ ਦਾ ਨੰਬਰ ਹੈ ਜੀ। ਅਗਲੇ ਕਾਲਰ, ਹੈਲੋ, ਸਤਿ ਸ਼੍ਰੀ ਅਕਾਲ ਜੀ।
0: ਕੋਈ
1: ਗੱਲ ਨੀ, ਅੱਜ ਫੇਰ ਲਗਾ ਦਿੰਦੇ। ਮੈਂ ਲਾਸਟ ਮੰਡੇ ਲਗਾਇਆ ਸੀ ਗਾਣਾ, ਕੋਈ ਗੱਲ ਨੀ, ਅੱਜ ਵੀ ਲਗਾ ਦਿੰਦੇ।
0: ਅੱਛਾ, ਤੁਸੀਂ ਨਾ ਆਪਣੀਆਂ ਕਾਰਾਂ ਤੇ ਵੈਨ ਦੀ ਰਿਪੇਅਰ ਕਰਾਉਣੀ ਹੋਵੇ, ਬ੍ਰੇਕ ਜੋਬ ਕਰਾਉਣੀ ਹੋਵੇ, ਜਾਂ ਹੋਰ ਕੰਮ ਹੈਗਾ, ਤਾਂ ANJ ਆਟੋਮੋਟਿਵ ਰਿਪੇਅਰ ਦੇ ਸਾਰੇ ਐਕਸਪਰਟ ਮਕੈਨਿਕ ਨੇ, ਲਾਇਸੈਂਸ ਨੇ, ਲੰਬੇ ਸਮੇਂ ਤੋਂ ਇਹ ਕੰਮ ਕਰ ਰਹੇ ਨੇ, ਔਰ ਸਮਰ ਟਾਇਰ ਪਾਉਣੇ ਨੇ ਜਾਂ ਤੁਸੀਂ ਨਵੇਂ ਟਾਇਰ ਪਾਉਣੇ, ਯੂਜ ਪਾਉਣੇ ਨੇ, ਨਾਲ ਹੀ ਵੀਲ ਅਲਾਈਨਮੈਂਟ ਕੀਤੀ ਜਾਊਗੀ, ਨਾਲ ਹੀ ਪਵਾ ਕੇ ਕਰਵਾ ਕੇ ਬੈਸਟ ਹੁੰਦਾ। ਅਤੇ ਜੇ ਟਾਇਰ ਚੇਂਜ ਕਰਦੇ ਹੋ, ਨਾਲ ਦੀ ਨਾਲ ਸਸਪੈਂਸ਼ਨ ਵਰਕ ਹੋ ਗਿਆ, ਇੰਜਨ ਦਾ ਕੰਮ ਹੋ ਗਿਆ, ਰਿਪੇਅਰ ਦਾ ਕਾਰਾਂ ਦਾ, ਹਰ ਮੇਕ ਅਤੇ ਮਾਡਲ ਦੀ ਐਗਜ਼ੌਸਟ ਸਿਸਟਮ ਹੋ ਗਿਆ, ਓਇਲ ਚੇਂਜ ਹੋ ਗਿਆ, ਤਾਂ ਨੋਰਮਲ ਗੱਲਾਂ ਹੈਗੀਆਂ, ਰਸਟ ਪਰੂਫਿੰਗ। ਅਤੇ ਤੁਸੀਂ ਪਹੁੰਚ ਸਕਦੇ ਹੋ ਹਾਈਵੇ 50 ਅਤੇ ਮੇਫੀਲਡ ਦੇ ਲਾਗੇ, 91 ਹਿਲੀ ਰੋਡ, ਅਤੇ ਨੰਬਰ ਇਹਨਾਂ ਦਾ 905-857-5796, 9585-7796 ਟੈਲੀਫੋਨ ਨੰਬਰ ਹੈ
1: ਜੀ।
0: ਚਲੋ ਫਿਰ ਆਪਾਂ ਗੀਤ ਸੰਗੀਤ ਗੱਲਾਂ ਮਤਲਬ ਚੱਲਦੀਆਂ ਰਹਿਣੀਆਂ ਇਸ ਤਰ੍ਹਾਂ ਹੀ।
1: ਬਿਲਕੁਲ, ਚਲੋ ਫਿਰ ਪਹਿਲਾ ਫਰਮਾਇਸ਼ੀ ਗਾਣਾ ਹੀ ਸੁਣਾ ਦਿੰਦੇ ਹਾਂ,
0: ਲਓ ਜੀ,
1: ਇੰਜੋਏ ਕਰੋ, ਸੁਣਦੇ ਰਹੋ ਦੇਸ਼ ਪ੍ਰਦੇਸ਼।
0: ਬੜੀ ਵੇਟ ਨਿਕਲਵਾਉਣੀ ਅਸੀਂ।

0: ਰੇਡੀਓ ਪ੍ਰੋਗਰਾਮ ਦੇਸ਼ ਪਰਦੇਸ ਪ੍ਰਾਈਮ ਟਾਈਮ ਰੇਡੀਓ ਨਾਲ ਜੁੜੇ ਹੋਏ ਹੋ। ਇੱਕ ਵਾਰੀ ਫਿਰ ਤੁਹਾਨੂੰ ਨਿੱਘਾ ਸਵਾਗਤ ਹੈ। ਔਰ ਮਨਪ੍ਰੀਤ, ਇਸ ਤਰ੍ਹਾਂ ਹੁੰਦਾ ਕਿ ਜਿਉਂ ਜਿਉਂ ਟੈਕਨੋਲੋਜੀ ਡਿਵੈਲਪ ਹੁੰਦੀ ਆ, ਹਾਂਜੀ, ਫੋਨ ਵੀ ਹੁੰਦੇ ਨਹੀਂ ਸੀ। ਕੈਨੇਡਾ ਵਿੱਚ ਵੀ ਤੁਸੀਂ ਆਏ ਆ ਨਾ,
1: ਹਾਂਜੀ,
0: ਫੋਨ ਵੀ ਹੈ ਨਹੀਂ ਸੀ, ਕੰਪਿਊਟਰ ਵੀ ਹੈ ਨਹੀਂ ਸੀ। ਦੇਖ ਲਓ ਵੀ ਕਿਵੇਂ ਹੌਲੀ ਹੌਲੀ ਹੌਲੀ ਯੁੱਗ ਵਰਤਦਾ ਨਾ। ਅੱਛਾ, ਇਸ ਤਰ੍ਹਾਂ ਹੀ ਰਿਸ਼ਤੇ ਵੀ ਹੌਲੀ ਹੌਲੀ, ਪਹਿਲਾਂ ਕੋਈ ਸਮਾਂ ਸੀ, ਵਿਆਹ ਸ਼ਾਦੀਆਂ ਹੁੰਦੀਆਂ ਸੀ ਨਾ
1: ਜੀ,
0: ਅਤੇ ਜਦੋਂ ਬੰਦੇ ਆਪਣੇ ਘਰ ਪਿੰਡ ਵਿਆਹ ਕੇ ਕੁੜੀ ਨੂੰ ਲੈ ਕੇ ਆਉਣਾ ਆਪਣੇ ਸਹੁਰੇ ਘਰ ਬੰਦੇ ਨੇ, ਹੈ ਨਾ, ਅਤੇ ਮਾਂ ਉੱਪਰ ਪਾਣੀ ਵਾਰਦੀ ਹੁੰਦੀ ਸੀ ਸਰੀਂ ਜੇ ਰੱਖ ਕੇ ਨਾ, ਅਤੇ ਪਟੜੇ 'ਤੇ ਚੜਾਉਂਦੇ ਹੁੰਦੇ, ਪਟੜੇ 'ਤੇ ਨਹੀਂ ਚੜਾਉਂਦੇ,
1: ਹਾਂਜੀ,
0: ਅਤੇ ਜਿਹਨੇ ਪਹਿਲਾਂ ਉੱਤਰ ਗਿਆ ਕਹਿੰਦੇ ਉਹਦਾ ਰੋਹ ਪੈ ਜੂਗਾ ਜੀ, ਐਂ ਰੋਹ ਪੈਣ ਲੱਗਣਾ, ਹੈ ਨਾ। ਪਰ ਬੜੀਆਂ ਹੋਈਆਂ ਗੱਲਾਂ ਹਨ, ਉਹ ਕਰਦੇ ਹੁੰਦੇ ਸੀ, ਪਰ ਅੱਜ ਕੱਲ੍ਹ ਉਹ ਚੀਜ਼ਾਂ ਤਾਂ ਮੋਡਰੇਸ਼ਨ ਹੋ ਗਈਆਂ ਨਾ
1: ਜੀ,
0: ਅਤੇ ਚੇਂਜ ਸਮੇਂ ਦੇ ਨਾਲ ਚੇਂਜ। ਅੱਜ ਕੱਲ੍ਹ ਤਾਂ ਹਰ ਇੱਕ ਕਪਲ ਕਹਿੰਦਾ ਨਹੀਂ ਇੰਨੀ ਕੁ ਬਈ ਭਾਈ ਤੇਰੇ ਵਾਸਤੇ ਆ, ਸਪੇਸ ਇੰਨੀ ਕੁ ਮੇਰੇ ਵਾਸਤੇ, ਹੈ ਨਾ, ਤੋ ਇਕੁਅਲਿਟੀ ਹੈਗੀ ਆ।
1: ਹਾਂਜੀ,
0: ਤੋ ਅੱਗੇ ਹੁੰਦਾ ਸੀਗਾ ਥੋੜ੍ਹਾ ਜਿਹਾ ਜ਼ਿਆਦਾ ਸੀ, ਪਰ ਹੁਣ ਬਈ ਉਹ ਰਸਮਾਂ ਤਾਂ ਕਰਦੇ ਕਰਨੀਆਂ ਪੈਂਦੀਆਂ। ਅੱਗੇ ਇੱਕ ਹੋਰ ਹੁੰਦਾ ਸੀਗਾ, ਕਈ ਵਾਰੀ ਇੱਕ ਕੁੜੀ ਨੂੰ ਕਹਿਣਾ ਕੰਨ ਦੇ ਵਿੱਚ, ਆਪਣੀ ਜਾਣੀ ਬੇਬੇ ਨੇ ਕਹਿਣਾ ਵੀ ਸੱਸ ਤੇਰੀ ਬੜੀ ਕੜਵੀ ਜਿਹੀ ਲੱਗਦੀ ਹੈ, ਦੱਸਿਆ ਖਿਆਲ ਰੱਖੀ ਹੈ। ਪਰ ਉਹ ਕੀ ਪਤਾ ਕਦੇ ਚੰਗੀ ਵੀ ਹੋਵੇ ਮੂਹਰੇ, ਹੈ ਨਾ, ਕਦੇ ਚੰਗੀਆਂ ਵੀ ਬਹੁਤ ਹੁੰਦੀਆਂ, ਮਾਮਾ ਵਾਂਗੂ ਵੀ ਸਮਝਦੀਆਂ, ਬੜੀ ਪੁੱਤਾਂ ਨੂੰ ਕੁੜੀਆਂ ਨੂੰ ਸਮਝਦੀਆਂ,
1: ਬਿਲਕੁਲ, ਹਾਂਜੀ।
0: ਅਤੇ ਆਮ ਪਹਿਲਾਂ ਪਹਿਲਾਂ ਗਾਣਿਆਂ ਦੇ ਵਿੱਚ ਵੀ ਪੁਰਾਣੇ ਸਮੇਂ ਦੇ ਵਿੱਚ ਅਕਸ ਵਿਗਾੜਿਆ ਹੋਇਆ ਸੀ, ਅਤੇ ਸੱਸ ਅਤੇ ਨੂੰਹ ਦਾ ਜਿਵੇਂ ਨਹੀਂ, ਮੈਂ ਸੱਸ ਕੁੱਟਣੀ ਕੁੱਟਣੀ ਸੰਦੂਕਾਂ ਓਹਲੇ,
1: ਕਿਉਂਕਿ ਵੀ ਲੜਾਈ ਜ਼ਿਆਦਾ ਹੁੰਦੀ ਹੈ ਘਰਾਂ ਦੇ ਵਿੱਚ, ਇੱਦਾਂ ਦਿਖਾਇਆ ਹੁੰਦਾ ਸੀਗਾ ਮੋਸਟਲੀ ਗਾਣਿਆਂ ਦੇ ਵਿੱਚ।
0: ਨਹੀਂ, ਹੋ ਸਕਦਾ ਉਸ ਸਮੇਂ ਕਈ ਵਾਰੀ ਕੰਮ ਕਾਜ ਲਈ ਇੱਕ ਜਿਹੜੇ ਮਰਦ ਪ੍ਰਧਾਨ ਫੌਜ ਚ ਲੈ ਗਿਆ, ਕੋਈ ਕਿਤੇ ਚੜ੍ਹ ਕੰਮ ਕਾਰ ਕਰਨੇ ਪੈਂਦੇ ਹੋਣ, ਜ਼ਿਆਦਾਤਰ ਜਿਹੜੇ ਬੰਦੇ ਇਕੱਠੇ ਇੱਕ ਦੂਜੇ ਨਾਲ ਮੂਹਰੇ ਰਹਿੰਦੇ, ਹੈ ਨਾ,
1: ਹਾਂਜੀ,
0: ਅਤੇ ਤੋਪਾਂ ਤਾਂ ਫਿਰ ਉਹਨਾਂ 'ਚ ਹੀ ਮਿਲੀ ਜਾਂਦੀਆਂ ਨਾ। ਉਹ ਕਹਿੰਦੇ ਨਾ ਜਿਵੇਂ ਮੈਂ ਅੱਗੇ ਅੱਗੇ ਗੱਲ ਸੁਣਾਈ ਸੀ, ਭਾਈ ਕਹਿੰਦਾ ਘਰੇ ਵਾਲਾ ਜੇ ਰੌਲਾ ਲੱਪਾ ਪੈ ਰਿਹਾ, ਕਹਿੰਦੇ ਜੁੱਤੀ ਚੱਕੋ, ਪਾਟਣਾ ਬੋਰਡ 'ਤੇ ਰੱਖੋ ਅਤੇ ਬਾਹਰ। ਉਹ ਗੱਲ ਹੁੰਦੀ ਜੀ ਕਿ ਚਲੋ ਤੁਸੀਂ ਜਿਵੇਂ ਬੰਦੇ ਤਾਂ ਫੌਜ ਫੌਜ ਭਰਤੀ ਹੋ ਗਏ, ਗਾਣੇ ਬਣੇ ਹੋਏ ਪੁਰਾਣੇ, ਹੈ ਨਾ। ਪਰ ਹੁਣ ਨਾ ਸਮੇਂ ਸਮੇਂ ਸਾਰਾ ਨਾ ਤਾਂ ਸੱਸ ਕੁਛ ਕੁਛ ਹੋਦੀ ਕਿਸੇ ਤੋਂ ਅੱਜ ਕੱਲ੍ਹ,
1: ਹਾਂਜੀ,
0: ਨਾ ਨੋ ਹੀ ਕੁਛ ਕਹਾਉਂਦੀ ਆ,
1: ਬਿਲਕੁਲ,
0: ਅਤੇ ਇਹ ਸਮੇਂ ਦੇ ਅਲੋਪ ਹੋ ਗਏ ਚੀਜ਼ਾਂ ਹਰ ਸਾਰੀਆਂ ਨਾ। ਜਿਹੜੇ ਪ੍ਰਾਂਤ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਨਾਲ, ਕਈ ਵਾਰੀ ਅਸੀਂ ਇਹ ਕਹਿ ਦਿੰਦੇ ਕਾਸ਼ ਉਹ ਸਮਾਂ ਬੈਕ ਆ ਜੇ, ਕਾਹਦੇ ਵਾਸਤੇ ਬੈਕ ਆ ਜੇ, ਲਿਆਉਣਾ ਕਾਹਦੇ ਵਾਸਤੇ ਆ, ਜੋ ਵੀ ਆ ਰਿਹਾ ਅੱਗੇ ਹੋਰ
1: ਨਹੀਂ, ਚੇਂਜ ਦੇ ਨਾਲ ਐਡਜਸਟ ਵੀ ਕਰਨਾ ਚਾਹੀਦਾ, ਸਿੱਖਣਾ ਵੀ ਚਾਹੀਦਾ ਨਾ ਪੁਰਾਣੀਆਂ ਚੀਜ਼ਾਂ ਵਿੱਚੋਂ, ਐਡਜਸਟਮੈਂਟ
0: ਤਾਂ ਜ਼ਰੂਰੀ ਹੈ,
1: ਬਿਲਕੁਲ,
0: ਤੇ ਨਾਲ ਦੀ ਨਾਲ ਨਵੀਂ ਐਡਜਸਟਮੈਂਟ ਹੋ ਜਾਂਦੀ ਆ, ਤੇ ਹੁਣ ਜਿਵੇਂ ਨਵੇਂ ਆਪਾਂ ਕੋਈ ਗੱਲ ਵਿੱਚ ਲਾਸਟ ਟਾਈਮ ਗੱਲ ਕੀਤੀ ਸੀ, ਅੱਜ ਕੱਲ ਮੁੰਡਾ ਕੁੜੀ ਇੱਕ ਦੂਜੇ ਨੂੰ ਪਹਿਲਾਂ ਜਾਣਦੇ ਹੁੰਦੇ ਆ,
1: ਦੇਅਰ
0: ਗੋਜ਼ ਦਾ ਡੇਟ, ਹੈ ਨਾ, ਚਲੋ ਇੱਕ ਸਾਲ ਦੋ ਸਾਲ ਤਿੰਨ ਸਾਲ, ਫਿਰ ਘਰਦੇ ਕਹਿੰਦੇ ਕੋਈ ਭਾਈ ਆ ਜਾਓ ਹੁਣ ਵਿਆਹ ਹੀ ਕਰਾ ਲਓ, ਤੁਰੇ ਤਾਂ ਫਿਰਦੇ ਹੋ ਤੁਸੀਂ ਇਕੱਠੇ, ਹੈ ਨਾ, ਤੋ ਜਦੋਂ ਵਾਹ ਵੀ ਕਰ ਲਓ ਰਸਮ ਜਿਹੜੀ ਹੈਗੀ ਆ। ਪਰ ਉਹ ਕਈ ਵਾਰੀ ਫਿਰ ਕੀ ਹੁੰਦਾ, ਆਪਾਂ ਕਿਸੇ ਨੂੰ ਚੰਗਾ ਕੋਈ ਸਰਕਲ ਦੇ ਵਿੱਚੋਂ ਕੋਈ ਰਿਸ਼ਤੇਦਾਰ ਆ, ਕੋਈ ਦੋਸਤ ਆ, ਉਹਨੂੰ ਆਪਣਾ ਵਿਚੋਲਾ ਬਣਾ ਲੈਂਦੇ ਹਾਂ, ਉਹਦੇ ਨਾਲ ਤੁਹਾਡੇ ਕਸਟਮ ਵੀ ਕੈਰੀ ਹੁੰਦੇ ਰਹਿੰਦੇ ਆ, ਹੈ ਨਾ। ਆਪਾਂ ਇਹ ਵੀ ਕਹਿ ਦਿੰਦੇ ਦੇਖੋ ਜੀ ਵਿਚੋਲਾ ਸਾਡੇ ਕੋਲ ਬਣਾਇਆ, ਹੈ ਨਾ, ਉਹਦਾ ਵੀ ਮਾਣ ਵੱਧ ਜਾਂਦਾ, ਹੈ ਨਾ। ਰੇਡੀ ਬ੍ਰਾਮ ਬੇਸ ਪਰਦੇ ਆਮ ਤਾਂ ਵਿਚੋਲਿਆਂ ਦੇ ਵਿੱਚ ਵਿਚਾਰਾਂ ਦੇ ਛੱਤਰ ਹੀ ਪੈ ਜਾਂਦੇ ਸੀ ਪੁਰਾਣੇ ਸਮੇਂ 'ਚ, ਕਿਉਂਕਿ ਵਿੱਚ ਉਹਲਾ ਰੱਖ ਲੈਂਦੇ ਨੇ ਕਈ ਵਾਰੀ, ਵੀ ਜਦੋਂ ਲੜਾਈ ਝਗੜਾ ਹੁਣ ਤਾਂ ਪਹਿਲਾਂ ਵਿਚੋਲੇ ਫੜ ਦਿੰਦੇ ਸੀ, ਹੈ ਨਾ,
1: ਹਾਂਜੀ
0: ਹਾਂਜੀ, ਤੀਵੀਂ ਨੇ ਬੜੇ ਔਰਤ ਨੇ ਕਹਿਣਾ ਕਿ ਹੈ ਜਾ ਮੈਨੂੰ ਬੰਦਾ ਲੱਭ ਕੇ ਦਿੱਤਾ, ਹੈ ਨਾ, ਬੰਦੇ ਨੇ ਕਹਿਣਾ ਵਿਚੋਲੇ ਨੇ ਪੰਗਾ ਪਾਇਆ।
1: ਚਲੋ,
0: ਸਾਰੀ ਚੀਜ਼ਾਂ ਚੱਲਦੀਆਂ ਇੱਕ ਦੂਜੇ ਨਾਲ, ਚੱਲ ਅੱਜ ਕੱਲ੍ਹ ਤਾਂ ਹੁਣ ਮੈਰਿਜ ਬਿਊਰੋ ਵੀ ਖੁੱਲ੍ਹ ਗਏ, ਉਹ ਵੀ ਵਿਚੋਲੇ।
1: ਹਾਂਜੀ ਹਾਂਜੀ, ਬਿਲਕੁਲ ਬਿਲਕੁਲ, ਅਤੇ ਮੈਂ ਦਿਓਲ ਟਰੈਵਲਸ ਦੀ ਜਾਣਕਾਰੀ ਸਾਂਝੀ ਕਰਦਾ, ਜੇ ਤੁਸੀਂ ਇੰਡੀਆ ਜਾਣਾ ਚਾਹੁੰਦੇ ਹੋ, ਉਹਨਾਂ ਨੇ ਅੱਜ ਦੀ ਡੇਟ ਵਿੱਚ ਕਾਫੀ ਵਧੀਆ ਵਧੀਆ ਟਿਕਟਸ ਤੁਹਾਡੇ ਲਈ ਲਗਾਈਆਂ ਨੇ। ਟੋਰੋਂਟੋ ਤੋਂ ਬੈਂਗਲੋਰ ਕਿਸੇ ਨੇ ਜਾਣਾ ਹੋਵੇ ਅਗਸਤ ਦੇ ਵਿੱਚ, ਅਤੇ ਸਪਟੈਂਬਰ ਐਂਡ ਜਾਂ ਫਿਰ ਅਕਤੂਬਰ ਦੇ ਵਿੱਚ ਵਾਪਸੀ ਕਰਨੀ ਹੋਵੇ ਬੈਂਗਲੋਰ ਤੋਂ ਟੋਰੋਂਟੋ, ਤਾਂ $1,365 ਦੀ ਟਿਕਟ ਹੈ, $1,365 ਦੇ ਵਿੱਚ ਤੁਸੀਂ

0: ਤੁਹਾਡੀਆਂ ਕਾਰਾਂ ਦੀ ਤਸੱਲੀ ਬਖਸ਼ ਮੁਰੰਮਤ ਲਈ ਏਐਨਜੇ ਆਟੋ ਰਿਪੇਅਰ ਬੋਲਟਨ ਦੇ ਵਿੱਚ ਹਨ। ਹਰ ਮੇਕ ਤੇ ਮਾਡਲ ਦੀ ਕਾਰ ਦੀ ਰਿਪੇਅਰ ਕੀਤੀ ਜਾਂਦੀ ਹੈ। ਸੇਫਟੀ ਇਨਸਪੈਕਸ਼ਨ, ਫ੍ਰੀ ਐਮਿਸ਼ਨ ਟੈਸਟ, ਨਿਊ ਅਤੇ ਯੂਜ਼ ਟਾਇਰ ਪਵਾਓ, ਰਸਟ ਪ੍ਰੂਫਿੰਗ ਦਾ ਕੰਮ, ਆਇਲ ਚੇਂਜ, ਬ੍ਰੇਕ ਜੋਬ, ਟਰਾਂਸਮਿਸ਼ਨ, ਇੰਜਨ ਦਾ ਕੋਈ ਵੀ ਕੰਮ ਹੋਵੇ, ਅੱਜ ਹੀ ਆਪਣੀ ਕਾਰ ਨੂੰ ਲੈ ਕੇ ਆਓ। ਹਾਈਵੇ 50 ਤੇ ਮੇਫੀਲਡ ਦੇ ਨੇੜੇ, ਨੰਬਰ 91 ਹੇਲੀ ਰੋਡ, ਔਰ ਹੋਮ ਡਿਪੂ ਦੇ ਨਾਲ। ਅੱਜ ਹੀ ਕਾਲ ਕਰੋ ਪਰਮਿੰਦਰ ਸਿੰਘ ਹੋਰਾਂ ਨੂੰ 905-8557-95
1: ਕੌਣ ਭਰੇਗਾ ਤੁਹਾਡੇ ਘਰ ਦੀ ਮੋਰਗੇਜ, ਕਿੱਥੋਂ ਆਏਗੀ ਇਨਕਮ, ਕਿਵੇਂ ਚੱਲੇਗੀ ਜ਼ਿੰਦਗੀ ਦੀ ਗੱਡੀ ਅੱਗੇ? ਆਪਣੀ ਇੰਸ਼ੋਰੈਂਸ ਜ਼ਰੂਰ ਕਰਵਾਓ। ਕਾਲ ਕਰੋ ਉਮਰਪ੍ਰੀਤ ਚਾਵਲਾ ਨੂੰ, ਜਿਨ੍ਹਾਂ ਤੋਂ ਮੋਰਗੇਜ ਇੰਸ਼ੋਰੈਂਸ, ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ, ਡਿਸੇਬਿਲਿਟੀ ਇੰਸ਼ੋਰੈਂਸ ਕਰਵਾ ਸਕਦੇ ਹੋ, ਤੇ ਨਾਲ ਹੀ ਵਿਜ਼ਿਟਰ ਵੀਜ਼ਾ ਇੰਸ਼ੋਰੈਂਸ, ਸੁਪਰ ਵੀਜ਼ਾ, ਟਰੈਵਲ ਇੰਸ਼ੋਰੈਂਸ, ਆਰ ਈ ਐਸ

0: ਰੇਡੀਓ ਪ੍ਰੋਗਰਾਮ ਦੇਸ਼ ਪ੍ਰਦੇਸ਼ ਨਾਲ ਜੁੜੇ ਹੋ ਲਾਉਣਾ ਸੀ ਮੈਂ ਮਿਊਜ਼ਿਕ ਲੱਗ ਗਈ ਆਈ ਡੀ ਕੋਈ ਨਹੀਂ ਹੋ ਜਾਂਦੀ ਕਈ ਵਾਰ ਪ੍ਰੈਸ ਹੀ ਕਰਨਾ ਤਾਂ ਬਟਨ ਬੜਾ ਪ੍ਰੈਸ ਹੋ ਜਾਂਦਾ ਨਾ ਫਿੰਗਰ ਟੱਚ ਹੈਗਾ ਸਭ ਰੇਡੀਓ ਪ੍ਰੋਗਰਾਮ ਦੇਸ਼ ਪ੍ਰਦੇਸ਼ ਨਾਲ ਜੁੜੇ ਹੋਏ ਹੋ ਇੱਕ ਵਾਰੀ ਫਿਰ ਸਾਰਿਆਂ ਨੂੰ ਜੀਆਂ ਨੂੰ ਨਿੱਘਾ ਸਵਾਗਤ ਹੈ ਸੋਮਵਾਰ ਦਾ ਦਿਨ ਹੈ ਅਤੇ ਨਜ਼ਾਰਾ ਲੈ ਰਹੇ ਹੋ ਸਾਰੇ ਬਾਹਰ ਵਧੀਆ ਮੌਸਮ ਦਾ ਅਤੇ ਆਪਾਂ ਜੁਲਾਈ ਮਹੀਨਾ ਵੀ ਅਸੀਂ ਰੱਖਾਂਗੇ ਪੂਰਾ ਕਾਇਮ ਵਧੀਆ ਇੰਜੋਏ ਕਰਾਂਗੇ ਅਤੇ ਨਾਲ ਦੀ ਨਾਲ ਦੇਸ਼ ਪ੍ਰਦੇਸ਼ ਨੂੰ ਇੰਜੋਏ ਕਰਦੇ ਰਹੋ ਅਤੇ ਜੀ
1: ਜੀ ਬਿਲਕੁਲ ਅਤੇ ਅਕਾਲ ਡਾਕਟਰ ਕਲੀਨਿਕ ਦੇ ਨਾਲ ਵੀ ਗੱਲਬਾਤ ਕਰੋ ਸਮਰ ਟਾਈਮ ਦੇ ਵਿੱਚ ਆਪਣੇ ਘਰਾਂ ਦੇ ਡਕਟਸ ਜ਼ਰੂਰ ਕਲੀਨ ਕਰਵਾਓ ਕਿਉਂਕਿ ਇੱਕ ਤਾਂ ਏਅਰ ਕੁਆਲਿਟੀ ਇੰਪਰੂਵ ਹੋ ਜਾਂਦੀ ਹੈ ਅਤੇ ਬਿਮਾਰੀਆਂ ਘੱਟ ਲੱਗਦੀਆਂ ਨੇ ਅਤੇ ਅਕਾਲ ਡਾਕਟਰ ਕਲੀਨਿਕ ਫਸਟ ਐਵਰ ਕੰਪਨੀ ਹੈ ਆਪਣੀ ਕਮਿਊਨਿਟੀ ਦੀ ਜਿਹੜੀ ਕਿ ਪਿਛਲੇ 40 ਸਾਲ ਤੋਂ ਤੁਹਾਨੂੰ ਸਰਵਿਸ ਦੇ ਰਹੀ ਹੈ ਸੱਤੋ ਦਿਨ ਓਪਨ ਰਹਿੰਦੇ ਨੇ ਇਹ ਬਹੁਤ ਹੀ ਪ੍ਰੋਫੈਸ਼ਨਲ ਡਕਟ ਕਲੀਨਿੰਗ ਕਰਦੇ ਨੇ ਜੇ ਤੁਸੀਂ ਏਅਰ ਕੰਡੀਸ਼ਨਰਸ ਜਾਂ ਫਰਨੇਸਿਸ ਨੂੰ ਇੰਸਟਾਲ ਕਰਵਾਉਣਾ ਹੋਵੇ ਜਾਂ ਤੁਸੀਂ ਰਿਪੇਅਰ ਕਰਵਾਉਣਾ ਹੋਵੇ ਇਹਨਾਂ ਤੋਂ ਕਰਵਾਓ ਅਤੇ ਮੈਂ ਦੱਸਦਾਂ ਕਿ ਅਪ ਟੂ 3000 ਸਕੁਅਰ ਫਿੱਟ ਅਨਫਿਨਿਸ਼ਡ ਬੇਸਮੈਂਟ ਰੈਗੂਲਰ ਪ੍ਰਾਈਸ $250 ਦੀ ਹੈ ਬਟ ਜਿੰਨੇ ਵੀ ਬ੍ਰੈਂਪਟਨ ਅਤੇ ਮਿਸਿਸਾਗਾ ਦੇ ਕਸਟਮਰਸ ਹੋਣਗੇ ਦੇਸ਼ ਪ੍ਰਦੇਸ਼ ਰੇਡੀਓ ਦੀ ਰੈਫਰੈਂਸ ਦਿਓ ਤੁਸੀਂ ਇਹ ਸਰਵਿਸ $140 ਦੇ ਵਿੱਚ ਲੈ ਸਕਦੇ ਹੋ ਅਪ ਟੂ 3000 ਸਕੁਅਰ ਫਿੱਟ ਅਨਫਿਨਿਸ਼ਡ ਬੇਸਮੈਂਟ ਡਕਟ ਕਲੀਨਿੰਗ ਕਰਕੇ ਜਾਣਗੇ $140 ਦੇ ਵਿੱਚ ਅਤੇ ਹਰਮਿੰਦਰ ਸਿੰਘ ਜੀ ਨੂੰ ਕਾਲ ਕਰੋ ਅਕਾਲ ਡਕਟ ਕਲੀਨਿੰਗ ਤੋਂ ਨੰਬਰ ਹੈ 416-710-0662 416-710-0662 ਦੇ ਉੱਪਰ ਤੁਸੀਂ ਕਾਲ ਕਰ ਸਕਦੇ ਹੋ
0: ਦੋਸਤੋ ਆਲ ਲਿੰਕ ਟਰੈਵਲ ਦੇ ਬਸ ਕਾਫੀ ਸਪੈਸ਼ਲ ਆਏ ਨੇ ਇੱਕ ਤਾਂ ਉਹਨਾਂ ਨੇ ਅਕਤੂਬਰ ਦੇ ਵਿੱਚ ਕਹਿੰਦੇ ਕਮਿੰਗ ਅਕਤੂਬਰ ਫਰਵਰੀ ਮਾਰਚ ਰਿਟਰਨ ਕਰਨੀ ਹੈ 2027 ਦੇ ਵਿੱਚ ਵਾਪਸ ਆਉਣਾ ਤੋਂ ਇੰਡੀਆ ਇਹ 1350 ਦੀ ਟਿਕਟ ਲਾਈ ਹੈ ਉਹਨਾਂ ਨੇ ਹੁਣ ਬੁੱਕ ਕਰਾ ਲਓ ਫਿਰ ਬਾਅਦ 'ਚ ਵੱਧ ਜਾਣੀ ਪ੍ਰਾਈਸਾਂ ਬਹੁਤ ਵੇ ਕਹਿੰਦੇ ਹੈ ਰਿਟਰਨ ਹੈਗੀ ਇਹ
1: ਜੀ
0: ਦੂਜਾ ਉਹਨਾਂ ਨੇ ਲਾਈ ਹੈ ਡੀਲ ਇਹ ਹੈਗੇ ਨੇ ਹਾਈਵੇ 10 ਅਤੇ ਡੇਰ ਦੀ ਰੀਤੂ ਢਾਲੀਵਾਲ ਮਿਸਾਗਾ ਵਾਲੇ ਔਰ ਲਿੰਕ ਵਾਲੇ ਦੂਜੀ ਉਹਨਾਂ ਨੇ ਟਿਕਟ ਲਾਈ ਆ ਗੋਇੰਗ ਇੰਡੀਆ ਸਤੰਬਰ ਵਾਪਸੀ ਕਰਨੀ ਅਕਤੂਬਰ ਦੇ ਵਿੱਚ ਦੋ ਬੈਗਜ ਦੇ ਨਾਲ ਰਿਟਰਨ ਟਿਕਟ $1590 ਅਤੇ ਟੈਕਸ ਇਨਕਲੂਡ ਇਹਦੇ ਵਿੱਚ ਵੀ ਭਾਈ ਹੈ ਨਾ
1: ਜੀ
0: ਅਤੇ ਉਸ ਤੋਂ ਇਲਾਵਾ ਮੈਂ ਉਹਨਾਂ ਦੱਸਿਆ ਕਿ ਇੱਕ ਨਾ ਮੈਂ ਜ਼ਰੂਰ ਕਹਾਂਗਾ ਲੋਕਾਂ ਨੂੰ ਕਿ ਨਾ ਜੇ ਤੁਸੀਂ ਦੂਰ ਨਹੀਂ ਜਾ ਸਕਦੇ ਕਈ ਵਾਰੀ ਹੁੰਦਾ ਵੀ ਛੁੱਟੀਆਂ ਘੱਟ ਹੁੰਦੀਆਂ ਨਾ ਤਾਂ ਨੇੜੇ ਤਾਂ ਜਾ ਹੀ ਸਕਦੇ ਵੀ ਇੱਕ ਵਾਸਤੇ ਬ੍ਰੇਕ ਲੈਣੀ ਜ਼ਰੂਰੀ ਆ
1: ਹਾਂਜੀ
0: ਬ੍ਰੇਕ ਲੈ ਕੇ ਕੰਮ ਵੀ ਕਰਦੇ ਨਾ ਫਿਰ ਤੁਹਾਨੂੰ ਥੋੜ੍ਹਾ ਜਿਹਾ ਵਧੀਆ ਢੰਗ ਨਾਲ ਤੁਸੀਂ ਕਰ ਦਿਓ ਕੰਮ ਨੂੰ ਉਹ ਨੇੜੇ ਜਾਣਾ ਫਿਰ ਮੈਕਸੀਕੋ ਜਾ ਆਓ ਕੈਨਕੂਨ ਪੂਟਾ ਕੈਨਾ ਡੋਮਿਨਿਕ ਰਿਪਬਲਿਕ ਹੋ ਗਿਆ ਇਹ ਸਿਰਫ ਲਾਇਆ ਹੈ 7 ਦਿਨ ਦਾ ਪੈਕੇਜ ਆ 1050 ਵਿੱਚ ਹੀ ਏਅਰ ਟਿਕਟ ਹੈਗਾ 7 ਦਿਨ ਉੱਥੇ ਰਹਿਣਾ ਚੁੱਭੀਆਂ ਮਾਰੋ ਪਾਣੀ 'ਚ ਹੈ ਜੀ ਸਵਿਮਿੰਗ ਪੂਲ ਵੀ ਹੁੰਦੇ ਆ ਅੰਦਰ ਜੇ ਬਾਹਰ ਬੀਚ 'ਤੇ ਜਾਣਾ ਉੱਥੇ ਛੁੱਭੜਕੀ ਮਾਰੋ ਪਰ ਬੜੀ ਡੂੰਘੇ 'ਚ ਨਾ ਜਾਇਓ ਪਲੱਸ ਖਾਣਾ ਪੀਣਾ ਦਿਨ ਰਾਤ ਜੋ ਮਰਜ਼ੀ ਖਾਓ ਪੀਓ ਅਤੇ ਹੈ ਨਹੀਂ ਨਜ਼ਾਰਾ ਲਾਓ ਨੰਬਰ ਲੈ ਲਓ ਆਹ ਲਿੰਕ ਦਾ ਰਿਤੂ ਜੀ ਦਾ ਨੰਬਰ ਹੈ 905-565-8704 ਟੈਲੀਫੋਨ ਨੰਬਰ ਹੈ 357 ਔਨ ਦਾ ਕਲਾਕ ਅਤੇ ਹੁਣ ਆਪਾਂ ਥੋੜ੍ਹੇ ਜਿਹੇ ਕਮਰਸ਼ੀਅਲ ਲਗਾ ਲਈ ਫਿਰ ਗੀਤ ਬਾਅਦ 'ਚ ਲਗਾਈਏ ਨਾ ਥੋੜ੍ਹੇ ਜਿਹੇ ਕਮਰਸ਼ੀਅਲ ਕਿਉਂਕਿ ਫਿਰ ਗਾਣਾ ਕੱਟੇ ਜਾਣਾ ਕਿਉਂਕਿ 57 ਹੋ ਗਏ ਨਾ ਦੋਸਤੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਨੂੰ ਜਾਂ ਚਲੋ AM 530 ਅਤੇ 24/7 ਜਿੰਨੇ ਵੀ ਪ੍ਰੋਗਰਾਮ ਆਉਂਦੇ ਨੇ ਉਹਨਾਂ ਨੂੰ ਸੁਣਨ ਵਾਸਤੇ ਜਾਂ ਦੇਸ਼ ਪ੍ਰਦੇਸ਼ ਨੂੰ ਲਾਈਵ ਵੇਖਣ ਵਾਸਤੇ ਲੌਗਇਨ ਕਰੋ ਸਾਡੀ ਵੈਬਸਾਈਟ ਨੂੰ www.deshpradeshradio.com ਜਾਂ www.deshpradeshtv.com ਲਾਈਵ ਸੁਣਨਾ ਚਾਹੁੰਦੇ ਲਾਈਵ 'ਤੇ ਕਲਿੱਕ ਕਰ ਲਓ ਜੇ ਵਾਚ ਕਰਨਾ ਚਾਹੁੰਦੇ ਆ ਤਾਂ ਉਹ 'ਤੇ ਕਲਿੱਕ ਕਰੋ ਜਾਂ ਫਿਰ ਆਪਣੇ IPTV ਬਾਕਸ ਦੇ ਉੱਤੇ ਪੰਜਾਬੀ ਸੈਕਸ਼ਨ ਕਲਿੱਕ ਕਰੋ ਉਹਦੇ ਉੱਤੇ ਜਾ ਕੇ ਦੇਸ਼ ਪ੍ਰਦੇਸ਼ ਟੀਵੀ ਨੂੰ ਕਲਿੱਕ ਕਰੋ ਉੱਥੇ ਤੁਸੀਂ ਸੁਣ ਵੀ ਸਕਦੇ ਹੋ ਵੇਖ ਵੀ ਸਕਦੇ ਹੋ 24/7 ਚਲੋ AM 530 ਤੋਂ ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਪਿਆਰਾ ਰੇਡੀਓ ਪ੍ਰੋਗਰਾਮ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਪਿਛਲੇ 30 ਵਰ੍ਹਿਆਂ ਤੋਂ ਤੁਹਾਡੇ ਅੰਗ ਸੰਗ ਦੇਸ਼ ਪ੍ਰਦੇਸ਼ ਹੁਣ ਆਪਣੇ ਸ਼ਾਮ ਦੇ ਪ੍ਰੋਗਰਾਮ ਦੇ ਵਿੱਚ ਵਾਧਾ ਕਰ ਚੁੱਕਾ ਪਹਿਲਾਂ ਤੁਸੀਂ ਸੁਣਦੇ ਸੀ ਮੰਡੇ ਟੂ ਫਰਾਈਡੇ 4-6 ਲੇਕਿਨ ਹੁਣ ਤੁਸੀਂ ਸੁਣਦੇ ਹੋ 3-6 ਸ਼ਾਮੀ ਜਾਣੀ ਕਿ ਦੇਸ਼ ਪ੍ਰਦੇਸ਼ ਤੁਹਾਡੇ ਲਈ ਸ਼ਾਮ ਨੂੰ 3 ਘੰਟੇ ਪੇਸ਼ ਹੁੰਦਾ ਹੈ ਤੇ ਨਾਲ ਤੁਸੀਂ ਦੁਪਹਿਰੇ ਸਾਢੇ 1 ਤੋਂ ਲੈ ਕੇ ਸ਼ਾਮ ਦੇ 4 ਵਜੇ ਤੱਕ ਦੇਸ਼ ਪ੍ਰਦੇਸ਼ ਨਾਲ ਸਾਂਝ ਪਾਉਂਦੇ ਹੋ ਦੇਸ਼ ਪ੍ਰਦੇਸ਼ ਰੇਡੀਓ ਪ੍ਰੋਗਰਾਮ ਦੇ ਵਿੱਚ ਕੋਈ ਵੀ ਆਪਣੇ ਕੰਮ ਕਰ ਦੀ ਐਡਵਰਟਾਈਜ਼ ਕਰਨੀ ਹੋਵੇ ਤਾਂ ਅਫੋਰਡੇਬਲ ਪੈਕੇਜ ਲਈ ਅੱਜ ਹੀ ਕਾਲ ਕਰੋ ਸਮਰਾਜ ਸਿੱਧੂ ਹੋਰਾਂ ਨੂੰ 416-457-3381 416-457-3381 ਜਾਂ ਤੇਜਿੰਦਰ ਸਿੰਘ ਸਿੱਧੂ ਦੇ ਨਾਲ ਕਾਲ ਕਰੋ 416-725-2551 416-725-2551 ਦੇਸ਼ ਸ਼ੁਕਰ ਦੇ ਇਸ ਪ੍ਰਾਈਮ ਟਾਈਮ ਰੇਡੀਓ ਪਿਛਲੇ 30 ਵਰਿਆਂ ਤੋਂ 7 ਡੇਜ਼ ਅ ਵੀਕ ਤੁਹਾਡੇ ਅੰਗ ਸੰਗ ਚਲੋ AM 530 ਤੇ ਦੁਨੀਆ ਦੇ ਕਿਸੇ ਵੀ ਹਿੱਸੇ ਵਿੱਚ ਉਡਾਨ ਭਰਨ ਤੋਂ ਪਹਿਲਾਂ ਇੱਕ ਨਾਮ ਯਾਦ ਰੱਖੋ ਕੋਮਲ ਟ੍ਰੈਵਲ ਐਂਡ ਟੂਰਸ ਡੈਸਟੀਨੇਸ਼ਨ ਬੈਡਿੰਗ ਕਰਨੀ ਹੈ ਸ਼ਿਪ ਕਰੂਜ਼ ਲਈ ਜਾਣਾ ਹੈ ਜਾਂ ਫਿਰ ਕਿਸੇ ਆਈਲੈਂਡ ਤੇ ਹੋਲੀਡੇਜ਼ ਵਾਸਤੇ ਬੁੱਕ ਕਰਨਾ ਹੈ ਪੈਕੇਜ ਤਾਂ ਕੋਮਲ ਟ੍ਰੈਵਲ ਇੰਡੀਆ ਪੰਜਾਬ ਲਈ ਡਾਇਰੈਕਟ ਫਲਾਈਟ ਬੁੱਕ ਕਰਨ ਵਾਸਤੇ ਹੁਣੇ ਕਾਲ ਕਰੋ ਕੋਮਲ ਟ੍ਰੈਵਲ ਵਾਲਿਆਂ ਨੂੰ 905-248-7011 905-239-7711 ਕੋਮਲ ਟ੍ਰੈਵਲ ਐਂਡ ਟੂਰਸ ਸਸਤੀ ਗਰੋਸਰੀ ਔਰ ਹਰੀਆਂ ਤਾਜ਼ੀਆਂ ਸਬਜ਼ੀਆਂ ਲਈ
2: ਵਨ ਟਾਈਮ ਇਨਵੈਸਟਮੈਂਟ ਲਾਈਫ ਟਾਈਮ ਮਨੀ ਮੇਕਰ ਅੱਜ ਅਸੀਂ ਤੁਹਾਡੇ ਲਈ ਇੱਕ ਖੂਬਸੂਰਤ ਕੋਟੇ ਲੈ ਕੇ ਆਏ ਹਾਂ ਜਿਹੜੀ ਕਿ ਮਸਕੋਕਾ ਦੇ ਵਿੱਚ ਲੋਕੇਟਡ ਹੈ 1.5 ਏਕੜ ਤੋਂ ਲੈ ਕੇ 2 ਏਕੜ ਦੇ ਵਿੱਚ ਬਣੀ ਹੋਈ ਹੈ 2023 ਦੀ ਬਿਲਟ ਹੈ 3 ਬੈਡਰੂਮ 2.5 ਵਾਸ਼ਰੂਮ ਨੇ ਮੇਨ ਫਲੋਰ ਤੇ ਲਿਵਿੰਗ ਡਾਇਨਿੰਗ ਤੇ ਫੈਮਿਲੀ ਏਰੀਆ ਨੇ ਪਲੱਸ ਇਹ ਏਅਰਬਿਨ ਤੇ ਪਿਛਲੇ 2 ਸਾਲ ਤੋਂ ਬਿਜ਼ਨਸ ਕਰ ਰਹੀ ਹੈ 2025 ਦੇ ਵਿੱਚ 90,000 ਡਾਲਰ ਦਾ ਪਲੱਸ ਇਹਨੇ ਬਿਜ਼ਨਸ ਕੀਤਾ ਏਅਰਬਿਨ ਤੋਂ ਸਿਰਫ 5 ਮਿੰਟ ਦੀ ਡਰਾਈਵ ਦੇ ਉੱਪਰ ਬੀਚ ਹੈ 15 ਮਿੰਟ ਦੀ ਡਰਾਈਵ ਦੇ ਉੱਤੇ ਡਾਊਨ ਟਾਊਨ ਹੰਟਸਵਿਲ ਨੇ 15 ਮਿੰਟ ਦੀ ਡਰਾਈਵ ਤੇ ਗੋਲਫ ਕੋਰਸ ਹੈ ਜੇ ਤੁਸੀਂ ਇਸ ਕੋਟੇ ਨੂੰ ਦੇਖਣਾ ਚਾਹੁੰਦੇ ਹੋ ਇਸ ਕੋਟੇ ਨੂੰ ਬਾਏ ਕਰਨਾ ਚਾਹੁੰਦੇ ਹੋ ਰਾਈਟ ਵੇ ਕੋਲ 416-265-2222 ਜੇ ਗੰਡਮ ਕੋਲ 416-265-2222
3: Another Don Clean with the Don Ducks.
4: Oh, he's doing dishes with Dawn Platinum.
5: The only soap trusted to save wildlife affected by oil.
4: And Platinum removes up to 99% of grease and food residue, so he doesn't have to work so hard.
5: Well, flap my wings. What'll he do with all that unused elbow grease?
4: Organize the fridge, the spice rack, the junk drawer.
5: What are you quacking on about? He's gonna make enchiladas.
4: More dishes? That's giving this duck goosebumps.
3: Dawn Platinum, the better grease getter.

0: ਦੋਸਤੋ ਸਟੂਡੀਓ ਦੀ ਘੜੀ ਤੇ ਸ਼ਾਮ ਦੇ 4:02 ਤੇ ਕੁਝ ਸੈਕਿੰਡ ਹੋਏ ਨੇ। ਸਾਡੀ ਮੁਲਾਕਾਤ ਤੁਹਾਡੇ ਨਾਲ ਹੈਗੀ ਆਨਟਿਲ 6 o'clock, ਲੇਕਿਨ ਅਸੀਂ ਤੁਹਾਡੇ ਨਾਲ ਸਾਥ ਦੇਣਾ 1 ਘੰਟਾ 3 ਤੋਂ ਲੈ ਕੇ 4 ਵਜੇ ਤੱਕ। ਅਗਲਾ ਸਟਾਰ ਪ੍ਰੋਗਰਾਮ ਲੈ ਕੇ ਆਉਣਗੇ ਸਮਰਾਜ ਸਿਧੂਰੀ। ਮਨਪ੍ਰੀਤ ਜੀ, ਸਿੰਪਲ ਇੰਡੀਅਨ ਨੇ ਕੀ ਸਪੈਸ਼ਲ ਆਇਆ ਅੱਜ?
1: ਬਿਲਕੁਲ, ਅੱਜ ਮੰਡੇ ਨੂੰ ਕੁਲਚਾ ਪਲੇਟ ਬਾਏ 1 get 1 ਫ੍ਰੀ ਹੁੰਦੀ ਹੈ ਤੁਹਾਡੇ ਲਈ ਸਿੰਪਲੀ ਇੰਡੀਅਨ ਦੀ ਹਰ ਲੋਕੇਸ਼ਨ ਦੇ ਉੱਪਰ। ਤੇ ਨਾਲੇ ਤੁਸੀਂ ਇਹਨਾਂ ਦੇ ਕੋਲੋਂ ਫਰੈਸ਼ ਟ੍ਰੈਡੀਸ਼ਨਲ ਮਿਠਾਈਆਂ ਲੈ ਕੇ ਆ ਸਕਦੇ ਹੋ, ਸ਼ੁੱਧ ਖੋਏ ਦੀਆਂ ਡਰਾਈ ਫਰੂਟਸ ਵਾਲੀਆਂ ਮਿਠਾਈਆਂ। ਤੇ ਅੱਜ ਤੁਸੀਂ ਸਿੰਪਲੀ ਇੰਡੀਅਨ ਦੀ ਕਿਸੇ ਵੀ ਲੋਕੇਸ਼ਨ ਤੇ ਪਹੁੰਚੋ, ਕੁਲਚਾ ਪਲੇਟ ਬਾਏ 1 get 1 ਫ੍ਰੀ ਤੁਹਾਨੂੰ ਦੇਣਗੇ। ਤੇ ਜਿਹੜੀ ਵੀ ਤੁਹਾਡੇ ਸਪੈਸ਼ਲ ਓਕੇਜ਼ਨਸ ਘਰਾਂ ਦੇ ਵਿੱਚ ਆ ਰਹੀਆਂ ਨੇ, ਚਾਹੇ ਕੋਈ ਵਿਆਹ ਸ਼ਾਦੀ ਹੈ, ਬਰਥਡੇ, ਐਨੀਵਰਸਰੀ ਹੈ, ਉਹਦੇ ਵਿੱਚ ਤੁਸੀਂ ਇਹਨਾਂ ਦੇ ਕੋਲੋਂ ਲਾਈਵ ਫੂਡ ਟਰੱਕ ਕੇਟਰਿੰਗ ਕਰਵਾ ਸਕਦੇ ਹੋ। ਬੜਾ ਲਾਜਵਾਬ ਇਹਨਾਂ ਦਾ ਖਾਣਾ ਹੁੰਦਾ, ਵੈਜ ਐਂਡ ਨੋਨ ਵੈਜ ਦੋਵੇਂ ਤਰ੍ਹਾਂ ਦੀ ਕੇਟਰਿੰਗ ਵੀ ਕਰਦੇ ਨੇ। ਪਹੁੰਚੋ ਤੁਸੀਂ 275 ਗਾਰਡਨ ਬਰੁੱਕ ਟ੍ਰੇਲ, ਗਾਰਡਨ ਬਰੁੱਕ ਐਂਡ ਕੈਸਲ ਮੋਰ ਦੀ ਇੰਟਰਸੈਕਸ਼ਨ ਤੇ ਨੇ। ਤੇ ਨੰਬਰ ਆਰਡਰ ਪਲੇਸ ਕਰਨ ਦੇ ਲਈ 9057948111, 905-794-8111। ਦੂਸਰੀ ਲੋਕੇਸ਼ਨ 85 ਮੌਂਟਪੇਲੀਅਰ ਸਟਰੀਟ, ਮਿਸਿਸਾਗਾ ਰੋਡ ਐਂਡ ਫਾਈਨੈਂਸ਼ੀਅਲ ਡਰਾਈਵ ਦੇ ਉੱਪਰ ਹੈ। ਨੰਬਰ 905-593-4400, 905-593-4400। ਜਾਂ ਤੀਸਰੀ ਲੋਕੇਸ਼ਨ ਬੋਬੇਡ ਐਂਡ ਚਿੰਕਿਊਜ਼ੀ ਦੇ ਇੰਟਰਸੈਕਸ਼ਨ ਤੇ ਹੈ, 15 ਫੈਂਡਰ ਵੇ ਬਰੈਂਪਟਨ ਦੇ ਵਿੱਚ। ਤੇ ਨੰਬਰ 905-840-2200, 905-840-2200 ਤੇ ਤੁਸੀਂ ਕਾਲ ਕਰਕੇ ਆਰਡਰ ਪਲੇਸ ਵੀ ਕਰ ਸਕਦੇ ਹੋ।
0: ਰੇਡੀਓ ਪ੍ਰੋਗਰਾਮ ਦੇਸ ਪ੍ਰਦੇਸ ਨਾਲ ਜੁੜੇ ਹੋਏ ਹਾਂ ਦੋਸਤੋ, ਅਸੀਂ ਤੁਹਾਡੇ ਨਾਲ ਹੀ ਹਾਂ ਠੀਕ ਸ਼ਾਮ ਦੇ 6 ਵਜੇ ਤੱਕ, 3 ਤੋਂ ਲੈ ਕੇ 6 ਵਜੇ ਤੱਕ। ਲੇਕਿਨ ਅਸੀਂ ਸਾਈਨ ਅਪ ਕਰਾਂਗੇ ਅਤੇ ਅਗਲਾ ਪ੍ਰੋਗਰਾਮ ਲੈ ਕੇ ਆ ਰਹੇ ਨੇ ਸਮਰਾਜ ਸਿਧੂਰੀ। ਪੂਰੀਆਂ ਖਬਰਾਂ ਆਉਣਗੀਆਂ ਕੈਨੇਡਾ ਦੀਆਂ, ਸਭ ਕੁਛ, ਅਤੇ ਨਾਲ ਤੁਹਾਡੇ ਆਪਣੇ ਪਸੰਦ ਦਾ ਗੀਤ ਸੰਗੀਤ, ਅਤੇ ਆਪਾਂ ਫਿਰ ਛੱਡ ਕੇ ਜਾਈਏ ਡਾਕਟਰ ਸਤਿੰਦਰ ਸਰਤਾਜ ਦੇ ਗੀਤ ਦੇ ਨਾਲ
1: ਜੀ।
0: ਲੀਵ ਰੱਖ ਗਿਆ ਮਨਪ੍ਰੀਤ
1: ਜੀ, ਬਿਲਕੁਲ ਕੱਲ ਨੂੰ ਮੁਲਾਕਾਤ ਹੋਏਗੀ ਸੇਮ ਟਾਈਮ ਦੇ ਉੱਪਰ, 3 to 4 ਵਜੇ ਤੱਕ
0: ਜੀ। ਤਦ ਤੱਕ ਮੁਸਕਰਾਉਂਦੇ ਰਹੋ ਤੇ ਵਧੀਆ ਵਧੀਆ ਇੰਜੋਏ ਯੂਰਸੈਲਫ, ਤੇ ਮਿਲਦੇ ਆਪਾਂ ਕੱਲ ਨੂੰ
1: ਜੀ। ਸਤਿ ਸ਼੍ਰੀ ਅਕਾਲ।

0: अजी आओ 170 गिलडन रोड जी नंबर 17 170 गिलडन रोड जी नंबर 17 टेलीफोन नंबर 6473021322 6473213322 जेलो टायर सेंटर
1: टेंडर एवरी सूट कर दिया जट्टा नु
2: Simply Indian brings you all simply delicious deals. Buy one, get one free every day. Sure, 10 to sham 7 baje tak on dine-in and takeouts. Maza lavo Sunday nu paratha plate. Monday, manpasand kulcha plate. Tuesday, chana bhatura. Wednesday, lajawab veg thali. Thursday, yummy haka thali. Friday, maza lavo saag makki di roti da. A yummy deals is simply Indian. This sariya hi locations stay. Dining, takeout and catering also available. Call at 9057948111. Simply delicious. Matlab, simply Indian.
3: ਟੀਮ ਸਿੱਧੂ ਲੈ ਕੇ ਆਏ ਨੇ ਕੈਲਡਨ ਸ਼ਹਿਰ ਦੇ ਵਿੱਚ ਜ਼ਗੋਰ ਰੋਡ ਐਂਡ ਮੇਫੀਲਡ ਰੋਡ ਤੇ ਇੱਕ ਨਵੀਂ ਮਾਸਟਰ ਪਲਾਨ ਕਮਿਊਨਿਟੀ ਜਿਹਦੇ ਵਿੱਚ 2500 ਤੋਂ ਵੀ ਜ਼ਿਆਦਾ ਨਵੇਂ ਟਾਊਨ ਹਾਊਸਿਸ ਸੈਮੀ ਡੀਟੈਚ ਤੇ ਡੀਟੈਚ ਘਰ ਤਿਆਰ ਹੋਣਗੇ 2027 ਐਂਡ 2028 ਦੇ ਵਿੱਚ Traditional two-story freehold townhouses, buddy backyard, the unfinished basement and all, sirf 7 lakh dollar di range de vich, in the 700s bahut jald aa rahe ne. Semi-detached kar, 8 lakh di range de vich, in the 800s, releasing very soon. Sab to khas, double car garage wale, buddy detached kar, sirf 9 lakh dollar di range de vich, in the 900s, releasing very soon. Public release to pehla, best lot, end lot, corner lot de lay, ਜਲਦ ਤੋਂ ਜਲਦ ਸੰਪਰਕ ਕਰੋ ਐਟ 416-302-0016 416-302-0016 416-302-0016 ਕੈਲਡਨ ਸ਼ਹਿਰ ਦੇ ਵਿੱਚ ਜ਼ਗੋਰ ਰੋਡ ਐਂਡ ਮੇਫੀਲਡ ਰੋਡ ਤੇ 2500 ਤੋਂ ਵੀ ਜ਼ਿਆਦਾ ਘਰ ਤਿਆਰ ਹੋ ਰਹੇ ਨੇ 2027 ਐਂਡ 2028 ਦੇ ਵਿੱਚ ਕਾਲ ਟੀਮ ਸਿੱਧੂ 416-302-0016 416-302-0016 ਟੀਮ ਸਿੱਧੂ
4: ਕੀ ਤੁਹਾਨੂੰ ਕਿਸੇ ਵੀ ਫਾਈਨੈਂਸ਼ੀਅਲ ਸਿਚੁਏਸ਼ਨ ਲਈ ਮੋਰਟਗੇਜ ਦੀ ਲੋੜ ਹੈ ਜਿਵੇਂ ਫਰਸਟ ਔਰ ਸੈਕੰਡ ਮੋਰਟਗੇਜ ਪਰਚੇਸ ਔਰ ਰੀਫਾਈਨਾਂਸ ਜਾਂ ਪ੍ਰਾਈਵੇਟ ਫੰਡਸ ਹਰ ਜਗ੍ਹਾ ਹੱਥ ਪੈਰ ਮਾਰ ਕੇ ਦੇਖ ਚੁੱਕੇ ਹੋ
5: ਤਾਂ ਫਿਕਰ ਕਿਉਂ ਕਰਦੇ ਹੋ
6: ਨੀਲਮ ਸਿਡੋਵ ਕੋਲ ਹੈ ਸੋਲੂਸ਼ਨਸ ਫਾਰ ਐਵਰੀ ਸਿਚੁਏਸ਼ਨ
4: ਇਹ ਆਫਰ ਕਰਦੇ ਨੇ ਬੈਸਟ ਰੇਟਸ ਇੰਪੇਅਰਡ ਕ੍ਰੈਡਿਟ ਜਾਂ ਬੈਂਕਰਪਸੀ ਹੈ ਨੋ ਪ੍ਰੋਬਲਮ
6: ਇਹਨਾਂ ਕੋਲ ਨਹੀਂ ਏ ਬੀ ਐਂਡ ਟ੍ਰਸਟਡ ਪ੍ਰਾਈਵੇਟ ਲੈਂਡਰਸ
4: ਯੂ ਸ਼ੌਪ ਅਰਾਊਂਡ ਐਂਡ ਕਮ ਬੈਕ ਟੂ ਨੀਲਮ
6: ਅੱਜ ਹੀ ਕਾਲ ਕਰੋ ਨੀਲਮ ਸਿਡੋਵ ਨੂੰ
4: 647-739-8710 License number M200-3450
0: ਸਾਨੂੰ ਮਾਣ ਹੈ ਕੈਨੇਡੀਅਨ ਹੋਣ ਦਾ ਤੇ ਕੈਨੇਡੀਅਨ ਹੋਣ ਦੇ ਨਾਤੇ ਸੋਫਾ ਮਾਰਟ ਤੇ ਕੈਸਾ ਲੈਦਰ ਜਿਹੜੇ ਕਿ ਇੱਕੋ ਓਨਰ ਨੇ ਔਰ ਕਸਟਮ ਮੇਡ ਸੋਫੇ ਤਿਆਰ ਕਰਦੇ ਨੇ ਕੈਨੇਡੀਅਨ ਮੇਡ ਆਪਣੇ ਘਰ ਦੇ ਲਿਵਿੰਗ ਰੂਮ ਦੀ ਗਿਣਤੀ ਮਿਣਤੀ ਕਰਕੇ ਲੈ ਕੇ ਜਾਓ ਤੇ ਹੰਸਾ ਸੋਫਾ ਤਿਆਰ ਕਰਵਾਓ 4 ਸੀਟਾਂ ਵਾਲਾ 5 ਸੀਟਾਂ ਵਾਲਾ ਤੁਹਾਡੀ ਆਪਣੀ ਮਰਜ਼ੀ ਆ 11x11 10x10 ਦਾ ਸੋਫਾ ਸੈੱਟ ਤਿਆਰ ਕਰਵਾ ਸਕਦੇ ਹੋ ਇਹਨਾਂ ਦੀ ਫੈਕਟਰੀ ਹੈ 120 ਡੈਲਟਾ ਪਾਰਕ ਉੱਥੇ ਬਹੁਤ ਵੱਡਾ ਸ਼ੋਰੂਮ ਹੈ ਤੇ ਪਹਿਲਾ ਸ਼ੋਰੂਮ ਹੈਗਾ 24 ਰੀਗਨ ਰੋਡ ਬ੍ਰੈਂਪਟਨ ਨੰਬਰ ਹੈ ਪਰਮਜੀਤ ਕੌਰ ਫੋਨ ਦਾ 905-792-80-53 905-792-8053 ਸੋਫਾ ਮਾਰਟ ਔਰ ਕੈਸਾ ਲੈਦਰ ਇੱਕੋ ਹੀ ਕੰਪਨੀ ਦਾ ਨਾਮ
7: ਜੇਕਰ ਤੁਸੀਂ ਇੱਕ ਆਰੋ ਐਕਸੀਡੈਂਟ ਦੇ ਵਿੱਚ ਇਨਵੋਲਵਡ ਹੋਏ ਹੋ ਕੋਈ ਵੀ ਸੱਟ ਲੱਗੀ ਹੈ ਫਿਰ ਬਰਾੜ ਟੈਂਬਰ ਪਰਸਨਲ ਇੰਜਰੀ ਲੋਇਰਸ ਦੇ ਰੂਪਾ ਬਰਾੜ ਨੂੰ ਕਾਲ ਕਰੋ 416-991-5939 416-999-5939 ਚਾਹੇ ਆਰੋ ਐਕਸੀਡੈਂਟ ਤੁਹਾਡੀ ਗਲਤੀ ਨਾਲ ਹੋਇਆ ਹੈ ਤੁਹਾਡਾ ਹੀ ਕਸੂਰ ਹੈ ਬਰਾੜ ਟੈਂਬਰ ਦੀ ਕੈਨੇਡੀਅਨ ਬੋਰਨ ਐਂਡ ਐਜੂਕੇਟਡ 5 ਤਕੜੇ ਵਕੀਲਾਂ ਦੀ ਟੀਮ ਤੁਹਾਨੂੰ ਫਿਰ ਵੀ ਵੱਧ ਤੋਂ ਵੱਧ ਲੀਗਲ ਸੈਟਲਮੈਂਟ ਦਿਵਾ ਸਕਦੇ ਹਨ ਸਿੱਧੇ ਇੰਸ਼ੋਰੈਂਸ ਕੰਪਨੀਜ਼ ਤੋਂ ਹੁਣ ਤੱਕ ਬਰਾੜ ਟੈਂਬਰ ਦੀ ਟੀਮ ਨੇ ਆਪਣੇ ਕਲਾਇੰਟਸ ਲਈ ਮਿਲੀਅਨਸ ਆਫ ਡਾਲਰਸ ਆਫ ਸੈਟਲਮੈਂਟਸ ਦਿਲਵਾਏ ਹਨ ਨਾ ਤਾਂ ਕੋਈ ਵੀ ਕੰਸਲਟੇਸ਼ਨ ਫੀਸ ਹਨ ਨਾ ਕੋਈ ਵੀ ਅਪਫਰੰਟ ਫੀਸ ਹਨ ਜੇ ਤੇ ਜਦੋਂ ਤੁਹਾਨੂੰ ਸੈਟਲਮੈਂਟ ਦਿਲਵਾਉਂਦੇ ਹਨ ਉਸ ਤੋਂ ਬਾਅਦ ਹੀ ਫੀਸ ਲੈਂਦੇ ਹਨ ਦੇ ਡੋਨਟ ਗੈਟ ਪੇਡ ਅਨਲੈਸ ਯੂ ਗੈਟ ਪੇਡ ਕਾਲ ਰੂਪਾ ਬਰਾਰ 416-991-5939 ਜਾਂ ਫਿਰ ਮਿਲੋ ਹਾਈਵੇ 10 ਤੇ ਡੇਰੀ 6980 ਮੇਰਿਟਸ ਡਰਾਈਵ ਮਿਸਿਸਾਗਾ 416-999-5939
8: Toronto the Harman Pyara Radio Desh Pardesh Desh Pardesh
9: For advertisements and information
8: Information
9: Call us now 416-457-3381 416-457-3381 Ya phir 416-725-2551 416-725-2551 ਹੈਲੋ AM 530 ਤੋਂ ਤੁਸੀਂ ਸੁਣ ਰਹੇ ਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ।
0: ਟੁਡੇ ਵਿੱਚ ਲਾਈਵ ਗੱਲਬਾਤ ਕਰਨ ਲਈ ਹੁਣੇ ਕਾਲ ਕਰੋ 905-564-6444। ਸੁਣਦੇ ਰਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ, ਚਲੋ AM 530 ਤੋਂ।

ਬਾਂਸੁਤੀ ਏਐਮ ਬੈਂਡ ਦੇਸ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਪ੍ਰੋਗਰਾਮ ਦੇ ਨਾਲ ਜੁੜੇ ਹੋਏ ਸਾਡੇ ਸਾਰੇ ਸਰੋਤਿਆਂ ਨੂੰ ਸਾਡੇ ਸਾਰੇ ਦਰਸ਼ਕਾਂ ਨੂੰ ਸਿਮਰਾਜ ਸਿੱਧੂ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਦੋਸਤੋ। ਅੱਜ ਸਾਡੇ ਇਸ ਮੰਡੇ ਸ਼ਾਮ ਦੇ ਪ੍ਰੋਗਰਾਮ ਦੇ ਵਿੱਚ ਹਮੇਸ਼ਾ ਵਾਂਗੂ 3 ਤੋਂ ਲੈ ਕੇ ਠੀਕ 6 ਵਜੇ ਤੱਕ 3 ਘੰਟਿਆਂ ਦੇ ਅੰਦਰ ਅੰਦਰ ਰਸ਼ ਆਵਰ ਪ੍ਰਾਈਮ ਟਾਈਮ ਡਰਾਈਵ ਟਾਈਮ ਦੇ ਵਿੱਚ ਸਾਡੇ ਨਾਲ ਹੁਣ ਠੀਕ 6 ਵਜੇ ਤੱਕ ਜੁੜੇ ਰਹੋ। ਅਤੇ ਜੇਕਰ 6 ਵਜੇ ਤੱਕ ਜੁੜੇ ਰਹੋਗੇ ਤੁਹਾਨੂੰ ਦੋਸਤੋ ਕੁਛ ਇੰਟਰਨੈਸ਼ਨਲ ਕਾਫੀ ਵੱਡੀਆਂ ਵੱਡੀਆਂ ਡਿਵੈਲਪਿੰਗ ਖਬਰਾਂ ਅਤੇ ਨਾਲ ਦੇ ਨੈਸ਼ਨਲ ਕੈਨੇਡਾ ਵਾਈਡ ਅੰਟੇਰੀਓ ਵਾਈਡ ਅਤੇ ਲੋਕਲ ਜੀ ਟੀ ਏ ਦੀਆਂ ਬ੍ਰੈਂਪਟਨ ਐਂਡ ਬਿਯੋਂਡ ਦੀਆਂ ਨਵੀਆਂ ਤਾਜ਼ੀਆਂ ਖਬਰਾਂ ਵੀ ਪਿਛਲੇ ਕੁਛ ਦਿਨਾਂ ਤੋਂ ਅਤੇ ਅੱਜ ਤੋਂ ਨਵੀਆਂ ਨਿਊਜ਼ ਦੀਆਂ ਅਪਡੇਟਸ ਅਤੇ ਵਿਊਜ਼ ਦੀ ਅਪਡੇਟ ਨਿਊਜ਼ ਅਤੇ ਵਿਊਜ਼ ਖਬਰਾਂ ਵੀ ਅਤੇ ਸਾਡੇ ਵਿਚਾਰ ਵੀ ਪੇਸ਼ ਕਰਦੇ ਰਹਾਂਗੇ ਠੀਕ 6 ਵਜੇ ਤੱਕ। ਕੁਝ ਵਧੀਆ ਗੀਤ ਸੰਗੀਤ ਵੀ ਪੇਸ਼ ਕਰਾਂਗੇ, ਵੱਧ ਤੋਂ ਵੱਧ ਤੁਹਾਡੇ ਹੀ ਫਰਮਾਇਸ਼ੀ ਤੁਹਾਡੇ ਹੀ ਰਿਕੁਐਸਟਡ ਗੀਤ ਸੰਗੀਤ ਬਾਰੀ ਬਾਰੀ ਠੀਕ 6 ਵਜੇ ਤੱਕ ਪੇਸ਼ ਕਰਦੇ ਰਹਾਂਗੇ। ਅਤੇ ਸਾਡੇ ਅਲੱਗ ਅਲੱਗ ਸਪਾਂਸਰਸ, ਸਾਡੇ ਐਡਵਰਟਾਈਜ਼ਰਸ ਆਪਣੇ ਕੁਛ ਬਿਜ਼ਨਸਿਸ ਦੇ, ਆਪਣੇ ਕੰਮ ਕਾਰੋਬਾਰ ਦੇ, ਆਪਣੇ ਇੰਡਸਟਰੀਜ਼ ਦੇ ਕੁਛ ਨਵੀਆਂ ਜਾਣਕਾਰੀਆਂ ਤੁਹਾਡੇ ਤੱਕ ਵੀ ਪੇਸ਼ ਕਰਨਗੇ। ਡਿਫਰੈਂਟ ਡਿਫਰੈਂਟ ਇੰਡਸਟਰੀਜ਼ ਦੀ ਗੱਲਬਾਤ ਹੁੰਦੀ ਰਹਿੰਦੀ ਹੈ ਇਹਨਾਂ ਪ੍ਰੋਫੈਸ਼ਨਲਸ ਨਾਲ ਸਾਡੇ ਰੋਜ਼ ਦੇ ਪ੍ਰੋਗਰਾਮ ਦੇ ਵਿੱਚ। ਕੁਛ ਨੈਚੁਰਲ ਹੈਲਥ, ਇਮੀਗ੍ਰੇਸ਼ਨ, ਇੰਸ਼ੋਰੈਂਸ, ਰੀਅਲ ਅਸਟੇਟ, ਮੋਰਗੇਜ, ਐਜੂਕੇਸ਼ਨ ਅਤੇ ਸੇਲਸ ਦੇ ਬਾਰੇ ਦੀ ਇਨਫੋਰਮੇਸ਼ਨ ਤੁਹਾਨੂੰ ਅੱਜ ਵੀ ਦੋਸਤੋ ਠੀਕ 6 ਵਜੇ ਤੱਕ ਮਿਲਦੀ ਰਹੂਗੀ। 6 ਵਜੇ ਤੱਕ ਕੀ ਸਾਡੇ ਨਾਲ ਸਟੂਡੀਓ ਵਿੱਚ ਕੋਈ ਵੀ ਆਫ ਦੀ ਏਅਰ ਗੱਲਬਾਤ ਕਰਨੀ ਹੋਵੇ, ਸਟੂਡੀਓ ਦਾ ਇੱਕੋ ਇੱਕ ਨੰਬਰ ਹੈ 905-564-6444, 905-564-6444, ਜਾਂ ਕਿਸੇ ਵੀ ਟਾਈਮ 'ਤੇ ਇੱਕ ਅਲੱਗ ਨੰਬਰ 'ਤੇ, ਡਿਫਰੈਂਟ ਨੰਬਰ 'ਤੇ ਆਪਣਾ ਟੈਕਸਟ ਔਰ ਵਟਸਐਪ ਮੈਸੇਜ ਵੀ ਭੇਜ ਸਕਦੇ ਹੋ। 416-457-3381, 416-457-3381। ਦੋਸਤੋ ਕੁਛ ਨਿਊਜ਼ ਦੀਆਂ ਹੈਡਲਾਈਨਸ ਪੇਸ਼ ਕਰੀਏ, ਫਿਰ ਪ੍ਰੋਗਰਾਮ ਸ਼ੁਰੂ ਕਰਦੇ ਹਾਂ ਇੱਕ ਵਧੀਆ ਗੱਲ ਦੇ ਨਾਲ। ਅੱਜ ਦੀ ਜਿਹੜੀ ਸਭ ਤੋਂ ਵੱਡੀ ਖਬਰ ਹੈ ਅਤੇ ਹੁਣ ਵੀ ਐਜ਼ ਵੀ ਸਪੀਕ ਹੀ ਡਿਵੈਲਪਿੰਗ ਖਬਰ ਹੈ ਕਿ ਯੂ ਐਸ ਪ੍ਰੈਜ਼ੀਡੈਂਟ ਡੋਨਲਡ ਟਰੰਪ ਨੇ ਅੱਜ ਕਹਿ ਦਿੱਤਾ ਹੈ ਕਿ ਉਹਨੇ ਇਰਾਨ ਦੇ ਨਾਲ, ਯੂ ਐਸ ਅਤੇ ਇਰਾਨ ਦਾ ਇੱਕ ਲੌਂਗ ਟਰਮ ਪਰਮਨੈਂਟ ਪੀਸ ਡੀਲ ਸਾਈਨ ਕਰ ਦਿੱਤੀ ਹੈ। ਹੁਣ ਜਾ ਕੇ ਇਸ ਫਰਾਈਡੇ ਜੂਨ 19 ਤਰੀਕ ਨੂੰ ਸਵਿਟਜ਼ਰਲੈਂਡ ਦੇ ਵਿੱਚ ਪਾਕਿਸਤਾਨ ਦੇ ਵੱਲੋਂ ਔਰਗਨਾਈਜ਼ ਕੀਤਾ ਜਾ ਰਿਹਾ ਇੱਕ ਅਫੀਸ਼ੀਅਲ ਸਾਈਨਿੰਗ ਸੈਰੇਮੋਨੀ ਹੈ। ਸੋ ਫਰਾਈਡੇ ਤੋਂ ਬਾਅਦ ਵੀ ਦੋਨੇ ਮੁਲਕਾਂ ਦੇ ਆਪਸ ਦੇ ਵਿੱਚ ਨੈਗੋਸ਼ੀਏਸ਼ਨ ਆਨ ਗੋਇੰਗ ਹੀ ਹੋਣਗੇ, ਖਾਸ ਤਾਂ ਇਰਾਨ ਦੇ ਨਿਊਕਲੀਅਰ ਪ੍ਰੋਲੀਫਰੇਸ਼ਨ ਅਤੇ ਨਾਲ ਦੇ ਬਲਿਸਟਿਕ ਮਿਸਲਸ ਅਤੇ ਉਹਨਾਂ 'ਤੇ ਸੈਂਕਸ਼ਨਸ ਲਾਉਣ ਦੇ ਅਤੇ ਉਹਨਾਂ ਦੇ ਐਸੈਟਸ ਅਨਫਰੀਜ਼ ਕਰਨ ਦੇ ਬਾਰੇ। ਪਰ ਯੂ ਐਸ ਪ੍ਰੈਜ਼ੀਡੈਂਟ ਡੋਨਲਡ ਟਰੰਪ ਨੇ ਅੱਜ ਕਹਿ ਦਿੱਤਾ ਹੈ ਕਿ ਫਿਲਹਾਲ ਕੁਛ ਸੈਕਸ਼ਨਸ ਆਫ ਦ ਸਟ੍ਰੇਟ ਆਫ ਹਰਮੂਸ ਅੱਜ ਵੀ ਆਲਰੇਡੀ ਖੋਲ੍ਹ ਦਿੱਤੇ ਗਏ ਨੇ, ਫਰਾਈਡੇ ਤੱਕ ਤਾਂ ਕੰਪਲੀਟਲੀ ਖੋਲ੍ਹਿਆ ਜਾਊਗਾ ਜਿਹਦੇ ਵਿੱਚੋਂ ਓਇਲ ਫਰੀ ਫਲੋ ਸ਼ਿਪਿੰਗ ਟੈਂਕਰਸ ਦਾ ਹੋਊਗਾ, ਜਿਹਦੇ ਨਾਲ ਆਉਣ ਵਾਲੇ ਕੁਛ ਦਿਨਾਂ ਦੇ ਵਿੱਚ ਹੀ ਅਸੀਂ ਵਾਰ ਵਾਰ ਹੀ ਦੇਖਾਂਗੇ ਕਿ ਗਲੋਬਲ ਓਇਲ ਪ੍ਰਾਈਸਿਸ ਘਟਣਗੇ ਅਤੇ ਮੇ ਬੀ ਕਾਸਟ ਆਫ ਲਿਵਿੰਗ ਗਲੋਬਲੀ ਵੀ ਘੱਟ ਜਾਊਗੀ। ਪਰ ਜਿੱਥੇ ਯੂ ਐਸ ਸਰਕਾਰ ਕਹਿ ਰਹੀ ਹੈ ਕਿ ਇਹ ਬਿਨਾਂ ਕੋਈ ਵੀ ਟੋਲਸ, ਬਿਨਾਂ ਕੋਈ ਵੀ ਫੀਸ, ਬਿਨਾਂ ਕੋਈ ਵੀ ਪੇਮੈਂਟ ਤੋਂ ਇਹ ਸ਼ਿਪਸ ਸਟ੍ਰੇਟ ਆਫ ਹਰਮੂਜ਼ ਦੇ ਵਿੱਚੋਂ ਅੰਦਰ ਬਾਹਰ ਜਾ ਸਕਦੇ ਨੇ। ਉਲਟਾ ਅੱਜ ਇਰਾਨ ਨੇ ਕਿਹਾ ਹੈ ਕਿ ਇਰਾਨ ਵੀ, ਓਮਾਨ ਵੀ ਜੁਆਇੰਟ ਕੋਈ ਨਾ ਕੋਈ ਕਿਸਮ ਦੀਆਂ ਫੀਸ ਜ਼ਰੂਰ ਚਾਰਜ ਕਰਨਗੇ ਇਹਨਾਂ ਸ਼ਿਪਸ ਨੂੰ ਸਟ੍ਰੇਟ ਆਫ ਹਰਮੂਜ਼ ਦੇ ਵਿੱਚੋਂ ਲੰਘਣ ਦੇ ਲਈ। ਅਤੇ ਨਾਲ ਦੀ ਨਾਲ ਦੋਸਤੋ ਅੱਜ ਤੋਂ ਲੈ ਕੇ ਫਰਾਈਡੇ ਤੱਕ, ਇਸ ਸਾਈਨਿੰਗ ਸੈਰੇਮੋਨੀ ਤੱਕ ਤਾਂ ਬਹੁਤ ਜ਼ਿਆਦਾ ਟਾਈਮ ਪਿਆ ਹੈ ਜਿਹਦੇ ਵਿੱਚ ਪੂਰਾ ਦਾ ਪੂਰਾ ਇਸ ਪੀਸ ਡੀਲ ਨੂੰ ਬਰਬਾਦ ਕੀਤਾ ਜਾ ਸਕਦਾ ਹੈ, ਜਾਣ ਬੁੱਝ ਕੇ ਇਹਨੂੰ ਡੀਰੇਲ ਕੀਤਾ ਜਾ ਸਕਦਾ ਹੈ ਇਜ਼ਰੇਲ ਅਤੇ ਉਹਨਾਂ ਦੀਆਂ ਪੁੱਠੀਆਂ ਹਰਕਤਾਂ ਦੇ ਵੱਲੋਂ। ਉਹਦੇ ਬਾਰੇ ਵੀ ਤੁਹਾਨੂੰ ਅੱਗੇ ਜਾ ਕੇ ਪੂਰੀ ਜਾਣਕਾਰੀ ਜ਼ਰੂਰ ਪੇਸ਼ ਕਰਾਂਗੇ। ਅਤੇ ਹੁਣ ਜਿੱਥੇ ਇਹ ਬੇਸਿਕਲੀ ਲੜਾਈ ਖਤਮ ਤੱਕ ਹੋ ਗਈ ਹੈ, ਅੱਜ ਯੂ ਐਸ ਪ੍ਰੈਜ਼ੀਡੈਂਟ ਡੋਨਲਡ ਟਰੰਪ ਦੇ G7 ਸਮਿਤ ਲਈ ਫਰਾਂਸ ਦੇ ਵਿੱਚ ਪਹੁੰਚਣ ਦੇ ਨਾਲ ਫਰਾਂਸ ਦੇ ਹੀ ਪ੍ਰੈਜ਼ੀਡੈਂਟ ਇਮੈਨੂਅਲ ਮੈਕਰੋਨ ਦੇ ਵੱਲੋਂ ਕਿਹਾ ਗਿਆ ਕਿ ਹੁਣ ਫਰਾਂਸ ਅਤੇ ਯੂਨਾਈਟਿਡ ਕਿੰਗਡਮ ਬੀਆਕ ਹੋਰ ਮੁਲਕਾਂ ਦੇ ਇੱਕ ਨੇਵਲ ਇੱਕ ਮਿਸ਼ਨ ਨੂੰ ਹੁਣ ਲੀਡ ਕਰਨਗੇ ਸਟ੍ਰੇਟ ਆਫ ਹਰਮੂਜ਼ ਨੂੰ ਖੋਲ੍ਹਣ ਦੇ ਲਈ। ਜਿੱਥੇ ਕਿ ਕੁਛ ਕੁ ਹਫ਼ਤੇ ਪਹਿਲਾਂ, ਕੁਛ ਕੁ ਮਹੀਨੇ ਪਹਿਲਾਂ ਟਰੰਪ ਦੇ ਸੱਦਾ ਪੱਤਰ 'ਤੇ ਇਹਨਾਂ ਨੇ ਕੋਈ ਵੀ ਮਦਦ ਕੀਤੀ ਨਹੀਂ, ਹੁਣ ਜਦੋਂ ਸਭ ਕੁਛ ਸੈਡ ਐਂਡ ਡਨ ਹੈ, ਹੁਣ ਸਾਹਮਣੇ ਪ੍ਰਧਾਨ ਬਣ ਗਏ ਨੇ, ਕਹਿੰਦੇ ਨੇ ਕਿ ਅਸੀਂ ਹੀ ਉਹਨੂੰ ਖੋਲ੍ਹਾਂਗੇ ਅਤੇ ਉਹਦੇ ਵਿੱਚੋਂ ਮੇਕ ਸ਼ੋਰ ਕਰਾਂਗੇ ਕੋਈ ਵੀ ਇਰਾਨ ਦੇ ਵੱਲੋਂ ਫੀਸ ਨਹੀਂ ਕਲੈਕਟ ਕੀਤੀਆਂ ਜਾਂਦੀਆਂ ਉਹਨਾਂ ਦੀਆਂ ਸ਼ਿਪਸ ਅੰਦਰ ਬਾਹਰ ਸਟ੍ਰੇਟ ਆਫ ਹਰਮੂਜ਼ 'ਤੇ ਇਸ ਪਾਣੀ ਦੇ ਪੈਸੇਜ ਵੇ ਵਿੱਚੋਂ ਨਿਕਲਣ ਦੇ ਲਈ। ਸੋ ਕਾਫੀ ਲੰਬੀ ਚੌੜੀ ਖਬਰ ਹੈ, ਉਹ ਤੁਹਾਨੂੰ ਪੂਰੀ ਡਿਟੇਲ ਦੇ ਵਿੱਚ ਬਹੁਤ ਹੀ ਜਲਦ ਪ੍ਰੋਗਰਾਮ ਦੇ ਵਿੱਚ ਦੱਸਾਂਗੇ। ਅਤੇ ਦੋਸਤੋ
ਕੱਲ ਹੀ ਸਾਡੇ ਬ੍ਰੈਂਟਨ ਸ਼ਹਿਰ ਦੇ ਵਿੱਚ ਇੱਕ ਘਰ ਦੇ ਵਿੱਚ ਹੀ ਇੱਕ ਹੋਮ ਇਨਵੇਜਨ ਹੋਣ ਤੋਂ ਬਾਅਦ ਇੱਕ ਮੇਲ ਅਤੇ ਇੱਕ ਫੀਮੇਲ ਨੂੰ ਅਨਫੋਰਚੁਨੇਟਲੀ ਸ਼ੂਟ ਕੀਤਾ ਗਿਆ ਹੈ, ਘੱਟ ਤੋਂ ਘੱਟ ਦੋ ਸਸਪੈਕਟਸ ਦੇ ਵੱਲੋਂ। ਇਹ ਜਿਹੜਾ ਇੱਕ ਮੇਲ ਅਤੇ ਇੱਕ ਫੀਮੇਲ ਹਨ, ਕੁੱਲ ਮਿਲਾ ਕੇ 6 ਜਾਣੇ ਘਰ ਦੇ ਵਿੱਚ ਸੀ, ਉਹਨਾਂ ਦੇ ਵਿੱਚੋਂ 2 ਹੀ ਹਾਰਮ ਕੀਤੇ ਗਏ ਨੇ, 2 ਹੀ ਅਨਫੋਰਚੁਨੇਟਲੀ ਹੁਣ ਆਪਣੀ ਜਾਨ ਦੇ ਲਈ ਲੜ ਰਹੇ ਨੇ ਹਾਸਪਿਟਲ ਦੇ ਵਿੱਚ। ਅਤੇ ਸਸਪੈਕਟਸ ਦੇ ਬਾਰੇ ਕੋਈ ਵੀ ਖਾਸ ਜਾਣਕਾਰੀ ਨਹੀਂ ਪੇਸ਼ ਕੀਤੀ ਗਈ ਹੈ, ਨਾ ਤਾਂ ਪੀਓ ਰੀਜਨਲ ਪੁਲਿਸ ਦੇ ਵੱਲੋਂ ਦੱਸਿਆ ਗਿਆ ਹੈ ਕਿ ਕੀ ਇਹ ਇੱਕ ਟਾਰਗੇਟਿਡ ਸ਼ੂਟਿੰਗ ਹੀ ਸੀ ਜਾਂ ਇਹ ਕੋਈ ਚੋਰੀ ਗੋਨ ਰੋਂਗ ਹੀ ਸੀ। ਐਗਜੈਕਟ ਕੀ ਸੀਨ ਹੈ ਸਾਨੂੰ ਫਿਲਹਾਲ ਤਾਂ ਨਹੀਂ ਪਤਾ ਹੈ, ਪਰ ਜੋ ਵੀ ਪਤਾ ਹੈ ਤੁਹਾਨੂੰ ਬਹੁਤ ਹੀ ਜਲਦ ਅਪਡੇਟ ਕਰਾਂਗੇ। ਨਾਲ ਦੇ ਦੋਸਤੋ, ਕੱਲ੍ਹ ਹੀ ਨੋਰਥ ਯੋਰਕ ਦੇ ਵਿੱਚ ਇੱਕ ਬਹੁਤ ਹੀ ਮਾੜਾ ਇੰਸੀਡੈਂਟ ਰਿਪੋਰਟ ਕੀਤਾ ਗਿਆ। ਟੋਰਾਂਟੋ ਸ਼ਹਿਰ ਦਾ ਇਸ ਸਾਲ ਦਾ 2026 ਦਾ 14th ਕਤਲ ਦਾ ਕੇਸ, 14th ਇਹ ਹਾਮਸਾਈਡ ਦਾ ਕੇਸ ਹੁਣ ਰਿਪੋਰਟ ਕੀਤਾ ਗਿਆ ਹੈ, ਜੋ ਕਿ ਅਪੇਰੈਂਟਲੀ ਬਹੁਤ ਹੀ ਗਰੂਸਮ, ਬਹੁਤ ਹੀ ਹੋਰਬਲ, ਬਹੁਤ ਹੀ ਮਾੜਾ ਕਤਲ ਕੀਤਾ ਗਿਆ ਹੈ। ਪਤਾ ਲੱਗਿਆ ਕਿ ਕੱਲ੍ਹ ਸਵੇਰੇ, ਉਹ ਵੀ ਤੜਕੇ ਸਵੇਰੇ 6 ਵਜੇ ਤੋਂ ਬਾਅਦ, ਇੱਕ ਬਹੁਤ ਵੱਡਾ ਗਰੁੱਪ ਨੇ ਇੱਕ ਬੰਦੇ ਨੂੰ ਅਟੈਕ ਕੀਤਾ, ਇੱਕ ਅਪਾਰਟਮੈਂਟ ਕੰਪਲੈਕਸ ਦੇ ਬਾਹਰ ਬੇਸਬਾਲ ਬੈਟ ਨਾਲ ਇੰਨੀ ਬਹਿਰਾਮੀ ਨਾਲ ਕੁੱਟਿਆ, ਅਤੇ ਫਿਰ ਉਹਨੂੰ ਕੁੱਟਣ ਤੋਂ ਬਾਅਦ ਵੀ ਆਪਦੀ ਗੱਡੀ ਉਹਦੇ 'ਤੇ ਬੈਕ ਐਂਡ ਫੋਰਥ ਅਗੇਨ ਐਂਡ ਅਗੇਨ ਚਾੜੀ, ਬਾਰ ਬਾਰ ਹੀ ਚਾੜੀ, ਗੱਡੀ ਔਨ ਐਂਡ ਆਫ ਰਿਵਰਸ ਕੀਤੀ, ਜਿਸ ਤੋਂ ਬਾਅਦ ਇੱਕ ਏਸੀ ਅਪਾਰਟਮੈਂਟ ਕੰਪਲੈਕਸ ਦੇ ਵਿੱਚ ਰਹਿਣ ਵਾਲੇ ਬੰਦੇ ਨੇ ਕਿਹਾ ਕਿ ਇੰਨਾ ਗਰੂਸਮ ਸਾਈਡ ਤਾਂ ਉਹਨੇ ਕਦੇ ਆਪਦੀ ਜ਼ਿੰਦਗੀ 'ਚ ਪਹਿਲਾਂ ਦੇਖਿਆ ਹੀ ਨਹੀਂ। ਉਹਨੂੰ ਪਹਿਲਾਂ ਭੁਲੇਖਾ ਪਿਆ ਕਿ ਜਿੰਨਾ ਜ਼ੋਰ ਦੇ ਨਾਲ ਉਹਦੀਆਂ ਹੱਡੀਆਂ ਸਭ ਕੁਝ ਟੁੱਟੀਆਂ ਗਈਆਂ ਹਨ, ਕ੍ਰਸ਼ ਬੰਦੇ ਦੀ ਪੂਰੀ ਲਾਸ਼ ਕੀਤੀ ਗਈ ਆ। ਲੱਗਿਆ ਤਾਂ ਸੀ ਕਿ ਸ਼ਾਇਦ ਬੈਲਕਨੀ ਤੋਂ ਡਿੱਗ ਗਿਆ ਹੋਊਗਾ, ਬਾਅਦ ਵਿੱਚ ਪਤਾ ਲੱਗਿਆ ਕਿ ਕਿਸੇ ਨੇ ਜਾਣ ਕੇ ਬਾਰ ਬਾਰ ਅਗੇਨ ਐਂਡ ਅਗੇਨ ਅਗੇਨ ਉਹਦੇ ਉੱਪਰ ਔਨ ਐਂਡ ਆਫ ਗੱਡੀ ਹੀ ਚਾੜੀ, ਅਤੇ ਇਹ ਹੁਣ ਟੋਰਾਂਟੋ ਸ਼ਹਿਰ ਦੇ ਵਿੱਚ ਇਸ ਸਾਲ ਦਾ 14th ਕਤਲ ਕੇਸ ਇਨਵੈਸਟੀਗੇਟ ਕੀਤਾ ਜਾ ਰਿਹਾ ਹੈ। ਇਹਦੇ ਬਾਰੇ ਵੀ ਪੂਰੀ ਜਾਣਕਾਰੀ ਬਹੁਤ ਹੀ ਜਲਦ ਤੁਹਾਨੂੰ ਪੇਸ਼ ਕਰਾਂਗੇ। ਨਾਲ ਦੇ ਦੋਸਤੋ, ਗ੍ਰੇਟਰ ਟੋਰਾਂਟੋ ਏਰੀਆ, ਸਾਡਾ GTA, ਲਿਟਰਲੀ GTA ਗ੍ਰੈਂਡ ਥੈਫਟ ਆਰੋ ਬਣ ਚੁੱਕਿਆ ਹੈ, ਵੀਡੀਓ ਗੇਮ ਹੀ ਬਣ ਚੁੱਕੀ ਹੈ। ਕਿਉਂ? ਕਿਉਂਕਿ ਪਤਾ ਲੱਗਿਆ ਹੈ ਕਿ ਅੱਜ ਸਵੇਰੇ ਟੋਰਾਂਟੋ ਪੁਲਿਸ ਨੇ ਇੱਕ ਚੋਰੀ ਕੀਤੀ ਹੋਈ ਗੱਡੀ ਅਤੇ ਉਹਦੇ ਡਰਾਈਵਰ ਅਤੇ ਇੱਕ ਆਕਿਊਪੈਂਟ ਨੂੰ ਬਾਕਸ ਇਨ ਕਰਨ ਦੀ ਕੋਸ਼ਿਸ਼ ਕੀਤੀ, ਘੇਰਨ ਦੀ ਕੋਸ਼ਿਸ਼ ਕੀਤੀ ਆਪਣੇ ਕਰੂਜ਼ਰਸ ਨਾਲ। ਜਦੋਂ ਇਸ ਡਰਾਈਵਰ ਨੇ ਫਿਰ ਵੀ ਪੁਲਿਸ ਕਰੂਜ਼ਰ ਹਿੱਟ ਕਰਕੇ ਇੱਕ ਪੁਲਿਸ ਆਫਿਸਰ ਨੂੰ ਹੀ ਹਿੱਟ ਕੀਤਾ ਚੋਰੀ ਕੀਤੀ ਹੋਈ ਗੱਡੀ ਦੇ ਨਾਲ, ਪਰ ਉਸ ਇੰਟਰੈਕਸ਼ਨ ਦੇ ਵਿੱਚ ਪੁਲਿਸ ਆਫਿਸਰ ਜੋ ਕਿ ਹਿੱਟ ਕੀਤਾ ਗਿਆ, ਜਾਂ ਤਾਂ ਹਿੱਟ ਹੋਣ ਤੋਂ ਪਹਿਲਾਂ ਜਾਂ ਤਾਂ ਹਿੱਟ ਹੋਣ ਤੋਂ ਬਾਅਦ, ਜੋ ਕਿ ਹੁਣ ਸਪੈਸ਼ਲ ਇਨਵੈਸਟੀਗੇਸ਼ਨ ਯੂਨਿਟ ਦੇ ਵੱਲੋਂ ਇਨਵੈਸਟੀਗੇਟ ਕੀਤਾ ਜਾ ਰਿਹਾ ਹੈ, ਪੁਲਿਸ ਆਫਿਸਰ ਦੇ ਵੱਲੋਂ ਹੀ ਜਿਹੜਾ ਜ਼ਖਮੀ ਹੋਇਆ, ਗੋਲੀਆਂ ਫਾਇਰ ਕੀਤੀਆਂ ਗਈਆਂ, ਢੇਰ ਸਾਰੀਆਂ ਗੋਲੀਆਂ ਫਾਇਰ ਕੀਤੀਆਂ ਗਈਆਂ ਇਸ ਗੱਡੀ ਦੇ ਵਿੱਚ, ਜਿਸ ਤੋਂ ਬਾਅਦ ਕੁਛ ਇੱਕ ਡਿਸਟੈਂਸ ਬਾਅਦ ਗੱਡੀ ਕ੍ਰੈਸ਼ ਹੋਈ। ਇੱਕ, ਸੁਣ ਲਓ ਧਿਆਨ ਨਾਲ, 13 ਸਾਲ ਦਾ ਜਵਾਕ ਤਾਂ ਸੀਨ ਤੋਂ ਭੱਜ ਹੀ ਗਿਆ, ਪਰ 12 ਸਾਲ ਦਾ ਜਵਾਕ ਜੋ ਕਿ ਗੱਡੀ ਨੂੰ ਚਲਾ ਰਿਹਾ ਸੀ, ਡਰਾਈਵ ਕਰ ਰਿਹਾ ਸੀ, ਉਹ ਵੀ ਚੋਰੀ ਕੀਤੀ ਹੋਈ ਗੱਡੀ, ਉਹ ਹੁਣ ਕਾਫੀ ਬੁਰੀ ਤਰ੍ਹਾਂ ਜ਼ਖਮੀ ਹੈ, ਹਾਸਪਿਟਲ ਦੇ ਵਿੱਚ ਹੈ, ਪਰ SIU ਨਹੀਂ ਦੱਸ ਰਹੀ ਜੇ ਇਹਨੂੰ ਪੁਲਿਸ ਦੇ ਵੱਲੋਂ ਗੋਲੀ ਲੱਗੀ ਆ ਜਾਂ ਹੋਰ ਕੋਈ ਜ਼ਿਆਦਾ ਸੀਰੀਅਸ ਹੱਟ ਲੱਗੀ ਆ। ਐਗਜੈਕਟ ਕੀ ਇੰਜਰੀ ਹੈ ਇਹ ਨਹੀਂ ਦੱਸਿਆ ਗਿਆ, ਨਾ ਤਾਂ ਯੂਥ ਕ੍ਰਿਮੀਨਲ ਜਸਟਿਸ ਐਕਟ ਦੇ ਮੁਤਾਬਕ ਇਸ ਜਵਾਕ ਦਾ 12 ਸਾਲ ਦਾ ਨਾਮ ਦੱਸਿਆ ਜਾ ਸਕਦਾ, ਪਰ ਸਾਨੂੰ ਪਤਾ ਲੱਗ ਗਿਆ ਕਿ ਇਹਨੂੰ ਅਟੈਂਪਟਡ ਮਰਡਰ, ਉਹ ਵੀ ਆਪਾਂ ਪੁਲਿਸ ਆਫਿਸਰ ਲਈ ਹੁਣ, ਅਤੇ ਹੋਰ ਵੀ ਸੀਰੀਅਸ ਚਾਰਜ ਲਈ ਹੁਣ ਚਾਰਜ ਕੀਤਾ ਗਿਆ ਹੈ। ਜਿਹੜਾ ਪੁਲਿਸ ਆਫਿਸਰ ਹੈ ਉਹ ਵੀ ਟ੍ਰੀਟ ਕੀਤਾ ਗਿਆ ਹਾਸਪਿਟਲ ਦੇ ਵਿੱਚ, ਪਰ ਹੀ ਇਜ਼ ਆਲਰੇਡੀ ਬਿਨ ਰਿਲੀਜ਼ਡ, ਉਹ ਤਾਂ ਠੀਕ ਠਾਕ ਹੋ ਜੂਗਾ, ਪਰ ਜਵਾਕ ਜੋ ਕਿ 12 ਸਾਲ ਦਾ ਹੈ ਅਟੈਂਪਟਡ ਮਰਡਰ ਲਈ ਚਾਰਜ ਕੀਤਾ ਗਿਆ ਹੈ, ਉਹਦੇ ਬਾਰੇ ਕੀ ਹਾਲਾਤ ਹੈ ਪੂਰੀ ਜਾਣਕਾਰੀ ਹਜੇ ਤੱਕ ਨਹੀਂ ਪੇਸ਼ ਕੀਤੀ ਗਈ ਹੈ। ਨਾਲ ਦੇ ਦੋਸਤੋ, ਪਿਛਲੇ ਕੁਛ ਦਿਨਾਂ ਦੇ ਵਿੱਚ ਰੂਰਲ ਅੰਟੇਰੀਓ ਦੇ ਵਿੱਚ ਇੱਕ ਬਹੁਤ ਅਨਫੋਰਚੁਨੇਟ ਕਲਿਜਨ, ਇੱਕ SUV ਅਤੇ 10 ਜਾਣਿਆਂ ਦੇ ਨਾਲ ਭਰੀ ਹੋਈ ਇੱਕ ਵੈਨ ਦਾ ਟੱਕਰ ਹੋਣ ਤੋਂ ਬਾਅਦ ਅਨਫੋਰਚੁਨੇਟਲੀ ਇੱਕੋ ਹੀ ਪਰਿਵਾਰ ਦੇ 5 ਬੱਚੇ ਅਨਫੋਰਚੁਨੇਟਲੀ ਮਰ ਚੁੱਕੇ ਨੇ, 4 ਲੜਕੀਆਂ ਅਤੇ 1 ਲੜਕੇ ਦੀ ਡੈਥ ਹੋ ਚੁੱਕੀ ਹੈ, ਜਿਸ ਤੋਂ ਬਾਅਦ ਹੁਣ ਅੰਟੇਰੀਓ ਪ੍ਰੋਵਿੰਸ਼ੀਅਲ ਪੁਲਿਸ ਨੇ ਕਿਹਾ ਹੈ ਕਿ ਉਹ ਇੱਕ ਸੇਫਟੀ ਬੁਲੇਟਸ ਪ੍ਰੋਗਰਾਮ ਲਾਂਚ ਕਰ ਰਹੇ ਹਨ ਇਸ ਤਰ੍ਹਾਂ ਦੇ ਹਾਦਸਿਆਂ ਨੂੰ ਹੁਣ ਤੋਂ ਰੋਕਣ ਦੇ ਲਈ, ਖਾਸ ਤਾਂ ਜਿਹੜੇ ਵੀ ਛੋਟੇ ਮੋਟੇ ਟਾਊਨਸ ਨੇ ਉਹਨਾਂ ਦੇ ਵਿੱਚ ਫੋਰ ਅ ਲੈਕ ਆਫ ਰੈੱਡ ਯੈਲੋ ਗ੍ਰੀਨ ਲਾਈਟਸ, ਕਾਫੀ ਜ਼ਿਆਦਾ 2-way ਵੱਡੇ ਸਟਾਪ ਸਾਈਨ ਹੁੰਦੇ ਆ ਜਾਂ 4-way ਸਟਾਪ ਸਾਈਨ ਹੁੰਦੇ ਆ, ਪਰ ਉਹਨਾਂ ਦੇ ਵਿੱਚ ਅਕਸਰ ਹੀ ਲੋਕ ਧਿਆਨ ਹੀ ਨਹੀਂ ਦਿੰਦੇ ਅਤੇ ਲੰਘ ਹੀ ਜਾਂਦੇ ਨੇ, ਜਿਹਦੇ ਨਾਲ ਇੰਨਾ ਇੰਟਰਸੈਕਟ
intersections in rural areas ਦੇ ਵਿੱਚ ਬਹੁਤ ਵੱਡੇ ਵੱਡੇ collision ਪੇਸ਼ ਹੁੰਦੇ ਨੇ, ਜਿਵੇਂ ਕਿ ਇਹ collision ਪੇਸ਼ ਹੋਇਆ ਹੈ in Mapleton Township close to Guelph, northwest of Guelph. ਤੇ ਇੱਕੋ ਹੀ ਪਰਿਵਾਰ ਦੇ ਪੰਜ ਬੱਚਿਆਂ ਦੀ unfortunately ਮੌਤ ਹੋ ਚੁੱਕੀ ਹੈ, four little girls and one little boy. ਤੇ ਬਾਕੀ ਜਿਹੜੇ ਚਾਰ adult ਨੇ ਤੇ ਇੱਕ infant ਹੈ, ਉਹ ਵੀ ਕਾਫੀ seriously injured ਹਨ, hospital ਦੇ ਵਿੱਚ ਨੇ. ਤੇ SUV ਜੋ ਦੇ ਵਿੱਚ ਇਕੱਲਾ ਹੀ ਡਰਾਈਵਰ ਸੀ, ਉਹ ਵੀ ਕਾਫੀ ਸੀਰੀਅਸ ਕੰਡੀਸ਼ਨ ਦੇ ਵਿੱਚ ਹੈ, ਉਹਦੇ ਬਾਰੇ ਵੀ ਤੁਹਾਨੂੰ ਅੱਗੇ ਜਾ ਕੇ ਦੱਸਾਂਗੇ. ਨਾਲ ਦੇ ਦੋਸਤੋ, ਇੱਕ ਨਵੀਂ ਰਿਪੋਰਟ ਪੇਸ਼ ਹੋ ਚੁੱਕੀ ਹੈ CMHC ਦੇ ਵੱਲੋਂ, ਜਿਸ ਦੇ ਮੁਤਾਬਕ ਇਸ ਸਾਲ ਦੇ ਪਹਿਲੇ ਕੁਝ ਮਹੀਨਿਆਂ ਦੇ ਵਿੱਚ ਕਾਫੀ ਸਟਰੋਂਗ ਸਟਾਰਟ ਇਨ ਨਿਊ ਹੋਮ ਕੰਸਟਰਕਸ਼ਨ, ਜਿਹਨੂੰ ਆਪਾਂ ਹਾਊਸਿੰਗ ਸਟਾਰਟਸ ਕਹਿੰਦੇ ਹਾਂ, ਸ਼ਵਲਸ ਟੂ ਦ ਗਰਾਊਂਡ, ਅਸਲੀ ਕੰਸਟਰਕਸ਼ਨ ਦਾ ਕੰਮ ਕਹਿੰਦੇ ਹਾਂ. ਪਹਿਲੇ ਕੁਛ ਕੁ ਮਹੀਨਿਆਂ ਦੇ ਵਿੱਚ ਤਾਂ ਪਿਛਲੇ ਸਾਲ ਨਾਲੋਂ ਤਾਂ ਕਾਫੀ ਜ਼ਿਆਦਾ ਤਰੱਕੀ ਪੇਸ਼ ਹੋਈ ਹੈ ਪੂਰੇ ਮੁਲਕ ਦੇ ਵਿੱਚ, ਇਨਕਰੀਸ ਹੀ ਪੇਸ਼ ਹੋਇਆ ਹੈ ਹਾਊਸਿੰਗ ਸਟਾਰਟ ਦੇ ਵਿੱਚ, ਈਵਨ ਇੰਟੀਰੀਅਰ ਪੇਸ਼ ਹੋਇਆ ਹੈ. ਪਰ ਹੁਣ ਮੇ 2026 ਦਾ ਡਾਟਾ ਮਿਲ ਚੁੱਕਿਆ ਹੈ, ਅਤੇ ਅਨਫੋਰਚੁਨੇਟਲੀ ਮੇ 25 ਤੋਂ ਲੈ ਕੇ ਮੇ 26 ਤੱਕ ਈਅਰ ਓਵਰ ਈਅਰ ਇਨ ਆਲ ਓਵਰ ਕੈਨੇਡਾ ਐਂਡ ਇੰਟੀਰੀਅਰ ਸਪੈਸ਼ਲੀ, ਜਿੱਥੇ ਕਿ ਸਭ ਤੋਂ ਜ਼ਿਆਦਾ ਘਰਾਂ ਦੀ ਕਮੀ ਹੈ, ਹਾਊਸਿੰਗ ਸਟਾਰਟਸ ਡਾਊਨ ਹੈਗੇ ਨੇ. ਸੋ ਹੁਣ ਤੁਹਾਨੂੰ ਸਾਡੀ ਇੰਟੀਰੀਅਰ ਸਰਕਾਰ, ਫੋਰਡ ਸਰਕਾਰ, ਉਹਨਾਂ ਦਾ ਹੀ ਪੇਸ਼ ਕੀਤਾ ਗਿਆ 2022 ਤੋਂ ਲੈ ਕੇ 2031 ਤੱਕ ਦਾ 1.5 million ਨਵੇਂ ਘਰਾਂ ਬਣਾਉਣ ਦਾ ਜਿਹੜਾ ਇੱਕ ਬੇਸਿਕਲੀ ਪਾਈਪ ਡ੍ਰੀਮ ਹੈ, ਹੋ ਵੀ ਨਹੀਂ ਸਕਦਾ ਹੈ, ਉਹਦਾ ਹੁਣ ਤੱਕ ਇਸ ਸਾਲ ਦੇ ਵਿੱਚ ਕਿੰਨਾ ਕੁ ਨਿਸ਼ਾਨਾ ਮੀਟ ਕੀਤਾ ਗਿਆ ਹੈ, ਅਤੇ ਹੁਣ ਅਖੀਰਲੇ 7 ਮਹੀਨਿਆਂ ਦੇ ਵਿੱਚ ਹੋਰ ਕਿੰਨਾ ਕੁ ਨਿਸ਼ਾਨਾ ਮੀਟ ਕੀਤਾ ਜਾਊਗਾ, ਹਿੰਟ ਦੇ ਦੇਣਾ ਨਾਟ ਈਵਨ 50%. ਉਹਦੇ ਬਾਰੇ ਤੁਹਾਨੂੰ ਪੂਰੀ ਜਾਣਕਾਰੀ ਬਹੁਤ ਹੀ ਜਲਦ ਪੇਸ਼ ਕਰਾਂਗੇ. ਨਾਲ ਦੀ ਨਾਲ ਬੈਂਕ ਆਫ ਕੈਨੇਡਾ ਦੇ ਵੱਲੋਂ ਵੀ ਇੱਕ ਨਵੀਂ ਰਿਪੋਰਟ ਪੇਸ਼ ਕੀਤੀ ਗਈ ਹੈ, ਅਤੇ ਨਵੀਂ ਵਾਰਨਿੰਗ ਪੇਸ਼ ਕੀਤੀ ਗਈ ਹੈ ਕਿ ਜਿਹੜੇ ਲੋਕਾਂ ਨੇ 22 ਤੇ 23 ਦੇ ਵਿੱਚ COVID-19 ਟਾਈਮਸ ਦੇ ਵਿੱਚ ਹਿਸਟੋਰਿਕਲੀ ਲੋ ਇੰਟਰਸਟ ਰੇਟਸ ਦੇ ਟਾਈਮ ਦੇ ਵਿੱਚ ਜਦੋਂ ਗਧਾ ਜਸਟਿਨ ਟਰੂਡੋ ਨੇ ਲੋਕਾਂ ਨੂੰ ਕਿਹਾ ਚੱਕ ਦੋ ਫੱਟੇ, ਲਈ ਜਾਓ ਜਿੰਨੇ ਮਰਜ਼ੀ ਘਰ ਲੈਣੇ ਆ, ਦੇਖੋ ਕਿੰਨੇ ਘੱਟ ਇੰਟਰਸਟ ਰੇਟ ਨੇ, ਕਿੰਨੀ ਘੱਟ ਰਹਿਣਗੇ, ਜਦੋਂ ਪੂਰੀ ਜਨਤਾ ਨੂੰ ਗੁੰਮਰਾਹ ਕੀਤਾ ਗਿਆ ਸਾਡੇ ਫੋਰਮਰ ਪ੍ਰਾਈਮ ਮਿਨਿਸਟਰ ਦੇ ਵੱਲੋਂ ਕਿ ਤੁਸੀਂ ਚੱਕੀ ਜਾਓ ਜਿੰਨੇ ਤੇ ਮਰਜ਼ੀ ਘਰ ਲੈਣੇ ਆ, ਪ੍ਰਾਈਸਾਂ ਵਧੀ ਜਾਣੀਆਂ ਹੈ, ਕਿਰਾਏ ਵਧੀ ਜਾਣੇ ਆ, ਜਨਤਾ ਆਈ ਜਾਣੀ ਹੈ. ਹੁਣ ਦੇਖ ਲਓ ਨਤੀਜਾ ਕੀ ਹੈ. ਬੈਂਕ ਆਫ ਕੈਨੇਡਾ ਨੇ ਆਪ ਹੀ ਹੁਣ ਰਿਪੋਰਟ ਕੀਤਾ ਕਿ ਜਿਹੜੇ ਲੋਕਾਂ ਨੇ 22 ਅਤੇ 23 ਦੇ ਵਿੱਚ 5 ਸਾਲ ਦੀਆਂ ਫਿਕਸਡ ਪੇਮੈਂਟ ਦੀਆਂ ਮੋਰਗੇਜ ਲੌਕ ਇਨ ਕੀਤੀਆਂ ਸੀ, ਉਹ ਹੁਣ ਜਿਹੜੇ ਅਗਲੇ ਸਾਲ 27 ਦੇ ਵਿੱਚ ਜੋ ਕਿ ਮੋਰਗੇਜ ਰਿਨਿਊਲਸ ਫੇਸ ਕਰ ਰਹੇ ਨੇ, ਉਹ ਸ਼ਾਇਦ ਇੱਥੇ ਕੈਨੇਡਾ ਵਾਈਡ 4% ਆਫ ਘਰਾਂ ਦੀਆਂ ਮੋਰਗੇਜਸ ਨਾ ਹੀ ਰਿਨਿਊ ਕੀਤੀਆਂ ਜਾਣ ਅਲੱਗ ਅਲੱਗ ਕਾਰਨ ਦੇ ਲਈ ਫਰੋਮ ਲੈਂਡਰਸ. ਅਤੇ ਖਾਸ ਤਾਂ GTA ਦੇ ਵਿੱਚ, ਸਾਡੇ ਇੱਥੇ ਗ੍ਰੇਟਰ ਟੋਰਾਂਟੋ ਏਰੀਆ ਦੇ ਵਿੱਚ ਡਬਲ ਡਿਜਿਟਸ ਐਟਲੀਸਟ 10% ਅੰਦਾਜ਼ਾ ਲਾਇਆ ਗਿਆ ਹੈ ਬੈਂਕ ਆਫ ਕੈਨੇਡਾ ਦੇ ਵੱਲੋਂ ਕਿ 10% ਅਗਲੇ ਸਾਲ ਦੇ ਵਿੱਚ GTA ਦੀਆਂ ਮੋਰਗੇਜਸ ਅਨਫੋਰਚੁਨੇਟਲੀ ਲੈਂਡਰਸ ਦੇ ਵੱਲੋਂ ਰਿਨਿਊ ਹੀ ਨਹੀਂ ਕੀਤੀਆਂ ਜਾਣਗੀਆਂ. ਖਾਸ ਕਿਉਂਕਿ ਜਿਹੜੇ ਪ੍ਰਾਈਸ 'ਤੇ ਮੋਰਗੇਜ ਕੀਤੀ ਗਈ ਸੀ 22-23 ਦੇ ਵਿੱਚ, ਉਹ ਤਾਂ ਹੁਣ ਪ੍ਰਾਈਸ ਰਹੀ ਨਹੀਂ ਹੈਗੀ, ਲੱਖਾਂ ਦੇ ਘੱਟ ਨਾਲ ਘਰ ਦੀ ਅਮਾਊਂਟ ਹੀ, ਵੈਲਿਊ ਹੀ, ਅਪਰੇਜ਼ ਉਹੀ ਰਹਿ ਗਈ ਹੈ, ਅਤੇ ਐਕੁਇਟੀ ਵੀ ਘੱਟ ਗਈ ਹੈ, ਅਤੇ ਸ਼ਾਇਦ ਇਨਕਮ ਦੇ ਵਿੱਚ ਹੀ ਲੋਕਾਂ ਦੇ ਚੇਂਜਸ ਪੇਸ਼ ਹੋਏ ਨੇ. ਸੋ ਬਹੁਤ ਹੀ ਔਖਾ ਇੱਕ ਸਿਨੇਰੀਓ ਪੇਸ਼ ਹੋ ਸਕਦਾ ਹੈ. ਅਤੇ ਇੱਕ ਕਾਫੀ ਮਸ਼ਹੂਰ GTA ਦਾ ਜਿਹੜਾ ਮੋਰਗੇਜ ਏਜੰਟ ਹੈ, ਬ੍ਰੋਕਰ ਹੈ, ਰੌਨ ਬਟਲਰ, ਉਹਨੇ ਤਾਂ ਕਿਹਾ ਹੈ ਕਿ ਤੁਸੀਂ ਅਗਲੇ ਸਾਲ ਦੀ ਗੱਲ ਛੱਡੋ, ਉਹ ਤਾਂ ਨਿਤ ਰੋਜ਼ ਹੀ ਇਸ ਤਰ੍ਹਾਂ ਦੇ ਸਿਨੇਰੀਓ ਦੇਖ ਰਹੇ ਨੇ, ਜਿਹਦੇ ਨਾਲ ਤਾਂ ਕਾਫੀ ਜ਼ਿਆਦਾ ਕੈਨੇਡੀਅਨ, ਖਾਸ ਤਾਂ ਅੰਟੇਰੀਓ, ਖਾਸ ਤਾਂ GTA ਦੇ ਫੈਮਲੀਜ਼ ਲਈ ਇਕਨੋਮਿਕ ਹਾਲਾਤ ਤਾਂ ਇੱਕ ਡੈਥ ਸਪਾਇਰਲ, ਜਿਵੇਂ ਕਿ ਸਪਾਇਰਲ, ਤੁਸੀਂ ਕੁਛ ਵੀ ਚੀਜ਼ ਫਲੱਸ਼ ਕਰਦੇ ਹੋ ਟੋਇਲਟ ਦੇ ਵਿੱਚ, ਗੋਲ ਘੁੰਮ ਕੇ ਗਾਇਬ, ਉਸੇ ਤਰ੍ਹਾਂ ਡੈਥ ਸਪਾਇਰਲ ਦੇ ਵਿੱਚ ਹੀ ਪਰਿਵਾਰ ਹੁਣ ਲੰਘ ਰਹੇ ਨੇ. ਉਹਦੇ ਬਾਰੇ ਵੀ ਤੁਹਾਨੂੰ ਪੂਰੀ ਜਾਣਕਾਰੀ ਬਹੁਤ ਹੀ ਜਲਦ ਪੇਸ਼ ਕਰਾਂਗੇ. ਸੋ ਅੱਜ ਕਾਫੀ ਜ਼ਿਆਦਾ ਨਵੀਆਂ ਤਾਜ਼ੀਆਂ, ਇੰਟਰਨੈਸ਼ਨਲ, ਨੈਸ਼ਨਲ, ਅੰਟੇਰੀਓ, ਪ੍ਰੋਵਿੰਸ਼ੀਅਲ, ਅਤੇ ਇੱਥੇ GTA ਦੀਆਂ ਖਾਸ ਲੋਕਲ ਨਿਊਜ਼ ਅਤੇ ਵਿਊਜ਼, ਖਬਰਾਂ ਅਤੇ ਵਿਚਾਰ ਤੁਹਾਨੂੰ ਪੇਸ਼ ਕਰਦੇ ਰਵਾਂਗੇ. ਹੁਣ ਸਾਡੇ ਨਾਲ 6:00 PM ਤੱਕ ਕੋਈ ਵੀ ਗੱਲਬਾਤ ਕਰਨਾ ਚਾਹੁੰਦੇ ਹੋ, ਸਿੱਧੇ ਸਟੂਡੀਓ ਦਾ ਨੰਬਰ ਘੁਮਾਓ, 905-564-6444, 905-564-6444, 905-564-6444. ਇਹ ਸਾਡਾ ਸਟੂਡੀਓ ਦਾ ਡਾਇਰੈਕਟ ਕਾਲ ਕਰਨ ਵਾਲਾ ਨੰਬਰ ਹੈ. ਜੇ ਤੁਸੀਂ ਕਾਲ ਨਹੀਂ, ਆਪਣਾ ਕੋਈ ਟੈਕਸਟ ਮੈਸੇਜ, ਆਪਣਾ ਕੋਈ ਵਟਸਐਪ ਮੈਸੇਜ ਭੇਜਣਾ ਚਾਹੁੰਦੇ ਹੋ, ਖਾਸ ਆਪਣੇ ਪਸੰਦ ਦਾ ਕੋਈ ਗੀਤ ਸੰਗੀਤ ਲਾਈਵ ਟੂ ਏਅਰ ਸੁਣਨਾ ਹੋਵੇ, ਸਾਡੇ ਕਿਸੇ ਐਡਵਰਟਾਈਜ਼ ਦਾ ਫੋਨ ਨੰਬਰ ਚਾਹੀਦਾ ਹੋਵੇ, ਕੋਈ ਸਪੈਸੀਫਿਕ ਟਾਈਪ ਆਫ ਬਿਜ਼ਨਸ ਜਾਂ ਸਰਵਿਸ ਦੇ ਭਾਲ ਦੇ ਵਿੱਚੋਂ ਉਹਦੇ ਨੰਬਰ ਚਾਹੀਦਾ ਹੋਵੇ, ਜਾਂ ਹਾਏ ਹੈਲੋ ਹੀ ਕਹਿਣੀ ਹੋਵੇ, ਤੁਸੀਂ ਆਪਣਾ ਟੈਕਸਟ ਜਾਂ ਵਟਸਐਪ ਸਾਨੂੰ ਲਾਈਵ ਭੇਜ ਸਕਦੇ ਹੋ. ਅਸੀਂ ਵੀ ਕੋਸ਼ਿਸ਼ ਕਰਾਂਗੇ ਰਾਈਟ ਵਿੱਚ ਮੈਸੇਜ ਕਰ ਦਈਏ 416
416-457-3381 416-457-3381 416-457-3381 ਜੁੜੇ ਰਹੋ ਰੇਡੀ ਪ੍ਰੋਗਰਾਮ ਦੇਸ਼ ਪ੍ਰਦੇਸ਼ ਦੇ ਨਾਲ।

0: AM 530 ਤੋਂ ਤੁਸੀਂ ਸੁਣ ਰਹੇ ਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ।
1: ਸਟੂਡੀਓ ਵਿੱਚ ਲਾਈਵ ਗੱਲਬਾਤ ਕਰਨ ਲਈ ਹੁਣੇ ਕਾਲ ਕਰੋ 905-564-6444।
0: 905-564-6444।

530 AM band des pradesh prime time radio program de naal jude hoye sade sare srotiyan nu sade sare darshakan nu ek vari phir ton simraj siddhu vallon pyar bhari sat sri akal dosto ajj sade program sponsor kita ja reha hai deol travel de vallon jo ke bahut lambe samay to tonu multiple decades to tonu india aun jaan de layi sab to sastiyan airline tickets provide karde aa rahe ne je tusi india jana hai ja kis nu itthe leona hai one way round trip sidhe hi direct flight hove ja fir ruk ruk ke hove tuhadi marzi aa ਪਰ ਇੱਕ ਵਾਰੀ ਇਹਨਾਂ ਨੂੰ ਕਾਲ ਕਰ ਲਓ ਤੇ ਤੁਹਾਡੇ ਕਾਫੀ ਜਿਹੜੇ ਪੈਸੇ ਇਹ ਪਰ ਟਿਕਟ ਬਚਾ ਸਕਦੇ ਨੇ ਡਿਓਲ ਟਰੈਵਲ ਨੇ ਅੱਜ ਹੀ ਸਾਨੂੰ ਕੁਝ ਸਪੈਸ਼ਲ ਫੇਅਰ ਭੇਜੇ ਨੇ ਕੋਈ ਵੀ ਹੁਣ ਅਗਲੇ ਮਹੀਨੇ ਹੀ ਜੁਲਾਈ ਦੇ ਵਿੱਚ ਟੋਰਾਂਟੋ ਤੋਂ ਲੈ ਕੇ ਦਿੱਲੀ ਵਨ ਵੇ ਜਾਣਾ ਚਾਹੁੰਦਾ ਹੈ ਜੁਲਾਈ ਮਹੀਨੇ ਨੈਕਸਟ ਮੰਥ ਦੋ ਬੈਗ ਭਰ ਕੇ ਲੈ ਕੇ ਜਾਓ 1049 ਦੇ ਵਿੱਚ ਜੇਕਰ ਕੋਈ ਵੀ ਟੋਰਾਂਟੋ ਤੋਂ ਲੈ ਕੇ ਦਿੱਲੀ ਅਕਤੂਬਰ ਮਹੀਨੇ ਦੀ ਪਹਿਲਾਂ ਹੀ ਤਿਆਰੀ ਕਰਨਾ ਚਾਹੁੰਦਾ ਹੈ ਵਨ ਵੇ ਟਿਕਟ ਅਕਤੂਬਰ ਦੇ ਵਿੱਚ ਦੋ ਬੈਗ ਵਿੱਚ ਹੀ ਹਨ 970 ਟੋਰਾਂਟੋ ਟੂ ਦਿੱਲੀ ਅਕਤੂਬਰ ਦੇ ਵਿੱਚ ਵਨ ਵੇ ਟੂ ਬੈਗਸ ਇੰਕਲੂਡਡ 970 ਦੇ ਵਿੱਚ ਕੋਈ ਵੀ ਟੋਰਾਂਟੋ ਤੋਂ ਲੈ ਕੇ ਹੁਣ ਪੈਰਿਸ ਜਾਣਾ ਚਾਹੁੰਦਾ ਹੈ ਰਾਊਂਡ ਟ੍ਰਿਪ ਸੁਣ ਲਓ ਧਿਆਨ ਨਾਲ ਆਪਦੀ ਸਹੇਲੀ ਨੂੰ ਆਪਦੀ ਮਿਸਿਸ ਨੂੰ ਜਿਹਨੂੰ ਮਰਜ਼ੀ ਲੈ ਕੇ ਜਾਓ ਬੜੀ ਸਸਤੀ ਟਿਕਟ ਹੈ ਯਾਰ ਰਾਊਂਡ ਟ੍ਰਿਪ ਟੋਰਾਂਟੋ ਤੋਂ ਲੈ ਕੇ ਪੈਰਿਸ ਘੁਮਾਓ ਅਗਸਤ ਦੇ ਵਿੱਚ ਜਾਓ direct flight Toronto to Paris this September de vich wapas aao direct flight $900 de vich only $920 $900 de vich todi August to September Toronto to Paris direct round trip vi book kiti ja sakdi hai te deol travel nal aaj hi sampark karo Brampton location 905-588-4200 905-588-4200 ja Etobicoke 905-588-5100 905-588-5100 naal saade program nu sponsor kita ja reha hai Simply Indian Sweets and Restaurant de vallon jo ke simply sab to best Indian food taiyar karde ne te oh vi tin locations to saade Brampton shehar de vich pehli location hai 275 Garden Brook Trail te Castle Moor the intersection te dooji location hai Mississauga Road te Financial te 85 Montpelier Street Brampton te teeji location hai Bovair te Chinkoozie de bilkul nazdeek at 15 Fander Way 15 Fander Way hun dosto tinne hi locations te tuhanu panch different items te bahut hi kamal de buy one and get the other one for just $2 te deal mil rahi hai take out special panch ne ਇੱਕ ਖਰੀਦੋ ਦੂਜੀ ਆਈਟਮ ਐਗਜ਼ੈਕਟ ਤੁਹਾਨੂੰ $2 'ਚ ਮਿਲਣੀ ਆ ਸੋ ਜੇ ਤੁਸੀਂ ਫਿਸ਼ ਪਕੌੜਾ ਇੱਕ ਪਾਊਂਡ ਖਰੀਦਦੇ ਹੋ ਦੂਜਾ ਪਾਊਂਡ ਮਿਲੂਗਾ ਸਿਰਫ $2 ਵਿੱਚ ਜੇ ਤੁਸੀਂ ਇੱਕ ਪਾਊਂਡ ਚਿਕਨ ਪਕੌੜਾ ਖਰੀਦਦੇ ਹੋ ਦੂਜਾ ਪਾਊਂਡ ਮਿਲੂਗਾ ਸਿਰਫ $2 ਦੇ ਵਿੱਚ ਇੱਕ ਵੈਜ ਰੈਪ ਜਾਂ ਤੁਸੀਂ ਚਿਕਨ ਰੈਪ ਔਰਡਰ ਕਰੋ ਅਤੇ ਦੂਜਾ ਵੀ ਤੁਹਾਨੂੰ ਮਿਲੂਗਾ ਸਿਰਫ ਅਤੇ ਸਿਰਫ $2 ਦੇ ਵਿੱਚ ਅਤੇ ਹੋਰ ਵੀ ਕਾਫੀ ਡਿਫਰੈਂਟ ਆਈਟਮਸ ਅਤੇ ਬਾਏ ਵਨ ਗੈਟ ਦੀ ਅਦਰ ਵਨ ਫੋਰ ਜਸਟ $2 ਦੇ ਸਪੈਸ਼ਲ ਡੀਲਸ ਟੇਕ ਆਊਟ 'ਤੇ ਲੱਗੇ ਹੋਏ ਨੇ ਸਿੰਪਲੀ ਇੰਡੀਅਨ ਸਵੀਟਸ ਐਂਡ ਰੈਸਟੋਰੈਂਟ ਥਰੀ ਲੋਕੇਸ਼ਨਸ ਤੋਂ ਤੁਹਾਨੂੰ ਸਰਵ ਕਰਦੇ ਨੇ ਜੋ ਮਰਜ਼ੀ ਤੁਸੀਂ ਖਾਣਾ ਵੈਜ ਨਾਨ ਵੈਜ ਸਾਗ ਅਤੇ ਮੱਕੀ ਦੀ ਰੋਟੀ ਵੈਜ ਨਾਨ ਵੈਜ ਥਾਲੀ ਚਨਾ ਭਟੂਰਾ ਕੁਲਚਾ ਪਰੌਂਠਾ ਜਾਂ ਫਿਰ ਤੁਸੀਂ ਬਟਰ ਚਿਕਨ ਗੋਟ ਮੀਟ ਫਿਸ਼ ਪਕੌੜਾ ਖਾਣਾ ਹੈ ਯੂ ਨੇਮ ਹੈ 15 ਕਿਸਮ ਦੇ ਡੋਸੇ ਤਿਆਰ ਕਰਦੇ ਆ ਸ਼ੁੱਧ ਖੋਏ ਦੀਆਂ ਮਿਠਾਈਆਂ ਤਿਆਰ ਕਰਦੇ ਨੇ ਅਤੇ ਨਾਲ ਦੀ ਨਾਲ ਇੰਡੀਆ ਸਟਾ ਕੇਕ ਪੇਸਟਰੀ ਵੀ ਨਿੱਤ ਰੋਜ਼ ਤਾਜ਼ੀਆਂ ਤਿਆਰ ਕਰਦੇ ਨੇ ਪਹੁੰਚੋ three different locations to simply indian sweets and restaurant to serve karde ne garden brook te castle moor te 275 garden brook trail mississauga road te financial te 85 montpelier street te bovair te chinkoozie bilkul nazdeek hai 15 fander way je tusi live catering karwana chahunde ho e indian vi western vi jehde marzi hi cuisine de live fresh bahut hi swad taazi taazi live truck catering karde ne aap de server vi naal bhejde ne call simply indian at 905-794-8111 905-794-8111 Simply Indian Sweets and Restaurant ਦੇ ਨਾਲ ਜ਼ਰੂਰ ਸੰਪਰਕ ਕਰੋ ਅਤੇ ਨਾਲ ਦੇ ਨਾਲ ਦੋਸਤੋ ਸਾਡੇ ਪ੍ਰੋਗਰਾਮ ਨੂੰ ਸਪਾਂਸਰ ਕੀਤਾ ਜਾ ਰਿਹਾ ਹੈ ਟੀਮ ਸਿੱਧੂ ਦੇ ਵੱਲੋਂ ਜੋ ਕਿ ਲੈ ਕੇ ਆਏ ਨੇ ਫਸਟ ਟਾਈਮ ਹੋਮ ਬਾਇਰਸ ਐਂਡ ਇਨਵੈਸਟਰਸ ਲਈ ਸਭ ਤੋਂ ਅਫੋਰਡੇਬਲ ਪ੍ਰੋਜੈਕਟ

ਮਾਸਟਰ ਪਲਾਨ ਕਮਿਊਨਿਟੀ ਦੇ ਵਿੱਚ ਘਰ ਤਿਆਰ ਹੋ ਰਹੇ ਨੇ, ਫਰੀ ਹੋਲਡ ਟਾਊਨ ਹਾਊਸਿਸ ਵੀ, ਟ੍ਰੈਡੀਸ਼ਨਲ ਟਾਊਨ ਹਾਊਸਿਸ ਵੱਡੇ ਬੈਕਯਾਰਡ ਵਾਲੇ, ਨਾਲ ਦੀ ਨਾਲ ਸੈਮੀ ਡੀਟੈਚ ਵੀ ਅਤੇ ਡੀਟੈਚ ਘਰ ਵੀ, ਕੁੱਲ ਮਿਲਾ ਕੇ 2500 ਤੋਂ ਵੀ ਜ਼ਿਆਦਾ ਘਰ ਤਿਆਰ ਹੋਣੇ ਆ। ਤਿਆਰ ਕੀ ਹੋਣਾ? ਨਾਲ ਦੀ ਨਾਲ 5-6 ਨਵੇਂ ਨਵੇਂ ਸਕੂਲ, ਨਾਲ ਦੇ ਕਮਿਊਨਿਟੀ ਸੈਂਟਰਸ, ਪਾਰਕਸ, ਵਾਟਰ ਸਪਲੈਸ਼ ਪਾਰਕਸ, ਆਊਟਡੋਰ ਸਪੋਰਟਸ ਕੋਰਟਸ, ਅਤੇ ਈਵਨ ਇੱਕ ਬਹੁਤ ਹੀ ਵੱਡਾ ਕ੍ਰਿਕਟ ਗਰਾਊਂਡ ਵੀ ਤਿਆਰ ਹੋ ਰਿਹਾ ਹੈ। ਬਹੁਤ ਹੀ ਸ਼ਾਨਦਾਰ ਨਵੀਂ ਕਮਿਊਨਿਟੀ ਤਿਆਰ ਹੋ ਰਹੀ ਆ। 27 ਦੇ ਐਂਡ 28 ਦੀ ਸ਼ੁਰੂਆਤ ਤੱਕ, 1.5 ਤੋਂ ਲੈ ਕੇ 2 ਈਅਰਸ ਪਲੱਸ ਤੱਕ ਦੀ ਕਲੋਜ਼ਿੰਗ ਹੈ। ਅਤੇ ਟ੍ਰੈਡੀਸ਼ਨਲ ਫੁੱਲੀ ਫਰੀ ਹੋਲਡ 2 ਫਲੋਰ ਵਾਲੇ ਪਲੱਸ ਅਨਫਿਨਿਸ਼ਡ ਬੇਸਮੈਂਟ ਵਾਲੇ ਟਾਊਨ ਹਾਊਸਿਸ, ਬਿਗ ਬੈਕਯਾਰਡ ਦੇ ਨਾਲ, ਇਹਨਾਂ ਦੀ ਪ੍ਰਾਈਸ ਸਿਰਫ 7 ਲੱਖ ਤੋਂ ਸ਼ੁਰੂ ਹੁੰਦੀ ਹੈ। ਸੈਮੀ ਡੀਟੈਚ ਘਰ ਸਿਰਫ 8 ਲੱਖ ਤੋਂ ਪ੍ਰਾਈਸ ਸ਼ੁਰੂ ਹੁੰਦੀ ਹੈ, ਓਨਲੀ ਫਰੋਮ 800,000। ਅਤੇ ਸਭ ਤੋਂ ਖਾਸ ਤਾਂ ਜਿਹੜੇ ਲੋਕ ਅਪਗ੍ਰੇਡ ਕਰਨਾ ਚਾਹੁੰਦੇ ਨੇ ਜਾਂ ਚਾਹੁੰਦੇ ਹੀ ਨੇ ਕਿ ਸਭ ਤੋਂ ਅਫੋਰਡੇਬਲ ਸਾਨੂੰ ਡੀਟੈਚ ਘਰ ਮਿਲੇ, ਸਾਰੇ ਤੇ ਸਾਰੇ ਡਬਲ ਕਾਰ ਗਰਾਜ ਵਾਲੇ ਵੱਡੇ ਡੀਟੈਚ ਘਰ ਸਿਰਫ 9 ਲੱਖ ਤੋਂ ਸ਼ੁਰੂ ਹੁੰਦੇ ਨੇ। ਸੋ ਇਹ ਪਰਸੋਂ ਨੂੰ, 2 ਦਿਨਾਂ ਬਾਅਦ, ਅੱਜ ਹੈ ਮੰਡੇ, ਜਾ ਕੇ ਵੈਨਸਡੇ, 2 ਦਿਨਾਂ ਬਾਅਦ ਇਹਦੀ ਬੁਕਿੰਗ ਸ਼ੁਰੂ ਹੋ ਜਾਣੀ ਹੈ। ਜੇ ਤੁਸੀਂ ਗੇਰੰਟੀਡ ਆਪਣਾ ਐਲੋਕੇਸ਼ਨ ਚਾਹੁੰਦੇ ਹੋ, ਕੋਰਨਰ ਲਾਟ ਚਾਹੁੰਦੇ ਹੋ, ਐਂਡ ਲਾਟ ਚਾਹੁੰਦੇ ਹੋ, ਜੋ ਮਰਜ਼ੀ ਚਾਹੁੰਦੇ ਹੋ, ਤੁਹਾਨੂੰ ਗੇਰੰਟੀ ਦਿਲਵਾ ਦੇਣਗੇ ਟੀਮ ਸਿੱਧੂ। ਅੱਜ ਹੀ ਕਾਲ ਕਰੋ 416-302-0016, 416-302-0016, 416-302-0016, 416-302-0016, ਟੀਮ ਸਿੱਧੂ ਨਾਲ ਸੰਪਰਕ ਕੀਤਾ ਜਾ ਸਕਦਾ ਹੈ। ਅਤੇ ਇਸ ਟਾਈਮ 'ਤੇ ਦੋਸਤੋ, ਸਭ ਤੋਂ ਪਹਿਲਾਂ ਤੁਹਾਨੂੰ ਦੱਸ ਦਈਏ ਕਿ ਅੱਜ ਸਵੇਰੇ ਬਹੁਤ ਹੀ ਅਜੀਬ ਇੰਸੀਡੈਂਟ ਪੇਸ਼ ਹੋਇਆ ਹੈ। ਇੱਕ 12 ਸਾਲ ਦੇ ਜਵਾਕ ਨੂੰ ਹੁਣ ਅਟੈਂਪਟਡ ਮਰਡਰ ਦੇ ਨਾਲ ਚਾਰਜ ਕੀਤਾ ਗਿਆ ਹੈ, ਜਿਹਨੇ ਕਿ ਇੱਕ ਚੋਰੀ ਕੀਤੀ ਹੋਈ ਗੱਡੀ ਦੇ ਨਾਲ ਇੱਕ ਟੋਰਾਂਟੋ ਪੁਲਿਸ ਆਫਿਸਰ ਨੂੰ ਹਿੱਟ ਕੀਤਾ। ਸੋ ਹਜੇ ਤੱਕ ਤਾਂ ਇਸ ਪੂਰੇ ਕੇਸ ਦੇ ਵਿੱਚ ਕਾਫੀ ਜ਼ਿਆਦਾ ਇਨਫੋਰਮੇਸ਼ਨ ਅਨਕਲੀਅਰ ਹੈ, ਕਿਉਂਕਿ ਇੱਕ 12 ਸਾਲ ਦਾ ਜਵਾਕ ਵੀ ਸੀਰੀਅਸਲੀ ਜ਼ਖਮੀ ਹੋਇਆ ਹੈ, ਪੁਲਿਸ ਆਫਿਸਰ ਵੀ ਜ਼ਖਮੀ ਹੋਇਆ ਹੈ, ਜ਼ਖਮੀ ਹੋਇਆ ਪੁਲਿਸ ਆਫਿਸਰ ਨੇ ਗੋਲੀਆਂ ਤੱਕ ਵੀ ਫਾਇਰ ਕੀਤੀਆਂ ਹਨ, ਪਰ ਪਤਾ ਨਹੀਂ ਕਿ ਗੋਲੀ ਹੀ ਲੱਗੀ ਹੈ ਜਵਾਕ ਨੂੰ ਜਾਂ ਤਾਂ ਕੋਈ ਹੋਰ ਗੱਡੀ ਦਾ ਟੱਕਰ ਹੋਣ ਕਰਕੇ ਸੱਟਾਂ ਲੱਗੀਆਂ ਨੇ। ਇਹ ਸਭ ਕੁਝ ਖਾਸ ਡੀਟੇਲਸ ਹਜੇ ਤੱਕ ਨਹੀਂ ਰਿਲੀਜ਼ ਕੀਤੇ ਗਏ ਹਨ ਸਪੈਸ਼ਲ ਇਨਵੈਸਟੀਗੇਸ਼ਨ ਯੂਨਿਟ ਦੇ ਵੱਲੋਂ। ਸਾਨੂੰ ਇਹ ਪਤਾ ਹੈ ਜ਼ਰੂਰ ਕਿ ਟੋਰਾਂਟੋ ਪੁਲਿਸ ਨੇ ਸਟੇਟ ਕੀਤਾ ਹੈ ਕਿ ਅੱਜ ਮੰਡੇ June 15, 2026 ਅਰਲੀ ਮਾਰਨਿੰਗ 1:00 AM ਤੋਂ ਬਾਅਦ ਆਫਿਸਰਸ ਨੂੰ ਈਸਟ ਯੋਰਕ ਦੇ ਵਿੱਚ ਡੌਨਲਿਨਸ ਡਰਾਈਵ ਐਂਡ ਓਕਾਨਰ ਡਰਾਈਵ ਦੇ ਏਰੀਆ ਦੇ ਵਿੱਚ ਸੱਦਿਆ ਗਿਆ ਇੱਕ ਐਕਟਿਵ ਗੱਡੀ ਦੇ ਚੋਰੀ ਦੇ ਲਈ। ਜਦੋਂ ਆਫਿਸਰ ਸੀਨ 'ਤੇ ਪਹੁੰਚੇ, ਉਹਨਾਂ ਨੇ ਆਪਦੇ 2 ਪੁਲਿਸ ਕਰੂਜ਼ਰ ਦੇ ਨਾਲ ਇਹ ਸਸਪੈਕਟ ਵਹੀਕਲ ਨੂੰ ਘੇਰਨ ਦੀ ਕੋਸ਼ਿਸ਼ ਕੀਤੀ, ਉਹਨੂੰ ਬਾਕਸ ਇਨ ਕਰਨ ਦੀ ਕੋਸ਼ਿਸ਼ ਕੀਤੀ ਕਿ ਨਿਕਲ ਨਾ ਜਾਵੇ, ਖਿਸਕ ਨਾ ਜਾਵੇ, ਪਰ ਡਰਾਈਵਰ ਨੇ ਇਹਨਾਂ ਆਫਿਸਰਸ ਨੂੰ ਸਮਹਾਉ ਆਊਟ ਮਨੂਵਰ ਕੀਤਾ, ਜੋ ਕਿ ਹੈਰਾਨੀ ਵਾਲੀ ਗੱਲ ਆ, ਕਿਉਂਕਿ ਲਾਇਸੈਂਸ ਤੱਕ ਵੀ ਨਹੀਂ ਹੈਗਾ। 12 ਸਾਲ ਦਾ ਜਵਾਕ ਨਿਕਲਿਆ, ਗੈਸ ਦੱਬੀ, ਸੀਨ ਤੋਂ ਡਰਾਈਵ ਆਫ ਕਰਦੇ ਹੋਏ ਉਹਨੇ ਇੱਕ ਟੋਰਾਂਟੋ ਪੁਲਿਸ ਆਫਿਸਰ ਨੂੰ ਲਿਟਰਲੀ ਹਿੱਟ ਕੀਤਾ ਗੱਡੀ ਦੇ ਨਾਲ, ਜਿਹਨੇ ਬਦਲੇ ਦੇ ਵਿੱਚ ਮਲਟੀਪਲ ਗਨ ਸ਼ਾਟਸ ਫਾਇਰ ਕੀਤੀਆਂ ਇਸ ਗੱਡੀ ਦੇ ਵੱਲ। ਹੁਣ ਆਹ ਵੀ ਨਹੀਂ ਪਤਾ ਹੈ, ਆਹ ਵੀ ਨਹੀਂ ਦੱਸਿਆ ਗਿਆ ਹੈ, ਜੇਕਰ ਪੁਲਿਸ ਆਫਿਸਰ ਨੇ ਪਹਿਲਾਂ ਗੋਲੀਆਂ ਫਾਇਰ ਕੀਤੀਆਂ ਫਿਰ ਗੱਡੀ ਵਿੱਚ ਵੱਜੀ, ਜਾਂ ਗੱਡੀ ਵੱਜੀ ਫਿਰ ਗੋਲੀਆਂ ਫਾਇਰ ਕੀਤੀਆਂ, ਵੀ ਡੋਂਟ ਨੋ ਦ ਆਰਡਰ ਆਫ ਇਵੈਂਟਸ ਯੈਟ। ਪਰ ਇਹ ਗੱਡੀ ਬਾਲੀ ਦੂਰ ਨਹੀਂ ਪਹੁੰਚੀ, ਉਹਨੂੰ ਖਾਲੀ ਛੱਡਿਆ ਗਿਆ ਡੌਨਲਿਨਸ ਡਰਾਈਵ ਐਂਡ ਫਲੋਇਡ ਐਵਨਿਊ 'ਤੇ, ਜਿੱਥੇ ਕਿ 12 ਸਾਲ ਦੇ ਡਰਾਈਵਰ ਨੂੰ ਪੁਲਿਸ ਦੇ ਵੱਲੋਂ ਫੜਿਆ ਗਿਆ, ਕਿਉਂਕਿ ਉਹ ਜ਼ਖਮੀ ਸੀ, ਬਾਲਾ ਦੂਰ ਇਹ ਭੱਜਿਆ ਹੀ ਨਹੀਂ। ਪਰ ਉਹਦੇ ਨਾਲ ਦਾ ਇੱਕ 13 ਸਾਲ ਦਾ ਪੈਸੰਜਰ ਸੀਨ ਤੋਂ ਭੱਜ ਹੀ ਗਿਆ, ਹੋ ਗਿਆ ਫਰਾਰ, ਜਿਹਨੂੰ ਹੁਣ ਪੁਲਿਸ ਨੇ ਕਿਹਾ ਹੈ ਕਿ ਤੈਨੂੰ ਲੱਭ ਹੀ ਲੈਣਾ ਹੈ, ਸਾਨੂੰ ਪਤਾ ਹੀ ਆ ਤੂੰ ਕੌਣ ਹੈ, ਪਰ ਤੂੰ ਆਪਣੇ ਆਪ ਨੂੰ ਹੀ ਪੁਲਿਸ ਨੂੰ ਸਰੈਂਡਰ ਪਹਿਲਾਂ ਹੀ ਕਰ ਲਾ, ਵਧੀਆ ਰਹੇਗਾ। ਸਪੈਸ਼ਲ ਇਨਵੈਸਟੀਗੇਸ਼ਨ ਯੂਨਿਟ ਨੇ ਹੁਣ ਕਨਫਰਮ ਕੀਤਾ ਹੈ ਕਿ ਇਹ 12 ਸਾਲ ਦਾ ਜਵਾਕ ਸੀਰੀਅਸਲੀ ਇੰਜਰਡ ਹੋਇਆ ਹੈ, ਉਹਨੂੰ ਸੀਰੀਅਸ ਬਟ ਨਾਨ ਲਾਈਫ ਥ੍ਰੈਟਨਿੰਗ ਇੰਜਰੀਜ ਨਾਲ ਹਾਸਪਿਟਲ ਤੱਕ ਰਸ਼ ਕੀਤਾ ਗਿਆ ਅੱਜ ਸਵੇਰ ਹੀ, ਪਰ ਨਹੀਂ ਕਨਫਰਮ ਕੀਤਾ ਗਿਆ ਇਫ ਹੀ ਖਾਰਾ ਬੁਲੇਟ ਜਾਂ ਉਹਨੂੰ ਬੁਲੇਟ ਨਾਲ ਗ੍ਰੇਜ਼ ਕੀਤਾ ਗਿਆ, ਗੋਲੀ ਲੱਗੀ ਹੈ ਕਿ ਨਹੀਂ ਲੱਗੀ ਆ, ਜਾਂ ਟੱਕਰ ਹੋਣ ਕਰਕੇ ਸੀਰੀਅਸ ਸੱਟਾਂ ਲੱਗੀਆਂ ਨੇ, ਵੀ ਹੈਵ ਨੋ ਆਈਡੀਆ ਯੈਟ। ਨਾਲ ਦੀ ਨਾਲ ਜਿਹੜਾ ਪੁਲਿਸ ਆਫਿਸਰ ਗੱਡੀ ਨਾਲ ਹਿੱਟ ਕੀਤਾ ਗਿਆ, ਗੋਲੀਆਂ ਫਾਇਰ ਕਰਨ ਵਾਲਾ ਆਫਿਸਰ ਵੀ ਸੀਰੀਅਸਲੀ ਇੰਜਰ ਕੀਤਾ ਗਿਆ ਸੀ, ਹਾਸਪਿਟਲ ਤੱਕ ਟ੍ਰਾਂਸਪੋਰਟ ਕੀਤਾ ਗਿਆ ਸੀ, ਪਰ ਪਤਾ ਨਹੀਂ ਕਿੰਨੀ ਸੀਰੀਅਸ ਇੰਜਰੀਜ਼ ਨੇ, ਜੇਕਰ ਉਹਨੂੰ ਆਲਰੇਡੀ ਹੁਣ ਰਿਲੀਜ਼ ਵੀ ਕੀਤਾ ਗਿਆ ਹੈ। ਸੋ ਤੁਹਾਨੂੰ ਚੰਗੀ ਤਰ੍ਹਾਂ ਪਤਾ ਹੈ ਪੁੱਠੇ ਕਾਨੂੰਨ ਨੇ ਇਸ ਮੁਲਕ ਦੇ ਵਿੱਚ, ਕ੍ਰਾਈਮ ਦੇ ਵਿੱਚ, ਕ੍ਰਿਮੀਨਲ ਰਿਫੋਰਮ ਦੇ ਵਿੱਚ ਕੋਈ ਵੀ ਚੇਂਜ ਪੇਸ਼ ਕੀਤੀ ਨਹੀਂ ਜਾਂਦੀ ਹੈ, ਕੋਈ ਸਖਤਾਈ ਲਿਆਈ ਨਹੀਂ ਜਾਂਦੀ ਹੈ। ਯੂਸ ਕ੍ਰਿਮੀਨਲ ਜਸਟਿਸ ਐਕਟ ਦੇ ਮੁਤਾਬਕ ਇਸ 12 ਸਾਲ ਦੇ ਜਵਾਕ ਨੂੰ ਆਈਡੈਂਟੀਫਾਈ ਕੀਤਾ ਹੀ ਨਹੀਂ ਜਾ ਸਕਦਾ, ਭਾਵੇਂ ਇਹਦੇ ਖਿਲਾਫ ਅੱਜ ਹੀ
28

0: ਅਟੈਂਪਟਡ ਮਰਡਰ ਉਹ ਵੀ ਪੁਲਿਸ ਆਫਿਸਰ ਦਾ ਕਤਲ ਕਰਨ ਦੀ ਕੋਸ਼ਿਸ਼ ਕਰਨ ਵਿੱਚ ਚਾਰਜ ਲੇ ਕੀਤਾ ਗਿਆ ਪਰ ਇਹਨੂੰ ਹੀ ਪ੍ਰੋਟੈਕਟ ਕਰਨ ਦੀ ਲੋੜ ਹੈ ਅਕੋਰਡਿੰਗ ਟੂ ਆਰ ਰੂਲਸ ਅਤੇ ਪੁਲਿਸ ਆਫਿਸਰ ਨੂੰ ਅਸਾਲਟ ਕਰਨਾ ਐਕਸੀਡੈਂਟ ਦੇ ਸੀਨ ਤੋਂ ਭੱਜਣਾ ਡੇਂਜਰਸ ਡਰਾਈਵਿੰਗ ਗੱਡੀ ਚੋਰੀ ਕਰਨ ਦੇ ਅਤੇ ਕਈ ਹੋਰ ਕ੍ਰਿਮੀਨਲ ਚਾਰਜਿਸ ਹੁਣ ਇਸ 12 ਸਾਲ ਦੇ ਅਨਆਈਡੈਂਟੀਫਾਈਡ ਜਵਾਕ ਦੇ ਖਿਲਾਫ ਲੇ ਕੀਤੇ ਗਏ ਨੇ ਅਤੇ ਇਹ ਇੱਕ ਪ੍ਰਾਈਮ ਐਗਜ਼ਾਮਪਲ ਹੈ ਕਿ GTA ਦਾ ਨਾਮ ਗ੍ਰੇਟਰ ਟੋਰਾਂਟੋ ਏਰੀਆ ਤੋਂ ਲੈ ਕੇ ਗ੍ਰੈਂਡ ਥੈਫਟ ਆਟੋ ਵੀਡੀਓ ਗੇਮ ਤੱਕ ਬਦਲਣਾ ਚਾਹੀਦਾ ਹੈ ਕਿਉਂਕਿ ਇਹ ਲੜੀ GTA ਵੀਡੀਓ ਗੇਮ ਹੀ ਬਣ ਚੁੱਕਿਆ ਹੈ ਸਾਡਾ GTA ਨਾਲ ਦੇ ਦੋਸਤੋ ਤੁਹਾਨੂੰ ਇਹ ਵੀ ਦੱਸ ਦਈਏ ਕਿ ਕੱਲ੍ਹ ਬ੍ਰੈਂਪਟਨ ਸ਼ਹਿਰ ਦੇ ਇੱਕ ਘਰ ਦੇ ਵਿੱਚ ਗੋਲੀਆਂ ਫਾਇਰ ਹੋਣ ਤੋਂ ਬਾਅਦ ਅਨਫੋਰਚੁਨੇਟਲੀ ਇੱਕ ਮੇਲ ਅਤੇ ਇੱਕ ਫੀਮੇਲ ਵਿਕਟਮ ਹੁਣ ਹਾਸਪਿਟਲ ਦੇ ਵਿੱਚ ਆਪਣੀ ਜਾਨ ਦੇ ਲਈ ਲੜ ਰਹੇ ਨੇ ਮਲਟੀਪਲ ਸਸਪੈਕਟਸ ਘੱਟ ਤੋਂ ਘੱਟ ਤਾਂ 2 ਸਸਪੈਕਟਸ ਆਰਮਡ ਐਂਡ ਡੇਂਜਰਸ ਸਸਪੈਕਟਸ ਹੁਣ ਲੱਭੇ ਜਾ ਰਹੇ ਨੇ ਪੀਓ ਰੀਜਨਲ ਪੁਲਿਸ ਨੇ ਸਟੇਟ ਕੀਤਾ ਕਿ ਕੱਲ੍ਹ Sunday, June 14, 2026, early morning, 4:30 a.m. to baad, officers no Brampton Shahar de vich, Ray Lawson Boulevard te Bent Tree Crescent, Ray Lawson Block te sadya gaya, ek residential area tak, for gunshots fired. Jadon officers scene te pahunche, unhone pata kita ke multiple suspects ne ghar de vich break and enter karke, entry hasil kiti. ਜਦੋਂ ਸੁੱਤੇ ਪਏ ਇੱਕ ਮੇਲ ਅਤੇ ਇੱਕ ਫੀਮੇਲ ਨੇ ਇਹਨਾਂ ਨੂੰ ਕਨਫਰੰਟ ਕੀਤਾ ਆਪਦੇ ਘਰ ਦੇ ਵਿੱਚ ਅਤੇ ਇਸ ਐਲਟਰਕੇਸ਼ਨ ਇਸ ਲੜਾਈ ਦੇ ਵਿੱਚ ਝਗੜੇ ਦੇ ਵਿੱਚ ਦੋਨਾਂ ਨੂੰ ਅਨਫੋਰਚੁਨੇਟਲੀ ਸ਼ੂਟ ਹੀ ਕੀਤਾ ਗਿਆ ਗੋਲੀ ਹੀ ਘੱਟ ਤੋਂ ਘੱਟ ਇੱਕ ਈਚ ਮਾਰੀ ਗਈ ਅਤੇ ਸਸਪੈਕਟ ਫਿਰ ਸੀਨ ਤੋਂ ਨਿਕਲ ਗਏ ਇਹ ਵੀ ਨਹੀਂ ਪਤਾ ਹੈ ਕਿ ਬਾਈ ਫੁੱਟ ਭੱਜੇ ਗੱਡੀ ਕੋਈ ਅਡੀਕ ਕਰ ਰਹੀ ਸੀ ਨੋ ਆਈਡੀਆ ਫਿਲਹਾਲ ਪੀਓ ਰੀਜਨਲ ਪੁਲਿਸ ਨੇ ਇਹਨਾਂ 2 ਵਿਕਟਮਸ ਦੇ ਰਿਲੇਸ਼ਨਸ਼ਿਪ ਨੂੰ ਨਹੀਂ ਡਿਸਕਲੋਜ਼ ਕੀਤਾ ਕਿ ਮੰਮੀ ਪੁੱਤ ਹੈ ਜਾਂ ਡੈਡ ਡਾਟਰ ਹੈ ਜਾਂ ਹਸਬੈਂਡ ਵਾਈਫ ਹੈ ਵੀ ਸਟਿਲ ਡੋਂਟ ਨੋ ਸਾਨੂੰ ਸਿਰਫ ਇਹੀ ਦੱਸਿਆ ਗਿਆ ਹੈ ਕਿ ਸ਼ੂਟਿੰਗ ਦੇ ਟਾਈਮ 'ਤੇ ਘਰ ਦੇ ਵਿੱਚ ਕੁੱਲ ਮਿਲਾ ਕੇ 6 ਜਾਣੇ ਸੀ 6 ਇੰਡੀਵਿਜੁਅਲਸ ਇਸ ਬ੍ਰੈਂਪਟਨ ਦੇ ਘਰ ਦੇ ਵਿੱਚ ਸੀ ਜਿਨ੍ਹਾਂ ਦੇ ਵਿੱਚ 4 ਤਾਂ ਕੰਪਲੀਟਲੀ ਅਨਹਾਰਮਡ ਹਨ ਪਰ ਇੱਕ ਮੇਲ ਅਤੇ ਇੱਕ ਫੀਮੇਲ ਜਿਹਦੀ ਉਮਰ ਤੱਕ ਵੀ ਨਹੀਂ ਪਤਾ ਹੈ ਨਾਮ ਤਾਂ ਨਹੀਂ ਦੱਸੇ ਗਏ ਹਨ ਉਹ ਤਾਂ ਅਨਫੋਰਚੁਨੇਟਲੀ ਸ਼ੂਟ ਕੀਤੇ ਗਏ ਨੇ ਐਂਡ ਦੇ ਫਾਈਟਿੰਗ ਫੋਰ ਦੇ ਲਾਈਵਸ ਇਨ ਦਾ ਹਾਸਪਿਟਲ ਨਾ ਤਾਂ ਅਥੋਰਟੀਜ਼ ਨੇ ਸਟੇਟ ਕੀਤਾ ਹੈ ਜੇਕਰ ਇਹ ਇੱਕ ਟਾਰਗੇਟਡ ਕਿਲਿੰਗ ਦੀ ਕੋਸ਼ਿਸ਼ ਕੀਤੀ ਗਈ ਹੈ ਜਾਂ ਕੋਈ ਐਕਸਟੋਰਸ਼ਨ ਦਾ ਚੱਕਰ ਹੈ ਜਾਂ ਕੋਈ ਰੋਬਰੀ ਗਾਨ ਰੋਂਗ ਦਾ ਕੇਸ ਹੀ ਹੈ ਵੀ ਸਟਿਲ ਡੋਂਟ ਨੋ ਵਟ ਦ ਮੋਟਿਵ ਵਾਜ਼ ਇਹਨਾਂ ਨੂੰ ਗੋਲੀਆਂ ਮਾਰਨ ਦੇ ਲਈ ਕੋਈ ਵੀ ਖਾਸ ਜਾਣਕਾਰੀ ਹਜੇ ਤੱਕ ਨਹੀਂ ਰਿਲੀਜ਼ ਕੀਤੀ ਗਈ ਹੈ ਸੋ ਐਮਰਜੈਂਸੀ ਕਰੂਜ਼ ਨੇ ਦੋਨਾਂ ਵਿਕਟਮ ਨੂੰ ਹਾਸਪਿਟਲ ਤੱਕ ਰਸ਼ ਕੀਤਾ ਲਾਈਫ ਥ੍ਰੈਟਨਿੰਗ ਕੰਡੀਸ਼ਨ ਦੇ ਵਿੱਚ ਜਿੱਥੇ ਕਿ ਉਹ ਹੁਣ ਵੀ ਆਪਣੀ ਜਾਨ ਲਈ ਲੜ ਰਹੇ ਹਨ ਅਤੇ ਜਦੋਂ ਵੀ ਇਸ ਬ੍ਰੈਂਪਟਨ ਡਬਲ ਸ਼ੂਟਿੰਗ ਕੇਸ ਦੇ ਵਿੱਚ ਕੋਈ ਵੀ ਅਪਡੇਟ ਪੇਸ਼ ਹੋਊਗੀ ਤੁਹਾਨੂੰ ਵੀ ਜ਼ਰੂਰ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਇਹਦੇ ਬਾਰੇ ਅਪਡੇਟ ਕਰਦੇ ਰਵਾਂਗੇ ਵੀਡੀਓ ਪ੍ਰੋਗਰਾਮ ਦੇਸ਼ ਪ੍ਰਦੇਸ਼ ਸੱਜ ਰਿਹਾ ਦੋਸਤੋ ਹੋਰ ਵੀ ਖਬਰਾਂ ਬਹੁਤ ਜ਼ਿਆਦਾ ਖਬਰਾਂ ਤੁਹਾਨੂੰ ਇਸ ਘੰਟੇ ਵਿੱਚ ਵੀ ਅਤੇ ਅਗਲੇ ਘੰਟੇ ਵਿੱਚ ਤਾਂ ਪੱਕਾ ਹੀ ਪੱਕਾ ਪੇਸ਼ ਕਰਾਂਗੇ ਪਰ ਇਸ ਟਾਈਮ 'ਤੇ ਸਾਡੇ ਨਾਲ ਜੁੜ ਚੁੱਕੇ ਨੇ ਸਾਡੇ ਪਹਿਲੇ ਸਪਾਂਸਰ ਅਕਾਲ ਮੋਰਗੇਜਸ ਤੋਂ ਰਸ਼ਮੀਤ ਕੌਰ ਜੋ ਕਿ ਮੋਰਗੇਜ ਦੇ ਫੀਲਡ ਦੇ ਵਿੱਚ ਬਹੁਤ ਸਾਫ ਸੁਥਰੇ ਤਰੀਕੇ ਦੇ ਨਾਲ ਤੁਹਾਡਾ ਮੋਰਗੇਜ ਦਾ ਕੰਮ ਔਨ ਟਾਈਮ ਗਰੰਟੀ ਕਰਦੇ ਆ ਰਹੇ ਨੇ ਬਹੁਤ ਲੰਬੇ ਸਮੇਂ ਤੋਂ ਜੇ ਤੁਸੀਂ ਵੀ ਚਾਹੁੰਦੇ ਹੋ ਕਿ ਸਹੀ ਸਹੀ ਮੋਰਗੇਜ ਔਨ ਟਾਈਮ ਕੀਤੀ ਜਾਵੇ ਵੱਡੇ ਬੈਂਕ ਵੱਡੇ ਲੈਂਡਰ ਤੋਂ ਜਾਂ ਤੁਹਾਡੀ ਹੁਣ ਮੋਰਗੇਜ ਦੀ ਰਿਨਿਊਅਲ ਆ ਗਈ ਹੈ ਅਤੇ ਲੱਗਦਾ ਹੈ ਕਿ ਯਾਰ ਆਪਾਂ ਪੈਸੇ ਪੂਸੇ ਬਚਾ ਲਈਏ ਕਿਸ਼ਤ ਘਟਾ ਲਈਏ ਕੋਈ ਨਾ ਕੋਈ ਹੋਰ ਲੈਂਡਰ ਤੱਕ ਸਵਿੱਚ ਕਰ ਲਈਏ ਫਿਰ ਜ਼ਰੂਰ ਸੰਪਰਕ ਕਰੋ ਰਸ਼ਮੀਤ ਕੌਰ ਦੇ ਨਾਲ ਐਟ 647-539-4499 ਰਸ਼ਮੀਤ ਜੀ ਸਤਿ ਸ਼੍ਰੀ ਅਕਾਲ ਜੀ
1: ਬਹੁਤ ਬਹੁਤ ਧੰਨਵਾਦ ਸਮਰਾਜ ਜੀ ਤੁਹਾਨੂੰ ਤੇ ਦੇਸ਼ ਪ੍ਰਦੇਸ਼ ਨਾਲ ਜੁੜੇ ਸਾਰੇ ਲਿਸਨਰਸ ਨੂੰ ਰਸ਼ਮੀਤ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਵੈਰੀ ਗੁੱਡ ਈਵਨਿੰਗ ਜੀ ਮੋਰਗੇਜ ਰਿਲੇਟਡ ਕੋਈ ਵੀ ਇਨਕੁਆਇਰੀ ਹੈਗੀ ਆਪਣੇ ਲਿਸਨਰ ਦੀ ਫਸਟ ਟਾਈਮ ਹੋਮ ਬਾਇਰ ਹੈਗੇ ਹੋ ਇਨਵੈਸਟਮੈਂਟ ਪ੍ਰੋਪਰਟੀ ਲੈਣੀ ਹੈ ਡੈਟ ਕੰਸੋਲੀਡੇਟ ਕਰਨਾ ਘਰ ਚੋਂ ਇਕੁਇਟੀ ਕੱਢਣੀ ਹੈ ਬਾਕੀ ਕਿਸੇ ਵੀ ਤਰ੍ਹਾਂ ਦੀ ਮੋਰਗੇਜ ਰਿਲੇਟਡ ਕੋਈ ਵੀ ਇਨਕੁਆਇਰੀ ਹੈਗੀ ਹੈ ਕਾਲ ਕਰ ਸਕਦੇ ਹੋ ਮੈਨੂੰ ਰਸ਼ਮੀਤ ਕੌਰ ਨੂੰ 6475394499 ਗੂਗਲ ਕਰ ਸਕਦੇ ਹੋ ਰਸ਼ਮੀਤ ਕੌਰ ਮੋਰਗੇਜ ਬ੍ਰੋਕਰ ਗੱਲਬਾਤ ਕਰਾਂਗੇ ਜੀ ਅੱਜ ਹੀਲੋਕ ਬਾਰੇ ਹੀਲੋਕ ਮਤਲਬ ਹੋਮ ਇਕੁਇਟੀ ਲਾਈਨ ਆਫ ਕ੍ਰੈਡਿਟ ਜਿਹਨੂੰ ਅਸੀਂ ਕਹਿ ਦਿੰਦੇ ਹਾਂ ਸਿਕਿਓਰਡ ਲਾਈਨ ਆਫ ਕ੍ਰੈਡਿਟ ਮਤਲਬ ਕਿ ਘਰ ਦੇ ਅਗੇਂਸਟ ਘਰ ਦੀ ਸਿਕਿਓਰਿਟੀ ਲੈ ਕੇ ਜਿਹੜਾ ਬੈਂਕ ਲਾਈਨ ਆਫ ਕ੍ਰੈਡਿਟ ਬਣਾ ਕੇ ਦਿੰਦਾ ਹੁਣ ਲਾਈਨ ਆਫ ਕ੍ਰੈਡਿਟ ਪ੍ਰੋਡਕਟ ਕੀ ਹੈਗਾ ਕਿ ਜਦੋਂ ਤੁਸੀਂ ਲਾਈਨ ਵਰਤੋਗੇ ਤੇ ਸਪੋਜ਼ ਤੁਹਾਡੀ 2 ਲੱਖ ਦੀ ਲਿਮਿਟ ਬਣ ਗਈ ਹੁਣ 2 ਲੱਖ ਚੋਂ ਅਸੀਂ 20,000 ਖਰਚਿਆ ਤੇ 20,000 ਦੀ ਸਾਨੂੰ ਮੋਰਗੇਜ ਲਾਈਨ ਦੀ ਪੇਮੈਂਟ ਕਰਨੀ ਪਏਗੀ, ਜਿਹੜੀ ਕਿ ਇੰਟਰਸਟ ਓਨਲੀ ਪੇਮੈਂਟ, ਮਤਲਬ ਕਿ ਸਿਰਫ ਵਿਆਜ ਦੇ ਸਕਦੇ ਹੋ, ਮਿਨੀਮਮ ਕਿਸ਼ਤ ਭਰ ਸਕਦੇ ਹੈਗੇ ਹੋ ਜਾਂ ਜਿੰਨਾ ਮਰਜ਼ੀ ਐਕਸਟਰਾ ਪਾ ਸਕਦੇ ਹੈਗੇ ਹੋ, ਉਹ ਪ੍ਰਿੰਸੀਪਲ ਵੱਲ ਜਾਏਗਾ। ਸੋ ਬੇਸਿਕਲੀ ਓਪਨ ਲੋਨ ਹੈਗਾ, ਓਪਨ ਲਿਮਿਟ ਹੈਗੀ ਹੈ, ਜਦੋਂ ਮਰਜ਼ੀ ਵਰਤ ਲਓ ਤੇ ਪੇ ਕਰ ਦਿਓ, ਉਹਦੀ ਕੋਈ ਮੈਚਿਓਰਟੀ ਡੇਟ ਨਹੀਂ ਹੁੰਦੀ ਹੈਗੀ ਹੈ ਜਿੱਦਾਂ ਤੁਹਾਡੀ ਮੋਰਗੇਜ ਦੀ ਹੁੰਦੀ ਹੈਗੀ ਹੈ। ਹੁਣ ਕਿਹੜੇ ਬੈਂਕਾਂ ਨਾਲ ਕਰ ਸਕਦੇ ਹਾਂ? ਬੇਸਿਕਲੀ ਮਾਰਕੀਟ ਵਿੱਚ ਜਿੰਨੇ ਬੈਂਕ ਨੇ, ਭਾਵੇਂ ਮੇਜਰ ਬੈਂਕ ਨੇ, ਏ ਲੈਂਡਰ, ਬੀ ਲੈਂਡਰ ਜਿਹਦੇ ਵਿੱਚ ਟਰੱਸਟ ਕੰਪਨੀਜ਼, ਕ੍ਰੈਡਿਟ ਯੂਨੀਅਨਜ਼ ਆ ਗਈਆਂ, ਜਾਂ ਪ੍ਰਾਈਵੇਟ ਲੈਂਡਰ, ਹਰ ਲੈਂਡਰ ਕੋਲ ਜਿਹੜਾ ਹੈਗਾ ਲਾਈਨ ਆਫ ਕ੍ਰੈਡਿਟ ਦੀ ਆਪਸ਼ਨ ਹੁੰਦੀ ਹੈ, ਬੇਸਡ ਔਨ ਕਲਾਇੰਟ ਦੀ ਸਿਚੁਏਸ਼ਨ ਕੀ ਹੈਗੀ ਹੈ। ਕਈ ਵਾਰ ਕੀ ਹੁੰਦਾ ਹੈਗਾ ਕਿ ਕਾਫੀ ਵਾਰ ਵੇਖਿਆ ਜਾਂਦਾ ਕਿ ਆਪਣੇ ਸੈਲਫ ਇੰਪਲੋਇਡ ਕਲਾਇੰਟਸ ਖਾਸ ਕਰਕੇ ਜਦੋਂ ਆਪਣੇ ਮੇਜਰ ਬੈਂਕਾਂ ਕੋਲ ਵਾਪਸ ਜਾਂਦੇ ਨੇ ਲਾਈਨ ਬਣਾਉਣ ਵਾਸਤੇ ਕਿ ਘਰ 'ਚ ਐਕੁਇਟੀ ਬਣ ਗਈ ਹੈ ਕਿ ਅਸੀਂ ਲਾਈਨ ਆਫ ਕ੍ਰੈਡਿਟ ਬਣਾ ਲਈਏ, ਸਾਡਾ ਬੈਂਕ ਸਾਨੂੰ ਡਿਕਲਾਈਨ ਕਰ ਦਿੰਦਾ ਹੈਗਾ, ਰੀਜ਼ਨ ਬੀਇੰਗ ਸਾਡੀ ਲਾਈਨ 150 ਦੀ ਨੋਟਿਸ ਆਫ ਅਸੈਸਮੈਂਟ ਦੀ ਇਨਕਮ ਜਿਹੜੀ ਹੈ ਘੱਟ ਹੁੰਦੀ ਹੈਗੀ ਹੈ। ਸੋ ਈਵਨ ਇਫ ਘਰ ਵਿੱਚ ਐਕੁਇਟੀ ਹੈਗੀ ਹੈ ਬਟ ਸਾਨੂੰ ਲਾਈਨ ਨਹੀਂ ਮਿਲ ਪਾਉਂਦੀ, ਉੱਥੇ ਸਾਡੇ ਕੋਲ ਬਹੁਤ ਸਾਰੀਆਂ ਡਿਫਰੈਂਟ ਆਪਸ਼ਨਸ ਆ ਜਾਂਦੀਆਂ ਕਿ ਅਸੀਂ ਬਿਜ਼ਨਸ ਇਨਕਮ ਦੇ ਹਿਸਾਬ ਦੇ ਨਾਲ ਤੁਹਾਨੂੰ ਕੁਆਲੀਫਾਈ ਕਰ ਸਕਦੇ ਹੈਗੇ ਹਾਂ। ਸੋ ਈਵਨ ਇਫ ਅਗਰ ਤੁਹਾਡੇ ਬੈਂਕ ਨੇ ਨੋ ਕਹਿ ਦਿੱਤੀ ਹੈਗੀ ਹੈ, ਆਲਵੇਜ਼ ਇੱਕ ਵਾਰ ਕਾਲ ਕਰੋ ਸੈਕਿੰਡ ਓਪੀਨੀਅਨ ਲੈਣ ਵਾਸਤੇ, ਬਹੁਤ ਹੀ ਜਾਣਕਾਰੀ ਲਈ ਲਾਈਨ ਆਫ ਕ੍ਰੈਡਿਟ ਬਾਰੇ ਜਾਂ ਹੋਰ ਕਿਸੇ ਵੀ ਫਾਈਨਾਂਸਿੰਗ ਆਪਸ਼ਨਸ ਬਾਰੇ ਕਾਲ ਕਰ ਸਕਦੇ ਹੋ ਮੈਨੂੰ, ਰਸ਼ਮੀਤ ਕੌਰ ਨੂੰ, ਫਰੋਮ ਅਕਾਲ ਮੋਰਗੇਜਸ, 6475394499, 6475349499। ਧੰਨਵਾਦ।
0: ਧੰਨਵਾਦ ਜੀ, ਤੁਸੀਂ ਵੀ ਰਸ਼ਮੀਤ ਕੌਰ ਅਕਾਲ ਮੋਰਗੇਜ ਨਾਲ ਅੱਜ ਹੀ ਸੰਪਰਕ ਕਰੋ। ਫੋਨ ਨੰਬਰ ਹੈ 6475394499, 6475394499। ਦੋਸਤੋ, ਕੀ ਤੁਹਾਨੂੰ ਪਤਾ ਹੈ ਕਿ ਅੰਥੇਰੀਓ ਦੇ ਵਿੱਚ ਇਸ ਜੁਲਾਈ ਪਹਿਲੀ ਤੋਂ ਅੱਗੇ ਕਾਫੀ ਵੱਡੇ ਵੱਡੇ ਆਰਓ ਇੰਸ਼ੋਰੈਂਸ ਚੇਂਜਸ ਪੇਸ਼ ਹੋ ਰਹੇ ਨੇ। ਜੁਲਾਈ ਤੋਂ ਬਾਅਦ ਜੇਕਰ ਤੁਹਾਡੀ ਪਾਲਿਸੀ ਰਿਨਿਊ ਹੋ ਰਹੀ ਹੈ, ਉਹਦੇ ਵਿੱਚ ਐਕਸੀਡੈਂਟ ਬੈਨੀਫਿਟਸ ਅਤੇ ਕਈ ਹੋਰ ਡਿਫਰੈਂਟ ਡਿਫਰੈਂਟ ਕਵਰੇਜਸ ਨੂੰ ਮੈਂਡੇਟੋਰੀ ਤੋਂ ਲੈ ਕੇ ਆਪਸ਼ਨਲ ਤੱਕ ਬਣਾਇਆ ਜਾ ਰਿਹਾ ਹੈ। ਯਾਨੀ ਕਿ ਤੁਹਾਨੂੰ ਫੈਸਲਾ ਲੈਣਾ ਪਊਗਾ ਜੇਕਰ ਤੁਸੀਂ ਉਹਨਾਂ ਨੂੰ ਐਡ ਕਰਨਾ ਚਾਹੁੰਦੇ ਹੋ, ਰਿਮੂਵ ਕਰਨਾ ਚਾਹੁੰਦੇ ਹੋ। ਪਰ ਇਹਦੇ ਬਾਰੇ ਜੇਕਰ ਤੁਸੀਂ ਚੰਗੀ ਤਰ੍ਹਾਂ ਸਮਝਣਾ ਚਾਹੁੰਦੇ ਹੋ ਕਿ ਫਰਕ ਕੀ ਪੇਸ਼ ਹੋ ਸਕਦਾ ਹੈ, ਕੱਲ੍ਹ ਨੂੰ ਕੋਈ ਵੀ ਸੀਰੀਅਸ ਗੱਡੀ ਦਾ ਟੱਕਰ ਹੁੰਦਾ ਹੈ ਤਾਂ ਤੁਸੀਂ ਕੀ ਕਵਰਡ ਲਈ ਹੈਗੇ ਹੋ, ਕੀ ਨਹੀਂ ਹੈਗੇ ਹੋ, ਫਿਰ ਕਵਰਡ ਲਈ ਕੀ ਪੈਸੇ ਮਿਲਣੇ ਆ, ਕੀ ਘਰ ਬਹਿ ਕੇ ਕੋਈ ਵੀ ਸੱਟ ਲੱਗਦੀ ਹੈ, ਪੈਸੇ ਮਿਲਣੇ ਕਿ ਨਹੀਂ ਮਿਲਣੇ ਆ, ਇਹ ਸਭ ਕੁਝ ਵੀ ਤੁਸੀਂ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ। ਸਿਰਫ ਤੁਹਾਨੂੰ ਇਕੱਲੇ ਘੱਟ ਪ੍ਰੀਮੀਅਮ ਦੇ ਵੱਲ ਨਹੀਂ ਦੇਖਣਾ ਚਾਹੀਦਾ ਹੈ। ਸੋ ਆਲਰੇਡੀ ਕਾਫੀ ਜ਼ਿਆਦਾ ਲੋਕ ਕਹਿ ਰਹੇ ਨੇ ਕਿ ਤੁਹਾਡੀ ਆਰਓ ਇੰਸ਼ੋਰੈਂਸ ਦੀ ਕਿਸ਼ਤ ਘਟਾ ਦੇਣਗੇ ਜੇਕਰ ਰਿਨਿਊਲ ਹੋ ਰਹੀ ਹੈ ਜੁਲਾਈ ਪਹਿਲੀ ਤੋਂ ਬਾਅਦ। ਵਾਧੂ ਘਾਟੂ ਚੀਜ਼ਾਂ ਉਹਦੇ ਵਿੱਚੋਂ ਜਿਹੜੀਆਂ ਕਿ ਹੁਣ ਮੈਂਡੇਟਰੀ ਤੋਂ ਲੈ ਕੇ ਆਪਸ਼ਨਲ ਤੱਕ ਚੇਂਜ ਕੀਤੀ ਜਾ ਰਹੀ ਨੇ, ਉਹਨਾਂ ਨੂੰ ਰਿਮੂਵ ਕਰਕੇ। ਪਰ ਹੋ ਸਕਦਾ ਹੈ ਕਿ ਤੁਹਾਡੀ ਕਵਰੇਜ ਵੀ ਕਾਫੀ ਜ਼ਿਆਦਾ ਘੱਟ ਜਾਵੇ ਅਤੇ ਫਿਊਚਰ ਦੇ ਵਿੱਚ ਕੋਈ ਕਲੇਮ ਕਰਦੇ ਹੋ, ਕਲੇਮ ਨਾ ਹੀ ਮਿਲੇ। ਸੋ ਤਾਂ ਹੀ ਮਨੂ ਸ਼ਰਮਾ ਦਾ ਕਹਿਣਾ ਹੈ ਕਿ ਜੇ ਤੁਸੀਂ ਬੈਸਟ ਪ੍ਰਾਈਸ ਵੀ ਚਾਹੁੰਦੇ ਹੋ, ਆਪਦੀ ਆਰਓ ਇੰਸ਼ੋਰੈਂਸ ਦੀ ਕਿਸ਼ਤ ਘਟਾਉਣਾ ਵੀ ਚਾਹੁੰਦੇ ਹੋ, ਪਰ ਫਰਕ ਵੀ ਸਮਝਣਾ ਚਾਹੁੰਦੇ ਹੋ ਕਿ ਜੁਲਾਈ ਪਹਿਲੀ 2026 ਤੋਂ ਅੱਗੇ ਫੋਰਡ ਸਰਕਾਰ ਕੀ ਚੇਂਜਸ ਪੇਸ਼ ਕਰ ਰਹੀ ਹੈ, ਫਿਰ ਇਹਨਾਂ ਨੂੰ ਕਾਲ ਕਰੋ, ਤੁਹਾਡੇ ਕਿਸ਼ਤ ਨੂੰ ਘਟਾ ਵੀ ਦੇਣਗੇ ਕਵਰੇਜ ਘਟਾਉਣ ਤੋਂ ਬਗੈਰ। ਨੰਬਰ ਹੈ 289-952-9532। ਕਹਿੰਦੇ ਨੇ ਕਿ ਚਾਹੇ ਚੀਜ਼ਾਂ ਰਿਮੂਵ ਕਰਕੇ ਵੀ ਪ੍ਰੀਮੀਅਮ ਘੱਟ ਹੋ ਸਕਦਾ ਹੈ ਆਪਸ਼ਨਲ ਕਵਰੇਜਿਸ ਨਾਲ, ਇਹ ਫਿਰ ਵੀ ਉਹਨਾਂ ਨੂੰ ਕੱਢਣ ਤੋਂ ਬਗੈਰ ਹੀ ਤੁਹਾਡੀ ਆਰਓ ਇੰਸ਼ੋਰੈਂਸ ਰਿਨਿਊਅਲ ਅਤੇ ਤੁਹਾਡੀ ਕਿਸ਼ਤ ਘਟਾ ਸਕਦੇ ਆ, ਕਿਉਂਕਿ ਸਾਰੇ ਮੇਜਰ ਇੰਸ਼ੋਰੈਂਸ ਕੰਪਨੀ ਨਾਲ ਇਹ ਡੀਲ ਕਰਦੇ ਨੇ। ਜਿਹੜੀ ਵੀ ਕੋਈ ਵੀ ਕੰਪਨੀ ਹੈ ਪੂਰੇ ਮੁਲਕ ਦੇ ਵਿੱਚ ਜੋ ਕਿ ਤੁਹਾਡੀ ਇੰਸ਼ੋਰੈਂਸ ਨੂੰ ਘਟਾ ਸਕਦੀ ਹੈ, ਉਹਨਾਂ ਨਾਲ ਤੁਹਾਨੂੰ ਸਵਿੱਚ ਕਰ ਦੇਣਗੇ। ਸੋ ਆਰਓ ਇੰਸ਼ੋਰੈਂਸ ਜਾਂ ਹੋਮ ਘਰ ਦੀ ਇੰਸ਼ੋਰੈਂਸ, ਕਮਰਸ਼ਲ ਬਿਜ਼ਨਸ ਇੰਸ਼ੋਰੈਂਸ, ਕਾਲ ਮਨੂ ਸ਼ਰਮਾ ਜੋ ਕਿ ਗੇਰੰਟੀ ਤੁਹਾਡੇ ਆਰਓ ਇੰਸ਼ੋਰੈਂਸ ਦੀ ਕਿਸ਼ਤ ਨੂੰ ਘਟਾ ਦੇਣਗੇ। 289-952-9532 289-952-9532। ਨਾਲ ਦੇ ਦੋਸਤੋ, ਜੇ ਤੁਸੀਂ ਲੀਗਲ ਬੇਸਮੈਂਟ ਤਿਆਰ ਕਰਵਾਉਣੀ ਆ ਵਧੀਆ ਕੰਪਨੀ ਦੇ ਭਾਲ ਦੇ ਵਿੱਚੋਂ, ਵਧੀਆ ਕੰਮ ਵੀ, ਵਧੀਆ ਪ੍ਰਾਈਸ ਵੀ, ਖਾਸ ਡਿਸਕਾਊਂਟ ਵੀ ਤੁਹਾਨੂੰ ਮਿਲੇ, ਫਿਰ ਅਨਕਾਰ ਹੋਮਸ ਤੁਹਾਡੇ ਹਾਜ਼ਰ ਨੇ। ਪੌਲ ਗਰੇਵਾਲ ਨਾਲ ਅੱਜ ਹੀ ਸੰਪਰਕ ਕਰੋ, ਸੱਦੋ ਆਪਣੇ ਘਰ ਤੱਕ, ਦਿਖਾਓ ਕਿ ਤੁਸੀਂ ਕਿਹੜੀ ਹਿਸਾਬ ਦੀ ਬੇਸਮੈਂਟ ਤਿਆਰ ਕਰਨੀ ਆ ਆਪ ਰਹਿਣ ਦੇ ਲਈ ਜਾਂ ਰੈਂਟ ਆਊਟ ਕਰਨ ਦੇ ਲਈ, ਅਤੇ ਨਾਲ ਦੀ ਨਾਲ ਤੁਹਾਨੂੰ ਦੇਸ਼ ਪ੍ਰਦੇਸ਼ ਦੇ ਰੈਫਰੈਂਸ ਨਾਲ ਸਿੱਧਾ $5,000 ਡਿਸਕਾਊਂਟ, $5,000 ਦਾ ਡਿਸਕਾਊਂਟ ਦੇਣਗੇ। ਕੰਮ ਜਦੋਂ ਮਰਜ਼ੀ ਸ਼ੁਰੂ ਕਰਵਾ ਲਓ ਅਤੇ ਕੰਮ ਸ਼ੁਰੂ ਕਰਵਾਉਣ ਤੋਂ ਪਹਿਲਾਂ ਇਹਨਾਂ ਦਾ ਕੀਤਾ ਹੋਇਆ ਕੰਮ ਵੀ ਦੇਖੋ, ਮਲਟੀਪਲ ਲੋਕੇਸ਼ਨ ਜਾ ਕੇ ਬੇਸ਼ੱਕ ਦੇਖੋ। 416 817-3600. ਘਰ ਦੇ ਵਿੱਚ ਜਿਹੜਾ ਮਰਜ਼ੀ ਛੋਟਾ ਜਿਹਾ ਵੱਡਾ ਰੈਨੋਵੇਸ਼ਨ ਦਾ ਕੰਮ ਕਰਵਾਉਣਾ, ਨਵੀਂ ਕਿਚਨ ਤਿਆਰ ਕਰਵਾਉਣੀ ਆ, ਨਵਾਂ ਵਾਸ਼ਰੂਮ ਤਿਆਰ ਕਰਵਾਉਣਾ ਹੈ, ਫਲੋਰਿੰਗ ਦਾ ਕੰਮ ਕਰਵਾਉਣਾ ਹੈ, ਯੂ ਨੇਮ ਇਟ, ਇਹ ਫੁੱਲ ਆਊਟ ਰੈਨੋਵੇਸ਼ਨ ਦਾ ਕੰਮ ਬਹੁਤ ਚਿਰਾਂ ਤੋਂ ਕਰਦੇ ਆ ਰਹੇ ਨੇ ਅਤੇ ਉਹ ਵੀ ਸ਼ਹਿਰ ਤੋਂ ਪਹਿਲਾਂ ਹੀ ਤੁਹਾਡੇ ਲਈ ਪਰਮਿਟ ਅਪਲਾਈ ਕਰਨਗੇ, ਡਰਾਇੰਗ ਸਬਮਿਟ ਕਰਨਗੇ, ਤੁਹਾਨੂੰ ਕੋਈ ਵੀ ਕੰਮ ਕਰਨ ਦੀ ਲੋੜ ਨਹੀਂ ਪੈਣੀ। ਜੇ ਤੁਸੀਂ ਲੀਗਲ ਬੇਸਮੈਂਟ ਤਿਆਰ ਕਰਵਾਉਣੀ ਹੈ ਜਾਂ ਤਿਆਰ ਕੀਤੀ ਹੋਈ ਆ, ਹੁਣ ਤੁਸੀਂ ਨਾਲ ਦਿਆ ਗਾਰਡਨ ਸਵੀਟ ਵੀ ਤਿਆਰ ਕਰਵਾਉਣਾ ਹੈ, ਉਹਦੇ ਵਿੱਚੋਂ ਵੀ ਤੁਹਾਨੂੰ ਕਿਰਾਇਆ ਮਿਲੂ ਵਧੀਆ ਵਧੀਆ, ਉਹਦੇ ਬਾਰੇ ਵੀ ਪੂਰੀ ਜਾਣਕਾਰੀ ਲਓ। ਇਹਨਾਂ ਨੇ ਪਿਛਲੇ ਸਾਲ 20 ਤੋਂ ਵੀ ਜ਼ਿਆਦਾ ਇਕੱਲੇ ਗਾਰਡਨ ਸਵੀਟ ਤਿਆਰ ਕੀਤੇ ਆ, ਜਿਹਦੇ ਵਿੱਚ ਹੁਣ ਕਾਫੀ ਜ਼ਿਆਦਾ ਹੋਮ ਓਨਰਸ ਹਜ਼ਾਰਾਂ ਡਾਲਰ ਮਹੀਨੇ ਦੇ ਕਲੈਕਟ ਕਰ ਰਹੇ ਨੇ ਇਨ ਰੈਂਟ। ਅਤੇ ਕੋਈ ਵੀ ਕਸਟਮ ਘਰ ਦਾ ਵੀ ਕੰਮ ਕਰਵਾਉਣਾ ਹੋਵੇ, ਓਨਕਾਰ ਹੋਮਸ, ਪਾਲ ਗਰੇਵਾਲ, 416-817-3600, 416-817-3600। ਸਟੇਸ਼ਨ ਆਈ ਡੀ ਲੱਗਣ ਲੱਗੀ ਇੱਕ ਦੋ ਮਿੰਟ ਦੇ ਵਿੱਚ, ਗੱਲ ਵਿੱਚ ਚਲੇ ਨਾ ਕੱਟੀ ਜਾਵੇ। ਵਾਪਸ ਆਉਂਦੇ ਹਾਂ ਹੁਣ 5:1-2-3 ਮਿੰਟਾਂ 'ਤੇ, ਅਤੇ ਵਾਪਸ ਆ ਕੇ ਹੀ ਤੁਹਾਨੂੰ ਕੁਛ ਬੈਕ ਟੂ ਬੈਕ ਵੱਡੀਆਂ ਖਬਰਾਂ ਪੇਸ਼ ਕਰਦੇ ਹਾਂ। ਜੁੜੇ ਰਹੋ ਰੇਡੀਓ ਪ੍ਰੋਗਰਾਮ ਦੇਸ਼ ਪ੍ਰਦੇਸ਼ ਨਾਲ, ਅਤੇ ਸਾਡਾ ਸਟੂਡੀਓ ਦਾ ਫੋਨ ਨੰਬਰ ਹੈ ਜੇ ਅਗਲੇ ਇੱਕ ਘੰਟੇ ਲਈ ਡਾਇਰੈਕਟ ਗੱਲਬਾਤ ਕਰਨੀ ਹੋਵੇ, 905-564-6444, 905-564-6444, 905-564-6444. ਰੇਡੀਓ ਪ੍ਰੋਗਰਾਮ ਦੇਸ਼ ਪ੍ਰਦੇਸ਼।

0: ਆਪਣਾ ਰੇਡੀਓ ਦੇਸ ਪਰਦੇਸ
1: ਫੋਰ ਐਡਵਰਟਾਈਜ਼ਮੈਂਟਸ ਐਂਡ ਇਨਫੋਰਮੇਸ਼ਨ ਸਾਡੇ ਹੈੱਡ ਆਫਿਸ ਨੂੰ ਕਾਲ ਕਰੋ 416-725-2551 416-725-2551

0: ਟੀਮ ਸਿੱਧੂ ਲੈ ਕੇ ਆਏ ਨੇ ਕੈਲਡਨ ਸ਼ਹਿਰ ਦੇ ਵਿੱਚ ਜ਼ਗੋਰ ਰੋਡ ਐਂਡ ਮੇਫੀਲ ਰੋਡ ਤੇ ਇੱਕ ਨਵੀਂ ਮਾਸਟਰ ਪਲਾਨ ਕਮਿਊਨਿਟੀ ਜਿਹਦੇ ਵਿੱਚ 2500 ਤੋਂ ਵੀ ਜ਼ਿਆਦਾ ਨਵੇਂ ਟਾਊਨ ਹਾਊਸਿਸ ਸੈਮੀ ਡੀਟੈਚ ਤੇ ਡੀਟੈਚ ਘਰ ਤਿਆਰ ਹੋਣਗੇ 2027 ਐਂਡ 2028 ਦੇ ਵਿੱਚ ਟ੍ਰੈਡੀਸ਼ਨਲ ਟੂ ਸਟੋਰੀ ਫ੍ਰੀ ਹੋਲ ਟਾਊਨ ਹਾਊਸਿਸ ਵੱਡੀ ਬੈਕ ਯਾਰਡ ਤੇ ਅਨਫਿਨਿਸ਼ ਬੇਸਮੈਂਟ ਦੇ ਨਾਲ ਸਿਰਫ $7 lakh ਦੀ ਰੇਂਜ ਦੇ ਵਿੱਚ ਇਨ ਦ 700s ਬਹੁਤ ਜਲਦ ਆ ਰਹੇ ਨੇ ਸੈਮੀ ਡੀਟੈਚ ਘਰ 8 lakh ਦੀ ਰੇਂਜ ਦੇ ਵਿੱਚ ਇਨ ਦ 800s ਰਿਲੀਸਿੰਗ ਵੈਰੀ ਸੂਨ ਸਭ ਤੋਂ ਖਾਸ ਡਬਲ ਕਾਰ ਗਰਾਜ ਵਾਲੇ ਵੱਡੇ ਡੀਟੈਚ ਘਰ ਸਿਰਫ $9 lakh ਦੀ ਰੇਂਜ ਦੇ ਵਿੱਚ ਇਨ ਦ 900s ਰਿਲੀਸਿੰਗ ਵੈਰੀ ਸੂਨ ਪਬਲਿਕ ਰਿਲੀਜ਼ ਤੋਂ ਪਹਿਲਾਂ ਬੈਸਟ ਲਾਟ ਐਂਡ ਲਾਟ ਕੋਰਨਰ ਲਾਟ ਦੇ ਲਈ ਜਲਦ ਤੋਂ ਜਲਦ ਸੰਪਰਕ ਕਰੋ ਐਟ 416-302-0016 416-302-0016 ਕੈਲਡਨ ਸ਼ਹਿਰ ਦੇ ਵਿੱਚ ਜ਼ਗੋਰ ਰੋਡ ਐਂਡ ਮੇਫੀਲ ਰੋਡ ਤੇ 2500 ਤੋਂ ਵੀ ਜ਼ਿਆਦਾ ਘਰ ਤਿਆਰ ਹੋ ਰਹੇ ਨੇ 2027 ਐਂਡ 2028 ਦੇ ਵਿੱਚ ਕਾਲ ਟੀਮ ਸਿੱਧੂ 416-302-0016 416-302-0016 ਟੀਮ
1: ਸਿੱਧੂ ਹੈਲੋ AM 530 ਤੋਂ ਤੁਸੀਂ ਸੁਣ ਰਹੇ ਹੋ ਦੇਸ ਪ੍ਰਦੇਸ ਪ੍ਰਾਈਮ ਟਾਈਮ ਰੇਡੀਓ
2: ਟੁਡੇ ਵਿੱਚ ਲਾਈਵ ਗੱਲਬਾਤ ਕਰਨ ਲਈ ਹੁਣੇ ਕਾਲ ਕਰੋ 905-564-6444
1: 905-564-6444
2: ਸੁਣਦੇ ਰਹੋ ਦੇਸ ਪ੍ਰਦੇਸ ਪ੍ਰਾਈਮ ਟਾਈਮ ਰੇਡੀਓ ਚਲੋ AM 530 ਤੋਂ

0: AM 530 Desh Pradesh Prime Time Radio Program ਦੇ ਨਾਲ ਜਿਹਨੇ ਵੀ ਸਾਡੇ ਲਿਸਨਰਸ ਜਿਹਨੇ ਵੀ ਸਾਡੇ ਵਿਊਅਰਸ ਹੁਣ 5:00 PM ਤੋਂ ਬਾਅਦ ਜੁੜੇ ਨੇ ਸਮਰਾਜ ਸਿੱਧੂ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਦੋਸਤੋ ਬਹੁਤ ਹੀ ਜਲਦ ਨਵੀਆਂ ਤਾਜ਼ੀਆਂ ਖਬਰਾਂ ਵੀ ਸਾਡੇ ਵਿਚਾਰ ਵੀ ਤੁਹਾਨੂੰ ਠੀਕ 6 ਵਜੇ ਤੱਕ ਪੇਸ਼ ਕਰਦੇ ਰਵਾਂਗੇ ਪਰ ਉਸ ਤੋਂ ਪਹਿਲਾਂ ਤੁਹਾਨੂੰ ਦੱਸ ਦਈਏ ਕਿ ਇਸ 5 ਤੋਂ ਲੈ ਕੇ 6 ਵਾਲੇ ਘੰਟੇ ਨੂੰ ਸਪਾਂਸਰ ਕੀਤਾ ਜਾ ਰਿਹਾ ਹੈ ਏਅਰ ਐਕਸਪਰਟ ਹੋਮ ਕੰਫਰਟ ਦੇ ਵੱਲੋਂ ਜੋ ਕਿ 20+ ਸਾਲ ਤੋਂ ਤੁਹਾਡੇ ਲਈ HVAC ਦੀਆਂ ਰੈਜ਼ੀਡੈਂਸ਼ੀਅਲ ਐਂਡ ਕਮਰਸ਼ੀਅਲ ਸੇਵਾਵਾਂ ਪ੍ਰੋਵਾਈਡ ਕਰਦੇ ਆ ਰਹੇ ਨੇ ਜੇ ਤੁਸੀਂ ਆਪਣਾ AC ਜਾਂ ਫਰਨਿਸ ਠੀਕ ਕਰਵਾਉਣਾ ਜਾਂ ਨਵਾਂ ਲਵਾਉਣਾ ਇਹਨਾਂ ਨਾਲ ਜ਼ਰੂਰ ਸੰਪਰਕ ਕਰੋ ਬਹੁਤ ਹੀ ਰੀਜ਼ਨੇਬਲ ਪ੍ਰਾਈਸ 'ਤੇ ਸਾਰਾ ਕੰਮ ਕਰਦੇ ਨੇ ਏਅਰ ਐਕਸਪਰਟ ਹੋਮ ਕੰਫਰਟ 519-884-7676 519-884-7676 ਜੇ ਤੁਸੀਂ ਘਰ ਦੇ ਵਿੱਚ ਨਵਾਂ AC ਲਵਾਉਣਾ ਪੁਰਾਣਾ ਸਹੀ ਤਰ੍ਹਾਂ ਨਹੀਂ ਕੰਮ ਕਰਦਾ ਹੈ ਜਾਂ ਪੂਰੀ ਠੰਡੀ ਹਵਾ ਨਹੀਂ ਆਉਂਦੀ ਹੈ ਜਾਂ AC ਹੀ ਬਹੁਤ ਪੁਰਾਣਾ ਹੋ ਗਿਆ ਹੈ ਨਵੀਂ ਟੈਕਨੋਲੋਜੀਸ ਐਨਰਜੀ ਐਫੀਸ਼ੀਐਂਟ ਬਿੱਲ ਬੱਤੀਆਂ 'ਤੇ ਵੀ ਥੋੜ੍ਹੇ ਬਹੁਤੇ ਪੈਸੇ ਬਚਾਉਣ ਵਾਲੇ ਟੈਕਨੋਲੋਜੀਆਂ ਵਾਲੇ AC ਲਵਾਓ AC 'ਤੇ ਇਹਨਾਂ ਨੇ ਸੁਪਰ ਸੇਲ ਲਾਈ ਹੋਈ ਹੈ ਸੁਪਰ ਸੇਲ ਦੇ ਵਿੱਚ $1,999 $1,999 ਦੇ ਵਿੱਚ ਤੁਹਾਨੂੰ ਇੱਕ ਬ੍ਰੈਂਡ ਨਿਊ ਐਨਰਜੀ ਐਫੀਸ਼ੀਐਂਟ ਸੈਂਟਰਲ AC ਇੰਸਟਾਲ ਕਰਕੇ ਦੇਣਗੇ ਇੰਸਟਾਲੇਸ਼ਨ ਵੀ ਵਿੱਚ ਹੀ ਆ ਪ੍ਰਾਈਸ ਦੇ ਵਿੱਚ $1,999 ਦੇ ਵਿੱਚ ਇਹਨੂੰ ਤੁਸੀਂ ਸਿੱਧੇ ਬਾਏ ਕਰ ਸਕਦੇ ਹੋ ਫਾਈਨੈਂਸ ਵੀ ਕਰਵਾ ਸਕਦੇ ਹੋ ਕਿਸ਼ਤਾਂ 'ਚ ਪੇ ਕਰ ਸਕਦੇ ਹੋ ਜਾਂ ਈਵਨ ਰੈਂਟ ਵੀ ਕਰ ਸਕਦੇ ਹੋ ਜੇ ਤੁਸੀਂ ਨਾਲ ਦੀ ਨਾਲ ਹਾਈ ਐਫੀਸ਼ੀਐਂਸੀ ਫਰਨਿਸ ਵੀ ਲਵਾਉਣਾ ਚਾਹੁੰਦੇ ਹੋ ਬੰਡਲ ਕਰ ਲਓ ਜ਼ਰੂਰ ਡਿਸਕਾਊਂਟ ਮਿਲੂਗਾ ਪਰ ਇਕੱਲੇ ਜੇਕਰ ਹਾਈ ਐਫੀਸ਼ੀਐਂਸੀ ਫਰਨਿਸ ਨੂੰ ਲਵਾਉਣਾ ਹੋਵੇ 2599 ਦੇ ਵਿੱਚ ਇੰਸਟਾਲੇਸ਼ਨ ਇੰਕਲੂਡ ਹੈ ਜਿਹਦੇ ਨਾਲ ਤੁਹਾਡੇ ਗੇਰੰਟੀ ਐਨਰਜੀ ਬਿਲਸ ਵੀ ਘਟਣਗੇ ਅਤੇ ਤੁਹਾਨੂੰ ਇੱਕ ਫਰੀ ਈਕੋਬੀ ਥਰਮੋਸਟੈਟ ਵੀ ਮਿਲੂਗਾ ਜੋ ਕਿ ਤੁਸੀਂ ਆਪਣੇ ਸੈੱਲ ਫੋਨ ਦੇ ਨਾਲ ਵਾਈਫਾਈ ਨਾਲ ਕੰਟਰੋਲ ਕਰ ਸਕਦੇ ਹੋ ਜੇ ਘਰ ਦੇ ਵਿੱਚ ਵਾਟਰ ਸਾਫਟਨਰ ਐਂਡ 5-stage ਰਿਵਰਸ ਆਸਮੋਸਿਸ ਸਿਸਟਮ ਲਵਾਉਣਾ ਚਾਹੁੰਦੇ ਹੋ ਇਹ ਤੁਹਾਨੂੰ ਡੂਅਲ ਸਿਸਟਮ 1999 ਵਿੱਚ ਇੰਸਟਾਲ ਕਰਕੇ ਦੇਣਗੇ ਨਾਲੇ ਤੁਹਾਡੇ ਸਕਿਨ ਲਈ ਵੀ ਜ਼ਿਆਦਾ ਵਧੀਆ ਪਾਣੀ ਹੋਊਗਾ ਨਾਲ ਪੀਣ ਦੇ ਲਈ ਵੀ ਜ਼ਿਆਦਾ ਵਧੀਆ ਪਾਣੀ ਹੋਊਗਾ ਅਤੇ ਨਾਲ ਦੀ ਨਾਲ ਜੇਕਰ ਤੁਸੀਂ ਘਰ ਦੇ ਵਿੱਚ ਅੱਕ ਗਏ ਹੋ ਕਿ ਇੱਕ ਬੰਦਾ ਨਹਾਉਂਦਾ ਦੂਜਾ ਬੰਦਾ ਜਿਹੜਾ ਨਹਾਉਂਦਾ ਹੈ ਸਾਰਾ ਗਰਮ ਗਰਮ ਪਾਣੀ ਖਤਮ ਵਾਟਰ ਹੀ ਠੰਡਾ ਹੀ ਹੋ ਜਾਂਦਾ ਹੈ ਫਿਰ ਤੁਸੀਂ ਆਪਦੇ ਘਰ ਦੇ ਵਿੱਚ ਇੱਕ ਨਵਾਂ ਟੈਂਕਲੈਸ ਵਾਟਰ ਹੀਟਰ ਲਵਾਓ ਜਿਹਦੇ ਨਾਲ ਤੁਹਾਨੂੰ ਦੋਸਤੋ ਅਨਲਿਮਿਟਡ ਗਰਮਾ ਗਰਮ ਪਾਣੀ 1 ਸਕਿੰਟ ਦੇ ਵਿੱਚ ਆਊਗਾ ਕੋਈ ਵੇਟ ਕਰਨ ਦੀ ਕੋਈ ਲੋੜ ਵੀ ਨਹੀਂ ਹੈਗੀ ਅਨਲਿਮਿਟਡ ਐਂਡਲੈਸ ਹਾਟ ਵਾਟਰ ਅਤੇ ਤੁਹਾਡੇ ਐਨਰਜੀ ਬਿਲਸ 'ਤੇ ਵੀ ਪੈਸੇ ਬਚਣਗੇ $500 ਦਾ ਤੁਹਾਨੂੰ ਇਹ ਸਰਕਾਰ ਤੋਂ ਰੀਬੇਟ ਵੀ ਦਿਲਵਾਉਣਗੇ ਅਤੇ ਇਹ ਟੈਂਕਲੈਸ ਵਾਟਰ ਹੀਟਰ $2,699 ਵਿੱਚ ਲਵਾ ਸਕਦੇ ਹੋ ਇੰਸਟਾਲੇਸ਼ਨ ਇਜ਼ ਆਲਰੇਡੀ ਇੰਕਲੂਡਿਡ ਕਾਲ ਏਅਰ ਐਕਸਪਰਟ ਹੋਮ ਕੰਫਰਟ 519-884-7676 519-884-7676 ਜੇ ਤੁਸੀਂ ਪ੍ਰੋਫੈਸ਼ਨਲ ਲੈਂਡਸਕੇਪਿੰਗ ਅਤੇ ਲਾਨ ਕੇਅਰ ਦੀ ਇੱਕ ਵਧੀਆ ਪ੍ਰੋਫੈਸ਼ਨਲ ਕੰਪਨੀ ਲੱਭ ਰਹੇ ਹੋ ਚਾਹੇ ਰੈਜ਼ੀਡੈਂਸ਼ੀਅਲ ਆਮ ਘਰ ਦਾ ਕੰਮ ਹੋਵੇ ਜਾਂ ਕੋਈ ਕਮਰਸ਼ੀਅਲ ਪ੍ਰਾਪਰਟੀ ਦਾ ਕੰਮ ਹੋਵੇ ਕਾਲ SS ਲਾਨ ਕੇਅਰ ਐਂਡ ਲੈਂਡਸਕੇਪਿੰਗ ਜੋ ਕਿ ਹਰੇਕ ਹਫ਼ਤੇ ਆ ਕੇ ਤੁਹਾਡਾ ਫਰੰਟ ਯਾਰਡ ਬੈਕ ਯਾਰਡ ਸਾਰਾ ਹੀ ਘਾਹ ਕੱਟ ਦੇਣਗੇ ਸਾਰਾ ਹੀ ਬਹੁਤ ਹੀ ਬਿਊਟੀਫੁਲੀ ਮੇਨਟੇਨ ਕਰਨਗੇ ਕੋਈ ਤੁਸੀਂ ਗਾਰਡਨਿੰਗ ਕਰਨੀ ਹੋਵੇ ਆਪ ਉਹਦੇ ਲਈ ਤੁਸੀਂ ਸੋਇਲ ਵੀ ਡਿਲੀਵਰੀ ਕਰਵਾ ਸਕਦੇ ਹੋ ਜਿੰਨੀ ਮਰਜ਼ੀ ਟੋਪ ਸੋਇਲ ਟੋਪ ਕੁਆਲਿਟੀ ਸੋ ਚਾਹੀਦੀ ਹੋਵੇ ਜਾਂ ਤੁਸੀਂ ਚਾਹੁੰਦੇ ਹੋ ਕਿ ਇਹ ਹੀ ਸਾਰੇ ਦਰੱਖਤ ਬੂਟੇ ਫੁੱਲ ਸਬਜ਼ੀਆਂ ਜੋ ਵੀ ਹੈਗਾ ਤੁਹਾਡੇ ਲਈ ਲਾਉਣ ਤੁਸੀਂ ਪ੍ਰੋਫੈਸ਼ਨਲ ਬਹੁਤ ਹੀ ਟੋਰੀ ਲੈਂਡਸਕੇਪਿੰਗ ਕਰਵਾਉਣੀ ਹੋਵੇ ਰੈਜ਼ੀਡੈਂਸ਼ੀਅਲ ਔਰ ਕਮਰਸ਼ੀਅਲ ਇਹਨਾਂ ਦੀ ਬਹੁਤ ਵੱਡੀ ਟੀਮ ਹੈ ਕਾਲ SS ਲਾਨ ਕੇਅਰ ਗੁਰਪ੍ਰੀਤ 437-655-1984 437-655-1984 437-655-1984 ਨਾਲ ਸਾਡੇ ਪ੍ਰੋਗਰਾਮ ਨੂੰ ਸਪਾਂਸਰ ਕੀਤਾ ਜਾ ਰਿਹਾ ਹੈ ਮੱਲੀ ਟੈਂਟ ਸਰਵਿਸ ਦੇ ਵੱਲੋਂ ਜੋ ਕਿ ਤੁਹਾਡੇ ਪਾਰਟੀਜ਼ ਦੇ ਲਈ ਸਪੈਸ਼ਲਿਸਟ ਨੇ ਟੈਂਟ ਟੇਬਲ ਕੁਰਸੀਆਂ ਸਾਰਾ ਪ੍ਰਬੰਧ ਕਰਦੇ ਨੇ ਤੁਹਾਡੇ ਬੈਕਯਾਰਡ ਦੇ ਵਿੱਚ ਇੰਨਾ ਸੋਹਣਾ ਮਾਹੌਲ ਬਣਾ ਦਿੰਦੇ ਨੇ 10x10 ਤੋਂ ਲੈ ਕੇ 50x160 ਫੁੱਟ ਦੇ ਵੱਡੇ ਵਾਟਰਪਰੂਫ ਤੰਬੂ ਨੇ ਤੁਹਾਨੂੰ ਕੋਈ ਵੀ ਮੈਜ਼ਰਮੈਂਟ ਕਰਨ ਦੀ ਕੋਈ ਲੋੜ ਨਹੀਂ ਇਹਨਾਂ ਨੂੰ ਸੱਦੋ ਫਰੀ ਐਸਟੀਮੇਟ ਦੇਣਗੇ ਤੁਹਾਨੂੰ ਦੱਸਣਗੇ ਕਿਹੜਾ ਸਾਈਜ਼ ਦਾ ਟੈਂਟ ਲੱਗੂਗਾ ਅਤੇ ਤੁਹਾਨੂੰ ਕਲੀਅਰ ਟੈਂਟ ਨਵਾਂ ਹੁਣ ਰਿਵਾਜ਼ ਸ਼ੁਰੂ ਹੋਇਆ ਕਿ ਜਿਹੜੇ ਸੀ ਥਰੂ ਕਲੀਅਰ ਟੈਂਟ ਨੇ ਉਹ ਵੀ ਟ੍ਰੈਡੀਸ਼ਨਲ ਵਾਈਟ ਟੈਂਟ ਉਹ ਵੀ ਟੈਂਟ ਦੇ ਵਿੱਚ ਕਾਰਪੇਟ ਵੀ ਫਲੋਰ ਵੀ ਡਾਂਸ ਫਲੋਰ ਵੀ ਸਟੇਜ ਤੱਕ ਵੀ LED ਬਾਰ ਵੀ ਲਾਈਟਾਂ ਤਾਂ ਅੰਦਰ ਬਾਹਰ ਤਾਂ ਲਾਉਣੀਆਂ ਪਰ ਨਾਲ ਸ਼ੈਂਡਲੀਅਰ ਤੋਂ ਲੈ ਕੇ ਡਰੇਪਿੰਗ ਲਾਈਨ ਡੈਕੋਰੇਸ਼ਨ ਵੀ ਫੈਂਸੀ ਚੇਅਰਸ ਵੀ ਰੈਗੂਲਰ ਫੋਲਡਿੰਗ ਚੇਅਰਸ ਵੀ ਦਿਨੇ ਦਿਨੇ ਗਰਮੀ ਲਈ ਵੱਡੇ ਪੱਖੇ ਵੀ, ਰਾਤ ਠੰਡ ਦੇ ਲਈ ਪ੍ਰੋਪੇਨ ਦੇ ਹੀਟਰ ਵੀ, ਟੇਬਲ ਵੀ, ਬਫੇ ਟੇਬਲ ਵੀ, ਡੀ ਜੇ ਟੇਬਲ ਵੀ, ਰੈਗੂਲਰ ਰਾਊਂਡ ਟੇਬਲ ਜਾਂ ਰੈਕਟੈਂਗਲ ਟੇਬਲ ਜਾਂ ਫਿਰ ਸਟੈਂਡਿੰਗ ਟੇਬਲ ਵੀ ਤੁਹਾਡੇ ਪੂਰਾ ਪ੍ਰਬੰਧ ਕਰਦੇ ਆ। ਅਤੇ ਨਾਲੇ ਵਾਸ਼ਰੂਮ ਦੀ ਜੇਕਰ ਪ੍ਰੋਬਲਮ ਪੇਸ਼ ਹੁੰਦੀ ਹੈ, ਇੱਕੋ ਹੀ ਵਾਸ਼ਰੂਮ ਐਕਸੈਸ ਹੈ, ਜਾਂ ਤਾਂ 100, 200, 300 ਗੈਸਟ ਨੇ, ਫਿਰ ਦੋਸਤੋ ਆਬਵੀਅਸਲੀ ਲਗਜ਼ਰੀ ਪੋਰਟੇਬਲ ਟ੍ਰੇਲਰ ਵਾਸ਼ਰੂਮ ਵੀ ਪਾਰਕ ਕਰਵਾਓ। ਵਿਆਹ ਸ਼ਾਦੀ ਦਾ ਦਿਨ ਨੇ, 4-5 ਦਿਨ ਲਗਾਤਾਰ ਵੀ ਪੋਰਟੇਬਲ ਟ੍ਰੇਲਰ ਵਾਸ਼ਰੂਮ ਪਾਰਕ ਕਰਵਾਓ। ਅਤੇ ਨਾਲ ਨਾਲ ਇੰਡੀਆ ਵਾਲੀ ਵੈਡਿੰਗ ਵਾਲੀਆਂ ਘਰ ਵਾਲੀਆਂ ਲਾਈਟਾਂ ਵੀ ਲਵਾਓ। ਕਾਲ ਮੱਲੀ ਟੈਂਟ ਸਰਵਿਸਿਜ਼ 647-999-2569 ਮੱਲੀ ਟੈਂਟ ਸਰਵਿਸਿਜ਼ 647-999-2569 ਦੇਸ਼ ਪ੍ਰਦੇਸ਼ ਦਾ ਰੈਫਰੈਂਸ ਦਿਓ, ਤੁਹਾਨੂੰ ਜ਼ਰੂਰ ਡਿਸਕਾਊਂਟ ਵੀ ਦੇਣਗੇ। ਅਤੇ ਇਸ ਟਾਈਮ 'ਤੇ ਸਾਡੇ ਨਾਲ ਜੁੜ ਚੁੱਕੇ ਨੇ ਅਪਲਾਇੰਸ ਜੰਕਸ਼ਨ ਤੋਂ ਮਿਸਟਰ ਗਿੱਲ, ਜੋ ਕਿ ਤੁਹਾਨੂੰ ਬ੍ਰੈਂਪਟਨ ਸ਼ਹਿਰ ਦੇ ਵਿੱਚ ਦੋ ਲੋਕੇਸ਼ਨਸ ਤੋਂ ਵੱਡੇ ਫਲੈਟ ਸਕਰੀਨ ਟੀਵੀਜ਼ ਅਤੇ ਮੈਸਿਵ ਡਿਸਕਾਊਂਟ ਦਿੰਦੇ ਨੇ। ਤੁਹਾਨੂੰ ਫਰਿੱਜ, ਸਟੋਵ, ਵਾਸ਼ਰ, ਡਰਾਇਰ, ਡਿਸ਼ ਵਾਸ਼ਰ ਚਾਹੀਦਾ ਹੋਵੇ, ਚਾਹੇ ਇੱਕ ਪੀਸ, ਚਾਹੇ 3 ਪੀਸ, ਚਾਹੇ 5 ਪੀਸ ਬੰਡਲ, ਚਾਹੇ ਕਿਸੇ ਬੇਸਮੈਂਟ ਦੇ ਵਿੱਚ ਘੱਟ ਹਾਈਟ ਦੇ ਅਪਲਾਇੰਸ ਚਾਹੀਦੇ ਆ, ਚਾਹੇ ਕਿਸੇ ਰੈਂਟੋ ਪ੍ਰੋਪਰਟੀ 'ਚ ਰੱਖਣੇ ਆ, ਚਾਹੇ ਤੁਹਾਨੂੰ ਬੀਅਰ ਫਰਿੱਜ ਹੀ ਚਾਹੀਦੀ ਆ, ਚਾਹੇ ਤੁਹਾਨੂੰ ਬੇਸਮੈਂਟ ਲਈ ਫਰਿੱਜ ਚਾਹੀਦੀ ਆ, ਚਾਹੇ ਤੁਹਾਨੂੰ ਤੁਹਾਡੇ ਘਰ ਦੇ ਵਿੱਚ ਸੁਪਰ ਟੋਰੀ ਲਗਜ਼ਰੀ ਬਿਲਟ ਇਨ ਅਪਲਾਇੰਸ ਚਾਹੀਦੇ ਆ, ਜਿਹੜੇ ਮਰਜ਼ੀ ਪ੍ਰਾਈਸ ਰੇਂਜ ਦੇ ਵਿੱਚ ਤੁਹਾਨੂੰ ਅਪਲਾਇੰਸ ਚਾਹੀਦੇ ਅਤੇ ਟੀਵੀ ਚਾਹੀਦਾ ਹੈ, ਤੁਹਾਨੂੰ ਮਿਲਣਗੇ। From Appliance Junction, pehli location, Mississauga Road te Steels in ede, Brampton de vich Rivermont Plaza, Rivermont Street te, major intersection e pendi ya, Steels and Mississauga Road. Te dujji location hai, Queen and Airport de nede, Queen and Clark te. ਤੁਸੀਂ ਅੱਜ ਹੀ ਪਹੁੰਚੋ ਆਪਣੀ ਨੀਅਰ ਲੋਕੇਸ਼ਨ 'ਤੇ ਅਤੇ ਕਾਫ਼ੀ ਜ਼ਿਆਦਾ ਪੈਸੇ ਤੁਸੀਂ ਬਚਾ ਸਕਦੇ ਹੋ। ਗਿੱਲ ਸਾਹਿਬ, ਸਤਿ ਸ਼੍ਰੀ ਅਕਾਲ ਜੀ।
1: ਥੈਂਕ ਯੂ ਸੋ ਮਚ ਸਮਰਾਜ ਦੇ ਪ੍ਰੋਗਰਾਮ ਸੁਣਦੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਤੇ ਇਸ ਵੀਕ ਦੀਆਂ ਸਪੈਸ਼ਲ ਡੀਲਸ ਨੇ, ਸਭ ਤੋਂ ਪਹਿਲਾਂ ਜਿੰਨੇ ਵੀ ਕਲਾਇੰਟ ਇਸ ਟਾਈਮ ਆਪਣੀ ਕੋਈ ਇਨਵੈਸਟਮੈਂਟ ਪ੍ਰੋਪਰਟੀ ਕਲੋਜ਼ ਕਰ ਰਹੇ ਨੇ ਜਾਂ ਪਰਸਨਲ ਯੂਜ਼ ਲਈ, ਤੁਸੀਂ 5 ਪ੍ਰੀਮੀਅਮ ਸਟੇਨਲੈਸ ਸਟੀਲ ਦੇ ਅਪਲਾਇੰਸਸ ਦਾ ਕੋਂਬੋ ਦੇਖ ਰਹੇ ਹੋ। ਸੋ ਇਹਦੇ ਵਿੱਚ 36 ਇੰਚ ਦਾ ਆਈਸ ਐਂਡ ਵਾਟਰ ਡਿਸਪੈਂਸਰ ਆਉਂਦਾ, ਡੋਰ ਵਾਲਾ ਫੁੱਲ ਸਾਈਜ਼ ਫਰਿੱਜ ਹੈ, ਗਲਾਸ ਟੋਪ ਦਾ ਇਲੈਕਟ੍ਰਿਕ ਸਟੋਵ ਹੈ, ਕਨਵੈਕਸ਼ਨ ਤੇ ਏਅਰ ਫਰਾਈ ਓਵਨ ਦੇ ਨਾਲ ਬਿਲਟ ਇਨ ਸਟੇਨਲੈਸ ਸਟੀਲ ਦੀ ਡਿਸ਼ ਵਾਸ਼ਰ ਹੈ, ਵਿਦ ਫਰੰਟ ਲੋਡ ਦਾ 5.2 ਕਿਊਬਿਕ ਫੀਟ ਦਾ ਵਾਸ਼ਰ ਤੇ 7.5 ਕਿਊਬਿਕ ਫੀਟ ਦਾ ਡਰਾਇਰ ਹੈ। $6500 ਦੀ ਵੈਲਿਊ ਦੇ 5 ਸਟੇਨਲੈਸ ਸਟੀਲ ਅਪਲਾਇੰਸਸ ਦਾ ਕੋਂਬੋ ਹੈ, ਜਿਹੜਾ ਕਿ ਸਿਰਫ $3999 'ਚ ਇਸ ਵੀਕ ਤੁਸੀਂ ਅਪਲਾਇੰਸ ਜੰਕਸ਼ਨ ਤੇ ਲਗਾ ਸਕਦੇ ਆ। ਇਸ ਟਾਈਮ ਕਾਫੀ ਕਲਾਇੰਟਸ ਨੇ ਜਿਹੜੇ ਆਪਣਾ ਕਿਚਨ ਰੈਨੋਵੇਟ ਕਰ ਰਹੇ ਨੇ, ਤੇ ਤੁਸੀਂ ਬਿਲਟ ਇਨ ਅਪਲਾਇੰਸਸ ਦੇ ਵਿੱਚ ਜੇ ਡੀਲ ਦੇਖ ਰਹੇ ਹੋ, ਬਿਲਟ ਇਨ ਅਪਲਾਇੰਸਸ ਦੇ ਵਿੱਚ ਅਪ ਟੂ 35% ਡਿਸਕਾਊਂਟ ਅਵੇਲੇਬਲ ਹੈ, ਜਿਹਦੇ ਵਿੱਚ 36 ਇੰਚ ਦਾ ਕਾਊਂਟਰ ਡੈਪਥ ਬਿਲਟ ਇਨ ਫਰਿੱਜ, 36 ਇੰਚ ਦਾ ਬਿਲਟ ਇਨ ਕੁੱਕਟੋਪ, 30 ਇੰਚ ਦਾ ਬਿਲਟ ਇਨ ਵਾਲ ਓਵਨ ਤੇ ਮਾਈਕ੍ਰੋਵੇਵ ਕੰਬੀਨੇਸ਼ਨ, ਵਿਦ ਬਿਲਟ ਇਨ ਸਟੇਨਲੈਸ ਸਟੀਲ ਦੀ ਡਿਸ਼ ਵਾਸ਼ਰ। ਰੈਗੂਲਰ ਪ੍ਰਾਈਸ $13000 ਦੀ ਵੈਲਿਊ ਦਾ ਪ੍ਰੀਮੀਅਮ ਬਿਲਟ ਇਨ ਅਪਲਾਇੰਸਸ ਦਾ ਬੰਡਲ ਹੈ, ਜਿਹੜਾ ਕਿ ਸਿਰਫ $6999 'ਚ ਇਸ ਵੀਕ ਤੁਸੀਂ ਅਪਲਾਇੰਸ ਜੰਕਸ਼ਨ ਤੇ ਲਗਾ ਸਕਦੇ ਹੋ। ਤੇ ਲਾਸਟ ਦੇ ਵਿੱਚ ਜਿੰਨੇ ਵੀ ਕਲਾਇੰਟ ਇਸ ਟਾਈਮ ਟੀਵੀ ਸੈਕਸ਼ਨ 'ਚ ਡੀਲ ਦੇਖ ਰਹੇ ਨੇ, 98 ਇੰਚ 98 ਇੰਚ ਦਾ ਸੈਮਸੰਗ ਬ੍ਰਾਂਡ ਦਾ 2026 ਦਾ ਲੇਟੈਸਟ ਮਾਡਲ LED ਸਮਾਰਟ 4K ਟੀਵੀ ਹੈ, ਜਿਹੜਾ ਕਿ $3000 ਦੀ ਪ੍ਰਾਈਸ ਤੋਂ ਘਟਾ ਕੇ ਸਿਰਫ $1899 $1899 'ਚ ਇਸ ਵੀਕ ਤੁਸੀਂ ਅਪਲਾਇੰਸ ਜੰਕਸ਼ਨ ਤੇ ਲਗਾ ਸਕਦੇ ਹੋ। ਦੋ ਲੋਕੇਸ਼ਨਾਂ ਤੋਂ ਅਸੀਂ ਸਰਵ ਕਰਦੇ ਹਾਂ, ਬ੍ਰੈਂਪਟਨ ਵੈਸਟ ਮਿਸੀਸਾਗਾ ਰੋਡ ਤੇ ਸਟੀਲ ਤੇ ਬ੍ਰੈਂਪਟਨ ਈਸਟ ਏਅਰਪੋਰਟ ਰੋਡ ਐਂਡ ਕਲਰਕ। ਨੰਬਰ ਟੂ ਕਾਲ ਇਜ 905-450-0054-450-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-
0: ਦੋਨੇ ਬਰੈਂਪਟਨ ਦੇ ਵਿੱਚ ਹੀ ਨੇ। ਇੱਕ ਲੋਕੇਸ਼ਨ ਮੇਜਰ ਇੰਟਰਸੈਕਸ਼ਨ ਪੈਂਦੀ ਹੈ ਮਿਸਿਸਾਗਾ ਰੋਡ ਐਂਡ ਸਟੀਲਸ। ਸੋ ਮਿਸਿਸਾਗਾ ਰੋਡ ਐਂਡ ਸਟੀਲਸ ਦੇ ਬਿਲਕੁਲ ਨਜ਼ਦੀਕ ਰਿਵਰਮਾਉਂਟ ਪਲਾਜ਼ਾ ਰਿਵਰਮਾਉਂਟ ਸਟਰੀਟ 'ਤੇ ਇਹਦੀ ਪਹਿਲੀ ਲੋਕੇਸ਼ਨ ਹੈ ਅਤੇ ਦੂਜੀ ਲੋਕੇਸ਼ਨ ਹੈ ਏਅਰਪੋਰਟ 'ਤੇ ਕੁਈਨ ਦੇ ਬਿਲਕੁਲ ਲਾਗੇ, ਏਅਰਪੋਰਟ 'ਤੇ ਕਲਾਰਕ 'ਤੇ। ਦੋਨੇ ਲੋਕੇਸ਼ਨ 'ਤੇ ਜਾ ਕੇ ਦੋਸਤੋ ਨੂੰ ਹਜ਼ਾਰਾਂ ਡਾਲਰ ਦਾ ਡਿਸਕਾਊਂਟ ਮਿਲੇਗਾ। ਜੇ ਤੁਸੀਂ ਨਵਾਂ ਬਹੁਤ ਹੀ ਸ਼ਾਨਦਾਰ ਫਲੈਟ ਸਕਰੀਨ ਟੀਵੀ ਖਰੀਦਣਾ ਹੋਵੇ ਜਾਂ ਫਰਿੱਜ, ਸਟੋਵ, ਵਾਸ਼ਰ, ਡਰਾਇਰ, ਡਿਸ਼ ਵਾਸ਼ਰ, ਡਿਸਕਾਊਂਟ ਤਾਂ ਮਿਲਣਾ ਹੀ ਮਿਲਣਾ। ਜਾ ਕੇ ਪਹਿਲਾਂ ਸਿੱਧੀ ਜੀ ਗੱਲ ਆ, ਜਾ ਕੇ ਪਹਿਲਾਂ ਸਭ ਕੁਝ ਸਲੈਕਟ ਕਰ ਲਓ, ਜਾ ਕੇ ਪੁੱਛੋ ਕਿ ਪ੍ਰਾਈਸ ਕੀ ਆ ਭਾਈ, ਫਿਰ ਕਹੋ ਕਿ ਦੇਸ ਪ੍ਰਦੇਸ ਸੁਣ ਕੇ ਆਏ ਹਾਂ। ਅਤੇ ਜਦੋਂ ਤੁਸੀਂ ਕਹੋਗੇ ਕਿ ਦੇਸ ਪ੍ਰਦੇਸ ਸੁਣ ਕੇ ਆਏ ਹਾਂ, ਫਿਰ ਹੀ ਡਿਸਕਾਊਂਟ ਮਿਲਣਾ ਅਤੇ ਫਿਰ ਹੀ ਇੱਕ ਗਿਫਟ ਵੀ ਨਾਲ ਦੀ ਨਾਲ ਮਿਲਣਾ ਹੈ, ਤੋਹਫਾ ਵੀ ਮਿਲਣਾ ਹੈ। ਸੋ ਆਪਣੀ ਨੇੜਲੀ ਲੋਕੇਸ਼ਨ 'ਤੇ ਪਹੁੰਚੋ, ਅਪਲਾਇੰਸ ਜੰਕਸ਼ਨ, ਦੋ ਲੋਕੇਸ਼ਨ ਹੈ ਬ੍ਰੈਂਪਟਨ ਸ਼ਹਿਰ ਦੇ ਵਿੱਚ। ਤੁਸੀਂ ਗੂਗਲ ਜਾਂ ਵੈੱਬ ਬਰਾਊਜ਼ਰ ਵਿੱਚ ਸਰਚ ਕਰ ਲਓ ਅਪਲਾਇੰਸ ਜੰਕਸ਼ਨ, ਅਤੇ ਦੋਨਾਂ ਦਾ ਐਗਜੈਕਟ ਅਤਾ ਪਤਾ ਅਤੇ ਆਵਰਸ ਆਫ ਆਪਰੇਸ਼ਨ, ਟਾਈਮਿੰਗ ਵੀ, ਫੋਨ ਨੰਬਰ ਵੀ, ਸਭ ਕੁਝ ਹੀ ਤੁਹਾਨੂੰ ਆਨਲਾਈਨ ਮਿਲ ਜੂਗਾ। ਦੋਸਤੋ ਕੱਲ੍ਹ US President Donald Trump ਦੇ 80th birthday 80ਵੇਂ birthday ਨੂੰ ਕੱਲ ਹੀ ਸੈਲੀਬ੍ਰੇਟ ਕੀਤਾ ਗਿਆ ਵਾਈਟ ਹਾਊਸ ਤੇ ਕਾਫੀ ਧੂਮ ਧਾਮ ਦੇ ਨਾਲ ਹਜ਼ਾਰਾਂ ਹੀ ਲੋਕਾਂ ਦੇ ਇਕੱਠ ਨੂੰ ਕੀਤਾ ਗਿਆ ਖਾਸ ਤਾਂ ਫੌਜੀਆਂ ਦਾ US ਆਰਮੀ ਅਤੇ ਨੇਵੀ ਅਤੇ ਏਅਰਫੋਰਸ ਦੇ ਜਿਹੜੇ ਸਰਵ ਕਰਨ ਵਾਲੇ ਨੇ ਉਹਨਾਂ ਨੂੰ ਇਕੱਠਾ ਕੀਤਾ ਗਿਆ ਫੋਰ ਵਟ UFC Freedom 250 ਹੋਸਟ ਕਰਨ ਦੇ ਲਈ ਜੋ ਕਿ ਮੇਰੇ ਹਿਸਾਬ ਨਾਲ ਤਾਂ ਪਿਛਲੇ ਕੁਝ ਸਾਲਾਂ ਦੇ ਵਿੱਚ ਸਭ ਤੋਂ ਵਧੀਆ UFC ਦਾ ਫਾਈਟ ਕਾਰਡ ਨਿਕਲਿਆ ਕਮਾਲ ਦੀ ਹੀ ਗੱਲ ਹੋ ਗਈ ਕੱਲ੍ਹ 7 out of 7 ਸੱਤ ਦੇ ਵਿੱਚੋਂ ਸੱਤ ਫਾਈਟ ਦੇ ਵਿੱਚ ਹੀ ਜਾਂ ਤਾਂ ਖੇ ਹੋ ਜਾਂ ਤਾਂ ਠੀਕ ਹੈ ਉਹ ਹੋਇਆ ਨਾਕਆਊਟ ਜਾਂ ਟੈਕਨੀਕਲ ਨਾਕਆਊਟ ਹੀ ਹੋਈ ਸੋ UFC ਫੈਨ ਜਿੰਨੇ ਵੀ ਸਾਡੇ ਹੈਗੇ ਨੇ ਬਥੇਰੇ ਨੇ ਉਹਨਾਂ ਨੂੰ ਪਤਾ ਹੈ ਕਿ ਅਖੀਰਲੀਆਂ ਜਿਹੜੀਆਂ ਦੋ ਫਾਈਟਸ ਨੇ ਕਿੰਨੀਆਂ ਹਾਰਟ ਬ੍ਰੇਕਿੰਗ ਸੀ ਕਿੰਨੇ ਵੱਡੇ ਅਪਸੈਟ ਪੇਸ਼ ਹੋਏ ਜਿਹਦੇ ਵਿੱਚ ਸ਼ਾਮਾ ਪੋਆਟਾਨ ਸਾਡਾ ਐਲੈਕਸ ਪਰੇਰਾ ਅਨਫੋਰਚੁਨੇਟਲੀ ਨਾਕਆਊਟ ਕੀਤਾ ਗਿਆ ਬਾਈ ਸਿਰਿਲ ਗੇਨ ਅਤੇ ਨਾਲ ਦੇ ਨਾਲ ਇਲੀਆ ਤਪੁਰੀਆ ਉਹਦਾ ਤਾਂ ਅਨਫੋਰਚੁਨੇਟ ਬੂਥਾ ਹੀ ਭੰਨਿਆ ਗਿਆ ਬਹੁਤ ਬੁਰੀ ਤਰ੍ਹਾਂ ਪੱਕੇ ਤੌਰ 'ਤੇ ਲੱਗਦਾ ਹੈ ਕਿ ਨੁਕਸਾਨ ਹੋਇਆ ਉਹਦੇ ਮੂੰਹ 'ਤੇ ਕਿਉਂਕਿ ਉਹਦੀ ਓਰਬਿਟਲ ਬੋਨ ਹੀ ਬਾਹਰ ਨਿਕਲ ਗਈ ਬਾਏ ਅ ਵੁਪਿੰਗ ਸੀਰੀਅਸ ਵੁਪਿੰਗ ਬਾਏ ਜਸਟਿਨ ਗੇਚੀ ਸੋ ਇਹ ਮੇਰੇ ਹਿਸਾਬ ਦੇ ਨਾਲ ਤਾਂ ਮੇਰੇ ਜਿੰਦੇ ਜੀ ਤਾਂ ਕਦੇ ਵੀ ਮੈਂ ਦੇਖਿਆ ਹੈ ਕੋਈ ਵੀ ਆਊਟਡੋਰ ਲਾਈਵ ਟੈਲੀਵਾਈਜ਼ਡ ਇਵੈਂਟ ਦੇ ਵਿੱਚੋਂ ਤਾਂ ਐਨ ਪੀਕ 'ਤੇ ਹੀ ਟਾਪ 'ਤੇ ਹੀ ਹੈ ਹੋਣਾ ਹੀ ਆ ਕੋਈ 60-70-80 million dollars ਖਰਚਿਆ ਗਿਆ ਇੱਕ ਦਿਨ ਦੇ ਲਈ ਇੰਨਾ ਮਹਿੰਗਾ ਕੰਮ ਪਰ ਇੰਨੇ ਮਾੜੇ ਵੈਦਰ ਹੋਣ ਦੇ ਬਾਵਜੂਦ ਲੇਟ ਸਟਾਰਟ ਦੇ ਬਾਵਜੂਦ ਬਹੁਤ ਹੀ ਕਮਾਲ ਦਾ ਇੱਕ ਸੈਟਅਪ ਸੀ ਓਵਰਆਲ ਐਕਸਪੀਰੀਅੰਸ ਸੀ ਪਰ UFC ਨੂੰ ਛੱਡੋ ਕੱਲ੍ਹ ਕੀ ਹੋਇਆ ਬਾਬੇ ਟਰੰਪ ਦੇ 80th ਬਰਥਡੇ 'ਤੇ ਉਹਨੂੰ ਨਹੀਂ ਤੋਹਫਾ ਮਿਲਿਆ ਉਹਨੇ ਦੁਨੀਆ ਨੂੰ ਇੱਕ ਸਰਪ੍ਰਾਈਜ਼ ਤੋਹਫਾ ਪੇਸ਼ ਕੀਤਾ ਇਰਾਨ ਦੇ ਨਾਲ ਨਵੀਂ ਪੀਸ ਡੀਲ ਸਾਈਨ ਕੀਤੀ ਹੈ ਪਤਾ ਨਹੀਂ ਹੈ ਕਿ ਅਸਲੀ ਪੀਸ ਹਾਸਲ ਕੀਤਾ ਜਾਊਗਾ ਕਿਉਂਕਿ ਜ਼ਾਇਨਿਸਟ ਤਾਂ ਆਪਣਾ ਜ਼ਾਇਨਿਸਟ ਕੰਮ ਤਾਂ ਕਰਦੇ ਰਹਿਣਗੇ ਉਹ ਤਾਂ ਆਪਣੀ ਮਨਮਰਜ਼ੀ ਕਰਦੇ ਰਹਿਣਗੇ ਪਰ ਕੱਲ੍ਹ US ਪ੍ਰੈਜ਼ੀਡੈਂਟ ਡੋਨਲਡ ਟਰੰਪ ਨੇ ਅਨਾਊਂਸ ਕੀਤਾ ਕਿ US ਅਤੇ ਇਰਾਨ ਦੇ ਆਪਸ ਦੇ ਵਿੱਚ ਇੱਕ ਮੈਮੋਰੈਂਡਮ ਆਫ ਅੰਡਰਸਟੈਂਡਿੰਗ ਰੀਚ ਕੀਤਾ ਗਿਆ ਹੈ ਸਾਈਨ ਆਲਰੇਡੀ ਕੀਤਾ ਗਿਆ ਹੈ ਅਤੇ ਇਸ ਆਉਣ ਵਾਲੇ ਫਰਾਈਡੇ June 19, 2026 ਨੂੰ neutral country Switzerland de vich hosted by Pakistan official signing ceremony hogi us de naal hi fir Friday nu hi dosto finger cross kar lo ke US naval blockade hataya jauga strait of hormuz de vicho apparently demining de kaam kita jauga kuch lokan da conspiracy theories kehlo ਕਹਿਣਾ ਹੈ ਕਿ ਕੋਈ ਵੀ ਮਾਈਨ ਤਾਂ ਹੈ ਹੀ ਨਹੀਂ ਵਿੱਚ ਪਰ ਡੀ ਮਾਈਨਿੰਗ ਦਾ ਕੰਮ ਸ਼ੁਰੂ ਕੀਤਾ ਜਾਊਗਾ ਪਾਣੀ 'ਚੋਂ ਸਾਰੇ ਐਕਸਪਲੋਸਿਵਸ ਕੱਢਣ ਦੇ ਲਈ ਅਤੇ ਬਿਨਾਂ ਇਰੇਨੀਅਨ ਹਮਲਿਆਂ ਦੇ ਡਰ ਤੋਂ ਸਟ੍ਰੇਟ ਆਫ ਹਰਮੂਸ ਵੀ ਖੋਲ੍ਹਿਆ ਜਾਊਗਾ ਸ਼ਿਪਸ ਖਾਸ ਤਾਂ ਓਇਲ ਟੈਂਕਰ ਸ਼ਿਪਸ ਨੂੰ ਬਿਨਾਂ ਕੋਈ ਵੀ ਫੀਸ ਬਿਨਾਂ ਕੋਈ ਵੀ ਟੋਲਸ ਬਿਨਾਂ ਕੋਈ ਵੀ ਖਰਚੇ ਤੋਂ ਲੰਘਣ ਦੇ ਲਈ ਸੋ ਸਾਰੇ ਫਰੰਟਸ 'ਤੇ ਲੜਾਈ ਖਤਮ ਕੀਤੀ ਜਾਊਗੀ ਈਵਨ ਇਨ ਲੈਬਨਾਨ ਅਪੇਰੈਂਟਲੀ ਇਹ ਡੋਨਲਡ ਟਰੰਪ ਦਾ ਕਹਿਣਾ ਹੈ ਪਰ ਮੋਸਟ ਨੋਟੇਬਲੀ ਇਰਾਨ ਦਾ ਨਿਊਕਲੀਅਰ ਐਂਬੀਸ਼ਨ ਅਤੇ ਬੈਲਿਸਟਿਕ ਮਿਸਲਸ ਦੇ ਬਾਰੇ ਲਿਟਰਲੀ ਕੁਛ ਵੀ ਨਹੀਂ ਕਿਹਾ ਗਿਆ ਹੈ ਉਹ ਸ਼ਾਇਦ ਆਨ ਗੋਇੰਗ ਨੈਗੋਸ਼ੀਏਸ਼ਨ ਵਿੱਚ ਹੀ ਪਤਾ ਕੀਤਾ ਜਾਊਗਾ ਕਿ ਇਹਦੇ ਬਾਰੇ ਅਸੀਂ ਕਰਨਾ ਕੀ ਹੈ ਨਾਲੇ ਐਕਨੋਮਿਕ ਸੈਂਕਸ਼ਨਸ ਜੋ ਕਿ ਦੁਨੀਆ ਭਰ ਦੇ ਮੁਲਕਾਂ ਦੇ ਵੱਲੋਂ ਇਰਾਨ ਦੇ ਖਿਲਾਫ ਲਾਏ ਗਏ ਨੇ ਉਹਨਾਂ ਦੇ ਹੰਡਰਡਸ ਆਫ ਬਿਲੀਅਨਸ ਆਫ ਡਾਲਰਸ ਦੇ ਪ੍ਰਾਪਰਟੀਜ਼ ਅਤੇ ਐਸੈਟਸ ਅਤੇ ਬੈਂਕ ਅਕਾਊਂਟਸ ਐਕਸੈਟਰਾ ਇਨਵੈਸਟਮੈਂਟਸ ਵੀ ਜਿਹੜੇ ਫਰੀਜ਼ ਕੀਤੇ ਹੋਏ ਨੇ ਉਹਦੇ ਬਾਰੇ ਵੀ ਨਹੀਂ ਹਜੇ ਤੱਕ ਸਾਰਾ ਕੁਝ ਕਲੀਅਰ ਹੈ ਇਹ ਜਿਹੜੀ ਡੀਲ ਇੱਕ ਵਾਰੀ ਜੇ ਸਾਈਨ ਹੋ ਵੀ ਜਾਵੇ ਫਰਾਈਡੇ ਨੂੰ ਉਸ ਤੋਂ ਬਾਅਦ ਵੀ ਫਿਰ ਵੀ ਹਾਂ ਲੜਾਈ ਖਤਮ ਹੋ ਸਕਦੀ ਹੈ US ਅਤੇ ਇਰਾਨ ਦੇ ਆਪਸ ਦੇ ਵਿੱਚ ਪਰ ਇਜ਼ਰੀਲ ਪਹਿਲਾਂ ਹੀ ਗੱਲ ਦੇ ਵਿੱਚ ਨੰਨਾ ਪਾ ਰਿਹਾ ਹੈ ਕਿ ਅਸੀਂ ਤਾਂ ਚੱਕ ਦੇਵਾਂਗੇ ਫੱਟੇ ਅਸੀਂ ਤਾਂ ਹਿਜ਼ਬੁੱਲਾ ਨੂੰ ਲੈਬਨਾਨ ਦੇ ਵਿੱਚ ਤਾਂ ਖਤਮ ਕਰਨਾ ਹੀ ਆ ਕੋਈ ਵੀ ਕਬਜ਼ਾ ਕੀਤੀ ਹੋਈ ਜ਼ਮੀਨ ਖਾਸ ਤਾਂ ਜਿਹੜੀ ਕਿ ਸਾਡੇ 'ਤੇ ਹੀ ਸਟ੍ਰਾਈਕ ਕੀਤੀ ਜਾ ਸਕਦੀ ਰੇਂਜ ਹੈ ਉਹ ਅਸੀਂ ਨਹੀਂ ਛੱਡਾਂਗੇ ਨਹੀਂ ਵਾਪਸ ਦੇਵਾਂਗੇ ਅਤੇ ਲੱਗਦਾ ਤਾਂ ਹੈ ਨਹੀਂ ਕਿ ਉਹ ਇਸ ਲੜਾਈ ਨੂੰ ਖਤਮ ਕਰਨ ਦੇ ਵਿੱਚ ਕੋਈ ਇੰਟਰਸਟਿਡ ਵੀ ਹਨ ਉਹ ਹੀ ਸਭ ਕੁਝ ਕੰਮ ਨੂੰ ਸ਼ਾਇਦ ਹੁਣ ਖਰਾਬ ਕਰ ਵੀ ਸਕਦੇ ਹਨ ਪਰ ਅੱਜ ਸਵੇਰੇ ਗਲੋਬਲ ਓਇਲ ਪ੍ਰਾਈਸਿਸ ਘਟੀਆਂ ਤੇ ਗਾਰ ਸਟਾਕ ਮਾਰਕੀਟ ਉੱਪਰ ਗਏ ਅਤੇ ਗਲੋਬਲ ਲੀਡਰਸ ਵੱਡੇ ਵੱਡੇ ਮੁਲਕਾਂ ਦੇ ਲੀਡਰਸ ਨੇ ਦੁਨੀਆ ਭਰ ਦੇ ਲੀਡਰਸ ਨੇ ਇਸ ਪੀਸ ਦੀ ਉਹਨੂੰ ਵੈਲਕਮ ਕੀਤਾ ਟਰੰਪ ਦਾ ਧੰਨਵਾਦ ਕੀਤਾ ਤੇ ਹੋਪਫੁਲੀ ਫਰਾਈਡੇ ਨੂੰ ਇਹ ਅਸਲ ਦੇ ਵਿੱਚ ਡੀਲ ਸਾਈਨ ਕੀਤੀ ਜਾਊਗੀ। ਤੇ ਮੇਨ ਗੱਲ ਤਾਂ ਇਹ ਹੈ, ਮਰਨਾ ਮੁਰਨਾ ਆਪ ਮਰੀ ਜਾਓ ਮਰੀ ਜਾਓ, ਸਾਨੂੰ ਕੋਈ ਫਰਕ ਨਹੀਂ ਪੈਂਦਾ। ਆਈ ਜਸਟ ਵਾਂਟ ਮਾਈ ਗੈਸ ਟੂ ਬੀ ਚੀਪਰ ਬ੍ਰੋ, ਆਈ ਜਸਟ ਵਾਂਟ ਮਾਈ ਗਰੋਸਰੀਜ਼ ਟੂ ਬੀ ਚੀਪਰ, ਆਈ ਜਸਟ ਵਾਂਟ ਟੂ ਲਿਵ ਮਾਈ ਲਾਈਫ, ਉਹ ਵੀ ਘੱਟ ਮਹਿੰਗਾਈ ਦੇ ਨਾਲ। ਸਿੱਧੀ ਜੀ ਗੱਲ ਹੈ, ਦੈਟਸ ਆਲ ਆਈ ਫੀਲ। ਪਾਕਿਸਤਾਨ ਦੇ ਪ੍ਰਾਈਮ ਮਿਨਿਸਟਰ ਸ਼ਹਿਬਾਜ਼ ਸ਼ਰੀਫ ਨੇ ਅੱਜ ਕਨਫਰਮ ਕੀਤਾ ਕਿ ਉਹਦਾ ਮੁਲਕ ਹੁਣ ਫਰਾਈਡੇ June 19, 2026 ਨੂੰ ਸਵਿਟਜ਼ਰਲੈਂਡ ਦੇ ਵਿੱਚ US ਤੇ ਇਰਾਨੀਅਨ ਪੀਸ ਡੀਲ ਸਾਈਨਿੰਗ ਸੈਰੇਮੋਨੀ ਨੂੰ ਓਵਰਸੀ ਕਰੂਗਾ। ਪਰ ਕਾਫੀ ਮੁਲਕਾਂ ਤੇ ਕਾਫੀ ਲੋਕਾਂ ਤੇ ਕਾਫੀ ਐਕਸਪਰਟਸ ਨੂੰ ਹੁਣ ਸ਼ੱਕ ਵੀ ਹੈ ਜੇਕਰ ਇਹ ਸੀਜ਼ ਫਾਇਰ ਅੱਜ ਤੋਂ ਲੈ ਕੇ ਫਰਾਈਡੇ ਤੱਕ ਚੱਲ ਵੀ ਸਕਦਾ ਹੈ। ਅਨਫੋਰਚੁਨੇਟਲੀ ਇਜ਼ਰਾਈਲ ਬੜਾ ਗੰਦ ਪਾ ਰਹੇ ਨੇ, ਆਲਰੇਡੀ ਹਮਲੇ ਕਰ ਰਹੇ ਨੇ ਮਲਟੀਪਲ ਡਿਫਰੈਂਟ ਫਰੰਟਸ ਤੇ। ਜਦੋਂ ਉਹਨਾਂ ਨੂੰ ਵੀ ਪਿਓ ਦਾ ਪੁੱਤ ਬਣ ਕੇ ਇਸ ਖੂਨ ਖਰਾਬੇ ਨੂੰ ਖਤਮ ਕਰ ਦੇਣਾ ਚਾਹੀਦਾ ਹੈ ਪਰ ਨਹੀਂ ਕਰ ਰਹੇ ਹਨ। ਹੁਣ ਕਾਫੀ ਮੁਲਕਾਂ ਤੇ ਲੋਕਾਂ ਦਾ ਤੇ ਐਕਸਪਰਟ ਦਾ ਕਹਿਣਾ ਹੈ ਕਿ ਮੇ ਬੀ ਦਿਸ ਡੀਲ ਵੋਂਟ ਇਵਨ ਮੇਕ ਇਟ ਟੂ ਫਰਾਈਡੇ, ਹੋਪਫੁਲੀ ਇਟ ਵਿਲ। ਤੇ ਖਾਸ ਤਾਂ ਜੇਕਰ ਹੁਣ ਇਜ਼ਰਾਈਲ ਦੇ ਹੀ ਪੋਲੀਟੀਸ਼ੀਅਨਸ ਤੇ ਮਿਲੀਟਰੀ ਅਫੀਸ਼ਲਸ ਆਪ ਹੀ ਕਹਿ ਰਹੇ ਨੇ ਕਿ ਉਹਨਾਂ ਨੂੰ ਇਸ ਡੀਲ ਦੇ ਵਿੱਚ ਸ਼ਾਮਿਲ ਹੀ ਨਹੀਂ ਕੀਤਾ ਗਿਆ, ਉਹਨਾਂ ਨੂੰ ਕੋਈ ਇੰਟਰਸਟ ਨਹੀਂ ਹੈ, ਉਹ ਇਸ ਮਾੜੀ ਡੀਲ ਨੂੰ ਐਕਸੈਪਟ ਨਹੀਂ ਕਰਨਗੇ। ਬਣਨਾ ਕੀ ਹੈ ਫਿਰ ਜੇਕਰ ਸਭ ਤੋਂ ਵੱਡੀ ਇਨਵੋਲਵ ਪਾਰਟੀ ਹੀ ਕਹਿ ਰਹੀ ਹੈ ਕਿ ਅਸੀਂ ਇਹਦੇ ਵਿੱਚ ਸ਼ਾਮਿਲ ਨਹੀਂ ਹੈਗੇ, ਅਸੀਂ ਕੋਈ ਗੱਲ ਸੁਣਨੀ ਨਹੀਂ ਹੈਗੀ, US ਸਾਡੇ ਲਈ ਬੋਲ ਨਹੀਂ ਸਕਦਾ। ਇਜ਼ਰਾਈਲ ਦੇ ਨੈਸ਼ਨਲ ਸਿਕਿਉਰਿਟੀ ਮਿਨਿਸਟਰ ਨੇ ਅੱਜ ਸੋਸ਼ਲ ਮੀਡੀਆ 'ਤੇ ਲਿਖਿਆ, ਟਰੰਪਸ ਅਗਰੀਮੈਂਟ ਡਜ਼ ਨਾਟ ਬਾਇੰਡ ਅਸ, ਵੀ ਆਰ ਨਾਟ ਪਾਰਟੀ ਟੂ ਦਿਸ ਅਗਰੀਮੈਂਟ। ਕਰ ਲਓ ਗੱਲ। ਉਹਨਾਂ ਦੇ ਫਾਈਨੈਂਸ ਮਿਨਿਸਟਰ ਨੇ ਕਿਹਾ, ਦਿਸ ਡੀਲ ਇਜ਼ ਬੈਡ ਫਾਰ ਇਜ਼ਰਾਈਲ। ਤੇ ਇੱਕ ਇਜ਼ਰਾਈਲੀ ਪੋਲੀਟੀਕਲ ਪਾਰਟੀ ਦੇ ਲੀਡਰ ਨੇ ਕਿਹਾ ਕਿ ਫੈਬਰੀ ਤੋਂ ਲੈ ਕੇ ਹੁਣ ਤੱਕ ਜਿੰਨੀਆਂ ਵੀ ਮਿਲੀਟਰੀ ਅਚੀਵਮੈਂਟਸ ਹਾਸਲ ਕੀਤੀਆਂ ਗਈਆਂ ਨੇ ਇਹਨਾਂ ਦੇ ਵੱਲੋਂ, ਉਹ ਤਾਂ ਸਭ ਕੁਝ ਹੁਣ ਟਰੰਪ ਦੇ ਹੀ ਸਟ੍ਰੋਕ ਆਫ ਅ ਪੈਨ ਦੇ ਨਾਲ ਇਰੇਸ ਕੀਤਾ ਜਾਊਗਾ। ਹੁਣ ਮੰਨ ਲਓ ਦੇਅਰ ਸਮੂਥ ਸੇਲਿੰਗ, ਸਭ ਕੁਝ ਠੀਕ ਚੱਲਦਾ ਹੈ, ਫਰਾਈਡੇ ਨੂੰ ਇਹ ਪਰਮਨੈਂਟ ਪੀਸ ਡੀਲ ਸਾਈਨ ਕੀਤੀ ਵੀ ਜਾਂਦੀ ਹੈ, ਉਸ ਤੋਂ ਬਾਅਦ ਸਟ੍ਰੇਟ ਆਫ ਹਰਮੂਜ਼ ਦੇ ਵਿੱਚ ਸ਼ਿਪਿੰਗ ਆਪਰੇਸ਼ਨਸ ਨੂੰ ਪ੍ਰੀ ਵੋਰ ਲੈਵਲ ਤੱਕ ਲਿਆਉਣ ਦੇ ਲਈ ਵੀ ਬਹੁਤ ਲੰਬਾ ਅਤੇ ਔਖਾ ਕੰਮ ਸਾਬਿਤ ਹੋ ਸਕਦਾ ਹੈ। ਮੈਰੀਟਾਈਮ ਸਿਕਿਉਰਿਟੀ ਐਕਸਪਰਟਸ ਦਾ ਕਹਿਣਾ ਹੈ ਕਿ ਈਵਨ ਜੇ ਸਟੇਟ ਆਫ ਦਾ ਆਰਟ ਮਾਈਨ ਸਵੀਪਰਸ ਨੂੰ ਟੈਕਨੋਲੋਜੀ ਨੂੰ ਯੂਜ਼ ਕੀਤਾ ਜਾਂਦਾ ਹੈ ਉਸ ਪਾਣੀ ਦੇ ਵਿੱਚ 33 ਕਿਲੋਮੀਟਰ ਦੇ ਨੇਰੋ ਸਟ੍ਰੈਚ ਦੇ ਵਿੱਚ, ਸ਼ਾਇਦ 40 ਤੋਂ ਲੈ ਕੇ 50 ਦਿਨ ਤੱਕ ਲੱਗ ਸਕਦੇ ਆ ਉਸ ਪਾਣੀ ਦੇ ਵਿੱਚੋਂ ਸਾਰੇ ਮਾਈਨਸ ਯਾਨੀ ਕਿ ਐਕਸਪਲੋਸਿਵਸ ਨੂੰ ਕੱਢਣ ਦੇ ਲਈ। ਹੁਣ ਤੁਸੀਂ ਕਹਿਣਾ ਕਿ ਕੰਸਪੀਰੇਸੀ ਥਿਊਰੀ ਹੈ, ਪਰ ਦੋਸਤੋ ਸ਼ਿਪਸ ਤਾਂ ਫਿਰ ਵੀ ਅੰਦਰ ਬਾਹਰ ਲੰਘਦੀਆਂ ਜਾ ਰਹੀਆਂ ਨੇ, ਜੇ ਇੰਨਾ ਜ਼ਿਆਦਾ ਖਤਰਾ ਹੈ ਮਾਈਨਸ ਤੋਂ ਕਿ ਲੰਘਦੀਆਂ ਵਿੱਚੋਂ ਪ੍ਰੋਬਬਲੀ ਨਾ, ਲੋਕਾਂ ਨੂੰ ਤਾਂ ਆਪਦੀ ਜਾਨ ਪਿਆਰੀ ਹੈ, ਕਾਰਗੋ ਵੀ ਬਿਲੀਅਨਸ ਡਾਲਰ ਦੀ ਹੈ ਉਹ ਵੀ ਪਿਆਰੀ ਹੈ। ਸੋ ਕੁਛ ਲੋਕਾਂ ਦਾ ਕਹਿਣਾ ਹੈ ਦੇਅਰ ਆਰ ਨੋ ਮਾਈਨਸ, ਇਹ ਤਾਂ ਬਕਵਾਸ ਹੀ ਹੈ, ਇਹ ਤਾਂ ਉੱਦਾਂ ਹੀ ਗੱਲ ਲਮਕਾਈ ਗਈ ਹੈ। ਡੋਨਲਡ ਟਰੰਪ ਤਾਂ ਇਹਨੂੰ ਕਈ ਹਫ਼ਤੇ ਪਹਿਲਾਂ ਵੀ ਸਮਾਪਤ ਕਰ ਸਕਦਾ ਸੀ ਡੀਲ ਨੂੰ, ਪਰ ਬਾਬੇ ਟਰੰਪ ਨੇ ਕੱਲ੍ਹ ਹੀ ਆਪਣੇ 80th ਬਰਥਡੇ 'ਤੇ ਹੀ ਇਹ ਅਨਾਊਂਸ ਕਰਨਾ ਸੀ। ਸੋ ਇਹ ਤਾਂ ਮਾਈਂਡ ਮੂਨ ਕੁਛ ਹੈ ਨਹੀਂ, ਹੁਣੀ ਪਤਾ ਨਹੀਂ, ਮੈਨੂੰ ਵੀ ਨਹੀਂ ਪਤਾ, ਤੁਹਾਨੂੰ ਵੀ ਨਹੀਂ ਪਤਾ, ਕਿਸ ਨੂੰ ਨਹੀਂ ਪਤਾ, ਇਰਾਨ ਨੂੰ ਵੀ ਪਤਾ ਹੋਊਗਾ ਜੋ ਕਿ ਕਲੇਮ ਕਰ ਰਿਹਾ ਕਿ ਮਾਈਂਡ ਪਾਏ ਹੋਏ ਨੇ, ਵੀ ਹੈਵ ਨੋ ਆਈਡੀਆ। ਪਰ maritime security experts da kehna hai ki even if we use state of the art mine sweeping technology in this water, shayad 40 to leke 50 din tak lag sakde ne us pani vichon vadd to vadd mines nu detect karn layi te unhan nu kaddan de layi, jis to baad hi inna da kehna hai ki vaddiyan ships diyan vaddiyan vaddiyan insurance companies nu fir tasalli hogi ki unna de cargo nu fir to oh insurance de sakde ne, cover kar sakde ne, te ships nu fir langya jaan da aun jaan da fir green light ditti jaugi। Naale US president Donald Trump ne ta aap kiya ki inna ships de layi toll free, payment free, kharcha free, fees free passage hoga pakke taur te, ਬਿਨਾਂ ਕਿਸੇ ਵੀ ਮੁਲਕ ਨੂੰ ਕੁਛ ਵੀ ਪੇ ਕਰਨ ਤੋਂ ਫ੍ਰੀਲੀ ਲੰਘਣਗੇ ਸਟ੍ਰੇਟ ਆਫ ਹਰਮੂਜ਼ ਦੇ ਵਿੱਚੋਂ ਸਟਾਰਟਿੰਗ ਔਨ ਫਰਾਈਡੇ। ਪਰ ਦੇਅਰ ਇਜ਼ ਆਲਵੇਜ਼ ਅ ਡਿਫਰੈਂਟ ਸਾਈਡ ਆਫ ਦ ਸਟੋਰੀ। ਅੱਜ ਇਰਾਨ ਦੇ ਫੋਰਨ ਮਿਨਿਸਟਰੀ ਸਪੋਕਸਮੈਨ ਇਜ਼ਮੇਲ ਬਗਾਏ ਨੇ ਕਿਹਾ ਕਿ ਇਸ ਪਾਣੀ ਦੇ ਪੈਸੇਜ ਦੇ ਵਿੱਚੋਂ ਲੰਘਦੀਆਂ ਸ਼ਿਪਸ ਦੇ ਲਈ ਕੋਈ ਨਾ ਕੋਈ ਫੀਸ ਤਾਂ ਹੋਣੀ ਆ। ਅਤੇ ਫੀਸ ਵੀ ਕਾਹਦੀ ਆ? ਭਾਈ ਨੇ ਕਿਹਾ ਫੁੱਲ ਸਰਵਿਸ ਫੀਸ। ਯਾਰ ਤੁਸੀਂ ਕਿਹੜੀ ਸਰਵਿਸ ਦੇ ਰਹੇ ਹੋ? ਫੁੱਲ ਸਰਵਿਸ ਫੀਸ ਚਾਰਜ ਕੀਤੀਆਂ ਜਾਣਗੀਆਂ ਸਿਰਫ ਇਰਾਨ ਦੇ ਵੱਲੋਂ ਨਹੀਂ ਪਰ ਓਮਾਨ ਦੇ ਵੱਲੋਂ ਵੀ, ਜਿਨ੍ਹਾਂ ਦੇ ਦੋਨਾਂ ਹੀ ਇਹ ਸਾਂਝਾ ਪਾਣੀ ਹੈ, ਇੱਕ ਸਾਈਡ 'ਤੇ ਨੌਰਥ 'ਤੇ ਇਰਾਨ ਹੈ, ਸਾਊਥ 'ਤੇ ਓਮਾਨ ਹੈ, ਸੋ ਦ ਵਾਟਰ ਸ਼ੇਅਰਡ। ਉਹਦੇ ਵਿੱਚੋਂ ਲੰਘਣ ਲਈ ਇਹਨਾਂ ਨੇ ਕਿਹਾ ਹੈ ਕਿ ਇਰਾਨ ਵੀ ਓਮਾਨ ਵੀ ਇਹਨਾਂ ਨੂੰ ਚਾਰਜ ਕਰਨਗੇ। ਅਤੇ ਕੁਛ ਲੋਕਾਂ ਦਾ ਕਹਿਣਾ ਹੈ ਕਿ ਕ੍ਰਿਪਟੋ ਕਰੰਸੀ ਦੇ ਰਾਹੀਂ ਹੀ ਇਹਨਾਂ ਨੂੰ ਚਾਰਜ ਕੀਤਾ ਜਾਊਗਾ, ਵਿਚ ਇਜ਼ ਵੈਰੀ ਵੈਰੀ ਇੰਟਰਸਟਿੰਗ। ਸ਼ਾਇਦ ਡੋਨਲਡ ਟਰੰਪ ਨੇ ਕੰਪਨੀ ਦੇ ਥਰੂ ਹੀ ਪੇਮੈਂਟਸ ਪ੍ਰੋਸੈਸ ਕੀਤੀਆਂ ਜਾਣ, ਯੂ ਨੈਵਰ ਨੋ। ਸਿਰਫ ਮਾਰਕ ਕਰਨੀ ਇਕੱਲਾ ਪੋਲੀਟਿਸ਼ਨ ਨਹੀਂ ਹੈ ਜੋ ਕਿ ਅਮੀਰ ਹੋ ਰਿਹਾ ਹੈ ਆਪਦੇ ਫੈਸਲੇ ਨਾਲ, ਦੁਨੀਆ ਭਰ ਦੇ ਪੋਲੀਟਿਸ਼ਨ ਵੀ ਗੰਦੇ ਨੇ। ਸੋ ਇਰਾਨ ਹੁਣ ਐਡਮੈਂਟ ਹੈ ਕਿ ਉਹ ਉਹਨਾਂ ਦੇ ਮੁਲਕ ਦੇ ਖਿਲਾਫ ਲਾਏ ਹੋਏ ਗਲੋਬਲ ਸੈਂਕਸ਼ਨਸ ਵੀ ਲਿਫਟ ਕਰਵਾਉਣਾ ਚਾਹੁੰਦੇ ਨੇ, ਆਪਦੇ ਲੋਕਾਂ ਨੂੰ ਵੀ ਗਰੀਬੀ ਦੇ ਵਿੱਚੋਂ ਬਾਹਰ ਕੱਢਣਾ ਚਾਹੁੰਦੇ ਨੇ। ਬੇਸਿਕਲੀ ਪੋਲੀਟਿਸ਼ਨਸ ਅਤੇ ਮਿਲਟਰੀ ਅਫੀਸ਼ਲ ਉੱਥੇ ਆਪਦੀਆਂ ਫਰੀਜ਼ ਕੀਤੀਆਂ ਹੋਈਆਂ ਬਾਹਰਲੇ ਮੁਲਕਾਂ ਦੇ ਵਿੱਚ ਬੈਂਕ ਅਕਾਊਂਟ ਦੇ ਵਿੱਚੋਂ ਪੈਸੇ ਵਾਪਸ ਹਾਸਲ ਕਰਨਾ ਚਾਹੁੰਦੇ ਨੇ। ਆਹੀ ਤਾਂ ਮੇਨ ਗੱਲ ਹੁੰਦੀ ਆ ਇਸ ਤਰ੍ਹਾਂ ਦੇ ਫੇਲਡ ਕਰਪਟ ਮੁਲਕਾਂ ਦੇ ਵਿੱਚ। ਜਿਸ ਦੇ ਬਾਰੇ ਯੂਰੋਪੀਅਨ ਯੂਨੀਅਨ EU ਦੇ ਕਮਿਸ਼ਨ ਪ੍ਰੈਜ਼ੀਡੈਂਟ ਉਰਸੁਲਾ ਵਾਨ ਡਰ ਲਾਇਨ ਨੇ ਅੱਜ ਕਿਹਾ ਕਿ ਇਰਾਨ ਨੂੰ ਪਹਿਲਾਂ ਤਾਂ ਆਪਦਾ ਬਿਹੇਵੀਅਰ ਬਦਲਣ ਦੀ ਲੋੜ ਹੈ ਕਿਸੇ ਵੀ ਸੈਂਕਸ਼ਨ ਈਜ਼ਿੰਗ ਜਾਂ ਲਿਫਟਿੰਗ ਹੋਣ ਤੋਂ ਪਹਿਲਾਂ। ਉਹਨੇ ਕਿਹਾ ਕਿ ਜਿੰਨੀ ਚਿਰ ਉਹ ਵੈਪਨਸ ਆਫ ਮੈਸ ਡਿਸਟਰਕਸ਼ਨ ਬਣਾਉਣਗੇ, ਮਤਲਬ ਕਿ ਵੈਪਨ ਗ੍ਰੇਡ ਯੂਰੇਨੀਅਮ ਰਿਫਾਈਨ ਕਰਨਗੇ ਅਤੇ ਆਪਦੇ ਹੀ ਲੋਕਾਂ ਦੇ ਹਿਊਮਨ ਰਾਈਟਸ ਵਾਇਲੇਟ ਕਰਨਗੇ, ਉਹਨਾਂ ਦੀਆਂ ਮੈਸ ਕਿਲਿੰਗਸ ਚੌਂਕ ਦੇ ਵਿੱਚ ਕਰਨਗੇ, ਉਨੇ ਚਿਰ ਯੂਰੋਪੀਅਨ ਯੂਨੀਅਨ ਦੇ ਸਾਰੇ ਮੈਂਬਰ ਮੁਲਕ ਉਹਨਾਂ 'ਤੇ ਇਕਨੋਮਿਕ ਸੈਂਕਸ਼ਨ ਰੱਖਣਗੇ ਅਤੇ ਉਹਨਾਂ ਦੇ ਸਾਰੇ ਐਸੈਟਸ ਵੀ ਕਾਬੂ ਕਰਕੇ ਫਰੀਜ਼ ਹੀ ਰੱਖਣਗੇ। ਆਈਦਰ ਵੇ ਇਰਾਨ ਦੇ ਫੋਰਨ ਮਿਨਿਸਟਰ ਅਬਾਸ ਅਰਾਗਚੀ ਨੇ ਕਿਹਾ, ਅੱਜ ਹੀ ਕਿਹਾ, ਕੁਝ ਘੰਟੇ ਪਹਿਲਾਂ ਹੀ ਕਨਫਰਮ ਕੀਤਾ ਕਿ ਫਰਾਈਡੇ ਨੂੰ ਪੀਸ ਡੀਲ ਸਾਈਨ ਕਰਨ ਤੋਂ ਬਾਅਦ ਵੀ US ਅਤੇ ਇਰਾਨ ਦੇ ਆਪਸ ਦੇ ਵਿੱਚ ਹੋਰ ਵੀ ਨੈਗੋਸ਼ੀਏਸ਼ਨ ਜ਼ਰੂਰੀ ਨੇ, ਕਿਉਂਕਿ ਇਹਦੇ ਵਿੱਚ ਨਾ ਤਾਂ ਨਿਊਕਲੀਅਰ ਪ੍ਰੋਲੀਫਰੇਸ਼ਨ, ਨਾ ਤਾਂ ਬਲਿਸਟਿਕ ਮਿਸਲਸ, ਨਾ ਤਾਂ ਸੈਂਕਸ਼ਨਸ, ਨਾ ਤਾਂ ਫਰੀਜ਼ਡ ਐਸੈਟਸ, ਕਾਫੀ ਜ਼ਿਆਦਾ ਵੱਡੇ ਵੱਡੇ ਅਹਿਮ ਮੁੱਦੇ ਨੇ ਜੋ ਕਿ ਆਬਵੀਅਸਲੀ ਇਹਨਾਂ ਨੇ ਕੋਈ ਵੀ ਫੈਸਲਾ ਲਿਆ ਹੀ ਨਹੀਂ ਹੈਗਾ। ਉਹਨਾਂ ਨੂੰ ਲੈਣ ਤੋਂ ਬਗੈਰ ਹੀ ਕਹਿ ਰਹੇ ਨੇ ਕਿ ਅਸੀਂ ਪਰਮਨੈਂਟ ਪੀਸ ਡੀਲ ਚਾਹੁੰਦੇ ਹਾਂ, ਲੜਾਈ ਕਦੇ ਵੀ ਨਹੀਂ ਦੁਬਾਰਾ ਇੱਥੇ ਚਾਹੁੰਦੇ ਹਾਂ, ਸੀਜ਼ ਫਾਇਰ ਤਾਂ ਆਲਰੇਡੀ ਸ਼ੁਰੂ ਹੋ ਗਿਆ ਹੈ, ਵੈਲ ਇਨ ਥੀਰੀ ਨਾ ਫਰੋਮ ਇਜ਼ਰਾਈਲ ਅਨਫੋਰਚੁਨੇਟਲੀ। ਅਤੇ ਇਹਨਾਂ ਨੇ ਕਿਹਾ ਹੈ ਕਿ ਫਰਾਈਡੇ ਤੋਂ ਬਾਅਦ ਵੀ ਔਨ ਗੋਇੰਗ ਨੈਗੋਸ਼ੀਏਸ਼ਨ ਹੁੰਦੇ ਰਹਿਣਗੇ। ਅਤੇ ਕੁਛ ਕੁ ਘੰਟੇ ਪਹਿਲਾਂ US ਪ੍ਰੈਜ਼ੀਡੈਂਟ ਡੋਨਲਡ ਟਰੰਪ ਨੇ ਵੀ ਯੂਰਪ ਦੇ ਵਿੱਚ G7 ਮੀਟਿੰਗ ਦੇ ਲਈ ਲੈਂਡ ਕਰਨ ਤੋਂ ਬਾਅਦ ਕਿਹਾ ਕਿ ਸਟ੍ਰੇਟ ਆਫ ਹਰਮੂਜ਼ ਤਾਂ ਅੱਜ ਹੀ ਪਾਰਸ਼ਲੀ ਹੀ ਖੋਲ੍ਹਿਆ ਗਿਆ ਹੈ ਸਦਰਨ ਪਾਰਟ ਦੇ ਵਿੱਚ, ਜਿੱਥੇ ਕਿ ਅਪੇਰੈਂਟਲੀ ਘੱਟ ਮਾਈਨਸ ਨੇ ਇਨ ਪਲੇਸ, ਉਹ ਤਾਂ ਆਲਰੇਡੀ ਹੁਣ ਖੋਲ੍ਹਿਆ ਗਿਆ। ਅਤੇ ਇਹਨੇ ਕਿਹਾ ਹੈ ਕਿ ਵਾਟਰਵੇ ਤਾਂ ਕੰਪਲੀਟਲੀ ਓਪਨ ਹੋਊਗਾ ਫਰਾਈਡੇ ਨੂੰ। ਸੋ ਉਹੀ ਤਾਂ ਗੱਲ ਆ, ਕੁਛ ਮੇਅਰ ਟਾਈਮ ਸਿਕਿਉਰਿਟੀ ਐਕਸਪਰਟ ਕਹਿ ਰਹੇ ਨੇ ਕਿ 40-50 ਡੇਜ਼ ਤਾਂ ਡੀ ਮਾਈਨ, ਅਤੇ ਇਹ ਕਹਿ ਰਿਹਾ ਹੈ ਫਰਾਈਡੇ ਨੂੰ ਖੁੱਲ੍ਹੀ ਛੁੱਟੀ, ਖੁੱਲ੍ਹੀ ਪੈਸੇਜ, ਵਿਚ ਵਨ ਇਜ਼ ਇਟ ਵੀ ਡੋਨਟ ਨੋ। ਅਤੇ ਡੋਨਲਡ ਟਰੰਪ ਨੇ ਕੁਛ ਘੰਟੇ ਪਹਿਲਾਂ ਹੀ ਕਿਹਾ ਕਿ ਇਰਾਨ ਨੇ ਆਪ ਮੰਨਿਆ ਹੈ, ਭਾਵੇਂ ਇਸ ਅਗਰੀਮੈਂਟ ਨਹੀਂ ਲਿਖਿਆ ਹੋਇਆ, ਇਰਾਨ ਨੇ ਆਪ ਮੰਨਿਆ ਹੈ, ਵਰਡ ਫੋਰ ਵਰਡ ਡੋਨਲਡ ਟਰੰਪ ਨੇ ਅੱਜ ਹੀ ਕੁਝ ਘੰਟੇ ਪਹਿਲਾਂ ਕਿਹਾ, ਇਰਾਨ ਨੇ ਆਪ ਮੰਨਿਆ ਹੈ ਕਿ ਉਹ ਨਿਊਕਲੀਅਰ ਵੈਪਨਸ ਨਹੀਂ ਤਿਆਰ ਕਰਨਗੇ। ਸੋ ਜਸਟ ਟੇਕ ਯੋਰ ਵਰਡ ਔਨ ਇਟ, ਆਈ ਗੈਸ। ਡੋਨਲਡ ਟਰੰਪ ਨੇ EU ਦੇ ਵਾਂਗੂ ਹੀ ਸਿਮਿਲਰ ਸਟੇਟਮੈਂਟ ਪੇਸ਼ ਕੀਤੀ ਆ ਕਿ ਇਰਾਨ 'ਤੇ ਲਾਏ ਹੋਏ ਜਿਹੜੇ ਇਕਨੋਮਿਕ ਸੈਂਕਸ਼ਨਸ ਨੇ, ਟ੍ਰੇਡ ਸੈਂਕਸ਼ਨ ਨੇ, ਉਦੋਂ ਹੀ ਹਟਾਏ ਜਾਣਗੇ ਜਦੋਂ ਉਹ ਪਿਓ ਦੇ ਪੁੱਤ ਬਣਗੇ, ਸੁਧਰ ਜਾਣਗੇ। ਉਹਨੇ ਕਿਹਾ ਇਟਸ ਰੀਅਲੀ ਏ ਬਿਹੇਵੀਅਰਲ ਥਿੰਗ, ਇਫ ਦੇ ਡੂ ਵਟ ਦੇ ਸਪੋਜ਼ ਟੂ ਡੂ ਦੈਟ ਸਟਾਰਟਸ ਟੇਕਿੰਗ ਇਫੈਕਟ। ਬੇਸਿਕਲੀ ਆਪਦੇ ਲੋਕਾਂ ਦੇ ਖੁੱਲ੍ਹੇਆਮ ਕਤਲ ਕਰਨਾ ਬੰਦ ਕਰੋ, ਅਤੇ ਹਿਊਮਨ ਰਾਈਟਸ ਰਿਸਪੈਕਟ ਕਰੋ, ਅਤੇ ਹਥਿਆਰ ਨਾ ਬਣਾਓ, ਸਿੰਪਲ ਐਜ਼ ਐ। ਸੋ ਕੁਛ ਘੰਟੇ ਪਹਿਲਾਂ ਜਦੋਂ ਫਰਾਂਸ ਦੇ ਵਿੱਚ US ਪ੍ਰੈਜ਼ੀਡੈਂਟ ਦੇ ਲਈ ਰੈੱਡ ਕਾਰਪੇਟ ਰੋਲ ਆਊਟ ਕੀਤੀ ਗਈ, ਉਹਨੂੰ ਫਰੈਂਚ ਪ੍ਰੈਜ਼ੀਡੈਂਟ ਆਪਦੇ ਹੀ ਘਰ ਵਾਲਾ ਜਾਂ ਘਰ ਵਾਲੀ ਅਮਨਾਸ਼ਰ ਵਿੱਚ ਹੋਣ, ਉਹ ਤੋਂ ਕੁੱਟ ਖਾਣ ਵਾਲਾ ਇਮੈਨੂਅਲ ਮੈਕਰੋਂ ਦੇ ਵੱਲੋਂ ਸਵਾਗਤ ਕੀਤਾ ਗਿਆ ਡੋਨਲਡ ਟਰੰਪ ਨੂੰ। ਮੈਕਰੋਂ ਨੇ ਕਿਹਾ ਕਿ ਫਰਾਂਸ ਨਾਲੇ ਯੂਨਾਈਟਿਡ ਕਿੰਗਡਮ ਹੁਣ ਲੜਾਈ ਖਤਮ ਤੋਂ ਬਾਅਦ ਹੁਣ ਇਹ ਕਹਿੰਦੇ ਨੇ ਕਿ ਅਸੀਂ ਆਪਦੀ ਤਾਕਤ ਦਿਖਾਵਾਂਗੇ। ਇਹਨੇ ਕਿਹਾ ਕਿ ਫਰੈਂਚ ਐਂਡ ਯੂਨਾਈਟਿਡ ਕਿੰਗਡਮ ਬ੍ਰਿਟਿਸ਼ ਐਫਰਟਸ ਹੁਣ ਲੀਡ ਕਰਨਗੇ, 20 ਹੋਰ ਮੁਲਕਾਂ ਦੇ ਨਾਲ ਨੇਵਲ ਮਿਸ਼ਨ ਲੀਡ ਕਰਨਗੇ ਆਉਣ ਵਾਲੇ ਦਿਨਾਂ ਦੇ ਵਿੱਚ ਸਟ੍ਰੇਟ ਆਫ ਹਰਮੂਜ਼ ਨੂੰ ਪੱਕੇ ਤੌਰ 'ਤੇ ਖੋਲ੍ਹਣ ਦੇ ਲਈ, ਅਤੇ ਮੇਕ ਸ਼ੋਰ ਕਰਨ ਦੇ ਲਈ ਕਿ ਕੋਈ ਵੀ ਫੀਸ ਨਹੀਂ ਚਾਰਜ ਕੀਤੀ ਜਾਂਦੀ ਹੈ ਇਰਾਨ ਦੇ ਵੱਲੋਂ ਜਾਂ ਓਮਾਨ ਦੇ ਵੱਲੋਂ। ਸੋ ਜਦੋਂ ਕਈ ਹਫ਼ਤੇ ਜਾਂ ਕਈ ਮਹੀਨੇ ਪਹਿਲਾਂ ਟਰੰਪ ਨੇ ਕਿਹਾ ਸੀ ਕਿ ਦੁਨੀਆ ਭਰ ਦੇ ਮੁਲਕ ਜੋ ਕਿ ਇਸ ਓਇਲ ਸ਼ੋਰਟੇਜ ਨਾਲ ਅਫੈਕਟਡ ਹਨ, ਜੋ ਕਿ ਇੱਥੋਂ ਤੇਲ ਮੰਗਵਾਉਂਦੇ ਹਨ, ਜਿਨ੍ਹਾਂ ਦੇ ਸ਼ਿਪ ਅੜੇ ਹੋਏ ਨੇ, ਫਸੇ ਹੋਏ ਨੇ, ਤੁਸੀਂ ਵੀ ਕੁਛ ਨਾ ਕੁਛ ਹੱਥ ਹਿਲਾ ਲਓ, ਤੁਸੀਂ ਵੀ ਆਪਦੀਆਂ ਨੇਵਲ ਸ਼ਿਪਸ ਵੀ ਭੇਜੋ। ਉਦੋਂ ਤਾਂ ਇਹਨਾਂ ਨੇ ਕੱਖ ਹੀ ਨਹੀਂ ਕੀਤਾ, ਰਿਜੈਕਟ ਕੀਤਾ, ਦੋਨੇ ਫਰਾਂਸ ਅਤੇ ਯੂਨਾਈਟਿਡ ਕਿੰਗਡਮ ਨੇ ਰਿਜੈਕਟ ਕੀਤਾ ਕਿ ਅਸੀਂ ਕੁਛ ਵੀ ਕਰਨ ਲਈ ਤਿਆਰ ਹਾਂ। ਹੁਣ ਜਦੋਂ ਇਹ ਬੇਸਿਕਲੀ ਪੀਸ ਡੀਲ ਬ੍ਰੋਕਰ ਕੀਤੀ ਗਈ ਹੈ, ਅੱਜ ਇਹ ਟਰੰਪ ਦਾ ਫਰਾਂਸ ਦੇ ਵਿੱਚ ਹੀ ਸਵਾਗਤ ਕਰਕੇ ਉਹਦੇ ਮੂਹਰੇ ਖੜ ਕੇ ਚੈਸਟ ਪਫੜ ਕਰਕੇ ਕਹਿੰਦਾ ਕਿ ਹਾਂਜੀ ਮਿਸਟਰ ਟਰੰਪ, ਹੁਣ ਅਸੀਂ ਤਿਆਰ ਹੋ ਗਏ ਹਾਂ, ਹੁਣ ਅਸੀਂ ਵੀ France and United Kingdom led efforts. ਕੋਸ਼ਿਸ਼ ਕਰਾਂਗੇ ਕਿ ਜਲਦ ਤੋਂ ਜਲਦ ਸਟ੍ਰੇਟ ਆਫ ਹਰਮੂਜ਼ ਨੂੰ ਖੋਲਣ ਦੇ ਲਈ ਅਤੇ ਉਹ ਵੀ ਬਿਨਾਂ ਕੋਈ ਵੀ ਫੀਸ ਚਾਰਜ ਕਰਨ ਤੋਂ। ਕਮਾਲ ਦੇ ਹੀ ਅਜੂਬੇ ਵਰਗੇ ਕਲਾਉਨ ਪੋਲੀਟੀਸ਼ੀਅਨ ਨੇ। ਰੇਡੀ ਪ੍ਰੋਗਰਾਮ ਦੇਸ਼ ਪ੍ਰਦੇਸ਼ ਨਾਲ ਜੁੜੇ ਹੋਏ ਹੋ ਦੋਸਤੋ, ਬਸ ਫਿੰਗਰ ਕ੍ਰਾਸ ਕਰ ਲਓ, ਹੋਪਫੁਲੀ ਸਭ ਕੁਝ ਖੋਲ੍ਹੀ ਜਾਊਗਾ ਫਰਾਈਡੇ ਨੂੰ, ਅਤੇ ਉਸ ਤੋਂ ਬਾਅਦ ਤਾਂ ਹੋਪਫੁਲੀ ਥਿੰਗਸ ਗੋ ਬੈਕ ਟੂ ਨੋਰਮਲ, ਅਤੇ ਹੋਪਫੁਲੀ ਆਪਣੀਆਂ ਫਿਊਲ ਕਾਸਟ ਅਤੇ ਸਪੈਸ਼ਲੀ ਡੀਜ਼ਲ ਕਾਸਟ, ਟਰੱਕ ਡਰਾਈਵਿੰਗ ਦਾ ਵੀ ਬੁਰਾ ਹਾਲ ਆ ਭਾਈ ਪੂਰੀ ਇੰਡਸਟਰੀ ਦਾ, ਹੋਪਫੁਲੀ ਡੀਜ਼ਲ ਕਾਸਟ ਗੋ ਡਾਊਨ ਟੂ, ਕਿਉਂਕਿ ਜੇ ਡੀਜ਼ਲ ਕਾਸਟ ਨਹੀਂ ਡਾਊਨ ਜਾਂਦੀਆਂ ਫਿਰ ਸਾਡੀਆਂ ਕਾਸਟ ਆਫ ਲਿਵਿੰਗ ਨਹੀਂ ਜਾਂਦੀ ਹੈ, ਕਿਉਂਕਿ ਵੀ ਗੈਟ 99.9% ਆਫ ਥਿੰਗਸ ਥਰੂ ਟਰਾਂਸਪੋਰਟੇਸ਼ਨ। ਸੋ ਹੋਪਫੁਲੀ ਗੈਸ ਅਤੇ ਡੀਜ਼ਲ ਪ੍ਰਾਈਸਿਸ ਘੱਟ ਹੀ ਜਾਣਗੀਆਂ, ਬਸ ਫਿੰਗਰ ਕ੍ਰਾਸ ਕਰ ਲਓ, ਹੋਰ ਆਪਾਂ ਕੀ ਕੁਛ ਕਰ ਸਕਦੇ ਹਾਂ। ਵੈਸੇ ਮੇਰੀ ਪ੍ਰੋਗਰਾਮ ਦੇਸ਼ ਪ੍ਰਦੇਸ਼ ਨਾਲ ਜੁੜੇ ਹੋਏ ਹੋ ਅਤੇ ਇਸ ਟਾਈਮ 'ਤੇ ਸਾਡੇ ਨਾਲ ਜੁੜ ਚੁੱਕੇ ਨੇ ਮੋਰਗੇਜ ਐਕਸਪਰਟ ਮੋਰਗੇਜ ਬ੍ਰੋਕਰ ਪ੍ਰਭਦੀਪ ਸਿੰਘ, ਜਿਹਨਾਂ ਦਾ ਫੋਨ ਨੰਬਰ ਹੈ 416-710-7524 ਮੋਰਗੇਜ ਰਿਲੇਟਡ ਜਿਹੜਾ ਮਰਜ਼ੀ ਤੁਹਾਡਾ ਕੰਮ ਹੈ, ਤੁਸੀਂ ਕੰਮ ਕਰਵਾਉਣਾ ਟਾਈਮ ਸਿਰ ਕਰਵਾਉਣਾ ਜਿਹੜੇ ਮਰਜ਼ੀ ਤਰੀਕੇ ਰਾਹੀਂ ਹੋਵੇ, ਕਰਾਉਣਾ ਹੀ ਕਰਾਉਣਾ ਹੈ, ਤੁਸੀਂ ਮੋਰਗੇਜ ਰਿਨਿਊਅਲ ਕਰਵਾਉਣੀ ਆ, ਘੱਟ ਵਿਆਜ 'ਤੇ ਘੱਟ ਕਿਸ਼ਤ 'ਤੇ ਕਰ ਦੇਣਗੇ ਤੁਹਾਨੂੰ ਡਿਫਰੈਂਟ ਬੈਂਕ ਨਾਲ ਲੈ ਕੇ, ਉੱਥੋਂ ਤੁਹਾਨੂੰ ਬੈਂਕ ਤੋਂ ਹੀ ਕੈਸ਼ਬੈਕ ਦਿਲਵਾਉਣਗੇ। ਪਹਿਲੀ ਵਾਰੀ ਮੋਰਗੇਜ ਕਰਵਾਉਣੀ ਆ ਚਾਹੇ ਘੱਟ ਇਨਕਮ ਦਿਖਾਉਂਦੇ ਹੋ, ਫਿਰ ਵੀ ਔਨ ਟਾਈਮ ਕਰਵਾ ਕੇ ਦੇ ਦੇਣਗੇ, ਤੁਹਾਨੂੰ ਰਾਈਟ ਵੇ ਪੈਸੇ ਚਾਹੀਦੇ ਨੇ ਤੁਹਾਨੂੰ ਪ੍ਰੋਵਾਈਡ ਕਰ ਦੇਣਗੇ। ਜਿਹੜਾ ਮਰਜ਼ੀ ਲੋਨ ਲੈਂਡਿੰਗ ਮੋਰਗੇਜ ਰਿਨਿਊਅਲ ਦਾ ਕੰਮ ਹੋਵੇ, 416-710-7524 ਬਾਈ ਜੀ, ਸਤਿ ਸ਼੍ਰੀ ਅਕਾਲ ਜੀ।
2: ਸਤਿ ਸ਼੍ਰੀ ਅਕਾਲ ਸਮਰਾਜ ਵਿਰਤ, ਨਾਲ ਨਾਲ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਾਰੇ ਜੀ, ਭੈਣ ਭਰਾ ਮਨੋ ਜੀ।
0: ਬਾਈ ਜੀ, ਹੁਣ ਤੁਸੀਂ ਇਹ ਦੱਸੋ ਕਿ ਜਿਹੜੇ ਵੀ ਲੋਕਾਂ ਨੇ ਮੋਰਗੇਜ ਪਹਿਲਾਂ ਕਰਵਾਈ ਹੋਈ ਸੀ ਕੋਈ 21-22-23-24 ਦੇ ਵਿੱਚ, ਹੁਣ ਹੁਣ ਦੀਆਂ ਰਿਨਿਊਅਲਸ ਆ ਰਹੀਆਂ ਹਨ ਇਸ ਸਾਲ ਦੇ ਐਂਡ ਤੱਕ, ਮੇ ਬੀ ਈਵਨ ਨੈਕਸਟ ਈਅਰ ਦੇ ਵਿੱਚ, ਉਹਨਾਂ ਨੂੰ ਕਿੰਨੇ ਕੁ ਚਿਰ ਪਹਿਲਾਂ ਐਡਵਾਂਸ ਦੇ ਵਿੱਚ ਹੀ ਰਿਨਿਊਅਲ ਦੇ ਵੱਲ ਸ਼ਾਪ ਰਾਊਂਡ ਕਰ ਲੈਣਾ ਚਾਹੀਦਾ, ਤੁਹਾਨੂੰ ਇਹ ਕਦੋਂ ਕੰਟੈਕਟ ਕਰ ਲੈਣ ਜੇ ਉਹ ਚਾਹੁੰਦੇ ਨੇ ਕਿ ਯਾਰ ਸਾਨੂੰ ਐਬਸੋਲੂਟਲੀ ਲੋਵੈਸਟ ਇੰਟਰਸਟ ਰੇਟ ਹੀ ਮਿਲ ਜਾਵੇ ਅਤੇ ਕਿਸ਼ਤ ਵੀ ਸਾਡੀ ਘੱਟ ਜਾਵੇ।
2: ਬਿਲਕੁਲ ਸਮਰਾਜ ਵੀਰ, ਦੇਖੋ ਜਿਹੜੀ ਤੁਸੀਂ ਗੱਲ ਕੰਟੈਕਟ ਕਰਨ ਦੀ ਕੀਤੀ ਹੈ ਨਾ, ਕੰਟੈਕਟ ਭਾਵੇਂ ਤੁਹਾਨੂੰ ਹਰ ਇੱਕ ਬੰਦੇ ਨੂੰ ਆਪਣਾ ਫਿਊਚਰ ਪਲੈਨਿੰਗ ਪਤਾ ਹੁੰਦੀ ਹੈ ਕੀ ਕਰਨੀ ਸਪੈਸ਼ਲੀ ਪੈਸੇ ਨੂੰ ਲੈ ਕੇ, ਰਾਈਟ? ਤੇ ਜੇ ਕੰਟੈਕਟ ਕਰਨ ਦੀ ਗੱਲ ਕਰੀਏ ਤਾਂ ਕੰਟੈਕਟ ਤੁਸੀਂ ਭਾਵੇਂ ਮੈਨੂੰ 6 ਮਹੀਨੇ ਪਹਿਲਾਂ ਵੀ ਕਰ ਲਓਗੇ ਨਾ, ਤੁਹਾਨੂੰ ਮੈਂ ਸਾਰਾ ਪਲਾਨ ਦੱਸ ਦੂੰਗਾ ਕਿਹੜੀ ਚੀਜ਼ ਕਿਵੇਂ ਕਰਨੀ ਹੈ ਤੇ ਕਿਵੇਂ ਉਹ ਚੀਜ਼ ਨੂੰ ਸਟਰਕਚਰ ਕਰਨ ਦੇ ਵਿੱਚ ਮੇਰੀ ਮਦਦ ਨਾਲ ਦੀ ਨਾਲ ਹੋਊਗੀ। ਹੁਣ ਜਦੋਂ ਤੁਸੀਂ ਖੜੇ ਪੈਰ ਆਉਂਗੇ, ਖੜੇ ਪੈਰ ਬਥੇਰੀ ਵਾਰੀ ਕੀ ਹੁੰਦਾ, ਹੱਲ ਨਹੀਂ ਨਿਕਲ ਪਾਉਂਦਾ। ਹੁਣ ਰੀਨੂਅਲ ਦੀ ਗੱਲ ਕਰੀਏ, ਰੀਨੂਅਲ ਮੌਕਾ ਦੇਖੋ, ਸਭ ਤੋਂ ਜਿਹੜੀ ਪਹਿਲੀ ਗੱਲ ਇਹ, ਹਰ ਇੱਕ ਬੰਦਾ ਹੀ ਜਾਣਦਾ ਤੁਹਾਨੂੰ ਕੋਈ ਪੈਨਲਟੀ ਨਹੀਂ ਪੈਂਦੀ। ਤੇ ਜੇ ਤੁਸੀਂ ਕਿਸੇ ਗੱਲ ਕਰਕੇ ਤੁਹਾਨੂੰ ਲੱਗਦਾ ਵੀ ਤੁਸੀਂ ਬੈਂਕ ਲਾਇਕ ਨਹੀਂ ਹੈਗੇ, ਸਿਰਫ ਤੇ ਸਿਰਫ ਇੱਕ ਚੀਜ਼ ਕਰਕੇ ਹੋ ਸਕਦਾ, ਜੇ ਤੁਹਾਡਾ ਸਕੋਰ ਘੱਟ ਹੈ। ਜੇ ਤੁਹਾਡਾ ਸਕੋਰ ਵੀ ਨਹੀਂ ਘੱਟ ਤੇ ਫਿਰ ਵੀ ਦਿਮਾਗ 'ਤੇ ਭਰਮ ਪਾਲੀ ਬੈਠੇ ਹੋ, ਯਾਰ ਤੁਹਾਡੀ ਬੈਂਕ ਤੋਂ ਫਾਈਲ ਹੋਣੀ ਨਹੀਂ, ਮੇਰੇ ਕੋਲ ਲੈ ਆਇਓ, ਤੁਹਾਨੂੰ ਬਹਿ ਕੇ ਸਾਰਾ ਸਮਝਾ ਦੂੰਗਾ ਬੈਂਕ 'ਚੋਂ ਫਾਈਲ ਨਿਕਲਣੀ ਕਿਵੇਂ ਇਹ। ਸੋ ਕਿਸੇ ਵੀ ਭੈਣ ਭਰਾ ਦੀ ਕੋਈ ਵੀ ਰੀਨੂਅਲ ਆ ਰਹੀ ਹੈ, ਐਂ ਨਹੀਂ ਵੀ ਇਕੱਲੀ ਤੁਹਾਡੀ ਸਕੈਜੂਲ ਹੈ ਬੈਂਕਾਂ ਨੇ, TD ਬੈਂਕ, BMO, ਜੇ ਤੁਹਾਡੀ ਬੀ ਸਾਈਡ ਵਾਲੇ ਬੈਂਕ ਹੈ, ਕੋਈ ਪ੍ਰਾਈਵੇਟ ਮੋਰਗੇਜ ਲਈ ਵੀ ਹੈ, ਕੋਈ ਸੈਕਿੰਡ ਮੋਰਗੇਜ ਲਈ ਬੈਠੇ ਹੋ ਜਾਂ ਡੈਟ ਕੰਸੋਲੀਡੇਟ ਕਰਾਉਣਾ ਚਾਹੁੰਦੇ ਹੋ, ਰੀਨੂਅਲ ਟਾਈਮ ਇਜ਼ ਦ ਬੈਸਟ ਟਾਈਮ ਜੀ। ਤੁਹਾਨੂੰ ਕੋਈ ਪੈਨਲਟੀ ਨਹੀਂ ਪੈਣੀ, ਗਾਰੰਟੀਡ ਜਿਹੜਾ ਤੁਹਾਡਾ ਪੁਰਾਣਾ ਲੈਂਡਰ ਹੈ ਉਦੋਂ ਨਵਾਂ ਲੈਂਡਰ ਬੀਟ ਕਰਕੇ ਤੁਹਾਨੂੰ ਵਧੀਆ ਇੰਟਰਸਟ ਰੇਟ ਦਵਾਵਾਂਗੇ। ਅਤੇ ਉਸ ਤੋਂ ਹੋਰ ਵੱਡੀ ਗੱਲ, ਤੁਹਾਨੂੰ ਨਾਲ ਦੀ ਨਾਲ ਕੈਸ਼ਬੈਕ ਦੀ ਆਪਸ਼ਨਸ ਵੀ ਰੱਖੀ ਦੀ ਹੁੰਦੀ ਹੈ ਵਿੱਚ ਫਾਈਲ ਦੇ, ਕਿਉਂਕਿ ਵੱਧ ਵੋਲਿਊਮ ਕੱਢੀ ਦੀ ਬੈਂਕਾਂ ਨਾਲ। ਸੋ ਕਦੇ ਵੀ ਆਪਦੇ ਆਪ ਨੂੰ ਬਾਈ ਜੀ ਸਟੱਕ ਨਾ ਮਹਿਸੂਸ ਕਰੋ, ਰੀਨੂਅਲ ਭਾਵੇਂ ਤੁਹਾਡੀ ਆਉਂਦੇ 2 ਮਹੀਨੇ ਨੂੰ ਆ ਰਹੀ ਹੈ ਅਤੇ ਭਾਵੇਂ ਆਉਂਦੇ ਸਾਲ ਨੂੰ ਆ ਰਹੀ ਹੈ, ਪਲਾਨ ਪਹਿਲਾਂ ਕਰਕੇ ਰੱਖੋ। ਇਵਨ ਹੋਰ ਸਮਰਾਜ ਵੀਰੇ, ਇੱਕ ਗੱਲ ਹੋਰ ਦੱਸਣੀ ਚਾਹੂੰਗਾ ਭੈਣ ਭਰਾਵਾਂ ਨਾਲ, ਆ ਵੀ ਚੀਜ਼ ਹੋ ਰਹੀ ਹੈ, ਛੋਟੀ ਰੱਖੂੰਗਾ ਗੱਲ, ਜ਼ਿਆਦਾ ਲੰਬੀ ਨਹੀਂ ਰੱਖੂੰਗਾ ਇਹ ਲਈ। ਜੇ ਤੁਹਾਡਾ ਲੋਨ ਅੱਜ ਬੈਂਕ ਨੂੰ ਕਿਸੇ ਪਾਸੋਂ ਨੋਟੀਫਾਈ ਹੋ ਰਿਹਾ, ਤੁਹਾਡਾ ਲੋਨ ਘਰ ਦੀ ਵੈਲਿਊ ਨਾਲੋਂ ਜ਼ਿਆਦਾ ਵਧਿਆ ਹੋਇਆ, ਤਾਂ ਇਹੋ ਜਿਹੇ ਵੀ ਕੇਸਿਸ ਆ ਰਹੇ ਨੇ ਬੈਂਕਾਂ ਤੋਂ ਜਿੱਥੇ ਬੈਂਕ ਨੇ ਤੁਹਾਨੂੰ ਰੀਨੂਅਲ ਕਰਨ ਤੋਂ ਹੀ ਮਨਾ ਕਰਤਾ। ਜੇ ਉਹ ਜਿਹਾ ਸਨੈਰੀਓ ਵੀ ਤੁਹਾਡਾ ਬਣੀ ਜਾ ਰਿਹਾ, ਤਾਂ ਪਹਿਲਾਂ ਹੀ ਆਪਦਾ ਪਲੈਨਿੰਗ ਕਰਕੇ ਰੱਖੋ ਵੀ ਤੁਹਾਨੂੰ ਉਹ ਖਤਰੇ ਤੋਂ ਤੁਸੀਂ ਪਿੱਛੇ ਹਟ ਜਾਓ, ਘੱਟੋ ਘੱਟ ਅਗਲੇ 5 ਸਾਲ ਲਈ ਤੁਹਾਨੂੰ ਕੋਈ ਨਵਾਂ ਬੈਂਕ ਟਰਮ ਦੇ ਦੇ, ਕਿਉਂਕਿ ਖੜੇ ਪੈਰ ਭਾਜੜਾ ਪੈਣਗੀਆਂ, ਤੁਹਾਨੂੰ ਕਿਸੇ ਨੇ ਲੋਨ ਨਹੀਂ ਦੇਣਾ, ਬੈਂਕ ਨੇ ਆਪਣੀ ਟਰਮ ਪੂਰੀ ਕਰਕੇ ਉਹਨਾਂ ਨੇ ਆਪਣੇ ਪੈਸੇ ਮੰਗਣੇ ਆ। ਸੋ ਜੇ ਉਹੋ ਜਿਹਾ ਵੀ ਤੁਹਾਨੂੰ ਸਨੈਰੀਓ ਲੱਗਦਾ, ਰੀਨੂਅਲ ਤੋਂ ਪਹਿਲਾਂ ਹੀ ਆਪਣੀ ਪਲੈਨਿੰਗ ਕਰਕੇ ਰੱਖੋ, ਕੱਲ ਨੂੰ ਤੁਹਾਡੇ ਲਈ ਉਹ ਖਤਰਾ ਤੁਹਾਡੇ ਗੱਲ ਨੂੰ ਨਾ ਕੇ ਪੈ ਜੇ। ਸੋ ਕਿਸੇ ਤਰੀਕੇ ਦਾ ਮੋਰਗੇਜ ਰਿਗਾਰਡਿੰਗ ਕੋਈ ਵੀ ਸਵਾਲ ਹੈ, ਕਮਰਸ਼ੀਅਲ ਹੋਵੇ, ਰੈਜੀਡੈਂਸ਼ੀਅਲ ਹੋਵੇ, ਕਾਲ ਕਰ ਲੈਣਾ ਜੀ 416-710-7524, 416-710-7524। ਕੋਈ ਪ੍ਰੀ ਕੰਸਟਰਕਸ਼ਨ ਕਿਤੇ ਬੁੱਕ ਕਰਾਏ, ਕਿਸੇ ਤਰੀਕੇ ਦੀ ਵੀ ਤੁਹਾਨੂੰ ਫਾਈਨੈਂਸ਼ੀਅਲ ਤੰਗੀ ਆ ਰਹੀ ਹੈ, ਕੋਈ ਸਲਾਹ ਲੈਣੀ ਹੈ, ਸਲਾਹ ਦਾ ਕੋਈ ਮੁੱਲ ਨਹੀਂ, ਹਫ਼ਤੇ ਦਿਨ ਫੋਨ ਅਵੇਲੇਬਲ ਹੈ ਤੁਹਾਡੇ ਕਰਕੇ ਮੇਰਾ ਕੰਮ ਹੈ ਹਮੇਸ਼ਾ ਕਹਿੰਦਾ ਹੁੰਦਾ ਬਿਨਾਂ ਝਿਜਕੇ ਫੋਨ ਲਾਇਆ ਕਰੋ ਸਲਾਹ ਚੰਗੀ ਲੱਗੂਗੀ ਹਮੇਸ਼ਾ ਕਹਿੰਦਾ ਹੁੰਦਾ ਤਾਂ ਹੀ ਅਗਾਂਹ ਵਧਾਂਗੇ ਨੰਬਰ ਇੱਕ ਵਾਰੀ ਫਿਰ ਦੱਸ ਦਿੰਦਾ 416-716-7024 ਬਹੁਤ ਬਹੁਤ ਧੰਨਵਾਦ ਸਮਰਾਜ ਵੀਰੇ ਰੇਡੀਓ ਤੇ
0: ਥੈਂਕ ਯੂ ਵੈਰੀ ਮੱਚ ਤੁਸੀਂ ਵੀ ਪ੍ਰਭਦੀਪ ਸਿੰਘ ਮੋਰਗੇਜ ਬ੍ਰੋਕਰ ਨਾਲ ਅੱਜ ਹੀ ਗੱਲਬਾਤ ਕਰੋ ਫੋਨ ਨੰਬਰ ਹੈ 416-710-7524 ਦੋਸਤੋ ਜੇ ਤੁਸੀਂ ਅੱਜ ਵਧੀਆ ਖਾਣਾ ਪੀਣਾ ਚਾਹੁੰਦੇ ਹੋ ਫਿਰ ਪਹੁੰਚੋ ਪੰਜਾਬੀ ਬਾਈ ਨੇਚਰ 'ਤੇ ਉਹ ਵੀ ਚਾਰ ਲੋਕੇਸ਼ਨ ਤੋਂ ਤੁਹਾਨੂੰ ਬ੍ਰੈਂਪਟਨ ਸ਼ਹਿਰ ਦੇ ਵਿੱਚ ਸਰਵ ਕਰਦੇ ਨੇ ਅਤੇ ਚਾਰਾਂ ਹੀ ਲੋਕੇਸ਼ਨ 'ਤੇ ਬਹੁਤ ਹੀ ਸਵਾਦ ਪੰਜਾਬੀ ਪਕਵਾਨ ਤੁਹਾਡੇ ਲਈ ਸਾਰੇ ਅਤੇ ਸਾਰੇ ਦਿਨ ਅਤੇ ਰਾਤ ਤੱਕ ਤਿਆਰ ਕੀਤਾ ਜਾਂਦਾ ਹੈ ਤਾਜ਼ਾ ਤਾਜ਼ਾ ਪੰਜਾਬੀ ਬਾਈ ਨੇਚਰ ਵਾਲੇ ਤੁਹਾਡੇ ਲਈ ਫੋਰ ਡਿਫਰੈਂਟ ਲੋਕੇਸ਼ਨ ਬ੍ਰੈਂਪਟਨ ਤੋਂ ਸਰਵ ਕਰਦੇ ਨੇ ਪਹਿਲੀ ਲੋਕੇਸ਼ਨ ਹੈ ਗੌਰ ਅਤੇ ਐਬਨੀਜ਼ਰ 'ਤੇ 888 Gore Road Gore and Ebenezer ਪਹਿਲੀ ਲੋਕੇਸ਼ਨ ਹੈ ਦੂਜੀ ਲੋਕੇਸ਼ਨ ਹੈ ਬੋਵੇਰਡ ਐਂਡ ਏਅਰਪੋਰਟ ਅਤੇ ਬਹੁਤ ਵੱਡਾ ਪਲਾਜ਼ਾ ਹੈ ਏਅਰਪੋਰਟ ਅਤੇ ਬੋਵੇਰਡ ਅਤੇ ਠੇਕੇ ਵਾਲੇ ਪਲਾਜ਼ੇ ਵਿੱਚ ਹੀ 9980 ਏਅਰਪੋਰਟ ਰੋਡ 'ਤੇ ਲੋਕੇਟਡ ਹਨ ਤੀਜੀ ਲੋਕੇਸ਼ਨ ਹੈ ਬੋਵੇਰਡ ਐਂਡ ਹਰ ਇੰਟੀਰੀਅਲ ਵਾਲਮਰ ਐਂਡ ਫੋਰਟੀਨੋਸ ਵਾਲੇ ਪਲਾਜ਼ੇ ਵਿੱਚ 58 ਕੁਆਰੀ ਐਜ ਡਰਾਈਵ ਅਤੇ ਚੌਥੀ ਬ੍ਰੈਂਪਟਨ ਲੋਕੇਸ਼ਨ ਹੈ ਐ ਕੈਨੇਡੀ ਐਂਡ ਸੈਂਡਲਵੁੱਡ 180 Sandalwood Parkway East. So, Brampton de vich 4 te kaiyan hor sharan de vich ta os to kai guna vadh location ne. Kyon? Kyonki inna da pakwan hi inna kamal da hai. So, Punjabi by nature sab to best Punjabi food tiyar karde ya. Veg vi, non-veg vi. Te bohut hi unique kisam de inna de aav de hi special chef unique food vi ne. Oh vi tusi zaroor try karo. Par ehe tor lai shudh koye diyan mithaiyan, desi ke odiyan jalebiyan, naal diyan kamal da gajrela, naal di naal tor lai very very special type of fish pakoda amritsari fish to leke pakode samose aloo tikkiyan chaat papdiyan shahi paneer butter chicken you name it je tusi ajj badhiya ਰੱਜ ਕੇ ਖਾਣਾ ਪੀਣਾ ਚਾਹੁੰਦੇ ਹੋ ਬਹੁਤ ਹੀ ਸਵਾਦ ਪਕਵਾਨ ਖਾਣਾ ਚਾਹੁੰਦੇ ਹੋ ਫਿਰ ਪੰਜਾਬੀ ਬਾਈ ਨੇਚਰ ਦੀ ਆਪਣੀ ਨੇੜ ਲੋਕੇਸ਼ਨ 'ਤੇ ਪਹੁੰਚੋ ਅਤੇ ਇਹ ਸਪੈਸ਼ਲਿਸਟ ਨੇ ਮਾਹਰ ਨੇ ਲਾਈਵ ਕੇਟਰਿੰਗ ਦੇ ਵਿੱਚ ਜੇ ਤੁਸੀਂ ਆਪਦੀ ਬਹੁਤ ਹੀ ਹਾਈ ਐਂਡ ਇਵੈਂਟ ਨੂੰ ਜ਼ਿਆਦਾ ਹੀ ਹਾਈ ਐਂਡ ਬਣਾਉਣਾ ਹੈ ਇਹਨਾਂ ਦੇ ਨੰਬਰ 1 VIP ਹਾਈ ਐਂਡ ਕੇਟਰਿੰਗ ਦੇ ਨਾਲ ਫਿਰ ਨੰਬਰ ਕਮਾਓ 905-794-4667 ਤੇ ਕਹਿਣਾ ਹੈ ਕਿ ਚਾਹੇ ਇੰਡੀਅਨ ਫੂਡ ਵੀ ਹੋਵੇ ਚਾਹੇ ਤੁਸੀਂ ਫਿਊਜ਼ਨ ਵੀ ਚਾਹੁੰਦੇ ਹੋ ਚਾਹੇ ਤੁਸੀਂ ਵੈਸਟਰਨ ਟਾਈਪ ਆਫ ਫੂਡ ਵੀ ਚਾਹੁੰਦੇ ਹੋ ਇਹ ਸਾਰਾ ਹੀ ਕਿਸਮ ਦਾ ਕਲਨਰੀ ਪ੍ਰਬੰਧ ਕਰਦੇ ਨੇ ਨੰਬਰ ਹੈ 905-794-4667 ਜੇ ਦੋਸਤੋ ਤੁਸੀਂ ਬਹੁਤ ਹੀ ਸੋਹਣੀ ਨਵੀਂ ਐਨਕ ਤਿਆਰ ਕਰਵਾਉਣੀ ਆ ਉਹ ਵੀ ਬਹੁਤ ਹੀ ਘੱਟ ਪ੍ਰਾਈਸ ਦੇ ਵਿੱਚ ਫਿਰ ਅਸੀਂ ਰੈਕਮੈਂਡ ਕਰਦੇ ਹਾਂ ਕਿ ਤੁਸੀਂ ਪਹੁੰਚੋ ਕਲੀਅਰ ਵਿਊ ਆਈ ਕੇਅਰ ਬ੍ਰੈਂਪਟਨ ਸ਼ਹਿਰ ਦੇ ਵਿੱਚ ਮਿਕਵੀਨ ਐਂਡ ਮੇਫੀਲਡ ਅਤੇ AMW ਦੇ ਬਿਲਕੁਲ ਨਾਲ ਇੰਨੇ ਵੱਡੇ ਪਲਾਜ਼ੇ ਵਿੱਚ ਮਿਕਵੀਨ ਅਤੇ ਮੇਫੀਲ ਅਤੇ 11615 ਮਿਕਵੀਨ ਡਰਾਈਵ ਬ੍ਰੈਂਪਟਨ ਐਂਡ ਮੇਫੀਲਡ ਅਤੇ ਲੋਕੇਟਡ ਹਨ ਕਲੀਅਰ ਵਿਊ ਆਈ ਕੇਅਰ ਵਾਲੇ ਅੱਜ ਤਾਂ ਇਹ ਬੰਦ ਨੇ ਮੰਡੇ ਬੰਦ ਹੁੰਦੇ ਆ ਪਰ ਬਾਕੀ 6 ਦਿਨ ਖੁੱਲ੍ਹੇ ਨੇ ਓਪਨ ਫੋਰ ਬਿਜ਼ਨਸ ਜਿੱਥੇ ਕਿ ਤੁਹਾਡੇ ਲਈ 2 ਕੈਨੇਡੀਅਨ ਬੋਰਨ ਐਂਡ ਐਜੂਕੇਟਡ ਡਾਕਟਰਸ ਡਾਕਟਰ ਰਮਨਦੀਪ ਹੇਅਰ ਅਤੇ ਡਾਕਟਰ ਹਰਪ੍ਰੀਤ ਹੇਅਰ ਇੰਗਲਿਸ਼ ਵੀ ਪੰਜਾਬੀ ਬੋਲਦੇ ਨੇ ਤੁਹਾਡੇ ਲਈ ਬਹੁਤ ਹੀ ਕੰਪ੍ਰਹੈਂਸਿਵ ਆਈ ਐਗਜ਼ਾਮ ਕਰਕੇ ਦੇਣਗੇ ਅਤੇ ਦੋਸਤੋ ਤੁਸੀਂ ਜਾ ਕੇ ਆਪਣਾ ਫਰੇਮ ਪਸੰਦ ਕਰੋ ਫਰੇਮ ਦੇ ਵਿੱਚ ਤੁਹਾਡੇ ਪ੍ਰਸਕ੍ਰਿਪਸ਼ਨ ਦੇ ਹਿਸਾਬ ਨਾਲ ਲੈਂਜ਼ ਪਾ ਕੇ ਦੇਣਗੇ ਉਹ ਵੀ ਸਿਰਫ $99 ਦੇ ਵਿੱਚ $99 ਦੇ ਵਿੱਚ ਸੋ ਚਾਹੇ ਤੁਹਾਡੇ ਕੋਲ ਇੰਸ਼ੋਰੈਂਸ ਬੈਨੀਫਿਟ ਨੇ ਸਿੱਧੇ ਬਿੱਲ ਕਰ ਦੇਣਗੇ ਜੇ ਬੈਨੀਫਿਟ ਨਹੀਂ ਹੈਗੇ ਫਿਰ ਤਾਂ ਪੱਲਿਓਂ ਵੀ ਪੇ ਕਰ ਲਓ ਯਾਰ $99 ਦਾ ਹੀ ਖਰਚਾ ਰਹਿਣਾ $99 ਦਾ ਪਹੁੰਚੋ 11615 ਮਿਕਵੀਨ ਡਰਾਈਵ ਬ੍ਰੈਂਪਟਨ ਮੇਫੀਲਡ ਐਂਡ ਮਿਕਵੀਨ ਫੋਨ ਨੰਬਰ ਹੈ 905-913-4545 ਅੱਜ ਬੰਦ ਨੇ ਬਦਰ ਓਪਨ ਐਵਰੀ ਅਦਰ ਡੇ 905-913-4545 ਅਤੇ ਦੋਸਤੋ ਨਾਲ ਇਹ ਵੀ ਦੱਸ ਦਵਾਂ ਕਿ ਪਰਸੋਂ ਨੂੰ 2 ਦਿਨਾਂ ਬਾਅਦ ਵੈਨਸਡੇ ਨੂੰ ਇੱਕ ਬਹੁਤ ਹੀ ਵੱਡਾ ਨਵਾਂ ਰੀਅਲ ਸਟੇਟ ਦਾ ਪ੍ਰੀ ਕੰਸਟਰਕਸ਼ਨ ਪ੍ਰੋਜੈਕਟ ਲਾਂਚ ਹੋ ਰਿਹਾ ਹੈ ਕੈਲਡਨ ਸ਼ਹਿਰ ਦੇ ਵਿੱਚ ਬੇਸਿਕਲੀ ਬ੍ਰੈਂਪਟਨ ਹੀ ਹੈ ਪਰ ਕੈਲਡਨ ਸ਼ਹਿਰ ਦੇ ਵਿੱਚ ਕਲੋਜ਼ ਟੂ ਵੁੱਡ ਬ੍ਰਿਜ ਕਲੋਜ਼ ਟੂ ਬ੍ਰੈਂਪਟਨ ਕੈਲਡਨ ਦੇ ਵਿੱਚ ਦਾ ਗੌਰ ਰੋਡ ਐਂਡ ਮੇਫੀਲਡ ਰੋਡ ਦਾ ਗੌਰ ਰੋਡ ਐਂਡ ਮੇਫੀਲਡ ਰੋਡ 'ਤੇ ਇੱਕ ਨਵੀਂ ਮਾਸਟਰ ਪਲਾਨ ਕਮਿਊਨਿਟੀ ਤਿਆਰ ਹੋ ਰਹੀ ਆ ਜਿਹਦੇ ਵਿੱਚ 2500 ਤੋਂ ਵੀ ਜ਼ਿਆਦਾ ਨਵੇਂ ਘਰ ਤਿਆਰ ਹੋ ਰਹੇ ਨੇ ਇਟਸ ਅ ਲੋਟ ਆਫ ਹੋਮਸ ਇਹਦੇ ਵਿੱਚ ਫਰੀ ਹੋਲਡ ਟਾਊਨ ਹਾਊਸਿਸ ਵੀ 7 ਲੱਖ ਤੋਂ ਸੈਮੀ ਡੀਟੈਚ ਘਰ ਵੀ 8 ਲੱਖ ਤੋਂ ਅਤੇ ਡਬਲ ਕਾਰ ਗਰਾਜ ਵਾਲੇ ਡੀਟੈਚ ਘਰ ਵੀ ਸਿਰਫ 9 ਲੱਖ ਤੋਂ ਪ੍ਰਾਈਸ ਸ਼ੁਰੂ ਹੁੰਦੀ ਆ ਅਤੇ ਇਹ ਪ੍ਰੋਜੈਕਟ ਰਿਲੀਜ਼ ਹੋਣ ਲੱਗਿਆ ਹੈ ਪਰਸੋਂ ਨੂੰ ਵੈਂਸਡੇ ਨੂੰ, ਬੁਕਿੰਗ ਹੀ ਪਰਸੋਂ ਨੂੰ ਹੀ ਹੋ ਜਾਣੀ ਆ। ਸੋ ਜੇ ਤੁਸੀਂ ਐਬਸੋਲੂਟਲੀ ਬੈਸਟ ਲੋਟ ਚਾਹੁੰਦੇ ਹੋ, ਕੋਰਨਰ ਦੇ ਵਿੱਚ ਚਾਹੁੰਦੇ ਹੋ, ਐਂਡ ਦੇ ਵਿੱਚ ਸਟਰੀਟ 'ਤੇ ਚਾਹੁੰਦੇ ਹੋ, ਜਿੱਥੇ ਮਰਜ਼ੀ ਚਾਹੁੰਦੇ ਹੋ, ਫਿਰ ਅੱਜ ਹੀ ਥੀਮਸ ਦੇ ਨਾਲ ਸੰਪਰਕ ਕਰੋ। ਦੱਸਣਾ ਤੁਹਾਨੂੰ ਕਿ ਟ੍ਰੈਡੀਸ਼ਨਲ ਫੁੱਲੀ ਫਰੀ ਹੋਲਡ ਬਿਨਾਂ ਕੋਈ ਮੰਥਲੀ ਫੀਸ ਤੋਂ ਟੂ ਸਟੋਰੀ ਟੂ ਫਲੋਰ ਟ੍ਰੈਡੀਸ਼ਨਲ ਟਾਊਨ ਹਾਊਸਿਸ ਪਲੱਸ ਅਨਫਿਨਿਸ਼ਡ ਬੇਸਮੈਂਟ ਵੀ ਨਾਲ ਹੈ, ਵੱਡੀ ਬੈਕਯਾਰਡ ਵੀ ਹੈ। ਇਹ 7 ਲੱਖ ਤੋਂ ਪ੍ਰਾਈਸ ਸ਼ੁਰੂ ਹੁੰਦੀ ਆ, ਨਾਲ ਦੀ ਨਾਲ ਸੈਮੀ ਡੀਟੈਚ ਘਰ ਸਿਰਫ 8 ਲੱਖ ਤੋਂ, ਅਤੇ ਸਭ ਤੋਂ ਖਾਸ ਤਾਂ ਡਬਲ ਕਾਰ ਗਰਾਜ ਵੱਡੇ ਡੀਟੈਚ ਘਰ ਸਿਰਫ 9 ਲੱਖ ਤੋਂ। ਦੇਰ ਇਜ਼ ਨੋ ਚੀਪਰ ਪ੍ਰਾਈਸ ਐਨੀਵੇਅਰ ਇਨ ਦ ਏਰੀਆ, ਡਬਲ ਕਾਰ ਗਰਾਜ 9 ਲੱਖ ਤੋਂ। ਅਤੇ ਇਹ ਤਿਆਰ ਕਦੋਂ ਹੋਣੇ ਆ, ਅਗਲੇ ਸਾਲ ਦੇ ਐਂਡ 'ਤੇ, 2027 ਦੇ ਐਂਡ 'ਤੇ ਤਿਆਰ ਹੋਣੇ ਆ, ਤੋਂ ਲੈ ਕੇ 2028 ਦੀ ਸ਼ੁਰੂਆਤ ਤੱਕ। ਸੋ ਤੁਹਾਡੇ ਕੋਲ 1.5 ਤੋਂ ਲੈ ਕੇ ਬੇਸਿਕਲੀ 2 ਈਅਰਸ ਤੱਕ ਦਾ ਟਾਈਮ ਹੈ, ਬਹੁਤ ਲੰਬੀਆਂ ਕਲੋਜ਼ਿੰਗਸ ਨੇ ਅਤੇ ਕਾਫੀ ਜ਼ਿਆਦਾ ਇਨਸੈਂਟਿਵ ਬਿਲਡਰ ਦੇ ਰਿਹਾ ਹੈ। ਪੂਰੀ ਜਾਣਕਾਰੀ ਲਈ ਅੱਜ ਹੀ ਥੀਮ ਸਿੱਧੂ ਨਾਲ ਸੰਪਰਕ ਕਰੋ, 416-302-0016। ਇਹ 2500 ਨਵੇਂ ਘਰ ਤਿਆਰ ਹੋਣੇ ਆ, ਪਹਿਲਾ ਰਿਲੀਜ਼ ਸਭ ਤੋਂ ਘੱਟ ਪ੍ਰਾਈਸ ਦੇ ਵਿੱਚ ਪਰਸੋਂ ਨੂੰ ਵੈਂਸਡੇ ਨੂੰ ਰਿਲੀਜ਼ ਹੋਣਾ ਹੈ, 27-28 ਦੇ ਵਿੱਚ ਤਿਆਰ ਹੋਣੇ ਆ, ਸੈਮੀ ਡੀਟੈਚ ਫੁੱਲੀ ਡੀਟੈਚ ਦੇ ਨਾਲ ਦਾ ਫਰੀ ਹੋਲ ਟਾਊਨ ਹਾਊਸਿਸ ਐਟ ਦ ਗੌਰ ਰੋਡ ਐਂਡ ਮੇਫੀਲਡ ਰੋਡ ਇਨ ਕੈਲਦਨ। 416-302-0016, 416-302-0016, 416-302-0016, 416-302-0016,

0: ਬੋਲਟਨ ਦੇ ਵਿੱਚ ਹਨ। ਹਰ ਮੇਕ ਤੇ ਮਾਡਲ ਦੀ ਕਾਰ ਦੀ ਰਿਪੇਅਰ ਕੀਤੀ ਜਾਂਦੀ ਹੈ। ਸੇਫਟੀ ਇਨਸਪੈਕਸ਼ਨ, ਫ੍ਰੀ ਐਮਿਸ਼ਨ ਟੈਸਟ, ਨਿਊ ਅਤੇ ਯੂਜ ਟਾਇਰ ਪਵਾਓ, ਰਸਟ ਪ੍ਰੂਫਿੰਗ ਦਾ ਕੰਮ, ਓਇਲ ਚੇਂਜ, ਬ੍ਰੇਕ ਜੋਬ, ਟ੍ਰਾਂਸਮਿਸ਼ਨ, ਇੰਜਨ ਦਾ ਕੋਈ ਵੀ ਕੰਮ ਹੋਵੇ, ਅੱਜ ਹੀ ਆਪਣੀ ਕਾਰ ਨੂੰ ਲੈ ਕੇ ਆਓ। ਹਾਈਵੇ 50 ਤੇ ਮੇਫੀਲਡ ਦੇ ਨੇੜੇ, ਨੰਬਰ 91 ਹੇਲੀ ਰੋਡ, ਔਰ ਹੋਮ ਡਿਪੂ ਦੇ ਨਾਲ ਅੱਜ ਹੀ ਕਾਲ ਕਰੋ ਪਰਮਿੰਦਰ ਸਿੰਘ ਹੋਰਾਂ ਨੂੰ 905-8575-7596, 905-857-7596, ANJ ਆਟੋ ਰਿਪੇਅਰ, ਜਿਹੜੇ ਕਿ ਬੋਲਟਨ ਅਤੇ ਬ੍ਰੈਂਪਟਨ ਦੇ ਬਾਰਡਰ ਤੇ ਨੇ।
1: ਟੀਮ ਸਿੱਧੂ ਲੈ ਕੇ ਆਏ ਨੇ ਕੈਲਡਨ ਸ਼ਹਿਰ ਦੇ ਵਿੱਚ ਜ਼ਗੋਰ ਰੋਡ ਐਂਡ ਮੇਫੀਲਡ ਰੋਡ ਤੇ ਇੱਕ ਨਵੀਂ ਮਾਸਟਰ ਪਲਾਨ ਕਮਿਊਨਿਟੀ, ਜਿਹਦੇ ਵਿੱਚ 2500 ਤੋਂ ਵੀ ਜ਼ਿਆਦਾ ਨਵੇਂ ਟਾਊਨ ਹਾਊਸਿਸ, ਸੈਮੀ ਡੀਟੈਚ ਤੇ ਡੀਟੈਚ ਘਰ ਤਿਆਰ ਹੋਣਗੇ 2027 ਐਂਡ 2028 ਦੇ ਵਿੱਚ। ਟ੍ਰੈਡੀਸ਼ਨਲ ਟੂ ਸਟੋਰੀ ਫ੍ਰੀ ਹੋਲ ਟਾਊਨ ਹਾਊਸਿਸ, ਵੱਡੀ ਬੈਕਯਾਰਡ ਤੇ ਅਨਫਿਨਿਸ਼ ਬੇਸਮੈਂਟ ਨਾਲ ਸਿਰਫ $7 lakh ਦੀ ਰੇਂਜ ਦੇ ਵਿੱਚ, ਇਨ ਦ 700s ਬਹੁਤ ਜਲਦ ਆ ਰਹੇ ਨੇ। ਸੈਮੀ ਡੀਟੈਚ ਘਰ 8 lakh ਦੀ ਰੇਂਜ ਦੇ ਵਿੱਚ, ਇਨ ਦ 800s ਰਿਲੀਸਿੰਗ ਵੈਰੀ ਸੂਨ। ਸਭ ਤੋਂ ਖਾਸ ਡਬਲ ਕਾਰ ਗਰਾਜ ਵਾਲੇ ਵੱਡੇ ਡੀਟੈਚ ਘਰ ਸਿਰਫ $9 lakh ਦੀ ਰੇਂਜ ਦੇ ਵਿੱਚ, ਇਨ ਦ 900s ਰਿਲੀਸਿੰਗ ਵੈਰੀ ਸੂਨ। ਪਬਲਿਕ ਰਿਲੀਜ਼ ਤੋਂ ਪਹਿਲਾਂ ਬੈਸਟ ਲਾਟ, ਐਂਡ ਲਾਟ, ਕੋਰਨਰ ਲਾਟ ਦੇ ਲਈ ਜਲਦ ਤੋਂ ਜਲਦ ਸੰਪਰਕ ਕਰੋ ਐਟ 416-302-0016, 416-302-0016, 416-302-0016. ਕੈਲਡਨ ਸ਼ਹਿਰ ਦੇ ਵਿੱਚ ਜ਼ਗੋਰ ਰੋਡ ਐਂਡ ਮੇਫੀਲਡ ਰੋਡ ਤੇ 2500 ਤੋਂ ਵੀ ਜ਼ਿਆਦਾ ਘਰ ਤਿਆਰ ਹੋ ਰਹੇ ਨੇ 2027 ਐਂਡ 2028 ਦੇ ਵਿੱਚ। ਕਾਲ ਟੀਮ ਸਿੱਧੂ 416-302-0016, 416-302-0016, ਟੀਮ ਸਿੱਧੂ।
2: ਕੈਨੇਡਾ ਦੇ ਸਟੱਡੀ ਵੀਜ਼ਾ, ਐਕਸਪ੍ਰੈਸ ਐਂਟਰੀ, ਕੈਨੇਡੀਅਨ ਐਕਸਪ੍ਰੈਸ ਐਂਟਰੀ, ਸਪਾਊਸਲ ਫਾਈਲ, ਪੇਰੈਂਟਸ PR, ਸੁਪਰ ਵੀਜ਼ਾ, ਨੈਨੀ, ਵਰਕ ਪਰਮਿਟ, ਫਾਰਮਰ, ਇਨਵੈਸਟਰ ਜਾਂ ਸੈਲਫ ਇੰਪਲੋਇਡ ਦੀ ਫਾਈਲ, ਗੱਲ ਕੀ ਇਮੀਗ੍ਰੇਸ਼ਨ ਦੀ ਹਰ ਪ੍ਰੋਬਲਮ ਦਾ ਸੋਲੂਸ਼ਨ ਲੈਣ ਲਈ ਕਮਿਊਨਿਟੀ ਦੇ ਜਾਣੇ ਪਹਿਚਾਣੇ ਅਤੇ ਤਜਰਬੇਕਾਰ ਇਮੀਗ੍ਰੇਸ਼ਨ ਕੰਸਲਟੈਂਟ ਗੈਰੀ ਵਿਰਕ ਨੂੰ ਮਿਲੋ।
3: ਕੋਈ ਕੇਸ ਰਿਫਿਊਜ਼ ਹੋ ਗਿਆ ਜਾਂ ਅਪੀਲ ਤੇ ਚਲਾ ਗਿਆ, ਹੋਵੇ ਇਮੀਗ੍ਰੇਸ਼ਨ ਦਾ ਕੋਈ ਵੀ ਮਸਲਾ, ਹਮੇਸ਼ਾ ਯਾਦ ਰੱਖੋ ਇੱਕੋ ਹੀ ਨਾਂ ਅਤੇ ਇੱਕੋ ਹੀ ਥਾਂ, CIC ਇਮੀਗ੍ਰੇਸ਼ਨ। ਹੁਣੇ ਹੀ ਕਾਲ ਕਰੋ 416-456-6661, 416-456-6161।
1: ਰੇਡੀ ਪ੍ਰੋਗਰਾਮ ਦੇਸ਼ ਪ੍ਰਦੇਸ਼ ਨਾਲ ਤੁਸੀਂ ਜੁੜੇ ਹਾਂ। ਦੋਸਤੋ ਤੁਹਾਨੂੰ ਦੱਸ ਦਈਏ ਕਿ ਸਿਟੀ ਆਫ ਬ੍ਰੈਂਪਟਨ ਦੇ ਵੱਲੋਂ ਇਹ ਇੱਕ ਪੇਡ ਮੈਸੇਜ ਹੈ। ਸਿਟੀ ਆਫ ਬ੍ਰੈਂਪਟਨ ਦਾ ਕਹਿਣਾ ਹੈ ਕਿ ਗੁੱਡ ਨੇਬਰਸ ਮੇਕ ਸਟਰੋਂਗਰ ਕਮਿਊਨਿਟੀਜ਼, ਅਤੇ ਇਸ ਸੀਜ਼ਨ ਦੇ ਵਿੱਚ ਤੁਸੀਂ ਆਪਣਾ ਪਾਰਟ ਕਰੋ ਸਾਡੇ ਬ੍ਰੈਂਪਟਨ ਸ਼ਹਿਰ ਨੂੰ ਸਾਫ਼ ਸੁਥਰਾ, ਸੇਫ ਅਤੇ ਵੈਲਕਮਿੰਗ ਰੱਖਣ ਦੇ ਲਈ ਅਤੇ ਬਣਾਉਣ ਦੇ ਲਈ। ਸੋ ਤੁਸੀਂ ਆਪਣੇ ਗਾਰਬੇਜ ਨੂੰ ਆਪਣੇ ਬੈਂਸ ਦੇ ਵਿੱਚ ਸਹੀ ਦਿਨ ਹੀ ਡਿਸਪੋਜ਼ ਕਰੋ, ਨਾ ਕਿ ਗਾਰਬੇਜ ਨੂੰ ਕਿਸੇ ਵੀ ਪਬਲਿਕ ਜਾਂ ਪ੍ਰਾਈਵੇਟ ਪ੍ਰਾਪਰਟੀ 'ਤੇ ਇਲੀਗਲੀ ਡੰਪ ਕਰੋ। ਅਤੇ ਨਾਲ ਦਾ ਸਟਰੀਟ ਪਾਰਕਿੰਗ, ਯਾਨੀ ਕਿ ਗੱਡੀ ਸੜਕ 'ਤੇ ਲਾਉਣੀ, ਉਹ ਸਿਰਫ 3 ਘੰਟੇ ਲਗਾਤਾਰ ਤੱਕ ਹੀ ਲਾ ਸਕਦੇ ਹੋ, ਅਤੇ ਲਾ ਹੀ ਨਹੀਂ ਸਕਦੇ ਬਿਨਾਂ ਔਨਲਾਈਨ ਜਾ ਕੇ ਸਿਰੀ ਤੋਂ ਰਜਿਸਟਰ ਕਰਕੇ 2:00 AM ਤੋਂ ਲੈ ਕੇ 6:00 AM ਤੱਕ। ਅਤੇ ਨਾਲ ਦੀ ਨਾਲ ਸਿਰੀ ਆਫ ਬ੍ਰੈਂਪਟਨ ਦਾ ਕਹਿਣਾ ਹੈ ਕਿ ਮੇਨਟੇਨ ਯੋਰ ਯਾਰਡ, ਘਾਹ ਘੂ ਕੱਟ ਲਓ, ਉਹਨੂੰ ਮੇਨਟੇਨ ਕਰੋ, ਅਤੇ ਐਕਸੈਸਿਵ ਨੋਇਜ਼ ਨੂੰ ਡਾਊਨ ਰੱਖੋ, ਖਾਸ ਰਾਤ ਨੂੰ, ਅਤੇ ਸਾਈਡ ਵਾਕਸ ਨੂੰ ਵੀ ਤੁਸੀਂ ਕਲੀਅਰ ਰੱਖੋ, ਆਪਣੀਆਂ ਗੱਡੀਆਂ ਨਾ ਪਾਰਕ ਕਰੋ ਸਾਈਡ ਵਾਕ 'ਤੇ, ਉਹਦੇ ਲਈ ਵੀ ਵੱਡੀ ਟਿਕਟ ਮਿਲ ਸਕਦੀ ਆ। ਸਿਰੀ ਆਫ ਬ੍ਰੈਂਪਟਨ ਦਾ ਕਹਿਣਾ ਹੈ ਕਿ www.brampton.ca/bylaws 'ਤੇ ਜਾ ਕੇ ਤੁਸੀਂ ਸ਼ਹਿਰ ਦੇ ਸਾਰੇ ਬਾਇਲਾਸ ਬਾਰੇ ਪੂਰੀ ਜਾਣਕਾਰੀ ਲੈ ਸਕਦੇ ਹੋ। ਟ੍ਰਿਪਲ

www.brampton.ca/bylaws ਤੇ ਜ਼ਰੂਰ ਵਿਜ਼ਿਟ ਕਰੋ। ਹੁਣ ਦੋਸਤੋ ਦੱਸ ਦਈਏ ਕਿ ਕੱਲ੍ਹ ਹੀ ਨੌਰਥ ਯੋਰਕ ਦੇ ਵਿੱਚ ਇੱਕ ਕਾਫੀ ਵੱਡੀ ਲੜਾਈ ਹੋਣ ਤੋਂ ਬਾਅਦ ਇੱਕ ਬੰਦੇ ਨੂੰ ਟਾਰਗੇਟਡ ਅਟੈਕ ਦੇ ਵਿੱਚ ਪਹਿਲਾਂ ਤਾਂ ਬੇਸਬਾਲ ਬੈਟ ਦੇ ਨਾਲ ਅਤੇ ਕਈ ਲੋਕਾਂ ਦੇ ਵੱਲੋਂ ਬਹੁਤ ਬੁਰੀ ਤਰ੍ਹਾਂ ਬੀਟ ਕੀਤਾ ਗਿਆ, ਫਿਰ ਗੱਡੀ ਦੇ ਨਾਲ ਹਿੱਟ ਕਰਕੇ ਉਹਦੇ 'ਤੇ ਹੀ ਗੱਡੀ ਅਗੈਨ ਐਂਡ ਅਗੈਨ ਐਂਡ ਅਗੈਨ ਬੈਕ ਐਂਡ ਫੋਰਡ ਰਨ ਓਵਰ ਕਰਕੇ ਉਹਦਾ ਕਤਲ ਕੀਤਾ ਗਿਆ। ਟੋਰਾਂਟੋ ਪੁਲਿਸ ਨੇ ਕਨਫਰਮ ਕੀਤਾ ਹੈ ਕਿ ਉਹ ਇਸ ਸਾਲ 2026 ਦੇ ਵਿੱਚ ਟੋਰਾਂਟੋ ਸ਼ਹਿਰ ਦੇ ਵਿੱਚ ਹੁਣ 14th ਬਹੁਤ ਹੀ ਗਰੂਸਮ ਹਾਮਸਾਈਡ ਇਨਵੈਸਟੀਗੇਟ ਕਰ ਰਹੇ ਨੇ। ਟੋਰਾਂਟੋ ਪੁਲਿਸ ਨੇ ਸਟੇਟ ਕੀਤਾ ਕਿ ਕੱਲ੍ਹ ਸੰਡੇ June 14, 2026 ਅਰਲੀ ਮੋਰਨਿੰਗ 6:01 AM ਆਫਿਸਰਸ ਨੂੰ ਨੌਰਥ ਯੋਰਕ ਦੇ ਵਿੱਚ ਹੀਲ ਸਟਰੀਟ ਐਂਡ ਵਿਲਸਨ ਐਵਨਿਊ ਦੇ ਏਰੀਆ ਦੇ ਵਿੱਚ ਸੱਦਿਆ ਗਿਆ ਅਪੇਰੈਂਟਲੀ ਇੱਕ ਬਰੌਲ ਦੇ ਲਈ, ਯਾਨੀ ਕਿ ਬਹੁਤ ਵੱਡੇ ਵੱਡੇ ਗਰੁੱਪਸ ਦੇ ਆਪਸ ਦੇ ਵਿੱਚ ਲੜਾਈ ਦੇ ਬਾਰੇ। ਉਹਦੇ ਵਿੱਚ ਇੱਕ ਦੂਜੇ ਨਾਲ ਬੰਦੇ ਲੜ ਰਹੇ ਸੀ, ਬੇਸਬਾਲ ਬੈਟ ਦੇ ਨਾਲ ਵੀ ਇੱਕ ਦੂਜੇ ਨੂੰ ਕੁੱਟ ਮਾਰ ਰਹੇ ਸੀ। ਜਦੋਂ ਆਫਿਸਰ ਸੀਨ 'ਤੇ ਪਹੁੰਚੇ ਉਹਨਾਂ ਨੇ ਪਤਾ ਕੀਤਾ ਕਿ ਲੜਾਈ ਚੱਲਦੇ ਹੋਏ ਪਹਿਲਾਂ ਤਾਂ ਇੱਕ ਬੰਦੇ ਨੂੰ ਬਹੁਤ ਬੁਰੀ ਤਰ੍ਹਾਂ ਅਸਾਲਟ ਕੀਤਾ ਗਿਆ, ਯਾਨੀ ਕਿ ਕੁੱਟਿਆ ਗਿਆ ਬੇਸਬਾਲ ਬੈਟ ਦੇ ਨਾਲ, ਫਿਰ ਉਹਨੂੰ ਇੱਕ ਗੱਡੀ ਦੇ ਨਾਲ ਜਾਣ ਬੁੱਝ ਕੇ ਹਿੱਟ ਕੀਤਾ ਗਿਆ ਅਤੇ ਗੱਡੀ ਦੇ ਨਾਲ ਬਾਰ ਬਾਰ ਉਹਨੂੰ ਰਨ ਓਵਰ ਕੀਤਾ ਗਿਆ ਅਤੇ ਉਸ ਗੱਡੀ ਦਾ ਡਰਾਈਵਰ ਸੀਨ 'ਤੇ ਰੁਕਿਆ ਹੀ ਨਹੀਂ, ਹਿੱਟ ਐਂਡ ਰਨ ਕਤਲ ਕਰਕੇ ਹੀ ਹੋ ਗਿਆ ਫਰਾਰ। ਸੋ ਇਸ ਅਪਾਰਟਮੈਂਟ ਬਿਲਡਿੰਗ ਕੰਪਲੈਕਸ ਦੇ ਇੱਕ ਰੈਜ਼ੀਡੈਂਟ ਨੇ ਕਿਹਾ ਹੈ, ਮੀਡੀਆ ਨੂੰ ਬਿਆਨ ਦਿੱਤਾ ਹੈ ਕਿ ਇੰਨਾ ਗਰੂਸਮ ਸੀਨ ਉਹਨੇ ਆਪਦੇ ਲਾਈਫ ਦੇ ਵਿੱਚ ਕਦੇ ਦੇਖਿਆ ਹੀ ਨਹੀਂ ਹੈਗਾ। ਇਹ ਵਿਕਟਮ ਆਪਦੇ ਢਿੱਡ 'ਤੇ ਪਿਆ ਸੀ ਰੋਡ 'ਤੇ ਅਤੇ ਇਹਨੂੰ ਐਂ ਲੱਗਿਆ ਜਿਵੇਂ ਕਿ ਉਹਦੇ ਪੂਰੇ ਬਾਡੀ ਨੂੰ ਹੱਡੀਆਂ ਸਭ ਕੁਛ ਹੀ ਕੰਪਲੀਟਲੀ ਕ੍ਰਸ਼ ਕੀਤਾ ਗਿਆ। ਇਸ ਇੱਥੇ ਹੀ ਰੈਜ਼ੀਡੈਂਟ ਨੇ ਕਿਹਾ ਕਿ ਪਹਿਲਾਂ ਤਾਂ ਇਹਨੂੰ ਭੁਲੇਖਾ ਪਿਆ ਕਿ ਸ਼ਾਇਦ ਕੋਈ ਟਾਪ ਦੀ ਫਲੋਰ ਤੋਂ ਬੈਲਕਨੀ ਤੋਂ ਡਿੱਗ ਗਿਆ ਹੈ ਤਾਂ ਇਹ ਤਾਂ ਮੇ ਬੀ ਬਾਡੀ ਲੁਕਸ ਲਾਈਕ ਦਿਸ, ਪਰ ਬਾਅਦ ਦੇ ਵਿੱਚ ਇਹਨੂੰ ਪਤਾ ਲੱਗਿਆ ਕਿ ਇਸ ਇੰਡੀਵਿਜੁਅਲ ਨੂੰ ਟਾਰਗੇਟਡ ਬੀਟਿੰਗ ਐਂ ਗੱਡੀ ਦੇ ਨਾਲ ਹੀ ਮਲਟੀਪਲ ਥਾਈਮਸ ਰਨ ਓਵਰ ਕੀਤਾ ਗਿਆ। ਸੋ ਇਮੈਜਿਨ ਹਾਊ ਗਰੂਸਮ ਦੈਟ ਸੀਨ ਵਾਸ। ਸੋ ਅਨਫੋਰਚੁਨੇਟਲੀ ਇਸ ਬੰਦੇ ਟੋਰਾਂਟੋ ਤੋਂ 32 ਸਾਲ ਦਾ ਏਰਿਕ ਸਫਰ ਨੂੰ ਸੀਨ 'ਤੇ ਹੀ ਡੈਡ ਪ੍ਰੋਨਾਊਂਸ ਕੀਤਾ ਗਿਆ। ਲਾਈਫ ਸੇਵਿੰਗ ਅਟੈਂਪਟਸ ਕੀਤੀਆਂ ਗਈਆਂ ਪੈਰਾਮੈਡਿਕਸ ਦੇ ਵੱਲੋਂ, ਬਟ ਦੇਅਰ ਇਜ਼ ਲਿਟਰਲੀ ਨੋ ਚਾਂਸ। ਇੱਕ ਹੋਰ ਵਿਕਟਿਮ ਨੂੰ ਨੋਨ ਲਾਈਫ ਥ੍ਰੈਟਨਿੰਗ ਇੰਜਰੀਜ਼ ਨਾਲ ਵੀ ਹਾਸਪਿਟਲ ਤੱਕ ਟ੍ਰਾਂਸਪੋਰਟ ਕੀਤਾ ਗਿਆ ਹੈ। ਹੁਣ ਟੋਰਾਂਟੋ ਪੁਲਿਸ ਦੇ ਹਾਮਸਾਈਡ ਯੂਨਿਟ ਨੇ ਇਸ ਇਨਵੈਸਟੀਗੇਸ਼ਨ ਟੇਕ ਓਵਰ ਕੀਤਾ ਹੈ, ਕਨਫਰਮ ਕੀਤਾ ਹੈ ਕਿ ਇਹ ਕਤਲ ਦਾ ਹੀ ਕੇਸ ਹੈ, ਟਾਰਗੇਟ ਹੀ ਕੇਸ ਹੈ। ਟੋਰਾਂਟੋ ਸ਼ਹਿਰ ਦਾ 2026 ਦੇ ਵਿੱਚ 14th ਹਾਮਸਾਈਡ ਹੈ, ਪਰ ਫਿਲਹਾਲ ਸਸਪੈਕਟਸ ਦੇ ਬਾਰੇ ਕੋਈ ਵੀ ਜਾਣਕਾਰੀ ਰਿਲੀਜ਼ ਕੀਤੀ ਨਹੀਂ ਗਈ ਹੈ, ਨਾ ਦੱਸਿਆ ਹੈ ਜੇਕਰ ਇਸ ਜਾਨਲੇਵਾ ਹਿੱਟ ਐਂਡ ਰਨ ਦੇ ਵਿੱਚ ਇਨਵੋਲਵ ਡਰਾਈਵਰ ਅਤੇ ਵਹੀਕਲ ਇਸ ਪਹਿਲਾਂ ਤੋਂ ਹੀ ਚੱਲਦੀ ਵੱਡੀ ਲੜਾਈ ਦੇ ਵਿੱਚ ਸ਼ਾਮਿਲ ਸੀ ਕਿ ਨਹੀਂ ਸੀ, ਜਾਂ ਕੋਈ ਆਲਰੇਡੀ ਸਪੈਕਟੇਟਰ ਹੀ ਸੀ ਅਤੇ ਉਹਨੇ ਦੇਖਿਆ ਇੱਕ ਓਪਰਚੁਨਿਟੀ ਕਿ ਮੈਂ ਵੀ ਹੁਣ ਇਹਨੂੰ ਹਿੱਟ ਕਰ ਦੇਵਾਂ ਗੱਡੀ ਦੇ ਨਾਲ, ਹੂ ਨੋਜ਼ ਵੱਟ ਕੇਸ ਇਜ਼। ਪਰ ਨਾ ਤਾਂ ਇਹ ਵੀ ਦੱਸਿਆ ਗਿਆ ਹੈ ਕਿ ਜੇਕਰ ਕਿਸੇ ਨੂੰ ਇਸ ਲੜਾਈ ਦੇ ਵਿੱਚ ਅਜੇ ਤੱਕ ਅਰੈਸਟ ਕੀਤਾ ਗਿਆ ਹੈ, ਚਾਰਜ ਕੀਤਾ ਗਿਆ ਹੈ, ਜਾਂ ਜਿਹੜਾ ਸੈਕਿੰਡ ਇੰਡੀਵਿਜੁਅਲ ਹਾਸਪਿਟਲ ਦੇ ਵਿੱਚ ਸੀਰੀਅਸ ਇੰਜਰੀ ਨਾਲ ਉਹਨੂੰ ਕੋਈ ਚਾਰਜ ਕੀਤਾ ਗਿਆ ਕਿ ਨਹੀਂ ਕੀਤਾ ਗਿਆ ਹੈ। ਕਾਫੀ ਜ਼ਿਆਦਾ ਕੁਐਸਚਨ ਮਾਰਕ ਨੇ, ਆਂਸਰ ਬਹੁਤ ਘੱਟ ਨੇ, ਪਰ ਅਨਫੋਰਚੁਨੇਟਲੀ ਇੱਕ ਬੰਦੇ ਦਾ ਕਤਲ ਤਾਂ ਕੀਤਾ ਗਿਆ, ਉਹ ਵੀ ਬਹੁਤ ਹੀ ਮਾੜੇ ਗਰੂਸਮ ਤਰੀਕੇ ਦੇ ਨਾਲ। ਆਲਰੇਡੀ ਪ੍ਰੋਗਰਾਮ ਦੇਸ਼ ਪ੍ਰਦੇਸ਼ ਨਾਲ ਜੁੜੇ ਹੋ ਦੋਸਤੋ, ਤੁਹਾਨੂੰ ਦੱਸ ਦਈਏ ਕਿ ਜੇ ਤੁਸੀਂ ਕੋਈ ਵੀ ਰੈਜ਼ੀਡੈਂਸ਼ੀਅਲ ਜਾਂ ਕਮਰਸ਼ੀਅਲ ਵੈਲਡਿੰਗ ਅਤੇ ਫੈਬਰੀਕੇਸ਼ਨ ਦਾ ਕੰਮ ਕਰਵਾਉਣਾ ਹੈ, ਰੈਵ ਵੈਲਡਿੰਗ ਐਂਡ ਫੈਬਰੀਕੇਸ਼ਨ ਦੇ ਨਾਲ ਅੱਜ ਹੀ ਗੱਲਬਾਤ ਕਰੋ, ਜੋ ਕਿ ਤੁਹਾਡੇ ਘਰ ਦੇ ਬਾਹਰ ਜਾਂ ਤੁਹਾਡੇ ਕੋਈ ਵੀ ਪ੍ਰੋਪਰਟੀ ਦੇ ਬਾਹਰ ਬਹੁਤ ਹੀ ਸੋਹਣਾ ਇਹ ਮੈਟਲ ਡਿਜ਼ਾਈਨਰ ਫੈਂਸੀ ਗੇਟ ਤਿਆਰ ਕਰ ਦੇਣਗੇ। ਜੇ ਤੁਸੀਂ ਫੁੱਲ ਪ੍ਰਾਈਵੇਸੀ ਚਾਹੁੰਦੇ ਹੋ, ਬਾਰਮ ਕੰਕਰੀਟ ਟਾਪ ਇਹ ਜਿਹੜੇ ਲੋਹਾ ਜਿਹੜਾ ਮੈਟਲ ਦਾ ਰੇਲਿੰਗ ਹੈ ਉਹ ਤੋਂ ਲਈ ਤਿਆਰ ਕਰ ਦੇਣਗੇ। ਫੈਂਸੀ ਗੇਟ ਤਿਆਰ ਕਰਵਾਉਣਾ ਘਰ ਦੇ ਬਾਹਰ ਜਾਂ ਬਿਜ਼ਨਸ ਦੇ ਬਾਹਰ, ਜਾਂ ਤੁਸੀਂ ਚਾਹੁੰਦੇ ਹੋ ਕਿ ਕੈਨਪੀ ਹੋਵੇ, ਸ਼ੇਡ ਕਵਰਿੰਗ ਹੋਵੇ, ਤੁਸੀਂ ਪਰਮਨੈਂਟ ਕੈਨਪੀ ਤਿਆਰ ਕਰਵਾਉਣੀ ਆ ਆਪਦੇ ਬੈਕਯਾਰਡ ਦੇ ਵਿੱਚ ਕਿ ਪੂਰਾ ਸਮਰ ਦਾ ਆਪਾਂ ਨਜ਼ਾਰਾ ਲਈਏ ਬਿਨਾਂ ਕੋਈ ਵੀ ਸਿੱਧੇ ਡਾਇਰੈਕਟ ਸਨ ਤੋਂ ਬਰਨ ਹੋਣ ਤੋਂ, ਤੁਸੀਂ ਇਹਨਾਂ ਤੋਂ ਬਹੁਤ ਹੀ ਸ਼ਾਨਦਾਰ ਕੈਨਪੀ ਤੱਕ ਵੀ ਤਿਆਰ ਕਰਵਾ ਸਕਦੇ ਹੋ। ਤੁਸੀਂ ਘਰ ਦੇ ਅੰਦਰ ਜਾਂ ਘਰ ਦੇ ਬਾਹਰ ਜਿੰਨੀਆਂ ਵੀ ਸਟੇਅਰ ਕੇਸਿਸ ਨੇ, ਜਿੰਨੀਆਂ ਵੀ ਪੌੜੀਆਂ ਨੇ, ਉਹਦੇ 'ਤੇ ਕਸਟਮ ਮੈਟਲ ਸਟੇਅਰ ਰੇਲਿੰਗ ਤਿਆਰ ਕਰਵਾਉਣੀ ਹੋਵੇ, ਖਾਸ ਤਾਂ ਜੇ ਘਰ ਦੇ ਵਿੱਚ ਪੁਰਾਣਾ ਵੁਡਨ ਅੱਗੀਆਂ ਟੁੱਟੀਆਂ ਫੁੱਟੀਆਂ ਹੀ ਉਹ ਲੱਕੜ ਦੀਆਂ ਹੀ ਰੇਲਿੰਗ ਤਿਆਰ ਹੋਈਆਂ ਨੇ, ਉਹਨੂੰ ਰਿਮੂਵ ਕਰਕੇ ਬਹੁਤ ਹੀ ਸੋਹਣੀ ਘਰ ਦੀ ਲੁੱਕ ਨੂੰ ਵਧਾਉਣ ਵਾਲੀ ਇੱਕ ਮੈਟਲ ਰੇਲਿੰਗ ਤਿਆਰ ਕਰਵਾਓ। ਇਨਡੋਰ ਆਊਟਡੋਰ ਮੈਟਲ ਰੇਲਿੰਗ ਦਾ ਵੀ, ਸਟੇਅਰਸ ਦਾ ਵੀ ਇਹ ਕੰਮ ਕਰਦੇ ਆ, ਔਨ ਸਾਈਟ ਬਿਲਡਿੰਗ ਦਾ ਵੀ ਪ੍ਰਬੰਧ ਕਰਦੇ ਨੇ।
ਕੋਈ ਚੇਨ ਲਾਈਨ ਫੈਂਸਿੰਗ ਕਿਸੇ ਟਰੱਕ ਯਾਰਡ ਦੇ ਬਾਹਰ, ਕਿਸੇ ਪ੍ਰਾਪਰਟੀ ਦੇ ਬਾਹਰ, ਕਿਸੇ ਰੈਜ਼ੀਡੈਂਸ਼ਲ ਕਮਰਸ਼ਲ ਪ੍ਰਾਪਰਟੀ ਦੇ ਬਾਹਰ ਤੁਸੀਂ ਚੇਨ ਲਾਈਨ ਫੈਂਸਿੰਗ ਕਰਵਾਉਣੀ ਆ, ਬੀਮ ਪੋਸਟ ਦਾ ਕੰਮ, ਮਾਨੋ ਸਟਿੰਗਰ ਦਾ ਕੰਮ, ਫੈਬਰੀਕੇਸ਼ਨ ਦਾ ਕੰਮ, ਜਾਂ ਪੁਰਾਣਾ ਕੀਤਾ ਹੋਇਆ ਕੋਈ ਵੀ ਕੰਮ ਹੈ ਉਹਨੂੰ ਤੁਸੀਂ ਠੀਕ ਕਰਵਾਉਣਾ, ਵੈਲਡਿੰਗ ਰਿਪੇਅਰ ਦਾ ਵੀ ਆਨ ਸਾਈਟ ਰੈਡ ਵੇ ਕੰਮ ਕਰਦੇ ਨੇ, ਕਾਲ ਰੈਵ ਵੈਲਡਿੰਗ ਰਵਨੀਤ ਸਿੰਘ 226-978-4275 ਕੈਨੇਡੀਅਨ ਵੈਲਡਿੰਗ ਬਿਊਰੋ ਸਰਟੀਫਾਈਡ ਨੇ, ਬਹੁਤ ਲੰਬਾ ਤਜ਼ਰਬਾ ਹੈ, ਬਹੁਤ ਪ੍ਰੋਫੈਸ਼ਨਲ ਸੋਹਣਾ ਟੋਰੀ ਕੰਮ ਕਰਦੇ ਨੇ, ਨੰਬਰ 226-978-4275 ਤੇ ਇਹਨਾਂ ਦੇ ਨਾਲ ਸੰਪਰਕ ਕਰੋ। ਤੇ ਦੋਸਤੋ ਜੇ ਤੁਸੀਂ ਕਿਸੇ ਵੀ ਸਪੈਸ਼ਲ ਇਵੈਂਟ ਦੇ ਲਈ ਪਿਓਰ ਵੈਜੀਟੇਰੀਅਨ ਕੇਟਰਿੰਗ ਚਾਹੁੰਦੇ ਹੋ, ਸ਼ੁੱਧ ਵੈਜੀਟੇਰੀਅਨ, ਚਾਹੇ ਉਹ ਕੋਈ ਵੀ ਸਿਰਫ ਐਪਟਾਈਜ਼ਰ ਦੀ ਕੇਟਰਿੰਗ ਹੋਵੇ, ਤੁਹਾਨੂੰ ਸਮੋਸੇ, ਪਕੌੜੇ, ਆਲੂ ਟਿੱਕੀਆਂ, ਮਿਠਾਈਆਂ ਚਾਹੀਦੀਆਂ ਨੇ, ਜਾਂ ਤਾਂ ਪੂਰਾ ਤਾਂ ਪੂਰਾ ਲੰਚ ਡਿਨਰ ਦਾ ਪ੍ਰਬੰਧ ਕਰਨਾ ਹੈ, ਗਿਲਜ਼ ਸਵੀਟ ਫੈਕਟਰੀ ਬਹੁਤ ਲੰਬੇ ਸਮੇਂ ਤੋਂ ਬਹੁਤ ਹੀ ਸਵਾਦ ਪਿਓਰ ਵੈਜੀਟੇਰੀਅਨ ਲਾਈਵ ਕੇਟਰਿੰਗ ਦਾ ਵੀ ਪ੍ਰਬੰਧ ਆਪਣੇ ਟਰੱਕ ਦੇ ਰਾਹੀਂ ਕਰਦੇ ਆ ਰਹੇ ਨੇ, ਅਤੇ ਟਰੇਆਂ ਵੀ ਜਦੋਂ ਮਰਜ਼ੀ ਤੁਸੀਂ ਚੱਕ ਸਕਦੇ ਹੋ ਉਹਦੀ ਫੈਕਟਰੀ ਤੋਂ। 2131 ਵਿਲੀਅਮਸ ਪਾਰਕਵੇ ਬਰੈਂਪਟਨ, ਵਿਲੀਅਮਸ ਪਾਰਕਵੇ ਅਤੇ ਸਨਪੈਕ ਅਤੇ ਇਹਨਾਂ ਦਾ ਫੈਕਟਰੀ ਹੈ, ਪਰ ਇਹਨਾਂ ਦੀਆਂ ਕੁੱਲ ਮਿਲਾ ਕੇ 6 ਲੋਕੇਸ਼ਨ ਨੇ। ਤੁਸੀਂ 5 ਅਲੱਗ ਚਲੋ ਫਰੈਸ਼ਕੋਸ ਦੇ ਅੰਦਰ ਵੀ ਗਿਲ ਸਵੀਟ ਫੈਕਟਰੀ ਦਾ ਪਿਓਰ ਵੈਜੀਟੇਰੀਅਨ ਫੂਡ ਇੰਜੋਏ ਕਰ ਸਕਦੇ ਹੋ। ਬਰੈਂਪਟਨ ਦੇ ਵਿੱਚ ਕੁਈਨ ਅਤੇ ਚਿੰਕੂਜ਼ੀ ਅਤੇ ਜਿਹੜਾ ਚਲੋ ਫਰੈਸ਼ਕੋ ਹੈ ਉਹਦੇ ਵਿੱਚ ਇੱਕ ਗਿਲ ਸਵੀਟ ਫੈਕਟਰੀ ਲੋਕੇਸ਼ਨ ਹੈ, ਜਿਹੜਾ ਇੱਕ ਮਿਸ ਸਾਗਰ ਦੇ ਵਿੱਚ ਵੀ, ਮਿਲਟਨ ਦੇ ਵਿੱਚ ਵੀ ਅਤੇ 2 ਕੈਲਗਰੀ ਦੇ ਵਿੱਚ ਵੀ ਚਲੋ ਫਰੈਸ਼ਕੋ ਨੇ, ਉਹਨਾਂ ਦੇ ਅੰਦਰ ਵੀ ਗਿਲ ਸਵੀਟ ਫੈਕਟਰੀ ਲੋਕੇਸ਼ਨ ਹਨ। ਪਰ ਜੇ ਤੁਸੀਂ ਕਿਸੇ ਵੀ ਸਪੈਸ਼ਲ ਇਵੈਂਟ ਲਈ ਤੁਹਾਨੂੰ ਰਾਈਡ ਅਵੇ ਕੋਈ 50 ਸਮੋਸੇ ਚਾਹੀਦੇ ਆ, ਕੋਈ 100 ਚਾਹੀਦੇ, ਕੋਈ 1000, ਕੋਈ 10,000 ਤੱਕ ਵੀ ਚਾਹੀਦੇ ਆ, ਇਹ ਨਿੱਤ ਰੋਜ਼ ਹੀ ਆਪਣੀ ਫੈਕਟਰੀ ਦੇ ਵਿੱਚ 10,000 ਸਮੋਸੇ, ਉਹ ਵੀ ਛੋਟੀਆਂ ਜਿਹੜੀਆਂ ਮਿਨੀ ਮਸ਼ੀਨ ਮੇਡ ਸਮੋਸੇ ਨੇ ਉਹ ਵੀ, ਜਾਂ ਵੱਡੇ ਰੈਗੂਲਰ ਸਾਈਜ਼ ਦੇ ਹੈਂਡਮੇਡ ਸਮੋਸੇ ਵੀ ਤੁਹਾਡੇ ਲਈ ਪ੍ਰਬੰਧ ਕਰਦੇ ਆ। ਅਤੇ ਜੇ ਤੁਸੀਂ ਫੁੱਲ ਲਾਈਵ ਕੇਟਰਿੰਗ ਵੀ ਚਾਹੁੰਦੇ ਹੋ, ਇਹਨਾਂ ਦਾ ਲਾਈਵ ਟਰੱਕ ਸੱਦੋ, ਇਹ ਸਿਰਫ ਵੈਜੀਟੇਰੀਅਨ ਪਿਓਰ ਵੈਜੀਟੇਰੀਅਨ ਹੀ ਪਕਵਾਨ ਤਿਆਰ ਕਰਦੇ ਨੇ। ਨੰਬਰ ਹੈ 905-799-2616 905-799-2616 905-799-2616 Gills Sweet Factory 2131 Williams Parkway Brampton Williams Parkway and Sun Pack Day A Number 3 The Witch Located Hun To those who know that That's the one That you ਆਪਦੇ ਘਰ ਦੇ ਵਿੱਚ ਹਜੇ ਤੱਕ ਵੀ ਨਹੀਂ ਡਕਟ ਸਾਫ਼ ਕਰਵਾਏ, ਕਰਵਾ ਲਓ ਯਾਰ, ਇੰਨਾ ਕੋਈ ਮਹਿੰਗਾ ਕੰਮ ਨਹੀਂ ਹੈਗਾ, ਅਤੇ ਜਿੰਨਾ ਖਰਚਾ ਹੈ ਉਹਦਾ ਵੱਧ ਤੋਂ ਵੱਧ ਫਾਇਦਾ ਹੈ, ਕਿਉਂਕਿ ਤੁਹਾਨੂੰ ਐਲਰਜਨਸ, ਇਰੀਟੈਂਟਸ, ਡਸਟ, ਪੋਲਨ, ਪੈਟ ਹੇਅਰ, ਸਿਗਰਟ ਸਮੋਕ, ਇਸ ਤਰ੍ਹਾਂ ਦੀਆਂ ਚੀਜ਼ਾਂ ਤੋਂ ਬਚਾਅ ਹੋ ਜਾਂਦਾ ਹੈ। ਸੋ ਅਕਾਲ ਡਕਟ ਕਲੀਨਿੰਗ ਦਾ ਕਹਿਣਾ ਹੈ ਕਿ 40 ਸਾਲਾਂ ਤੋਂ ਸਭ ਤੋਂ ਪਹਿਲੀ, ਸਭ ਤੋਂ ਪੁਰਾਣੀ ਅਸੀਂ ਕੰਪਨੀ ਚਲਾਉਂਦੇ ਹਾਂ, 7 ਦਿਨ ਜਿਹੜੇ ਮਰਜ਼ੀ ਦਿਨ, ਜਿਹੜੇ ਮਰਜ਼ੀ ਟਾਈਮ 'ਚ ਸਾਨੂੰ ਸੱਦੋ, ਕਲੀਨ ਪ੍ਰੋਫੈਸ਼ਨਲ ਤਰੀਕੇ ਦੇ ਨਾਲ ਘਰ ਦੇ ਸਾਰੇ ਡਕਟ ਸਾਫ਼ ਕਰ ਦੇਣਗੇ, ਅਤੇ ਸੈਨੀਟਾਈਜੇਸ਼ਨ ਸਪਰੇ ਵੀ ਕਰਕੇ ਦੇਣਗੇ। ਦੇਸ ਪ੍ਰਦੇਸ ਦਾ ਰੈਫਰੈਂਸ ਦਿਓ, ਆਫਕੋਰਸ ਯੂ ਸੇਵ ਸਮ ਮਨੀ, ਪੈਸੇ ਬਚਾਓਗੇ, ਅਤੇ ਨਾਲ ਦੀ ਨਾਲ ਕੋਈ ਵੀ ਤੁਸੀਂ ਏ ਸੀ ਜਾਂ ਫਰਨਸ ਇੰਸਪੈਕਟ ਕਰਵਾਉਣਾ, ਠੀਕ ਕਰਵਾਉਣਾ, ਰਿਪੇਅਰ ਕਰਵਾਉਣਾ ਜਾਂ ਇੰਸਟਾਲ ਕਰਵਾਉਣਾ, ਇਹ ਏ ਸੀ ਅਤੇ ਫਰਨਸ ਦਾ ਇੰਸਟਾਲੇਸ਼ਨ ਅਤੇ ਰਿਪੇਅਰ ਦਾ ਵੀ ਕੰਮ ਕਰਦੇ ਨੇ। ਅਕਾਲ ਡਕਟ ਕਲੀਨਿੰਗ 416-710-0662 ਅਕਾਲ ਡਕਟ ਕਲੀਨਿੰਗ ਦੇ ਨਾਲ ਸੰਪਰਕ ਕਰੋ। ਅਤੇ ਲਾਸਟ ਦੇ ਵਿੱਚ ਇੱਕ ਵਾਰੀ ਫਿਰ ਤੁਹਾਨੂੰ ਦੱਸ ਦਿੰਦਾ ਕਿ ਅੱਜ ਆਪਣੀ ਨੇੜਲੀ ਸਿੰਪਲੀ ਇੰਡੀਅਨ ਸਵੀਟਸ ਐਂਡ ਲੋਕੇਸ਼ਨ 'ਤੇ ਪਹੁੰਚੋ, ਜਿੱਥੇ ਕਿ 5 ਆਈਟਮਸ 'ਤੇ ਬਾਏ 1 ਅਤੇ ਦੂਜੀ ਤੁਹਾਨੂੰ $2 ਦੇ ਵਿੱਚ ਟੇਕ ਆਊਟ ਸਪੈਸ਼ਲ ਮਿਲੂਗੀ। ਸੋ ਅੱਜ ਵੈੱਜ ਥਾਲੀ, ਵੈੱਜ ਜਾਂ ਚਿਕਨ ਰੈਪ, ਫਿਸ਼ ਪਕੌੜਾ ਜਾਂ ਚਿਕਨ ਪਕੌੜਾ, ਇੱਕ ਖਰੀਦੋ, ਦੂਜਾ ਤੁਹਾਨੂੰ ਸਿਰਫ ਅਤੇ ਸਿਰਫ $2 'ਚ ਮਿਲੂਗਾ ਸਿੰਪਲੀ ਇੰਡੀਅਨ ਸਵੀਟਸ ਐਂਡ ਰੈਸਟੋਰੈਂਟ ਤੋਂ। ਇਹ ਅਗਲੇ ਕੁਛ ਹਫ਼ਤਿਆਂ ਲਈ ਹੀ ਡੀਲ ਚੱਲਣੀ ਆ, ਜਿਹੜੇ ਮਰਜ਼ੀ ਦਿਨ ਜਾ ਸਕਦੇ ਹੋ। 5 ਆਈਟਮਸ ਦੇ ਬਾਏ 1 ਗੇਟ ਦੀ ਅਦਰ ਫੋਰ ਓਨਲੀ $2 ਦੀ ਡੀਲ ਹੈ। 275 ਗਾਰਡਨ ਬਰੁੱਕ ਟ੍ਰੇਲ ਐਂਡ ਕੈਸਲਮੋਰ, 85 ਮਾਂਪੈਲੀਏ ਸਟਰੀਟ, ਇਹ ਮਿਸਿਸਾਗਰ ਰੋਡ ਅਤੇ ਫਾਈਨੈਂਸ਼ੀਅਲ ਦੇ ਨੇੜੇ ਹੈ, ਅਤੇ 15 ਫੈਂਡਰ ਵੇ ਬੁਵੇੜ ਅਤੇ ਚਿੰਕੂਜ਼ ਦੇ ਲਾਗੇ ਆ, 3 ਲੋਕੇਸ਼ਨ ਸਾਡੇ ਬਰੈਂਡ ਸ਼ਹਿਰ ਦੇ ਵਿੱਚ ਹੀ ਨੇ। ਸਿੰਪਲੀ ਇੰਡੀਅਨ ਸਵੀਟਸ ਐਂਡ ਰੈਸਟੋਰੈਂਟ 'ਤੇ ਜ਼ਰੂਰ ਪਹੁੰਚੋ, ਵਧੀਆ ਵੈਜ ਨਾਨ ਵੈਜ ਪਕਵਾਨ ਦੇ ਲਈ ਅਤੇ ਸਪੈਸ਼ਲ ਟੇਕ ਆਊਟ ਡੀਲਸ ਲਈ। ਸੋ ਇਹ ਸੀ ਸਾਡਾ ਅੱਜ ਦਾ ਦੇਸ ਪ੍ਰਦੇਸ ਪ੍ਰਾਈਮ ਟਾਈਮ ਰੇਡੀਓ ਪ੍ਰੋਗਰਾਮ। ਅਸੀਂ ਕੱਲ੍ਹ ਨੂੰ ਫਿਰ ਤੋਂ ਸ਼ਾਮ 3 ਤੋਂ ਲੈ ਕੇ 6 ਵਜੇ ਤੱਕ 3 ਘੰਟੇ ਲਗਾਤਾਰ ਰਸ਼ ਆਵਰ ਪ੍ਰਾਈਮ ਟਾਈਮ ਡਰਾਈਵ ਟਾਈਮ ਦੇ ਫਿਰ ਤੋਂ ਹਾਜ਼ਰ ਹੋਵਾਂਗੇ। ਸਾਡੇ ਪ੍ਰੋਗਰਾਮ ਦੇ ਵਿੱਚ ਕੋਈ ਵੀ ਤੁਸੀਂ ਕਮਰਸ਼ਲ, ਕੋਈ ਵੀ ਐਡਵਰਟਾਈਜ਼ਮੈਂਟ ਸੁਣਿਆ, ਮੇ ਬੀ ਨੰਬਰ ਨਹੀਂ ਨੋਟ ਕੀਤਾ ਗਿਆ, ਡਰਾਈਵ ਕਰ ਰਹੇ ਸੀ ਜਾਂ ਨਹੀਂ ਲਿਖਿਆ ਗਿਆ ਜਾਂ ਨਹੀਂ ਘੁਮਾਇਆ ਗਿਆ,
ਕੋਈ ਵੀ ਸਾਡੇ ਸਪਾਂਸਰਸ ਦੀ ਇਨਫੋਰਮੇਸ਼ਨ ਹੁਣ 6 ਤੋਂ ਬਾਅਦ ਚਾਹੀਦੀ ਹੋਵੇ ਜਾਂ ਤੁਸੀਂ ਵੀ ਆਪਦੇ ਬਿਜ਼ਨਸ ਨੂੰ AM 530 ਦੇਸ਼ ਪ੍ਰਦੇਸ਼ ਨਾਲ ਪ੍ਰਮੋਟ ਕਰਨਾ ਚਾਹੁੰਦੇ ਹੋ, ਗਿਵ ਅਸ ਅ ਕਾਲ, ਅ ਟੈਕਸਟ ਔਰ ਵਟਸਐਪ ਐਟ 416-457-3381 ਪ੍ਰੋਗਰਾਮ ਤੋਂ ਬਾਅਦ ਮੇਰੇ ਨਾਲ ਤੁਸੀਂ ਸਮਰਾਜ ਸਿੱਧੂ ਨਾਲ ਗੱਲਬਾਤ ਕਰਨਾ ਚਾਹੁੰਦੇ ਹੋ ਆਪਦੇ ਪਰਿਵਾਰ ਦੇ ਫਾਈਨੈਂਸ਼ੀਅਲ ਫਿਊਚਰ ਦੇ ਲਈ ਸਹੀ life insurance, the affordable life insurance, mortgage protection insurance, money back insurance, critical illness insurance, disability insurance, the planning karwana chahunde ho, jaan fir tuhanu sab to ghat price de vich super visa insurance monthly plan chahida hai, visitor visa insurance chahidi hai, koi purani policy kiti hui hai pata hai nahi ki kita hoya par samjhna chahunde ho, free policy review vi karwao, give me a call 416-457-3381 416-457-3381 ਇੱਥੇ ਤੋਂ ਆ ਗਿਆ ਜੀ, ਸਤਿ ਸ਼੍ਰੀ ਅਕਾਲ।

$1,990 ਤੋਂ ਮਿਲਟਨ ਬ੍ਰੈਂਪਟਨ ਵਿਟਬੀ ਸੀਟਨ ਅਤੇ ਅਰੋਰਾ ਦੇ ਵਿੱਚ ਫਲੈਕਸੀਬਲ ਕਲੋਜ਼ਿੰਗਸ ਸਿਰਫ 5 ਮਹੀਨੇ ਤੋਂ ਲੈ ਕੇ 18 ਮਹੀਨਿਆਂ ਤੱਕ। ਹੋਰ ਜਾਣਕਾਰੀ ਲਈ ਅੱਜ ਹੀ ਸੰਪਰਕ ਕਰੋ।

0: ਪੰਜਾਬੀ ਲਹਿਰਾਂ
1: ਪੰਜਾਬੀ ਲਹਿਰਾਂ
0: ਪੰਜਾਬੀ ਲਹਿਰਾਂ ਪ੍ਰੋਗਰਾਮ ਸਮਰਪਿਤ ਹੈ ਰੰਗਲੇ ਪੰਜਾਬ ਨੂੰ,
1: ਪੰਜਾਬੀ ਬੋਲੀ ਤੇ ਪੰਜਾਬੀ ਸੱਭਿਆਚਾਰ ਨੂੰ,
0: ਗੁਰੂ ਸਾਹਿਬਾਨ ਪੀਰਾਂ ਫਕੀਰਾਂ ਦੀ ਧਰਤੀ ਨੂੰ,
1: ਠੰਡੀਆਂ ਛਾਵਾਂ ਜੀਆਂ ਮਾਵਾਂ ਨੂੰ,
0: ਚੌੜੀਆਂ ਛਾਤੀਆਂ ਵਾਲੇ ਗੱਭਰੂਆਂ ਨੂੰ,
1: ਚਰਖਾ ਕੱਤਦੀਆਂ ਤੇ ਪੀਂਘਾਂ ਝੂਟਦੀਆਂ ਮੁਟਿਆਰਾਂ ਨੂੰ,
0: ਲੋਕ ਗੀਤਾਂ ਭੰਗੜੇ ਅਤੇ ਗਿੱਧਿਆਂ ਦੀਆਂ ਛਣਕਾਰਾਂ ਨੂੰ,
1: ਪ੍ਰੋਗਰਾਮ ਪੰਜਾਬੀ ਲਹਿਰਾਂ
0: ਹਫ਼ਤੇ ਦੇ ਸੱਤੇ ਦਿਨ ਪ੍ਰਾਈਮ ਟਾਈਮ ਤੇ ਪੰਜਾਬੀ ਲਹਿਰਾਂ ਪੰਜਾਬੀਅਤ ਦੀ ਸੇਵਾ ਵਿੱਚ।
2: ਜੇਐਸ ਹੋਮ ਇੰਪਰੂਵਮੈਂਟ ਵੱਲੋਂ ਇੱਕ ਵੈਰੀ ਗੁੱਡ ਨਿਊਜ਼, ਹੁਣ ਤੁਸੀਂ ਉਹਨਾਂ ਕੋਲੋਂ ਵੈਰੀ ਵੈਰੀ ਬੈਸਟ ਬੀਮ ਸੈਂਟਰਲ ਵੈਕਿਊਮ ਸਿਸਟਮ ਵੀ ਲੈ ਸਕਦੇ ਹੋ। ਸੈਂਟਰਲ ਵੈਕਿਊਮ $500 ਤੋਂ ਸ਼ੁਰੂ ਹੁੰਦੇ ਨੇ, ਗਰਾਜ ਡੋਰ ਓਪਨਰ ਲਿਫਟ ਮਾਸਟਰ ਦੇ $350 ਤੋਂ, ਫੁੱਲ ਗਰਾਜ ਡੋਰਸ $349.99 ਤੋਂ। ਪਿਛਲੇ 30 ਸਾਲਾਂ ਤੋਂ ਤੁਹਾਡੀ ਸੇਵਾ ਵਿੱਚ ਜੇਐਸ ਹੋਮ ਇੰਪਰੂਵਮੈਂਟ, ਐਕਸਟਰਾ ਸਪੈਸ਼ਲ ਔਨ ਬਿਡਿੰਗ ਸਿਸਟਮ, ਬੈਸਟ ਸਰਵਿਸ, ਬੈਸਟ ਪ੍ਰਾਈਸ। 9057

0: views and opinions of the guests and sponsors are solely theirs and not that of the hosts or management of Punjabi Lehra. Punjabi Lehra is not responsible for any interactions our listeners have with any businesses advertised on our shows.
1: HST rebates ਅਤੇ ਵੱਡੀਆਂ ਬਚਤਾਂ ਦਾ ਸੀਮਤ ਸਮੇਂ ਲਈ Paradise Developments ਲੈ ਕੇ ਆਏ ਹਨ ਟਾਊਨ ਹੋਮਸ ਅਤੇ ਡੀਟੈਚ ਘਰ ਸੈਲਿੰਗ ਨਾਓ ਸਿਰਫ $649,990 ਤੋਂ ਮਿਲਟਨ ਬ੍ਰੈਂਪਟਨ ਵਿਟਬੀ ਸੀਟਨ ਅਤੇ ਅਰੋਰਾ ਦੇ ਵਿੱਚ ਫਲੈਕਸੀਬਲ ਕਲੋਜ਼ਿੰਗਸ ਸਿਰਫ 5 ਮਹੀਨੇ ਤੋਂ ਲੈ ਕੇ 18 ਮਹੀਨਿਆਂ ਤੱਕ ਹੋਰ ਜਾਣਕਾਰੀ ਲਈ ਅੱਜ ਹੀ ਸੰਪਰਕ ਕਰੋ ਕਾਲ ਕਰੋ 905-840-7135 905-840-7135 ਜਾਂ ਟੈਕਸਟ ਮੈਸੇਜ ਕਰੋ 416-450-6680 416-450-6680 ਜਾਂ ਈਮੇਲ ਕਰੋ sales@paradisedevelopments.com ਵਧੇਰੇ ਜਾਣਕਾਰੀ ਲਈ ਵਿਜ਼ਿਟ ਕਰੋ paradisedevelopments.com
2: ਮੈਂ ਤੁਹਾਡਾ ਆਪਣਾ ਵਕੀਲ ਬ੍ਰਿਜ ਮੋਹਨ ਪਿਛਲੇ 32 ਸਾਲਾਂ ਤੋਂ ਅਕ੍ਰੋਸ ਕੈਨੇਡਾ

0: ਐਕਸੀਡੈਂਟਸ ਦੇ ਵਿਕਟਿਮਸ ਨੇ ਕਦੇ ਵੀ ਸੱਟ ਲੱਗਣ ਅਤੇ ਆਪਣੀ ਜ਼ਿੰਦਗੀ ਬਦਲਣ ਲਈ ਨਹੀਂ ਸੀ ਆਖਿਆ, ਪਰ ਹੁਣ ਉਹ
1: SS Lawn Care ਤੁਹਾਡੀ ਲੌਨ ਦੀ ਸੰਭਾਲ ਦੇ ਲਈ ਬੈਸਟ ਚੋਇਸ। ਤੁਸੀਂ ਨਵਾਂ ਘਾਹ ਲਗਵਾਉਣਾ ਚਾਹੁੰਦੇ ਹੋ ਜਾਂ ਸੋਡ ਇੰਸਟਾਲ ਕਰਵਾਉਣੀ ਚਾਹੁੰਦੇ ਹੋ, ਸੀਜ਼ਨਲ ਗ੍ਰਾਸ ਕਟਿੰਗ, ਫਰਟੀਲਾਈਜ਼ਰ, ਵੀਡ ਦੀ ਟ੍ਰੀਟਮੈਂਟ ਅਤੇ ਹਰ ਇੱਕ ਕਿਸਮ ਦੀ ਲੌਨ ਦੀ ਮੁਰੰਮਤ ਦੇ ਲਈ ਤਿਆਰ ਹਨ। ਫਲਾਵਰ ਬੈਡ ਬਣਵਾਓ ਜਾਂ ਸਾਫ਼ ਕਰਵਾਓ ਅਤੇ ਪਲਾਂਟਸ ਦੀ ਟ੍ਰਿਮਿੰਗ ਵੀ ਕਰਦੇ ਹਨ, ਚਾਹੇ ਹੋਵੇ ਰੈਜ਼ੀਡੈਂਸ਼ੀਅਲ, ਕਮਰਸ਼ੀਅਲ ਜਾਂ ਫਾਰਮ ਹਾਊਸ ਦਾ ਕੰਮ। ਅੱਜ ਹੀ ਕਾਲ ਕਰੋ 4376551984।

ਨਾਮਿਕੋ ਉਹ ਹੈ ਏਰਨ ਮਿਲਸ ਐਕੂਰਾ। ਏਰਨ ਮਿਲਸ ਐਕੂਰਾ ਦੇ ਜਗਦੀਪ ਭੱਲਾ ਅਤੇ ਕਰਨ ਸ਼ਰਮਾ ਨੂੰ ਕਾਲ ਕਰੋ। ਨੰਬਰ 1 ਸਰਵਿਸ, ਨੰਬਰ 1 ਰੇਟਸ, ਪ੍ਰੋਫੈਸ਼ਨਲ ਅਤੇ ਓਨੈਸਟ ਟੀਮ ਤੇ ਰਿਲਾਇਬਲ। ਸੋ ਕਾਰ, ਵੈਨ, ਐਸਯੂਵੀ ਕੋਈ ਵੀ ਲੈਣਾ ਹੋਵੇ, ਏਰਨ ਮਿਲਸ ਐਕੂਰਾ 9058285800 9058285800

0: ਵੀਡੀਓ ਢਿੱਲੋਂ ਵੀਡੀਓ 1980 ਤੋਂ ਪੰਜਾਬੀ ਕਮਿਊਨਿਟੀ ਦੇ ਵਿੱਚ ਹਾਜ਼ਰ ਹੈ। ਗੋਰ ਰੋਡ ਐਂਡ ਐਬਨੀਜ਼ਰ ਤੇ ਲੋਕੇਟਡ ਨੇ IPTV ਅਤੇ ਗੁਰਬਾਣੀ ਰੇਡੀਓ ਦੀਆਂ ਸਰਵਿਸਿਜ਼ ਦੇ ਲਈ। ਭਾਵੇਂ ਤੁਸੀਂ 4K IPTV ਸੁਪਰ ਫਾਸਟ ਅਲਟਰਾ ਹਾਈ ਡੈਫੀਨੇਸ਼ਨ ਬਾਕਸ ਲੈਣਾ ਜਾਂ ਤੁਹਾਡੇ ਕੋਲ ਬਾਕਸ ਹੈਗਾ ਪਰ ਤੁਸੀਂ ਢਿੱਲੋਂ ਵੀਡੀਓ ਦੇ ਕਸਟਮਰ ਬਣਨਾ ਚਾਹੁੰਦੇ ਹੋ, ਨੋ ਬਫਰਿੰਗ ਨੋ ਫ੍ਰੀਜ਼ਿੰਗ 4K ਸਰਵਿਸ ਲਈ ਪੁਰਾਣਾ ਬਾਕਸ ਕਦੇ ਵੀ ਅਪਗ੍ਰੇਡ ਅਪਡੇਟ ਕਰਵਾਓ, ਤੁਸੀਂ ਢਿੱਲੋਂ ਵੀਡੀਓ ਨੂੰ ਕਾਲ ਕਰੋ। ਮੇਨ ਪ੍ਰੋਡਕਟ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ ਇੰਡੀਆ ਲੈ ਕੇ ਜਾਣ ਵਾਸਤੇ ਬੈਸਟ ਗਿਫਟ, ਜਿਸ ਵਿੱਚ ਸੰਪੂਰਨ ਪਾਠ ਹੈਗਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ, ਨਿਤਨੇਮ ਦੀਆਂ ਸਾਰੀਆਂ ਬਾਣੀਆਂ ਨੇ, ਢਾਡੀ ਵਾਰਾਂ ਨੇ, 300 ਸ਼ਬਦ ਨੇ, 110-220 ਦਾ ਚਾਰਜਰ ਅਤੇ ਏਅਰ ਪਲੱਗ ਦੇ ਨਾਲ ਨਾਲ 20 ਘੰਟੇ ਦੀ ਬੈਟਰੀ। ਟੋਰਾਂਟੋ ਏਅਰਪੋਰਟ ਤੋਂ ਲੈ ਕੇ ਤੁਹਾਡੇ ਪਿੰਡ ਤੱਕ ਦਾ ਤੁਹਾਡਾ ਸਾਥੀ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ। IPTV ਦੀ ਟੌਪ ਦੀ ਸਰਵਿਸ ਜਾਂ ਢਿੱਲੋਂ ਵੀਡੀਓ ਗੁਰਬਾਣੀ ਰੇਡੀਓ, ਗੋਰ ਰੋਡ ਐਬਨੀਜ਼ਰ, 7 ਦਿਨ ਖੁੱਲ੍ਹੇ ਨੇ, 11 to 8, 905-204-1313, 905-204-1313।
1: What is the reason?
2: This is the effects of famous masala chai by Navigator's Cafe.
1: I know this place. They're also famous for delicious snacks like aloo patties, samosa, vada pav, spring rolls, mango lassi, and my favorite, samosa chaat and bhel.
3: Navigator's Cafe, located at northwest corner of Queen Street East and Airport Road in Brampton. They are conveniently open 24/7.
0: ਪੰਜਾਬੀ ਲਹਿਰਾਂ ਦੇ ਕਿਸੇ ਵੀ ਪ੍ਰੋਗਰਾਮ ਦੀ ਫੀਡਬੈਕ ਦੇਣ ਦੇ ਲਈ ਕਾਲ ਕਰੋ 6475041557 ਜਾਂ ਮੈਸੇਜ ਕਰੋ ਪੰਜਾਬੀ ਲਹਿਰਾਂ ਦੇ ਇੰਸਟਾਗ੍ਰਾਮ ਪੇਜ ਤੇ। ਢਿੱਲੋਂ ਵੀਡੀਓ 1980 ਤੋਂ ਪੰਜਾਬੀ ਕਮਿਊਨਿਟੀ ਦੇ ਵਿੱਚ ਹਾਜ਼ਰ ਹੈ। ਗੋਰ ਰੋਡ ਐਂਡ ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਪੰਜਾਬੀ ਲਹਿਰਾਂ ਨਵੀਂ ਸਿੱਧੂ ਦੇ ਨਾਲ। ਆਪਣੀ ਬਿਜ਼ਨਸ ਦੀ ਐਡਵਰਟਾਈਜ਼ਮੈਂਟ ਦੇ ਲਈ ਜਾਂ ਹੋਰ ਕੋਈ ਵੀ ਜਾਣਕਾਰੀ ਲੈਣ ਦੇ ਲਈ ਕਾਲ ਕਰੋ 6475041557 647-504-1557। ਪੰਜਾਬੀ ਲਹਿਰਾਂ ਜਾਂ ਚਲੋ AM 530 ਨੂੰ 24 ਘੰਟੇ 7 ਦਿਨ ਆਪਣੇ ਫੋਨ ਤੇ ਡਾਇਲ ਕਰਕੇ ਸੁਣਨ ਦੇ ਲਈ ਡਾਇਲ ਕਰੋ 416-477-2040-416-477-2040। ਸਟੂਡੀਓ ਦੇ ਵਿੱਚ ਲਾਈਵ ਕਾਲ ਕਰਨ ਦੇ ਲਈ ਫੋਨ ਨੰਬਰ ਹੈ 905-673-3337, 905-673-3337।

ਪੰਜਾਬੀ ਲਹਿਰਾਂ ਜਾਂ ਚਲੋ AM 530 ਨੂੰ ਦੁਨੀਆ ਦੇ ਕਿਸੇ ਵੀ ਕੋਨੇ ਦੇ ਵਿੱਚ ਸੁਣਨ ਦੇ ਲਈ ਅੱਜ ਹੀ ਡਾਊਨਲੋਡ ਕਰੋ ਪੰਜਾਬੀ ਲਹਿਰਾਂ ਦੀ ਐਪ PUNJABILEHRAN। ਜੇ ਤੁਸੀਂ ਸਾਡੀ ਐਪ ਡਾਊਨਲੋਡ ਕਰ ਚੁੱਕੇ ਹੋ ਤਾਂ ਉਸ ਨੂੰ ਅਪਡੇਟ ਵੀ ਜ਼ਰੂਰ ਕਰੋ। ਪੰਜਾਬੀ ਲਹਿਰਾਂ ਜਾਂ ਚਲੋ AM 530 ਨੂੰ 24 ਘੰਟੇ 7 ਦਿਨ ਆਪਣੇ ਫੋਨ ਤੇ ਡਾਇਲ ਕਰਕੇ ਸੁਣਨ ਦੇ ਲਈ ਡਾਇਲ ਕਰੋ 416-477-2040, 416-477-2040।

ਪ੍ਰੋਗਰਾਮ ਪੰਜਾਬੀ ਰੰਗ ਦੇ ਵਿੱਚ ਸਾਰੇ ਹੀ ਸਰੋਤਿਆਂ ਨੂੰ ਨਵਰੀਤ ਸਿੱਧੂ ਅਤੇ ਪੰਜਾਬੀ ਲਹਿਰਾਂ ਦੀ ਪੂਰੀ ਟੀਮ ਵੱਲੋਂ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਨਮਸਕਾਰ ਅਦਾਬ ਐਂਡ ਗੁੱਡ

ਕੀ ਹਾਲ ਚਾਲ ਨੇ ਸਭ ਦੇ? ਉਮੀਦ ਹੈ ਕਿ ਤੁਸੀਂ ਸਭ ਠੀਕ ਠਾਕ ਹੋ, ਇੰਜੋਏ ਕਰ ਰਹੇ ਹੋ ਇਸ ਬੜੀ ਹੀ ਖੂਬਸੂਰਤ ਸ਼ਾਮ ਨੂੰ। ਸ਼ਾਮ ਦੇ ਵਿੱਚ ਜੁੜ ਚੁੱਕੇ ਹਾਂ ਤੁਹਾਡੇ ਨਾਲ ਇੱਕ ਵਾਰ ਫਿਰ ਪ੍ਰੋਗਰਾਮ ਪੰਜਾਬੀ ਲਹਿਰਾਂ ਲੈ ਕੇ, ਠੀਕ 9 ਵਜੇ ਤੱਕ ਤੁਹਾਡਾ ਸਾਡਾ ਤੁਹਾਡਾ ਸਾਥ ਰਹੇਗਾ। ਵੀ ਕਿਵੇਂ ਹੋ, ਕੀ ਹਾਲ ਚਾਲ ਨੇ? ਬੱਲੇ ਬੱਲੇ ਠੀਕ ਠਾਕ ਹੋ, ਇੰਜੋਏ ਕਰ ਰਹੇ ਹੋ? ਬਹੁਤ ਹੀ ਪਿਆਰੀ ਮਿੱਠੀ ਸੋਹਣੀ ਮੰਡੇ ਦੀ ਸ਼ਾਮ ਹੈ, ਅਤੇ ਮੰਡੇ ਦੀ ਸ਼ਾਮ ਦੇ ਵਿੱਚ ਫਿਰ ਅਸੀਂ ਜਦੋਂ ਜੁੜ ਜਾਂਦੇ ਹਾਂ ਤੁਹਾਡੇ ਨਾਲ ਤਾਂ ਕੋਸ਼ਿਸ਼ ਰਹਿੰਦੀ ਹੈ ਯਾਰ ਕਿ ਖੁੱਲ੍ਹ ਕੇ ਇੰਜੋਏ ਕਰੀਏ, ਵਧੀਆ ਫਨ ਸ਼ਨ ਗੱਲਾਂ ਬਾਤਾਂ ਗੀਤ ਸੰਗੀਤ ਦਾ ਮਾਹੌਲ ਬਣਾਈਏ ਤੁਹਾਡੇ ਨਾਲ। ਅਤੇ ਆ ਜਾਓ ਫਿਰ ਲਾਉਂਦੇ ਹਾਂ ਰੌਣਕਾਂ। ਯਾਰ ਤੁਸੀਂ ਦੱਸੋ ਕੀ ਸੁਣਨ ਦੇ ਮੂਡ 'ਚੋਂ, ਕੀ ਤੁਸੀਂ ਅੱਜ ਕਹਿੰਦੇ ਹੁੰਦੇ ਆ ਕਿ ਸੋਚਿਆ ਕਿ ਨਵੀਂ ਤੋਂ ਆਹ ਰਿਕੁਐਸਟ ਕਰਾਉਣੀ ਹੈ, ਉਹ ਰਿਕੁਐਸਟ ਕਰਾਉਣੀ ਹੈ? ਤੁਸੀਂ ਤਾਂ ਜਿਵੇਂ ਕਹੋਗੇ ਆਪਾਂ ਤਾਂ ਵੀ ਉਵੇਂ ਪ੍ਰੋਗਰਾਮ ਪੇਸ਼ ਕਰ ਦੇਣਾ। ਤੁਸੀਂ ਕਹੋਗੇ ਨਵੀਂ ਯਾਰ ਬਸ ਗਾਣੇ ਹੀ ਚਲਾਈ ਚਲੋ, ਅੱਜ ਮੌਸਮ ਸੋਹਣਾ ਚੱਕ ਦਿਓ ਫੱਟੇ, ਅਸੀਂ ਉਹ ਕਰ ਦਿਆਂਗੇ। ਤੁਸੀਂ ਕਹਿੰਦੇ ਹੋ ਨਵੀਂ ਯਾਰ ਗੱਲਾਂ ਬਾਤਾਂ ਕਰੋ, ਨਵੀਂ ਹੁਣੇ ਗੱਲਾਂ ਬਾਤਾਂ ਵੀ ਕਰ ਲੈਣਗੇ। ਸੋ ਜਿਵੇਂ ਤੁਸੀਂ ਕਹੋਗੇ ਉਵੇਂ ਹੀ ਪ੍ਰੋਗਰਾਮ ਅਸੀਂ ਉੱਧਰ ਨੂੰ ਮੋੜ ਲੈਣਾ। ਅਤੇ ਆ ਜਾਓ ਫਿਰ ਕਰਦੇ ਹਾਂ ਪਿਆਰ ਦੀਆਂ ਕੁਝ ਇੱਕ ਬਾਤਾਂ, ਐਂਡ ਲੈਟਸ ਹੈਵ ਅ ਗੁੱਡ ਈਵਨਿੰਗ। ਨੰਬਰ ਹੈ ਆਪਣਾ 9056733337 9056733337। ਅੱਜ ਹਲਕੀ ਫੁਲਕੀ ਮਿੱਠੀ ਮਿੱਠੀ ਠੰਡ ਤੋਂ ਬਾਅਦ ਹੁਣ ਗਰਮੀ ਨਿਕਲਿਆ, ਇੱਥੇ ਗਰਮੀ ਦਾ ਬਹੁਤ ਹੀ ਖੂਬਸੂਰਤ ਮੌਸਮ, ਇੰਜੋਏ ਕਰੋ। ਬੜੀ ਪਿਆਰੀ ਬੜੀ ਮਿੱਠੀ ਜੀ ਸ਼ਾਮ ਹੈ। ਅਤੇ 9056673337 ਨੰਬਰ ਆਪਣਾ 9056733337, ਅਤੇ ਪ੍ਰੋਗਰਾਮ ਹੈ ਪੰਜਾਬੀ ਲਹਿਰਾਂ। ਅਤੇ ਪੰਜਾਬੀ ਲਹਿਰਾਂ 'ਚ ਫਿਰ ਰੌਣਕ ਮੇਲਾ ਜੇ ਸੱਜਦਾ ਤਾਂ ਫਿਰ ਜਦੋਂ ਆਪਾਂ ਸਾਰੇ ਇਕੱਠੇ ਜੁੜ ਜਾਂਦੇ ਹਾਂ, ਇਕੱਠੇ ਗੱਲਾਂ ਬਾਤਾਂ ਮਾਰਦੇ ਹਾਂ, ਇਕੱਠੇ ਇੰਜੋਏ ਕਰਦੇ ਹਾਂ, ਤਾਂ ਹੀ ਰੌਣਕ ਮੇਲਾ ਬਣਦਾ। ਸੋ ਤੁਸੀਂ ਸ਼ਾਮਿਲ ਹੋ ਚੁੱਕੇ ਹੋ, ਥੈਂਕ ਯੂ ਫੋਰ ਦੈਟ। ਓਕੇ, ਅੱਜ ਇੱਕ ਤਾਂ ਯਾਰ ਤੁਹਾਨੂੰ ਜੋਬ ਦਿਵਾਉਣੀ ਹੈ, ਮੈਂ ਕਹਿੰਦਾ ਅੱਜ ਹੀ ਇਹ ਜੋਬ ਫੁੱਲ ਹੋ ਜਾਵੇ। ਤੁਸੀਂ ਵੀ ਕਹੋ ਕਿ ਨਵੀਂ ਯਾਰ ਇੰਨੀ ਵਧੀਆ ਪੇ, ਬਸ ਗੱਲ ਹੀ ਛੱਡੋ। ਸੋ ਟੌਪ ਦੀ ਪੇ ਫੀਨਿਕਸ ਮਿਲਵਰਕ ਵਾਲੇ ਨੇ, ਇਹਨਾਂ ਨੂੰ ਬੰਦਾ ਚਾਹੀਦਾ ਜਿਹਨੂੰ ਕੈਬਨਿਟਰੀ ਜਾਂ ਕਾਰਪੈਂਟਰੀ ਦਾ ਐਕਸਪੀਰੀਅੰਸ ਹੈ ਅਤੇ ਕੰਮ ਜਾਣਦੇ ਹੋ। ਜੇ ਤੁਸੀਂ ਟੂਲਸ ਦੇ ਨਾਲ ਹੈਂਡੀ ਹੈਗੇ ਹੋ, ਕਾਰਪੈਂਟਰੀ ਜਾਂ ਕੈਬਨਿਟਰੀ ਦਾ ਕੰਮ ਜਾਣਦੇ ਹੋ, ਬਹੁਤ ਹੀ ਟੌਪ ਦੀ ਬੜੀ ਕਮਾਲ ਦੀ ਪੇ ਹੈ। ਪੈਸੇ ਸੁਣ ਕੇ ਕਹੋਗੇ ਨਵੀਂ ਯਾਰ ਹੋ ਗਈ, ਬਹਿ ਜਾ ਬਹਿ ਜਾ। ਤੁਸੀਂ ਜੈਗ ਬਾਈ ਜੀ ਨੂੰ ਫੋਨ ਕਰੋ, ਸਟੀਲ ਅਤੇ ਟੌਮਕਨ 'ਤੇ ਕੰਮ ਹੈ। ਲੋਕੇਸ਼ਨ ਦੇਖੋ ਕਿੰਨੀ ਜ਼ਬਰਦਸਤ ਹੈ, ਸਟੀਲਸ ਐਂਡ ਟੌਮਕਨ 'ਤੇ ਕੰਮ ਹੈ। ਅਤੇ ਜੈਗ ਭਾਜੀ ਨੂੰ ਫੋਨ ਕਰੋ, ਕੈਬਨਿਟਰੀ ਕਾਰਪੈਂਟਰੀ ਦਾ ਕੰਮ ਜੇ ਕੋਈ ਜਾਣਦਾ, ਟੂਲਸ ਦਾ ਐਕਸਪੀਰੀਅੰਸ ਰੱਖਦਾ ਕੋਈ, ਤਾਂ ਨੰਬਰ ਹੈ 416-822-2239 416-822-2239 416-822-2239 ਲੱਗੋ ਕੰਮ 'ਤੇ, ਕਮਾਓ ਡਾਲਰ ਅਤੇ ਹੋ ਜੋ ਕਿਆ।

ਰਿਹਾ ਸੀ ਮੈਂ ਕਿਹਾ ਪੰਜਾਬੀ ਲਹਿਰਾਂ ਪ੍ਰੈਜ਼ੈਂਟਸ ਜੋਬ ਓਪਰਚੁਨਿਟੀਜ਼। ਦੂਜੀ ਜੋਬ ਹੈ ਇੱਕ ਮਕੈਨਿਕ ਲਈ, ਇੱਕ ਸਾਲ ਦਾ ਲਾਇਸੈਂਸਡ ਮਕੈਨਿਕ ਚਾਹੀਦਾ, ਡੇ ਸ਼ਿਫਟ ਹੈ, ਬਰੈਂਪਟਨ ਦੇ ਵਿੱਚ ਕੰਪਨੀ ਹੈ, ਸੁਖਵਿੰਦਰ ਬਾਈ ਜੀ ਨੂੰ ਕਾਲ ਕਰੋ, ਇੱਕ ਸਾਲ ਦਾ ਲਾਇਸੈਂਸਡ ਮਕੈਨਿਕ। ਸੋ ਮਕੈਨਿਕ ਲਈ ਵੀ ਉਹੀ ਗੱਲ, ਪੇ ਬੜੀ ਟੌਪ ਦੀ ਹੈ। ਸੋ ਮਕੈਨਿਕ ਦੀ ਜੋਬ ਲੱਭ ਰਹੇ ਹੋ, ਇੱਕ ਸਾਲ ਦਾ ਐਕਸਪੀਰੀਅੰਸ, 416-616-3345, ਇਹ ਵੀ ਬਰੈਂਪਟਨ 'ਚ ਕੰਪਨੀ ਹੈ, ਡੇ ਸ਼ਿਫਟ ਹੈ, ਥਰੂ ਆਊਟ ਦਾ ਡੇ ਦਿਨੇ ਦਿਨੇ ਕੰਮ ਕਰਨਾ। ਸੁਖਵਿੰਦਰ ਬਾਈ ਜੀ ਨੂੰ ਫੋਨ ਕਰ ਲਓ, 416-616-3345, 416-616-3345 ਦੇ ਉੱਤੇ ਕਾਲ ਕਰੋ, ਅਤੇ ਮਕੈਨਿਕ ਦੀ ਜੋਬ ਲਈ ਵੀ ਤੁਹਾਡੇ ਲਈ ਓਪਰਚੁਨਿਟੀ ਆ। ਸੋ ਓਕੇ, ਦੇਖਿਆ ਜੋਬਾਂ ਆਉਣ ਸਾਲ ਠਾਹ ਕਰਕੇ ਤੁਹਾਨੂੰ ਦੋ ਦਿੱਤੀਆਂ। ਮੈਨੂੰ ਤਾਂ ਇਹ ਹੁੰਦਾ ਕਿ ਤੁਸੀਂ ਆਏ ਨਾ ਕਹੋ ਕਿ ਨਾ ਵੀ ਕੰਮ ਨਹੀਂ ਮਿਲਦਾ, ਨਾ ਵੀ ਜੋਬਾਂ ਨਹੀਂ ਹੈਗੀਆਂ। ਹੁਣ ਜੇ ਮੈਨੂੰ ਕੋਈ ਕਹੂਗਾ ਨਾ ਵੀ ਜੋਬ ਨਹੀਂ ਮਿਲਦੀ, ਫਿਰ ਚਲੋ ਉਹਨਾਂ ਨੂੰ ਦੱਸਾਂਗੇ ਕਿ ਤੁਸੀਂ ਸੁਣਿਆ ਨਹੀਂ ਅਸੀਂ ਇੰਨੇ ਤੁਹਾਨੂੰ ਨੰਬਰ ਦੇ ਰਹੇ ਹਾਂ। ਸੋ ਕੰਮ ਤਾਂ ਹੈ, ਬਸ ਕੰਮ ਕਰਨ ਵਾਲੇ ਬੰਦੇ ਚਾਹੀਦੇ ਨੇ, ਠੀਕ ਹੈ ਨਾ। ਬਹੁਤ ਵਾਰ ਸੁਣੀਦਾ ਕਿ ਯਾਰ ਅਗਲਾ ਆਇਆ, ਦੋ ਕੁ ਦਿਨ ਕੰਮ ਕੀਤਾ, ਬਾਅਦ 'ਚੋਂ ਬੰਦਾ ਭੱਜ ਗਿਆ। ਕੰਮ ਜੇ ਕਿਤੇ ਕਰਨਾ ਤਾਂ ਥੋੜ੍ਹੀ ਜਿਹੀ ਆਪਾਂ ਨੂੰ ਨਾ ਡੈਡੀਕੇਸ਼ਨ ਦੀ ਲੋੜ ਹੈ। ਆਪਾਂ ਇੱਕ ਥਾਈਂ ਕੰਮ ਸ਼ੁਰੂ ਕਰ ਲਿਆ ਅਤੇ ਹਫ਼ਤੇ ਕੁ ਬਾਅਦ ਨਹੀਂ ਯਾਰ ਮੈਨੂੰ ਠੀਕ ਨਹੀਂ ਲੱਗਿਆ, ਛੱਡਤੀ ਜੋਬ, ਫਿਰ ਕੰਪਲੇਂਟਾਂ ਕਰੀ ਜਾਣੀਆਂ ਕਿ ਸਾਨੂੰ ਜੋਬਾਂ ਨਹੀਂ ਮਿਲਦੀਆਂ। ਠੀਕ ਹੈ, ਮੈਂ ਮੰਨਦਾ ਕਿ ਕਿਤੇ ਨਾ ਕਿਤੇ ਜ਼ਰੂਰ ਯੂਨੋ ਜੋਬਸ ਦੀ ਕਮੀ ਵੀ ਹੈ ਕੁਝ ਇੰਡਸਟਰੀਜ਼ ਦੇ ਵਿੱਚ, ਬਟ ਕਈ ਵਾਰ ਇੰਝ ਲੱਗਦਾ ਹੁੰਦਾ ਕਿ ਆਪਣਾ ਵੀ ਕਿਤੇ ਨਾ ਕਿਤੇ ਕਸੂਰ ਹੁੰਦਾ। ਪ੍ਰੋਪਰ ਤਰੀਕੇ ਨਾਲ ਜੇ ਆਪਾਂ ਕੰਮ ਨਹੀਂ ਕਰਦੇ ਤਾਂ ਪਤਾ ਨਹੀਂ, ਆਪਾਂ ਕਈ ਵਾਰ ਭਾਰ ਰਹੇ ਹੁੰਦੇ ਆ ਕਿ ਹੁੰਦੇ ਹਾਂ ਕਿ ਸਾਨੂੰ ਤਾਂ ਬਸ ਬਈ ਸੁਪਨਿਆਂ ਦੀ ਜੋਬ ਮਿਲੇ। ਸੁਪਨਿਆਂ ਦੀ ਵੀ ਮਿਲ ਜੂਗੀ ਹੌਲੀ ਹੌਲੀ, ਬਟ ਥੋੜ੍ਹੇ ਜਿਹਾ ਆਪਾਂ ਨੂੰ ਵੀ ਚਾਹੀਦਾ ਕਿ ਥੋੜ੍ਹੀ ਜਿਹੀ ਸਟੈਂਡਰਡ ਘਟਾ ਲਈਏ, ਅਤੇ ਕੰਮ ਛੋਟਾ ਵੱਡਾ ਨਹੀਂ, ਬੰਦੇ ਦੀ ਸੋਚ ਹੈ ਵੱਡੀ ਛੋਟੀ ਹੈ।

0: ਵਾਹ ਗੁਰ ਕਿਰਪਾਲ ਸੂਰਾਪੁਰੀ, ਇਹਨਾਂ ਦਾ ਹੋਰ ਵੀ ਕੋਈ ਗਾਣਾ ਮਸ਼ਹੂਰ ਹੋਇਆ ਸੀ ਜਿੰਨਾ ਇਹ ਹੋਇਆ ਤੇਰੇ ਨਾਲ ਹੱਸ ਕੀ ਲਿਆ ਮੁੰਡਿਆ ਵੀ ਤੂੰ ਤਾਂ ਮਗਰ ਪੈ ਗਏ ਮੇਰੇ, ਜੇ ਕੋਈ ਹੋਇਆ ਤਾਂ ਉਹ ਵੀ ਦੱਸਿਓ, ਉਹ ਵੀ ਤੁਹਾਡੇ ਲਈ ਲਾਵਾਂਗੇ, ਬਟ ਹੋਰ ਕੋਈ ਮੈਨੂੰ ਚੇਤੇ ਨਹੀਂ ਆ ਰਿਹਾ ਇਹਨਾਂ ਦਾ। ਇਹ ਤਾਂ ਚਲੋ ਹਜੇ ਵੀ ਬਹੁਤ ਸਾਰੇ ਵਿਆਹਾਂ ਸ਼ਾਦੀਆਂ ਹਰ ਇੱਕ ਕਹਿ ਲਓ ਕਿ ਪਾਰਟੀ 'ਤੇ ਗਾਣਾ ਚੱਲਦਾ ਹੀ ਚੱਲਦਾ, ਹੋਰ ਲੱਭਦੇ ਆ, ਲੈਟਸ ਸੀ ਕਿ ਕਿਹੜੇ ਕਿਹੜੇ ਮਸ਼ਹੂਰ ਗੀਤ ਨੇ। ਸੋ ਕੋਈ ਨਾ, ਅੱਜ ਗਾਣਿਆਂ ਦੀਆਂ ਲਾਈਨਾਂ ਲਾ ਦੇਂਗੇ ਤੇ ਤੁਸੀਂ ਵੀ ਫਿਰ ਕਹਿਣ ਜੋਗੇ ਤਾਂ ਹੋਵੋਗੇ ਯਾਰ ਕਿ ਨਵੀਂ ਨੇ ਅੱਜ ਬਹਿਜਾ ਬਹਿਜਾ ਕਰਾਤੀ। ਅੱਜ ਸਪੇਨ ਵਾਲਿਆਂ ਨੇ ਕੀ ਕੀਤਾ, ਸਪੇਨ ਵਾਲਿਆਂ ਤੋਂ ਬਹਿਜਾ ਬਹਿਜਾ ਹੋਈ ਨਹੀਂ ਹੈ, ਮੈਂ ਬੜਾ ਹੈਰਾਨ ਹੋਇਆ ਦੇਖ ਕੇ ਯਾਰ ਕਿ ਸਪੇਨ ਤੋਂ ਇੱਕੋ ਹੀ ਗੋਲ ਨਹੀਂ ਹੋਇਆ। ਇਹ ਫੇਵਰੇਟ ਟੀਮ ਹੈ ਫੀਫਾ ਵਰਲਡ ਕੱਪ ਜਿੱਤਣ ਵਾਲੀ ਤੇ ਇੱਕ ਵੀ ਗੋਲ ਨਹੀਂ ਕਰ ਪਾਏ ਯਾਰ, ਪਤਾ ਨਹੀਂ ਕਈ ਵਾਰ ਨਾ ਸਪੋਰਟਸ ਦੇ ਵਿੱਚ ਬਹੁਤ ਹੀ ਅਨਪ੍ਰਡਿਕਟੇਬਲ ਜਿਟੇਬਲ ਜਿਹੀਆਂ ਚੀਜ਼ਾਂ ਹੋ ਜਾਂਦੀਆਂ ਨੇ। ਹੁਣ ਕਿਸੇ ਨੇ ਸੋਚਿਆ ਹੀ ਨਹੀਂ ਸੀ ਕਿ ਸਪੇਨ ਇੱਕ ਵੀ ਗੋਲ ਨਾ ਕਰ ਪਾਏਗੀ, ਸੀਗਾ ਕਿ ਯਾਰ ਸਪੇਨ ਤਾਂ ਬਹੁਤ ਵੱਡੇ ਫਰਕ ਦੇ ਨਾਲ ਜਿੱਤੇਗਾ। ਬਟ ਯੂ ਨੋ ਮੈਂ ਯੂ ਨੈਵਰ ਨੋ, ਹੁਣ ਕਾਬੋ ਵਰਡੇ, ਸਿੱਧੀ ਜੀ ਗੱਲ ਹੈ ਮੈਨੂੰ ਪਤਾ ਨਹੀਂ ਕਾਬੋ ਵਰਡੇ ਹੈ ਕਿੱਥੇ ਆ, ਦੇਖੀਏ ਮਾੜੇ ਜਿਹਾ ਕਾਬੋ ਵਰਡੇ, ਵੇਅਰ ਇਜ਼ ਕਾਬੋ ਵਰਡੇ। ਸੋ ਆਫ ਦ ਈਸਟ ਕੋਸਟ ਆਫ ਵੈਸਟ ਅਫਰੀਕਾ, ਬਹੁਤ ਲੋਕਾਂ ਨੂੰ ਪਤਾ ਨਹੀਂ ਹੋਣਾ ਕਿ ਕਾਬੋ ਵਰਡੇ ਕੀ ਹੈ। ਕਾਬੋ ਵਰਡੇ ਦੀ ਪਾਪੂਲੇਸ਼ਨ ਕਿੰਨੀ ਹੈ, ਕਾਬੋ ਵਰਡੇ ਦੀ ਪਾਪੂਲੇਸ਼ਨ 5,25,000 ਹੈ, ਬਟ ਸਪੇਨ ਨੂੰ ਦੇਖੋ ਕਿੱਡੀ ਵੱਡੀ ਟੱਕਰ ਦਿੱਤੀ, ਸਪੇਨ ਨੇ ਇੱਕ ਵੀ ਗੋਲ ਨਹੀਂ ਕੀਤਾ। ਐਂਡ ਮੈਂ ਅੱਜ ਦੇਖਿਆ ਪਤਾ ਨਹੀਂ ਕਿਸੇ ਨੇ ਇਹ ਸ਼ਰਤ ਲਾਈ ਸੀਗੀ $5,000-7,000 ਦੀ ਵੀ ਅੱਜ ਸਪੇਨ ਨਹੀਂ ਜਿੱਤੇਗਾ, ਤੇ ਉਹਨਾਂ ਨੂੰ ਪਤਾ ਨਹੀਂ ਐਗਜੈਕਟਲੀ ਨਹੀਂ ਯਾਦ ਮੈਨੂੰ ਕਿੰਨੇ ਦੀ ਸ਼ਰਤ ਲਾਈ ਸੀ, ਬਟ ਉਹ ਬੰਦਾ ਜਿਹਨੇ ਸ਼ਰਤ ਲਾਈ ਤੁਸੀਂ ਇਹ ਦੇਖੋ ਕਿ $4 million ਉਹਨੂੰ ਬਣਿਆ। $5,000-7,000 ਦੀ ਸ਼ਰਤ ਖਨੀ ਨਿਕ ਦੀ ਵੀ ਹੋਊਗੀ ਤੇ $4 million ਅਗਲੇ ਨੂੰ ਬਣਿਆ। ਸੋ ਯੂ ਨੈਵਰ ਨੋ ਕਦੋਂ ਕੀ ਹੋ ਜਾਣਾ, ਫਨ ਵੀ ਤਾਂ ਹੀ ਹੁੰਦਾ ਯਾਰ ਜੇ ਕੋਈ ਅਪਸੈਟ ਹੁੰਦੀ ਹੈ ਸਪੋਰਟਸ ਵਿੱਚ ਤਾਂ ਉਹ ਚੀਜ਼ ਦੇਖਣ ਦਾ ਵੀ ਮਜ਼ਾ ਆਉਂਦਾ। ਸੋ ਖੈਰ 905-673-3337 ਨੰਬਰ ਹੈ ਆਪਣਾ, 905-673-3337 ਤੇ ਗੱਲਬਾਤ ਤੁਹਾਡੀ ਸਾਡੀ ਹੋ ਰਹੀ ਹੈ। ਇੱਕ ਤੁਸੀਂ ਜ਼ਰੂਰ ਯਾਰ ਨਵਾਂ ਏਸੀ ਨਵਾਂ ਫਰਨਿਸ ਲਵਾ ਲਓ, ਏਸੀ ਫਰਨਿਸ ਬ੍ਰੈਂਡ ਨਿਊ, ਗਲੋਬਲ ਕੰਫਰਟ ਏਅਰ ਦੇ ਤੇਜਪਾਲ ਭਾਜੀ ਨੂੰ ਫੋਨ ਕਰੋ, ਨਵਾਂ ਏਸੀ ਨਵਾਂ ਫਰਨਿਸ ਤੇ $1,800 ਤੱਕ ਦਾ ਰੀਬੇਟ, ਨਿਊ ਫਰਨਿਸ ਨਿਊ ਏਸੀ ਤੇ $1,800 ਤੁਹਾਨੂੰ ਵਾਪਸ ਮਿਲੇਗਾ ਰੀਬੇਟ। ਗਲੋਬਲ ਕੰਫਰਟ ਏਅਰ ਬਹੁਤ ਹੀ ਕਮਾਲ ਦੀ ਟੀਮ ਹੈ, 905-790-9080 ਤੇ ਫੋਨ ਕਰ ਲਓ, ਜਾਂ ਕੋਈ ਏਸੀ ਫਰਨਿਸ ਦੀ ਰਿਪੇਅਰ ਹੈ 905-790-9080 905-790-9080 8500। ਹੈਲੋ
1: ਹਾਂਜੀ ਭਾਜੀ, ਕਿੱਦਾਂ ਜੀ?
0: ਵਧੀਆ ਜੀ, ਕਿਵੇਂ ਹੋ?
1: ਵਧੀਆ ਵਧੀਆ ਵੀਰੇ। ਇੱਕ ਗੱਲ ਯਾਦ ਆ ਗਈ ਮੈਨੂੰ ਹੁਣੇ, IPL ਦੂਜੇ ਤੋਂ ਸੱਚੇ ਫੀਫਾ ਤੋਂ, ਵੀ IPL ਦੀ ਵੀਡੀਓ ਨਾ ਕੋਈ ਸਾਹਮਣੇ ਆ ਰਹੀ ਵੀ ਕਹਿੰਦੇ ਜਿਹਨੇ ਜਿਹਨੇ IPL ਲਾਂਚ ਕੀਤਾ ਸੀ ਜਿਹਨੇ, ਆਪ ਕਹਿ ਰਿਹਾ ਸੀ ਵੀ ਇਹ ਸਕ੍ਰਿਪਟਡ ਸੀਗਾ, ਵੀ ਰੇਟਿੰਗ
0: ਲਲਿਤ ਮੋਦੀ ਕਹਿ ਰਿਹਾ ਕਿ ਸਕ੍ਰਿਪਟਡ ਸੀ
1: ਜਿਹਨੇ, ਪਤਾ ਨੀ ਭਾਜੀ ਕਿਹਨੇ ਲਾਂਚ ਕੀਤਾ,
0: ਲਲਿਤ ਮੋਦੀ ਨੇ ਕੀਤਾ ਸੀ ਲਾਂਚ, ਤਾਂ ਹੀ ਮੈਂ ਉਹਦਾ ਨਾਂ ਲਿਆ।
1: ਓਕੇ ਓਕੇ ਹਾਂਜੀ, ਉਹੀ ਹੋਊਗਾ ਸ਼ਾਇਦ, ਵੀ ਉਹ ਦੱਸਦਾ ਸੀ ਕਹਿੰਦਾ ਵੀ ਜਦ ਅਸੀਂ ਲਾਂਚ ਕੀਤਾ ਸੀ ਵੀ ਸਾਰਾ ਸਕ੍ਰਿਪਟਡ ਸੀਗਾ, ਵੀ ਜੇ ਰੇਟਿੰਗ ਥੱਲੇ ਡੈਗਦੀ ਸੀ ਅਸੀਂ ਕੁਛ ਹੰਗਾਮਾ ਜਿਹਾ ਕਰ ਦਿੰਦੇ ਸੀ, ਰੇਟਿੰਗ ਤਾਂ ਚਲ ਜਾਂਦੀ ਸੀ ਆਪਣੇ। ਹੁਣ ਚਲੋ ਇਹ ਤਾਂ ਹੁਣ ਜੈਨੂਅਨ ਸਪੋਰਟ ਆ ਨਾ ਵੀ ਫੀਫਾ ਇੱਕ, ਇਹਦੇ ਚ ਤਾਂ ਹੁਣ ਪਤਾ ਨੀ ਬਈ ਜਿੱਦਾਂ ਬੈਟ ਵਗੈਰਾ ਲੱਗਦੀ ਹੈ ਕੀ ਹੁੰਦਾ, IPL ਚ ਤਾਂ ਬਥੇਰਾ ਸੱਟਾ ਚੱਲਦਾ।
0: ਨਹੀਂ ਪਰ ਉਹਨੇ ਇਹ ਨੀ ਕਿਹਾ ਕਿ ਮੈਚ ਸਕ੍ਰਿਪਟਡ ਸੀ, ਉਹਨੇ ਇਹ ਕਿਹਾ ਕਿ ਮੈਚਿਸ ਸਕ੍ਰਿਪਟਡ ਨਹੀਂ ਸੀ, ਬਟ ਜਦੋਂ ਵੀ ਸਾਨੂੰ ਲੱਗਿਆ ਕਿ ਰੇਟਿੰਗਸ ਥੋੜ੍ਹੀ ਜਿਹੀ ਘੱਟ ਰਹੀਆਂ ਨਾ, ਫਿਰ ਅਸੀਂ ਕੋਈ ਨਾ ਕੋਈ ਨਕਲੀ ਸਟੋਰੀਜ਼ ਬਣਾ ਦਿੰਦੇ ਸੀ ਤਾਂ ਕਿ ਪਬਲਿਕ ਦੇ ਵਿੱਚ ਬਸ ਜਿਹਾ ਹੋਵਾ ਸੀ, ਡਰਾਮਾ ਕ੍ਰੀਏਟ ਕਰਦੇ ਸੀ।
1: ਓਕੇ ਓਕੇ, ਸੋ ਸਕ੍ਰਿਪਟਡ ਨਹੀਂ ਸੀ।
0: ਹਾਂ ਨਹੀਂ, ਮੈਨੂੰ ਇਹ ਨਹੀਂ ਲੱਗਦਾ ਉਹਨੇ ਇਹ ਨਹੀਂ ਕਿਹਾ ਕਿ ਮੈਚਿਸ ਸਕ੍ਰਿਪਟਡ ਸੀ, ਆਈ ਥਿੰਕ ਉਹਨੇ ਕਿਹਾ ਉਹਨੇ ਬਸ ਨਕਲੀ ਡਰਾਮੇ ਬਣਾਤੇ, ਇਹ ਪਲੇਅਰ ਨਾਲ ਇਹ ਹੋ ਰਿਹਾ, ਟੀਮ ਨਾਲ ਇਹ ਹੋ ਰਿਹਾ, ਮੀਨੋ ਥੋੜ੍ਹਾ ਜਿਹਾ ਕੰਟਰੋਵਰਸੀ ਜੀ ਹੁੰਦੀ ਆ ਵੀ ਉਹ ਚੀਜ਼ਾਂ ਲੀਕ ਕੀਤੀਆਂ ਗਈਆਂ ਸੀ ਮੀਡੀਆ ਨੂੰ।
1: ਹਾਂਜੀ ਹਾਂਜੀ,
0: ਹੁੰਦਾ ਨਾ ਵੀ ਉਹ ਇਹ ਪਲੇਅਰ ਦੀ ਲੜਾਈ ਹੋ ਗਈ ਕੋਚ ਦੇ ਨਾਲ, ਫਿਰ ਲੋਕੀ ਥੋੜ੍ਹਾ ਕਰੇਜ਼ੀ ਜਿਹੇ ਹੋ ਜਾਂਦੇ ਆ।
1: ਸਪੋਰਟਸ ਦਾ ਮਤਲਬ ਹਰੇਕ ਜੀ ਭਾਈ ਮਾੜਾ ਮੋਟਾ ਤਾਂ ਚੱਲਦਾ ਹੀ ਆ, ਅਗਲੇ ਨੂੰ ਮਾੜੀ ਮੋਟੀ ਮਸਾਲਾ ਚਾਹੀਦਾ ਹੁੰਦਾ ਵੀ ਚਾਹੇ ਫੁੱਟਬਾਲ ਹੋਵੇ ਕ੍ਰਿਕਟ ਹੋਵੇ
0: ਜਾਂ ਨਹੀਂ, ਇਦਾਂ ਦਾ ਮਸਾਲਾ ਤਾਂ ਬੜਾ ਹੁੰਦਾ। ਹੁਣ ਮੀਡੀਆ ਹੀ ਬਹੁਤ ਚੱਕ ਦਿੰਦਾ, ਮਾੜੀ ਜੀ ਵੀ ਗੱਲ ਹੋ ਜਾਂਦੀ ਹੈ, ਮੀਡੀਆ ਤੁਹਾਨੂੰ ਪਤਾ ਹੀ ਹੈ ਇੰਡੀਅਨ ਮੀਡੀਆ ਕਿੱਦਾਂ ਦਾ। ਆਪਣਾ ਵੀ ਚਲੋ ਇੱਥੋਂ ਦਾ ਵੀ ਮੀਡੀਆ ਹੈਗਾ, ਜਿਹੜੇ ਕੈਨੇਡੀਅਨ ਅਮੈਰੀਕਨ ਸਪੋਰਟਸ ਨੇ ਉਹ ਵੀ ਮੀਡੀਆ ਬਿਨਾਂ ਕਿਸੇ ਗੱਲੋਂ ਕੋਈ ਨਾ ਕੋਈ ਗੱਲ ਬਣਾਉਂਦੇ ਰਹਿੰਦੇ ਆ, ਇਹ ਪਲੇਅਰ ਨੇ ਉਹਨੂੰ ਆਹ ਕਹਿਤਾ, ਬਬਲਾ ਕਿਹਾ ਕੁਛ ਹੋਰ ਹੋਵੇ, ਇਹ ਵੀ ਇੱਕ ਕਿਸਮ ਦੀ ਕਹਿੰਦੇ ਹੁੰਦਾ ਕਿ ਵੀ ਹਾਲੀਵੁੱਡ ਬਾਲੀਵੁੱਡ ਤੋਂ ਘੱਟ ਨਹੀਂ ਸਪੋਰਟਸ, ਕੋਈ ਕਹਿ ਦੂਗਾ ਕਿ ਯੂ ਨੋ ਸਪੇਨ ਵਾਲਿਆਂ ਚ ਆਹ ਹੋ ਗਿਆ, ਇਹਨੇ ਆਪਣੇ ਕੋਚ ਨੂੰ ਗਾਲ ਕੱਢਤੀ, ਤੇ ਥੋੜੇ ਜਿਹਾ ਫਿਰ ਲੋਕਾਂ ਨੂੰ ਵੀ ਬੱਲੇ ਬੱਲੇ ਯਾਰ ਆਹ ਕੀ ਹੋ ਗਿਆ, ਕਿੱਡਾ ਕਹਿੰਦੇ ਹੁੰਦੇ ਕਿ ਸਕੈਂਡਲ ਜਿਹਾ ਹੋ ਚੁੱਕਿਆ। ਸੋ ਇਹ ਵੀ ਇੱਕ ਸ਼ੋ ਬਿਜ਼ਨਸ ਹੀ ਹੈ ਕਿਸਮ ਦੀ। ਪੈਸ਼ਨ ਰੂਫਿੰਗ ਨੂੰ ਯਾਦ ਰੱਖੋ, ਨਵੀਂ ਰੂਫ ਲਗਵਾਉਣੀ ਹੈ, ਰੂਫ ਦੀ ਰਿਪੇਅਰ ਕਰਾਉਣੀ ਹੈ, ਪੈਸ਼ਨ ਪੈਸ਼ਨ ਪੈਸ਼ਨ ਰੂਫਿੰਗ ਦੇ ਗੁਰਲਾਲ ਭਾਜੀ ਨੂੰ ਫੋਨ ਕਰ ਲਓ, ਰੂਫ ਦੇ ਮਾਹਰ ਨੇ, ਛੱਤ ਲੀਕ ਹੋ ਗਈ ਨਾ ਤੁਹਾਨੂੰ ਪਛਤਾਵਾ ਹੀ ਪਛਤਾਵਾ ਹੋਊਗਾ। ਸੋ ਨਵੀਂ ਰੂਫ ਜਾਂ ਰੂਫ ਦੀ ਰਿਪੇਅਰ 647-919-9413, ਪੈਸ਼ਨ ਰੂਫਿੰਗ 647-919-9413, 647-919-9413, 2292, ਹੈਲੋ।
2: ਹਾਂਜੀ ਨਵੀਂ ਸਰ ਜੀ, ਕੀ ਹਾਲ ਨੇ?
0: ਠੀਕ ਹੈ ਜੀ, ਕਿਵੇਂ ਹੋ?
2: ਬਹੁਤ ਵਧੀਆ। ਨਵੀਂ ਸਰ ਜੀ, ਤੁਸੀਂ ਜੋਬ ਦੀ ਗੱਲ ਕੀਤੀ ਆ, ਸਾਡੇ ਕੋਲ ਜੋਬਸ ਹੈਗੀਆਂ, ਅਗਰ ਕੋਈ ਕਰਨਾ ਚਾਹੇ, 8 ਬੰਦੇ ਸਾਨੂੰ
0: ਤੁਸੀਂ ਨਾ ਭਾਜੀ ਮੈਂ ਤੁਸੀਂ ਤੁਹਾਡੇ ਕੋਲ ਸਾਡਾ ਨੰਬਰ ਹੈਗਾ, ਸਾਨੂੰ ਤੁਸੀਂ ਇਹ ਜੋਬ ਦੀ ਪ੍ਰਮੋਸ਼ਨ ਦੋ, ਰੋਜ਼ ਬੋਲਾਂਗੇ ਦੱਬ ਕੇ। ਫਿਰ
2: ਮੇਰੇ ਕੋਲ ਨੰਬਰ ਤੁਹਾਡੇ ਕੋਲ ਹੋਏਗਾ, ਫਿਰ ਕਰੋ
0: ਹੋਊਗਾ, ਸਾਡੀ ਵੈਬਸਾਈਟ ਤੇ ਹੈਗਾ punjabidara.com ਤੇ।
2: ਜੀ ਜੀ,
0: ਸਰ ਦੱਸੋ ਕੀ ਰਿਕੁਆਇਰਮੈਂਟ ਹੈ, ਕਿੱਦਾਂ ਦੇ ਬੰਦੇ ਚਾਹੀਦੇ, ਅਸੀਂ ਬੋਲ ਦਿਆਂਗੇ।
2: 8 ਬੰਦੇ ਸਨ?
0: ਨਹੀਂ ਤੁਸੀਂ ਹੁਣ ਨਾ ਬੋਲੋ, ਤੁਸੀਂ ਪ੍ਰੋਪਰ ਸਾਨੂੰ ਬਾਅਦ ਚੋਂ ਫੋਨ ਕਰਿਓ, ਨਵੀਂ ਇਹ ਰਿਕੁਆਇਰਮੈਂਟ ਹੈ ਸਾਨੂੰ, ਅਸੀਂ ਤੁਹਾਡਾ ਨਾਲ ਪ੍ਰਮੋਸ਼ਨ ਕਰਨੀ ਹੈ, ਸਾਡੇ ਲਈ ਯੂ ਨੋ ਇਹ ਓਪਨਿੰਗਸ ਨੇ, ਫਿਰ ਸਾਨੂੰ ਦੱਸਿਓ, ਅਸੀਂ ਬੋਲਾਂਗੇ ਜ਼ਰੂਰ। ਠੀਕ ਹੈ ਜੀ, punjabidara.com ਵੈਬਸਾਈਟ ਹੈ, ਉੱਥੇ ਨੰਬਰ ਸਾਡਾ ਹੈਗਾ 7284, ਹੈਲੋ 7284, ਹੈਲੋ ਜੀ, ਸਟ੍ਰੈਟਫੋਰਡ ਨੰਬਰ 9217284, ਨਹੀਂ ਬੋਲਣਾ ਰਾਈਟ ਨਾਓ।
3: ਹੈਲੋ,
0: ਹਾਂਜੀ,
3: ਹੈਲੋ,
0: ਸਤਿ ਸ਼੍ਰੀ ਅਕਾਲ, ਕੀ ਹਾਲ ਆ?
3: ਵਧੀਆ ਵਧੀਆ ਵੀਰੇ, ਤੁਸੀਂ ਦੱਸੋ ਕੀ ਹਾਲ ਆ ਜੀ?
0: ਬਹੁਤ ਵਧੀਆ ਜੀ, ਠੀਕ ਠਾਕ। ਠੰਡੀ ਠੰਡੀ ਚੱਲਦੀ ਹਵਾ, ਜਸ਼ਨਦੀਪ ਇੱਕ ਸੈਕਿੰਡ, ਮੈਂ ਲੱਭ ਲਵਾਂ, ਮੈਨੂੰ ਲੱਗਦਾ ਇਹੀ ਹੈ। ਓਕੇ ਠੀਕ ਹੈ, ਕੋਈ ਨਾ ਵੀ ਲਾ ਦਿੰਦੇ ਬ੍ਰਦਰ, ਨੋ ਪ੍ਰੋਬਲਮ, ਥੈਂਕ ਯੂ, ਨੋ ਪ੍ਰੋਬਲਮ। ਇਹ ਵੀਰ ਹੋਣੇ ਬਹੁਤ ਪੁਰਾਣੇ, ਬੜੇ ਸੋਹਣੇ ਸੋਹਣੇ ਗਾਣੇ ਦੀ ਰਿਕੁਐਸਟ ਕਰਦੇ ਹੁੰਦੇ ਹਮੇਸ਼ਾ, ਜ਼ਰੂਰ ਲਾਉਂਦੇ ਹਾਂ। ਮੱਲੀ ਟੈਂਟ ਸਰਵਿਸਿਜ਼ ਨੂੰ ਕਾਲ ਕਰੋ, ਅਗਰ ਕਿਸੇ ਨੇ ਵੀ ਵਿਆਹ ਸ਼ਾਦੀਆਂ ਲਈ ਟੈਂਟ ਵਧੀਆ ਲਵਾਉਣੇ ਆ, ਵਾਈਟ ਟੈਂਟ ਚਾਹੀਦੇ ਆ, ਕਲੀਅਰ ਟੈਂਟ ਚਾਹੀਦੇ ਆ, ਮੱਲੀ ਟੈਂਟ ਸਰਵਿਸਿਜ਼ 6479992569, 6479992569, ਮੱਲੀ ਟੈਂਟ ਸਰਵਿਸਿਜ਼। ਇਹਨਾਂ ਕੋਲ ਡਾਂਸ ਫਲੋਰ ਵੀ ਨੇ, ਸਟੇਜ ਵੀ ਹੈ, ਟੇਬਲ ਵੀ ਨੇ, ਚਿਹਰਾ ਵੀ ਨੇ। 6479992569 ਤੇ ਕਾਲ ਕਰੋ, 1240, ਹੈਲੋ। ਹਾਂਜੀ, ਵਧੀਆ ਜੀ ਵਧੀਆ, ਤੁਸੀਂ ਸੁਣਾਓ? ਹਾਂਜੀ ਹਾਂਜੀ, ਬਹੁਤ ਵਧੀਆ ਜੀ, ਬਹੁਤ ਵਧੀਆ।
2: ਮੈਂ ਤੁਹਾਨੂੰ ਨੰਬਰ ਦੇ ਦਿੰਦਾ,
0: ਤੁਸੀਂ ਲਿਖ ਲੋ,
2: ਲਿਖਾ ਲਿਓ।
0: ਹਾਂਜੀ ਦੱਸੋ, ਰੈਡੀ?
2: ਹਾਂਜੀ ਹਾਂਜੀ,
0: 647
2: ਹਾਂਜੀ,
0: 678 2754
2: 2754
0: 647-678-2754 ਤੇ ਇੱਥੇ ਮੁੰਡਾ ਹੋਊਗਾ ਮਾਲਕ ਹੈ ਜੀਵਨ ਜੀਵਨ ਨੂੰ ਕਹਿ ਦਿਓ ਕਿ ਨਵੀਂ ਨੇ ਦਿੱਤਾ ਨੰਬਰ ਤੇ ਕਰਿਓ ਗੱਲ ਵਧੀਆ ਡੀਲ ਬਣਾ ਕੇ ਦਊਗਾ ਓਕੇ ਜੀ ਕੋਈ ਚੱਕਰ ਨੀ ਨੋ ਪ੍ਰੋਬਲਮ ਗੱਡੀ ਲੈਣੀ ਆ ਘਰ ਲੈਣਾ ਮੋਰਗੇਜ ਲੈਣੀ ਆ ਕੋਈ ਵੀ ਨੰਬਰ ਚਾਹੀਦੇ ਆ ਸਾਡੇ ਕੋਲੋਂ ਲਿਆ ਕਰੋ ਖੱਬੇ ਸੱਜੇ ਕਿਤੇ ਜਾਣ ਦੀ ਲੋੜ ਨੀ ਕਿਸੇ ਹੋਰ ਨੂੰ ਪੁੱਛਣ ਦੀ ਲੋੜ ਨੀ ਸਾਰੇ ਨੰਬਰ ਜ਼ਰੂਰ ਤੁਹਾਨੂੰ ਸਾਡੇ ਕੋਲੋਂ ਉਹ ਵੀ ਵਧੀਆ ਮਿਲਣਗੇ ਸੋ ਬੈਸਟ ਵੈਲਿਊ ਬਿਲਡਿੰਗ ਸਪਲਾਈਜ਼ ਨੂੰ ਵੀ ਯਾਦ ਰੱਖੋ ਤੁਹਾਨੂੰ ਬਿਲਡਿੰਗ ਸਪਲਾਈਜ਼ ਕੋਈ ਵੀ ਚਾਹੀਦੇ ਆ ਡਿਕਸੀ ਅਤੇ ਸਟੀਲ ਤੇ ਸਭ ਤੋਂ ਹਾਈ ਐਂਡ ਲਗਜ਼ੂਰੀਅਸ ਡਿਜ਼ਾਈਨਰ ਸ਼ੋਰੂਮ ਖੁੱਲਿਆ 8005 ਡਿਕਸੀ ਰੋਡ ਤੇ ਪਲੰਬਿੰਗ ਸਪਲਾਈਜ਼ ਐਚਵੈਕ ਮਟੀਰੀਅਲ ਇਲੈਕਟ੍ਰੀਕਲ ਸਪਲਾਈਜ਼ ਫਲੋਰਿੰਗ ਤੇ ਟਾਇਲ ਦੇ ਪ੍ਰੋਡਕਟ ਡੋਰ ਟ੍ਰਿਮ ਮੋਲਡਿੰਗ ਡਰਾਈਵਲ ਇਨਸੂਲੇਸ਼ਨ ਡਿਕਸੀ ਸਟੀਲਸ 8005 ਡਿਕਸੀ ਰੋਡ ਬੈਸਟ ਵੈਲਿਊ ਬਿਲਡਿੰਗ ਸਪਲਾਈਜ਼ 6479610585 6479610585 ਜੀ 4993 ਹੈਲੋ
1: ਹਾਂਜੀ ਭਾਜੀ ਕੀ ਹਾਲ ਆ ਜੀ
0: ਵਧੀਆ ਜੀ ਕਿਵੇਂ ਹੋ
1: ਠੀਕ ਹੈ ਭਾਜੀ ਮੈਂ ਤੁਹਾਨੂੰ ਕਹਿਣਾ ਸੀ ਜਿਹੜੀ ਗੇਮਾਂ ਦੀ ਗੱਲ ਕਰ ਰਹੇ ਭਾਜੀ ਗੇਮਾਂ ਫਿਕਸ ਹੁੰਦੀਆਂ ਨੇ
0: ਓਕੇ
1: ਮੈਂ ਤੁਹਾਨੂੰ ਇਸ ਚੀਜ਼ ਦਾ ਪ੍ਰੂਫ ਦੇ ਸਕਦਾ
0: ਠੀਕ ਹੈ ਜੀ
1: 8 ਸਾਲ ਹੋ ਗਏ ਨੇ ਮੇਰਾ ਮੁੰਬਈ ਤੋਂ ਮੁੰਡਾ ਫਰੈਂਡ ਹੈ 8 ਸਾਲ ਹੋ ਗਏ ਨੇ ਅਸੀਂ ਆਈਪੀਐਲ ਦੇ ਹਰ ਮੈਚ ਦੇ ਸੱਟਾ ਲਾਉਂਦੇ ਆ ਫਾਈਨਲ ਮੈਚ ਦੇ ਸਿਰਫ
0: ਹਾਂ
1: ਇਸ ਸਾਲ ਮੇਰੇ ਫਰੈਂਡ ਨੇ 20 ਲੱਖ ਰੁਪਿਆ ਆਰਸੀਬੀ ਦੇ ਲਾਇਆ ਸੀ ਉਹਨੂੰ 18 ਲੱਖ ਰੁਪਿਆ ਆਇਆ ਤੇ ਮੈਂ $4000 ਲਾਇਆ ਸੀ ਮੈਚ ਸ਼ੁਰੂ ਹੋਣ ਤੋਂ ਪਹਿਲਾਂ ਆਰਸੀਬੀ ਦੇ
0: ਤੇ ਅੱਛਾ ਤੁਸੀਂ ਤੁਸੀਂ 4000 ਲਾਇਆ ਤੇ ਤੁਹਾਨੂੰ ਫਿਰ ਕਿੰਨਾ ਬਣਿਆ
1: ਮੈਨੂੰ ਭਾਜੀ ਘੱਟ ਪੈਸੇ ਬਣੇ ਕਿਉਂਕਿ ਰੇਟ ਹੀ ਨਹੀਂ ਆਇਆ ਗੁਜਰਾਤ ਨੇ ਵੇਖੋ ਬੈਟਿੰਗ ਹੀ ਨਹੀਂ ਕੀਤੀ ਮਤਲਬ ਥੋੜਾ ਰੇਟ ਆਇਆ ਮਤਲਬ $4000 ਦਾ $2500 ਨਾਲ ਐਕਸਟਰਾ ਆਇਆ ਬਟ ਸਾਨੂੰ ਇਹ ਸ਼ੋਰ ਸੀਗਾ ਵੀ ਆਰਸੀਬੀ ਹੀ ਫਾਈਨਲ ਜਿੱਤੂਗੇ
0: ਤੁਹਾਡਾ ਫਰੈਂਡ
1: ਮੈਂ ਪਹਿਲਾਂ ਉਹ ਬੰਦੇ ਨੇ ਯਕੀਨ ਨੇ ਹਾਂਜੀ
0: ਤੁਹਾਡੇ ਮਿੱਤਰ ਨੇ ਕਿੰਨਾ ਪੈਸਾ ਲਾਇਆ
1: ਉਹਨੇ 20 ਲੱਖ ਰੁਪਿਆ ਲਾਇਆ ਸੀ
0: 20 ਲੱਖ ਲਾਇਆ ਉਹਨੂੰ ਬਣਿਆ ਕਿੰਨਾ ਫਿਰ
1: 18 ਲੱਖ ਭਾਜੀ ਐਕਸਟਰਾ ਆਇਆ
0: 18 ਲੱਖ ਨੂੰ ਬਣ ਗਿਆ ਹੈ
1: ਹਾਂਜੀ ਭਾਜੀ
0: ਓਹਨੂੰ ਵੀ ਚਾਹੀਦਾ ਸੀ 20 ਦੀ ਥਾਂ ਤੇ 40-50 ਲਾ ਦਿੰਦਾ
1: ਭਾਜੀ ਮੇਰੀ ਗੱਲ ਸੁਣੋ ਹੁਣ ਤੁਹਾਡੇ ਅਕਾਊਂਟ ਚ ਕਿੰਨੇ ਪੈਸੇ ਮੈਟਰ ਕਰਦਾ ਹੁਣ ਪਿਛਲੇ ਸਾਲ ਮੇਰੀ ਗੱਲ ਸੁਣੋ $5000 ਮੈਂ ਆਰਸੀਬੀ ਦੇ ਪੰਜਾਬ ਲੈ ਸਾਰੀ ਦੁਨੀਆ ਕਹਿੰਦੀ ਪੰਜਾਬ ਜਿੱਤੂ ਫਾਈਨਲ ਪੰਜਾਬ ਜਿੱਤੂ ਕਿੰਨਾ ਰੌਲਾ ਪਾਇਆ ਸੀ ਪੰਜਾਬੀਆਂ ਨੇ ਮੇਰੇ ਕੋਲ ਬੈਟ ਦੀਆਂ ਸਕਰੀਨਸ਼ਾਟ ਹੈਗੇ ਨੇ ਮੈਂ ਤੁਹਾਨੂੰ ਸੈਂਡ ਕਰ ਦੂੰ
0: ਠੀਕ ਹੈ ਤੁਸੀਂ ਨਾ ਯਾਰ ਮੈਨੂੰ ਫਿਰ ਕਿਉਂ ਨਹੀਂ ਦੱਸਿਆ ਕਿ ਬਾਈ ਜੀ ਮੇਰਾ ਇੱਕ ਮਿੱਤਰ ਹੈ ਤੇ ਉਹਨੂੰ ਸਾਰਾ ਪਤਾ ਮੈਨੂੰ ਦੱਸ
1: ਸੁਣੋ ਤੁਹਾਨੂੰ ਆਈਪੀਐਲ ਫੀਫਾ ਦੇ ਵਿੱਚ ਫਾਈਨਲ ਚ ਵੀ ਦੱਸ ਦਾਂਗੇ ਜੇ ਥੋੜੇ ਜਿਹਾ ਕੁਆਲੀਫਾਇਰ ਮੈਚ ਚੱਲ ਪਏ ਨਾ ਤੁਹਾਨੂੰ ਦੱਸ ਦਾਂਗੇ ਕਿ ਟੀਮ ਫਾਈਨਲ ਜਿੱਤੂਗੀ
0: ਠੀਕ ਹੈ ਤੁਸੀਂ ਨਾ ਮੈਨੂੰ ਮੈਚਸ ਦਾ ਦੱਸਿਓ ਜਦੋਂ ਵੀ ਤੁਹਾਨੂੰ ਲੱਗਿਆ ਕਿ ਹਾਂ ਵੀ ਸਾਨੂੰ ਹੁਣ ਪਤਾ ਤੇ ਫਿਰ ਜੇ ਤੁਸੀਂ ਸਹੀ ਨਿਕਲੇ ਫਿਰ ਤੁਹਾਨੂੰ ਮੈਂ ਕਹਿ ਦੂੰਗਾ ਕਿ ਤੁਹਾਡੀ ਬੱਲੇ ਬੱਲੇ
1: ਹਾਂਜੀ ਭਾਜੀ ਦਾ ਦੱਸਦਾ ਇੱਕ ਗੱਲ ਹੋਰ ਆਈਪੀਐਲ ਜਦੋਂ ਅੱਜ ਤੁਹਾਨੂੰ ਦੱਸ ਦਿੰਦਾ ਇੱਕ ਗੱਲ ਹੋਰ ਆਉਣ ਏਰਾ ਮੈਂ ਐਟ ਲੀਸਟ ਅਜੇ 3-4 ਸਾਲ ਲੱਗ ਜਾਣਗੇ ਪੰਜਾਬ ਨੂੰ ਫਾਈਨਲ ਜਿੱਤਣ ਨੂੰ ਮਤਲਬ ਜਦੋਂ ਪੰਜਾਬੀ ਪੂਰੇ ਤਰਸਣ ਲੱਗ ਜਾਣਗੇ ਨਾ ਉਹ ਤੋਂ ਬਾਅਦ ਆਈਪੀਐਲ ਫਾਈਨਲ ਦੀ ਟਰਾਫੀ ਮਤਲਬ ਪੰਜਾਬ ਚੁੱਕੂ ਐਟ ਲੀਸਟ 3-4 ਸਾਲ ਅਜੇ ਆਪਾਂ ਨੂੰ ਹੋਰ ਵੇਟ ਕਰਨੀ ਪਊਗੀ
0: ਅੱਛਾ ਸੋ ਇਹ ਫਿਕਸ ਕਿਵੇਂ ਹੁੰਦੇ ਆ ਮੈਚ ਤੁਹਾਨੂੰ ਕੀ ਲੱਗਦਾ
1: ਭਾਜੀ ਮਤਲਬ ਇਹ ਨਾ ਆਪਾਂ ਨੂੰ ਮੈਨੋਪਰੇਸ਼ਨ ਕੀਤਾ ਜਾਂਦਾ ਹਰ ਚੀਜ਼ ਨੂੰ ਲੈ ਕੇ ਮਤਲਬ ਪਹਿਲਾਂ ਦੇਖੋ ਮਤਲਬ ਹਾਈਪ ਬਣਾਈ ਜਾਂਦੀ ਟੀਮਾਂ ਦੀ ਜਿੱਦਾਂ ਕਿਸੇ ਟਾਈਮ ਦੇਖ ਲਓ 2 ਸਾਲ ਤੋਂ ਹੁਣ ਪੰਜਾਬ ਦੀ ਹਾਈਪ ਪੂਰੀ ਹੈ ਇਸ ਟਾਈਮ ਉਹ ਭਾਵੇਂ ਟੀਮ ਨਹੀਂ ਹਾਰ ਰਹੀ ਕਦੀ ਲਗਾਤਾਰ ਮੈਚ ਜਿੱਤ ਰਹੀ ਹੈ ਹਾਰ ਰਹੀ ਹੈ ਬਟ ਉਹ ਟੀਮ ਦੀ ਹਾਈਪ ਪੂਰੀ ਆ ਹਾਂਜੀ ਆਰਸੀਬੀ ਦੀ ਹਾਈਪ ਕਰਕੇ ਆਰਸੀਬੀ ਜਿੱਤਦੀ ਨਹੀਂ ਸੀ ਐਟ ਦਾ ਐਂਡ ਜਿੱਤ ਗਈ ਨਾ ਹੁਣ ਲਗਾਤਾਰ ਟਰਾਫੀਆਂ ਜਿੱਤ ਰਹੀ ਹੈ 4 ਟਰਾਫੀਆਂ 2 ਹੀ ਕੁੜੀਆਂ ਜਿੱਤ ਗਈਆਂ 2 ਹੀ ਮੁੰਡੇ ਜਿੱਤ ਗਏ 4 ਟਰਾਫੀਆਂ 2 ਸਾਲਾਂ 'ਚ ਆਰਸੀਬੀ ਲੈ ਗਈ ਹੈ
0: ਠੀਕ ਹੈ
1: ਫਿਰ ਦੂਜੀ ਗੱਲ ਮੈਂ ਇੱਕ ਚੀਜ਼ ਹੋਰ ਦੱਸ ਦਿੰਦਾ
0: ਜਿਹੜਾ
1: ਕੁੜੀਆਂ ਦਾ ਵਰਲਡ ਕੱਪ ਹੋਇਆ ਸੀ ਵਨ ਡੇ ਦਾ ਆਸਟ੍ਰੇਲੀਆ ਦਾ ਤੇ ਇੰਡੀਆ ਦੇ ਕੁੜੀਆਂ ਦਾ ਮੈਚ ਵੇਖਿਓ ਹਾਂਜੀ ਉਹ 'ਚ ਕਦੇ ਵੀ ਇੰਡੀਆ ਦੀ ਟੀਮ ਐਡਾ ਤਕੜਾ ਟਾਰਗੇਟ ਆਸਟ੍ਰੇਲੀਆ ਵੱਲ ਚੇਸ ਨਹੀਂ ਕਰ ਸਕਦੀ ਕੈਚ ਛੱਡ ਛੱਡ ਕੇ ਆਸਟ੍ਰੇਲੀਆ ਨੇ ਚੇਸ ਕੀਤਾ ਜਦੋਂ ਮੈਚ ਦੇ ਹਾਈਲਾਈਟ ਵੇਖਿਓ ਧਿਆਨ ਨਾਲ
0: ਠੀਕ ਹੈ ਸੋ
1: ਪਤਾ ਲੱਗ ਜੂਗਾ
0: ਓਕੇ
1: ਫਿਕਸਿੰਗ ਹੁੰਦੀ ਆ ਇੰਟਰਨੈਸ਼ਨਲ 'ਚ ਮਿਕਸ ਫਿਕਸਿੰਗ ਹੁੰਦੀ ਆ ਪਰ ਉਹਦੇ 'ਚ ਵੱਡੇ ਲੈਵਲ 'ਤੇ ਨਹੀਂ ਹੁੰਦੀ ਲੀਗਾਂ ਦੇ ਵਿੱਚ ਤਾਂ ਪ੍ਰੋਪਰ ਕਲੀਅਰ ਫਿਕਸਿੰਗ ਹੁੰਦੀ ਆ
0: ਚਲੋ ਠੀਕ ਹੈ ਅਗਲੀ ਵਾਰੀ ਵੀ ਦੱਸਿਓ ਮੈਨੂੰ ਫਿਰ ਆਪਾਂ ਦੇਖਦੇ ਆ ਆਪਾਂ
1: ਹਾਂਜੀ ਭਾਈ ਤੁਹਾਨੂੰ ਮਤਲਬ ਆਪਾਂ ਨਾ ਐ ਤੁਹਾਨੂੰ ਜਿੱਦਣ ਫੀਫਾ ਦਾ ਵਰਲਡ ਕੱਪ ਦਾ ਫਾਈਨਲ ਹੋਇਆ ਫਾਈਨਲ ਤੋਂ ਪਹਿਲਾਂ ਇੱਕ ਮੈਸੇਜ ਕਰ ਦਾਂਗੇ ਮੈਚ ਸ਼ੁਰੂ ਹੋਣ ਤੋਂ ਪਹਿਲਾਂ
0: ਚਲੋ ਦੱਸਿਓ ਫਿਰ ਦੱਸੂਗਾ ਜੇ ਸਹੀ ਨਿਕਲੇ ਨਹੀਂ ਮੈਂ ਉਹੀ ਮੈਂ ਤਾਂ ਵੈਸੇ ਕਹਿਣਾ 20 ਲੱਖ ਚਲੋ ਕੋਈ ਛੋਟਾ ਮੋਟਾ ਨੰਬਰ ਨੀ 20 ਲੱਖ ਵੀ ਬਹੁਤ ਹੁੰਦਾ ਪਰ ਜੇ ਕਿਸੇ ਨੇ ਲਾਉਣੇ ਹੀ ਹੈ ਇਹਨਾਂ ਨੂੰ ਪਤਾ ਹੀ ਹੈ ਕਿ ਯਾਰ ਮੇਰੇ ਤੋਂ ਯੂ ਨੋ ਇਹ ਨੌਲੇਜ ਹੈ ਜਾਂ ਐਕਸਪੀਰੀਅੰਸ ਹੈ ਫਿਰ 20 ਦੀ ਥਾਂ 'ਤੇ ਹੁਣ ਲਾ ਦਿੰਦਾ 50 ਲੱਖ 'ਤੇ ਦੇਖਦਾ ਕੀ ਬਣਦਾ ਸੋ ਓਕੇ ਇੱਕ ਨਾ ਮਿਸਟਰ ਸਿੰਘ ਪੀਜ਼ੇ ਨੇ ਨਵੀਂ ਡੀਲ ਲਾਂਚ ਕੀਤੀ ਹੈ ਅਤੇ ਮੈਂ ਕਹਿੰਦਾ ਤੁਸੀਂ ਵੀ ਇਸ ਡੀਲ ਦਾ ਫਾਇਦਾ ਲਓ ਅਤੇ ਚੱਕ ਦਿਓ ਫੱਟੇ ਮਿਸਟਰ ਸਿੰਘ ਪੀਜ਼ਾ ਵਰਲਡ ਕੱਪ ਫੀਫਾ ਵਰਲਡ ਕੱਪ ਸਪੈਸ਼ਲ ਡੀਲ ਹੈ ਮੀਡੀਅਮ ਪੀਜ਼ਾ 4 ਟੋਪਿੰਗ 1 ਡਿਪ 1 ਸਾਈਡ 24.99 ਲਾਰਜ ਪੀਜ਼ਾ 4 ਟੋਪਿੰਗ 1 ਡਿਪ 1 ਸਾਈਡ 27.99 ਐਕਸਟਰਾ ਲਾਰਜ ਪੀਜ਼ਾ 4 ਟੋਪਿੰਗ 1 ਡਿਪ 1 ਸਾਈਡ 31.99 30 ਲੋਕੇਸ਼ਨਾਂ ਨੇ ਕੈਨੇਡਾ 'ਚ ਮਿਸਟਰ ਸਿੰਘ ਪੀਜ਼ਾ 905-504-4000 9055004000 ਮਿਸਟਰ ਸਿੰਘ ਪੀਜ਼ਾ ਨੂੰ ਕਾਲ ਕਰੋ 1981 ਹਾਂਜੀ ਵੀਰੇ
4: ਇੱਕ ਜੋਬ ਤੋਂ ਮੈਂ ਦੂਜੀ ਜੋਬ ਤੇ ਜਾਂਦਾ ਹੁੰਦਾ ਸ਼ਾਮੀ ਮੈਂ ਲੇਟ ਹੋ ਗਿਆ ਕਿਸੇ ਰੀਜ਼ਨ ਕਰਕੇ ਹਨਾ ਅੱਧਾ ਘੰਟਾ ਲੇਟ ਹੋ ਗਿਆ ਤੇ ਮੈਂ ਜਿਹੜੀ ਟੀ ਸ਼ਰਟ ਹੁੰਦੀ ਆ ਉਹ ਮੇਰੇ ਘਰ ਪਈ ਹੁੰਦੀ ਆ ਪੀਜ਼ਾ ਵਾਲੀ ਤੇ ਉਹ ਪਾਈ ਨੀ ਮੈਂ ਕਿਹਾ ਨਾ ਕੰਮ ਤੋਂ ਲੇਟ ਹੋ ਗਿਆ ਫਿਰ ਐਵੇਂ ਲੇਟ ਹੋ ਗਿਆ ਫਿਰ ਕਹਿਣਗੇ ਭਾਜੀ ਲੇਟ ਕਰ ਦੋ ਹੋ ਗਿਆ ਮੈਂ ਇੱਥੇ ਚਲਾ ਗਿਆ ਜੋ ਮੇਰੇ ਕੈਪ ਪਾਈ ਹੋਈ ਸੀ ਟੀ ਸ਼ਰਟ ਮੇਰੇ ਹੋਰ ਪਾਈ ਹੋਈ ਸੀਗੀ ਤੇ ਉਹ ਕਹਿੰਦੇ ਆ ਤੂੰ ਟੀ ਸ਼ਰਟ ਨੀ ਪਾਈ ਮੈਂ ਕਿਹਾ ਮੈਂ ਭਾਜੀ ਮੈਂ ਟੋਰਾਂਟੋ ਤੋਂ ਆਇਆ ਕੰਮ ਤੋਂ ਹਨਾ ਇੱਧਰ ਹੀ ਆ ਗਿਆ ਮਤਲਬ ਘਰ ਨੀ ਜਾ ਹੋਇਆ ਤੇ ਕਹਿੰਦੇ ਯਾਰ ਤੂੰ ਟੀ ਸ਼ਰਟ ਪਾ ਕੇ ਆਉਣੀ ਸੀ ਯਾਰ ਏਦਾਂ ਥੋੜੀ ਹੁੰਦਾ ਇਹ ਉਹ ਬਟ ਮੈਂ ਉਹਨਾਂ ਨੂੰ ਦੇਖਦਾ ਉਹਨਾਂ ਕਈ ਵਾਰੀ ਉਹਨਾਂ ਬ੍ਰਦਰ ਵੀ ਕੰਮ ਕਰਦਾ ਤੇ ਆਪ ਵੀ ਕੰਮ ਕਰਦੇ ਉਹਨਾਂ ਨੇ ਨਾ ਉਹਨਾਂ ਨੇ ਕਦੇ ਕੈਪ ਪਾਈ ਕਦੇ ਵੀ ਨੀ ਪਾਈ ਪੀਜ਼ਾ ਬਣਾਉਣ ਲੱਗਿਆ ਤੇ ਟੀ ਸ਼ਰਟ ਵੀ ਕਦੇ ਕਦੇ ਪਾਈ ਹੁੰਦੀ ਕਦੇ ਕਦੇ ਨਹੀਂ ਪਾਈ ਹੁੰਦੀ ਤੇ ਮੈਨੂੰ ਬੜਾ ਕਵਰ ਜਿਹਾ ਲੱਗਾ ਇਹਨਾਂ ਨੂੰ ਮੈਂ ਕਿਹਾ ਕੰਮ ਉਹ ਵੀ ਕਰਦੇ ਜਦੋਂ ਓਨਰ ਨੇ ਉਹ ਉਹਨਾਂ ਨੂੰ ਭਾਈ ਕੰਮ ਕਰਦਾ ਹਨਾ ਦੋ ਜਣੇ ਕੰਮ ਕਰਦੇ ਆ ਮੈਂ ਇੱਕ ਦਿਨ ਟੀ ਸ਼ਰਟ ਨੀ ਪਾਈ ਇੱਕ ਸਾਲ ਦੇ ਵਿੱਚ ਮੈਨੂੰ ਉਹਨਾਂ ਨੇ ਟੋਕਿਆ ਮੈਂ ਕਿਹਾ ਯਾਰ ਇਹ ਫੋਰਮੈਲਿਟੀ ਹੋ ਗਈ ਹਨਾ ਕਮਰ ਚ ਬੋਲ ਲੈਣੀ ਮੈਂ ਕਿਹਾ ਭਾਜੀ ਕੋਈ ਗੱਲ ਨੀ ਮੈਂ ਹੁਣੇ ਪਾਇਆ ਉਹਨਾਂ ਘਰ ਜਾ ਕੇ ਮੈਂ ਕਿਹਾ 10 ਮਿੰਟ ਲੱਗਣੇ ਕਹਿੰਦਾ ਹਾਂ ਟੀ ਸ਼ਰਟ ਪਾਇਆ ਤੇ ਫਿਰ ਤੂੰ ਆ ਜਾ ਮੈਂ ਤੈਨੂੰ ਟਾਈਮ ਦੇ ਰਿਹਾ ਕੋਈ ਚੱਕਰ ਨੀ ਹੈਗਾ ਮੈਨੂੰ ਥੋੜਾ ਸੋਚਿਆ ਵੀ ਹੋਇਆ ਮੈਂ ਕਿਹਾ ਆਪ ਤਾਂ ਟੀ ਸ਼ਰਟ ਪਾਉਂਦੇ ਨੀ ਪਰ ਕੈਪ ਵੀ ਲੈਂਦੇ ਮੇਰੇ ਕੈਪ ਤਾਂ ਲਈ ਹੋਈ ਸੀਗੀ ਚੱਲ ਹੋਰ ਕੈਪ ਲਈ ਹੋਈ ਸੀਗੀ ਤੇ ਮੈਨੂੰ ਬੜਾ ਅਫਰਜ ਲੱਗਾ ਫਿਰ ਮੈਂ ਗੱਲ ਸ਼ੇਅਰ ਕਰੂੰਗਾ ਕਿਸੇ ਕੋਲੇ
0: ਠੀਕ ਹੈ ਜੇ ਯਾਰ ਉਹ ਚਾਹੁੰਦੇ ਆ ਕਿ ਤੁਸੀਂ ਪਾਓ ਤੇ ਉਹ ਇੰਨਾ ਮਾਈਂਡ ਕਰਦੇ ਆ ਤਾਂ ਬਾਕੀ ਉਹਨਾਂ ਨੂੰ ਵੀ ਚਾਹੀਦਾ ਯਾਰ ਕਿ ਜੇ ਉਹ ਲੀਡਰ ਨੇ ਉਹ ਲੀਡ ਕਰਨ ਤੇ ਉਹ ਵੀ ਹਰ ਰੋਜ਼ ਪਾਉਣ ਬਿਲਕੁਲ
4: ਨਹੀਂ ਨਹੀਂ ਟੋਪਿੰਗ ਐਵਰੀਥਿੰਗ ਕਿਉਂਕਿ ਉਹ ਦੋ ਪ੍ਰਿਪੇਅਰ ਕਰਦੇ ਫਰੰਟ ਤੇ ਉਹ ਕੰਮ ਕਰਦੇ ਆ
0: ਜੀ
4: ਉਹਨਾਂ ਦਾ ਮੈਂਡੇਟਰੀ ਆ ਖੈਰ
0: ਆਪਣੇ ਥਾਂ ਤੇ ਸਹੀ ਹੋ ਬਹੁਤ ਸ਼ੁਕਰੀਆ

0: opinions of the guests and sponsors are solely theirs and not that of the hosts or management of Punjabi Lehra. Punjabi Lehra is not responsible for any interactions our listeners have with any businesses advertised on our shows.
1: ਮੈਂ ਤੁਹਾਡਾ ਆਪਣਾ ਵਕੀਲ ਬ੍ਰਿਜ ਮੋਹਨ ਪਿਛਲੇ 32 ਸਾਲਾਂ ਤੋਂ ਅਕ੍ਰੋਸ ਕੈਨੇਡਾ ਕਾਰ

ਐਕਸੀਡੈਂਟਸ ਦੇ ਵਿਕਟਿਮਸ ਨੇ ਕਦੇ ਵੀ ਸੱਟ ਲੱਗਣ ਅਤੇ ਆਪਣੀ ਜ਼ਿੰਦਗੀ ਬਦਲਣ ਲਈ ਨਹੀਂ ਸੀ ਆਖਿਆ, ਪਰ ਹੁਣ ਉਹ ਇਨਸਾਫ ਦੀ ਮੰਗ ਕਰਦੇ ਹਨ ਅਤੇ ਮੈਨੂੰ ਇਹ ਕਹਿੰਦੇ ਹੋਏ ਬਹੁਤ ਹੀ ਮਾਣ ਮਹਿਸੂਸ ਹੋ ਰਿਹਾ ਕਿ ਅਸੀਂ ਕਾਨੂੰਨੀ ਅਦਾਲਤ ਵਿੱਚ ਉਸ ਇਨਸਾਫ ਨੂੰ ਪ੍ਰਾਪਤ ਕਰਨ 'ਚ ਉਹਨਾਂ ਦੀ ਸਹਾਇਤਾ ਕਰਦੇ ਹਾਂ ਜਿਸ ਦੇ ਉਹ ਸੱਚਮੁੱਚ ਹੀ ਹੱਕਦਾਰ ਹਨ। ਤੁਹਾਡਾ ਆਪਣਾ ਵਕੀਲ ਬ੍ਰਿਜ ਮੋਹਨ। ਕੰਟੈਕਟ ਅਸ ਐਟ ਬ੍ਰਿਜ ਮੋਹਨ .com।

0: multiple locations in GTA. For more information, visit rajdhanisweets.ca.
1: ਜੇ ਤੁਸੀਂ ਵੀ ਕਰਨਾ ਚਾਹੁੰਦੇ ਹੋ ਆਪਣਾ ਖੁਦ ਦਾ ਰੇਡੀਓ ਪ੍ਰੋਗਰਾਮ ਤਾਂ ਅੱਜ ਹੀ ਸਾਨੂੰ ਕਾਲ ਕਰੋ 647-504-1557 24 ਘੰਟੇ 7 ਦਿਨ ਖੁੱਲਾ ਸਬਜ਼ੀ ਮਾਰਕੀਟ ਰੈਸਟੋਰੈਂਟ ਐਂਡ ਗਰੋਸਰੀ ਸਟੋਰ ਦੋ ਲੋਕੇਸ਼ਨਸ ਤੋਂ ਸਰਵ ਕਰ ਰਹੇ ਨੇ ਸੈਂਡਲਵੁੱਡ ਐਂਡ ਮਕਲੋਗਲਿਨ 10 ਲੋਰਮੈਲ ਗੇਟ ਜਾਂ ਪਹੁੰਚੋ 10970 ਬ੍ਰੈਮਲੀ ਰੋਡ ਵੈਜ ਐਂਡ ਨਾਨ ਵੈਜ ਬਿਰਿਆਨੀ ਬਾਏ ਵਨ ਗੇਟ ਵਨ ਫ੍ਰੀ ਚਨਾ ਭਟੂਰਾ ਬਾਏ ਵਨ ਗੇਟ ਵਨ ਫ੍ਰੀ ਫਿਸ਼ ਪਕੌੜਾ ਬਾਏ ਵਨ ਗੇਟ ਵਨ ਫ੍ਰੀ ਤੰਦੂਰੀ ਚਿਕਨ ਲੈਗ ਬਾਏ ਵਨ ਗੇਟ ਵਨ ਫ੍ਰੀ ਮੈਂਗੋ ਲੱਸੀ ਸਾਲਟ ਲੱਸੀ ਮਿੱਠੀ ਲੱਸੀ ਬਾਏ ਵਨ ਗੇਟ ਵਨ ਫ੍ਰੀ ਹਰ ਰੋਜ਼ ਫਰੈਸ਼ ਸਾਗ ਤੇ ਮੱਕੀ ਦੀ ਰੋਟੀ ਟਿਫਿਨ ਸਰਵਿਸ ਪਿਕਅਪ ਅਤੇ ਡਿਲੀਵਰੀ ਦੇ ਲਈ ਵੀ ਅਵੇਲੇਬਲ ਹੈ ਦੋਨਾਂ ਲੋਕੇਸ਼ਨ ਤੇ ਫਰੈਸ਼ ਸਬਜ਼ੀਆਂ ਫਰੂਟ ਤੇ ਗਰੋਸਰੀ ਦੇ ਆਈਟਮ ਤੇ ਹੁਣ ਆਲੂ ਗੋਭੀ ਮੂਲੀ ਤੇ ਪਿਆਜ਼ ਵਾਲੇ ਪਰੌਂਠੇ 299 ਦੇ ਵਿੱਚ ਅੰਮ੍ਰਿਤਸਰੀ ਕੁਲਚਾ ਵਿਦ ਚਨਾ 799 ਤੇ ਪਨੀਰ ਐਂਡ ਮਿਕਸ ਪਰੌਂਠਾ 399 ਸਬਜ਼ੀ ਮਾਰਕੀਟ ਓਪਨ 24/7 ਲੋ ਮੌਕਾ HST ਰੀਬੇਟਸ ਅਤੇ ਵੱਡੀਆਂ ਬਚਤਾਂ ਦਾ ਸੀਮਤ ਸਮੇਂ ਲਈ ਪੈਰਾਡਾਈਸ ਡਿਵੈਲਪਮੈਂਟਸ ਲੈ ਕੇ ਆਏ ਹਨ ਟਾਊਨ ਹੋਮਸ ਅਤੇ ਡੀਟੈਚ ਘਰ ਸੈਲਿੰਗ ਨਾਓ ਸਿਰਫ $649,990 ਤੋਂ ਮਿਲਟਨ ਬ੍ਰੈਂਪਟਨ ਵਿਟਬੀ ਸੀਟਨ ਅਤੇ ਅਰੋਰਾ ਦੇ ਵਿੱਚ ਫਲੈਕਸੀਬਲ ਕਲੋਜ਼ਿੰਗਸ ਸਿਰਫ 5 ਮਹੀਨੇ ਤੋਂ ਲੈ ਕੇ 18 ਮਹੀਨਿਆਂ ਤੱਕ ਹੋਰ ਜਾਣਕਾਰੀ ਲਈ ਅੱਜ ਹੀ ਸੰਪਰਕ ਕਰੋ ਕਾਲ ਕਰੋ 905-840-7135 ਜਾਂ ਟੈਕਸਟ ਮੈਸੇਜ ਕਰੋ 416-4
2: 50-6680
1: ਜਾਂ ਈਮੇਲ ਕਰੋ sales@paradisedevelopments.com ਵਧੇਰੇ ਜਾਣਕਾਰੀ ਲਈ ਵਿਜ਼ਿਟ ਕਰੋ paradisedevelopments.com
3: ਡਾਈਵੋਰਸ ਜਾਂ ਕਸਟਡੀ ਦੀ ਲੜਾਈ ਜ਼ਿੰਦਗੀ ਦੀ ਸਭ ਤੋਂ ਔਖੀ ਲੜਾਈ ਹੁੰਦੀ ਹੈ ਕਿਉਂਕਿ ਤੁਸੀਂ ਉਸ ਸ਼ਖਸ ਨਾਲ ਲੜ ਰਹੇ ਹੁੰਦੇ ਹੋ ਜਿਸ ਨਾਲ ਤੁਹਾਡਾ ਘਰ ਪਰਿਵਾਰ ਤੇ ਤੁਹਾਡੇ ਬੱਚੇ ਸਾਂਝੇ ਨੇ ਉਸ ਵਕਤ ਕਈ ਸਵਾਲ ਉੱਠਦੇ ਨੇ ਕਿ ਪ੍ਰਾਪਰਟੀ ਕਿਸ ਕੋਲ ਜਾਏਗੀ ਕਸਟਡੀ ਕਿਸ ਨੂੰ ਮਿਲੇਗੀ ਤੇ ਜ਼ਿੰਦਗੀ ਦੀ ਸਭ ਤੋਂ ਪਿਆਰੀ ਦੌਲਤ ਬੱਚੇ ਕਿਸ ਕੋਲ ਰਹਿਣਗੇ
4: ਐਸ ਐਂਡ ਐਸ ਲੋਅਰਸ ਕੋਲ ਇਹਨਾਂ ਸਾਰੇ ਸਵਾਲਾਂ ਦੇ ਜਵਾਬ ਤੇ ਤੁਹਾਡੇ ਹੱਕ ਲਈ ਲੜਨ

ਲੀਗ ਵਾਲੇ ਜਾਂ ਤਾਂ ਚਾਹੁੰਦੇ ਆ ਕਿ ਅਸੀਂ ਜਾਣ ਬੁੱਝ ਕੇ ਇਸ ਟੀਮ ਨੂੰ ਜਿਤਾਉਣਾ, ਕੁਝ ਕਹਿੰਦੇ ਆ ਕਿ ਨਹੀਂ ਯਾਰ ਵੀ ਕਿੱਥੇ ਆਏ ਕਿਵੇਂ ਕੋਈ ਚੀਜ਼ ਫਿਕਸ ਹੋ ਜਾਂਦੀ ਹੈ, ਐਡੀਆਂ ਵੱਡੀਆਂ ਲੀਗਾਂ ਨੇ, ਐਂ ਥੋੜੋ ਵੀ ਇਹਨੂੰ ਜਿਤਾਤਾ ਉਹਨੂੰ ਜਿਤਾਤਾ। ਤੁਹਾਡਾ ਕੀ ਖਿਆਲ ਹੈ, ਡੀ ਯੂ ਥਿੰਕ ਤੁਹਾਨੂੰ ਲੱਗਦਾ ਕਿ ਸਪੋਰਟਸ ਦੇ ਜਿਹੜੇ ਮੈਚ ਨੇ ਉਹ ਫਿਕਸ ਕੀਤੇ ਜਾਂਦੇ ਆ? ਕ੍ਰਿਕਟ ਹੋ ਗਈ, ਬਾਸਕਟਬਾਲ ਦੀ ਜੇ ਗੱਲ ਕਰ ਲਈਏ, ਜਾਂ ਆਪਣੇ ਯੂ ਨੋ ਕੋਈ ਵੀ ਸਪੋਰਟ ਹੈ, ਕੀ ਤੁਹਾਨੂੰ ਲੱਗਦਾ ਕਿ ਚੀਜ਼ਾਂ ਫਿਕਸ ਕੀਤੀਆਂ ਜਾ ਸਕਦੀਆਂ? ਹੁਣ ਇੱਕ ਵੀਰ ਹੁਣੇ ਕਹਿੰਦੇ ਨਵੀਂ ਯਾਰ ਆਈ ਪੀ ਐਲ ਦਾ ਤਾਂ ਪਤਾ ਹੁੰਦਾ ਵੀ ਇਸ ਟੀਮ ਨੇ ਜਿੱਤਣਾ ਹੈ, ਉਹਨੇ ਜਿੱਤਣਾ। ਵਟ ਡੂ ਯੂ ਥਿੰਕ, ਤੁਹਾਡਾ ਕੀ ਖਿਆਲ ਹੈ? ਨੰਬਰ ਹੈ ਆਪਣਾ 9 0 5 6 7 3 3 3 3 7। ਤੁਸੀਂ ਮੰਨਦੇ ਹੋ ਕਿ ਸਪੋਰਟਸ ਦੇ ਮੈਚ ਜਾਣ ਬੁੱਝ ਕੇ ਇਹਨੂੰ ਜਿਤਾਤਾ, ਜਾਣ ਬੁੱਝ ਕੇ ਉਸ ਟੀਮ ਨੂੰ ਜਿਤਾਤਾ? ਕਿਸ ਲੈਵਲ ਤੱਕ ਮੈਚਿਸ ਦੇ ਵਿੱਚ ਫਿਕਸਿੰਗ ਹੁੰਦੀ ਹੈ? ਨੰਬਰ ਹੈ ਆਪਣਾ 9 0 5 6 7 3 3 3 3 7, 905-673-3337, 9056733337। ਇੱਕ ਜੇ ਤੁਸੀਂ ਨਵਾਂ ਘਾਹ ਲਗਵਾਉਣਾ, ਸੌਡਿੰਗ ਜਿਹਨੂੰ ਕਹਿੰਦੇ ਆ ਕਰਵਾਉਣੀ ਹੈ, ਤਾਂ ਮੈਂ ਨੰਬਰ ਦਿੰਦਾ ਐਸ ਐਸ ਲੋਨ ਕੇਅਰ ਵਾਲਿਆਂ ਦਾ, ਅਤੇ ਹਰ ਹਫ਼ਤੇ ਦੋ ਹਫ਼ਤੇ ਬਾਅਦ ਇਹਨਾਂ ਨੂੰ ਕਹਿ ਦਿਓ ਕਿ ਯਾਰ ਸਾਡਾ ਘਾਹ ਵੀ ਕੱਟ ਦਿਆ ਕਰੋ, ਨਾਲੇ ਮੇਨਟੇਨੈਂਸ ਕਰਨਗੇ ਨਾਲੇ ਨਵਾਂ ਘਾਹ ਲਾ ਜਾਣਗੇ। 4376551984, 4376551984 ਦੇ ਉੱਤੇ ਕਾਲ ਕਰੋ, ਅਤੇ ਤੁਹਾਡੇ ਲਈ ਇਹਨਾਂ ਦੀ ਟੀਮ ਬਿਲਕੁਲ ਅਵੇਲੇਬਲ ਹੈ। ਅਤੇ ਸਟੂਡੀਓ ਦਾ ਆਪਣਾ ਨੰਬਰ ਹੈ 905-673-3337, 9056733337, 9056733337, 905-673-3337 'ਤੇ ਲਾਈਵ ਤੁਹਾਡੀ ਸਾਡੀ ਗੱਲਬਾਤ ਹੋ ਸਕਦੀ ਹੈ। 9056733337 ਆਪਣਾ ਇੱਕ ਉਹ ਇੱਕ ਫੋਨ ਨੰਬਰ ਹੈ, ਅਤੇ ਦੇਖਦੇ ਹਾਂ ਤੁਹਾਡਾ ਕੀ ਖਿਆਲ ਹੈ। ਵਟ ਡੂ ਯੂ ਥਿੰਕ, ਸਪੋਰਟਸ ਕਿਸ ਲੈਵਲ ਤੱਕ ਫਿਕਸ ਕੀਤੇ ਜਾ ਸਕਦੇ ਆ ਜਾਂ ਫਿਕਸ ਕੀਤੇ ਜਾਂਦੇ ਆ ਜਾਂ ਨਹੀਂ? 9056733337, 9056733337 ਆਪਣਾ ਨੰਬਰ ਹੈ। ਅਤੇ ਉਸਦੇ ਨਾਲ ਨਾਲ ਇੱਕ ਮੈਂ ਜੋਬ ਦੀ ਜਾਣਕਾਰੀ ਤੁਹਾਨੂੰ ਦੇ ਰਿਹਾ, ਅਤੇ ਤੁਸੀਂ ਪਹਿਲਾਂ ਵੀ ਨੋਟ ਕੀਤਾ ਹੋਊਗਾ ਨੰਬਰ, ਜਿਹੜੇ ਨਵੇਂ ਮਿੱਤਰ ਸੱਜਣ ਹੁਣ ਸੁਣਨ ਲੱਗੇ ਨੇ, ਇੱਕ ਬਹੁਤ ਹੀ ਕਮਾਲ ਦੀ ਕੰਪਨੀ ਹੈ, ਟੌਪ ਦੀ ਪੇ ਦੇਣਗੇ, ਹਾਇਰਿੰਗ ਕਰ ਰਹੇ ਨੇ। ਇਹਨਾਂ ਨੂੰ ਇੱਕ ਬੰਦੇ ਦੀ ਲੋੜ ਹੈ ਜਿਹਨੂੰ ਕੈਬਨਿਟਰੀ ਜਾਂ ਕਾਰਪੈਂਟਰੀ ਦਾ ਕੰਮ ਆਉਂਦਾ, ਤੁਹਾਡੇ ਕੋਲ ਜੇ ਐਕਸਪੀਰੀਅੰਸ ਹੈ ਟੇਬਲ ਸੌ ਜਾਂ ਟੂਲਸ ਦੇ ਨਾਲ ਹੈਂਡੀ ਕੰਮ ਕਰ ਲੈਂਦੇ ਹੋ, ਕੈਬਨਿਟਰੀ ਕਾਰਪੈਂਟਰੀ ਦਾ ਕੰਮ ਹੈ, ਸਟੀਲਸ ਅਤੇ ਟੋਮਕਨ ਦੇ ਕੋਰਨਰ 'ਤੇ ਇਹ ਲੋਕੇਟਡ ਨੇ, ਟੌਪ ਦੀ ਪੇ ਦੇ ਰਹੇ ਆ। ਜਦੇ ਇਹਨਾਂ ਨੂੰ ਬੰਦੇ ਦੀ ਲੋੜ ਹੈ ਅੱਜ ਕਾਲ ਕਰੋ, ਕੱਲ੍ਹ ਪਰਸੋਂ ਕੰਮ 'ਤੇ ਲੱਗ ਜਾਓ, ਵਧੀਆ ਕੰਪਨੀ ਹੈ। 416-822-2239, 416-822-2239, 416-822-2239 'ਤੇ ਕਾਲ ਕਰੋ, ਸਟੀਲਸ ਐਂਡ ਟੋਮਕਿਨ 'ਤੇ ਇਹਨਾਂ ਨੂੰ ਇੱਕ ਕਾਰਪੈਂਟਰ ਜਾਂ ਜਿਹਨੂੰ ਕੈਬਨਿਟਰੀ ਜਾਂ ਟੂਲਾਂ ਦਾ ਕੰਮ ਆਉਂਦਾ ਬੰਦੇ ਦੀ ਲੋੜ ਹੈ, 416-822-2239 ਲੱਗੋ ਕੰਮ 'ਤੇ, ਕਮਾਓ ਡਾਲਰ, ਅਤੇ ਫਿਰ ਵਧੀਆ ਯਾਰ ਜ਼ਿੰਦਗੀ, ਤਾਂ ਹੀ ਬੰਦਾ ਇੰਜੋਏ ਕਰੂਗਾ ਜੇ ਡਾਲਰ ਹੋਣ ਕੋਲ, ਕਿ ਨਹੀਂ? ਡਾਲਰ ਬਿਨਾਂ ਤਾਂ ਫਿਰ ਨਹੀਂ ਬੰਦਾ ਜੀ ਸਕਦਾ, ਖਾਸ ਤੌਰ 'ਤੇ ਕੈਨੇਡਾ 'ਚ ਪਿੰਡਾਂ ਪੁੰਡਾਂ ਸਰ ਜਾਂਦਾ ਵੀ, ਘਰਾਂ ਜਿਹੜੇ ਹੈਗੇ ਨੇ ਸਾਡੇ ਘਰ ਦੇ ਉਹ ਦੇਈ ਜਾਣਗੇ ਅਤੇ ਜ਼ਿੰਦਗੀ ਇੰਜੋਏ ਕਰੀ ਜਾਵਾਂਗੇ, ਬਟ ਇੱਥੇ ਨਹੀਂ ਗੱਲ ਬਣਦੀ। ਸੋ ਓਕੇ, ਕੀ ਤੁਹਾਨੂੰ ਲੱਗਦਾ ਹੈ ਕਿ ਸਪੋਰਟਸ ਫਿਕਸ ਕੀਤੇ ਜਾਂਦੇ ਆ? ਕ੍ਰਿਕਟ ਹੋ ਗਈ, ਸੌਕਰ, ਆਪਣਾ ਬਾਸਕਟਬਾਲ, ਕੋਈ ਵੀ ਖੇਡ, ਤੁਹਾਨੂੰ ਲੱਗਦਾ ਕਿ ਜਾਣ ਬੁੱਝ ਕੇ ਕਿਸੇ ਨਾ ਕਿਸੇ ਟੀਮ ਨੂੰ ਜਿਤਾਇਆ ਜਾਂਦਾ ਜਾਂ ਨਹੀਂ? ਕੁਝ ਕੁ ਲੋਕ ਕਹਿ ਰਹੇ ਨੇ ਵੀ ਜ਼ਰੂਰ ਹੁੰਦਾ, ਕ੍ਰਿਕਟ 'ਚ ਵੀ ਹੁੰਦਾ, ਸੌਕਰ 'ਚ ਵੀ ਹੁੰਦਾ, ਕਈ ਤਾਂ ਇਹ ਵੀ ਕਹਿੰਦੇ ਆ ਭਾਅ ਜੀ ਤੁਹਾਨੂੰ ਦਿਖਾ ਦੇਵਾਂਗੇ ਕਿ ਫਾਈਨਲ ਦੇ ਵਿੱਚ ਫੀਫਾ 'ਚ ਕੌਣ ਜਿੱਤੂਗਾ। ਵੀਰ ਨੇ ਇਹ ਵੀ ਕਿਹਾ ਕਿ ਮੈਨੂੰ ਪਤਾ ਸੀ ਕਿ ਆਈ ਪੀ ਐਲ 'ਚ ਕਿਹੜਾ ਜਿੱਤੂਗਾ, ਅਤੇ ਕਹਿੰਦੇ ਆ ਕਿ ਸਾਡੇ ਮਿੱਤਰ ਨੇ 20 ਲੱਖ ਰੁਪਈਆ ਲਾਇਆ ਵੀ ਆਰ ਸੀ ਬੀ ਜਿੱਤੇਗਾ, ਅਤੇ ਉਹਨੂੰ 38 ਲੱਖ ਬਣ ਗਿਆ। ਬਟ ਮੈਂ ਨਹੀਂ ਮੰਨਦਾ, ਮੈਨੂੰ ਨਹੀਂ ਲੱਗਦਾ ਕਿ ਐਡੇ ਵੱਡੇ ਲੈਵਲ 'ਤੇ ਚੀਜ਼ਾਂ ਜਾਂ ਗੇਮਾਂ ਫਿਕਸ ਕੀਤੀਆਂ ਜਾਂਦੀਆਂ, ਕਿਉਂਕਿ ਯਾਰ ਇਹ ਹੁੰਦਾ ਕਿ ਪਲੇਅਰਸ ਨੂੰ ਹੁੰਦਾ ਯਾਰ ਕਿ ਅਸੀਂ ਕਿਵੇਂ ਹਾਰ ਜਾਵਾਂਗੇ ਜਾਣ ਬੁੱਝ ਕੇ। ਹਰੇਕ ਪਲੇਅਰ ਜੇ ਖੇਡਦਾ ਤਾਂ ਉਹ ਤਾਂ ਖੇਡਦੇ ਕਿ ਸਾਡੀ ਟੀਮ ਚੈਂਪੀਅਨ ਬਣਨ। ਹੁਣ ਕਿਹੜਾ ਪਲੇਅਰ ਜਾਣ ਬੁੱਝ ਕੇ ਹਾਰੇਗਾ? ਕੁਝ ਹੋ ਸਕਦੇ ਆ, ਬਟ ਉਹ ਫੜੇ ਵੀ ਜਾਂਦੇ ਆ। ਹੁਣ ਬਾਸਕਟਬਾਲ ਦੇ ਵਿੱਚ ਇੱਕ ਪਲੇਅਰ ਹੈ, ਉਹ ਜਾਣ ਬੁੱਝ ਕੇ

0: ਮਿਸ ਕਰ ਰਿਹਾ ਸੀ ਸ਼ੋਟਾਂ ਨੂੰ, ਉਹ ਆਪਦੇ ਆਪ 'ਤੇ ਹੀ ਗੈਂਬਲ ਕਰ ਰਿਹਾ ਸੀ ਆਪਦੀ ਟੀਮ 'ਤੇ, ਪਤਾ ਲੱਗਿਆ ਉਹਨੂੰ ਫਿਰ ਸਾਰੀ ਲਾਈਫ ਲਈ ਬੈਨ ਕਰਤਾ ਖੇਡ ਤੋਂ। ਸੋ ਨੰਬਰ ਹੈ ਸਟੂਡੀਓ ਦਾ 9056733337 905 673 3337। ਜਿਹੜੇ ਕ੍ਰਿਕਟ ਦੇ ਫੈਨ ਨੇ ਉਹ ਕ੍ਰਿਕਟ ਬਾਰੇ ਦੱਸ ਸਕਦੇ ਆ ਕਿ ਭਾਜੀ ਜ਼ਰੂਰ ਆਈ ਪੀ ਐਲ 'ਚ ਵੀ ਹੁੰਦਾ ਜਾਂ ਬਾਕੀ ਮੈਚਾਂ ਦੇ ਵਿੱਚ ਵੀ ਹੁੰਦਾ, ਜਿਹੜੇ ਸੋਕਰ ਦੇ ਫੁੱਟਬਾਲ ਦੇ ਸ਼ੌਕੀਨ ਨੇ, ਕੀ ਤੁਹਾਨੂੰ ਲੱਗਦਾ ਫੀਫਾ ਵਰਲਡ ਕੱਪ ਵੀ ਇਸ ਲੈਵਲ ਤੱਕ ਫਿਕਸ ਕੀਤਾ ਜਾ ਸਕਦਾ? ਆਈ ਡਾਊਟ ਇਟ। ਦੁਨੀਆ ਦੇਖ ਰਹੀ ਹੈ, ਬਿਲੀਅਨਸ ਆਫ ਲੋਕ ਅਰਾਊਂਡ ਦਾ ਵਰਲਡ ਨਿਗਾਹ ਰੱਖ ਰਹੀ ਹੈ ਕਿਹੜੀ ਟੀਮ ਕੀ ਕਰਦੀ ਆ, ਕਿਵੇਂ ਯਾਰ ਫਿਕਸ ਕਰ ਦੇਣਗੇ ਮੈਚਿਸ ਨੂੰ। ਬਾਕੀ ਚਲੋ ਤੁਸੀਂ ਆਪਣਾ ਯੂਨੋ ਜੇ ਤੁਹਾਡੇ ਕੋਲ ਕੋਈ ਹੋਰ ਇਨਫੋਰਮੇਸ਼ਨ ਹੈ, ਕੋਈ ਹੋਰ ਨੌਲੇਜ ਹੈ, ਉਹ ਤੁਸੀਂ ਸਾਡੇ ਨਾਲ ਸਾਂਝੀ ਕਰੋ। ਨੰਬਰ ਹੈ ਆਪਣਾ 9056733337 9056733337 905 673 3337 ਆਪਣਾ ਇੱਕੋ ਇੱਕ ਸਟੂਡੀਓ ਦਾ ਫੋਨ ਨੰਬਰ ਹੈ
1: 9056733337 9056733337 GS 6986 ਹਾਂਜੀ ਹਾਂਜੀ ਵੀਰੇ ਕੀ ਹਾਲ ਨੇ ਵਧੀਆ ਵੀਰੇ ਕੀ ਹਾਲ ਹੈ ਵਧੀਆ ਵਧੀਆ ਤੁਸੀਂ ਸੁਣਾਓ ਬਹੁਤ ਵਧੀਆ ਜੀ ਤੇ ਕ੍ਰਿਕਟ ਦਾ ਯਾਰ ਮੈਂ ਸੁਣਿਆ ਸੀਗਾ ਲਾਈਕ ਪਹਿਲਾਂ ਨਾ ਮੈਨੂੰ ਲੱਗਦਾ ਸੀਗਾ ਵੀ ਸ਼ਾਇਦ ਕਦੇ ਹੋਈ ਹੋਣਾ ਤੇ ਬਟ ਨਾ ਜ ਕੱਲ ਕਿਸੇ ਨੇ ਪੋਸਟ ਪਾਈ ਆ ਵੀ ਆਰਸੀਬੀ ਆਈਪੀਐਲ ਜਿੱਤ ਰਹੀ ਆ ਤੇ ਉਹਦੇ ਮੈਂ ਤੁਹਾਨੂੰ ਗੱਲਾਂ ਦੱਸਦਾ ਜਿਹੜੇ ਮੈਨੂੰ ਫੈਕਟਰ ਲੱਗੇ ਉਹ ਚੀਜ਼ ਦੇ ਕਹਿੰਦਾ ਵੀ ਵਿਰਾਟ ਕੋਹਲੀ ਨੱਟ ਆਊਟ ਰਹੂਗਾ ਪਰ ਐਂਡਲੀ ਬਾਲ ਤੇ ਸਿਕਸ ਮਾਰ ਕੇ ਜਿਤਾਉਣਾ ਵੀ ਉਹ ਬੰਦੇ ਨੇ ਦੱਸਦਾ ਪਹਿਲਾਂ ਹੀ ਪਰ ਵੀਰੇ ਸੇਮ ਟੂ ਸੇਮ ਚੀਜ਼ ਉਵੇਂ ਹੀ ਹੋਈ ਜਾਣੀ ਉਹਨੇ ਇੱਕ ਦਿਨ ਸਾਡੀ ਇੱਕ ਦਿਨ ਪਹਿਲਾਂ ਗੱਲ ਹੋ ਰਹੀ ਸੀਗੀ ਵੀ ਏਦਾਂ ਕਰਕੇ ਹੁਣ ਅਸੀਂ ਉਹਨੂੰ ਹਜੇ ਮਿਆਦ ਕਰੀਏ ਮੈਂ ਕਿਹਾ ਯਾਰ ਵੀ ਮਰੀ ਜਾਂਦਾ ਗੱਪ ਵੀ ਐਂ ਕਿਵੇਂ ਹੋਜੂਗਾ ਤੇ ਉਹ ਕਹਿੰਦਾ ਬਾਈ ਦੇਖ ਲਈ ਤੂੰ ਵੀ ਐ ਕਰਕੇ ਵਿਰਾਟ ਕੋਹਲੀ ਨੇ ਐਂਡ ਤੱਕ ਨੱਟ ਆਊਟ ਖੇਡਣਾ ਤੇ ਵਿਰਾਟ ਕੋਹਲੀ ਨੇ ਜਿਹੜਾ ਲਾਸਟ ਰਨ ਚੇਜ਼ ਹੋਣਾ ਨਾ ਉਹ ਸਿਕਸ ਮਾਰ ਕੇ ਕਰਨਾ ਤੇ ਭਰਾਵਾ ਉਹ ਜਮਾਂ ਡਿੱਟੋ ਉਵੇਂ ਹੀ ਹੋਇਆ
0: ਨਹੀਂ ਪਰ ਕਰਨ ਨੂੰ ਤਾਂ ਹੁਣ ਮੈਂ ਵੀ ਉਹੀ ਅੰਦਾਜ਼ਾ ਲਾ ਲੂੰਗਾ ਵੀ ਆਏ ਹੋਣਾ ਹੋ ਤਾਂ ਸਕਦਾ ਉਹ ਨੈਵਰ ਨੋ ਕਦੋਂ ਹੋ ਸਕਦਾ
1: ਅੰਦਾਜ਼ਾ ਵੀਰੇ ਮੈਂ ਨਾ ਉਕਣੇ ਜਿਵੇਂ ਹੁਣ ਆਪਾਂ ਗੱਲ ਕਰਦੇ ਹਾਂ ਠੀਕ ਆ ਆਪਾਂ ਕਹਿੰਦਾ ਯਾਰ ਐਂ ਕਿਵੇਂ ਹੋ ਸਕਦਾ ਸੀ ਪਹਿਲਾਂ ਹੀ ਕਹਿੰਦੇ ਸੀਗੇ ਵੀ ਐਂ ਕਿਵੇਂ ਹੋ ਸਕਦਾ ਹਾਲਾਂਕਿ ਆਈਪੀਐਲ ਚ ਸੱਟਾ ਸੋਟਾ ਲੱਗਦਾ ਤਾਂ ਹੈਗਾ ਇਹ ਤਾਂ ਮੈਨੂੰ ਪੱਕਾ ਪਤਾ ਮੈਂ ਇੰਡੀਆ ਹੁੰਦਾ ਸੀ ਜਦ ਵੀ ਇਹ ਗੱਲਾਂ ਸੁਣਨੀਆਂ ਸੀਗੀਆਂ ਪਰ ਪ੍ਰੋਪਰ ਤੌਰ ਤੇ ਲਾਈਕ ਜਿਵੇਂ ਹੁਣ ਉਹ ਬੰਦੇ ਨੇ ਮੈਨੂੰ ਦੱਸਿਆ ਨਾ ਇਹ ਗੱਲ ਕਰਦੇ ਨੇ ਵੀ ਹਾਂ ਭਾਈ ਦੇਖੀ ਤੂੰ ਕੱਲ ਨੂੰ ਆਹ ਚੀਜ਼ ਹੋਣੀ ਆ ਤੇ ਉਹ ਬੰਦੇ ਨੇ ਜਿਹੜੇ ਜਿਹੜੇ ਬੰਦੇ ਨੇ ਉਹ ਗੱਲ ਦੱਸ ਰਿਹਾ ਸੀਗਾ ਕਹਿੰਦਾ ਉਹਨੇ ਬਕਾਇਦਾ ਪੋਸਟ ਪਾਈ ਆ ਵੀ ਕੱਲ ਨੂੰ ਆਰਸੀਬੀ ਵਿਨ ਕਰ ਰਹੀ ਆ ਔਰ ਵਿਰਾਟ ਕੋਹਲੀ ਨੇ ਨੱਟ ਆਊਟ ਖੇਡਣਾ ਔਰ ਨੱਟ ਆਊਟ ਖੇਡਣ ਤੋਂ ਪਲੱਸ ਜਿਹੜਾ ਆਖਰੀ ਰਨ ਮਾਰਨਾ ਉਹ ਸਿਕਸ ਮਾਰ ਕੇ ਬਣਨਾ ਔਰ ਉਹ ਸੇਮ ਟੂ ਸੇਮ ਚੀਜ਼ ਉਵੇਂ ਹੀ ਹੋਈ
0: ਠੀਕ ਹੈ ਸੋ ਤੁਸੀਂ ਮੰਨਦੇ ਹੋ ਕਿ ਮੈਚ ਫਿਕਸ ਕੀਤੇ ਜਾਂਦੇ ਆ
1: ਹਾਂ ਵੀਰੇ ਹੁੰਦੇ ਨੇ
0: ਠੀਕ ਹੈ
1: ਹਾਂਜੀ
0: ਚਲੋ ਲੈਟਸ ਸੀ ਦੇਖਦੇ ਹਾਂ ਬਾਕੀ ਕੀ ਕਹਿੰਦੇ ਸੱਜਣ ਮਿੱਤਰ ਥੈਂਕ ਯੂ ਵੀਰੇ ਬਹੁਤ ਸ਼ੁਕਰੀਆ 3344 ਹੈਲੋ
2: ਹੈਲੋ ਸਤਿ ਸ਼੍ਰੀ ਅਕਾਲ ਨਵੀ ਹਾਊ ਆਰ
0: ਗੁੱਡ ਸਰ ਗੁੱਡ ਕੀ ਹਾਲ
2: ਬਹੁਤ ਵਧੀਆ ਜੀ ਤੁਸੀਂ ਮੈਕਸ ਮੈਚ ਫਿਕਸਿੰਗ ਦੀ ਗੱਲ ਦੇ ਬਾਰੇ ਕਰ ਰਹੇ ਹੋ ਇਟਸ ਪ੍ਰਵੇਸਿਵ ਸਾਰੇ ਪਾਸੇ ਆ ਇਦਾਂ ਹੁੰਦਾ ਇੰਨਾ ਨੀ ਪਤਾ ਵੀ ਕਿੱਥੇ ਜ਼ਿਆਦਾ ਤੇ ਕਿੱਥੇ ਘੱਟ ਆ ਇੱਕ ਤੁਹਾਨੂੰ ਮੈਂ ਐਗਜ਼ਾਮਪਲ ਦਿੰਦਾ ਕਿ ਜਿਹੜੀ ਕੈਨੇਡੀਅਨ ਕ੍ਰਿਕਟ ਟੀਮ ਸੀ ਉਹ ਆਈ ਥਿੰਕ ਇਟ ਹੈਜ਼ ਬੀਨ ਪਰਪੈਚੁਅਲੀ ਬੈਨਡ ਫਰੋਮ ਬਾਈ ICC ਇੱਥੇ ਪਿੱਛੇ ਫਿਫਥ ਸਟੇਟ ਦੇ ਵਿੱਚ ਵੀ ਔਰ ਹੋਰ ਵੀ ਨੈਸ਼ਨਲ ਮੀਡੀਆ ਦੇ ਵਿੱਚ ਇਹਦੀ ਇਨਵੈਸਟੀਗੇਟਿਵ ਜਿਹੜੀ ਜਿਹੜੀ ਇਹਦੀ ਪ੍ਰੋਗਨੋਸਿਸ ਬਹੁਤ ਮਾੜੀ ਸੀ ਉੱਥੇ ਮੈਚ ਫਿਕਸਿੰਗ ਇਨ ਇੰਡੀਆ ਐਂਡ ਐਲਸਵੇਅਰ ਤੇ ਉਹ ਸਾਰੇ ਮਤਲਬ ਬੜੀ ਦੁੱਖ ਵਾਲੀ ਗੱਲ ਹੈ ਕਿ ਕੈਨੇਡੀਅਨ ਕ੍ਰਿਕਟ ਟੀਮ ਜਿਹੜੀ ਹੈਗੀ ਆ it has been totally disseminated
0: kedi galon nu ban kita gaya
2: kede ke there was an infiltration from betting companies or maybe extortionists or people you know the foreign bodies jinni avi hai jinni matlab is cheez nu mera banda hona chahida ya kidda a bit of a nepotism bhi ho gaya ਜਾਂ ਹੋਰ ਹੋ ਗਿਆ ਜਾਂ ਫਿਕਸਿੰਗ ਗੇਮ ਫਿਕਸਿੰਗ ਪਰ ਲੇਟੈਸਟ ਇਹ ਆ ਕਿ ਜਿਹੜੀ ਹੁਣ ਕੈਨੇਡੀਅਨ ਕ੍ਰਿਕਟ ਟੀਮ ਆ ਉਹਦਾ ਕੋਈ ਅਸਤਿਤਵ ਨਹੀਂ ਹੈ ਉਹਦਾ ਕੋਈ ਉਹਦਾ ਵਜੂਦ ਨਹੀਂ ਹੈ ਮੈਨੂੰ ਲਾਵਾ
0: ਦੇਖੋ ਜੇ ਉਹ ਕੁਛ ਗਲਤ ਕਰ ਰਹੀ ਸੀ ਤਾਂ ਲੀਗ ਨੂੰ ਪਤਾ ਲੱਗ ਗਿਆ ਤੇ ਉਹਨਾਂ ਨੇ ਬੈਨ ਕਰਤੀ, ਸੋ ਉਹ ਸਗਾ ਤੇ ਫਿਕਸਿੰਗ ਨੂੰ ਰੋਕ ਰਹੇ ਨੇ ਫਿਰ।
2: ਹਾਂ ਬਿਲਕੁਲ, ਉਹ ਤਾਂ ਫਿਰ ICC ਜਿਹੜੀ ਹੈਗੀ ਆ, ਇੰਟਰਨੈਸ਼ਨਲ ਕ੍ਰਿਕਟ ਕੰਟਰੋਲ ਬੋਰਡ ਜਿਹੜਾ ਹੈਗਾ ਉਹ ਕਰ ਰਹੀ ਹੈ। ਵਾਟ ਆਮ ਟ੍ਰਾਈ ਟੂ ਗੈਟ ਇਹ ਮੈਂ ਦੱਸਣਾ ਚਾਹੁੰਦਾ ਵੀ ਇਹ ਚੀਜ਼ਾਂ ਹੁੰਦੀਆਂ, ਜੇ ਫੜ ਹੋ ਜਾਂਦੀਆਂ ਤੇ ਫਿਰ ਫੜ ਹੋ ਜਾਂਦੀਆਂ, ਨਹੀਂ ਤਾਂ ਯੂ ਨੋ ਹੂ ਨੋਸ। ਈਵਨ ਹੁਣ ਹੁਣ ਫੁੱਟਬਾਲ ਖੇਡਦੇ ਜਿਹੜੇ ਸੋਕਰ ਫੋਰ ਐਗਜ਼ਾਮਪਲ, ਯੂ ਨੈਵਰ ਨੋ, ਆਈ ਮੀਨ ਯੂ ਗੈਟ ਟੇਕ ਦਿਸ ਵਿਦ ਅ ਗ੍ਰੇਨ ਆਫ ਸਾਲਟ ਰੀਲੀ। ਆਈ ਮੀਨ ਉਹ ਅੱਗੇ ਹੁੰਦੀਆਂ ਸੀ ਵੀ ਤੁਸੀਂ ਸਮਝਦੇ ਸੀ ਵੀ ਹਾਂ ਸਾਡਾ ਪਲੇਅਰ ਐਵੇਂ ਤਗੜਾ ਆ, ਬਟ ਮੈਚ ਫਿਕਸਿੰਗ ਇਜ਼ ਅ ਸੀਰੀਅਸ ਪ੍ਰੋਬਲਮ ਔਰ ਇਟ ਇਜ਼ ਅਰਾਊਂਡ। ਇਦਾਂ ਨਹੀਂ ਹੈ ਕਿ ਇਹ ਨਹੀਂ ਹੋ ਰਹੀ, ਹੋ ਰਹੀ ਆ। ਇਟਸ ਅ ਗਲੈਡੀਟੋਰੀਅਲ ਸਪੋਰਟ, ਜਿੱਦਾਂ ਏਨਸ਼ੀਅੰਟ ਰੋਮ ਦੇ ਵਿੱਚ ਹੁੰਦੇ ਸੀ ਵੀ ਤੂੰ ਏਦਾਂ ਚਾਕੂ ਮਾਰਨਾ, ਮੈਂ ਏਦਾਂ ਘੁਮਾਉਣਾ, ਮੈਂ ਧੋਣ ਨੂੰ ਐਨ ਕਰਨੀ ਆ। ਬੇਸਿਕਲੀ ਇਟ ਇਜ਼ ਐਂਡ ਆਫ ਦ ਡੇ ਇਟ ਇਜ਼ ਐਂਟਰਟੇਨਮੈਂਟ। ਐਂਡ ਹੁਣ ਬੁਕੀਜ਼ ਜਿਹੜੇ ਆ ਜਿੰਨੀਆਂ ਹੁਣ ਤੁਸੀਂ ਐਗਜ਼ੈਕਟ ਫੇਲ ਫਰੋਮ ਇੰਗਲੈਂਡ ਐਂਡ ਆਈ ਨੋ ਜਿੰਨੇ ਵੀ ਹੋਰਸ ਰੇਸਿੰਗ ਐਂਡ ਯੂ ਨੋ ਅਦਰ ਥਿੰਗਸ, ਸੋ ਥੀਸ ਆਰ ਬਿਗ ਮਾਰਕੀਟਸ, ਬਿਲੀਅਨਸ ਆਫ ਡਾਲਰਸ ਗੋ ਥਰੂ ਦ ਹੈਂਡਸ। ਇਹ ਚੀਜ਼ਾਂ ਹੈਗੀਆਂ। But main particularly, you know, because I played football, I played cricket, mainu eh nahi pata hunda si ki unna zamane de vich jadon phebi jadon hun ta khair they have become commercialized, jadon vi koi sports commercialized hoye ni na at this level, especially the beautiful game you know kehne hai, the soccer is the massive thing.
0: ਕੋਸ਼ਿਸ਼ ਨੀ ਕਰਦੇ, ਕੋਸ਼ਿਸ਼ ਤਾਂ ਚਲੋ ਕਈ ਕਰਦੇ ਹੋਣਗੇ, ਬਟ ਇੰਨਾ ਕਹਿ ਕੇ ਰੋਕੇ ਜਾਂਦੇ ਆ। ਕਈਆਂ ਨੂੰ ਲੱਗਦਾ ਕਿ ਫਾਈਨਲ ਵੀ ਉਵੇਂ ਖੇਡਿਆ ਜਾਂਦਾ ਵੀ ਹਾਂ ਯਾਰ ਇਹਨੂੰ ਜਿਤਾਉਣਾ ਤਾਂ ਇਹੀ ਜਿੱਤੇਗਾ। ਇਹ ਹੁਣ ਕਈ ਆਪਣੇ, ਹੁਣ ਮੈਂ ਨਾ ਕਈ ਵਾਰ ਆਪਣੇ ਡੈਡ ਨਾਲ ਗੇਮ ਦੇਖਦਾ ਹੁੰਦਾ, ਕਹਿੰਦੇ ਨਵੀਂ ਯਾਰ ਜਾਣ ਕੇ ਇਸ ਟੀਮ ਨੂੰ ਜਿਤਾਤਾ ਵੀ ਇੱਕ ਹੋਰ ਗੇਮ ਹੋਵੇ, ਜਾਣ ਕੇ ਉਸ ਟੀਮ ਨੂੰ ਜਿਤਾਤਾ। ਸੋ ਆਪਾਂ ਨੂੰ ਕਈ ਵਾਰ ਲੱਗਦਾ ਹੁੰਦਾ ਕਿ ਜਾਣ ਬੱਝ ਕੇ ਚੀਜ਼ਾਂ ਹੋ ਰਹੀਆਂ ਨੇ, ਬਟ ਆਈ ਡੋਨੋ। ਬਾਕੀ ਚਲੋ ਤੁਹਾਡੀਆਂ ਕਾਲਾਂ ਮੈਂ ਲੈ ਰਿਹਾ, ਤੁਸੀਂ ਦੱਸੋ। ਮੈਂ ਤਾਂ ਹੁਣ ਚਲੋ ਆਪਣਾ ਓਪੀਨੀਅਨ ਕਹਿੰਦੇ ਹੁੰਦੇ ਕਿ ਕਿੰਨਾ ਕੁ ਦੇ ਸਕਦਾ, ਤੁਸੀਂ ਜ਼ਰੂਰ ਸ਼ੇਅਰ ਕਰੋ। 905-6736337 905-6736337 ਨੰਬਰ 905-6736337 ਆਪਣਾ ਫੋਨ ਨੰਬਰ ਹੈ, 905-6736337। ਠੀਕ ਹੈ, ਤੁਸੀਂ ਕੁਝ ਕਾਲਾਂ ਕੀਤੀਆਂ ਕੱਟੀਆਂ ਗਈਆਂ, ਜਸਟ ਸਟੇ ਔਨ ਦ ਲਾਈਨ। ਤੁਹਾਡੇ ਕੋਲ ਬੜੀ ਨੌਲੇਜ ਹੈ ਯਾਰ, ਸਾਰਿਆਂ ਕੋਲ ਮੈਂ ਸੁਣਨਾ ਚਾਹੁੰਦਾ ਕਿ ਤੁਸੀਂ ਕਿੰਨਾ ਕੁ, ਪਹਿਲੀ ਗੱਲ ਤਾਂ ਸਪੋਰਟਸ ਦੀ ਨੌਲੇਜ ਰੱਖਦੇ ਹੋ ਤੇ ਕਿੰਨਾ ਕੁ ਤੁਹਾਨੂੰ ਵੀ ਲੱਗਦਾ ਕਿ ਹਾਂ ਯਾਰ ਨਵੀਂ ਫਿਕਸਿੰਗ ਹੁੰਦੀ ਹੈ। 905-6736337 ਨੰਬਰ ਹੈ ਆਪਣਾ। ਗੁਰਕਰਮ ਢੀਂਡਸਾ, ਤੁਸੀਂ ਗੱਡੀਆਂ ਘਰਾਂ ਦੀ ਇੰਸ਼ੋਰੈਂਸ ਕਰਾਉਣੀ ਹੈ, ਕਹਿੰਦੇ ਹੋ ਨਵੀਂ ਯਾਰ ਰੇਟ ਵਧੀਆ ਮਿਲ ਜਾਵੇ, ਇੱਕ ਵਾਰ ਗੁਰਕਰਮ ਨੂੰ ਕਾਲ ਕਰੋ, ਦੇਖਿਓ ਸੀ ਤੁਹਾਡੀਆਂ ਟੈਨਸ਼ਨਾਂ ਦੂਰ ਹੁੰਦੀਆਂ। ਗੁਰਕਰਮ ਢੀਂਡਸਾ ਆਟੋ ਹੋਮ ਕਮਰਸ਼ਲ ਇੰਸ਼ੋਰੈਂਸ ਦੇ ਮਾਹਰ ਨੇ। 416-876-4605 ਗੁਰਕਰਮ 416-876-4605 ਨਵਾਂ ਕਿਚਨ ਰੈਡੀ ਕਰਾਉਣਾ, ਨਵਾਂ ਬਾਰ ਤਿਆਰ ਕਰਾਉਣਾ, ਕਿਚਨ ਬਾਰ ਕਾਊਂਟਰ ਟੋਪ ਕੈਬਨਿਟਸ ਟੀਵੀ ਦੇ ਆਲੇ ਦੁਆਲੇ ਸ਼ੈਲਫਾਂ, ਵਧੀਆ ਇੱਕ ਇੰਟਰਟੇਨਮੈਂਟ ਯੂਨਿਟ ਬਣਵਾਉਣਾ, ਸਾਰਾ ਕੰਮ ਕਰਦੇ ਆ ਸਾਡੇ ਜਸਪਾਲ ਰਾਏ ਭਾਅ ਜੀ, ਨਿਊ ਹਾਈਟਸ ਕਿਚਨ ਵਾਲੇ। 416-859-1920 ਨੰਬਰ ਹੈ, 416-859-1920 ਤੇ ਕਾਲ ਤੁਸੀਂ ਕਰੋ। 1542 ਹਾਂਜੀ ਹਾਂਜੀ, ਵੈਲਕਮ ਜੀ, ਵੈਲਕਮ ਜੀ, ਵੈਲਕਮ।
3: ਵੀਦੀ ਬੇਨਤੀ ਹੈ ਵੀ ਤੇ ਕੰਮ ਵਾਸਤੇ ਸਾਨੂੰ ਚਾਹੀਦਾ ਕੋਈ ਏਜੰਸੀਆਂ ਦੇ ਨੰਬਰ ਤੁਸੀਂ ਦੇ ਸਕਦੇ ਕੋਈ ਚੰਗੇ ਕੰਮ, ਹਾਂ ਕੋਈ ਆਪਣੀ ਲੜਕੀ ਵਾਸਤੇ ਕੰਮ ਲੱਭਣਾ ਜੀ, ਏਜੰਸੀਆਂ ਤੁਹਾਡੇ ਕੋਲ ਨੰਬਰ
0: ਲੜਕੀ ਵਾਸਤੇ ਕੰਮ।
3: ਹਾਂਜੀ ਹਾਂਜੀ ਹਾਂਜੀ,
0: ਕਿੱਦਾਂ ਦਾ ਕੰਮ ਚਾਹੀਦਾ?
3: ਕੋਈ ਕੋਈ ਕੋਈ ਵੇਅਰ ਹਾਊਸ, ਕੋਈ ਵੀ ਕੰਮ ਜਿੱਦਾਂ ਲੜਕੀਆਂ ਕਰਦੀਆਂ, ਕੋਈ ਵੇਅਰ ਹਾਊਸ ਚੰਗਾ ਕੰਮ ਹੋਵੇ ਜਾਂ ਕੋਈ
0: ਐਕਸਪੀਰੀਅੰਸ ਜੋਬਾਂ ਨੇ ਬਾਕੀ ਦੀਆਂ, ਚਲੋ ਓਦਾਂ ਦੀਆਂ ਨੀ, ਜੇ ਕੋਈ ਹੋਇਆ ਨਾ ਤੈਨੂੰ ਦੱਸਾਂਗੇ, ਠੀਕ ਆ। ਓਕੇ ਕਿਸ ਕੋਲ ਹੋਇਆ ਕੋਈ ਵੇਰਾ ਉਸ ਦਾ ਕੰਮ ਦੱਸਿਓ ਤੇ ਉਹ ਵੀ ਸ਼ੇਅਰ ਕਰ ਦੇਣਗੇ। ਮੈਂ ਇੱਕ ਜੌਬ ਦਿੰਦਾ ਮਕੈਨਿਕ, ਇੱਕ ਬੜੀ ਕਮਾਲ ਦੀ ਕੰਪਨੀ ਨੇ, ਇਹਨੂੰ ਇੱਕ ਮਕੈਨਿਕ ਦੀ ਲੋੜ ਹੈ ਜਿਹਦੇ ਕੋਲ ਇੱਕ ਸਾਲ ਦਾ ਐਕਸਪੀਰੀਅੰਸ ਹੈ, 1 year ਐਕਸਪੀਰੀਅੰਸ, ਡੇ ਸ਼ਿਫਟ ਹੈ, ਬਰੈਂਪਟਨ ਦੇ ਵਿੱਚ ਕੰਪਨੀ ਹੈ, ਮਕੈਨਿਕ ਦੀ ਲੋੜ ਹੈ। 416-616-3345 'ਤੇ ਕਾਲ ਕਰੋ। ਜਿਹੜੇ ਵੀ ਸਾਡੇ ਮਕੈਨਿਕ ਸੱਜਣ ਨੇ ਇੱਕ ਸਾਲ ਦਾ ਐਕਸਪੀਰੀਅੰਸ ਹੈ ਤਾਂ 416-616-3345 416-616-3345 'ਤੇ ਕਾਲ ਤੁਸੀਂ ਜ਼ਰੂਰ ਜ਼ਰੂਰ ਜ਼ਰੂਰ ਕਰੋ। ਇੱਕ ਅਸੀਂ ਨੰਬਰ ਦਿੰਦੇ ਹੁੰਦੇ ਹਾਂ ਅੱਖਾਂ ਦੀ ਸਰਜਰੀ ਦਾ, ਇਹ ਬਹੁਤ ਜ਼ਰੂਰੀ ਨੰਬਰ ਹੈ, ਉਮਰ ਦੇ ਨਾਲ ਨਿਗਾਹ ਕਮਜ਼ੋਰ ਹੋ ਜਾਂਦੀ ਹੈ ਤੇ ਕੈਟਰੈਕਟ ਤੁਹਾਡੇ ਡੈਮੇਜ ਹੋ ਜਾਂਦੇ ਆ, ਸੋ ਅੱਖਾਂ ਦੀ ਸਰਜਰੀ। ਜਦੋਂ ਕਿਸੇ ਦੀ ਨਜ਼ਰ ਧੁੰਦਲੀ ਹੋਣੀ ਸ਼ੁਰੂ ਹੋ ਜਾਵੇ ਜ਼ਿੰਦਗੀ ਦੇ ਬਹੁਤ ਪਲ ਹੌਲੀ ਹੌਲੀ ਖੋ ਜਾਂਦੇ ਨੇ, ਗੱਡੀ ਚਲਾਉਣੀ ਮੁਸ਼ਕਲ, ਟੀਵੀ ਦੇਖਣਾ ਔਖਾ ਤੇ ਆਪਣੇ ਪਿਆਰਿਆਂ ਦੇ ਚਿਹਰੇ ਵੀ ਸਾਫ ਨਜ਼ਰ ਨਹੀਂ ਆਉਂਦੇ, ਇਸ ਲਈ ਬਹੁਤ ਲੋਕਾਂ ਨੇ LAL ਲਾਈਟ ਐਡਜਸਟੇਬਲ ਲੈਂਸ ਸਰਜਰੀ ਚੁਣੀ ਹੈ। ਇਹ ਪ੍ਰੀਮੀਅਮ ਕੈਟਰੈਕਟ ਸਰਜਰੀ ਮਾੜੀ ਨਜ਼ਰ ਨੂੰ ਵੀ ਕਸਟਮਾਈਜ਼ ਕਰ ਦਿੰਦੀ ਹੈ, ਬਿਲਕੁਲ ਟੇਲਰ ਮੇਡ ਵਿਜ਼ਨ ਪੇਸ਼ੈਂਟ ਦੀ ਲਾਈਫ ਦੇ ਹਿਸਾਬ ਦੇ ਨਾਲ। ਕਈ ਪੇਸ਼ੈਂਟਸ ਕਹਿੰਦੇ ਨੇ ਕਿ ਲਾਈਟ ਐਡਜਸਟੇਬਲ ਲੈਂਸ ਸਰਜਰੀ ਤੋਂ ਬਾਅਦ ਮੇਰੀ ਦੁਨੀਆ ਫਿਰ ਸਾਫ਼ ਹੋ ਗਈ, ਮੈਂ ਫਿਰ ਤੋਂ ਨੋਰਮਲ ਲਾਈਫ ਜੀ ਰਿਹਾ, ਡਰਾਈਵਿੰਗ ਤੋਂ ਲੈ ਕੇ ਰੀਡਿੰਗ ਤੱਕ ਕਲੈਰਿਟੀ ਵਾਪਸ ਆ ਜਾਂਦੀ ਹੈ। ਕਲੀਨਿਕ ਦੇ ਸਰਜਨਸ ਅਤੇ ਸਟਾਫ ਹਰ ਕਦਮ ਤੇ ਗਾਈਡੈਂਸ, ਕੰਫਰਟ ਅਤੇ ਕੇਅਰ ਦਿੰਦੇ ਨੇ ਤਾਂ ਕਿ ਪੂਰੀ ਜਰਨੀ ਸੇਫ, ਸਮੂਥ ਅਤੇ ਕੌਨਫੀਡੈਂਸ ਦੇ ਨਾਲ ਹੋਵੇ। ਜੇ ਤੁਸੀਂ ਜਾਂ ਤੁਹਾਡੇ ਲਵਡ ਵਨਸ ਕੈਟਰੈਕਟਸ ਦੇ ਨਾਲ ਪਰੇਸ਼ਾਨ ਹੋ ਤਾਂ ਅੱਜ ਹੀ ਕਾਲ ਕਰੋ ਲੂਮੀਆ, ਆਫਿਸਿਸ ਇਨ ਵੌਨ, ਡਾਊਨਟਾਊਨ ਟੋਰਾਂਟੋ ਐਂਡ ਬੇਰੀ। ਡਾਕਟਰ ਸੰਘੇੜਾ ਅਤੇ ਡਾਕਟਰ ਖਾਨ ਤੁਹਾਡੀ ਬੋਲੀ ਪੰਜਾਬੀ, ਉਰਦੂ ਅਤੇ ਹਿੰਦੀ ਬੋਲਦੇ ਨੇ। ਹੋਰ ਜਾਣਕਾਰੀ ਲਈ ਈਮੇਲ ਕਰੋ punjabi@lumia.io, punjabi@lumia.io, 289-982-9597, 289-982-9597। ਕਿਆ ਬਾਤ ਹੈ, ਬਿਲਕੁਲ। ਸੋ ਗੱਲਬਾਤ ਅੱਜ ਹੋ ਰਹੀ ਹੈ ਇਹਨੇ ਗੈਂਬਲਿੰਗ ਬਾਰੇ ਨਹੀਂ, ਖੇਡਾਂ ਬਾਰੇ, ਕ੍ਰਿਕਟ ਬਾਰੇ, ਸੌਕਰ ਬਾਰੇ, ਬਾਸਕਟਬਾਲ ਬਾਰੇ, ਵੀ ਕੀ ਤੁਹਾਨੂੰ ਲੱਗਦਾ ਮੈਚ ਫਿਕਸ ਕੀਤੇ ਜਾਂਦੇ ਆ ਜਾਂ ਨਹੀਂ। ਹੁਣ ਮੈਨੂੰ ਲੱਗਦਾ ਕਿ ਕ੍ਰਿਕਟ ਦਾ ਵੀ ਕਿਹੜਾ ਕੋਈ ਸਕੈਂਡਲ ਹੋਇਆ ਸੀ, ਹੈ ਨਾ। ਇੱਕ ਤਾਂ ਕੋਈ ਸਾਊਥ ਅਫਰੀਕਾ ਦਾ ਕੈਪਟਨ ਸੀਗਾ, ਉਹ ਕਹਿ ਰਿਹਾ ਸੀ ਕਿ ਮੈਂ ਵੀ ਪੈਸੇ ਲੈ ਰਿਹਾ ਸੀਗਾ ਕਈ ਬੁੱਕ ਮੇਕਰਸ ਤੋਂ ਅਤੇ ਬੜੇ ਇੰਟਰਨੈਸ਼ਨਲ ਪਲੇਅਰਸ ਨੂੰ ਵੀ ਫੜਿਆ ਗਿਆ। ਇੱਕ 2010 ਦੇ ਵਿੱਚ ਕਹਿੰਦੇ ਆ ਕਿ ਕੁਝ ਕੁ ਪਲੇਅਰਸ ਨੇ ਉਹ ਜਾਣ ਬੁੱਝ ਕੇ 9 ਬੋਲਾਂ ਬੋਲ ਕਰ ਰਹੇ ਸੀਗੇ, ਉਹਨਾਂ ਨੂੰ ਵੀ ਬੈਨ ਕੀਤਾ ਗਿਆ। ਬਾਸਕਟਬਾਲ ਦੇ ਵਿੱਚ ਵੀ ਇੱਕ ਦੋ ਰੈਫਰੀ ਸੀਗੇ, ਕਹਿੰਦੇ ਕਿ ਉਹ ਵੀ ਜਾਣ ਕੇ ਗਲਤ ਫਾਊਲ ਕਾਲਾਂ ਕਰ ਰਹੇ ਸੀ ਅਤੇ ਉਹ ਇੱਕ ਰੈਫਰੀ ਬੜੇ ਵੱਡੇ ਲੈਵਲ 'ਤੇ ਫੜਿਆ ਵੀ ਗਿਆ ਸੀ। ਸੋ ਕਿਹੜੀਆਂ ਐਸੀਆਂ ਸਪੋਰਟਸ ਦੀਆਂ ਤੁਸੀਂ ਸਟੋਰੀ ਸੁਣੀਆਂ ਜਿਹੜੀਆਂ ਤੁਸੀਂ ਬਿਲੀਵ ਕਰਦੇ ਹੋ ਕਿ ਹਾਂ ਯਾਰ ਨਵੀ ਕ੍ਰਿਕਟ ਮੈਚ ਫਿਕਸਿੰਗ ਹਜੇ ਵੀ ਹੁੰਦੀ ਆ? ਕੁਝ ਕੁ ਲੋਕ ਕਹਿੰਦੇ ਆ ਕਿ ਫੀਫਾ ਜਾਣ ਕੇ ਕੁਝ ਕੁ ਕੰਟਰੀਜ਼ ਨੂੰ ਫੇਵਰ ਕਰਦਾ। ਤੁਸੀਂ ਕਿਹੜੇ ਰੂਮਰ ਸੁਣੇ ਆ ਐਸੇ ਵੀ ਹਾਂ ਯਾਰ ਫੀਫਾ 'ਚ ਵੀ ਆਏ ਹੁੰਦਾ, ਕ੍ਰਿਕਟ 'ਚ ਵੀ ਆਏ ਹੁੰਦਾ, ਅਤੇ ਕੀ ਤੁਸੀਂ ਉਹਨਾਂ ਜਿਹੜੇ ਰੂਮਰਸ ਨੇ, ਸੁਣੀਆਂ ਗੱਲਾਂ ਨੇ, ਉਹਨਾਂ 'ਤੇ ਬਿਲੀਵ ਕਰਦੇ ਹੋ ਕਿ ਹਾਂ ਯਾਰ ਨਵੀਂ ਜ਼ਰੂਰ ਮੈਚਿਸ ਫਿਕਸ ਕੀਤੇ ਜਾਂਦੇ ਆ? ਕਿਹੜੇ ਐਸੇ ਮੈਚ, ਕਿਹੜੀਆਂ ਐਸੀਆਂ ਚੀਜ਼ਾਂ ਤੁਸੀਂ ਸੁਣੀਆਂ ਜਿਨ੍ਹਾਂ ਨੂੰ ਤੁਸੀਂ ਵੀ ਬਿਲੀਵ ਕਰਦੇ ਹੋ ਕਿ ਹਾਂ ਯਾਰ ਇੰਝ ਹੁੰਦਾ? ਨੰਬਰ ਹੈ ਆਪਣਾ 905-673-3337, 905-673-3337। ਕੁਝ ਕੁ ਲੋਕਾਂ ਨੂੰ ਇਹ ਵੀ ਲੱਗਦਾ ਕਿ ਕਈ ਗੈਂਬਲਿੰਗ ਕੰਪਨੀਜ਼ ਨੇ ਉਹ ਵੀ ਸਪੋਰਟਸ ਦੇ ਉੱਤੇ ਬੜਾ ਜ਼ੋਰ ਪਾਉਂਦੀਆਂ ਕਿ ਯਾਰ ਅਸੀਂ ਇਸ ਟੀਮ ਨੂੰ ਜਿਤਾਉਣਾ, ਉਸ ਟੀਮ ਨੂੰ ਜਿਤਾਉਣਾ। IPL ਦੇ ਵੀ ਬੜੇ ਲੋਕ ਸਮਝਦੇ ਆ ਕਿ ਯਾਰ ਪੰਜਾਬ ਵਾਲਿਆਂ ਨੂੰ ਜਾਣ ਕੇ ਹਰਾਇਆ ਗਿਆ, ਜਾਂ ਬੈਂਗਲੋਰ ਵਾਲਿਆਂ ਨੂੰ ਜਾਣ ਬੁੱਝ ਕੇ ਜਿਤਾਇਆ ਗਿਆ, ਵਿਰਾਟ ਕੋਹਲੀ ਨੂੰ ਜਾਣ ਕੇ ਵਿਨਰ ਬਣਾਇਆ। ਇੱਕ ਵੀਰ ਹੁਣੇ ਕਹਿੰਦੇ ਕਿ ਸਾਨੂੰ ਪਤਾ ਸੀਗਾ, ਇੱਕ ਸਾਡਾ ਮਿੱਤਰ ਕਹਿ ਰਿਹਾ ਸੀ ਕਿ ਐਂਡ 'ਤੇ ਛੱਕਾ ਮਾਰੂਗਾ ਵਿਰਾਟ ਕੋਹਲੀ, ਅਤੇ ਉਹ ਕਹਿੰਦੇ ਹੋਇਆ ਵੀ ਉਵੇਂ ਹੈ। ਸੋ ਤੁਸੀਂ ਕਿੰਨਾ ਕਿੰਨਾ ਚੀਜ਼ਾਂ ਨੂੰ ਬਿਲੀਵ ਕਰਦੇ ਹੋ ਅਤੇ ਕਿਉਂ? ਜੇ ਕੋਈ ਤੁਸੀਂ ਐਗਜ਼ਾਮਪਲ ਦੇਣਾ ਚਾਹੁੰਦੇ ਹੋ ਕਿ ਨਵੀਂ ਯਾਰ ਦੇਖੋ ਇਸ ਗੇਮ ਦੇ ਵਿੱਚ ਆਏ ਹੋਇਆ, ਉਸ ਗੇਮ ਦੇ ਵਿੱਚ ਉਵੇਂ ਹੋਇਆ। ਸੋ ਨੰਬਰ ਹੈ ਆਪਣਾ 905-673-3337, 905-673-3337, 3337 ਆਪਣਾ ਨੰਬਰ ਹੈ, 905-600-7333-37, 905-673-3337। ਹੁਣ ਕ੍ਰਿਕਟ ਦੇ ਕੁਝ ਐਗਜ਼ਾਮਪਲਸ ਤੁਸੀਂ ਦੱਸ ਦਿਓ ਮੈਨੂੰ, ਉਸਦਾ ਨਹੀਂ ਬੜਾ ਪਤਾ, ਬਟ ਬਾਸਕਿਟਬਾਲ 'ਚ ਮੈਂ ਜ਼ਰੂਰ ਤੁਹਾਨੂੰ ਕੁਝ ਚੀਜ਼ਾਂ ਦੱਸਦਾ ਵੀ ਕਿਹੜੇ ਕਿਹੜੇ ਲੋਕ ਕਿਵੇਂ ਕਿਵੇਂ ਸੋਚਦੇ ਆ ਕਿ ਇਸ ਟੀਮ ਨੂੰ ਉਸ ਟੀਮ ਨੂੰ ਜਾਣ ਕੇ ਜਿਤਾਇਆ ਗਿਆ। ਕੁਝ ਕੁ ਰੈਫਰੀਜ਼ ਦੇ ਉੱਤੇ ਵੀ ਬੜਾ ਬਲੇਮ ਲਾਇਆ ਜਾਂਦਾ ਕਿ ਯਾਰ ਇਹ ਉਸ ਟੀਮ ਦੇ ਫੇਵਰ ਦੇ ਵਿੱਚ ਗਲਤ ਜਾਂ ਸਹੀ ਕਾਲਸ ਕੁਝ ਕਰਦੇ ਨੇ। 6613 ਹੈਲੋ,
4: ਹਾਈ, ਹਾਊ ਇਸ ਇਟ ਗੋਇੰਗ?
0: ਗੁੱਡ ਬ੍ਰਦਰ, ਹਾਊ ਆਰ ਯੂ?
4: ਆਮ ਗੁੱਡ ਮੈਨ, ਆਮ ਜਸਟ ਲਿਸਨਿੰਗ ਟੂ ਯੋਰ ਬ੍ਰੌਡਕਾਸਟ ਰਾਈਟ ਨਾਓ ਟਾਕਿੰਗ ਅਬਾਊਟ ਗੈਂਬਲਿੰਗ। I just wanted to give my input that it's a big problem for the youth, especially for the people that follow celebrities like Karan Aujla. Drake is another example. And it's a big fixing of money laundering, in my opinion. And I think all sports are rigged.
0: You think sports are rigged? Why do you think sports are rigged?
4: So I've been watching sports for a very long time, and I've never seen NBA 20-point comeback the way that it was displayed this year.
0: No, but that was San Antonio's fault. I don't think there were any wrong calls made. You think San Antonio lost on purpose?
4: The finals. I'm not talking about the finals itself, but the overall season. But if you do want to talk about scripted and rigged, the 99 San Antonio Spurs versus Knicks finals ended in Game 5. 2026 was the same script, but just opposite results. You had the 99 results with Spurs, Spurs, Knicks, Spurs, Spurs. This year was Knicks, Knicks, Spurs, Knicks, Knicks.
0: Huh.
4: Right? So they rinse and repeat these scripts all the time. Even IPL this season, there was a lot of overs that went over, like overs as in like 250 matches, 250 runs or over.
0: Huh.
4: This year was a very interesting year, to be honest.
0: But look, for example, the NBA Finals, I don't think San Antonio would lose on purpose. They lost due to their mistakes. Unless De'Aaron Fox was rigging it for them.
4: So the way I think is that all these players and athletes are a big family that we're not a part of.
0: Huh.
4: They all play with each other.
0: Okay.
4: And they all got to follow a role and script in order to get paid.
0: Mm-hmm. Okay, let's see.
4: That's the way I look at it.
0: No, yeah, good point, but thank you so much for your call, brother.
4: No worries, man. Keep it up.
0: Thank you, brother. Thank you. So, ਇਹ ਵੀਰ ਹੁਣੇ ਕਹਿੰਦੇ ਕਿ ਨਵੀਂ ਕੋਈ ਵੀ ਸਪੋਰਟਸ ਦੀ ਲੀਗ ਹੈ, IPL ਲਾ ਲਓ, ਵੀ ਉਹ ਇੱਕ ਬਹੁਤ ਵੱਡਾ ਪਰਿਵਾਰ ਆ ਤੇ ਆਪਾਂ ਉਸ ਪਰਿਵਾਰ ਦਾ ਹਿੱਸਾ ਨਹੀਂ ਆ। ਇਹ ਵੀਰ ਦਾ ਕਹਿਣਾ ਕਿ ਕੋਈ ਵੀ ਲੀਗ ਹੈ, ਉਹਨਾਂ ਦੇ ਜਿਹੜੇ ਪਲੇਅਰਸ ਨੇ ਉਹ ਕੋਈ ਨਾ ਕੋਈ ਸਕ੍ਰਿਪਟ ਫੋਲੋ ਕਰਦੇ ਆ, ਕੋਈ ਨਾ ਕੋਈ ਉਹਨਾਂ ਨੂੰ ਗਾਈਡੈਂਸ ਦਿੱਤੀ ਜਾਂਦੀ ਵੀ ਐਵੇਂ ਕਰਨਾ ਉਵੇਂ ਕਰਨਾ, ਤੇ ਉਹ ਇੱਕ ਦੂਜੇ ਨਾਲ ਬੋਲਚਾਲ ਰੱਖਦੇ ਤੇ ਉਹਨਾਂ ਦਾ ਇੱਕ ਜਿਹੜਾ ਪਰਿਵਾਰ ਹੈ ਉਸ ਹਿਸਾਬ ਨਾਲ ਚੱਲਦੇ ਆ, ਤੇ ਫੈਨਸ ਨੂੰ ਉਹਨਾਂ ਚੀਜ਼ਾਂ ਬਾਰੇ ਨਹੀਂ ਬੜਾ ਪਤਾ ਹੁੰਦਾ। ਚਲੋ ਨਹੀਂ, ਠੀਕ ਹੈ, ਇਹਨਾਂ ਦੀ ਵੀ ਇਹ ਵੀ ਇੱਕ ਪੁਆਇੰਟ ਹੈ ਕਿ ਹੁਣ ਜਿਵੇਂ ਇਹਨਾਂ ਨੇ ਗੱਲ ਕੀਤੀ ਕਿ IPL ਦੇ ਵਿੱਚ ਬਹੁਤ ਸਾਰੇ ਓਵਰ ਹੋਏ, ਤੇ ਗੈਂਬਲਿੰਗ ਦਾ ਵੀ ਇਹਦੇ ਵਿੱਚ ਬੜਾ ਵੱਡਾ ਰੋਲ ਹੈ। ਸੋ ਚਲੋ ਹੋ ਸਕਦਾ, ਬਾਕੀ ਮੈਨੂੰ ਕਿਤੇ ਨਾ ਕਿਤੇ ਲੱਗਦਾ ਹੁੰਦਾ ਕਿ ਯਾਰ ਏਡੀਆਂ ਵੱਡੀਆਂ ਗੇਮਾਂ ਨੇ, ਬਿਲੀਅਨ ਡਾਲਰ ਦੀ ਇੰਡਸਟਰੀ ਹੈ, ਵੀ ਇਹ ਜਾਣ ਬੁੱਝ ਕੇ ਆਏ ਕਿਵੇਂ ਕਰਨਗੇ ਤੇ ਕਿਉਂ ਕਰਨਗੇ। ਸੋ ਬੜਾ ਰਿਗਿੰਗ ਦੇ ਵਿੱਚ, ਫਿਕਸਿੰਗ ਦੇ ਵਿੱਚ ਮੈਂ ਤਾਂ ਨਹੀਂ ਖੁਦ ਆਪ ਵਿਸ਼ਵਾਸ ਰੱਖਦਾ। ਮੈਨੂੰ ਲੱਗਦਾ ਕਿ ਏਡੇ ਹੁਣ ਜਿਵੇਂ ਮੈਂ ਫੋਰ ਐਗਜ਼ਾਮਪਲ ਤੁਸੀਂ ਕਿਸੇ ਪਲੇਅਰ ਦੀ ਗੱਲ ਕਰੋ, ਹੁਣ ਤੁਸੀਂ ਤੁਹਾਨੂੰ ਲੱਗਦਾ ਕਿ ਸ਼ੁਭਮਨ ਗਿੱਲ ਜਾਣ ਕੇ ਹਾਰੂਗਾ, ਉਹਨੂੰ ਵੀ ਹੈਗਾ ਯਾਰ ਕਿ ਮੈਂ ਆਪਦਾ ਨਾਂ ਬਣਾਉਣਾ, ਮੇਰੀ ਰੈਪੂਟੇਸ਼ਨ ਹੈ, ਜਾਂ ਹੋਰ ਜਿਹੜੇ ਵੀ ਵੱਡੇ ਵੱਡੇ ਪਲੇਅਰ ਨੇ ਵੀ ਉਹ ਜੇ ਉਹਨਾਂ ਨੂੰ ਕੋਈ ਸਕ੍ਰਿਪਟ ਮਿਲੀ ਉਹ ਫੋਲੋ ਕਰਨਗੇ ਵੀ ਯਾਰ ਹਾਂ, ਜੇ ਸਾਨੂੰ ਸਾਡੇ ਬੋਸਿਸ ਵੱਲੋਂ, ਲੀਗ ਦੇ ਮਾਲਕਾਂ ਵੱਲੋਂ, ਟੀਮ ਦੇ ਮਾਲਕਾਂ ਵੱਲੋਂ ਕਿਹਾ ਗਿਆ ਕਿ ਆਏ ਆਏ ਕਰਨਾ, ਉਹ ਕਿਸ ਲੈਵਲ ਤੱਕ ਕਰਨਗੇ, ਆਈ ਡੋਨਟ ਨੋ। ਖੈਰ ਬਾਕੀ ਤੁਸੀਂ ਦੱਸ ਰਹੇ ਹੋ, ਨੰਬਰ ਹੈ ਆਪਣਾ 905-600-7333-37, 905-673-3337 ਆਪਣਾ ਨੰਬਰ ਹੈ। ਤੁਸੀਂ ਯਾਦ ਰੱਖੋ, ਦੁਆਬਾ ਟਰੈਵਲ ਨੂੰ ਇੰਡੀਆ ਦੀਆਂ ਟਿਕਟਾਂ ਲੈਣੀਆਂ, ਦੁਆਬਾ ਟਰੈਵਲ ਇਜ਼ ਨੰਬਰ 1। ਜ਼ਰੂਰ ਤੁਸੀਂ ਅਮਨ ਨੂੰ ਅਤੇ ਸੌਰਵ ਨੂੰ ਕਾਲ ਕਰੋ, ਇੰਡੀਆ ਕਿਸ ਨੇ ਜਾਣਾ, ਹੁਣ ਤੁਸੀਂ ਸਪਟੈਂਬਰ, ਅਕਟੋਬਰ, ਨਵੰਬਰ ਜਦੋਂ ਵੀ ਜਾਣਾ ਹੁਣੇ ਟਿਕਟਾਂ ਲੈ ਲਓ, ਨਹੀਂ ਤਾਂ ਮਹਿੰਗੀਆਂ ਹੋ ਜਾਣੀਆਂ। ਬੈਸਟ ਬੈਸਟ ਸਰਵਿਸ, ਲੋਵੈਸਟ ਪ੍ਰਾਈਸ, ਦੁਆਬਾ ਟਰੈਵਲ, 905-796-7800, 905-796-7800, ਦੁਆਬਾ ਟਰੈਵਲ। ਇੱਕ ਤੁਸੀਂ ਬਿਯੋਂਡ ਆਈਵਰਡ ਨੂੰ ਵੀ ਯਾਦ ਰੱਖੋ, ਕਿਸੇ ਨੇ ਵੀ ਨਵੀਆਂ ਐਨਕਾਂ ਲੈਣੀਆਂ, ਪ੍ਰਿਸਕ੍ਰਿਪਸ਼ਨ ਦੀਆਂ ਲੈਣੀਆਂ ਜਾਂ ਤੁਸੀਂ ਆਪਣੇ ਨਿਗਾਹ ਦੀਆਂ ਤੋਂ ਇਲਾਵਾ ਸਨ ਗਲਾਸਿਸ ਲੈਣੀਆਂ ਡਾਇਰੈਕਟ ਬਿਲਿੰਗ ਤੁਹਾਡੀ ਇੰਸ਼ੋਰੈਂਸ ਕੰਪਨੀਜ਼ ਨੂੰ ਵੀ ਕਰਦੇ ਆ ਬਿਯੋਂਡ ਆਈਵਰ ਹੰਬਰ ਵੈਸਟ ਅਤੇ ਗੋਰਵੇ ਦੇ ਕੋਰਨਰ ਅਤੇ ਰੋਮੀ ਹੋਣੇ ਅਤੇ ਰੋਮੀ ਹੋਣੇ ਦੀ ਟੀਮ ਲੋਕੇਟਡ ਹੈ ਨੰਬਰ ਹੈ 905-793-3937 905-793-3937 ਅਤੇ ਤੁਸੀਂ ਬਿਯੋਂਡ ਆਈਵਰ ਨੂੰ ਕਾਲ ਕਰੋ ਆਈ ਡਾਕਟਰ ਵੀ ਤੁਹਾਡੇ ਲਈ ਇੱਥੇ ਅਵੇਲੇਬਲ ਨੇ 905-793-3937 ਸੋ ਸਟੂਡੀਓ ਦਾ ਨੰਬਰ ਹੈ 905-673-3337 905-673-3337 ਅਤੇ ਗੱਲਬਾਤ ਹੁਣ ਆਪਾਂ ਥੋੜ੍ਹੀ ਜਿਹੀ ਕਰਨੀ ਹੈਗੀ ਹੈ ਪਵਾਰ ਸਾਹਿਬ ਦੇ ਨਾਲ ਜੇ ਪਵਾਰ ਸਾਹਿਬ ਆਪਾਂ ਨੂੰ ਮਿਲ ਜਾਣ ਅਤੇ ਦਵਿੰਦਰ ਪਵਾਰ ਸਾਹਿਬ ਅਕਾਲ ਮੋਰਗੇਜਸ ਤੋਂ ਸਾਡੇ ਨਾਲ ਜਲਦੀ ਹੀ ਜੁੜ ਰਿਹਾ ਵੀਲ ਬੀ ਰਾਈਟ ਬੈਕ ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਪੰਜਾਬੀ ਲਹਿਰਾ ਨਵੀਂ ਸਿੱਧੂ ਦੇ ਨਾਲ ਆਪਣੀ ਬਿਜ਼ਨਸ ਦੀ ਐਡਵਰਟਾਈਜ਼ਮੈਂਟ ਦੇ ਲਈ ਜਾਂ ਹੋਰ ਕੋਈ ਵੀ ਜਾਣਕਾਰੀ ਲੈਣ ਦੇ ਲਈ ਕਾਲ ਕਰੋ 6475051557 6475104-1557 ਪੰਜਾਬੀ ਲਹਿਰਾਂ ਜਾਂ ਚਲੋ AM 530 ਨੂੰ 24 ਘੰਟੇ 7 ਦਿਨ ਆਪਣੇ ਫੋਨ ਤੇ ਡਾਇਲ ਕਰਕੇ ਸੁਣਨ ਦੇ ਲਈ ਡਾਇਲ ਕਰੋ 416-477-2040-416-477-2040 ਐਂਡ ਪੈਰਾਡਾਈਜ ਡਿਵੈਲਪਮੈਂਟਸ ਨਵੇਂ ਘਰ ਲਓ ਯਾਰ ਅੱਜ ਕੱਲ੍ਹ ਜਿਹੜੀਆਂ ਪ੍ਰਾਈਸਾਂ ਮਿਲ ਰਹੀਆਂ ਨੇ ਨਾ ਕੱਲ੍ਹ ਮਿਲੀਆਂ ਨਾ ਪਿਛਲੇ ਸਾਲ ਮਿਲੀਆਂ ਨਾ ਉਸ ਤੋਂ ਪਿਛਲੇ ਮਿਲੀਆਂ ਹੁਣ ਮਿਲ ਰਹੀਆਂ ਨੇ ਤੇ ਨਾਲੇ ਤੁਸੀਂ HST ਰੀਬੇਟ ਦਾ ਵੀ ਫਾਇਦਾ ਲਓ ਲਓ ਮੌਕਾ HST ਰੀਬੇਟਸ ਅਤੇ ਵੱਡੀਆਂ ਬਚਤਾਂ ਦਾ ਸੀਮਤ ਸਮੇਂ ਲਈ ਪੈਰਾਡਾਈਜ਼ ਡਿਵੈਲਪਮੈਂਟਸ ਲੈ ਕੇ ਆਏ ਹਨ ਟਾਊਨ ਹੋਮਸ ਅਤੇ ਡੀਟੈਚ ਘਰ ਸੈਲਿੰਗ ਨਾਓ ਸਿਰਫ $649,990 ਤੋਂ ਮਿਲਟਨ ਬ੍ਰੈਂਪਟਨ ਵਿਟਬੀ ਸੀਟਨ ਅਤੇ ਅਰੋਰਾ ਦੇ ਵਿੱਚ ਫਲੈਕਸੀਬਲ ਕਲੋਜ਼ਿੰਗਸ ਸਿਰਫ 5 ਮਹੀਨੇ ਤੋਂ ਲੈ ਕੇ 18 ਮਹੀਨਿਆਂ ਤੱਕ ਹੋਰ ਜਾਣਕਾਰੀ ਲਈ ਅੱਜ ਹੀ ਸੰਪਰਕ ਕਰੋ ਕਾਲ ਕਰੋ 905-840-7135-905-840-7135 ਜਾਂ ਟੈਕਸਟ ਮੈਸੇਜ ਕਰੋ 416-450-6680-416-450-6680 ਜਾਂ ਈਮੇਲ ਕਰੋ sales@paradisedevelopments.com ਵਧੇਰੇ ਜਾਣਕਾਰੀ ਲਈ ਵਿਜ਼ਿਟ ਕਰੋ paradisedevelopments.com ਜੀ 1222 ਹੈਲੋ
5: ਕਾਲ ਕਰੋ 905-840-1222
0: ਹੈਲੋ
5: 405-840
0: ਬੱਲੇ ਕਾਲ ਕਰ ਰਹੇ ਹੋ ਯਾਰ ਆਪਣੇ ਰੇਡੀਓ ਦਾ ਵਾਲੀਊਮ ਡਾਊਨ ਕਰ ਲਓ ਨਹੀਂ ਤਾਂ ਤੁਹਾਡੀ ਆਵਾਜ਼ ਨਹੀਂ ਸਾਨੂੰ ਪਹੁੰਚਣੀ ਇੱਕ ਵਾਰ ਹੋਰ ਇਹਨਾਂ ਨੂੰ ਮੌਕਾ ਦੇ ਦਿੰਦੇ ਹਾਂ 1222 ਹੈਲੋ
6: ਹੈਲੋ
0: ਹਾਂਜੀ ਹਾਂਜੀ ਠੀਕ ਹੈ ਵੀਰੇ ਜਦੋਂ ਵੀ ਨਾ ਕਾਲ ਕਰਦੇ ਹੋ ਤੁਸੀਂ ਆਪਣੇ ਰੇਡੀਓ ਦਾ ਵਾਲੀਊਮ ਥੱਲੇ ਕਰ ਲਿਆ ਕਰੋ ਨਹੀਂ ਤਾਂ ਫਿਰ ਤੁਹਾਨੂੰ ਆਵਾਜ਼ ਨਹੀਂ ਮੇਰੀ ਸੁਣਨੀ
6: ਹਾਂਜੀ ਹਾਂਜੀ ਹਾਂਜੀ
0: ਜੀ
6: ਤੇ ਮੈਂ ਜਿਹੜਾ ਕੁਐਸਚਨ ਚੱਲ ਰਿਹਾ ਸੀ ਜੀ ਮੈਂ ਉਹਦਾ ਆਨਸਰ ਕਰਨਾ ਸੀਗਾ
0: ਹਾਂਜੀ
6: ਤੇ ਜਿਹੜੀ ਆਪਣਾ ਫਿਕਸਿੰਗ ਹੁੰਦੀ ਹੈ ਰਾਈਟ ਉਹੀ ਕੁਐਸਚਨ ਹੈ
0: ਹਾਂਜੀ
6: ਤੇ ਉਹਦੇ ਬਾਰੇ ਮੈਨੂੰ ਏਦਾਂ ਲੱਗਦਾ ਕਿ ਵੀ ਜਿੱਦਾਂ ਹੁਣ ਆਪਾਂ ਜੇ ਐਗਜ਼ਾਮਪਲ ਲਈਏ ਜਿੱਦਾਂ ਕਰਨ ਔਜਲਾ ਹੈਗਾ ਆ ਰਾਈਟ ਉਹ ਹੁਣ ਉਸ ਸਟੇਕ ਨੂੰ ਪ੍ਰਮੋਟ ਕਰਦਾ ਆ ਤੇ ਹੁਣ ਕਰਨ ਔਜਲਾ ਦੇ ਮਿਲੀਅਨਸ ਆਫ ਫੈਨਸ ਨੇ ਰਾਈਟ ਤੇ ਉਹ ਹੁਣ ਜਦੋਂ ਸਟੇਕ ਦੇ ਨਾਲ ਜਦੋਂ ਉਹਨਾਂ ਦਾ ਕੰਟਰੈਕਟ ਹੋਇਆ ਪਿਆ ਨਾ ਉਹਨਾਂ ਨੇ ਜਿੱਦ ਜਿਵੇਂ ਜਿਵੇਂ ਉਹਨਾਂ ਨੇ ਖੇਡੀ ਜਾਣਾ ਹੁਣ ਕਰਨ ਔਜਲਾ ਨੇ ਆਪਣੀ ਉਹੀ ਬੈਟਿੰਗ ਪਾਈ ਜਾਣੀ ਹੈ ਨਾ ਵੀ ਵਿਨਿੰਗ ਵਿਨਿੰਗ ਵਿਨਿੰਗ ਦੀ ਤੇ ਜਦੋਂ ਉਹਨੇ ਫਿਰ ਇੱਕ ਬੈਟਿੰਗ ਓਦਾਂ ਵੀ ਲੈਣੀ ਹੈ ਕਿ ਕਿਸੇ ਟਾਈਮ ਉਹਨਾਂ ਨੇ ਲੂਜ਼ ਕਰ ਜਾਣਾ ਹੈ ਰਾਈਟ ਸੋ ਮਤਲਬ ਕਿ ਉਹ ਹੁੰਦੀ ਤਾਂ ਇੱਕ ਤਰ੍ਹਾਂ ਦੀ ਫਿਕਸਿੰਗ ਹੀ ਆ ਕਿ ਹੁਣ ਸਟੇਕ ਨੇ ਫਿਕਸ ਕੀਤਾ ਹੈ ਕਿ ਵੀ ਇੱਕ ਤਰ੍ਹਾਂ ਪ੍ਰੋਫਿਟ ਲੈ ਲਿਆ ਤੇ ਦੂਜੀ ਤਰ੍ਹਾਂ ਲੂਜ਼ ਵੀ ਕਰਵਾ ਦਿੱਤਾ ਸੋ ਮਤਲਬ ਕਿ ਜੇ ਆਪਾਂ ਕਿਸੇ ਦੇ ਮਤਲਬ ਕਿ ਪਿੱਛੇ ਲੱਗਦੇ ਆ ਤਾਂ ਮੈਨੂੰ ਲੱਗਦਾ ਉਹ ਚੀਜ਼ ਫਿਰ ਬੈਡ ਇਫੈਕਟ ਦਿੰਦੀ ਆ
0: ਨਹੀਂ ਉਹ ਤਾਂ ਚਲੋ ਗੈਂਬਲਿੰਗ ਦੀ ਗੱਲ ਹੋ ਗਈ ਬਟ ਸਟੇਕ ਦਾ ਇਹ ਤਾਂ ਨਹੀਂ ਕੋਈ ਲੈਣਾ ਦੇਣਾ IPL ਨਾਲ ਵੀ ਉਹਨਾਂ ਨੂੰ ਪਤਾ ਕਿ IPL ਕਿਹਨੂੰ ਜਿਤਾਊਗੀ ਕਿਹਨੂੰ ਹਰਾਏਗੀ
6: ਨਹੀਂ ਉਹਨਾਂ ਨੂੰ ਨਹੀਂ ਪਤਾ ਹੈਗਾ ਬਟ ਕਈ ਜਿਹੜੇ ਮੈਨੂੰ ਜਿੱਦਾਂ ਲੱਗਦਾ ਕਿ ਜਿਹੜੇ ਮੇਨ ਪਲੇਅਰ ਹੁੰਦੇ ਆ ਕਿਤੇ ਨਾ ਕਿਤੇ ਉਹਨਾਂ ਨਾਲ ਉਹਨਾਂ ਦੀ ਜ਼ਰੂਰ ਕਿਤੇ ਨਾ ਕਿਤੇ ਹੁੰਦੀ ਆ ਵੀ ਉਹ ਚੀਜ਼ ਦੀ ਸੈਟਿੰਗ
0: ਸੋ ਫੋਰ ਐਗਜ਼ਾਮਪਲ ਤੁਹਾਨੂੰ ਲੱਗਦਾ ਕਿ ਕਰਨ ਔਜਲਾ ਦੀ ਕਿਤੇ ਨਾ ਕਿਤੇ ਸ਼ੁਭਮਨ ਗਿੱਲ ਨਾਲ ਕੋਈ ਸੈਟਿੰਗ ਹੈ ਤੇ ਉਹਨੂੰ ਪਤਾ ਕਿਹਨੇ ਜਿੱਤਣਾ ਜਾਂ ਹਾਰਨਾ
6: ਨਹੀਂ ਭਾਜੀ ਉਹ ਨਹੀਂ ਹੈਗਾ ਕਿ ਵੀ ਕਰਨ ਔਜਲਾ ਨੇ ਉਹਦੀ ਸੈਟਿੰਗ ਉਹਦੇ ਨਾਲ ਏਦਾਂ ਨੀ ਮੈਂ ਕਹਿ ਰਿਹਾ ਬਟ ਮੈਂ ਇੱਕ ਐਗਜ਼ਾਮਪਲ ਤੌਰ ਤੇ ਤੁਹਾਨੂੰ ਚੀਜ਼ ਰੱਖੀ ਆ ਜੀ
0: ਨਹੀਂ ਮੈਂ ਬਸ ਤੁਹਾਨੂੰ ਲੱਗਦਾ ਕਿ ਮੈਚ ਫਿਕਸ ਹੁੰਦੇ ਆ
6: ਹਾਂ ਮੈਨੂੰ ਮੈਚ ਫਿਕਸ ਨਹੀਂ ਕਹਿ ਸਕਦੇ ਬਟ ਪਲੇਅਰਸ ਅੱਗੇ ਫਿਕਸ ਹੁੰਦੇ ਆ ਆਹ ਜਿਹੜੀ ਆਹ ਚੀਜ਼ ਮੈਨੂੰ ਲੱਗਦੀ ਆ
0: ਮੈਨੂੰ ਥੋੜੇ ਦੱਸੋ ਕੀ ਮਤਲਬ ਪਲੇਅਰ ਫਿਕਸ ਹੁੰਦੇ ਆ ਕੀ ਤੁਸੀਂ ਥੋੜਾ ਉਹ ਲਾਈਕ ਕੀ ਮੀਨਿੰਗ ਹੈ ਉਹਦੇ ਪਿੱਛੇ
6: ਇਨ ਦਾ ਸੈਂਸ ਇਹ ਕਹਿ ਸਕਦੇ ਹਾਂ ਕਿ ਆਪਾਂ ਵੀ ਪਲੇਅਰ ਜਿੱਦਾਂ ਹੁਣ ਤੁਸੀਂ ਕਹਿ ਰਹੇ ਹੋ ਕਿ ਸਾਰਾ ਮੈਚ ਫਿਕਸ ਹੁੰਦਾ ਆ ਨਾ ਕਿ ਕਿਹੜਾ ਜਿੱਤੂਗਾ ਕਿਹੜਾ ਹਾਰੂਗਾ ਬਟ ਮੈਨੂੰ ਲੱਗਦਾ ਵੀ ਉਹ ਚੀਜ਼ ਨਹੀਂ ਹੁੰਦੀ ਵੀ ਪਲੇਅਰ ਦੇ ਉੱਤੇ ਵੀ ਪਲੇਅਰਸ ਨੂੰ ਕਿਤੇ ਨਾ ਕਿਤੇ ਵੀ ਸ਼ਾਇਦ ਹੋ ਸਕਦਾ ਕਿ ਉਹਨਾਂ ਫਿਕਸਿੰਗ ਹੁੰਦੀ ਹੋਵੇ
0: ਓਕੇ ਪਲੇਅਰਸ ਦੀ ਫਿਕਸਿੰਗ ਕੌਣ ਕਰਦਾ ਹੈ ਕੌਣ ਕਰਵਾਉਂਦਾ ਫਿਰ ਫੜੇ ਜਾਂਦੇ ਆ ਹੁਣ ਜੇ ਕੋਈ ਵਧੀਆ ਪਲੇਅਰ ਹੈ ਜੇ ਉਹ ਜਾਣ ਕੇ ਹਾਰ ਰਿਹਾ ਜਾਣ ਕੇ ਬੋਲਿੰਗ ਜਾਂ ਬੈਟਿੰਗ ਮਾੜੀ ਕਰ ਰਿਹਾ ਉਹ ਕਿਵੇਂ ਨੀ ਫੜਿਆ ਜਾਊਗਾ ਨਹੀਂ
6: ਨਹੀਂ ਭਾਜੀ ਹੁਣ ਜੇ ਦੇਖੋ ਜੇ ਲੈਟ ਸੇ ਜੇ ਆਪਾਂ 6 ਮਹੀਨੇ ਦੇ ਵਿੱਚ ਉਹਨਾਂ ਦੇ 5 ਮੈਚ ਹੁੰਦੇ ਆ ਲਾਈਟ ਲੈਟ ਸੇ 10 ਮੈਚ ਹੋ ਜਾਂਦੇ ਆ ਜੇ 10 ਦੇ ਵਿੱਚ ਭਾਜੀ 2 ਮੈਚ ਤੇ ਉਹ ਬੁਰਾ ਵੀ ਖੇਡ ਜਾਂਦਾ 8 ਵਧੀਆ ਖੇਡ ਜੇ ਤਾਂ ਮੈਨੂੰ ਲੱਗਦਾ ਉਹ ਰੇਸ਼ੀਓ ਇੱਕ ਤਰ੍ਹਾਂ ਦੀ ਬਰਾਬਰ ਹੀ ਆ
0: ਠੀਕ ਹੈ
6: ਸਟਿਲ ਔਨ ਅ ਪੋਜ਼ਿਟਿਵ ਸਾਈਡ ਹੀ ਨੇ ਉਹ
0: ਠੀਕ ਹੈ ਨਹੀਂ ਥੈਂਕ ਯੂ ਬ੍ਰਦਰ ਥੈਂਕ ਯੂ ਸੋ ਮਚ
6: ਯਾ
0: ਸੋ ਹੁਣ ਮੈਂ ਤੁਹਾਨੂੰ ਬਾਸਕਟਬਾਲ ਦਾ ਐਗਜ਼ਾਮਪਲ ਦਿੰਦਾ ਮੈਂ ਕਿਹਾ ਸੀ ਨਾ ਇੱਕ ਪਲੇਅਰ ਹੈ ਉਹ ਨਾ ਜਾਣਬੁੱਝ ਕੇ ਮਾੜਾ ਖੇਡ ਰਿਹਾ ਸੀ ਕਿਤੇ ਨਾ ਕਿਤੇ ਲੀਗ ਨੂੰ ਕੁਛ ਲੱਗਿਆ ਉਹਨਾਂ ਨੇ ਇਨਵੈਸਟੀਗੇਸ਼ਨ ਕੀਤੀ ਉਹਨਾਂ ਨੂੰ ਪਤਾ ਲੱਗਿਆ ਕਿ ਯਾਰ ਇਹ ਤਾਂ ਮੈਚ ਆਪਦੇ ਖੁਦ ਫਿਕਸ ਕਰ ਰਿਹਾ ਉਹਨਾਂ ਨੇ ਉਹਨੂੰ ਚੱਕ ਕੇ ਬਾਹਰ ਮਾਰਿਆ ਹੁਣ ਉਹ ਕ੍ਰਿਮੀਨਲ ਚਾਰਜਸ ਫੇਸ ਕਰ ਰਿਹਾ ਸੋ ਆਈ ਡੋਨਟ ਨੋ ਮੈਨੂੰ ਲੱਗਦਾ ਕਿ ਜਿਹੜਾ ਪਲੇਅਰ ਕਰੂਗਾ ਉਹ ਫੜਿਆ ਵੀ ਜਾਊਗਾ ਚੰਗੀ ਤਰ੍ਹਾਂ ਉਹਨੂੰ ਫਿਰ ਉਸ ਚੀਜ਼ ਦੀ ਸਜ਼ਾ ਵੀ ਮਿਲੇਗੀ 0777 ਹੈਲੋ ਵਧੀਆ ਵੀਰੇ ਕੀ ਹਾਲ ਹੈ
7: ਬਈ ਮੈਂ ਵੀ ਇਹੀ ਕਹਿਣਾ ਚਾਹੁੰਦਾ ਕਿ ਇੰਡੀਵਿਜੁਅਲੀ ਪਲੇਅਰ ਫਿਕਸਿੰਗ ਚੱਲਦੀ ਹੈ ਜਿੱਦਾਂ ਕਿ ਨਾ IPL ਚ ਹੋਇਆ ਸੀਗਾ ਸ਼੍ਰੀ ਸ਼ਾਮ ਤੇ ਆਪਣਾ ਪਲੇਅਰ ਇੰਡੀਆ ਦਾ ਤੇ 3-4 ਜਣੇ ਹੋਰ ਸੀ ਰਾਜਸਥਾਨ ਰੋਇਲਸ ਤੇ ਤੇ ਉਹਨਾਂ ਨੇ ਬਈ ਇੰਡੀਵਿਜੁਅਲੀ ਫਿਕਸ ਕੀਤਾ ਸੀ ਉਹਦੇ ਚ ਫਿਕਸਿੰਗ ਕਿਵੇਂ ਸੀਗੀ ਕਿ ਉਹਨੇ ਮਤਲਬ ਮੇਰੇ ਜਿਹੜੇ ਬੈਟਿੰਗ ਕਰਦੇ ਨਾ ਇਹ ਬੰਦੇ ਉਹਨਾਂ ਨੂੰ ਅਪਰੋਚ ਕਰਦੇ ਆ ਕਿ ਤੈਨੂੰ ਇੱਕ ਬੋਲ ਦਾ 20 ਲੱਖ ਰੁਪਇਆ ਦੇ ਦਾਂਗੇ ਜਾਂ ਕੁਛ ਵੀ ਲਾ ਲਓ 1 ਕਰੋੜ ਰੁਪਇਆ ਦੇ ਦਾਂਗੇ ਤੂੰ ਜਿਹੜੀ ਬੋਲ ਤੈਨੂੰ ਕਹਾਂਗੇ ਤੂੰ ਉਹ ਓਵਰ ਚ 9 ਬੋਲ ਕਰਨੀ ਹੈ ਜਾਂ ਉਹ ਫੁੱਲ ਟੌਸ ਕਰਨੀ ਹੈ ਕੁਛ ਵੀ ਤੇ ਉਹਨਾਂ ਨੇ ਕੀ ਕੀਤਾ ਜੀ ਉਹਨੇ ਕਿਹਾ ਕਿ ਮੰਨ ਲਓ ਕਿ ਮੈਂ ਬੈਠਾ ਕਿਉਂਕਿ ਹਰ ਚੀਜ਼ ਤੇ ਤੁਹਾਨੂੰ ਪਤਾ ਸੱਟਾ ਲੱਗਦਾ ਨਾ ਕਿ ਜਿੱਦਾਂ ਮੈਂ ਕਹਿ ਦਾਂਗੇ ਆਹ ਓਵਰ ਦੀ ਪਹਿਲੀ ਬੋਲ ਤੇ ਚੁੱਕਾ ਜਾਣਾ ਤੇ ਉਹਨੇ ਕਹਿ ਦਿੱਤਾ ਕਿ ਆਹ ਓਵਰ ਦੀ 5ਵੀਂ ਬੋਲ 9 ਬੋਲ ਹੋਣੀ ਹੈ ਠੀਕ ਹੈ ਉਹਨੇ ਬੰਦਾ ਫਿਕਸ ਕੀਤਾ ਸੀ ਉੱਥੇ ਮੇਰਾ 1 ਕਰੋੜ ਰੁਪਇਆ ਮੰਨ ਲਓ ਮੈਂ ਕਹਿ ਦਿੱਤਾ ਮੇਰਾ 1 ਕਰੋੜ ਲਾ ਦੂ ਆਹ 9 ਬੋਲ ਹੋਣੀ ਹੈ ਉਹਨੇ ਕਹਿਣਾ ਠੀਕ ਹੈ ਉਹਨੇ ਸ਼੍ਰੀ ਸ਼ਾਂਤ ਨੇ ਕੀ ਕੀਤਾ ਆਪਣਾ ਟਾਵਲ ਰਾਈਟ ਸਾਈਡ ਤੇ ਟੰਗਿਆ ਸੀ ਆਪਣੇ ਹਨਾ ਪਿੰਟ ਚ ਤੇ ਉਹਨੇ ਕਿਹਾ ਸੀ ਕਿ ਜਦੋਂ ਮੈਂ 9 ਬੋਲ ਕਰਨੀ ਹੈ ਮੈਂ ਲੈਫਟ ਸਾਈਡ ਤੇ ਕਰ ਲੂੰਗਾ ਉਸ ਚੀਜ਼ ਨੂੰ ਤੇ ਤੁਹਾਨੂੰ ਪਤਾ ਲੱਗ ਜੂਗਾ ਕਿ ਹਾਂ ਵੀ ਇੱਥੇ ਸੱਟਾ ਲਾਉਣਾ ਇਹ 9 ਬੋਲ ਹੋ ਗਈ ਹੈ ਉਹਨੇ ਇੱਦਾਂ ਹੀ ਕੀਤਾ ਸੀ ਉਹ 2-4 ਪਲੇਅਰ ਹੋਰ ਛੋਟੇ ਹੀ ਡੋਮੈਸਟਿਕ ਪਲੇਅਰ ਉਹ ਨਵੇਂ ਆਏ ਉਹ ਸਾਰੇ ਫੜੇ ਗਏ ਬੰਦੇ ਤੇ ਉਹਨਾਂ ਨੂੰ ਸ਼੍ਰੀ ਸ਼ਾਂਤ ਨੂੰ ਲਾਈਫ ਟਾਈਮ ਬੈਨ ਲੱਗਾ ਸੀਗਾ ਤੇ ਬਾਕੀਆਂ ਨੂੰ 5-5 ਸਾਲ ਦਾ ਲੱਗਾ ਸੀ ਤੇ ਇੱਦਾਂ ਫਿਕਸਿੰਗ ਤਾਂ ਮੈਂ ਮੰਨ ਸਕਦਾ ਪਰ ਮੈਨੂੰ ਨੀ ਲੱਗਦਾ ਕਿ ਪੂਰਾ ਜਿੱਦਾਂ ਟੋਟਲੀ ਜੇ ਤੁਸੀਂ
0: ਪਾਕਿਸਤਾਨ
6: ਦੇ ਭਾਜੀ 5 ਪਲੇਅਰ
0: ਗਏ ਸੀ
6: ਉਹਨਾਂ ਤੇ ਵੀ ਬੈਨ ਲੱਗਾ ਉਹ ਵੀ ਇਹੀ ਚੀਜ਼ ਚ ਬੈਨ ਹੋਏਗੀ ਕਿ ਉਹਨਾਂ ਨੇ ਕਹਿ ਤਾ ਸੀ ਬਾਹਰ ਤੁਹਾਨੂੰ ਮੈਂ ਕਹਿ ਦਾਂ ਕਿ ਤੁਸੀਂ ਨਵੀਂ ਭਾਜੀ 10 ਕਰੋੜ ਰੁਪਇਆ ਬੋਲ ਤੇ ਲਾ ਦੋ ਤੇ 10 ਕਰੋੜ ਮੇਰਾ ਲੱਗਾ ਹਨਾ 10 ਦਾ ਮੰਨ ਲਓ 100 ਕਰੋੜ ਬਣਨਾ
0: ਵੱਧਦੇ ਆ 905-673-3333 ਬੜਾ ਸੋਹਣਾ ਗਾਣਾ ਸੁਣੋ

0: ਸੋਹਣਾ ਗਾਣਾ ਹੈ, ਕਮਾਲ ਕਰਦੀ ਅਰਜਨ ਬਾਈ, ਬਹੁਤ ਵਧੀਆ। ਸਾਡੇ ਨਾਲ ਦਵਿੰਦਰ ਪਵਾਰ ਜੀ ਜੁੜ ਚੁੱਕੇ ਨੇ ਅਕਾਲ ਮੋੜਗਿਰੇ ਤੋਂ। ਪਵਾਰ ਸਾਹਿਬ ਵੈਲਕਮ।
1: ਬਹੁਤ ਬਹੁਤ ਧੰਨਵਾਦ ਨਵੀ ਤੇ ਪੰਜਾਬੀ ਲਹਿਰਾਂ ਜੁੜੇ ਸਾਰੇ ਭੈਣ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਤੇ ਜੀ, ਗੁੱਡ ਈਵਨਿੰਗ ਸਾਰਿਆਂ ਨੂੰ। ਬਿਲਕੁਲ ਜੀ, ਮੋਰਗੇ ਰਿਗਾਰਡਿੰਗ ਕੋਈ ਵੀ ਕੁਐਸਚਨ ਹੈ ਤੇ ਤੁਸੀਂ ਕਾਲ ਕਰਕੇ ਗੱਲਬਾਤ ਕਰ ਸਕਦੇ ਹੈ। ਬਹੁਤ ਸਾਰੇ ਭੈਣ ਭਰਾਵਾਂ ਦੀਆਂ ਕਾਲਸ ਆਉਂਦੀਆਂ, ਬਹੁਤ ਸਾਰੀਆਂ ਆਉਂਦੀਆਂ ਕਾਲਸ ਜੀ, ਸਾਡੀ ਮੋਰਗੇ ਰਿਨਿਊਲ ਤੇ ਆ ਰਹੀ ਹੈ, ਅਸੀਂ ਕੀ ਕਰ ਸਕਦੇ ਹਾਂ। ਬਹੁਤ ਸਾਰੇ ਭੈਣਾਂ ਦੀਆਂ ਇਹੋ ਜਿਹੀਆਂ ਕਾਲਸ ਵੀ ਹੁੰਦੀਆਂ ਜੀ, ਸਾਡੇ ਕੋਲ ਡੈਟ ਕਾਫੀ ਹਾਵੀ ਆ ਤੇ ਆਪਾਂ ਕਿੱਦਾਂ ਉਹਨੂੰ ਘੱਟ ਕਰ ਸਕਦੇ ਤੇ ਕਿੱਦਾਂ ਇੱਕ ਕਿਸ਼ਤ ਬਣਾ ਸਕਦੇ ਹਾਂ। ਦੇਖੋ ਜਿਹੜੇ ਡੈਟ ਕੰਸੋਲੀਡੇਟ ਬਾਰੇ ਗੱਲ ਕਰਦੇ ਜਾਂ ਮੋਰਗੇ ਰਿਨਿਊਲ ਬਾਰੇ ਗੱਲ ਕਰਦੇ, ਗੱਲ ਇੱਕੋ ਹੀ ਆ ਕਿ ਜਦੋਂ ਵੀ ਮੋਰਗੇ ਰਿਨਿਊਲ ਤੇ ਆਈ ਹੁੰਦੀ ਆ ਉਦੋਂ ਸਾਨੂੰ ਪੈਨਲਟੀ ਨਹੀਂ ਪੈਂਦੀ, ਜਿੰਨਾ ਡੈਟ ਆ ਕ੍ਰੈਡਿਟ ਕਾਰਡਾਂ ਦਾ, ਕਾਰਾਂ ਦਾ, ਲੋਨ ਜਾਂ ਕੋਈ ਵੀ ਆ, ਆਪਾਂ ਸਾਰਾ ਇੱਕ ਇਕੱਠਾ ਕਰਕੇ ਮੋਰਗੇਜ ਅਮਾਊਂਟ ਚ ਐਡ ਕਰ ਦਈਦਾ ਤੇ ਮੋਰਗੇਜ ਸਾਡੀ ਕਿਸੇ ਹੋਰ ਬੈਂਕ ਤੋਂ ਹੋ ਜਾਂਦੀ ਆ, ਜੋ ਅੱਜ ਦਾ ਰੇਟ ਆ ਉਹਦੇ ਆਧਾਰ ਤੇ ਸਾਡਾ ਜਿਹੜਾ ਡੈਟ ਕੰਸੋਲੀਡੇਟ ਹੋ ਜਾਂਦਾ ਆ ਜੀ। ਤੇ ਜਿਹੜਾ ਕਿ ਕ੍ਰੈਡਿਟ ਕਾਰਡਾਂ ਦਾ ਡੈਟ ਜਿਹੜਾ 18-29% ਪੇ ਕਰਦੇ ਹਾਂ, ਅਨਸਿਕਿਓਰ ਲਾਈਨ ਆਫ ਕ੍ਰੈਡਿਟਾਂ ਤੇ 10-12% ਰੇਟ ਪੇ ਕਰਦੇ ਹਾਂ, ਉਹਨਾਂ ਤੋਂ ਆਪਾਂ ਬਚ ਸਕਦੇ ਹਾਂ। ਅਗਰ ਤੁਹਾਡੀ ਮੋਰਗੇਜ ਇਸ ਵੇਲੇ ਰਿਨਿਊਲ ਤੇ ਆ ਰਹੀ ਹੈ ਤੇ ਰਾਈਟ ਵੇ ਕਾਲ ਕਰ ਲਓ, ਆਪਾਂ ਤੁਹਾਡੀ ਜਿਹੜੀ ਮੋਰਗੇਜ ਨੂੰ ਰੀਫਾਈਨਾਂਸ ਕਰਕੇ ਤੇ ਤੁਹਾਡਾ ਜਿਹੜਾ ਡੈਟ ਨੂੰ ਕੰਸੋਲੀਡੇਟ ਕਰਕੇ ਦੇ ਸਕਦੇ ਹਾਂ ਜੀ। ਹੋਰ ਜ਼ਿਆਦਾ ਜਾਣਕਾਰੀ ਲੈਣ ਲਈ ਤੁਸੀਂ ਮੈਨੂੰ ਕਾਲ ਕਰ ਸਕਦੇ ਹਾਂ ਜੀ, 6479888731। ਇਸ ਤੋਂ ਇਲਾਵਾ ਕੋਈ ਵੀ ਭੈਣ ਭਰਾ ਆਪਣੇ ਬਿਜ਼ਨਸ ਦੇ ਉੱਤੇ ਲਾਈਨ ਆਫ ਕ੍ਰੈਡਿਟ ਲੈਣੀ ਚਾਹੁੰਦੇ ਆ 50,000 ਤੋਂ ਲੈ ਕੇ $1,00,000 ਤੱਕ ਦੀ, ਉਹ ਵੀ ਕਾਲ ਕਰਕੇ ਗੱਲਬਾਤ ਕਰ ਸਕਦੇ ਆ। ਜਾਂ ਟਰੱਕ ਦਾ ਲੋਨ ਜਾਂ ਟ੍ਰੇਲਰ ਦਾ ਲੋਨ ਲੈਣਾ, ਜਾਂ ਕੋਈ ਆਪਣਾ ਪੀਜ਼ਾ ਸ਼ੋਪ ਆ ਉਹਦਾ ਓਵਨ ਵਗੈਰਾ ਚੇਂਜ ਕਰਨਾ, ਉਹਦਾ ਲੋਨ ਕਰਾਉਣਾ ਚਾਹੁੰਦੇ ਆ, ਤਾਂ ਵੀ ਤੁਸੀਂ ਕਾਲ ਕਰਕੇ ਗੱਲਬਾਤ ਕਰ ਸਕਦੇ ਆ ਜੀ, 6479888731। 647-988-8731। ਤੇ ਹਮੇਸ਼ਾ ਇੱਕ ਗੱਲ ਕਹਿ ਦੀ ਕਿ ਇੱਕ ਵਾਰੀ ਫਾਈਲ ਦੇਖ ਕੇ ਹਾਂ ਕਹਿ ਦਈਏ ਤਾਂ ਆਪਣੇ ਵਾਅਦੇ ਤੇ ਹਮੇਸ਼ਾ ਅਸੀਂ ਖਰੇ ਉਤਰੀਦਾ ਜੀ, ਤੇ ਤੁਹਾਡਾ ਕੰਮ ਜਿਹੜਾ ਔਨ ਟਾਈਮ ਕਰਵਾ ਕੇ ਦੇਵਾਂਗੇ ਜੀ। ਬਹੁਤ ਬਹੁਤ ਧੰਨਵਾਦ ਜੀ।
0: ਥੈਂਕ ਯੂ ਸਰ। 647-988-8731 ਫੋਨ ਨੰਬਰ ਹੈ, 6129। ਹਾਂਜੀ
2: ਹਾਂਜੀ, ਸਤਿ ਸ੍ਰੀ ਅਕਾਲ ਬਾਈ, ਕੀ ਹਾਲ ਚਾਲ?
0: ਠੀਕ ਹੈ ਜੀ, ਕਿਵੇਂ ਹੋ?
2: ਹਾਂਜੀ ਵਧੀਆ ਬਾਈ, ਇੱਕ ਗਾਣੇ ਦੀ ਫਰਮਾਇਸ਼ ਸੀਗੀ ਬਾਈ।
0: ਕਰੋ ਜੀ ਜੀ ਸਦਕੇ,
2: ਆਪਣੇ ਕਰਨ ਔਜਲੇ ਬਾਈ ਦਾ ਬੁਆਏਫ੍ਰੈਂਡ ਗਾਣਾ।
0: ਬੁਆਏਫ੍ਰੈਂਡ?
2: ਹਾਂਜੀ।
0: ਤਾਈ ਨੂੰ ਕਿਰਕ ਹੁਣ ਬਿੜਕਾਨਾ, ਤੂੰ ਵੀ ਮੈਨੂੰ ਮਾਰੀ ਮਾਏ ਛਿੜਕਾਨਾ, ਵੇਖ ਕੇ ਮੁੰਡੇ ਨੂੰ ਹਾਂ ਕਰ ਹੋ ਗਈ, ਤੂੰ ਵੀ ਉਦੋਂ ਕਹਿੰਦੀ ਸੀ ਉਮਰ ਹੋ ਗਈ, ਨੀ ਪਿੱਛੇ ਪੈ ਗਿਆ ਨਾਲੇ ਖੈ ਗਿਆ, ਇਹੀ ਹੈ ਨਾ?
2: ਹਾਂਜੀ ਹਾਂਜੀ ਬਾਈ, ਲਾਤਾ ਸਿਰਾ ਲਾਤਾ
0: ਸਿਰਾ ਲਾਤਾ
2: ਹਾਂਜੀ ਹਾਂਜੀ,
0: ਕਿਆ ਬਾਤ ਹੈ! ਜੇ ਹੁਣ ਬਵਨ ਨੇ ਕਿਹਾ ਤਾਂ ਸਿਰਾ ਲਾਤਾ, ਫਿਰ ਤਾਂ ਸਿਰਾ ਲੱਗ ਹੀ ਗਿਆ ਹੈ।
2: ਹਾਂਜੀ ਹਾਂਜੀ ਹਾਂਜੀ ਬਾਈ,
0: ਹੋਰ ਕਿਵੇਂ ਹੋ?
2: ਬਸ ਬਾਈ, ਚੱਲੀ ਜਾਂਦਾ।
0: ਕਿੱਥੇ ਰਹਿੰਦੇ ਹੋ?
2: ਕੰਮ ਕਰੀ ਜਾਂਦੇ ਆਪਾਂ, ਬਸ ਬਰਾਮਟਨ ਹੀ ਰਹਿੰਦੇ ਬਾਈ।
0: ਸਾਨੂੰ ਫੋਨ ਫਾਨ ਹੀ ਨਹੀਂ ਕਰਦੇ ਅੱਜ ਕੱਲ
2: ਬਾਈ? ਏਦਾਂ ਦੀ ਕੋਈ ਗੱਲ ਨੀ ਹੈਗੀ, ਤੁਹਾਨੂੰ ਤਾਂ ਫੋਨ ਕਰਾਂਗੇ ਹੀ ਕਰਾਂਗੇ, ਹੋਰ ਆਪਾਂ ਕਰਨਾ ਕਿਨੂੰ ਆ?
0: ਮੈਂ ਕਿਹਾ ਬਵਨ ਕਿੱਥੇ, ਸਾਡੇ ਨਾਲ ਰੁੱਸਤਾ ਨੀ ਗਿਆ?
2: ਨਹੀਂ ਨਹੀਂ, ਏਦਾਂ ਦੀ ਕੋਈ ਗੱਲ ਨੀ ਹੈਗੀ ਬਾਈ ਜੀ,
0: ਰੁੱਸਿਆ ਨਾ ਕਰੋ ਸਾਡੇ ਨਾਲ।
2: ਹਾਂਜੀ ਹਾਂਜੀ ਬਾਈ, ਕੋਈ ਨੀ, ਰੋਜ਼ ਕਰਾਂਗੇ।
0: ਚਲੋ ਥੈਂਕ ਯੂ, ਠੀਕ ਹੈ ਲਾ ਦਿੰਦੇ ਹਾਂ ਬੁਆਏਫ੍ਰੈਂਡ, ਠੀਕ ਹੈ ਤੁਹਾਡੇ ਲਈ, ਕੋਈ ਗੱਲ ਨੀ।
2: ਓਕੇ ਬਾਈ ਜੀ,
0: ਥੈਂਕ ਯੂ ਸਰ। ਮੈਂ ਕਿਹਾ ਯਾਰ, ਸਾਡੇ ਨਾ ਬੜੇ ਲਿਸਨਰਸ ਨੇ ਡੇਲੀ ਫੋਨ ਕਰਨ ਲਈ, ਫਿਰ ਕਈ ਵਾਰ ਹੁੰਦਾ ਕੁਝ ਕੁ ਲੋਕ ਹਫ਼ਤੇ ਕੁ ਬਾਅਦ, ਦੋ ਹਫ਼ਤੇ ਬਾਅਦ ਹੁੰਦਾ ਨਾ ਵੀ ਨਵੀਂ ਨੂੰ ਤਾਂ ਇੰਨੇ ਫੋਨ ਕਰ ਲਏ, ਹੁਣ ਕਹਿੰਦੇ ਲਈ ਇੰਨੇ ਕਰਨੇ ਆ, ਬਟ ਚਲੋ ਨਹੀਂ ਕਰਿਆ ਕਰੋ ਫਿਰ। ਐਵੇਂ ਕਿਹੜਾ ਸੀ, ਐਵੇਂ ਰੁੱਸਿਆ ਨਾ ਕਰ ਮੇਰੀ ਜਾਨ ਸੱਜਣਾ, ਕਿਸ ਦਿਨ ਛੱਡ ਜਾਣਾ ਏ ਜਹਾਨ ਸੱਜਣਾ, ਉਹ ਵੀ ਲਾਉਂਦੇ ਹਾਂ ਤੁਹਾਡੇ ਲਈ। ਇੱਕ ਯਾਰ ਵੀਰ ਦੀ ਰਿਕੁਐਸਟ ਆਈ ਹੋਈ ਹੈ ਮਿਸ ਪੂਜਾ ਦੇ ਗਾਣੇ ਦੀ, ਉਹ ਵੀ ਤੁਹਾਡੇ ਲਈ ਲਾਉਣਾ। ਸੋ ਓਕੇ, 905-673-3337 ਨੰਬਰ ਆਪਣਾ, 9056733337, 9056733337 ਤੇ ਗੱਲਬਾਤ ਤੁਹਾਡੀ ਸਾਡੀ ਹੋ ਰਹੀ ਹੈ। ਸੋ ਦੋ ਚਾਰ ਚੀਜ਼ਾਂ ਤੁਹਾਨੂੰ ਦੱਸਦੀ ਯਾਰ, ਇੱਕ ਤਾਂ HK ਮੂਵਰਸ ਨੰਬਰ 1 ਮੂਵਿੰਗ ਕੰਪਨੀ ਹੈ, HK ਮੂਵਰਸ। ਤੁਸੀਂ ਨਵਾਂ ਘਰ ਲਿਆ ਯਾਰ, ਹੁਣ ਟਰੱਸਟ ਵਰਦੀ ਰਿਲਾਇਬਲ ਕੰਪਨੀ ਨੂੰ ਲੱਭ ਰਹੇ ਹੋ ਮੂਵਿੰਗ ਲਈ, 416-524-6704 HK Movers, ਨੂੰ ਇੱਕ ਵਾਰ ਤੁਸੀਂ ਫੋਨ ਜ਼ਰੂਰ ਕਰੋ। ਮੈਂ ਨਾ ਤੁਹਾਨੂੰ ਨੰਬਰ ਦਿੰਦਾ ਹੁੰਦਾ ਇੱਕ ਇੰਟਰਲੋਕਿੰਗ ਲਈ ਤੇ ਡਰਾਈਵੇ ਲਈ, ਨਵਾਂ ਜੇ ਬਣਵਾਉਣਾ। ਮੈਂ ਹੁਣੇ ਭਾਜੀ ਤੋਂ ਕੰਮ ਕਰਾਇਆ ਤਲਵਿੰਦਰ ਬਾਈ ਜੀ ਨੇ, ਟੀ ਐਸ ਸੀ ਕੰਸਟਰਕਸ਼ਨ ਵਾਲੇ ਬਾਈ ਜੀ ਹੁਣਾਂ ਨੇ ਤੇ ਇਹਨਾਂ ਦੀ ਟੀਮ ਨੇ ਯਾਰ ਇੰਨਾ ਸੋਹਣਾ ਕੰਮ ਕੀਤਾ ਨਾ, ਮੈਂ ਤੁਹਾਨੂੰ ਸੱਚੀ ਦਿਲੋਂ ਦੱਸ ਰਿਹਾ। ਇੰਟਰਲੋਕਿੰਗ ਦੇ ਮਾਹਰ ਨੇ, ਬਹੁਤ ਸੋਹਣਾ ਪੱਥਰ, ਬਹੁਤ ਹੀ ਪ੍ਰੋਫੈਸ਼ਨਲੀ ਲਾਉਂਦੇ ਨੇ ਤੇ ਬੰਦੇ ਬਹੁਤ ਵਧੀਆ ਯਾਰ। ਮੈਨੂੰ ਤਾਂ ਇਹ ਹੈ ਕਿ ਮੈਂ ਇਹਨਾਂ ਨੂੰ ਇੰਨਾ ਬਿਜ਼ੀ ਕਰ ਦੇਵਾਂ ਇਸ ਸਮਰ, ਤੇ ਮੈਂ ਖੁਦ ਇਹਨਾਂ ਤੋਂ ਕੰਮ ਕਰਾਇਆ। ਹੀ ਡਿਡ ਅ ਵੈਰੀ ਗੁੱਡ ਜੋਬ। ਤੁਸੀਂ ਵੀ ਨਵਾਂ ਡਰਾਈਵੇ ਬਣਵਾਉਣਾ, ਇੰਟਰਲੋਕਿੰਗ ਕਰਾਉਣੀ ਹੈ, ਬੈਕਹੇਡ ਪੱਕੀ ਕਰਾਉਣੀ ਹੈ, ਨੰਬਰ ਲਿਖ ਲਓ, ਇੱਕ ਵਾਰ ਇਹਨਾਂ ਤੋਂ ਐਸਟੀਮੇਟ ਲੈ ਲਓ। ਇਹਨਾਂ ਤੋਂ ਘੱਟ ਐਸਟੀਮੇਟ ਨਹੀਂ ਕਿਤੋਂ ਮਿਲਣਾ, ਤੇ ਇਹਨਾਂ ਤੋਂ ਵਧੀਆ ਕੰਮ ਵੀ ਕਿਸੇ ਨੇ ਨਹੀਂ ਕਰਨਾ। 416-930-4238 ਨੰਬਰ ਹੈ, 416-930-4238, 416-930-4238 'ਤੇ ਕਾਲ ਕਰੋ, 416-930-4238। ਕਰਾਉਣਾ ਨਾ ਕੋਈ ਪੱਥਰ ਦਾ ਕੌਂਕਰੀਟ ਦਾ ਕੰਮ, ਇਹਨਾਂ ਤੋਂ ਇੱਕ ਵਾਰ ਕਰਵਾ ਕੇ ਦੇਖੋ, ਨਾਲੇ ਇਹਨਾਂ ਦਾ ਕੰਮ ਦੇਖੋ, ਤੁਸੀਂ ਆਪ ਕਹੋਗੇ ਵਾਹ, ਬਹਿ ਜਾ ਬੱਲੇ ਬੱਲੇ, ਹੋ ਗਈ ਕਮਾਲ ਹੀ ਕਮਾਲ। ਅਤੇ ਗੱਡੀ ਲੈਣੀ ਹੈ ਤਾਂ ਕੈਲੇਡਨ ਮਿਤਸੂਬਿਸ਼ੀ, 10 ਸਾਲ ਦੀ ਵਾਰੰਟੀ ਕੈਲੇਡਨ ਮਿਤਸੂਬਿਸ਼ੀ ਵਾਲੇ ਦੇ ਰਹੇ ਨੇ ਤੁਹਾਨੂੰ, ਬਹੁਤ ਹੀ ਰਿਲਾਇਬਲ ਗੱਡੀਆਂ ਨੇ। 6-4-7-6-7-8-2-7-5-4 ਜੀਵਨ ਸਿੱਧੂ ਬਾਈ ਜੀ ਨੂੰ ਫੋਨ ਕਰੋ, 416-678-2-7-5-4 'ਤੇ ਤੁਸੀਂ ਸੰਪਰਕ ਕਰੋ, 6-4-7-6-7-8-2-7-5-4। ਮੈਨੂੰ ਪਤਾ ਮੈਂ ਬਹੁਤ ਸਾਰੇ ਨੰਬਰ ਕਈ ਵਾਰ ਕਾਲੀ ਦੇ ਦਿੰਦਾ, ਕੋਈ ਨੰਬਰ ਤੁਹਾਡੇ ਤੋਂ ਲਿਖਿਆ ਨਹੀਂ ਜਾਂਦਾ, ਐਨੀ ਟਾਈਮ ਤੁਸੀਂ ਸਾਡੇ ਤੋਂ ਲੈ ਸਕਦੇ ਹੋ। ਸਾਡਾ ਹੈੱਡ ਆਫਿਸ ਦਾ ਨੰਬਰ ਹੈ 6-4-7-5-0-4-1-5-7। ਕੋਈ ਵੀ ਨੰਬਰ ਤੁਹਾਡੇ ਤੋਂ ਲਿਖੇ ਨਹੀਂ ਜਾਂਦੇ ਤਾਂ ਨੋਟ ਕਰ ਲਿਆ ਕਰੋ, 6-4-7-5-0-4-1-5-7 ਸਾਨੂੰ ਮੈਸੇਜ ਕਰੋ, ਜਾਂ ਦਿਨ ਰਾਤ ਐਨੀ ਟਾਈਮ ਤੁਸੀਂ ਸਾਨੂੰ ਇੰਸਟਾਗ੍ਰਾਮ 'ਤੇ ਵੀ ਮੈਸੇਜ ਕਰ ਸਕਦੇ ਹੋ। ਇੰਸਟਾਗ੍ਰਾਮ ਪੇਜ ਹੈ ਪੰਜਾਬੀ ਲਹਿਰਾ, PUNJABILEHRAN, ਇੰਸਟਾਗ੍ਰਾਮ 'ਤੇ ਵੀ ਐਨੀ ਟਾਈਮ ਸਾਨੂੰ ਮੈਸੇਜ ਕੀਤਾ ਜਾ ਸਕਦਾ। ਅਤੇ ਗਾਣਾ ਲਾਈਏ ਬੋਏਫ੍ਰੈਂਡ ਬਾਈ ਹੁਣ ਲਈ, ਦੋ ਕੁ ਬੋਲ ਅਤੇ ਫਿਰ ਅੱਗੇ ਵਧਾਂਗੇ।

0: ਵਾ ਵੀ ਗਾਣਾ ਬੜਾ ਵਧੀਆ ਯਾਰ, ਚੱਲਿਆ ਵੀ ਬਹੁਤ ਹੈ ਤੇ ਚਾਹੀਦਾ ਵੀ ਸੀ ਚੱਲਣਾ ਯਾਰ, ਜਦੋਂ ਵਾਈਬ ਵੀ ਇੰਨੀ ਵਧੀਆ ਸੀ। ਸੋ 186 million ਸਟ੍ਰੀਮ ਨੇ ਤੇ ਇਕੱਲੇ ਆਪਣੇ ਤੇ ਸਪੋਟੀਫਾਈ ਦੇ। ਵਾਹ। ਓਕੇ, ਇੱਕ ਤਾਂ ਤੁਸੀਂ ਰੋਇਲ ਆਟੋ ਸੈਂਟਰ ਨੂੰ ਯਾਦ ਰੱਖੋ, ਗੱਡੀਆਂ ਦੀ ਊਬਰ ਜਾਂ ਲਿਫਟ ਦੀ ਸੇਫਟੀ ਕਰਾਉਣੀ ਹੈ, ਇੰਜਨ ਟ੍ਰਾਂਸਮਿਸ਼ਨ ਦਾ ਕੋਈ ਪੰਗਾ, ਬ੍ਰੇਕਾਂ ਨਵੀਆਂ ਪੈਣ ਵਾਲੀਆਂ, ਗੱਲ ਕੀ ਗੱਡੀ ਦਾ ਕੋਈ ਵੀ ਪੰਗਾ, ਤਾਂ ਸਟੀਅਰਸ ਅਤੇ ਮੈਲਨੀ, ਰਿਲਾਇਬਲ ਓਨੈਸਟ ਅਫੋਰਡੇਬਲ ਟੀਮ, ਰੋਇਲ ਆਟੋ ਸੈਂਟਰ 9057991478 9057991478 ਸਟੀਅਰਸ ਮੈਲਨੀ ਰੋਇਲ ਆਟੋ ਸੈਂਟਰ। ਗਰੋਸਰੀ ਕਰਨੀ ਹੈ ਤਾਂ 12570 ਕੈਨੇਡੀ ਰੋਡ, ਕੈਨੇਡੀ ਅਤੇ ਡੂਗਲ ਦੇ ਕੋਰਨਰ ਅਤੇ ਕੈਨੇਡੀ ਅਤੇ ਮੇਫੀਲਡ ਦੇ ਬਿਲਕੁਲ ਨਾਲ, ਫਰੈਸ਼ ਫੂਡ ਸੈਂਟਰ ਤੇ ਇੱਕ ਵਾਰ ਗੇੜਾ ਮਾਰ ਕੇ ਆਓ, ਫਰੈਸ਼ ਫੂਡ ਸੈਂਟਰ। ਸਾਡੇ ਨਾਲ ਜੁੜ ਚੁੱਕੇ ਨੇ ਸੁਜੋਗ ਹੋਮਿਓ ਕਲੀਨਿਕ ਤੋਂ ਪਰਮਿੰਦਰ ਜੀ, ਤੇ ਪਰਮਿੰਦਰ ਜੀ ਪਹਿਲਾਂ ਤਾਂ ਵੈਲਕਮ, ਕੀ ਹਾਲ ਆ?
1: ਥੈਂਕ ਯੂ ਸੋ ਮਚ ਨਵੀ, ਤੁਹਾਨੂੰ ਤੇ ਸੁਣਨ ਵਾਲੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ।
0: ਸੋ ਪਰਮਿੰਦਰ ਜੀ, ਅੱਜ ਥੋੜੀ ਜਿਹੀ ਗੱਲਬਾਤ ਆਪਾਂ ਕਰਾਂਗੇ ਪਾਇਲਸ ਹੈਮਰੋਇਡਸ ਬਾਰੇ। ਬਹੁਤ ਸਾਰੇ ਲੋਕ ਪਰੇਸ਼ਾਨ ਨੇ ਤੇ ਬਲੀਡਿੰਗ ਵੀ ਫੇਸ ਕਰ ਰਹੇ ਆ, ਕੀ ਇਹ ਜਿਹੜੀ ਬਲੀਡਿੰਗ ਹੈ ਇਹ ਪਾਇਲਸ ਕਰਕੇ ਆ, ਜਾਂ ਜੇ ਕਿਸੇ ਦੇ ਸਟੂਲ ਦੇ ਵਿੱਚ ਬਲੱਡ ਆ ਰਿਹਾ ਉਹਦੇ ਹੋਰ ਵੀ ਕੋਈ ਕਾਜ਼ਸ ਹੋ ਸਕਦੇ ਆ?
1: ਬਿਲਕੁਲ ਨਵੀ, ਸਭ ਤੋਂ ਪਹਿਲਾਂ ਤਾਂ ਆਪਾਂ ਜੇ ਹੈਮਰੋਇਡਸ ਨੂੰ ਸਮਝਣਾ ਹੋਵੇ ਤਾਂ ਹੈਮਰੋਇਡਸ ਇਟਸੈਲਫ ਸਿਰਫ ਹੈਮਰੋਇਡਲ ਵੇਨਸ ਦੀ ਗੱਲ ਹੋ ਰਹੀ ਹੈ। ਸਾਡੇ ਐਨਲ ਕਨਾਲ ਰੈਕਟਮ ਦੇ ਵਿੱਚ ਜਿਹੜੀਆਂ ਬਲੱਡ ਵੈਸਲਸ ਨੇ ਉਹਨਾਂ ਦਾ ਨਾਮ ਹੈ ਹੈਮਰੋਇਡ, ਹੈਮਰੋਇਡਲ ਵੇਨਸ। ਤੇ ਜਦੋਂ ਉਹ ਸੁੱਜ ਜਾਂਦੀਆਂ, ਫੁੱਲ ਜਾਂਦੀਆਂ, ਦੈਟਸ ਕੰਡੀਸ਼ਨ ਇਜ਼ ਕਾਲਡ ਹੈਮਰੋਇਡਸ, ਪਾਇਲਸ ਜਾਂ ਫਿਰ ਪੰਜਾਬੀ ਜਿਸ ਨੂੰ ਬਵਾਸੀਰ ਵੀ ਕਿਹਾ ਜਾਂਦਾ ਹੈ। ਸੋ ਸਭ ਤੋਂ ਵੱਡਾ ਮੇਰਾ ਅੱਜ ਦਾ ਕੰਸਰਨ ਇਹ ਹੈਗਾ ਹੈ ਕਿ ਹਰ ਐਨਲ ਬਲੀਡਿੰਗ, ਹਰ ਵਾਰੀ ਜੇ ਸਟੂਲ ਦੇ ਵਿੱਚ ਕੋਈ ਖੂਨ ਆ ਰਿਹਾ ਤਾਂ ਉਹਦਾ ਮਤਲਬ ਇਹ ਨਹੀਂ ਕਿ ਤੁਹਾਨੂੰ ਬਵਾਸੀਰ ਹੈ। ਬਿਕੋਜ਼ ਇਨ ਮਾਈ ਪ੍ਰੈਕਟਿਸ ਨਵੀਂ, ਮੈਂ ਕੀ ਦੇਖਦੀ ਹਾਂ ਕਿ ਸਾਲਾਂ ਤੋਂ ਪੇਸ਼ੈਂਟਸ ਨੂੰ ਕੰਡੀਸ਼ਨਸ ਨੇ ਔਰ ਉਹ ਚੱਕਦੇ ਪਹਿਲਾਂ ਤਾਂ ਆਪਣੇ ਘਰਦਿਆਂ ਨੂੰ ਨਹੀਂ ਦੱਸਦੇ, ਇਹ ਸੋਚ ਕੇ ਵੀ ਸ਼ਾਇਦ ਇਹ ਸਿਰਫ ਬਵਾਸੀਰ ਹੀ ਹੈ ਐਂਡ ਓੜ ਪੋੜ, ਯੂ ਨੋ, ਆਪਣਾ ਦੇ ਟਰਾਈ ਟੂ ਲੁੱਕ ਅਪ ਐਟ ਦਾ ਇੰਟਰਨੈਟ, ਗੂਗਲ ਜੀ, ਤੁਸੀਂ ਸਟੂਲ ਸਾਫਟਨਰਸ ਖਾ ਲਓ, ਇਹ ਸਭ ਖਾ ਲਓ, ਕੁਝ ਸਾਲ ਉਹ ਇੱਦਾਂ ਹੀ ਲੰਘਾ ਦਿੰਦੇ ਨੇ। ਕਿਉਂਕਿ ਇਹ ਨਹੀਂ ਇੱਕ ਜ਼ਰੂਰੀ ਕਿ ਬਲੀਡਿੰਗ ਐਵਰੀ ਡੇ ਹੋਏਗੀ, ਸੋ ਹੋ ਸਕਦਾ ਮਹੀਨੇ 'ਚ ਇੱਕ ਵਾਰੀ ਹੋ ਰਹੀ ਹੋਵੇ, 2 ਮਹੀਨਿਆਂ 'ਚ ਇੱਕ ਵਾਰੀ ਹੋ ਰਹੀ ਹੋਵੇ, 6 ਮਹੀਨਿਆਂ 'ਚ ਇੱਕ ਵਾਰੀ ਹੋ ਰਹੀ ਹੋਵੇ, ਐਂਡ ਕੁਡ ਬੀ ਪੋਸੀਬਲ ਕਿ ਡੇਲੀ ਬੇਸਿਸ 'ਤੇ ਹੋ ਰਹੀ ਹੈ। ਇਸ ਕਰਕੇ ਇਸ ਚੀਜ਼ ਨੂੰ ਪੇਸ਼ੈਂਟ ਜਿਹੜਾ ਉਹ ਲਿੰਗਰ ਕਰਦਾ ਹੈ ਇਹ ਸੋਚ ਕੇ ਵੀ ਸਿਰਫ ਸ਼ਾਇਦ ਬਵਾਸੀਰ ਹੈ, ਬਟ ਐਨਲ ਬਲੀਡਿੰਗ ਇਜ਼ ਨੋਟ ਓਨਲੀ ਲਿਮਿਟਿਡ ਟੂ ਬਵਾਸੀਰ। ਸੋ ਐਜ਼ ਵੀ ਵਰ ਸੇਇੰਗ ਕਿ ਇਸ ਹਿੱਸੇ ਦੀਆਂ ਬਲੱਡ ਵੈਸਲਸ ਦਾ ਸੁੱਜ ਜਾਣਾ, ਫੁੱਲ ਜਾਣਾ ਜੇ ਇੰਟਰਨਲੀ ਹੈ, ਅੰਦਰੂਨੀ ਹੈ, ਤਾਂ ਹੋ ਸਕਦਾ ਖੂਨ ਆ ਰਿਹਾ, ਕੋਈ ਤਕਲੀਫ ਨਹੀਂ ਹੋ ਰਹੀ, ਕੋਈ ਬਰਨਿੰਗ ਨਹੀਂ ਹੋ ਰਹੀ, ਕੋਈ ਪੇਨ ਨਹੀਂ ਹੋ ਰਹੀ, ਕੋਈ ਕਬਜ਼ ਨਹੀਂ ਹੈ। ਬਟ ਕਈ ਵਾਰੀ ਇਹ ਐਕਸਟਰਨਲ ਹੈ ਜਿੱਥੇ ਪਤਾ ਲੱਗ ਜਾਂਦਾ ਹੈ, ਬਾਹਰਲੇ ਪਾਸੇ ਮੌਕਾ ਹੈ, ਸੋਜ ਹੈ, ਇਨਫਲਮੇਸ਼ਨ ਹੈ, ਟੋਇਲਟ ਪਾਸ ਕਰਨ ਨਾਲ ਤਕਲੀਫ ਹੈ ਤੇ ਟੋਇਲਟ ਪਾਸ ਕਰਨ ਤੋਂ ਬਾਅਦ ਵੀ ਕੁਝ ਸਮਾਂ ਤੱਕ ਤਕਲੀਫ ਰਹਿੰਦੀ ਹੈ। ਸੋ ਜੇ ਮੌਕਾ ਫਟ ਜਾਏ ਤੇ ਬਲੀਡਿੰਗ ਹੋ ਗਈ ਤੇ ਮੌਕਾ ਠੰਡਾ ਪੈ ਜਾਂਦਾ, ਦਰਦ ਘੱਟ ਜਾਂਦੀ ਹੈ, ਤੇ ਇਹ ਹੋ ਸਕਦਾ ਹੈ ਕਿ ਹੈਮਰੋਇਡਸ ਨੇ। ਬਟ ਇਸ ਤੋਂ ਉਪਰੰਤ ਜੇ ਬਾਹਰ ਕੋਈ ਸੋਜਿਸ਼ ਨਹੀਂ, ਬਲੀਡਿੰਗ ਇੰਟਰਮੀਟੈਂਟ ਹੈ, ਕਦੀ ਆਉਂਦੀ ਹੈ ਕਦੀ ਜਾਂਦੀ ਹੈ, ਸਟੂਲ ਕੰਸਿਸਟੈਂਟ ਨਹੀਂ, ਕੋਈ ਜ਼ਰੂਰੀ ਨਹੀਂ ਕਿ ਸਟੂਲ ਹਾਰਡ ਹੈ, ਸੋਫਟ ਹੈ, ਡਾਇਰੀਏ ਵਰਗਾ ਸਟੂਲ ਹੈ, ਮਲਟੀਪਲ ਸਟੂਲਸ ਨੇ, ਤਾਂ ਹੋ ਸਕਦਾ ਹੈ ਕੁਝ ਹੋਰ ਪ੍ਰੋਬਲਮ ਹੋਵੇ। ਜੇ ਤੁਹਾਨੂੰ ਖੂਨ ਆ ਰਿਹਾ ਤੇ ਪੇਟ 'ਚ ਵੱਟ ਪੈ ਕੇ ਖੂਨ ਆ ਰਿਹਾ, ਪੇਟ 'ਚ ਦਰਦ ਪੈ ਕੇ ਖੂਨ ਆ ਰਿਹਾ, ਤਾਂ ਇਹ ਬਵਾਸੀਰ ਨਹੀਂ ਹੋ ਸਕਦੀ, ਬਿਕੋਜ਼ ਬਵਾਸੀਰ ਪੇਟ 'ਚ ਦਰਦ ਨਹੀਂ ਦਿੰਦੀ, ਰੈਕਟਮ 'ਚ, ਐਨਲ ਕਨਾਲ 'ਚ ਦਰਦ ਦੇ ਸਕਦੀ ਹੈ। ਬਟ ਮਰੀਜ਼ ਨੂੰ ਬੜਾ ਧਿਆਨ ਰੱਖਣਾ ਹੈ, ਵੱਟ ਪੈ ਕੇ ਭੱਜਣਾ ਪੈਂਦਾ, ਅਰਜੈਂਸੀ ਟੂ ਪਾਸ ਦ ਸਟੂਲ ਹੈਗੀ ਹੈ, ਸਟੂਲ ਜਿਹੜਾ ਉਹ ਸੋਫਟਰ ਹੈਗਾ, ਲੂਜ਼ ਵੀ ਹੋ ਸਕਦਾ, ਕੀ ਸਟੂਲ ਦੇ ਵਿੱਚ ਕੋਈ ਰੇਸ਼ਾ ਆ ਰਿਹਾ, ਮਿਊਕਸ ਆ ਰਿਹਾ, ਉਹਦੇ ਨਾਲ ਬਲੱਡ ਆ ਰਿਹਾ, ਤਾਂ ਇਹ ਇੰਟਰਨਲ ਆਂਦਰਾਂ ਦੀ ਸੋਜ, ਕਲਾਈਟਸ ਜਾਂ ਕਰੋਨਸ ਡਿਜ਼ੀਜ਼ ਹੋ ਸਕਦਾ। ਬਹੁਤ ਤੇਜ਼ੀ ਨਾਲ ਇਹ ਬਿਮਾਰੀ ਵੱਧ ਰਹੀ ਹੈ, ਪੰਜਾਬੀ ਜਿਹਨੂੰ ਸੰਗ੍ਰਹਿਣੀ ਵੀ ਕਹਿੰਦੇ ਆ, ਔਰ ਇਸ ਕੰਡੀਸ਼ਨ ਦੇ ਅੰਦਰ ਤੁਹਾਡਾ ਸਰੀਰ, ਇਮਿਊਨ ਸਿਸਟਮ ਆਂਦਰਾਂ ਤੇ ਅਟੈਕ ਕਰ ਰਿਹਾ ਹੈ। ਇਟਸ ਨੋਟ ਬਿਕੋਜ਼ ਆਫ ਕੰਸਟੀਪੇਸ਼ਨ, ਇਮਿਊਨ ਸਿਸਟਮ ਮੇਰੇ ਸਰੀਰ ਤੇ ਅਟੈਕ ਕਰ ਰਿਹਾ, ਮੇਰਾ ਡਿਫੈਂਸ ਸਿਸਟਮ ਮੇਰੇ ਤੇ ਅਟੈਕ ਕਰ ਰਿਹਾ, ਮੇਰੀਆਂ ਆਂਦਰਾਂ ਨੂੰ ਇਹ ਸਮਝ ਰਿਹਾ ਕਿ ਸ਼ਾਇਦ ਉਹ ਮੇਰੀਆਂ ਦੁਸ਼ਮਣ ਨੇ ਜਾਂ ਬੈਕਟੀਰੀਆ ਜਾਂ ਵਾਇਰਸ ਹੈ, ਤੇ ਉਹਨਾਂ ਨੂੰ ਖਤਮ ਕਰਨ ਦੀ ਕੋਸ਼ਿਸ਼ ਕਰ ਰਿਹਾ। ਇਸ ਕੰਡੀਸ਼ਨ ਦੇ ਅੰਦਰ ਸਪਾਈਸੀ ਫੂਡ, ਮਿਰਚ ਮਸਾਲਾ, ਟ੍ਰਿਗਰ ਫੂਡ, ਗੈਸੀ ਫੂਡ, ਪਾਪ, ਕੋਕ, ਜੂਸਿਸ, ਇਹ ਸਾਰੀਆਂ ਚੀਜ਼ਾਂ ਮਰੀਜ਼ ਨੂੰ ਟ੍ਰਿਗਰ ਦੇਣਗੀਆਂ। ਸੋ ਦਿਸ ਇਜ਼ ਵਨ ਆਫ ਦ ਡਿਫਰੈਂਸ਼ੀਅਲ ਟੂ ਹੈਮਰੋਇਡਸ, ਵੀ ਹੈਮਰੋਇਡਸ ਤੋਂ ਇਲਾਵਾ ਕਿਹੜੀ ਚੀਜ਼ ਤੋਂ ਬਲੀਡਿੰਗ ਆ ਸਕਦੀ ਹੈ। ਥਰਡ ਚੀਜ਼ ਜਿਸ ਤੋਂ ਬਲੀਡਿੰਗ ਆ ਸਕਦੀ ਹੈ ਨਵੀ ਐਂਡ ਮੋਸਟ ਕਾਮਨ, ਦੈਟ ਇਜ਼ ਐਨਲ ਫਿਸ਼ਰ। ਭਾਵ ਮਰੀਜ਼ ਨੂੰ ਇਹ ਮਹਿਸੂਸ ਹੁੰਦਾ ਹੈ ਕਿ ਮੇਰੇ ਐਨਲ ਏਰੀਆ ਦੇ ਅੰਦਰ ਕੱਟ ਪੈ ਗਿਆ ਹੈ, ਟੋਇਲਟ ਜਾਵਾਂਗਾ ਮੈਂ ਓਪਨ ਹੀ ਨਹੀਂ ਕਰ ਸਕਦਾ ਇਹਨਾਂ ਕਨਾਲ ਕਿ ਫਟ ਜਾਏਗਾ, ਕਰੈਕ ਹੋ ਜਾਏਗਾ, ਬਲੱਡ ਆਏਗਾ, ਮਰੀਜ਼ ਸਟੂਲ ਪਾਸ ਕਰਨ ਤੋਂ ਡਰਦਾ ਹੈ। ਅ ਫਿਸ਼ਰ ਲਾਈਕ ਕੰਡੀਸ਼ਨ, ਕੁਛ ਚੁਭਦਾ ਹੈ ਨਾਈਫ ਵਾਂਗੂ, ਕੁਛ ਮੈਨੂੰ ਰੈਕਟਮ ਚ ਖੁਭਦਾ ਹੈ, ਦੈਟ ਇਜ਼ ਰਪਚਰ, ਰਪਚਰ ਇਨ ਦਾ ਏਨਲ ਮਸਲ। ਇਸ ਕੰਡੀਸ਼ਨ ਨੂੰ ਜੇ ਆਪਾਂ ਵੇਲੇ ਸਿਰ ਟ੍ਰੀਟ ਨਾ ਕਰੀਏ ਤਾਂ ਬਹੁਤ ਕਰੋਨਿਕ ਹੋ ਜਾਂਦੀ ਹੈ। ਆਈ ਹੈਵ ਸੀਨ ਪੇਸ਼ੈਂਟਸ ਜਿਨ੍ਹਾਂ ਨੇ ਮਲਟੀਪਲ ਸਰਜਰੀਜ਼ ਕਰਾਈਆਂ, ਉਹ ਸਟਿਚ ਉਹਨੂੰ ਕਰਾਉਂਦੇ ਆ, ਸੂਚਰ ਕਰਾਉਂਦੇ ਆ, ਬਟ ਉਹ ਫਿਰ ਖੁੱਲ ਜਾਂਦਾ ਹੈ। ਸੋ ਇਹਨੂੰ ਸਮੇਂ ਸਿਰ ਟ੍ਰੀਟ ਕਰਨਾ ਜ਼ਰੂਰੀ ਹੈ। ਸੋ ਇਫ ਯੂ ਆਰ ਫੀਲਿੰਗ ਪੇਨ, ਕਟਿੰਗ ਪੇਨ, ਕੱਟਣ ਵਾਲੀ ਪੇਨ, ਖੁਬਨ ਵਾਲੀ, ਚੁਬਨ ਵਾਲੀ, ਨਾਈਫ ਵਰਗੀ ਪੇਨ, ਉਹਦੇ ਨਾਲ ਫਿਰ ਤੁਪਕੇ ਡਿੱਗ ਡਿੱਗ ਕੇ ਬਲੱਡ ਆਉਂਦਾ ਜਾਂ ਫਿਰ ਟੋਇਲਟ ਤੇ ਸਟ੍ਰੀਕ ਬਣ ਕੇ ਬਲੱਡ ਆਉਂਦਾ, ਦੈਨ ਦੈਟ ਇਜ਼ ਏਨਲ ਫਿਸ਼ਰ। ਇਹਨਾਂ ਸਾਰੀਆਂ ਕੰਡੀਸ਼ਨ ਦੇ ਅੰਦਰ ਨਵੀਂ ਵੀ ਕੈਨ ਟ੍ਰੀਟ ਆਲ ਦਿਸ ਇਨ ਪ੍ਰਾਇਮਰੀ ਕੰਡੀਸ਼ਨ, ਜੇ ਆਪਾਂ ਇਹਨੂੰ ਸਮੇਂ ਸਿਰ ਟ੍ਰੀਟ ਕਰੀਏ, ਝੱਕਣਾ ਨਹੀਂ। ਜੇ ਅਸੀਂ ਨਵੀਂ ਸਰਦੀ, ਜ਼ੁਕਾਮ, ਖਾਂਸੀ, ਬੁਖਾਰ ਦੀ ਗੱਲ ਕਰ ਸਕਦੇ ਹਾਂ, ਡਾਕਟਰ ਨੂੰ ਪਹਿਲੇ ਦਿਨ ਜਾ ਕੇ ਦੱਸਦੇ ਹਾਂ ਤਾਂ ਵਾਈ ਨੋਟ ਅਬਾਊਟ ਦੀਸ ਥਿੰਗਸ, ਜਿਹੜੀਆਂ ਕੱਲ ਨੂੰ ਸਾਨੂੰ ਸਰਜੀਕਲ ਪ੍ਰੋਸੀਜਰ ਤੱਕ ਲੈ ਜਾਂਦੀਆਂ। ਸੋ ਲੈਟਸ ਲੁੱਕ ਇਨ ਟੂ ਦੀਸ ਡੇ ਵਨ, ਸਟਾਰਟ ਟ੍ਰੀਟਿੰਗ ਏਨਲ ਫਿਸ਼ਰ ਤੇ ਬਵਾਸੀਰ। ਡੋ ਨਾਟ ਥਿੰਕ ਕਿ ਬੱਚਿਆਂ ਚ ਨਹੀਂ ਹੋ ਸਕਦੀ। ਆਈ ਹੈਵ ਸੀਨ ਐਂਡ ਟ੍ਰੀਟਿਡ ਮਲਟੀਪਲ ਕਿਡਸ ਆਲਸੋ ਵਿਦ ਦਿਸ ਕੰਡੀਸ਼ਨ। ਸੋ ਜੇ ਤੁਹਾਡੇ ਬੱਚੇ ਨੂੰ ਕਬਜ਼ ਰਹਿੰਦੀ ਹੈ ਜਾਂ ਤੁਹਾਨੂੰ ਕਬਜ਼ ਰਹਿੰਦੀ ਹੈ ਐਂਡ ਯੂ ਆਰ ਹੈਵਿੰਗ ਔਰ ਚੈਲੰਜ ਵਿਦ ਦੀਸ ਸਿੰਪਟਮ, ਤਾਂ ਇਹਨਾਂ ਨੂੰ ਹੋਮਿਓਪੈਥੀਕਲੀ ਟ੍ਰੀਟ ਕੀਤਾ ਜਾ ਸਕਦਾ, ਜਿਸ ਲਈ ਤੁਸੀਂ ਸੁਜੋਕ ਹੋਮਿਓ ਕਲੀਨਿਕ ਕੰਟੈਕਟ ਕਰ ਸਕਦੇ ਹੋ।
0: ਨੰਬਰ ਇੱਕ ਹੈ 6478562516 ਤੇ ਕਲੀਨਿਕ ਇਹਨਾਂ ਦੀ, ਇੱਕ ਬਰੈਂਪਟਨ ਚ ਹੈ, ਇੱਕ ਮਿਸਿਸਾਗਾ ਚ ਹੈ। ਨੰਬਰ 6478562516 6478562516 ਤੇ ਕਾਲ ਕਰ ਸਕਦੇ ਹੋ। ਪਰਮਿੰਦਰ ਜੀ ਬਹੁਤ ਸ਼ੁਕਰੀਆ, ਥੈਂਕ ਯੂ,
1: ਥੈਂਕ ਯੂ ਸੋ ਮਚ,
0: ਥੈਂਕ ਯੂ ਜੀ। 4444 ਹੈਲੋ
2: ਹੈਲੋ ਹੈਲੋ ਹਾਂਜੀ, ਕੀ ਹਾਲ ਨੇ?
0: ਠੀਕ ਹੈ ਜੀ, ਤੁਸੀਂ ਸੁਣਾਓ?
2: ਹਾਂਜੀ ਵਧੀਆ ਵਧੀਆ। ਮੈਡਮ ਨੇ ਬੜੀ ਵਧੀਆ ਗੱਲ ਦੱਸੀ ਹੈ ਜੀ, ਤੇ ਮੈਨੂੰ ਵੀ ਬਹੁਤ ਟਾਈਮ ਤੋਂ ਪ੍ਰੋਬਲਮ ਆਈ ਇਹ, ਤੇ ਬਟ ਮੈਂ ਤੁਹਾਨੂੰ ਦੱਸਦਾ, ਮੈਂ ਦੱਸਣਾ ਚਾਹੁੰਦਾ ਜੀ ਕਿ ਜੋ ਮੈਂ ਕਰਦਾ ਕਿ ਸ਼ਾਇਦ ਇੱਕ ਨਾ ਇਸ ਬਗੋਲ ਦਾ ਪਾਊਡਰ ਆਉਂਦਾ, ਉਹਨੂੰ ਪਾਣੀ ਚ ਘੋਲ ਕੇ ਰਾਤ ਨੂੰ ਲੈ ਲਓ, ਉਹਦੇ ਨਾਲ ਬਹੁਤ ਰਿਲੀਫ ਮਿਲਦਾ, ਬਹੁਤ ਛੇਤੀ ਰਿਲੀਫ ਮਿਲਦਾ। ਇਹ ਜ਼ਿਆਦਾਤਰ ਹੁੰਦੀ ਕਿਉਂ ਆ ਜੀ? ਜਿਵੇਂ ਮੈਂ ਡਾਕਟਰ ਤੋਂ ਪਤਾ ਕੀਤਾ ਸੀ ਤੇ ਉਹਨਾਂ ਨੇ ਮੈਨੂੰ ਦੱਸਿਆ ਸੀਗਾ ਇਹ ਜ਼ਿਆਦਾ ਸਰੀਰ ਚ ਗਰਮੀ ਹੋਣ ਨਾਲ ਵੀ ਹੋ ਜਾਂਦੀ ਆ, ਕਿਉਂਕਿ ਜਦੋਂ ਇਹ ਲੀਵਰ ਦੀ ਪ੍ਰੋਬਲਮ ਆ ਜਾਂਦੀ ਹੈ, ਫਿਰ ਜਦੋਂ ਆਪਾਂ ਸਟੂਲ ਪਾਸ ਕਰਦੇ ਹਾਂ, ਜੇ ਤਾਂ ਆਪਾਂ ਨੂੰ ਸਟੂਲ ਪਤਲਾ ਆ ਰਹੀ ਜੀ ਬਹੁਤ ਜ਼ਿਆਦਾ, ਤੇ ਫਿਰ ਸਮਝੋ ਤੁਹਾਨੂੰ ਉਹ ਗਰਮੀ ਹੋ ਗਈ। ਉਹ ਗਰਮੀ ਕਾਰਨ ਇੱਕ ਗਰਮੀ ਵੀ ਇਹਦਾ ਇੱਕ ਰੀਜ਼ਨ ਆ ਕਿ ਗਰਮੀ ਨਾਲ ਵੀ ਹੋ ਜਾਂਦਾ, ਤੇ ਜਦੋਂ
0: ਤੁਸੀਂ
2: ਪਾਸ ਕਰਨਾ ਉੱਤੇ ਚਲਦੀ ਹਾਂਜੀ ਆਇਲ ਵਗੈਰਾ ਅਪਲਾਈ ਕਰੋ
0: ਤੇ ਤੁਹਾਨੂੰ
2: ਬਹੁਤ ਰਿਲੀਫ ਹੁੰਦਾ।
0: ਥੈਂਕ ਯੂ ਹੋਰ ਸੁਣਾਓ। ਓਕੇ ਸੋ 905-673-3337 ਨੰਬਰ ਹੈ ਆਪਣਾ, 9056733337 ਐਂਡ ਲਵਾਨਾ ਵੈਲਨੈਸ ਸਪਾ ਨੂੰ ਯਾਦ ਰੱਖੋ। ਹੁਣ ਮੈਂ ਕਹਿੰਦਾ ਸਾਡੇ ਟਰੱਕਾਂ ਵਾਲੇ ਜਿੰਨੇ ਵੀਰ ਭੈਣ ਨੇ, ਆਪਾਂ ਬਹਿ ਬਹਿ ਕੇ ਸਟ੍ਰੈਚਿੰਗ ਨਹੀਂ ਕਰਦੇ, ਐਕਸਰਸਾਈਜ਼ ਨਹੀਂ ਕਰਦੇ, ਤੁਰਦੇ ਫਿਰਦੇ ਨਹੀਂ, ਸਾਇਟਿਕਾ ਬੈਕ ਪੇਨ ਬਹੁਤ ਹੋ ਜਾਂਦੀ ਆ। ਇਹ ਸਾਇਟਿਕਾ ਬੈਕ ਪੇਨ ਟ੍ਰੀਟ ਕਰਨ ਦੇ ਮਾਹਰ ਨੇ ਲਵਾਨਾ ਵੈਲਨੈਸ ਸਪਾ। ਇਹਨਾਂ ਕੋਲ ਆਰ ਐਮ ਟੀਜ਼ ਵੀ ਨੇ, ਡਾਇਰੈਕਟ ਬਿਲਿੰਗ ਇੰਸ਼ੋਰੈਂਸ ਕੰਪਨੀ ਨੂੰ ਵੀ ਕਰ ਸਕਦੇ ਹੋ। ਇਹਨਾਂ ਕੋਲ ਉਹ ਵੀ ਮਸਾਜ ਥੈਰੇਪਿਸਟ ਨੇ ਜਿਹੜੇ ਆਰ ਐਮ ਟੀ ਹੈ ਨਹੀਂ ਗੇ, ਫਿਰ ਵੀ ਇੱਕ ਘੰਟੇ ਦੀ ਮਸਾਜ ਤੁਹਾਡੇ ਲਈ ਕਰਨਗੇ। ਇਹ ਨਹੀਂ ਪਤਾ ਲੱਗਣਾ ਸੀ ਕਿਹੜੀ ਦੁਨੀਆ 'ਚ ਬੈਠੇ ਆ, ਇੰਨੀ ਵਧੀਆ ਮਸਾਜ ਹੈ ਲਵਾਨਾ ਵੈਲਨੈਸ ਸਪਾ। ਸਾਡੀਆਂ ਲੇਡੀਜ਼ ਲਈ ਵੀ ਹਾਈਡਰਾਫੇਸ਼ੀਅਲ 150 ਵਾਲਾ 130 'ਚ, ਲੇਜ਼ਰ ਹੇਅਰ ਰਿਮੂਵਲ 250 ਵਾਲਾ 200 'ਚ, ਵੈਕਸਿੰਗ 120 ਦੀ ਥਾਂ 'ਤੇ 100 'ਚ। ਲਵਾਨਾ ਵੈਲਨੈਸ ਸਪਾ ਲੋਕੇਟਡ ਹੈ ਏਅਰਪੋਰਟ ਰੋਡ ਐਂਡ ਸਟੀਲਸ ਦੇ ਬਿਲਕੁਲ ਕੋਰਨਰ ਤੇ, 341 ਪਾਰਕਰ ਸਕੁਏਅਰ, ਤੇ ਫੋਨ ਨੰਬਰ ਹੈ ਲਵਾਨਾ ਵੈਲਨੈਸ ਸਪਾ ਦਾ 4168815385 ਜਾਂ ਤੁਸੀਂ ਪਹੁੰਚ ਹੀ ਜਾਓ, ਲੋਕੇਸ਼ਨ ਬੜੀ ਵਧੀਆ। ਸੋ ਪ੍ਰੋਗਰਾਮ ਪੰਜਾਬੀ ਨਾਲ ਤੇ ਸਟੂਡੀਓ ਦਾ ਆਪਣਾ ਨੰਬਰ ਹੈ 905-673-3337 9056733337 9056733337 ਤੇ ਗੱਲਬਾਤ ਤੁਹਾਡੀ ਸਾਡੀ ਹੋ ਰਹੀ ਹੈ, ਤੁਹਾਡੇ ਲਈ ਗੀਤ ਸੰਗੀਤ ਲਾ ਰਹੇ ਹਾਂ, ਤੁਹਾਡੇ ਨਾਲ ਗੱਲਾਂ ਬਾਤਾਂ ਕਰ ਰਹੇ ਹਾਂ, ਤੇ ਬਹੁਤ ਸਾਰੇ ਸਾਡੇ ਸਪੈਸ਼ਲ ਸਪੋਂਸਰਸ ਦੇ ਮੈਸੇਜ ਤੁਹਾਡੇ ਤੱਕ ਪਹੁੰਚਦੇ ਕਰ ਰਹੇ ਹਾਂ। ਭੁੱਖ ਲੱਗੀ ਹੈ, ਕਿਹਨੂੰ ਕਿਹਨੂੰ ਲੱਗੀ ਹੈ? ਲੱਗੀ ਤਾਂ ਸਾਰਿਆਂ ਨੂੰ, ਸ਼ਾਮ ਦਾ ਵੇਲਾ ਹੈ ਅਤੇ ਡਿਨਰ ਟਾਈਮ ਹੈ। ਸੋ ਇੱਕ ਸਿੰਪਲੀ ਇੰਡੀਅਨ ਸਵੀਟਸ ਐਂਡ ਰੈਸਟੋਰੈਂਟ ਦੀ ਡੀਲ ਹੈ, ਚਿਕਨ ਪਕੌੜਾ, ਬਰਿਆਨੀ, ਫਿਸ਼ ਪਕੌੜਾ, ਪਾਓ ਭਾਜੀ ਇੱਕ ਲਓ ਅਤੇ ਦੂਜਾ $2 ਦੇ ਵਿੱਚ, ਵਾਹ, ਬਾਏ ਵਨ ਅਤੇ ਦੂਜੀ ਚੀਜ਼ $2 ਦੀ। ਸਿੰਪਲੀ ਇੰਡੀਅਨ 275 ਗਾਰਡਨ ਬਰੁੱਕ ਟ੍ਰੇਲ, ਗਾਰਡਨ ਬਰੁੱਕ ਕਾਸਲਮੋਰ, 85 ਮਾਉਂਟ ਪੈਲੀਅਰ ਸਟਰੀਟ ਮਿਸਾਗਾ ਫਾਈਨੈਂਸ਼ੀਅਲ, ਤੇ 15 ਫੈਂਡਰ ਵੇ ਬਵੇਡਨ ਸਿੰਘ ਜੀ, ਸਿੰਪਲੀ ਇੰਡੀਅਨ। ਇੱਕ ਨਾ ਗਾਣੇ ਦੀ ਰਿਕੁਐਸਟ ਆਈ ਹੋਈ ਹੈ ਕਾਫੀ ਚਿਰ ਦੀ, ਉਹਦੇ ਦੋ ਬੋਲ ਸੁਣਦੇ ਆ ਫਿਰ ਆਉਂਦੇ ਹਾਂ ਵਾਪਸ।

0: ਕਿਆ ਬਾਤ ਹੈ 1507 ਹਾਂਜੀ ਬਾਈ ਜੀ
1: ਤੁਸੀਂ
0: ਤਾਂ ਗਾਉਂਦੇ ਬਹੁਤ ਵਧੀਆ
1: ਮੈਂ ਤਾਂ ਯਾਰ ਤੇਰੇ ਡੈਡੀ ਨੂੰ ਕਹਿਣਾ ਮੈਂ ਕਦੀ ਕੱਢਣਾ ਚਾਹੁੰਦਾ ਗਾਣਾ ਇਹਦੇ ਨਾਲ ਸਤਿੰਦਰਪਾਲ ਨਾਲ
0: ਓ ਵਾਹ ਬਈ ਵਾਹ ਅੱਛਾ ਸਤਿੰਦਰਪਾਲ ਚਲੋ ਵਧੀਆ ਗੱਲ ਹੈ ਜਿਹੜੇ ਸ਼ੌਂਕ ਹੁੰਦੇ ਆ ਉਹਨਾਂ ਦੀ ਕਿਹੜਾ ਕੋਈ ਉਮਰ ਹੁੰਦੀ ਆ
1: ਮੇਰਾ ਤਾਂ ਬਹੁਤ ਹੁਣ ਇੰਨਾ ਤਾਂ ਮੈਂ ਕਰਨੀ ਆ ਇਹਦੇ ਨਾਲ ਗੱਲ ਕਰਕੇ ਨਾ ਪੂਰੀ ਲੈ ਕੇ ਰਹਿਸਲ ਮਹੀਨਾ ਦੋ ਮਹੀਨੇ ਫੇਲ ਕਰ ਦਿਆਂਗੇ ਅਸੀਂ ਤਾਂ ਵੱਡੇ ਵੱਡੇ ਹੋਰ ਬੰਦੇ
0: ਚਲੋ ਸਹੀ ਗੱਲ ਹੈ ਠੀਕ ਹੈ
1: ਚਲੋ ਜੰਗਲੇ ਦਾ ਭਾਲ ਕੇ ਵੇਖਦੇ ਹੈਗਾ ਤਾਂ
0: ਆ ਮੈਨੂੰ ਲੱਭ ਗਿਆ ਫੈਮਿਲੀ ਨੂੰ ਸੈਟਲ ਕੀਤਾ ਉਹ ਵੀ ਬਹੁਤ ਵੱਡਾ ਕੰਮ ਹੁੰਦਾ ਨਹੀਂ ਤਾਂ ਕੋਈ ਐਥਲੀਟ ਬਹੁਤ ਤਕੜੇ ਨੇ ਕੀ ਸਿੰਗਰ ਬੜੇ ਤਕੜੇ ਨੇ ਕੀ ਐਕਟਰ ਬੜੇ ਤਕੜੇ ਨੇ ਇੱਕ ਤੁਸੀਂ ਰਾਜਵੰਤ ਕੌਰ ਦਾ ਨੰਬਰ ਨੋਟ ਕਰੋ ਰਾਜਵੰਤ ਹੁਣੇ ਆਟੋ ਹੋਮ ਕਮਰਸ਼ਲ ਇੰਸ਼ੋਰੈਂਸ ਬ੍ਰੋਕਰ ਬਹੁਤ ਤਕੜੇ ਨੇ ਗੱਡੀਆਂ ਘਰਾਂ ਦੀ ਇੰਸ਼ੋਰੈਂਸ ਨਹੀਂ ਘੱਟ ਰਹੀ ਇਹ 25 ਤੋਂ ਵੱਧ ਕੰਪਨੀਆਂ ਤੋਂ ਤੁਹਾਨੂੰ ਲੈ ਕੇ ਨਾ ਕੋਟ 30% ਤੱਕ ਦਾ ਡਿਸਕਾਊਂਟ ਲੈ ਕੇ ਦੇਣਗੇ

0: 647-674-4735 नंबर है, 647-674-4735, 647-674-4735. एक मैं थोनू ईगल ट्रक टायर एंड अलाइनमेंट सेंटर का नंबर दिना, तुसी ना मनु बाई नू फोन करो, इस मिल्टन विच इन्होंने दूजी लोकेशन खोली है हुण, ईगल ट्रक टायर एंड अलाइनमेंट सेंटर, बहुत वड्डा डिस्काउंट जे किसी ने ट्रकों के नवे टायर पवाने हैं, अलाइनमेंट करवाना, ऑयल चेंज करवाना है, 10874 स्टील्स एवेन्यू ईस्ट मिल्टन दे विच, स्टील एंड 401, सॉरी स्टील एंड जेम्स नो, 647-234-6293, 647-234-6293. ते जो चुके ने अमन बेनीपाल जी रेडियो आवाज तो हर रोज सुबह 9 to 10 उसी रेडियो आवाज बड़े लंबे समय तो एंजॉय करते आ रहे हो, ते अमन जी भी साडे नाल ने, अमन जी वेलकम।
1: थैंक यू सो मच। सत श्री अकाल। पहला था ना मैनू वो जेडे आए नी सिंगर भाजी,
0: हाँ
1: ਜਦੋਂ ਉਹਨੇ ਕਿਹਾ ਨਾ ਮੈਂ ਭਾਜੀ ਦੇ ਨਾਲ ਕੱਢਣੀ ਆ, ਮੈਂ ਤੇ ਇੱਥੇ ਅਸੀਂ ਖੜੇ ਸੀ, ਪੰਕ ਸਿੰਘ ਜੀ ਬਹੁਤ ਹੱਸੇ ਉੱਚੀ ਉੱਚੀ
0: ਦੇਖਿਆ,
1: ਵੀ ਬੰਦੇ ਬੰਦੇ ਸ਼ੌਂਕ ਕਿਵੇਂ ਅੰਦਰ ਲੈ ਕੇ ਚੱਲਦੇ ਨੇ ਜ਼ਿੰਦਗੀ ਦਾ, ਹਨਾ
0: ਉਹੀ ਤਾਂ ਤਾਂ ਹੀ ਤਾਂ ਮੈਂ ਕਿਹਾ ਵੀ ਸ਼ੌਂਕ ਦੀ ਕਿਹੜਾ ਕੋਈ ਉਮਰ ਹੁੰਦੀ ਹੈ,
1: ਪਰ ਆਵਾਜ਼ ਵੀ ਵਧੀਆ ਲੱਗ ਰਹੀ ਸੀ, ਐ ਨੀ ਸੀਗਾ ਵੀ ਉਹ ਐਵੇਂ ਗੱਲ ਕਰ ਰਹੇ ਸੀ।
0: ਕਿਆ ਬਾਤ,
1: ਜਦੋਂ ਰੇਡੀਓ ਤੇ ਤੁਸੀਂ ਅੰਦਰ ਸਟੂਡੀਓ ਚ ਬੈਠੇ ਨਾ ਆਪਾਂ ਨੂੰ ਅੰਦਰ ਡਿਫਰੈਂਟ ਆਵਾਜ਼ ਆਉਂਦੀ ਹੈ, ਪਰ ਬਾਹਰ ਆਵਾਜ਼ ਜਿਹੜੀ ਹੈ ਨਾ ਬੜੀ ਜਬਰਦਸਤ ਲੱਗ ਰਹੀ ਸੀ, ਇਹੋ ਜਿਹੀ ਗੱਲ ਨਹੀਂ ਹੈ, ਮੈਂ ਮਤਲਬ ਸੁਣ ਕੇ ਕਿਤੇ ਹੁਣ ਵਹਿਮ ਚ ਨਾ ਚਲੇ ਜਾਣ ਵੀ ਬੜਾ ਤਕੜਾ ਸਿੰਗਰ ਆ, ਵਧੀਆ ਸੀਗੀ।
0: ਕਿਆ ਬਾਤ,
1: ਹਾਂਜੀ ਹਾਂਜੀ, ਤੇ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ, ਤੇ ਜਿੱਥੇ ਸਾਰਿਆਂ ਦੀ ਮੁਲਾਕਾਤ ਸਵੇਰੇ AM 530 ਤੇ 9 to 10 ਸੜਨਾ ਰੇਡੀ ਆਵਾਜ਼ ਆਫਟਰ ਨਵੀਂ, ਜਿਹੜਾ ਸਵੇਰੇ ਤੁਸੀਂ ਅਰਲੀ ਮਾਰਨਿੰਗ ਸ਼ੋ ਚੱਲਦਾ, ਸਭ ਤੋਂ ਪਹਿਲਾਂ ਉੱਠ ਕੇ ਤੁਸੀਂ ਜਿੰਨੇ ਲੋਕ ਨੇ ਟਰੱਕਾਂ ਵਾਲੇ ਸਪੈਸ਼ਲੀ ਸਾਡੇ ਟੈਕਸੀ ਵਾਲੇ ਜਾਂ ਕੋਈ ਕੰਮ ਤੇ ਜਾਂਦੇ ਆ, ਉਹ ਸਾਰੇ ਸਵੇਰੇ ਉੱਠਦੇ ਹੀ ਬਸ ਦੁਨੀਆਂ ਦੀਆਂ ਕੀ ਖਬਰਾਂ ਵਾਪਰੀਆਂ ਆਪਣੀ ਭਾਸ਼ਾ ਚ ਸੁਣਨਾ ਚਾਹੁੰਦੇ ਹੁੰਦੇ ਨੇ, ਤੇ ਤੁਹਾਡੇ ਲਈ ਉਹ ਸਵੇਰੇ 6 to 7 ਤੋਂ ਲੈ ਕੇ ਜੋ 9 ਵਜੇ ਤੱਕ ਨਵੀਂ, ਨਵੀਂ ਤੋਂ ਬਾਅਦ 9 to 10 ਮੈਂ, ਫਿਰ ਗੁਰਦਾਸ, ਫਿਰ ਹਰਜੀਤ, ਇੱਥੇ ਸਿਲਸਿਲੇ ਬਣੇ ਰਹਿੰਦੇ ਨੇ। ਇਹੀ ਨੰਬਰ, ਇਹੀ ਸਟੂਡੀਓ 905-673-3337, ਤੇ ਜਸਟ ਅਸੀਂ ਪਿਛਲੇ ਕਈ ਦਿਨਾਂ ਤੋਂ ਇੱਕ ਕੈਂਪੇਨ ਰਨ ਕਰ ਰਹੇ ਹਾਂ ਨਜ਼ਾਰਾ ਦੇ ਵਾਸਤੇ। ਨਜ਼ਾਰਾ ਇੱਕ ਐਸੀ ਜਗ੍ਹਾ, ਕੱਲ ਇਹਨਾਂ ਕੋਲ ਜੋ ਅਸੀਂ ਐਕਸਕਲੂਸਿਵਿਟੀ ਦਾ ਮਾਰਕੀਟਿੰਗ ਕਰ ਰਹੇ ਹਾਂ, ਕੱਲ ਇਹਨਾਂ ਕੋਲ ਅਰਾਊਂਡ 100 ਬੰਦਿਆਂ ਦੇ 2 ਗੈਦਰਿੰਗ ਸੀਗੇ, ਇੱਕ ਓਕਵਿਲ ਤੋਂ ਸੀਗਾ ਤੇ ਇੱਕ ਸੀਗਾ ਮਿਸਿਸਾਗਾ ਤੋਂ, ਤੇ ਅੱਜ ਇਹਨਾਂ ਕੋਲ ਆਪਣੇ ਰੇਡੀਓ ਤੋਂ ਮਤਲਬ ਬੜਾ ਹੈਰਾਨੀ ਹੁੰਦੀ ਆ, ਕੋਈ ਬੰਗਲਾਦੇਸ਼ੀ ਪਰਿਵਾਰ ਆ ਜਿਹੜੇ ਉਹ ਪੰਜਾਬੀ ਚ ਸ਼ੋਅ ਸੁਣਦੇ ਨੇ, ਭਾਵੇਂ ਆਪਾਂ ਹਿੰਦੀ ਸ਼ੋਅ ਨਹੀਂ ਕਰਦੇ, ਉੜੀਸਾ ਦੇ ਨੇ, ਸੋਰੀ ਨੋਟ ਬੰਗਲਾਦੇਸ਼ੀ, ਉੜੀਸਾ ਦੇ ਨੇ, ਤੇ ਇੱਕ ਗੈਦਰਿੰਗ ਹੋਣੀ ਆ ਉੜੀਸਾ ਤੇ ਬੰਗਲਾਦੇਸ਼ ਤੇ, ਇਹ ਮੁਸਲਿਮ ਪਰਿਵਾਰ ਇਹਨਾਂ ਨੇ ਆਪਣਾ ਕਰਵਾਇਆ ਹੈਗਾ, ਤੇ ਬ੍ਰੈਡਫੋਰਡ ਤੋਂ ਆਪਣੇ ਪਰਿਵਾਰ ਨੇ, ਬੜੇ ਇਸਟੈਬਲਿਸ਼ ਪਰਿਵਾਰ, ਇਹ ਸਾਰੇ ਰੇਡੀਓ ਤੋਂ ਸੁਣ ਕੇ ਆਉਂਦੇ ਨੇ, ਜਿਵੇਂ AM 530 ਨੂੰ ਸੁਣਦੇ ਨੇ, ਤੇ ਤੁਸੀਂ ਕਿਸੇ ਦਾ ਵੀ ਨਾ ਕੋਈ ਵੀ ਇਵੈਂਟ ਹੈਗਾ, ਤੁਸੀਂ ਨਾ ਨਜ਼ਾਰਾ ਜਿੰਨੇ ਵੀ ਗੱਡੀਆਂ ਚ ਬੈਠੇ ਹੋ, ਥੋੜੀਆਂ ਵੀਡੀਓਜ਼ ਪਾਏ ਨੇ ਇਹਨਾਂ ਨੇ, ਵੀਡੀਓਜ਼ ਪਾਉਣਗੇ ਬਹੁਤ ਸਾਰੇ ਹੋਰ, ਉਹਦੇ ਤਰ੍ਹਾਂ ਤੁਸੀਂ ਅੰਦਰ ਨਜ਼ਾਰਾ NAZARA, ਤੁਸੀਂ ਅੰਦਰ ਹਾਲ ਦੇਖਿਓ, ਛੋਟੀ ਤੋਂ ਵੱਡੀ ਤੁਹਾਡੀ ਕੋਈ ਗੈਦਰਿੰਗ ਆ, ਉਹ ਖੁਸ਼ੀ ਚ 4 ਚੰਨ ਹੋਰ ਲਾਉਣੇ ਨੇ, ਬੈਕਯਾਰਡ ਚ ਟੈਂਟ ਲਾ ਲਿਆ, ਫਿਰ ਉੱਥੇ ਵਾਸ਼ਰੂਮ ਗੰਦੇ ਹੋਏ ਪਏ ਨੇ, ਘਰੇ ਗਾਹ ਪਿਆ, ਮਹਿਮਾਨ ਤਾਂ ਚਲੇ ਗਏ, 2 ਦਿਨ ਸਫਾਈਆਂ ਨੂੰ ਲੱਗ ਗਏ, ਲੇਡੀਜ਼ ਦੀ ਪ੍ਰੋਬਲਮ ਸਮਝਿਆ ਕਰੋ ਕਿ ਲੇਡੀਜ਼ ਵੀ ਬਰਾਬਰ ਕੰਮ ਕਰਦੀਆਂ ਨੇ। ਤੁਸੀਂ ਕਿਸੇ ਦੇ ਵੀ ਕੋਈ ਗੈਦਰਿੰਗ ਆ, ਬੜੇ ਡਿਫਰੈਂਟ ਮੈਨਿਊ ਆ, ਇੱਥੇ ਪੀਜ਼ਾ ਵਿੱਚ ਕਿਹਾ, ਪੀਜ਼ਾ ਵੀ ਜਾਂਦਾ ਮੈਨਿਊ ਦੇ ਵਿੱਚ, ਬੱਚਿਆਂ ਦਾ ਖਾਣਾ ਅਲੱਗ ਤੋਂ, ਹਾਲ ਬਣਿਆ ਹੋਇਆ, ਡਾਇਨਰ ਆ ਵੱਡਾ, ਰੈਸਟੋਰੈਂਟ ਚ ਲੋਕ ਖਾਣ ਆਉਂਦੇ ਨੇ, ਡਾਇਨਰ ਆ ਇਹ, ਤੇ ਫੈਮਿਲੀ ਡਾਇਨਰ ਆ, ਇੱਥੇ ਕਲੱਬ ਹੁੰਦਾ ਸੀ, ਕਲੱਬ ਤੋਂ ਇਹਨੂੰ ਫੈਮਿਲੀ ਡਾਇਨਰ ਦੇ ਵਿੱਚ ਬਣਾ ਦਿੱਤਾ, ਕਲੱਬ ਚ ਬਹੁਤ ਲੋਕ ਆਉਣੇ ਸੀ ਇੱਥੇ, ਪਰ ਇਹਨੂੰ ਡਾਇਨਰ ਬਣਾਇਆ ਗਿਆ ਤਾਂ ਜੋ ਫੈਮਿਲੀਜ਼ ਆ ਸਕਣ।
0: ਡਾਇਨਰ ਬਣਾਇਆ ਗਿਆ, ਪਰ ਜੇ ਕੋਈ ਫੈਮਿਲੀ ਹੈ, ਕੋਈ ਵੱਡੀ ਕਹਿੰਦੇ ਹੁੰਦੇ ਗੈਦਰਿੰਗ ਕਰਨੀ ਹੈ, ਭਾਵੇਂ ਤੁਸੀਂ ਆਪਦਾ ਪ੍ਰਾਈਵੇਟ ਕਲੱਬ ਵੀ ਬਣਾ ਲਓ, ਐਡੀ ਕੋਈ ਗੱਲ ਨਹੀਂ।
1: ਹਾਂ ਹਾਂ, ਨਹੀਂ ਉਹ ਜਿਹੜੇ ਆਏ ਸੀ ਨਾ, ਉਹਨਾਂ ਨੇ ਆਪਣੇ ਇਹ ਡੀਜੇ ਦੇ ਐਕਸੈਸ ਦਿੰਦੇ ਨੇ ਇਹਨਾਂ ਨੂੰ ਸਾਰਿਆਂ ਨੂੰ, ਉਹ ਡੀਜੇ ਨੂੰ ਆਪਣੇ ਸੈੱਲ ਫੋਨ ਤੇ ਲੈ ਜਾਂਦੇ ਨੇ, ਟ੍ਰਾਂਸਫਰ ਕਰ ਦਿੰਦੇ ਨੇ, ਉਹ ਡੀਜੇ ਦੇ ਸਪੀਕਰ ਜਿਹੜੇ ਨੇ ਉਹ ਪੂਰਾ ਪ੍ਰੋਪਰ ਮਾਹੌਲ ਬੰਨਿਆ ਜਾਂਦਾ ਪੂਰਾ ਪ੍ਰੋਪਰ ਵੇ ਨਾ, ਤੇ ਨਾਲ ਨਾਲ ਬਾਹਰ ਜਿਹਨਾਂ ਨੇ ਬੈਠ ਕੇ ਆ ਗਰਮੀ ਚ ਬਾਹਰ ਬੈਠ ਕੇ ਕੁਰਸੀਆਂ ਲਾ ਕੇ ਖਾਣਾ ਪੀਣਾ ਬਹੁਤ ਸੋਹਣਾ, ਮਤਲਬ ਮੈਂ ਤੁਹਾਨੂੰ ਵੀ ਫੋਟੋਜ਼ ਭੇਜੂ ਤੁਹਾਨੂੰ, ਤੁਸੀਂ ਮਤਲਬ ਕਿਸੇ ਦਿਨ ਮਤਲਬ ਆਪਾਂ ਸਾਰਿਆਂ ਨੇ ਬਹਿਣਾ ਇਕੱਠੇ ਖਾਵਾਂਗੇ ਇੱਥੇ, ਜਸਟ ਇਹ ਆਪਣਾ ਲਿਕਰ ਲਾਇਸੈਂਸ ਦੀ ਵੇਟ ਕਰ ਰਹੇ ਨੇ, ਵਿਚ ਇਜ਼ ਔਨ ਦਾ ਵੇ, ਬੜੀ ਛੇਤੀ ਆ ਜਾਣਾ, ਪਰ ਜਿਹੜੇ ਲਿਕਰ ਵਾਲੇ ਲੋਕ ਨੇ ਉਹਨਾਂ ਨੂੰ ਇਹ ਸਪੈਸ਼ਲ ਪਰਮਿਟ ਲੈ ਕੇ ਦਿੰਦੇ ਨੇ LCPA ਤੋਂ, ਤੇ ਤੁਸੀਂ ਕਿਸੇ ਨੇ ਵੀ ਕੋਈ ਪਾਰਟੀ ਕਰਨੀ ਆ, ਛੋਟਾ ਵੱਡਾ ਫੰਕਸ਼ਨ ਆ, ਕੋਈ ਆਪਣੇ ਆ ਸ਼ਾਮ ਨੂੰ ਬਹੁਤ ਜਣੇ ਲੋਕ ਸੁਣਦੇ ਆਪਣੇ ਜਿਹੜੇ ਇਕੱਠੇ ਹੁੰਦੇ ਨੇ ਬਜ਼ੁਰਗ, ਕੋਈ ਬਹਿਣਾ ਚਾਹੁੰਦੇ ਹੋ, ਤੁਹਾਡੀ ਕੋਈ ਪਬਲਿਕ ਮੀਟਿੰਗ ਹੈਗੀ ਆ, ਤੁਹਾਡੀ ਕੋਈ ਕੁਛ ਵੀ ਆ, ਮਤਲਬ ਇਟਸ ਫੋਰ ਐਵਰੀ ਵਨ, ਤੁਸੀਂ ਜ਼ਰੂਰ ਨਜ਼ਾਰਾ ਤੇ ਪਹੁੰਚੋ, ਬਾਕੀ ਡਾਇਨਿੰਗ ਲਈ ਆਓ, ਬੂਥ ਬਣੇ ਹੋਏ ਨੇ, ਅੱਜ ਰਣਜੀਤ ਬਾਈ ਜੀ ਹੁਣ ਮੈਨੂੰ ਦੱਸਦੇ ਸੀ, ਗਏ ਸੀ ਉੱਥੇ ਆਪਣੇ ਪਰਿਵਾਰ ਸਮੇਤ, ਤੇ ਬੂਥ ਦੇ ਵਿੱਚ ਤੁਸੀਂ ਆਪਣਾ ਬੈਠ ਕੇ ਸਰਵਿਸ ਲਓ, ਆਪਣੀ ਅਲੱਗ ਤੋਂ ਪ੍ਰਾਈਵੇਟ ਬੂਥ ਬਣਿਆ ਹੈ, ਜਿਵੇਂ ਕਮਰੇ ਮੰਗੋ ਤੇ ਉੱਥੇ ਬੈਠੋ, ਪ੍ਰਾਈਵੇਸੀ ਨਾਲ ਤੇ ਆਪਣਾ ਖਾਓ ਪੀਓ ਇੰਜੋਏ ਕਰੋ। ਨੰਬਰ ਹੈਗਾ 905, ਜੇ ਕਿਸੇ ਨੇ ਵੀ ਇਹਨਾਂ ਨੂੰ ਕਾਲ ਕਰਨਾ 451-2600 905-451-2600, ਕਿਉਂਕਿ ਡੇਟਸ ਬੁੱਕ ਹੋਈ ਜਾ ਰਹੀਆਂ ਨੇ ਤੇ ਬੈਂਕਟ ਹਾਲ ਨੂੰ ਬਹੁਤ ਸਸਤਾ ਪੈਣਾ ਤੁਹਾਨੂੰ ਤੇ ਘਰਾਂ ਨਾਲੋਂ ਵੀ ਬਹੁਤ ਜ਼ਿਆਦਾ ਵਧੀਆ ਰਹੂਗਾ ਤੁਹਾਨੂੰ। 7 ਵਾਸ਼ਰੂਮ ਬਣੇ ਹੋਏ ਨੇ ਮੇਲ ਫੀਮੇਲ ਦੇ ਅੰਦਰ ਤੇ ਤੁਸੀਂ 905-451-2600 ਨੰਬਰ ਹੈ ਨਜ਼ਾਰਾ ਤੇ ਮੈਨਿਊ ਦੇਖੋ। ਬਾਕੀ ਨਜ਼ਾਰਾ ਦਾ ਇੰਸਟਾਗ੍ਰਾਮ ਜਾਂ ਜਿਹੜੇ ਪੇਜ ਪੂਜ ਵਗੈਰਾ ਹੁੰਦੇ ਉਹ ਖੋਲ ਕੇ ਦੇਖ ਲਓ, ਤੁਹਾਨੂੰ ਕਰਾਊਡ ਦੇਖ ਜੂ ਕਿਵੇਂ ਇੰਜੋਏ ਕਰਦੇ ਸੀ। 905-451-2600 ਬਾਕੀ ਕੋਈ ਵੀ ਆਪਣੀ ਕਮਿਊਨਿਟੀ ਚ ਸੁਣਦਾ ਪਿਆ ਕਿਸੇ ਦਾ ਕੋਈ ਫਾਈਨੈਂਸ਼ੀਅਲ ਇਸ਼ੂਜ਼ ਹੈਗੇ ਨੇ, ਤੁਸੀਂ ਕੋਈ ਪ੍ਰੋਪਰਟੀ ਪ੍ਰੋਪਰਟੀਆਂ ਦੇ ਲਾਗਤ ਕੋਈ ਕਲੋਜ਼ਿੰਗ ਨਹੀਂ ਹੋ ਰਹੀ ਜਾਂ ਕੋਈ ਹੋਰ ਸਲਾਹ ਲੈਣੀ ਹੈ, ਆਲਵੇਜ਼ ਫ੍ਰੀ ਸਲਾਹ ਹੁੰਦੀ ਹੈ। ਤੁਸੀਂ ਮੈਨੂੰ ਵੀ 416-518-3200 ਨਵੀਂ ਕੱਲ ਤੋਂ ਸ਼ੁੱਧ ਬੰਦਾ ਦੱਸਿਆ ਕਹਿੰਦੇ ਬਾਹਰ ਇੱਥੇ ਲਾਉਣ ਲੱਗੇ, ਰੇਹੜੀਆਂ ਰੂੜੀਆਂ ਜੇ ਲਾਉਣ ਲੱਗੇ ਨੇ ਇੰਡੀਆ ਮੰਗੋ, ਚਪਾਟ ਬਣਾਉਣ ਲੱਗੇ ਨੇ ਕੱਲ ਤੋਂ, ਗੋਲ ਗੱਪੇ ਤੇ ਜਲੇਬੀ ਤੇ ਟਿੱਕੀਆਂ ਤੇ ਨਾਲ ਇਹਨਾਂ ਦਾ ਬਰਗਰ ਬਣਾਉਂਦਾ ਸ਼ੈਫ ਸਪੈਸ਼ਲੀ ਇੱਕ ਉਹ
0: ਸਾਰੀ ਜਾਣਕਾਰੀ ਹਰਜਿੰਦਰ ਜੀ ਦੇਣਗੇ ਫਿਊਨਰਲ ਦੀ ਪ੍ਰੀ ਪਲੈਨਿੰਗ ਬਾਰੇ। ਸੋ ਹਰਜਿੰਦਰ ਜੀ ਵੈਲਕਮ ਤੇ ਦਿਓ ਇਨਫੋਰਮੇਸ਼ਨ।
2: ਹਾਂਜੀ ਸਤਿ ਸ੍ਰੀ ਅਕਾਲ ਜੀ, ਥੈਂਕ ਯੂ ਤੁਹਾਡੇ ਸਾਰੇ ਪਿਆਰੇ ਲਿਸਨਰਸ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਔਰ ਜਿਹੜੀ ਗੱਲ ਅਸੀਂ ਕਰਨਾ ਚਾਹੁੰਦੇ ਹਾਂ ਪ੍ਰੀ ਪਲੈਨਿੰਗ ਆਫ ਲਾਸਟ ਐਕਸਪੈਂਸਿਸ, ਇਹ ਇੱਕ ਬੜਾ ਇੰਪੋਰਟੈਂਟ ਜਿਹੜਾ ਵੇ ਟੌਪਿਕ ਹੈ। ਮੈਂ ਇਸ ਬਾਰੇ ਬਸ ਸ਼ਾਰਟ 'ਚ ਹੀ ਇਹ ਗੱਲ ਕਰਨਾ ਚਾਹਾਂਗਾ ਕਿ ਇੱਥੇ ਇੰਟਰਵਿਊ ਕਰਨ ਤੋਂ ਬਾਅਦ ਤੁਸੀਂ ਜਿਸ ਤਰ੍ਹਾਂ ਅਵੇਅਰਨੈਸ ਸਪਰੈਡ ਕੀਤੀ ਆਪਣੇ ਚੈਨਲ ਰਾਹੀਂ ਆਪਣੇ ਰੇਡੀਓ ਰਾਹੀਂ, ਉਸ ਨਾਲ ਬਹੁਤ ਅੱਛਾ ਰਿਸਪੋਂਸ ਸਾਨੂੰ ਮਿਲ ਰਿਹਾ ਹੈ ਕਿ ਲੋਕੀ ਇਸ ਗੱਲ ਨੂੰ ਸਮਝਣ ਲੱਗ ਪਏ ਕਿ ਜਿਹੜਾ ਖਰਚਾ ਫਿਊਨਰਲ ਐਕਸਪੈਂਸਿਸ ਦਾ ਲਾਸਟ, ਕਿਉਂਕਿ ਇਹ ਗੱਲ ਅਚਨਚੇਤ ਹੈ। ਅਸੀਂ ਵਿਸ਼ ਕਰਦੇ ਹਾਂ ਕਿ ਸਾਡੇ ਸਾਰੇ ਸਰੋਤਾ ਜਿਹੜੇ ਨੇ ਉਹ ਲੰਬੀ ਉਮਰ ਭੋਗਣ ਤੇ ਆਨੰਦ ਮਾਣਨ ਇਸ ਸੰਸਾਰ ਦਾ, ਤੇ ਪਰ ਇੱਕ ਸੱਚਾਈ ਜਿਹੜੀ ਅੱਗੇ ਵੀ ਅਸੀਂ ਤੁਸੀਂ ਵੀ ਸ਼ੇਅਰ ਕਰਦੇ ਹੋ ਕਿ ਜਿਹੜਾ ਅੰਤਿਮ ਟਾਈਮ ਹੈ ਉਹ ਅਚਨਚੇਤ ਹੈ, ਉਹਦਾ ਕਿਸੇ ਨੂੰ ਨਹੀਂ ਪਤਾ ਅੱਜ ਦੀ ਡੇਟ ਚ, ਤੇ ਚਾਹੇ ਉਹ 20 ਸਾਲ ਬਾਅਦ ਆਏ 30 ਸਾਲ ਬਾਅਦ ਆਏ, ਪਰ ਜੇ ਉਸਨੂੰ ਅੱਜ ਹੀ ਉਹਨਾਂ ਖਰਚਿਆਂ ਨੂੰ ਅੱਜ ਹੀ ਪਲਾਨ ਕਰ ਲਿਆ ਜਾਏ ਤਾਂ ਉਸ ਟਾਈਮ ਪਰਿਵਾਰ ਨੂੰ ਇੱਕ ਫਾਈਨੈਂਸ਼ੀਅਲ ਬਰਡਨ ਤੋਂ ਬਚਾਇਆ ਜਾ ਸਕਦਾ ਹੈ ਤੇ ਇੱਕ ਬੜੀ ਮਿੱਠੀ ਵਿਦਾਇਗੀ ਜਿਹੜੀ ਹੈ ਪਰਿਵਾਰ ਸੈਲੀਬ੍ਰੇਸ਼ਨ ਆਫ ਲਾਈਫ ਜਿਹਨੂੰ ਅਸੀਂ ਕਵਾਂਗੇ ਉਹ ਉਸ ਮੌਕੇ ਤੇ ਕਰ ਸਕਦਾ ਹੈ। ਸੋ ਉਹਦੇ ਲਈ ਬੜਾ ਸਿੰਪਲ ਜਿਹਾ ਤਰੀਕਾ ਹੈ, ਕੰਟਰੈਕਟ ਹੋ ਜਾਂਦਾ ਹੈ, ਅੱਜ ਦੀ ਡੇਟ ਦੇ ਪ੍ਰਾਈਜ਼ ਜਿਹੜੇ ਨੇ ਉਹ ਲੌਕ ਹੋ ਜਾਂਦੇ ਨੇ। ਮੇਨ ਪ੍ਰਾਈਜ਼ ਮੇਨ ਜਿਹੜੀ ਕੋਸਟ ਹੈ ਉਹ ਹੈ ਵਿਜ਼ਿਟੇਸ਼ਨ ਤੇ ਕੈਸਕੇਟ ਦੀ, ਇਹ ਦੋਨੋਂ ਪ੍ਰਾਈਜ਼ ਜਿਹੜੇ ਨੇ ਅੱਜ ਦੀ ਡੇਟ ਦੇ 2026 ਦੇ ਲੌਕ ਹੋ ਗਏ। ਕਿਸੇ ਨੂੰ 2050 ਚ ਲੋੜ ਪੈਂਦੀ ਹੈ, ਪ੍ਰਾਈਜ਼ ਨਹੀਂ ਵਧਣਗੇ। ਪਿਛਲੇ 10 ਸਾਲ ਦੀ ਹਿਸਟਰੀ ਦੱਸਦੀ ਹੈ ਕਿ ਪ੍ਰਾਈਜ਼ ਆਲਮੋਸਟ ਡਬਲ ਹੋ ਗਏ ਤੇ ਅਗਲੇ 20 ਸਾਲ 10 ਸਾਲ ਦਾ ਕਿਸੇ ਨੂੰ ਕੁਛ ਨਹੀਂ ਪਤਾ, ਤੇ ਇਸ ਕਰਕੇ ਜੇ ਉਹ ਪ੍ਰਾਈਜ਼ ਅੱਜ ਲੌਕ ਕਰ ਲਿਆ ਜਾਏ। ਔਰ ਖੂਬਸੂਰਤ ਗੱਲ ਇਹ ਵੇ ਕਿ ਇਹ ਪੈਸਾ ਇੱਕ ਮੁਸ਼ਤ ਨਹੀਂ, ਜ਼ਰੂਰੀ ਨਹੀਂ ਇੱਕ ਮੁਸ਼ਤ ਦਿੱਤਾ ਜਾਏ, ਵਨ ਕੈਨ ਪੇ ਇਨ ਵਨ ਇੰਸਟਾਲਮੈਂਟ, ਬਟ ਇਸ ਨੂੰ 12 ਮਹੀਨੇ ਬਿਨਾਂ ਕਿਸੇ ਵਿਆਜ ਦੇ ਵਿਦਆਊਟ ਐਨੀ ਇੰਟਰਸਟ ਜਮ੍ਹਾਂ ਕਰਾਇਆ ਜਾ ਸਕਦਾ ਹੈ। ਔਰ ਇਹ ਗੌਰਮੈਂਟ ਰੈਗੂਲੇਟਡ ਟਰੱਸਟ ਔਰ ਇੰਸ਼ੋਰੈਂਸ ਕੰਪਨੀ ਕੋਲ ਜਮ੍ਹਾਂ ਹੁੰਦਾ, ਜਿੱਥੇ ਮਨੀ ਸੇਫ ਹੈ ਔਰ ਦੂਸਰੀ ਗੱਲ ਉੱਥੇ ਵਧਦੀ ਰਹਿੰਦੀ ਹੈ ਲੋੜ ਪੈਣ ਤੇ। ਉਸ ਟਾਈਮ ਸਿੱਧਾ ਪੈਸਾ ਜਿਹੜਾ ਕ੍ਰੈਮੇਟੋਰੀਅਮ ਨੂੰ ਮਿਲ ਜਾਂਦਾ ਹੈ, ਪਰਿਵਾਰ ਨੂੰ ਉਸ ਟਾਈਮ ਕੋਈ ਬੋਦਰ ਕਰਨ ਦੀ ਲੋੜ ਨਹੀਂ ਹੈ, ਆਪਸ ਵਿੱਚ ਉਹ ਇਮੋਸ਼ਨਲ ਜਿਹੜਾ ਬਰਡਨ ਹੈ ਉਸਨੂੰ ਪਰਿਵਾਰ ਸਿਰਫ ਉਸ ਟਾਈਮ ਆਪਸੀ ਸੰਬੰਧੀਆਂ ਨਾਲ ਸ਼ੇਅਰ ਕਰਦਾ, ਨਾ ਕਿ ਇੱਕ ਫਾਈਨੈਂਸ਼ੀਅਲ ਬਰਡਨ ਦਾ ਬੋਝ ਲੈ ਕੇ ਨਾਲ ਚੱਲਦਾ। ਸੋ ਉਹ ਜਿਹੜੀ ਪਲੈਨਿੰਗ ਹੈ ਪ੍ਰੀ ਪਲੈਨਿੰਗ ਲਈ ਸਾਡੇ ਨਾਲ ਮਿਲ ਕੇ, ਚਾਹੇ ਕ੍ਰੈਮੇਟੋਰੀਅਮ ਜਾਂ ਕਿਸੇ ਬਾਹਰ ਜਗ੍ਹਾ ਤੇ ਕਨਵੀਨੀਅੰਟ ਪਲੇਸ ਤੇ, ਕੋਈ ਵੀ ਨੋ ਕੋਸਟ ਵਿਦਆਊਟ ਐਨੀ ਆਬਲੀਗੇਸ਼ਨ ਸਾਡੇ ਨਾਲ ਮੀਟਿੰਗ ਰੱਖ ਸਕਦਾ, ਉਹਦੇ ਸਾਰੀ ਗੱਲ ਸਮਝਾਈ ਜਾ ਸਕਦੀ ਹੈ। ਇਹਦੇ ਨਾਲ ਨਾਲ ਮੈਂ ਇੱਕ ਇਨਫੋਰਮੇਸ਼ਨ ਬਹੁਤ ਇੰਪੋਰਟੈਂਟ ਦੇਵਾਂਗਾ, ਜਰਨੀ ਬੈਕ ਹੋਮ ਇੱਕ $595 ਦੀ ਪਾਲਿਸੀ ਹੈ। ਅਸੀਂ ਆਮ ਤੌਰ ਤੇ ਵਰਲਡ ਵਾਈਡ ਘੁੰਮਦੇ ਰਹਿੰਦੇ ਹਾਂ, ਵੈਕੇਸ਼ਨ ਲਈ ਵੀ ਜਾਂਦੇ ਹਾਂ, ਇੰਡੀਆ ਵੀ ਆਪਣੇ ਪਿਆਰ ਵਾਲਿਆਂ ਨੂੰ ਰਿਸ਼ਤੇਦਾਰਾਂ ਨੂੰ ਮਿਲਣੇ ਜਾਂਦੇ ਹਾਂ, ਤੇ ਖੁਦਾ ਨਾ ਖਾਸਤਾ ਕੋਈ ਐਸਾ ਪਾਣਾ ਵਰਤ ਜਾਏ ਜਿੱਥੇ ਸਮਵਨ ਪਾਸਿਸ ਅਵੇ ਦੇਅਰ, ਤਾਂ ਬਾਡੀ ਨੂੰ ਵਾਪਿਸ ਲਿਆਉਣ ਦਾ ਅੱਜ ਦੀ ਡੇਟ ਇਸ ਕਰਤਾ $8,000-$10,000 ਹੈ। ਤੇ ਅਗਰ ਉਹ $595 ਦੀ ਲਾਈਫ ਟਾਈਮ ਪ੍ਰੀਮੀਅਮ ਪੇਮੈਂਟ ਕਰਕੇ ਇੱਕ ਪਾਲਿਸੀ ਲੈ ਲਈ ਜਾਏ ਤਾਂ ਉਹ ਲੋੜ ਪੈਣ ਤੇ, ਮਾਲਕ ਕਰੇ ਕਿਸੇ ਨਾਲ ਇਸ ਤਰ੍ਹਾਂ ਨਾ ਹੋਏ, ਪਰ ਜੇ ਲੋੜ ਪੈ ਜਾਂਦੀ ਹੈ। ਸਾਡੇ ਕੋਲ ਸਟੋਰੀਜ਼ ਹੈਗੀਆਂ ਜਿਹਦੇ ਵਿੱਚ ਕੈਲੀਫੋਰਨੀਆ ਕੋਈ ਗਿਆ ਹੋਇਆ ਸੀ, ਕੋਈ ਇੰਡੀਆ ਗਿਆ ਹੋਇਆ ਸੀ, ਗਲੋਬ ਦੇ ਕਿਸੇ ਹੋਰ ਕਾਰਨਰ ਵਿੱਚ ਸੀ, ਉੱਥੋਂ ਵਾਪਸੀ ਸਤਿਕਾਰ ਦੇ ਨਾਲ ਲਿਆਉਣ ਦਾ ਸਾਰਾ ਖਰਚਾ, ਪਲੱਸ ਜਿਤਨੀ ਵੀ ਕੋਈ ਲੈਂਗੁਏਜ ਬੈਰੀਅਰ ਹੈ ਕਿਸੇ ਐਸੀ ਕੰਟਰੀ ਜਿੱਥੇ ਲੈਂਗੁਏਜ ਨਹੀਂ ਜਾਣਦੇ ਸਾਡੀ, ਉਹ ਸਾਰਾ ਅਰੇਂਜਮੈਂਟ ਵਿਦ ਪੇਪਰ ਵਰਕ, ਲੀਗਲ ਪੇਪਰ ਵਰਕ ਥਰੂ ਜਿਹੜਾ ਸਾਰਾ ਹੁੰਦਾ ਹੈ, ਉਹ ਸਾਰੇ ਦੀ ਜ਼ਿੰਮੇਵਾਰੀ ਫਿਰ ਸਾਡੇ ਤੇ ਆ ਜਾਂਦੀ ਹੈ ਤੇ ਪਰਿਵਾਰ ਨੂੰ ਉਸ ਵਿੱਚ ਕੋਈ ਹੈਸਲ ਨਹੀਂ ਹੁੰਦੀ। ਸੋ ਇਹ ਪ੍ਰੀ ਪਲੈਨਿੰਗ ਔਰ ਨਾਲ ਜਰਨੀ ਬੈਕ ਹੋਮ ਦੀ ਪਾਲਿਸੀ ਜਿਹੜੀ ਹੈ, ਇਹਦੇ ਬਾਰੇ ਮੈਂ ਫਿਰ ਰਿਕੁਐਸਟ ਕਰਾਂਗਾ ਕਿ ਸਾਡੇ ਜਿਹੜੇ ਤਿੰਨੋਂ ਸੈਂਟਰ ਹਨ, ਏਜੈਕਸ, ਬ੍ਰੈਂਪਟਨ ਤੇ ਵੀ ਆਰ ਕਮਿੰਗ ਇਨ 2027 ਐਟ ਬਰਲਿੰਗਟਨ ਆਲਸੋ, ਇਹ ਤਿੰਨੋਂ ਜਗ੍ਹਾ ਇਹ ਕੰਟਰੈਕਟ ਐਪਲੀਕੇਬਲ ਹੋਣਗੇ। ਉਸ ਬਾਰੇ ਕੋਈ ਵੀ ਕਿਧਰੇ ਮਿਲ ਕੇ ਸਾਡੇ ਨਾਲ ਮੀਟਿੰਗ ਕਰ।
0: ਨੰਬਰ ਇੱਕ ਕੁਇਕ ਹੈ 905-458-2222, ਬਹੁਤ ਵਧੀਆ ਪ੍ਰੋਗਰਾਮ ਹੈ, ਤੁਹਾਨੂੰ ਬੈਨੀਫਿਟ ਹੀ ਬੈਨੀਫਿਟ ਹੈ। 905-458-2222, ਬਹੁਤ ਸ਼ੁਕਰੀਆ ਸਰ। ਸੁਣਦੇ ਆ ਯਮਲਾ ਜੀ ਨੂੰ ਤੇ ਇੱਕ ਤੁਹਾਨੂੰ ਜੋਬ ਦੀ ਜਾਣਕਾਰੀ ਫਿਰ ਤੋਂ ਦੇ ਦਈਏ ਬਈ, ਇੱਕ ਟਰੱਕ ਮਕੈਨਿਕ ਦੀ ਲੋੜ ਹੈ ਜਲਦੀ ਤੋਂ ਵੀ ਜਲਦੀ, ਇੰਨੀ ਕਮਾਲ ਦੀ ਪੇ ਹੈ, ਤੁਸੀਂ ਕਹੋਗੇ ਨਵੀਂ ਯਾਰ ਸਾਡੀ ਤਾਂ ਜ਼ਿੰਦਗੀ ਬਣ ਗਈ, ਇੱਕ ਸਾਲ ਦਾ ਐਕਸਪੀਰੀਅੰਸ ਜ਼ਰੂਰੀ ਹੈ, ਆਪਣੇ ਯਾਰਾਂ ਦੋਸਤਾਂ ਨੂੰ ਦੱਸ ਦਿਓ ਜੇ ਕਿਸੇ ਕੋਲ ਟਰੱਕ ਮਕੈਨਿਕ ਦਾ ਐਕਸਪੀਰੀਅੰਸ ਹੈ, ਹੁਣੇ ਫੋਨ ਕਰੋ, ਇੱਕੋ ਹੀ ਇਹਨਾਂ ਨੂੰ ਮਕੈਨਿਕ ਦੀ ਲੋੜ ਹੈ ਜਲਦੀ, ਡੇ ਸ਼ਿਫਟ ਹੈ, ਬ੍ਰੈਂਪਟਨ ਚ ਕੰਪਨੀ ਹੈ, ਸੁਖਵਿੰਦਰ ਬਾਈ ਜੀ ਨੂੰ ਫੋਨ ਕਰੋ 416-616-3345 416-616-3345 416-616-3345 416-616-3345 416-616-3345 416-616-3345 416-616-3345 416-616-3345 416-616-3345 416-616-3345 416-616-3345 416-616-3345 416-616-3345 416-616-3345 416-616-3345 416-616-3345 416-616-3345 416-616-3345 416-616-3345 416-616-3345 416-616-3345 416-616-3345 416-616-3345 416-616-3345 416-616-3345 416-616-3345 416-616-3345 416-616-3345 416-616-3345 416-616-3345 416-616-3345 416-616-3345 416-616-3345 416-616-3345 416-616-3345 416-616-3345 416-616-3345 416-616-3345 416-616-3345 416-616-3345 416-616-3345 416-616-3345 416-616-3345 416-616-3345 416-616-3345 416-616-3345 416-616-3345 416-616-3345 416-616-3345 416-616-3345 416-616-3345 416-616-3345 416-616-3345 416-616-3345 416-616-3345

ਆਪਦੇ ਤੂੰ ਮੈਂ ਚੋਲਾ ਚੈਨ ਲੈ ਤੇਰੇ ਜਿਹਾ ਮਾਹੀ ਮੈਨੂੰ ਲੱਭਣਾ ਨਹੀਂ ਚੈਨ ਦੀ ਰਾਤੀ ਰਹਿਣ ਮੈਨੂੰ ਇਹੋ ਹੀ ਬਚਾ।

I'm gonna get you.

I'm not a bad guy.